ਕੱਥ ਕੱਥੀ ਕੋਟੀ ਕੋਟ ਕੋਟ। ਕਰੋੜਾਂ ਤਰ੍ਹਾਂ ਦੇ ਕਥਾਕਾਰਾਂ ਨੇ ਕਰੋੜਾਂ ਤਰ੍ਹਾਂ ਦੀਆਂ ਕਥਨੀਆਂ ਕਰੋੜਾਂ ਵਾਰ ਕੀਤੀਆਂ, ਲੇਕਿਨ ਹੇ ਈਸ਼ਵਰ ਤੇਰੀ ਕਥਾ ਅਜੇ ਮੁੱਕੀ ਨਹੀਂ, ਖਤਮ ਨਹੀਂ ਹੋਈ। ਕਥਾ ਕਰਨ ਵਾਲਾ ਤੇ ਖਤਮ ਹੋ ਜਾਂਦਾ ਹੈ, ਲੇਕਿਨ ਤੇਰੀ ਗੱਲ ਮੁੱਕਦੀ ਨਹੀਂ, ਤੇਰੀ ਕਥਾ ਮੁੱਕਦੀ ਨਹੀਂ, ਕਿਉਂਕਿ ਤੂੰ ਅਨੰਤ ਗੁਣਾ ਅਨੰਤ ਕਲਾ ਤੇ ਅਨੰਤ ਸ਼ਕਤੀਆਂ ਦਾ ਮਾਲਕ ਹੈ। ਪਰਿਪੂਰਨ ਪ੍ਰਮਾਤਮਾ ਦੀ ਜਿਹੜੀ ਜਿਹੜੀ ਸ਼ਕਤੀ, ਜਿਹੜੀ ਜਿਹੜੀ ਕਲਾ ਔਰ ਜਿਹੜਾ ਜਿਹੜਾ ਗੁਣ ਸਾਹਮਣੇ ਆਇਆ ਹੈ, ਭਗਤਾਂ ਨੇ ਉਸਦਾ ਬੜੇ ਸੁੰਦਰ ਢੰਗ ਨਾਲ ਵਰਣਨ ਕੀਤਾ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਜਪਜੀ ਸਾਹਿਬ ਦੀ ਉਚਾਰਨ ਕੀਤੀ ਸਤੋੜੀ ਵਿਚ ਉਹਨਾਂ ਕੁਛ ਇੱਕ ਦ੍ਰਿਸ਼ਟੀਆਂ ਦਾ ਜ਼ਿਕਰ ਕੀਤਾ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਜੇ ਕਿਸੇ ਕੋਲ ਸਮਝਣ ਦਾ ਤਾਣ ਹੈ, ਕਥਨ ਕਰਨ ਦਾ ਤਾਣ ਹੈ, ਤਾਂ ਉਹ ਕਹਿ ਰਿਹਾ ਹੇ ਪ੍ਰਮਾਤਮਾ ਤੂੰ ਇੱਕ ਤਾਣ ਹੈ, ਤੂੰ ਇੱਕ ਸ਼ਕਤੀ ਹੈ। ਪਰ ਇਹ ਸ਼ਕਤੀ ਕਿਤਨੀ ਹੈ, ਕੇਤਾ ਆਮ ਸਵਾਲਿਓ ਰੂਪ, ਸਾਹਿਬ ਕਹਿੰਦੇ ਇਹ ਸ਼ਕਤੀ ਕਿਤਨੀ ਹੈ, ਅੰਦਾਜ਼ੇ ਤੋਂ ਪਰੇ, ਕਿਸ ਦੇ ਕੋਲ ਇਹ ਕੁਵਤ ਹੈ, ਕਿਸ ਦੇ ਕੋਲ ਇਹ ਸ਼ਕਤੀ ਹੈ ਕਿ ਉਸ ਸ਼ਕਤੀ ਨੂੰ ਨਾਪ ਸਕੇ, ਤੋਲ ਸਕੇ, ਗਿਣ ਸਕੇ। ਕਿਉਂਕਿ ਬੰਦੇ ਕੋਲ ਪੈਮਾਨੇ ਤਿੰਨ ਨੇ, ਕੁਛ ਵਸਤੂਆਂ ਐਸੀਆਂ ਨੇ ਜਿਨ੍ਹਾਂ ਨੂੰ ਬੰਦਾ ਤੋਲ ਕੇ ਅੰਦਾਜ਼ਾ ਲਾ ਲੈਂਦਾ ਹੈ ਇਤਨੀ ਹੈ, ਕੁਛ ਐਸਾ ਹੈ ਜਿਸ ਨੂੰ ਗਿਣਨਾ ਪੈਂਦਾ ਹੈ ਤੇ ਕੁਛ ਐਸਾ ਹੈ ਜਿਸ ਨੂੰ ਨਾਪਣਾ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਹੇ ਪ੍ਰਮਾਤਮਾ ਤੂੰ ਨਾਪਿਆ ਨਹੀਂ ਜਾ ਸਕਦਾ, ਕਿਉਂਕਿ ਪਤਾ ਹੀ ਨਹੀਂ ਚੱਲਦਾ ਕਿ ਤੂੰ ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੇ ਖਤਮ ਹੁੰਦਾ। ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ, ਜੋ ਤੇਰਾ ਚੀਰਾ ਜੋ ਤੇਰਾ ਚੋਲਾ ਹੈ ਇਹ ਨਾਪ ਤੋਲ ਵਿਚ ਨਹੀਂ ਆਉਂਦਾ। ਜੋ ਤੇਰੇ ਗੁਣ ਨੇ ਉਹ ਗਿਣਤੀ ਵਿਚ ਨਹੀਂ ਆਉਂਦੇ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਔਰ ਜਿਤਨਾ ਕੁ ਤੂੰ ਹੈ ਤੋਲਿਆ ਵੀ ਨਹੀਂ ਜਾ ਸਕਦਾ। ਅਤੁਲ ਕਿਉਂ ਤੋਲਿਆ ਜਾਏ, ਤੂੰ ਜਿਹੜਾ ਤੋਲਿਆ ਨਾ ਜਾ ਸਕੇ, ਗਿਣਿਆ ਨਾ ਜਾ ਸਕੇ, ਨਾਪਿਆ ਨਾ ਜਾ ਸਕੇ, ਉਹ ਅਸੀਮ ਹੈ। ਉਸ ਦੀ ਸੀਮਾ ਬਣ ਜਾਂਦੀ ਹੈ ਜੋ ਸਾਡੀ ਤੋਲ ਵਿਚ ਆ ਜਾਏ, ਜੋ ਸਾਡੇ ਨਾਪ ਵਿਚ ਆ ਜਾਏ, ਜੋ ਸਾਡੀ ਗਿਣਤੀ ਵਿਚ ਆ ਜਾਏ, ਉਹ ਸਾਡੀ ਪਕੜ ਵਿਚ ਆ ਗਏ, ਉਹ ਸਾਡੇ ਕੋਲ ਹੈ। ਸਾਡੇ ਕੋਲ ਉਹੀ ਚੀਜ਼ ਹੈ ਜਿਸ ਨੂੰ ਅਸੀਂ ਗਿਣ ਲਿਆ, ਜਿਸ ਨੂੰ ਅਸੀਂ ਤੋਲ ਲਿਆ, ਜਿਸ ਨੂੰ ਅਸੀਂ ਨਾਪ ਲਿਆ। ਪਰਮਾਤਮਾ ਅੱਜ ਤੱਕ ਨਾ ਨਾਪਿਆ ਗਿਆ, ਨਾ ਤੋਲਿਆ ਗਿਆ, ਔਰ ਨਾ ਹੀ ਉਹਦੀ ਗਿਣਤੀ ਹੋ ਸਕੀ। ਸਾਰਿਆਂ ਦਾ ਫਰਮਾਨ, ਕੋਈ ਗਾ ਰਿਹਾ ਜਿਹਦੇ ਕੋਲ ਗਾਉਣ ਦੀ ਸ਼ਕਤੀ ਹੈ, ਸਮਝਣ ਦੀ ਸ਼ਕਤੀ ਹੈ, ਬੋਧਕ ਬਲ ਹੈ, ਉਹ ਕਹਿ ਰਿਹਾ ਹੇ ਪ੍ਰਮਾਤਮਾ ਤੂੰ ਤੇ ਇੱਕ ਤਾਣ ਹੈ, ਤੂੰ ਤੇ ਇੱਕ ਸ਼ਕਤੀ ਹੈ, ਪਰਮ ਸ਼ਕਤੀ। ਪਰ ਕਿੰਨੀ ਕੁ ਸ਼ਕਤੀ ਹੈ, ਇਹ ਕਿੱਥੋਂ ਸ਼ੁਰੂ ਹੁੰਦੀ ਹੈ, ਕਿੱਥੇ ਖਤਮ ਹੁੰਦੀ ਹੈ, ਸਭ ਕਦਮ ਅਸੀਮ ਹੈ। ਤਿੰਨ ਦ੍ਰਿਸ਼ਟੀਆਂ ਪ੍ਰਮਾਤਮਾ ਦੀਆਂ ਸਾਡੇ ਦੇਸ਼ ਵਿਚ ਪ੍ਰਧਾਨ ਰਹੀਆਂ ਨੇ, ਸਿਰਮੌਰ ਰਹੀਆਂ ਨੇ। ਉਹਨਾਂ ਦਾ ਖਾਸ ਤੌਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ਼ਾਰਤਨ ਜ਼ਿਕਰ ਕੀਤਾ ਹੈ ਇਸ ਪੌੜੀ ਵਿਚ। ਔਰ ਉਹ ਤਿੰਨ ਦ੍ਰਿਸ਼ਟੀਆਂ ਰਹੀਆਂ ਨੇ ਬ੍ਰਹਮਾ ਵਿਸ਼ਨ ਮਹੇਸ਼ ਦੀ। ਸਾਡੇ ਦੇਸ਼ ਵਿਚ ਸਨਾਤਨ ਮਤ, ਪੁਰਾਣਾ ਮਤ, ਜੋ ਈਸ਼ਵਰ ਦੀ ਬੰਦਗੀ ਕਰਦਾ ਹੈ, ਉਸ ਬੰਦਗੀ ਵਿਚ ਜਾਂ ਵਿਸ਼ਨੂੰ ਦੀ ਦ੍ਰਿਸ਼ਟੀ ਹੋਵੇਗੀ, ਜਾਂ ਸ਼ੰਕਰ ਦੀ, ਜਾਂ ਬ੍ਰਹਮੇ ਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਨ੍ਹਾਂ ਤਿੰਨਾਂ ਦ੍ਰਿਸ਼ਟੀਆਂ ਨੂੰ ਸਾਹਮਣੇ ਰੱਖ ਕੇ ਆਪਣਾ ਇੱਕ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ, ਸੰਸਾਰ ਦੇ ਸਾਹਮਣੇ ਰੱਖਿਆ। ਵਿਸ਼ਨੂੰ ਦਾ ਦ੍ਰਿਸ਼ਟੀਕੋਣ ਇਹ ਸੀ, ਗਾਵੇ ਕੋ ਦਾਤ ਜਾਣੇ ਨਹੀਂ ਸਾਣ। ਸ੍ਰੀ ਵਿਸ਼ਨੂੰ ਦਾ ਇਹ ਕਹਿਣਾ ਸੀ ਕਿ ਜੋ ਦਾਤ ਹੈ, ਜੋ ਕੁਛ ਸਾਡੇ ਕੋਲ ਹੈ, ਇਹ ਸਾਨੂੰ ਦਾਨ ਵਿਚ ਮਿਲਿਆ ਹੈ, ਇਹ ਤਨ ਦਾਨ ਵਿਚ ਮਿਲਿਆ ਹੈ, ਇਹ ਮਨ ਦਾਨ ਵਿਚ ਮਿਲਿਆ ਹੈ, ਇਹ ਇੰਦਰੇ ਦਾਨ ਵਿਚ ਮਿਲੇ, ਦਿਮਾਗੀ ਸ਼ਕਤੀ ਸਾਨੂੰ ਦਾਨ ਵਿਚ ਮਿਲੀ ਹੈ, ਜਿਸ ਦਾ ਅਸੀਂ ਕੋਈ ਮੁੱਲ ਨਾ ਦਿੱਤਾ ਹੋਵੇ, ਔਰ ਜੋ ਅਸੀਂ ਬਣਾਈ ਨਹੀਂ ਉਹ ਸਾਨੂੰ ਦਾਨ ਵਿਚ ਮਿਲੀ ਹੈ। ਹਰ ਬੰਦੇ ਨੂੰ ਇਹ ਤਨ, ਮਾਂ ਬਾਪ, ਬੋਧਕ ਬਲ, ਇੰਦਰੇ, ਕਰਮ ਇੰਦਰੇ, ਗਿਆਨ ਇੰਦਰੇ, ਸਭ ਦਾਨ ਵਿਚ ਮਿਲੇ ਨੇ। ਸਭ ਤੋਂ ਮਹਾਨ ਚੀਜ਼ ਜੋ ਸਾਡੇ ਕੋਲ ਹੈ, ਇਹ ਤਨ ਤੇ ਮਨ ਔਰ ਆਤਮਾ, ਇਹ ਦਾਨ ਵਿਚ ਮਿਲੀ ਹੈ। ਤਨ ਮਨ ਦੇ ਆਸਰੇ ਤੇ ਅਸੀਂ ਜੋ ਕੁਛ ਵੀ ਇਕੱਠਾ ਕੀਤਾ ਹੈ,
ਉਹ ਸਭ ਕੁਝ ਦਾਨ ਹੈ ਕਿਉਂਕਿ ਤਨ ਹੀ ਨਾ ਹੋਵੇ ਮਨ ਹੀ ਨਾ ਹੋਵੇ ਤੇ ਅਸੀਂ ਕੀ ਕੁਝ ਇਕੱਠਾ ਕਰ ਸਕਦੇ ਹਾਂ ਤਨ ਸਾਨੂੰ ਦਾਨ ਵਿਚ ਮਿਲਿਆ ਮਨ ਸਾਨੂੰ ਦਾਨ ਵਿਚ ਮਿਲਿਆ ਤੋ ਵਿਸ਼ਨੂੰ ਦਾ ਸਾਡੇ ਦੇਸ਼ ਤੇ ਬੜਾ ਭਾਰੀ ਪ੍ਰਭਾਵ ਪਿਆ ਉਹਨੇ ਕਿਹਾ ਕਿ ਦਾਤ ਨੂੰ ਦਾਤੇ ਦੀ ਦਿੱਤੀ ਹੋਈ ਨਿਸ਼ਾਨੀ ਜਾਣੋ ਜਿਸਨੇ ਕੋਈ ਨਿਸ਼ਾਨੀ ਦਿੱਤੀ ਹੋਵੇ ਉਸ ਨਿਸ਼ਾਨੀ ਨੂੰ ਵੇਖ ਕੇ ਨਿਸ਼ਾਨੀ ਦੇਣ ਵਾਲਾ ਬਾਰ ਬਾਰ ਚੇਤੇ ਆਉਂਦਾ ਹੈ ਤੋ ਵਿਸ਼ਨੂੰ ਦਾ ਕਹਿਣਾ ਸੀ ਤਨ ਨੂੰ ਵੇਖੋ ਪਰਮਾਤਮਾ ਨੂੰ ਚੇਤੇ ਕਰੋ ਮਨ ਦੀ ਗਤੀ ਵੇਖੋ ਈਸ਼ਵਰ ਦਾ ਚਿੰਤਨ ਕਰੋ ਧੀਆਂ ਪੁੱਤਰਾਂ ਨੂੰ ਵੇਖੋ ਪ੍ਰਭੂ ਨੂੰ ਯਾਦ ਕਰੋ ਧਨ ਸੰਪਦਾ ਨੂੰ ਵੇਖੋ ਆਪਣੀਆਂ ਮਹਿਲ ਮਾੜੀਆਂ ਨੂੰ ਵੇਖੋ ਤੇ ਪ੍ਰਭੂ ਦਾ ਧੰਨਵਾਦ ਕਰੋ ਉਸ ਨੂੰ ਯਾਦ ਕਰੋ ਕਿਉਂਕਿ ਸਭ ਕੁਛ ਉਸ ਦੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਨੇ ਪੰਡਿਤ ਹਿਰਦੇ ਰਾਮ ਦਾ ਤੇ ਇੱਕ ਥਾਂ ਤੇ ਕਹਿਣਾ ਹੈ ਹੇ ਪ੍ਰਭੂ ਮੈਂ ਕੋਈ ਐਸੀ ਚੀਜ਼ ਤੇਰੇ ਕਦਮਾਂ ਵਿਚ ਭੇਟ ਕਰਨਾ ਚਾਹੁੰਦਾ ਜੋ ਮੇਰੀ ਹੋਵੇ ਮੇਰੀ ਆਪਣੀ ਹੋਵੇ ਕਿਉਂਕਿ ਤੇਰੀ ਚੀਜ਼ ਮੈਂ ਤੇਰੇ ਅੱਗੋਂ ਰੱਖਾਂ ਇਹ ਸ਼ੋਭਾ ਨਹੀਂ ਦਿੰਦੀ ਤੇਰਾ ਦੀਆ ਤੁਝੇ ਕਿਆ ਅਰਪਾਂ ਭਗਤ ਰਵਿਦਾਸ ਜੀ ਮੈਂ ਕੋਈ ਆਪਣੀ ਚੀਜ਼ ਤੇਰੇ ਚਰਨਾਂ ਵਿਚ ਅਰਪਣ ਕਰਨਾ ਚਾਹੁੰਦਾ ਤੋ ਹਿਰਦਾ ਰਾਮ ਕਹਿੰਦੇ ਨੇ ਖਿਆਲ ਜਾਗਦਾ ਹੈ ਮੈਂ ਆਪਣਾ ਤਨ ਤੇਰੇ ਕਦਮਾਂ ਵਿਚ ਨਿਛਾਵਰ ਕਰਾਂ ਤੋ ਜਿਸ ਵਕਤ ਮੈਂ ਅਰਪਣ ਕਰਨ ਲੱਗਦਾ ਪਤਾ ਚੱਲਦਾ ਹੈ ਤਨ ਤੇਰੀ ਦੇਣ ਹੈ ਤੇਰੀ ਦਿੱਤੀ ਹੋਈ ਦਾਤ ਹੈ ਕਿਉਂਕਿ ਤਨ ਨੂੰ ਮੈਂ ਬਣਾਇਆ ਨਹੀਂ ਔਰ ਮੈਂ ਬਾਜ਼ਾਰੋਂ ਖਰੀਦ ਕੇ ਨਹੀਂ ਲਿਆਂਦਾ ਤੇਰੀ ਦਿੱਤੀ ਹੋਈ ਦਾਤ ਹੈ ਸੋਚਦਾ ਮਨ ਤੇਰੇ ਕਦਮਾਂ ਵਿਚ ਭੇਟ ਕਰਾਂ ਤੋ ਮਨ ਵੀ ਮੈਂ ਨਹੀਂ ਬਣਾਇਆ ਤੂੰ ਬਣਾਇਆ ਹੈ ਔਰ ਤੂੰ ਦਿੱਤਾ ਹੈ ਤੇ ਤਨ ਤੇ ਮਨ ਦੇ ਆਸਰੇ ਤੇ ਜੋ ਮੈਂ ਕਮਾਇਆ ਧਨ ਇਹ ਵੀ ਤੇਰੇ ਵਸੀਲਿਆਂ ਦੇ ਨਾਲ ਮਿਲਿਆ ਹੈ ਅਗਰ ਵਸੀਲਾ ਹੀ ਤੂੰ ਨਾ ਬਣੇ ਤਨ ਤੇ ਮਨ ਹੀ ਨਾ ਹੋਵੇ ਤੋ ਧਨ ਕਿੱਥੋਂ ਕਮਾਇਆ ਜਾ ਸਕਦਾ ਹੈ ਤੋ ਧਨ ਵੀ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ ਤਨ ਤੇ ਮਨ ਵੀ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ ਇਹ ਤੇ ਸਭ ਕੁਛ ਤੇਰਾ ਦਿੱਤਾ ਹੋਇਆ ਦਰਅਸਲ ਪ੍ਰਭੂ ਵਸੀਲਾ ਨਾ ਬਣੇ ਤੋ ਸੰਸਾਰ ਵਿਚ ਤੇ ਕੁਛ ਵੀ ਮਨੁੱਖ ਨੂੰ ਨਹੀਂ ਪ੍ਰਾਪਤ ਹੋ ਸਕਦਾ ਨਾ ਤਨ ਨਾ ਮਨ ਨਾ ਧਨ ਵਸੀਲਾ ਹੀ ਪਰਮਾਤਮਾ ਹੈ ਵਸਾਇਲ ਹੀ ਈਸ਼ਵਰ ਹੈ ਇੱਕ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ ਦੁਨੀਆ ਮੇਂ ਕੁਛ ਐਸੇ ਵੀ ਕਮਲ ਹੋਤੇ ਹੈ ਖਿਲਤੇ ਨਹੀਂ ਪਰ ਵਕਤੇ ਉਜਲ ਹੋਤੇ ਹੈ ਯੇ ਬਾਤ ਜੁਦਾ ਹੈ ਕਿ ਵੋ ਤਾਮੀਰ ਨਾ ਹੋ ਹਰ ਜ਼ਹਿਨ ਮੇਂ ਕੁਛ ਤਾਜੇ ਮਹਿਲ ਹੋਤੇ ਹੈ ਸ਼ਾਹਜਹਾਂ ਨੂੰ ਮੌਕਾ ਮਿਲ ਗਿਆ ਵਸਾਇਲ ਮਿਲ ਗਏ ਉਹਨੇ ਜ਼ਮੀਨ ਦੇ ਉੱਤੇ ਤਾਜ ਮਹਿਲ ਖੜਾ ਕਰ ਦਿੱਤਾ ਪਰ ਜਿਸ ਨੂੰ ਕੋਈ ਮੌਕੇ ਤੇ ਵਸਾਇਲ ਨਹੀਂ ਲੱਭਦੇ ਉਹਦੀਆਂ ਹਸਰਤਾਂ ਅੰਦਰ ਹੀ ਰਹਿ ਜਾਂਦੀਆਂ ਹਨ ਲੇਕਿਨ ਇਸ ਦਾ ਇਹ ਮਤਲਬ ਨਹੀਂ ਕਿ ਉਹ ਤਾਜੇ ਮਹਿਲ ਤਾਮੀਰ ਨਹੀਂ ਕਰ ਸਕਦਾ ਉਹ ਵੀ ਤਾਮੀਰ ਕਰ ਸਕਦਾ ਹੈ ਹਰ ਮਨੁੱਖ ਤਾਮੀਰ ਕਰ ਸਕਦਾ ਹੈ ਅਗਰ ਉਸਨੂੰ ਮੌਕਾ ਤੇ ਉਸਨੂੰ ਵਸਾਇਲ ਮਿਲ ਜਾਣ ਤੋ ਮੌਕਾ ਤੇ ਵਸੀਲੇ ਤੇ ਪ੍ਰਮਾਤਮਾ ਆਪ ਹੀ ਹੈ ਇਸ ਵਾਸਤੇ ਹਿਰਦਾ ਰਾਮ ਕਹਿੰਦੇ ਨੇ ਇਹ ਤਨ ਤੇ ਮਨ ਤੇ ਧਨ ਤੇਰੇ ਵਸੀਲਿਆਂ ਨਾਲ ਮਿਲਿਆ ਤੂੰ ਦਿੱਤਾ ਹੈ ਮੈਨੂੰ ਇਹ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ ਕਿਉਂਕਿ ਮੈਂ ਚਾਹੁੰਦਾ ਕੋਈ ਆਪਣੀ ਚੀਜ਼ ਤੇਰੇ ਕਦਮਾਂ ਵਿਚ ਰੱਖਾਂ ਤੋ ਤਨ ਮੇਰਾ ਨਹੀਂ ਧਨ ਮੇਰਾ ਨਹੀਂ ਮਨ ਮੇਰਾ ਨਹੀਂ ਹਿਰਦਾ ਰਾਮ ਕਹਿੰਦੇ ਨੇ ਹਾਂ ਕੁਛ ਮੇਰਾ ਵੀ ਹੈ ਉਹ ਮੈਂ ਤੇਰੇ ਕਦਮਾਂ ਵਿਚ ਅਰਪਣ ਕਰਨਾ ਚਾਹੁੰਦਾ ਤੋ ਉਹਨਾਂ ਦਾ ਫਰਮਾਨ ਹੈ ਜੋ ਕੁਛ ਮੇਰਾ ਹੈ ਉਹਨੇ ਮੇਰੇ ਗੁਨਾਹ ਮੇਰੀਆਂ ਭੁੱਲਾਂ ਮੇਰੀਆਂ ਕਮਜ਼ੋਰੀਆਂ ਇਹ ਪ੍ਰਮਾਤਮਾ ਜੀ ਤੂੰ ਕਬੂਲ ਕਰਨਾ ਚਾਹੇ ਮੈਂ ਤੇਰੇ ਕਦਮਾਂ ਵਿਚ ਰੱਖਦਾ ਮੈਂ ਤੇਰੇ ਅੱਗੋਂ ਅਰਪਣ ਕਰਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੜੀ ਇੱਕ ਸੁੰਦਰ ਪੰਕਤੀ ਹੈ ਦਾਤ ਜੋਤ ਸਭ ਸੂਰਤ ਤੇਰੀ ਇਹ ਸ਼ਕਲ ਸੂਰਤ ਹੈ ਪ੍ਰਮਾਤਮਾ ਤੇਰੀ ਹੈ ਚੱਲ ਰਹੀ ਪ੍ਰਾਣਾਂ ਦੀ ਹਰਕਤ ਇਹ ਤੇਰੀ ਹੈ ਇਹਦੇ ਚ ਆਤਮ ਪ੍ਰਕਾਸ਼ ਤੇਰਾ ਹੈ ਪਰ ਹੇ ਈਸ਼ਵਰ ਕੁਛ ਮੇਰਾ ਵੀ ਹੈ ਤਨ ਮਨ ਸਵਾਸ ਤੇ ਆਤਮਾ ਜੇ ਪ੍ਰਮਾਤਮਾ ਦੇ ਹੀ ਨੇ ਤਾਂ ਫਿਰ ਮਨੁੱਖ ਦਾ ਆਪਣਾ ਕੀ ਰਿਹਾ ਸਾਹਿਬ ਕਹਿੰਦੇ ਨੇ ਕੁਛ ਮੇਰਾ ਵੀ ਹੈ ਦਾਤ ਜੋਤ ਸਭ ਸੂਰਤ ਤੇਰੀ ਇਹ ਸ਼ਕਲ ਸੂਰਤ ਤੇਰੀ ਬਣਾਈ ਅਸੀਂ ਸ਼ਕਲ ਸੂਰਤ ਵਿਚ ਆਪਣਾ ਕੋਈ ਚੁਣਾਵ ਨਹੀਂ ਕੀਤਾ ਪ੍ਰਮਾਤਮਾ ਦੀ ਦੇਣ ਹੈ ਪ੍ਰਾਣਾਂ ਦੀ ਹਰਕਤ ਤੇਰੀ ਹੈ ਆਤਮ ਪ੍ਰਕਾਸ਼ ਤੇਰਾ ਹੈ ਦਾਤ ਜੋਤ ਸਭ ਸੂਰਤ ਤੇਰੀ
ਪਰ ਇਸ ਦੇ ਕੁਛ ਮੇਰਾ ਵੀ ਹੈ ਕੀ ਹੈ ਬਹੁਤ ਸਿਆਣਪ ਹਉਮੈ ਮੇਰੀ ਅਹੰਕਾਰ ਤੇ ਚਤੁਰਾਈ ਇਹ ਮੇਰੀ ਹੈ ਔਰ ਇਸ ਮੇਰੀ ਚਤੁਰਾਈ ਤੇ ਹਉਮੈ ਦੇ ਆਸਰੇ ਤੇ ਮੈਂ ਤੇਰੀ ਚੀਜ਼ ਦਿੱਤੇ ਵੀ ਮੇਰੇ ਦੀ ਮੋਰ ਲਾ ਛੱਡਦਾ ਤਨ ਤੇਰਾ ਦਿੱਤਾ ਹੋਇਆ ਮੈਂ ਕਹਿਣਾ ਮੇਰਾ ਤਨ ਹੈ ਧਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਧਨ ਹੈ ਮਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਮਨ ਹੈ ਦਿੱਤੀ ਹੋਈ ਇਹ ਤੇਰੀ ਆਤਮਾ ਮੈਂ ਕਹਿ ਦਿੰਦਾ ਇਹ ਮੇਰੀ ਆਤਮਾ ਹੈ ਤੇਰਾ ਲੇਕਿਨ ਮੈਂ ਮੇਰੇ ਦੀ ਮੋਰ ਲਾ ਬੈਠਾ ਮੈਂ ਆਪਣਾ ਦਾਵਾ ਜਿਤਾ ਬੈਠਾ ਔਰ ਤੇਰੀ ਚੀਜ਼ ਦੇ ਉੱਤੇ ਜਿਸ ਦਿਨ ਦਾ ਮੈਂ ਆਪਣਾ ਦਾਵਾ ਕੀਤਾ ਹੈ ਤੈਥੋਂ ਦੂਰ ਹੋ ਗਿਆ ਵਿੱਤ ਬਹੁਤ ਵੱਧ ਗਈ ਹੈ ਨੇੜੇ ਆਉਣ ਵਾਸਤੇ ਇਸ ਮੈਂ ਮੇਰੇ ਦੀ ਮੋਹਰ ਨੂੰ ਹਟਾਉਣਾ ਪਏਗਾ ਤੋ ਵਿਸ਼ਨੂੰ ਜੀ ਦਾ ਇਹ ਕਹਿਣਾ ਸੀ ਸਭ ਕੁਛ ਦਾਤ ਵਿੱਚ ਮਿਲਿਆ ਦਾਨ ਵਿੱਚ ਮਿਲਿਆ ਤਨ ਹੈ ਮਨ ਹੈ ਧਨ ਹੈ ਦਾਤ ਨਾਲ ਨਫ਼ਰਤ ਨਹੀਂ ਵੱਡਾ ਦਾਤਾ ਤਿਲ ਨਾ ਤਮਾਏ ਪਰਮਾਤਮਾ ਦਾ ਸੁਭਾਅ ਹੈ ਦਾਨ ਦੇਣਾ ਉਹ ਸਭ ਕੁਛ ਨੂੰ ਦੇ ਰਿਹਾ ਉਹ ਸੂਰਜ ਚੰਦ ਤਾਰਿਆਂ ਨੂੰ ਰੋਸ਼ਨੀ ਦੇ ਰਿਹਾ ਉਹ ਜ਼ਮੀਨ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਾਤੂਆਂ ਤੇ ਹੋਰ ਅਣਗਿਣਤ ਭੰਡਾਰੇ ਦੇ ਰਿਹਾ ਉਸਨੇ ਮਨੁੱਖੀ ਤਨ ਦੇ ਅੰਦਰ ਸਵਾਸਾਂ ਦੀ ਹਰਕਤ ਪਾਈ ਗਿਆਨ ਇੰਦਰੇ ਦਿੱਤੇ ਕਰਮ ਇੰਦਰੇ ਦਿੱਤੇ ਇਹ ਸਭ ਕੁਛ ਉਸਦੀ ਦੇਣ ਹੈ ਉਸਦਾ ਸੁਭਾਅ ਹੈ ਦੇਣਾ ਜੋ ਕੁਛ ਉਸਨੇ ਦਿੱਤਾ ਹੈ ਉਸਦੀ ਦੇਣ ਨੂੰ ਵੇਖ ਕੇ ਉਸ ਦੇਣ ਨੂੰ ਨਿਸ਼ਾਨੀ ਜਾਣ ਕੇ ਦਾਤੇ ਦਾ ਚਿੰਤਨ ਕਰਨਾ ਹੈ ਇਹ ਵਿਸ਼ਨੂੰ ਦਾ ਨਜ਼ਰੀਆ ਸੀ ਅਗਾਂਹ ਚੱਲ ਕੇ ਖਿਆਲ ਇਹ ਪ੍ਰਚਲਿਤ ਹੋ ਗਿਆ ਕਿ ਵਿਸ਼ਨੂੰ ਭੰਡਾਰੀ ਹੈ ਸੰਸਾਰ ਨੂੰ ਰਿਜ਼ਕ ਦੇਣ ਵਾਲਾ ਹੈ ਸੰਸਾਰ ਨੂੰ ਦਾਤਾ ਦੇਣ ਵਾਲਾ ਹੈ ਦਰਅਸਲ ਦਾਤਾ ਦੇਣ ਵਾਲਾ ਨੇ ਦਾਤੇ ਦਾ ਗਿਆਨ ਕਰਾਉਣ ਵਾਲਾ ਹੈ ਔਰ ਬੋਧ ਕਰਾਉਣ ਵਾਲਾ ਹੈ ਕਿ ਦਾਤਾ ਉਹ ਹੈ ਤੇ ਜੋ ਕੁਛ ਸਾਡੇ ਕੋਲ ਹੈ ਇਹ ਸਭ ਕੁਛ ਉਸਦਾ ਦਿੱਤਾ ਹੋਇਆ ਵਿਸ਼ਨੂੰ ਦੀ ਇਹ ਗੱਲ ਕਰੀਬਨ ਕਰੀਬਨ ਹਰ ਜ਼ੇਨ ਦੇ ਸਮਝ ਵਿਚ ਆਈ ਇਸ ਵਾਸਤੇ ਸਾਡੇ ਦੇਸ਼ ਵਿਚ ਵਿਸ਼ਨੂੰ ਦੇ ਬਹੁਤ ਮੰਦਰ ਬਣੇ ਔਰ ਵਿਸ਼ਨੂੰ ਦੇ ਅਨੇਕਾਂ ਅਵਤਾਰ ਮੰਨੇ ਗਏ ਵਿਸ਼ਨੂੰ ਤੋਂ ਬਾਅਦ ਇੱਕ ਹੋਰ ਦ੍ਰਿਸ਼ਟੀਕੋਣ ਸਾਡੇ ਦੇਸ਼ ਵਿਚ ਪ੍ਰਚਲਿਤ ਹੋਇਆ ਉਹ ਸੀ ਬ੍ਰਹਮੇ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਹਨਾਂ ਦਾ ਜ਼ਿਕਰ ਕਰਦੇ ਨੇ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਬ੍ਰਹਮਾ ਵਿਸ਼ਨੂੰ ਦੇ ਨੁਕਤਾ ਨਿਗਾਹ ਨਾਲ ਸਹਿਮਤ ਹੁੰਦਾ ਨਹੀਂ ਦਿਸਦਾ ਬੜੀ ਬਿਖੜੀ ਵਿਦਿਆ ਲੈ ਕੇ ਬਹੁਤ ਬਾਰੀਕ ਪੇਚੀਦਾ ਵਿਦਿਆ ਲੈ ਕੇ ਉਹਨੇ ਪ੍ਰਭੂ ਦੇ ਗੀਤ ਗਾਣੇ ਸ਼ੁਰੂ ਕੀਤੇ ਕਿਉਂਕਿ ਬ੍ਰਹਮੇ ਕੋਲ ਦਿਮਾਗ ਇੱਕ ਦਾਰਸ਼ਨਿਕ ਦਾ ਦਿਮਾਗ ਸੀ ਫਿਲੋਸਫਰ ਦਾ ਦਿਮਾਗ ਸੀ ਉਹ ਛੇਤੀ ਮੋਟੀਆਂ ਗੱਲਾਂ ਨਾਲ ਸਹਿਮਤ ਹੋਣ ਵਾਲਾ ਨਹੀਂ ਸੀ ਇਸ ਵਾਸਤੇ ਉਹ ਸੰਸਾਰ ਦੀ ਖੋਜ ਦੇ ਚੱਲ ਪਿਆ ਬਈ ਪਹਿਲੇ ਮੈਂ ਇਹ ਵੇਖਣਾ ਸੰਸਾਰ ਕਿੱਥੋਂ ਹੈ ਸੰਸਾਰ ਕਿਉਂ ਹੈ ਇਹਦਾ ਮੂਲ ਕੀ ਹੈ ਇਹਦਾ ਆਦ ਕੀ ਹੈ ਇਹਦਾ ਮੱਧ ਕੀ ਹੈ ਇਹਦਾ ਅੰਤ ਕੀ ਹੈ ਤੋ ਸ੍ਰਿਸ਼ਟੀ ਦਾ ਮੂਲ ਲੱਭਣ ਵਾਸਤੇ ਬ੍ਰਹਮਾ ਚੱਲ ਪਿਆ ਉਹਨੇ ਆਪਣੀ ਖੋਜ ਦੌੜਾਈ ਬਨਸਪਤੀ ਦਾ ਮੂਲ ਕੀੜੇ ਮਕੌੜਿਆਂ ਦਾ ਮੂਲ ਪਸ਼ੂ ਪੰਖੀਆਂ ਦੀ ਹੋਂਦ ਸੂਰਜ ਚੰਦ ਤਾਰਿਆਂ ਦੀ ਪਸਰੀ ਹੋਈ ਇਹ ਰੋਸ਼ਨੀ ਤੇ ਉਹਨਾਂ ਦੀ ਹੋਂਦ ਔਰ ਮਨੁੱਖਤਾ ਦਾ ਇਤਨੇ ਗਹਿਰੇ ਰੂਪ ਦੇ ਵਿਚ ਬ੍ਰਹਮੇ ਨੇ ਅਧਿਐਨ ਕੀਤਾ ਖੋਜ ਕੀਤੀ ਜਿਸ ਤੋਂ ਸਪਸ਼ਟ ਆਉਂਦਾ ਹੈ ਕਿ ਇਸ ਤਰ੍ਹਾਂ ਦੀ ਖੋਜ ਕਰਨ ਵਾਲਾ ਪ੍ਰਿਥਵੀ ਦੇ ਉੱਤੇ ਇਹ ਪਹਿਲਾ ਹੀ ਮਨੁੱਖ ਹੈ 84 ਲੱਖ ਜੂਨ ਦਾ ਬੋਧ ਇਸ ਨੇ ਦਿੱਤਾ ਗ੍ਰਹਿ ਨਛੱਤਰਾਂ ਦੀ ਗਰਦਿਸ਼ ਦਾ ਮਨੁੱਖੀ ਮਨ ਦੇ ਉੱਤੇ ਜੋ ਕੁਛ ਅਸਰ ਪੈ ਸਕਦਾ ਹੈ ਪ੍ਰਭਾਵ ਜੋ ਕੁਛ ਚੰਗਾ ਤੇ ਮਾੜਾ ਪੈਂਦਾ ਹੈ ਇਹ ਵਿਚਾਰਾਂ ਵੀ ਬ੍ਰਹਮੇ ਨੇ ਜਗਤ ਦੇ ਸਾਹਮਣੇ ਰੱਖੀਆਂ ਬਾਅਦ ਵਿਚ ਇਨ੍ਹਾਂ ਹੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜੋਤਿਸ਼ ਵਿਦਿਆ ਦਾ ਜਨਮ ਸਾਡੇ ਦੇਸ਼ ਵਿਚ ਹੋਇਆ ਜਿਸ ਨੂੰ ਅਸੀਂ ਆਯੁਰਵੇਦਕ ਤੌਰ ਤਰੀਕਾ ਇਲਾਜ ਦਾ ਦੱਸਦੇ ਹਾਂ ਆਯੁਰਵੇਦਕ ਜੋ ਵੇਦਾਂ ਦੇ ਚੋਂ ਨਿਕਲਿਆ ਹੋਇਆ ਢੰਗ ਹੈ ਉਹਨੇ ਜੜੀ ਬੂਟੀਆਂ ਦਾ ਵੀ ਬਹੁਤ ਗਹਿਰਾ ਅਧਿਐਨ ਕੀਤਾ ਬਿਮਾਰੀਆਂ ਦੀ ਵੀ ਖੋਜ ਕੀਤੀ ਇਹ ਕਿਉਂ ਨੇ ਇਹ ਕਿੱਥੋਂ ਨੇ ਇਹਨਾਂ ਦਾ ਮੂਲ ਕਾਰਨ ਕੀ ਹੈ ਤੇ ਇਹਨਾਂ ਬਿਮਾਰੀਆਂ ਦਾ ਅੰਤ ਕਿਸ ਤਰ੍ਹਾਂ ਹੋਵੇਗਾ ਗਰਸ ਕੇ ਜ਼ਿੰਦਗੀ ਦੇ ਹਰ ਪਹਿਲੂ ਦੀ ਖੋਜ ਬ੍ਰਹਮੇ ਨੇ ਕੀਤੀ
ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਆਸਾ ਰਾਗ

ਉਹਨੇ ਕਿੱਥੇ ਤੱਕ ਪਸਰਿਆ ਹੋਇਆ ਹੈ ਇਹਦਾ ਬਹੁਤ ਕੁਝ ਗਿਆਨ ਉਸਨੇ ਦਿੱਤਾ ਕਿਉਂਕਿ ਸੰਸਾਰ ਦੇ ਗਿਆਨ ਦੇ ਉੱਤੇ ਹੀ ਵੇਦ ਖੜੇ ਨੇ ਇਸ ਵਾਸਤੇ ਬ੍ਰਹਮੇ ਨੂੰ ਸੰਸਾਰੀ ਕਹਿ ਦਿੱਤਾ ਸ੍ਰੀ ਕ੍ਰਿਸ਼ਨ ਨੇ ਇੱਥੇ ਜਾ ਕੇ ਅਰਜਨ ਨੂੰ ਕਿਹਾ ਤ੍ਰੇਈ ਗੁਣੀ ਵੇਦ ਵਿਸ਼ਾ ਨਸਤ੍ਰੇਈ ਗੁਣੀ ਭਵਾ ਅਰਜਨ ਇਹ ਅਰਜਨ ਵੇਦ ਤਿੰਨ ਗੁਣਾਂ ਦੀ ਗੱਲ ਕਰਦੇ ਨੇ ਸੰਸਾਰ ਦੀ ਗੱਲ ਕਰਦੇ ਨੇ ਤੂੰ ਮੇਰੀ ਗੱਲ ਸੁਣ ਜੋ ਮੈਂ ਕਹਿ ਰਿਹਾ ਇਸ ਨੂੰ ਮੰਨ ਜੋ ਮੈਂ ਕਹਿ ਰਿਹਾ ਉਸ ਨਾਲ ਜੁੜੋ ਕਿਉਂਕਿ ਵੇਦ ਸੰਸਾਰ ਦੀ ਗੱਲ ਕਰਦੇ ਨੇ ਦਰਅਸਲ ਸੰਸਾਰ ਵੀ ਆਪਣੇ ਥਾਂ ਦੇ ਉੱਤੇ ਇਤਨਾ ਮਹਾਨ ਹੈ ਕਿ ਇਹਦੀ ਵੀ ਖੋਜ ਹੋਣੀ ਚਾਹੀਦੀ ਹੈ ਔਰ ਖੋਜ ਕਰਨ ਦਿੱਤੇ ਬ੍ਰਹਮਾ ਚੱਲਿਆ ਉਸਦਾ ਸ਼ੌਕ ਸੀ ਉਸਦੀ ਇਹ ਬੁੱਕ ਸੀ ਜੀਵਨ ਦੀ ਬਹੁ ਪੱਖੀ ਖੋਜ ਬ੍ਰਹਮੇ ਨੇ ਕੀਤੀ ਸੰਗੀਤ ਦਾ ਜਨਮਦਾਤਾ ਬ੍ਰਹਮਾ ਹੈ ਕਵਿਤਾ ਦਾ ਜਨਮਦਾਤਾ ਬ੍ਰਹਮਾ ਹੈ ਆਯੁਰਵੇਦਿਕ ਦਾ ਜਨਮਦਾਤਾ ਬ੍ਰਹਮਾ ਹੈ 84 ਲੱਖ ਜੂਨ ਦਾ ਗਿਆਨ ਦੇਣ ਵਾਲਾ ਬ੍ਰਹਮਾ ਹੈ ਮਨ ਦੀਆਂ ਹਾਲਤਾਂ 9 ਨੇ ਰੰਗ 9 ਨੇ ਸੁਰਾਂ 7 ਨੇ ਜ਼ਬਾਨ ਦੇ ਰਸ 6 ਨੇ ਇਸ ਤਰੀਕੇ ਦੀ ਖੋਜ ਵੀ ਬ੍ਰਹਮਾ ਕਰਦਾ ਰਿਹਾ ਔਰ ਬਹੁ ਪੱਖੀ ਖੋਜ ਉਸਨੇ ਜਗਤ ਦੇ ਸਾਹਮਣੇ ਰੱਖੀ ਕਿਉਂਕਿ ਦਿਮਾਗ ਆਪ ਦੇ ਕੋਲ ਦਾਰਸ਼ਨਿਕ ਦਾ ਸੀ ਫਿਲੋਸਫਰ ਦਾ ਸੀ ਆਪ ਦੀਆਂ ਬਾਰੀਕ ਗੱਲਾਂ ਹਰ ਮਨੁੱਖ ਦੀ ਸਮਝ ਵਿਚ ਨਾ ਆਈਆਂ ਇਸ ਵਾਸਤੇ ਬ੍ਰਹਮੇ ਦੀ ਪ੍ਰਤਿਸ਼ਠਾ ਸਾਡੇ ਦੇਸ਼ ਵਿਚ ਕੋਈ ਬਹੁਤ ਨਹੀਂ ਹੋ ਸਕੀ ਉਹਦੇ ਕੋਈ ਬਹੁਤੇ ਮੰਦਰ ਸਾਡੇ ਦੇਸ਼ ਵਿਚ ਨਹੀਂ ਬਣ ਸਕੇ ਜਿਸ ਤਰ੍ਹਾਂ ਕਦਮ ਕਦਮ ਦੇ ਉੱਤੇ ਵਿਸ਼ਨੂੰ ਦੇ ਮੰਦਰ ਨੇ ਇਸ ਤਰ੍ਹਾਂ ਦੇ ਕਦਮ ਕਦਮ ਦੇ ਉੱਤੇ ਬ੍ਰਹਮੇ ਦੇ ਮੰਦਰ ਨਹੀਂ ਨੇ ਕਾਰਨ ਕੀ ਸੀ ਉਹ ਦਾਰਸ਼ਨਿਕ ਸੀ ਫਿਲਾਸਫਰ ਸੀ ਇਤਨੀ ਗਹਿਰੀ ਗੱਲ ਕਰਦਾ ਸੀ ਗਾਵੇ ਕੋ ਵਿਦਿਆ ਵਿਖਮ ਵਿਚਾਰ ਇਤਨੀ ਵਿਖੜੀ ਵਿਦਿਆ ਅੱਗੋਂ ਰੱਖਦਾ ਸੀ ਲੋਕਾਂ ਦੀ ਸਮਝ ਤੋਂ ਪਰੇ ਦੀ ਗੱਲ ਸੀ ਸੰਸਾਰ ਦੀ ਸਮਝ ਤੋਂ ਪਰੇ ਦੀ ਗੱਲ ਸੀ ਔਰ ਪਰੇ ਦੀ ਗੱਲ ਇਸ ਵਾਸਤੇ ਕਰਦਾ ਸੀ ਕਿ ਮਨੁੱਖਾਂ ਦੇ ਅੰਦਰ ਪਰੇ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ ਦੂਰ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ ਮਨੁੱਖ ਦਾ ਦਿਮਾਗ ਜਿੱਥੇ ਹੈ ਉੱਥੇ ਤੱਕ ਦੀ ਹੀ ਗੱਲ ਕੀਤੀ ਜਾਏ ਤਾਂ ਮਨੁੱਖ ਦਾ ਦਿਮਾਗ ਅੱਗੇ ਨਹੀਂ ਜਾ ਸਕਦਾ ਅੱਗੇ ਬਾਰੇ ਨਹੀਂ ਸੋਚੇਗਾ ਤਾਂ ਬਹੁਤ ਅੱਗੇ ਦੀ ਗੱਲ ਬ੍ਰਹਮਾ ਕਰਦਾ ਸੀ ਇਸ ਵਾਸਤੇ ਉਸਦੇ ਆਲੇ ਦੁਆਲੇ ਕੋਈ ਬਹੁਤੀ ਮਨੁੱਖਤਾ ਇਕੱਠੀ ਨਹੀਂ ਹੋ ਸਕੀ ਉਸਦੀ ਪੂਜਾ ਵੀ ਸਾਡੇ ਦੇਸ਼ ਵਿਚ ਕੋਈ ਬਹੁਤ ਵੱਡੇ ਪੱਧਰ ਤੇ ਨਹੀਂ ਹੋ ਸਕੀ ਔਰ ਉਸਦੇ ਬਹੁਤ ਸਾਰੇ ਮੰਦਰ ਵੀ ਨਹੀਂ ਬਣ ਸਕੇ ਇਸ ਦਾ ਨੁਕਤਾ ਨਿਗਾਹ ਜੋ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਾ ਕਰਦੇ ਨੇ ਗਾਵੇ ਕੋ ਗੁਣ ਵਡਿਆਈ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਤੀਸਰਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ ਸ਼ੰਕਰ ਨੇ ਇਨ੍ਹਾਂ ਦਾ ਨੁਕਤਾ ਨਿਗਾਹ ਵਿਸ਼ਨੂੰ ਤੇ ਬ੍ਰਹਮੇ ਨਾਲੋਂ ਬਿਲਕੁਲ ਨਿਆਰਾ ਸੀ ਉਨ੍ਹਾਂ ਨੇ ਜਿਸ ਢੰਗ ਦਾ ਗਿਆਨ ਜਗਤ ਦੇ ਸਾਹਮਣੇ ਰੱਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਨ੍ਹਾਂ ਦਾ ਜ਼ਿਕਰ ਕਰਦੇ ਨੇ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਸ਼ਿਵ ਜੀ ਦੇ ਗਾਉਣ ਦਾ ਢੰਗ ਇਹ ਸੀ ਗਾਵੇ ਕੋ ਸਾਜ ਕਰੇ ਤਨ ਖੇ ਵੀ ਪਰਮਾਤਮਾ ਤਨ ਦੀ ਸਾਜਨਾ ਕਰਕੇ ਫਿਰ ਖੇ ਕਰ ਦਿੰਦਾ ਜੀਵਨ ਬਣਾ ਕੇ ਫਿਰ ਢਾਹ ਦਿੰਦਾ ਮੌਤ ਹੀ ਮੌਤ ਹੈ ਸਮਗਰ ਜੀਵਨ ਵਿਚ ਇੱਥੇ ਸੂਰਜ ਬਣਦੇ ਨੇ ਬੁੱਝ ਜਾਂਦੇ ਨੇ ਇੱਥੇ ਧਰਤੀਆਂ ਬਣਦੀਆਂ ਨੇ ਮਿਟ ਜਾਂਦੇ ਨੇ ਇੱਥੇ ਮੌਸਮੇ ਬਹਾਰ ਆਉਂਦਾ ਹੈ ਖਜ਼ਾਂ ਆ ਜਾਂਦੀ ਹੈ ਇੱਥੇ ਮਨੁੱਖ ਜੰਮਦੇ ਨੇ ਮਰ ਜਾਂਦੇ ਨੇ ਮੌਤ ਹੀ ਮੌਤ ਹੈ ਅੰਤ ਹੀ ਅੰਤ ਹੈ ਅੰਤ ਦਾ ਦ੍ਰਿਸ਼ ਜਗਤ ਦੇ ਸਾਹਮਣੇ ਸ਼ੰਕਰ ਨੇ ਰੱਖਿਆ ਕਈ ਦਫ਼ਾ ਮੁਰਦਿਆਂ ਦੀ ਖੋਪੜੀਆਂ ਦੀ ਮਾਲਾ ਗਲ ਵਿਚ ਪਾ ਲੈਂਦਾ ਸੀ ਸਿਰਫ ਇਸ ਵਾਸਤੇ ਲੋਕਾਂ ਨੂੰ ਪਤਾ ਚੱਲੇ ਕਿ ਮਨੁੱਖ ਦਾ ਅੰਜਾਮ ਇਹ ਹੀ ਹੈ ਉਹ ਆਪਣੇ ਤਨ ਦੇ ਉੱਤੇ ਰਾਖ ਮਲ ਲੈਂਦਾ ਸੀ ਸਵਾਸ ਮਲ ਲੈਂਦਾ ਸੀ ਸਵਾ ਮਲ ਕੇ ਭਰਮਣ ਕਰਦਾ ਸੀ ਸਿਰਫ ਇਸ ਵਾਸਤੇ ਕਿ ਆਖਿਰ ਤਨ ਨੇ ਸਵਾ ਹੋ ਜਾਣਾ ਹੈ ਰਾਖ ਹੋ ਜਾਣਾ ਹੈ ਮਿੱਟੀ ਹੋ ਜਾਣਾ ਹੈ ਧੂੜ ਹੋ ਜਾਣਾ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਔਰ ਸ਼ਿਵ ਜੀ ਅਕਸਰ ਆਪਣੀ ਸਮਾਧੀ ਸ਼ਮਸ਼ਾਨ ਘਾਟ ਤੇ ਲਾਉਂਦਾ ਸੀ ਉੱਥੇ ਬੈਠਦਾ ਸੀ ਤਾਂ ਕਿ ਮੌਤ ਚੇਤੇ ਰਹੇ ਉਨ੍ਹਾਂ ਦਾ ਕਹਿਣਾ ਸੀ ਜਿਸ ਨੂੰ ਆਪਣਾ ਅੰਤ ਚੇਤੇ ਨਹੀਂ ਉਹ ਬੇਅੰਤ ਤੱਕ ਨਹੀਂ ਜਾ ਸਕੇਗਾ ਬੇਅੰਤ ਤੱਕ ਪਹੁੰਚਣ ਵਾਸਤੇ ਮਨੁੱਖ ਨੂੰ ਆਪਣਾ ਅੰਤ ਦਿਖਾਈ ਦੇਣਾ ਚਾਹੀਦਾ

0: ਸਾਡੇ ਦੇਸ਼ ਦੇ ਪ੍ਰਚਲਿਤ ਹੁੰਦੀਆਂ। ਸੰਸਾਰ ਦੇ ਫਸੇ ਹੋਏ ਰਸਕ ਮਨੁੱਖਾਂ ਨੂੰ ਵਿਸ਼ਨੂੰ ਦੀ ਗੱਲ ਬਹੁਤ ਚੰਗੀ ਲੱਗੀ ਔਰ ਉਹ ਵਿਸ਼ਨੂੰ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅੱਜ ਵੀ ਅਸੀਂ ਦੇਖਦੇ ਹਾਂ ਕਿ ਬਹੁਤਾ ਵਪਾਰੀ ਤਬਕਾ ਕਿਸੇ ਹੱਦ ਤੱਕ ਲਕਸ਼ਮੀ ਨਾਰਾਇਣ ਦੀ ਹੀ ਪੂਜਾ ਕਰਦਾ। ਸੰਸਾਰ ਤੋਂ ਉਪਰਾਮ ਬੰਦਿਆਂ ਨੇ ਸ਼ਿਵਜੀ ਦਾ ਦਾਮਨ ਪਕੜਿਆ ਔਰ ਉਨ੍ਹਾਂ ਨੂੰ ਸ਼ਿਵਜੀ ਦੀ ਗੱਲ ਬਹੁਤ ਚੰਗੀ ਲੱਗੀ ਕਿ ਮੌਤ ਹੀ ਮੌਤ ਹੈ ਸੰਸਾਰ ਵਿਚ, ਸਭ ਕੁਝ ਰਾਖ ਹੋ ਜਾਂਦਾ, ਸਭ ਕੁਝ ਮਿਟ ਜਾਂਦਾ, ਸਭ ਕੁਝ ਦਾ ਅੰਤ ਹੋ ਜਾਂਦਾ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਇਸ ਤਰ੍ਹਾਂ ਦੇ ਉਪਰਾਮ ਬੰਦੇ ਜੋ ਸੰਸਾਰ ਤੋਂ ਬਿਲਕੁਲ ਬੇਜ਼ਾਰ ਸਨ ਉਹ ਸ਼ਿਵਜੀ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅਵਧੂਤ ਲੋਕ, ਸੰਸਾਰ ਤੋਂ ਬੈਰਾਗੀ ਤਿਆਗੀ ਮਨੁੱਖ ਸਾਰੇ ਸ਼ਿਵਜੀ ਦਾ ਦਾਮਨ ਪਕੜ ਕੇ ਚੱਲਣ ਲੱਗੇ। ਸੰਸਾਰ ਵਿਚ ਰਸ ਮਾਣਨ ਵਾਲੇ, ਸੰਸਾਰ ਵਿਚ ਹੀ ਰਹਿਣ ਵਾਲੇ ਐਸੇ ਮਨੁੱਖਾਂ ਨੂੰ ਵਿਸ਼ਨੂੰ ਬਹੁਤ ਅੱਛੇ ਲੱਗੇ, ਲੇਕਿਨ ਬ੍ਰਹਮੇ ਨਾਲ ਕੋਈ ਬਹੁਤੀ ਮਨੁੱਖਤਾ ਨੇ ਸਾਥ ਨਾ ਜੋੜਿਆ, ਕਿਉਂਕਿ ਉਹਦੀ ਗੱਲ ਵਿਦਿਆ ਤੇ ਖੜੀ ਸੀ, ਗਿਆਨ ਤੇ ਖੜੀ ਸੀ, ਅਕਲ ਦੀਆਂ ਖੋਜਾਂ ਤੇ ਖੜੀ ਸੀ। ਇਸ ਵਾਸਤੇ ਆਮ ਸਾਧਾਰਨ ਮਨੁੱਖ ਬ੍ਰਹਮਾ ਦੀ ਪਕੜ ਤੋਂ ਪਰੇ ਰਿਹਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ, ਉਨ੍ਹਾਂ ਦਾ ਫਰਮਾਨ ਹੈ ਕਿ ਇਕ ਦ੍ਰਿਸ਼ਟੀ ਨਾਲ ਗੱਲ ਨਹੀਂ ਬਣੇਗੀ, ਕਿਉਂਕਿ ਪ੍ਰਮਾਤਮਾ ਅਨੰਤ ਗੁਣਾਂ ਦਾ ਮਾਲਕ ਹੈ, ਅਨੰਤ ਸ਼ਕਤੀਆਂ ਦਾ ਮਾਲਕ ਹੈ, ਅਨੰਤ ਕਲਾ ਦਾ ਮਾਲਕ ਹੈ। ਬਹੁ ਪੱਕੀ ਜਾਤ ਪ੍ਰਮਾਤਮਾ ਤੇ ਨਾਲ ਨਹੀਂ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਥਮ ਜਿਹੜੀ ਪਹਿਲੀ ਗੱਲ ਕੀਤੀ ਉਹ ਤੇ ਹੈ ਇਹ, ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ, ਹੋਏ ਸਬਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਇਹ ਬੰਦੇ ਪਹਿਲੇ ਤੂੰ ਮੌਤ ਨੂੰ ਕਬੂਲ ਕਰ ਲੈ, ਆਪਣਾ ਅੰਤ ਕਬੂਲ ਕਰ, ਤਾਂ ਹੀ ਮੈਂ ਤੈਨੂੰ ਬੇਅੰਤ ਦੇ ਦੇਸ਼ ਲੈ ਜਾ ਸਕਾਂਗਾ। ਪਹਿਲਾ ਅੰਤ ਤੈਨੂੰ ਕਬੂਲ ਹੋਵੇ, ਪ੍ਰਥਮ ਮੌਤ ਤੈਨੂੰ ਕਬੂਲ ਹੋਵੇ, ਇੱਕ ਨਜ਼ਰੀਆ ਸਾਹਮਣੇ ਰੱਖ ਕੇ ਫਿਰ ਸਾਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਨਿਰਾ ਕਾਲ ਦਾ ਰੂਪ ਹੀ ਨਹੀਂ, ਨਿਰਾ ਮੌਤ ਦਾ ਰੂਪ ਹੀ ਨਹੀਂ, ਬਲਕਿ ਉਹ ਤੇ ਬਹੁਤ ਵੱਡਾ ਦਾਤਾ ਹੈ, ਬੜਾ ਦਿਆਲੂ ਹੈ, ਔਰ ਉਸਨੇ ਬਹੁਤ ਕੁਛ ਦਿੱਤਾ ਹੈ। ਕੀ ਕੁਛ ਦਿੱਤਾ ਹੈ? ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਇਹ ਸਭ ਕੁਛ ਤੇਰੀ ਦੇਣ ਹੈ, ਤੂੰ ਸਾਡੀ ਝੋਲੀ ਦੇ ਚ ਪਾਈਏ, ਤੂੰ ਤੇ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ ਹੈ। ਪਰ ਸਾਹਿਬਾਂ ਦਾ ਐਸਾ ਕਹਿਣਾ ਹੈ ਕਿ ਦਾਤ ਵਿਚ ਬੰਦਾ ਫਸ ਨਾ ਜਾਏ, ਕਿਧਰੇ ਦਾਤਾਂ ਵਿਚ ਫਸ ਕੇ ਦਾਤੇ ਨੂੰ ਭੁੱਲ ਨਾ ਜਾਏ। ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਖ ਖਾਨਾ ਹੈ, ਧਨ ਸੰਪਦਾ ਨੂੰ ਵੇਖ ਕੇ, ਧੀਆਂ ਪੁੱਤਰਾਂ ਨੂੰ ਵੇਖ ਕੇ, ਮਹਿਲ ਮਾੜੀਆਂ ਨੂੰ ਵੇਖ ਕੇ ਕਿਧਰੇ ਦਾਤੇ ਨੂੰ ਭੁੱਲ ਨਾ ਜਾਏ, ਤੋ ਉਸ ਨੂੰ ਆਪਣੀ ਮੌਤ ਚੇਤੇ ਰੱਖਣੀ ਚਾਹੀਦੀ। ਪਰ ਮੌਤ ਨੂੰ ਚੇਤੇ ਰੱਖ ਕੇ ਕਿਧਰੇ ਇਤਨਾ ਹੀ ਉਪਰਾਮ ਨਾ ਹੋ ਜਾਏ ਕਿ ਸੰਸਾਰ ਤੋਂ ਬਿਲਕੁਲ ਕਿਨਾਰਾ ਕਸ਼ ਹੋ ਜਾਏ, ਤੋ ਸਾਹਿਬ ਕਹਿੰਦੇ ਨਹੀਂ, ਆਪਣੀ ਅਕਲ ਦਾ ਵੀ ਪ੍ਰਯੋਗ ਕਰੇ, ਆਪਣੀ ਬੁੱਧੀ ਦਾ ਪ੍ਰਯੋਗ ਕਰੇ, ਬੁੱਧੀ ਦੇ ਆਸਰੇ ਵਿਚ ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਤੋਂ ਉੱਚਾ ਹੋਵੇ। ਇਸ ਵਾਸਤੇ ਗੁਰੂ ਨਾਨਕ ਨੇ ਨਾਰਾ ਲਾਇਆ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਂ, ਜ਼ਿੰਦਗੀ ਦੇ ਹਰ ਪਹਿਲੂ ਵਿਚ ਤੂੰ ਅਕਲ ਦਾ ਪ੍ਰਯੋਗ ਕਰ, ਪਰ ਮੇਰੀ ਕੋਰੀ ਅਕਲ ਦਾ ਪ੍ਰਯੋਗ ਨਾ ਕਰ। ਐਸਾ ਨਾ ਹੋਵੇ ਕਿ ਅਕਲ ਬਾਰੀਕ ਹੋਈ ਜਾਤੀ ਹੈ, ਰੂਹ ਤਾਰੀਕ ਹੋਈ ਜਾਤੀ ਹੈ। ਕਈ ਦਫਾ ਮਨੁੱਖ ਫਿਲਸਫੇ ਦੀਆਂ ਗੁੰਝਲਦਾਰ ਗੱਲਾਂ ਵਿਚ ਐਸਾ ਫਸਦਾ ਹੈ ਕਿ ਜ਼ਿੰਦਗੀ ਦੀ ਹਕੀਕਤ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਇਹ ਤਿੰਨੇ ਹੀ ਗੱਲਾਂ ਇਕੱਠੀਆਂ ਹੀ ਤੈਨੂੰ ਚੇਤੇ ਹੋਣ, ਤੂੰ ਗਿਆਨੀ ਬਣ, ਬੁੱਧੀਮਾਨ ਬਣ, ਆਲਮ ਬਣ, ਲੇਕਿਨ ਇਲਮ ਵਿਚ ਖੋ ਨਾ ਜਾਵੇ, ਤੈਨੂੰ ਮੌਤ ਚੇਤੇ ਹੋਵੇ। ਪਰ ਮੌਤ ਚੇਤੇ ਹੋਵੇ ਕਿਧਰੇ ਤੂੰ ਇਤਨਾ ਉਪਰਾਮ ਨਾ ਹੋ ਜਾਵੇਂ ਕਿ ਸੰਸਾਰ ਤੋਂ ਕਿਨਾਰਾ ਕਸ਼ੀ ਕਰ ਲਵੇ, ਪ੍ਰਮਾਤਮਾ ਤੈਨੂੰ ਇੱਕ ਦਾਤੇ ਦੇ ਰੂਪ ਵਿਚ ਦਿਖਾਈ ਦੇਵੇ, ਔਰ ਜੋ ਕੁਛ ਤੇਰੇ ਕੋਲ ਹੈ ਇਹ ਉਸਦੀ ਦਿੱਤੀ ਹੋਈ ਤੈਨੂੰ ਨਿਸ਼ਾਨੀ ਪ੍ਰਤੀਤ ਹੋਵੇ, ਇਸ ਨਿਸ਼ਾਨੀ ਨੂੰ ਵੇਖ ਕੇ ਤੂੰ ਦਾਤੇ ਦਾ ਚਿੰਤਨ ਕਰ ਸਕੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ ਹੈ ਕਿ ਇਸ ਤਰ੍ਹਾਂ ਦੀਆਂ ਕਥਨੀਆਂ ਸੰਸਾਰ ਵਿਚ ਬਹੁਤ ਸਾਰੀਆਂ ਨੇ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਆਜੂਨੀ ਸਹਿਬੁ। ਗੁਰ ਪ੍ਰਸਾਦ ਅਨੰਤ ਰੂਪ ਤੇ ਅਨੰਤ ਗੁਣਾਂ ਦਾ ਮਾਲਕ ਸਾਧਕਾਂ ਦੀ ਦ੍ਰਿਸ਼ਟੀ ਚ ਜਿਸ ਜਿਸ ਢੰਗ ਨਾਲ ਪ੍ਰਗਟ ਹੋਇਆ ਸਾਧਕ ਲੋਕਾਂ ਨੇ ਉਸੇ ਉਸੇ ਢੰਗ ਨਾਲ ਉਸ ਪਰਮ ਸ਼ਕਤੀ ਦੇ ਗੀਤ ਗਾਏ ਉਹਦੀ ਉਸਤਤੀ ਕੀਤੀ ਕਿਉਂਕਿ ਉਹ ਹਰ ਪਲ ਹਰ ਛਿਨ ਨਵਾਂ ਹੈ ਔਰ ਅਨੇਕਾਂ ਰੂਪ ਨੇ ਇਸ ਵਾਸਤੇ ਪਰਿਪੂਰਨ ਪ੍ਰਮਾਤਮਾ ਦੇ ਅਨੇਕਾਂ ਨਾਮ ਪੈ ਗਏ ਸਾਹਿਬ ਫਰਮਾਨ ਕਰਦੇ ਨੇ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ ਕਿਸੇ ਨੂੰ ਐਸਾ ਦਿਖਾਈ ਦਿੱਤਾ ਕਿ ਉਹ ਰਮਿਆ ਹੋਇਆ ਜਦ ਐਸਾ ਦਿਖਾਈ ਦਿੱਤਾ ਤੋ ਰਸਨਾ ਤੋਂ ਨਿਕਲਿਆ ਰਾਮ ਜਦ ਐਸਾ ਕਿਸੇ ਨੂੰ ਪ੍ਰਤੀਤ ਹੋਇਆ ਕਿ ਸੰਸਾਰ ਵਿਚ ਰਹਿੰਦਾ ਹੋਇਆ ਉਹ ਸੰਸਾਰ ਤੋਂ ਪਰੇ ਹੈ ਤੋ ਨਿਰੰਜਨ ਸ਼ਬਦ ਰਸਨਾ ਤੇ ਆ ਗਏ ਜਦ ਇਹ ਦੇਖਿਆ ਕਿ ਉਸ ਵਿਚ ਖੇਚੀ ਨਹੀਂ ਕਸ਼ਿਸ਼ ਨਹੀਂ ਹੈ ਉਸ ਵਿਚ ਸੰਸਾਰ ਦੀ ਪਕੜ ਉਸ ਵਿਚ ਨਹੀਂ ਹੈ ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਦੀ ਮੋਹ ਮਮਤਾ ਉਸ ਵਿਚ ਨਹੀਂ ਤਾਂ ਸੁਭਾਵਕ ਸ਼ਬਦ ਨਿਕਲਿਆ ਕ੍ਰਿਸ਼ਨ ਜਦ ਐਸਾ ਦਿਸਿਆ ਕਿ ਉੱਥੇ ਕਰਤਾ ਹੈ ਕ੍ਰਿਤ ਨਹੀਂ ਹੈ ਤੋ ਰਸਨਾ ਦੇ ਚੋਂ ਨਿਕਲਿਆ ਕਰਤਾਰ ਜਦ ਐਸਾ ਪ੍ਰਤੀਤ ਹੋਇਆ ਉਸਦਾ ਕੋਈ ਆਕਾਰ ਹੀ ਨਹੀਂ ਹੈ ਉਸਦਾ ਕੋਈ ਵਜੂਦ ਹੀ ਨਹੀਂ ਹੈ ਉਹ ਤੇ ਇੱਕ ਪਰਮ ਸ਼ਕਤੀ ਹੈ ਤੋ ਰਸਨਾ ਦੇ ਚੋਂ ਸੁਭਾਵਕ ਨਾਮ ਨਿਕਲਿਆ ਨਿਰੰਕਾਰ ਤੇ ਜਦ ਐਸਾ ਮਹਿਸੂਸ ਹੋਇਆ ਕਿ ਉਹ ਤੇ ਇੱਕ ਆਸ਼ਚਰਜ ਰੂਪ ਹੈ ਤੇ ਜਿਹੜਾ ਉਸਦੇ ਨੇੜੇ ਜਾਂਦਾ ਹੈ ਉਸਦਾ ਅੰਧਕਾਰ ਦੂਰ ਹੋ ਕੇ ਉਸ ਨੂੰ ਪ੍ਰਕਾਸ਼ ਮਿਲਦਾ ਹੈ ਉਸ ਨੂੰ ਚਾਨਣਾ ਮਿਲਦਾ ਹੈ ਤਾਂ ਸੁਭਾਵਕ ਸ਼ਬਦ ਨਿਕਲਿਆ ਵਾਹਿਗੁਰੂ ਇਸੇ ਤਰੀਕੇ ਨਾਲ ਬੋਲੀ ਦੇ ਆਧਾਰ ਤੇ ਮਜ਼ਬਾਂ ਦੇ ਆਧਾਰ ਤੇ ਵੱਖ ਵੱਖ ਬਣੀ ਹੋਈ ਸੰਸਕ੍ਰਿਤੀ ਦੇ ਆਧਾਰ ਤੇ ਪਰਮਾਤਮਾ ਦੇ ਵੱਖ ਵੱਖ ਨਾਮ ਸੰਸਾਰ ਵਿਚ ਪ੍ਰਗਟ ਹੋਏ ਔਰ ਉਹਦੇ ਵੱਖ ਵੱਖ ਰੂਪ ਦੀ ਚਰਚਾ ਧਰਮ ਗ੍ਰੰਥਾਂ ਵਿਚ ਹੋਈ ਇਤਨੀ ਗੱਲ ਸਪਸ਼ਟ ਹੈ ਕਿ ਹਰ ਬੰਦੇ ਕੋਲ ਦ੍ਰਿਸ਼ਟੀ ਵੱਖ ਵੱਖ ਹੈ ਔਰ ਆਪਣੀ ਦ੍ਰਿਸ਼ਟੀ ਦੇ ਮੁਤਾਬਕ ਹੀ ਮਨੁੱਖ ਸੰਸਾਰ ਨੂੰ ਵੇਖਦਾ ਹੈ ਨਿਰੰਕਾਰ ਨੂੰ ਵੇਖਦਾ ਹੈ ਇੱਕ ਤਸਵੀਰ ਦੇ ਕੇ ਅਗਾਂਹ ਚਲਾਂਗੇ ਇੱਕ ਦਰਖਤ ਦੇ ਥੱਲੇ ਪੰਜ ਸੱਤ ਮਨੁੱਖ ਵਿਸ਼ਰਾਮ ਕਰ ਰਹੇ ਨੇ ਦੁਪਹਿਰ ਦੇ ਵਕਤ ਉਹਨਾਂ ਦੇ ਵਿੱਚੋਂ ਇੱਕ ਨਿਰਤਕਾਰ ਹੈ ਇੱਕ ਸੰਗੀਤਕਾਰ ਹੈ ਇੱਕ ਉਦਾਸੀ ਸੰਤ ਹੈ ਇੱਕ ਨੌਜਵਾਨ ਹੈ ਜਿਹੜਾ ਹੁਣੇ ਕਿਧਰੇ ਘਰੋਂ ਲੜ ਕੇ ਆਇਆ ਹੈ ਬੜਾ ਦੁਖੀ ਹੈ ਬਹੁਤ ਬੇਚੈਨ ਹੈ ਆਰਾਮ ਕਰ ਰਹੇ ਇਨ੍ਹਾਂ ਮਨੁੱਖਾਂ ਵਿੱਚੋਂ ਇੱਕ ਲੱਕੜ ਦਾ ਵਪਾਰੀ ਹਵਾ ਦੇ ਤੇਜ਼ ਝੋਂਕੇ ਜਿਉਂ ਦਰਖਤ ਨਾਲ ਛੂੰਹਦੇ ਨੇ ਦਰਖਤ ਦੀਆਂ ਟਹਿਣੀਆਂ ਝੂਲਦੀਆਂ ਨੇ ਜਿਹੜਾ ਨਿਰਤਕਾਰ ਸੀ ਉਹ ਨਿਰਤ ਦੀ ਦੁਨੀਆਂ ਵਿੱਚ ਖੋ ਜਾਂਦਾ ਹੈ ਉਹ ਕਹਿੰਦਾ ਹੈ ਕਿ ਮੈਥੋਂ ਵੀ ਜ਼ਿਆਦਾ ਇਹ ਸੁੰਦਰ ਦਰਖਤ ਨਿਰਤ ਕਰ ਰਿਹਾ ਹੈ ਇਹਦੀ ਸ਼ਾਖਾਂ ਵਿੱਚ ਕਿਤਨੀ ਲਚਕ ਹੈ ਇਹਦੇ ਪੱਤੇ ਕਿਸ ਢੰਗ ਨਾਲ ਝੂਮ ਰਹੇ ਨੇ ਨਿਰਤ ਵੇਖ ਕੇ ਦਰਖਤ ਦਾ ਉਹ ਨਿਰਤਕਾਰ ਬਿਸਮਾਤ ਦੀ ਦੁਨੀਆਂ ਚ ਖੋ ਜਾਂਦਾ ਉਹਨੂੰ ਦਰਖਤ ਨੱਚਦਾ ਹੋਇਆ ਪ੍ਰਤੀਤ ਹੁੰਦਾ ਹੈ ਦੂਸਰਾ ਸੰਗੀਤਕਾਰ ਹੈ ਜਦ ਪਵਨ ਦੇ ਤੇਜ਼ ਝੋਂਕੇ ਦਰਖਤ ਨਾਲ ਸਪਰਸ਼ ਕਰਦੇ ਨੇ ਸ਼ਾਂ ਸ਼ਾਂ ਦੀ ਆਵਾਜ਼ ਬੁਲੰਦ ਆਉਂਦੀ ਹੈ ਉਹ ਸੰਗੀਤਕਾਰ ਸਰਗਮ ਦੀ ਦੁਨੀਆਂ ਚ ਖੋ ਜਾਂਦਾ ਸੁਰਾਂ ਦੀ ਦੁਨੀਆਂ ਚ ਖੋ ਜਾਂਦਾ ਸੰਗੀਤ ਦੀ ਦੁਨੀਆਂ ਚ ਖੋ ਜਾਂਦਾ ਬਿਸਮਾਦ ਹੋ ਜਾਂਦਾ ਕਹਿੰਦਾ ਹੈ ਸਿਰਫ ਮੈਂ ਹੀ ਨਹੀਂ ਗਾਉਂਦਾ ਇਹ ਦਰਖਤ ਵੀ ਗਾਉਂਦਾ ਗੀਤ ਸੰਗੀਤ ਇਹਦੇ ਵਿੱਚੋਂ ਵੀ ਨਿਕਲਦਾ ਨਿਰਤਕਾਰ ਨੂੰ ਐਸਾ ਪ੍ਰਤੀਤ ਹੋਇਆ ਦਰਖਤ ਨੱਚ ਰਿਹਾ ਪਰ ਸੰਗੀਤਕਾਰ ਨੂੰ ਐਸਾ ਪ੍ਰਤੀਤ ਹੋਇਆ ਜੈਸੇ ਪੱਤੇ ਪੱਤੇ ਦੇ ਚੋਂ ਸੰਗੀਤ ਦਾ ਜਨਮ ਹੋ ਰਿਹਾ ਉਦਾਸੀਨ ਮਹਾਤਮਾ ਲੇਟਿਆ ਹੋਇਆ ਉਹ ਦੇਖਦਾ ਹੈ ਦਰਖਤ ਦੀ ਤਰਫ ਇੱਕ ਸੁੱਕਾ ਪੱਤਾ ਤੇਜ਼ ਹਵਾ ਦੇ ਝੌਂਕੇ ਨਾਲ ਟੁੱਟ ਕੇ ਜ਼ਮੀਨ ਤੇ ਆ ਗਿਰਦਾ ਹੈ ਅੱਖਾਂ ਵਿੱਚ ਹੰਝੂ ਆ ਗਏ ਸੰਤ ਦੇ ਔਰ ਕਹਿੰਦਾ ਇੱਕ ਦਿਨ ਸੰਸਾਰ ਦੇ ਦਰਖਤ ਨਾਲੋਂ ਮੈਂ ਇਸ ਤਰ੍ਹਾਂ ਟੁੱਟ ਜਾਵਾਂਗਾ ਜਿਵੇਂ ਕਿ ਪੱਤਾ ਟੁੱਟੇ ਜਿਵੇਂ ਹੁਣ ਪੱਤੇ ਦਾ ਜੁੜਨਾ ਇਸ ਦਰਖਤ ਨਾਲ ਬੜਾ ਔਖਾ ਹੈ ਤਿਵੇਂ ਮਰੇ ਹੋਏ ਮਨੁੱਖ ਦਾ ਮੁੜ ਕੇ ਕੁਟੰਬ ਸੰਬੰਧੀਆਂ ਨਾਲ ਸੰਸਾਰ ਨਾਲ ਜੁੜਨਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਹੋਰ ਬੈਰਾਗ ਦੀ ਦੁਨੀਆਂ ਚ ਖੋ ਗਿਆ, ਹੋਰ ਸੰਸਾਰ ਤੋਂ ਉਪਰਾਮ ਹੋ ਗਿਆ। ਬਈ ਇੱਥੇ ਤੇ ਸਾਰੇ ਪੱਤੇ ਝੜ ਜਾਂਦੇ ਨੇ, ਇੱਥੇ ਪੱਤੇ ਸਦੀਵੀ ਦਰਖਤ ਨਾਲ ਨਹੀਂ ਰਹਿੰਦੇ, ਇੱਕ ਇੱਕ ਕਰਕੇ ਸਾਰਿਆਂ ਨੂੰ ਝੜਨਾ ਪੈਣਾ ਹੈ। ਇਸ ਵਾਸਤੇ ਕਿਸੇ ਪਰਮ ਖੋਜ, ਕਿਸੇ ਪਰਮ ਦੇਸ਼ ਦੀ ਅੰਦਰ ਤਲਬ ਰੱਖ ਕੇ ਅਗੰਮੀ ਦੁਨੀਆਂ ਵਿੱਚ ਖੋ ਗਿਆ ਇਹ ਸੰਤ। ਚੌਥਾ ਜੋ ਲੇਟਿਆ ਹੋਇਆ ਆਰਾਮ ਕਰ ਰਿਹਾ ਇਸ ਦਰਖਤ ਦੇ ਥੱਲੇ, ਉਹ ਇੱਕ ਵਪਾਰੀ ਹੈ ਲੱਕੜ ਦਾ। ਉਹ ਇਸ ਸੋਚਾਂ ਵਿੱਚ ਗਲਤਾਨ ਹੋ ਗਿਆ ਕਿ ਇਸ ਦਰਖਤ ਨੂੰ ਅਗਰ ਮੈਂ ਖਰੀਦ ਲਵਾਂ, ਇਹਦੇ ਚ ਇਮਾਰਤੀ ਲੱਕੜ ਕਿਤਨੀ ਨਿਕਲੇਗੀ, ਇਸ ਦੇ ਚ ਜਲਾਊ ਲੱਕੜ ਕਿਤਨੀ ਹੋਵੇਗੀ, ਔਰ ਇਸ ਦੇ ਚ ਜਿਹੜਾ ਬਾਕੀ ਦਾ ਮਲਬਾ ਹੈ ਸ਼ਾਖਾਂ, ਇਹਦਾ ਕੋਲਾ ਬਣ ਸਕੇਗਾ ਕਿ ਨਹੀਂ। ਮੈਂ ਕਿੰਨੇ ਦਾ ਇਹ ਦਰਖਤ ਖਰੀਦਾਂ, ਇਹ ਕਿਤਨੇ ਦਾ ਵਿਕੇਗਾ, ਮੈਨੂੰ ਕੀ ਕੁਛ ਬਚੇਗਾ ਦਰਖਤ ਨੂੰ ਵੇਖ ਕੇ ਵਪਾਰ ਦੀ ਦੁਨੀਆਂ ਵਿੱਚ ਖੋ ਕੇ। ਪੰਜਵਾਂ ਜੋ ਆਰਾਮ ਕਰ ਰਿਹਾ ਹੈ, ਇੱਕ ਨੌਜਵਾਨ ਹੈ, ਹੁਣੇ ਹੁਣੇ ਘਰੋਂ ਲੜ ਕੇ ਆਇਆ। ਹਵਾ ਦੇ ਤੇਜ਼ ਝੋਂਕਿਆਂ ਨਾਲ ਜਦ ਸ਼ਾਖਾਂ ਸ਼ਾਖਾਂ ਨਾਲ ਟਕਰਾਂਦੀਆਂ ਨੇ, ਪੱਤੇ ਪੱਤੇ ਨਾਲ ਟਕਰਾਂਦੇ ਨੇ, ਖੜਾਕ ਪੈਦਾ ਹੁੰਦਾ ਹੈ, ਕਹਿੰਦਾ ਹੈ ਝਗੜਾ ਤੇ ਇੱਥੇ ਵੀ ਸ਼ੁਰੂ ਹੈ। ਸ਼ਾਖਾਂ ਸ਼ਾਖਾਂ ਨਾਲ ਲੜ ਰਹੀਆਂ ਨੇ, ਪੱਤੇ ਪੱਤੇ ਨਾਲ ਲੜ ਰਹੇ ਨੇ। ਸਿਰਫ ਸਾਡੇ ਘਰ ਦੇ ਚ ਹੀ ਲੜਾਈ ਨਹੀਂ, ਇੱਥੇ ਦਰਖਤ ਵਿਚ ਵੀ ਬਹੁਤ ਵੱਡੀ ਲੜਾਈ ਹੈ। ਹੁਣ ਜੈਸੀ ਜੈਸੀ ਦ੍ਰਿਸ਼ਟੀ ਹੈ ਮਨੁੱਖ ਦੀ, ਵੈਸੀ ਵੈਸੀ ਸ੍ਰਿਸ਼ਟੀ ਦਿਖਾਈ ਦਿੰਦੀ ਹੈ। ਦਰਖਤ ਇੱਕੋ ਹੀ ਹੈ ਪਰ ਸਾਰਿਆਂ ਨੂੰ ਵੱਖ ਵੱਖ ਰੂਪ ਕਰਕੇ ਪ੍ਰਤੀਤ ਹੋ ਰਿਹਾ ਹੈ। ਸੰਸਾਰ ਤੇ ਇੱਕ ਹੈ ਲੇਕਿਨ ਨਜ਼ਰਾਂ ਵੱਖ ਵੱਖ ਹੋਣ ਕਰਕੇ ਨਜ਼ਾਰੇ ਵੱਖ ਵੱਖ ਦਿਖਾਈ ਦਿੰਦੇ ਨੇ। ਜੈਸੀ ਸ੍ਰਿਸ਼ਟੀ ਆਉਂਦੀ ਹੈ, ਜੈਸੀ ਦ੍ਰਿਸ਼ਟੀ ਆਉਂਦੀ ਹੈ, ਵੈਸੀ ਹੀ ਮਨੁੱਖ ਦੀ ਸ੍ਰਿਸ਼ਟੀ ਬਣ ਜਾਂਦੀ ਹੈ। ਵੱਖ ਵੱਖ ਸ੍ਰਿਸ਼ਟੀ ਕਰਕੇ ਹੀ ਪਰਮਾਤਮਾ ਦੇ ਅਨੇਕਾਂ ਰੂਪ ਜਗਤ ਵਿਚ ਪ੍ਰਚਲਿਤ ਹੋਏ। ਇਸਲਾਮ ਤੇ ਈਸਾਈਅਤ ਨੇ ਉਸ ਪਰਿਪੂਰਨ ਪਰਮਾਤਮਾ ਨੂੰ ਪਿਤਾ ਕਰਕੇ ਆਖਿਆ, ਫਾਦਰ ਕਹਿੰਦੇ ਨੇ, ਪਿਦਰ ਕਹਿੰਦੇ ਨੇ। ਸਮੁੱਚਾ ਇਸਲਾਮ ਕਹਿੰਦਾ ਉਹ ਜਿਹੜੀ ਪਰਮ ਸ਼ਕਤੀ ਹੈ ਉਹ ਪਿਦਰ ਹੈ, ਉਹ ਫਾਦਰ ਹੈ। ਦਰਅਸਲ ਅਗਰ ਅਸੀਂ ਪਰਮਾਤਮਾ ਨੂੰ ਸੰਬੰਧੀ ਬਣਾਉਣਾ ਚਾਹੀਏ, ਜੈਸੇ ਕਿ ਉਹ ਹੈ ਵੀ ਸਾਡਾ ਸੰਬੰਧੀ ਗੂੜ ਬੁਨਿਆਦੀ ਸੰਬੰਧੀ ਹੈ, ਤੇ ਕੋਈ ਸਾਡੇ ਕੋਲ ਪੁੱਛੇ ਤੁਸੀਂ ਪਰਮਾਤਮਾ ਨਾਲ ਸੰਬੰਧ ਸਥਾਪਨ ਕੀਤਾ ਹੈ, ਪਰ ਉਹ ਤੁਹਾਡਾ ਕਿਹੋ ਜਿਹਾ ਦਾ ਸੰਬੰਧੀ ਹੈ, ਕੌਣ ਲੱਗਦਾ, ਕੀ ਲੱਗਦਾ? ਜੈਸੇ ਨਾਲ ਚੱਲਦੇ ਹੋਏ ਮਨੁੱਖ ਬਾਰੇ ਕੋਈ ਪੁੱਛ ਲਵੇ ਕੌਣ ਹੈ, ਤੇ ਅਸੀਂ ਕਹਿ ਦਈਏ ਸੰਬੰਧੀ ਹੈ, ਪਰ ਇਹਦੇ ਨਾਲ ਸਵਾਲ ਦਾ ਸਹੀ ਮੈਨੇ ਜਵਾਬ ਨਹੀਂ ਮਿਲਦਾ। ਉਹ ਪੁੱਛ ਸਕਦਾ ਹੈ ਸੰਬੰਧੀ ਤੇ ਹੈ ਪਰ ਕੀ ਲੱਗਦਾ ਹੈ, ਪੁੱਤਰ ਲੱਗਦਾ ਹੈ, ਮਿੱਤਰ ਲੱਗਦਾ ਹੈ, ਭਰਾ ਲੱਗਦਾ ਹੈ, ਦੋਸਤ ਲੱਗਦਾ ਹੈ, ਆਵਾ ਕੀ ਲੱਗਦਾ? ਰਿਸ਼ਤੇ ਦਾ ਜ਼ਿਕਰ ਕਰਨਾ ਪੈਂਦਾ, ਸੰਬੰਧੀ ਦਾ ਜ਼ਿਕਰ ਕਰਨਾ ਪੈਂਦਾ, ਕੈਸਾ ਸੰਬੰਧ ਹੈ, ਸੰਬੰਧੀ ਚਰਚਾ ਕਰਨੀ ਪੈਂਦੀ ਹੈ। ਉਹ ਜੋ ਪਰਮ ਸ਼ਕਤੀ ਹੈ, ਉਹ ਜੋ ਪਰਮਾਤਮਾ ਹੈ, ਉਹਦੇ ਨਾਲ ਸੰਬੰਧ ਜੋੜਨਾ ਹੈ, ਪਰ ਇਹ ਸੰਬੰਧ ਕੈਸਾ ਹੋਵੇਗਾ? ਕਿਉਂਕਿ ਮਨੁੱਖ ਦੀ ਦੁਨੀਆਂ ਦੇ ਜਿਹੜੇ ਸੰਬੰਧ ਨੇ, ਉਹਦੇ ਚ ਮਾਂ ਹੈ, ਬਾਪ ਹੈ, ਪਤਨੀ ਹੈ, ਬੱਚੇ ਨੇ, ਵਿਆਹ ਨੇ, ਦੋਸਤ ਨੇ, ਪੜੋਸੀ ਨੇ, ਬਸ ਇਹੀ ਸੰਬੰਧੀ ਨੇ। ਉਸ ਪਰਿਪੂਰਨ ਪਰਮਾਤਮਾ ਨਾਲ ਕੈਸਾ ਸੰਬੰਧ ਜੋੜੀਏ? ਤੋ ਇਸਲਾਮ ਕਹਿੰਦੇ ਨੇ ਪਿਤਾ ਦਾ ਸੰਬੰਧ ਜੋੜੋ, ਈਸਾਈਅਤ ਵੀ ਕਹਿੰਦੀ ਹੈ ਉਹ ਫਾਦਰ ਹੈ। ਪ੍ਰਾਰਥਨਾ ਕਰਨਗੇ, ਪ੍ਰੇਰ ਕਰਨਗੇ, ਇਬਾਦਤ ਕਰਨਗੇ, ਉਹ ਪਿਤਾ ਦੇ ਅੱਗੋਂ ਝੁਕਣਗੇ ਔਰ ਉਸ ਪਿਤਾ ਦੇ ਕੋਲੋਂ ਇੰਜ ਯਾਚਨਾ ਕਰਨਗੇ ਜੈਸੇ ਕਿ ਇੱਕ ਮਾਸੂਮ ਬੱਚਾ ਪਿਓ ਕੋਲ ਮੰਗਦਾ ਹੈ। ਇਸਲਾਮ ਈਸਾਈਅਤ ਦੀ ਸਮੁੱਚੀ ਇਬਾਦਤ ਪਿਤਾ ਪੁੱਤਰ ਦੇ ਆਲੇ ਦੁਆਲੇ ਘੁੰਮਦੀ ਹੈ। ਇੱਕ ਪੁੱਤਰ ਪਿਓ ਦੀ ਪੂਜਾ ਕਰ ਰਿਹਾ ਹੈ, ਇੱਕ ਪੁੱਤਰ ਪਿਤਾ ਦੀ ਪਰਿਕਰਮਾ ਕਰ ਰਿਹਾ ਹੈ, ਇੱਕ ਪੁੱਤਰ ਪਿਤਾ ਨੂੰ ਮਹਾਨ ਜਾਣ ਕੇ ਉਹਦੇ ਅੱਗੋਂ ਯਾਚਨਾ ਕਰ ਰਿਹਾ ਹੈ। ਇਹ ਬੰਦਗੀ, ਇਹ ਇਬਾਦਤ ਇਸ ਰਿਸ਼ਤੇ ਦੇ ਉੱਤੇ ਖੜੀ ਹੈ। ਪਰ ਹੋਰ ਥੋੜਾ ਜਿਹਾ ਅਗਾਂਹ ਜਾਈਏ, ਭਾਰਤ ਦਾ ਪੁਰਾਣਾ ਸਨਾਤਨ ਮਤ ਉਸਦਾ ਇੱਕ ਅੰਗ ਉਸ ਪਰਮ ਸ਼ਕਤੀ ਨੂੰ, ਪਰਮਾਤਮਾ ਨੂੰ ਮਾਂ ਕਰਕੇ ਪੂਜਦਾ ਹੈ, ਮਾਤਾ ਕਰਕੇ ਪੂਜਦਾ ਹੈ। ਜਿੱਥੇ ਇਸਲਾਮ ਕਹਿੰਦਾ ਹੈ ਉਹ ਪਿਤਾ ਹੈ, ਈਸਾਈਅਤ ਕਹਿੰਦੀ ਹੈ ਉਹ ਫਾਦਰ ਹੈ, ਉਹ ਬਾਪ ਹੈ, ਉੱਥੇ ਭਾਰਤ ਦਾ ਇੱਕ ਤਬਕਾ ਕਹਿੰਦਾ ਨਹੀਂ, ਉਹ ਮਾਂ ਹੈ। ਲਿਹਾਜ਼ਾ ਮਾਤਾ ਮਾਤਾ ਦੀ ਚਰਚਾ ਤੇ ਗੀਤ ਚੱਲਦੇ ਨੇ। ਮਾਤਾ ਦੇ ਬਹੁਤ ਸਾਰੇ ਮੰਦਰ ਵੀ ਸਾਡੇ ਦੇਸ਼ ਵਿਚ ਮੌਜੂਦ ਨੇ, ਜੈਸੇ ਕਿ ਵੈਸ਼ਨੋ ਦੇਵੀ, ਨੈਣਾ ਦੇਵੀ, ਕਾਲੀ काली देवी, सुरस्ती देवी, दुर्गा देवी इत्यादिक अनंत देवियां साडे देश दे च इस भावना करके उजागर होईयां कि मनुख ने मनिया ओ परमात्मा माता है, मां है। तो मां जान के पूजा शुरू हुई, मां जान के प्रतिष्ठा शुरू हुई और मां जान के बंदगी, परिक्रमा, इबादत ये सब कुछ अर्चा बंधन चल गए। एक तबके ने इस ढंग नाल परमात्मा नु मने। अगा चलिए सूफी संत जड़े ने परिपूर्ण परमात्मा नाल जो रिश्ता स्थापन करदे ने वो है महबूब ते महबूबा दा। इस वास्ते सबे मुसलमान सूफी कलाम नु पसंद नहीं करदे। मुतस्वी मुसलमाना ने ते सूफिया नु किसे हद तक कतल भी कीता। औरंगजेब ने सरमद नु कतल कीता। मुल्तान दे मुस्लिम हुक्मरान ने शमस तबरेज दी पुठी खल लवा दिती। करीबन करीबन जितने भी सूफी पैदा होए मुतस्वी मुसलमाना दे मार दी शिकार होंदे रहे। जैसे कि सरमद दी कबर असी जामा मस्जिद दे कोल वेखदे आं, इसमें औरंगजेब ने कतल कर दिता सी। ये खुले ख्यालां दा मालिक सूफी कलाम दे अंदर जो रिश्ता परमात्मा दा मिलदा है वो है महबूब ते महबूबा दा। किसे थां वो परमात्मा नू महबूब बनांदे ने, खुद महबूबा बनदे ने। किसे थां परमात्मा नू महबूबा समझदे ने, खुद महबूब बनदे ने। इस रिश्ते दे आले दुआले उन्हां दी बंदगी, उन्हां दी इबादत घूमदी। थोड़ा जिहा होर अगां चलिए कुछ होर भी संबंध मिलते हैं। भगत कबीर जी महाराज ने परिपूर्ण परमात्मा नाल जो संबंध जोड़े है वो है ए कि मैं दास हां तू मालिक है। भगत लोग जिन्ने भी हुए ने साडे देश दे च करीबन करीबन अपने आप नू दास कहिंदे रहे ने, परमात्मा नू मालिक कहिंदे ने। असी तेरे जर खरीद गुलाम हां, कहो कबीर गुलाम घर का जीवाए पावे मार। जितने भी भगत हुए ने सब अपने आप नू गुलाम आखदे रहे ने, दास आखदे रहे ने। तू मालिक है, असी तेरे गुलाम। गरज के इन्हां रिश्तियां दे आले दुआले परिपूर्ण परमात्मा दा संबंध चलदा रहे। कुछ ऐसे भी भगत हुए जिन्हां ने कह दिता तू राजा है, असी तेरी परजा। हे परमात्मा तू राजा है। राजा जान के उसकी पूजा हुई और निष्कलंक राजा करके आख्या तू निष्कलंक राजा है, तेरे ते कोई कलंक नहीं। तू राजा है, असी तेरी रईयत हां, असी तेरी परजा है। तो बंदगी करदे ने, इबादत करदे ने इस ढंग नाल जैसे कोई परजा राजा दे अगों सजदा कर रही होवे, बंदगी कर रही हो। कुछ ऐसे भी महापुरुष हुए ने जिन्होंने रिश्ता जोड़िया बई तू गुरु है, असी तेरे शिष्य। तू गुरु है, समग्र संसार नू चानना देन वाला है, प्रकाश देन वाला है, असी तेरे शिष्य। तो शिष्य जान के ते उनू गुरु समझ के ए संबंध जोड़िया गया बंदगी द्वारा, प्रस्तिश द्वारा। कुछ ऐसे भी ने जिन्होंने संबंध जोड़िया उस परिपूर्ण परमात्मा दे नाल मित्रता दा। तू भाई साडा मित्र है, तू साडा दोस्त है। वख वख रिश्तियां दे ते समुचे संसार दे च वख वख मजहब ते संप्रदावां मौजूद ने। जैसे कि मैं अर्ज कर चुके हां कि इस्लाम ते ईसाईयत दा रिश्ता प्यो पुत्र दे रिश्ते ते खड़ा है। सनातन मत दे एक धड़े दा परमात्मा नाल रिश्ता मां ते पुत्र दा रिश्ता है। सूफिया दा रिश्ता महबूब ते महबूबा दा रिश्ता है। और भगतां दा जो बहुत तादाद दे साडे देश दे च पैदा होए दास ते मालिक दा रिश्ता है। तू मालिक है, असी तेरे गुलाम हां, असी तेरे दास। इन्हां दे चों मीरां भी है जो थां थां ते अपने आप नूं दासी कहंदी है, गुलाम कहंदी है। तू मालिक है, माने चाक चाकर राखो, चाकर राखो, चाकर राखो जी, ए गी ਦਾ ਬੜਾ ਪ੍ਰਚਲਿਤ ਹੈ। ਇਹ ਪ੍ਰਭੂ ਮੈਨੂੰ ਚਾਕਰ ਰੱਖ ਲੈ, ਗੁਲਾਮ ਰੱਖ ਲੈ, ਦਾਸ ਰੱਖ ਲੈ, ਤੂੰ ਮਾਲਕ ਹੈ, ਮਾਲਕ ਹੈ, ਮੈਂ ਤੇਰੀ ਚਾਕਰ। ਵਰਸ ਕੇ ਸਮੁੱਚਾ ਭਗਤੀ ਜੀਵਨ ਦਾਸ ਤੇ ਮਾਲਕ ਦੇ ਰਿਸ਼ਤੇ ਦੇ ਆਲੇ ਦੁਆਲੇ ਘੁੰਮਦਾ ਹੈ। ਕੁਛ ਐਸੇ ਵੀ ਨੇ ਜੋ ਕਹਿਣ ਤੋਂ ਸਾਡਾ ਮਿੱਤਰ ਹੈ। ਚੀਨ ਦਾ ਪ੍ਰਸਿੱਧ ਸੰਤ ਲਾਓਤਸੇ, ਉਹ ਕਹਿੰਦਾ, ਹੇ ਈਸ਼ਵਰ, ਜਿਸ ਧਾਤੂ ਤੋਂ ਤੂੰ ਬਣਿਆ ਉਸੇ ਧਾਤੂ ਤੋਂ ਮੇਰਾ ਜਨਮ ਹੈ। ਫਰਕ ਸਿਰਫ ਇਹ ਹੈ, ਤੂੰ ਪਹਿਲੇ ਹੈ, ਅਨਾਦੀ ਹੈ, ਮੈਂ ਬਾਅਦ ਦੇ ਚਾਂ। ਇੱਕੋ ਹੀ ਧਾਤੂ, ਇੱਕੋ ਹੀ ਅੰਸ ਹੋਣ ਕਰਕੇ ਤੂੰ ਮੇਰਾ ਵੱਡਾ ਭਰਾ ਹੈ, ਮੈਂ ਛੋਟਾ। ਤੋ ਭਰਾਤਾ ਦੇ ਰਿਸ਼ਤੇ ਦੇ ਆਲੇ ਦੁਆਲੇ ਲਾਓਤਸੇ ਦੀ ਬੰਦਗੀ ਘੁੰਮਦੀ ਹੈ, ਲਾਓਤਸੇ ਦੀ ਇਬਾਦਤ ਘੁੰਮਦੀ ਹੈ। ਵੱਖ ਵੱਖ ਸੰਸਾਰ ਦੇ ਭਗਤਾਂ ਨੇ, ਸੰਤਾਂ ਨੇ ਰਿਸ਼ਤੇ ਪਰਿਪੂਰਨ ਪਰਮਾਤਮਾ ਦੇ ਨਾਲ ਵੱਖ ਵੱਖ ਸਥਾਪਨ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਅਧਿਐਨ ਕਰੀਏ ਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪੁੱਛੀਏ ਕਿ ਉਹ ਅਕਾਲ ਪੁਰਖ ਤੁਹਾਡਾ ਕੀ ਲੱਗਦਾ, ਪਰਮਾਤਮਾ ਦੇ ਨਾਲ ਤੁਸੀਂ ਕਿਹੜਾ ਰਿਸ਼ਤਾ ਸਥਾਪਨ ਕੀਤਾ। ਤੋ ਬਾਣੀ ਪੜ੍ਹਨ ਤੋਂ ਪਤਾ ਚੱਲਦਾ ਹੈ, ਇੱਕ ਰਿਸ਼ਤਾ ਗੁਰੂ ਨਾਨਕ ਨੇ ਨਹੀਂ ਮੰਨਿਆ, ਬਲਕਿ ਸਾਰੇ ਹੀ ਰਿਸ਼ਤੇ ਪਰਿਪੂਰਨ ਪਰਮਾਤਮਾ ਦੇ ਨਿਰੂਪਣ ਕਰ ਦਿੱਤੇ ਨੇ। ਉਹਨਾਂ ਦਾ ਫਰਮਾਨ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂਬੋ ਕਿਹਾ ਕਾਲਾ ਜੀ। ਵਿਗਿਆਨਕ ਤੱਥ ਵੀ ਸਾਡੇ ਸਾਹਮਣੇ, ਅਗਰ ਕਿਸੇ ਬੱਚੇ ਦੀ ਮਾਂ ਹੋਵੇ ਤੇ ਪਿਓ ਨਾ ਹੋਵੇ, ਉਹ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੋ ਜਾਂਦਾ ਔਰ ਉਸ ਨੂੰ ਜਗਤ ਯਤੀਮ ਕਹਿਣ ਲੱਗ ਪੈਂਦਾ। ਪਿਓ ਹੀ ਕੋਈ ਨਹੀਂ, ਮਾਂ ਹੈ। ਤੇ ਜੇ ਹੁਣ ਪਿਓ ਹੋਵੇ ਤੇ ਮਾਂ ਨਾ ਹੋਵੇ, ਐਸਾ ਬੱਚਾ ਮਮਤਾ ਤੇ ਪਿਆਰ ਤੋਂ ਵਾਂਝਾ ਰਹਿ ਜਾਂਦਾ। ਜੀਵਨ ਦੀ ਪਰਵਰਿਸ਼ ਦੇ ਵਿੱਚ ਕਾਫੀ ਖਾਮੀਆਂ ਰਹਿ ਜਾਂਦੀਆਂ ਔਰ ਇਸ ਗੱਲ ਨੂੰ ਹੁਣ ਮਨੋਵਿਗਿਆਨੀਆਂ ਨੇ ਮੰਨ ਲਿਆ ਕਿ ਜਿਸ ਬੱਚੇ ਨੂੰ ਮਾਂ ਦੀ ਮਮਤਾ ਨਹੀਂ ਮਿਲੀ, ਵੱਡਾ ਹੋ ਕੇ ਇਹ ਕਠੋਰ ਹੋਵੇਗਾ, ਇਹ ਸਖ਼ਤ ਦਿਲ ਦਾ ਹੋਵੇਗਾ। ਇਹ ਗੱਲ ਵੱਖਰੀ ਹੈ ਕਿ ਉਸਦੇ ਪੂਰਬਲੇ ਸੰਸਕਾਰ ਕੁਝ ਪਵਿੱਤਰ ਹੋਵਣ ਤੇ ਉਹਦੇ ਅੰਦਰ ਕੋਮਲਤਾ ਬਣੀ ਰਹੇ, ਇਹ ਗੱਲ ਵੱਖਰੀ ਹੈ। ਵਰਨਾ ਮਾਂ ਦੀ ਮਮਤਾ ਅਗਰ ਨਹੀਂ ਮਿਲੀ, ਪਿਆਰ ਅਗਰ ਨਹੀਂ ਮਿਲਿਆ, ਤਾਂ ਬੱਚੇ ਦਾ ਹਿਰਦਾ ਕਠੋਰ ਹੋ ਜਾਏਗਾ, ਸਖ਼ਤ ਹੋ ਜਾਏਗਾ। ਮਾਂ ਦੀ ਲੋੜ ਹੈ, ਪਿਤਾ ਦੀ ਲੋੜ ਹੈ। ਹੁਣ ਮਾਂ ਹੋਵੇ, ਬਾਪ ਹੋਵੇ, ਪਰ ਭਰਾ ਨਾ ਹੋਵੇ, ਬੜੀ ਘਾਟ ਮਹਿਸੂਸ ਹੁੰਦੀ ਹੈ। ਭਰਾ ਨੂੰ ਤੇ ਆਖਦੇ ਨੇ, ਇਹ ਤੇ ਬਾਵਾਂ ਹੈ, ਇਹ ਤੇ ਸਾਡੀਆਂ ਬਾਵਾਂ ਨੇ। ਹੁਣ ਮਾਂ ਬਾਪ ਤੇ ਹੋਵੇ ਪਰ ਭਰਾ ਨਾ ਆਵੇ, ਤਾਂ ਬਹੁਤ ਵੱਡੀ ਘਾਟ ਮਹਿਸੂਸ ਹੁੰਦੀ ਹੈ, ਬਹੁਤ ਵੱਡੀ ਘਾਟ। ਭਰਾ ਹੋਵੇ, ਮਾਂ ਬਾਪ ਵੀ ਹੋਣ, ਪਰ ਦੋਸਤ ਨਾ ਹੋਵੇ, ਮਿੱਤਰ ਨਾ ਹੋਵੇ, ਜਿਹਨੂੰ ਬੰਦਾ ਰਾਜ ਦੀ ਗੱਲ ਦੱਸ ਸਕੇ। ਕਿਉਂਕਿ ਕੁਛ ਐਸੇ ਵੀ ਰਾਜ ਹੁੰਦੇ ਨੇ ਵਿਅਕਤੀਗਤ, ਜੋ ਬੰਦਾ ਮਾਂ ਨੂੰ ਨਹੀਂ ਦੱਸ ਸਕਦਾ, ਪਿਓ ਨੂੰ ਨਹੀਂ ਦੱਸ ਸਕਦਾ, ਭਰਾ ਨੂੰ ਵੀ ਨਹੀਂ ਕਹਿ ਸਕਦਾ, ਉਹ ਸਿਰਫ ਮਿੱਤਰ ਨੂੰ ਹੀ ਕਹਿ ਸਕਦਾ, ਦੋਸਤ ਨੂੰ ਕਹਿ ਸਕਦਾ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਪਰਿਪੂਰਨ ਪਰਮਾਤਮਾ ਨੂੰ ਦੋਸਤ ਵੀ ਕਹਿੰਦੇ, ਕਿਉਂਕਿ ਜਿਹੜੀ ਗੱਲ ਮੇਰੇ ਅੰਦਰ ਗੁੱਝੀ ਹੈ, ਇਹ ਅਕਾਲ ਪੁਰਖ ਮੈਂ ਤੇਰੇ ਅੱਗੋਂ ਪ੍ਰਗਟ ਕਰਨੀ ਹੈ, ਇਸ ਢੰਗ ਨਾਲ ਜੈਸੇ ਕਿ ਇੱਕ ਮਿੱਤਰ ਮਿੱਤਰ ਦੇ ਅੱਗੋਂ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮਿੱਤਰਤਾ ਦਾ ਰਿਸ਼ਤਾ ਵੀ ਮੌਜੂਦ ਹੈ। ਸਾਹਿਬ ਕਹਿੰਦੇ ਨੇ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਯਾਰ, ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੋਜੰਤੀ। ਸਾਹਿਬ ਉਸ ਪਰਮ ਸ਼ਕਤੀ ਨੂੰ ਯਾਰ ਕਹਿੰਦੇ ਨੇ, ਤੂੰ ਸਖਾ ਹੈ ਸਾਡਾ, ਤੂੰ ਮਿੱਤਰ ਹੈ ਸਾਡਾ, ਤੂੰ ਯਾਰ ਹੈ ਸਾਡਾ, ਅਸੀਂ ਤੈਥੋਂ ਕੋਈ ਗੱਲ ਛੁਪਾ ਕੇ ਨਹੀਂ ਰੱਖਣੀ ਔਰ ਛੁਪਾ ਕੇ ਰੱਖ ਵੀ ਨਹੀਂ ਸਕਦੇ, ਤੇਰੇ ਅੱਗੋਂ ਸਭ ਕੁਝ ਪ੍ਰਗਟ ਕਰ ਦੇਣਾ। ਪਰ ਤੂੰ ਨਿਰਾ ਯਾਰ ਨਹੀਂ, ਤੂੰ ਤੇ ਭਰਾਤਾ ਵੀ ਹੈ, ਜੈਸੇ ਰਣ ਮੈਂ ਸਖਾ ਬਰਾਤ, ਤੂੰ ਸਾਡੀ ਬਾਵਾਂ ਹੈ। ਨਿਰੀ ਤੂੰ ਸਾਡੀਆਂ ਬਾਵਾਂ ਹੀ ਨਹੀਂ ਰੱਖਿਆ ਕਰਨ ਵਾਸਤੇ, ਬਲਕਿ ਤੂੰ ਪਿਤਾ ਹੈ, ਤੇ ਪਿਤਾ ਦੀ ਸੋਚਣੀ ਇਹ ਆਉਂਦੀ ਹੈ, ਬੱਚਾ ਅਜ਼ੀਮ ਬਣੇ, ਤੂੰ ਸਾਨੂੰ ਮਹਾਨ ਬਣਾਉਣ ਦੀ ਵੀ ਸੋਚਦਾ। ਤੂੰ ਨਿਰਾ ਪਿਤਾ ਨਹੀਂ, ਤੂੰ ਮਾਂ ਵੀ ਹੈ, ਮਮਤਾ ਤੈਥੋਂ ਡੁੱਲ ਡੁੱਲ ਕੇ ਪੈਂਦੀ, ਤੇਰਾ ਪਿਆਰ ਸਮਗਰ ਜੀਵਨ ਦੇ ਉੱਤੇ ਬਰਸਦਾ, ਤੂੰ ਸਾਰਿਆਂ ਨਾਲ ਪਿਆਰ ਪਾਉਂਦਾ। ਅਗਾਉਂ ਚੱਲੀਏ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਮਹਿਬੂਬ ਤੇ ਮਹਿਬੂਬਾ ਦੇ ਰਿਸ਼ਤੇ ਨੂੰ ਵੀ ਜੁਟਲਾਉਂਦੀ ਨਹੀਂ, ਨਜ਼ਰ ਅੰਦਾਜ਼ ਨਹੀਂ ਕਰਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸਾ ਸੰਬੰਧ ਵੀ ਪਰਮਾਤਮਾ ਦੇ ਨਾਲ ਜੋੜਿਆ। ਵਡਹੰਸ ਰਾਗ ਦਾ ਇੱਕ ਸ਼ਬਦ ਮੈਂ ਆਪ ਜੀ ਦੇ ਸਮਕਸ਼ ਭੇਟ ਕਰ। ਮੋਹਰੀ ਰੁਣ ਝੁਣ ਲਾਇਆ, ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵੜਾ, ਤਿਨ ਲੋਭੀ ਲੋਭ ਲੁਭਾਇਆ, ਤੇਰੇ ਦਰਸ਼ਨ ਵਿੱਚੋਂ ਖਨੀਏ ਮਨਾ, ਤੇਰੇ ਨਾਮ ਵਿੱਚੋਂ ਕੁਰਬਾਨੋ, ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣੋ, ਚੂੜਾ ਭਨ ਪਲੰਗ ਸਿਉ ਮੁੰਦੇ, ਸਣਬਾਹੀ ਸਣਬਾਹਾ, ਏਤੇ ਵੇਸ਼ ਕਰਿੰਦੀਏ ਮੁੰਦੇ, ਸੋਹਰਾ ਤੋ ਅਵਰਾਹਾ, ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗਣੀਆਂ, ਜੋ ਸ਼ਹਿ ਕੰਠ ਨਾ ਲਗੀਆਂ, ਜਲਨ ਸੇ ਬਾਹੜੀਆਂ। ਇਸ ਸ਼ਬਦ ਦੇ ਵਿੱਚ ਜਿਸ ਰਿਸ਼ਤੇ ਦਾ ਜ਼ਿਕਰ ਹੈ ਉਤੇ ਉਹੀ ਸੰਬੰਧ ਮੇਰੇ ਪਾਤਸ਼ਾਹ ਸਥਾਪਨ ਕਰ ਰਹੇ ਨੇ ਜੋ ਸੂਫੀਆਂ ਨੇ ਈਸ਼ਵਰ ਦੇ ਨਾਲ ਸਥਾਪਨ ਕੀਤਾ। ਦਰਅਸਲ ਮਾਂ ਬਾਪ ਹੋਵਨ, ਭਰਾ ਵੀ ਹੋਵੇ, ਦੋਸਤ ਵੀ ਹੋਵਨ, ਪਤੀ ਨਾ ਹੋਵੇ, ਪਤਨੀ ਨਾ ਹੋਵੇ, ਤਾਂ ਇੱਕ ਬਹੁਤ ਵੱਡੀ ਘਾਟ ਪਰਿਵਾਰ ਦੇ ਵਿੱਚ ਮਹਿਸੂਸ ਹੁੰਦੀ ਹੈ। ਇਹ ਰਿਸ਼ਤਾ ਵੀ ਪਰਿਪੂਰਨ ਪਰਮਾਤਮਾ ਦੇ ਨਾਲ ਸਤਿਗੁਰੂ ਦੇਵ ਜੀ ਮਹਾਰਾਜ ਨੇ ਜੋੜੇ। ਫਿਰ ਗੁਰਬਾਣੀ ਉਸ ਪਰਮ ਸ਼ਕਤੀ ਨੂੰ ਗੁਰੂ ਵੀ ਕਹਿੰਦੀ ਹੈ। ਗੁਰੂ ਗੁਰੂ ਗੁਰੂ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਤੂੰ ਗੁਰੂ ਹੈ ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਅਮਾਰ, ਤੂੰ ਸਾਡਾ ਗੁਰੂ ਹੈ, ਅਸੀਂ ਤੈਥੋਂ ਪ੍ਰੇਰਣਾ ਲੈਣ ਵਾਲੇ, ਤੂੰ ਸਮਗਰ ਜੀਵਨ ਨੂੰ ਗਿਆਨ ਦਾਨ ਦੇਣ ਵਾਲਾ, ਸਾਰੇ ਜਗਤ ਨੂੰ ਚਾਨਣਾ ਦੇਣ ਵਾਲਾ। ਜਿੱਥੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਦੇ ਨਾਲ ਗੁਰੂ ਤੇ ਸ਼ਿਸ਼ ਦਾ ਰਿਸ਼ਤਾ ਜੋੜਦੇ ਨੇ, ਉੱਥੇ ਗੁਰਬਾਣੀ ਉਸ ਨੂੰ ਰਾਜਾ ਵੀ ਕਹਿੰਦੀ ਏ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਜੂਠੇ ਕਰਤ ਦੇਵਾਜਾ। ਇਹ ਪਰਿਪੂਰਨ ਪਰਮਾਤਮਾ, ਤੇਰੇ ਸਮਾਨ ਕੋਈ ਹੋਰ ਰਾਜਾ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਪਿਤਾ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਮਾਂ ਨਹੀਂ ਹੈ, ਤੇਰੇ ਸਮਾਨ ਕੋਈ ਹੋਰ ਮਿੱਤਰ ਦੋਸਤ ਨਹੀਂ ਹੋ ਸਕਦਾ, ਤੇਰੇ ਸਮਾਨ ਕੋਈ ਹੋਰ ਮਹਾਨ ਮਾਲਕ ਨਹੀਂ ਹੋ ਸਕਦਾ। ਸਾਰੇ ਜਗਤ ਦੇ ਰਿਸ਼ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰਮਾਤਮਾ ਦੇ ਵਿੱਚ ਨਿਰੂਪਣ ਕੀਤੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਜਿੰਨੇ ਸਾਡੇ ਸੰਬੰਧ ਨੇ, ਇਨ੍ਹਾਂ ਸੰਬੰਧਾਂ ਦੇ ਵਿੱਚੋਂ ਹੀ ਪਰਮਾਤਮਾ ਦੀ ਝਲਕ ਵੇਖਣੀ ਹੈ। ਮਾਂ ਦੇ ਅੰਦਰ ਡੁੱਲ ਰਹੀ ਮਮਤਾ ਨੂੰ ਪਰਮਾਤਮਾ ਦੀ ਦਿੱਤੀ ਹੋਈ ਮਮਤਾ ਸਮਝਣਾ ਹੈ। ਪਿਤਾ ਦਾ ਦਿੱਤਾ ਹੋਇਆ ਪਿਆਰ ਐਸਾ ਸਮਝਣਾ ਹੈ ਕਿ ਪਰਮਾਤਮਾ ਹੀ ਇਹ ਪਿਆਰ ਦੇ ਰਿਹਾ ਹੈ, ਈਸ਼ਵਰ ਹੀ ਇਹ ਪਿਆਰ ਦੇ ਰਿਹਾ ਹੈ। ਮਾਂ ਨੂੰ ਠੁਕਰਾ ਕੇ, ਪਿਤਾ ਦਾ ਦਿਲ ਤੋੜ ਕੇ ਅਗਰ ਕੋਈ ਬੰਦਾ ਤੀਰਥਾਂ ਤੇ ਭਰਮਣ ਕਰੇ, ਦਾਨ ਕਰੇ, ਪੁੰਨ ਕਰੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਨੂੰ ਕੋਈ ਮਹਾਨਤਾ ਨਹੀਂ ਦਿੱਤੀ। ਆਪ ਕਹਿੰਦੇ ਨੇ, ਮਾਂ ਪਿਓ ਪਰ ਹਰ ਸੁਣੇ ਵੇਦ, ਭੇਦ ਨਾ ਜਾਣੇ ਕਥਾ ਕਹਾਣੀ, ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ। ਮਾਂ ਦਾ ਦਿਲ ਤੋੜ ਕੇ, ਪਿਓ ਦੀ ਬੇਅਦਬੀ ਕਰਕੇ ਅਗਰ ਕੋਈ ਬੰਦਾ ਕਥਾ ਸੁਣਨ ਵਾਸਤੇ ਜਾਏ, ਭਾਈ ਸਾਹਿਬ ਕਹਿੰਦੇ ਨੇ ਕਥਾ ਦੇ ਭੇਦ ਨੂੰ ਨਹੀਂ ਸਮਝ ਸਕੇਗਾ, ਇਹ ਤੇ ਭੁੱਲ ਗਿਆ। ਇਹ ਜੋ ਮਾਂ ਤੈਨੂੰ ਮਿਲੀ ਹੈ, ਇਹ ਮਾਂ ਨਹੀਂ, ਇਹ ਪਰਮਾਤਮਾ ਹੀ ਮਾਂ ਦੇ ਰੂਪ ਵਿੱਚ ਤੈਨੂੰ ਮਿਲਿਆ, ਪਰਮਾਤਮਾ ਹੀ ਮਮਤਾ ਲੁਟਾ ਰਿਹਾ, ਪਰਮਾਤਮਾ ਹੀ ਪਿਆਰ ਦੇ ਰਿਹਾ। ਅਗਰ ਪਰਮਾਤਮਾ ਨੇ ਪਿਆਰ ਦੇਣਾ ਹੈ, ਮਮਤਾ ਕਰਨੀ ਹੈ, ਤੂੰ ਕਿਸ ਰੂਪ ਵਿੱਚ ਕਰੇ? ਉਹ ਮਾਂ ਦੇ ਰੂਪ ਵਿੱਚ ਕਰ ਰਹੇ। ਪਰਮਾਤਮਾ ਨੇ ਹਮਦਰਦੀ ਜਤਾਣੀ ਹੈ, ਤੂੰ ਕਿਸ ਰੂਪ ਦੇ ਜਤਾਵੇ? ਉਹ ਪਿਤਾ ਦੇ ਰੂਪ ਵਿੱਚ ਜਤਾਵੇ, ਉਹ ਪਿਤਾ ਦੇ ਰੂਪ ਵਿੱਚ ਪਿਆਰ ਦੇ ਰਿਹਾ। ਇਸ ਵਾਸਤੇ ਭਾਈ ਸਾਹਿਬ ਕਹਿ ਰਹੇ ਨੇ ਕਿ ਪਿਤਾ ਦਾ ਦਿਲ ਤੋੜ ਕੇ ਜੋ ਤੀਰਥਾਂ ਤੇ ਭਰਮਣ ਪਿਆ ਕਰਦਾ ਹੈ, ਮਾਂ ਨੂੰ ਠੋਕਰ ਮਾਰ ਕੇ ਜੋ ਕਥਾ ਸੁਣਨ ਦੀ ਕੋਸ਼ਿਸ਼ ਪਿਆ ਕਰਦਾ ਹੈ, ਭਾਈ ਸਾਹਿਬ ਕਹਿੰਦੇ ਰੱਬੀ ਰਾਜ ਨੂੰ ਉਹ ਨਹੀਂ ਸਮਝ ਸਕੇਗਾ। ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ। ਤੇ ਹੁਣ ਐਸਾ ਹੋਵੇ ਕਿ ਮਾਤਾ ਦੇ ਤਨ ਦੇ ਕੱਪੜੇ ਨਾ ਆਉਣ, ਪਿਤਾ ਦੇ ਪੈਰਾਂ ਦੀ ਜੁੱਤੀ ਨਾ ਆਵੇ, ਤੇ ਇਹ ਬਹੁਤ ਵੱਡਾ ਦਾਨੀ ਬਣਿਆ ਫਿਰੇ। ਭਾਈ ਸਾਹਿਬ ਕਹਿੰਦੇ ਨੇ, ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪਰਾਣੀ। ਮਾਂ ਨੂੰ ਠੁਕਰਾ ਕੇ ਪਿਓ ਦੀਆਂ ਜ਼ਰੂਰਤਾਂ ਨੂੰ ਠੁਕਰਾ ਕੇ ਜਿਹੜਾ ਬਹੁਤ ਵੱਡਾ ਦਾਨੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਭਾਈ ਸਾਹਿਬ ਕਹਿੰਦੇ ਨੇ ਪਰਲੇ ਦਰਜੇ ਦਾ ਅਗਿਆਨੀ ਪੁਰਸ਼ ਹੈ ਔਰ ਬੇਈਮਾਨ ਬੰਦਾ ਹੈ। ਕਾਰਨ ਕੀ ਕਿ ਇਨ੍ਹਾਂ ਤਮਾਮ ਰਿਸ਼ਤਿਆਂ ਵਿੱਚੋਂ ਹੀ ਤੇ ਪਰਮਾਤਮਾ ਦਾ ਰਿਸ਼ਤਾ ਲੱਭਣਾ ਸੀ, ਈਸ਼ਵਰ ਦਾ ਰਿਸ਼ਤਾ ਲੱਭਣਾ ਸੀ। ਇਸ ਵਾਸਤੇ ਸਾਡੇ ਦੇਸ਼ ਵਿਚ ਕੋਸ਼ਿਸ਼ ਕੀਤੀ ਗਈ ਕਿ ਪਹਿਲੇ ਘਰ ਨੂੰ ਮੰਦਰ ਬਣਾਇਆ ਜਾਏ, ਘਰ ਮੰਦਰ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ, ਘਰ ਨੂੰ ਹੀ ਮੰਦਰ ਬਣਾਉਣਾ। ਤੋ ਘਰ ਮੰਦਰ ਤਾਂ ਬਣ ਸਕਦਾ ਹੈ ਕਿ ਮਾਂ ਵਿਚ ਪਰਮਾਤਮਾ ਦੀ ਝਲਕ ਮਿਲੇ, ਪਿਤਾ ਵਿਚ ਪਰਮਾਤਮਾ ਦਾ ਸਰੂਪ ਦਿਖਾਈ ਦੇਵੇ, ਭਰਾਵਾਂ ਵਿਚ ਅਕਾਲ ਪੁਰਖ ਦੀ ਹਮਦਰਦੀ ਦਿਖਾਈ ਦੇਵੇ, ਮਿੱਤਰਾਂ ਵਿਚ ਪਰਮਾਤਮਾ ਦੀ ਨੇੜ ਦਿਖਾਈ ਦੇਵੇ ਔਰ ਪਤਨੀ ਵਿਚ ਪਰਮਾਤਮਾ ਦੀ ਪਤ ਤੇ ਸ਼ਫਕਤ ਦਿਖਾਈ ਦੇਵੇ, ਤਾਂ ਹੀ ਘਰ ਮੰਦਰ ਬਣ ਸਕਦਾ ਹੈ। ਬੜੀ ਕੋਸ਼ਿਸ਼ ਕੀਤੀ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਕਿ ਜਿਹੜੀ ਪਤਨੀ ਹੈ ਇਹ ਪਤੀ ਨੂੰ ਪਰਮਾਤਮਾ ਆਖੇ ਤੇ ਜੋ ਪਤੀ ਹੈ ਇਹ ਪਤਨੀ ਨੂੰ ਦੇਵੀ ਆਖੇ। ਹੁਣ ਇੱਕ ਨੂੰ ਦੇਵੀ ਦਿਖਾਈ ਦੇਵੇ ਤੇ ਇੱਕ ਨੂੰ ਪਰਮਾਤਮਾ ਦਿਖਾਈ ਦੇਵੇ, ਘਰ ਤੇ ਮੰਦਰ ਹੀ ਬਣ ਗਿਆ। ਆਖਰ ਮੰਦਰ ਵਿਚ ਕੀ ਹੁੰਦਾ? ਦੇਵਤੇ ਹੁੰਦੇ ਨੇ, ਦੇਵੀਆਂ ਹੁੰਦੀਆਂ ਨੇ। ਪਤੀ ਨੂੰ ਪਤਨੀ ਦੇਵੀ ਦਿਖਾਈ ਦੇਵੇ ਔਰ ਪਤਨੀ ਨੂੰ ਪਤੀ ਦੇਵਤਾ ਦਿਖਾਈ ਦੇਵੇ, ਇੱਕ ਪਰਮਾਤਮਾ ਕਰਕੇ ਬੁਲਾਵੇ, ਇੱਕ ਦੇਵੀ ਕਰਕੇ ਬੁਲਾਵੇ, ਘਰ ਮੰਦਰ ਬਣ ਗਿਆ। ਪਰ ਜੇ ਇਸ ਤੋਂ ਉਲਟ ਗੱਲ ਹੋਵੇ, ਪਤੀ ਪਤਨੀ ਨੂੰ ਭੂਤ ਦਿਖਾਈ ਦੇਵੇ ਔਰ ਪਤਨੀ ਪਤੀ ਨੂੰ ਡਾਇਣ ਦਿਖਾਈ ਦੇਵੇ, ਘਰ ਤੇ ਨਰਕ ਬਣ ਗਿਆ। ਹੋਰ ਕਿਹੜੇ ਨਰਕ ਦੇ ਜਾਣ, ਘਰ ਹੀ ਦੁੱਖਾਂ ਦਾ ਅਖਾੜਾ ਬਣ ਗਿਆ। ਘਰ ਨੂੰ ਮੰਦਰ ਬਣਾਉਣ ਦੀ ਪ੍ਰਾਚੀਨ ਸਮੇਂ ਤੋਂ ਇਹ ਕੋਸ਼ਿਸ਼ ਸੀ, ਪਰਮਾਤਮਾ ਪਹਿਲੇ ਘਰ ਵਿਚ ਦਿਖਾਈ ਦੇਵੇ ਤਾਂ ਹੀ ਬਾਹਰ ਦਿਖਾਈ ਦੇ ਸਕੇਗਾ। ਜਿਹਨੂੰ ਘਰ ਵਿਚ ਨਹੀਂ ਦਿਖਾਈ ਦਿੱਤਾ ਉਹਨੂੰ ਬਾਹਰ ਕਿਸ ਤਰ੍ਹਾਂ ਦਿਖਾਈ ਦੇਵੇਗਾ? ਤਮਾਮ ਰਿਸ਼ਤਿਆਂ ਵਿਚੋਂ ਪਰਮਾਤਮਾ ਦੀ ਝਲਕ ਵੇਖਣੀ ਹੈ, ਇਸ ਤਰ੍ਹਾਂ ਦੀ ਕੋਸ਼ਿਸ਼ ਭਾਰਤ ਦੇ ਰਿਸ਼ੀ ਮੁਨੀਆਂ ਨੇ ਕੀਤੀ ਔਰ ਜ਼ੋਰ ਦਿੱਤਾ। ਕੁਝ ਰਸਤੇ ਵਿਚੋਂ ਵੀ ਮਨੁੱਖ ਲੰਘਦਾ ਜਾ ਰਿਹਾ ਹੋਵੇ ਤਾਂ ਰਾਮ ਰਾਮ ਬੁਲਾ ਦੇਣਾ, ਸਤਿ ਸ੍ਰੀ ਅਕਾਲ ਬੁਲਾ ਦੇਣਾ, ਅਜਨਬੀ ਨੂੰ ਹਰੇ ਕ੍ਰਿਸ਼ਨ ਬੁਲਾ ਦੇਣਾ। ਰਾਮ ਰਾਮ ਬੁਲਾਉਣ ਦਾ ਮਤਲਬ ਕੀ ਸੀ? ਇੱਕ ਦੂਜੇ ਦੇ ਅੰਦਰ ਰਾਮ ਨੂੰ ਵੇਖਣਾ, ਇੱਕ ਦੂਜੇ ਦੇ ਅੰਦਰ ਸਤ ਨੂੰ ਤੇ ਅਕਾਲ ਨੂੰ ਵੇਖਣਾ। ਤੇ ਜਦ ਇੱਕ ਦੂਜੇ ਦੇ ਅੰਦਰ ਪਰਮਾਤਮਾ ਹੀ ਦਿਖਾਈ ਦੇ ਰਿਹਾ ਤੇ ਝੂਠ ਕਿਸ ਦੇ ਅੱਗੋਂ ਬੋਲਣਾ, ਧੋਖਾ ਕਿਸ ਨੂੰ ਦੇਣਾ? ਬਹੁਤ ਗਹਿਰੀ ਸਭਿਅਤਾ ਸਾਡੇ ਦੇਸ਼ ਵਿਚ ਪਨਪੀ ਸੀ ਜੋ ਪੱਛਮੀ ਸਭਿਅਤਾ ਨੇ ਕਿਸੇ ਹੱਦ ਤੱਕ ਬਰਬਾਦ ਕਰ ਦਿੱਤੀ। ਇਸ ਵਾਸਤੇ ਹੁਣ ਜੇ ਸਵੇਰੇ ਦੇ ਵਕਤ ਦੋ ਮਨੁੱਖਾਂ ਦਾ ਮਿਲਾਪ ਹੋ ਜਾਏ ਉਹ ਗੁੱਡ ਮਾਰਨਿੰਗ ਕਰ ਛੱਡਦੇ ਨੇ, ਸ਼ਾਮ ਨੂੰ ਗੁੱਡ ਈਵਨਿੰਗ ਕਹਿ ਦਿੰਦੇ ਨੇ, ਗੁੱਡ ਨਾਈਟ ਕਹਿ ਦਿੰਦੇ ਨੇ, ਪਰ ਕੌਣ ਪੁੱਛੇ? ਇਸ ਵਿਚ ਕੋਈ ਧਾਰਮਿਕਤਾ ਨਹੀਂ ਹੈ, ਇਸ ਵਿਚ ਕੋਈ ਰੱਬੀ ਰਸ ਨਹੀਂ ਹੈ, ਉਹਦੇ ਚ ਕੋਈ ਹਕੀਕੀ ਆਨੰਦ ਨਹੀਂ ਹੈ, ਇਹਦੇ ਚ ਕੋਈ ਪਰਮਾਤਮਾ ਦੀ ਝਲਕ ਨਹੀਂ ਹੈ। ਹੇ ਮਨੁੱਖ, ਤੂੰ ਉਸ ਪਰਮ ਸ਼ਕਤੀ ਨੂੰ ਅਜਨਬੀ ਦੇ ਚ ਵੀ ਦੇਖ, ਰਾਹੀ ਦੇ ਚ ਵੀ ਦੇਖ, ਪਰਿਵਾਰ ਦੇ ਚ ਵੀ ਦੇਖ, ਸੰਸਾਰ ਦੇ ਚ ਵੀ ਦੇਖ, ਤਾਂ ਹੀ ਤੂੰ ਉਸ ਪਰਮਾਤਮਾ ਨੂੰ ਹਰ ਪਹਿਲੂ ਵਿਚ ਦੇਖ ਸਕੇਗਾ, ਹਰ ਪਾਸਿਓ ਦੇਖ ਸਕੇਗਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਕਥਨ ਕਿ ਪਰਮਾਤਮਾ ਦਾ ਇੱਕ ਰੂਪ ਨੇ, ਕਿਧਰੇ ਤੈਨੂੰ ਮਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਪਿਤਾ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਭਰਾਵਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਮਿੱਤਰਾਂ ਦੇ ਰੂਪ ਵਿਚ ਮਿਲਿਆ, ਔਰ ਰਸਤੇ ਵਿਚ ਕੋਈ ਅਜਨਬੀ ਜਾ ਰਿਹਾ ਹੈ, ਇਹ ਵੀ ਅਜਨਬੀ ਨਹੀਂ, ਇਹਦੇ ਅੰਦਰ ਵੀ ਰਾਮ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ, ਇਹਦੇ ਅੰਦਰ ਵੀ ਖੁਦਾ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ। ਇਸ ਵਾਸਤੇ ਇਸਲਾਮ ਦੇ ਅੰਦਰ ਵੀ ਇਹ ਰਿਵਾਜ ਪ੍ਰਚਲਿਤ ਸੀ, ਸਲਾਮ ਅਲੈਕੁਮ, ਸਲਾਮ ਹੈ, ਸਜਦਾ ਹੈ, ਨਮਸਕਾਰ ਹੈ ਉਸ ਅੱਲਾ ਨੂੰ, ਉਸ ਪਰਮਾਤਮਾ। ਬਹੁਤ ਕੀਮਤੀ ਇਹ ਗੱਲਾਂ ਸਨ, ਸਮੇਂ ਦੀ ਧਾਰਾ ਨੇ ਖੋ ਦਿੱਤੀਆਂ ਨੇ, ਬਰਬਾਦ ਕਰ ਦਿੱਤੀਆਂ ਨੇ। ਇਸ ਵਾਸਤੇ ਘਰ ਦਾ ਮੰਦਰ ਬਣਨਾ ਔਖਾ ਹੋ ਗਿਆ, ਤੇ ਜੇ ਘਰ ਮੰਦਰ ਨਹੀਂ ਬਣਿਆ ਤਾਂ ਸੰਸਾਰ ਦਾ ਮੰਦਰ ਦਿਖਾਈ ਦੇਣਾ ਬੜਾ ਔਖਾ ਹੈ, ਬਹੁਤ ਔਖਾ ਹੈ। ਜੇ ਘਰ ਮੰਦਰ ਬਣ ਗਿਆ ਤਾਂ ਫਿਰ ਸਮੁੱਚਾ ਸੰਸਾਰ ਵੀ ਮੰਦਰ ਬਣ ਜਾਏਗਾ ਔਰ ਸਮੁੱਚੇ ਸੰਸਾਰ ਦੇ ਅੰਦਰ ਨਿਰੰਕਾਰ ਦਿਖਾਈ ਦੇਵੇਗਾ, ਅਨੇਕਾਂ ਰੂਪਾਂ ਵਿਚ, ਅਨੇਕਾਂ ਕਲਾ ਵਿਚ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਐਸਾ ਹੀ ਕਹਿਣਾ ਸੀ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਵਿਚੋਂ ਇੱਕ ਨੂੰ ਵੇਖਣਾ ਹੈ ਔਰ ਉਸੇ ਇੱਕ ਨੂੰ ਅਨੇਕਤਾ ਵਿਚ ਨਿਰੂਪਣ ਕਰ ਦੇਣਾ ਹੈ। ਸਮਗਰ ਦ੍ਰਿਸ਼ਟੀ ਇਹ ਮਨੁੱਖ ਆਪਣੇ ਅੰਦਰ ਪੈਦਾ ਕਰ ਤਾਂ ਕਿ ਪਰਮਾਤਮਾ ਦੇ ਤਮਾਮ ਰੂਪ, ਸਾਰੇ ਰੂਪ ਤੇਰੇ ਸਾਹਮਣੇ ਪ੍ਰਗਟ ਹੋ ਜਾਣ ਔਰ ਉਸਦੇ ਹੈਨ ਵੀ ਅਨੇਕਾਂ ਰੂਪ, अनेक रूप तेरे नारायणा, हे नारायण तेरे अनेका रूप ने, तो बख्शिश कर तेरे सारे रूप साडे सामने प्रगट होवन, ताकि तेरे सारे रूपां दी झलक असी वेख सकीए, ते सारे रूपां नूं असी सजदा कर सकीए, सारे स्वरूप वेख के असी आनंद माण सकीए।
1: एक ऐसा अछूता विषय मैं स्रोतियां दे सामने रख रहे हैं, जिस ते घट लिखे आ गया है, घट बोले आ गया है, घट समझे आ गया है और घट ही समझाया गया है। ये है स्त्री औरत। किसे हद तक पुरुष दी दुनिया च एक वस्तु ही रही है। जिस तरह वस्तुओं दे बकायदा बाजार ने, क्लॉथ मार्केट, फ्रूट मंडी, सब्जी मंडी, लकड़ मंडी, लोहा मंडी, हूबहू सारी दुनिया विच बकायदा स्त्रियां दे बाजार रहे ने और अज भी है गए ने। जिथे स्त्री बिकदी है उदी असमत बिकदी है, पुरुष खरीददा है। इस दी निगाह देच करीबन करीबन स्त्री वस्तु ही रही है। समय दी तब्दीली नाल भावें कुछ सत्कार आदर सम्मान वधे आवे, लेकिन फिर भी चलो स्त्रियां दे बाजार अज सारे मुल्कां च ना होवन, पर वस्तुआं नूं इस्त्री नूं ही अग्गे करके वेचिया जांदा है। किसे हद तक मुगलता हुंदा है, वस्तु वेची जा रही है या इस्त्री। कपड़ा है, कार है, मोटरसाइकिल है, गर्ज के कुछ भी वस्तु जो वर्तन दिया ने उन्हां नूं वेचना है इस्त्री नूं अग्गे करके, उस दा चित्र अग्गे करके, उसे दा ही बुत अग्गे करके। क्या इस सारियां वस्तुआं केवल स्त्री इस्तेमाल कर दी है? पर नहीं, आकर्षण है पुरुष दे मन ते स्त्री दा, तो स्त्री नूं अग्गे करके वस्तु दे प्रति आकर्षण पैदा करो, ताकि खरीदार इस औरत दे राहीं, इस स्त्री दे राहीं वस्तु खरीद सके। ऐसा भी दौर लंघे है, पैर दी जुत्ती स्त्री नूं आख्या गया, जैसे मनुख समय अनुसार जुत्ती बदलदा रहा है, बदलो इस नूं। और ऐसा निजाम काफी लंबे समय तक प्रचलित रहा है। स्त्री हमेशा मनुख दे हथों, पुरुष दे हथों पीड़ित रही है, संताप ग्रस्त रही है। दूर क्यों जाओ? जद रावण दी कैद दे चों सीता नू रिहा करके लेंदा गया है, लंका नू फतेह करके मसला खड़ा हो गया सीता दी अग्न परीक्षा दा। ऐसा भारत देश प्राचीन समय तो एक ख्याल चले आ रहा है कि अग्नि ही शोध कर सकती है, अग्नि ही हर वस्तु नूं पवित्र कर सकती है। जैसे सोने नूं अग देश पा के शुद्ध किया जाता है, धातुआं सारियां ही अग्न द्वारा शुद्ध कीतियां जांदियां ने। और कुछ पुराने वहमी मनुख ते भांडियां दे च भी जितने चिर तक अग ना पा लैन उसकी शुद्धि नहीं मनदे, पवित्रता नहीं मनदे, अग्नि ही शुद्ध करेगी। लिहाजा हालात इत्थे तक चले गए, मनुख शुद्ध है विचारां दे तल ते, मानसिक तल ते, शरीरक तल ते, ये शुद्ध है, ये पावन है। इस दी परीक्षा भी अग्नि ही करेगी। तो कहने सीता दी अग्नि परीक्षा हुई। वकत दा अवतारी पुरुष अग्न परीक्षा विच सीता नूं पाउंदा है। लेकिन इस तरह की अग्न परीक्षा कदी पुरुष ने नहीं दी। क्या वह भी मानसिक तल ते पावन है? क्या वह भी शरीरक तल ते पवित्र है? इसकी लोड़ ही नहीं। क्यों कि हमेशा पुरुष प्रधान समाज रहा है, स्त्री ते अनंत काल तो गुलाम रही, मोहताज रही, पीड़ित रही, सताई जांदी रही। तो सीता नू इस तरह इतिहास या मिथिहास कहिंदा है कि अग्न परीक्षा देनी पई। बलदी हुई चिता ते सीता नू बिठाया गया और जिस दिन अग दे सीता नू झोंकया गया, अज तक भारत विच स्त्री जिंदा जलाई जा रही है और ये सिलसिला अजे तक भी जारी है। बहाने अनेकां हो सकते ने स्त्री नू जलाण दे, लेकिन जलाना चले आ रहा है। हैरानगी है किधरे दहेज दे नाते, किधरे पवित्रता दे नाते और किधरे पुरुष दे गुस्से दा क्रोध दा शिकार हुई स्त्री जिंदा जलाई जांदी रही है और जलाई जा रही है। ये ठीक है, सारी दुनिया विच आवाजां उठियां ने और स्त्री ने भी आवाज उठाई है पुरुष दी बराबरी दी। अधिकारां दी बराबरी मनी जा सकती है। ईश्वर दा चिंतन ते आनंद पाण दा अधिकार जिथे पुरुष दा है, स्त्री दा भी है। मान सम्मान जिथे पुरुष नूं चाहिदा है, स्त्री नूं भी चाहिदा है। लेकिन बराबरी तो मुराद किधरे ये ना समझ ले जावे कि हर तल ते बराबरी। हर तल ते बराबरी तो परमात्मा ने ही नहीं की थी। स्त्री ते पुरुष दा तन अलग बनाया है, वक वक बनाया है और जिथे तन दा ढांचा प्रभु ने अलग बनाया है, मन दा ढांचा भी प्रभु ने अलग बनाया है। दो विपरीत रंगा नाल तस्वीर बड़ी सोहनी बनती है, अच्छी बनती है। विरोधी सुरां ते ही संगीत दी धुन खड़ी है। कदी बगौर मुताला करिए, काला रंग चिट्टे जैसा नहीं है, चिट्टा पीले जैसा नहीं है, पीला लाल जैसा नहीं है, लाल हरे जैसा नहीं है, पर इना विरोधी रंगा दे सुमेल नाल ही कोई सुंदर तस्वीर बनती है। हू बहो विरोधी सुरां ते ही खड़ा है संगीत। किसे एक सुर ते किसे संगीत दी धुन नूं जन्म नहीं दिता जा सकता। विरोधी जो है सुरां चाहीदियां ने। संसार संगीतमयी होवे, संस्कार संसार सुंदर होवे, तो ये दो विरोधी सुर ने। जिस ते इंज कह लईए, तीबर सुर है पुरुष, कोमल सुर है स्त्री। संगीत दा बोध रखण वाले इस गल नूं समझ देने, कुछ सुरां कोमल ने, कुछ सुरां तीबर ने और इस तरह सुंदर। संगीत दा जन्म होंदा है तीबर ते कोमल सुरां नाल। स्त्री कोमल है, तदी ता एक आलम ने कह दिता है जहूरे जन से पुर रौनक कायनात। कायनात दे दुनिया दे संसार विच अगर कुछ रौनक है, कुछ रस है, तो स्त्री करके। पुरुष इस रस नूं विस्तार देंदा है, स्त्री एक रस है। रस फैल सके पुरुष चाहिदा है। इन्हां दोहां दी अपनी अपनी लोड़ है। जैसे मलाह नूं एक पासे कर दईए तो बेड़ी भी बेमैनी हो जाती है, वैद नूं एक पासे कर दईए तो जड़ी बूटियां दी खूबी भी प्रगट नहीं हो सकेगी। ਪਵਨ ਨੂੰ ਇੱਕ ਪਾਸੇ ਕਰ ਦਈਏ ਤਾਂ ਫੁੱਲਾਂ ਦੀ ਮਹਿਕ ਵੀ ਦੂਰ ਦਰਾਜ ਤੱਕ ਨਹੀਂ ਜਾ ਸਕੇਗੀ। ਇਸੇ ਤਰੀਕੇ ਦੇ ਨਾਲ ਦੋਹਾਂ ਨੂੰ ਅਲੱਗ ਅਲੱਗ ਕਰ ਦਈਏ, ਇਸਤਰੀ ਤੇ ਪੁਰਸ਼ ਨੂੰ, ਦੋਵੇਂ ਬੇਰਹਿਮਕ ਹੋ ਜਾਣਗੇ ਔਰ ਦੋਵੇਂ ਬੇਮਿਹਨੇ ਹੋ ਜਾਣਗੇ, ਲੇਕਿਨ ਦੋਹਾਂ ਦਾ ਸੁਮੇਲ ਕਾਰਜ ਦੀ ਸਿੱਧੀ ਹੈ। ਜੈਸੇ ਮਲਾ ਤੇ ਬੇੜੀ ਦਾ ਮੇਲ, ਜੈਸੇ ਪਵਨ ਤੇ ਫੁੱਲਾਂ ਦਾ ਮੇਲ, ਜੈਸੇ ਵੈਦ ਤੇ ਜੜੀ ਬੂਟੀਆਂ ਦਾ ਸੁਮੇਲ, ਜੈਸੇ ਬੀਜ ਤੇ ਧਰਤੀ ਦਾ ਮੇਲ, ਜੈਸੇ ਪਾਣੀ ਤੇ ਸਾਬਣ ਦਾ ਮੇਲ ਕੱਪੜੇ ਨੂੰ ਸਾਫ਼ ਕਰਦਾ ਹੈ, ਇਸੇ ਤਰੀਕੇ ਨਾਲ ਇਸਤਰੀ ਤੇ ਪੁਰਸ਼ ਦਾ ਸੁਮੇਲ ਹੀ ਸੰਸਾਰ ਦੀ ਰੌਣਕ ਹੈ ਔਰ ਜੀਵਨ ਸੁਖਮਈ ਹੈ। ਬਰਾਬਰੀ ਹਕੂਕ ਦੇ ਤਲ ਤੇ ਹੋ ਸਕਦੀ ਹੈ ਔਰ ਹੈ। ਜੇ ਰੱਬੀ ਰਸ ਮਾਣਨ ਦਾ ਪੁਰਸ਼ ਨੂੰ ਅਧਿਕਾਰ ਹੈ, ਇਸਤਰੀ ਨੂੰ ਵੀ ਉਤਨਾ ਅਧਿਕਾਰ ਹੈ, ਲੇਕਿਨ ਤਨ ਤੇ ਮਨ ਦੀ ਬਰਾਬਰੀ ਪਰਮਾਤਮਾ ਨੇ ਨਹੀਂ ਕੀਤੀ। ਇਸ ਵਾਸਤੇ ਕੰਮ ਕਾਰਜ ਕੁਛ ਵੰਡੇ ਹੋਏ ਨੇ। ਘਰ ਸੰਵਰਦਾ ਹੈ, ਸਥਿਰ ਰਹਿੰਦਾ ਹੈ, ਮਹਾਨ ਆਉਂਦਾ ਹੈ ਇਸਤਰੀ ਕਰਕੇ, ਪਰ ਘਰ ਦੇ ਬਾਹਰੋਂ ਸੁਖ ਆਉਂਦਾ ਰਹੇ, ਸੰਪਦਾ ਆਉਂਦੀ ਰਹੇ, ਤਾਂ ਭੱਜਣ ਦੌੜਨ ਲਈ ਪੁਰਸ਼ ਚਾਹੀਦਾ। ਪੁਰਸ਼ ਦਾ ਸਰੀਰ ਪ੍ਰਭੂ ਨੇ ਐਸਾ ਬਣਾਇਆ, ਇਸਤਰੀ ਨਾਲੋਂ ਜ਼ਿਆਦਾ ਸਖਤ ਹੈ ਔਰ ਜ਼ਿਆਦਾ ਭਾਰੀ ਭਰਕਮ ਕੰਮ ਕਰ ਸਕਦਾ ਹੈ। ਇਹੀ ਕਾਰਨ ਹੈ ਕਿ ਪੁਰਸ਼ ਪਹਿਲਵਾਨ ਨਾਲ ਇਸਤਰੀ ਪਹਿਲਵਾਨ ਮੁਕਾਬਲਾ ਨਹੀਂ ਕਰ ਸਕੇਗੀ। ਜਿੱਥੇ ਉਸਦਾ ਮਨ ਕੋਮਲ ਹੈ, ਸਰੀਰ ਵੀ ਕੋਮਲ ਹੈ ਔਰ ਇਸ ਕੋਮਲਤਾ ਦੀ ਲੋੜ ਹੈ, ਵਰਨਾ ਐਸਾ ਹੋ ਹੀ ਨਹੀਂ ਸਕਦਾ ਕਿ ਸੰਸਾਰ ਵਿੱਚ ਕੁਝ ਕੋਮਲਤਾ ਬਚ ਜਾਏ। ਅਗਰ ਪੁਰਸ਼ ਕੋਲ ਵੀ ਕੁਝ ਕੋਮਲਤਾ ਹੈ ਤਾਂ ਇਹ ਇਸਤਰੀ ਦਾ ਗੁਣ ਹੈ ਔਰ ਇਸਤਰੀ ਕਰਕੇ ਹੈ। ਥੋੜ੍ਹੀ ਬਹੁਤ ਤਰਕ ਜੇ ਇਸਤਰੀ ਦੇ ਤਲ ਤੇ ਵੀ ਮਿਲਦੀ ਹੈ ਤਾਂ ਪੁਰਸ਼ ਕਰਕੇ ਮਿਲਦੀ ਹੈ। ਉਹ ਥੋੜ੍ਹੀ ਬਹੁਤ ਤੇ ਚਾਹੀਦੀ ਹੈ ਤਾਂ ਕਿ ਉਸਦੀ ਕੋਮਲਤਾ ਦੀ ਰਕਸ਼ਾ ਹੋਵੇ। ਕੁਦਰਤ ਦਾ ਇੱਕ ਨਿਯਮ ਹੈ ਕਿ ਫੁੱਲਾਂ ਦੀ ਰਕਸ਼ਾ ਕੰਡੇ ਹੀ ਕਰਦੇ ਨੇ, ਫੁੱਲ ਆਪਣੀ ਰਕਸ਼ਾ ਨਹੀਂ ਕਰ ਸਕਦਾ। ਸੋਨੇ ਦੀ ਰਕਸ਼ਾ ਲੋਹੇ ਨਾਲ ਆਉਂਦੀ ਹੈ, ਕੋਮਲਤਾ ਦੀ ਰਕਸ਼ਾ ਸਖਤੀ ਨਾਲ ਆਉਂਦੀ ਹੈ। ਇਸ ਨੂੰ ਪ੍ਰਾਚੀਨ ਵਿਦਵਾਨ ਤੇ ਇੰਜ ਵੀ ਕਹਿੰਦੇ ਰਹੇ ਨੇ, ਇਸਤਰੀ ਨੂੰ ਹਰ ਸਮੇਂ ਪੁਰਸ਼ ਦੀ ਸਖਤੀ ਦੀ ਲੋੜ ਹੈ, ਰਕਸ਼ਾ ਲਈ, ਸੁਰਕਸ਼ਾ ਲਈ। ਪ੍ਰਥਮ ਪਿਤਾ ਦੀ, ਪਤੀ ਦੀ, ਫਿਰ ਪੁੱਤਰ ਦੀ, ਤਾਂ ਹੀ ਜੋ ਹੈ ਇਹ ਸੁਰੱਖਿਅਤ ਰਹਿ ਸਕਦੀ ਹੈ, ਆਪਣੀ ਇੱਜ਼ਤ ਆਬਰੂ ਨੂੰ ਬਚਾ ਕੇ ਜੋ ਹੈ ਰੱਖ ਸਕਦੀ ਹੈ। ਵਿਆਸ ਜੀ ਤੇ ਕਿਹਾ ਕਰਦੇ ਨੇ ਉਹਨਾਂ ਦੇ ਬੋਲ ਕਿ ਇਸਤਰੀ ਪ੍ਰਕਿਰਤੀ ਦੀ ਬੇਟੀ ਹੈ, ਇਸ ਤੇ ਇਨਸਾਫ ਚਾਹੀਦਾ ਔਰ ਪਿਆਰ ਚਾਹੀਦਾ, ਸਤਿਕਾਰ ਚਾਹੀਦਾ। ਸਿੱਖ ਸਾਧੀ ਸਾਹਿਬ ਕਹਿੰਦੇ ਨੇ ਜਿਸ ਘਰ ਦੇ ਚੋਂ ਇਸਤਰੀ ਦੇ ਚੀਖਣ ਚਿਲਾਉਣ ਦੀ ਆਵਾਜ਼ ਬਾਹਰ ਆਉਂਦੀ ਹੈ, ਉਸ ਘਰ ਦੇ ਚੋਂ ਸੁੱਖ ਤੇ ਸੰਪਦਾ ਮੰਨ ਲਓ ਬਾਹਰ ਜਾ ਰਹੀ ਹੈ। ਵਾਕਈ ਉਸ ਘਰ ਦੀਆਂ ਖੁਸ਼ੀਆਂ, ਉਸ ਘਰ ਦੀ ਸ਼ਾਂਤੀ, ਉਸ ਘਰ ਦਾ ਸਕੂਨ ਬਾਹਰ ਚਲਾ ਜਾਂਦਾ ਹੈ ਜਿੱਥੇ ਇਸਤਰੀ ਦਾ ਰੁਦਨ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਚਲਾ ਜਾਏ। ਕਵੀ ਤੁਲਸੀ ਨੇ ਇਸਤਰੀ ਦੇ ਕੁਛ ਵੱਖ ਵੱਖ ਰੂਪ ਇਸ ਢੰਗ ਨਾਲ ਜੋ ਹੈ ਬਿਆਨ ਕੀਤੇ ਨੇ। ਇਸਤਰੀ ਚਾਰ ਰੂਪ ਆਪਣੇ ਜੋ ਹੈ ਰੱਖਦੀ ਹੈ, ਉਹਨੂੰ ਰਾਮਾਇਣ ਵਿੱਚ ਰਾਮ ਚਿੱਤ ਮਾਨਸ ਵਿੱਚ ਕਵੀ ਤੁਲਸੀ ਇਸ ਤਰ੍ਹਾਂ ਜੋ ਹੈ ਬਿਆਨ ਕਰਦੇ ਨੇ। जग प्रतबरता चार विद अही, वेद पुराण श्रुति अस कही। इस तरह आख है, उत्तम के अस बस मन माही, सुपने हूँ आन पुरुष जग नाही। उत्तम स्त्री उसकी दृष्टि देच, जगत देच, उसके पति तो बिना और कोई भी पुरुष नहीं है, वही पुरुष है, बाकी कोई पुरुष नहीं है। इसनु अध्यात्मक रंगण गुरु नानक देव जी महाराज ने बड़ी सुंदर दिती है। कहो नानक जिन प्रयो, परमेश्वर कर जाने धन सती दरगे परवाने। जिसने परमात्मा दी झलक अपने पति दिश देखी, महाराज कहने धन है वो सतवंती, धन है वो स्त्री। कोशिश ते होई सी साडे देश दे कि स्त्री पुरुष नु परमेश्वर आखे, परमेश्वर दी झलक वो पुरुष देचों देखे, और पुरुष स्त्री नु देवी आखे, वो प्रभु दी शक्ति दी झलक स्त्री दे जो है देखे। अगर इस नु देवी दिखाई देवे और एक नो परमात्मा दिखाई देवे तो घर मंदिर बन जाता है, घर हरि मंदिर बन जाता है। पर एक नो भूत दिखाई देवे, एक नो डायन दिखाई देवे, घर ही नरक बन जाता है। पता नहीं पृथ्वी ते कितने घर नरक बने हुए ने, क्योंकि घर आज कोई डायन रह रही है, कोई भूत रह रहा है। एक नो डायन दिखाई दे रही है और एक नो भूत दिखाई दे रहे। जीवन दा ढंग ना आया, एक दूजे नु समझन दा ढंग ना आया। कवि तुलसी कहंदे ने, जिथे चंगे माड़े पुरुषां दे चौंदे ने, उथे चंगे माड़े स्त्रियां दे च भी होंदे ने। जैसे पृथ्वी ते सिर्फ दिन नहीं रात भी है, मनुखी तल ते सिर्फ गुण नहीं औगुण भी ने, ओ औगुण पुरुष दे अंदर भी ने, ओ औगुण स्त्री दे अंदर भी ने। उत्तम स्त्री दी तस्वीर कशी करदे हां, तुलसी कहंदे ने उत्तम के अस बस मन माही, सुपने हूं आन पुरुष जग नाही। मद्धन पत प्रत पर प्रत देखियत ऐसे, भ्राता पिता पुत्र नित जैसे। जो उस तो थले दी है उते इस तरह समझ दिए पर पुरुष नो ये पिता है, भ्रा है, पुत्र है। उदी दृष्टि इस तरह दी होंदी है। अगा चल के कवि तुलसम कहंदे ने कि बिन अवसर भय तह रह जोई, अधम सोनार जानो जग सोई। बिना अवसर मिलिया, बिना मौका मिलिया, उसने बस अपनी असमत साम के रखी है, वरना वो लुटान नो तैयार है। ये सब तो नीवी है, ये सब तो निखेद है। अगर ऐसा निखिदपना स्त्री ते लागू होंदा है तो फिर पुरुषां ते भी लागू होंदा है। पर गुणां दे तल ते अगर देखी है तो जिथे पुरुष रब दे गुण प्राप्त कर सकदा है, स्त्री प्राप्त कर सकदी है। घर विच धन संपदा है, वाकई उस दे जे अद्धा अधिकार पुरुष दा है, अद्धा अधिकार स्त्री दा है। अज ते कानून भी ऐसा मनन लग पे है। ये गल वखरी है कि पुरुष दा अहंकार बराबरी देन नू अजे भी तैयार नहीं, लेकिन इस हद तक ते बराबरी मनी जाएगी। शरीर अलग है, मन अलग है, जिम्मेवारियां अलग अलग ने। अगर पुरुष स्त्री दी नकल करे, स्त्री वर्गा बनना चाहे, मुश्किल। और अगर स्त्री पुरुष दी बराबरी करके पुरुष जैसा बनना चाहे, ਇਹ ਉਸਦੀ ਸਭ ਤੋਂ ਵੱਡੀ ਭੁੱਲ।

ਲੋਕਾਂ ਵਿੱਚੋਂ ਚੱਬਣ ਚੱਲਣ ਰਤਨ ਤਨ ਮਨ ਤਨ ਨਹੀਂ ਤੀਰੇ ਪਹਿਲਾਂ ਤੁਕ ਮੈਂ ਲਈ ਪਹਿਲਾਂ ਸਿਰਫ ਇੱਕੋ ਸ਼ਬਦ ਲਿਆ ਤਨ ਫਿਰ ਮਨ ਫਿਰ ਤਨ ਤਿੰਨੇ ਚੀਜ਼ਾਂ ਸਫਿਰ ਨਖੀ ਬਾਬਾ ਫਰੀਦ ਸਾਹਿਬ ਕਹਿੰਦੇ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ ਖੇੜੇ ਮੁੱਤੀ ਢਾਂ ਤਨ ਨਹੀਂ ਤੀਰੇ ਸਰੀਰ ਨੇ ਢਾਂ ਮਾਰੀ ਸੇ ਜਾਨੀ ਚੱਲ ਗਏ ਜਾਨੀ ਦਰ ਤੇ ਪਿਆਰੇ ਕਿ ਜਿਹੜੇ ਪਿਆਰੇ ਅੰਗ ਜਿਹੜੀ ਐਨਰਜੀ ਰੱਬ ਨੇ ਮੈਨੂੰ ਜਨਮ ਵੇਲੇ ਦਿੱਤੀ ਅੱਜ ਤਨ ਰੋ ਕੇ ਕਹਿੰਦਾ ਮੇਰਾ ਤਾਂ ਸਾਰੀ ਸਾਥ ਚੱਲ ਗਏ। ਦੂਸਰਾ ਬਚਨ ਹੈ ਉਹਨਾਂ ਦਾ ਕਿ ਫਰੀਦਾ ਉਹਨਾਂ ਦਾ ਅੰਮ੍ਰਿਤ ਬੋਚ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਪਵਿਓਮ ਅੱਜ ਫਰੀਦਾ ਕੁਜੜਾ ਸਹਿ ਕੋਹਾਂ ਥੀਓਮ ਅੱਜ ਉਹ ਕੁਜਾ ਸੈਂਕੜੇ ਕੋ ਦੂਰ ਲੱਗਦਾ ਹੈ। ਇੱਕ ਉਰਦੂ ਦੇ ਅਦੀਬ ਨੇ ਬੜੀ ਸੋਹਣੀ ਘਟਨਾ ਲਿਖੀ ਹੈ। ਦੇਖੋ ਬੰਦਾ ਸਵੀਕਾਰਦਾ ਨਹੀਂ ਕਿ ਮੇਰੇ ਤਨ ਇੱਕ ਦਿਨ ਖਾਕ ਦੇ ਸਪੁਰਦ ਹੋਣਾ ਹੈ, ਕਦੀ ਨਹੀਂ ਬੰਦਾ ਸਮਝਦਾ। ਤੇ ਅੱਜ ਵੀ ਮੈਂ ਬੇਨਤੀ ਕਰਾਂ ਕਿ ਅਸੀਂ ਮੌਤ ਦੀ ਗੱਲ ਕਰਨੇ ਆ ਪਰ ਮੌਤ ਨੂੰ ਮਹਿਸੂਸ ਨਹੀਂ ਕਰਦੇ। ਮੂਲੇ ਨੇ ਵੀ ਲਿਖ ਦਿੱਤਾ ਸੀ ਕਿ ਮਰਨਾ ਸੱਚ ਤੇ ਜਿਉਣਾ ਝੂਠ, ਪਰ ਹਕੀਕਤ ਇਹ ਲਿਖ ਉਹਨੇ ਦਿੱਤਾ ਪਰ ਮਹਿਸੂਸ ਉਹਨੇ ਵੀ ਨਾ ਕੀਤਾ ਕਿ ਮੌਤ ਆਉਣੀ ਹੈ। ਉਹ ਵੀ ਤਾਂ ਬਾਬਾ ਜੀ ਦੇ ਅਮਰ ਜੀਵਨ ਨੂੰ ਛੱਡ ਕੇ ਮੌਤ ਵਾਲੇ ਪਾਸੇ ਗਿਆ, ਜਿੱਥੇ ਬਚਣਾ ਚਾਹੁੰਦਾ ਸੀ ਮੌਤ ਉੱਥੇ ਘਰ ਖਲੋਤੀ ਹੋਈ ਸੀ, ਸੱਚਾਈ ਨਹੀਂ ਸਵੀਕਾਰ ਕੀਤੀ। ਕਹਿੰਦੇ ਇੱਕ ਬਾਦਸ਼ਾਹ ਸੀ, ਉਹ ਇੱਕ ਫਕੀਰ ਨੂੰ ਮਿਲਣ ਵਾਸਤੇ ਗਿਆ। ਫਕੀਰ ਦਾ ਅਰਥ ਵੈਸੇ ਆਪਾਂ ਉਰਦੂ ਵਿੱਚ ਮੰਗਤਾ ਕਰਨੇ ਖਾਂ, ਫਕੀਰ ਦਾ ਅਰਥ ਮੰਗਤਾ ਹੈ, ਪਰ ਅਸਲ ਚ ਹਰ ਸ਼ਬਦ ਜਿਹੜਾ ਉਹਦੇ ਅਰਥ ਬੜੇ ਗਹਿਰੇ ਨੇ। ਜਦੋਂ ਫਕੀਰ ਲਿਖਿਆ ਜਾਂਦਾ, ਭਾਈ ਸਾਹਿਬ ਉਰਦੂ ਦੇ ਜਾਣਕਾਰ ਨੇ ਤੇ ਜਿੰਨੇ ਵੀ ਸ਼ਬਦ ਬੋਲਦੇ ਨੇ ਕਾਫੀ ਜ਼ਿਆਦਾ ਇਹਨਾਂ ਦੇ ਉਹਨਾਂ ਸ਼ਬਦਾਂ ਵਿੱਚ ਉਰਦੂ ਸ਼ਬਦਾਵਲੀ ਸਾਨੂੰ ਮਿਲਦੀ ਹੈ। ਹੁਣ ਜਦੋਂ ਅਸੀਂ ਫਕੀਰ ਲਿਖਨੇ ਆ, ਫੇ ਕਾਫ ਯੇ ਤੇ ਰੇ, ਇਹ ਫਕੀਰ ਬਣਦਾ ਹੈ ਜੇ ਅਸੀਂ ਪੰਜਾਬੀ ਚ ਨਾ ਲਿਖੀਏ। ਅਸਲ ਚ ਫਕੀਰ ਦਾ ਅਰਥ, ਮੰਗਤੇ ਦਾ ਅਰਥ ਉਹ ਨਹੀਂ ਜਿਹੜਾ ਬਾਹਰ ਮੁਖੀ ਮੰਗ ਰਿਹਾ। ਬਾਣੀ ਵਿੱਚ ਜਦੋਂ ਕਿਤੇ ਜ਼ਿਕਰ ਮਿਲੇਗਾ ਤੇ ਉਹਦੇ ਵਿੱਚ ਫਕੀਰ ਦੇ ਅਰਥ ਆਪਾਂ ਬਹੁ ਗਿਣਤੀ ਵਿੱਚ ਰੱਬ ਦੇ ਦਰ ਦਾ ਅੱਜ ਮੰਗਾਂਗੇ, ਮੰਗਤਾ ਰੱਬ ਦੇ ਦਰ ਦਾ। ਉਂਜ ਇੱਕ ਵਿਦਵਾਨ ਨੇ ਫਕੀਰ ਦੇ ਅਰਥ ਕੀਤੇ, ਉਹ ਕਹਿੰਦਾ ਜੋ ਪਹਿਲਾ ਫੇਕ ਹੈ ਜਿਹਨੂੰ ਆਪਾਂ ਫੱਫਾ ਕਹਿੰਦੇ, ਫੱਫਾ ਕੱਕੇ ਨੂੰ ਬਿਹਾਰੀ ਤੇ ਰਾਰਾ ਫਕੀਰ ਬਣੇਗਾ। ਉੱਥੇ ਫੇ ਕਾਫ ਯੇ ਤੇ ਰੇ ਹਰੂਪ ਚਾਰ ਹੀ ਨੇ। ਪਹਿਲੇ ਫੇ ਦਾ ਅਰਥ ਤੇ ਫਖਰ, ਕਹਿੰਦੇ ਫਕੀਰ ਹੋਵੇ ਜਿਹੜਾ ਦੁਨੀਆਂ ਤੇ ਫਖਰ ਨਹੀਂ ਕਰਦਾ, ਧਨ ਤੇ ਫਖਰ ਨਹੀਂ ਕਰਦਾ, ਜਿਹੜਾ ਕੇਵਲ ਇੱਕ ਅੱਲਾ ਦੇ ਫਖਰ ਤੇ ਜਿੰਦਾ, ਰੱਬ ਉੱਤੇ ਮਾਣ ਕਰਕੇ ਜਿੰਦਾ। ਦੂਸਰਾ ਅਗਲਾ ਸ਼ਬਦ ਹੈ ਕਾਫ, ਕਾਫ ਦਾ ਅਰਥ ਉਹ ਕਰਦੇ ਨੇ ਕੁਦਰਤ, ਜਿਵੇਂ ਭਾਈ ਸਾਹਿਬ ਕਹਿ ਰਹੇ ਸਨ ਕਿ ਸਾਰਿਆਂ ਵਿੱਚ ਪਰਮਾਤਮਾ ਦਿਸੇ। ਫਕੀਰ ਹੋਵੇ ਕਿ ਜਿਹੜਾ ਰੱਬ ਦੀ ਕਾਦਰ ਦੀ ਬਣਾਈ ਹੋਈ ਕੁਦਰਤ ਵਿੱਚੋਂ ਅੱਲਾ ਦੇ ਰੱਬ ਦੇ ਜਲਵੇ ਦੇਖਦਾ ਹੈ। ਤੀਸਰਾ ਹੈ ਯੇ ਦਾ ਅਰਥ ਜਿਹੜਾ ਯਾਦੇ ਖੁਦਾ ਹੈ, ਖੁਦਾ ਦੀ ਯਾਦ ਵੀ ਜਿੰਦਾ ਹੈ, ਜਿਹੜਾ ਰੱਬ ਤੇ ਫਖਰ ਕਰਦਾ, ਕਾਦਰ ਦੀ ਕੁਦਰਤ ਵਿੱਚੋਂ ਕਾਦਰ ਦੇ ਝਲਕੇ ਦੇਖਦਾ, ਪਰਮਾਤਮਾ ਦੀ ਯਾਦ ਵੀ ਜੁੜਦਾ ਹੈ। ਤੇ ਰੇ ਦਾ ਅਰਥ ਕਿ ਉਹ ਇੰਨਾ ਰਹਿਮ ਦਿਲ ਹੈ ਕਿ ਜਦੋਂ ਉਹਦੇ ਉੱਤੇ ਵੀ ਕੋਈ ਵਾਰ ਕਰਦਾ, ਉਹ ਵਾਰ ਕਰਨ ਵਾਲੇ ਦਾ ਵੀ ਭਲਾ ਕਰ ਦਿੰਦਾ। ਫਕੀਰ ਦੇ ਅਰਥ ਬੜੇ ਗਹਿਰੇ। ਕਹਿੰਦੇ ਨੇ ਇੱਕ ਫਕੀਰ ਬੜਾ ਮਸਤਾਨਾ, ਰੱਬ ਦੀ ਯਾਦ ਜੁੜਿਆ ਹੋਇਆ। ਤੇ ਦੇਖੋ ਭਾਈ ਸਾਹਿਬ ਨੇ ਤਾਂ ਗੁਰੂ ਸਾਹਿਬ ਲਈ ਵੀ ਸ਼ਬਦ ਫਕੀਰ ਵਰਤਿਆ, ਇੱਕ ਫਕੀਰ ਵੱਡਾ ਮਸਤਾਨਾ, ਫਕੀਰ ਬੈਠਾ ਹੈ ਤੇ ਉਹ ਆਪਣੀ ਮੌਤ ਚ ਬੋਲਦਾ। ਸੱਚ ਇਵੇ ਕਿ ਸਾਡੇ ਅੰਦਰ ਦੀਆਂ ਇੱਛਾਵਾਂ ਹੀ ਸਾਨੂੰ ਮੰਗਤਾ ਬਣਾ ਦਿੰਦੀਆਂ ਨੇ, ਜਿਹਦੇ ਅੰਦਰ ਦੀ ਇੱਛਾ ਮਰ ਜਾਏ ਉਹਦੇ ਵਰਗਾ ਸ਼ਹਿਨਸ਼ਾਹ ਹੀ ਕੋਈ ਨਹੀਂ। ਆ ਸੁਲਤਾਨਪੁਰ ਦੀ ਧਰਤੀ ਹੈ, ਪੁਰਾਤਨ ਜਨਮ ਸਾਖੀ ਚ ਇੱਕ ਬਚਨ ਲਿਖਿਆ ਹੈ ਕਿ ਜਦੋਂ ਹਜ਼ੂਰ ਵਹੀਂ ਤੋਂ ਬਾਹਰ ਨਿਕਲੇ ਤੇ ਸ਼ਮਸ਼ਾਨ ਭੂਮੀ ਜਾ ਬੈਠੇ, ਇੱਕੋ ਸ਼ਬਦ ਕਿਹਾ, ਨਾ ਕੋ ਹਿੰਦੂ ਨਾ ਮੁਸਲਮਾਨ, ਨਾ ਹਿੰਦੂ ਨਾ ਮੁਸਲਮਾਨ। ਮੈਂ ਇਹਦੇ ਅਰਥਾਂ ਵਾਲੇ ਪਾਸੇ ਨਹੀਂ ਜਾਣਾ ਕਿਉਂਕਿ ਇਹਦੇ ਅਰਥ ਬੜੇ ਗਹਿਰੇ ਨੇ। ਸਿਰਫ ਅਸੀਂ ਲੋਕ ਕਰਮ ਕਾਂਡਾਂ ਦੀਆਂ ਪੰਡਾਂ ਢੁੰਦੇ ਰਹਿ ਜਾਂਦੇ ਹਾਂ
ਵਕਤ ਪੈਣ ਦੇ

0: ਨਾਲ ਅਸਲੀ ਜੀਵਨ ਤੇ ਅਸਲੀ ਅਰਥ ਗਵਾ ਜਾਂਦੇ ਹੁੰਦੇ। ਸੱਚਾਈ ਹੈ। ਦੌਲਤ ਖਾਂ ਨੇ ਕਿਹਾ ਕਿ ਨਾਨਕ ਨੂੰ ਬੁਲਾ ਕੇ ਲਿਆਓ। ਜਦੋਂ ਬੁਲਾਉਣ ਗਏ ਤੇ ਅਹਿਲਕਾਰ ਜਾ ਕੇ ਨਾਨਕ ਜੋ ਸ਼ਬਦ ਸਨ, ਤੁਹਾਨੂੰ ਨਵਾਬ ਦੌਲਤ ਖਾਂ ਨੇ ਬੁਲਾਇਆ ਹੈ। ਸਤਿਗੁਰੂ ਸ਼ਬਦ ਕਹਿੰਦੇ ਨੇ, ਮੈਨੂੰ ਤੇਰੇ ਨਵਾਬ ਦੀ ਕੀ ਪਰਵਾਹ ਹੈ। ਕਿਆ ਨਵਾਬ ਕੀ ਪਰਵਾਹ ਪੜੀ। ਨਵਾਬ ਸਮਝਦਾਰ ਸੀ, ਹਾਲਾਂਕਿ ਭਾਈ ਗੁਰਦਾਸ ਸਾਹਿਬ ਨੇ ਜਦੋਂ ਸਿੱਖਾਂ ਦੀ ਗਿਣਤੀ ਕੀਤੀ ਤੇ ਉਹਨਾਂ ਨੇ ਨਵਾਬ ਦੌਲਤ ਖਾਂ ਨੂੰ ਗੁਰੂ ਨਾਨਕ ਸਾਹਿਬ ਦਾ ਅੰਨ ਸਿੱਖ ਮੰਨਿਆ ਤੇ ਉਹਨਾਂ ਨੂੰ ਜਿਹੜੀ ਪਦਵੀ ਦਿੱਤੀ ਗਈ ਉਹ ਜਿੰਦ ਪੀਰ ਅਬਨਾਸ਼ੀ ਸੀ। ਉਹ ਸ਼ਬਦ ਹੈ ਕਿ ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਬਨਾਸ਼ੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਅਸਲ ਚ ਦੌਲਤ ਖਾਂ ਜਿਉਂਦੇ ਜੀ ਅਬਨਾਸ਼ੀ ਰੱਬ ਦੇ ਨਾਲ ਜੁੜ ਗਿਆ। ਦੌਲਤ ਖਾਂ ਨੇ ਇੱਕ ਸਿਆਣਪ ਵਰਤੀ, ਆਪਣੇ ਅਹਿਲਕਾਰ ਨੂੰ ਕਹਿੰਦਾ ਕਿ ਉਹਨੂੰ ਇਸ ਪ੍ਰਭਾਵ ਨਾ ਦਿਓ ਕਿ ਮੈਂ ਇੱਕ ਨਵਾਬ ਬੁਲਾ ਰਿਹਾ, ਉਹਨੂੰ ਇੱਕ ਜਾ ਕੇ ਗੱਲ ਕਹੋ ਯਾ ਨਾਨਕ ਖੁਦਾਏ ਦੇ ਵਾਸਤੇ ਨਵਾਬ ਨੂੰ ਦੀਦਾਰ ਬਖਸ਼। ਜੋ ਨਾ ਜਾ ਕੇ ਸ਼ਬਦ ਕਹਿ ਨਾਨਕ ਕਿ ਖੁਦਾਏ ਦੇ ਵਾਸਤੇ ਤੈਨੂੰ ਨਵਾਬ ਬੁਲਾਉਂਦੇ ਨੇ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਉੱਠੇ। ਜਦੋਂ ਖੁਦਾ ਦਾ ਵਾਸਤਾ ਆ ਜਾਏ ਇਹ ਸ਼ਬਦ ਛੋਟੇ ਜਿਹੇ ਨਹੀਂ, ਇਹ ਬੜੇ ਗਹਿਰੇ ਸ਼ਬਦ ਨੇ ਖੁਦਾਏ ਦੇ ਵਾਸਤੇ। ਜਿਹਨੂੰ ਮੁਹੱਬਤ ਗੁਰੂ ਕਰਦਾ, ਦੇਖੋ ਅੱਜ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ, ਕੋਈ ਲੋੜਵੰਦ ਬੰਦਾ ਆ ਜਾਏ ਤੇ ਤੁਹਾਡੇ ਉਸ ਹਮਦਰਦ ਮਿੱਤਰ ਦਾ ਜ਼ਿਕਰ ਕਰੇ ਤੇ ਇੱਕੋ ਦਮ ਤੁਹਾਡੀ ਬੋਲੀ ਚੇਂਜ ਹੋ ਜਾਏਗੀ ਕਿ ਮੇਰੇ ਪਿਆਰੇ ਦਾ ਜ਼ਿਕਰ ਕਰ ਰਿਹਾ। ਤੇ ਜਿਸ ਖੁਦਾ ਨੂੰ ਗੁਰੂ ਨਾਨਕ ਮੁਹੱਬਤ ਕਰਦੇ ਨੇ, ਜਦੋਂ ਉਹਨਾਂ ਦਾ ਕੋਈ ਵਾਸਤਾ ਪਾਏ ਤੇ ਗੁਰੂ ਨਾਨਕ ਖੁਦ ਚੱਲ ਕੇ ਚਲੇ ਜਾਂਦੇ, ਆਪ ਤੁਰ ਕੇ ਜਾਂਦੇ। ਨਵਾਬ ਕੋਲ ਗਏ। ਮੈਂ ਸਿਰਫ ਅਰਜ਼ ਕਰ ਰਿਹਾ, ਫਕੀਰੀ ਸ਼ਹਿਨਸ਼ਾਹੀ ਹੈ। ਨਵਾਬ ਦੌਲਤ ਖਾਂ ਬੈਠੇ, ਮਹਾਰਾਜ ਝੁਕੇ ਨਹੀਂ। ਹਜ਼ੂਰ ਨੇ ਦਸ ਪੰਜਾ ਆਪਣਾ ਹੱਥ ਵਧਾਇਆ, ਨਵਾਬ ਦੌਲਤ ਖਾਂ ਨੂੰ ਹੱਥ ਮਿਲਾਇਆ। ਥੱਲੇ ਬੈਠਿਆ ਹੋਇਆ ਨੇ ਕਿਹਾ, ਦੇਖੋ ਖਾਨ ਸਾਹਿਬ ਕਿ ਅੱਜ ਨਾਨਕ ਕੱਲ ਤੱਕ ਮੋਦੀ ਸੀ, ਅੱਜ ਉਹ ਤੁਹਾਡੇ ਨਾਲ ਦਸ ਪੰਜਾ ਹੱਥ ਮਿਲਾ ਰਿਹਾ ਹੈ, ਇਹ ਤੁਹਾਡੀ ਤੋਹੀਨ ਨਹੀਂ? ਇਹ ਸਿਰ ਝੁਕਾ ਕੇ ਸਜਦਾ ਕਿਉਂ ਨਹੀਂ ਕਰਦਾ? ਤੇ ਕਿਹਨੇ ਦੌਲਤ ਖਾਂ ਦੇ ਬੋਲਣ ਤੋਂ ਪਹਿਲਾਂ ਹਜ਼ੂਰ ਨੇ ਕਿਹਾ, ਚੇਤੇ ਰੱਖਿਓ ਖਿਰਸੀ ਬੰਦੇ ਸਿਰ ਝੁਕਾਉਂਦੇ ਹੁੰਦੇ ਨੇ, ਜਿਹਦੇ ਅੰਦਰ ਦੀ ਖਿਰਸ ਮਰ ਜਾਏ ਉਹਨੂੰ ਕਿਸੇ ਨਵਾਬ ਅੱਗੇ ਸਿਰ ਝੁਕਾਉਣ ਦੀ ਕੋਈ ਜ਼ਰੂਰਤ ਨਹੀਂ। ਮੈਨੂੰ ਕੋਈ ਖਿਰਸ ਨਹੀਂ। ਖਿਰਸ ਦਾ ਮਤਲਬ ਤਮਾ, ਲਾਲਚ। ਮੈਨੂੰ ਕੋਈ ਲਾਲਚ ਨਹੀਂ। ਮੈਂ ਬੇਨਤੀ ਕਰਾਂ ਕਿ ਫਕੀਰੀ ਉਹਦੇ ਸਾਹਮਣੇ ਸਿਕੰਦਰ ਦੀ ਸ਼ਹਿਨਸ਼ਾਹੀ ਕੀ ਅਰਥ ਰੱਖਦੀ ਹੈ? ਉਹ ਫਕੀਰ ਬੜਾ ਮਸਤ ਬੈਠਾ ਤੇ ਮੈਂ ਸ਼ੁਰੂਆਤ ਕੀਤੀ ਹੈ, ਤਨ ਮਨ ਧਨ ਨਹੀਂ ਧੀਰੇ। ਬਾਦਸ਼ਾਹ ਉਹਦੇ ਦਰਸ਼ਨ ਕਰ ਲਈ ਗਿਆ। ਫਕੀਰ ਆਪਣੀ ਮੌਜ ਵਿੱਚ ਆ ਕੇ ਕੁਛ ਵੀ ਬੋਲ ਦਿੰਦਾ ਹੈ। ਬਾਦਸ਼ਾਹ ਨੇ ਸੋਚਿਆ, ਜੇ ਕਿਸੇ ਨੌਕਰ ਮੰਤਰੀ ਸੰਤਰੀ ਨੂੰ ਲੈ ਕੇ ਗਿਆ, ਫਕੀਰ ਦਾ ਕੋਈ ਪਤਾ ਨਹੀਂ ਜ਼ਬਾਨ ਤੋਂ ਕੀ ਬੋਲ ਦੇਵੇ, ਮੈਂ ਇਕੱਲਾ ਜਾਵਾਂਗਾ। ਆਪਣੀ ਅਸਵਾਰੀ ਲੈ ਕੇ ਉਹ ਪਹੁੰਚ ਗਿਆ ਤੇ ਫਕੀਰ ਆਪਣੀ ਝੌਂਪੜੀ ਤੋਂ ਬਾਹਰ ਬੈਠਾ ਹੈ ਤੇ ਉਹਨੇ ਬਾਹਰ ਚਟਾਈ ਸਭ ਜੀ ਵਿਛਾਈ, ਇੱਕ ਚੇਲਾ ਉਹਦਾ। ਫਕੀਰ ਨੇ ਆਵਾਜ਼ ਦੇ ਕੇ ਕਿਹਾ, ਉਹ ਚੇਲਿਆ। ਚੇਲਾ ਭੱਜ ਕੇ ਆਇਆ, ਕਹਿਣ ਲੱਗਾ, ਜਿਹੜੀ ਸਭ ਤੂੰ ਅੱਜ ਮੇਰੇ ਸਾਹਮਣੇ ਵਿਛਾਈ ਹੈ ਇਹਨੂੰ ਲਪੇਟ ਕੇ ਅੰਦਰ ਰੱਖ ਦੇ। ਉਹਨੇ ਕਿਹਾ, ਮਹਾਰਾਜ ਕੋਈ ਅਤਿਥੀ, ਕੋਈ ਮਹਿਮਾਨ, ਕੋਈ ਲੋੜਵੰਦ ਮਿਲ ਨਾ ਸਕਦਾ ਹੈ? ਕਹਿਣ ਲੱਗੇ, ਤੂੰ ਸਵਾਲ ਨਾ ਕਰ, ਸਿਰਫ ਤੂੰ ਸਾਡੀ ਗੱਲ ਮੰਨ। ਉਹਨੇ ਸਭ ਲਪੇਟੀ ਤੇ ਅੰਦਰ ਰੱਖ ਦਿੱਤੀ। ਬਾਦਸ਼ਾਹ ਆਇਆ, ਫਕੀਰ ਨੇਤਰ ਬੰਦ ਕਰਕੇ ਬੈਠਾ ਹੈ। ਉਹਨੇ ਦੇਖਿਆ ਬਾਦਸ਼ਾਹ ਨੇ ਕਿ ਨੇਤਰ ਬੰਦ ਨੇ, ਆਵਾਜ਼ ਦੇ ਕੇ ਕਹਿਣ ਲੱਗਾ, ਫਕੀਰ ਬਾਬਾ ਸਲਾਮ ਅਰਜ਼ ਕਰਨਾ। ਫਕੀਰ ਨੇ ਹੱਥ ਨੂੰ ਇਸ਼ਾਰਾ ਕਰਕੇ ਕਿਹਾ, ਬੈਠ ਜਾ। ਉਹਦੇ ਮਨ ਚ ਆਇਆ, ਸ਼ਾਇਦ ਮੇਰੇ ਬੋਲ ਨਹੀਂ ਪਹਿਚਾਣ ਸਕਿਆ, ਮੈਂ ਕੌਣ ਖਾਂ? ਉਹਨੇ ਦੂਜਾ ਸ਼ਬਦ ਕਿਹਾ ਬਾਦਸ਼ਾਹ ਨੇ ਕਿ ਫਕੀਰ ਬਾਬਾ ਕਿ ਮੈਂ ਬਾਦਸ਼ਾਹ ਸਲਾਮ ਅਰਜ਼ ਕਰਨਾ। ਉਹਨਾਂ ਫਿਰ ਇਸ਼ਾਰਾ ਕੀਤਾ, ਬੈਠ ਜਾ। ਜਦੋਂ ਤੀਜੀ ਵਾਰ ਅੰਦਰ ਦੇ ਹੰਕਾਰ ਨੂੰ ਸੱਟ ਵੱਜੀ, ਉਹਨੇ ਕਿਹਾ, ਤੁਸੀਂ ਅੱਖਾਂ ਖੋਲ ਕੇ ਦੇਖੋ ਮੈਂ ਕੌਣ ਖਾਂ? ਫਕੀਰ ਨੇ ਅੱਖਾਂ ਖੋਲ ਕੇ ਕਿਹਾ, ਮੈਂ ਤੇਰੇ ਪਹਿਲੇ ਸ਼ਬਦਾਂ ਤੂੰ ਪਹਿਚਾਣ ਗਿਆ ਸਾ, ਤੂੰ ਕੌਣ ਹੈ? ਤੇ ਮੈਂ ਤੈਨੂੰ ਕਹਿ ਰਿਹਾ ਜ਼ਮੀਨ ਉੱਤੇ ਬੈਠ ਜਾ। ਉਹਦੇ ਮਨ ਚ ਆਇਆ ਵੀ ਮੇਰਾ ਚੋਲਾ ਇੰਨਾ ਕੀਮਤੀ, ਹੁਣ ਬਾਦਸ਼ਾਹ ਦਾ ਚੋਲਾ ਕੋਈ ਮਾਮੂਲੀ ਦਾ ਨਹੀਂ। ਜਿਹਦੇ ਪੈਰਾਂ ਥੱਲੇ ਲੋਕ ਗਲੀਚੇ ਵਿਛਾਉਂਦੇ ਹੋਣ ਜੁੱਤੀ ਥੱਲੇ, ਉਹ ਫਕੀਰ ਦੀ ਜ਼ਬਾਨ ਚ ਇੰਨੀ ਜੋਸ਼ ਸੀ ਕਿ ਬਾਦਸ਼ਾਹ ਨਿੱਠ ਕੇ ਚੌਂਕੜੀ ਮਾਰ ਕੇ ਨਹੀਂ ਬੈਠਾ, ਉਹਨੇ ਆਪਣੇ ਚੋਗੇ ਨੂੰ ਪਿੱਛੋਂ ਚੁੱਕਿਆ, ਝੋਲੀ ਚ ਪਾ ਕੇ ਉਹ ਪੈਰਾਂ ਭਾਰ ਬੈਠ ਗਿਆ, ਪਿੱਠ ਜ਼ਮੀਨ ਉੱਤੇ ਨਿੱਠ ਕੇ ਨਹੀਂ ਬੈਠਿਆ। ਜਦੋਂ ਉਹ ਪੈਰਾਂ ਭਾਰ ਬੈਠਾ ਤੇ ਫਕੀਰ ਤਾੜੀ ਮਾਰ ਕੇ ਹੱਸਣ ਲੱਗ ਪਿਆ, ਆਵਾਜ਼ ਦੇਖ ਕੇ ਕਹਿੰਦਾ ਉਹ ਚੇਲੇ ਭੱਜ ਗਿਆ, ਅੱਜ ਮੈਂ ਤੈਨੂੰ ਇੱਕ ਤਮਾਸ਼ਾ ਦਿਖਾਵਾਂ। ਹੁਣ ਬਾਦਸ਼ਾਹ ਬੈਠਾ, ਫਕੀਰ ਬੋਲਦਾ ਆ ਦੌੜ ਕੇ ਚੇਲੇ ਨੂੰ ਮੈਂ ਤੈਨੂੰ ਤਮਾਸ਼ਾ ਦਿਖਾਵਾਂ। ਬਾਦਸ਼ਾਹ ਕਹਿੰਦਾ ਇੱਕ ਮੈਂ, ਦੂਜਾ ਨੌ, ਇਹਦਾ ਦਾਸ, ਤੀਜਾ ਫਕੀਰ, ਕਿਤੇ ਮੇਰਾ ਤੇ ਨਹੀਂ ਤਮਾਸ਼ਾ ਬਣ ਰਿਹਾ? ਸੋਚਿਆ ਜ਼ਰੂਰ ਪਰ ਸਮਝਿਆ ਨਹੀਂ। ਚੇਤੇ ਰੱਖਿਓ ਸੋਚਣ ਤੇ ਸਮਝਣ ਵਿੱਚ ਅੰਤਰ ਹੈ। ਉਹਨੇ ਕਿਹਾ ਮੇਰਾ ਤਮਾਸ਼ਾ ਤਾਂ ਨਹੀਂ, ਚੇਲਾ ਭੱਜ ਕੇ ਆਇਆ, ਕਹਿਣ ਲੱਗਾ ਫਕੀਰ ਬਾਬਾ ਕਿਹਦਾ ਤਮਾਸ਼ਾ? ਤੇ ਉਸ ਵਕਤ ਫਕੀਰ ਨੇ ਉਸ ਬੈਠੇ ਹੋਏ ਬਾਦਸ਼ਾਹ ਵੱਲ ਇਸ਼ਾਰਾ ਕਰਕੇ ਕਿਹਾ ਬੇਟਾ ਹਜ਼ਰਤ ਇਨਸਾਨ ਕਾ ਕੈਸਾ ਤਕਬਰ ਤੇਜ ਕਹਿ, ਹਜ਼ਰਤ ਇਨਸਾਨ ਕਾ ਕੈਸਾ ਤਕਬਰ ਤੇਜ ਕਹਿ, ਖਾਕ ਕਾ ਪੁਤਲਾ ਬਣਾ ਮਗਰ ਖਾਕ ਸੇ ਪਰਹੇਜ ਹੈ, ਖਾਕ ਕਾ ਪੁਤਲਾ ਬਣਾ ਮਗਰ ਖਾਕ ਸੇ ਪਰਹੇਜ ਹੈ, ਇਹ ਮਿੱਟੀ ਦਾ ਪੁਤਲਾ ਬਣਿਆ ਹੈ ਤੇ ਆਪਣੇ ਤਨ ਤੇ ਇੰਨਾ ਮਾਣ ਕਰਦੇ, ਜਿਸ ਮਿੱਟੀ ਵਿਚ ਕੱਲ ਨੂੰ ਤਨ ਨੂੰ ਮਿਲਣਾ ਇਹ ਮਿੱਟੀ ਤੋਂ ਨਬਰਦ ਕਰ ਰਿਹਾ, ਇਹ ਸਮਝਦਾ ਮੇਰਾ ਤਨ ਚੇਂਜ ਨਹੀਂ ਹੋਣਾ। ਸ਼ਾਇਦ ਇਹੀ ਕਾਰਨ ਭਾਈ ਸਾਹਿਬ ਪੜ੍ਹਦੇ ਹੁੰਦੇ ਨੇ ਬਾਬੇ ਫਰੀਦ ਦੇ ਸ਼ਬਦ ਸਲੋਕ, ਤੇ ਮੈਂ ਥੋੜਾ ਜਿਹਾ ਅੱਜ ਭਗਤ ਜੀ ਦੇ ਬੈਠੀ ਧੰਨਾ ਜੀ ਦੇ ਤਿੰਨ ਇਹ ਪਵਿੱਤਰ ਸ਼ਬਦ ਲਏ ਨੇ, ਤਨ ਮਨ ਤੇ ਤਨ। ਬਾਬਾ ਫਰੀਦ ਨੂੰ ਪੁੱਛੋ ਤਨ ਚੇਂਜੇਬਲ ਕਿਵੇਂ ਹੈ, ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਫਰੀਦਾ ਖਾਕ ਨਾ ਨਿੰਦੀਆ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆ ਉਪਰ ਹੋਏ। ਇਹਦੇ ਅਰਥ ਵੀ ਬੜੇ ਗਹਿਰੇ ਨੇ। ਚੇਤੇ ਰੱਖਿਓ ਕਿ ਜਿਹੜਾ ਨਿਮਰਤਾ ਚ ਰਹਿੰਦਾ ਹੈ, ਜ਼ੋਰ ਵਾਲਾ ਨਿਵਾਣ ਦਾ ਯਤਨ ਕਰਦਾ, ਰੱਬ ਕਈ ਵਾਰੀ ਇਹੋ ਜਿਹਾ ਸਮਾਂ ਲਿਆਉਂਦਾ ਜਿਨ੍ਹਾਂ ਨੂੰ ਬੰਦਾ ਨਿਵਾਣ ਦਾ ਯਤਨ ਕਰਦਾ ਉਹਨਾਂ ਨੂੰ ਰੱਬ ਸ਼ਹਿਨਸ਼ਾਹੀਆਂ ਦਿੰਦਾ, ਤੇ ਜਿਹੜੇ ਝੁਕਾਉਣ ਦਾ ਯਤਨ ਕਰਦੇ ਨੇ ਉਹਨਾਂ ਨੂੰ ਭਿਖਾਰੀ ਬਣਾ ਕੇ ਰੱਖ ਦਿੰਦਾ। ਜਿਉਂਦਿਆਂ ਮਿੱਟੀ ਪੈਰਾਂ ਥੱਲੇ ਮਰਿਆ ਤੇ ਮਿੱਟੀ ਬੰਦੇ ਉੱਤੇ ਆ ਗਏ। ਬਾਬਾ ਸਾਹਿਬ ਨੇ ਇਸੇ ਕਰਕੇ ਤਨ ਦਾ ਜ਼ਿਕਰ ਕਰਦਿਆਂ ਕਿਹਾ ਫਰੀਦਾ ਜਿਨ ਲੋਇਣ ਜਗ ਮੋਹਿਆ, ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੋਏ ਬਖਿੱਠ। ਭਗਤ ਤੰਨਾ ਜੀ ਪਹਿਲਾ ਸ਼ਬਦ ਕਹਿੰਦੇ ਨੇ ਇਨਸਾਨ ਤੇਰਾ ਤਨ ਸਦੀਵ ਕਾਲ ਵਾਸਤੇ ਸਥਿਰ ਨਹੀਂ, ਇਹ ਤਬਦੀਲੀ ਵਿੱਚ ਆਏਗਾ, ਇਹ ਚੇਂਜ ਹੋਵੇਗਾ, ਇਹਨੂੰ ਕੋਈ ਰੋਕ ਨਹੀਂ ਸਕੇਗਾ। ਦੂਸਰੀ ਗੱਲ, ਜੇ ਤਨ ਟਿਕਾ ਵਿੱਚ ਨਹੀਂ ਤੇ ਮਨ ਕਿਹੜਾ ਤੇਰਾ ਟਿਕਾ ਵਿੱਚ ਹੈ? ਜਦੋਂ ਮਨ ਦੀ ਆਪਾਂ ਗੱਲ ਕਰਨੇ ਆ, ਉਂਜ ਵੈਸੇ ਜੇ ਥੋੜਾ ਜਿਹਾ ਅਸੀਂ ਧਿਆਨ ਨਾਲ ਦੇਖੀਏ, ਮਨ ਦੀ ਗੱਲ ਸਾਰੇ ਕਰਨੇ ਆ ਪਰ ਮਨ ਨੂੰ ਸਾਧਨ ਦੀ ਗੱਲ ਨਹੀਂ ਕਰਦੇ। ਇਹ ਤਾਂ ਸਾਰੇ ਕਹਿੰਦੇ ਆ ਮਨ ਨਹੀਂ ਟਿਕਦਾ, ਜੇ ਨਹੀਂ ਟਿਕਦਾ ਤੇ ਇਹਨੂੰ ਟਿਕਾਇਆ ਕਿਵੇਂ ਜਾ ਸਕਦਾ ਹੈ? ਤਨ ਮਨ ਧਨ ਨਹੀਂ ਧੀਰੇ। ਹੁਣ ਮਨ ਵੱਲ ਝਾਤੀ ਮਾਰ ਕੇ ਦੇਖੋ, ਆਪਾਂ ਜਿਤਨੇ ਇੱਥੇ ਬੈਠੇ ਹਾਂ ਨਾ, ਸੱਚ ਹੈ ਜੇ ਮੇਰੀ ਬੇਨਤੀ ਇਹਨੂੰ ਮਹਿਸੂਸ ਨਾ ਕਰਿਓ, ਜੋ ਕੁਝ ਸਾਡੇ ਮਨ ਚ ਫੁਰਨੇ ਉੱਠਦੇ ਪਏ ਨੇ ਇਹਨੂੰ ਕਾਗਜ਼ ਉੱਤੇ ਅੱਖਰਾਂ ਦੀ ਸ਼ਕਲ ਦੇ ਦਿਓ, ਸੱਚ ਇਹ ਬੰਦਾ ਆਪਣੇ ਅੰਦਰ ਦੇ ਫੁਰਨੇ ਖੁਦ ਕਿਸੇ ਦੂਜੇ ਕੋਲ ਨਹੀਂ ਪੜ ਸਕਦਾ। ਇਹ ਟਿਕਾ ਚ ਕਿੱਥੇ ਹੈ? ਇਹ ਇੰਨਾ ਤੇਜ਼ ਹੈ, ਸਭ ਤੋਂ ਜ਼ਿਆਦਾ ਤੇਜ਼ ਹੈ ਅੱਜ ਲਾਈਟ ਦੀ ਰਫਤਾਰ। ਜਦੋਂ ਆਪਾਂ ਰਾਕਟ ਵੀ ਚੜ੍ਹਦੇ ਨੇ ਉਹਨਾਂ ਨੂੰ ਸੂਰਜ ਦੀ ਰੋਸ਼ਨੀ ਦੇ ਪੈਮਾਨੇ ਤੇ ਉਹਨਾਂ ਦੀ ਗਿਣਤੀ ਮਿਣਤੀ ਹੁੰਦੀ। ਸੂਰਜ ਦੀ ਲਾਈਟ ਆ ਲਾਈਟ ਇਹਦੀ ਰਫਤਾਰ ਬਹੁਤ ਤੇਜ਼ ਹੈ, ਪਰ ਮੈਂ ਬੇਨਤੀ ਕਰਾਂ ਮਨ ਸੂਰਜ ਦੀ ਲਾਈਟ ਦੀ ਸਪੀਡ ਨੂੰ ਵੀ ਪਿੱਛੇ ਛੱਡ ਜਾਂਦਾ। ਇੱਕ ਖਿੰਨ ਵਿੱਚ ਇਹ ਸੱਤਾ ਸਮੁੰਦਰਾਂ ਤੋਂ ਪਾਰ ਵੀ ਹੋ ਹੁੰਦਾ ਹੈ ਤੇ ਇੱਕ ਖਿੰਨ ਵਿੱਚ ਇਹ ਪਤਾਲਾਂ ਵੱਲ ਵੀ ਚਲਾ ਜਾਂਦਾ, ਇੱਥੇ ਟਿਕਾ ਕਿੱਥੇ ਹੈ? ਤਾਂ ਹੀ ਬਾਬਾ ਸਾਹਿਬ ਨੇ ਕਿਹਾ ਕਬੂ ਜੀੜਾ ਊਬ ਚੜ੍ਹਤ ਹੈ, ਕਬੂ ਜਾਏ ਪਿਆਲੇ ਲੋਭੀ ਜੀੜਾ ਥਿਰਨਾ ਰਹਿਤਾ ਚਾਰੇ ਕੁੰਡਾ ਭਾਲੇ। ਇਹ ਟਿਕਦਾ ਕਿੱਥੇ ਹੈ? ਇਸੇ ਕਰਕੇ ਸਤਿਗੁਰੂ ਨੇ ਆ ਦੇਖੋ ਨਿਆਣੇ ਨੇ, ਕਦੀ ਨਿਆਣਾ ਤੁਸੀਂ ਜਾਗਦਾ ਟਿਕਦਾ ਦੇਖੇ? ਸੱਚ ਐਵੇਂ ਬੱਚਾ ਕਦੀ ਨਹੀਂ ਟਿਕਦਾ, ਉਹ ਚੰਚਲ ਮਾਤੇ ਉਹਦੀ, ਉਹ ਇੱਥੋਂ ਤੱਕ ਕੁਛ ਨਹੀਂ ਹੋਵੇਗਾ جیڑا کپڑا تسی دیو گے وہ کپڑے نو مونج پا کے چتھی جائے گا. بچے دا انگ نہیں ٹک دے. گردیو کہتے ہیں جس طرح بچے دا تن نہیں ٹکدا اسی طرح وڈے وڈے بندیاں دے من نہیں ٹکدے. کایا نگر ایک بالک بسیا تن من ترنی تیرے. کایا نگر ایک بالک بسیا کھن پل تھر نہ رہائی انک اپاو جتن کر تھاکے بارنگ بار پرمائی ٹکدے نہیں پیا. پائی گرداس صاحب دا بچن ہے انہاں دی رچنا وچ کبت ہے بھگت نام دے ویگرو تنا جی دے شبد دی ویاکھیا لی. انہاں نے بڑا سونا ایک بچن کیا کہن لگے کھگ پت پربل پراکرمی پرمہنس. شبد سارے سن والے من نہیں ٹکدا. کھگ پت پربل پراکرمی پرمہنس چاتر چتر مکھ چنچلا چپل ہے. کھگ پت کھگ دا ارت پنچی پت دا ارت راجا پتی. پنچیاں دا راجا گرڑ ہے. گرڑ دی اڑاری بہت تیز ہے پر بھائی صاحب کہتے ہیں گرڑ پنچھی تیری اڑاری بھی من دا مقابلہ نہیں کر سکتی. من جتوں تک اڑاریاں ماردا اتنے تک گرڑ پنچھی بھی نہیں پہنچ سکتا. پربل پراکرمی سیاح بڑا ہے. ایڈا سیاح ہے آ جڑیاں سہولتاں سی ورتنے پہ لائٹ جگائیے کسے دا من سیاح بنیا تے لائٹ پیدا کر کے چلا گیا. اتنا سیاح ہے اے مردے بندے نو بھی جوان دا یتن کردا ہے. پربل پراکرمی پرمہنس چتر چلاک بڑے چتر مخ چوں موہ ہے چنچلا چپل ہے. سچ ایوے کہ بجلی جیڑی اسمان بھی چمک دیے من تا چمک دی کوئی بجلی نالو بھی زیادہ چنچل ہے. میں صرف بینتی کرنی ہے تن من تن نہیں تیرے. تیسرا شبد ورتیا تن. من بھی نہیں ٹکدا پیا. تن نے ایک دن مہاراج کہتے ہیں انہیں بھی کیڑا ٹک جانا ہے. ایک چھوٹی جی میں بینتی کرانگا. دیکھو اج دا جڑا ساڈا ٹانچا ہے نا یہ گھر گھر دا دکان ہے. بھائی صاحب بیٹھے نے اسی لوک نکلے ہاں غریبی وچوں تے سنگھرش وچوں. یہ سچائی ہے. پر جڑیاں ساڈیاں آن والیاں پیڑیاں نے نا تسی بیٹھے ہو پتا نہیں کنی محنت مشقت مزدوری کر کے گھر بنا دے ہو. تے جیڑا کوٹھی چ جمدا ہے نا انہوں کوئی پتہ نہیں پیو دے ٹارے دا تے پیو دی چونپڑی دا. انہوں کوئی سمجھ نہیں. انہوں احساس ہی نہیں. یہی کارن کہ اج کل دے نوجوان مینوں بخش دیا جے ماں باپ گھر چ نے اپنا کمرہ کھولیا باہر دیکھنے ملتا بھائی صاحب جاندے کمرہ کھولیا کمپیوٹر آن کیتا اندروں چٹکنی مار لی وہ پوچھ دی کوئی نہیں ماں باپ نو تسی کچھ کھائے بھی ہو کے نہیں. یہ سچائی ہے. تے جیڑا بیٹھل شبد گرو گرنتھ صاحب وچوں آیا یہ کتوں آیا ہے. بیٹھل درس ہوندا بیٹھ جا. کہندے نے ایک بھگت ماں دے چرناں دی روز سیوا کردا سی تے روز پرماتما دی بھگتی وہ درشنا دی سکھ رکھنی. ایک دن نیم نال ماں دے چرن کٹن لگا. کہندے نے بھگوان پرگٹ ہوئے تے انہیں ایکو گل کہی بیٹھل اٹھ اتنے بیٹھ جا کیونکہ میں جے ماں دے چرناں دی سیوا کر رہا. دیکھو ایک بڑی وڈی کھیڑ سی. میں صرف بینتی کراں کہ تن بھی ٹکنا نہیں من بھی ٹکنا نہیں تے مننا جو کچھ کٹھا کری جانا انہاں کڑے ٹکے رہنا ہے. کہ تن سدیو کال لکھ ہے ایتھوں تک گرو گرنتھ صاحب تا ایک توک ہے. آ جدو پادوں چ بدل ورسدا ہے نا تے ادو بعد سورج نکلدا ہے. تے جدو سورج نکلدا اودیاں کرنا چمڑی نو اس طرح تنگ دکھ دیندیاں جی سولہ چبدیاں ہون تے سر تے بدل آ جائے تے اسی کہنے واہ واہ ٹھنڈ پی گئی. بھگت گرو گرنتھ صاحب جی کہندے نے بھلے لوکو جیڑی بدل دی شان اج تیرے سر تے آئیے چیتے رکھیے دا بھروسہ نہ کریے کئیاں دے سر تو لنگ کے آئی ہے. کی بدل دی شان ٹکی رہے گی. سچ ایوے کہ آ سیال دیاں راتاں نے باہر کاغذ کوئی بال کے سیکے کک بال کے سیکے کنی کو دیر تک کک رات چلن گے. کک سوا ہندیاں دیری نہیں لگتی. بدلاں دی شان اڑدیاں دیری نہیں لگتی. کھڑا دا پانی اچے کھیتاں وچ چڑھ جائے تے مت سوچ کے پانی دی لوڑ نہیں. کھڑ دے دریا چڑھ دے بھی بڑی چیتی نے تے اتر دے بھی بڑی چیتی نے. اے مایا دی کہانی تا بدلاں دی شان ہے جڑی اج تیرے سر اتے ٹھنڈ پی دیندی ہے کئیاں دی تجوری وچوں پہلا نکل کے آئی سدا لی نہیں. ایک ککھاں دی اگ ہے تاں ستگرو نے بانی وچ کیا مائی مایا شال ترن کی اگن میگ کی شایا گوبند بھجن میں کھڑ کا جل. ایک شبد گرو گرنتھ صاحب وچ آندا ہے تن من تانی تیرے میں پرکرن تو دور نہیں جا رہا میں صرف بھگت جی کا شبد لیا ہے وہ شبد کہ جو مد ماکھی تیوں سٹھور رس جور جور تن کیا جویں شہد دی مکھی ایک ایک پھل تے بیٹھ کے تن وہ مکرند چوس دیے تے نال کہندی ہے اج نہیں شکنا جدو چھتاں پورن طور تے بھر جائے گا میں ادو یہ رس ماناں گی. گرو گرنتھ صاحب وچ کبیر جی کہنے وہ پولیے مکھیے تو صرف اپنی سنگھرش کر تو محنت کر کر کے پھلاں اتو مکرند چوس چیتے رکھیں جدن تیرا شہد پکنا ہے تینو کھانا نصیب نہیں ہونا تیرے منہ دے وچ سوا پان گے تے نچوڑ کے شاید کسی اور نے لے جانا ہے. سچ اے ساڈے گھراں چ ایہی ہوندا ہے ماپے وچارے شہد دی مکھی دی طرح کٹھے کردے رہندے نے تے جدو سکھ دا ویلا ہوندا او پوت پوتے موٹر سائیکل لے کے سب کوئی نچوڑ کے گھروں باہر لے جاندے. اینو محسوس نہ کرے او سچائی ہے. بابا جی نے کہا جو مد ماکھی تیوں سٹھور رس جور جور تن کیا مرتی بار لو لو کریا پوت رہن کیوں دیا. ایک ستگرو دا امرت بچن ہے گرو گرنتھ صاحب دی پوتر بانی وچ. میں تاں تک لئی بھگت جی نے پہلی تو گرو گرنتھ صاحب چ کہی تن بھی تھر نہیں من بھی تھر نہیں تے تن جنوں تو کہنا اے کیڑا تھر ہے. ستگرو دے امرت بچنا وچ ایک پوتر شلوک ہے کبیر صاحب جی کا. وہ شلوک ہے کبیر کوڈی کوڈی جور کہ جورے لاکھ کروڑ چلتی بار نہ کچھ ملو لئی لنگوٹی تور لنگوٹی در تھے وانسلی. بھگت جی نے تین گلاں پہلی توک وچ کہیاں تے اگے میں دو شبد تانوں ہور سنانے چاہنا. ایک تا سنا دیتا ہے گوبند گوبند گوبند سنگھ نام دیو من لینا. دوجا شبد ہے بھگت تنا جی دی آستھا تے تیسرا شبد ہے گل دھیان نال سنیو لگے گا انج کہ شبد ایک دوجے دے بپریت نے پر تھوڑا جا سمجھن دا طریقہ آ جائے بپریت نہیں. پہلا انہاں دی پرماتما پرتی آستھا دیکھو کہندے او پرمن والے چت تو پرم نہ تو چنتا نہ کر پرماتما تینوں روزی دے گا. کہندے جس دن ماں دے پیٹ دے پانی وچ دیکھو میں ارتھ کر رہی ہوں دھیان نال سنیو جس دن ماں دے ادھر دے پانی وچ تو پٹھا لٹکیا تیرے چار چپیرے تپش اگ سی جے پرماتما نے ماں دے پیٹ دی پٹ وچ بھی تینوں روزی دے دتی تو چنتا کیوں کرنا ہے پرماتما تینوں ساری زندگی روٹی دے گا. پر اپنی لوڑ پئی کہن لگے گوپال تیرا آرتا جو جن تمری بھگت کرنتے تن کے کاش وارتا. میں تاں کیا بھی کتے بپریتا نہیں. پہلا شبد راگ آسا وچ رے چت چیت سکینی دیال دموتر او میرے چت تو دیالو پرماتما نو کیوں نہیں چیتے کردا بیبے نہ جانس کوئی جے تاویں برہمنڈ کھنڈ کو کرتا کرے سو ہوئی. اگلی تو کہ جننی کیرے جنم دین والی ماں جننی کیرے ادھر ادک میں ادھر تے ادک دو شبد نے کیونکہ پانی وچ تاں پنپدا ہے جیو. جننی کیرے ادھر ادک میں پنڈ کیا دس دوارا آ دس دروازیاں والا رب نے شہر بنا دیتا پنڈ بنا دیتا دے آہار اگن میں رکھا ہے ایسا خسم ہمارا. دیکھو ایک حال وان والے دا بھروسہ رب تے کنا. بھائی اندرجیت سنگھ ہونی نال سن اسی دور تک دیکھن گئے سروں سی ادو. میں کئی ری سوچتا سا کہ آپاں دا صرف کمری بنا دے رہ گئے پوجا روم بنا لیا بابا جی کا کمرہ بن گیا. میں کہنا جنہیں رب نو پانا سی او مارو تھل وچ بیٹھا کوکی گیا لوک مندراں وچ پتھر پوج دے رہا رب خوہ تے بیٹھا ہویا پا کے جلا گیا. اج کل کئی واری سیانے سناندے وی نے جو بھئی جتھوں دے ایڈریس دتے ہوندے نے اوتھے بیٹھا کوئی نہیں جے بیٹھا کسے ہور تے. بلے نے کہا سی بلیا ٹھاکر دوارے نہ جائیں اینوں نیگیٹو نہ لیا جے جتھے مومن بھوگ لوائے وچ مسیندی پیندے تکے ملہ تیوڑی پائے. ایڈریس تو یہی ہے نا رب رہندا پیا مندر گردوارا بھائی صاحب ذکر کر رہے سن آ شبد انہوں نے بڑا ورتیا میں نہیں وہ ورتنا. وہ شبد سے بلا کہندا ہے ਕਿ ਠਾਕਰ ਦੁਆਰੇ ਨਾ ਜਾਈ ਜਿੱਥੇ ਮੋਮਨ ਭੋਗ ਲਵਾਏ, ਵਿੱਚ ਮਸੀਤੀ ਪੈਂਦੇ ਧੱਕੇ ਮੁੱਲਾਂ ਤਿਉੜੀ ਪਾਏ, ਅਮੀਰ ਜਾਦਿਆਂ ਨੇ ਬੂਹੇ ਉੱਤੇ ਚੋਬਦਾਰ ਬਹਾਏ। ਕਹਿਣ ਲੱਗੇ ਬੁੱਲਿਆ ਮਲ ਦਰਵਾਜ਼ਾ ਰੱਬ ਸੱਚੇ ਦਾ ਜਿੱਥੋਂ ਦਿਲ ਦਾ ਫਿਕਰ ਮਿਟ ਜਾਏ। ਉਹ ਰੱਬ ਦਾ ਦਰਵਾਜ਼ਾ ਕੀ ਹੈ, ਕਿਹੜਾ ਦਰ ਹੈ ਉਹਦਾ? ਬਾਹਰ ਦੇ ਪੂਜਾ ਸਥਲ ਬੰਦ ਕੀਤੇ ਜਾਂਦੇ ਨੇ, ਜਿਹਦੇ ਅੰਦਰ ਰੱਬ ਦੇ ਬੂਹੇ ਖੁੱਲ ਜਾਣ ਉਹ ਬਾਹਰ ਦੇ ਮੰਦਰ ਵੀ ਕਮਾ ਕੇ ਆ ਜਾਂਦੇ। ਨਾਮਦੇਵ ਜੀ ਨੇ ਕੀ ਕੀਤਾ, ਪੱਥਰ ਦੇ ਮੰਦਰ ਚੋਂ ਧੱਕੇ ਮਾਰੇ, ਪਰ ਦਿਲ ਮੰਦਰ ਵਿੱਚੋਂ ਠਾਕੁਰ ਨੂੰ ਕੌਣ ਕੱਢੇਗਾ ਜੋ ਦਿਲ ਮੰਦਰ ਵਿੱਚ ਬਿਰਾਜਮਾਨ ਹੈ। ਮੈਂ ਸਿਰਫ ਸੰਖੇਪ ਜਿਹਾ, ਭਗਤ ਜੀ ਕਹਿੰਦੇ ਨੇ ਕਿ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖ ਹੈ ਐਸਾ ਖਸਮ ਹਮਾਰਾ। ਅਗਲਾ ਬਚਨ, ਕੁੰਮੀ ਜਲ ਮੈਂ ਕੱਛੂ ਕੁੰਮੀ ਪਾਣੀ ਵਿੱਚ, ਤਨ ਤਿਸ ਬਾਹਰ, ਤਨ ਦਾ ਅਰਥ ਬੱਚਾ, ਉਹਦੇ ਬੱਚੇ ਉਹਦੇ ਅੰਡੇ, ਆਂਡੇ ਬਾਹਰ ਨੇ, ਕੱਛੂ ਕੁੰਮੀ ਕਦੀ ਆਂਡਿਆਂ ਤੇ ਨਹੀਂ ਬਹਿੰਦੀ ਕਿਉਂਕਿ ਉਹ ਆਂਡਾ ਦੇ ਕੇ ਪਾਣੀ ਚਲੀ ਜਾਂਦੀ ਏ, ਫਿਰ ਉਹ ਧਿਆਨ ਨਾਲ ਪਾਣੀ ਸੱਟਦੀ ਆਂਡੇ ਵਾਲੇ ਪਾਸੇ। ਇਹਨੂੰ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਕੱਛੂ ਆਂਡਾ ਧਿਆਨ ਤਰ ਕਰ ਪਰ ਪੱਕ ਨਦੀ ਵਿੱਚ ਆਣਾ। ਉਹ ਆਂਡੇ ਦਾ ਧਿਆਨ ਟਿਕਾਉਂਦੀ, ਉਹਦੇ ਧਿਆਨ ਨਾਲ ਆਂਡੇ ਵਿੱਚ ਉਹਦਾ ਬੱਚਾ ਵਿਕਾਸ ਕਰਦਾ, ਧਿਆਨ ਨਾਲ ਆਂਡਾ ਤੋੜਦੀ ਏ, ਤੇ ਧਿਆਨ ਨਾਲ ਮਾਂ ਬੱਚੇ ਨੂੰ ਆਪਣੇ ਕੋਲ ਲਿਆਉਂਦੀ। ਦੇਖੋ ਉਸ ਇੱਕ ਮਹਾਂਪੁਰਖ ਦਾ ਅਨੁਭਵ, ਉਹ ਕਿਸੇ ਸਕੂਲ ਚ ਪੜ੍ਹਨ ਤੇ ਨਾ ਗਏ, ਤੇ ਅੱਜ ਸੱਚੀ ਗੱਲ ਇਹ ਜੇ ਜੇਤਾ ਪੜ੍ਹਿਆ ਤੇਤਾ ਕੜਿਆ। ਮਹਾਰਾਜ ਜੀ ਨੇ ਕਿਹਾ, ਕਹਿੰਦੇ ਕਈ ਵਾਰੀ ਗੁਰਮਤ ਸਾਚੀ ਖੁੱਜਤ ਦੂਰ, ਬਹੁਤ ਸਿਆਣਪ ਲੱਗਾ ਧੂਰ। ਇਹ ਗੱਲ ਯਾਦ ਰੱਖਿਓ, ਪ੍ਰੇਮਾ ਭਗਤੀ ਨਾਲ ਤੇ ਪਾਇਆ ਜਾ ਸਕਦਾ, ਪਰ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਚ ਕੋਈ ਤੁਕ ਦਿਖਾ ਦਿਓ ਜਿੱਥੇ ਕਿਹਾ ਹੋਵੇ ਸਿਆਣਾ ਬਣ ਰੱਬ ਤੈਨੂੰ ਸਿਆਣਪ ਨਾਲ ਮਿਲੇਗਾ। ਪਹਿਲੀ ਪੌੜੀ ਚ ਕਹਿ ਦਿੱਤਾ ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ, ਨਾ ਤੂੰ ਆਵੇ ਵਸ ਕਿਤੇ ਸਿਆਣਪੈ। ਮਹਾਰਾਜ ਤੇ ਇੱਥੋਂ ਤੱਕ ਕਿਹਾ ਜਿੰਨਾ ਸਿਆਣਾ ਬਣਨਾ ਰੱਬ ਉਨੀ ਕੁ ਹੋਰ ਰੱਸੀ ਤੇਰੀ ਬਣਾ ਦਿੰਦਾ ਤੇਰੇ ਗੱਲ ਚ ਫਾਈ ਪਾਉਣ ਲਈ। ਬਹੁਤ ਸਿਆਣਪ ਜਮਕਾ ਭਉ ਵਿਆਪੈ, ਸਿਆਣਪ ਨਹੀਂ ਅੰਦਰ ਦੀ ਭਾਵਨਾ। ਉਹ ਮਹਾਂਪੁਰਖ ਅਗਲਾ ਬਚਨ ਕਹਿੰਦਾ ਕੁੰਮੀ ਜਲ ਮੈਂ ਤੰਤ ਇਸ ਬਾਹਰ ਪੰਖ ਖੀਰ ਤੇ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਅਗਲੀਆਂ ਤੁਕਾਂ ਨੇ ਤਿੰਨ ਉਦਾਹਰਣਾਂ ਦਿੱਤੀਆਂ। ਮਾਂ ਦੇ ਪੇਟ ਵਿੱਚ ਰੱਬ ਰੋਜ਼ੀ ਦਿੰਦਾ, ਉਹ ਧੰਨਿਆ ਚੇਤੇ ਰੱਖੀ ਕੱਛੂ ਕੁੰਮੀ ਦੇ ਬੱਚੇ ਨੂੰ ਪਾਲੀ ਬੈਠਾ ਧਿਆਨ ਨਾਲ, ਤੇ ਤੀਸਰਾ ਸ਼ਬਦ ਕਿਹਾ ਪੱਥਰ ਦੇ ਕੀੜੇ ਨੇ, ਪੱਥਰ ਨੂੰ ਤੋੜ ਕੇ ਦੇਖ ਰੱਬ ਤਾਂ ਗੁਪਤ ਬੈਠੇ ਹੋਏ ਕੀੜਿਆਂ ਨੂੰ ਵੀ ਰੋਜ਼ੀ ਦੇਈ ਜਾਂਦਾ ਹੈ। ਪਾਖਨ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਂ ਕੋ ਮਤ ਰੇ, ਜੀ ਡਰਾਹੀ ਤਿੰਨ ਪ੍ਰਮਾਣ ਦਿੱਤੇ। ਹੁਣ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ, ਉਹਨਾਂ ਇਹ ਤਾਂ ਕਹਿ ਦਿੱਤਾ ਵੀ ਮਾਂ ਦੇ ਉਦਰ ਚ ਰੋਟੀ ਦਿੱਤੀ, ਇਹ ਵੀ ਕਹਿ ਦਿੱਤਾ ਵੀ ਦੇਖ ਉਹ ਕੱਛੂ ਕੁੰਮੀ ਦੇ ਨਿਆਣੇ ਬੱਚੇ ਪਾਲ ਦਿੱਤੇ, ਉਹ ਤਾਂ ਪੱਥਰ ਦੇ ਕੀੜਿਆਂ ਨੂੰ ਰੋਜ਼ੀ ਦਿੰਦਾ। ਹੁਣ ਇੱਥੇ ਆ ਕੇ ਥੋੜੀ ਜਿਹੀ ਗੱਲ ਪੈਂਦੀ ਹੈ, ਕਿਉਂਕਿ ਸਾਡੇ ਲੋਕ ਕਥਾ ਕਰਨ ਵਾਲੇ ਨਾ ਭਾਈ ਸਾਹਿਬ ਸਮਝਦੇ ਨੇ ਮੇਰੀ ਬੇਨਤੀ। ਉਹ ਅੱਜ ਕੱਲ੍ਹ ਇੰਨੇ ਕੁ ਸਿਆਣੇ ਹੋ ਗਏ ਨੇ ਨਾ, ਉਹ ਸਮਝਦੇ ਨੇ ਜਿਹੜਾ ਸਾਨੂੰ ਪਤਾ ਹੈ ਗੁਰੂ ਨਾਨਕ ਸਾਹਿਬ ਨੂੰ ਨਹੀਂ ਸੀ ਪਤਾ। ਇਹ ਸੱਚ ਜੇ ਇਹਨੂੰ ਸੁਖਾਂਤ ਨਾ ਸਮਝੋ, ਉਹ ਫਿਰ ਇਹ ਗੱਲ ਕਹਿੰਦੇ ਨੇ ਬਾਣੀ ਬਦਲ ਦਿਓ। ਇਸ ਤਰ੍ਹਾਂ ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ। ਇੱਕ ਦਿਨ ਇੱਕ ਮੌਲਵੀ ਸਾਹਿਬ ਬੋਲ ਰਹੇ ਸਨ ਮਸਜਿਦ ਵਿੱਚ, ਤੇ ਮੇਰੇ ਕੰਨਾਂ ਚ ਆਵਾਜ਼ ਪਈ, ਭਾਈ ਸਾਹਿਬ ਇੱਕ ਸ਼ੇਰ ਕਹਿ ਰਹੇ ਸਨ, ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ ਹੈ। ਆਪਣੇ ਆਪ ਨੂੰ ਬੰਦਾ ਨਹੀਂ ਚੇਂਜ ਕਰਦਾ, ਉਹ ਕਹਿੰਦਾ ਗੁਰੂ ਚੇਂਜ ਹੋ ਜਾਏ। ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ ਹੈ। ਭਗਤ ਧੰਨਾ ਜੀ ਆਸ ਤਾਂ ਇੰਨੀ ਦੱਸ ਰਹੇ ਨੇ ਕਿ ਰੱਬ ਕੀੜਿਆਂ ਨੂੰ ਰੋਟੀ ਦਿੰਦਾ ਪੱਥਰ ਦਿਆਂ ਨੂੰ, ਪਰ ਆਪ ਤਾਂ ਕਹਿੰਦੇ ਨੇ ਦਾਲ ਸਿੱਧਾ ਮੰਗੂ ਘੀਓ, ਕਿ ਪੱਥਰ ਦੇ ਕੀੜਿਆਂ ਨੂੰ ਰੋਟੀ ਦੇਣ ਵਾਲਾ ਤਾਂ ਨਿੰਨ ਨਹੀਂ ਦਏਗਾ। ਸ਼ਬਦਾਂ ਨੂੰ ਸਾਹਮਣੇ ਰੱਖ ਕੇ ਪੜੋ, ਕਹਿ ਧੰਨਾ ਪੂਰਨ ਤਾਂ ਕੋ ਮਤ ਰੇ ਜੀਡ ਰਾਹੀ। ਇੱਥੇ ਯਾਦ ਰੱਖਿਓ ਭਗਤ ਧੰਨਾ ਜੀ ਦੇ ਅੰਦਰ ਦੀ ਆਸਥਾ, ਉਹ ਕਹਿੰਦੇ ਨੇ ਸੰਸਾਰ ਦੇ ਲੋਕੋ ਜੇ ਥੋੜੀ ਤੋਂ ਥੋੜੀ ਚੀਜ਼ ਦੀ ਲੋੜ ਪਵੇ ਕਿਸੇ ਬੰਦੇ ਦੀ ਮੁਥਾਜੀ ਮਤ ਕਰਿਓ, ਪੈਰਾਂ ਵਿੱਚ ਪਾਉਣ ਵਾਸਤੇ ਜੁੱਤੀ ਦੀ ਲੋੜ ਵੀ ਪਏ ਤੇ ਤਾਂ ਵੀ ਪਰਮਾਤਮਾ ਦੇ ਚਰਨਾਂ ਦਾ ਹੀ ਓਟ ਆਸਰਾ ਲਿਆ ਜਾਏ। ਇਹ ਤਮਾ ਨਹੀਂ। ਕਹਿੰਦੇ ਗੋਪਾਲ ਤੇਰਾ ਆਰਤਾ, ਹੁਣ ਠੀਕ ਹੈ ਭਾਵੇਂ ਆਰਤੇ ਦੇ ਅਰਥ ਹੀ ਕਹਿ ਦਿੱਤਾ ਵੀ ਬਾਕੀ ਸਾਰਿਆਂ ਨੇ ਆਰਤੀ ਕੀਤੀ, ਉਹ ਸੀ ਜੱਟ, ਉਹਨੇ ਕਹਿਤਾ ਮੇਰਾ ਆਰਤਾ ਚੇਤੇ ਰੱਖਿਓ, ਇਹ ਗੱਲ ਨਹੀਂ। ਆਰਤ ਦਾ ਅਰਥ ਹੁੰਦਾ ਆਜਿਸ਼, ਮੰਗਤਾ, ਲੋੜਵੰਦ। ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਤੁਕ ਆਉਂਦੀ ਹੈ, ਪੁੱਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗੇ ਲਿਓ ਅੰਗੂਰੀਆ, ਸਰਵਨ ਨਾ ਸੁਰਤ ਨੈਣ ਸੁੰਦਰ ਨਾਹੀ ਆਰਤ ਦੁਆਰ ਰਟਤ ਪਿੰਗੂਰੀਆ। ਆਰਤ ਦਾ ਅਰਥ ਦੁਖੀ, ਲੋੜਵੰਦ। ਕਹਿੰਦੇ ਹੇ ਪ੍ਰਭੂ ਧੰਨਾ ਤੇਰੇ ਦਰ ਦਾ ਇੱਕ ਅਜ ਮੰਗਤਾ ਹੈ, ਜੋ ਜਨ ਤੁਮਰੀ ਭਗਤ ਕਰਨ ਤੇ, ਜਿਹੜੇ ਤੇਰੀ ਭਗਤੀ ਕਰਦੇ ਨੇ, ਤਿਨਕੇ ਕਾਂ ਸਵਾਰਤਾ, ਤੇ ਮੇਰੇ ਕੁਝ ਕੰਮ ਨੇ ਤੂੰ ਕਰ ਦੇ। ਦੇਖੋ ਨੇ ਕੰਮ ਕੀ ਦੱਸੇ। ਕਹਿੰਦੇ ਦੋ ਚੀਜ਼ਾਂ ਤਾਂ ਖਾਣ ਨੂੰ ਦੇ ਦੇ, ਇੱਕ ਦਾਲ ਤੇ ਦੂਜਾ ਆਟਾ। ਸਿੱਧਾ ਦਰਥ ਆਟਾ ਹੀ ਹੈ। ਦਾਲ ਸਿੱਧਾ ਮੰਗੂ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਆਟਾ ਦੇ ਦੇ, ਦਾਲ ਦੇ ਦੇ, ਤੇ ਸੁੱਕੀ ਨਹੀਂ, ਕਿਰਪਾ ਕਰੀ ਤੇਰੀ ਭਗਤੀ ਕਰਨੀ ਹੈ, ਘਿਓ ਵੀ ਵਿੱਚ ਪਾ ਕੇ ਦੇਈ ਮੈਨੂੰ। ਦੇਖੋ ਲੋੜ ਥੋੜੀ ਜਿਹੀ। ਇਹੀ ਕਾਰਨ ਕਬੀਰ ਸਾਹਿਬ ਨੂੰ ਤੁਸੀਂ ਪੜ੍ਹਦੇ ਹੋ, ਉਹਨਾਂ ਤਾਂ ਇੱਥੋਂ ਤੱਕ ਕਿਹਾ ਪਰਮਾਤਮਾ ਤੇਰੇ ਕੋਲੋਂ ਕਾਹਦੀ ਸ਼ਰਮ, ਜਦੋਂ ਤੇਰੂੰ ਮਿੱਤਰ ਬਣਾ ਹੀ ਲਿਆ, ਪਰ ਹੁਣ ਤਾਂ ਘਰ ਦੇ ਖੇਸ ਵੀ ਤੇਰੇ ਤੋਂ ਮੰਗਾ। ਮਾਧੋ ਕੈਸੀ ਬਣੇ ਤੁਮ ਸੰਗੇ, ਸੰਗੇ ਦਾ ਅਰਥ ਇੱਥੇ ਨਾਲ ਨਹੀਂ, ਸੰਗੇ ਦਾ ਅਰਥ ਲੱਜਿਆ, ਸ਼ਰਮ। ਤੇਰੇ ਨਾਲ ਸੰਗਿਆ ਤੇ ਬਾਪੂ ਮੰਗਣਾ ਕਿਹਦੇ ਤੋਂ ਕਹਿ। ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦਿਓ ਤਾਂ ਲੇਵੂ ਮੰਗੇ, ਦੋ ਸਿਰ ਮੰਗੂ ਚੂਨਾ, ਦੋ ਸਿਰ ਚੂਨਾ ਦਾ ਅਰਥ ਆਟਾ, ਪਾਓ ਪਾਓ ਦਾ ਅਰਥ ਪਾਈਆ, ਪਾਈਆ ਘਿਓ, ਦੋ ਸਿਰ ਮੰਗੂ ਚੂਨਾ ਪਾਓ ਘਿਓ ਸੰਗ ਲੂਮਨਾ, ਅੱਧ ਸਿਰ ਮੰਗੂ ਦਾਲੇ ਅੱਧਾ ਸਿਰ ਦਾਲ, ਮੋਕੋ ਦੋਨੋ ਵਕਤ ਜਿਵਾਲੇ, ਖਾਟ ਮੰਗੂ ਚੌ ਪਾਈ ਚਾਰ ਪਾਵਿਆਂ ਵਾਲੀ, ਸਿਰਹਾਣਾ ਅਵਰ ਤਲਾਈ। ਹੁਣ ਮੇਰੇ ਵਰਗ ਅਰਥ ਇਹੀ ਕਰਕੇ ਕਹੋਗੇ ਵੀ ਦਾਲ ਚੰਗੀ ਛੱਕ ਲਈ, ਘਿਓ ਛੱਕ ਕੇ ਹੁਣ ਸੌਣਗੇ। ਉਹ ਕਹਿੰਦਾ ਨਹੀਂ, ਸੌਣ ਵਾਸਤੇ ਨੀ ਮੰਜੀ ਮੰਗਦਾ ਪਿਆ, ਆ ਘਰ ਦੇ ਕਲੇਸ਼ ਪਾਉਂਦੇ ਨੇ, ਉਹਨੂੰ ਸਮਝ ਕੋਈ ਨੀ ਪੈਂਦੀ ਮੈਂ ਭਗਤੀ ਕਰਨਾ, ਮੈਂ ਤਾਂ ਪਾਸਾ ਵੱਟ ਕੇ ਖੇਸ ਲੈ ਕੇ ਪਾਵਾਂਗਾ ਤੇ ਕਰਾਂਗਾ ਲੰਮਾ ਪੈ ਕੇ ਵੀ ਤੇਰੀ ਭਗਤੀ। ਇਸ ਤੁਕ ਨੂੰ ਸਮਝੀ। ਦਾਲ ਦਾ ਜ਼ਿਕਰ ਕੀਤਾ, ਅੱਧ ਸਿਰ ਮੰਗੂ ਦਾਲੇ ਮੋਕੋ ਦੋਨੋ ਵਕਤ ਜਵਾਲੇ, ਖਾਟ ਮੰਗੂ ਚੌਪਾਈ ਸਰਹਾਣਾ ਉਪਰ, ਸਰਹਾਣਾ ਅਵਰਤ ਲਾਈ ਉਪਰ ਕੋ ਮੰਗੂ ਖਿੰਦਾ। ਹੁਣ ਜਿਹੜਾ ਮੰਜਾ ਬਿਸਤਰਾ ਲਾਇਓ ਤੇ ਸੌਂਦਾ ਹੀ ਹੈ ਨਾ, ਉਹਨਾਂ ਇਹ ਥੋੜਾ ਕਿਹਾ ਵੀ ਉੱਪਰ ਲੈ ਖੇਡ ਦੇ ਦੀ ਹੁਣ ਮੈਂ ਸੌਵਾਂਗਾ। ਕਹਿਣ ਲੱਗੇ ਉਪਰ ਕੋ ਮੰਗੂ ਖਿੰਦਾ, ਤੇਰੀ ਭਗਤ ਕਰੇ ਜਨ ਖਿੰਦਾ, ਤੇਰੀ ਭਗਤੀ ਕਰਾਂਗਾ ਭਿੱਜ ਕੇ। ਨਾਲ ਕਿਹਾ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਮੈਂ ਲਾਲਚ ਨਹੀਂ ਕੀਤਾ। ਭਗਤ ਜੀ ਕਹਿੰਦੇ ਨੇ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ, ਤਿਨਕੇ ਕਾਸ਼ ਸਵਾਰਤਾ। ਦਾਲ ਸਿੱਧਾ ਮੰਗੂ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪੰਨੀਆਂ ਸਾਧਨ ਨੀਕਾ ਅਨਾਜ ਮੰਗੂ ਸੱਤ ਸੀਕਾ। ਪੰਨੀਆਂ ਦਾ ਅਰਥ ਜੋੜਾ, ਸਾਧਨ ਦਾ ਅਰਥ ਕੱਪੜਾ, ਤੇ ਨੀਕਾ ਦਾ ਅਰਥ ਚੰਗਾ, ਸੋਹਣਾ। ਹੁਣ ਆਪਾਂ ਜੇ ਚੰਗਾ ਕੱਪੜਾ ਵੀ ਕੋਈ ਪਾ ਲੈਂਦਾ ਨਾ, ਆਪਾਂ ਵੀ ਉਹਨੂੰ ਵੀ ਰੂਹਾਨੀਅਤ ਨਾਲ ਜੋੜ ਕੇ ਵੇਖਦੇ ਹਾਂ ਵੀ ਇਹਨੇ ਏਡੇ ਸੋਹਣੇ ਕੱਪੜੇ ਪਾਏ, ਕਿਹੜਾ ਭਗਤ ਹੋਣਾ। ਕਿਉਂਕਿ ਹਿੰਦੁਸਤਾਨ ਵਿੱਚ ਗੱਲ ਪਾ ਦਿੱਤੀ ਕਿ ਜਿਹੜਾ ਸਿਰ ਚ ਸਵਾਦ ਪਾਉਂਦਾ ਉਹ ਬ੍ਰਹਮ ਗਿਆਨੀ। ਉਹ ਨਹੀਂ, ਗੁਰੂ ਕੇ ਸਿੱਖੋ, ਚੇਤੇ ਰੱਖਿਓ। ਕਈ ਵਾਰੀ ਪਾਟੇ ਕੱਪੜੇ ਪਾ ਕੇ ਵੀ ਬੰਦੇ ਨੂੰ ਰੱਬ ਭੁੱਲ ਜਾਂਦਾ, ਪਾਟੇ ਕੱਪੜਿਆਂ ਦੀ ਖੌਮੇ ਵਿੱਚ ਹੀ ਤੁਰਿਆ ਫਿਰਦਾ। ਕਬੀਰ ਸਾਹਿਬ ਨੇ ਤੇ ਗੱਲ ਕਹੀ, ਕਹਿਣ ਲੱਗੇ ਨਗਨ ਫਿਰਤ ਜੋ ਪਾਈਐ ਜੋਗ, ਬਨਕਾ ਮਿਰਗ ਮੁਗਤ ਸਭ ਹੋ ਗਏ। ਜੇ ਨੰਗਿਆਂ ਰਹਿ ਕੇ ਰੱਬ ਮਿਲਦਾ ਹੁੰਦਾ, ਸਾਰੇ ਮਿਰਗ ਬ੍ਰਹਮ ਗਿਆਨੀ ਨਾ ਬਣ ਜਾਂਦੇ। ਹੁਣ ਕਈ ਇਹ ਵੀ ਪੈਰਾਂ ਜੁੱਤੀ ਨਹੀਂ ਪਾਣੀ, ਇਹ ਨਾ ਸਮਝੋ ਵੀ ਮੈਂ ਨਿੰਦਿਆ ਕਰ ਰਿਹਾ। ਤੇ ਗੁਰੂ ਕਲਗੀਧਰ ਜੀ ਦਾ ਇੱਕ ਬਚਨ ਕਹਿਣ ਲੱਗੇ, ਬਾਂਦਰ ਨੂੰ ਕਿਹੜਾ ਹਰ ਸਮਾਈ ਬਾਅਦ ਕੋਈ ਜੁੱਤੀ ਪਵਾਉਂਦਾ, ਉਹ ਤੇ ਜਵਾਂਦਰੂ ਹੀ ਪੈਰਾਂ ਤੁਰਿਆ ਨੰਗੇ ਪੈਰੀ। ਬਾਂਦਰਾ ਸਦੀਵ ਪਾਏ ਨਾਂਗੇ ਹੀ ਫਿਰਤ। ਦੇਖੋ ਉਹਨਾਂ ਕਿਹਾ, ਮਹਾਰਾਜ ਇਹ ਕਿਰਪਾ ਕਰੋ, ਇੱਕ ਤਾਂ ਕੱਪੜਾ ਚੰਗਾ ਦਿਆ ਜੇ, ਦੂਜੀ ਪੈਰ ਚ ਪਾਉਣ ਵਾਸਤੇ ਜੁੱਤੀ ਵੀ ਚੰਗੀ ਦਿਓ। ਪੰਨੀਆਂ ਛਾਦਨ ਨੀਕਾ ਅਨਾਜ ਮੰਗੂ ਸੱਤ ਸੀਕਾ, ਜਿਹੜੇ ਖੇਤ ਨੂੰ ਸੱਤ ਵਾਰੀ ਵਾਹ ਕੇ ਦਾਣਾ ਬੀਜਿਆ ਉਸ ਖੇਸ ਦਾ ਦੇਈ ਮੈਨੂੰ ਅਨਾਜ, ਗਊ ਭੈਸ ਮਾਂਗੂ ਲਵੇਰੀ, ਭੱਜੀ ਹੋਈ ਗਾਂ ਮੱਝ ਨਹੀਂ। ਤੇ ਤੁਹਾਨੂੰ ਪਤਾ ਜੋ ਕੁਝ ਹਾਲ ਜ਼ਿਮੀਦਾਰ ਕਰਦੇ ਨੇ, ਜਿਹੜੀ ਗਾਂ ਮੱਝ ਭੱਜ ਜਾਂਦੀ ਇਹਨੂੰ ਖੁਰਲੀ ਨਾਲ ਹੀ ਚੇਂਜ ਕਰ ਦਿੰਦੇ ਆ, ਕਹਿੰਦੇ ਪਿਛਲੇ ਪਾਸੇ ਬੰਨੋ, ਉਹਨਾਂ ਨੇ ਕਿਹੜਾ ਦੁੱਧ ਦੇਣਾ ਹੈ। ਕਹਿੰਦੇ ਨੇ ਗਾਂ ਤੇ ਮੱਝ ਲਵੇਰੀ ਦੇਈ, ਹੁਣ ਕੱਪੜੇ ਵੀ ਚੰਗੇ। ਮੈਂ ਬੇਨਤੀ ਕਰਾਂ ਵੀ ਭਾਈ ਸਾਹਿਬ ਉੱਤੇ ਸਨ, ਉਹ ਖੂਹ ਤੇ ਬੈਠਾ ਭਗਤ ਦੇਖੋ ਰੱਬ ਨੂੰ ਕਹਿੰਦਾ ਵੀ ਆਪਣੀ ਗੱਲ ਕੋ ਨਹੀਂ ਬਣਨੀ ਪਿੰਡ ਜਾ ਕੇ, ਆਪਣੀ ਤਾਂ ਗੱਲ ਬਣੂਗੀ ਜੇ ਅਰਬੀ ਘੋੜੀ ਉੱਤੇ ਤੇਰਾ ਭਗਤ ਇੱਕ ਵਾਰੀ ਪਿੰਡ ਦੀ ਗੇੜੀ ਦੇਵੇ ਤਾਂ। ਉਹ ਕਹਿੰਦੇ ਨੇ ਕਿਰਪਾ ਕਰਿਓ, ਦੋ ਗਾਂ ਤੇ ਮੱਝ ਲਵੇਰੀ ਦੇਣੀ ਹੈ ਦੁੱਧ ਦੇਣ ਵਾਲੀ, ਤੇ ਜਿਹੜੀ ਘੋੜੀ ਹੋਵੇ ਚੰਗੀ ਅਰਬੀ ਹੋਵੇ, ਗਊ ਭੈਸ ਮਾਂਗੂ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਤੇ ਮੇਰਾ ਖਿਆਲ ਜਦੋਂ ਇਹ ਸ਼ਬਦ ਉਚਾਰਨ ਕੀਤਾ ਭਗਤ ਜੀ ਦਾ ਵਿਆਹ ਨਹੀਂ ਸੀ ਹੋਇਆ। ਘਰ ਕੀ ਗੇਹਨ ਚੰਗੀ ਜਨ ਧੰਨਾ ਲੇਵੈ ਮੰਗੀ। ਕਹਿੰਦੇ ਜੀਵਨ ਸਾਥੀ ਵੀ ਉਹ ਦਈ ਜਿਹੜਾ ਭਗਤੀ ਕਰਨ ਵਾਲਾ ਨਾਲ ਹੋਵੇ, ਘਰ ਸਤਸੰਗ ਬਣ ਜਾਏ। ਇਹ ਨਾ ਹੋਵੇ ਮੈਂ ਭਗਤੀ ਕਰਦਾ ਰਹਾਂ ਤੇ ਉਹ ਗਾਲਾਂ ਕੱਢੀ ਜਾਏ। ਕਿਉਂਕਿ ਕਬੀਰ ਸਾਹਿਬ ਦੀ ਫੈਮਿਲੀ ਚ ਹੋਇਆ ਕਿ ਸੁਣੋ ਦਰਾਨੀ ਸੁਣੋ ਜਠਾਨੀ, ਅਚਰਜ ਇੱਕ ਭਇਓ ਸਾਤ ਸੂਤ ਇਨ ਮੁੰਡੀਏ ਖੋਇਓ, ਇਹ ਮੁੰਡਿਆ ਕਿਉਂ ਨਾ ਮੋਇਓ। ਕਹਿੰਦੇ ਜੀਵਨ ਸਾਥੀ ਉਹ ਦਈ ਜਿਹਦੇ ਕੋਲ ਬੈਠ ਕੇ ਪਰਮਾਤਮਾ ਦੀ ਯਾਦ ਆਵੇ। ਤੁਸੀਂ ਉਸ ਭਗਤ ਨੂੰ ਇਹ ਯਾਦ ਪੈ ਕਰਦੇ ਹੋ ਜਿਹਨੇ ਖਲ ਬਾਂਧਿਆਂ ਰੱਬ ਨੂੰ ਪੁਕਾਰਿਆ। ਚੇਤੇ ਰੱਖਿਓ ਖੇਤ ਬੀਜ ਦਾ, ਬੀਜ ਦਾ ਆਪਣੇ ਤਨ ਨੂੰ ਖੇਤ ਬਣਾ ਕੇ ਬੀਜ ਗਿਆ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਤਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਵੀਓ।
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਖੈ ਪੀ ਸੱਚ ਨਾਨਕ ਖੁਸ਼ੀ ਪੀ ਸੱਚ

देहो नानक दर सरिता।

बरनवत नानक तिनकी शरणा जिन तू नाही विसरिया। बरनवत नानक तिनकी शरणा जिन तू नाही विसरिया। परम सम्मान योग जुगह जुग अटल सतगुरु धन धन साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर हफ्तावारी दीवान दी हाजरी भर रहे गुरमुख प्यारे सत संगी जनों, आप जी ने हुणे ही बड़े प्यार दे नाल साडे अति सत्कार योग भाई साहिब भाई बख्शी सिंह जी होरां ने सतगुरु ने जो अज अमृत वेले हुक्म दी दात सिख संगत नूं बख्शिश कीती है उस दी विचार असानूं सरवण कराई। धन गुरु अमरदास सच्चे पातशाह महाराज जी दे सलोक और गुरु रामदास सच्चे पातशाह जी उन्हां दे पवित्र मुखारबिंद तो उचारण कीती हुई पौड़ी ते धन गुरु रामदास सच्चे पातशाह जी दी पौड़ी नाल इन्हां दो श्लोकां विच गुरु अमरदास जी दे उस पवित्र बचन दी व्याख्या सरवण कराई जो सतगुरु जी ने अपने जीवन दे अंदर कमा के अपने अनुभव दे पवित्र बचन सानू बख्शिश कीते। साध संगत आओ जिवें गुरमुखा ने हुक्म कीता सी पिछले साल भी के श्री ननकाणा साहिब जी दा साका भावां ओ कई वारी सुना भी चुके हैं, आप जी ने कैसे राही भी सुनिया है, पर जो आप जी का हुक्म धन गुरु नानक साहब जी का वह पवित्र अस्थान जिस थां ते दाते ने रहमतां दा मीह वरसाया उथे कुकर्मी मसंद ने महंत ने इखलाक तो डिग के कियो जिया कणौनिया कारवाइया कीतियां ते दूसरे पासे उस घर नूं आजाद कराने दे लई सतगुरु दे सिख किन्ने चाओ दे नाल अपने सिर तली दे उत्ते रख के गए ते गुरु नानक साहिब जी दा घर अपने खून दे नाल उन्होंने उस अस्थान नूं धो के कुकर्मी महंत तो आजाद कराया सी। करो कृपालता धन गुरु नानक साहिब जी दे पावन पवित्र चरण कमलां दी टेक लवो। धन गुरु ग्रंथ साहिब सच्चे पातशाह जी आप बख्शिश कृपा करके विच वरतो अंदर नूं एकाग्रता टिकाओ बख्श के दाता जी इस गुरु प्यारियां दे इतिहास नूं आप विच वरत के दातार जीओ विचार करा लवो। करो कृपा साध संगत असीस बख्शो गुरु बख्शी फतेह प्रवान करो जी। वाहेगुरु जी का खालसा वाहेगुरु जी की फतेह। सतगुरु गुरु ग्रंथ साहिब पावन पवित्र पातशाह जी दे अमृत बचन आपां पढ़ने हां कि जिस धरती ते सतगुरु दे चरण पै जान उस धरती दे भाग इन्ने कु चंगे ने कि उह सुक्की कोई धरती भी मानो पूजन योग हो गई। जिन्हां गुरमुखां ने उस धरती दे जा के दर्शन कीते उन्हां गुरमुखां दे अंदर नूं भी टिका आ गया जिथे सतगुरु के चरण पै। ते गुरु ग्रंथ साहिब कहिंदे ने धरती नूं भी धन कहो
ਜਿਨ੍ਹਾਂ ਨੇ ਜਾ ਕੇ ਉਸ ਧਰਤੀ ਦੀ ਖਾਕ ਆਪਣੇ ਮਸਤਕ ਤੇ ਲਾਈ ਉਹਨਾਂ ਨੂੰ ਵੀ ਧੰਨ ਕਹੋ। ਤੇ ਕਹਿੰਦੇ ਨੇ ਗੁਰੂ ਕੇ ਸਿਖਾ ਉਸ ਕੁੱਲ ਨੂੰ ਧੰਨ ਕਹੀ ਜਿਸ ਕੁੱਲ ਵਿੱਚ ਗੁਰੂ ਆਇਆ, ਉਸ ਪਿਤਾ ਨੂੰ ਧੰਨ ਕਹੀ ਜਿਸ ਘਰ ਵਿੱਚ ਗੁਰੂ ਆਇਆ, ਤੇ ਉਸ ਮਾਤਾ ਦੇ ਚਰਨਾਂ ਵਿੱਚ ਨਮਸਕਾਰ ਕਰੀ ਜਿਸ ਨੇ ਗੁਰੂ ਨੂੰ ਜਣੇ। ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਆ, ਸਾ ਧਰਤੀ ਭਈ ਖਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਖਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਫਿਰ ਕਹਿੰਦੇ ਧੰਨ ਧੰਨ ਪਿਤਾ, ਪਿਤਾ ਨੂੰ ਵੀ ਸਤਿਕਾਰ ਦੇ, ਧੰਨ ਧੰਨ ਕੁੱਲ ਉਸ ਕੁੱਲ ਦਾ ਵੀ ਅਦਬ ਕਰੀ, ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਕਹਿੰਦੇ ਨੇ ਜਿਸ ਨੇ ਗੁਰੂ ਨੂੰ ਜਨਮ ਦਿੱਤਾ ਉਸ ਮਾਤਾ ਨੂੰ ਵੀ ਨਮਸਕਾਰ ਕਰ। ਸਾਹਿਬ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਥੋੜਾ ਜਿਹਾ ਆਰੰਭ ਅਰਜ਼ ਕਰਨੀ ਚਾਹੁੰਦਾ ਹਾਂ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਾਤਾ ਤ੍ਰਿਪਤਾ ਦੀ ਕੁੱਖ ਰਾਹੀਂ ਇਸ ਰਾਏ ਪੋਏ ਦੀ ਤਲਵੰਡੀ ਤੇ ਹਜ਼ੂਰ ਦੀ ਆਮਦ ਹੋਈ। ਕਵੀ ਸੰਤੋਖ ਸਿੰਘ ਨੇ ਬੜੇ ਕਮਾਲ ਦਾ ਬਚਨ ਕਿਹਾ, ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਵਾਲੇ ਪ੍ਰਸੰਗ ਕਵੀ ਜੀ ਲਿਖਦੇ ਨੇ ਤੇ ਕਹਿੰਦੇ ਨੇ ਕਿ ਰਾਏ ਭੋਏ ਦੀ ਤਲਵੰਡੀ ਉੱਥੇ ਮੀਂਹ ਪੈ ਕੇ ਇਸ ਤਰ੍ਹਾਂ ਗਲੀਆਂ ਸਾਫ਼ ਹੋ ਗਈਆਂ, ਚਾਰ ਚੁਫੇਰੇ ਖਰਿਆਵਲ ਹੋ ਗਈ, ਪਸ਼ੂ ਪੰਛੀ ਜੀਵ ਜੰਤੂ ਪ੍ਰਸੰਨ ਹੋਏ। ਤੇ ਕਹਿੰਦਾ ਇਸ ਤਰ੍ਹਾਂ ਕਿ ਜਿਵੇਂ ਮਾਨੋ ਇੱਕ ਚੱਕਰਵਰਤੀ ਸਮਰਾਟ ਦੇ ਆਉਣ ਤੋਂ ਪਹਿਲਾਂ ਪੂਰੇ ਸ਼ਹਿਰ ਦੀ ਸਫਾਈ ਕਰ ਦਿੱਤੀ ਜਾਏ, ਮੇਰੇ ਗੁਰੂ ਨਾਨਕ ਸਾਹਿਬ ਤੁਹਾਡੇ ਆਉਣ ਤੋਂ ਪਹਿਲਾਂ ਉਸ ਕਾਦਰ ਨੇ ਕੁਦਰਤ ਰਾਹੀਂ ਇਸ ਸਾਰੇ ਪਿੰਡ ਨੂੰ ਸ਼ਿੰਗਾਰ ਦਿੱਤਾ, ਕਿਉਂਕਿ ਅੱਜ ਪਾਤਸ਼ਾਹ ਦੇ ਪਾਤਸ਼ਾਹ ਨੇ ਆਉਣਾ। ਉੱਥੇ ਭਾਈ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਿ ਆਗਮਨ ਤੋਂ ਪਹਿਲਾਂ ਮਾਤਾ ਤ੍ਰਿਪਤਾ ਜੀ ਕਹਿੰਦੇ ਨੇ ਘਰ ਵਿੱਚ ਜਿਸ ਕਮਰੇ ਵਿੱਚ ਵੀ ਬਹਿੰਦੇ ਸਨ ਉਸ ਕਮਰੇ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਸੀ, ਉਸ ਕਮਰੇ ਦੇ ਅੰਦਰ ਅਨੋਖੀ ਸੁਗੰਧੀ ਮਹਿਕ ਹੁੰਦੀ ਸੀ। ਕਹਿੰਦੇ ਨੇ ਮਾਤਾ ਜੀ ਨੇ ਆਪਣੇ ਤਨ ਦੇ ਪਾਏ ਹੋਏ ਗਹਿਣੇ ਉਤਾਰ ਦਿੱਤੇ, ਪਰ ਮਾਂ ਦਾ ਉਹ ਸਰੂਪ ਜਿੱਥੇ ਉਹਨਾਂ ਬਹਿਣਾ ਅੰਦਰ ਨੂੰ ਟਿਕਾ ਤੇ ਚਾਨਣ ਸੁਗੰਧੀ। ਤੇ ਕਵੀ ਜੀ ਕਹਿੰਦੇ ਨੇ ਜੇ ਕੋਈ ਇਹ ਗੱਲ ਕਹੇ ਵੀ ਇਹ ਕਿਵੇਂ ਹੋ ਸਕਦਾ ਹੈ ਕਿ ਮਾਤਾ ਤ੍ਰਿਪਤਾ ਜੀ ਜਿੱਥੇ ਬਹਿਣ ਉੱਥੇ ਸੁਗੰਧੀ ਤੇ ਪ੍ਰਕਾਸ਼। ਤੇ ਕਵੀ ਜੀ ਕਹਿੰਦੇ ਨੇ ਉਹ ਦੁਨੀਆਂ ਦੇ ਲੋਕੋ ਗੱਲ ਕਰਨ ਤੋਂ ਪਹਿਲਾਂ ਸੋਚਿਓ, ਇਹ ਉਹ ਭਾਗਾਂ ਵਾਲੀ ਅੰਬੜੀ ਹੈ ਜਿਸ ਰਾਹੀਂ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਇਸ ਧਰਤੀ ਤੇ ਆਉਂਦਾ ਪਿਆ। ਉੱਥੇ ਕਵੀ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਕਾਲੂ ਤੀ ਬੈਸੇ ਜਿਸ ਅੰਦਰ, ਅਤ ਸ਼ੋਭਾ ਸੋ ਬਨੇ ਸੋ ਮੰਦਰ, ਜਦਪ ਭੂਖਨ ਸਕਲ ਉਤਾਰੇ। ਭਾਵੇਂ ਮਾਤਾ ਜੀ ਨੇ ਗਹਿਣੇ ਲਾ ਦਿੱਤੇ, ਤਦ ਸੁੰਦਰਤਾ ਅਧਕ ਉਜਾਰੇ। ਕਹਿਣ ਲੱਗੇ ਸੁਣ ਸੰਦੇਹ ਕਰੇ ਜੇ ਕੋ, ਜੇ ਸੁਣ ਕੇ ਕੋਈ ਸ਼ੱਕ ਕਰੇ। ਕਹਿਣ ਲੱਗੇ ਕੋਟ ਬ੍ਰਹਿਮੰਡ ਜਾਸ ਦਾ ਸੋ, ਤੇ ਨਿਵਾਸ ਕਿਨੂੰ ਜੇ ਥਾਈ, ਕਿਉਂ ਨਾ ਹੋਏ ਤੈ ਸ਼ੋਭ ਸਵਾਈ। ਜਿਸ ਥਾਂ ਤੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਆ ਰਿਹਾ ਹੈ, ਉਹਦੀ ਸ਼ੋਭਾ ਪ੍ਰਫੁੱਲਤ ਕਿਉਂ ਨਹੀਂ ਹੋਵੇਗੀ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਰਾਏ ਭੋਏ ਦੀ ਤਲਵੰਡੀ ਤੇ ਹੋਈ। ਸਭ ਤੋਂ ਪਹਿਲੀ ਜਿਹਨੂੰ ਦਾਤ ਮਿਲੀ ਮੈਂ ਉਸ ਅਸਥਾਨ ਸੰਬੰਧੀ ਅਰਜ਼ ਕਰਨੀ। ਸਭ ਤੋਂ ਪਹਿਲਾਂ ਇੱਕ ਮੁਸਲਮਾਨ ਔਰਤ ਹੈ ਜਿਨੇ ਮੇਰੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨੂੰ ਮਾਣੇ, ਆਗਮਨ ਵੇਲੇ ਜਿਹਦੇ ਤੇ ਰਹਿਮਤਾਂ ਦਾ ਮੀਂਹ ਵਰਸਿਆ, ਤੇ ਸਿੱਖ ਤਵਾਰੀਖ ਨੇ ਉਸ ਦਾ ਨਾਮ ਦੱਸਿਆ ਸੀ ਦੌਲਤਾਂ। ਦੌਲਤਾਂ ਦਾਈ ਕਿਸੇ ਦੇ ਘਰ ਬੱਚੇ ਦਾ ਜਨਮ ਹੋਣਾ, ਤੇ ਪਹਿਲਾਂ ਕਹਿੰਦੀ ਸੀ ਜਜਮਾਨ ਜੇ ਮਾਲਕ ਨੇ ਤੈਨੂੰ ਪੁੱਤਰ ਦੀ ਦਾਤ ਦਿੱਤੀ ਤੇ ਮੈਨੂੰ ਗਰੀਬਣੀ ਨੂੰ ਦਾਨ ਪੁੰਨ ਕਰਦਿਆਂ ਕਿਤੇ ਖੱਤ ਖਿੱਚ ਨਾ ਲਈ। ਕਹਿੰਦੇ ਨੇ ਸਿੱਖ ਵਿਦਵਾਨ ਕਿ ਮੇਰੇ ਸੱਚੀ ਸਰਕਾਰ ਦੀ ਜਦੋਂ ਆਮਦ ਹੋਣੀ ਸੀ ਤੇ ਬਾਬਾ ਕਲਿਆਣ ਦਾਸ ਜੀ ਨੂੰ ਇਸ ਦੌਲਤਾਂ ਦਾਈ ਨੇ ਕਿਹਾ ਸੀ। ਕਹਿਣ ਲੱਗੀ ਦੇਖ ਰੱਬ ਨੇ ਅੱਗੇ ਤੈਨੂੰ ਭਗਤੀ ਦਾ ਸਰੂਪ ਧੀ ਦਿੱਤੀ ਏ, ਤੇ ਜੇ ਖੁਦਾ ਤਰੁੱਠ ਕੇ ਤੈਨੂੰ ਇਸ ਵਾਰ ਪੁੱਤਰ ਦੀ ਦਾਤ ਦੇ ਤੇ ਮੈਨੂੰ ਗਰੀਬਣੀ ਨੂੰ ਚਾਰ ਮਣ ਦਾਣੇ ਦੇ ਦੇਈ ਕਿ ਸਿਆਲ ਵਿੱਚ ਪੇਟ ਭਰ ਕੇ ਬੱਚੇ ਰੋਟੀ ਖਾ ਸਕਣਗੇ, ਕਿਉਂਕਿ ਘਟਨਾ ਕੱਤਕ ਦੀ ਪੂਰਨਮਾਸ਼ੀ ਦੀ। ਕਹਿਣ ਲੱਗੇ ਜੇ ਵਾਹਿਗੁਰੂ ਜਾਂ ਖੁਦਾ ਪੁੱਤਰ ਦੀ ਦਾਤ ਦੇ ਤੇ ਕਿਰਪਾ ਕਰੀ ਤਨ ਢੱਕਣ ਨੂੰ ਵਸਤਰ ਦੇ ਦੇਈ, ਸਿਆਲ ਸੌਖਾ ਨਿਕਲ ਜਾਏਗਾ, ਕੁਝ ਟਕੇ ਦੇ ਦੇਈ।
ਕਹਿੰਦੇ ਨੇ ਕਿ ਜਦੋਂ ਮੇਰੇ ਸਾਹਿਬ ਦੀ ਆਮਦ ਹੋਈ ਸਭ ਤੋਂ ਪਹਿਲਾਂ ਦੀਦਾਰ ਇਸ ਦੌਲਤਾਂ ਦਾਈ ਨੇ ਕੀਤੇ ਤੇ ਜਦੋਂ ਬਾਹਰ ਆਈ ਤੇ ਬਾਬਾ ਕਾਲੂ ਜੀ ਨੂੰ ਸ਼ਬਦ ਕਹਿ ਸਨ। ਕਹਿਣ ਲੱਗੇ ਜਦੋਂ ਵਧਾਈ ਦਿੱਤੀ ਤੇ ਬਾਬਾ ਕਲਿਆਣ ਦਾਸ ਜੀ ਨੇ ਥਾਲੀ ਭਰੀ ਕੋਈ ਰੁਪਈਆਂ ਦੀ ਦੌਲਤਾਂ ਦੇ ਅੱਗੇ ਕੀਤੀ। ਜਨਮ ਸਾਖੀ ਵਿੱਚ ਇੱਕ ਬਚਨ ਲਿਖਿਆ, ਕਹਿੰਦੇ ਨੇ ਹੱਥ ਲਾ ਕੇ ਥਾਲੀ ਨੂੰ, ਕਹਿਣ ਲੱਗੀ ਰਹਿਣ ਦੇਵੇ ਮੈਂ ਤਿਆਰ, ਮੈਂ ਤਾਂ ਬਹੁਤ ਰੱਜੀ। ਸ਼ਬਦ ਕੀ ਕਹਿ, ਰਹਿਣ ਦੇਵੇ ਮੈਂ ਤਿਆਰ, ਮੈਂ ਤਾਂ ਬਹੁਤ ਰੱਜੀ। ਜੇ ਪੁੱਛਿਆ ਬਾਬਾ ਜੀ ਨੇ ਕਿ ਕੀ ਕਾਰਨ ਦੌਲਤਾਂ, ਇਹ ਰੁਪਈਏ ਥੋੜੇ ਨੇ, ਤੂੰ ਦੋ ਚਾਰ ਦਿਨ ਅਟਕ, ਤੇਰੇ ਘਰ ਅਨਾਜ ਵੀ ਦਿਆਂਗਾ, ਤੇਰੇ ਘਰ ਬਸਤਰ ਵੀ ਭੇਜਾਂਗਾ। ਅੱਖਾਂ ਭਰ ਕੇ ਕਹਿੰਦੀ ਹੈ, ਨਹੀਂ ਹੁਣ ਮੈਨੂੰ ਦੌਲਤ ਦੀ, ਅਨਾਜ ਦੀ ਤੇ ਕੱਪੜਿਆਂ ਦੀ ਲੋੜ ਨਹੀਂ, ਮੈਨੂੰ ਸਭ ਕੁਝ ਮਿਲ ਗਿਆ। ਕਦੀ ਤੱਕੇ ਉਸ ਦੇ ਭਾਵਨਾ ਦੇ ਸ਼ਬਦ, ਬਾਬਾ ਜੀ ਨੇ ਕਿਹਾ ਕੌਣ ਸੀ ਤੈਨੂੰ ਇਹ ਦੇਣ ਵਾਲਾ? ਕਹਿੰਦੀ ਹਕੀਕਤ ਨਾਮ ਦੀ ਦੌਲਤਾਂ ਸਾਂ, ਮਨ ਕਰਕੇ ਤੇ ਕਰਮਾਂ ਕਰਕੇ ਭੁੱਖੀ ਸਾਂ। ਪਤਾ ਨਹੀਂ ਅੱਜ ਤੇਰੇ ਪੁੱਤਰ ਨੇ ਪਹਿਲੀ ਵਾਰ ਜਦੋਂ ਮੁਸਕਰਾ ਕੇ ਤੱਕਿਆ, ਅੱਜ ਮੈਨੂੰ ਵਾਕਈ ਅੰਦਰੋਂ ਨੇ ਦੌਲਤਮੰਦ ਕਰ ਦਿੱਤਾ। ਉਹਦੀ ਪਹਿਲੀ ਮੁਸਕਰਾਹਟ ਨੇ ਮੇਰੇ ਜਨਮਾਂ ਜਨਮਾਂ ਦੀ ਭੁੱਖ ਦੂਰ ਕਰ ਦਿੱਤੀ ਏ। ਹਾਂ ਹੁਣ ਝੋਲੀ ਅੱਡਾਂਗੀ ਜ਼ਰੂਰ, ਪਰ ਉਹਦੇ ਚਰਨਾਂ ਵਿੱਚ ਜਿੰਨੇ ਇੱਕ ਵਾਰੀ ਤੱਕਿਆ ਤੇ ਮੇਰੇ ਅੰਦਰ ਦੀ ਭੁੱਖ ਚਲੀ ਗਈ। ਪਿਆਰਿਓ, ਪਹਿਲੀ ਦਾਤ ਦੌਲਤਾਂ ਦਾਈ ਨੂੰ ਮਿਲੀ, ਉਸ ਤੋਂ ਅੱਗੇ ਤੁਰਿਓ। ਪਹਿਲੀ ਸਿੱਖੀ ਨੂੰ ਕਮਾਉਣ ਵਾਲੀ ਸਤਿਕਾਰਯੋਗ ਬੇਬੇ ਨਾਨਕੀ, ਮੈਂ ਸੰਖੇਪ ਵਿੱਚ ਅਰਜ਼ ਕਰਨੀ ਚਾਹੁੰਦਾ ਉਸ ਸਥਾਨ ਸੰਬੰਧੀ। ਉਸ ਘਰ ਵਿੱਚ ਬੇਬੇ ਨਾਨਕੀ ਦੇ ਨਾਲ ਮੇਰੇ ਸਾਹਿਬ ਖੇਡੇ ਨੇ ਤੇ ਜਦੋਂ ਸੁਰਤ ਸੰਭਾਲੀ ਬੇਬੇ ਨੇ ਤੇ ਇੱਕ ਗੱਲ ਕਹਿੰਦੀ ਸੀ, ਹਜ਼ੂਰ ਜਦੋਂ ਸੁਲਤਾਨਪੁਰ ਕੋਲ ਗਏ ਨਾ ਤੇ ਕਹਿੰਦੇ ਨੇ ਬੇਬੇ ਜੀ ਚਰਨਾਂ ਨੂੰ ਨਮਸਕਾਰ ਕਰਨ ਲੱਗੇ ਤੇ ਸਾਹਿਬ ਨੇ ਅੱਗੋਂ ਮੱਥਾ ਪਕੜ ਕੇ ਕਿਹਾ, ਬੇਬੇ ਤੂੰ ਵੱਡੀ ਥਾਂ ਤੇ ਵੇ, ਮੇਰਾ ਫਰਜ਼ ਬਣਦਾ ਝੁਕਣਾ। ਤੇ ਨੇਤਰਾਂ ਵਿੱਚ ਨੀਰ ਭਰ ਕੇ ਕਿਹਾ ਸੀ, ਮੈਂ ਕੱਲਾ ਤੈਨੂੰ ਵੀਰ ਨਹੀਂ, ਮੈਂ ਆਪਣਾ ਪੀਰ ਜਾਣ ਕੇ ਤੈਨੂੰ ਨਮਸਕਾਰ ਕਰਨੀ, ਤੂੰ ਮੁਰਸ਼ਦ ਹੈ ਮੇਰਾ। ਕਦੀ ਤੱਕਿਓ, ਇਹ ਖਿੰਨ ਵਿੱਚੋਂ ਨਿਕਲ ਕੇ ਬੇਬੇ ਨਾਨਕੀ ਨੇ ਸਾਰੀ ਜ਼ਿੰਦਗੀ ਗੁਰੂ ਕੇ ਭਾਣੇ, ਗੁਰੂ ਕੀ ਰਜ਼ਾ ਤੇ ਗੁਰੂ ਤੇ ਹੁਕਮ ਵਿੱਚ ਰਹੀ। ਜਦੋਂ ਹਜ਼ੂਰ ਵਹੀਂ ਵਿੱਚ ਗਏ ਨੇ, ਭਾਵਾਂ ਅੱਜ ਦੇ ਤਾਰਕਿਕ ਵਿਦਵਾਨ ਕਹਿੰਦੇ ਨੇ ਵਹੀਂ ਤੋਂ ਪਾਰ ਚਲੇ ਗਏ, ਨਹੀਂ ਪਿਆਰਿਓ, ਗੁਰੂ ਸਮਰੱਥ ਹੈ। ਜਲ ਇੱਕ ਜੀਵ ਹੈ ਤੇ ਜੇ ਜਪਣ ਵਾਲੇ ਦੀ 84 ਲੱਖ ਜੂਨ ਭਾਈ ਸਾਹਿਬ ਕਹਿੰਦੇ ਨੇ ਸੇਵਾ ਕਰਦੀ ਏ, ਮੇਰਾ ਦਾਤਾ ਤੇ ਸਭ ਕੁਝ ਸਿਰਜਣ ਵਾਲਾ ਹੈ। ਯਕੀਨ ਕਰਿਓ, ਸਾਹਿਬ ਸੱਚੇ ਪਾਤਸ਼ਾਹ ਬਾਰੇ ਲੋਕਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਸੰਬੰਧੀ ਕੇ ਪਾਣੀ ਵਿੱਚ ਡੁੱਬ ਗਏ ਤੇ ਬੇਬੇ ਦਾ ਸ਼ਬਦ ਸੀ, ਨਹੀਂ ਭੋਲਿਓ, ਅੱਖਰ ਸੰਭਲ ਕੇ ਬੋਲੋ, ਜਿਹੜਾ ਡੁੱਬਦਿਆਂ ਨੂੰ ਕਿਨਾਰੇ ਲਾਉਣ ਆਇਆ ਉਹਨੂੰ ਵਹੀ ਡੋਬ ਨਹੀਂ ਸਕਦੀ। ਕਿਸੇ ਕਿਹਾ ਰੁੜ ਗਏ, ਕਹਿਣ ਲੱਗੇ ਨਹੀਂ, ਜਿਹੜਾ ਰੁੜਦਿਆਂ ਦੇ ਬੇੜੇ ਕਿਨਾਰੇ ਲਾਉਂਦਾ ਮਜਾਲ ਕੀ ਵਹੀਂ ਦੀ ਰੋੜ ਕੇ ਲੈ ਜਾਏ। ਸਾਰੀ ਜ਼ਿੰਦਗੀ ਘਰ ਸੰਤਾਨ ਨਹੀਂ ਬੇਬੇ ਨਾਨਕੀ ਦੇ, ਜਿਤਨਾ ਕੁਝ ਸੋਚਿਆ ਪੜਿਆ ਕਿਤੇ ਵੀ ਬੇਬੇ ਨਾਨਕੀ ਨੇ ਜ਼ਿਕਰ ਨਹੀਂ ਕੀਤਾ ਕਿ ਮਾਲਕ ਹਰ ਇੱਕ ਇਸਤਰੀ ਦੀ ਇੱਕ ਅੰਦਰ ਦੀ ਤਾਂਗੇ, ਕਿਤੇ ਨਹੀਂ ਕਿਹਾ ਮੇਰੇ ਘਰ ਸੰਤਾਨ ਨਹੀਂ। ਬਸ ਇੱਕ ਦਿਨ ਦਾਤ ਮੰਗੀ ਸੀ, ਉਹ ਉਦਨ ਮੰਗੀ ਸੀ ਜਿੱਦਨ ਸਰੀਰ ਤਿਆਗਣਾ ਸੀ। ਹਜ਼ੂਰ ਸੁਲਤਾਨਪੁਰ ਆਏ ਤੇ ਹੱਥ ਜੋੜ ਕੇ ਕਿਹਾ ਸੀ ਕਿ ਸਤਿਗੁਰੂ ਇੱਕ ਕਿਰਪਾ ਕਰਿਓ। ਪੁੱਛਿਆ ਦੱਸ ਬੇਬੇ, ਕਹਿਣ ਲੱਗੇ ਤੇਰੀ ਕਿਰਪਾ ਨਾਲ ਮੰਗਣ ਦਾ ਫੁਰਨੇ ਕਦੀ ਨਹੀਂ ਉੱਠਿਆ, ਜਦੋਂ ਤੇਰੀ ਯਾਦ ਤੇ ਤੁਸੀਂ ਆ ਗਏ ਸਭ ਕੁਝ ਆ ਗਿਆ, ਪਰ ਇੱਕ ਮੈਂ ਦਾਤ ਮੰਗਣ ਲੱਗੀ ਹਾਂ, ਮੈਂ ਕੱਲ ਨੂੰ ਸਰੀਰ ਤਿਆਗ ਜਾਣਾ, ਆਪਣੇ ਹੱਥੀ ਇਹਨੂੰ ਅੱਗ ਦਾ ਲਾਂਬੂ ਚਿਖਾ ਵਿੱਚ ਲਾ ਕੇ ਜਾਏ। ਸਿਰਫ ਇੱਕ ਦਾਤ ਮੰਗੀ, ਧੰਨ ਗੁਰੂ ਨਾਨਕ ਸਾਹਿਬ ਨੇ ਉਸ ਘਰ ਪਹਿਲਾਂ ਦੌਲਤਾਂ ਦਾਈ ਨੂੰ ਰਹਿਮਤ ਮਿਲੀ, ਦੂਸਰੀ ਬੇਬੇ ਨਾਨਕੀ ਨੂੰ ਮਿਲੀ ਤੇ ਤੀਜੀ ਉੱਥੇ ਰਹਿਮਤ ਮਿਲੀ ਸੀ ਰਾਏ ਗੁਲਾਰ ਨੂੰ। ਜਨਮ ਸਾਖੀ ਕੱਲ ਪੁਰਾਤਨ ਮੈਂ ਪੜ੍ਹਾਂ ਤੇ ਉਹਦੇ ਵਿੱਚ ਇੱਕ ਬਚਨ ਆਇਆ, ਕਹਿੰਦੇ ਨੇ ਕਿ ਜਦੋਂ ਸਾਹਿਬ ਸੱਚਾ ਸੌਦਾ ਕਰਕੇ ਆਏ, ਸੱਤ ਦੀ ਛਾਂ ਰਾਏ ਨੇ ਤੱਕੀ, ਰੁੱਖ ਦੀ ਛਾਂ ਤੱਕੀ ਤੇ ਇੱਕ ਸ਼ਬਦ ਦੋ ਕੌਤਕ ਵੇਖ ਕੇ ਤੇ ਜਦੋਂ ਖੇਤੀ ਉਜੜੀ ਹਰੀ ਹੋਈ ਵੇਖ ਕੇ ਰਾਏ ਬੁਲਾਰ ਨੇ ਕਹਿ ਸਨ, ਕੋਲ ਬੁਲਾ ਕੇ ਬਾਬਾ ਕਾਲੂ ਸ਼ਬਦ ਵੇਖੋ ਕੈਸੇ ਵਰਤੇ। ਕਹਿਣ ਲੱਗੇ ਮਤਾ ਨਾਨਕ ਦੇ ਮੂੰਹ ਨੂੰ ਫਿਟਕਾਰ ਦਾ ਹੋਵੇ। ਕਹਿਣ ਲੱਗੇ ਇਹਨੂੰ ਕੁਛ ਕਹੀ ਨਾ, ਤੇ ਬਾਬਾ ਜੀ ਨੇ ਪੁੱਛਿਆ, ਬਾਬਾ ਕਲਿਆਣ ਦਾਸ ਨੇ, ਕਿ ਰਾਏ ਜੀ ਤੁਸੀਂ ਕਿ ਦੇਖਿਆ?
ਤੇ ਨੇਤਰ ਭਰ ਕੇ ਕਹਿੰਦੇ ਨੇ ਇਹਦੇ ਕਰਕੇ ਤਾਂ ਮੇਰੀ ਤਲਵੰਡੀ ਵਸਦੀ ਪਈ, ਇਹਦੇ ਕਰਕੇ ਤਾਂ ਮੇਰਾ ਸ਼ਹਿਰ ਵਸਦਾ। ਇੱਥੇ ਜਦੋਂ ਸੱਚਾ ਸੌਦਾ ਕੀਤਾ ਤੇ ਗੁਰੂ ਨਾਨਕ ਪ੍ਰਕਾਸ਼ ਵਿੱਚ ਕਵੀ ਜੀ ਕਹਿੰਦੇ ਨੇ ਕਿ ਮੇਰੇ ਸਹਿਬ ਸੱਚੇ ਪਾਤਸ਼ਾਹ ਤੇ ਜਦੋਂ ਪਿਤਾ ਜੀ ਨੇ ਹੱਥ ਚੁੱਕਿਆ ਤੇ ਰਾਏ ਬੁਲਾਰ ਨੇ ਚਿਹਰਾ ਦੇਖਿਆ, ਰਾਤ ਬੰਦੇ ਦੀਆਂ ਭੁੱਬਾਂ ਨਿਕਲ ਗਈਆਂ। ਸਤਿਗੁਰੂ ਨੂੰ ਘਰ ਲਿਆਂਦਾ, ਉੱਚੇ ਸਥਾਨ ਤੇ ਬਿਠਾ ਕੇ ਆਪ ਜ਼ਮੀਨ ਤੇ ਬਹਿ ਗਿਆ ਤੇ ਬਾਬਾ ਕਲਿਆਣ ਦਾਸ ਨੂੰ ਬੁਲਾ ਕੇ ਕਹਿੰਦਾ ਕਿ ਤੇਰਾ ਹੱਕ ਹੈ, ਤੂੰ ਬਾਪ ਹੈ, ਪਰ ਮੈਂ ਇਹਦਾ ਮੁਰੀਦ ਹਾਂ, ਜੇ ਇਹਨੇ ਕੁਝ ਨੁਕਸਾਨ ਕੀਤਾ ਤੂੰ ਮੇਰੇ ਘਰੋਂ ਲੈ ਲੈ। ਤੇ ਬਾਬਾ ਜੀ ਕਹਿਣ ਲੱਗੇ ਪੈਸੇ ਇਹਨਾਂ ਖਰਚੇ ਕੀਤੇ ਤੇ ਲਾ ਤੁਹਾਡੇ ਘਰੋਂ। ਤੇ ਰਾਏ ਬੁਲਾਰ ਕਹਿੰਦਾ ਮੈਂ ਗੁਰੂ ਨਾਨਕ ਦੇਵ ਦਾ ਕਰਜਾਈ ਹਾਂ, ਮੈਂ ਇਹਨਾਂ ਦਾ ਕਰਜ਼ ਬੜਾ ਦੇਣਾ। ਤੇ ਬਾਬਾ ਕਲਿਆਣ ਦਾਸ ਕਹਿੰਦੇ ਨੇ ਅੱਜ ਤੀਕਰਾਂ ਤਾਂ ਟਕਾ ਕਦੀ ਘਰ ਨਹੀਂ ਆਉਂਦਾ, ਤੁਹਾਨੂੰ ਕਰਜ਼ਾ ਕਿੱਦਣ ਦੇ ਦਿੱਤਾ। ਉੱਥੇ ਫਿਰ ਭਾਈ ਸੰਤੋਖ ਸਿੰਘ ਕਹਿੰਦੇ ਨੇ ਕਿ ਬਾਬੇ ਕਲਿਆਣ ਦਾਸ ਦੀ ਬਾਂਹ ਪਕੜੀ ਤੇ ਅਸਤਬਲ ਵਿੱਚ ਲਿਜਾ ਕੇ ਕਹਿਣ ਲੱਗੇ ਜਿਹੜੇ ਕੀਮਤੀ ਘੋੜੇ ਦੇਖਣੇ ਇਹ ਮੇਰੇ ਨਹੀਂ, ਮੇਰੇ ਗੁਰੂ ਨਾਨਕ ਦੀ ਦਿੱਤੀ ਦਾਤ। ਜਿਹੜੇ ਕੀਮਤੀ ਤੂੰ ਹੀਰੇ ਮੋਤੀ ਦੇਖਣੇ ਇਹ ਮੇਰੇ ਨਹੀਂ, ਮੇਰੇ ਗੁਰੂ ਨਾਨਕ ਦੀ ਦਾਤ ਏ। ਪਰਿਵਾਰ ਨੂੰ ਇਕੱਠਿਆਂ ਕਰਕੇ ਕਹਿੰਦਾ ਜਿਹੜਾ ਖੇੜਾ ਪਰਿਵਾਰ ਦਾ ਮੇਰਾ ਨਹੀਂ, ਇਹ ਸਾਹਿਬ ਦੀ ਦਾਤ ਏ। ਅਖੀਰ ਤੇ ਬੁੱਢਾ ਸੀ, ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਦੇਖ ਕੇ ਕਹਿੰਦਾ ਬਾਬਾ ਕਲਿਆਣ ਦਾਸ ਆ ਬੁੱਢੜੇ ਦਾ ਸਰੀਰ ਦੇਖਣਾ ਇਹ ਵੀ ਗੁਰੂ ਨਾਨਕ ਦੀ ਦਾਤ ਏ। ਸ਼ਬਦ ਉੱਥੇ ਵਰਤੇ, ਕਹਿਣ ਲੱਗੇ ਸੁਣ ਕਾਲੂ ਤੁਝ ਕੋ ਸੁਧ ਨਾਹੀਂ, ਤੈਨੂੰ ਸ਼ਾਇਦ ਇਹ ਖਬਰ ਨਹੀਂ, ਤੈਨੂੰ ਸ਼ਾਇਦ ਪਤਾ ਨਹੀਂ, ਮਾਇਆ ਪਿਖੇ ਜਿੱਤੀ ਜਗ ਮਾਹੀ, ਜਿੰਨੀ ਦੁਨੀਆਂ ਦੀ ਤੂੰ ਮਾਇਆ ਵੇਖਣਾ ਸਭ ਵਰਤੈ ਨਾਨਕ ਅਨੁਸਾਰੀ, ਪਤ ਰਜ਼ਾਏ ਜੋ ਪਤ ਬ੍ਰਤ ਨਾਰੀ, ਔਰ ਜੇ ਮੁਝ ਘਰ ਵਡਿਆਈ ਕਮਲ ਨੈਣ ਕਰੁਣਾ ਤੇ ਪਾਈ, ਮੇਰੇ ਘਰ ਵੀ ਜੋ ਕੋਈ ਤੱਕਣਾ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ। ਜਿਹੜੀ ਅਰਜ਼ ਕਰਨੀ, ਇਸੇ ਤਲਵੰਡੀ ਵਿੱਚ ਰਾਗ ਦਾ ਜਨਮ ਹੋਇਆ, ਇਸੇ ਤਲਵੰਡੀ ਦੇ ਵੜਾਂ ਦੇ ਥੱਲੇ ਮੇਰੇ ਬਾਬੇ ਨੇ ਉਸ ਸਾਈਂ ਦੀ ਸਿਫਤ ਦੇ ਗੀਤ ਗਾਏ। ਇੱਥੇ ਭਾਈ ਮਰਦਾਨਾ ਜੀ ਮਿਲਦੇ ਪਏ ਨੇ। ਸਮਾਂ ਲੰਘਿਆ, ਅਰਜ਼ ਜਿਹੜੀ ਕਰਨੀ ਚਾਹਨਾ, ਸਿੱਖਾਂ ਨੇ ਅਸਥਾਨ ਬਣਾਇਆ। ਸਾਹਿਬ ਬਾਸ਼ੇ ਰਾਏ ਬੁਲਾਰ ਨੇ ਉਸ ਵੇਲੇ ਇਹ ਸਾਹਿਬ ਦੇ ਨਾਮ ਤੇ ਅਸਥਾਨ ਬਣਾ ਦਿੱਤਾ ਸੀ। ਪਹਿਲਾਂ ਸ਼ਬਦ ਧਰਮਸ਼ਾਲਾ ਵਰਤਦੇ ਰਹੇ। ਗੁਰੂ ਗ੍ਰੰਥ ਸਾਹਿਬ ਵਿੱਚ ਦੋ ਸ਼ਬਦ ਆਉਂਦੇ ਨੇ, ਇੱਕ ਗੁਰੂ ਦੁਆਰਾ ਤੇ ਦੂਸਰਾ ਸ਼ਬਦ ਆਉਂਦਾ ਸੋ ਦਰ। ਅਸੀਂ ਸ਼ਬਦ ਵਰਤਨੇ ਆ ਗੁਰੂ ਘਰ ਤੇ ਸੋ ਦਰ। ਗੁਰਮੁਖੋ, ਜਿੰਨੇ ਸੋ ਦਰ ਤੇ ਪਹੁੰਚਣਾ, ਸੋ ਦਰ ਕਿਹੜਾ? ਜਿੱਥੇ ਬੈਠ ਕੇ ਮੇਰਾ ਮਾਲਕ ਕਰੋੜਾਂ ਬ੍ਰਹਿਮੰਡਾਂ ਦੀ ਸਿਰਜਣਾ ਕਰਦਾ ਪਿਆ। ਸੋ ਦਰ ਤੇਰਾ ਕਿਹਾ, ਸੋ ਕਰਕੇ ਹਾਂ। ਜੇ ਸੋ ਦਰ ਤੱਕ ਪਹੁੰਚ ਕਰਨੀ ਚਾਹੁੰਦਾ ਤੇ ਗੁਰੂ ਘਰ ਵਿੱਚੋਂ ਨਿਕਲੀ। ਗੁਰੂ ਘਰ ਵਿੱਚੋਂ ਨਿਕਲਣ ਤੋਂ ਬਿਨਾਂ ਸੋ ਦਰ ਕਦੀ ਲੱਭਦਾ ਨਹੀਂ। ਸੋ ਦਰ ਮਿਲਦੀ ਉਹਨੂੰ ਮੈਂ ਜਿਹੜਾ ਗੁਰੂ ਦਰ ਤੇ ਆਉਂਦਾ। ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਚਟਸਾਲ ਸ਼ਬਦ ਵੀ ਵਰਤਿਆ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਅੱਛਾ ਹੋਏ ਸੀ, ਇਹ ਵੀ ਵਰਤਿਆ। ਧਰਮਸ਼ਾਲਾ ਵੀ ਸ਼ਬਦ ਆਏ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਇਹਨਾਂ ਦੇ ਅਸਥਾਨ ਕਾਇਮ ਕੀਤਾ ਰਾਏ ਬੁਲਾਰ ਨੇ। ਗੁਰਦੁਆਰੇ ਦਾ ਮਤਲਬ ਕੀ? ਵੈਸੇ ਪੰਥਕ ਮਰਿਆਦਾ ਅਨੁਸਾਰ ਕਹਿੰਦੇ ਨੇ ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਨੇ। ਸਭ ਤੋਂ ਪਹਿਲੀ ਗੱਲ, ਇਮਾਰਤ ਗੁਰਦੁਆਰਾ ਨਹੀਂ, ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੋਵੇ। ਐਵੇਂ ਨੀ ਕੋਈ ਇਕੱਲਾ ਸਥਾਨ ਬਣਾ ਕੇ ਇੱਕ ਮਨੁੱਖ ਰਹਿ ਤੇ ਕਹੀ ਜਾਏ ਵੀ ਗੁਰੂ ਘਰ, ਨਹੀਂ। ਉੱਥੇ ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਤੇ ਦੂਸਰੀ ਨਿਸ਼ਾਨੀ ਉੱਥੇ ਗੁਰੂ ਕੀ ਸੰਗਤ ਆਉਂਦੀ ਹੋਵੇ, ਤੀਜੀ ਨਿਸ਼ਾਨੀ ਉੱਥੇ ਥੱਲੇ ਪੰਗਤ ਵੀ ਲੱਗਦੀ ਹੋਵੇ, ਚੌਥੀ ਨਿਸ਼ਾਨੀ ਉੱਥੇ ਕੇਸਰੀ ਨਿਸ਼ਾਨ ਚੱਲਦਾ ਹੋਵੇ ਤੇ ਪੰਜਵੀਂ ਨਿਸ਼ਾਨੀ ਉੱਥੇ ਸਵੇਰੇ ਸ਼ਾਮ ਨਗਾਰਾ ਵੀ ਵੱਜਦਾ ਹੋਵੇ। ਪੰਥਕ ਮਰਿਆਦਾ ਮੁਤਾਬਕ ਪੰਜ ਨਿਸ਼ਾਨੀਆਂ ਗੁਰੂ ਘਰ ਦੀਆਂ ਨੇ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਸਥਾਨ ਉਹਨਾਂ ਦਾ ਇਹ ਕਹਿਮ ਹੋਇਆ ਤੇ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਈ ਵਾਰੀ ਬੰਦਾ ਗੁਰੂ ਦੇ ਨੇੜੇ ਰਹਿ ਕੇ ਜੇ ਕਮਾਈ ਨਾ ਕਰੇ ਤੇ ਮਤ ਇੰਨੀ ਕੁ ਭ੍ਰਿਸ਼ਟ ਜਾਂਦੀ ਏ, ਜਿਹੜੇ ਕੁਕਰਮਾਂ ਤੋਂ ਲੋਕਾਂ ਨੂੰ ਵਰਗਦਾ, ਕਈ ਵਾਰੀ ਬੰਦਾ ਉਹੋ ਜਿਹਾ ਕੁਕਰਮ ਆਪ ਕਰਨ ਲੱਗ ਪੈਂਦਾ। ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਪਿਆਰਿਓ, ਜੇ ਗੁਰੂ ਦਰ ਤੇ ਰਹਿ ਕੇ ਜੀਵਨ ਬੰਦੇ ਦਾ ਨਿਖੇਧ ਹੋ ਗਿਆ ਤੇ ਜੀਵਨ ਬਣਾਵਾਂਗੇ ਕਿੱਥੋਂ? ਤੇ ਇੱਕ ਵਾਰੀ ਅਰਜ਼ ਕੀਤੀ ਸੀ ਇੱਕ ਵਿਦਵਾਨ, ਕਹਿੰਦਾ ਸਾਡੇ ਦੋ ਮੂੰਹ ਨੇ। ਉਹ ਕਹਿੰਦਾ ਮਸਜਿਦ ਮੇ ਵੀ ਜਾਤੇ ਹੈ, ਕਹਿੰਦਾ ਮਸਜਿਦ ਮੇ ਵੀ ਜਾਤੇ ਹੈ, ਮੈਂ ਖਾਨੇ ਮੇ ਸ਼ਰਾਬ ਵੀ ਪੀਤੇ ਹੈ। ਮਸੀਤ ਵਿੱਚ ਵੀ ਜਾਣਾ,
تے ایک نے تھوڑا جا ویروا پا کے شیر کیا ہے، وہ کہندہ مسجد میں چندہ بھی دیتے ہیں، میں خانے میں شراب بھی پیتے ہیں، خدا بھی راضی رہے شیطان بھی ناراض نہ ہو۔ دوگلی جی چال صاحب کہندے نہیں، ایک دا بن کے آئیں۔ بھائی گرداس نے بچن کیا کہن لگے کہ جدو کتے اگ لگ جائے تے بندہ کہندہ بھی اگ نو بجھانا تے پانی لبو، کہندے نے بیڑی وچ اگ لگے باہر کتے تے پانی وچ بجھا دیاں گے لے جا کے، تے جیڑی بیڑی پانی وچ چلدی ہووے تے پانی وچ اگ لگ جائے تے پانی وچ بجھے نا، اونوں کتے جا کے بجھان گے؟ بھائی صاحب کہندے نے بندہ چورا تو ڈر دیا کتے قلعے وچ جاندا ہے، تے جے قلعے دار ہی جاندیاں سار اونوں لٹ لے تے او جائے گا کتے؟ کہن لگے بندہ کسے منک تو شریر نو بچان لئی راجے کول فریاد کردا ہے کہ میرا قتل ہو جانا ہے، تے جے راجے جا کے او دا سر لا دے اونے فریاد کتے کرنی؟ کہندے نے منا کہ مایا دی لیش لان لئی تو گرو در تے اونے، وکاراں دی میل لان لئی تو بینتیاں کرنے، تے جے سائیں دے در تے آ کے وکاری بن گیو تے دنیا وچ کیڑی تھائیں جتھے جا کے اندر نو دھوے گا؟ بھائی صاحب نے بچن کہے نے، کہن لگے باہر کی اگن بوجھت جل سرتا کہ ناؤ میں جو لاگ

ਇਹਨਾਂ ਦੀ ਦੇਹ ਸਵਕਾਰ ਕਰੀਏ, ਤੁਸੀਂ ਹੁਕਮ ਦਿਓ ਕਿ ਇਹ ਨੀਵੀਂ ਜ਼ਾਤ ਦੇ ਸਿੱਖਾਂ ਵਿੱਚ ਰਲ ਸਕਦੇ ਨੇ। ਤੇ ਜਦੋਂ ਅਰਦਾਸ ਕਰਕੇ ਹੁਕਮਨਾਮਾ ਲਿਆ ਗੁਰੂ ਕੇ ਵਜ਼ੀਰ ਨੇ, ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਚਨ ਆਇਆ, ਸੋਰਥ ਮਹਲਾ ਤੀਜਾ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿਤ ਲਾਏ। ਕਹਿਣ ਲੱਗੇ ਪਿਆਰਿਆ ਕਿ ਦੇਖੋ ਉਸ ਮਾਲਕ ਨੇ ਕਿਰਪਾ ਕੀਤੀ, ਹਰ ਜੀਓ ਆਪੇ ਬਖਸ਼ ਮਿਲਾਏ। ਤੇ ਅਗਲਾ ਬਚਨ ਸੀ, ਗੁਣਹੀਣ ਹਮ ਅਪਰਾਧੀ, ਪੂਰੇ ਸਤਿਗੁਰ ਲਈਏ ਰਲਾਏ, ਕਿ ਪੂਰੇ ਗੁਰੂ ਨੇ ਮਨਾ ਲਿਆ। ਉੱਥੇ ਪਹਿਲੀ ਵਾਰ ਹਰਿਮੰਦਰ ਸਾਹਿਬ ਜਕਾਰਾ ਛੱਡਿਆ ਗਿਆ ਸੀ, ਚੇਤੇ ਰੱਖਿਓ। ਕਹਿੰਦੇ ਨੇ ਕਿ ਉਦੋਂ ਦੇਗ ਪ੍ਰਵਾਨ ਹੋ ਗਈ, ਤੇ ਉਸੇ ਵਕਤ ਪੁਜਾਰੀ ਹਰਿਮੰਦਰ ਸਾਹਿਬ ਛੱਡ ਕੇ ਚਲੇ ਗਏ। ਤੇ ਪਿਆਰਿਓ 12 ਅਕਤੂਬਰ 1920 ਨੂੰ ਸ੍ਰੀ ਅਕਾਲ ਤਖ਼ਤ ਤੋਂ ਪੁਜਾਰੀ ਛੱਡ ਕੇ ਚਲੇ ਗਏ, ਤੇ ਪੰਥ ਨੇ ਪਹਿਲਾ ਜਥੇਦਾਰ ਮਹੰਤਾਂ ਤੋਂ ਬਾਅਦ ਭਾਈ ਸਾਹਿਬ ਭਾਈ ਸਰਦਾਰ ਤੇਜਾ ਸਿੰਘ ਪੁੱਚਰ ਨੂੰ ਥਾਪਿਆ। ਜਦੋਂ ਇਧਰ ਇਹ ਘਟਨਾ ਵਾਪਰੀ ਪਿਆਰਿਓ, ਉੱਥੇ ਫਿਰ ਜਿਹੜੇ ਬਾਹਰ ਰਹਿੰਦੇ ਮਹੰਤ ਸਨ ਉਹਨਾਂ ਨੇ ਮਨ ਮਰਜ਼ੀਆਂ ਕੀਤੀਆਂ। ਸਿੰਘ ਸਭਾ ਲਹਿਰ, ਗੁਰੂ ਘਰ ਆਜ਼ਾਦ ਕਰਨ ਦੀ ਲਹਿਰ ਚੱਲੀ, ਗੁਰਦੁਆਰਾ ਮੂਵਮੈਂਟ। ਪਹਿਲੀ ਘਟਨਾ ਸ੍ਰੀ ਤਰਨ ਤਾਰਨ ਸਾਹਿਬ ਦੀ, ਜਿੱਥੋਂ ਆਰੰਭਤਾ ਸਾਰੀ ਇਸ ਸਾਕੇ ਦੀ ਹੁੰਦੀ। ਪਿਆਰਿਓ, ਇੱਥੋਂ ਦੇ ਮਹੰਤ ਇੰਨੇ ਕੁ ਵਿਸ਼ਈ ਤੇ ਨਿਸ਼ਈ ਸਨ, ਜਿਹੜੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਾਹਿਬ ਨੇ ਵਰਜੀਆਂ ਨੇ ਨਾ, ਆ ਜਦੋਂ ਰਹਿਤ ਮਰਿਆਦਾ ਦੀ ਗੱਲ ਅਸੀਂ ਕਰਨੇ ਆ। ਕਈ ਵਾਰੀ ਕਈ ਕਹਿੰਦੇ ਨੇ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਨੇ ਆ, ਆ ਅੰਮ੍ਰਿਤ ਇਹ ਮਰਿਆਦਾ ਜ਼ਰੂਰੀ ਹੈ। ਉਹ ਭਾਈ ਸਿੱਖੋ, ਜਿਹੜੀ ਮਰਿਆਦਾ ਅਸੀਂ ਪੜ੍ਹਨੇ ਆ, ਇਹਦਾ ਆਧਾਰ, ਇਹਦਾ ਬੇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਕਦੀ ਪੜ੍ਹਿਓ ਕਿ ਨਸ਼ੇ ਨੂੰ ਤਾਂ ਵਰਜਿਆ ਨੀ ਗੁਰੂ ਗ੍ਰੰਥ ਸਾਹਿਬ ਨੇ। ਹਜ਼ੂਰ ਤਾਂ ਕਹਿੰਦੇ ਨੇ ਮਾਨਸ ਭਰਿਆ ਆਣਿਆ, ਮਾਨਸ ਭਰਿਆ ਕੀ ਦੱਸਾਂ। ਕਹਿੰਦੇ ਨੇ ਦੋ ਗੱਲਾਂ ਜਿਸ ਬੰਦੇ ਨੇ ਸਾਰੀ ਜ਼ਿੰਦਗੀ ਵਿੱਚ ਕਮਾ ਲਈਆਂ ਨਾ, ਤੇ ਰੱਬ ਉਹਦੇ ਅੰਗ ਸੰਗ ਰਹਿੰਦਾ। ਪੁੱਛਿਆ ਜੀ ਕਿਹੜੀਆਂ? ਕਹਿਣ ਲੱਗੇ ਪਰ ਧਨ, ਪਰ ਦਾਰਾ, ਪਰ ਹਰੀ, ਦੋ ਹੀ ਬਚਨ ਨੇ ਨਾ। ਕਹਿੰਦੇ ਨੇ ਇੱਕ ਪਰਾਈ ਦੌਲਤ, ਤੇ ਦੂਸਰੀ ਪਰ ਦਾਰਾ ਪਰ ਇਸਤਰੀ। ਪਰ ਧਨ, ਪਰ ਦਾਰਾ, ਪਰ ਹਰੀ। ਕਹਿਣ ਲੱਗੇ ਤਾਂ ਕਹਿ ਨਿਕਟ ਬਸੈ ਨਰ ਹਰੀ, ਵਾਹਿਗੁਰੂ ਉਹਦੇ ਬਿਲਕੁਲ ਅੰਗ ਸੰਗ ਰਹਿੰਦਾ। ਤਰਨ ਤਾਰਨ ਦੇ ਮਹੰਤ ਕੀ ਕਰਦੇ ਸਨ? ਜਿੱਥੇ ਡਿਊੜੀ ਸੀ ਇੱਥੇ ਇਹਨਾਂ ਨੇ ਮੁਜਰੇ ਕਰਾਣੇ, ਜਿੱਥੇ ਕੀਰਤਨ ਦੀਆਂ ਧੁਨਾਂ ਹੁੰਦੀਆਂ ਹਨ ਇੱਥੇ ਪੈਰਾਂ ਵਿੱਚ ਘੁੰਗਰੂ ਬੰਨ ਕੇ ਨੱਚਣ ਵਾਲੀਆਂ ਨਾਚੀਆਂ ਨੇ ਨਾਚ ਕਰਨੇ। ਤੇ ਜਦੋਂ ਆ ਗਰਮੀ ਦਾ ਦਿਨ ਆਉਣਾ, ਜੇਠ ਦੇ ਮਹੀਨਾ ਆਉਣਾ, ਤੇ ਇਹਨਾਂ ਪਾਪੀਆਂ ਨੇ ਸ਼ਰਾਬ ਦੀਆਂ ਬੋਤਲਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਦੇ ਸਰੋਵਰ ਦੇ ਪਾਣੀ ਵਿੱਚ ਠੰਡੀਆਂ ਕਰਕੇ ਪੀੜੀਆਂ। ਜਦੋਂ ਧੀਆਂ ਭੈਣਾਂ ਨੇ ਸੰਗਤਾਂ ਨੇ ਪਰਕਰਮਾ ਵਿੱਚੋਂ ਲੰਘਣਾ, ਤੇ ਇਹਨਾਂ ਦੁਸ਼ਟਾਂ ਨੇ ਗੰਨਿਆਂ ਦੀਆਂ ਗਲੇਰੀਆਂ, ਆਪਣੇ ਵੱਲੋਂ ਰੋੜੇ, ਤੇ ਕਈ ਵਾਰੀ ਕਬੋਲ ਬੋਲਣੇ, ਸਿੱਖਾਂ ਨੇ ਅੰਦਰ ਨੂੰ ਪੀ ਲੈਣਾ, ਕੁਝ ਕਹਿਣਾ ਕੁਛ ਨਾ। ਇੱਥੇ ਤਰਨ ਤਾਰਨ ਸਾਹਿਬ ਜਿੱਥੋਂ ਸਾਰਾ ਆਰੰਭ ਹੁੰਦਾ ਹੈ ਗੁਰਦੁਆਰਿਆਂ ਦੀ ਸੁਧਾਰ ਦਾ। ਭਾਈ ਸਾਹਿਬ ਭਾਈ ਸੰਤ ਸਿੰਘ ਜੀ ਸਿੰਘ ਸਭਾ ਲਹਿਰ ਦੇ ਆਗੂ ਸਨ, ਪ੍ਰਚਾਰਕ ਸਨ ਉਹਨਾਂ ਦੇ। ਉਹਨੇ ਸਿਰਫ ਇੰਨੀ ਗੱਲ ਕਹੀ ਕਿ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਬਚਨ ਕਮਾਣੇ ਚਾਹੀਦੇ ਨੇ। ਤੇ ਸ਼ਾਮ ਦੇ ਵੇਲੇ ਭਾਈ ਸਾਹਿਬ ਦਾ ਬੱਚਾ ਤੇ ਉਹਨਾਂ ਦੀ ਬੱਚੀ ਦੋਨੋਂ ਭੈਣ ਭਰਾ ਤਰਨ ਤਾਰਨ ਸਾਹਿਬ ਦੀ ਪਰਿਕਰਮਾ ਵੀ ਜਾਂਦੇ ਸਨ, ਤੇ ਲਿਖਦੇ ਨੇ ਸਿੱਖ ਵਿਦਵਾਨ ਕਿ ਉਸ ਬੱਚੇ ਨੂੰ ਪੱਥਰ ਬਣ ਕੇ ਪੁਜਾਰੀਆਂ ਨੇ ਤਰਨ ਤਾਰਨ ਦੇ ਸਰੋਵਰ ਵਿੱਚ ਡੋਬ ਕੇ ਮਾਰ ਦਿੱਤਾ ਸੀ ਬੱਚੀ ਦੀ। ਪਤ ਉਹਨਾਂ ਨੇ ਬੇਨਤੀ ਕੀਤੀ, ਉਹਦੇ ਖਿੱਚ ਤੋਂ ਉੱਥੇ ਕੀਤੀ। ਤੇ ਇੱਧਰ ਇਹ ਘਟਨਾ 24 ਜਨਵਰੀ ਦੀ ਬਣਦੀ। ਕਹਿੰਦੇ ਨੇ ਉਸ ਵੇਲੇ ਸਾਰੇ ਆਗੂ ਸ੍ਰੀ ਅਕਾਲ ਤਖ਼ਤ ਤੇ ਸਨ, ਤੇ ਇਸ ਭਾਈ ਸੰਤ ਸਿੰਘ ਦੀ ਧਰਮ ਪਤਨੀ ਜਿਹਦੇ ਪੁੱਤਰ ਦੀ ਮੌਤ ਹੋ ਗਈ, ਉਹਨੂੰ ਸ਼ਹੀਦ ਕੀਤਾ ਪਾਣੀ ਵਿੱਚ ਡੋਬ ਕੇ, ਬੱਚੀ ਦੀ ਪਤ ਲੁੱਟੀ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਉਹਨੇ ਇੱਕ ਗੱਲ ਕਹੀ, ਕੱਲੇ ਇੱਥੇ ਬੈਠੇ ਤੁਸੀਂ ਪ੍ਰੋਗਰਾਮ ਨਾ ਉਲੀਕੀ ਜਾਓ, ਤੁਸੀਂ ਤੇ ਲੋਕਾਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਦੁਸ਼ਮਣਾਂ ਦੇ ਕੈਂਪ ਵੀ ਜਾ ਕੇ ਬਚਾਉਂਦੇ ਸੀ, ਪਰ ਤੱਕੋ ਖਾਂ ਤਰਨ ਤਾਰਨ ਦੀ ਧਰਤੀ ਧੰਨ ਗੁਰੂ ਅਰਜਨ ਦੇਵ ਦੇ ਘਰ ਅੰਦਰ ਮੇਰੇ ਬੱਚੇ ਨੂੰ ਮਾਰ ਦਿੱਤਾ ਗਿਆ, ਮੇਰੀ ਧੀ ਦੀ ਉਹਨਾਂ ਨੇ ਪਤ ਬੇਪਤੀ ਕੀਤੀ ਏ। ਜਦੋਂ ਇੰਨੇ ਸ਼ਬਦ ਸੁਣੇ ਉਸ ਵੇਲੇ ਸਿੱਖ ਜਿਹੜੇ ਨੇ ਭਾਈ ਤੇਜਾ ਸਿੰਘ ਪੁੱਚਰ ਕੁਝ ਤਿਆਰ ਹੋਏ, ਅੰਗਰੇਜ਼ ਦਾ ਕੰਟਰੋਲ ਸੀ ਉਹਨੇ ਰੋਕ ਦਿੱਤਾ। ਅਖੀਰ ਤੇ ਫਿਰ ਜਜ਼ਬਾ ਜਦੋਂ ਉੱਠਿਆ, ਇਹ ਸਿੱਖ ਤਰਨ ਤਾਰਨ ਸਾਹਿਬ ਗਏ, ਇੱਕ ਪ੍ਰਣ ਕੀਤਾ ਕਿ ਧੰਨ ਗੁਰੂ ਅਰਜਨ ਦੇਵ ਅਸੀਂ ਤੇਰੇ ਦਰ ਤੇ ਕਿਸੇ ਤੇ ਹੱਥ ਨਹੀਂ ਚੁੱਕਣਾ, ਨਿਮਰਤਾ ਨਾਲ ਜਾਵਾਂਗੇ, ਨਮਸਕਾਰ ਕਰਾਂਗੇ, ਮਹੰਤ ਨਾਲ ਗੱਲਬਾਤ ਹੋਵੇਗੀ। ਉਧਰ
ਵੈਦ ਮੋਹਨ ਸਿੰਘ ਜੀ ਹੋਰੀ ਪੈ ਗਏ ਤਰਨ ਸਾਹਿਬ ਵਾਲੇ ਮਹੰਤ ਨੇ ਇੱਕ ਇਹੋ ਜਿਹੀ ਚਾਲ ਖੇਡੀ, ਸਾਰੇ ਗੁੰਡੇ ਇਕੱਠੇ ਕਰ ਲਏ। ਕਹਿੰਦਾ ਸਾਰਾ ਦਿਨ ਗੱਲਬਾਤ ਵਿੱਚ ਕੱਢਾਂਗਾ ਤੇ ਸ਼ਾਮ ਨੂੰ ਗੁੰਡੇ ਆ ਕੇ ਕਈਆਂ ਕੁਹਾੜੀਆਂ ਟਕਵਿਆਂ ਨੇਜਿਆਂ ਤਲਵਾਰਾਂ ਨਾਲ ਵਾਰ ਕਰ ਦਿਓ, ਇਹੋ ਜਿਹੀ ਮਾਰ ਮਾਰੋ ਤੇ ਪਰਤ ਕੇ ਕਦੀ ਇਹ ਗੁਰਦੁਆਰਿਆਂ ਵੱਲ ਮੂੰਹ ਨਾ ਕਰ। ਕਹਿੰਦੇ ਜਦੋਂ ਸਿੱਖ ਆਗੂ ਗਏ, ਮਹੰਤ ਸਾਰਾ ਦਿਨ ਗੱਲਬਾਤ ਕਰਦਾ ਰਿਹਾ, ਹਾਂਜੀ ਇਸ ਤਰ੍ਹਾਂ ਕਰਾਂਗੇ, ਜੋ ਹੋਇਆ ਮਾੜਾ ਹੋਇਆ, ਜਿਵੇਂ ਪਖੰਡੀ ਦੰਭੀ ਕਪਟੀ ਆਗੂ ਕਰਦੇ ਨੇ। ਉਹ ਮਗਰਮੱਛ ਦੇ ਅਥਰੂ ਵੀ ਸੱਟੇ। ਜਦੋਂ ਸ਼ਾਮ ਦਾ ਵੇਲਾ ਹੋਇਆ, ਉਹਦੇ ਗੁੰਡੇ ਅੰਦਰ ਪਹੁੰਚੇ, ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਜੀ ਅਲਾਦੀਨਪੁਰ ਵਾਲੇ ਤੇ ਭਾਈ ਸਾਹਿਬ ਭਾਈ ਹੁਕਮ ਸਿੰਘ ਜੀ ਕੋਟ ਵਸਾਊ ਵਾਲੇ, ਦੋਨੇ ਸਿੱਖ ਅੰਦਰ ਨਮਸਕਾਰ ਕਰਨ ਗਏ ਤੇ ਉਹਨਾਂ ਨਿਹੱਥਿਆਂ ਦੇ ਉੱਤੇ ਇਹਨਾਂ ਮਹੰਤ ਦੇ ਗੁੰਡਿਆਂ ਨੇ ਵਾਰ ਕੀਤੇ। ਕਹਿੰਦੇ ਨੇ ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਦਾ ਤਨ ਉਹਨਾਂ ਟੋਕੇ ਦੇ ਨਾਲ, ਉਹਨਾਂ ਤੇਜ਼ ਧਾਰ ਦੇ ਨਾਲ ਟੋਕੇ ਨਾਲ ਭਾਈ ਸਾਹਿਬ ਤੇ ਵਾਰ ਕੀਤੇ ਤੇ ਭਾਈ ਖਜ਼ਾਰਾ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਭਾਈ ਹੁਕਮ ਸਿੰਘ ਕੋਟ ਵਸਾਊ ਇਹ ਕੁਝ ਦਿਨ ਬਾਅਦ ਸ਼ਹਾਦਤ ਦਾ ਜਾਮ ਪੀਤਾ, ਦੋ ਸਿੱਖ ਸ਼ਹੀਦ ਹੋਏ ਤੇ ਤਰਨ ਤਾਰਨ ਦਾ ਮਹੰਤ ਜਿਹੜਾ ਉਹ ਕਬਜ਼ਾ ਛੱਡ ਕੇ ਚਲਾ ਗਿਆ। ਸਤਿਗੁਰੂ ਦੀ ਕਿਰਪਾ ਹੋਈ, ਪੰਥ ਦੇ ਹੱਥ ਤਰਨ ਤਾਰਨ ਸਾਹਿਬ ਦੀ ਸੇਵਾ ਆ ਗਈ। ਤਵੱਜੋ ਦਿਓ, ਭਾਈ ਖਜ਼ਾਰਾ ਸਿੰਘ ਜਦੋਂ ਸ਼ਹੀਦ ਹੋਏ, ਕਹਿੰਦੇ ਇਹਨਾਂ ਦਾ ਸੰਸਕਾਰ ਕਰਨ ਲਈ ਪਵਿੱਤਰ ਦੇ ਪਿੰਡ ਲਿਆਂਦੀ ਤੇ ਬਜ਼ੁਰਗ ਮਾਈ ਆਪਣੇ ਪੁੱਤਰ ਦੇ ਸਰੀਰ ਦੇ ਕੋਲ ਆਈ। ਅੱਜ ਵੀ ਅਸੀਂ ਉਹਨਾਂ ਮਾਵਾਂ ਦੀ ਕਮਾਈ ਦਾ ਧਿਆਨ ਧਰਨੇ ਆ ਜਿਨ੍ਹਾਂ ਦੇ ਪੁੱਤਰ ਕੁਰਬਾਨੀ ਕਰਨ ਤੇ ਮਾਂ ਦੇ ਮਨ ਵਿੱਚ ਇੱਕ ਚਾਉ ਦਾ ਜਜ਼ਬਾ ਹੋਵੇ। ਪੁੱਤਰ ਦੀ ਲਾਸ਼ ਆਈ ਤੇ ਕਹਿੰਦੇ ਨੇ ਉਸ ਵੇਲੇ ਕਈਆਂ ਸੋਚਿਆ ਬਜ਼ੁਰਗ ਮਾਈ ਏ, ਪਤਾ ਨੀ ਜਵਾਨ ਪੁੱਤਰ ਦਾ ਸਦਮਾ ਜਰੇ ਕੇ ਨਾ ਕਈ ਰੋਕਣ ਲੱਗ ਪਏ। ਪਰ ਕਹਿੰਦੀ ਏ ਧੀਰਜ ਨਾਲ, ਥਰਮੇ ਨਾਲ ਕਹਿੰਦੀ ਏ, ਮੈਂ ਆਪਣੇ ਪੁੱਤਰ ਨੂੰ ਸ਼ੀਰ ਦੇ ਕੇ ਪਾਲਿਆ, ਘੱਟੋ ਘੱਟ ਸੰਸਕਾਰ ਕਰਨ ਤੋਂ ਪਹਿਲਾਂ ਮੈਨੂੰ ਚਿਹਰਾ ਤਾਂ ਦੇਖਣ ਦਿਓ, ਮੈਂ ਡੋਲੀ ਨਹੀਂ। ਜਦੋਂ ਦ੍ਰਿੜਤਾ ਨਾਲ ਕਿਹਾ ਤੇ ਭਾਈ ਖਜ਼ਾਰਾ ਸਿੰਘ ਦੇ ਸਰੀਰ ਦੇ ਕੋਲ ਗਈ, ਕਹਿੰਦੇ ਨੇ ਚਾਦਰ ਚੁੱਕ ਕੇ ਨਾ ਚਿਹਰਾ ਦੇਖ ਕੇ ਮਾਈ ਨੇ ਚਿਹਰਾ ਚੁੰਮਿਆ ਤੇ ਇੱਕ ਗੱਲ ਕਹਿੰਦੀ ਏ, ਗੁਰੂ ਅਰਜਨ ਸਾਹਿਬ ਅੱਜ ਮੇਰਾ ਪਿਆਇਆ ਹੋਇਆ ਦੁੱਧ ਸਫਲਾ ਹੋ ਗਿਆ। ਕਹਿਣ ਲੱਗੀ ਪੁੱਤਰ ਅੱਜ ਮੈਂ ਭਾਗਾਂ ਵਾਲੀ ਹੋ ਗਈ ਆ, ਤੇਰੇ ਖੂਨ ਦੇ ਕਤਰਿਆਂ ਨਾਲ ਜੇ ਗੁਰੂ ਅਰਜਨ ਸਾਹਿਬ ਦਾ ਘਰ ਆਜ਼ਾਦ ਹੋ ਗਿਆ, ਮੇਰੇ ਵਰਗਾ ਦੁਨੀਆਂ ਵਿੱਚ ਭਾਗਾਂ ਵਾਲਾ ਕੌਣ ਹੋਣਾ। ਮਾਤਾ ਨੇ ਸਾਹਮਣੇ ਤੱਕਿਆ, ਸੰਸਕਾਰ ਕੀਤਾ ਗਿਆ ਭਾਈ ਖਜ਼ਾਰਾ ਸਿੰਘ ਦਾ। ਧਿਆਨ ਦਿਓ ਫਿਰ ਇਹ ਤੱਕੋ, ਜਿਸ ਅਸਥਾਨ ਤੇ ਨਮਸਕਾਰ ਕਰਨ ਨਹੀਂ ਸੀ ਮਹੰਤ ਦਿੰਦਾ ਸਿੱਖਾਂ ਨੂੰ, ਉਸ ਅਸਥਾਨ ਤੇ ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਦਾ ਭੋਗ ਪਾਇਆ ਗਿਆ। ਅੰਤਲੀ ਅਰਦਾਸ ਕੀਤੀ। ਜਦੋਂ ਅਰਦਾਸ ਹੋਈ ਤੇ ਲੈਕਚਰ ਕੀਤੇ ਸਾਰੇ ਆਗੂਆਂ ਨੇ, ਚੇਤੇ ਰੱਖਿਓ ਚੰਗਾ ਆਗੂ ਮਿਲ ਜਾਏ ਤੇ ਕੌਮ ਬਹੁਤ ਅੱਗੇ ਜਾ ਪੈਂਦੀ। ਸੰਤ ਮਹਾਰਾਜ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਵੇਂ ਜੋ ਮਰਜ਼ੀ ਕੋਈ ਸੰਸਾਰ ਕਹੇ, ਰਹਿੰਦੀ ਦੁਨੀਆਂ ਤੱਕ ਉਸ ਮਹਾਂਪੁਰਸ਼ ਨੇ ਇੰਨੀ ਵੱਡੀ ਤਬਦੀਲੀ ਲਿਆਂਦੀ, ਜਿਹੜੇ ਲੋਕ ਕਦੀ ਬਾਣੀ ਦੇ ਨੇੜੇ ਨਹੀਂ ਸਨ ਟੁੱਕਦੇ, ਅੱਜ ਇੱਕ ਨਹੀਂ ਹਜ਼ਾਰਾਂ ਨੌਜਵਾਨ ਮਿਲਣਗੇ ਜਿਹੜੇ ਓਤ ਪੋਤ ਗੁਰੂ ਕੀ ਬਾਣੀ ਵਿੱਚ ਹੋਏ ਮਿਲਣਗੇ। ਉਸ ਵਕਤ ਦੇ ਆਗੂ ਵੱਲ ਤੱਕੋ, ਸਾਰੇ ਆਏ ਤੇ ਜਿੱਥੇ ਨਨਕਾਣਾ ਸਾਹਿਬ ਦੀ ਹੁਣ ਘਟਨਾ ਆਰੰਭ ਹੋਣੀ, ਭਾਈ ਲਛਮਣ ਸਿੰਘ ਧਾਰੋਵਾਲ ਆਇਆ। ਜਦੋਂ ਇਸ ਗੁਰਮੁਖ ਨੂੰ ਸਮਾਂ ਮਿਲਿਆ, ਉੱਠ ਕੇ ਖੜਾ ਹੋਇਆ, ਇਹਨੇ ਇੱਕੋ ਗੱਲ ਕਹੀ, ਬਜਾਦਾ ਨਹੀਂ ਬੋਲਿਆ। ਕਹਿੰਦਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਮੈਂ ਤੇਰੇ ਗਦਰ ਦਾ ਕੂਕਰ ਹਾਂ ਤੇ ਤੇਰੇ ਚਰਨਾਂ ਵਿੱਚ ਮੈਂ ਇੱਕ ਬੇਨਤੀ ਕਰਨ ਆਇਆ, ਮੇਰੀ ਬੇਨਤੀ ਸਵੀਕਾਰ ਕਰੀ। ਕਹਿਣ ਲੱਗਾ ਦਾਤਿਆ, ਪਹਿਲਾਂ ਤੇਰੇ ਦਰ ਤੇ ਆਇਆ ਸਾਂ ਬੱਚੀਆਂ ਨੂੰ ਲੈ ਕੇ ਕੀਰਤਨ ਕਰਨ, ਪਹਿਲਾਂ ਤਰਨ ਤਰਨ ਆਏ, ਕੀਰਤਨ ਨਹੀਂ ਸੀ ਕਰਨ ਦਿੱਤਾ ਮੰਤਾ ਨੇ। ਕਹਿਣ ਲੱਗੇ ਮੈਨੂੰ ਕੀਰਤਨ ਨਾ ਕਰਨ ਦਿੱਤਾ, ਕਈ ਦੋਸ਼ ਲਾਏ, ਅੱਜ ਭਾਈ ਖਜ਼ਾਰਾ ਸਿੰਘ ਨੇ ਆਪਣੇ ਖੂਨ ਨਾਲ ਤੇਰੇ ਘਰ ਦਾ ਬੂਹਾ ਸਾਡੇ ਲਈ ਖੋਲ ਦਿੱਤਾ, ਮੈਂ ਕੁਝ ਨਹੀਂ ਤੇਰੇ ਚਰਨਾਂ ਚੋਂ ਮੰਗਦਾ, ਸਿਰਫ ਇੱਕ ਦਾਤ ਮੰਗਣ ਆਇਆ, ਕਿਰਪਾ ਕਰਕੇ ਮੈਨੂੰ ਸ਼ਹੀਦੀ ਦੀ ਦਾਤ ਦੇ, ਮੈਂ ਨਨਕਾਣਾ ਸਾਹਿਬ ਦੀ ਧਰਤੀ ਨੂੰ ਆਜ਼ਾਦ ਕਰਾ ਦਿਆਂ ਜਿੱਥੇ ਨਰੈਣੂ ਮਹੰਤ ਦਿਨ ਰਾਤ ਕੁਕਰਮ ਪਿਆ ਕਰਦਾ। ਕਈ ਵਾਰੀ ਸੋਚਣਾ ਸਿੱਖਾਂ ਤੇਰੇ ਪਰਨ ਕੀ ਹੋ ਜਾਏ ਨੇ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਮੈਂ ਮਰ ਜਾਵਾਂਗਾ ਆ ਕੰਮ ਕਰਾਂਗਾ। ਮੈਂ ਇਹ ਬੇਨਤੀ ਕੀਤੀ, ਬਾਬਾ ਦੀਪ ਸਿੰਘ ਜੀ ਤੁਰੇ ਨੇ ਦਮਦਮਾ ਸਾਹਿਬ ਤੋਂ, ਲੋਕ ਕਹਿੰਦੇ ਨੇ ਮੌਤ ਘੇਰਦੀ ਏ,
ਤੇ ਦ੍ਰਿੜ ਇਰਾਦੇ ਵਾਲਾ ਪਰਨ ਕਰਕੇ ਤੁਰਿਆ ਹੈ ਕਿ ਖੇ ਦੁਨੀਆਂ ਦੇ ਲੋਗੋ, ਮੈਂ ਮੌਤ ਨੂੰ ਓਨੀ ਦੇਰ ਤੱਕ ਸਵੀਕਾਰ ਨਹੀਂ ਕਰਨਾ ਜਿੰਨੀ ਦੇਰ ਤੱਕ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆਪਣਾ ਸੀਸ ਨਾ ਰੱਖ ਦਿਆਂ। ਕਿਉਂ ਜਿਹਾ ਅਨੋਖਾ ਪਰਨ ਕੀਤਾ, ਮੈਂ ਓਨੀ ਦੇਰ ਤੱਕ ਜਿੰਦਾ ਰਹਾਂਗਾ। ਤੇ ਕਿਸੇ ਵਿਦਵਾਨ ਨੇ ਸ਼ਬਦ ਵਰਤੇ ਨੇ, ਜਦੋਂ ਤਰਨ ਤਾਰਨ ਨੇੜੇ ਆ ਲਕੀਰ ਖਿੱਚੀ ਸੀ, ਸੰਘਰਾਣਾ ਸਾਹਿਬ ਉੱਤੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ, ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ ਮੈਂ। ਮੇਰੇ ਗੁਰੂ ਰਾਮਦਾਸ ਗੁਰੂ ਘਰ ਪ੍ਰਸ਼ਾਦ ਕੜਾ ਪ੍ਰਸ਼ਾਦ ਚੜਾਉਣ ਲੋਕੀ, ਇਹ ਪਰ ਸੀਸ ਪ੍ਰਸ਼ਾਦ ਚੜਾਵਾਂਗਾ, ਆਪਣਾ ਸੀਸ ਲੈ ਕੇ ਆਵਾਂਗਾ। ਖੈਰ ਭਾਈ ਲਛਮਣ ਸਿੰਘ ਨੇ ਇੱਕ ਅਰਦਾਸ ਕੀਤੀ, ਗੁਰੂ ਅਰਜੁਨ ਦੇਵ ਕਿਰਪਾ ਕਰੋ, ਮੈਂ ਤੇਰੇ ਦਰ ਨੂੰ ਆਜ਼ਾਦ ਕਰਾ ਸਕਾਂ, ਮੇਰੀ ਝੋਲੀ ਵਿੱਚ ਸ਼ਹਾਦਤ ਦੀ ਦਾਤ ਪਾ। ਇੰਨੀ ਗੱਲ ਕਹਿ ਕੇ ਚਲੇ ਗਏ। ਹੁਣ ਆਓ ਨਨਕਾਣਾ ਸਾਹਿਬ ਦੀ ਧਰਤੀ ਵੱਲ। ਨਰਾਇਣੂ ਮਹੰਤ ਤੋਂ ਪਹਿਲਾਂ ਜਿਹੜਾ ਮਹੰਤ ਸੀ ਉਹ ਕੁਕਰਮੀ ਸੀ, ਉਹ ਕਈ ਗੁਪਤ ਬਿਮਾਰੀਆਂ ਨਾਲ ਖੋ ਕੇ ਦੁਖੀ ਮਰਿਆ। ਤੇ ਕਹਿੰਦੇ ਨੇ ਉਸ ਵੇਲੇ ਜਦੋਂ ਮਰਿਆ ਤੇ ਨਰਾਇਣੂ ਮਹੰਤ ਨੇ ਲਿਖ ਕੇ ਦਿੱਤਾ ਸੀ ਕਿ ਮੈਂ ਉਹ ਕੁਕਰਮ ਨਹੀਂ ਕਰਾਂਗਾ ਜੋ ਮੇਰੇ ਤੋਂ ਪਹਿਲੇ ਨੇ ਕੀਤੇ ਨੇ। ਜੋ ਪੰਥ ਕਹੇਗਾ ਮੈਂ ਉਸ ਗੱਲ ਨੂੰ ਸਵੀਕਾਰ ਕਰਾਂਗਾ। ਪਰ ਪਿਆਰਿਓ ਅੰਦਰੋਂ ਮਨ ਕਾਲਾ ਸੀ। ਤਿੰਨ ਘਟਨਾਵਾਂ ਨੇ ਸਿੱਖਾਂ ਨੂੰ ਹਲੂਣ ਦਿੱਤਾ। ਉਹ ਤਿੰਨ ਤਾਂ ਪ੍ਰਤੱਖ ਹੋਈਆਂ, ਉਂਝ ਪਤਾ ਨੀ ਕਿੰਨੇ ਕੁ ਕੁਕਰਮ ਇਹਨਾਂ ਕੀਤੇ ਹੋਣੇ ਨੇ। ਪਹਿਲੀ ਘਟਨਾ ਸੀ 1918 ਦੀ, ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਨੇੜੇ ਇਸ ਚੰਦਰੇ ਪਾਪੀ ਨੇ ਉਸ ਦਰਬਾਰ ਦੇ ਅੰਦਰ ਲਾਹੌਰ ਤੋਂ ਨੱਚਣ ਵਾਲੀਆਂ ਤੇ ਗਾਉਣ ਵਾਲੇ ਬੁਲਾਏ ਤੇ ਉੱਥੇ ਆ ਕੇ ਉਹਨਾਂ ਨੇ ਨਾਚ ਕੀਤਾ ਸੀ। ਕਦੀ ਤੱਕਿਓ, ਗੁਰਮਤ ਦਾ ਇਹ ਕੋਈ ਸਬਜੈਕਟ ਨੀ ਨੱਚਣਾ ਗਾਉਣਾ ਟੱਪਣਾ। ਆਪਾਂ ਕਈ ਵਾਰੀ ਦੇਖਦੇ ਹਾਂ ਗੁਰੂ ਘਰ ਵਿੱਚ ਰਹਿਣ ਵਾਲੇ ਗੁਰਮੁਖੋ ਸੁਚੇਤ ਰਹੋ ਕਿ ਗੁਰੂ ਕਾ ਸਿੱਖ ਇਕੱਠ ਕਰਦਾ ਜਿੱਥੇ ਗੁਰੂ ਚੇਤੇ ਆਵੇ, ਉਹ ਨੀ ਇਕੱਠ ਜਿੱਥੇ ਚੰਚਲਤਾਈ ਤੇ ਨਾਚ ਗਾਣਾ ਤੇ ਨਸ਼ਾ। ਜੇ ਨੱਚਣਾ ਹੀ ਹੈ ਤੇ ਸਾਹਿਬ ਕਹਿੰਦੇ ਨੇ ਨਾਚ ਰਹੇ ਮਨ ਗੁਰ ਕੇ ਆ ਗਏ, ਜੇ ਨੱਚਣੀ ਤੇ ਮਨ ਨੂੰ ਟਿਕਾ ਗੁਰੂ ਕੇ ਚਰਨਾਂ ਵਿੱਚ। ਇਹਨੇ ਨਾਚ ਕਰਾਇਆ, ਸ਼ਰਾਬ ਚੱਲਿਆ, ਸਿੱਖਾਂ ਦੇ ਹਿਰਦੇ ਬਲੂੰਦਰੇ। ਪਰ ਕੁਕਰਮੀ ਜਿਹੜਾ ਗੱਲਬਾਤ ਵਿੱਚ ਫਿਰ ਟਾਲ ਗਿਆ। ਦੂਜੀ ਘਟਨਾ ਵਾਪਰੀ ਜਿਹਨੇ ਸਿੱਖਾਂ ਦਾ ਅੰਦਰ ਚੰਗੀ ਤਰ੍ਹਾਂ ਧਰੂ ਦਿੱਤਾ। ਉਹ ਘਟਨਾ ਸੀ ਸਿੰਧੀ ਇੱਕ ਜੱਜ ਰਿਟਾਇਰ ਹੋਇਆ ਤੇ ਮਨ ਵਿੱਚ ਆਇਆ, ਮਣਾ ਸਾਰੀ ਜ਼ਿੰਦਗੀ ਤੋਂ ਕੀਤੀ ਹੈ ਨੌਕਰੀ ਪਰ ਬੇਦਾਗ ਰਹੇ, ਆਪਣੇ ਵੱਲੋਂ ਯਤਨ ਕੀਤਾ ਕੋਈ ਦਾਗ ਨਾ ਲੱਗੇ। ਤੇ ਗੁਰੂ ਨਾਨਕ ਸਾਹਿਬ ਨੂੰ ਸਿੰਧੀ ਬਹੁਤ ਬਹੁਤ ਜ਼ਿਆਦਾ ਸ਼ਰਧਾ ਰੱਖਦੇ। ਮਨ ਵਿੱਚ ਆਇਆ ਕਿ ਪਰਿਵਾਰ ਨੂੰ ਲੈ ਕੇ ਘਰ ਚੱਲਿਆ ਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਮੱਥਾ ਟੇਕ ਜਾਵਾਂ। ਸ਼ਾਮ ਦੇ ਵੇਲੇ ਪਰਿਵਾਰ ਆਇਆ, ਸਾਹਿਬ ਦੇ ਦਰਬਾਰ ਵਿੱਚ ਨਮਸਕਾਰ ਕੀਤੀ ਤੇ ਲਿਖਦੇ ਨੇ ਸੋਹਣ ਸਿੰਘ ਜੋਸ਼, ਸਾਰੇ ਵਿਦਵਾਨ ਇਹਦੇ ਨਾਲ ਸਹਿਮਤ ਨੇ, ਕਹਿੰਦੇ ਨੇ ਹਨੇਰਾ ਸੀ ਜਦੋਂ ਇਹ ਸਿੰਧੀ ਪਰਿਵਾਰ ਬੈਠਾ ਤੇ ਗੁੰਡੇ ਤੁਰੇ ਫਿਰਦੇ ਸਨ ਮਹੰਤ ਦੇ, ਤੇ ਇਹਨਾਂ ਕਿਹਾ ਵੀ ਸ਼ਾਮ ਦਾ ਵੇਲਾ ਕਮਰਾ ਦੇ ਦਿੱਤਾ, ਦੀਵਾ ਹੈ ਪਰ ਤੇਲ ਨਹੀਂ, ਤੂੰ ਸਾਨੂੰ ਦੀਵਾ ਕੋਈ ਤੇਲ ਵਾਲਾ ਦੇ ਦਿਓ। ਉਹ ਬੱਚੀ ਸੀ ਸਿੰਧੀ ਦੀ ਜਿਹਦੀ ਉਮਰ 13-14 ਸਾਲ ਦੀ, ਲਿਖਦੇ ਨੇ। ਕਹਿੰਦੇ ਨੇ ਮਹੰਤ ਨੇ ਕਿਹਾ ਬੱਚੀ ਨੂੰ ਭੇਜੋ, ਅਸੀਂ ਦੇਵਾ ਦੂਸਰਾ ਭੇਜ ਦਿੰਦੇ ਹਾਂ। ਵਿਸ਼ਵਾਸ ਸੀ ਬਾਬਾ ਤੇਰੇ ਘਰ ਵਿੱਚ ਆ ਕੇ ਤਾਂ ਪਾਪੀ ਵੀ ਪਸੀਜ ਜਾਂਦੇ ਨੇ। ਜਦੋਂ ਬੱਚੀ ਗਈ ਉਹਨਾਂ ਦਰਿੰਦਿਆਂ ਨੇ ਬੱਚੀ ਦੀ ਪੱਤ ਲੁੱਟੀ, ਰੋਂਦੀ ਕੁਰਲਾਂਦੀ ਆਈ ਤੇ ਉਸ ਵੇਲੇ ਜਦੋਂ ਸਿੰਧੀ ਬੋਲਣ ਲੱਗਾ ਤੇ ਨਰਾਇਣੂ ਮਹੰਤ ਨੇ ਕਿਹਾ ਖਬਰਦਾਰ ਜੇ ਬੋਲਿਆ ਤੇ ਸਮੇਤ ਬੱਚੀ ਦੇ ਸਾਰੇ ਕਤਲ ਕਰ ਦਿਆਂਗਾ, ਤੇਰਾ ਨਾਮੋ ਨਿਸ਼ਾਨ ਮਿਟ ਜਾਏਗਾ। ਬੱਚੀ ਸਾਰੀ ਰਾਤ ਵਾਪਸ ਲੈ ਗਿਆ ਮਹੰਤ, ਕਹਿੰਦਾ ਸਵੇਰੇ ਸਟੇਸ਼ਨ ਤੇ ਜਾ ਕੇ ਤੁਹਾਡੀ ਬੱਤੀ ਦਿੱਤੀ ਜਾਏਗੀ। ਸਾਰੀ ਰਾਤ ਉਹ ਪਰਿਵਾਰ ਨਨਕਾਣਾ ਸਾਹਿਬ ਬਹਿ ਕੇ ਕੀਰ ਨਹੀਂ ਪਾਉਂਦਾ ਰਿਹਾ। ਹੇ ਧੰਨ ਗੁਰੂ ਨਾਨਕ ਸਾਹਿਬ, ਕੀ ਲੈ ਕੇ ਆਏ ਸਾਂ ਤੇਰੇ ਦਰ ਤੇ ਵੀ ਸਾਡੇ ਕੋਈ ਦਾਗ ਨਹੀਂ, ਅੱਜ ਕੀ ਸਾਡੇ ਨਾਲ ਵਾਪਰ ਗਿਆ। ਸਵੇਰੇ ਉਹ ਬੱਚੀ ਸਟੇਸ਼ਨ ਤੇ ਦਿੱਤੀ ਗਈ। ਮੈਂ ਤਿੰਨ ਕੁ ਘਟਨਾਵਾਂ ਜਿਹੜੀਆਂ ਖਾਸ ਨੇ, ਜਦੋਂ ਉਹ ਗਏ ਉਸੇ ਸਾਲ ਸਿੱਖ ਐਜੂਕੇਸ਼ਨਲ ਕਾਨਫਰੰਸ ਹੋਈ ਤੇ ਸਿੰਧੀ ਜੱਜ ਫਿਰ ਉੱਥੇ ਗਿਆ। ਉਦੋਂ ਹੁੰਦੀ ਸੀ ਸਾਲ ਦੇ ਸਾਲ ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲਿਆਂ ਇਹ ਆਰੰਭ ਕੀਤੀ ਸੀ। ਜਦੋਂ ਗਿਆ ਸਿੰਧੀ, ਇਹਨੇ ਕਿਹਾ ਮੈਨੂੰ 2 ਮਿੰਟ ਬੋਲਣ ਦਾ ਸਮਾਂ ਦਿਓ। ਦਿੱਤਾ ਗਿਆ ਸਮਾਂ, ਫਿਰ ਉੱਥੇ ਰੋਣ ਹੀ ਲੱਗ ਪਿਆ। ਕਹਿੰਦਾ ਗੁਰੂ ਕੇ ਸਿੱਖੋ, ਅਸੀਂ ਕਈ ਸਦੀਆਂ ਤੋਂ ਤੁਹਾਡੇ ਆਸਰੇ ਤੇ ਬੈਠੇ ਸਾਂ। ਦੁਸ਼ਮਣ ਆਉਂਦਾ ਸੀ 937 ਸਾਲ ਦੇ ਕਰੀਬ, ਕਾਬਲ ਦੀ ਧਰਤੀ ਤੋਂ ਦੁਸ਼ਮਣ ਨੇ ਹਿੰਦੁਸਤਾਨ ਨੂੰ ਲੁੱਟਿਆ ਤੇ ਜਿੱਦਣ ਕਲਗੀ ਵਾਲੇ ਦੇ ਦੂਲੇ ਸ਼ੇਰ ਅੱਗੇ ਖਲੋਤੇ, ਪਰਤ ਕੇ ਕਾਬਲ ਦਾ ਹੀਆ ਨਹੀਂ ਪਿਆ ਹਿੰਦੁਸਤਾਨ ਦੀ ਪੰਜਾਬ ਦੀ ਧਰਤੀ ਤੇ ਪੈਰ ਰੱਖੇ।
ਸਿੱਖ ਤਾਂ ਇਹ ਗੱਲ ਕਹਿੰਦੇ ਸਨ ਕਿ ਬੰਦੇ ਨੇ ਪੰਜਾਬ ਗੁਰਾਂ ਦੀ ਧਰਤੀ ਏ ਤੇ ਗੁਰਾਂ ਦੇ ਨਾਂ ਤੇ ਰਹੇ, ਇਹ ਪ੍ਰਣ ਕੀਤੇ ਗਏ ਸਨ। ਧਿਆਨ ਦਿਆ ਜੇ ਤੇ ਜਿੱਦਣ ਸਰਦਾਰ ਹਰੀ ਸਿੰਘ ਨਲਵਾ ਸ਼ਹੀਦ ਹੋਇਆ ਉਹਨੇ ਇੱਕ ਗੱਲ ਕਹੀ ਸੀ, ਕਹਿੰਦਾ ਮੇਰਾ ਮੂੰਹ ਕਾਬਲ ਵਰ ਲੱਖਣਾ ਜਦ ਲਾਂਬੂ ਲਾਣਾ, ਮੈਂ ਨਹੀਂ ਵੈਰੀ ਤੋਂ ਸਿੱਖਿਆ ਕਦੀ ਮੂੰਹ ਘੁਆਣਾ, ਉਹ ਮੇਰਾ ਨਾਂ ਲੈ ਕੇ ਤੁਸਾਂ ਨੇ ਰਣਜੀਤ ਵਜਾਣਾ, ਮੈਂ ਨਾਲ ਤੁਸਾਂ ਦੇਖੋਵਾਂਗਾ ਤੁਸੀਂ ਨਹੀਂ ਘਬਰਾਉਣਾ। ਜਦੋਂ ਚਮਰੌਦ ਵਿੱਚ ਸੰਸਕਾਰ ਕੀਤਾ, ਕਿਹਾ ਮੇਰਾ ਮੂੰਹ ਕਾਬਲ ਵਰ ਰੱਖਿਓ ਕਿ ਰਹਿੰਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਦਰਾ ਖੈਬਰ ਨੂੰ ਬੰਦ ਕਰਨ ਵਾਲਾ ਉਹ ਅਖੀਰਲੇ ਸਮੇਂ ਵੀ ਮੂੰਹ ਦੁਸ਼ਮਣ ਵੱਲ ਕਰਕੇ ਪਿਆ ਹੋਇਆ। ਖੈਰ ਜਿਹੜੀ ਅਰਜ਼ ਮੈਂ ਕਰ ਰਿਹਾ, ਕਹਿੰਦੇ ਨੇ ਉਸ ਵੇਲੇ ਸਿੰਧੀ ਨੇ ਇੱਕ ਗੱਲ ਕਹੀ ਸੀ, ਤੁਸੀਂ ਜਾਂਦੀਆਂ ਹੋਈਆਂ ਧਾੜਾਂ ਬਚਾਉਂਦੇ ਰਹੇ, ਕਦੀ ਤੁਹਾਨੂੰ ਵੇਖ ਕੇ ਕਹਿੰਦੇ ਸਨ ਮੋੜੀ ਬਾਬਾ ਕੱਛ ਵਾਲਿਆ ਰਣ ਬਸਰੇ ਨੂੰ ਗਈ, ਇਹ ਅਖਾਣ ਸਨ। ਕਹਿਣ ਲੱਗੇ ਤੁਸੀਂ ਘਰ ਬਚਾਉਂਦੇ ਰਹੇ, ਅੱਜ ਮੇਰੀ ਬੱਚੀ ਦੀ ਪੱਤ ਗੁਰੂ ਨਾਨਕ ਦੇ ਘਰ ਵਿੱਚ ਲੁੱਟੀ ਗਈ ਏ। ਹਰ ਇੱਕ ਸਿੱਖ ਦਾ ਖਿਰਦਾ ਵਰੁੰਦਰਿਆ ਗਿਆ। ਭਾਈ ਲਛਮਣ ਸਿੰਘ ਉਬਾਲਾ ਖਾਦਾ ਅੰਦਰ ਨੇ ਕਿ ਮਨਾ ਹੁਣ ਜੀ ਕੇ ਲੈਣੇ ਕੀ ਏ ਦੁਨੀਆਂ ਤੇ, ਕਾਹਦੇ ਲਈ ਸਿੱਖੀ ਕਮਾਉਣ ਵਾਸਤੇ ਤੁਰ ਤੁਰੇ, ਚੁੱਪ ਕਰ ਗਏ। ਤੀਸਰੀ ਘਟਨਾ, ਪੂਰਨਮਾਸ਼ੀ ਨੂੰ ਜੜਾਂ ਵਾਲੇ ਤੋਂ 6 ਬੀਬੀਆਂ ਆਈਆਂ ਇਸ਼ਨਾਨ ਕਰਨ, ਇਹਨਾਂ ਦਰਿੰਦਿਆਂ ਨੇ ਉਹਨਾਂ ਬੀਬੀਆਂ ਦੀ ਬੇਪਤੀ ਕੀਤੀ। 3 ਘਟਨਾਵਾਂ ਨੇ ਸਿੱਖ ਪੰਥ ਨੂੰ ਹਲੂਣ ਕੇ ਰੱਖ ਦਿੱਤਾ। ਅਖੀਰ ਤੇ ਫੈਸਲਾ ਕੀਤਾ ਗਿਆ ਮਹੰਤ ਨੂੰ ਕੱਢਿਆ ਜਾਏ। ਗੁਰਮੁਖੋ 3, ਵਾਹਿਗੁਰੂ 4, 5 ਤੇ 6 ਮਾਰਚ 1903, ਵਾਹਿਗੁਰੂ 4, 5 ਤੇ 6 ਮਾਰਚ 1921 ਮਹੰਤ ਨੇ ਸਿੱਖਾਂ ਨੂੰ ਕਿਹਾ ਤੁਸੀਂ ਆਓ ਮੇਰੇ ਨਾਲ ਗੱਲਬਾਤ ਕਰੋ। ਨਨਕਾਣਾ ਸਾਹਿਬ ਸਿੱਖ ਕਾਨਫਰੰਸ ਰੱਖੀ ਗਈ। ਮਹੰਤ ਨੇ ਦੂਸਰੇ ਪਾਸੇ ਤਿਆਰੀ ਸ਼ੁਰੂ ਕਰ ਦਿੱਤੀ ਕਿ ਜਿੱਦਣ ਇਹ ਸਾਰੇ ਆਗੂ ਇਕੱਠੇ ਹੋ ਕੇ ਆਉਣਗੇ, ਉਦਣ ਮੈਂ ਆਪਣੇ ਗੁੰਡਿਆਂ ਨੂੰ ਕਿਹਾ ਤੁਸੀਂ ਸਟੇਜ ਤੇ ਇੱਕੋ ਧਮਾਲਾ ਕਰਿਓ, ਸਾਰੇ ਮਾਰ ਕੇ ਖਤਮ ਕਰ ਦਿਓ, ਪਰਤ ਕੇ ਨਨਕਾਣੇ ਵੱਲ ਮੂੰਹ ਕੋਈ ਨਾ ਕਰੇ। ਕਹਿੰਦੇ ਨੇ ਇੱਧਰ ਭਾਈ ਵਰਿਆਮ ਸਿੰਘ ਇੱਕ ਸੂਹੀਆ ਸੀ ਸਿੱਖਾਂ ਦਾ, ਕਰਤਾਰ ਸਿੰਘ ਝੱਬਰ ਦਾ, ਜਿਹੜਾ ਰਹਿੰਦਾ ਸੀ ਨਾਲ ਮਹੰਤ ਦੇ, ਉਹਨੇ ਜਾ ਕੇ ਦੱਸਿਆ, ਕਹਿੰਦਾ ਉਹ ਗੁਰੂ ਕੇ ਸਿੱਖੋ ਤੁਸੀਂ ਮਹੰਤ ਤੇ ਯਕੀਨ ਨਾ ਕਰਿਓ, 4, 5, 6 ਮਾਰਚ ਦੀ ਮੀਟਿੰਗ ਨੂੰ, ਕਾਨਫਰੰਸ ਨੂੰ ਇਹਨੇ ਤੁਹਾਡੇ ਸਾਰਿਆਂ ਦੇ ਮਾਰਨ ਦਾ ਬੰਦੋਬਸਤ ਕੀਤਾ, ਤੇਲ ਦੇ ਪੀਪੇ, ਟਕਵੇ, ਕੁਹਾੜੀਆਂ, ਬੰਦੂਕਾਂ, ਛਵੀਆਂ ਆਉਂਦੀਆਂ ਨੇ, ਇਹਨੇ ਤੁਹਾਡੇ ਟੁਕੜੇ ਕਰ ਦੇਣੇ ਜੇ। ਜਦੋਂ ਕਰਤਾਰ ਸਿੰਘ ਝੱਬਰ ਨੂੰ ਪਤਾ ਲੱਗਾ, ਉਸ ਵੇਲੇ ਗੁਰਮੁਖੋ ਭਾਈ ਲਛਮਣ ਸਿੰਘ ਧਾਰੋਵਾਲ, ਭਾਈ ਬੂਟਾ ਸਿੰਘ ਲੈਲਪੁਰ, ਭਾਈ ਟਹਿਲ ਸਿੰਘ ਹੋਰੀ, ਇਹ 3-4 ਆਗੂ ਇਕੱਠੇ ਹੋਏ। ਕਹਿਣ ਲੱਗੇ ਕਿ ਇੰਨਾ ਵੱਡਾ ਕਾਰਾ ਵਾਪਰ ਜਾਣਾ ਹੈ, ਪੰਥ ਦਾ ਨੁਕਸਾਨ ਹੋਵੇਗਾ, ਆਪਾਂ ਮਹੰਤ ਤੇ ਪਹਿਲ ਕਿਉਂ ਨਾ ਕਰ ਦਈਏ। ਪਹਿਲ ਕਿਵੇਂ? ਉਹਨੇ ਕਿਹਾ ਸੀ 4, 5, 6 ਮਾਰਚ 1921 ਨੂੰ ਇਕੱਠ ਹੋਣਾ। 19 ਤੇ 20 ਫਰਵਰੀ ਨੂੰ ਮਹੰਤ ਨੇ ਇੱਕ ਮੀਟਿੰਗ ਰੱਖੀ ਸੀ ਲਾਹੌਰ ਸਿੱਖ ਸਨਾਤਨ ਧਰਮ ਦੀ। ਇਹਨਾਂ ਕਿਹਾ ਮਹੰਤ ਨੇ ਜਾਣਾ 19 ਨੂੰ ਲਾਹੌਰ ਤੇ ਆਪਾਂ ਕੰਮ ਕਰੀਏ, 19 ਰਾਤ ਨੂੰ ਜਥੇ ਬਣਾ ਕੇ ਤੁਰੀਏ ਤੇ 20 ਤਰੀਕ ਸਵੇਰੇ ਆਪਾਂ ਪ੍ਰਵੇਸ਼ ਕਰਾਂਗੇ, ਕੁਝ ਕਹਿੰਦੇ ਨੇ 21 ਤਰੀਕ ਨੂੰ। ਉਦਣ ਗੁਰੂ ਹਰਿ ਸਾਹਿਬ ਦਾ ਗੁਰਪੁਰਬ ਹੈ, ਨਾਲੇ ਜਾ ਕੇ ਨਮਸਕਾਰ ਕਰਾਂਗੇ, ਮੰਤ ਹੋਣਾ ਨਹੀਂ ਤੇ ਸ਼ਾਂਤਮਈ ਢੰਗ ਨਾਲ ਆਪਾਂ ਕਬਜ਼ਾ ਕਰ ਲਾਂਗੇ। ਤਿੰਨਾਂ ਨੇ ਆਪਸ ਵਿੱਚ ਸਲਾਹ ਕੀਤੀ। ਕਰਤਾਰ ਸਿੰਘ ਝੱਬਰ ਨੇ ਕਿਹਾ ਮੈਂ ਆਵਾਂਗਾ ਜਥਾ ਲੈ ਕੇ ਚੰਦਰਕੋਟ ਦੀ ਝਾਲ ਤੇ। ਸਰਦਾਰ ਲਛਮਣ ਸਿੰਘ ਨੇ ਕਿਹਾ ਮੈਂ ਤੁਹਾਨੂੰ ਅੰਮ੍ਰਿਤ ਵੇਲੇ ਜਥਾ ਲੈ ਕੇ ਉੱਥੇ ਮਿਲਾਂਗਾ, ਇੱਕ ਝਾਲ, ਆਪ ਸ਼ਬਦ ਜਾਣਦੇ ਹੋ ਜਿੱਥੇ ਪਾਣੀ ਖਲੋ ਕੇ ਉੱਚਾ ਨੀਵਾਂ ਡਿੱਗਦਾ। ਕਹਿਣ ਲੱਗੇ ਕਰਤਾਰ ਸਿੰਘ ਝੱਬਰ ਤੇ ਲਛਮਣ ਸਿੰਘ ਦਾ ਜਥਾ ਮਿਲਣਗੇ ਚੰਦਰਕੋਟ ਝਾਲ ਤੇ। ਸਰਦਾਰ ਬੂਟਾ ਸਿੰਘ ਲੈਲਪੁਰ ਨੂੰ ਕਿਹਾ ਵੀ ਤੁਸੀਂ ਨਨਕਾਣਾ ਸਾਹਿਬ ਜੀ ਦੇ ਨੇੜੇ, ਭੱਠਿਆਂ ਦੇ ਨੇੜੇ ਪਹੁੰਚਣਾ, ਆਪਾਂ 3 ਜਣੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਨਾਮ ਜਪਦੇ ਜਾਵਾਂਗੇ। ਕਹਿੰਦੇ ਨੇ ਉਸ ਵੇਲੇ ਨਾ ਇੱਕ ਨਵੀਂ ਕਿਤਾਬ ਹੁਣ ਲਿਖੀ ਕਿ ਸੱਜਣ ਨੇ ਲਿਖੀ, ਵੈਸੇ ਉਹ 1935 ਦੀ ਸੀ, ਹੁਣ ਛਾਪੀ ਹੈ ਸ਼੍ਰੋਮਣੀ ਕਮੇਟੀ ਨੇ, ਉਹਦਾ ਨਾਮ ਹੈ ਸ਼ਹੀਦੀ ਜੀਵਨ। ਉਹ 600 ਅੰਕ ਦੀ ਕਿਤਾਬ ਜਿਹੜੀ ਪਹਿਲੀ ਕਥਾ ਕੀਤੀ ਉਸ ਕਿਤਾਬ ਤੋਂ ਪਹਿਲਾਂ ਦੀ ਸੀ। ਸ਼ਮਸ਼ੇਰ ਸਿੰਘ ਝਬਾਲੀਆ ਹੋਇਆ, ਉਹਨਾਂ ਨੇ ਇੱਕ ਇੱਕ ਬੰਦੇ ਦਾ ਨਾਂ, ਉਹਦੇ ਮਾਂ ਬਾਪ ਦਾ ਨਾਂ, ਉਹਦਾ ਜੀਵਨ, ਉਹਦੀ ਸ਼ਹਾਦਤ ਤੋਂ ਬਾਅਦ ਕੀ ਕੁਝ ਪੰਥ ਨੇ ਕੀਤਾ, ਇੱਕ ਇੱਕ ਦਾ ਵੇਰਵਾ ਦਿੱਤਾ। ਉਹਦੇ ਵਿੱਚ ਉਹ ਕਹਿੰਦਾ ਲਛਮਣ ਸਿੰਘ ਜਦੋਂ ਇਹ ਫੈਸਲਾ ਹੋਇਆ ਤੇ ਚਾਹ ਚੜ ਗਿਆ, ਘਰ ਆਇਆ, ਇਹਨੇ ਇਲਾਕੇ ਵੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਉਧਰ ਝੱਬਰ ਨੇ ਤਿਆਰੀ ਕੀਤੀ, ਕਹਿੰਦੇ ਨੇ ਸਰਦਾਰ ਬੂਟਾ ਸਿੰਘ ਲੈਲਪੁਰ ਤੋਂ ਤਿਆਰੀ ਕਰਨ ਲੱਗੇ ਤੇ ਗੱਲ ਇਹ ਪਕਾਈ ਵੀ ਆਪਾਂ ਸ਼੍ਰੋਮਣੀ ਕਮੇਟੀ ਨੂੰ ਦੱਸਣਾ ਨਹੀਂ,
ਉਹਨਾਂ ਸਾਨੂੰ ਰੋਕ ਦੇਣਾ, ਸਾਡੇ ਤੋਂ ਵਿਦ ਵੀ ਜਰੀ ਨਹੀਂ ਜਾਂਦੀ। ਲਾਹੌਰ ਜਾਂਦਿਆਂ ਮਾਸਟਰ ਤਾਰਾ ਸਿੰਘ ਤੇਜਾ ਸਿੰਘ ਪੁੱਛੜ ਉਹਨਾਂ ਨੂੰ ਪਤਾ ਲੱਗਾ ਵੀ ਇਹ ਜਥੇ ਲੈ ਕੇ ਜਾ ਰਹੇ ਨੇ ਤੇ ਦੂਜੇ ਪਾਸੇ ਮਹੰਤ ਨੇ। ਪਹਿਲੇ ਮਿੱਟੀ ਦਾ ਤੇਲ ਲਾਹੌਰ ਤੋਂ ਅੰਗਰੇਜ਼ ਦੇ ਕਹਿਣ ਤੇ ਸਪੈਸ਼ਲ ਅਸਲਾ ਦਿੱਤਾ ਗਿਆ ਸੀ ਮਹੰਤ ਨੂੰ। ਇਹਨੇ ਗੁੰਡੇ ਉਹ ਲੈ ਜਿਨ੍ਹਾਂ ਦੀ ਹਾਜ਼ਰੀ ਜੇਲ੍ਹ ਵਿੱਚ ਲੱਗਦੀ ਸੀ ਤੇ ਰਹਿੰਦੇ ਉਹ ਮਹੰਤ ਦੇ ਕੋਲ ਸਨ। ਇਹਨੇ ਫਿਰ ਫੈਸਲਾ ਕੀਤਾ ਮਹੰਤ ਨੇ ਵੀ ਆਪਾਂ ਮਾਰਚ ਦੇ ਪਹਿਲੇ ਜਿਹੜੀਆਂ ਡੇਟਾਂ ਨੇ ਇਹਦੇ ਵਿੱਚ ਖਤਮ ਕਰਨਾ। ਸ਼੍ਰੋਮਣੀ ਕਮੇਟੀ ਨੂੰ ਕਿਸੇ ਦੱਸਤਾ ਵੀ ਇਹ ਲਕਸ਼ਮਣ ਸਿੰਘ ਹੋਰੀ ਫੈਸਲਾ ਕਰ ਚੁੱਕੇ ਨੇ। ਕਹਿੰਦੇ ਨੇ ਉਹਨਾਂ ਨੇ ਮਾਸਟਰ ਤਾਰਾ ਸਿੰਘ ਜੀ ਨੇ, ਤੇਜਾ ਸਿੰਘ ਭੁੱਚਰ ਸਿੰਘ ਭੁੱਚਰ ਜੀ ਨੇ, ਇਹਨਾਂ ਨੇ ਇੱਕ ਚਿੱਠੀ ਸਰਦਾਰ ਸੁੱਚਾ ਸਿੰਘ ਜੀ ਜੈਦ ਚੱਕ ਹੋਏ ਨੇ ਉਹਨਾਂ ਨੂੰ ਭੇਜਿਆ ਕਰਤਾਰ ਸਿੰਘ ਝੱਬਰ ਕੋਲ। ਕਹਿਣ ਲੱਗੇ ਆਪਣੀ ਮਰਜ਼ੀ ਨਾਲ ਤੁਸੀਂ ਜਾਣਾ ਨਹੀਂ, ਮਹੰਤ ਨੇ ਇੰਨੀ ਜੇ ਤਿਆਰੀ ਕੀਤੀ ਹੈ ਤੇ ਖਤਮ ਕਰ ਦੇਗਾ, ਨੁਕਸਾਨ ਹੋਵੇਗਾ। ਕਰਤਾਰ ਸਿੰਘ ਝੱਬਰ ਦੇ ਕੋਲ ਆਏ ਸਰਦਾਰ ਦਲੀਪ ਸਿੰਘ ਜੀ ਸਾਹੋਵਾਲ। ਮੈਂ ਸਿਰਫ ਕੁਛ ਕੁ ਆਗੂਆਂ ਦੇ ਨਾਲ, ਦਲੀਪ ਸਿੰਘ ਸਾਹੋਵਾਲ ਬੜੇ ਗੁਰਮੁਖ ਸਨ। ਉਹਨਾਂ ਨੇ ਝੱਬਰ ਨੂੰ ਕਿਹਾ ਵੀ ਤੂੰ ਜਾਓ ਨਾ। ਬੂਟਾ ਸਿੰਘ ਨੂੰ ਝੱਬਰ ਨੂੰ ਰੋਕਿਆ ਤੇ ਝੱਬਰ ਕਹਿੰਦਾ ਵੀ ਆਪਾਂ ਲਕਸ਼ਮਣ ਸਿੰਘ ਨੂੰ ਕੌਣ ਰੋਕੇਗਾ, ਉਹ ਤੇ ਜਥਾ ਲੈ ਕੇ ਪਹੁੰਚ ਜਾਏਗਾ। ਤੇ ਦਲੀਪ ਸਿੰਘ ਨੇ ਉੱਥੇ ਕਿਹਾ ਮੈਂ ਤੁਹਾਨੂੰ ਵਾਅਦਾ ਕਰਨਾ, ਲਕਸ਼ਮਣ ਸਿੰਘ ਮੇਰਾ ਮਿੱਤਰ ਹੈ, ਉਹਨੂੰ ਮੈਂ ਰੋਕਾਂਗਾ। ਤੇ ਝੱਬਰ ਕਹਿੰਦਾ ਜੇ ਨੁਕਸਾਨ ਕੋਈ ਹੋਇਆ, ਕਹਿੰਦਾ ਉਹਦਾ ਜਵਾਬ ਦੇ ਮੈਂ ਹੋਵਾਂਗਾ, ਪੰਥ ਨੂੰ ਤੈਨੂੰ ਕੋਈ ਨੀ ਪੁੱਛੇਗਾ। ਤਵੱਜੋ ਦਿਆ ਜੇ, ਇੱਥੇ ਕੁਝ ਉਹਨੇ ਘਟਨਾਵਾਂ ਦਿੱਤੀਆਂ ਨੇ ਨਵੀਂ ਪੁਸਤਕ ਵਿੱਚ। ਉਹ ਕਹਿੰਦਾ ਇਹ ਜਥਾ ਤੇ ਗਿਆ ਰੋਕ ਤੇ ਲਕਸ਼ਮਣ ਸਿੰਘ ਹੋਰਾਂ ਕੀਤੀ ਤਿਆਰੀ। ਕਹਿੰਦੇ ਨੇ ਪਿੰਡਾਂ ਵਿੱਚੋਂ ਉਹ ਬੰਦੇ, ਇੱਕ ਸਰਦਾਰ ਮੰਗਲ ਸਿੰਘ ਜੀ ਕਿਰਪਾਨ ਬਹਾਦਰ ਹੋਏ ਨੇ ਇਸ ਜਥੇ ਵਿੱਚ। ਇਹ ਮੰਗਲ ਸਿੰਘ ਕਿਰਪਾਨ ਬਹਾਦਰ ਕਿਉਂ ਸੀ? ਕਹਿੰਦੇ ਨੇ ਜਿਵੇਂ ਆਮ ਤੌਰ ਤੇ ਪਹਿਲਾਂ ਬੜੀ ਛੂਤਛਾਤ ਸੀ ਕਿ ਇਹ ਭਾਈ ਸਾਹਿਬ ਭਾਈ ਮੰਗਲ ਸਿੰਘ ਮਜ਼੍ਹਬੀ ਪਰਿਵਾਰ ਵਿੱਚੋਂ ਸਨ। ਇੱਕ ਦਿਨ ਦੀਵਾਨ ਕਿਤੇ ਲੱਗਾ ਤੇ ਇਹਨੇ ਖਲੋ ਕੇ ਸ਼ਬਦ ਪੜਿਆ, ਗੁਰੂ ਅਰਜਨ ਸਾਹਿਬ ਦਾ ਦੀ ਉਮਰ ਸੀ 7 ਕੁ ਸਾਲ ਦੀ, ਬੜੀ ਮਿੱਠੀ ਆਵਾਜ਼ ਵਿੱਚ ਪੜਿਆ ਤੇ ਸਰਦਾਰ ਲਕਸ਼ਮਣ ਸਿੰਘ ਨੇ ਸੁਣਿਆ ਤੇ ਕੋਲ ਜਾ ਕੇ ਕਹਿੰਦੇ ਨੇ, ਦਰਦ ਸੀ ਨਾ ਛਾਤੀ ਨਾਲ ਲਾ ਕੇ, ਕਹਿੰਦੇ ਨੇ ਤੇਰੀ ਮਾਂ ਬਾਪ ਧਮਤਾ ਜੇਗ ਨੇ ਓਏ, ਇੰਨਾ ਮਿੱਠਾ ਸ਼ਬਦ ਪੜਨਾ ਤੂੰ? ਇੰਨੀ ਗੱਲ ਸੁਣ ਕੇ ਮੰਗਲ ਸਿੰਘ ਰੋ ਪਿਆ, ਬੱਚਾ ਸੀ। ਭਾਈ ਲਕਸ਼ਮਣ ਸਿੰਘ ਕਹਿੰਦੇ ਨੇ ਮੈਂ ਤੈਨੂੰ ਕੁਝ ਕਿਹਾ ਤੇ ਨੀ ਬੇਟਾ? ਕਹਿੰਦਾ ਕਿਹਾ ਕੁਝ ਨਹੀਂ, ਜਿਨ੍ਹਾਂ ਨੂੰ ਤੂੰ ਧਨ ਕਹਿੰਦਾ ਉਹ ਉਦੋਂ ਦੇ ਚਲਾਣਾ ਕਰ ਗਏ ਨੇ ਜਦੋਂ ਮੈਂ ਸੁਰਤ ਵੀ ਨਹੀਂ ਸੀ ਸਾਂਭੀ। ਮੈਂ ਯਤੀਮ ਹਾਂ, ਮੇਰੀ ਰੋਟੀ ਪਾਣੀ ਦਾ ਪ੍ਰਬੰਧ ਕੋਈ ਨਹੀਂ, ਸ਼ਬਦ ਕਿਤੇ ਸੁਨਾਨਾ ਪੈਸੇ ਹੁੰਦੇ ਨੇ ਕਦੀ ਕਿਤੇ ਕਦੀ ਕਿਤੇ। ਭਾਈ ਲਕਸ਼ਮਣ ਸਿੰਘ ਕਹਿੰਦੇ ਨੇ ਮੇਰੇ ਨਾਲ ਇੱਕ ਬਚਨ ਦੇ, ਭਾਈ ਸਾਹਿਬ ਦੇ ਘਰ ਸੰਤਾਨ ਨਹੀਂ ਸੀ ਭਾਈ ਲਕਸ਼ਮਣ ਸਿੰਘ ਦੇ, ਕਹਿੰਦੇ ਨੇ ਅੱਜ ਤੋਂ ਬਾਅਦ ਤੂੰ ਮੇਰੇ ਧਰਮ ਦਾ ਪੁੱਤਰ, ਮੈਂ ਤੇਰੇ ਧਰਮ ਦਾ ਬਾਪੂ, ਤੈਨੂੰ ਮਾਂ ਪਿਓ ਮਿਲ ਗਿਆ ਤੇ ਮੈਨੂੰ ਬੱਚਾ ਮਿਲ ਗਿਆ। ਭਾਈ ਸਾਹਿਬ ਦੀਵਾਨ ਵਿੱਚੋਂ ਉਹਨੂੰ ਘਰ ਲੈ ਆਏ, ਧਿਆਨ ਦਿਆ ਜੇ ਲੋਕਾਂ ਵਿਰੋਧ ਕੀਤਾ, ਭਾਈ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਵਾਈ, ਮੰਗਲ ਸਿੰਘ ਨੂੰ ਪੜਾਇਆ ਤੇ ਕਹਿੰਦੇ ਨੇ ਭਾਈ ਮੰਗਲ ਸਿੰਘ ਦਾ ਆਪਣੇ ਹੱਥੀ ਆਨੰਦ ਕਾਰਜ ਕੀਤਾ। ਤੇ ਜਦੋਂ ਆਨੰਦ ਕਾਰਜ ਹੋਇਆ, ਇਲਾਕਾ ਵੇਖਣ ਆਇਆ, ਅੰਮ੍ਰਿਤ ਵੇਲੇ ਆਨੰਦ ਕਾਰਜ ਹੋਇਆ, ਕੀਰਤਨ ਕੀਤਾ ਭਾਈ ਮੰਗਲ ਸਿੰਘ ਨੇ ਆਪ। ਕਿਰਪਾਨ ਬਹਾਦਰ ਕਿਉਂ ਕਹਿੰਦੇ ਨੇ? ਇਹ ਫੌਜ ਵਿੱਚ ਭਰਤੀ ਹੋਇਆ, ਕਿਰਪਾਨ ਥੱਲੇ ਪਾ ਕੇ ਰੱਖਣੀ, ਅੰਗਰੇਜ਼ ਨੂੰ ਪਤਾ ਲੱਗਾ, ਕੋਰਟ ਮਾਰਸ਼ਲ ਕੀਤਾ ਜਦੋਂ ਤੇ ਉੱਥੇ ਗ੍ਰੰਥੀ ਸਾਹਿਬ ਨੂੰ ਪੁੱਛਿਆ ਵੀ ਕੀ ਕਿਰਪਾਨ ਪਾਰੀ ਹਰ ਸਿੱਖ ਲਈ ਜਾਇਜ਼ ਹੈ? ਤੇ ਗ੍ਰੰਥੀ ਝੋਗਿਆ ਕਹਿੰਦਾ ਨਹੀਂ, ਇਹ ਮੰਗਲ ਸਿੰਘ ਦੀ ਗਲਤੀ, ਇਹਨਾਂ ਨੂੰ ਜੀ ਸਜ਼ਾ ਹੋ ਗਈ। ਭਾਈ ਸਾਹਿਬ 1 ਸਾਲ ਦੀ ਸਜ਼ਾ ਲੱਗੀ, ਪਰ ਉਸ ਦਿਨ ਤੋਂ ਬਾਅਦ ਜਦੋਂ ਕੈਦ ਤੋਂ ਛੁੱਟ ਕੇ ਆਏ ਤੇ ਕਿਰਪਾਨ ਲੈ ਕੇ 3 ਫੁੱਟੀ ਬਾਜ਼ਾਰ ਵਿੱਚੋਂ ਲੰਘੇ ਤੇ ਸਿੱਖ ਸੰਗਤਾਂ ਨੇ ਬਹੁਤ ਅਦਬ ਕੀਤਾ, ਉਸ ਦਿਨ ਤੋਂ ਬਾਅਦ ਨਾਮ ਪੈ ਗਿਆ ਸਰਦਾਰ ਮੰਗਲ ਸਿੰਘ ਕਿਰਪਾਨ ਬਹਾਦਰ। ਗੁਰਮੁਖੋ ਤਵੱਜੋ ਦਿਆ ਜੇ, ਜਦੋਂ ਤਿਆਰੀ ਪਈ ਹੁੰਦੀ ਸਾਕੇ ਦੀ, ਇੱਧਰ ਉਹ ਲਿਖਦਾ ਕਿ ਪੁਰਾਣੇ ਸਮੇਂ ਵਿਆਹ ਹੋਣਾ ਤੇ ਮੁਕਲਾਵਾ ਕੁਝ ਮਹੀਨਿਆਂ ਤੋਂ ਬਾਅਦ ਆਉਣਾ। ਭਾਈ ਮੰਗਲ ਸਿੰਘ ਦਾ ਵਿਆਹ ਹੱਥੀ ਕੀਤਾ ਤੇ ਕਿਰਪਾਨ ਵਾਲੀ ਘਟਨਾ ਕੋਈ ਸਾਲ ਪਹਿਲਾਂ ਦੀ ਸੀ। ਭਾਈ ਮੰਗਲ ਸਿੰਘ ਮਕਲਾਵਾ ਲੈ ਕੇ ਜਦੋਂ ਆਇਆ ਤੇ ਇੱਧਰ ਤਿਆਰੀ ਵੀ ਹੁੰਦੀ ਸੀ ਜਥੇ ਦੀ, ਸਾਰੇ ਜਥੇ ਦੇ ਜਾਣ ਦੀ, ਤੇ ਭਾਈ ਸਾਹਿਬ ਭਾਈ ਮੰਗਲ ਸਿੰਘ ਇਹਦਾ ਸੱਸ ਤੇ ਸਹੁਰਾ ਵੀ ਕਿਤੇ ਸਬੱਬੀ ਆ ਗਏ। ਕਹਿੰਦੇ ਨੇ ਸਰਦਾਰ ਲਕਸ਼ਮਣ ਸਿੰਘ ਹੋਰਾਂ ਨੇ ਸ਼ਾਮ ਨੂੰ ਇਸ਼ਨਾਨ ਕੀਤਾ ਕੇ ਸੀ ਤੇ ਭਾਈ ਮੰਗਲ ਸਿੰਘ ਨੂੰ ਕਹਿੰਦੇ ਨੇ ਬੇਟਾ ਮੈਂ ਨਨਕਾਣਾ ਸਾਹਿਬ ਸ਼ਹਾਦਤ ਦਾ ਜਾਮ ਪੀਣ ਚੱਲਿਆ, ਇਹ ਹੀ ਸ਼ਬਦ ਕਹੇ, ਬਾਕੀ ਤੂੰ ਪਿੱਛੋਂ ਘਰ ਰਹੀ। ਭਾਈ ਮੰਗਲ ਸਿੰਘ ਮਕਲਾਵਾ ਲੈ ਕੇ ਆਇਆ, ਕਹਿੰਦਾ ਬਾਪੂ ਜਿੰਨੇ ਰੁਲਦੇ ਨੂੰ ਸੀਨੇ ਨਾਲ ਲਾਇਆ, ਜਿੱਥੇ ਤੂੰ ਜਾਏਗਾ ਉੱਥੇ ਮੈਂ ਜਾਣਗਾ। ਸੱਸ ਸਹੁਰੇ ਨੇ ਰੋਕਿਆ ਤੇ ਅੱਗੋਂ ਹੱਸ ਕੇ ਕਿਹਾ, ਕਹਿੰਦਾ ਨਹੀਂ, ਜਿੰਨੇ ਮੇਰੇ ਵਰਗੇ ਯਤੀਮ ਨੂੰ ਗਲੇ ਨਾਲ ਲਾ, ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੋੜਿਆ,
ਜਿੱਥੇ ਇਹਦਾ ਖੂਨ ਡੁੱਲੇਗਾ ਉੱਥੇ ਪਹਿਲਾਂ ਮੈਂ ਸ਼ਹਾਦਤ ਦਾ ਜਾਮ ਪੀਆਂ। ਘਰ ਵਾਲੀ ਅਜੇ ਚੂੜਾ ਉਹਨੇ ਪਾਇਆ ਤੇ ਸ਼ਬਦ ਵਰਤੇ, ਕਹਿਣ ਲੱਗੀ ਸਵਾਮੀ ਜਿੱਥੇ ਤੂੰ ਜਾਏਗਾ ਕਦੀ ਤੱਕਿਓ। ਅੱਜ ਦਾ ਜਦੋਂ ਸਮਾਜ ਕਈ ਵਾਰੀ ਤੱਕਣਾ, ਨੌਜਵਾਨ ਮੁੰਡੇ ਅਸੀਂ ਦੇਖਦੇ ਹਾਂ ਘਰਾਂ ਵਿੱਚ ਬਜ਼ੁਰਗਾਂ ਦਾ ਹਾਲ, ਅਸਾਂ ਲੋਕਾਂ ਨੇ ਕੀ ਕੀਤਾ। ਗੁਰਮੁਖੋ ਜਿੰਨੇ ਮਰਜ਼ੀ ਤੀਰਥ ਨਾਲੋ, ਜਿੰਨੇ ਮਰਜ਼ੀ ਪ੍ਰਸ਼ਾਦ ਚੜ੍ਹਾ ਦਿਓ, ਜਿਸ ਨੇ ਜਨਮ ਜਨਮ ਦੇਣ ਵਾਲੀ ਮਾਂ ਤੇ ਬਾਪ ਦੀ ਕਦਰ ਨਹੀਂ ਕੀਤੀ ਉਹਨੂੰ ਰੱਬ ਨੇ ਨਿੱਜ ਬਖਸ਼ਣਾ। ਕਦੀ ਭਾਈ ਗੁਰਦਾਸ ਦਾ ਬਚਨ ਪੜ੍ਹਿਓ, ਕਹਿੰਦੇ ਨੇ ਕਾਮਣ ਕਾਮਣੇ ਆ ਰਹੀ ਹੈ ਕੀਤੋ ਕਾਮਣ ਕੰਤ ਪਿਆਰੇ, ਕਿ ਮਾਇਆ ਟੂਣੇ ਕਰਨ ਵਾਲੀ ਹੈ ਕੀ ਟੂਣਾ ਕੀਤੇ, ਜੰਮੇ ਸਾਈ ਵਿਸਰਿਆ ਵਿਆਹਾਂ, ਮਾਂ ਪਿਓ ਵੀ ਸਾਰੇ ਉੱਥੇ ਤੱਕਿਓ। ਕਦੀ ਭਾਈ ਮੰਗਲ ਸਿੰਘ ਉਹਨਾਂ ਦੀ ਸੁਪਤਨੀ ਭਾਈ ਲਛਮਣ ਸਿੰਘ ਤਿਆਰ ਹੋਏ, ਇੱਕ ਪਿੰਡ ਜਰਗਦੇ ਹੋਏ ਨੇ ਭਾਈ ਸਾਹਿਬ ਭਾਈ ਕੇਹਰ ਸਿੰਘ ਜੀ, ਧਿਆਨ ਦਿਆ ਜੇ ਉਹਨਾਂ ਨਾਲ ਅੱਠ ਕੁ ਸਾਲ ਦਾ, ਕੋਈ 12 ਸਾਲ ਕਹਿੰਦੇ ਨੇ, ਕੋਈ 7 ਸਾਲ ਦਾ ਕਹਿੰਦੇ ਨੇ, ਉਹਨਾਂ ਦੇ ਬੱਚੇ ਦਾ ਨਾਮ ਸੀ ਭਾਈ ਦਰਬਾਰਾ ਸਿੰਘ ਨੇ, ਸਾਰਾ ਦਿਨ ਇਹਨੇ ਜਥੇ ਵਿੱਚ ਨਾਮ ਲਿਖਾਇਆ ਸੀ ਭਾਈ ਕੇਹਰ ਸਿੰਘ ਨੇ, ਤੇ ਕੇਹਰ ਸਿੰਘ ਫੌਜ ਵਿੱਚ ਭਰਤੀ ਸੀ। ਕਹਿੰਦੇ ਨੇ ਇੱਕ ਵਾਰੀ ਨਾ ਇਹਦੇ ਬਾਰੇ ਪ੍ਰਸਿੱਧ ਸੀ ਕਿ ਸ਼ੇਰ ਕਿਤੇ ਜੰਗਲ ਵਿੱਚ ਗਏ ਅੰਗਰੇਜ਼ ਨਾਲ, ਤੇ ਸ਼ੇਰ ਕਿਤੇ ਪੈ ਗਿਆ, ਅੰਗਰੇਜ਼ ਡਰ ਕੇ ਦੌੜ ਕੇ ਉੱਤੇ ਚੜ ਗਿਆ ਰੁੱਖ ਦੇ, ਤੇ ਭਾਈ ਕੇਹਰ ਸਿੰਘ ਥੱਲੇ ਖਲੋਤੇ। ਅੰਗਰੇਜ਼ ਕਹਿੰਦਾ ਵੈਲ ਕੇਹਰ ਸਿੰਘ ਪਿਛਾਂ ਆ ਜਾ, ਸ਼ੇਰ ਤੈਨੂੰ ਮਾਰ ਪੈਗਾ। ਤੇ ਭਾਈ ਸਾਹਿਬ ਹੱਸ ਕੇ ਕਹਿੰਦੇ ਨੇ ਜੇ ਉਹ ਸ਼ੇਰ ਹੈ ਤੇ ਮੈਂ ਕੇਹਰ ਹਾਂ, ਕੇਹਰ ਦਾ ਅਰਥ ਵੀ ਸ਼ੇਰ ਹੁੰਦਾ। ਕਹਿਣ ਲੱਗਾ ਸ਼ੇਰ ਦਾ ਸ਼ੇਰ ਨਾਲ ਮੁਕਾਬਲਾ ਹੈ। ਤੇ ਉਹ ਤਸਵੀਰ ਵੀ ਵਿੱਚ ਉਸ ਕਿਤਾਬ ਦੇ ਦਿੱਤੀ ਹੈ ਸ਼ਿਕਾਰ ਖੇਡਦੇ ਦੀ। ਕਹਿੰਦੇ ਨੇ ਜਦੋਂ ਸ਼ੇਰ ਨੇ ਮੂੰਹ ਖੋਲਿਆ ਤੇ ਭਾਈ ਕੇਹਰ ਸਿੰਘ ਨੇ ਉਹਦੇ ਮੂੰਹ ਵਿੱਚ ਬੰਦੂਕ ਪਾ ਕੇ ਗੋਲੀ ਚਲਾ ਕੇ ਸ਼ੇਰ ਨੂੰ ਢੇਰ ਕਰ ਦਿੱਤਾ। ਇੰਨਾ ਉਹਨਾਂ ਦਾ ਅਦਬ ਹੋਇਆ। ਭਾਈ ਸਾਹਿਬ ਭਾਈ ਕੇਹਰ ਸਿੰਘ ਤਿਆਰ ਹੋਏ ਤੇ ਇਹਨਾਂ ਦੇ ਘਰ ਹੋਇਆ ਬੱਚਾ। ਜਦੋਂ ਬੱਚਾ 22 ਦਿਨ ਦਾ ਸੀ ਭਾਈ ਦਰਬਾਰਾ ਸਿੰਘ ਕਹਿੰਦੇ ਨੇ ਉਹਦੀ ਮਾਂ ਚਲਾਣਾ ਕਰ ਗਈ, ਭਾਈ ਕੇਹਰ ਸਿੰਘ ਦੇ ਘਰੋਂ ਚਲਾਣਾ ਕਰ ਗਈ। ਤੇ ਭਾਈ ਕੇਹਰ ਸਿੰਘ ਦੀ ਮਾਂ ਨੇ, ਦਰਬਾਰਾ ਸਿੰਘ ਦੀ ਦਾਦੀ ਨੇ ਰੂਹ ਦੇ ਵਿੱਚ ਦੁੱਧ ਲਾ ਲਾ ਕੇ ਬੱਟੀਆਂ ਨਾਲ ਦੁੱਧ ਪਿਆ ਪਿਆ ਕੇ ਪੂੜੀਆਂ ਨਾਲ ਆਪਣੇ ਪੋਤੇ ਨੂੰ ਪਾਲਿਆ, ਸੀਨੇ ਨਾਲ ਲਾਇਆ। ਅੱਜ ਜਦੋਂ ਪਿਓ ਬਾਪੂ ਤੁਰ ਲੱਗਾ ਭਾਈ ਕੇਹਰ ਸਿੰਘ, ਤੇ ਬੱਚਾ ਆ ਕੇ ਪੁੱਛਦਾ ਬੇਬੇ, ਸ਼ਬਦ ਸਿੱਧੇ ਜੇ ਵਰਤੇ, ਬੇਬੇ ਅੱਜ ਬਾਪੂ ਕਿੱਥੇ ਚੱਲਿਆ। ਪੰਜਾਬੀ ਵਿੱਚ ਜੇ ਸ਼ਬਦ ਵਰਦੇ ਸਾ ਬਾਪੂ ਜਾਂ ਚਾਚਾ। ਕਹਿਣ ਲੱਗਾ ਬਾਪੂ ਕਿੱਥੇ ਚੱਲਿਆ, ਤੇ ਕਹਿਣ ਲੱਗੀ ਪੁੱਤਰ ਤੇਰਾ ਬਾਪੂ ਸ਼ਹੀਦ ਹੋਣ ਚੱਲਿਆ। ਹੱਸ ਕੇ ਕਿਹਾ ਸ਼ਹੀਦ ਹੋਣ ਚੱਲਿਆ? ਕਹਿੰਦਾ ਬੇਬੇ ਫਿਰ ਮੈਂ ਵੀ ਜਾਣਾ। ਉਹਨੇ ਹੱਸ ਕੇ ਕਿਹਾ ਕਿ ਨਹੀਂ ਪੁੱਤਰ, ਨਹੀਂ ਤੇਰੇ ਬਾਪੂ ਜਾਣਾ। ਦਹੀਂ ਰਾਤ ਮਾਂ ਨੇ ਜਮਾਇਆ ਸੀ, ਆਪ ਪਾਣੀ ਭਰ ਕੇ ਭਾਈ ਕੇਹਰ ਸਿੰਘ ਨੂੰ ਇਸ਼ਨਾਨ ਲਈ ਦਹੀਂ ਦਿੱਤਾ। ਕੇਸੀ ਇਸ਼ਨਾਨ ਕੀਤਾ, ਕੁਝ ਦਹੀਂ ਬਚ ਗਿਆ। ਤੇ ਜਦੋਂ ਭਾਈ ਕੇਹਰ ਸਿੰਘ ਬਸਤਰ ਪਿਆ ਪਾਉਂਦਾ ਤੇ ਛੋਟੇ ਜਿਹੇ ਬੱਚੇ ਦਰਬਾਰਾ ਸਿੰਘ ਨੇ ਕੱਪੜੇ ਲਾ ਕੇ ਨਾ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਉਹ ਦਹੀਂ ਆਪਣੇ ਕੇਸਾਂ ਵਿੱਚ ਪਾਇਆ। ਕਹਿੰਦਾ ਬੇਬੇ ਮੈਨੂੰ ਵੀ ਨਿਭਾ ਦੇ, ਮੈਂ ਬਾਪੂ ਨਾਲ ਜ਼ਰੂਰ ਜਾਵਾਂ। ਕਹਿੰਦੇ ਨੇ ਬਹਿਲਾ ਮਾਈ ਨੇ ਟਾਲਿਆ, ਅਖੀਰ ਤੇ ਇਸ਼ਨਾਨ ਕਰਾ ਦਿੱਤਾ, ਕੱਪੜੇ ਵੀ ਸੋਹਣੇ ਪਾ ਦਿੱਤੇ। ਤੇ ਜਦੋਂ ਭਾਈ ਸਾਹਿਬ ਭਾਈ ਕੇਹਰ ਸਿੰਘ ਤੁਰਨ ਲੱਗੇ ਨਾ ਤੇ ਮਾਈ ਨੂੰ ਕਹਿੰਦੇ ਨੇ ਮਾਂ ਅਸੀਸ ਦੇ, ਤੇਰਾ ਪੁੱਤਰ ਉਸ ਗੁਰੂ ਨਾਨਕ ਦੇ ਘਰ ਦੀ ਸੇਵਾ ਵਿੱਚ ਲੇਖੇ ਲੱਗ ਜਾਏ। ਕਹਿੰਦੇ ਨੇ ਮਾਈ ਪਿਆਰ ਦੇਣ ਲੱਗੀ, ਮਾਈ ਦਾ ਕੱਦ ਛੋਟਾ ਸੀ, ਭਾਈ ਕੇਹਰ ਸਿੰਘ ਉੱਚੇ ਸਨ, ਤੇ ਚੌਂਕੀ ਇੱਕ ਪੀੜੀ ਲਿਆਂਦੀ ਤੇ ਰੱਖ ਕੇ ਉਹ ਛੋਟਾ ਜਿਹਾ ਬੱਚਾ ਦਾਦੀ ਨੂੰ ਕਹਿੰਦਾ ਬੇਬੇ ਪੀੜੀ ਤੇ ਖਲੋ ਕੇ ਮੇਰੇ ਬਾਪੂ ਦੇ ਸਿਰ ਤੇ ਹੱਥ ਰੱਖ। ਜਦੋਂ ਹੱਥ ਰੱਖੇ ਤੇ ਪੀੜੀ ਖਸਕਾ ਕੇ ਕਿਧਰ ਨੂੰ ਮੇਰੇ ਸਿਰ ਤੇ ਵੀ ਪਿਆਰ ਦੇ। ਮਾਈ ਨੇ ਰੋਕਿਆ, ਕਹਿਣ ਲੱਗਾ ਨਹੀਂ ਮੈਂ ਸ਼ਹੀਦ ਹੋਣਾ। ਤੇ ਉਸ ਵਕਤ ਭਾਈ ਕੇਹਰ ਸਿੰਘ ਕਹਿੰਦੇ ਨੇ ਦਰਬਾਰਾ, ਬੇਟੇ ਸ਼ਬਦ ਵਰਤੇ, ਦਰਬਾਰਾ ਸਿੰਘ ਰਸਤਾ ਬੜਾ ਦੂਰ ਦਾ, ਮੈਂ ਤੈਨੂੰ ਚੁੱਕਣਾ ਨਹੀਂ। ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਦੇ ਆਸਰੇ ਜਾਵਾਂਗਾ, ਸਾਰੇ ਰਾਹ ਚ ਮੈਨੂੰ ਚੁੱਕੀ ਨਾ, ਪਰ ਮੈਨੂੰ ਆਪਣੀ ਉਂਗਲ ਪਕੜਾ ਕੇ ਨਾਲ ਲੈ ਜਾ। ਬੱਚੇ ਨੇ ਜਿੱਦ ਕੀਤੀ, ਕਹਿੰਦੇ ਛੋਟੀ ਜੀ ਦਸਤਾਰ ਬੰਨੀ, ਤਿੱਲੇ ਵਾਲੀ ਕੱਢਵੀਂ ਜੁੱਤੀ, ਦਾਦੀ ਨੇ ਪੋਤੇ ਨੂੰ ਪਾਈ ਚੂੜੀਦਾਰ ਪਜਾਮਾ। ਕਦੀ ਤੱਕੋ ਮਾਈ ਦੇ ਘਰ ਸਿਰਫ ਇੱਕ ਪੁੱਤਰ ਤੇ ਪੋਤਾ ਸੀ, ਦੋਨਾਂ ਨੂੰ ਬੂਹੇ ਤੋਂ ਬਾਹਰ ਤੋਰਿਆ। ਕਿੰਨੀ ਦੇਰ ਤੱਕ ਮਾਈ ਵਹਿੰਦੀ ਰਹੀ ਆਪਣੇ ਪੁੱਤਰ ਦੀ ਪਿੱਠ, ਆਪਣੇ ਪੋਤੇ ਦੀ ਪਿੱਠ। ਕਹਿੰਦੇ ਨੇ ਸਾਰੇ ਰਾਹ ਵਿੱਚ ਭਾਈ ਸਾਹਿਬ ਭਾਈ ਕੇਹਰ ਸਿੰਘ ਦੀ ਉਂਗਲ ਪਕੜ ਕੇ ਗਿਆ। ਬੱਚਾ ਰਾਹ ਵਿੱਚ ਹੱਸਦਾ ਖੇਡਦਾ ਸ਼ਬਦ ਸੁਣਾਉਂਦਾ ਗਿਆ, ਕਿਤੇ ਵੀ ਨਹੀਂ ਕਿਹਾ ਬਾਪੂ ਮੈਨੂੰ ਤੰਘਾੜੇ ਚਾੜ ਲੈ। ਧਿਆਨ ਦਿਆ ਜੇ ਇੱਧਰ ਭਾਈ ਲਛਮਣ ਸਿੰਘ ਸ਼ਾਮ ਨੂੰ ਇਸ਼ਨਾਨ ਕੀਤਾ ਤੇ ਕਹਿੰਦੇ ਨੇ ਭਾਈ ਮੰਗਲ ਸਿੰਘ ਨਾਲ ਤੁਰੇ, ਆਪਣੀ ਘਰ ਵਾਲੀ ਉਹਦਾ ਨਾਮ ਸੀ ਬੀਬੀ ਇੰਦਰ ਕੌਰ, ਉਹ ਵੀ ਨਾਲ ਆਈ ਘਰ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਵਰੂਪ ਸੀ। ਦੇਗ ਬਣਾ ਕੇ ਅਰਦਾਸ ਕੀਤੀ, ਹੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਮੈਂ ਤੇਰੇ ਦਰਬਾਰ ਤਰਨ ਤਾਰਨ ਇੱਕ ਅਰਦਾਸ ਕਰਕੇ ਆਇਆ, ਮੇਰੀ ਕੀਤੀ ਅਰਦਾਸ ਨੂੰ ਭਾਗ ਲਾਈ।
मैं अपने खून नाल तेरे घर विच हाथ नहीं चुकना, पर महंत दी बेदबी दा जेड़ा कलंक ओ धोना है। तेरा घर आजाद होवे, जिथे मर्दानी दी रबाब वजीए उथे बाबा जी तेरे कीर्तन दियां धुनां उठन। ते अरदास करके जदो हुक्मनामा लिया ते बचन आया सुही महला चौथा, कोई आन मिलावे मेरा प्रीतम प्यारा हूं तिस पै आप विचाई। देखियो कदी गुरु जी बोल के दस दे पए ने भाई लक्ष्मण सिंह, जे तेरी भावना कोई आन मिलावे मेरा प्रीतम प्यारा हूं तिस पै आप विचाई। दर्शन हर देखण कै दाई, कृपा करे ता सतगुर मिले हर हर नाम त्याई। लक्ष्मण सिंह ए परवाणी के जे सुख दे ता तुझे अरादी दुख भी तुझे त्याई, जे भुख दे ता इती राजा दुख भी सुख बनाई। लक्ष्मण सिंह के तन मन काट काट सब अर्पी, विच अग्नि आप जलाई। अखां भर के कहिंदा मैनू ए भी स्वीकार है के तन मन काट काट सब अर्पी, विच अग्नि आप जलाई। पखा फेरी पानी धोवा जो देवे सो खाई। अखीर ते कहिंदा बाबा करी कृपा, नानक गरीब टह पया द्वारा हर मेल लिहो वडियाई। मेनू गरीब नू अपने चरणा नाल जोड़ ली। गुरमुखो ए मरजीवड़ा शमा तो कुर्बान खोन वाला परवाना घरों तुरिया है, जिनू तवारीख लैंदी दुनिया तक याद करदी रहेगी। आए रात नू तुरे, रस्ते विच एक पिंड तो होर सिंह रलने सन, ओदा नाम सी निजामपुर देवा सिंह वाला। भाई साहब भाई लक्ष्मण सिंह उस पिंड विच गुरुद्वारे जथा गया। किसी दे घर जथे नू कहिंदे ने आओ अज तुसी नाल नवे रले हो, गुरु ग्रंथ साहब दे चरणा विच नमस्कार करके फिर हुक्म लै लिये। प्यारियो इथे जदो नाल साथी होर रले हुक्मनामा लिया ते कियो जिहा करिश्मा है गुरु ग्रंथ साहब दी बाणी, फिर ओही हुक्म आ गया के प्यारियो तन मन काट काट सब अर्पी विच अग्नि आप जलाई। तुर पिया जथा, इधर ए पहुंच गए ते दूजे पासे जेड़े जथे रोके सन भाई दलीप सिंह, ओ ननकाणा साहब दे नेड़े आ गए। झब्बर नू रोक दिता सी, बूटा सिंह नू रोक दिता सी। कह लगे आके कहिंदे ने मैं लक्ष्मण सिंह दा जथा लब के रोकना। भाई साहब ने जिथे कहा सी भी चंद्र कोट दी चाल ते असी जथे दो मिलांगे, ते भाई लक्ष्मण सिंह कहिंदे ने उधर जांदिया समां फासला थोड़ा ज्यादा दुराडा, आपां इथे रोकने आ। दो आदमियां नू कहा तुसी जथे नू चंद्र कोट तो इथे लै आओ। जदों उधर भाई दलीप सिंह सारी रात लभदे रहे, भाई लक्ष्मण सिंह दा जथा नहीं लभा। गुरमुखो उस वेले किहो जिहा जज्बा सी गुरमुखां विच, कहिंदे ने इथे ननकाणा साहिब कारखाने दे मालक सन भाई उत्तम सिंह, ओह बड़े पंथ दर्दी सन। भाई दलीप सिंह लभदे रहे, लभिया नहीं भाई लक्ष्मण सिंह नू जथा, ओहदा जथा ते भाई लक्ष्मण सिंह दे आदमी लभण आए जथा हुंदा ते मिलदा। वापस जा के कहिंदे ने भाई लक्ष्मण सिंह जी जथा लभा नहीं। इधर दलीप सिंह कारखाने विच आ के भाई बरियाम सिंह सन जेड़े सुईए सन अपने सिखां दे, उहनां नू कहिंदे ने भी आ चिट्ठी पकड़, जे लक्ष्मण सिंह होरी किते मिल जाण ते चिट्ठी दिखा के उहनां नू रोकी। कहिंदा बल तां रोके होणे ने। इधर भाई लक्ष्मण सिंह गुरमुखो तुरे ने ननकाणा साहिब वल तुरदिआं अखीर दी अरदास कीती। जदों पहुंचे नेड़े ते भाई साहिब भाई टहल सिंह जेड़े सन उहनां दी जेब विच 18 रुपये सन। भाई इंदर सिंह, भाई मंगल सिंह कृपाण बहादुर, भाई लक्ष्मण सिंह दी नूं ते 5-6 बीबियां होर सन। 18 रुपये कढ के भाई टहल सिंह ने दिते। कहन लगा भैणों एक काम करियो, शहीद असी हो जाणा, गुरु नानक साहिब दी साडे ते खुशी है, आ 18 रुपया नाल अखंड पाठ साहिब जरूर करा दिया है। जे विचो 18 रुपये दिते, बीबियां तंबू साहिब वल चलिया गईयां। भाई लक्ष्मण सिंह जदों गुरु घर दे नेड़े गए ते इस तो पहला जड़ी रात लंघी है, महंत नूं नहीं सी पता भी जथे आउणे ने। महंत लाहौर जाण नूं तैयार सी, इस चंद्रे ने 2-3 मकान बनाए सन ऐशो इशरत लई। कहिंदे ने जदों महंत गड्डी विच बैठा है ते एक मुसलमान मराशन ने शब्द वरते सन, कहिंदी है मंता किधर जाना पे है, आ नीलियां पग्गां वाले आ गए नहीं कब्जा करन वास्ते। महंत ने तुरदी गड्डी विचों छाल मारी ते तेल दे पीपे, सुकियां लकड़ां, शराब दे बोतला, ड्रम ते असला सारा लै आंदा ते अपने साथियां नूं कहा, सजणो जदों अंदर आउण उदों कुछ नहीं कहना, अंदर वड़न मत्था टेकण पहलां तां लक्ष्मण सिंह नूं लिया जे जिन्हें अत चुकी होई। कहिंदा पर इक्को दम मारना नहीं, गोली मार के करिया जे फटड़,
ਤੇ ਜਦੋਂ ਫੱਟੜ ਹੋ ਜਾਣ ਤੇ ਰੱਖ ਕੇ ਲੱਕੜ ਉੱਤੇ ਟੋਕਿਆਂ ਨਾਲ ਉਹਨਾਂ ਦੇ ਛੋਟੇ ਛੋਟੇ ਟੁਕੜੇ ਕਰਿਆ ਜੇ ਤੇ ਹੋਇਆ ਇਹ ਕੁਛ ਹੀ ਐਵੇਂ ਨਹੀਂ। ਕਹਿੰਦੇ ਨੇ ਇੱਧਰ ਭਾਈ ਲਕਸ਼ਮਣ ਸਿੰਘ ਹੋਰਾਂ ਤਿਆਰੀ ਕੀਤੀ, ਅੰਦਰ ਪ੍ਰਵੇਸ਼ ਕਰਨਾ ਸੀ, 5:44 ਤੇ ਦਸ਼ ਜਥਾ ਅੰਦਰ ਗਿਆ। ਉਸ ਤੋਂ ਪਹਿਲਾਂ ਚਿੱਠੀ ਮਿਲ ਗਈ ਪੰਥ ਦੀ, ਭਾਈ ਵਰਿਆਮ ਸਿੰਘ ਨੇ ਕਿਹਾ ਰੋਕਿਆ ਵੀ ਆ ਚਿੱਠੀ ਦਿੱਤੀ ਹੈ ਦਲੀਪ ਸਿੰਘ ਨੇ, ਤੁਸੀਂ ਰੁਕ ਜਾਓ। ਭਾਈ ਲਕਸ਼ਮਣ ਸਿੰਘ ਥੋੜੇ ਜੇ ਵਿਚਾਰਨ ਲੱਗੇ ਤੇ ਭਾਈ ਤਹਿਲ ਸਿੰਘ ਕਹਿੰਦਾ ਭਾਈ ਸਾਹਿਬ ਜੀ, ਹੁਕਮਨਾਮਾ ਲੈ ਕੇ ਆਏ ਸਾਂ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ ਏ, ਆਪ ਜਲਾਈ ਆਪ ਤੁਰ ਕੇ ਆਏ ਆ, ਹੁਣ ਕਿਉਂ ਸੋਚਣਾ ਹੋਇਆ। ਭਾਈ ਸਾਹਿਬ ਨੇ ਜਕਾਰਾ ਛੱਡਿਆ ਤੇ ਜਥਾ ਅੰਦਰ ਨੂੰ ਚੱਲ ਪਏ। ਜਦੋਂ 5:44 ਤੇ ਅੰਦਰ ਜਥਾ ਪ੍ਰਵੇਸ਼ ਕੀਤਾ, ਮਹੰਤ ਦੇ ਗੁੰਡੇ ਸ਼ਰਾਬ ਵਿਚ ਤੁੱਤ ਸਨ, ਬੰਦੂਕਾਂ ਉਹਨਾਂ ਦੇ ਹੱਥ ਵਿਚ, ਕਈਆਂ ਦੇ ਨਾਂ ਵੀ ਦਿੱਤੇ ਨੇ, ਦਸਾਂ ਨੰਬਰੀਆਂ ਦੇ ਰਾਂਝਾ, ਰਿਆਣਾ, ਲੱਦੂ ਆਦਿਕ। ਕਹਿੰਦੇ ਨੇ ਬੰਦੂਕਾਂ ਇਹਨਾਂ ਭਰੀਆਂ, ਕੁਝ ਰਾਤ ਨੂੰ ਆ ਟੋਕੇ, ਕੁਹਾੜੀਆਂ, ਛਵੀਆਂ, ਬਰਸ਼ੇ, ਤਲਵਾਰਾਂ ਤਿੱਖੀਆਂ ਕਰਦੇ ਰਹੇ। ਸਭ ਤੋਂ ਪਹਿਲਾਂ ਕਹਿੰਦੇ ਨੇ ਆਪਾਂ ਵਾਰ ਨਹੀਂ ਕਰਨਾ, ਕਿਸੇ ਤੇ ਹੱਥ ਨਹੀਂ ਚੁੱਕਣਾ, ਆਪਣੇ ਗੁਰਸਿੱਖ ਜਥਾ ਕਹਿੰਦਾ। ਭਾਈ ਲਕਸ਼ਮਣ ਸਿੰਘ ਦੀ ਡਿਊਟੀ ਲੱਗੀ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੋਗੇ, ਆਸਾ ਦੀਵਾਰ ਦਾ ਪਾਠ ਕਰੋਗੇ। ਭਾਈ ਤਹਿਲ ਸਿੰਘ ਦੀ ਡਿਊਟੀ ਲੱਗੀ, ਤੁਸੀਂ ਬਾਹਰ ਦਰਵਾਜ਼ੇ ਵਿਚ ਖਲੋਵੋਗੇ। ਜਿਹੜੇ ਜਥੇ ਦੇ ਗਏ ਸਨ ਉਹਨਾਂ ਦੀ ਡਿਊਟੀ ਲੱਗੀ, ਤੁਸੀਂ ਨੇਤਰ ਬੰਦ ਕਰਕੇ ਪਾਠ ਸਰਵਣ ਕਰੋਗੇ। ਪਹਿਲਾਂ ਨੇਮ ਨਿਭਾਵਾਂਗੇ, ਫਿਰ ਆਪਾਂ ਦੂਜੀ ਸਾਰੀ ਸੇਵਾ ਸੰਭਾਲਣੀ। ਜਥਾ ਅੰਦਰ ਗਿਆ, ਭਾਈ ਸਾਹਿਬ ਭਾਈ ਲਕਸ਼ਮਣ ਸਿੰਘ ਜੀ ਨੇ ਕੀਤੀ ਨਮਸਕਾਰ, ਅੱਖਾਂ ਭਰ ਰਹੀਆਂ, ਸਤਿਗੁਰੂ ਕਈ ਸਾਲਾਂ ਤੋਂ ਬਾਅਦ ਅੱਜ ਮੱਥਾ ਟੇਕਣ ਆਇਆ ਹਾਂ, ਤੇਰਾ ਕੋਟਾਨ ਕੋਟ ਸ਼ੁਕਰ ਮੇਰੇ ਗੁਰੂ ਨਾਨਕ ਸਾਹਿਬ। ਮੱਥਾ ਟੇਕ ਕੇ ਬੈਠ ਗਏ ਤਾਬਿਆ, ਜਦੋਂ ਗੁਰੂ ਜੀ ਦੇ ਹਜ਼ੂਰੀ ਬੈਠੇ, ਭਾਈ ਤਹਿਲ ਸਿੰਘ ਬਾਹਰ ਖਲੋਤੇ, ਪਹਿਲੀ ਗੋਲੀ ਭਾਈ ਤਹਿਲ ਸਿੰਘ ਦੇ ਸੀਨੇ ਵਿਚ ਵੱਜੀ ਸੀ। ਮਹੰਤ ਆਪ ਘੋੜੇ ਤੇ ਸਵਾਰ ਹੋ ਕੇ ਆਇਆ, ਮੂੰਹ ਬੰਨਿਆ ਉਹਨੇ, ਪਹਿਲੀ ਗੋਲੀ ਵੱਜੀ ਭਾਈ ਤਹਿਲ ਸਿੰਘ ਨੂੰ ਛਾਤੀ ਵਿਚ ਗੋਲੀ ਵੱਜੀ, ਤੇ ਜਦੋਂ ਡਿੱਗਾ ਤੇ ਇੰਨੀ ਦੇਰ ਨੂੰ ਤਿੱਖੇ ਟੋਕਿਆਂ ਛਵੀਆਂ ਵਾਲੇ ਦੌੜੇ, ਜਿਹੜੇ ਲੱਕੜਾਂ ਦੇ ਮੁੱਢ ਰੱਖੇ ਸਨ ਨਾ, ਭਾਈ ਸਾਹਿਬ ਦੇ ਅਜੇ ਅੰਦਰੋਂ ਸਵਾਸ ਨਹੀਂ ਪੂਰੇ ਹੋਏ, ਗੁਰਮਖੋ ਸਹਿਕ ਦੇ ਨੂੰ ਲੱਕੜ ਦੀ ਮੁੱਢ ਤੇ ਰੱਖ ਕੇ ਟੁਕਣਾ ਸ਼ੁਰੂ ਕਰ ਦਿੱਤਾ। ਕੋਈ ਹੱਥਾਂ ਨੂੰ ਟੁੱਕਣ ਲੱਗ ਪਿਆ, ਕੋਈ ਪੈਰਾਂ ਨੂੰ ਟੁੱਕਣ ਲੱਗ ਪਿਆ। ਜਿੰਨੀ ਕੁ ਦੇਰ ਤੱਕ ਸੁਰਤ ਸੀ, ਅੰਦਰੋਂ ਕੇਵਲ ਗੁਰੂ ਦੀ ਆਵਾਜ਼ ਆਉਂਦੀ ਰਹੀ, ਖਾਏ ਜਾਂ ਸੀ ਨਹੀਂ। ਭਾਈ ਸਾਹਿਬ ਭਾਈ ਤਹਿਲ ਸਿੰਘ ਦੇ ਟੁਕੜੇ ਕੀਤੇ, ਅਗਾਂਹ ਉੱਤਰ ਕੇ ਜਦੋਂ ਅੰਦਰ ਗਏ ਤੇ ਦੂਸਰੀ ਗੋਲੀਆਂ ਦੀ ਬਾਛੜ ਭਾਈ ਸਾਹਿਬ ਭਾਈ ਲਕਸ਼ਮਣ ਸਿੰਘ ਤੇ ਕੀਤੀ। ਜਦੋਂ ਗੋਲੀਆਂ ਚੱਲੀਆਂ ਤੇ ਕੁਝ ਸਵਰੂਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੱਗੀਆਂ, ਭਾਈ ਲਕਸ਼ਮਣ ਸਿੰਘ ਨੇ ਕੁੱਟ ਕੇ ਉੱਤੋਂ ਜਫਾ ਜਿਵੇਂ ਪਾਈਦਾ ਆਪਣੇ ਸਰੀਰ ਨਾਲ ਗੁਰੂ ਦੇਵ ਜੀ ਦੇ ਪਵਿੱਤਰ ਸਵਰੂਪ ਨੂੰ ਢੱਕ ਲਿਆ। ਮੇਰੇ ਦਾਤਿਆ, ਮੇਰਾ ਤਨ ਛਲਨੀ ਹੋ ਜਾਏ, ਜਿਵੇਂ ਸਾਹਿਬ ਕਹਿੰਦੇ ਨੇ ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ ਦੋ ਕੁੱਲ ਜੈ। ਕਹਿੰਦੇ ਨੇ ਉਸੇ ਵਕਤ ਕਿਹਾ, ਦਾਤਾ ਮੇਰਾ ਤਨ ਛਲਨੀ ਹੋ ਜਾਏ ਪਰ ਤੈਨੂੰ ਗੋਲੀ ਨਾ ਲੱਗੇ। ਕਹਿੰਦੇ ਨੇ ਭਾਈ ਸਾਹਿਬ ਭਾਈ ਲਕਸ਼ਮਣ ਸਿੰਘ ਉਹਨਾਂ ਨੂੰ ਛਲਨੀ ਛਲਨੀ ਕੀਤਾ, ਇੱਕੋ ਦਮ ਫਿਰ ਉਹ ਧੁੱਤ ਹੋਏ ਸ਼ਰਾਬ ਵਿਚ ਆਏ, ਗੋਲੀਆਂ ਦੀ ਬਾਛੜ ਕਰਕੇ ਪਕੜ ਕੇ ਇੱਕ ਇੱਕ ਦੇ ਟੁਕੜੇ ਕਰਨ ਲੱਗੇ। ਤੇ ਜਿਹੜਾ ਬੱਚਾ ਸੀ ਨਾ, ਇਹਨੂੰ ਇੱਕ ਸਿਆੜੇ ਨੇ, ਅਲਮਾਰੀ ਬਣੀ ਸੀ ਚੌਖੰਡੀ ਵਿਚ, ਬਜ਼ੁਰਗਾਂ ਨੇ ਉਹ ਥਾਂ ਸਾਡਿਆਂ ਨੇ ਦੇਖੇ, ਆਹ ਵਿਚੋਂ ਵੀ ਕਈ ਬੈਠੇ ਹੋਣਗੇ ਜਿਨ੍ਹਾਂ ਦਰਸ਼ਨ ਕੀਤੇ ਨੇ। ਉਸ ਭਾਈ ਦਰਬਾਰਾ ਸਿੰਘ ਨੂੰ ਉਸ ਅਲਮਾਰੀ ਵਿਚ ਡੱਕ ਦਿੱਤਾ, ਵਿਚੋਂ ਜਾਲੀ ਸੀ ਰਾਹ ਨਿਕਲ ਸਵਾਸ ਆਉਂਦੇ ਸਨ। ਕਹਿੰਦੇ ਨੇ ਪਹਿਲਾਂ ਟੁਕੜੇ ਕੀਤੇ, ਫਿਰ ਸਹਿਕਦਿਆਂ ਦੇ ਉੱਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ, ਲੱਕੜਾਂ ਇਕੱਠੀਆਂ ਕੀਤੀਆਂ। ਜਦੋਂ ਅੱਗ ਲਾਈ, ਉਸ ਵੇਲੇ ਦਿਨ ਦਾ ਚੜਾ ਬਹੁਤ ਹੋ ਗਿਆ। ਮਹੰਤ ਕਹਿੰਦਾ, ਹੁਣ ਇੱਕ ਕੰਮ ਕਰੋ, ਟੁਕੜੇ ਸਮੇਟੋ ਤੇ ਫਟਾਫਟ ਇਹਨਾਂ ਨੂੰ ਅੱਗ ਲਾ ਕੇ ਫੂਕ ਦਿਓ। ਸਿੱਖਾਂ ਗੁਰੂ ਕੇ ਸਿੱਖਾਂ ਦੀਆਂ ਕਿਰਪਾਨਾਂ, ਗਾਤਰੇ, ਕੰਘੇ, ਕੇਸ ਚਾਰ ਚੁਫੇਰੇ ਜ਼ਮੀਨ ਤੇ ਡਿੱਗੇ ਪਏ। ਜਦੋਂ ਇਹ ਕਹਿੰਦੇ ਨੇ, ਜਿਸ ਅਸਥਾਨ ਤੇ ਚਰਨ ਧੋ ਕੇ ਸੰਗਤ ਜਾਂਦੀ ਸੀ ਨਾ ਚੁਬੱਚੇ ਵਿਚ, ਉਹ ਭਾਈ ਨਰਾਇਣ ਸਿੰਘ ਨੇ ਲਿਖਿਆ ਜੀ, ਗੁਰਮੁਖੋ ਉਹ ਚੁਬੱਚਾ 16 ਇੰਚ ਡੂੰਘਾ ਸੀ ਤੇ 14 ਇੰਚ ਚੌੜਾ ਸੀ, ਉਹ ਚੁਬੱਚਾ ਜਿਹਦੇ ਵਿਚ ਚਰਨ ਧੋਂਦੇ ਸਨ। ਕਹਿੰਦੇ ਨੇ ਉਸ ਚੁਬੱਚੇ ਵਿਚੋਂ ਖੂਨ ਜਿਹੜਾ ਭਰ ਕੇ ਇਸ ਤਰ੍ਹਾਂ ਉੱਤੇ ਤਰ ਕੇ ਨਿਕਲਦਾ ਸੀ ਜਿਵੇਂ ਪਰਨਾਲਾ ਮੀਂਹ ਦਾ ਕਿਤੇ ਚੱਲਦਾ ਹੋਵੇ। ਇਹਦਾ ਹਿਸਾਬ ਲਾ ਲਓ ਕਿੰਨੇ ਕੁ ਸਿੱਖਾਂ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ। ਇੱਧਰ ਜਦੋਂ ਇਹਨੇ ਸਫਾਈ ਕਰਾਉਣੀ ਸ਼ੁਰੂ ਕੀਤੀ, ਟੁਕੜੇ ਟੁਕੜੇ ਕਰ ਦਿੱਤੇ, ਤੇ ਜਦੋਂ ਸਫਾਈ ਪੈ ਕਰਾਉਣ ਤੇ ਅਲਮਾਰੀ ਵਿੱਚੋਂ ਆਵਾਜ਼ ਆਈ ਕਿ ਬਾਪੂ, ਦਾਦੀ ਨੇ ਸਾਨੂੰ ਦੋਨਾਂ ਨੂੰ ਪਿਆਰ ਦੇ ਕੇ ਤੋਰਿਆ ਸੀ ਸ਼ਹੀਦ ਹੋਣ ਲਈ,
ਮੈਂ ਵੀ ਸ਼ਹੀਦ ਹੋਣਾ। ਕਹਿੰਦੇ ਨੇ ਸਫਾਈ ਕਰਨ ਵਾਲੇ ਡਰ ਗਏ। ਇੱਕ ਕਹਿੰਦਾ ਉਹ ਬਲਾ ਜੇ ਅੰਦਰ ਕੋਈ ਤੇ ਉਹ ਲੱਦੂ ਛੀ ਇੱਕ ਬਦਮਾਸ਼ ਉਹਨੇ ਬੁਬਲੀ ਮਾਰੀ। ਕਹਿੰਦਾ ਇੱਥੇ ਲਕਸ਼ਮਣ ਸਿੰਘ ਵਰਗੀਆਂ ਬਲਾਵਾਂ ਝਟਕਾ ਦਿੱਤੀਆਂ ਨੇ, ਕਿਹੜੀ ਬਲਾ ਹੈ। ਕਹਿੰਦੇ ਨੇ ਜਦੋਂ ਅਲਮਾਰੀ ਖੋਲੀ ਬੱਚਾ ਨਿਕਲਿਆ, ਇੱਕੋ ਦਮ ਕਕਿਆ ਕਿ ਉਹ ਬਦਮਾਸ਼ ਦੇ ਗਲੇ ਨੂੰ ਪੈ ਗਿਆ। ਕਹਿੰਦਾ ਮੈਨੂੰ ਇਸ ਤਰ੍ਹਾਂ ਨਾ ਮਾਰਿਓ, ਮੈਨੂੰ ਉਸ ਤਰ੍ਹਾਂ ਮਾਰਿਓ ਜਿਵੇਂ ਮੇਰੇ ਬਾਪੂ ਨੂੰ ਸ਼ਹੀਦ ਕੀਤਾ। ਸੱਚ ਅਸੀਂ ਇਕੱਠਾ ਇਸ਼ਨਾਨ ਕੀਤਾ, ਇਕੱਠੇ ਆਏ ਹਾਂ। ਕਹਿੰਦੇ ਨੇ ਉਧਰ ਚਿਖਾ ਬਲੇ ਪਈ, ਅੱਧ ਸੜੇ ਸਰੀਰ ਪਏ, ਉਧਰ ਇਸ ਬੱਚੇ ਨੂੰ ਦੋ ਟੁਕੜੇ ਕਰਕੇ ਇੱਕੋ ਦਮ ਸਹਿਕ ਦੇਖੋ, ਇਹਨੂੰ ਬਲ ਦੀ ਕੋਈ ਚਿਖਾ ਦੇ ਵਿੱਚ ਸੱਦ ਦਿੱਤਾ। ਭਾਈ ਸਾਹਿਬ ਭਾਈ ਕੇਰ ਸਿੰਘ ਦਾ ਪੁੱਤਰ ਦਰਬਾਰਾ ਸਿੰਘ ਉਹ ਵੀ ਸ਼ਹੀਦ ਹੋ ਗਿਆ। ਇੱਧਰ ਗੋਲੀ ਚੱਲਦੀ ਪਈ ਸੀ ਤੇ ਜਿਹੜਾ ਸੱਜਣ ਭਾਈ ਵਰਿਆਮ ਸਿੰਘ ਚਿੱਠੀ ਲੈ ਕੇ ਆਇਆ ਸੀ, ਉਹਨੇ ਭਾਈ ਦਲੀਪ ਸਿੰਘ ਨੂੰ ਕਿਹਾ, ਸੱਜਣਾ ਤੂੰ ਪੰਥ ਨੂੰ ਕੀ ਮੂੰਹ ਦਿਖਾਏਗਾ, ਸਿੱਖ ਤਾਂ ਅੰਦਰ ਗਏ, ਉੱਥੇ ਤਾਂ ਗੋਲੀ ਚੱਲਦੀ ਪਈ। ਭਾਈ ਦਲੀਪ ਸਿੰਘ ਪਿਛਾਣੀ ਭੱਜਿਆ, ਵਾਹ ਮਰਜੀਵੜਿਆ, ਜੇ ਛਾਤੀ ਠੋਕ ਕੇ ਕਿਹਾ ਸੀ ਮੈਂ ਰੋਕਾਂਗਾ, ਮੈਂ ਪੰਥ ਨੂੰ ਜਵਾਬ ਦਿਆਂਗਾ, ਨੰਗੇ ਪੈਰੀ ਦੌੜਿਆ, ਮਹੰਤ ਨੂੰ ਵਾਸਤਾ ਪੈ ਕੇ ਕਿਹਾ, ਕਹਿਣ ਲੱਗੇ ਜ਼ੁਲਮ ਨਾ ਕਰ ਬਾਜ ਆ। ਮਹੰਤ ਨੇ ਗੋਲੀ ਮਾਰ ਕੇ ਭਾਈ ਦਲੀਪ ਸਿੰਘ ਦਾ ਸੀਨਾ ਬਿੰਨ ਦਿੱਤਾ ਤੇ ਕੋਲ ਭੱਠੀ ਸੀ, ਅੱਗ ਬਲਦੀ ਸੀ, ਆਵਾ ਸੀ ਤੇ ਭਾਈ ਸਾਹਿਬ ਸਹਿਕ ਦੇ ਨੂੰ ਜਿਉਂਦੇ ਭਾਈ ਦਲੀਪ ਸਿੰਘ ਸਾਹੋਵਾਲ ਨੂੰ ਉਸ ਭੱਠੀ ਵਿੱਚ ਸੱਦ ਦਿੱਤਾ। ਕੁਝ ਹੋਰ ਨਾਲ ਸਨ ਉਹਨਾਂ ਨੂੰ ਭੱਠੀ ਵੀ ਸੱਟਿਆ। ਇੱਧਰ ਜਦੋਂ ਪਤਾ ਲੱਗਾ ਭਾਈ ਉੱਤਮ ਸਿੰਘ ਕਾਰਖਾਨੇ ਵਾਲੇ ਨੇ ਤਾਰਾਂ ਪਾ ਦਿੱਤੀਆਂ, ਸਾਰਾ ਸਿੱਖ ਜਗਤ ਕੁਰਲਾ ਉੱਠਿਆ। ਕਰਤਾਰ ਸਿੰਘ ਝੱਬਰ ਨੂੰ ਖਬਰ ਗਈ, ਮਹੰਤ ਜਿਹੜਾ ਇੱਕੋ ਦਮ ਅੱਧ ਸੜੀਆਂ ਲਾਸ਼ਾਂ ਛੱਡ ਕੇ ਦੌੜਿਆ, ਜਿੰਨੇ ਕੁਛ ਮਾਸ ਦੇ ਟੁਕੜੇ ਸਨ ਉਹ ਸਾੜ ਦਿੱਤੇ। ਕਹਿੰਦੇ ਨੇ ਉਧਰ ਖਬਰ ਗਈ ਝੱਬਰ ਕਿ ਭਾਈ ਲਕਸ਼ਮਣ ਸਿੰਘ ਦਾ ਜਥਾ ਸ਼ਹੀਦ ਕਰ ਦਿੱਤਾ ਗਿਆ। ਕਰਤਾਰ ਸਿੰਘ ਝੱਬਰ ਨੇ ਪੂਰੇ ਇਲਾਕੇ ਵਿੱਚ ਪੱਲੂ ਫੇਰਿਆ, ਕਹਿੰਦਾ ਜਿਹਦੇ ਘਰ ਕੋਈ ਗੰਡਾਸਾ, ਕੋਈ ਕਿਰਪਾਨ, ਬੰਦੂਕ, ਨੇਜਾ, ਜੋ ਕੁਝ ਹੈ, ਜਿਹਦੇ ਅੰਦਰ ਗੁਰੂ ਨਾਨਕ ਦਾ ਖੂਨ ਹੈ ਨਾ, ਕਲਗੀ ਵਾਲੇ ਦਾ ਪੁੱਤਰ ਏ, ਘਰ ਛੇਤੀ ਜੀ ਆਓ। ਕਹਿੰਦੇ ਨੇ 2200 ਮਰਜੀਵੜਾ ਘਰ ਘਰ ਵਿੱਚੋਂ ਤਿਆਰ ਹੋ ਗਿਆ ਸੀ, ਨਨਕਾਣਾ ਸਾਹਿਬ ਪਹੁੰਚੇ। ਸਰਦਾਰ ਕਰਤਾਰ ਸਿੰਘ ਝੱਬਰ ਨੇ ਆਪ ਅੱਗੇ ਸਵਾਰ ਹੋ ਕੇ 2200 ਦੇ 200 ਦੇ 11 ਜਥੇ ਬਣਾਏ, ਆਪ ਅੱਗੇ ਤੁਰਿਆ। ਇੱਧਰ ਸਰਦਾਰ ਸਰਕਾਰੀ ਵਕੀਲ ਸਰਦਾਰ ਬਹਾਦਰ ਮਹਿਤਾਬ ਸਿੰਘ, ਭਾਈ ਜੋਧ ਸਿੰਘ ਤੇ ਦੂਸਰੇ ਪਾਸੇ ਮਿਸਟਰ ਕਿੰਗ, ਇਹ ਅੰਗਰੇਜ਼ ਸਾਰੇ ਪਹੁੰਚੇ। ਗੋਰਾ ਗੋਰਾ ਫੌਜ ਲਾ ਤੀ, ਮੰਤ ਕਰ ਦਿੱਤਾ ਇਹਨਾਂ ਨੇ। ਤੇ ਜਦੋਂ ਕਰਤਾਰ ਸਿੰਘ ਝੱਬਰ ਨੇੜੇ ਗਿਆ ਤੇ ਰੋਕ ਦਿੱਤਾ ਤੇ ਕਹਿਣ ਲੱਗੇ, ਸਰਦਾਰ ਬਹਾਦਰ ਮਹਿਤਾਬ ਸਿੰਘ ਵਕੀਲ ਅੱਖਾਂ ਭਰ ਕੇ ਕਹਿੰਦਾ ਕਿ ਝੱਬਰ ਸਾਹਿਬ ਰੁਕ ਜਾਓ, ਅੱਗੇ ਗੋਲੀਆਂ ਚੱਲਦੀਆਂ ਪਈਆਂ ਨੇ। ਝੱਬਰ ਨੇ ਕਿਹਾ, ਕਹਿਣ ਲੱਗਾ, ਇਹ ਵਕਾਲਤ ਹੁਣ ਜਾ ਕੇ ਅੰਗਰੇਜ਼ਾਂ ਦੀ ਕਚਹਿਰੀ ਵਿੱਚ ਕਰੀ, ਹੁਣ ਤਾਂ ਬਸ ਇੱਕੋ ਧਾਰ ਕੇ ਆਇਆ, ਜਾਂ ਮਰਾਂਗੇ ਜਾਂ ਮਾਰਾਂਗੇ। ਇੰਨੀ ਗੱਲ ਕਹੀ ਅੱਗੇ ਤੁਰਿਆ ਅੰਗਰੇਜ਼ ਆਇਆ, ਕਹਿੰਦਾ ਝੱਬਰ ਬੰਦੂਕਾਂ ਦੇ ਮੂੰਹ ਤੇਰੇ ਵੱਲ ਨੇ। ਕਹਿੰਦਾ ਅਫਸੋਸ, ਜੇ ਇਨਸਾਫ ਕਰਦਾ ਤੇ ਬੰਦੂਕਾਂ ਦੇ ਮੂੰਹ ਮਹੰਤ ਵੱਲ ਹੁੰਦੇ, ਪਰ ਕਿਉਂ ਜਿਹਾ ਕਠੋਰ ਏ, ਸਾਡੇ ਮਰੇ ਤੇ ਸਾਡੇ ਵਾਲੀ ਬੰਦੂਕਾਂ ਦੇ ਮੂੰਹ। ਕਹਿਣ ਲੱਗਾ ਮੈਂ ਅੰਦਰ ਜਾਵਾਂਗਾ। ਕਹਿੰਦੇ ਉਸ ਵੇਲੇ ਇਹਨੇ ਕਿਹਾ, ਤੂੰ ਇੱਕ ਰਾਤ ਰੁਕ, ਇੱਕ ਸ਼ਬਦ ਕਹਿ, ਇੱਕ ਰਾਤ ਰੁਕ ਦੇ। ਸਰਕਾਰ ਦੀ ਨੀਤੀ ਸੀ ਵੀ ਸਭ ਕੁਝ ਸਮੇਟ ਦਿਆਂਗੇ, ਜਿਵੇਂ ਆ 84 ਵਿੱਚ ਹੋਇਆ, ਕੀ ਨਹੀਂ ਕੀਤਾ ਹਕੂਮਤ ਨੇ। ਅੱਜ ਭਾਵੇਂ ਜਿੰਨਾ ਮਰਜ਼ੀ ਕੋਈ ਕਹੀ ਜਾਏ, ਇਹਨੂੰ ਭੁੱਲ ਜਾਓ, ਇਹ ਵਿਸਰ ਜਾਏ, ਜਿੰਨੀ ਦੇਰ ਤੱਕ ਸਿੱਖ ਦਾ ਬੱਚਾ ਰਹੇਗਾ 84 ਦਾ ਕਤਲੇਆਮ ਭੁੱਲੇਗਾ ਨਹੀਂ। ਚੇਤੇ ਰੱਖਿਓ, ਭੁੱਲ ਸਕਦੇ ਹੀ ਨਹੀਂ। ਤੇ ਜੇ ਚਾਹੀਏ ਕਿ 84 ਦਾ ਇਨਸਾਫ, ਸੁਰਜੀਤ ਪਾਤਰ ਨੇ ਇੱਕ ਕਵਿਤਾ ਲਿਖੀ ਸੀ, ਉਹ ਕਹਿੰਦਾ ਕਿ ਕੀ ਇਹ ਇਨਸਾਫ ਹੋਮੇ ਦੇ ਪੁੱਤ ਕਰਨਗੇ, ਕੀ ਆਸ ਕਰਨੇ ਆ ਉਸ ਤੋਂ, ਕੀ ਇਹ ਇਨਸਾਫ ਹੋਮੇ ਦੇ ਪੁੱਤ ਕਰਨਗੇ, ਕੀ ਇਹ ਪੱਥਰ ਦੇ ਬੁੱਤ ਕਰਨਗੇ, ਸੂਲੀ ਤੇ ਜੋ ਚੜੇ ਨੇ ਉਹ ਉਤਰਨੇ ਨਹੀਂ। ਕਹਿਣ ਲੱਗੇ ਰਾਜ ਪਲਟਣਗੇ, ਸੂਰਜ ਚੜ੍ਹਨ ਲੈਣਗੇ। ਉੱਥੇ ਉਹਨੇ ਇੱਕ ਗੱਲ ਕਹੀ, ਕਹਿੰਦਾ ਨਹੀਂ, ਇਹਨਾਂ ਨੂੰ ਕਹੋ ਜਿਹੜੇ ਫੈਸਲੇ ਅਸੀਂ ਚਾਹੁੰਦੇ ਹਾਂ ਸਾਨੂੰ ਉੱਥੋਂ ਮਿਲੇਗਾ ਇਨਸਾਫ। ਕਹਿਣ ਲੱਗਾ ਨਹੀਂ, ਇਸ ਅਦਾਲਤ ਵਿੱਚ ਬੰਦੇ ਫੈਸਲੇ ਸੁਣਦਿਆਂ ਸੁਣਦਿਆਂ ਬਿਰਖ ਹੋ ਗਏ, ਇਹਨਾਂ ਨੂੰ ਆਖੋ ਉਜੜੇ ਘਰੀ ਜਾਵਣ, ਇਹ ਕਦੋਂ ਤੱਕ ਇੱਥੇ ਖਲੋਤੇ ਰਹਿਣਗੇ। ਕਹਿੰਦਾ ਇਹ ਵੀ ਮੇਰਾ ਸ਼ਾਇਦ ਵਹਿਮ ਹੈ ਕਿ ਮੇਰੀ ਕਬਰ ਤੇ ਦੀਵਾ ਬਲੇਗਾ ਕੋਈ, ਜੇ ਹਵਾ ਇਹ ਰਹੀ ਕਬਰਾਂ ਤੇ ਕੀ ਘਰਾਂ ਵਿੱਚੋਂ ਵੀ ਦੀਵੇ ਬੁਝੇ ਰਹਿਣਗੇ। ਉਸ ਵੇਲੇ ਦੇ ਹਾਲਾਤ ਉਹਨੇ ਕਹੇ, ਕਦੀ ਤੱਕਿਓ ਸਿੱਖ ਕਦੀ ਭੁੱਲ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਹਾਂ, ਵਕਤੀ ਤੌਰ ਤੇ ਜ਼ਬਾਨ ਨੂੰ ਤਾਲੇ ਲੱਗ ਸਕਦੇ ਨੇ, ਪਰ ਤਵਾਰੀਖ ਨੂੰ ਕਦੀ ਕੋਈ ਝੂਠਿਆ ਨਹੀਂ ਕਰ ਸਕਦਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇਰੇ ਤਾਂ ਸੀਸ ਚੁੱਕਣ ਦੀ ਪਾਬੰਦੀ ਸੀ, ਪਰ ਕਿੱਥੇ ਗਿਆ ਜੋ ਔਰੰਗਜ਼ੇਬ, ਚੇਤੇ ਰੱਖਿਓ ਜਿਹਦਾ ਸੀਸ ਲੱਥਾ ਸੀ ਉਹਦਾ ਨਿਸ਼ਾਨ ਝੁਲਦਾ ਪਿਆ, ਜਿਹੜਾ ਚੁੱਕਣ ਨਹੀਂ ਸੀ ਦਿੰਦਾ ਉਹਦਾ ਨਾਮੋ ਨਿਸ਼ਾਨ ਹੀ ਮਿਟ ਗਿਆ। ਸੱਚ ਕਦੀ ਰੁਕਦਾ ਨਹੀਂ।
ਕਰਤਾਰ ਸਿੰਘ ਝੱਬਰ ਨੂੰ ਕਹਿੰਦਾ ਇੱਕ ਰਾਤ ਰੁਕ, ਤੇ ਝੱਬਰ ਪੁੱਛਦਾ ਕਹਿੰਦਾ ਉਹ ਸਿੰਘੋ ਇਹ ਕਹਿੰਦਾ ਇੱਕ ਰਾਤ। ਪਿੱਛੋਂ ਆਵਾਜ਼ ਆਈ ਕਹਿਣ ਲੱਗੇ ਉਹ ਮਿਸਟਰ ਕਿੰਗ ਚੇਤੇ ਰੱਖ, ਜੇ ਤੇਰੇ ਪੁੱਤਰ ਦੀ ਲਾਸ਼ ਦੇ ਟੁਕੜੇ ਹੋਣ ਤੇ ਤੈਨੂੰ ਰੋਕ ਕੇ ਕਹੀਏ ਇੱਕ ਰਾਤ ਰੁਕ ਜਾ, ਰੁਕ ਜਾਏਗਾ? ਅੰਗਰੇਜ਼ ਦੀਆਂ ਅੱਖਾਂ ਭਰ ਰਹੀਆਂ। ਕਹਿੰਦੇ ਨੇ ਉਸੇ ਵੇਲੇ ਕਹਿੰਦਾ ਚਾਹੁੰਦੇ ਕੀ ਹੋ? ਕਹਿਣ ਲੱਗੇ ਅਸੀਂ ਚਾਬੀ ਚਾਹੁੰਦੇ ਹਾਂ। ਨਨਕਾਣਾ ਸਾਹਿਬ ਦੀ ਚਾਬੀ ਦਿੱਤੀ, ਜਦੋਂ ਦਰਵਾਜ਼ਾ ਅੰਦਰ ਜਾ ਕੇ ਖੋਲਿਆ ਵੱਡੇ ਵੱਡੇ ਰਾਸ ਜਿਹੜੇ ਸਨ ਉਹਨਾਂ ਦੀਆਂ ਭੁੱਬਾਂ ਨਿਕਲ ਗਈਆਂ, ਅੰਦਰ ਥਾਂ ਥਾਂ ਤੇ ਟੁਕੜੇ ਮਾਸ ਦੇ ਕੜੇ ਕੰਘੇ ਕੇਸ ਖਿਲਰੇ ਪਏ। ਦਰਵਾਜ਼ਾ ਬੰਦ ਕਰ ਦਿੱਤਾ ਤੇ ਜਿਹੜੇ ਜਿਹੜੇ ਪਰਿਵਾਰ ਵਿੱਚੋਂ ਜਥੇ ਦੇ ਸਿੱਖ ਆਏ ਸਨ ਉਹਨਾਂ ਨੂੰ ਸਨੇਹ ਭੇਜੇ, ਆ ਜਾਓ, ਖੋਪੜੀਆਂ ਨੇ, ਲੱਤਾਂ ਨੇ, ਬਾਹਾਂ ਨੇ, ਆਪਣੇ ਆਪਣਿਆਂ ਦੇ ਅੰਗ ਹੀ ਪਹਿਚਾਣ ਲਵੋ। ਗੁਰਮੁਖੋ ਦੂਜੇ ਦਿਨ ਫਿਰ ਪੰਥ ਲਈ ਦਰਵਾਜ਼ਾ ਖੋਲਿਆ। ਇਹ 23 ਫਰਵਰੀ ਦੀ ਘਟਨਾ ਹੈ। ਜਦੋਂ ਦਰਵਾਜ਼ਾ ਖੋਲਿਆ ਅੱਜ ਸਾਰਾ ਸਿੱਖ ਜਗਤ ਆਇਆ। ਜਦੋਂ ਦਰਵਾਜ਼ਾ ਖੁੱਲਿਆ ਅੰਦਰ ਪ੍ਰਵੇਸ਼ ਕੀਤਾ, ਜਿਹੜੀ ਅਰਜ਼ ਕਰਨੀ ਥੋੜੀ ਜਿਹੀ ਇਕਾਗਰਤਾ ਦਿਆ ਜੇ, ਅੰਦਰ ਪ੍ਰਵੇਸ਼ ਕੀਤਾ ਥਾਂ ਥਾਂ ਤੇ ਦੇਖਿਆ ਵੀ ਖੂਨ ਦੇ ਧੱਬੇ ਨੇ ਤੇ ਭਾਈ ਸਾਹਿਬ ਦਾ ਸਰੀਰ ਕੁਝ ਕਹਿੰਦੇ ਨੇ ਜੰਡ ਨਾਲ ਅੱਧ ਸੜਿਆ ਪਿਆ ਸੀ, ਪਹਿਚਾਣਿਆ ਨਹੀਂ ਗਿਆ ਉਹ ਲਾਸ਼ ਕਿਹੜੀ। ਅੰਦਰ ਲੰਘੇ ਤੇ ਉਹ ਮਾਈ ਵੀ ਆਈ ਜਿਹਦਾ ਪੁੱਤਰ ਤੇ ਪੋਤਰਾ ਸੀ। ਭਾਈ ਨਰਾਇਣ ਸਿੰਘ ਕਹਿੰਦੇ ਨੇ ਮੈਂ ਅੱਖਾਂ ਨਾਲ ਉਸ ਮਾਈ ਨੂੰ ਤੱਕਿਆ ਕਿ ਉਹ ਟੁਕੜੇ ਲੱਭੇ ਪਈ, ਮਾਸ ਦੇ ਟੁਕੜੇ ਪੋਲੇ ਤੇ ਉਹਦੇ ਵਿੱਚੋਂ ਇੱਕ ਲੱਤ ਲੱਭੀ ਜਿਹਦੀ ਸੱਜੀ ਲੱਤ ਤੇ ਫੁਲਵੈਰੀ ਸੀ। ਤੇ ਭਾਈ ਸਾਹਿਬ ਭਾਈ ਕੇਹਰ ਸਿੰਘ ਜਦੋਂ ਫੌਜ ਵਿੱਚ ਭਰਤੀ ਸਨ ਨਾ ਤੇ ਇੱਕ ਰਾਤ ਲੱਤ ਸਨੋਹ ਵਿੱਚ ਰਹਿਣ ਕਰਕੇ ਫੁਲਹਿਰੀ ਹੋ ਗਈ ਸੀ। ਕਹਿੰਦੇ ਨੇ ਉਸੇ ਵਕਤ ਪਿੰਨੀ ਤੋਂ ਥੱਲੇ ਉਹ ਲਾਸ਼ ਉਹ ਲੱਤ ਚੁੱਕੀ ਤੇ ਬੁੱਢੀ ਸੀਨੇ ਨਾਲ ਲਾ ਕੇ ਕਹਿੰਦੀ ਲੋਕੋ ਆਹ ਵੇਖੋ ਸ਼ੇਰਾਂ ਦੇ ਸ਼ਿਕਾਰ ਕਰਨ ਵਾਲੇ ਮੇਰੇ ਪੁੱਤਰ ਦੀ ਲੱਤ। ਸਾਰਾ ਦਿਨ ਉਸ ਲੱਤ ਨੂੰ ਛਾਤੀ ਨਾਲ ਲਾ ਕੇ ਰੱਖਿਆ, ਪੋਤੇ ਨੂੰ ਲੱਭਦੀ ਰਹੀ ਪਰ ਪੋਤਾ ਲੱਭਣਾ ਕਿਤੋਂ ਸੀ। ਪਿਆਰਿਓ ਉਸ ਵੇਲੇ ਫਿਰ ਸਿੱਖ ਪੰਥ ਇਕੱਠੇ ਹੋਏ, ਵੱਡੇ ਵੱਡੇ ਰਾਸ ਉਹਨਾਂ ਦੇ ਅੰਦਰ ਵਹਿ ਤੁਰੇ। 4 ਲਾਸ਼ਾਂ ਅੱਧ ਸੜੀਆਂ ਮਿਲੀਆਂ ਜਿਹੜੀਆਂ ਪਛਾਣੀਆਂ ਨਹੀਂ ਗਈਆਂ। 119 ਖੋਪੜੀਆਂ ਸੜੀਆਂ ਹੋਈਆਂ ਮਿਲੀਆਂ ਮੇਰੇ ਗੁਰੂ ਨਾਨਕ ਦੇ ਘਰ ਵਿੱਚੋਂ ਤੇ 7 ਖੋਪੜੀਆਂ ਬਾਹਰ ਮਿਲੀਆਂ ਆਵੇ ਵਿੱਚੋਂ। 119 ਖੋਪੜੀਆਂ ਅੰਦਰੋਂ, 7 ਖੋਪੜੀਆਂ ਬਾਹਰੋਂ, 126 ਖੋਪੜੀਆਂ, 4 ਲਾਸ਼ਾਂ ਅੱਧ ਸੜੀਆਂ ਤੇ ਜਦੋਂ ਨਿੱਕੇ ਨਿੱਕੇ ਮਾਸ ਦੇ ਟੁਕੜੇ ਚੁਣ ਲੱਗੇ ਤੇ 3 ਵੱਡੇ ਟੋਕਰੇ ਨਿੱਕੇ ਨਿੱਕੇ ਮਾਸ ਦੇ ਹੋਏ ਸਨ, ਜਿਵੇਂ ਮਾਸ ਕਿਸੇ ਨੇ ਬੱਕਰੀ ਭੇਡ ਦਾ ਵੱਢਿਆ ਹੋਵੇ। 3 ਟੁਕੜੇ ਮਾਸ ਦੇ ਤੇ ਜਿਹੜੀਆਂ ਛੋਟੀਆਂ ਛੋਟੀਆਂ ਹੱਡੀਆਂ ਸਨ, 10 ਟੋਕਰੇ ਛੋਟੀਆਂ ਛੋਟੀਆਂ ਹੱਡੀਆਂ ਦੇ ਹੋਏ ਸਨ, ਛੋਟੇ ਛੋਟੇ ਅਸਤ। ਸ਼ਾਮ ਦੇ ਵੇਲੇ ਇੱਕੋ ਚਿਖਾ ਬਣਾਈ ਗਈ। ਭਾਈ ਹੀਰਾ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਗਏ, ਕੁਝ ਨਿਸ਼ਾਨ ਸਨ ਗੋਲੀਆਂ ਦੇ ਤੇ ਕਹਿੰਦੇ ਨੇ ਜਦੋਂ ਹੁਕਮਨਾਮਾ ਲਿਆ ਨਾ ਰੁਮਾਲਾ ਚੋਕੇ ਰੁਮਾਲ ਤੇ ਸੂਹੀ ਰਾਗ ਵਿੱਚ ਆ ਗਿਆ ਕਿ ਤਪ ਤਪ ਲੋਏ ਲੋਏ ਹਾਥ ਮਰੋਰੂ, ਬਾਵਲ ਹੋਈ ਸੋ ਸੋ ਲੋਰੂ, ਤੈ ਸਹਿ ਮਨ ਮੈਂ ਕੀਆ ਰੋਸ, ਮੁਝ ਅਵਗਣ ਸਹਿ ਨਾਹੀ ਦੋਸ਼। ਸਰੀਰ ਭੁੱਜ ਕੇ ਕਾਲੇ ਹੋ ਚੁੱਕੇ ਸਨ ਤੇ ਮੇਰਾ ਗੁਰੂ ਕਹਿ ਰਿਹਾ ਸੀ ਇਹ ਕਾਲਖ ਉਹ ਨਹੀਂ, ਕਾਲੀ ਕੋਇਲ ਤੂੰ ਕਿਤ ਕਿਉਂ ਕਾਲੀ, ਆਪਣੇ ਪ੍ਰੀਤਮ ਕੇ ਖੋ ਫਿਰ ਹੈ ਜਲ। ਭਾਈ ਸਾਹਿਬ ਨੇ ਹੁਕਮਨਾਮਾ ਲਿਆ, ਉੱਤੇ ਰੁਮਾਲ ਪਾ ਦਿੱਤਾ। ਸ਼ਾਮ ਦੇ ਵੇਲੇ ਪਿਆਰਿਓ ਸੂਰਜ ਛਿਪਣ ਤੋਂ ਪਹਿਲਾਂ ਲੱਕੜਾਂ ਇਕੱਠੀਆਂ ਕਰਕੇ ਚਿਖਾ ਚੁਣੀ, ਪਹਿਲਾਂ ਪਿਆਰਿਓ 4 ਲਾਸ਼ਾਂ ਅੱਧ ਸੜੀਆਂ ਰੱਖੀਆਂ, ਫਿਰ 126 ਖੋਪੜੀਆਂ ਟਿਕਾਈਆਂ। ਕਿਹੋ ਜਿਹਾ ਹਿਰਦਾ ਹੋਵੇਗਾ, ਕਿਵੇਂ ਚੁੱਕਦੇ ਹੋਣਗੇ? ਕਹਿੰਦੇ ਨੇ ਥਾਂ ਥਾਂ ਵੈਰਾਗ ਤੇ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਪਈ ਆ। 126 ਲਾਸ਼ਾਂ ਵਾਹਿਗੁਰੂ, 4 ਲਾਸ਼ਾਂ, 126 ਖੋਪੜੀਆਂ, ਉੱਤੇ 3 ਟੋਕਰੇ ਮਾਸ ਦੇ, 10 ਟੋਕਰੇ ਹੱਡੀਆਂ ਦੇ। ਤੇ ਪ੍ਰੋਫੈਸਰ ਭਾਈ ਜੋਧ ਸਿੰਘ ਨੇ ਅਰਦਾਸ ਕੀਤੀ, ਅਰਦਾਸ ਤੋਂ ਪਹਿਲਾਂ ਛੋਟੀ ਜਿਹੀ ਤਕਰੀਰ ਕੀਤੀ। ਉਦੋਂ ਆਰੀਆ ਸਮਾਜੀਆਂ ਬੜੀ ਚੁੱਕੀ ਸੀ ਆਤ, ਸਿੱਖ ਝੂਠ ਬੋਲਦੇ ਨੇ ਜਿਹੜੀ ਅਰਦਾਸ ਵਿੱਚ ਕਹਿੰਦੇ ਨੇ ਬੰਦ ਬੰਦ ਕਟਾਏ ਕੱਟੇ ਜਾਂਦੇ ਨੇ ਬੰਦ ਬੰਦ। ਤੇ ਭਾਈ ਸਾਹਿਬ ਪ੍ਰੋਫੈਸਰ ਜੋਧ ਸਿੰਘ ਕਹਿੰਦੇ ਨੇ ਜਿਹਨੂੰ ਛੱਕ ਹੈ ਇਤਿਹਾਸ ਆਪਣੇ ਆਪ ਨੂੰ ਰਿਪੀਟ ਕਰਦਾ ਹੈ, ਅਸੀਂ ਕੇਵਲ ਬੰਦ ਬੰਦ ਕੱਟਣ ਦੀ ਸਾਖ ਹੀ ਸੁਣਾਉਂਦੇ ਨੀ, ਅਸੀਂ ਕਟਾਉਂਦੇ ਵੀ ਹੁੰਦੇ ਹਾਂ। ਜਿਹਨੇ ਤੱਕਣਾ ਇਸ ਚਿਖਾ ਨੂੰ ਦੇਖ ਸਕਦਾ ਹੈ। ਸ਼ਾਮ ਦੇ ਵੇਲੇ ਲੱਕੜਾਂ ਰੱਖ, ਪਰਿਵਾਰ ਕਿਸੇ ਦਾ ਬੱਚਾ ਕਿਸੇ ਦਾ ਭਰਾ ਸੀ, ਇੱਥੋਂ ਤੱਕ ਕਿ ਕਈ ਅਜੇ ਵਿਆਹੇ ਹੋਏ ਸਨ ਕੁਝ ਦਿਨਾਂ ਦੇ, ਸਾਰੇ ਜੀ ਇਕੱਠੇ ਹੋਏ। ਜਦੋਂ ਲਾਂਬੂ ਲਾਇਆ ਉਸ ਵੇਲੇ ਕੁਝ ਮਤੇ ਪਾਸ ਕੀਤੇ, ਅੱਜ ਦਾ ਪ੍ਰਬੰਧਕ ਉਹਨੂੰ ਚੇਤੇ ਰੱਖੇ। ਉਸ ਵੇਲੇ ਮਤਾ ਸੀ ਸਭ ਤੋਂ ਪਹਿਲਾਂ ਕਿ ਬਾਬਾ ਕਰਤਾਰ ਸਿੰਘ ਬੇਦੀ ਨਾਲ
ਪੰਥ ਵਿਚੋਂ ਉਹਨੂੰ ਛੇਕਿਆ ਜਾਏ, ਉਹਦੇ ਨਾਲ ਸਾਂਝ ਨਾ ਪਾਈ ਜਾਏ, ਉਹਨੇ ਮਹੰਤ ਦਾ ਸਾਥ ਦਿੱਤਾ ਸੀ, ਮਹੰਤ ਵਿਰੁੱਧ ਕਾਰਵਾਈ ਕੀਤੀ ਜਾਏ। ਤੀਜਾ ਮਤਾ ਸੀ ਕਿ ਸਾਰੀਆਂ ਥਾਵਾਂ ਤੇ ਕਾਲੀਆਂ ਦਸਤਾਰਾਂ ਬਣ ਕੇ ਸ਼ਹੀਦਾਂ ਦੇ ਭੋਗ ਪਾਏ ਜਾਣ। ਚੌਥਾ ਮਤਾ ਸੀ ਸ਼ਹੀਦਾਂ ਦੀ ਢੁਕਵੀਂ ਯਾਦਗਾਰ ਬਣਾਈ ਜਾਏ। ਤੇ ਪੰਜਵਾਂ ਮਤਾ ਸੀ ਅੱਜ ਤੋਂ ਬਾਅਦ ਪ੍ਰਣ ਕੀਤਾ ਜਾਏ ਕਿ ਗੁਰੂ ਨਾਨਕ ਦੇ ਘਰ ਦਾ ਪ੍ਰਬੰਧ ਸੁੱਚੇ ਸੱਚੇ ਅੰਮ੍ਰਿਤਧਾਰੀ ਸੇ ਕਰਿਆ ਕਰਕੇ। ਕਦੀ ਦੇਖਿਓ ਕਿਹੋ ਜੀ ਸੁੱਚੀ ਸੋਚ ਸੀ। ਉਹ ਜਦੋਂ ਸ਼ਹਾਦਤ ਹੋਈ ਫਿਰ ਉਸ ਸ਼ਾਮ ਨੂੰ ਸੋਹਿਲਾ ਸਾਹਿਬ ਦਾ ਪਾਠ ਕਰਕੇ ਜਦੋਂ ਹੁਕਮਨਾਮਾ ਲਿਆ ਤੇ ਭਾਈ ਸਾਹਿਬ ਭਾਈ ਹੀਰਾ ਸਿੰਘ ਨੇ ਕਿਹਾ ਸਤਿਗੁਰੂ ਅਰਦਾਸ ਕੀਤੀ ਤੇਰੇ ਦਰ ਤੇ ਕਬੂਲ ਹੋ ਗਏ ਨੇ। ਤੇ ਹੁਕਮਨਾਮਾ ਆਇਆ ਸੀ ਵਡਹੰਸ ਮਹੱਲਾ ਪੰਜਵਾਂ ਜੋ ਲੋੜੀਂਦੇ ਰਾਮ ਸੇਵਕ ਸੇਈ ਕਾਂਢਿਆ ਨਾਨਕ ਜਾਣੈ ਸੰਤ ਨਾਨਕ ਜਾਣੈ ਸਤ ਸਾਈ ਸੰਤ ਨਾ ਬਾਹਰਾ। ਉਸ ਤੋਂ ਬਾਅਦ ਜਿਹੜਾ ਅੰਮ੍ਰਿਤਸਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਬਣਿਆ ਇਹ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ। ਪਿਆਰਿਓ ਆਓ ਆਪਣੇ ਸ਼ਹੀਦਾਂ ਨੂੰ ਕਦੀ ਭੁੱਲੀਏ ਨਾ। ਕਈ ਵਾਰੀ ਸੌੜੀ ਸੋਚ ਵਾਲੇ ਜਦੋਂ ਸ਼ਹੀਦੀ ਦੀ ਗੱਲ ਚੱਲਦੀ ਹੈ ਕਹਿੰਦੇ ਨੇ ਮਾਰਨ ਕੱਟਣ ਦੀ ਗੱਲ ਕਰ ਦਿੱਤੀ। ਨਹੀਂ, ਮਾਂ ਕੇਵਲ ਪੁੱਤਰ ਨੂੰ ਜਨਮ ਦਿੰਦੀ ਏ, ਕੌਮ ਸ਼ਹੀਦ ਨੂੰ ਜਨਮ ਦਿੰਦੀ ਏ। ਸ਼ਹੀਦ ਜਿਹੜੇ ਨੇ ਉਹ ਡਿੱਗਦੇ ਨੇ ਪਰ ਡਿੱਗਦੇ ਖਤਮ ਹੋਣ ਲਈ ਨਹੀਂ, ਉਹ ਡਿੱਗਦੇ ਨੇ ਡਿੱਗੀ ਹੋਈ ਕੌਮ ਨੂੰ ਚੁੱਕਣ ਦੇ ਲਈ, ਉਹ ਖੂਨ ਰੋੜਦੇ ਨੇ। ਇਸ ਕਰਕੇ ਕਿ ਖੂਨ ਇਹ ਵਾੜੀ ਦਿੱਤੀ ਰਹੇ। ਸਿਰਫ ਕੁੰਦਨ ਜੀ ਦੀ ਇੱਕ ਕਵਿਤਾ ਉਹਨਾਂ ਨੇ ਬੜੀ ਸੋਹਣੀ ਕਹੀ, ਜਦੋਂ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬੈਠੇ ਤੇ ਸਾਈਂ ਮੀਆਂ ਮੀਰ ਰੋਇਆ ਸੀ ਤੇ ਪੁੱਛਿਆ ਦਾਤਾ ਇਹ ਕੀ ਮਾਜਰਾ। ਕਹਿਣ ਲੱਗੇ ਅੱਜ ਤਾਂ ਖੇਡ ਸ਼ੁਰੂ ਹੋਈ ਹੈ। ਕਹਿੰਦੇ ਕਿਉਂ? ਕਹਿੰਦੇ ਅੱਜ ਮੈਂ ਸ਼ਹਾਦਤ ਦਾ ਬੀਜ ਪਾ ਕੇ ਚੱਲਿਆ, ਅਜੇ ਤੇ ਬਾਗ ਬਣ ਕੇ ਫੁੱਲ ਤੇ ਫਲ ਲੱਗਣੇ ਨੇ। ਤੇ ਸਾਈਂ ਜੀ ਕਹਿੰਦੇ ਨੇ ਕਿੰਨਾ ਕੁ ਚਿਰ ਬਾਗ? ਕਹਿਣ ਲੱਗੇ ਰਹਿੰਦੀ ਦੁਨੀਆਂ ਤੱਕ ਪ੍ਰਫੁੱਲਤ ਰਹੇਗਾ। ਮੇਰੇ ਲਾਏ ਬੂਟੇ ਨੂੰ, ਮੇਰੀ ਸੰਤਾਨ ਦੇ ਸ਼ਹੀਦੀ ਦੇ ਬੂਟੇ ਨੂੰ ਪਾਣੀ ਦੀ ਲੋੜ ਨਹੀਂ, ਖੂਨ ਦੀ ਲੋੜ ਪਏਗੀ। ਜਦੋਂ ਕੁਮਲਾਂਦਾ ਦਿਸੇਗਾ ਸਿੱਖ ਖੂਨ ਪਾ ਕੇ ਫਿਰ ਹਰਿਆ ਕਰ ਲੈਣਗੇ। ਉੱਥੇ ਸ਼ਬਦ ਵਰਤੇ, ਕਹਿਣ ਲੱਗੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ ਇਉਂ ਸੰਸਾਰ ਅੰਦਰ। ਕਹਿਣ ਲੱਗੇ ਕੋਈ ਚਾਂਦਨੀ ਚੌਂਕ ਨੂੰ ਭਾਗ ਲਾ ਸੀ, ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮੈਂ ਉੱਠੂ ਚਮਕੌਰ ਦੀ ਦੂ ਸਾਰੀ, ਜਦੋਂ ਟੁੱਟੇ ਜੋ ਰੁੱਤ ਬਹਾਰ ਅੰਦਰ, ਅੱਧ ਖਿੜੇ ਹੀ ਤੋੜ ਕੇ ਟਾਣੀਆਂ ਤੋਂ, ਚਿਣ ਦੇਵੇਗਾ ਕੋਈ ਦੀਵਾਰ ਅੰਦਰ। ਕਹਿ ਲੱਗੇ ਬਣੀ ਰਹੇਗੀ ਸਦਾ ਬਹਾਰ ਇਸ ਤੇ, ਲਾਗੇ ਖਿਜ਼ਾ ਨੇ ਇਸ ਦੇ ਢੁਕਣਾ ਨਹੀਂ, ਲੱਗੀ ਔੜ ਤੇ ਇਹਨਾਂ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਸ਼ਹੀਦਾਂ ਦਾ ਖੂਨ ਉਹ ਹਮੇਸ਼ਾ ਕੌਮ ਨੂੰ ਜਾਗਦਾ ਰੱਖਦਾ ਤੇ ਰਹੇਗੀ। ਪਰ ਗੁਰੂ ਕਿਰਪਾ ਕਰੇ ਆਪਾਂ ਆਪਸ ਵਿੱਚ ਮਿਲ ਬੈਠ, ਸ਼ਬਦ ਗੁਰੂ ਦੀ ਰੋਸ਼ਨੀ ਲੈ ਕੇ ਜੀਵਨ ਜੀਏ। ਪਿਆਰਿਓ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਦਿਆ ਜੇ। ਸਮਾਂ ਵੀ ਕੁਛ ਥੋੜਾ ਜਿਹਾ ਜ਼ਿਆਦਾ ਹੋਇਆ, ਕਿਰਪਾ ਕਰਕੇ ਬਖਸ਼ ਦੇਣਾ। ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ, ਪਿਛਲੇ ਸਾਲ ਤੋਂ ਆਪ ਜੀ ਦੇ ਦਰਸ਼ਨ ਦੀਦਾਰੇ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਜੈਤ ਸ੍ਰੀ ਕੀ ਵਾਰ ਆਰੰਭ ਕੀਤੀ ਸੀ, 13 ਪੌੜੀਆਂ ਹੋਈਆਂ ਨੇ ਅੱਗੋ ਜਿਵੇਂ ਮੇਰੇ ਮਾਲਕ ਨੂੰ ਪਾਇਆ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਬਜ਼ੁਰਗ ਗੁਰੂ ਕੇ ਵਜ਼ੀਰ ਭਾਈ ਸਾਹਿਬ ਭਾਈ ਪ੍ਰਵਿੰਦਰ ਸਿੰਘ ਜੀ, ਭਾਈ ਹਰਨਾਮ ਸਿੰਘ ਜੀ, ਭਾਈ ਪ੍ਰਹਿਲਾਦ ਸਿੰਘ, ਜਿੰਨੇ ਵੀ ਸੇਵਾ ਕੀਤੀ, ਭਾਈ ਸੁਖਜਿੰਦਰ ਸਿੰਘ ਜੀ, ਸਭ ਦਾ ਧੰਨਵਾਦ। ਇੰਨੇ ਦਿਨ ਪਿਆਰ ਦਿੱਤਾ, ਪ੍ਰਬੰਧਕ ਵੀਰਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ

ਭਗਤ ਰਵਿਦਾਸ ਜੀ ਕਹਿੰਦੇ ਐ ਸਭ ਕੁਛ ਉਹ ਮਾਲਕ ਕਰਨ ਦੇ ਸਮਰੱਥ ਹੈ। ਪਰਮਾਤਮਾ ਵਿੱਚ ਬੜੀ ਵੱਡੀ ਤਾਕਤ ਹੈ, ਉਹ ਸਭ ਕੁਝ ਕਰ ਰਿਹਾ ਹੈ। ਲੋੜ ਹੈ ਕੁਛ ਵੀ ਜੇ ਪ੍ਰਾਪਤ ਕਰਨਾ ਹੈ, ਉਸ ਕੁਦਰਤ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਪੂਰੀ ਕਰੀ ਗਈ ਹੈ। ਸਭ ਕੁਛ ਹੈ ਉਹਦੇ ਘਰ, ਘਾਟਾ ਹੋਇਆ, ਕੋਈ ਥੋੜੀ ਬਖਸ਼ਿਸ਼ ਪ੍ਰਾਪਤ ਕਰ ਰਿਹਾ, ਕੋਈ ਬਹੁਤ। ਸੋ ਬੜਾ ਸਮਰੱਥ ਹੈ ਉਹ ਮਾਲਕ। ਜਿਹੜੇ ਚਾਹੁੰਦੇ ਨੇ ਉੱਚੇ ਹੋਣਾ, ਉਹਨਾਂ ਨੂੰ ਉੱਚਿਆਂ ਕਰ ਦਿੰਦਾ। ਜਿਨ੍ਹਾਂ ਦਾ ਸੋਚ ਦਾ ਪੱਧਰ ਉੱਚਾ ਹੋ ਜਾਂਦਾ, ਸੁਰਤ ਮੰਡਲ ਉੱਚਾ ਹੋ ਜਾਂਦਾ, ਇੱਦਾਂ ਕਹਿ ਲਓ ਵਿਚਾਰ ਮੰਡਲ ਜਿਨ੍ਹਾਂ ਦਾ ਬਹੁਤ ਉੱਚਾ ਹੋ ਜਾਂਦਾ, ਉਹਨਾਂ ਦੇ ਸਿਰ ਤੇ ਛਤਰ ਝੁੱਲਦਾ। ਉਹ ਬਾਹਰਲਾ ਛਤਰ ਨਹੀਂ, ਉਹ ਅੰਦਰਲਾ ਛਤਰ ਹੈ। ਵਿਕਾਰਾਂ ਤੋਂ ਉਹ ਬਚੇ ਰਹਿੰਦੇ ਹੈ, ਉਹਨਾਂ ਨੂੰ ਸੋਝੀ ਸਮਝ ਹੋ ਜਾਂਦੀ ਹੈ। ਸੋ ਕਰਨ ਵਾਲਾ ਉਹ ਪਰਮਾਤਮਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਆਓ ਸਾਰੇ ਰਲ ਕੇ ਪੜੀਏ।

ਪਿੱਛੇ ਸੰਗਤ ਦੇ ਬਹਿਣ ਨੂੰ ਜਗ੍ਹਾ ਘੱਟ ਜਾਏਗੀ। ਜਿਹੜੇ ਜ਼ਿਆਦਾ ਪਿੱਛੇ ਬਹਿਣਗੇ ਉਹਨਾਂ ਨੂੰ ਸਮਝ ਵੀ ਨਹੀਂ ਆਉਣੀ, ਜ਼ਿਆਦਾ ਪਿੱਛੇ ਚਲੇ ਜਾਣਗੇ। ਜਿਹੜੇ ਆ ਬੈਠੇ ਹੋ ਪਿੱਛੇ, ਥੋੜਾ ਥੋੜਾ ਜੇ ਅੱਗੇ ਨੂੰ ਹੋ ਜਾਓ, ਪਿੱਛੇ ਵਾਲਿਆਂ ਨੂੰ ਥੋੜਾ ਥਾਂ ਮਿਲ ਜਾਏਗਾ। ਜਿਨ੍ਹਾਂ ਦੇ ਵਿਚਾਲੇ ਜਗ੍ਹਾ ਹੈ ਉਹ ਥੋੜਾ ਗੈਪ ਘਟਾ ਲਓ,

Bye.

0: ਸਤਿਗੁਰਾਂ ਦੀ ਸਾਜੀ ਨਿਵਾਜੀ ਸਤ ਸੰਗਤ ਜੀ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜੀ ਰਾਹ ਵਿੱਚ ਹੀ ਬਾ ਲਈਏ ਸੰਗਤ, ਆ ਰਸਤੇ ਚ ਹੀ ਬਾ ਲਓ ਬਸ, ਜਿੱਥੇ ਜਿੱਥੇ ਕੋਈ ਖੜਾ ਇੱਥੇ ਹੀ ਬਿਠਾ ਦਿਓ, ਭੈਣਾਂ ਨੂੰ ਭੈਣਾਂ ਵਾਲੇ ਪਾਸੇ, ਸਿੰਘਾਂ ਨੂੰ ਸਿੰਘਾਂ ਵਾਲੇ ਪਾਸੇ, ਪਿੱਛੇ ਪਿੱਛੇ ਨੂੰ ਹੋ ਕੇ ਭਾਈ ਖੁੱਲੇ ਖੁੱਲੇ ਬੈਠੋ। ਜਿੰਨੀ ਕੁ ਜਗ੍ਹਾ ਸੀ ਅਖੀਰ ਤੱਕ ਸੰਗਤ ਜਿਹੜੀ ਹੈ ਉਹ ਬੈਠੀ ਹੈ, ਤਾਂ ਕਰਕੇ ਜਿੱਥੇ ਇੱਕ ਜਗ੍ਹਾ ਮਿਲੇ ਬਸ ਹੁਣ ਬਹਿ ਜਾਈਏ, ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਨਾ। ਇਕੱਠ ਜਦੋਂ ਜ਼ਿਆਦਾ ਹੁੰਦਾ ਨਾ ਫਿਰ ਇਕਾਗਰਤਾ ਬਣਾਉਣੀ ਬੜੀ ਔਖੀ ਹੋ ਜਾਂਦੀ। ਤੁਹਾਡੇ ਪ੍ਰੇਮ ਨੂੰ ਵੇਖ ਕੇ, ਸੁਣਨ ਦੇ ਉਤਸ਼ਾਹ ਨੂੰ ਵੇਖ ਕੇ ਅੰਦਰ ਚਾਅ ਚੜ੍ਹਦਾ ਹੈ ਕਿ ਅੱਜ ਕੱਲ੍ਹ ਇੰਟਰਨੈਟ ਦਾ ਸਾਧਨ ਹੈ, ਆਹੀ ਦੀਵਾਨ ਜਦੋਂ ਯੂਟਿਊਬ ਤੇ ਚੱਲਦਾ ਹੁੰਦਾ ਤੇ ਟੀਵੀ ਦੀ ਸਕਰੀਨ ਤੇ ਵੀ ਲਾ ਲੈਂਦੇ ਨੇ, ਕਈ ਫੋਨ ਤੇ ਵੀ ਲਾ ਲੈਂਦੇ, ਆਪਣੇ ਬੈੱਡ ਤੇ ਆਪਣੇ ਘਰ ਚ ਆਪਣੇ ਰਜਾਈ ਚ ਬਹਿ ਕੇ ਵੀ ਬੰਦਾ ਸੁਣ ਸਕਦਾ, ਪਰ ਫਿਰ ਵੀ ਆਪਣੇ ਅੰਦਰ ਉਤਸ਼ਾਹ ਪਿਆਰ ਲੈ ਕੇ ਆਉਣਾ ਤੇ ਫਿਰ ਬਹਿਣਾ, ਕਈ ਵਾਰੀ ਧੱਕੇ ਵੀ ਵੱਜਦੇ ਆ ਸੰਗਤ ਵਿੱਚ, ਕਈ ਵਾਰੀ ਫੋਨ ਵੀ ਕੱਢੇ ਜਾਂਦੇ ਆ, ਕੋਈ ਪਰਸ ਕੱਢ ਕੇ ਲੈ ਜਾਂਦਾ, ਜੁੱਤੀਆਂ ਹੀ ਨਹੀਂ ਲੱਭਦੀਆਂ, ਕਈ ਵਾਰੀ ਨਿਆਣੇ ਗਵਾਚ ਜਾਂਦੇ ਆ, ਏਦਾਂ ਵੀ ਹੋ ਜਾਂਦਾ, ਪਰ ਫਿਰ ਵੀ ਅੰਦਰ ਪਿਆਰ ਉਤਸ਼ਾਹ ਲੈ ਰੱਖਣਾ ਬੜੀ ਵੱਡੀ ਗੱਲ। ਔਰ ਅੱਜ ਦੇ ਜ਼ਮਾਨੇ ਵਿੱਚ ਜਦੋਂ ਸਾਰੇ ਕਹਿੰਦੇ ਆ ਵੀ ਲੋਕੀ ਜੁੜਦੇ ਨਹੀਂ ਜੀ, ਲੋਕੀ ਇਸ ਪਾਸੇ ਤੁਰਦੇ ਨਹੀਂ ਜੀ, ਅੱਜ ਦੇ ਸਮੇਂ ਵਿੱਚ ਇੰਨੇ ਵੱਡੇ ਉਤਸ਼ਾਹ ਨਾਲ ਆਉਣਾ, ਔਰ ਬਈ ਸੇਵਾ ਸਿੰਘਾਂ ਨੂੰ ਬੇਨਤੀ ਬਸ ਕੋਈ ਨਹੀਂ ਹੁਣ ਨਾ ਬਿਠਾ ਦਿਓ, ਤੁਸੀਂ ਵੀ ਬਹਿ ਜਾਓ ਸੰਗਤ ਬਾਅਦ, ਹੁਣ ਨਹੀਂ ਬਿਠਾ, ਆਹ ਜਗ੍ਹਾ ਬਥੇਰੀ ਅੰਮ੍ਰਿਤ ਛੱਕ ਕੇ ਆਉਣਗੇ ਜਿਹੜੇ, ਇੰਨੀ ਜਗ੍ਹਾ ਹੀ ਵਾਧੂ। ਬਸ ਜਿਹੜੇ ਸਵੀਰ ਭਰਾ ਪਹਿਰੇਦਾਰ ਪਿੱਛੇ ਸਾਰੇ ਬਸ ਕਿਰਪਾ ਕਰਕੇ ਜਿੱਥੇ ਜਿੱਥੇ ਖੜੇ ਹੋ ਬਹਿ ਜਾਈਏ ਹੁਣ ਆਪਾਂ, ਕਿਉਂਕਿ ਸਮਾਂ ਥੋੜਾ ਹੁੰਦਾ ਹੈ, ਇਤਿਹਾਸ ਦੀ ਗੱਲ ਵੀ ਕਰਨੀ ਹੁੰਦੀ ਹੈ, ਜੀ ਕਰਦਾ ਹੁੰਦਾ ਵਿੱਚ ਦੋ ਤਿੰਨ ਕਵਿਤਾ ਵੀ ਪੜ੍ਹੀ ਉਹ ਵੀ ਵਧੀਆ ਲੱਗਦੀਆਂ ਹੁੰਦੀਆਂ, ਫਿਰ ਕਈ ਕੁਝ ਰਹਿ ਜਾਂਦਾ, ਰਹਿ ਤੇ ਜਾਣਾ ਹੀ ਹੈ। ਮੈਂ ਪੱਖੋਵਾਲ ਦੇ ਅੱਜ ਜਦੋਂ ਦੀਵਾਨ ਚ ਆ ਰਿਹਾ ਸੀ ਤੇ ਮੈਂ ਕੱਲ ਵੀ ਗੱਲ ਕੀਤੀ, ਅੱਜ ਵੀ ਮੈਂ ਕਰਦਾ ਸੀ ਕਿ ਇੱਥੇ ਦੀਵਾਨ ਕਈ ਜਗ੍ਹਾ ਹੁੰਦਾ ਵੀ ਪੂਰੇ ਹੀ ਕਰੀਦੇ ਆ, ਪਰ ਕਈ ਜਗ੍ਹਾ ਚਾਅ ਨਾਲ ਜਾਈਦਾ, ਤੇ ਇੱਥੇ ਦੀਵਾਨ ਅੱਜ ਤੀਜਾ ਸਮਾਪਤੀ ਹੋ ਜਾਣੀ ਹੈ, ਪਰ ਇੱਥੇ ਇੱਦਾਂ ਲੱਗਦਾ ਵੀ ਪੰਜ ਸੱਤ ਦਿਨ ਚੱਲਣਾ ਚਾਹੀਦਾ ਪ੍ਰੋਗਰਾਮ। ਮਜਬੂਰੀ ਹੋ ਜਾਂਦੀ ਹੈ ਜੀ, ਕਈ ਵਾਰੀ ਮਜਬੂਰੀ ਹੋ ਜਾਂਦੀ ਸਾਡੀ। ਕੱਲ ਅਸੀਂ 12-13 ਘੰਟੇ ਸਫ਼ਰ ਕਰਕੇ MP ਵਿੱਚ ਜਾਣਾ, ਗਵਾਲੀਅਰ ਦੇ ਇਲਾਕੇ ਚ ਦੀਵਾਨ ਨੇ, ਮੈਨੂੰ ਤਾਂ ਕਰਕੇ ਮਜਬੂਰੀ ਹੁੰਦੀ ਹੈ, ਸਾਰੇ ਪਾਸੇ ਜਾਣਾ ਪੈਂਦਾ, ਪਰ ਜਿੱਦਾਂ ਮਨ ਲੱਗਿਆ ਹੁੰਦਾ ਰਾਹ ਪੈਰੀ ਲੱਗ ਜਾਂਦਾ, ਪੱਕਾ ਟਾਈਮ ਪਤਾ ਲੱਗ ਜਾਂਦਾ, ਇੰਨਾ ਟਾਈਮ ਜਾਣ ਤੇ ਲੱਗਦਾ, ਇੰਨਾ ਆਉਣ ਤੇ ਲੱਗਦਾ, ਜਦੋਂ ਕੁ ਤੱਕ ਉਹ ਆਨੰਦ ਜਿਹਾ ਬਣਦਾ ਉਹਨਾਂ ਨੂੰ ਦੀਵਾਨ ਮੁੱਕ ਜਾਂਦੇ ਆ, ਤੇ ਦਿਨ ਦੇ ਦੀਵਾਨ ਦੀ ਪ੍ਰੋਬਲਮ ਇਹ ਹੈ ਵੀ ਇਹਦੇ ਚ 2.5 ਘੰਟੇ ਤੋਂ ਵੱਧ ਨਹੀਂ ਲਾ ਸਕਦਾ, ਰਾਤ ਦੇ ਦੀਵਾਨਾਂ ਚ ਭਾਵੇਂ 3 ਵੀ ਹੋ ਜਾਣ, 3:30-4 ਤੱਕ ਵੀ ਚਲੇ ਜਾਈਦਾ, ਕੋਈ ਫਰਕ ਨਹੀਂ ਪੈਂਦਾ ਰਾਤ ਨੂੰ, ਫਿਰ ਇੱਥੇ ਦਿਨੇ ਕੰਮਾਂ ਕਾਰਾਂ ਵਾਲੇ ਹੁੰਦੇ ਆ, ਸਾਰਿਆਂ ਨੂੰ ਕਾਹਲ ਵੀ ਹੁੰਦੀ ਹੈ, ਤਾਂ ਕਰਕੇ ਥੋੜੀ ਜਿਹੀ ਮੁਸ਼ਕਲ ਆਉਂਦੀ ਹੈ। ਹਾਂਜੀ, ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜਿਹੜੀਆਂ ਭੈਣਾਂ ਅੱਗੇ ਨੂੰ ਆਉਣ ਉੱਥੇ ਹੀ ਭਾਈ ਚੱਲੋ, ਪਹਿਰੇਦਾਰੋ ਸਿੰਘੋ ਜਰਾ ਕਾ ਭੈਣਾਂ ਨੂੰ ਉੱਥੇ ਪਿੱਛੇ ਹੀ ਭਾਈ ਚੱਲਿਆ ਕਰੋ, ਬਸ ਹੁਣ ਨਾ ਹਿਲ ਜੁਲ ਹੋਵੇ। ਹਾਂਜੀ, ਅੱਜ ਇੱਕ ਗੱਲ ਤੁਸੀਂ ਨੋਟ ਕਰਿਓ, ਆ ਵੀ ਉਤਸ਼ਾਹ ਇੱਕ ਹੋਰ ਵੀ ਮੈਂ ਦੋ, ਇੱਕ ਤੇ ਥੱਲੇ ਤੁਹਾਡੇ ਚੁਭਦੀ ਬੜੀ ਜਗ੍ਹਾ ਉੱਚੀ ਨੀਵੀਂ ਜਗ੍ਹਾ ਹੈ, ਕਈ ਰੋੜੇ ਰਾੜੇ ਵੀ ਵਿੱਚ ਹੈ ਨੇ, ਕਿਉਂਕਿ ਮੈਂ ਤੁਰ ਕੇ ਆਉਂਦਾ ਮੈਨੂੰ ਪਤਾ ਹੈ, ਰੋੜੇ ਰਾੜੇ ਜੇ ਵੀ ਚੁਭਦੇ ਆ ਇਹਦੀ ਵੀ ਮਾਫੀ ਮੰਗਦਾ ਮੈਂ, ਵੀ ਅੱਗੇ ਤੋਂ ਜੇ ਪ੍ਰਬੰਧਕਾਂ ਨੂੰ ਬੇਨਤੀ ਹੈ ਵੀ ਐਂ ਚੰਗੀ ਤਰ੍ਹਾਂ ਨਾਲ ਇਹਨੂੰ ਸੁਹਾਗਾ ਸੁਹੂਗਾ ਮਾਰ ਕੇ, ਇੱਦਾਂ ਨਾ ਹੋਵੇ ਉੱਚੀ ਨੀਵੀਂ ਨਾ ਹੋਵੇ, ਬਹਿਣ ਚ ਔਖਾ ਲੱਗਦਾ, ਇੱਕ ਤੇ ਇਸ ਗੱਲ ਦੀ ਮਾਫੀ ਮੰਗਦਾ, ਦੂਜੀ ਇਸ ਗੱਲ ਦੀ ਬਈ ਪ੍ਰਸ਼ਾਸਨ ਵੱਲੋਂ ਕਈ ਵਾਰੀ ਥੋੜੀ ਬਹੁਤ ਸਖਤਾਈ ਕੀਤੀ ਜਾਂਦੀ ਹੈ, ਉਹਦੇ ਵਿੱਚ ਸਾਡਾ ਹੱਥ ਨਹੀਂ ਭਾਈ ਹੁੰਦਾ ਕੋਈ, ਇੰਨਾ ਜ਼ਰੂਰ ਹੁੰਦਾ ਵੀ ਇੱਥੇ ਦੀਵਾਨ ਲੱਗਣੇ ਹੈ, ਪ੍ਰਬੰਧਕ ਵੀਰ ਪ੍ਰਸ਼ਾਸਨ ਨੂੰ ਜਾ ਕੇ ਮੰਗ ਪੱਤਰ ਦਿੰਦੇ ਆ ਵੀ ਕੋਈ ਰੌਲਾ ਨਾ ਪਵੇ, ਕੋਈ ਸ਼ਰਾਰਤੀ ਬੰਦੇ ਨਾ ਆ ਜਾਣ, ਇਹ ਫਿਰ ਆਪਣਾ ਪ੍ਰਬੰਧ ਜਿਹੜੇ ਨੇ ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ। ਕਈ ਵਾਰੀ ਆਉਣ ਲੱਗਿਆਂ ਨੂੰ ਜਾਂ ਮੱਥਾ ਟੇਕਣ ਲੱਗਿਆਂ ਨੂੰ ਜਾਂ ਕਈ ਵਾਰੀ ਕਹਿੰਦੇ ਨੇ ਵੀ ਇਹਦੇ ਵਿੱਚੋਂ ਲੰਘੋ ਇਦਾਂ ਦਿੱਕਤ ਕਈ ਵਾਰੀ ਆ ਜਾਂਦੀ ਹੈ ਇਹਦੇ ਵਿੱਚ ਜੇ ਕਿਸੇ ਵੀਰ ਭਰਾ ਭੈਣਾਂ ਨੂੰ ਪਰੇਸ਼ਾਨੀ ਆਈ ਹੋਵੇ ਉਹਦੇ ਲਈ ਵੀ ਮੈਂ ਸ਼ੁਰੂ ਵਿੱਚ ਹੀ ਸਟੇਜ ਤੋਂ ਮਾਫੀ ਮੰਗਦਾ ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਕਰਨਾ ਪਿਆ ਇਹ ਤੇ ਕਦੇ ਲੋੜ ਹੀ ਨਹੀਂ ਸੀ ਪੈਂਦੀ ਸਾਡੇ ਦੀਵਾਨ ਵਿੱਚ ਮੈਂ ਪਹਿਲੀ ਵਾਰ ਜਦੋਂ ਆਇਆ ਸੀ ਤੁਹਾਡੇ ਪੱਖੋਵਾਲ ਮੇਰੇ ਨਾਲ ਇੱਕ ਰਾਈਫਲ ਵਾਲਾ ਬੰਦਾ ਸੀ ਕਿਤੇ 15 ਸਾਲ ਮੈਂ ਕਦੇ ਹਥਿਆਰ ਨਹੀਂ ਰੱਖਿਆ ਏਦਾਂ ਹੀ ਅਸੀਂ ਦੀਵਾਨ ਲਾਏ ਕਦੇ ਲੋੜ ਹੀ ਨਹੀਂ ਸੀ ਪੈਂਦੀ ਹੁਣ ਤੇ ਸਾਡੀ ਇਹ ਮਜਬੂਰੀ ਬਣ ਗਈ ਇਸ ਕਰਕੇ ਭਾਈ ਥੋੜਾ ਬਹੁਤ ਸਾਨੂੰ ਪ੍ਰਬੰਧ ਰੱਖਣਾ ਪੈਂਦਾ ਹੈ ਨਾਲੇ ਸਾਡੇ ਹਥਿਆਰ ਕਿਸੇ ਨੂੰ ਡਰਾਉਣ ਜਾਂ ਧਮਕਾਉਣ ਵਾਸਤੇ ਨਹੀਂ ਮੈਂ ਸ਼ਰਿਆਂ ਮੇ ਗੱਲ ਕਹਿ ਸਕਦਾ ਵੀ ਅਸੀਂ ਕਿਸੇ ਜਥੇਬੰਦੀ ਨਾਲ ਹਥਿਆਰਾਂ ਦੀ ਲੜਾਈ ਨਹੀਂ ਲੜ ਸਕਦੇ ਸਾਡੇ ਹਥਿਆਰ ਕਿਸੇ ਨੂੰ ਡਰਾਉਣ ਨੂੰ ਨਹੀਂ ਆਪਣਾ ਬਚਾਅ ਕਰਨ ਵਾਸਤੇ ਆ ਜਿਹੜੇ ਮੇਰੇ ਵੀਰ ਭਰਾ ਮੇਰੇ ਨਾਲ ਨੇ ਇਹਨਾਂ ਦੀ ਜ਼ਿੰਮੇਵਾਰੀ ਵੀ ਮੇਰੀ ਹੈ ਤੇ ਕੋਈ ਕਿਤੇ 19-21 ਹੋ ਜਾਂਦੀ ਹੈ ਫਿਰ ਮੁੜ ਕੇ ਅਗਲਾ ਕਹਿੰਦਾ ਜੀ ਤੁਹਾਡੇ ਨਾਲ ਪੁੱਤ ਛੱਡਿਆ ਸੀ ਗਿਆ ਕਿੱਧਰ ਨੂੰ ਇਸ ਕਰਕੇ ਮਜਬੂਰੀ ਬਸ ਅਸੀਂ ਆਪਣੇ ਬਚਾਅ ਲਈ ਢਾਲ ਇੱਕ ਹੁੰਦਾ ਢਾਲ ਵਾਂਗੂ ਸਾਨੂੰ ਇਹ ਨਾਲ ਰੱਖਣਾ ਪੈਂਦਾ ਸੋ ਜੇ ਕਿਸੇ ਨੂੰ ਕੋਈ ਦਿੱਕਤ ਆਈ ਹੋਵੇ ਇਸ ਗੱਲ ਦੀ ਮੈਂ ਪਹਿਲਾਂ ਹੀ ਮਾਫੀ ਮੰਗ ਲੈਂਦਾ ਇਹਨੂੰ ਸਾਡੀ ਮਜਬੂਰੀ ਸਮਝਿਓ ਭਾਈ ਇਹ ਸਾਨੂੰ ਕੋਈ ਇਹਦਾ ਚਾਅ ਨਹੀਂ ਕਿ ਸਾਡੇ ਨਾਲ ਬੰਦੇ ਬੋਡੀਗਾਰਡ ਮੈਨੂੰ ਤੇ ਸ਼ਰਮ ਆਉਂਦੀ ਸੱਚ ਕਹਿੰਦਾ ਬਹੁਤ ਸ਼ਰਮ ਆਉਂਦੀ ਇਹੋ ਜਿਹਾ ਕੁਛ ਕਰਦੇ ਆ ਪਰ ਇਹ ਮੇਰੀ ਮਜਬੂਰੀ ਸੋ ਅਗਲੀ ਗੱਲ ਜਿਹੜੀ ਕਰਨੀ ਅੱਜ ਕੱਲ੍ਹ ਇੱਦਾਂ ਪੰਥ ਵਿੱਚ ਤੁਸੀਂ ਬਹੁਤ ਗੱਲਾਂ ਸੁਣਦੇ ਰਹਿੰਦੇ ਹੈ ਪੰਥ ਵਿੱਚ ਵਿਵਾਦ ਪੈਦਾ ਹੋ ਗਏ ਜੀ ਅੱਜ ਕੱਲ੍ਹ ਪ੍ਰਚਾਰਕਾਂ ਨੇ ਰੌਲੇ ਪਾ ਦਿੱਤੇ ਵਿਵਾਦ ਪੰਥ 'ਚ ਫੁੱਟ ਪੈ ਗਈ ਇੱਦਾਂ ਸੁਣਦੇ ਹੋ ਨਾ ਤੁਸੀਂ ਆਮ ਗੱਲਾਂ ਨੇ ਅੱਜ ਕੱਲ੍ਹ ਇਹ ਸੋਚੋ ਭਲਾ ਵੀ ਹੁਣ ਕਿਉਂ ਇੱਦਾਂ ਕਿਹਾ ਜਾ ਰਿਹਾ ਜਿੰਨੇ ਬੰਦੇ ਅੱਜ ਕੱਲ੍ਹ ਜਿਹੜਾ ਵੀ ਬੋਲਦਾ ਕੋਈ ਵਿਦਵਾਨ ਬੋਲਦਾ ਫਿਲਾਸਫਰ ਬੋਲਦਾ ਤਾਂ ਇਹੀ ਬੋਲੀ ਬੋਲਦਾ ਇੱਦਾਂ ਭਲਾ ਅੱਜ ਕੱਲ੍ਹ ਕਿਉਂ ਕਿਹਾ ਜਾ ਰਿਹਾ ਉਹਦਾ ਕਾਰਨ ਇੱਕ ਇਹ ਹੈ ਇੱਕ ਤੇ ਸੀ ਬਾਬਿਆਂ ਨੂੰ ਸੰਪਰਦਾਵਾਂ ਨੂੰ ਮੰਨਣ ਵਾਲੇ ਲੋਕ ਪਰੰਪਰਾਵਾਦੀ ਲੋਕ ਉਹਨਾਂ ਦੀ ਗਿਣਤੀ ਸੀ 95% ਤੇ ਗੁਰਬਾਣੀ ਤੇ ਗੁਰਮਤ ਦੇ ਸਹੀ ਨੁਕਤਿਆਂ ਨੂੰ ਸਮਝਣ ਵਾਲਿਆਂ ਦੀ ਗਿਣਤੀ ਸੀ 5% ਇੱਕ ਪਾਸੇ 5% ਦੂਜੇ ਪਾਸੇ ਕਿੰਨੇ ਸੀ 95 ਆਪੀ ਸ਼ਾਂਤੀ ਹੈ ਪੰਜਾਂ ਨੂੰ ਕਿਹੜਾ ਪੁੱਛਦਾ ਆਖੋ ਸਤਨਾਮ ਵਾਹਿਗੁਰੂ ਸ਼ਾਂਤੀ ਬਹੁਤ ਸੀ ਸਾਡੇ ਪੰਥ ਚ ਕੋਈ ਰੌਲਾ ਨਹੀਂ ਸੀ ਕੋਈ ਪ੍ਰੋਬਲਮ ਨਹੀਂ ਸੀ ਬਾਬਿਆਂ ਦੀਆਂ ਗੱਡੀਆਂ ਸੜਕਾਂ ਤੇ ਆਮ ਹੀ ਤੁਸੀਂ ਵੇਖਦੇ ਸੀ ਵੀ ਆਹ ਬਾਬਾ ਜੀ ਝੰਡੀ ਜੀ ਲਾਈ ਜਾਂਦੇ ਨੇ ਉਧਰੋਂ ਬਾਬਾ ਜੀ ਝੰਡੀ ਜੀ ਲਾਈ ਆਉਂਦੇ ਨੇ ਐ ਚੱਲਦਾ ਸੀ ਐ ਪੂਰਾ ਦਬਦਬਾ ਸੀ ਇਹਨਾਂ ਲੋਕਾਂ ਦਾ ਜਥੇਦਾਰਾਂ ਦਾ ਬੜਾ ਪ੍ਰਭਾਵ ਸੀ ਵੀ ਬੋਲਣਾ ਨੀ ਭਾਈ ਅੱਗੇ ਅੱਗੇ ਗੱਲ ਨੀ ਕਰਨੀ ਇਹਨਾਂ ਦੇ ਅੱਗੇ ਇਹਨਾਂ ਤੋਂ ਡਰ ਕੇ ਰਹੀਏ ਭਾਈ ਵੱਡੇ ਬੰਦੇ ਹੁੰਦੇ ਆ ਏਦਾਂ ਪਰੇ ਹਟ ਜੋ ਐਂ ਚੱਲਦਾ ਸੀ ਹੁਣ ਕੀ ਹੋਇਆ ਵੀ ਪਿਛਲੇ 3-4 ਸਾਲਾਂ ਤੋਂ ਮੀਡੀਏ ਸੋਸ਼ਲ ਮੀਡੀਆ ਆ ਗਿਆ ਸਾਡੇ ਹੱਥ ਅੱਗੇ ਚੈਨਲ ਵੀ ਇਹਨਾਂ ਦੀ ਜਿਹੜੀ ਸਰਕਾਰ ਚੈਨਲ ਵੀ ਉਸੇ ਦੀ ਬੋਲੀ ਬੋਲਦੇ ਨੇ ਸਿਸਟਮ ਇਦਾਂ ਦਾ ਮੀਡੀਏ ਵਿੱਚ ਵੀ ਇਦਾਂ ਦਾ ਕੁਝ ਹੋ ਜਾਂਦਾ ਪਰ ਸੋਸ਼ਲ ਮੀਡੀਆ ਆ ਗਿਆ ਸੋਸ਼ਲ ਮੀਡੀਆ ਆਉਣ ਕਰਕੇ ਲੋਕਾਂ ਦੇ ਦਿਮਾਗ ਚ ਆਈ ਵੀ ਜਾ ਰਹੇ ਬੰਦੇ ਤੇ ਲੁੱਟਦੇ ਆ ਗਲਤ ਹੈ ਹੁਣ ਕੀ ਹੋਇਆ ਵੀ ਗੁਰਬਾਣੀ ਨੂੰ ਸਮਝਣ ਵਾਲੇ ਜਿਹੜੇ ਆ ਥੋੜੇ ਜਿਹੇ ਉਹ ਵੀ ਵਧਣੇ ਸ਼ੁਰੂ ਹੋ ਗਏ ਪਹਿਲਾਂ ਸੀ 5% ਦੂਜੇ ਪਾਸੇ ਸੀ 95 ਹੁਣ ਇੱਧਰ ਵਾਲੇ 5 ਤੋਂ ਹੌਲੀ ਹੌਲੀ 10 ਹੋਏ ਉਧਰ ਵਾਲੇ ਥੋੜੇ ਥੋੜੇ ਤੜਫਣ ਲੱਗੇ ਵੀ 90 ਹੋ ਵੀ ਆਹ 5 ਫਿਰ 5 ਤੋਂ 10 ਹੋ ਗਏ 10 ਤੋਂ ਹੁਣ ਹੌਲੀ ਹੌਲੀ 15% ਫਿਰ 20 ਮੈਨੂੰ ਇੰਨਾ ਲੱਗਦਾ ਮੈਂ ਫੜ ਨਹੀਂ ਮਾਰ ਸਕਦਾ ਵੱਡੀ ਸਾਰੀ ਵੀ ਅਸੀਂ ਕਹੀਏ ਵੀ ਬੜਾ ਫਰਕ ਪੈ ਗਿਆ ਪਰ ਹੁਣ ਇੰਨਾ ਹੈ ਵੀ ਜਿਹੜੇ ਸਮਝਣ ਵਾਲੇ ਹੈ ਉਹ 30-35% ਹੋ ਚੱਲੇ ਹੈ ਤੇ ਜੇ ਐਂ ਚੱਲਦਾ ਰਿਹਾ ਤੇ 2-3-4 ਸਾਲਾਂ ਵਿੱਚ 50-50 ਹੋ ਜਾਣਗੇ ਤੇ ਦੂਜਾ ਜਿਹੜਾ ਗਰੁੱਪ ਹੈ ਪਿੱਟ ਸਿਆਪਾ ਉਹਨਾਂ ਨੇ ਪਾਇਆ ਹਾਏ ਵਿਵਾਦ ਛਿੜ ਗਏ ਕਿਉਂਕਿ ਅੱਗੇ ਕੋਈ ਰੌਲਾ ਹੀ ਨਹੀਂ ਸੀ ਆਖੋ ਸਤਨਾਮ ਵਾਹਿਗੁਰੂ ਸੁਣੋ ਨਾ ਇਹ ਇੱਦਾਂ ਹੈ ਭਾਈਏ ਵੀ ਇੱਕ ਹੀ ਸਰਪੰਚ ਸੀ ਹਰ ਵਾਰੀ ਖੜਦਾ ਸੀ ਜਿੱਤ ਜਾਂਦਾ ਸੀ 25 ਸਾਲਾਂ ਦਾ ਇੱਕੋ ਹੀ ਸੀ ਉਹ ਦੂਜਾ ਕੋਈ ਬਰਾਬਰ ਖੜਦਾ ਹੀ ਨਹੀਂ ਸੀ ਉਹਦੇ ਜਦੋਂ ਦੂਜੀ ਧਿਰ ਪਿੰਡ ਵਿੱਚ ਪੈਦਾ ਹੋਣ ਲੱਗ ਜਾਂਦੀ ਹੈ ਸਿਆਪਾ ਉਦੋਂ ਪੈਣ ਲੱਗਦਾ ਵੀ ਆਹ ਕਿੱਥੋਂ ਆ ਗਿਆ ਆਹ ਕੀ ਹੋਣ ਲੱਗ ਪਿਆ ਜਦੋਂ ਹੁਣ ਨਾ ਪਹਿਲਾਂ ਇਦਾਂ ਹੀ ਚੱਲਦਾ ਸੀ ਜੀ ਪਿੰਡਾਂ ਦਾ। ਚਲੋ ਭਾਈ ਦੀਵਾਨ ਲਵਾ ਲਈਏ ਬਾਬਿਆਂ ਦੇ, ਕਹਿੰਦੇ ਹਾਂ ਚਲੋ ਦਾਨ ਪੁੰਨ ਹੀ ਹੋਜੂ ਭਾਈ, ਹੋਰ ਨੀ ਕੁਛ ਕਰੋ, ਸਿੱਧਾ ਸੁੱਧਾ ਪਿੰਡ ਚ ਇਕੱਠਾ ਕਰ ਲਓ, ਦੀਵਾਨ ਲਵਾ ਲਓ। ਮੁੜ ਕੇ ਐ ਨੀ ਸੀ ਹਿਸਾਬ ਲਾਉਂਦੇ ਵੀ 5-7 ਦਿਨ ਲੱਗੇ ਐ, ਕਿੰਨੇ ਲੋਕ ਬਦਲ ਗਏ, ਕਿੰਨਿਆਂ ਦੀ ਜ਼ਿੰਦਗੀ ਚੇਂਜ ਹੋ ਗਈ, ਫਰਕ ਕੀ ਪਿਆ, ਸੁਣਿਆ ਕੀ, ਮਾਇੰਡ ਡਿਵੈਲਪ ਹੋਇਆ ਕਿ ਨਹੀਂ, ਕੋਈ ਨੁਕਤਾ ਸਮਝ ਚ ਆਇਆ ਕਿ ਨਹੀਂ ਆਇਆ, ਇਹ ਕੋਈ ਨੀ ਸੀ ਸੋਚਦਾ। ਇੱਕ ਪਾਸੇ ਸੀ ਨਾ, ਇੱਕ ਪਾਰਟੀ ਦਾ ਬੜਾ ਜ਼ੋਰ ਹੈ, ਇੱਕ ਧਿਰ ਹੈ, ਇੱਕ ਕਾਬਜ਼ ਧਿਰ ਹੈ ਸਾਡੇ ਉੱਤੇ ਜਿਹੜੀ ਇਸ ਵੇਲੇ ਸ਼੍ਰੋਮਣੀ ਕਮੇਟੀ, ਜਥੇਦਾਰ, ਸਾਰੇ ਬਾਬੇ ਇਹ ਸਾਡੇ ਸਿਰ ਤੇ ਕਾਬਜ਼ ਧਿਰ ਹਨ। ਪਰ ਜਦੋਂ ਅੱਜ ਕੱਲ ਦੇ ਨਵੇਂ ਬੱਚੇ, ਮੈਂ ਆਪਣੀ ਗੱਲ ਨਹੀਂ ਕਰਦਾ, ਨਵੇਂ ਬੱਚੇ ਜਦੋਂ ਐ ਖੜ ਕੇ ਚੈਲੰਜ ਕਰਦੇ ਜਥੇਦਾਰਾ, ਵੀਡੀਓ ਬਣਾ ਕੇ ਅਗਲਾ ਪਾ ਦਿੰਦਾ ਘਰੇ ਹੀ ਬੈਠਾ, ਜਥੇਦਾਰਾ ਗਲਤ ਫੈਸਲੇ ਕਰਦਾ, ਸਿਰਸੇ ਵਾਲੇ ਨੂੰ ਮਾਫ਼ ਕਰਨਾ ਤੇਰਾ ਗਲਤ ਫੈਸਲਾ ਹੈ, ਜਥੇਦਾਰ ਠੱਗ ਨੇ, ਇਦਾਂ ਦੀਆਂ ਗੱਲਾਂ ਨਹੀਂ ਕਰਦੇ, ਲੁੱਟ ਕੇ ਖਾ ਕੇ ਐ ਕਹਿੰਦੇ ਨੇ ਜਦੋਂ ਨਿੱਕੇ ਨਿੱਕੇ ਬੱਚੇ, ਉਦੋਂ ਫਿਰ ਪਿੱਟ ਸਿਆਪਾ ਪੈਂਦਾ ਵੀ ਆਹ ਬੋਲਣ ਕਿਉਂ ਲੱਗ ਗਏ ਲੋਕ, ਆਹ ਕੀ ਹੋ ਗਿਆ, ਆਹ ਕੀ ਹੋ ਗਿਆ, ਆਹ ਅੱਗੇ ਤੇ ਕੋਈ ਬੋਲਦਾ ਹੀ ਨਹੀਂ ਸੀ, ਸਾਡਾ ਦਬਦਬਾ ਸੀ, ਤਾਂ ਕਰਕੇ ਫਿਰ ਇਹਨਾਂ ਨੇ ਹੁਣ ਇਹ ਪਿੱਟ ਸਿਆਪਾ ਜ਼ਿਆਦਾ ਪਾਇਆ ਹੋਇਆ ਹੈ ਵੀ ਵਿਵਾਦ ਪੈ ਗਏ ਜੀ, ਰੌਲਾ ਪੈ ਗਿਆ ਜੀ, ਪੰਥ ਚ ਫੁੱਟ ਪੈ ਗਈ ਜੀ, ਇਹਨਾਂ ਨੂੰ ਐ ਲੱਗਦਾ ਫੁੱਟ ਪੈ ਗਈ। ਪਰ ਜਿੱਦੇ ਗੁਰਮੁਖੋ ਐ ਹੋ ਗਿਆ ਨਾ ਕੰਮ ਵੀ ਜਿਹੜਾ ਹੁਣ 35 ਹੈ, ਦੂਜੇ 35 ਹੈ, ਦੂਜੇ ਪਾਸੇ 65 ਹੈ, ਹੌਲੀ ਹੌਲੀ 50 ਹੋ ਗਿਆ, ਹੋਰ ਪਊ, ਅਜੇ ਹੋਰ ਪਊ, 65-50 ਹੋ ਗਿਆ, ਫਿਰ ਜੇ ਇਧਰੋਂ ਵੱਧ ਕੇ 60 ਹੋ ਗਿਆ, ਘਟਣਾ ਸ਼ੁਰੂ ਹੋ ਜੂ, ਫਿਰ 65-70 ਜਿੱਦੇ 80 ਕੁ ਪਹੁੰਚ ਜਾਓਗੇ ਸਾਰੇ ਚੁੱਪ ਕਰਕੇ ਬਹਿ ਜਾਣਗੇ ਵੀ ਹੁਣ ਨੀ ਸਾਡੀ ਚੱਲਦੀ ਉਹਦੇ ਗੱਲ ਐਂ ਚੱਲਦਾ ਰਿਹਾ ਜੀ, ਤਾਂ ਰੌਲਾ ਹੈ, ਹੋਰ ਕੋਈ ਰੌਲਾ ਨੀ ਪੰਥ ਵਿੱਚ ਭਾਈ, ਸਾਰੇ ਸਾਰੇ ਦੀਵਾਨ ਬਹਿ ਕੇ ਸੁਣਿਆ ਕਰੋ, ਕੋਈ ਰੌਲਾ ਨੀ, ਹਰ ਗੱਲ ਕਲੀਅਰ ਹੋ ਜਾਂਦੀ ਹੈ ਜਿਹੜਾ ਬੰਦਾ ਪੂਰਾ ਦੀਵਾਨ ਟਿਕ ਕੇ ਬਹਿ ਕੇ ਸੁਣਦਾ, ਅੱਧ ਅੱਧ ਅੱਧਾ ਸੁਣਨਾ, ਮਾੜੀ ਮੋਟੀ ਕੱਟ ਕੱਟ ਕੇ ਗੱਲ ਸੁਣਨੀ, ਉਹਦੇ ਨਾਲ ਗੱਲ ਨਹੀਂ ਬਣਦੀ। ਸੋ ਪਹਿਲੀ ਗੱਲ ਤੇ ਇਹ ਕਰਨੀ ਸੀ ਜ਼ਰੂਰੀ ਵੀ ਕੋਈ ਵਿਵਾਦ ਨਹੀਂ ਭਾਈ, ਗੁਰਮਤ ਨੂੰ ਸਮਝਣ ਵਾਲਿਆਂ ਦੀ ਵੀ ਹੁਣ ਗਿਣਤੀ ਵੱਧ ਰਹੀ ਹੈ, ਬਸ ਕਈ ਬੰਦੇ ਗੁਰਬਾਣੀ ਨੂੰ ਸਮਝਣ ਲੱਗ ਪਏ ਆ, ਉਹ ਫਿਰ ਕਹਿੰਦੇ ਆ ਯਾਰ ਗੁਰਬਾਣੀ ਚ ਤੇ ਏਦਾਂ ਲਿਖਿਆ, ਗੁਰੂ ਸਾਹਿਬ ਤੇ ਐ ਕਹਿੰਦੇ ਆ, ਇਹ ਐ ਸੁਣਾਉਂਦੇ ਆ, ਗੁਰਬਾਣੀ ਨੂੰ ਆਪ ਪੜ੍ਹਨ ਵਾਲੇ ਸਮਝਣ ਵਾਲਿਆਂ ਦੀ ਗਿਣਤੀ ਹੌਲੀ ਹੌਲੀ ਵੱਧ ਰਹੀ। ਸੋ ਇਸੇ ਤਰ੍ਹਾਂ ਹੌਲੀ ਹੌਲੀ ਜੇ ਚੱਲਦਾ ਰਿਹਾ ਤੇ ਕਾਫੀ ਫਰਕ ਪੈ ਸਕਦਾ, ਚੇਂਜ ਹੋ ਸਕਦਾ, ਤੇ ਚਾਹੀਦਾ ਮੇਰੇ ਨੌਜਵਾਨ ਵੀਰਾਂ ਨੂੰ, ਭਰਾਵਾਂ ਨੂੰ, ਸਾਡੇ ਵਰਗਿਆਂ ਦੀਆਂ ਗੱਲਾਂ ਨਾ ਮੰਨੋ, ਵੇਖੋ ਵੀ ਉਹਦੇ ਵਿੱਚ ਦਲੀਲ ਹੈ ਜਾਂ ਨਹੀਂ, ਉਹਦੇ ਵਿੱਚ ਕੋਈ ਲੌਜਿਕ ਹੈ, ਗੱਲ ਬਣਦੀ ਹੈ ਕਿ ਨਹੀਂ ਬਣਦੀ, ਇਹ ਸਾਰਾ ਕੁਝ ਸੋਚ ਸਮਝ ਕੇ ਆਪਾਂ ਕਰੀਏ। ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ ਨਾ, ਇੱਕ ਕੱਲ ਮੈਂ ਤੁਹਾਨੂੰ ਪੁੱਛਿਆ ਸੀ ਵੀ ਸੱਚ ਬੋਲਣਾ ਚਾਹੀਦਾ ਕਿ ਝੂਠ, ਤੇ ਤੁਸੀਂ ਜਵਾਬ ਕੀ ਦਿੱਤਾ ਸੀ, ਬੋਲੋ ਜੀ, ਪਰ ਗੰਗੂ ਨੇ ਤੇ ਸੱਚ ਹੀ ਬੋਲਿਆ ਸੀ, ਜਦੋਂ ਉਹਨੇ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ ਸੀ ਉਹਨੇ ਝੂਠ ਬੋਲਿਆ ਸੀ ਕਿ ਸੱਚ ਬੋਲਿਆ ਸੀ, ਸੱਚ ਸੱਚ ਝੂਠ, ਇੱਕ ਗੱਲ ਦਿਮਾਗ ਚ ਪੱਕੀ ਰੱਖੋ, ਆਹ ਗੱਲ ਜੇ ਦਿਮਾਗ ਚ ਬੜੇ ਚੰਗੀ ਤਰ੍ਹਾਂ ਇਹਨੂੰ ਸਮਝਿਓ, ਸੱਚ ਝੂਠ ਗਲਤ ਠੀਕ ਕੁਛ ਨਹੀਂ ਹੁੰਦਾ, ਅਸਲ ਹੁੰਦਾ ਟੀਚਾ, ਅਸਲ ਹੁੰਦਾ ਨਿਸ਼ਾਨਾ, ਪਰਖਿਆ ਜਾਂਦਾ ਨਿਸ਼ਾਨੇ ਦੇ ਹਿਸਾਬ ਨਾਲ ਗਲਤ ਠੀਕ, ਉਦਾਂ ਗਲਤ ਠੀਕ ਕੁਛ ਨਹੀਂ ਹੁੰਦਾ, ਨਿਸ਼ਾਨਾ ਨਿਸ਼ਾਨਾ ਕੀ ਹੈ, ਉੱਥੇ ਪਰਖਿਆ ਜਾਂਦਾ ਵੀ ਇਹ ਸੱਚ ਸੱਚ ਹੈ, ਇਹ ਝੂਠ ਝੂਠ ਹੈ, ਉੱਥੇ ਪਰਖਿਆ ਜਾਂਦਾ। ਸਾਡੀ ਪ੍ਰੋਬਲਮ ਇਹ ਹੈ ਅਸੀਂ ਇਰਾਦਾ ਨਹੀਂ ਵੇਖਦੇ, ਜਦੋਂ ਤੁਸੀਂ ਇਰਾਦੇ ਵੇਖਣ ਲੱਗੋਗੇ ਉਦੋਂ ਸਮਝ ਆਊਗਾ। ਮੈਂ ਇੱਕ ਬੇਨਤੀ ਕੀਤੀ ਸੀ ਇੱਕ ਵਾਰੀ ਵੀ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ, ਗੁਰੂ ਸਾਹਿਬ ਨੇ ਸਾਨੂੰ ਨਜ਼ਰੀਆ ਦਿੱਤਾ, ਨਜ਼ਰੀਆ ਹੁੰਦਾ ਵੀ ਕਿਸੇ ਵੀ ਘਟਨਾ ਨੂੰ ਵੇਖਣ ਦਾ ਨਜ਼ਰੀਆ, ਪੁਆਇੰਟ ਆਫ ਵਿਊ, ਉਹ ਹਾਲਾਤਾਂ ਨੂੰ ਵੇਖਣ ਵਾਲੀ ਅੱਖ, ਦ੍ਰਿਸ਼ਟੀ। ਜਿਹੜੇ ਸਤਿਪੁਰਖ ਹੁੰਦੇ ਹੈ ਉਹ ਦ੍ਰਿਸ਼ਟੀ ਦਿੰਦੇ ਹੈ, ਦ੍ਰਿਸ਼ਟੀ ਇੱਕ ਤੇ ਅੰਨੇ ਬੰਦੇ ਨੂੰ ਤੁਸੀਂ ਨਾ ਐ ਕਹਿਣਾ ਹੈ,
1: ਸੁਣਿਓ,
0: ਅੰਨੇ ਬੰਦੇ ਨੂੰ ਐ ਕਹਿਣਾ ਹੈ ਇੱਧਰ ਨੂੰ ਹੋ ਜਾ, ਐ ਨੂੰ ਮੁੜ ਜਾ। ਅੰਨਾ ਬੰਦਾ ਹਰੇਕ ਵਾਰੀ ਪੁੱਛੂ ਵੀ ਹੁਣ ਕਿੱਧਰ ਨੂੰ ਜਾਵਾਂ, ਹੁਣ ਸੱਜੇ ਨੂੰ ਹੋ ਜਾ, ਹੁਣ ਕਿੱਧਰ ਨੂੰ ਜਾਵਾਂ, ਕਹਿੰਦੇ ਹੁਣ ਖੱਬੇ ਨੂੰ ਹੋ ਜਾ। ਇਹ ਤੇ ਇਹ ਹੋ ਗਿਆ ਉਹਨੂੰ ਦੱਸਣਾ। ਇੱਕ ਹੁੰਦਾ ਵੀ ਉਹਨੂੰ ਤੁਸੀਂ ਅੱਖਾਂ ਦਿਓ, ਦੱਸਣ ਦੀ ਲੋੜ ਹੀ ਨਾ ਪਵੇ, ਅਗਲਾ ਆਪ ਹੀ ਤੁਰੇ ਆਖੋ ਸਤਨਾਮ। ਇਹਨੂੰ ਸਮਝਿਓ, ਸਾਡੇ ਗੁਰੂ ਸਾਹਿਬ ਸਾਨੂੰ ਦਿੰਦੇ ਹੈ ਦ੍ਰਿਸ਼ਟੀ, ਸਾਨੂੰ ਦ੍ਰਿਸ਼ਟੀ ਦਿੰਦੇ ਹੈ ਵੀ ਤੈਂ ਟਾਈਮ ਤੇ ਫੈਸਲਾ ਕਰਨਾ। ਮੈਂ ਜੇ ਤੈਨੂੰ ਐਂ ਕਹਿਤਾ, ਅੱਛਾ ਜੇ ਗੁਰੂ ਸਾਹਿਬ ਨੇ ਦੇ ਦਿੱਤਾ ਸਿਧਾਂਤ ਵੀ ਸੱਚ ਬੋਲੀ, ਜੇ ਗੁਰੂ ਸਾਹਿਬ ਨੇ ਤੈਨੂੰ ਇਹ ਸਿਧਾਂਤ ਦੇ ਦਿੱਤਾ ਵੀ ਤੈਂ ਸੱਚ ਹੀ ਬੋਲਣਾ, ਫਿਰ ਤੇ ਬੜਾ ਪੰਗਾ ਪੈ ਜਾਣਾ ਪਿਆਰਿਓ। ਫਿਰ ਤੇ ਗੰਗੂ ਨੇ ਆ ਕੇ ਕਹਿ ਦੇਣਾ ਵੀ ਮੈਂ ਤੇ ਫਿਰ ਸੱਚ ਹੀ ਬੋਲਿਆ ਸੀ, ਗੁਰੂ ਨੇ ਕਿਹਾ ਸੀ ਸੱਚ ਬੋਲੋ, ਮੈਂ ਸੱਚ ਬੋਲਤਾ। ਸਿਧਾਂਤ ਇਸ ਨੁਕਤੇ ਨੂੰ ਸਮਝੋ, ਦ੍ਰਿਸ਼ਟੀ ਗੁਰੂ ਸਾਹਿਬ ਦਿੰਦੇ ਐ, ਨਜ਼ਰੀਆ ਦਿੰਦੇ ਐ ਤੁਹਾਨੂੰ। ਗੁਰੂ ਸਾਹਿਬ ਕਹਿੰਦੇ ਵੀ ਤੂੰ ਵੇਖ ਵੀ ਘਟਨਾ ਕਿੱਦਾਂ ਦੀ ਹੈ, ਤੂੰ ਵੇਖ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਆ ਗਲਤ ਹੈ ਜਾਂ ਠੀਕ ਹੈ, ਇਰਾਦਾ ਵੇਖਣਾ ਪੈਣਾ। ਮੈਂ ਫਿਰ ਪੁੱਛਦਾ ਤੁਹਾਨੂੰ, ਮੈਂ ਕੱਲ ਵਾਲੀ ਗੱਲ ਫਿਰ ਦੁਹਰਾਉਣਾ, ਕਈ ਨਵੇਂ ਸਰੋਤੇ ਹੋਣਗੇ। ਗੰਗੂ ਨੇ ਮਰਿੰਡੇ ਥਾਣੇ ਵਿੱਚ ਜਾ ਕੇ ਝੂਠ ਬੋਲਿਆ ਸੀ ਕਿ ਸੱਚ ਬੋਲੋ, ਕਾਹਦਾ ਸੱਚ ਹੈ ਫਿਰ ਹੁਣ ਅੱਗੇ ਦੱਸੋ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚਦੇ ਪੀਰ ਬਣੇ ਐ, ਉਦੋਂ ਕੀ ਕਿਹਾ ਸੀ ਵੀ ਆਹ ਕੌਣ ਜਾਂਦਾ ਹੈ, ਉੱਚਦਾ ਪੀਰ ਹੈ ਕੌਣ ਸੀ ਭਲਾ, ਇਹ ਝੂਠ ਹੈ ਕਿ ਸੱਚ ਹੈ ਪਿਆਰੇ? ਉਹ ਝੂਠ ਹੈ ਕਿ ਸੱਚ ਹੈ? ਉੱਚਦਾ ਪੀਰ ਸੀ ਗੁਰੂ ਗੋਬਿੰਦ ਸਿੰਘ, ਇਹ ਸੱਚ ਹੈ ਕਿ ਝੂਠ ਹੈ? ਝੂਠ ਹੈ, ਪਰ ਕਿੰਨਾ ਪਿਆਰਾ ਹੈ, ਆਖੋ ਸਤਨਾਮ। ਕਿਉਂ ਭਲਾ, ਕਿਉਂ? ਕਿਉਂਕਿ ਸਿੰਘਾਂ ਦਾ ਇਰਾਦਾ ਚੰਗਾ ਹੈ, ਸਿੰਘਾਂ ਦਾ ਨਿਸ਼ਾਨਾ ਚੰਗਾ ਹੈ। ਤੁਹਾਨੂੰ ਸੱਚ ਜਾਂ ਝੂਠ ਬੋਲਣ ਵਾਲੇ ਉਹ ਸ਼ਬਦ ਨਹੀਂ ਵੇਖਣੇ ਪੈਣੇ, ਤੁਹਾਨੂੰ ਇਰਾਦੇ ਵੇਖਣੇ ਪੈਣਗੇ। ਜੇ ਆ ਨੁਕਤਾ ਤੁਹਾਡੇ ਦਿਮਾਗ ਚ ਆ ਜੇ, ਅਸੀਂ ਤੇ ਕਿੱਡੀ ਲੁੱਟ ਚ ਫਸੇ ਪਏ ਆ। ਹੁਣ ਮੇਰੀ ਸੁਣਿਓ, ਇੱਕ ਬੰਦਾ ਪਿੰਡ ਦੇ ਵਿੱਚ ਕਿਸੇ ਗਰੀਬ ਦੀ ਧੀ ਦਾ ਵਿਆਹ ਕਰਦਾ ਹੈ, 10,000 ਰੁਪਈਆ ਲਾਉਂਦਾ ਹੈ, ਇਹ ਠੀਕ ਹੈ ਕਿ ਗਲਤ ਹੈ? ਬੋਲੋ, ਦੱਸੋ ਜੀ, ਠੀਕ ਹੈ। ਪਰ ਬਾਹਰੋਂ ਉਹ 1,00,000 ਰੁਪਈਆ ਮੰਗਾਉਂਦਾ ਹੈ, ਧੀ ਨੂੰ 10,000 ਹੀ ਦਿੰਦਾ, ਹੁਣ ਭਲਾ ਇਹ ਠੀਕ ਰਿਹਾ ਕਿ ਗਲਤ ਰਿਹਾ? 90 ਆਪ ਆ ਗਿਆ, ਹੁਣ ਇਹ ਗਲਤ ਰਿਹਾ ਕਿ ਠੀਕ ਰਿਹਾ? ਗਲਤ ਹੋ ਗਿਆ। ਠੀਕ ਗਲਤ ਇਰਾਦੇ ਦੇ ਹਿਸਾਬ ਨਾਲ, ਬੰਦੇ ਦਾ ਇਰਾਦਾ 90,000 ਕਮਾਉਣ ਦਾ ਹੈ, ਫਿਰ ਤੈਂ ਠੀਕ ਕਿਵੇਂ ਕਹਿਤਾ? ਹੁਣ ਆਈ ਨਾ ਗੱਲ ਪਕੜ, ਏਦਾਂ ਬੇੜਾ ਬਹਿੰਦਾ ਸਾਡਾ, ਅਸੀਂ ਇਰਾਦਾ ਕਦੇ ਵੀ ਨਹੀਂ ਵੇਖਦੇ। ਠੀਕ ਗਲਤ ਕਿਵੇਂ ਪਤਾ ਲੱਗੂ? ਹੁਣ ਤੁਸੀਂ ਮੈਨੂੰ ਸੁਣੋ, ਬੋਲਦੇ ਨੂੰ ਇਹ ਕਹੀ ਜਾਓ ਵੀ ਕਮਾਲ ਹੈ, ਵੀ ਸਾਰਾ ਕੁਝ ਹੀ ਠੀਕ ਹੈ, ਤੈਨੂੰ ਮੇਰੇ ਇਰਾਦੇ ਦਾ ਕੀ ਪਤਾ ਹੈ? ਇਹ ਠੀਕ ਨਾ ਕਹੋ ਤੁਸੀਂ, ਤੁਹਾਨੂੰ ਮੇਰਾ ਨਿਸ਼ਾਨਾ ਵੇਖਣਾ ਪੈਣਾ। ਮੇਰਾ ਨਿਸ਼ਾਨਾ ਕੀ ਹੈ, ਮੇਰਾ ਏਮ ਕੀ ਹੈ, ਮੇਰਾ ਟੀਚਾ ਕੀ ਹੈ, ਮੇਰੇ ਟੀਚੇ ਦੇ ਨਾਲ, ਮੇਰੇ ਨਿਸ਼ਾਨੇ ਦੇ ਨਾਲ ਮੇਰੇ ਕੰਮਾਂ ਨੂੰ ਜੋੜ ਕੇ ਵੇਖੋਗੇ, ਫਿਰ ਪਤਾ ਲੱਗੂ ਵੀ ਇਹ ਕੰਮ ਠੀਕ ਹੈ ਜਾਂ ਗਲਤ। ਤੁਸੀਂ ਇਕੱਲੇ ਕੰਮ ਨੂੰ ਗਲਤ ਜਾਂ ਠੀਕ ਕਿੱਦਾਂ ਕਹਿ ਸਕਦੇ? ਸਮਝ ਆ ਗਈ ਗੱਲ? ਹੁਣ ਦੱਸੋ ਬਈ, ਗਰੀਬਾਂ ਦੇ ਨਾਂ ਤੇ ਤੁਸੀਂ, ਕੋੜੀਆਂ ਦੇ ਨਾਂ ਤੇ ਤੁਸੀਂ 50,000 ਰੁਪਈਆ ਮੰਗਾ ਲਓ ਤੇ 5,000, ਹੁਣ ਜਦੋਂ 5,000 ਦਿੰਦੇ ਵੇਖੋਗੇ ਉਦੋਂ ਕੀ ਹੈ ਭਲਾ? ਠੀਕ। ਤੇ ਜਦੋਂ ਉਹਨੂੰ 45,000 ਖਾਂਦਾ ਵੇਖੋਗੇ, ਇਰਾਦਾ ਉਹਦਾ ਮਾੜਾ ਹੈ, ਉਦੋਂ ਕੀ ਬਣ ਗਿਆ?
1: ਗਲਤ।
0: ਬਸ ਤੁਸੀਂ ਨਾ ਸਾਰੇ ਥਾਵਾਂ ਤੇ ਇਹੀ ਨੁਕਤਾ ਲਾਇਆ ਕਰੋ, ਫਿਰ ਪਤਾ ਲੱਗੂ ਵੀ ਗਲਤ ਕੀ ਹੈ ਤੇ ਠੀਕ। ਐ ਗਲਤ ਠੀਕ ਨਹੀਂ ਹੁੰਦਾ, ਸਿੱਧਾ ਹੀ ਵੀ ਆਹ ਗਲਤ ਹੈ ਆਹ ਠੀਕ ਹੈ। ਸਾਰੇ ਨੇ ਸਾਰੀ ਪਿਕਚਰ ਵੇਖਣੀ ਪੈਣੀ ਹੈ ਤੈਨੂੰ, ਸਾਰੀ ਪਿਕਚਰ। ਐ ਗਲਤ ਠੀਕ ਕਿਵੇਂ? ਹੁਣ ਐ ਵੇਖਿਓ ਵੀ ਉਹ ਮੁੰਡਾ ਫਲਾਣੇ ਮੁੰਡੇ ਨੂੰ ਕੁੱਟ ਰਿਹਾ ਯਾਰ, ਕਿੱਡੀ ਗਲਤ ਗੱਲ ਹੈ ਵੀ ਮਾਰੀਆਂ ਸੱਟਾਂ ਹੈ ਜੀ, ਇਹ ਗਲਤ ਹੈ ਕਿ ਠੀਕ ਹੈ? ਦੱਸਿਓ ਭਲਾ, ਬੋਲਿਓ ਜਰਾ ਜਵਾਬ ਦਿਓ ਗਲਤ ਹੈ ਕਿ ਠੀਕ ਹੈ ਵੀ ਪੁੱਟ ਰਿਹਾ ਗਲਤ ਹੈ ਕਿ ਠੀਕ ਹੈ ਗਲਤ ਹੈ ਪਰ ਹੁਣ ਤੁਹਾਨੂੰ ਮੈਂ ਇਹ ਦੱਸਦਾ ਵੀ ਇਹਨੇ ਕੱਲ ਇਹਦੀ ਭੈਣ ਦੀ ਬਾਹ ਫੜੀ ਸੀ ਹੁਣ ਦੱਸੋ ਗਲਤ ਹੈ ਕਿ ਠੀਕ ਹੈ ਹੁਣ ਐ ਸਮਝ ਆਈ ਨਾ ਗੱਲ ਵੀ ਕੱਲ ਇਹਨੇ ਇਹਦੀ ਭੈਣ ਨੂੰ ਛੇੜਿਆ ਅੱਜ ਤਾਂ ਕੁੱਟ ਖਾ ਰਿਹਾ ਹੁਣ ਤੁਹਾਨੂੰ ਕੀ ਲੱਗੂ ਫਿਰ ਠੀਕ ਹੈ ਐ ਹਿਸਾਬ ਲਾਓ ਐ ਆਊਗਾ ਜ਼ਿੰਦਗੀ ਵਿੱਚ ਹਰ ਚੀਜ਼ ਤੇ ਇਹ ਨੁਕਤਾ ਲਾਓ ਗਲਤ ਠੀਕ ਸੱਚ ਝੂਠ ਕੁਛ ਵੀ ਨਹੀਂ ਹੁੰਦਾ ਇਰਾਦਿਆਂ ਤੇ ਪਤਾ ਲੱਗਦਾ ਵੇਖੋ ਨਾ ਹੁਣ ਆਪਾਂ ਸ਼ਬਦ ਪੜ੍ਹਦੇ ਹਾਂ ਬਚਨ ਕਰੇ ਤੇ ਖਿਸਕ ਜਾਏ ਅੱਗੇ ਉਹ ਵੀ ਕੱਚਾ ਹੈ ਭਾਈ ਇਹ ਤੇ ਬੰਦਾ ਬਚਨ ਕਰਕੇ ਮੁੱਕਰ ਗਿਆ ਪਰਸੋਂ ਵੀ ਚੌਥੇ ਕਬੀਰ ਦੀ ਪੋਸਟ ਪੜ੍ਹੀ ਸੀ ਮੈਂ ਆਹ ਗੱਲ ਤੇ ਕੀਤੀ ਸੀ ਵੀ ਦ੍ਰਿਸ਼ਟੀ ਜਿਹੜੀ ਹੈ ਨਾ ਗੁਰੂ ਸਾਹਿਬ ਨੇ ਦ੍ਰਿਸ਼ਟੀ ਦਿੱਤੀ ਹੈ ਨਜ਼ਰੀਆ ਦਿੱਤਾ ਸਿਧਾਂਤ ਨਹੀਂ ਦਿੱਤਾ ਹੁਣ ਜੇ ਤੁਸੀਂ ਸਾਡੇ ਵਰਗੇ ਪ੍ਰਚਾਰਕਾਂ ਨੂੰ ਇਹ ਕਹੋਗੇ ਸਾਡੇ ਵਰਗੇ ਪ੍ਰਚਾਰਕਾਂ ਨੂੰ ਇਹ ਮੰਨਿਆ ਜਾਂਦਾ ਹੈ ਵੀ ਇਹ ਸਿਧਾਂਤਕ ਪ੍ਰਚਾਰਕ ਹੈ ਇਹ ਸਿਧਾਂਤ ਦਾ ਪ੍ਰਚਾਰ ਕਰਦਾ ਸਿਧਾਂਤ ਦਾ ਪ੍ਰਚਾਰ ਤੇ ਇਹ ਹੈ ਸੱਚ ਬੋਲਿਓ ਇਹ ਸਿਧਾਂਤ ਪਰ ਜੇ ਜਿੱਥੇ ਨਾ ਲਾਣਾ ਹੋਇਆ ਉੱਥੇ ਲਾਤਾ ਤੁਸੀਂ ਫਿਰ ਤੇ ਪੰਗਾ ਪੈ ਜਾਓ ਸਿਧਾਂਤ ਦਾ ਪ੍ਰਚਾਰ ਨਹੀਂ ਕਰਨਾ ਪੈਣਾ ਨਜ਼ਰੀਆ ਦੇਣਾ ਪੈਣਾ ਹੈ ਵੀ ਟਾਈਮ ਦੇ ਉੱਤੇ ਤੇਰਾ ਦਿਮਾਗ ਕੰਮ ਕਰਕੇ ਤੈਨੂੰ ਫੈਸਲਾ ਲੈਣਾ ਪੈਣਾ ਵੀ ਹੁਣ ਕਹਿਣਾ ਕੀ ਹੈ ਤੈਨੂੰ ਮੈਂ ਆਪਣੇ ਸ਼ਬਦ ਨਹੀਂ ਦੇ ਸਕਦਾ ਵੀ ਆਹ ਕਹੇ ਉੱਥੇ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ ਸਿਧਾਂਤ ਤੇ ਘੜੇ ਜਾਂਦੇ ਐ ਸਿਧਾਂਤ ਤੇ ਬਦਲੇ ਜਾਂਦੇ ਐ ਆ ਸੁਣੋ ਆ ਸ਼ਬਦ ਜਦੋਂ ਐ ਪੜ੍ਹ ਵੀ ਬਚਨ ਕਰਦਾ ਜਿਹੜਾ ਬਚਨ ਕਰਕੇ ਮੁੱਕਰ ਜੇ ਭਾਈ ਉਹ ਤੇ ਕੱਚਾ ਹੁੰਦਾ ਹੁਣ ਤੁਸੀਂ ਮੈਨੂੰ ਜਵਾਬ ਦਿਓ ਸਿੰਘੋ ਇਹੋ ਜਿਹੀਆਂ ਕਈ ਗੱਲਾਂ ਕਰਕੇ ਕਈ ਬੰਦੇ ਐਸੇ ਅੜੀਅਲ ਬਣ ਗਏ ਅੜੀਅਲ ਵੀ ਮੈਂ ਤੇ ਐਂ ਕਰਤਾ ਮੈਂ ਤੇ ਐਂ ਕਹਿਤਾ ਮੈਂ ਤੇ ਬਚਨ ਕਰਤਾ ਐ ਹੁੰਦੇ ਨਹੀਂ ਕਈ ਗਾਂ ਸਾਡੇ ਵਾਲੀ ਸਿੱਖੀ ਵਾਲੀ ਬੋਲੀ ਫਿਰ ਇਦਾਂ ਦੀ ਬੋਲ ਦਿੰਦੇ ਆਪਾਂ ਵੀ ਬਚਨ ਕਰਿਆ ਐ ਕਰਿਆ ਆਹ ਕਰਿਆ ਇਦਾਂ ਗੱਲਾਂ ਕਰਦੇ ਆ ਨਾ ਲੋ ਹੁਣ ਸੁਣਿਓ ਬਈ ਜਰਾ ਧਿਆਨ ਨਾਲ ਇਕਾਗਰਤਾ ਭੰਗ ਨਾ ਕਰਿਓ ਇਹ ਗੱਲ ਆਪਾਂ ਫੇਰ ਕਰਦੇ ਆ ਪਹਿਲਾਂ ਆ ਸ਼ਬਦ ਵੇਖੋ ਇੱਕ ਨਿਰਭਉ ਨਾਮ ਵਸਾਰਿਆ ਨਾਲ ਮਾਇਆ ਰਤਾ ਰੱਚਾ ਨਾਲ ਮਾਇਆ ਰੱਚਾ ਪਰਮਾਤਮਾ ਦੇ ਨਾਮ ਨੂੰ ਭੁੱਲ ਗਿਆ ਮਾਇਆ ਵਿੱਚ ਰਚ ਗਿਆ ਮਾਇਆ ਮਤਲਬ ਮਟੀਰੀਅਲ ਪਦਾਰਥਵਾਦ ਆ ਪੰਚਮ ਪਾਤਸ਼ਾਹ ਦਾ ਬਚਨ ਛੋਟਾ ਜਿਹਾ ਸੁਣੋ ਧਿਆਨ ਨਾਲ

0: ਪਰਮਾਤਮਾ ਨੂੰ ਭੁੱਲ ਗਿਆ, ਮਟੀਰੀਅਲ ਵਿੱਚ ਸੁਰਤ ਫਸ ਗਈ। ਮਾਇਆ ਨੋਟਾਂ ਨੂੰ ਨਹੀਂ ਜੀ ਕਹਿੰਦੇ, ਆ ਜਿਹੜੇ ਜੇਬਾਂ ਚ ਨੋਟ ਪਾਏ ਆ ਇਹਨਾਂ ਨੋਟਾਂ ਨੂੰ ਮਾਇਆ ਨਹੀਂ ਕਹਿੰਦੇ। ਮਾਇਆ ਦੀ ਡੈਫੀਨੇਸ਼ਨ ਗੁਰੂ ਸਾਹਿਬ ਦੱਸਦੇ ਹੈ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਓ ਦੂਜਾ ਲਾਇਆ। ਜਿਹੜੀ ਚੀਜ਼ ਸੱਚ ਤੋਂ ਦੂਰ ਕਰੇ ਉਹ ਮਾਇਆ। ਜਿਵੇਂ ਹੁਣ ਮੰਨ ਲਓ ਤੁਸੀਂ ਕਿਸੇ ਨੂੰ ਕਤਲ ਕਰਦਾ ਵੇਖਿਆ, ਸੁਣੋ, ਕਤਲ ਕਰਦਾ ਤੁਸੀਂ ਵੇਖਿਆ, ਤੁਹਾਨੂੰ ਪਤਾ ਹੈ, ਤੁਸੀਂ ਸੱਚੇ ਗਵਾਹ ਬਣ ਸਕਦੇ ਹੋ ਨਾ। ਪਰ ਘਰ ਵਾਲੀ ਪਤਾ ਕੀ ਕਹਿੰਦੀ ਹੈ, ਛੱਡੋ ਜੀ ਪਰੇ ਨਿਆਣੇ ਨਿੱਕੇ ਨਿੱਕੇ ਨੇ, ਕਾਹਨੂੰ ਪੰਗਾ ਲੈਣਾ, ਤੂੰ ਚੁੱਪ ਕਰ ਗਿਆ, ਸੱਚ ਭੁੱਲ ਗਿਆ। ਸਮਝ ਲੈ ਘਰ ਵਾਲੀ, ਇੱਥੇ ਬੱਚੇ ਕੀ ਬਣ ਗਏ ਫਿਰ ਸਾਡੇ ਲਈ? ਮਾਇਆ, ਇਹ ਹੈ ਮਾਇਆ। ਨੋਟਾਂ ਨੂੰ ਮਾਇਆ ਨਹੀਂ ਕਹਿੰਦੇ। ਸਾਡੇ ਇਲਾਕੇ ਵਿੱਚ ਇੱਕ ਬਾਬਾ ਆਉਂਦਾ ਹੁੰਦਾ ਸੀ ਢੱਡਰੀਆਂ ਦੇ ਨੇੜੇ ਨਾ, ਲੌਂਗੋਵਾਲ ਦੇ ਏਰੀਏ ਦਾ ਸੀ, ਤੇ ਉਹ ਮਾਇਆ ਨੂੰ ਹੱਥ ਨਹੀਂ ਸੀ ਲਾਉਂਦਾ। ਤੇ ਮੇਰੇ ਪਿਤਾ ਨੇ ਕਹਿਣਾ ਹੋਰ ਕਿਸੇ ਬਾਬੇ ਨੂੰ ਗਰਾਹੀ ਦੇਣੀ ਦੇਣੀ ਨਹੀਂ ਦੇਣੀ, ਉਹਨੂੰ ਜ਼ਰੂਰ ਮੈਂ 500 ਰੁਪਈਆ ਦਊਂਗਾ। ਉਦੋਂ 500 ਦਾ ਨੋਟ ਨਵਾਂ ਨਵਾਂ ਆਇਆ ਸੀ, ਤੇ ਉਹ 500 ਰੁਪਈਆ ਉਹਨੂੰ ਦਿਆ ਗਿਆ। ਤੇ ਮੈਂ ਉਹਨਾਂ ਨੂੰ ਇੱਕ ਵਾਰੀ ਪੁੱਛਿਆ, ਮੈਂ ਕਿਹਾ ਇਸ ਬਾਬੇ ਨੂੰ ਜ਼ਰੂਰ ਦਿੰਦੇ ਹੋ ਗਰਾਹੀ, ਹੋਰ ਨਹੀਂ ਕਿਸੇ ਨੂੰ ਦਿੰਦੇ? ਉਹ ਮੈਨੂੰ ਕਹਿੰਦੇ ਵੀ ਮੈਂ ਇਹਨੂੰ ਤਾਂ ਗਰਾਹੀ ਦਿੰਦਾ ਵੀ ਬਾਬਾ ਮਾਇਆ ਨੂੰ ਹੱਥ ਲਾਉਂਦਾ। ਤੇ ਕਰਦਾ ਕੀ ਸੀ ਉਹ, ਜੇਬ ਐ ਅੱਗੇ ਕਰ ਦਿੰਦਾ ਸੀ, ਉਹਦੇ ਬਟਨ ਜਿਹਾ ਲੱਗਿਆ ਹੁੰਦਾ ਇੱਥੇ ਜੇਬ ਦੇ ਉੱਤੇ, ਤੁੱਕੀ ਜੀ ਲੱਗੀ ਹੁੰਦੀ ਇੱਥੇ, ਉਹ ਬਟਨ ਜਿਹਾ ਖੋਲ ਜਿਆ ਕਰੇ, ਐ ਐ ਐ ਜੇਬ ਕਰ ਦਿਆ ਕਰੇ, ਵਿੱਚ ਨੋਟ ਪਾ ਦਿਓ ਤੁਸੀਂ। ਤੇ ਉਹਦੇ ਨਾਲ ਦਿਆਂ ਨੇ ਦੱਸਿਆ ਸੀ, ਕਹਿੰਦੇ ਘਰੇ ਜਾ ਕੇ ਆਪ ਹੀ ਗਿਣਦਾ, ਇੱਥੇ ਇੱਦਾਂ ਪਵਾਉਂਦਾ। ਤੇ ਮੈਂ ਜਦੋਂ ਹੁਣ ਇਹ ਗੱਲਾਂ ਪੁਰਾਣੀਆਂ 95 ਦੀ ਗੱਲ ਹੋਊ, ਸ਼ਾਇਦ 97 ਦੀ ਹੋਵੇ। ਤੇ ਜਦੋਂ ਮੈਂ ਬਾਹਰ ਵਿਦੇਸ਼ਾਂ 'ਚ ਗਿਆ ਤੇ ਉੱਥੇ ਫਿਰ ਮੈਂ ਵੇਖਿਆ ਵੀ ਇੱਥੇ ਤੇ ਨੋਟ ਵੈਸੇ ਹੀ ਲੋਕ ਘੱਟ ਵਰਤਦੇ ਆ, ਹਰ ਜਗ੍ਹਾ ਹੀ ਕਾਰਡ ਯੂਜ ਕਰਦੇ ਆ, ਸ਼ਾਪਿੰਗ ਕਰਦੇ ਨੇ ਤਾਂ ਜੇ ਕਿਤੇ ਕੋਈ ਟੈਕਸ ਆਪਣਾ ਟੋਲ ਪਲਾਜੇ ਜਿਵੇਂ ਲੱਗੇ ਆ ਸਾਡੇ ਇੱਥੇ ਟੋਲ ਕਟਾਉਂਦੇ ਆ ਤਾਂ ਵੀ ਉਹੀ ਵਰਤਦੇ ਆ। ਫਿਰ ਇਸ ਹਿਸਾਬ ਨਾਲ ਤੇ ਸਾਰੀ ਬ੍ਰਹਮ ਗਿਆਨੀ ਨੇ ਮਾਇਆ ਨੂੰ ਤੇ ਹੱਥ ਹੀ ਨਹੀਂ ਲਾਉਂਦਾ ਕੋਈ। ਤੇ ਸਾਡੇ ਵੀ ਏਦਾਂ ਹੀ ਹੋ ਜਾਣਾ ਨਾ, 5-7 ਸਾਲਾਂ 'ਚ ਐਂ ਹੋ ਜੂ ਭਾਈ, ਮਸ਼ੀਨਾਂ ਹੀ ਹੋਣਗੀਆਂ, ਹੋਰ ਕੀ ਹੋਊ। ਨੋਟ ਨਾਟ ਕਿੰਨਾ ਕੁ ਚਿਰ ਚੱਲਣਗੇ? ਬੰਦ ਹੋ ਜਾਣਗੇ। ਜਿਹੜੇ ਹਿਸਾਬ ਨਾਲ ਬੈਂਕਿੰਗ ਦਾ ਸਿਸਟਮ ਚੱਲ ਰਿਹਾ ਹੈ, ਸਾਰਾ ਕੁਝ ਬੈਂਕ ਦੇ ਥਰੂ ਹੋ ਰਿਹਾ ਹੈ, ਆਉਣ ਵਾਲੇ ਸਮੇਂ 'ਚ ਕਿੰਨੇ ਕੁ ਨੋਟ, ਕਿੰਨਾ ਚਿਰ ਨੋਟ ਚੱਲਣਗੇ? ਇੱਥੇ ਵੀ ਮੈਨੂੰ ਲੱਗਦਾ ਮਸ਼ੀਨਾਂ ਜੀਆਂ ਰੱਖਣੀਆਂ ਪੈਣਗੀਆਂ ਵੀ ਨੋਟ ਨਾ ਰੱਖੋ, ਆਪਦਾ ਦੱਸੋ ਵੀ 10 ਘਟਾਉਣੇ ਨੇ ਕਿ 5 ਘਟਾਉਣੇ। ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ ਐਂ ਹੋਵੇ। ਪਿੱਛੇ ਜੇ ਨੋਟਬੰਦੀ ਹੋਈ ਸੀ ਨਾ, ਜਦੋਂ ਕਿੰਨਾ ਮੁਸ਼ਕਲ ਜਿਹਾ ਸਮਾਂ ਆ ਗਿਆ ਸੀ, ਤੇ ਉਦੋਂ ਸਾਡੇ ਉੱਥੇ ਇੱਕ ਬਾਬਾ ਆਇਆ, ਮੇਰੇ ਕੋਲ ਰੋਣ ਹੀ ਲੱਗ ਪਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਨੋਟ ਕਿਤੇ ਮਿਲਦੇ ਨਹੀਂ, ਲੋਕੀ ਲਾਈਨਾਂ 'ਚ ਲੱਗੇ ਆ। ਕਹਿੰਦਾ ਮੈਂ ਭੋਗ ਤੇ ਕੀਰਤਨ ਕਰਨ ਗਿਆ, ਮੈਨੂੰ ਵਾਹਵਾ ਰੱਖਤੇ ਕਿਸੇ ਨੇ 10-10 ਦੇ ਨੋਟ, ਤੇ ਹੁਣ ਭੋਗ ਤੇ ਰੱਖਤੇ। ਕਹਿੰਦਾ ਇੱਕ ਆਇਆ 500-500 ਦੇ 2 ਰੱਖ ਕੇ ਸਾਰੇ ਚੱਕ ਕੇ ਲੈ ਗਿਆ। ਕਹਿੰਦਾ ਮੈਂ ਹੁਣ ਕਚੀਚੀਆਂ ਵੱਟਾਂ ਉੱਥੇ ਬੈਠਾ ਵੀ ਮੈਂ ਇਹਨਾਂ ਨੂੰ ਕਿੱਥੇ ਬਦਲੂ, ਵੀ ਤੂੰ ਤੇ ਸਾਰੇ ਲੈ ਗਿਆ ਚੱਕ ਕੇ। ਸੋ ਜਿਵੇਂ ਹੁਣ ਆ ਪਿੱਛੇ ਜੇ ਮਸਲਾ ਇਦਾਂ ਦਾ ਚੱਲਿਆ, ਹੋ ਸਕਦਾ ਹੈ ਕਿ ਆਉਣ ਵਾਲੇ 5-7-10 ਸਾਲਾਂ ਵਿੱਚ ਜਿਹੜੀ ਨੋਟ ਵਗੈਰਾ ਖਤਮ ਹੋ ਜਾਣ ਇੱਥੇ। ਹੁਣ ਉਹ ਹੈ ਪਖੰਡ ਹੈ, ਮਾਇਆ ਨੂੰ ਹੱਥ ਨਹੀਂ ਲਾਉਂਦਾ। ਮੇਰਾ ਪਿਓ ਕਹਿੰਦਾ ਵੀ ਆਪਾਂ ਇਹਨੂੰ, ਪਿਤਾ ਕਹਿੰਦੇ ਵੀ ਇਹਨੂੰ ਪੈਸੇ ਦੇਣੇ ਆ, ਪਰ ਬੰਦੇ ਦਾ ਇਰਾਦਾ ਨਹੀਂ ਵੇਖਿਆ, ਐ ਵੇਖ ਲਿਆ ਵੀ ਆਹ ਨੋਟਾਂ ਨੂੰ ਹੱਥ ਨਹੀਂ ਲਾਉਂਦਾ। ਇਰਾਦਾ ਉਹਦਾ ਉਹੀ ਹੈ, ਇਰਾਦਾ ਤੇ ਦੂਜੇ ਬਾਬਿਆਂ ਵਾਲਾ ਹੀ ਹੈ, ਕੰਮ ਤੇ ਸੇਮ ਹੀ ਕਰਦਾ, ਬਸ ਅਗਲਾ ਘੁਮਾ ਕੇ ਗੱਲ ਫੜ ਲੈਂਦਾ, ਫੜਦੇ ਫੜਨਾ ਦੇ ਗਲੇ ਨੇ ਗਾਲੀ ਹੁੰਦਾ ਨਾ। ਸੋ ਮਾਇਆ ਦਾ ਅਰਥ ਹੈ ਮਟੀਰੀਅਲ। ਜਿਹੜਾ ਬੰਦਾ ਮਟੀਰੀਅਲ ਦੇ ਪਿੱਛੇ ਲੱਗ ਕੇ, ਪਦਾਰਥ ਦੇ ਪਿੱਛੇ ਲੱਗ ਕੇ, ਪਰਿਵਾਰ ਦੇ ਪਿੱਛੇ ਲੱਗ ਕੇ ਸੱਚ ਛੱਡ ਦਵੇ ਵੀ ਛੱਡ ਪਰੇ ਯਾਰ ਮੈਂ ਇੰਨਾ ਵੀ ਸੱਚ ਨਾ ਬੋਲ, ਅਗਲਾ ਕਹਿੰਦਾ ਵੀ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਹੀ ਰਹਿ ਜੇ, ਚਾਰਕੂ ਰੱਖ ਲੈ, ਅਰਥੀ ਨੂੰ ਮੋਢਾ ਲਾਣ ਲਈ ਚਾਰਕ ਤਾਂ ਰੱਖ ਲੈ, ਹਰੇਕ ਨਾਲ ਹੀ ਪੰਗਾ ਲੈ ਕੇ ਬਹਿ ਜਾਂਦਾ, ਕਦੇ ਉਹਨੂੰ ਕਹਿ ਦਿੰਦਾ ਕਦੇ ਉਹਨੂੰ ਕਹਿ ਦਿੰਦਾ ਵੀ ਤੇਰੇ ਨਾਲ ਹਰ ਕਿਸੇ ਦੀ ਵੀ ਨਹੀਂ ਬਣਦੀ, ਅਗਲਾ ਸੋਚ ਹੀ ਸਕਦਾ ਨਾ। ਪਰ ਜਿਹੜੀ ਚੀਜ਼ ਤੁਹਾਨੂੰ ਸੱਚ ਬੋਲਣ ਤੋਂ ਰੋਕ ਦੇਵੇ, ਜਿਹੜੀ ਚੀਜ਼ ਦਾ ਮੋਹ ਆਵੇ, ਸਮਝ ਲਓ ਉਹ ਮਾਇਆ। ਉਹ ਪੁੱਤ ਵੀ ਹੋ ਸਕਦਾ, ਘਰ ਵਾਲੀ ਵੀ ਹੋ ਸਕਦੀ ਹੈ, ਜਾਇਦਾਦ ਵੀ ਹੋ ਸਕਦੀ ਹੈ, ਪੈਸਾ ਵੀ ਹੋ ਸਕਦਾ ਹੈ, ਕੁਛ ਵੀ ਹੋ ਸਕਦਾ, ਬਸ ਉਹਨੂੰ ਮਾਇਆ ਕਹਿੰਦੇ। ਲਓ ਹੁਣ ਮਾਇਆ ਦੇ ਵਿੱਚ ਫਸਿਆ, ਹੁਣ ਅਗਲੀ ਪੰਕਤੀ ਸੁਣ।
1: ਆਵੇ ਜਾਏ ਪਵਾਈ ਐ ਬਹੁ ਜੂਨੀ ਨੱਚਾ
0: ਕਹਿੰਦੇ ਬਹੁ ਜੂਨੀਆਂ ਵਿੱਚ ਨੱਚਦਾ ਰਹਿੰਦਾ ਬੰਦਾ ਆਉਂਦਾ ਜਾਂਦਾ ਰਹਿੰਦਾ ਆਉਂਦਾ ਜਾਂਦਾ ਮਤਲਬ ਵੀ ਕਦੇ ਤੇ ਵਧੀਆ ਜਿਹੀਆਂ ਗੱਲਾਂ ਕਰਨ ਲੱਗ ਜਾਂਦਾ ਕਦੇ ਬਹੁਤ ਭੈੜਾ ਬਣ ਜਾਂਦਾ ਇੱਕ ਦਿਨ ਵਿੱਚ ਕਈ ਕਈ ਜੂਨਾਂ ਭੋਗਦਾ ਸਵੇਰੇ ਵਧੀਆ ਸੀ ਦੁਪਹਿਰੇ ਕੁਝ ਹੋਰ ਹੀ ਬਣਿਆ ਫਿਰਦਾ ਸ਼ਾਮ ਨੂੰ ਭਾਵ ਕਿ ਕਦੇ ਕੁੱਤਾ ਕਦੇ ਕਾਂ ਕਦੇ ਸੂਰ ਕਦੇ ਗਧਾ ਇੱਕ ਹੀ ਬੰਦਾ ਇਹਦੇ ਵਿੱਚ ਕਈ ਕੁਛ ਆਈ ਜਾਂਦਾ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਇਹਦੀ ਇਨਸਾਨੀਅਤ ਮਰਦੀ ਰਹਿੰਦੀ ਹੈ ਆਉਂਦਾ ਜਾਂਦਾ ਰਹਿੰਦਾ ਕਈ ਜੂਨਾਂ ਚ ਫਿਰਦਾ ਕੌਣ ਰੱਬ ਨਾਲੋਂ ਟੁੱਟ ਕੇ ਜਿਹੜਾ ਮਟੀਰੀਅਲ ਨਾਲ ਜੁੜਿਆ ਹੋਇਆ ਹੁਣ ਅਗਲੀ ਪੰਕਤੀ ਸੁਣਿਆ
1: ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ
0: ਹੁਣ ਇੱਥੇ ਲਿਆਇਓ ਸੁਣਿਓ ਗੱਲ ਇਹ ਪੰਕਤੀ ਦਾ ਸੰਬੰਧ ਇਹਦੇ ਨਾਲ ਹੈ ਆ ਪ੍ਰਕਰਨ ਚੱਲ ਰਿਹਾ ਗੁਰਬਾਣੀ ਦੇ ਸ਼ਬਦ ਦਾ ਇਸ ਪ੍ਰਕਰਨ ਦੇ ਨਾਲ ਇਸ ਪੰਕਤੀ ਦਾ ਸੰਬੰਧ ਹੈ ਫਿਰ ਸੁਣੋ ਇਹ ਪੰਕਤੀ ਦੁਬਾਰਾ

ਨੂੰ ਟੀਚਾ ਕੀ ਹੈ ਤੁਹਾਡਾ? ਹੁਣ ਤੁਹਾਨੂੰ ਪਤਾ ਲੱਗ ਗਿਆ, ਪਹਿਲਾਂ ਵੇਖਿਓ ਤੁਸੀਂ ਬੱਚੀ ਦਾ ਰਿਸ਼ਤਾ ਕੀਤਾ ਸੀ, ਤੁਸੀਂ ਕਿਹਾ ਸੀ 15 ਤਰੀਕ ਨੂੰ 15 ਜਨਵਰੀ ਨੂੰ ਬਰਾਤ ਲੈ ਕੇ ਆ ਜਿਓ, ਕਾਰਡ ਵੀ ਛਪ ਗਏ, ਵਾਅਦਾ ਹੋ ਗਿਆ, ਵਿਚੋਲਾ ਵਿੱਚ ਪੈ ਗਿਆ, ਵਚਨ ਕਰਤਾ ਧੀ ਦਾ ਵਿਆਹ ਕਰਾਂਗੇ, ਤੇ ਉਦੋਂ ਬਾਅਦ ਤੁਹਾਨੂੰ ਲੱਗ ਗਿਆ ਪਤਾ ਵੀ ਮੁੰਡਾ ਤੇ ਨਸ਼ਾ ਕਰਦਾ ਹੈ, ਸਾਡੇ ਨਾਲ ਤੇ ਧੋਖਾ ਬਹੁਤ ਵੱਡਾ ਕੀਤਾ ਹੈ, ਇਹ ਕਹਿੰਦਾ ਸੀ ਬਾਹਰੋਂ ਆਇਆ ਹੈ, ਇਹ ਤੇ ਪੱਕਾ ਹੀ ਆ ਗਿਆ ਤੇ ਡਿਪੋਰਟ ਕਰਕੇ ਭੇਜਿਆ, ਡਿਪੋਰਟ ਕਰਕੇ ਭੇਜਿਆ ਇਹਨੂੰ ਤੇ, ਤੇ ਤੁਸੀਂ ਫਿਰ ਵਿਆਹ ਤੋੜਤਾ, ਤੇ ਅਗਲਾ ਕਹਿੰਦਾ ਲਓ ਜੀ ਵਚਨ ਕਰਕੇ ਮੁੱਕਰ ਗਏ, ਇਹ ਇਹ ਕੀ ਗੱਲ ਹੋਈ? ਫਿਰ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤਸਰ ਵਿੱਚ ਕਿਹਾ ਸੀ ਕਿ ਸਾਰੀ ਸਿੱਖ ਸੰਗਤ ਇਕੱਠੀ ਹੋਵੇ, ਚਿੱਠੀਆਂ ਪਾਈਆਂ ਨਾ ਦੀਵਾਲੀ ਦੇ ਸੰਬੰਧ ਵਿੱਚ, ਉਹਨਾਂ ਨੇ ਵਚਨ ਕੀਤਾ ਵੀ ਸਾਰੇ ਆਓ ਆਪਾਂ ਜੋੜ ਮੇਲਾ ਕਰਾਂਗੇ, ਇਦਾਂ ਹੀ ਹੈ ਨਾ, ਆਪਾਂ ਜੋੜ ਮੇਲਾ ਕਰਾਂਗੇ। ਲੀਡਰ ਨੇ ਸਾਡੀ ਕੌਮ ਦੇ ਉਹ ਆਗੂ ਨੇ, ਉਹਨਾਂ ਨੇ ਫੈਸਲਾ ਲਿਆ, ਉਸ ਸਾਡੇ ਲੀਡਰ ਦਾ ਸਾਡੇ ਆਗੂ ਦਾ ਇਹ ਫੈਸਲਾ ਬਹੁਤ ਵਧੀਆ ਹੈ ਵੀ ਸਾਰੀ ਕੌਮ ਆਵੇ ਤੇ ਆਪਾਂ ਕੋਈ ਕੌਮ ਦੀ ਬਿਹਤਰੀ ਲਈ, ਚੜ੍ਹਦੀ ਕਲਾ ਲਈ ਦੀਵਾਲੀ ਤੇ ਜੋੜ ਮੇਲਾ ਕਰਕੇ ਤੇ ਆਪਾਂ ਕੋਈ ਵਧੀਆ ਪ੍ਰੋਗਰਾਮ ਉਲੀਕੀਏ। ਸਿੱਖਾਂ ਨੂੰ ਚਿੱਠੀਆਂ ਭੇਜਦੀਆਂ, ਜੋੜ ਮੇਲਾ ਹੋਏਗਾ। ਜਦੋਂ ਵੇਖਿਆ ਵੀ ਤੋਪਾਂ ਬੀੜਤੀਆਂ ਅਗਲਿਆਂ ਨੇ, ਫੌਜਾਂ ਆ ਗਈਆਂ, ਤੇ ਭਾਈ ਮਨੀ ਸਿੰਘ ਨੇ ਸੋਚਿਆ ਉਹ ਛੱਡ ਪਰਾਂ ਕਹਿ ਤੇ ਬੈਠਾ ਵੀ ਜੋੜ ਮੇਲਾ ਹੋਊਗਾ, ਜੇ ਨੁਕਸਾਨ ਹੁੰਦਾ ਤੇ ਪਿੱਛੇ ਹਟਣ ਵਿੱਚ ਕੋਈ ਘਾਟਾ ਨਹੀਂ। ਭਾਈ ਮਨੀ ਸਿੰਘ ਜੀ ਨੇ ਪਹਿਲਾਂ ਕਿਹਾ ਸੀ ਆਓ, ਮੁੜ ਕੇ ਦੁਬਾਰਾ ਚਿੱਠੀਆਂ ਲਿਖਤੀਆਂ ਵੀ ਇਹਨਾਂ ਦੀ ਨੀਤ ਵਿਗੜ ਗਈ, ਹੁਣ ਨਾ ਆਓ। ਕਿਉਂ? ਉਹਨਾਂ ਦਾ ਨਿਸ਼ਾਨਾ ਬਹੁਤ ਵਧੀਆ, ਟੀਚਾ ਬਹੁਤ ਵਧੀਆ ਵੀ ਕੌਮ ਮਰਵਾਉਣੀ ਨਹੀਂ, ਕੌਮ ਨੂੰ ਬਚਾਉਣਾ ਹੈ। ਮੇਰੇ ਵਰਗੇ ਤੇ ਕਹਿੰਦੇ ਨੇ ਪੈਂਦੇ ਨੇ ਛਿੱਤਰ ਪੈਣ ਜੋ, ਮੈਂ ਇੱਕ ਵਾਰੀ ਕਹਿਤਾ ਬਸ ਕਹਿਤਾ, ਆਖੋ ਸਤਨਾਮ। ਸਾਡੇ ਵਰਗੇ ਪਿੱਛੇ ਕਿੱਥੇ ਹਟਦੇ ਨੇ? ਇੰਨੀ ਅਕਲ ਸਾਨੂੰ ਕਿੱਥੇ ਹੈ? ਇੰਨਾ ਦਿਮਾਗ ਸਾਡਾ ਕੰਮ ਕਿੱਥੇ ਕਰਦਾ? ਜਦੋਂ ਅਗਲਾ ਕਹਿੰਦਾ ਮੈਂ ਇੱਕ ਵਾਰੀ ਕਹਿਤਾ ਮੀਡੀਏ ਚ ਆ ਗਿਆ, ਲੋਕੀ ਤੇ ਕਹਿਣਗੇ ਵੀ ਤੂੰ ਤੇ ਪਹਿਲਾਂ ਐਂ ਕਹਿੰਦਾ ਸੀ, ਹੁਣ ਤੂੰ ਕਿਉਂ ਮੁੱਕਰ ਗਿਆ? ਏਦਾਂ ਨਹੀਂ, ਵੇਖੋ ਗਲਤ ਠੀਕ ਸੱਚ ਝੂਠ ਨਿਸ਼ਾਨਾ ਕੀ ਹੈ ਉੱਥੇ ਪਤਾ ਲੱਗ ਜਾਂਦਾ। ਇਹ ਗੱਲ ਮੇਰੇ ਖਿਆਲ ਪਕੜ ਚ ਆ ਗਈ। ਅੱਜ ਤੋਂ ਬਾਅਦ ਗਲਤ ਠੀਕ ਨਹੀਂ ਵੇਖਣਾ। ਕੀ ਵੇਖਣਾ ਬਈ ਪਿਆਰਿਓ? ਇਰਾਦਾ। ਕੀ ਵੇਖਣਾ ਜੀ ਬੰਦੇ ਦਾ? ਇਰਾਦਾ। ਨਿਸ਼ਾਨਾ ਕੀ ਹੈ ਇਹਦਾ? ਇਹ ਚਾਹੁੰਦਾ ਕੀ ਹੈ? ਇਹ ਜਾਣਾ ਕਿੱਥੇ ਚਾਹੁੰਦਾ ਹੈ? ਗਲਤ ਠੀਕ ਤਾਂ ਪਰਖਿਆ ਜਾਏਗਾ, ਗਲਤ ਠੀਕ ਕੁਛ ਵੀ ਨਹੀਂ ਹੁੰਦਾ, ਗਲਤ ਠੀਕ ਕੁਛ ਨਹੀਂ ਹੁੰਦਾ। ਮੈਂ ਫੇਰ ਕਹਿ ਰਿਹਾ, ਗੰਗੂ ਨੇ ਕਚਹਿਰੀ 'ਚ ਜਾ ਕੇ ਸੱਚ ਬੋਲਿਆ ਤੇ ਗੁਰੂ ਗੋਬਿੰਦ ਸਿੰਘ ਦੇ ਨਾਲ ਦਿਆਂ ਨੇ ਝੂਠ ਬੋਲਿਆ ਵੀ ਇਹ ਪੁੱਛਦੇ ਪੀਰ ਨੇ, ਪਰ ਉਹ ਸੱਚ ਨਹੀਂ ਸੀ ਚਾਹੀਦਾ, ਇਹ ਜਿਹੜਾ ਝੂਠ ਹੈ ਇਹ ਚਾਹੀਦਾ ਸੀ। ਸਾਰੀ ਦੀ ਸਾਰੀ ਘਟਨਾ ਨੂੰ ਵੇਖਣਾ ਪੈਣਾ ਸੀ, ਤਾਂ ਕਰਕੇ ਗਲਤ ਠੀਕ ਸਾਰੇ ਸੰਦਰਭ ਨਾਲੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ, ਗਲਤ ਠੀਕ ਸਾਰੀ ਪਿਕਚਰ ਤੁਹਾਨੂੰ ਵੇਖਣੀ। ਸੋ ਝੂਠ ਨਾਲ ਜੁੜਿਆ ਹੋਇਆ ਬੰਦਾ ਉਹ ਤੇ ਫਿਰ ਧੱਕੇ ਖਾਂਦਾ, ਬਹਾਨੇ ਬਾਜ਼ੀਆਂ ਕਰਦਾ ਰਹਿੰਦਾ। ਅੱਗੇ ਸੁਣ ਲਓ ਸ਼ਬਦ ਥੋੜਾ ਜਿਹਾ ਹੈ। ਹਾਂਜੀ,

ਕਹਿ ਲੋ ਵੀ ਝੂਠ ਦੇ ਵਿੱਚ ਹੀ ਖੱਚਤ ਰਹਿੰਦਾ ਹੈ, ਉਹਦੇ ਕੰਮ ਨੇ ਜਿਹੜੇ ਕੰਮਾਂ 'ਚ ਖੱਚਤ ਹੈ ਬਸ ਝੂਠ ਹੀ ਝੂਠ, ਅੰਦਰੋਂ ਵੀ ਝੂਠਾ। ਜਾਂ ਇਹਨੂੰ ਐਂ ਕਹਿ ਲੋ, ਖੱਚਾ ਦਾ ਅਰਥ ਇੱਕ ਟੀਕਾਕਾਰ ਨੇ ਤੇ ਕੀਤਾ ਖੱਚਤ ਰਹਿੰਦਾ ਹੈ, ਦੂਜਾ ਕਹਿੰਦਾ ਵੀ ਕੰਮ ਵੀ ਉਹਦੇ ਇਦਾਂ ਦੇ ਹੁੰਦੇ ਨੇ ਤੇ ਮਾਰਦਾ ਵੀ ਖੱਚਾ ਹੀ ਰਹਿੰਦਾ। ਆਖੋ ਸਤਨਾਮ। ਖੱਚ ਮਤਲਬ ਗੱਪ, ਇਹੋ ਜਿਹਾ ਬੰਦਾ ਗੱਪ ਹੀ ਛੱਡਦਾ ਰਹਿੰਦਾ, ਖੱਚ ਮਾਰਦਾ ਰਹਿੰਦਾ, ਕਿਉਂਕਿ ਝੂਠ ਉਹਦੇ ਅੰਦਰ ਵਸਿਆ ਹੁੰਦਾ, ਉਹਦਾ ਟੀਚਾ ਗਲਤ ਹੁੰਦਾ, ਸਾਰੀ ਜ਼ਿੰਦਗੀ ਖੱਚਤ ਰਹਿੰਦਾ ਮਾੜੇ ਕੰਮਾਂ 'ਚ। ਹਾਂਜੀ।

0: ਨਹੀਂ ਵੀ ਕਰਨਾ ਚਾਹੀਦਾ ਸੀ ਤਾਂ ਉਹਦੇ ਨਾਲ ਵੀ ਵੈਰ ਵਿੱਢ ਕੇ ਬਹਿ ਜਾਂਦਾ। ਹੁਣ ਸਾਹਿਬਜ਼ਾਦਿਆਂ ਨਾਲ ਕਾਹਦਾ ਵੈਰ ਹੈ ਵੇਖੋ, ਪਰ ਵੈਰ ਵਿੱਢ ਲਿਆ ਨਾ, ਨਿਰਵੈਰਾਂ ਨਾਲ ਵੀ ਵੈਰ ਕਰਦਾ ਬੰਦਾ, ਲਾਲਚਾਂ ਵਿੱਚ ਫਸ ਗਿਆ। ਹਾਂਜੀ,
1: ਮਾਰਿਆ ਸੱਚੇ ਪਾਤਸ਼ਾਹ ਵੇਖ ਤੁਰ ਕਰ ਮੱਚਾ।
0: ਉਹਦੇ ਕਰਮ ਹੀ ਇਦਾਂ ਦੇ ਹੁੰਦੇ ਨੇ ਕਿ ਮੁੱਢ ਤੋਂ ਹੀ ਪੁੱਠੇ ਪਾਸੇ ਪਿਆ ਹੋਣ ਕਰਕੇ। ਕਹਿੰਦੇ ਪਰਮਾਤਮਾ ਨਿਯਮ ਜਿਹੜੇ ਰੱਬ ਦੇ ਨਿਯਮ ਨੇ, ਰੱਬ ਦੇ ਨਿਯਮਾਂ ਮੁਤਾਬਕ ਉਹਦੀ ਜ਼ਮੀਰ ਮਰੀ ਹੋਈ ਹੁੰਦੀ ਹੈ, ਮਰਿਆ ਹੋਇਆ ਹੁੰਦਾ ਉਹ ਅੰਦਰੋਂ। ਪਰਮਾਤਮਾ ਦੇ ਨਿਯਮ ਜਿਹੜੇ ਨੇ, ਨਿਯਮਾਂ ਮੁਤਾਬਕ ਜਦੋਂ ਕੰਮ ਗਲਤ ਕਰਦਾ ਹੈ ਫਿਰ ਅੰਦਰੋਂ ਜ਼ਮੀਰ ਮਰੀ ਵਾਲਾ ਹੁੰਦਾ ਇਹੋ ਜਿਹਾ ਬੰਦਾ। ਅੱਗੇ

0: ਕਦੇ ਕਾਮ ਕਦੇ ਕ੍ਰੋਧ ਕਦੇ ਲੋਭ ਕਦੇ ਮੋਹ ਕਦੇ ਹੰਕਾਰ ਇਹ ਜੰਮ ਉਹਨੂੰ ਚਿੰਬੜੇ ਰਹਿੰਦੇ ਐ ਬਸ ਇਹਦੇ ਵਿੱਚ ਹੀ ਸਾਰੀ ਜ਼ਿੰਦਗੀ ਫਸਿਆ ਰਹਿੰਦਾ ਹਾਂਜੀ
1: ਹੋਆ ਤਪਾਵਸ ਧਰਮੋਂ ਕਾ ਨਾਨਕ ਦਰ ਸੱਚਾ
0: ਬਸ ਪਰਮਾਤਮਾ ਦਾ ਜਿਹੜੀ ਖੇਡ ਹੈ ਨਾ ਪਰਮਾਤਮਾ ਦਾ ਜਿਹੜਾ ਨਿਯਮ ਹੈ ਉਹ ਬੜੇ ਕਮਾਲ ਦੇ ਨੇ ਉਹ ਫਿਰ ਇੱਕ ਨਾ ਇੱਕ ਦਿਨ ਫੈਸਲਾ ਕਰਦੇ ਨੇ ਬਾਹਰੋਂ ਬੰਦਾ ਭਾਵੇਂ ਜਿੰਨੇ ਮਰਜ਼ੀ ਨਜ਼ਾਰੇ ਲੈਂਦਾ ਫਿਰੇ ਅੰਦਰੋਂ ਉਸ ਬੰਦੇ ਦਾ ਬਹੁਤ ਬੁਰਾ ਹਾਲ ਹੁੰਦਾ ਜਿੰਨੇ ਬੰਦਾ ਗਲਤ ਕੰਮ ਕਰਦਾ ਜਾਏਗਾ ਉਹਨਾਂ ਆਪਣੇ ਆਪ ਤੋਂ ਦੂਰ ਹੁੰਦਾ ਜਾਂਦਾ ਹੈ ਉਹਨਾਂ ਹੀ ਦਾਗੀ ਹੋਈ ਜਾਂਦਾ ਹੈ ਉਹਨਾਂ ਹੀ ਫਿਰ ਦੁਖੀ ਹੋਣਾ ਪੈਂਦਾ ਅਰਦਾਸ ਕਰਦੇ ਰਹੀਏ ਸੱਚੇ ਪਾਤਸ਼ਾਹ ਗੰਗੂ ਵਰਗੇ ਜਿਨ੍ਹਾਂ ਨੇ ਬੇੜਾ ਗਰਕ ਕਰ ਲਿਆ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਸਭ ਕੁਝ ਖਤਮ ਕਰ ਲਿਆ ਸੱਚੇ ਪਾਤਸ਼ਾਹ ਸਾਡੇ ਵਰਗਿਆਂ ਨੂੰ ਬਚਾ ਕੇ ਰੱਖਿਓ ਅੱਜ ਸਾਰੇ ਆਪਾਂ ਬਹੁਤੇ ਸਾਡੇ ਚ ਉਹ ਹੈ ਜਿਹੜੇ ਗੰਗੂ ਦੇ ਨਕਸ਼ੇ ਕਦਮਾਂ ਤੇ ਤੁਰਨ ਵਾਲੇ ਹਾਂ ਉੱਤੋਂ ਉੱਤੋਂ ਨਾ ਐਂ ਕਰਦਾ ਬਦਾਤੀ ਜੀ ਮੈਂ ਤੁਹਾਡੇ ਨਾਲ ਹਾਂ ਜੀ ਮੈਂ ਤੁਹਾਡੇ ਨਾਲ ਹਾਂ ਆਪਾਂ ਵੀ ਐਂ ਕਰਦੇ ਹੱਥ ਐਂ ਜੋੜਦੇ ਹਾਂ ਵੱਡੇ ਵੱਡੇ ਉੱਤੇ ਕਰ ਕਰਕੇ ਬਾਹਾਂ ਮੁਖਾਉਂਦੇ ਹਾਂ ਵੀ ਅਸੀਂ ਬਹੁਤ ਪਿਆਰ ਕਰਦੇ ਹਾਂ ਗੁਰੂ ਨਾਲ ਪਰ ਸਾਡੇ ਵਿੱਚ ਵੀ ਕੋਈ ਕਦਰ ਨਹੀਂ ਬਿਰਲਾ ਹੈ ਜਿਹੜਾ ਦਿਲੋਂ ਕਰਨ ਵਾਲਾ ਹੈ ਦਿਖਾਵਾ ਗੰਗੂ ਨੇ ਕੀਤਾ ਸੀ ਅਸੀਂ ਵੀ ਬਹੁਤੇ ਦਿਖਾਵੇ ਆ ਗਏ ਬਹੁਤੇ ਅਸੀਂ ਦਿਖਾਵੇ ਹੀ ਕਰਦੇ ਹਾਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਗੰਗੂ ਘਰੇ ਲੈ ਗਿਆ ਗੰਗੂ ਨੇ ਕਦਰ ਨਹੀਂ ਕੀਤੀ ਅਸੀਂ ਕਿੰਨੀ ਕੁ ਕਦਰ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਪਤਾ ਹੀ ਨਹੀਂ ਕਿੰਨੀ ਕੁ ਵਾਰੀ ਘਰੇ ਲੈ ਕੇ ਗਏ ਹਾਂ ਸਵਾ ਕਦਰ ਕਰਦੇ ਹਾਂ ਸਵੇਰੇ ਗੁਰੂ ਗ੍ਰੰਥ ਸਾਹਿਬ ਆਏ ਹੁੰਦੇ ਹੈ ਸ਼ਾਮ ਨੂੰ ਸ਼ਰਾਬਾਂ ਚੱਲਦੀਆਂ ਹੁੰਦੀਆਂ ਸ਼ਾਮ ਨੂੰ ਉਸੇ ਘਰਾਂ ਦੇ ਵਿੱਚ ਤੁਸੀਂ ਵੇਖੋ ਕਿਵੇਂ ਨਾਚ ਚੱਲਦੇ ਆ ਕਿਵੇਂ ਡੀਜੇ ਚੱਲਦੇ ਆ ਸਭ ਕੁਝ ਭੁੱਲਿਆ ਹੋਇਆ ਹੁੰਦਾ ਹੈ ਗੰਗੂ ਨੂੰ ਅਸੀਂ ਕਹਿੰਦੇ ਹਾਂ ਵੀ ਗੰਗੂ ਅਸੀਂ ਬਹੁਤੇ ਗੰਗੂ ਦੇ ਨਕਸ਼ੇ ਕਦਮਾਂ ਤੇ ਚੱਲਣ ਵਾਲੇ ਹਾਂ ਤੇ ਅਰਦਾਸ ਕਰਦੇ ਰਹੀਏ ਕਿ ਹੇ ਸੱਚੇ ਪਾਤਸ਼ਾਹ ਸਾਨੂੰ ਬਚਾ ਕੇ ਰੱਖਿਓ ਪੰਚ ਬਿਖਾਦੀ ਏਕ ਗਰੀਬਾ ਰੱਖੋ ਰੱਖਣ ਹਾਰੇ ਮੇਰੇ ਰੱਬ ਜੀ ਕਹਿੰਦੇ ਸ਼ਿਕਾਰੀ ਨੇ ਪੰਜ ਵਕਾਰ ਨੇ ਬਹੁਤੇ ਜਮ ਇਹ ਵਕਾਰ ਇਹ ਸ਼ਿਕਾਰੀ ਬਹੁਤੇ ਹੈ ਜਿੰਦ ਕੱਲੀ ਹੈ ਮੇਰੇ ਰੱਬ ਜੀ ਸਾਡੇ ਤੇ ਕਿਰਪਾ ਹੀ ਰੱਖਿਓ

ਤਿੰਨ ਵੱਜ ਗਏ ਆ ਆਪਾਂ ਹੁਣ ਸਾਹਿਬਜ਼ਾਦਿਆਂ ਨੂੰ ਯਾਦ ਕਰਾਂਗੇ ਆ ਪਹਿਲਾਂ ਵੀ ਗੱਲਬਾਤ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਇਤਿਹਾਸ ਬਹੁਤ ਸੁਣਿਆ ਸੁਣਾਇਆ ਹੈ ਕੈਸਟਾਂ ਚੋਂ ਸੁਣ ਲਓ ਜਿੱਥੇ ਮਰਜ਼ੀ ਪਰ ਆ ਨੁਕਤੇ ਕਹਿਣੇ ਮੈਂ ਜ਼ਰੂਰੀ ਸਮਝਦਾ ਕੱਲ ਤੱਕ ਆਪਾਂ ਸੁਣਿਆ ਸੀ ਜਿਹੜੀ ਰਾਤ ਲੰਘੀ ਹੈ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਰੀ ਰਾਤ ਸਫ਼ਰ ਕੀਤਾ ਆਪਾਂ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਥੋੜ੍ਹੀ ਜਿਹੀ ਗੱਲ ਕਰਾਂਗੇ ਪਰ ਉਦੋਂ ਪਹਿਲਾਂ ਥੋੜ੍ਹਾ ਜਿਹਾ ਚਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਗੱਲ ਜੋ ਅੱਜ ਦੀ ਜਿਹੜੀ ਰਾਤ ਲੰਘੀ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਅੱਠ ਪੋਹ ਦੀ ਰਾਤ ਗੁਰੂ ਸਾਹਿਬ ਨੇ ਸਾਰਾ ਦਿਨ ਜੰਗ ਕੀਤਾ ਅੱਠ ਪੋਹ ਦੀ ਰਾਤ ਨੂੰ ਕੱਚੀ ਗੜੀ ਜਿਹੜੀ ਸੀ ਚਮਕੌਰ ਦੀ ਉਹਨੂੰ ਛੱਡਿਆ ਤੇ ਸਾਰੀ ਰਾਤ ਗੁਰੂ ਸਾਹਿਬ ਨੇ ਪੈਦਲ ਸਫ਼ਰ ਕੀਤਾ ਨੰਗੇ ਚਰਨ ਨੇ ਨਾ ਜੋੜਾ ਨਾ ਘੋੜਾ ਨਾ ਬਾਜ ਨਾ ਸਿਰ ਤੇ ਤਾਜ ਚੱਲਦੇ ਚੱਲਦੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਹੱਥ ਵਿੱਚ ਇੱਕ ਸ੍ਰੀ ਸਾਹਿਬ ਮਿਆਨ ਤੋਂ ਬਿਨਾਂ ਇੱਕ ਤਲਵਾਰ ਮਿਆਨ ਤੋਂ ਬਿਨਾਂ ਤੇ ਕਲਗੀ ਜਿਹੜੀ ਸੀ ਸੰਗਤ ਸਿੰਘ ਦੇ ਸੀਸ ਤੇ ਸਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੀ ਰਾਤ ਆਪਣੇ ਉੱਤੋਂ ਲੰਘੀ ਹੈ ਨਾ ਇਹ ਰਾਤ ਸਾਰੀ ਰਾਤ ਜਾਗਦੇ ਰਹੇ ਪੈਦਲ ਸਫ਼ਰ ਕੀਤਾ ਗੁਰੂ ਜੀ ਪਹੁੰਚੇ ਬਹਿਲੌਲਪੁਰ ਪਿੰਡ ਵਿੱਚ ਇਹ ਬਹਿਲੌਲਪੁਰ ਪਿੰਡ ਵਿੱਚ ਗੁਰੂ ਸਾਹਿਬ ਦਾ ਇੱਕ ਸੇਵਾਦਾਰ ਰਹਿੰਦਾ ਪੂਰਨ ਮਸੰਦ ਉਹਦਾ ਨਾਮ ਹੈ ਪੂਰਨ ਮਸੰਦ ਇਹ ਅਗਰਾਈਆਂ ਕਰਕੇ ਪੈਸਾ ਇਕੱਠਾ ਕਰਕੇ ਸੰਗਤਾਂ ਨੂੰ ਲੈ ਕੇ ਆਨੰਦਪੁਰ ਸਾਹਿਬ ਜਾਂਦੇ ਰਹੇ ਪਰ ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੇ ਬਿਪਤ ਪਰੀ ਸਭ ਹੀ ਸੰਗ ਛਾਡਤ ਕੋਊ ਨਾ ਆਵਤ ਪਤਾ ਹੀ ਇਹੋ ਜਿਹੇ ਸਮੇਂ ਤੇ ਲੱਗਦਾ ਨੇੜੇ ਟੁੱਕ ਟੁੱਕ ਬਹਿੰਦੀ ਹੈ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ ਹੈ ਪਤਾ ਤੇ ਪਰ ਲੱਗਦਾ ਹੀ ਫੇਰ ਰਹਿੰਦਾ ਤੇਰੇ ਫੁੱਲ ਹੋਏ ਸਿਵਲੀਆ ਜਾਰਾ ਤਿੱਖੇ ਲੱਗਦੇ ਵਾਂਗ ਤਲਵਾਰਾ ਮਨਸੂਰ ਦਾ ਯਾਰ ਸੀ ਸਿਵਲੀ ਉਹਨੂੰ ਸਜ਼ਾ ਮਿਲੀ ਵੱਟੇ ਮਾਰਨ ਲੋਕ ਪੱਥਰ ਮਾਰਨ ਇਹਨੂੰ ਪੱਥਰ ਮਾਰੋ ਵੱਟੇ ਮਾਰੋ ਤੇ ਉਹਦੇ ਯਾਰ ਨੇ ਸਿਵਲੀ ਨੇ ਸੋਚਿਆ ਵੀ ਜੇ ਨਾ ਮਾਰਿਆ ਤੇ ਸਰਕਾਰ ਸਜ਼ਾ ਦੇਗੀ ਉਹਨੇ ਕਿਹਾ ਲੋਕੀ ਫੁੱਲ ਮਾਰ ਲੋਕੀ ਪੱਥਰ ਮਾਰਦੇ ਆ ਮੈਂ ਭੀੜ ਵਿੱਚ ਚੱਲ ਜਾ ਕੇ ਫੁੱਲ ਮਾਰ ਦੇਣਾ ਪਤਾ ਕੀ ਲੱਗੂ ਵੀ ਕਿੰਨੇ ਵੱਟੇ ਮਾਰੇ ਕਿੰਨੇ ਫੁੱਲ ਮਾਰੇ ਬਾਂਹ ਤੇ ਐਂ ਕਰੂੰਗਾ ਹੀ ਮਨਸੂਰ ਦੀ ਨਜ਼ਰ ਸਿਵਲੀ ਵਿੱਚ ਸੀ ਵੀ ਕਰੂ ਕੀ ਹੁਣ ਇਹ ਉਹਦਾ ਤੇ ਧਿਆਨ ਹੀ ਆਪਣੇ ਦੋਸਤ ਵਿੱਚ ਸੀ ਵੀ ਆਹ ਖੜਾ ਹੈ ਇਹ ਵੇਖ ਰਿਹਾ ਕਿ ਬਾਕੀ ਤੇ ਪੱਥਰ ਮਾਰਦੇ ਹੀ ਹੈ ਜਦੋਂ ਬਾਕੀਆਂ ਨੇ ਪੱਥਰ ਮਾਰੇ ਜਦੋਂ ਇਹਨੇ ਫੁੱਲ ਮਾਰੇ ਨਾ ਉਹ ਚੀਕਾਂ ਲੱਗ ਪਿਆ ਮਾਰਨ ਕਹਿੰਦੇ ਕਿਉਂ ਰੋਣਾ ਹੈ ਕਹਿੰਦੇ ਇਸ ਕਰਕੇ ਰੋਣਾ ਵੀ ਇਹਨਾਂ ਨੂੰ ਤੇ ਸੱਚ ਦਾ ਪਤਾ ਨਹੀਂ ਤੈਨੂੰ ਤੇ ਪਤਾ ਹੈ ਇਹ ਤੇ ਪਿਆਰ ਨਹੀਂ ਸੀ ਕਰਦੇ ਮੈਨੂੰ ਤੂੰ ਤੇ ਦਾਵਾ ਕਰਦਾ ਸੀ ਪਿਆਰ ਦਾ ਵੀ ਤੇਰੇ ਨਾਲ ਪਿਆਰ ਬਹੁਤ ਹੈ ਮੇਰਾ ਇਹ ਕਿਹੜੇ ਕਦੇ ਕਹਿੰਦੇ ਸੀ ਮਨਸੂਰ ਤੇਰੇ ਨਾਲ ਨਿਭਾਵਾਂਗੇ ਤੈਂ ਤੇ ਕਿਹਾ ਸੀ ਮੈਨੂੰ ਇਹਨਾਂ ਦਾ ਦੁੱਖ ਨਹੀਂ ਲੱਗਿਆ ਦੁੱਖ ਮੈਨੂੰ ਤੇਰਾ ਲੱਗਿਆ ਭਾਵੇਂ ਕੋਈ ਜੋ ਮਰਜ਼ੀ ਕਹੀ ਜਾਵੇ ਪਰ ਜਦੋਂ ਤੂੰ ਮਾਰੇ ਨੇ ਨਾ ਫੁੱਲ ਲੋਕਾਂ ਦੇ ਪੱਥਰਾਂ ਦੀ ਸਾਨੂੰ ਪਰਵਾਹ ਜਰਾ ਨਾ ਹੋਈ ਮਿੱਤਰ ਨੇ ਫੁੱਲ ਮਾਰਿਆ ਸਾਡੀ ਰੂਹ ਅੰਦਰਾਂ ਤੱਕ ਰੋਈ ਰੂਹ ਜਿਹੜੀ ਹੈ ਇਹ ਅੰਦਰ ਤੱਕ ਰੋਂਦੀ ਹੈ ਫਿਰ ਜਦੋਂ ਤੁਹਾਡਾ ਆਪਣਾ ਤੁਹਾਡੇ ਨਾਲ ਧੋਖਾ ਕਰਦਾ ਤੁਹਾਡਾ ਆਪਣਾ ਤੁਹਾਡੇ ਨਾਲ ਦਗਾ ਕਰਦਾ ਉਹ ਆਪਣੇ ਕਹਿੰਦੇ ਸੀ ਮਹਾਰਾਜ ਆਇਓ ਜੀ ਕਦੇ ਸਾਡੇ ਘਰੇ ਚਰਨ ਪਾਇਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਹਿਲੌਲਪੁਰ ਪਿੰਡ ਵਿੱਚ ਗਏ ਗਏ ਨਹੀਂ ਕੁਦਰਤੀ ਪਹੁੰਚੇ ਆਏ ਕਿਉਂਕਿ ਧੁੰਦ ਪੈਂਦੀ ਸੀ ਪਤਾ ਹੀ ਨਹੀਂ ਕਿਹੜਾ ਪਿੰਡ ਆ ਗਿਆ ਹੁਣ ਧੁੰਦ ਪੈਂਦੀ ਵਿੱਚ ਸਵੇਰੇ ਸਵੇਰੇ ਨਾ ਉੱਥੇ ਇੱਕ ਪੰਡਤਾਂ ਦਾ ਪੰਡਿਤ ਬ੍ਰਾਹਮਣ ਸੀ ਕੋਈ ਉਹ ਸਵੇਰੇ ਸਵੇਰੇ ਟੋਭੇ ਤੇ ਨਹਾਉਣ ਆਇਆ ਜਦੋਂ ਇਸ਼ਨਾਨ ਕਰਨ ਆਇਆ ਰਾਮ ਰਾਮ ਰਾਮ ਰਾਮ ਕਰਦਾ ਹੱਥ 'ਚ ਲਾਲਟੈਨ ਫੜ ਕੇ ਨਹਾਉਣ ਜਦੋਂ ਆਇਆ ਤੇ ਗੁਰੂ ਸਾਹਿਬ ਨੂੰ ਵੇਖ ਲਿਆ ਗੁਰੂ ਸਾਹਿਬ ਕਹਿੰਦੇ ਭਾਈ ਆ ਗੱਲ ਸੁਣ ਭਾਈ ਰਾਮ ਦੇ ਆ ਭਗਤਾ ਗੱਲ ਸੁਣ ਉਹ ਨੇੜੇ ਆ ਗਿਆ ਹੁਣ ਧੁੰਦ ਦੇ ਵਿੱਚ ਲਾਲਟੈਨ ਦੇ ਨਾਲ ਉਹਨੇ ਐ ਨਾ ਗੁਰੂ ਸਾਹਿਬ ਨੂੰ ਉੱਤੋਂ ਤੋਂ ਲੈ ਕੇ ਐ ਲਾਲਟੈਨ ਨਾਲ ਥੱਲੇ ਤੱਕ ਵੇਖਿਆ
ਪਜਾਮੀ ਪਾਟੀ ਪਈ ਹੈ, ਚੋਲਾ ਪਾਟਿਆ ਪਿਆ, ਕਈ ਥਾਵਾਂ ਤੋਂ ਝਾੜੀਆਂ ਨਾਲ ਅੜ ਅੜ ਕੇ ਏਡੇ ਏਡੇ ਕੰਡੇ ਵੱਜੇ ਪਏ ਹੈ। ਇਹੋ ਜਿਹੇ ਸਮੇਂ ਤੇ ਨਾ ਉਹ ਤਰਸ ਆ ਗਿਆ, ਉਹਨੂੰ ਦੇਖ ਕੇ ਤਰਸ ਆ ਗਿਆ। ਉਹ ਕਹਿੰਦਾ ਹਾਂਜੀ ਦੱਸੋ ਮਹਾਰਾਜ। ਕਹਿੰਦੇ ਕਿਹੜਾ ਪਿੰਡ ਹੈ? ਕਹਿੰਦੇ ਬਹਿਲੋਲਪੁਰ ਹੈ ਜੀ। ਗੁਰੂ ਗੋਬਿੰਦ ਸਿੰਘ ਕਹਿੰਦੇ ਐ ਇੱਥੇ ਇੱਕ ਪੂਰਨ ਮਸੰਦ ਰਹਿੰਦਾ, ਜਾਣਦਾ ਹੈ? ਕਹਿੰਦਾ ਹਾਂਜੀ, ਗੁਰੂ ਗੋਬਿੰਦ ਸਿੰਘ ਦਾ ਸਿੰਘ ਸੇਵਾਦਾਰ ਹੈ, ਜਿਹੜਾ ਆਨੰਦਪੁਰ ਵਾਲੇ ਗੁਰੂ ਦਾ ਸੇਵਾਦਾਰ ਹੈ। ਮਹਾਰਾਜ ਕਹਿੰਦੇ ਹਾਂ, ਉਸੇ ਦੀ ਗੱਲ ਕਰਦਾ। ਕਹਿੰਦਾ ਮੈਂ ਜਾਣਦਾ ਜੀ, ਉਹਦਾ ਘਰ ਇੱਥੇ ਨੇੜੇ ਹੀ ਹੈ। ਮਹਾਰਾਜ ਕਹਿੰਦੇ ਲੈ ਚੱਲੇਗਾ ਉਹਦੇ ਘਰੇ? ਉਹਨੂੰ ਤਰਸ ਆ ਗਿਆ ਵੀ ਮੈਂ ਨਹਾ ਬਾਅਦ ਚਲੋ ਚਲੋ ਛੱਡ ਕੇ ਆਵਾਂ ਭੱਜ ਕੇ। ਅੱਗੇ ਅੱਗੇ ਤੁਰ ਪਿਆ ਲਾਲਟੈਨ ਲੈ ਕੇ। ਹਵੇਲੀ ਸੀ ਵੱਡੀ, ਪੁਰਾਣੇ ਵੱਡੇ ਦਰਵਾਜ਼ੇ ਲੱਗਦੇ ਸੀ ਜਿੱਦਾਂ। ਉਹ ਦਰਵਾਜ਼ਾ ਖੜਕਾਇਆ, ਥੱਲੇ ਪਸ਼ੂ ਰੱਖੇ ਹੋਏ ਸੀ। ਪਸ਼ੂਆਂ ਦੇ ਵਿੱਚ ਪੂਰਨ ਮਸੰਦ ਉੱਪਰ ਚਵਾਰਿਆਂ 'ਚ ਰਹਿੰਦਾ ਹੈ, ਥੱਲੇ ਜਿਉਣਾ ਇਹਦਾ ਨੌਕਰ ਸੀ। ਕਹਿੰਦੇ ਉਹਦੇ ਨੌਕਰ ਜਿਉਣੇ ਨੇ ਦਰਵਾਜ਼ਾ ਖੋਲ੍ਹਿਆ, ਪਸ਼ੂਆਂ ਦੇ ਵਿੱਚ ਮੰਜੀ ਡਾਹ ਕੇ ਉੱਥੇ ਹੀ ਸੁੱਤਾ ਰਹਿੰਦਾ ਸੀ। ਦਰਵਾਜ਼ਾ ਖੋਲ੍ਹ ਕੇ ਇਹਨੇ ਆਖਿਆ, ਹਾਂਜੀ ਪੰਡਿਤ। ਕਹਿੰਦਾ ਤੁਹਾਡੇ ਘਰ ਤੁਹਾਨੂੰ ਕੋਈ ਮਿਲਣ ਆਇਆ, ਅੰਦਰ ਵਾੜੋ, ਮੈਂ ਜਾਣਿਆ। ਗੁਰੂ ਸਾਹਿਬ ਨੂੰ ਅੰਦਰ ਵਾੜ ਕੇ ਆਪ ਉਹ ਬ੍ਰਾਹਮਣ ਚਲਿਆ ਗਿਆ। ਦਰਵਾਜ਼ਾ ਕਰ ਲਿਆ ਬੰਦ, ਜਿਉਣੇ ਨੇ ਮਹਾਰਾਜ ਨੂੰ ਆਪਣੇ ਵਾਲੀ ਮੰਜੀ ਤੇ ਬਾਤਾ, ਡੰਗਰਾਂ ਦੇ ਵਿੱਚ ਮੰਜੀ ਡਾਹੀ ਹੋਈ ਸੀ। ਇਹਨੂੰ ਪਤਾ ਨਹੀਂ, ਜਾਣਦਾ ਬਹੁਤ ਹੈ, ਗੱਲਾਂ ਬਹੁਤ ਸੁਣੀਆਂ ਨੇ, ਸਿਫਤਾਂ ਬਹੁਤ ਸੁਣੀਆਂ ਨੇ, ਦਰਸ਼ਨ ਨਹੀਂ ਸੀ ਕੀਤੇ। ਜਿਉਣੇ ਨੇ ਸਿਫਤਾਂ ਬਹੁਤ ਸੁਣੀਆਂ ਨੇ। ਅੱਜ ਵੇਖਦਾ ਵੀ ਸਾਦੀ ਜੀ ਦਸਤਾਰ ਹੈ, ਚਿਹਰਾ ਦਗ ਦਗ ਕਰਦਾ। ਚੇਤਾ ਰੱਖਿਓ ਪਿਆਰਿਓ, ਜਦੋਂ ਨਿਰਦੋਸ਼ ਚਿੱਤ ਹੋਵੇ, ਚਿਹਰਾ ਕਾਲਾ ਵੀ ਹੋਵੇ, ਪਿਆਰਾ ਲੱਗਦਾ। ਇਹ ਚੇਤਾ ਰੱਖਿਓ, ਨਿਰਦੋਸ਼ ਚਿੱਤ ਵਾਲੇ ਬੰਦੇ ਦਾ ਚਿਹਰਾ ਕਾਲਾ ਵੀ ਹੋਵੇ, ਪਿਆਰਾ ਲੱਗਦਾ। ਜਿਹਦਾ ਚਿੱਤ ਨਿਰਦੋਸ਼ ਹੋਵੇ, ਜਿਹੜਾ ਅੰਦਰੋਂ ਦੋਸ਼ੀ ਹੁੰਦਾ ਹੈ ਬੰਦਾ, ਉਹ ਗੋਰਾ ਵੀ ਸੋਹਣਾ ਨਹੀਂ ਲੱਗਦਾ, ਰੱਜ ਕੇ ਸੋਹਣਾ ਹੁੰਦਾ ਹੈ, ਪਰ ਕਰੂਪ ਲੱਗਦਾ, ਉਹਦਾ ਮੋਹ ਨਹੀਂ ਆਉਂਦਾ। ਨਿਰਦੋਸ਼ ਚਿੱਤ ਬੰਦੇ ਤੁਸੀਂ ਵੇਖਿਓ, ਬੱਚਿਆਂ ਵਰਗੇ ਚਿਹਰੇ ਹੁੰਦੇ ਨੇ, ਪਿਆਰੇ ਲੱਗਦੇ ਨੇ। ਉਹ ਜਿਵੇਂ ਬੱਚਾ ਨਹੀਂ ਪਿਆਰਾ ਲੱਗਦਾ, ਬੱਚੇ ਦਾ ਚਿਹਰਾ ਤਾਂ ਪਿਆਰਾ ਲੱਗਦਾ ਕਿਉਂਕਿ ਨਿਰਦੋਸ਼ ਚਿੱਤ ਹੁੰਦਾ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾ ਇੱਦਾਂ ਦਗ ਦਗ ਕਰਦਾ ਚਿਹਰਾ ਤੱਕ ਕੇ। ਇਹ ਕਹਿੰਦਾ ਹੈ ਬਈ ਸਿੱਖ ਤੇ ਬਹੁਤ ਵੇਖੇ ਹੈ, ਪਰ ਐਂ ਨਹੀਂ ਵੇਖਿਆ ਵੀ ਸਾਦੀ ਜੀ ਦਸਤਾਰ ਐਂ ਜੇ ਢਿੱਲੀ ਜੀ ਬੰਨੀ ਹੋਈ ਹੈ, ਤੇ ਪਜਾਮੀ ਪਾਟੀ ਸਾਰਾ ਵੇਖ ਕੇ ਵੀ ਤੇ ਚਿੱਕੜ ਨਾਲ ਪੈਰ ਨਿਪੜੇ, ਖੂਨ ਨਿਕਲਦਾ ਹੈ, ਇੰਨੇ ਕੰਡੇ ਵੱਜੇ ਹੈ ਵਿੱਚ, ਐਂ ਤੁਰੇ ਆਏ ਸੱਚੇ ਪਾਤਸ਼ਾਹ। ਇਹ ਕਹਿੰਦਾ ਜੀ ਦੱਸੋ ਜੀ ਹੁਕਮ ਕਰੋ, ਕੌਣ ਹੋ? ਕਹਿੰਦੇ ਪੂਰਨ ਮਸੰਦ ਨੂੰ ਮਿਲਣਾ ਹੈ। ਕਹਿੰਦੇ ਜੀ ਉੱਪਰ ਪਏ ਹੈ ਚਵਾਰੇ ਵਿੱਚ। ਗੁਰੂ ਸਾਹਿਬ ਕਹਿੰਦੇ ਸੱਦ ਫਿਰ। ਕਹਿੰਦੇ ਜੀ ਹੁਣੇ ਬੁਲਾ ਲੈਣਾ, ਪਰ ਮੈਨੂੰ ਦੱਸਣਾ ਪਊ ਨਾ ਵੀ ਆਇਆ ਕੌਣ ਹੈ, ਤੁਹਾਨੂੰ ਆਪਣਾ ਨਾਮ ਦੱਸਣਾ ਪਊ, ਦੱਸੂ ਤੇ ਜਾ ਕੇ ਕੀ ਵੀ ਕੌਣ ਆਇਆ ਹੈ। ਗੁਰੂ ਸਾਹਿਬ ਨੇ ਫਿਰ ਇੱਥੇ ਦੱਸਿਆ, ਕਹਿੰਦੇ ਆਨੰਦਪੁਰ ਸਾਹਿਬ ਤੋਂ ਮੈਂ ਆਇਆ ਤੇ ਨਾਮ ਮੇਰਾ ਗੋਬਿੰਦ ਸਿੰਘ। ਜਦੋਂ ਸੁਣਿਆ ਗੋਬਿੰਦ ਸਿੰਘ, ਇਹਨੂੰ ਸ਼ੱਕ ਪਹਿਲਾਂ ਹੀ ਪੈਂਦੀ ਸੀ ਵੀ ਆਮ ਸਿੱਖ ਨਹੀਂ, ਮੈਂ ਇੱਦਾਂ ਦਾ ਵੀ ਇੱਦਾਂ ਜੇ ਤਾਂ ਨਹੀਂ ਵੇਖਿਆ, ਕਿਉਂਕਿ ਬਹੁਤ ਖਿੱਚ ਜਿਹਾ ਵੱਖਰਾ ਜਿਹਾ। ਇਹਨੇ ਲਿਬੜੇ ਪੈਰਾਂ ਦੇ ਉੱਤੇ ਮੱਥਾ ਟੇਕਿਆ, ਕਹਿੰਦਾ ਧੰਨ ਭਾਗ ਸੱਚੇ। ਗੁਰੂ ਸਾਹਿਬ ਨੇ ਫੜ ਲਿਆ, ਕਹਿੰਦੇ ਨਾ ਨਾ ਨਾ, ਕਾਹਦੇ ਲਈ ਐਵੇਂ ਡਿੱਗਦਾ ਪੈਰਾਂ ਤੇ? ਭੱਜ ਕੇ ਫਟਾਫਟ ਗੁਰੂ ਸਾਹਿਬ ਦੇ ਚਰਨ ਇਹਨੇ ਸਾਫ਼ ਕੀਤੇ, ਕੱਪੜਾ ਲਿਆਇਆ, ਕੰਡੇ ਕੱਢਦਾ ਹੈ, ਮਹਾਰਾਜ ਦੇ ਪੈਰਾਂ 'ਚ ਲੱਗੇ ਖੂਨ ਸਾਫ਼ ਕਰਦਾ, ਅੱਗ ਬਾਲਤੀ ਨੇੜੇ, ਰਾਤ ਬਲਦੀ ਅੱਗ ਸੀ ਜਿਹੜੀ ਉਹਦੀ, ਫਟਾਫਟ ਧੂਣੀ ਬਾਲਦੀ, ਹੋਰ ਬਾਲਣ ਪਾ ਕੇ ਸੇਕ ਲਓ ਮਹਾਰਾਜ, ਹੱਥ ਸੇਕੋ, ਪੈਰ ਸੇਕੋ। ਬਹਿਲੋਲਪੁਰ ਪਿੰਡ ਮਾਛੀਵਾੜੇ ਬਾਅਦ ਚ ਗਏ, ਫਟਾਫਟ ਇਹਨੇ ਅੱਗ ਬਾਲ ਕੇ ਮਹਾਰਾਜ ਨੂੰ ਬਿਠਾ ਕੇ ਫਿਰ ਚੜਿਆ ਚਵਾਰੇ, ਭੱਜ ਕੇ ਪੌੜੀਆਂ ਚੜਿਆ, ਲਓ ਹੁਣੀ ਲਿਆਇਆ ਮੈਂ, ਵਾਜਾ ਮਾਰਦਾ ਇੱਦਾਂ ਦਰਵਾਜ਼ਾ ਖੜਕਾਉਂਦਾ ਹੈ, ਪੂਰਨ ਮਨੋਸੰਦ ਨੂੰ ਵਾਜਾ ਦਰਵਾਜ਼ਾ, ਬੂਹਾ ਖੋਲੋ ਜੀ, ਦਰਵਾਜ਼ਾ ਖੋਲੋ ਛੇ ਛੇ। ਉਹ ਅੰਦਰੋਂ ਕੱਪੜੇ ਜੇ ਪਾਉਂਦਾ ਬਾਹਰ ਨਿਕਲਿਆ, ਹਾਂ ਬਈ ਕਾਹਦਾ ਰੌਲਾ ਪਾਇਆ? ਕਹਿੰਦੇ ਛੇਤੀ ਚੱਲੋ ਜੀ ਥੱਲੇ, ਥੱਲੇ ਗੁਰੂ ਗੋਬਿੰਦ ਸਿੰਘ ਆਏ। ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਆਏ ਮੇਰੇ ਘਰੇ? ਕਹਿੰਦੇ ਹਾਂ, ਚਲੋ ਥੱਲੇ।
ਕਹਿੰਦੇ ਖੜਦੇ ਜਾ ਕਾਲਾ ਨਾ ਪਏ ਐ ਦੱਸ ਵੀ ਕਿੰਨੇ ਕੁ ਬੰਦੇ ਨੇ ਕਿਵੇਂ ਕਹਿੰਦੇ ਕੋਈ ਬੰਦਾ ਨਹੀਂ ਨਾਲ ਇਕੱਲੇ ਹੀ ਉਹਦੇ ਪਜਾਮੀ ਵੀ ਪਾਟੀ ਪਈ ਚੋਲਾ ਵੀ ਪਾਟਿਆ ਪਿਆ ਚਿੱਕੜ ਨਾਲ ਪੈਰ ਲਿਪੜੇ ਆ ਖੂਨ ਚੱਲਦਾ ਹੈ ਖੂਨ ਚੱਲਦਾ ਹੈ ਮੈਨੂੰ ਲੱਗਦਾ ਕਿਸੇ ਜੰਗ ਦੇ ਵਿੱਚੋਂ ਨਿਕਲ ਕੇ ਆਏ ਆ ਐਂ ਐਂ ਆ ਕੇ ਕਹਿੰਦੇ ਆਪਣੇ ਘਰੇ ਕੌਣ ਲੈ ਆਇਆ ਕਹਿੰਦੇ ਫਲਾਣਾ ਪੰਡਤ ਉਹਨੂੰ ਮਿਲ ਪਏ ਸੀ ਉਹ ਲੈ ਆਇਆ ਸਾਡੇ ਘਰੇ ਉਹ ਛੱਡ ਕੇ ਗਿਆ ਐਡਰੈਸ ਉਹਨੇ ਦਿੱਤਾ ਪਤਾ ਸਾਡੇ ਘਰ ਦਾ ਉਹਨੇ ਦਿੱਤਾ ਉਹ ਤੇ ਐਂ ਸੋਚਣ ਜੇ ਲੱਗ ਗਿਆ ਉਹ ਇਕੱਲੇ ਹੀ ਨਹੀਂ ਕਹਿੰਦੇ ਹਾਂ ਥੱਲੇ ਚੱਲੋ ਜੀ ਤੁਸੀਂ ਖੜੇ ਕੀ ਕਰਦੇ ਹੋ ਥੱਲੇ ਚੱਲੋ ਉਹ ਤੇ ਐਂ ਸੁੰਨ ਜਿਹਾ ਹੋ ਕੇ ਖੜ ਗਿਆ ਕਹਿੰਦਾ ਅੱਛਾ ਫਿਰ ਤੈਨੂੰ ਕੀ ਪੁੱਛਿਆ ਸੀ ਕਹਿੰਦੇ ਮੈਨੂੰ ਪੁੱਛਿਆ ਵੀ ਪੂਰਨ ਮਸੰਦ ਕਿੱਥੇ ਹੈ ਕਹਿੰਦੇ ਫਿਰ ਤੈਂ ਕੀ ਕਿਹਾ ਕਹਿੰਦੇ ਮੈਂ ਕਹਿਤਾ ਵੀ ਮੈਂ ਬੁਲਾ ਕੇ ਲਿਆਉਂਦਾ ਕਹਿੰਦੇ ਓਏ ਕਮਲਿਆ ਤੈਂ ਐ ਕਿਉਂ ਕਹਿਤਾ ਮੈਂ ਘਰੇ ਹੀ ਹਾਂ ਤੂੰ ਕਹਿ ਦੇਣਾ ਸੀ ਮੈਂ ਘਰੇ ਹੀ ਹਾਂ ਐ ਕਹਿ ਇਹ ਕਿਹੜੀ ਇਹ ਕਿਹੜਾ ਦੇਣਾ ਹੈ ਜੀ ਇਹ ਅੱਜ ਦੀ ਸਵੇਰ ਜਿਹੜੀ ਅੱਜ ਲੰਘ ਕੇ ਗਈ ਹੈ ਇਹ ਅੱਜ ਵਾਲੀ ਸਵੇਰ ਸੀ ਜਦੋਂ ਪੂਰਨ ਮਸੰਦ ਦੇ ਘਰੇ ਗਿਆ ਨੂੰ ਪੂਰਨ ਮਸੰਦ ਨੇ ਕਹਿਤਾ ਕਹਿੰਦੇ ਜਾ ਕੇ ਕਹਿ ਦੇ ਵੀ ਸਾਨੂੰ ਹੁਣ ਤੇਰੇ ਦਰਸ਼ਨਾਂ ਦੀ ਲੋੜ ਨਹੀਂ ਜੇ ਕਰਨੇ ਹੋਣਗੇ ਆਨੰਦਪੁਰ ਆ ਕੇ ਕਰ ਲਾਂਗੇ ਹੁਣੇ ਸਾਡੇ ਘਰੋਂ ਬਾਹਰ ਹੋ ਜਾਓ ਤੁਹਾਡੇ ਮਗਰ ਫੌਜਾਂ ਲੱਗੀਆਂ ਸਾਨੂੰ ਖਤਰਾ ਹੋ ਜਾਊ ਹੁਣੇ ਬਾਹਰ ਜਾਓ ਵੇਖੋ ਹੈ ਮਸੰਦ ਹੈ ਪਰ ਇਰਾਦੇ ਮਾੜੇ ਸੀ ਨਾ ਇਹਨਾਂ ਬੰਦਿਆਂ ਦੇ ਉੱਤੋਂ ਤੇ ਗਰਾਹੀਆਂ ਕਰਦੇ ਸੀ ਉੱਤੋਂ ਤੇ ਕਹਿੰਦੇ ਸੀ ਸੇਵਾਦਾਰ ਆ ਸੇਵਾਦਾਰੀ ਨਹੀਂ ਵੇਖੀ ਜਾਣੀ ਇਰਾਦੇ ਵੇਖੇ ਜਾਣਗੇ ਅੰਦਰ ਇਰਾਦਾ ਕੀ ਹੈ ਅੱਜ ਲੱਗ ਗਿਆ ਨਾ ਪਤਾ ਇਰਾਦਿਆਂ ਦਾ ਨਕਲੀਆਂ ਦਾ ਪਤਾ ਕਦੇ ਨਾ ਕਦੇ ਲੱਗ ਹੀ ਜਾਂਦਾ ਹੁੰਦਾ ਹੈ ਜਿਹਦੇ ਕੋਈ ਫਰਕ ਹੋਈ ਉਦੋਂ ਹੀ ਪਤਾ ਲੱਗ ਜੂ ਵੀ ਨਕਲੀ ਕੌਣ ਹੈ ਤੇ ਅਸਲੀ ਕੌਣ ਹੈ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਭਾਈ ਆਪਾਂ ਇਤਿਹਾਸ ਵੀ ਗੱਲ ਕਰਨੀ ਹੈ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਕਰਦੇ ਹਾਂ ਪੰਜ ਪਿਆਰਿਆਂ ਨੂੰ ਜਿਹੜੀ ਸੰਗਤ ਅੰਮ੍ਰਿਤ ਛੱਕ ਕੇ ਆ ਰਹੀ ਹੈ ਉਹਨਾਂ ਨੇ ਸਟੇਜ ਤੇ ਆਉਣਾ ਹੈ ਬਸ ਥੋੜਾ ਥੋੜਾ ਰਾਹ ਭਾਈ ਜ਼ਿਆਦਾ ਨਹੀਂ ਜਿੱਥੇ ਬੈਠੇ ਹੋ ਨਾ ਬੀਬੀ ਉਹ ਥੋੜਾ ਥੋੜਾ ਥਾਂ ਬਣਾਓ ਇੱਕ ਜਿਵੇਂ ਰਾਹ ਬਣਾ ਲਓ ਥੋੜਾ ਥੋੜਾ ਹੀ ਬਣਾ ਲਓ ਜ਼ਿਆਦਾ ਨਹੀਂ ਸਿੱਧੇ ਸਿੱਧੇ ਪੰਜ ਪਿਆਰੇ ਨਾਲ ਸੰਗਤ ਜਿਹੜੀ ਆਈ ਹੈ ਉਹ ਅੰਮ੍ਰਿਤ ਛੱਕ ਕੇ ਆ ਜਾਣਗੇ ਟਿਕਾ ਬਣਾ ਕੇ ਰੱਖਿਓ ਹਿਲ ਜੁਲ ਬਿਲਕੁਲ ਨਾ ਹੋਵੇ ਆਪਾਂ ਇੱਥੇ ਹੀ ਆਪਣਾ ਮਨ ਲੈ ਕੇ ਆਉਣਾ ਵਾਪਸ ਐ ਸਾਹਮਣੇ ਰਵੇ ਸਾਰਾ ਨਕਸ਼ਾ ਬਣਿਆ ਤੇ ਛੋਟੇ ਸਾਹਿਬਜ਼ਾਦਿਆਂ ਦੀ ਆਪਾਂ ਥੋੜੇ ਜਿਹੇ ਮਿੰਟ ਗੱਲ ਕਰ ਲਾਂਗੇ ਜੇ ਟਾਈਮ ਬਥੇਰਾ ਹੈ ਇਕਾਗਰਤਾ ਬਣਾ ਕੇ ਰੱਖਿਓ ਹਿਲ ਜੁਲ ਨਾ ਹੋਵੇ ਜੀ ਆਇਆਂ ਨੂੰ ਕਹੀਏ ਜਿਹੜੇ ਅੱਜ ਅੰਮ੍ਰਿਤ ਛੱਕ ਕੇ ਆਏ ਹੈ ਜਿਹੜੇ ਸੰਘ ਸਿੰਘ ਸਜੇ ਹੈ ਗੁਰੂ ਸਾਹਿਬ ਜੀ ਨੇ ਜਿਨ੍ਹਾਂ ਜਿਨ੍ਹਾਂ ਉੱਤੇ ਕਿਰਪਾ ਕੀਤੀ ਹੈ

ਆਓ ਜੀ ਬਹੁਤ ਬਹੁਤ ਬਹੁਤ ਵਧਾਈਆਂ ਸਤਿਗੁਰੂ ਜੀ ਮੇਹ ਰੱਖਣ ਚੜ੍ਹਦੀ ਕਲਾ ਵਾਲਾ ਜੀਵਨ ਬਣਾ ਕੇ ਰੱਖਿਓ ਸਿੰਘੋ ਇਹ ਨਾ ਹੋਵੇ ਵੀ ਅੱਜ ਤੋਂ ਬਾਅਦ ਨਾ ਆਕੜ ਬੰਦਾ ਵੈਸੇ ਹੀ ਨਾ ਕਈ ਤੇ ਮਾਫ ਕਰਨਾ ਜੇ ਆਪਣੇ ਮਨ ਨੂੰ ਨਾ ਬਦਲਣ ਨਾ ਮਨ ਨੂੰ ਆਪਣੇ ਮਨ ਨੂੰ ਨਾ ਸਮਝਾਇਆ ਕੱਲ ਵਾਲੇ ਦੀਵਾਨ ਚ ਜਿਹੜੀ ਗੱਲ ਆਪਾਂ ਬਾਰ ਬਾਰ ਕਰਦੇ ਸੀ ਵੀ ਗਿਆਨ ਹੈ ਜਿਹੜਾ ਇਹ ਸਾਨੂੰ ਖੁਦ ਲੈਣਾ ਪੈਣਾ ਸਾਨੂੰ ਸਮਝਣਾ ਪੈਣਾ ਗਿਆਨ ਲੈਣ ਦਾ ਵਿਸ਼ਾ ਹੈ ਗਿਆਨ ਦੇਣ ਦਾ ਵਿਸ਼ਾ ਨਹੀਂ ਤੇ ਜੇ ਮਨ ਆਪਣੇ ਨੂੰ ਨਾ ਮਾਰਿਆ ਬਦਲਿਆ ਤੇ ਕਈ ਵਾਰੀ ਬੰਦਾ ਅੰਮ੍ਰਿਤ ਛੱਕ ਕੇ ਵੀ ਆਕੜ ਜਾ ਜਾਂਦਾ ਹੋਰ ਹਿਸਾਬ ਨਾਲ ਮਿੰਟ ਦੇ ਵਿੱਚ ਹੀ ਬਦਲ ਜਾਂਦਾ ਵੀ ਬਸ ਜੀ ਹੁਣ ਤੇ ਬਸ ਜੀ ਹੁਕਮ ਹੀ ਆ ਗਿਆ ਬਸ ਉੱਤੋਂ ਬਸ ਤੇ ਹੋ ਗਏ ਜੀ ਏਦਾਂ ਨੀ ਆਕੜਾਂ ਜਿਹੀਆਂ ਨਹੀਂ ਹੋਣੀਆਂ ਚਾਹੀਦੀਆਂ ਸਿੱਧੇ ਰਹਿਣਾ ਸਿੱਧੇ ਯਾਨੀ ਕਿ ਆਪਣੇ ਆਪ ਨੂੰ ਬਦਲਣਾ ਹੈ ਮਨ ਬਦਲਣਾ ਕੋਈ ਦਿਖਾਵਾ ਥੋੜਾ ਕਰਨਾ ਵੱਖਰੇ ਨਹੀਂ ਆਪਣੇ ਆਪ ਨੂੰ ਬਸ ਬਦਲਣਾ ਵਧਾਈਆਂ ਬਹੁਤ ਬਹੁਤ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤੇ ਜਿਨ੍ਹਾਂ ਨੇ ਸਹਿਜ ਪਾਠ ਵੀ ਕਰਨੇ ਨੇ ਉਹ ਵੀ ਚੇਤਾ ਰੱਖਿਓ ਭਾਈ ਕੱਲ ਐਤਵਾਰ ਹੈ ਤੇ ਗੁਰਮਤਿ ਪ੍ਰਚਾਰ ਕੇਂਦਰ ਸੁਖਾਣਾ ਵੱਲੋਂ ਰਾਏਕੋਟ ਸਹਿਜ ਪਾਠ ਕਰਨ ਲਈ ਪੋਥੀਆਂ ਜਿਹੜੀਆਂ ਮਿਲਣਗੀਆਂ ਕੱਲ ਨੂੰ ਸਹਿਜ ਪਾਠ ਜਿਨ੍ਹਾਂ ਨੇ ਕਰਨੇ ਨੇ ਜਿਹੜੇ ਗੁਰਦੁਆਰੇ ਅੱਜ ਅੰਮ੍ਰਿਤ ਸੰਚਾਰ ਹੋਇਆ ਪੱਖੋਵਾਲ ਪਿੰਡ 10 ਵਜੇ ਗੁਰਦੁਆਰਾ ਸਾਹਿਬ ਚ ਕੱਲ ਸਹਿਜ ਪਾਠ ਆਰੰਭ ਕਰਾਏ ਜਾਣਗੇ ਮੇਰੇ ਵੀਰ ਭਰਾ ਭੈਣਾਂ ਮਾਤਾਵਾਂ ਨਾਲੇ ਸਹਿਜ ਪਾਠ ਸ਼ੁਰੂ ਕਰੋ ਪੋਥੀਆਂ ਪ੍ਰਾਪਤ ਕਰੋ ਤੇ ਉਦੋਂ ਬਾਅਦ ਫਿਰ ਬਾਣੀ ਦਾ ਪਾਠ ਚੱਲਦਾ ਰਹੇ ਸਾਡੇ ਘਰ ਸਾਲ ਬਾਅਦ ਭੋਗ ਪਾਇਆ ਕਰੋ ਕੋਈ ਮਗਰ ਨਹੀਂ ਪਿਆ ਸਾਨੂੰ ਤੇ ਹੱਥ ਨਹੀਂ ਲਾਉਣ ਦਿੱਤਾ ਨੇੜੇ ਨਹੀਂ ਜਾਣ ਦਿੱਤਾ ਕਹਿੰਦੇ ਬਾਬਾ ਜੀ ਜਾ ਸਕਦੇ ਨੇ ਬਾਬਾ ਜੀ ਭੋਗ ਲਵਾਉਂਦੇ ਨੇ ਬਾਬਾ ਜੀ ਅੰਦਰ ਜਾਂਦੇ ਨੇ ਪਕਾ ਕੇ ਤੁਸੀਂ ਲਿਆਇਓ ਭੋਗ ਬਾਬਾ ਜੀ ਲਵਾਉਣਗੇ ਵੀ ਲੈ ਦੱਸ ਜਿਹੜਾ ਗੁਰੂ ਪੱਕਿਆ ਮੇਰੇ ਹੱਥ ਦਾ ਖਾ ਸਕਦਾ ਹੈ ਤੇ ਮੇਰੇ ਹੱਥੋਂ ਰੋਟੀ ਨਹੀਂ ਖਾ ਸਕਦਾ ਕਹਿੰਦੇ ਲਿਆਇਓ ਤੁਸੀਂ ਖਵਾਉਣਗੇ ਬਾਬਾ ਜੀ ਆਖੋ ਸਤਨਾਮ ਵੀ ਦੱਸ ਜਿਹਦੀ ਕਿਰਤ ਹੈ ਜਿਹਦੀ ਕਮਾਈ ਹੈ ਜਿਹਦੀ ਮਿਹਨਤ ਹੈ ਜਿਹੜਾ ਸਾਰਾ ਦਿਨ ਹਲ ਵਾਹੁੰਦਾ ਰਿਹਾ ਜਿਹੜੀ ਚੁੱਲ੍ਹੇ ਤੇ ਹੱਥ ਸੇਕਦੀ ਰਹੀ ਹੈ ਜਿਹੜੀ ਬੀਬੀ ਹੱਥ ਸਾੜਦੀ ਰਹੀ ਹੈ ਉਹਦੇ ਹੱਥੋਂ ਨਹੀਂ ਖਾਂਦਾ ਬਾਬੇ ਦੇ ਹੱਥੋਂ ਖਾਊ ਲੈ ਇਹਨਾਂ ਨੇ ਟਕਵੰਜ ਕਹੇ ਜਾਣਾ ਚਾਹੀਦਾ ਜੇ ਤੈਨੂੰ ਭੋਗ ਲਵਾਉਣ ਦਾ ਬਾਹਲਾ ਹੀ ਚਾਹ ਆਪ ਬਣਾ ਕੇ ਖਵਾ ਖਾ ਪੰਜ ਸੱਤ ਸਬਜ਼ੀਆਂ ਬਣਾ ਤੈਨੂੰ ਪਤਾ ਲੱਗੇ ਵੀ ਸਬਜ਼ੀ ਕੱਟੀ ਦੀ ਕਿਵੇਂ ਹੈ ਤੇ ਭਾਅ ਕਿਸ ਮਿਲਦੀ ਹੈ ਮੰਡੀ ਚੋਂ ਪਤਾ ਤੇ ਲੱਗੇ ਤੈਨੂੰ ਬਣਾ ਬਣਾ ਕੇ ਖਵਾ ਕੇ ਤਿਆਰ ਕਰਕੇ ਤੇ ਫੇਰ ਖਵਾ ਕਹਿੰਦੇ ਨਹੀਂ ਨਹੀਂ ਕਹਿੰਦੇ ਲਿਆਇਓ ਤੁਸੀਂ ਖਵਾਊ ਮੈਂ ਤੇ ਕਰਨਾ ਕੀ ਹੁੰਦਾ ਅੱਗੇ ਬਹਿ ਕੇ ਪੰਜ ਚਾਰ ਮਿੰਟ ਤੇ ਬਾਅਦ ਚ ਲਓ ਜੀ ਗੁਰੂ ਸਾਹਿਬ ਨੇ ਛਕ ਲਿਆ ਛਕਣਾ ਆਪ ਹੀ ਹੁੰਦਾ ਹੈ ਬਹਾਨਾ ਗੁਰੂ ਦਾ ਹੁੰਦਾ ਸਾਡੇ ਗੁਰੂ ਜੀ ਕਹਿੰਦੇ ਹੈ ਗੁਰਬਾਣੀ ਚ ਇਹ ਗੱਲ ਚਲੋ ਵਿਸ਼ਾ ਹੁਣ ਆਪਾਂ ਛੇੜ ਨਹੀਂ ਸਕਦੇ ਜੇ ਛਿੜ ਗਿਆ ਤੇ ਲੰਮਾ ਚੱਲੂ ਆਪਾਂ ਸਾਹਿਬਜ਼ਾਦਿਆਂ ਦੀ ਗੱਲ ਕਰਨੀ ਇਹ ਚੇਤਾ ਰੱਖਿਓ ਗੱਲ ਗੁਰਬਾਣੀ ਵਿੱਚ ਇਹ ਗੱਲ ਕਲੀਅਰ ਲਿਖੀ ਹੈ ਕਹਿੰਦੇ ਜਿਹੜਾ ਟਕਵੰਜ ਕਰਦਾ ਨਾ ਬੰਦਾ ਵੀ ਮੈਂ ਕਰ ਪੰਜੀਰ ਖਵਾਇਓ ਚੋਰੋ ਜਨਮ ਨਾ ਮਰੇ ਰੇ ਸਾਖਤ ਢੋਰ ਰੱਬ ਨੂੰ ਤੂੰ ਕੌਣ ਖਵਾ ਲਏਗਾ ਰੱਬ ਤੇ ਸਾਰਿਆਂ ਨੂੰ ਖਵਾਉਂਦਾ ਹੈ ਸਗਲ ਪ੍ਰਾਧ ਦੇਹ ਲੋ ਰੋਨੀ ਸੋ ਮੁਖ ਚਲੋ ਜਿਤ ਕਹਿ ਹੈ ਠਾਕੁਰ ਜੋਨੀ ਮੂੰਹ ਸੜ ਜੇ ਜਿਹੜਾ ਰੱਬ ਨੂੰ ਜੂਨਾ ਵਿੱਚ ਪਾਵੇ ਜਿਹੜਾ ਰੱਬ ਨੂੰ ਜੂਨਾ ਵਿੱਚ ਪਾਵੇ ਕਹਿੰਦੇ ਤੁਹਾਡੀ ਸ਼ਰਧਾ ਨਹੀਂ ਤੁਸੀਂ ਤਾਂ ਇਦਾਂ ਦੀਆਂ ਗੱਲਾਂ ਕਰਦੇ ਹੋ ਨਾ ਭਾਈ ਸਾਡੀ ਤੇ ਸ਼ਰਧਾ ਹੈ ਕਿ ਰੱਬ ਸਾਨੂੰ ਸਾਰਿਆਂ ਨੂੰ ਖਵਾ ਰਿਹਾ ਉਹਦੀਆਂ ਦਾਤਾਂ ਅਸੀਂ ਖਾਂਦੇ ਹਾਂ ਅਸੀਂ ਉਹਨੂੰ ਕਿਉਂ ਕੌਣ ਆ ਖਵਾਉਣ ਵਾਲੇ ਨਾਲੇ ਸਰੂਪ ਤੇਰੇ ਪਿੰਡ ਵਿੱਚ 15 ਨੇ ਗੁਰਦੁਆਰੇ ਜਾ ਕੇ ਚੈੱਕ ਕਰ ਲਈ ਸੱਚਖੰਡ ਵਿੱਚ ਵੀ 5-7 ਪਏ ਨੇ ਕਦੇ ਉੱਥੇ ਵੀ ਖਵਾ ਕੇ ਆਇਆ ਕਿ ਜਿਹੜਾ ਪ੍ਰਕਾਸ਼ ਕੀਤਾ ਇੱਕ ਹੀ ਖਾਂਦਾ ਹੈ ਅਗਲਾ ਕਹਿੰਦਾ ਇੱਕ ਨੂੰ ਖਵਾ ਲਿਆ ਬਾਕੀ ਸਾਰਿਆਂ ਨੇ ਆਪ ਹੀ ਖਾ ਲਿਆ ਫਿਰ ਤੇ ਸਾਰੀ ਦੁਨੀਆਂ 'ਚ ਇੱਕ ਥਾਂ ਦੇ ਭੋਗ ਲਵਾ ਦਿਆ ਕਰੋ ਬਾਕੀਆਂ ਨੂੰ ਤੇ ਆਪੇ ਹੀ ਲੱਗ ਜਾਂਦਾ ਫਿਰ ਪਤਾ ਨਹੀਂ ਇਹ ਕਿਹੜੇ ਹਿਸਾਬ ਨਾਲ ਇਦਾਂ ਦੀਆਂ ਗੱਲਾਂ ਬਣਾਈਆਂ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪੀੜ੍ਹੀ ਜਿਹੜੀ ਹੈ ਨਵੀਂ ਜਨਰੇਸ਼ਨ ਧਰਮ ਤੋਂ ਮੁਨਕਰ ਹੋ ਜਾਏਗੀ ਜੇ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਰਹੇ ਅਸਲ ਗੱਲ ਕਰੋ ਕਿ ਸਾਨੂੰ ਸਾਰਿਆਂ ਨੂੰ ਦੇਣ ਵਾਲਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਉਹਦਾ ਦਿੱਤਾ ਅਸੀਂ ਖਾਂਦੇ ਹਾਂ ਆ ਜਦੋਂ ਸੰਗਤਾਂ ਛਕਦੀਆਂ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਸੰਗਤਾਂ ਦੇ ਵਿੱਚ ਕੌਣ ਖਾਂਦਾ ਹੈ ਜੀ ਪਰਮਾਤਮਾ ਖਾਂਦਾ ਕਿਸੇ ਲੋੜਵੰਦ ਨੂੰ ਜਦੋਂ ਘਿਓ ਦਿੰਦਾ ਉਹ ਸਮਝ ਲਓ ਪਰਮਾਤਮਾ ਦੀ ਜੋਤ ਚ ਪੈਂਦਾ ਕਿਉਂਕਿ ਸਭ ਮੈਂ ਜੋਤ ਜੋਤ ਹੈ ਸੋਏ ਦਿਸਦਾ ਚਾਨਣ ਸਭ ਮੈਂ ਚਾਨਣ ਹੋਏ ਇਹ ਜ਼ਰੂਰੀ ਹੈ ਧਰਮ ਦੇ ਨਾਂ ਤੇ ਪਖੰਡ ਨਾ ਕਰੀਏ ਸੋ ਜਿਹਨੇ ਖਾਣਾ ਹੈ ਭਾਈ ਮੰਗ ਕੇ ਖਾਓ ਵੀ ਲਿਆਓ ਭਾਈ ਰੋਟੀ ਬਣਾ ਕੇ ਲਿਆਇਓ ਖੀਰ ਬਣਾ ਕੇ ਲਿਆਇਓ ਕੜਾਹ ਬਣਾ ਕੇ ਲਿਆਇਓ ਆਪਾਂ ਪ੍ਰਸ਼ਾਦਾ ਛਕਣਾ 15-20 ਬੰਦੇ ਆ 50-100 ਅਸੀਂ 1000 ਬੰਦਾ ਗੁਰਦੁਆਰੇ ਚ ਲੈਨੇ ਆ ਭਾਈ ਰੋਟੀਆਂ ਬਣਾ ਕੇ ਲਿਆਇਆ ਕਰੋ ਸਾਨੂੰ ਲੋੜ ਹੈ ਇਹ ਤੇ ਹੋ ਗਈ ਨਾ ਗੱਲ ਸਿੱਧੀ ਤੇ ਸਪਸ਼ਟ
ਇਹ ਨਾ ਕਿਹਾ ਕਰੋ ਵੀ ਗੁਰੂ ਨੂੰ ਖਵਾਵਾਂਗੇ ਬਹਾਨਾ ਗੁਰੂ ਦਾ ਜਿਵੇਂ ਕਹਿੰਦੇ ਮਾਂ ਬੱਚੇ ਦਾ ਪੱਜ ਤੇ ਮਾਂ ਦਾ ਰੱਜ ਇਹ ਕੰਮ ਬਾਬਿਓ ਨਾ ਕਰੋ ਜੋ ਚਾਹੁੰਦੇ ਹੋ ਸਿੱਧਾ ਮੰਗੋ ਆਖੋ ਸਤਨਾਮ ਐਵੇਂ ਗੁਰੂ ਦਾ ਬਹਾਨਾ ਨਾ ਬਣਾਓ ਵੀ ਗੁਰੂ ਦੇ ਨਾਂ ਤੇ ਵੀ ਗੁਰੂ ਖਾਂਦਾ ਗੁਰੂ ਖਾਂਦਾ ਜੇ ਗੁਰੂ ਖਾਂਦਾ ਫਿਰ ਇੱਕ ਨੂੰ ਭੋਗ ਲਵਾਉਂਦੇ ਹੋ ਬਾਣੀ ਤੇ ਕਹਿੰਦੇ ਪੈਂਤੀਆਂ ਦੀ ਹੈ ਬਾਕੀ ਪੈਂਤੀ ਚੌਂਤੀਆਂ ਨੂੰ ਥਾਲਾ ਕੌਣ ਲਵਾਊ ਫਿਰ ਤੁਸੀਂ ਕਹਿ ਦੋ ਵੀ ਇੱਕ ਨੇ ਖਾ ਲਿਆ ਸਾਰਿਆਂ ਨੇ ਖਾ ਲਿਆ ਬਸ ਫਿਰ ਐਂ ਕਹਿ ਦੇਣਗੇ ਕੋ ਇਸ ਕਰਕੇ ਇਹੋ ਜਿਹੀਆਂ ਗੱਲਾਂ ਨੂੰ ਸਾਨੂੰ ਸਮਝਣਾ ਪੈਣਾ ਪਿਆਰਿਓ ਇਹ ਗੱਲਾਂ ਨੂੰ ਸਮਝਣਾ ਪੈਣਾ ਕੜਾਹ ਪ੍ਰਸ਼ਾਦ ਫਿਰ ਅਗਲਾ ਸਵਾਲ ਵੀ ਕੜਾਹ ਪ੍ਰਸ਼ਾਦ ਕਿਉਂ ਆ ਜਾਂਦਾ ਇੱਥੇ ਇਹ ਦਰ ਪ੍ਰਮਾਣ ਕਹਿੰਦੇ ਨੇ ਗ੍ਰੰਥੀ ਦੱਸਿਓ ਪਿਆਰਿਓ ਸ੍ਰੀ ਹਰਿਮੰਦਰ ਸਾਹਿਬ ਕਦੇ ਭੋਗ ਲੱਗਦਾ ਵੇਖਿਆ ਥਾਲੇ ਬੋਲੋ ਬਈ ਨਹੀਂ ਲੱਗਦਾ ਅਕਾਲ ਤਖ਼ਤ ਦੀ ਮਰਿਆਦਾ ਵਿੱਚ ਲਿਖਿਆ ਪ੍ਰਸ਼ਾਦੇ ਦਾ ਨਹੀਂ ਕੜਾਹ ਪ੍ਰਸ਼ਾਦ ਦਰ ਪ੍ਰਵਾਨ ਹੈ ਦਰ ਪ੍ਰਵਾਨ ਦਾ ਮਤਲਬ ਹੈ ਜਿਵੇਂ ਆਪਾਂ ਕਹਿ ਦਈਏ ਮਾਇਆ ਪ੍ਰਵਾਨ ਕਰ ਲਿਓ ਮਹਾਰਾਜ ਰਮਾਲਾ ਪ੍ਰਵਾਨ ਕਰ ਲਿਓ ਮਹਾਰਾਜ ਪ੍ਰਸ਼ਾਦ ਪ੍ਰਵਾਨ ਕਰ ਲਿਓ ਮਤਲਬ ਵੀ ਪ੍ਰਵਾਨ ਕਰ ਲਓ ਛਕਣਾ ਇਹਨੂੰ ਸੰਗਤ ਨਹੀਂ ਹੈ ਆਖੋ ਸਤਨਾਮ ਸੰਗਤ ਵਿੱਚ ਵਰਤਾਉਣ ਦੀ ਆਗਿਆ ਦੇ ਦਿਓ ਸੰਗਤ ਵਿੱਚ ਵਰਤਾਵਾਂਗੇ ਸੰਗਤ ਵਿੱਚ ਤੁਸੀਂ ਉਹੀ ਛਕਦੇ ਹੋ ਪਰਮਾਤਮਾ ਹੀ ਛਕਦਾ ਭਾਈ ਸੰਗਤ ਇਹੀ ਗੱਲ ਹੈ ਸੋ ਇਹ ਜਿਹੜੀ ਗੱਲ ਮੈਂ ਕੋਈ ਆਪਣੇ ਕੋਲੋਂ ਨਹੀਂ ਅਕਾਲ ਤਖ਼ਤ ਜਾਇਓ ਕਦੇ ਅਕਾਲ ਤਖ਼ਤ ਵਾਲੇ ਆਪ ਤੇ ਵੈਸੇ ਮੰਨਣ ਭਾਵੇਂ ਨਾ ਮੰਨਣ ਪਰ ਅਕਾਲ ਤਖ਼ਤ ਨੂੰ ਜਾ ਕੇ ਪੁੱਛਿਓ ਅਕਾਲ ਤਖ਼ਤ ਰਹਿਣ ਵਾਲੇ ਬੰਦਿਆਂ ਨੂੰ ਵੀ ਦੱਸਿਓ ਭਾਈ ਥਾਲਾ ਲਵਾਉਂਦੇ ਹੋ ਭੋਗ ਲਵਾਉਂਦੇ ਹੋ ਕਹਿਣਗੇ ਨਹੀਂ ਲਵਾਉਂਦੇ ਭੋਗ ਲਵਾਉਣਾ ਗੁਰਮਤ ਹੈ ਕਿ ਮਨਮਤ ਹੈ ਕੀ ਕਹਿਣਗੇ ਦੱਸੋ ਮਨਮਤ ਇਹ ਕਹਿਣਗੇ ਲੋਕਾਂ ਦੀ ਮਰਜ਼ੀ ਹੈ ਗੁਰੂ ਦੀ ਮਤ ਨਹੀਂ ਹੈ ਗੁਰੂ ਨਹੀਂ ਇਹ ਕਹਿੰਦਾ ਇਸ ਕਰਕੇ ਇਹਨਾਂ ਗੱਲਾਂ ਦਾ ਆਪਾਂ ਖਿਆਲ ਰੱਖੀਏ ਸੋ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤਕੜੇ ਹੋ ਕੇ ਰਿਹੋ ਭਾਈ ਸਹਿਜ ਪਾਠ ਆਪ ਕਰੋ ਅੱਖਾਂ ਖੁੱਲਣ ਸਾਨੂੰ ਪਤਾ ਲੱਗੇ ਬਾਣੀ 'ਚ ਲਿਖਿਆ ਕੀ ਹੈ ਸਾਰੇ ਭੇਤ ਖੁੱਲ ਜਾਣਗੇ ਜਦੋਂ ਆਪ ਪੜਾਂਗੇ ਫਿਰ ਸਾਰੇ ਝੂਠ ਫੜੇ ਜਾਣਗੇ ਜਿਹੜੇ ਗੱਪ ਕਹਾਣੀਆਂ ਸੁਣਾਉਣ ਵਾਲੇ ਹੈ ਇਹਨਾਂ ਸਾਰਿਆਂ ਦਾ ਪਤਾ ਲੱਗ ਜੂ ਆਪ ਬਾਣੀ ਪੜਿਆ ਕਰੋ ਚਲੋ ਹੁਣ ਗੱਲ ਕਰੀਏ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਏਦਾਂ ਕਹਿਤਾ ਕਹਿੰਦੇ ਮੇਰੇ ਘਰੋਂ ਹੁਣੇ ਨਿਕਲ ਜਾਓ ਜਿਉਣਾ ਤੇ ਖੜਾ ਹੀ ਰਹਿ ਗਿਆ ਕਹਿੰਦਾ ਯਾਰ ਹੱਦ ਹੋ ਗਈ ਉਦਾਂ ਬੰਦਾ ਗੁਰੂ ਦੇ ਨਾਂ ਤੇ ਇਹ ਸਾਰਾ ਰੋਟੀਆਂ ਖਾਂਦਾ ਹੈ ਗੁਰੂ ਦੇ ਨਾਂ ਤੇ ਸਾਰਾ ਕੁਝ ਕਰਦਾ ਹੈ ਤੇ ਅੱਜ ਇਹ ਵੇਖੋ ਕੀ ਕਹਿ ਰਿਹਾ ਉਹ ਥੱਲੇ ਨੂੰ ਉਤਰਿਆ ਉਹਨੇ ਤੇ ਕੁੰਡੀ ਲਾ ਲਈ ਜਿਉਣਾ ਥੱਲੇ ਨੂੰ ਉਤਰੇ ਗੁਰੂ ਸਾਹਿਬ ਵੱਲ ਵੇਖਦਾ ਵੀ ਮੈਂ ਕਹਾਂ ਕਿਵੇਂ ਵੀ ਜਾਊ ਇੱਥੇ ਪੂਰਨ ਮਸੰਦ ਤੇ ਕਹਿਤਾ ਗਾਂ ਲਾਤੀ ਮੇਰੀ ਡਿਊਟੀ ਵੀ ਤੂੰ ਕਹਿ ਦੇ ਵੀ ਮੈਂ ਕਿਵੇਂ ਕਹਾਂ ਹੁਣ ਹਿੰਮਤ ਨਹੀਂ ਪੈਂਦੀ ਗੁਰੂ ਸਾਹਿਬ ਨੂੰ ਐਂ ਕਹਿਣ ਦੀ ਵੀ ਘਰੋਂ ਚਲੇ ਜਾਓ ਗੁਰੂ ਸਾਹਿਬ ਨੇ ਸੁਣ ਲਿਆ ਕਹਿੰਦੇ ਜਿਉਣਿਆ ਆ ਜਾ ਮੈਂ ਸੁਣ ਲਿਆ ਸਾਰਾ ਕੁਛ ਆ ਜਾ ਚੰਗਾ ਭਾਈ ਅਸੀਂ ਚੱਲਦੇ ਹਾਂ ਅਸੀਂ ਕਿਹੜਾ ਧੱਕੇ ਨਾਲ ਆਉਣ ਲੱਗੇ ਸੀ ਮੈਂ ਤੇ ਆਇਆ ਹੀ ਤਾਂ ਸੀ ਮੈਨੂੰ ਇਹਨੇ ਕਈ ਵਾਰੀ ਕਿਹਾ ਸੀ ਮੇਰੇ ਘਰੇ ਚਰਨ ਪਾਇਓ ਮੈਂ ਕਿਹਾ ਚੱਲਦੇ ਹਾਂ ਮੈਨੂੰ ਕੀ ਪਤਾ ਸੀ ਵੀ ਅੱਜ ਇਹਨੇ ਐਂ ਕਰਨੀ ਜੇ ਪਤਾ ਹੁੰਦਾ ਮੈਂ ਆਉਣਾ ਹੀ ਨਹੀਂ ਸੀ ਇੰਨਾ ਕਹਿ ਕੇ ਗੁਰੂ ਸਾਹਿਬ ਨਿਕਲੇ ਉੱਥੋਂ ਜਿਉਣੇ ਨੇ ਇੱਕ ਟਿੰਡ ਸੀ ਖੂਹ ਲਾਉਣ ਵਾਸਤੇ ਟਿੰਡਾਂ ਰੱਖੀਆਂ ਸੀ ਘਰੇ ਉਹ ਇੱਕ ਟਿੰਡ ਵਿੱਚ ਅੱਗ ਪਾਤੀ ਇੱਕ ਰੱਸੀ ਫੜ ਕੇ ਕਹਿੰਦਾ ਮਹਾਰਾਜ ਜਿੱਥੇ ਤੱਕ ਅੱਗ ਜਾਊ ਲੈ ਜਾਓ ਠੰਡ ਬਹੁਤ ਹੈ ਜਿੱਥੇ ਤੱਕ ਜਾਊ ਲੈ ਜਾਓ ਉਹ ਟਿੰਡ ਗੁਰੂ ਸਾਹਿਬ ਦੇ ਮਹਾਰਾਜ ਨੇ ਮਨਾ ਨਹੀਂ ਕੀਤਾ ਉਹ ਐ ਰੱਸੀ ਜੀ ਲਮਕਾਤੀ ਉੱਥੋਂ ਗੁਰੂ ਸਾਹਿਬ ਚੱਲਦੇ ਹੋਏ ਫਿਰ ਮਾਛੀਵੜ ਦੇ ਜੰਗਲ 'ਚ ਗਏ ਕੰਡਿਆਂ ਦੀ ਸੇਜ ਤੇ ਪਏ ਤੇ ਉੱਥੇ ਹੀ ਗੁਰੂ ਸਾਹਿਬ ਨੇ ਫਿਰ ਉਹੀ ਟਿੰਡ 'ਚੋਂ ਅੱਗ ਬੁੱਝ ਗਈ ਜਦੋਂ ਉਹਨੂੰ ਗੁਰੂ ਸਾਹਿਬ ਨੇ ਸਰਾਣੇ ਥੱਲੇ ਰੱਖ ਲਿਆ ਇਹ ਜਿਹੜਾ ਇਹ ਸਵੇਰ ਅੱਜ ਵਾਲੇ ਸਵੇਰ ਨੂੰ ਗੁਰੂ ਸਾਹਿਬ ਮਾਛੀਵੜ ਦੇ ਜੰਗਲ 'ਚ ਪਹੁੰਚ ਗਏ ਸੀ ਸੋ ਅੱਜ ਦੀ ਜਿਹੜੀ ਰਾਤ ਹੈ ਇਹ ਗੁਰੂ ਸਾਹਿਬ ਨੇ ਫਿਰ ਗੁਲਾਬੇ ਪੰਜਾਬੇ ਦੇ ਘਰ ਕੱਟੀ ਹੈ ਇਹ ਹੈ ਗੱਲ ਗੁਰੂ ਸਾਹਿਬ ਉੱਧਰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸੀ ਤੇ ਅੱਜ ਦੀ ਜਿਹੜੀ ਰਾਤ ਹੈ ਸਾਹਿਬਜ਼ਾਦੇ ਛੋਟਿਆਂ ਨੇ ਜਿਹੜੀ ਪਹਿਲੀ ਰਾਤ ਹੈ ਸਤਪੋਹ ਦੀ ਉਹ ਤੇ ਕੱਟੀ ਸੀ ਚੱਕ ਢੇਰਾ ਪਿੰਡ ਵਿੱਚ ਜਿਹੜੀ ਰਾਤ ਲੰਘੀ ਹੈ ਇਹ ਕੱਟੀ ਸੀ ਕਾਈ ਨੌਰ ਪਿੰਡ ਵਿੱਚ ਤੇ ਜਿਹੜੀ ਅੱਜ ਵਾਲੀ ਰਾਤ ਹੈ ਪੈਣੀ ਹੈ ਜਿਹੜੀ ਅੱਜ ਵਾਲੀ ਰਾਤ ਅੱਜ ਵਾਲੀ ਰਾਤ ਫਿਰ ਗੰਗੂ ਦਾ ਜਦੋਂ ਦਾ ਨਹੀਂ ਸੀ ਲੱਗਿਆ ਅੱਜ ਵਾਲੀ ਰਾਤ ਜਿਹੜੀ ਹੈ ਇਹ ਲੈ ਗਿਆ ਫਿਰ ਆਪਣੇ ਘਰ ਪਿੰਡ ਸਹੇੜੀ ਗੰਗੂ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ ਮਾਤਾ ਗੁਜਰ ਕੌਰ ਇਹਦੀ ਮਾਂ ਪੁੱਛਦੀ ਹੈ ਇਹ ਕੌਣ ਨੇ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਪੁੱਤ ਤੇ ਗੁਰੂ ਗੋਬਿੰਦ ਸਿੰਘ ਦੀ ਮਾਤਾ ਹੁਣ ਪ੍ਰਸ਼ਾਦਾ ਪਾਣੀ ਛਕਾਉਣ ਲੱਗਾ ਕਹਿੰਦੇ ਇਹਨੇ ਜ਼ਹਿਰ ਵੀ ਲਿਆਂਦੀ ਵੀ ਇਹਨਾਂ ਨੂੰ ਖਵਾ ਦਿਓ ਮਰ ਜਾਣਗੇ ਖਤਮ ਹੋ ਜਾਣਗੇ
ਗੰਗੂ ਦੀ ਮਾਂ ਨਹੀਂ ਮੰਨੀ ਕਹਿੰਦੀ ਇਹ ਪਾਪ ਨਹੀਂ ਕਰਨਾ ਮਾਤਾ ਜੀ ਸਾਹਿਬਜ਼ਾਦੇ ਆਰਾਮ ਲੱਗੇ ਕਰਨ ਰਾਤ ਨੂੰ ਇਹਨੇ ਫਿਰ ਉਹ ਜਿਹੜੀ ਮੋਹਰਾਂ ਵਾਲੀ ਖੁਰਜੀ ਸੀ ਉਹ ਚੱਕ ਲਈ ਕਈ ਥੈਲੀ ਵੀ ਕਹਿੰਦੇ ਆ ਪਰ ਖੁਰਜੀ ਜਿਹੜੀ ਖੱਚਰ ਦੇ ਉੱਤੇ ਰੱਖੀ ਸੀ ਉਹ ਚੱਕ ਲਈ ਇਹਨੇ ਮਾਤਾ ਜੀ ਨੇ ਵੇਖ ਲਿਆ ਵੀ ਗੰਗੂ ਮਾਇਆ ਚੱਕ ਕੇ ਲੈ ਗਿਆ ਸਵੇਰ ਹੋਈ ਜਿਹੜੀ ਕੱਲ ਦੀ ਸਵੇਰ ਆ ਰਹੀ ਹੈ ਕੱਲ ਦੀ ਜਿਹੜੀ ਸਵੇਰ ਆਉਣੀ ਹੈ ਮਾਤਾ ਜੀ ਨੇ ਵੈਸੇ ਹੀ ਪੁੱਛਿਆ ਸੁਭਾਵਕ ਪੁੱਛਿਆ ਕਿ ਵੀ ਵੇ ਗੰਗੂ ਕਿਤੇ ਮਾਇਆ ਸਾਂਭ ਕੇ ਰੱਖ ਲਈ ਕਹਿਣ ਲੱਗਾ ਕਿਹੜੀ ਮਾਇਆ ਕਹਿੰਦੇ ਜਿਹੜੀ ਰਾਤ ਨੂੰ ਖੁਰਜੀ ਚੱਕ ਕੇ ਲਗਿਆ ਸੀ ਨਾ ਰਾਤ ਮੈਂ ਤੈਨੂੰ ਵੇਖਿਆ ਸੀ ਚੱਕ ਕੇ ਲਜਾਂਦੇ ਨੂੰ ਵੀ ਉੱਧਰ ਕਿਤੇ ਸਾਂਭ ਲਈ ਮਾਤਾ ਜੀ ਐ ਪੁੱਛਦੇ ਸੁਭਾਵਕ ਪੁੱਛਿਆ ਉਹ ਕਹਿੰਦਾ ਇੱਕ ਤੇ ਤੁਹਾਨੂੰ ਘਰੇ ਰੱਖਿਆ ਦੂਜਾ ਇਲਜ਼ਾਮ ਲਾਉਂਦੇ ਹੋ ਚੋਰ ਆ ਗਿਆ ਹੋਣਾ ਕੋਈ ਚੋਰ ਚੋਰ ਲੱਗ ਪਿਆ ਕਰਨ ਰੌਲਾ ਪਾ ਉੱਚੀ ਉੱਚੀ ਬੋਲੇ ਮਾਤਾ ਜੀ ਕਹਿੰਦੇ ਚੁੱਪ ਕਰ ਜਾ ਬੋਲ ਨਾ ਗੰਗੂ ਹੁਣ ਐ ਨਾ ਕਰ ਕੋਈ ਗੱਲ ਨੀ ਤੇਰਾ ਸਾਡਾ ਕੀ ਵੰਡਿਆ ਮਾਵਾ ਪੁੱਤਰਾਂ ਦਾ ਕੀ ਵੰਡਿਆ ਹੁੰਦਾ ਤੇਰੇ ਕੋਲ ਹੋਈ ਸਾਡੇ ਕੋਲ ਹੋਈ ਕੋਈ ਗੱਲ ਹੁਣ ਨਹੀਂ ਹੁਣ ਰੌਲਾ ਨਾ ਪਾ ਗੰਗੂ ਦਾ ਮਨ ਲਾਲਚੀ ਹੋ ਗਿਆ ਇਹਨੂੰ ਪਤਾ ਸੀ ਵੀ ਜੇ ਸਾਹਿਬਜ਼ਾਦਿਆਂ ਨੂੰ ਮੈਂ ਫੜਾ ਦਿੱਤਾ ਮੈਨੂੰ ਸਰਕਾਰ ਤੋਂ ਵੀ ਇਨਾਮ ਮਿਲੂ ਇਹ ਤੇ ਮੈਨੂੰ ਥੈਲੀ ਮਿਲੂ ਹੀ ਮਿਲੂ ਪਰ ਸਰਕਾਰ ਤੋਂ ਵੀ ਮੈਨੂੰ ਇਨਾਮ ਮਿਲੇਗਾ ਉੱਥੇ ਫਿਰ ਗੰਗੂ ਨੇ ਜਿਹੜੀ ਖੁਰਜੀ ਸੀ ਇਹਨੇ ਉੱਥੇ ਚੋ ਸੀ ਇੱਕ ਇੱਕ ਨਦੀ ਉਹਦੇ ਵਿੱਚ ਦੱਬਤੀ ਸੀ ਜਾ ਕੇ ਸੁੱਕੀ ਨਦੀ ਸੀ ਉਹਦੇ ਵਿੱਚ ਦੱਬ ਆਇਆ ਮਾਇਆ ਇਹਦੇ ਮੁੜ ਕੇ ਹੱਥ ਨਹੀਂ ਲੱਗੀ ਕਿਉਂਕਿ ਨਦੀ ਦੇ ਵਿੱਚ ਪਾਣੀ ਆ ਗਿਆ ਵਿੱਚ ਹੀ ਰੁੜ ਰੜ ਗਿਆ ਇਹਦੇ ਮਾਇਆ ਮਿਲੀ ਨਹੀਂ ਸੀ ਉਹਨੂੰ ਉਹ ਮਾਇਆ ਜਿਹੜੀ ਸੀ ਇਹਨੇ ਫਿਰ ਮਰਿੰਡੇ ਜਾ ਕੇ ਚੌਧਰੀ ਨੂੰ ਨਾਲ ਲੈ ਕੇ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ ਇਹ ਕੱਲ ਵਾਲਾ ਦਿਨ ਹੈ ਭਾਈ ਜਿੱਦਣ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕਰਕੇ ਗੱਡਿਆਂ 'ਚ ਬਿਠਾ ਕੇ ਲੈ ਕੇ ਚਲੇ ਗਏ ਮਰਿੰਡੇ ਜਿਹੜੀ ਕੱਲ ਰਾਤ ਆਏਗੀ ਇਹ ਰਾਤ ਸਾਹਿਬਜ਼ਾਦਿਆਂ ਨੇ ਮਰਿੰਡੇ ਥਾਣੇ ਵਿੱਚ ਕੱਟੀ ਮਰਿੰਡੇ ਕੱਲ ਵਾਲੀ ਰਾਤ ਫਿਰ ਉੱਥੇ ਇੱਕ ਰਾਤ ਰੱਖ ਕੇ ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਫਿਰ ਸਰਹੰਦ ਲਿਜਾਇਆ ਗਿਆ ਚੇਤਾ ਰੱਖਿਓ ਦੂਨਾ ਸਿੰਘ ਹੰਡੂਰੀਏ ਨੇ ਲਿਖਿਆ ਹੈ ਸਮਕਾਲੀ ਲੇਖਕ ਹੈ ਗੁਰੂ ਸਾਹਿਬ ਦੇ ਵੇਲੇ ਉਹਨੇ ਕਈ ਜਗ੍ਹਾ ਇਹ ਵੀ ਲਿਖਿਆ ਵੀ ਇਦਾਂ ਨਹੀਂ ਵੀ ਸਾਹਿਬਜ਼ਾਦਿਆਂ ਤੇ ਤਸ਼ੱਦਦ ਨਹੀਂ ਹੋਇਆ ਉਹਨੇ ਕਿਹਾ ਵੀ ਕਈ ਜਗ੍ਹਾ ਕੋਰੜੇ ਸਾਹਿਬਜ਼ਾਦਿਆਂ ਨੂੰ ਸਿਪਾਹੀ ਮਾਰਦੇ ਰਹੇ ਕੋਰੜੇ ਮਾਰਦੇ ਇਦਾਂ ਨਹੀਂ ਦੂਨਾ ਸਿੰਘ ਹੰਡੂਰੀਏ ਨੇ ਤੇ ਇੱਥੋਂ ਤੱਕ ਵੀ ਗੰਡਾ ਸਿੰਘ ਹੋਣਾ ਨੇ ਤੇ ਇੱਥੇ ਤੱਕ ਵੀ ਲਿਖਿਆ ਕਿ ਸਾਹਿਬਜ਼ਾਦਿਆਂ ਦੇ ਪੋਟਿਆਂ ਨੂੰ ਵੀ ਅੱਗ ਦੇ ਵਿੱਚ ਲੂਹਿਆ ਗਿਆ ਅੱਗ ਦੇ ਵਿੱਚ ਇਦਾਂ ਅੱਗ ਬਲਦੀ ਦੇ ਨੇੜੇ ਹੱਥ ਕਰ ਕਰਕੇ ਵੀ ਪੋਟੇ ਵੀ ਸਾੜੇ ਗਏ ਗੰਡਾ ਸਿੰਘ ਹੋਣਾ ਨੇ ਤੇ ਇਦਾਂ ਦੀ ਗੱਲ ਵੀ ਲਿਖੀ ਕਿਉਂਕਿ ਇਤਿਹਾਸ ਬਹੁਤ ਬੰਦਿਆਂ ਨੇ ਲਿਖਿਆ ਪਰ ਦੂਨਾ ਸਿੰਘ ਹੰਡੂਰੀਏ ਨੇ ਜਿਹੜੀ ਗੱਲ ਆ ਚੇਤਾ ਰੱਖਿਓ ਵੀ ਸਾਹਿਬਜ਼ਾਦਿਆਂ ਨੂੰ ਜਦੋਂ ਸਰਹੰਦ ਲੈ ਕੇ ਗਏ ਹੈ ਨਾ ਕਈ ਲਿਖਾਰੀਆਂ ਨੇ ਕਿਹਾ ਰਥਾਂ ਚ ਭਾ ਕੇ ਲੈ ਕੇ ਗਏ ਕਈ ਕਹਿੰਦੇ ਰਥ ਵਿੱਚ ਤੇ ਲਜਾਂਦੇ ਸੀ ਉਹਨਾਂ ਨੂੰ ਜਿਹੜੇ ਕੋਈ ਮਹਿਮਾਨ ਨੇ ਜਾਂ ਕੋਈ ਇੰਨਾ ਕਹਿੰਦੇ ਸਾਹਿਬਜ਼ਾਦਿਆਂ ਨੂੰ ਇੱਕ ਖੱਚਰ ਦੇ ਉੱਤੇ ਖੁਰਜੀਆਂ ਵਿੱਚ ਪਾ ਕੇ ਜਿਵੇਂ ਹੁਣ ਤੁਸੀਂ ਖੱਚਰਾਂ ਨੂੰ ਵੇਖਿਓ ਜਦੋਂ ਖੱਚਰਾਂ ਨੂੰ ਗਧਿਆਂ ਨੂੰ ਲੱਦਦੇ ਆ ਨਾ ਲੱਦਦੇ ਆ ਉਹਦੇ ਆਲੇ ਦੁਆਲੇ ਕੱਪੜਾ ਜਿਹਾ ਬੰਨਿਆ ਹੁੰਦਾ ਨਾ ਬੋਰੀ ਦਾ ਬਣਾਇਆ ਹੁੰਦਾ ਉਹਦੇ ਵਿੱਚ ਤੁੰਨ ਕੇ ਸਮਾਨ ਲੋਕ ਲੈ ਕੇ ਜਾਂਦੇ ਏਦਾਂ ਉਹਨਾਂ ਸਾਹਿਬਜ਼ਾਦਿਆਂ ਨੂੰ ਉਹਦੇ ਵਿੱਚ ਪਾ ਕੇ ਨਾ ਬੰਨ ਕੇ ਏਦਾਂ ਵਿੱਚ ਫਿਰ ਕਹਿੰਦੇ ਲੈ ਕੇ ਮਾਤਾ ਗੁਜਰ ਕੌਰ ਨੂੰ ਜਿਵੇਂ ਫਾਂਸੀ ਦੇਣ ਵਾਲੇ ਮੂੰਹ ਦੇ ਉੱਤੇ ਕੱਪੜਾ ਨਹੀਂ ਪਾ ਦਿੰਦੇ ਹੁੰਦੇ ਬੈਗ ਪੁੱਠਾ ਕਰਕੇ ਪਾ ਦਈਏ ਤੋਪੜਾ ਕਹਿੰਦੇ ਮਰਚਾਂ ਵਾਲਾ ਮਰਚਾਂ ਲੱਗੀਆਂ ਸੀ ਉਹਦੇ ਵਿੱਚ ਸਾਹ ਨਹੀਂ ਸੀ ਆਉਂਦਾ ਕਹਿੰਦੇ ਇਹਦੇ ਮੂੰਹ ਦੇ ਉੱਤੇ ਏਦਾਂ ਉੱਤੇ ਕਰਕੇ ਤੇ ਹੱਥਾਂ ਨੂੰ ਰੱਸਾ ਪਾ ਕੇ ਸਾਹਿਬਜ਼ਾਦਿਆਂ ਨੂੰ ਏਦਾਂ ਖੱਚਰ ਤੇ ਵਿੱਚ ਤੁੰਨ ਕੇ ਐ ਤੋੜ ਕੇ ਲੈ ਗਏ ਸੀ ਕਿਤੇ ਕਿਤੇ ਸਪੀਡ ਕਰਕੇ ਤੇਜ਼ ਕਰ ਲੈਂਦੇ ਸੀ ਮਾਤਾ ਨੂੰ ਭੱਜਣਾ ਪੈਂਦਾ ਸੀ ਰੱਸਾ ਹੱਥ 'ਚ ਫੜਿਆ ਸੀ ਐਂ ਭਜਾ ਭਜਾ ਕੇ ਲਿਜਾਂਦੇ ਬਿਠਾ ਕੇ ਨਹੀਂ ਭਜਾ ਕੇ 80 ਸਾਲ ਦੀ ਬਜ਼ੁਰਗ ਬੇਬੇ ਨੂੰ ਐਂ ਭਜਾ ਭਜਾ ਕੇ ਲੈ ਕੇ ਗਏ ਇਹ ਹੈ
ਪਰਸੋਂ ਨੂੰ ਜਦੋਂ ਸਰਹੰਦ ਪਹੁੰਚਦੇ ਆ ਹੁਣ ਜਦੋਂ ਸਰਹੰਦ ਪਹੁੰਚੇ ਦੂਨਾ ਸਿੰਘ ਨੇ ਲਿਖੀ ਇਹ ਗੱਲ ਚੇਤਾ ਰੱਖਿਓ ਪਿੱਪਲ ਦੇ ਨਾਲ ਸਾਹਿਬਜ਼ਾਦਿਆਂ ਨੂੰ ਕਹਿੰਦੇ ਸਰਹੰਦ ਬੰਨਿਆ ਹੱਥ ਪਿੱਛੇ ਬੰਨੇ ਹੋਏ ਸੀ ਹੱਥ ਪਿੱਛੇ ਬੰਨੇ ਹੋਏ ਸੀ ਤੇ ਕਈ ਬੱਚੇ ਉੱਥੋਂ ਦੇ ਰਹਿਣ ਵਾਲੇ ਜਿਹੜੇ ਸਰਹੰਦ ਦੇ ਉਹ ਗੁਲੇਲੇ ਮਾਰਦੇ ਸੀ ਗੁਲੇਲ ਨਾਲ ਉਦੋਂ ਅੱਜ ਕੱਲ੍ਹ ਤੇ ਗੁਲੇਲਾਂ ਨਿਆਣੇ ਖੇਡਦੇ ਨਹੀਂ ਪਰ ਗੁਲੇਲਾਂ ਨਾਲ ਨਿਸ਼ਾਨੇ ਲਾਉਂਦੇ ਹੁੰਦੇ ਕਹਿੰਦੇ ਸਰਹੰਦ ਦੇ ਲੋਕ ਬਾਹਰ ਵੇਖਣ ਵਾਸਤੇ ਆਏ ਤੇ ਬਾਬਾ ਫਤਿਹ ਸਿੰਘ ਨੂੰ ਸੱਤਵਾਂ ਸਾਲ ਚੱਲਦਾ ਛੇ ਦੇ ਨੇ ਸੱਤਵਾਂ ਚੱਲਦਾ ਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਨੂੰ ਨੌਵਾਂ ਸਾਲ ਚੱਲਦਾ ਅੱਠ ਦੇ ਨੇ ਨੌਵਾਂ ਚੱਲਦਾ ਕਹਿੰਦੇ ਗੁਲੇਲੇ ਮਾਰਦੇ ਆ ਹੱਥ ਪਿੱਛੇ ਬੰਨੇ ਹੋਏ ਆ ਜਦੋਂ ਇਹ ਰੋੜੀਆਂ ਮਾਰਦੇ ਆ ਨਾ ਗੁਲੇਲੇ ਵਿੱਚ ਤੇ ਕਹਿੰਦੇ ਫਤਿਹ ਸਿੰਘ ਦੀ ਅੱਖ ਦੇ ਵਿੱਚ ਸੱਜੀ ਅੱਖ ਦੇ ਵਿੱਚ ਵੱਟੀ ਵੱਜੀ ਜ਼ੋਰ ਨਾਲ ਉਹ ਪੱਥਰ ਜਿਹੜਾ ਮਾਰਦੇ ਆ ਤੇ ਸੱਜੀ ਅੱਖ ਵਿੱਚ ਜ਼ੋਰ ਨਾਲ ਵੱਜਣ ਕਰਕੇ ਅੱਖ ਦੇ ਵਿੱਚੋਂ ਖੂਨ ਵਗ ਪਿਆ ਤੇ ਹੁਣ ਤੁਸੀਂ ਹਿਸਾਬ ਲਾ ਕੇ ਵੇਖੋ ਵੀ 6 ਸਾਲ ਦੀ ਉਮਰ ਹੈ ਸੱਤਵਾਂ ਸਾਲ ਚੱਲਦਾ ਹੈ 6-7 ਸਾਲ ਦਾ ਬੱਚਾ ਕਿੱਦਾਂ ਹੁੰਦਾ ਹੈ ਕਿੰਨੇ ਪਿਆਰੇ ਚਿਹਰੇ ਹੈ ਕਈ ਦਿਨਾਂ ਦੇ ਭੁੱਖੇ ਹੈ ਨਾ ਪਿਤਾ ਦਾ ਪਤਾ ਹੈ ਵੱਡੇ ਭਰਾ ਸ਼ਹੀਦ ਹੋ ਚੁੱਕੇ ਹੈ ਆਨੰਦਪੁਰ ਸਾਹਿਬ ਛੱਡਿਆ ਹੋਇਆ ਮਾਂ ਛੋਟਿਆਂ ਹੁੰਦਿਆਂ ਦੀ ਚੜ੍ਹਾਈ ਕਰ ਗਈ ਸੀ ਦਾਦੀ ਨੇ ਪਾਲੇ ਸੀ ਕੋਈ ਸਿਪਾਹੀ ਪਹਿਰੇਦਾਰ ਕੋਈ ਨਹੀਂ ਠੰਡ ਦੇ ਝੰਬੇ ਪਏ ਆ ਠੰਡ ਅੱਤ ਦੀ ਸਰਦੀ ਹੈ ਕੱਪੜਾ ਕੋਲ ਕੋਈ ਮੋਟਾ ਨਹੀਂ ਹੱਥ ਇਹ ਪਿੱਛੇ ਬੰਨੇ ਹੋਏ ਹੈ ਤੇ ਜਦੋਂ ਉਹ ਰੋੜੀ ਵੱਜਦੀ ਹੈ ਅੱਖ ਚ ਆ ਕੇ ਤੇ ਸਾਡੇ ਅੱਖ ਦੇ ਵਿੱਚ ਹਿਸਾਬ ਲਾ ਕੇ ਵੇਖੋ ਵੀ ਮਾੜਾ ਜਿਹਾ ਕੋਈ ਵਾਲ ਵੀ ਆ ਜਾਂਦਾ ਨਾ ਤੇ ਬੰਦਾ ਪਹਿਲਾਂ ਹੱਥ ਜਿਹੜਾ ਅੱਖ ਤੇ ਜਾਂਦਾ ਤੇ ਹੱਥ ਬੰਨੇ ਹੈ ਉਹ ਹੱਥ ਫੜਿਆ ਵੀ ਨਹੀਂ ਜਾਂਦਾ ਵੀ ਹੱਥ ਤੇ ਹੱਥ ਹੀ ਰੱਖ ਲੈਣ ਫਿਰ ਉੱਥੋਂ ਖੋਲੇ ਜਦੋਂ ਹੱਥ ਫਿਰ ਫਤਿਹ ਸਿੰਘ ਕਹਿੰਦੇ ਐ ਹੱਥ ਇੱਕ ਹੱਥ ਅੱਖ ਦੇ ਉੱਤੇ ਹੀ ਰੱਖ ਕੇ ਏਦਾਂ ਹੀ ਤੁਰ ਗਏ ਤੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ 11-25 ਦਸੰਬਰ ਹੁਕਮ ਹੋਇਆ ਕਹਿੰਦੇ ਜੀ ਇਹਨਾਂ ਨੂੰ ਠੰਡੇ ਬੁਰਜ ਵਿੱਚ ਬੰਦ ਕਰ ਦਿਓ ਠੰਡਾ ਬੁਰਜ ਉੱਚਾ ਹੈ ਜਿਵੇਂ ਹੁਣ ਇੱਥੇ ਹਵਾ ਘੱਟ ਲੱਗਦੀ ਹੈ ਜੇ ਪਿੰਡ ਦੀ ਟੈਂਕੀ ਤੇ ਚੜ੍ਹ ਜਾਓ ਕਿੰਨੀ ਹਵਾ ਲੱਗੂ ਐ ਉੱਚਾ ਬਣਾਇਆ ਹੋਇਆ ਬਹੁਤ ਉੱਚਾ ਤੇ ਵਜੀਦਾ ਗਰਮੀਆਂ ਦੇ ਵਿੱਚ ਉੱਤੇ ਜਾ ਕੇ ਬੈਠਦਾ ਸੀ ਕੋਲੋਂ ਵਗਦੀ ਸੀ ਨਦੀ ਉਹ ਨਦੀ ਦਾ ਪਾਣੀ ਉੱਤੋਂ ਹਵਾ ਛੋਹ ਕੇ ਪਾਣੀ ਨੂੰ ਠੰਡੀ ਲੱਗਦੀ ਸੀ ਤਾਂ ਕਰਕੇ ਗਰਮੀਆਂ ਵਿੱਚ ਵਜੀਦਾ ਉੱਚੇ ਠੰਡੇ ਬੁਰਜ 'ਚ ਬੈਠਦਾ ਸੀ ਸਰਦੀਆਂ ਦੇ ਮੌਸਮ ਦੇ ਵਿੱਚ ਜਦੋਂ ਉੱਤੇ ਸਾਹਿਬਜ਼ਾਦੇ ਬੈਠੇ ਆ ਫਿਰ ਵੇਖੋ ਕਿੱਦਾਂ ਹਵਾ ਪੈਂਦੀ ਹੋਏਗੀ ਸਾਰੀ ਰਾਤ ਮਾਤਾ ਗੁਜਰ ਕੌਰ ਜੀ ਨੇ ਏਦਾਂ ਆਪਣੇ ਨੇੜੇ ਲਾ ਕੇ ਰੱਖੇ ਉੱਥੇ ਫਿਰ ਮੋਤੀ ਰਾਮ ਜਿਹਨੂੰ ਮੋਤੀ ਰਾਮ ਮਹਿਰਾ ਕਹਿੰਦੇ ਆ ਮੋਤੀ ਮਹਿਰਾ ਉਹਨੇ ਫਿਰ ਉਹ ਹਿੰਦੂ ਜਿਹੜੇ ਰਾਜੇ ਸੀ ਨਾ ਉਹਨਾਂ ਨੂੰ ਦੁੱਧ ਪਿਆਉਣ ਦੀ ਸੇਵਾ ਕਰਦਾ ਸੀ ਹਿੰਦੂ ਰਾਜਿਆਂ ਨੂੰ ਹਿੰਦੂ ਕੈਦੀ ਮਾਫ਼ ਕਰਨਾ ਜਿਹੜੇ ਹਿੰਦੂ ਕੈਦੀ ਸੀ ਉਹਨਾਂ ਨੂੰ ਉਹਨਾਂ ਦੀ ਸੇਵਾ ਰਸੋਈਆ ਸੀ ਉਹਨਾਂ ਦਾ ਇਹ ਫਿਰ ਘਰੋਂ ਦੁੱਧ ਬਣਾ ਕੇ ਮੋਤੀ ਰਾਮ ਜਿਹੜਾ ਹੈ ਇਹ ਲੈ ਕੇ ਆਇਆ ਪਹਿਰੇਦਾਰਾਂ ਨੂੰ ਘਰ ਵਾਲੀ ਦੇ ਗਹਿਣੇ ਦਿੱਤੇ ਤੇ ਪੌੜੀ ਚੜ੍ਹ ਕੇ ਇਹਨੇ ਜਾ ਕੇ ਮਾਤਾ ਜੀ ਨੂੰ ਫਰਿਆਦ ਕੀਤੀ ਮਾਤਾ ਜੀ ਮੈਂ ਦੁੱਧ ਲੈ ਕੇ ਆਇਆ ਹੈ ਤੇ ਗਰੀਬ ਹਾਂ ਕਰਨ ਜੋਗਾ ਕੁਛ ਨਹੀਂ ਪਾਵਰ ਮੇਰੀ ਕੋਈ ਨਹੀਂ ਕਰ ਨਹੀਂ ਕੁਝ ਸਕਦਾ ਪਰ ਇੰਨੀ ਕੁ ਹੈ ਕਿ ਮੈਂ ਤੁਹਾਡੇ ਵਾਸਤੇ ਤੇ ਸਾਹਿਬਜ਼ਾਦਿਆਂ ਲਈ ਦੁੱਧ ਲੈ ਕੇ ਆਇਆ ਨਾਲੇ ਆਪ ਛਕੋ ਤੇ ਨਾਲੇ ਆਪਣੇ ਲਾਲਾਂ ਨੂੰ ਦੁੱਧ ਛਕਾਓ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਅੱਗੇ ਆ ਕੇ ਇਹਨੇ ਫਰਿਆਦ ਕੀਤੀ ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ ਇੱਕ ਦੁੱਧ ਦਾ ਗਣਵਾਸ਼ ਹਾਜ਼ਰ ਹੈ ਖੁਦ ਛਕੋ ਛਕਾਓ ਕਵਿਤਾ ਥੋੜੀ ਜੀ ਆਪਾਂ ਇੱਦਾਂ ਕਰਦੇ ਹਾਂ ਜੇ ਸਾਰੀ ਨਾ ਸੁਣ ਸਕੇ ਕਿਉਂਕਿ ਮੇਰੇ ਮਨ 'ਚ ਇਹ ਹੈ ਵੀ ਆਪਾਂ ਤਿੰਨ ਕਵਿਤਾਵਾਂ ਗਾਉਣੀਆਂ ਉਹ ਨਾਲ ਨਾਲ ਸੁਣਨੀਆਂ ਨੇ ਪਰ ਚਲੋ ਥੋੜੀਆਂ
ਆਪਾਂ ਸੁਣਨ ਦੀ ਕੋਸ਼ਿਸ਼ ਕਰਦੇ। ਜਿਹੜਾ ਬੱਚਾ ਰੋਂਦਾ ਬੀਬੀ ਉਹ ਖਿਆਲ ਕਰਿਓ ਮਾੜਾ ਜਿਹਾ, ਕੋਈ ਵੀ ਬੱਚਾ ਰੋਵੇ ਆਪ ਹੀ ਧਿਆਨ ਰੱਖ। ਹੁਣ ਹਿਲ ਜੁਲ ਆ ਜਿਹੜੇ 20-25 ਮਿੰਟ ਨੇ ਭਾਈ ਤੁਸੀਂ ਟਿਕਾ ਬਣਾ ਕੇ ਰੱਖਿਓ, ਹਾਜ਼ਰ ਹੋ ਕੇ, ਬਿਲਕੁਲ ਹਾਜ਼ਰ ਹੋ ਕੇ।

ਮਾਤਾ ਜੀ ਦੁੱਧ ਦਾ ਗੜਵਾ ਲੈ ਕੇ ਆਇਆ, ਨਾਲੇ ਆਪ ਛਕੋ ਅਤੇ ਸਾਹਿਬਜ਼ਾਦਿਆਂ ਨੂੰ ਛਕਾਓ। ਕਹਿੰਦੇ ਮਾਤਾ ਜੀ ਨੇ ਆਪ ਦੁੱਧ ਛਕਿਆ, ਸਾਹਿਬਜ਼ਾਦਿਆਂ ਨੂੰ ਛਕਾਇਆ। ਫਿਰ ਇਹ ਦਸ ਪੋਹ ਦੀ ਰਾਤ ਲੰਘਦੀ ਹੈ, ਗਿਆਰਾਂ ਪੋਹ ਹੁੰਦਾ ਹੈ, ਕਚਹਿਰੀ ਲੱਗਦੀ ਹੈ। ਕਚਹਿਰੀ ਵਿੱਚ ਪੇਸ਼ ਕਰਨ ਵਾਸਤੇ ਸਿਪਾਹੀਆਂ ਨੂੰ ਭੇਜਿਆ ਗਿਆ, ਲੈ ਕੇ ਆਓ। ਮਾਤਾ ਜੀ ਨੇ ਸਮਝਾਇਆ, ਬੱਚਿਓ ਸਾਰੇ ਤਰ੍ਹਾਂ ਦੇ ਵੇਖਿਓ, ਸਾਮ ਦਾਮ ਦੰਦ ਭੇਦ ਚਾਰੇ ਤਰੀਕੇ ਵਰਤਦੇ ਹੁੰਦੇ ਨੇ ਲੋਕ, ਤੁਹਾਨੂੰ ਸਾਰੇ ਤਰੀਕਿਆਂ ਨਾਲ ਮਾਤਾ ਜੀ ਨੇ ਪਹਿਲਾਂ ਹੀ ਸਮਝਾਇਆ। ਹੋ ਸਕਦਾ ਤਰ੍ਹਾਂ ਤਰ੍ਹਾਂ ਦੇ ਖਾਣੇ ਦੇਣ, ਹੋ ਸਕਦਾ ਤਰ੍ਹਾਂ ਤਰ੍ਹਾਂ ਦੇ ਕੱਪੜੇ ਦੇਣ, ਹੋ ਸਕਦਾ ਤਰ੍ਹਾਂ ਤਰ੍ਹਾਂ ਦੇ ਡਰਾਵੇ ਦੇਣ, ਹੋ ਸਕਦਾ ਤੁਹਾਨੂੰ ਅੱਡ ਅੱਡ ਕਰਕੇ ਕਹਿਣ ਵੀ ਜੋਰਾਵਰ ਮੰਨ ਗਿਆ ਫਤਿਹ ਸਿੰਘ ਤੂੰ ਮੰਨ ਜਾ, ਕਦੇ ਕਹਿੰਦੇ ਫਤਿਹ ਸਿੰਘ ਤੈਨੂੰ ਕਹਿਣਗੇ ਵੀ ਜੋਰਾਵਰ ਸਿੰਘ ਮੰਨ ਗਿਆ, ਕਦੇ ਫਤਿਹ ਸਿੰਘ ਮੰਨ ਗਿਆ, ਏਦਾਂ ਆਸੇ ਏਦਾਂ ਤੁਹਾਨੂੰ ਪਾੜਨਗੇ, ਵੀ ਇੱਕ ਦੂਜੇ ਦੇ ਵਿਰੁੱਧ ਵੀ ਕਰਨਗੇ। ਸਾਰਾ ਕੁਝ ਮਾਤਾ ਜੀ ਨੇ ਸਮਝਾਇਆ ਹੋਇਆ। ਸੋਚ ਦਾ ਪੱਧਰ ਸਾਹਿਬਜ਼ਾਦਿਆਂ ਦਾ ਬਹੁਤ ਉੱਚਾ, ਉਮਰਾਂ ਹੀ ਨਿਆਣੀਆਂ ਨੇ, ਸੋਚ ਬਹੁਤ ਉੱਚੀ। ਹੁਣ ਛਪਾਈ ਲੈਣ ਵਾਸਤੇ ਆਉਂਦੇ ਐ, ਮਾਤਾ ਜੀ ਨੇ ਤਿਆਰ ਕਰਕੇ ਛਪਾਈਆਂ ਦੇ ਨਾਲ ਭੇਜਤਾ। ਸਾਰੇ ਰਾਹ ਛਪਾਈ ਸਮਝਾਉਂਦੇ ਗਏ, ਜਾ ਕੇ ਤੁਸੀਂ ਸਲਾਮ ਕਰਿਓ, ਸੂਬੇ ਦੀ ਕਚਹਿਰੀ 'ਚ ਜਾਓਗੇ ਇੱਦਾਂ ਸਲਾਮ ਕਰਦੇ ਹੁੰਦੇ ਐ, ਇੱਦਾਂ ਸਮਝਾਉਂਦੇ ਜਾਂਦੇ। ਇਹ ਬੱਚੇ ਨੇ, ਇਹਨਾਂ ਨੇ ਅਧਿਕਾਰੀ ਦੇਣੀ। ਜਦੋਂ ਸਾਹਿਬਜ਼ਾਦੇ ਕਚਹਿਰੀ 'ਚ ਗਏ, ਇਹਨਾਂ ਨੇ ਫਿਰ ਸਲਾਮ ਕਿਹੜੀ ਉੱਥੇ ਗੱਜ ਕੇ ਆਖਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਜ਼ੋਰ ਨਾਲ ਤੇ ਜੋਸ਼ ਨਾਲ ਜਦੋਂ ਜਕਾਰਾ ਲਾਇਆ, ਉੱਥੇ ਹੈਰਾਨ ਹੋ ਗਏ ਸਾਰੇ, ਵੀ ਆਹ ਤੇ ਲੱਗਦਾ ਹੀ ਨਹੀਂ ਸੀ ਵੀ ਇਦਾਂ ਕਰਨ। ਸੂਬਾ ਕਹਿੰਦਾ ਛਪਾਈਓ ਕਿਹਾ ਨੀ ਤੁਸੀਂ? ਕਹਿੰਦੇ ਸਾਰੇ ਰਾਹ ਸਮਝਾਉਂਦੇ ਆਏ ਆ, ਅਸੀਂ ਤੇ ਸਾਰੇ ਰਾਹ ਇਹਨਾਂ ਨੂੰ ਕਹਿੰਦੇ ਆਏ। ਲਓ ਫਿਰ ਹੁਣ ਉਹਨਾਂ ਨੇ ਉਸੇ ਤਰ੍ਹਾਂ ਹੀ ਪਹਿਲਾਂ ਤੇ ਪਿਆਰ ਜੇ ਨਾਲ ਵਜੀਦਾ, ਸਾਰੇ ਬੰਦੇ ਵੀ ਕੋਈ ਨੀ ਭਾਈ ਬੱਚਿਓ, ਬੜੇ ਸੁੱਖ ਮਿਲਣੇ ਨੇ, ਨਿੱਕੀਆਂ ਤੁਹਾਡੀਆਂ ਜਿੰਦਾਂ ਨੇ, ਉਮਰਾਂ ਛੋਟੀਆਂ ਨੇ, ਪਰ ਉਹ ਤੇ ਪੜ੍ਹਦੇ ਨੇ, ਅਸੀਂ ਆਏ ਹਾਂ ਤਲੀ ਤੇ ਸਿਰ ਧਰ, ਅਸੀਂ ਤੇ ਤਲੀ ਤੇ ਸਿਰ ਰੱਖੀ ਫਿਰਦੇ ਹਾਂ। ਜੇ ਦੋ ਤਿੰਨ ਲਾਈਨਾਂ ਇਹਦੀਆਂ ਵੀ ਸੁਣ ਲਓ, ਚਲੋ ਵੀ ਅਸੀਂ ਇੱਥੇ ਆਏ ਹੀ ਇਹ ਸੋਚ ਕੇ ਆ, ਵੀ ਤੂੰ ਏਦਾਂ ਨਾ ਸੋਚ ਵੀ ਤੇਰੇ ਕਹਿਣ ਦੇ ਉੱਤੇ ਜਾਂ ਤੇਰੇ ਸੋਚਣ ਨਾਲ ਜਾਂ ਤੇਰੇ ਇੱਦਾਂ ਕਹਿਣ ਨਾਲ ਅਸੀਂ ਦੱਬ ਜਾਂਗੇ ਜਾਂ ਮੰਨ ਜਾਂਗੇ, ਤੇਰੇ ਲਾਲਚ, ਤੇਰੇ ਦਿੱਤੇ ਹੋਏ ਡਰਾਵੇ, ਇਹਨਾਂ ਨਾਲ ਅਸੀਂ ਡਰਨ ਵਾਲੇ ਆਪਣੇ। ਉਹ ਦੋ ਤਿੰਨ ਲਾਈਨਾਂ ਸੁਣ, ਅਸੀਂ ਜਜ਼ਬਾ ਇੱਦਾਂ ਦਾ ਰੱਖਣਾ ਪਿਆਰਿਓ, ਸਿੱਖੀ ਨਾ ਛੱਡ ਦਿਆ ਕਰੀਏ ਲਾਲਚ ਵਿੱਚ ਆ ਕੇ, ਸਤਿਗੁਰੂ ਦਾ ਸਿਧਾਂਤ ਨਾ ਛੱਡੀਏ, ਅਣਖ ਨਾਲ ਜਿਉਣਾ ਸਿੱਖੀਏ। ਸੁਣੋ,

ਸਤਿਗੁਰ ਜੀ ਦੀ ਦਿੱਤੀ ਸਿੱਖਿਆ ਸਭ ਜਾਦਿਆਂ ਦੇ ਕੋਲ ਹੈ, ਮਨ ਨਹੀਂ ਡੋਲਿਆ। ਬਹੁਤ ਲਾਲਚ ਦਿੱਤੇ, ਕਹਿੰਦੇ ਮੋੜੋ ਅੱਜ ਕੱਲ ਗੱਲ ਕਰਾਂਗੇ, ਫਿਰ ਕਚਹਿਰੀ। ਚੇਤਾ ਰੱਖਿਓ 11 ਪੋਹ ਨੂੰ ਵਾਪਸ ਸਭ ਜਾਦੇ ਆ ਜਾਂਦੇ, ਫਿਰ 12 ਪੋਹ ਨੂੰ ਕਚਹਿਰੀ ਲੱਗਦੀ। ਸਾਰੀ ਰਾਤ ਮਾਤਾ ਜੀ ਸਮਝਾਉਂਦੇ ਰਹੇ, 12 ਪੋਹ ਨੂੰ ਛਪਾਈ ਫਿਰ ਲੈਣ ਆਏ। ਕਹਿੰਦੇ ਅੱਜ ਮੇਨ ਦਰਵਾਜ਼ਾ ਬੰਦ ਕਰਕੇ ਮੋਰੀ ਖੋਲਤੀ ਛੋਟੀ ਤੱਕ, ਵੀ ਅੱਜ ਜਦੋਂ ਅੰਦਰ ਆਉਣਗੇ ਨਾ, ਜਦੋਂ ਹੀ ਇਹ ਸਿਰ ਨੀਵਾਂ ਕਰਨਗੇ, ਸਾਰੇ ਦਰਬਾਰੀ ਤਾੜੀਆਂ ਮਾਰ ਦੇਣਗੇ ਵੀ ਸਿਰ ਝੁਕਾਤਾ, ਸਿਰ ਝੁਕਾਤਾ। ਪਹਿਲਾਂ ਪਤਾ ਲੱਗ ਗਿਆ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਉਹਨਾਂ ਨੇ ਵੇਖ ਲਿਆ ਵੀ ਇੱਦਾਂ ਸਿਰ ਨਹੀਂ ਝੁਕਾਉਣਾ। ਮਨੋਬਲ ਡੇਗਣ ਵਾਸਤੇ, ਕੰਫੀਡੈਂਸ ਖਤਮ ਕਰਨ ਵਾਸਤੇ ਇਹਨਾਂ ਨੇ ਫਿਰ ਸਿਰ ਨਹੀਂ ਲੰਘਾਏ, ਪਹਿਲਾਂ ਪੈਰ ਲੰਘਾਏ। ਉਡੀਕਦੇ ਸੀ ਵੀ ਸਿਰ ਆਉਣਗੇ, ਜੁੱਤੀਆਂ ਆ ਗਈਆਂ। ਚਲੋ ਜੀ, ਅੱਜ ਫਿਰ ਬਹੁਤ ਡਰਾਇਆ ਧਮਕਾਇਆ ਕਿ ਜਦੋਂ ਨਾ ਹੀ ਮੰਨੇ, ਫਿਰ ਸੁੱਚਾਨੰਦ ਵਰਗੇ ਸਲਾਹ ਦਿੰਦੇ ਆ ਜੀ, ਇਹਨਾਂ ਨੇ ਨਹੀਂ ਮੰਨਣਾ, ਜੇ ਛੱਡ ਦਈਏ ਬੱਚਿਓ ਤੁਹਾਨੂੰ ਫਿਰ ਕੀ ਕਰੋਗੇ। ਕਹਿੰਦੇ ਫੌਜਾਂ ਇਕੱਠੀਆਂ ਕਰਾਂਗੇ, ਜੰਗਲਾਂ 'ਚ ਜਾਵਾਂਗੇ, ਫਿਰ

ਕਹਿੰਦੇ ਸਪੋਲੀਆਂ ਨੂੰ ਜੇ ਸਪੋਲੀਆ ਡੰਗ ਮਾਰੇ ਸੱਪ ਸੱਪ ਨੂੰ ਜਾਂ ਸੱਪ ਦੇ ਬੱਚੇ ਨੂੰ ਮਾਰਨਾ ਮਾੜਾ ਉਹ ਕਹਿੰਦਾ ਇਹ ਤੇ ਨਹੀਂ ਮਾੜਾ ਕਹਿੰਦੇ ਬਸ ਫਿਰ ਇੱਥੇ ਬੱਚੇ ਲਿਖੀ ਨਾ ਬੱਚੇ ਨਾ ਲਿਖ ਇੱਥੇ ਸਪੋਲੀਏ ਲਿਖ ਵੀ ਸਪੋਲੀਆਂ ਦੀਆਂ ਸਿਰੀਆਂ ਫੇਤੀਆਂ ਇਹ ਲਿਖ ਬੱਚੇ ਨਹੀਂ ਲਿਖਿਆ ਸਪੋਲੀਏ ਲਿਖ ਫਿਰ ਕਹਿੰਦੇ ਨੀਹਾਂ ਵਿੱਚ ਚਿਣ ਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਏਗਾ ਅੱਜ ਭੇਜੇ ਗਏ ਵਾਪਸ ਬਾਰਾਂ ਪੋਹ ਨੂੰ ਸਾਹਿਬਜ਼ਾਦੇ ਵਾਪਸ ਆਏ ਤੇਰਾਂ ਪੋਹ ਹੋਇਆ ਫਿਰ ਸਵੇਰ ਹੋਈ ਫਤਿਹ ਸਿੰਘ ਨੇ ਆ ਕੇ ਮਾਤਾ ਜੀ ਨੂੰ ਦੱਸਿਆ ਮਾਤਾ ਜੀ ਸਾਨੂੰ ਕੱਲ੍ਹ ਨੂੰ ਨੀਹਾਂ 'ਚ ਚਿਣ ਇਹ ਕਿਹਾ ਉਹਨਾਂ ਨੇ ਨੀਹਾਂ 'ਚ ਚਿਣ ਦਿੱਤੇ ਜਾਣ ਤੁਹਾਨੂੰ ਪਤਾ ਹੈ ਜਿਵੇਂ ਬੱਚਾ ਪਾਸ ਹੋ ਕੇ ਆਵੇ ਨਾ ਜਦੋਂ ਤੇ ਸਭ ਤੋਂ ਪਹਿਲਾਂ ਉਹ ਮਾਂ ਲੱਭਦਾ ਆਪਦੀ ਜਦੋਂ ਘਰੇ ਆਉਂਦਾ ਭੱਜੇ ਹੀ ਫਿਰਦਾ ਵੀ ਮਾਂ ਨੂੰ ਦੱਸਣਾ ਪਹਿਲਾਂ ਭੱਜ ਕੇ ਜਾ ਕੇ ਮਾਂ ਨੂੰ ਦੱਸਦਾ ਵੀ ਪਾਸ ਹੋ ਗਿਆ ਮੈਂ ਮੈਨੂੰ ਇੰਨੇ ਨੰਬਰ ਆਏ ਮੈਨੂੰ ਇੱਦਾਂ ਹੋਇਆ ਉਹ ਮਾਂ ਨੂੰ ਦੱਸਦਾ ਕਹਿੰਦੇ ਫਤਿਹ ਸਿੰਘ ਪੌੜੀਆਂ ਵਿੱਚ ਜਦੋਂ ਆ ਗਿਆ ਭੱਜ ਕੇ ਮਾਂ ਨੂੰ ਕਹਿੰਦਾ ਮਾਤਾ ਜੀ ਇੱਦਾਂ ਵੀ ਕਿਹਾ ਸਾਨੂੰ ਫਿਰ ਇੱਦਾਂ ਕਹਿੰਦੇ ਸੀ ਸਾਨੂੰ ਲਾਲਚ ਦਿੰਦੇ ਸੀ ਪਰ ਅਸੀਂ ਡਰੇ ਸਾਨੂੰ ਕਹਿੰਦੇ ਸੀ ਤੁਹਾਨੂੰ ਬੜਾ ਕੁਝ ਸਾਡੇ ਲਈ ਮਾਤਾ ਜੀ ਖਾਣ ਨੂੰ ਵੀ ਉਹਨਾਂ ਨੇ ਰੱਖਿਆ ਸੀ ਵੀ ਖਾ ਲਓ ਜੋ ਮਰਜ਼ੀ ਖਾ ਲਓ ਅਸੀਂ ਮਾਤਾ ਜੀ ਇੰਨੇ ਦਿਨਾਂ ਦੇ ਭੁੱਖੇ ਹਾਂ ਅਸੀਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ ਅਸੀਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ ਉਹਨਾਂ ਨੇ ਖਾਣ ਨੂੰ ਵੀ ਕਈ ਕੁਝ ਰੱਖਿਆ ਏਦਾਂ ਮਾਤਾ ਜੀ ਨੂੰ ਦੱਸਦੇ ਆ ਫਤਿਹ ਸਿੰਘ ਨੇ ਮਾਤਾ ਜੀ ਨੂੰ ਗੁਲਵਕੜੀ ਪਾਈ ਸਵੇਰ ਹੋਈ ਤੇਰਾਂ ਪੋਹ ਉੱਠੋ ਬੱਚਿਓ ਫਿਰ ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ ਕਾਇਮ ਕਰੋ ਜੱਗ ਤੇ ਮਿਸਾਲ ਦੂਲਿਓ ਮੇਰੇ ਬੱਚਿਓ ਉੱਠੋ ਫਿਰ ਆਓ ਅੱਜ ਮਿਸਾਲ ਕਾਇਮ ਕਰ ਦਿਓ ਇੰਨੇ ਦਿਨਾਂ ਦੇ ਸਮਝਦੇ ਆ ਰਹੇ ਹੋ ਹੁਣ ਵੇਖਿਓ ਬੜੇ ਤਸੀਹੇ ਦਿੱਤੇ ਜਾ ਮੈਂ ਦੱਸ ਚੁੱਕਿਆ ਵੀ ਦੂਨਾ ਸਿੰਘ ਹੰਡੂਰੀਏ ਵਰਗਿਆਂ ਨੇ ਲਿਖਿਆ ਵੀ ਵੱਟੀਆਂ ਮਾਰੀਆਂ ਕੋਰੜੇ ਤੱਕ ਮਾਰੇ ਗਏ ਤਸੀਹੇ ਸ਼ੁਰੂ ਤੋਂ ਹੀ ਦਿੱਤੇ ਗਏ ਅੱਜ ਹੀ ਨਹੀਂ ਪਹਿਲਾਂ ਵੀ ਨਹੀਂ ਡੋਲੇ ਕਹਿੰਦੇ ਹੁਣ ਵੀ ਕਾਇਮ ਰਹੇ ਬਸ ਤੁਰਨ ਲੱਗੇ ਸਿਪਾਹੀ ਲੈਣ ਆਏ ਮਾਤਾ ਜੀ ਨੇ ਅੱਜ ਗੱਠੜੀ ਖੋਲੀ ਵਿੱਚੋਂ ਨੀਲੇ ਚੋਲੇ ਕੱਢੇ ਨੀਲੇ ਚੋਲੇ ਪਵਾ ਕਮਰ ਕੱਸੇ ਕਰ ਦਿੱਤੇ ਦਸਤਾਰਾਂ ਸਜਾਈਆਂ ਨਿੱਕੀਆਂ ਨਿੱਕੀਆਂ ਕਲਗੀਆਂ ਸੀਸ ਤੇ ਲਾ ਦਿੱਤੀ ਫਤਿਹ ਸਿੰਘ ਕਹਿੰਦਾ ਮਾਤਾ ਜੀ ਆਹ ਚੋਲੇ ਤੁਸੀਂ ਕੱਢੇ ਪਹਿਲਾਂ ਤੇ ਪਾਏ ਨੀ ਕਿਉਂਕਿ ਕੋਲ ਹੀ ਗੱਠੜੀ ਸੀ ਕੱਪੜਿਆਂ ਨੇ ਮਾਤਾ ਜੀ ਕਹਿੰਦੇ ਵੀ ਇਹ ਚੋਲੇ ਜਿਹੜੇ ਆ ਨਾ ਮੈਂ ਤੁਹਾਨੂੰ ਉਦਣ ਦੇ ਨਹੀਂ ਪਵਾਏ ਅੱਜ ਮੈਂ ਪਵਾਏ ਮੈਂ ਅੱਜ ਵਾਲੇ ਦਿਨ ਦੀ ਉਡੀਕ ਕਰਦੀ ਸੀ ਮੈਨੂੰ ਪਤਾ ਸੀ ਵੀ ਆਹ ਦਿਨ ਆ ਜਾਣਾ ਜਾਲਮਾਂ ਨੇ ਆਹ ਦਿਨ ਲੈ ਆਉਣਾ ਹੈ ਮੈਂ ਤਿਆਰੀ ਕਰਦੀ ਸੀ ਅੱਜ ਵਾਲੇ ਦਿਨ ਦੀ ਮੈਂ ਅੱਜ ਹੀ ਤੁਹਾਨੂੰ ਪਵਾਉਣੇ ਸੀ ਅੱਜ ਨਵੇਂ ਚੋਲੇ ਪਾਏ ਨੀਲੇ ਰੰਗ ਦੇ ਚੋਲੇ ਪਵਾ ਕੇ ਦਸਤਾਰਾਂ ਸਜਾ ਕੇ ਜਿਵੇਂ ਬੱਚਿਆਂ ਨੂੰ ਸਕੂਲੇ ਭੇਜਦੇ ਹੋ ਤਿਆਰ ਕਰਨ ਲੱਗਿਆ ਆਪ ਹੀ ਮਾਵਾਂ ਤਿਆਰ ਕਰਦੀਆਂ ਫਿਰ ਆਪ ਹੀ ਕਹਿਣਗੀਆਂ ਮੇਰੇ ਪੁੱਤ ਨੂੰ ਨਜ਼ਰ ਨਾ ਲੱਗ ਜੇ ਕਿਸੇ ਐ ਹੱਥ ਮਾਤਾ ਗੁਜਰ ਕੌਰ ਚੇਤਾ ਕਰਦੀ ਹੈ ਕਹਿੰਦੀ ਨੀ ਜੀਤਾ ਤੇਰੇ ਪੁੱਤ ਬਹੁਤ ਸੋਹਣੇ ਸੀ ਮੈਂ ਪਾਲ ਸਕੀ ਜਿੰਨਾ ਚਿਰ ਮੇਰੇ ਤੱਕ ਮੇਰੀ ਵਾਹ ਚੱਲਦੀ ਸੀ ਅੱਜ ਤੱਕ ਮੈਂ ਪਾਲੇ ਐ ਰੀਝ ਨਾਲ ਪਾਲੇ ਐ ਪਰ ਹੁਣ ਵੱਸ ਦੀ ਗੱਲ ਨਹੀਂ ਤੇ ਜੇ ਅੱਜ ਤੂੰ ਜਿਉਂਦੀ ਹੁੰਦੀ ਆ ਕੇ ਵੇਖਦੀ ਤੇਰੇ ਪੁੱਤ ਕਿੰਨੇ ਸੋਹਣੇ ਲੱਗਦੇ ਕਚਹਿਰੀ 'ਚ ਜਾਂਦੇ ਮਾਤਾ ਗੁਜਰ ਕੌਰ ਨੇ ਆਪਣੇ ਪੋਤਿਆਂ ਨੂੰ ਹੱਥੀਂ ਤਿਆਰ ਕਰਕੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਜਦੋਂ ਤੋਰਨ ਲੱਗੀ ਸਿਪਾਹੀ ਆਏ ਵੇ ਸਿਪਾਹੀ ਉਹ ਮੈਨੂੰ ਲੈ ਜਾਓ ਬੱਚਿਆਂ ਦਾ ਕੀ ਕਸੂਰ ਹੈ ਮੈਨੂੰ ਲੈ ਜਾਓ ਜਿੱਥੇ ਲੈ ਕੇ ਜਾਣਾ ਕਹਿੰਦੇ ਬੇਬੇ ਅਸੀਂ ਤੇ ਆਪ ਹੁਕਮ ਦੇ ਬੱਧੇ ਹੋਏ ਤੁਰੇ ਫਿਰਦੇ ਹਾਂ ਸਾਡੀ ਮਜਬੂਰੀ ਹੈ ਤੂੰ ਰੋਕ ਨਾ ਤੇ ਜੋਰਾਵਰ ਸਿੰਘ ਫਤਿਹ ਸਿੰਘ ਘੁੱਟ ਘੁੱਟ ਕੇ ਤੇ ਜਾਂਦਿਆਂ ਹੋਇਆਂ ਮਾਤਾ ਅਸੀਂ ਹੁਣ ਨਹੀਂ ਆਉਣਾ ਅੱਗੇ ਤੇ ਜਾਂਦੇ ਸੀ ਮੁੜੇ ਆਉਂਦੇ ਸੀ ਅਸੀਂ ਹੁਣ ਨਹੀਂ ਆਉਣਾ ਕਹਿੰਦੇ ਬੱਚੇ ਸਾਡੇ ਸਕੂਲ ਜਾਂਦੇ ਆ ਸ਼ਾਮ ਨੂੰ ਘਰ ਮੁੜ ਆਉਂਦੇ ਆ ਬੇਬੇ ਵੇਟ ਕਰਦੀ ਹੁੰਦੀ ਹੈ 4 ਵਜੇ ਗੱਡੀ ਦੀ ਆ ਜਾਣੀ ਹੈ 4 ਵਜੇ ਵੈਨ ਆ ਜਾਣੀ ਹੈ ਬੱਚਿਆਂ ਨੇ ਪੜ੍ਹ ਕੇ ਆ ਜਾਣਾ ਕਿੱਡਾ ਵੱਡਾ ਜਿਗਰਾ ਹੋਏਗਾ ਪਤਾ ਹੋਵੇ ਵੀ ਹੁਣ ਦੇ ਗਿਆਂ ਨੇ ਮੁੜਨਾ ਨਹੀਂ ਤੋਰਨੇ ਸੌਖੇ ਨਹੀਂ ਹੁੰਦੇ ਪਰ ਟੀਚੇ ਬੜੇ ਵੱਡੇ ਆ ਉਹਨਾਂ ਦੇ ਨਿਸ਼ਾਨੇ ਬੜੇ ਵੱਡੇ ਆ ਉਹਨਾਂ ਨੂੰ ਪਤਾ ਵੀ ਅਸੀਂ ਜਿੱਥੇ ਪਹੁੰਚਣਾ ਚਾਹੁੰਦੇ ਹਾਂ ਇਹ ਵਾਰਨੇ ਹੀ ਪੈਣਗੇ ਧੰਨ ਮਾਤਾ ਗੁਜਰ ਕੌਰ ਤੇ ਬਾਬਾ ਫਤਿਹ ਸਿੰਘ ਜਾਣ ਲੱਗਾ ਕਹਿ ਗਿਆ ਮਾਤਾ ਹੁਣ ਅੱਜ

ਗਿਆ ਨੇ ਅਸੀਂ ਮੁੜ ਕੇ ਨਹੀਂ ਆਉਣਾ। ਆਪ ਸੁਣੋ ਇਹ ਦੁਆ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ, ਅੱਜ ਦੇ ਗਿਆ ਨੇ ਅਸੀਂ ਮੁੜ ਕੇ ਨਹੀਂ ਆਉਣਗੇ।

ਹਰ ਬੱਚੇ ਵਾਲੇ ਨੂੰ ਔਖਾ ਹੁੰਦਾ ਭਾਈ, ਜਿੰਨੇ ਪੁੱਤਰਾਂ ਵਾਲੇ ਹੋ, ਜਿੰਨੇ ਧੀਆਂ ਵਾਲੇ ਹੋ, ਜਿਹੜੇ ਬੱਚੇ ਰੋਜ਼ ਤੋਰਦੇ ਹੋ ਨਾ ਸਕੂਲ, ਬੱਚਾ ਤੇ ਬਿਮਾਰ ਨਹੀਂ ਝੱਲਿਆ ਜਾਂਦਾ ਭਾਈ, ਸਦਾ ਲਈ ਤੋਰਨਾ ਕਿਹੜਾ ਸੌਖਾ। ਜੇ ਸੁਣਨ ਵਾਲੇ ਤੁਸੀਂ ਬੱਚਿਆਂ ਵਾਲੇ ਹੋ ਤੇ ਗਾਉਣ ਵਾਲੇ ਵੀ ਤੇ ਬੱਚਿਆਂ ਵਾਲੇ, ਇਹਨਾਂ ਦੇ ਵੀ ਨਿਆਣੇ ਆ, ਏਦਾਂ ਯਾਦ ਆਉਂਦੇ ਬੱਚੇ ਵੀ ਤੋਰਨੇ ਸੌਖੇ ਕਿਤੇ। ਧੰਨ ਸੀ ਮਾਤਾ ਤੇ ਜਦੋਂ ਤੋਰੇ ਹੋਣਗੇ ਕਿਹੜਾ ਸੌਖਾ। ਨਿੱਕੇ ਨਿੱਕੇ ਨਿਆਣੇ ਬਿਮਾਰ ਠਮਾਰ ਹੋ ਜਾਣ ਝੱਲੇ ਨਹੀਂ ਜਾਂਦੇ, ਸਵਾਓ ਤਕੜੇ ਦਿਲ ਕਰਕੇ। ਉਹ ਹਾਲਾਤ ਜਿਹੜੇ, ਉਹ ਸਮਾਂ ਵੀ ਬੇਬੇ ਅੱਜ ਦੇ ਗਿਆ ਨੇ ਮੁੜ ਕੇ।

0: ਧਾਨੋ ਨੇ ਜਿਹੜੇ ਕਹਿੰਦੇ ਭੁੱਲ ਜਾਈ, ਧਾਨੋ ਨੇ ਜਿਹੜੇ ਕਹਿੰਦੇ ਭੁੱਲ ਜਾਈ, ਤੇ ਧੰਨ ਉਹ ਮਾਂ ਹੋਣੀ ਹੈ ਜਿਹੜੀ ਕਹਿੰਦੀ ਭੁੱਲ ਜਾਗੀ ਕੋਈ ਗੱਲ ਨੀ, ਸੌਖਾ ਕਿਤੇ ਕੋਈ ਨੀ ਕਹਿ ਸਕਦਾ ਵੀ ਭੁੱਲ ਜਾ ਮੈਨੂੰ, ਕੋਈ ਨੀ ਕਹਿ ਸਕਦਾ। ਧੰਨ ਸੀ ਜਿਗਰਾ ਸਾਹਿਬਜ਼ਾਦਿਆਂ ਦਾ, ਕਹਿੰਦੇ ਕਚਹਿਰੀ ਵਿੱਚ ਪੇਸ਼ ਹੋਏ ਪਿਆਰਿਓ, ਚਾਰ ਵੱਜਣ ਚ ਜੇ ਦੋ ਤਿੰਨ ਮਿੰਟ ਰਹਿੰਦੇ ਆ ਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ ਪੰਜ ਸੱਤ ਦਸ ਮਿੰਟ ਅੱਜ ਚਾਰ ਦਸ ਤੇ ਆਪਾਂ ਸਮਾਪਤੀ ਕਰ ਦਿਆਂਗੇ, ਦਸ ਕੁ ਮਿੰਟ ਵੱਧ ਚਾਹੀਦੇ ਆ ਜ਼ਿਆਦਾ। ਹਿਲਜੁਲ ਨਾ ਹੋਵੇ, ਟਿਕਾ ਰੱਖਿਓ ਬਸ, ਜਿਵੇਂ ਹੁਣ ਤੱਕ ਟਿਕੇ ਰਹੇ ਹੋ ਆ ਇਦਾਂ ਹੀ ਰਹੇ, ਆਪਣੇ ਆਪ ਨੂੰ ਕਾਇਮ ਰੱਖਿਓ। ਲਓ ਜੀ ਸਾਹਿਬਜ਼ਾਦੇ ਕਚਹਿਰੀ ਵਿੱਚ ਜਾਂਦੇ ਆ, ਅੱਜ 13 ਪੂਹ ਹੈ, 27 ਦਸੰਬਰ, 21 ਦਸੰਬਰ ਤੋਂ ਲੈ ਕੇ ਅੱਜ 27 ਹੋ ਗਈ, ਪਹਿਲੀ ਰਾਤ 21 ਦੀ ਚੱਕ ਢੇਰਾ, ਦੂਜੀ ਰਾਤ ਕਾਈਨੌਰ ਪਿੰਡ ਵਿੱਚ, 22 ਦੀ 23 ਦੀ ਸਹੇੜੀ, 24 ਦੀ ਮਰਿੰਡੇ, 25 ਤੇ 26 ਸਰਹਰ ਤੇ 27 ਦੀ ਸ਼ਹੀਦੀ। ਇਹ 7 ਦਿਨ ਇੰਨੇ ਨਿਕੰਮੇ ਆ ਅਸੀਂ, ਸਾਡੇ ਤੇ 7 ਦਿਨ ਠੇਕੇ ਨਹੀਂ ਬਣਦੇ, 7 ਦਿਨ ਤੇ ਛੱਡੋ 13 ਪੋਹ ਨੂੰ ਠੇਕੇ ਨਹੀਂ ਬਣਦੇ। ਸਰਹੰਦ ਦੇ ਆਲੇ ਦੁਆਲੇ ਜਾ ਕੇ ਵੇਖਿਓ, ਜਦੋਂ ਫਤਿਹਗੜ੍ਹ ਸਾਹਿਬ ਦੇ ਨੇੜੇ ਕਈ ਸਭਾ ਤੇ ਜਾਣ ਵਾਲੇ ਬੰਦੇ ਇਦਾਂ ਦੇ ਬੰਦੇ ਹੋਣਗੇ, ਉਹ ਉੱਥੇ ਵੀ ਨਹੀਂ ਹਟਦੇ, ਇਦਾਂ ਦੇ ਬੰਦੇ ਵੀ। ਸ਼ਰਧਾ ਪਿਆਰ ਵਾਲਿਆਂ ਦੀ ਕਮੀ ਕੋਈ ਨਹੀਂ, ਪਰ ਇਦਾਂ ਦੇ ਬੰਦੇ ਵੀ ਹੈ। ਟਰਾਲੀ ਦੇ ਨੇੜੇ ਗੱਡੀ ਲਾ ਕੇ ਵੇਖੀ ਵਿੱਚ ਤਾਸ਼ ਖੇਡਦੇ ਜਾ, ਤਾਸ਼ ਚਲੋ ਚੱਲੀਏ, ਤੇ ਲੋਕੀ ਲੰਗਰ ਲਾ ਕੇ ਬੈਠੇ ਹੈ, ਗੁਰੂ ਦੀਆਂ ਸੰਗਤਾਂ ਦੇ ਦਰਸ਼ਨ ਕਰੀਏ, ਕਦੋਂ ਇਹਨਾਂ ਨੂੰ ਪ੍ਰਸ਼ਾਦਾ ਛਕਾਈਏ, ਕਿਵੇਂ ਪਕੌੜੇ ਖਵਾਈਏ, ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰੋ, ਤੇ ਰੱਬ ਰੱਬ ਆ ਰੱਬ ਆਇਆ ਜਿਹੜਾ ਤਾਸ਼ ਖੇਡਦਾ ਵਿੱਚ ਬੈਠਾ ਟਰਾਲੀ ਦੇ, ਇਹ ਟਰਾਲੀ 'ਚ ਰੱਬ ਬੈਠਾ ਹੈ, ਕਿੱਥੇ ਉਹ ਕਿੱਥੇ ਅਸੀਂ, ਥੱਲੇ ਆਉਂਦੇ ਆਉਂਦੇ ਆਉਂਦੇ ਜਮੇ ਹੀ ਗਿਰ ਗਏ। ਕੋਈ ਫਤਿਹਗੜ੍ਹ ਸਾਹਿਬ ਆ ਸਾਹਿਬਜ਼ਾਦਿਆਂ ਦੀ ਗੱਲ ਕੌਣ ਕਰਦਾ ਨਾ ਕਰਨ ਦਿੰਦਾ, ਕਿਹੜੇ ਉੱਥੇ ਤੁਸੀਂ ਵੇਖਦੇ ਹੀ ਜਾ ਕੇ ਬਹਿ ਕੇ ਇੱਦਾਂ ਤੁਸੀਂ ਸੁਣੋ 3-4 ਘੰਟੇ, ਸਾਰੀ ਸਾਰੀ ਰਾਤ ਪੁਰਾਣੇ ਵੇਲਿਆਂ ਚ ਕਹਿੰਦੇ ਸਭਾ, ਵੀ ਉਹ ਸਭਾ ਦੇ 3 ਦਿਨ ਉਵੇਂ ਸਭਾ ਕਹਿੰਦੇ ਸੀ, ਜੋੜ ਮੇਲਾ ਨਹੀਂ ਕਹਿੰਦੇ ਸੀ, ਸਭਾ ਲੱਗਣੀ ਹੈ, 3 ਦਿਨ ਸਭਾ ਤੇ ਜਾਵਾਂਗੇ, ਕਿਉਂਕਿ ਉਹ ਸਭਾ ਲੱਗੀ ਸੀ ਨਾ 3 ਦਿਨ, 11, 12, 13 ਸਭਾ ਸੀ ਉਹਦੀ ਵਜੀਦੇ ਦੀ, ਤੇ ਲੋਕ ਇਹਦੇ ਗੱਡਿਆਂ ਤੇ ਜਾਂਦੇ ਸੀ, ਪੁਰਾਣੇ ਜੇ ਬਿਲਡਿੰਗਾਂ ਹੁੰਦੀਆਂ ਸੀ, ਪੁਰਾਣੇ ਗੁਰਦੁਆਰੇ, ਕੱਚੀ ਗੜੀ, ਕਹਿੰਦੇ ਸਾਰੀ ਰਾਤ ਲੋਕ ਬਹਿ ਕੇ ਇੱਦਾਂ ਹੀ ਰੋ ਕੇ ਸਾਰੀ ਰਾਤ, ਨਾ ਕੁਝ ਖਾਣਾ ਨਾ ਪੀਣਾ, ਭੁੰਜੇ ਹੀ ਬਹਿ ਕੇ ਸਾਰੀ ਰਾਤ, ਤੇ ਸਵੇਰੇ ਉੱਠ ਕੇ ਆ ਜਾਂਦੇ ਸੀ, ਪੁਰਾਣੇ ਲੋਕ ਇੱਦਾਂ ਜਾਂਦੇ ਸੀ। ਅੱਜ ਕੱਲ੍ਹ ਤੇ ਪਕੌੜੇ ਚੱਲਦੇ ਆ, ਜਲੇਬੀਆਂ ਚੱਲਦੇ, ਗਜਰੇਲੇ ਚੱਲਦੇ ਆ, ਕਾਹਦੀਆਂ ਖੁਸ਼ੀਆਂ ਮਨਾਉਂਦੇ ਆ ਅਸੀਂ, ਆ ਦੀਵਾਨ ਤੁਸੀਂ ਅਸੀਂ ਐਤਕੀ ਫਤਿਹਗੜ੍ਹ ਸਾਹਿਬ ਨਾ ਮੈਂ 25-26-27 ਦਾ ਪ੍ਰੋਗਰਾਮ ਰੱਖਿਆ, ਮੈਂ ਕਿਹਾ 2 ਦੀਵਾਨ ਨਾ ਫਤਿਹਗੜ੍ਹ ਸਾਹਿਬ ਲਾਉਣੇ, ਜਗ੍ਹਾ ਅਸੀਂ ਠੇਕੇ ਤੇ ਲਈ, ਆ ਬਾਬਿਆਂ ਨੇ ਪਤਾ ਨਹੀਂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਬੰਦੇ ਹੀ ਮੁਕਰਾ ਦਿੱਤੇ, ਜਿਨ੍ਹਾਂ ਨੇ ਜਗ੍ਹਾ 2 ਲੱਖ ਰੁਪਈਆ ਠੇਕਾ ਕਿਹਾ ਸੀ ਦੇਣਾ, 2 ਕਿੱਲੇ 3-5-6 ਕਿੱਲੇ ਜ਼ਮੀਨ ਸੀ, ਐ 2 ਦਿਨਾਂ ਦਾ 2 ਲੱਖ ਵੀ ਪ੍ਰੋਗਰਾਮ ਕਰਨਾ ਹੈ ਫਤਿਹਗੜ੍ਹ ਸਾਹਿਬ, ਉਹ ਬੰਦੇ ਹੀ ਮੁਕਰਾ ਦਿੱਤੇ ਵੀ ਸੁਣ ਨਾ ਲਵੇ ਕੋਈ ਅਗਲਾ, ਹੈ ਤੇ ਇਤਿਹਾਸ ਹੀ ਆ ਗੁਰੂ ਦਾ, ਨਾ ਸੁਣਾਉਣ ਦਿਓ ਸਾਨੂੰ, ਤੁਸੀਂ ਸੁਣਾਓ, ਸਾਡੇ ਵਰਗੇ ਤੇ ਬੋਲਦੇ ਨਹੀਂ, ਬੋਲੋ ਤੇ ਸਹੀ ਤੁਸੀਂ, ਅਸੀਂ ਤੇ ਅੱਜ ਬੰਦ ਕਰ ਦਿੰਦੇ ਆ ਪ੍ਰਚਾਰ ਕਰਨਾ ਸ਼ੁਰੂ ਕਰੋ, ਜੇ ਤੁਸੀਂ ਕੀਤਾ ਹੁੰਦਾ ਪੰਜਾਬ ਦਾ ਆਹ ਹਾਲ ਹੁੰਦਾ, ਗੱਲਾਂ ਮਾਰਦੇ ਹੋ ਗੁਰਮਤ ਦੀਆਂ ਗੁਰਬਾਣੀ ਦੀਆਂ, ਪੰਜਾਬ ਇੱਦਾਂ ਨਸ਼ਿਆਂ 'ਚ ਬੇੜਾ ਰੁੜਦਾ, ਪੰਜਾਬ ਦਾ ਕਾਲਜਾਂ ਦੇ ਵਿੱਚ ਇੱਦਾਂ ਹੁੰਦਾ ਸਾਰਾ ਕੁਛ, ਜੇ ਕਿਤੇ ਸਹੀ ਪ੍ਰਚਾਰ ਕੀਤਾ ਹੁੰਦਾ ਅੱਜ ਨਕਸ਼ਾ ਬਦਲਿਆ ਹੋਣਾ ਸੀ। ਵੇਖੋ ਆਹ ਇੱਕ ਹਫ਼ਤਾ ਹੈ, ਆਹ ਹਫ਼ਤਾ ਅੱਜ ਵਾਲੇ ਦਿਨ ਸਾਹਿਬਜ਼ਾਦੇ ਕਚਹਿਰੀ ਵਿੱਚ ਜਦੋਂ 13 ਪੋਹ ਨੂੰ ਗਏ, ਮਾਤਾ ਨੂੰ ਜਾਂਦੀ ਵਾਰੀ ਫਤਿਹ ਬੁਲਾ ਕੇ ਅੱਜ ਤੋਂ ਬਾਅਦ ਮੁੜ ਕੇ ਨਹੀਂ ਆਉਣਾ, ਕਚਹਿਰੀ 'ਚ ਜਾ ਕੇ ਜਦੋਂ ਖੜੇ ਤੇ ਵਜੀਦਾ ਕਹਿੰਦਾ ਬੱਚਿਓ ਖੜੇ ਆ ਕਾਰੀਗਰ ਤਿਆਰ, ਤੁਹਾਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣਿਆ ਜਾਏਗਾ, ਅੱਜ ਵੀ ਮੰਨ ਜਾਓ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਕਿਹਾ ਭੁੱਲ ਜਾ, ਇਹ ਨਹੀਂ ਹੋ ਸਕਦਾ, ਕਹਿੰਦੇ ਇੱਥੇ ਮਰ ਜਾਓਗੇ, ਤੁਹਾਡੇ ਲਾਸ਼ਾਂ ਰੁੱਲਣਗੀਆਂ, ਇੱਥੇ ਤੁਹਾਨੂੰ ਰੋਣਾ ਵੀ ਕਿਸੇ ਨੇ ਨਹੀਂ, ਤੁਹਾਨੂੰ ਦਫਨਾਉਣਾ ਵੀ ਕਿਸੇ ਨੇ ਨਹੀਂ, ਇੱਥੇ ਕੋਈ ਨਹੀਂ, ਇੱਥੇ ਤੁਹਾਡਾ ਪਿਓ ਖਤਮ ਕਰਤਾ ਅਸੀਂ। ਕਹਿੰਦੇ ਕਿਉਂ ਇੱਥੇ ਬਹਿ ਕੇ ਕਚਹਿਰੀ 'ਚ ਝੂਠ ਬੋਲਣਾ ਹੈ, ਤੇਰਾ ਕਿਹੜਾ ਬੰਦਾ ਜਿਹੜਾ ਸਾਡੇ ਪਿਤਾ ਦਾ ਸਿਰ ਵੱਢ ਕੇ ਲਿਆਇਆ ਹੈ, ਕਿਉਂ ਝੂਠ ਬੋਲਦਾ ਹੈ? ਸਾਡੇ ਪਿਤਾ ਦੇ ਸਾਹਮਣੇ ਤੇਰੇ ਵੱਡੇ ਵੱਡੇ ਜਰਨੈਲ ਜਦੋਂ ਜਾਂਦੇ ਆ ਉਹਨਾਂ ਦੀਆਂ ਲੱਤਾਂ ਕੰਬਦੀਆਂ। ਵਜੀਦਿਆ ਕਚਹਿਰੀ ਤੇ ਬਹਿ ਕੇ ਇੱਥੇ ਝੂਠ ਨਾ ਬੋਲ, ਲੋਕੀ ਤੇਰੇ ਤੋਂ ਇਨਸਾਫ ਦੀ ਆਸ ਰੱਖਦੇ ਆ। ਤੂੰ ਕਹੀ ਜਾਂਦਾ ਸਾਡੇ ਪਿਤਾ ਦਾ ਸਿਰ ਵੱਢ ਲਿਆ, ਝੂਠ ਬੋਲਦਾ ਤੂੰ, ਝੂਠ ਬੋਲਦਾ। ਸਾਡੇ ਪਿਤਾ ਚੜ੍ਹਦੀ ਕਲਾ ਚ ਨੇ ਬੱਚਿਓ, ਤੁਹਾਨੂੰ ਰੋਣਾ ਦਫਨਾਉਣਾ ਕਿ ਤੁਹਾਡੀਆਂ ਅੰਦਰਾਂ ਰੁਣ ਲਗੀਆਂ। ਓ ਵੇਖੋ ਉੱਚੀਆਂ ਉੱਚੀਆਂ ਇੱਲਾਂ ਉੱਡਦੀਆਂ, ਤੁਹਾਡੀਆਂ ਅੰਦਰਾਂ ਐ ਖਿਲਰ ਜਾਣੀਆਂ। ਆ ਸੋਹਣੇ ਸੋਹਣੇ ਕੋਮਲ ਸਰੀਰ ਨੇ, ਤਰਸ ਕਰ ਲਓ ਆਪਣੇ ਆਪ ਤੇ, ਆਪਣੇ ਆਪ ਵੱਲ ਵੇਖੋ। ਤੇ ਸਾਹਿਬਜ਼ਾਦੇ ਉਸ ਵੇਲੇ ਕਹਿਣ ਲੱਗੇ, ਅਸੀਂ ਤੇ ਹੋਣਾ ਨਹੀਂ, ਤੂੰ ਹੋਏਗਾ। ਜੇ ਅਸੀਂ ਮਰ ਗਏ, ਅਸੀਂ ਸ਼ਹੀਦ ਹੋ ਗਏ, ਤੂੰ ਹੋਏਗਾ ਇੱਥੇ। ਇੱਲਾਂ ਆਉਣ, ਬੋਟੀਆਂ ਚੁੱਕ ਚੁੱਕ ਕੇ ਅੰਦਰਾਂ ਚੁੱਕ ਚੁੱਕ ਕੇ ਲੈ ਜਾਣ, ਇੱਥੇ ਖੜ ਕੇ ਮਿਣਤੀ ਕਰੀ। ਜਿੰਨੀਆਂ ਉੱਚੀਆਂ ਇੱਲਾਂ ਜਾਣਗੀਆਂ ਅੰਦਰਾਂ ਸਾਡੀਆਂ ਲੈ ਕੇ, ਤੇਰਾ ਰਾਜ ਸਦਾ ਨਹੀਂ ਰਹਿਣਾ, ਇੰਨੇ ਇੰਨੇ ਉੱਚੇ ਇੱਥੇ ਨਿਸ਼ਾਨ ਸਾਹਿਬ ਚੱਲਣਗੇ। ਉਹ ਸਮਾਂ ਦੱਸ ਦਿੰਦਾ ਹੁੰਦਾ ਭਾਈ, ਝੂਠ ਦੀ ਦੁਕਾਨ ਸਦਾ ਚੱਲਦੀ ਨਹੀਂ ਰਹਿਣੀ, ਪਤਾ ਝੂਠੀਆਂ ਕਚਹਿਰੀਆਂ ਸਦਾ ਨਹੀਂ ਰਹਿਣੀਆਂ, ਝੂਠੇ ਬੰਦੇ ਸਦਾ ਨਹੀਂ ਰਹਿਣੇ। ਆ ਸਾਡੀ ਜੁਰਤ, ਸਾਡੀ ਬੜਕ, ਸਾਡੀ ਹਿੰਮਤ, ਸਾਡੀ ਦਲੇਰੀ ਇੱਕ ਦਿਨ ਪ੍ਰਗਟ ਹੋਏਗੀ, ਲੱਗ ਜਾਣਾ ਪਤਾ ਝੂਠ ਕਿੰਨਾ ਚਿਰ ਚੱਲੇਗਾ। ਕਹਿੰਦੇ ਇਹ ਨਹੀਂ ਮੰਨਦੇ, ਬਸ ਐਂ ਖੜਦੇ ਕਚਹਿਰੀ ਏਦਾਂ ਖੜੇ ਕਰਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਚਿੰਨੀਆਂ ਸ਼ੁਰੂ ਕਰਤੀਆਂ, ਚੱਪਣੀਆਂ ਤੱਕ ਕੰਧ ਆਈ ਜਦੋਂ, ਤੇ ਸਾਹਿਬਜ਼ਾਦਿਆਂ ਦੀਆਂ ਚੱਪਣੀਆਂ ਲਾਈਆਂ, ਇੱਟ ਨਹੀਂ ਭੰਨੀ, ਚੱਪਣੀਆਂ ਲਾਈਆਂ। ਛੋਟੇ ਛੋਟੇ ਬੱਚਿਆਂ ਦੀਆਂ ਜੇ ਚੱਪਣੀਆਂ ਲਾ ਦਿੱਤੀਆਂ ਜਾਣ, ਐ ਖੂਨ ਚੱਲਦਾ ਉੱਪਰ, ਚਿਣਦੇ ਚਿਣਦੇ ਛਾਤੀਆਂ ਤੱਕ ਕੰਧ ਆਈ। ਕਹਿੰਦੇ ਕੰਧ ਡਿੱਗ ਪਈ। ਕਈ ਇਤਿਹਾਸਕਾਰਾਂ ਨੇ ਲਿਖਿਆ ਤਿੰਨ ਵਾਰੀ ਕੰਧ ਬਣਾਈ ਸੀ, ਕਹਿੰਦੇ ਤਿੰਨ ਵਾਰੀ ਡਿੱਗੀ, ਪਰ ਚਲੋ ਜੇ ਇੱਕ ਵਾਰੀ ਵੀ ਮੰਨੀਏ ਵੀ ਕੰਧ ਬਣੀ, ਜਦੋਂ ਡਿੱਗ ਪਈ ਇੱਟਾਂ ਵੱਜੀਆਂ, ਬੇਹੋਸ਼ ਹੋ ਗਏ ਸਾਹਿਬਜ਼ਾਦੇ, ਬੇਹੋਸ਼ ਹੋ ਗਏ। ਕਈ ਦਿਨਾਂ ਦੇ ਭੁੱਖੇ ਐ, ਛਕਿਆ ਕੁਛ ਨਹੀਂ। ਹੁਣ ਕਹਿੰਦਾ ਲੈ ਅੱਜ ਮੰਨਣਗੇ, ਅੱਜ ਇਹ ਜ਼ਰੂਰ ਮੰਨਣਗੇ। ਨੇੜੇ ਗਏ ਸਾਹਿਬਜ਼ਾਦਿਆਂ ਦੇ, ਐ ਨੇੜੇ ਪਹੁੰਚ ਗਏ। ਵਜੀਦਾ ਵੀ ਨੇੜੇ ਆਇਆ ਵੀ ਹੁਣ ਮੰਨਣਗੇ, ਕਿਉਂਕਿ ਸਾਹ ਘੁੱਟਿਆ ਪਿਆ, ਹੁਣ ਮੰਨਣਗੇ। ਇਹਨਾਂ ਨੂੰ ਹੋਸ਼ ਵਿੱਚ ਲਿਆਓ, ਐ ਤਲੀਆਂ ਮਲਦੇ ਆ, ਤਲੀਆਂ ਮਲਦੇ ਆ, ਪਾਣੀ ਦੇ ਛਿੱਟੇ ਦਿੰਦੇ ਆ, ਨੇੜੇ ਐ ਚਿਹਰੇ ਤੇ ਹੱਥ ਐ ਹਿਲਾਉਂਦੇ ਆ, ਹਲਾ ਹਲਾ ਕੇ ਏਦਾਂ। ਫਤਿਹ ਸਿੰਘ ਇਸਲਾਮ ਕਬੂਲ ਹੈ, ਕਹਿੰਦੇ ਜ਼ੋਰਾਵਰ ਸਿੰਘ ਇਸਲਾਮ ਕਬੂਲ ਹੈ। ਕਹਿੰਦੇ ਬੋਲਿਆ ਨਹੀਂ ਗਿਆ ਨਾ, ਤੇ ਅੱਖਾਂ ਪੱਟੀਆਂ ਮੁੜ ਕੇ, ਅੱਖਾਂ ਨਹੀਂ ਖੋਲੀਆਂ, ਅੱਖਾਂ ਨਹੀਂ ਖੋਲੀਆਂ, ਬੋਲਿਆ ਵੀ ਨਹੀਂ ਗਿਆ, ਬਸ ਸੇਰੀ ਹਾਲਾਤ ਤੇ ਵੀ ਸਿੱਖੀ ਨਹੀਂ ਛੱਡੀ, ਇਸਲਾਮ ਕਬੂਲ ਨਹੀਂ, ਏਦਾਂ ਕਰਦਾ। ਕਹਿੰਦੇ ਇਹ ਨਹੀਂ ਮੰਨਦੇ। ਹੁਣ ਫਿਰ ਜਲਾਦ ਨੂੰ ਸੱਦਿਆ, ਸਮਾਣੇ ਦੇ ਜਲਾਦਾਂ ਨੇ ਛਾਤੀਆਂ ਤੇ ਬਹਿ ਕੇ, ਜੇ ਸ਼ਾਹ ਰੱਗ ਕੱਟ ਦਿੱਤੀ ਜਾਵੇ ਤੇ ਗਰਦਨ ਲਾਉਣ ਦੀ ਲੋੜ ਨਹੀਂ ਪੈਂਦੀ, ਜਾਨ ਨਿਕਲ ਜਾਂਦੀ। ਮੁਸਲਮਾਨ ਜਿਹੜੇ ਨੇ ਨਾ, ਇਹ ਹਰ ਚੀਜ਼ ਨੂੰ ਜਿਵਾ ਕਰਦੇ ਨੇ, ਇਹ ਇਦਾਂ ਨਾ ਇੱਕਦਮ ਨਹੀਂ ਕੱਟਦੇ, ਇਹ ਕਲਮੇ ਪੜ ਪੜ ਕੇ ਇਦਾਂ ਹੌਲੀ ਹੌਲੀ ਕਰਕੇ ਨਾ ਇਦਾਂ ਇਦਾਂ ਕੱਟਦੇ। ਜੇ ਮੁਰਗੀ ਨੂੰ ਵੀ ਕੱਟਦੇ ਨੇ ਨਾ, ਇਹ ਐ ਐ ਹੌਲੀ ਹੌਲੀ ਕਰਕੇ ਕੱਟਦੇ, ਇੱਕਦਮ ਨਹੀਂ ਕੱਟਦੇ, ਇਹਨਾਂ ਦਾ ਤਰੀਕਾ ਹੈ। ਫਿਰ ਛਾਤੀਆਂ ਤੇ ਬਹਿ ਕੇ ਸਾਹਿਬਜ਼ਾਦਿਆਂ ਦੀਆਂ ਤੇ, ਸਮਾਣੇ ਦੇ ਜਲਾਦਾਂ ਨੇ ਕਿਹਾ ਸੀ ਸਾਡੇ ਕੇਸ ਮਾਫ਼ ਕਰ, ਇੱਦਾਂ ਕੰਮ ਤਾਂ ਕਰਾਂਗੇ, ਉਹ ਮੰਨਿਆ। ਫਿਰ ਐ ਬਹਿ ਕੇ ਫਿਰ ਹੌਲੀ ਹੌਲੀ ਉਹਨਾਂ ਦੀਆਂ ਸ਼ਾਰਗਾਂ ਕੱਟਦੀਆਂ। ਨਾਲ ਵਗਦੀ ਸੀ ਨਦੀ, ਨਦੀ ਦੇ ਕੰਢੇ ਲਾਸ਼ਾਂ ਸਿੱਟਦੀਆਂ ਸੀ। 27 ਪੋਹ ਨੂੰ ਸਾਰਾ ਦਿਨ ਸਵੇਰ ਦੇ 10 ਵਜੇ ਨੀਹਾਂ 'ਚ ਚਿਣ ਕੇ ਸ਼ਹੀਦ ਹੋਏ ਸੀ। ਸਾਰਾ ਦਿਨ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਜਿਹੜੀਆਂ ਸੀ ਉਹ ਨਦੀ ਕੰਢੇ ਸਿੱਟਦੀਆਂ ਸੀ, ਬਾਹਰਲੇ ਪਾਸੇ ਕੰਧ ਤੋਂ ਪਰਲੇ ਪਾਸੇ ਸਿੱਟਦੀਆਂ, ਵੀ ਏਦਾਂ ਹੀ ਰੁਲਣ ਇਹਨਾਂ ਦੀਆਂ ਲਾਸ਼ਾਂ, ਬਾਹਰ ਪਈਆਂ ਲਈਆਂ। ਮਾਤਾ ਗੁਜਰ ਕੌਰ ਨੂੰ ਦੱਸਿਆ ਇਹ ਜਾਂਦਾ ਹੈ ਇਹਨਾਂ ਨੇ ਰੌਲਾ ਪਾਤਾ ਮਾਂ ਮਾਤਾ ਨੇ ਛਾਲ ਮਾਰ ਲਈ ਮਾਂ ਸਦਮਾ ਨਹੀਂ ਝੱਲ ਸਕੀ ਬੱਚਿਆਂ ਦਾ ਹੋਇਆ ਇਹਦਾ ਨਹੀਂ ਜਦੋਂ ਇਹਨਾਂ ਨੇ ਸਾਹਿਬਜ਼ਾਦੇ ਨਾ ਮੰਨੇ ਫਿਰ ਭੱਜ ਕੇ ਬੰਦੇ ਭੇਜੇ ਵੀ ਜਾਓ ਬੀਬੀ ਨੂੰ ਮਨਾਓ ਜੇ ਮੰਨਦੀ ਹੈ ਜੇ ਨਹੀਂ ਮੰਨਦੀ ਧੱਕਾ ਦੇ ਦਿਓ ਬੁਰਜ ਤੇ ਖੜੀ ਨੂੰ ਉੱਤੋਂ ਥੱਲੇ ਸਿੱਟੋ ਆਪਣੇ ਆਪ ਨਹੀਂ ਮਾਤਾ ਚਲੇ ਗਈ ਕਹਿੰਦੇ ਬੁਰਜ ਦੇ ਉੱਤੇ ਚੜੇ ਉਹਨਾਂ ਨੇ ਜਾ ਕੇ ਆਖਿਆ ਬੇਬੇ ਤੇਰੇ ਪੋਤੇ ਸ਼ਹੀਦ ਹੋ ਗਏ ਉਹ ਨਹੀਂ ਮੰਨੇ ਤੂੰ ਦੱਸ ਇਸਲਾਮ ਕਬੂਲ ਹੈ ਉਹ ਕਹਿਣ ਲੱਗੀ ਜੇ ਨਿੱਕੇ ਨਿੱਕੇ ਬੱਚੇ ਨਹੀਂ ਮੰਨੇ ਮੇਰੇ ਤੋਂ ਕਿੱਥੋਂ ਇਹ ਆਸ ਰੱਖਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਦੇ ਘਰੋਂ ਆ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਨੂੰਹ ਆ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ ਮੈਂ ਮੇਰਾ ਮੇਰਾ ਪੁੱਤ ਹੈ ਗੁਰੂ ਗੋਬਿੰਦ ਸਿੰਘ ਜਿਹਨੂੰ ਲੋਕੀ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਉਹ ਮੇਰਾ ਪੁੱਤ ਹੈ ਮੈਂ ਆਪਣੀ ਕੁੱਖੋਂ ਜਨਮ ਦਿੱਤਾ ਉਹਨੂੰ ਜਿਹੜਾ ਉਹ ਮੇਰਾ ਪੁੱਤ ਹੈ ਗੁਰੂ ਗੋਬਿੰਦ ਸਿੰਘ ਆ ਜਿਨ੍ਹਾਂ ਨੂੰ ਸ਼ਹੀਦ ਕਰਕੇ ਆਏ ਉਹ ਮੇਰੇ ਪੋਤੇ ਲੱਗਦੇ ਆ ਜੋਰਾਵਰ ਸਿੰਘ ਫਤਿਹ ਸਿੰਘ ਤੇ ਮੈਨੂੰ ਪੁੱਛਣ ਆਇਓ ਤੁਸੀਂ ਵੀ ਡੋਲ ਜਾਏਗੀ ਤੂੰ ਮੈਂ ਆਪਣੇ ਪਤੀ ਦਾ ਸੀਸ ਵੇਖਿਆ ਐ ਲੈ ਕੇ ਆਏ ਸੀ ਥਾਲੀ ਚ ਧਰ ਕੇ ਕਿਸੇ ਵਾਸਤੇ ਮੇਰਾ ਪਤੀ ਪੌਣੇ ਨੌ ਸਾਲ ਦਾ ਮੇਰਾ ਪੁੱਤ ਛੱਡ ਕੇ ਚਲਿਆ ਗਿਆ ਸੀ ਛੇ ਸਾਲ ਤੱਕ ਮੇਰੇ ਪਤੀ ਨੇ ਆਪਣੇ ਪੁੱਤ ਦਾ ਮੂੰਹ ਨਹੀਂ ਸੀ ਵੇਖਿਆ 45 ਸਾਲ ਦੀ ਉਮਰ 'ਚ ਜਾ ਕੇ ਮੇਰੀ ਕੁੱਖ ਨੂੰ ਭਾਗ ਲੱਗੇ ਸੀ ਮੇਰੇ ਗੋਬਿੰਦ ਸਿੰਘ ਹੋਇਆ ਮੇਰਾ ਪਤੀ 5 ਸਾਲ ਤੋਂ ਬਾਅਦ ਜਾ ਕੇ ਪੁੱਤ ਨੂੰ ਮਿਲਿਆ ਸੀ ਸਾਡਾ ਤੇ ਟੱਬਰ ਹੀ ਏਦਾਂ ਦਾ ਹੈ ਅਸੀਂ ਤੇ ਸਾਰੇ ਹੀ ਏਦਾਂ ਦੇ ਹਾਂ ਜਿਹੇ ਜੇ ਪੋਤਿਆਂ ਦੇ ਜਵਾਬ ਨੇ ਉਹੋ ਜਿਹੀ ਦਾਦੀ ਦੇ ਜਵਾਬ ਹੋਣਗੇ ਜਿੰਨੇ ਜੋਗੀ ਹਾਂ ਮੈਂ ਮੇਰੀ ਤੇ ਨਾ ਜਿੰਨੇ ਜੋਗੀ ਹਾਂ ਕਹਿੰਦੀ ਭੁੱਲ ਜਾਓ ਫਿਰ ਕਹਿੰਦੇ ਬੁਰਜ ਤੇ ਬੈਠੀ ਨੂੰ ਗੁਰੂ ਗੋਬਿੰਦ ਸਿੰਘ ਦੀ ਮਾਂ ਨੂੰ ਮਾਤਾ ਗੁਜਰ ਕੌਰ ਨੂੰ ਧੱਕਾ ਦਿੱਤਾ ਉੱਤੋਂ ਥੱਲੇ ਸਿੱਟਿਆ ਤੇ ਥੱਲੇ ਆ ਕੇ ਇਹਨਾਂ ਨੇ ਕੀ ਕਿਹਾ ਕਹਿੰਦੇ ਬੇਬੇ ਛਾਲ ਮਾਰ ਗਈ ਮਾਤਾ ਨੇ ਬੁਰਜ ਤੋਂ ਛਾਲ ਮਾਰਤੀ ਛਾਲ ਮਾਰੀ ਨਹੀਂ ਧੱਕਾ ਦਿੱਤਾ ਥੱਲੇ ਜਦੋਂ ਮਾਤਾ ਡਿੱਗੀ ਸਿਰ ਵੱਜਣ ਕਰਕੇ ਫਿਰ ਮਾਤਾ ਗੁਜਰ ਕੌਰ ਦੀ ਲਾਸ਼ ਕਹਿੰਦੇ ਦਾਦੀ ਨੂੰ ਪੋਤਿਆਂ ਕੋਲ ਸਿੱਟੋ ਤੇ ਚੱਕ ਕੇ ਤੇ ਲਾਸ਼ ਜਿਹੜੀ ਸੀ ਪੋਤਿਆਂ ਕੋਲ ਸਿੱਟ ਤੇ ਤਿੰਨੇ ਲਾਸ਼ਾਂ ਪਈਆਂ ਸੀ ਸੇਠ ਟੋਡਰ ਮੱਲ ਫਿਰ ਉਦੋਂ ਉਹ ਆਇਆ ਤੇ ਉਹਨੇ ਫਿਰ ਸਾਹਿਬਜ਼ਾਦਿਆਂ ਦੇ ਤੇ ਮਾਤਾ ਗੁਜਰ ਕੌਰ ਦਾ ਸਰੀਰ ਦਾ ਸੰਸਕਾਰ ਕਰਨ ਦਾ ਫੈਸਲਾ ਲਿਆ ਉਹ ਕਹਿੰਦਾ ਮੈਂ ਅੰਤਮ ਸੰਸਕਾਰ ਕਰਨਾ ਹੈ ਉਹ ਕਹਿੰਦੇ ਸੰਸਕਾਰ ਕਰਨ ਨੂੰ ਜਗ੍ਹਾ ਨਹੀਂ ਦੇਣੀ ਕਹਿੰਦੇ ਮੋਹਰਾਂ ਵਿਛਾ ਧਰਤੀ ਉੱਤੇ ਮੁੱਲ ਖਰੀਦ ਜਗ੍ਹਾ ਫਿਰ ਤੂੰ ਕਰ ਸਕਦਾ ਹੈ ਕਹਿੰਦੇ ਮੋਹਰਾਂ ਵਿਛਾ ਕੇ ਦੁਨੀਆ ਵਿੱਚ ਇੰਨੀ ਮਹਿੰਗੀ ਜਗ੍ਹਾ ਨਾ ਵਿਕੀ ਹੈ ਨਾ ਅੱਜ ਤੱਕ ਕਿਸੇ ਨੇ ਖਰੀਦੀ ਹੈ ਅੱਜ ਤੱਕ ਇੱਦਾਂ ਜਗ੍ਹਾ ਨਹੀਂ ਵਿਕੀ ਵੀ ਪੈਸਾ ਵਿਛਾ ਕੇ ਖਰੀਦੀ ਹੋਵੇ ਸੋਨੇ ਦੀਆਂ ਮੋਹਰਾਂ ਐ ਟੇਢੇ ਰੋਕ ਦੀਆਂ ਲਾ ਲਾ ਕੇ ਇਹਨੇ ਜਗ੍ਹਾ ਖਰੀਦੀ ਅੰਗੀਠੇ ਉੱਥੇ ਬਣਾਏ ਫਿਰ ਚਾਰ ਮਜ਼ਦੂਰ ਮਿਲੇ ਚਾਰ ਮਜ਼ਦੂਰ ਬੜਾ ਪੈਸਾ ਦੇ ਕੇ ਉਹਨਾਂ ਨੂੰ ਫਿਰ ਮਾਤਾ ਗੁਜਰ ਕੌਰ ਨੂੰ ਚੁੱਕਿਆ ਤੇ ਜੋਰਾਵਰ ਸਿੰਘ ਨੂੰ ਕੱਲੇ ਸੇਠ ਟੋਡਰ ਮੱਲ ਨੇ ਚੁੱਕਿਆ ਲੈ ਵੇ ਗੰਗੂ ਪਾਪੀਆ ਲਾਂਤਾਂ ਸੰਭਾਲ ਓਏ ਗੰਗੂ ਵਰਗਿਆਂ ਨੂੰ ਲਾਂਤਾਂ ਪੈਂਦੀਆਂ ਕਹਿੰਦੇ ਜੋਰਾਵਰ ਸਿੰਘ ਨੂੰ ਚੁੱਕਿਆ ਸੇਠ ਟੋਡਰ ਮੱਲ ਨੇ ਤੇ ਫਤਿਹ ਸਿੰਘ ਨੂੰ ਚੁੱਕਿਆ ਸੇਠ ਟੋਡਰ ਮੱਲ ਦੀ ਘਰ ਵਾਲੀ ਨੇ ਚਾਰ ਜਣਿਆਂ ਨੇ ਮੋਢਾ ਨਹੀਂ ਲਾਇਆ ਜਿਵੇਂ ਸੁੱਤਾ ਪਿਆ ਨਿਆਣਾ ਨੀ ਬੀਬੀ ਉਹ ਚੁੱਕ ਲੈਂਦੀ ਵੀ ਬੱਚਾ ਸੌ ਜੇ ਤੇ ਸੁੱਤੇ ਨੂੰ ਐ ਚੱਕ ਲਈਦਾ ਮੋਢੇ ਤੇ ਐ ਫਤਿਹ ਸਿੰਘ ਨੂੰ ਲਾਸ਼ ਐ ਚੁੱਕ ਕੇ ਸੇਠ ਟੋਡਰ ਮੱਲ ਦੇ ਘਰ ਵਾਲੀ ਲੈ ਗਏ ਤੇ ਜੋਰਾਵਰ ਸਿੰਘ ਨੂੰ ਸੇਠ ਟੋਡਰ ਮੱਲ ਨੇ ਆਪ ਚੱਕਿਆ ਮਾਤਾ ਗੁਜਰ ਕੌਰ ਨੂੰ ਚਾਰ ਮਜ਼ਦੂਰ ਲਾ ਕੇ ਕਈਆਂ ਨੇ ਲਿਖਿਆ ਕਿ ਮੋਤੀ ਰਾਮ ਤੇ ਉਹਦੇ ਘਰ ਵਾਲੀ ਵੀ ਨਾਲ ਲੱਗੇ ਸੀ ਪਰ ਕਹਿੰਦੇ ਏਦਾਂ ਚੱਕ ਕੇ ਉਦੋਂ ਇੱਕ ਬੰਦਾ ਮਗਰ ਨਹੀਂ ਸੀ ਤੁਰਿਆ ਉਦੋਂ ਇੱਕ ਨਹੀਂ ਸੀ ਤੁਰਿਆ ਅੱਜ ਜਾ ਕੇ ਵੇਖਿਓ 27 ਤਰੀਕ ਨੂੰ ਲੱਖਾਂ ਮਗਰ ਮਗਰ ਤੁਰਦੇ ਆ ਗੁਰੂ ਗ੍ਰੰਥ ਸਾਹਿਬ ਅੱਗੇ ਅੱਗੇ ਜਾਂਦੇ ਹੁੰਦੇ ਆ ਐਂ ਲੱਗਦਾ ਹੁੰਦਾ ਵੀ ਮਗਰ ਮਗਰ ਤੁਰਦੇ ਆ ਅਸੀਂ ਸਾਹਿਬਜ਼ਾਦਿਆਂ ਤੇ ਸਾਹਿਬਜ਼ਾਦਿਆਂ ਦੀ ਜੈ ਜੈਕਾਰ ਹੋਣੀ ਹੁੰਦੀ ਹੈ ਗੰਗੂ ਵਰਗੀਆਂ ਲਾਣਤੀਆਂ ਨੂੰ ਲਾਣਤਾਂ ਹੀ ਪੈਂਦੀਆਂ ਰਹਿਣਗੀਆਂ ਪੜਿਓ ਆ ਸੁਣੋ ਇੱਕ ਵਾਰ ਪਿਆਰਿਓ ਜਿੱਥੇ ਇੰਨਾ ਚਿਰ ਬੈਠੇ ਹੋ ਸਿਰਫ 2-3 ਮਿੰਟ ਬੈਠੋ ਫਿਰ ਆਪਾਂ ਸਮਾਪਤੀ ਕਰਦੇ ਹਾਂ ਇਕਾਗਰਤਾ ਬਣਾਇਓ ਬਣਾ ਕੇ ਰੱਖਿਓ 4:00
1: 13 ਮਿੰਟ ਹੋ ਗਏ ਬਸ 15 ਕੁ ਮਿੰਟ ਤੇ ਆਪਾਂ ਮੈਂ ਤੁਹਾਨੂੰ ਕਿਹਾ ਸੀ 4:15 ਆਪਾਂ ਭੋਗ ਪਾ ਦੇ ਲੇਟ ਨਹੀਂ ਕਰਦੇ ਅੱਜ ਵੈਸੇ ਹੀ ਥੋੜੇ ਥੋੜੇ ਬੱਦਲ ਨੇ ਟਾਈਮ ਬਹੁਤਾ ਜ਼ਿਆਦਾ ਨਹੀਂ ਹੋਇਆ ਟਾਈਮ ਤੇ ਉਹਨਾਂ ਕੀ ਹੋਇਆ ਬਸ ਆਹ 2-3 ਮਿੰਟ ਤੁਸੀਂ ਤਿਆਰ ਵੇ ਗੰਗੂ ਤੇਰੇ ਵਰਗਿਆਂ ਨੂੰ ਲਾਂਤਾਂ ਹੀ ਪੈਣਗੀਆਂ ਸੰਭਾਲ ਲਈ ਬਸ ਆਹੀ ਰਹਿ ਗਿਆ ਤੇਰੇ

0: ਵਾਸਤਾ ਹੈ ਪਿਆਰਿਓ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ। ਸਿੰਘ ਸਜੋ ਬਾਣੀ ਪੜੋ, ਪਖੰਡਵਾਦ ਤੋਂ ਦੂਰ ਹੋਵੋ। ਬਾਬੇ ਬਣਾਉਣਾ ਤੇ ਇਹਨਾਂ ਨੂੰ ਬਾਬੇ ਕਹੋ, ਸਵਾਦ ਆਵੇ ਬਾਬੇ ਕਹਿਣ ਦਾ। ਸਾਡਾ ਬਾਬਾ ਹੈ ਬਾਬਾ ਜੋਰਾਵਰ ਸਿੰਘ ਬਾਬਾ ਸਿੰਘੋ, ਗੱਜ ਕੇ ਕਹੋ ਬਾਬਾ ਜੋਰਾਵਰ ਸਿੰਘ ਬਾਬਾ
1: ਫਤਿਹ ਸਿੰਘ,
0: ਆਹ ਨੇ ਸਾਡੇ ਬਾਬੇ। ਆ ਕੋਈ ਪਖੰਡੀ ਬਾਬੇ ਨੇ ਜਿਹੜੇ ਕਹਿੰਦੇ ਮੱਥੇ ਟੇਕੋ ਸਾਨੂੰ, ਜਿਹੜੇ ਆਪਣੇ ਮਗਰ ਲਾਉਣ ਵਾਲੇ ਨੇ, ਇਹਨਾਂ ਦਾ ਖਹਿੜਾ ਛੱਡੋ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ। ਸੋ ਆਪਣੇ ਨੇੜੇ ਆ ਪਿੰਡ ਰਾਏ, ਕਿਲ੍ਹਾ ਰਾਏਪੁਰ, ਇੱਥੇ ਦੀਵਾਨ ਦਿੱਤੇ ਹੈ, ਹਾਂ ਕੀਤੀ ਹੈ ਅਜੇ ਫਰਵਰੀ ਦੇ ਮਹੀਨੇ, ਹੁਣ ਦਸੰਬਰ ਚੱਲਦਾ ਹੈ, ਫਰਵਰੀ ਦੇ ਲਾਸਟ ਵੀਕ ਜਾਂ ਫਿਰ ਮਾਰਚ ਦੇ ਸ਼ੁਰੂ ਵਿੱਚ, ਹੁਣ ਤੋਂ ਜਨਵਰੀ ਫਰਵਰੀ ਸਮਝ ਲਓ ਤਕਰੀਬਨ ਦੋ ਕੁ ਮਹੀਨਿਆਂ ਤੱਕ, ਦੋ ਸਵਾ ਦੋ ਮਹੀਨਿਆਂ ਤੱਕ ਕਿਲ੍ਹਾ ਰਾਏਪੁਰ ਵਿੱਚ ਰਾਤ ਦੇ ਦੀਵਾਨ ਤਿੰਨ ਦਿਨ ਹੋਣਗੇ। ਸੰਗਤਾਂ ਚੇਤਾ ਰੱਖਿਓ, ਡੇਟਾਂ ਜਿਹੜੀਆਂ ਨੇ ਤੁਹਾਨੂੰ ਇਸ਼ਤਿਹਾਰਾਂ ਰਾਹੀਂ ਸਾਰਾ ਕੁਝ ਪਤਾ ਲੱਗ ਜਾਏਗਾ। ਸੋ ਬਾਕੀ ਇਸ ਨਗਰ ਦੀ ਸੰਗਤ ਵੱਲੋਂ ਵੀ ਕਿਹਾ ਗਿਆ ਕਿ ਪ੍ਰੋਗਰਾਮ ਸਾਨੂੰ ਅਗਲੇ ਸਾਲ ਦੇ ਵੀ ਫਿਰ ਰੱਖੇ ਜਾਣ। ਚਲੋ ਜਿਉਂਦੇ ਰਹੇ ਤੇ ਮਹਾਰਾਜ ਨੇ ਕਿਰਪਾ ਕੀਤੀ ਕਿ ਜ਼ਰੂਰ ਆ। ਮੈਨੂੰ ਚੰਗਾ ਲੱਗਦਾ ਪੱਖੋ ਵਾਲ ਦੀਵਾਨ ਲਾਉਣਾ, ਮੈਨੂੰ ਆਪ ਨੂੰ ਵੀ ਚੰਗਾ ਲੱਗਦਾ। ਸੋ ਆਪਾਂ ਜਿਉਂਦੇ ਰਹੇ ਅਗਲੇ ਸਾਲ ਫਿਰ ਮਿਲਾਂਗੇ, ਪਤਾ ਨਹੀਂ ਕਿੰਨੇ ਵਿੱਚ ਹੋਵਾਂਗੇ ਕਿੰਨੇ ਨਹੀਂ, ਘੜੀ ਦਾ ਪਤਾ ਨਹੀਂ ਹੁੰਦਾ। ਪਰ ਆਓ ਤਕੜੇ ਹੋ ਕੇ ਪਿਆਰਿਓ ਗੁਰਬਾਣੀ ਪੜੋ, ਆਪਣੇ ਮਨ ਨੂੰ ਸਮਝਾਓ, ਕੱਲੀ ਕੱਲੀ ਗੱਲ ਚੇਤਾ ਰੱਖਿਆ ਕਰੋ। ਕੱਲ ਵਾਲਾ ਦੀਵਾਨ ਦੁਬਾਰਾ ਦੁਬਾਰਾ ਸੁਣੋ, ਨੈੱਟ ਦੇ ਉੱਤੇ ਵੀ ਹੁੰਦਾ ਹੈ। ਕਈ ਗੱਲਾਂ ਗਿਆਨ ਦੇਣ ਦਾ ਵਿਸ਼ਾ, ਲੈਣ ਦਾ ਵਿਸ਼ਾ, ਦੇਣ ਦਾ ਵਿਸ਼ਾ। ਅੱਜ ਵੀ ਜਿਹੜੀ ਗੱਲ ਕਹੀ ਵੀ ਸੱਚ ਤੇ ਝੂਠ ਦਾ ਪਤਾ ਟੀਚੇ ਤੋਂ ਲੱਗਦਾ ਹੈ, ਗਲਤ ਠੀਕ ਕੁਛ ਨਹੀਂ ਹੁੰਦਾ, ਇਹੋ ਜਿਹੀਆਂ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ, ਤਾਂ ਜਾ ਕੇ ਸਾਰਾ ਕੁਝ ਪਤਾ ਲੱਗਦਾ ਹੈ। ਸੋ ਆਓ, ਗੁਰੂ ਜੀ ਜਾਣਗੇ ਫਿਰ ਚੱਲਦੇ ਆ ਭਾਈ, ਸਤਿਗੁਰ ਜੀ ਅੱਗੇ ਅੱਗੇ ਜਾਣਗੇ ਫਿਰ ਜਾਣਾ। ਦੂਰ ਤੱਕ ਕਈਆਂ ਨੇ ਗੱਡੀਆਂ ਪੱਖੋਵਾਲ ਦੇ ਕਈ ਪਾਸੇ ਦੂਰਾਂ ਦੂਰ ਦੂਰ ਤੱਕ ਟਰਾਲੀਆਂ ਗੱਡੀਆਂ ਖੜੀਆਂ, ਜਿੱਥੇ ਜਿੱਥੇ ਤੱਕ ਆਰਾਮ ਨਾਲ ਤੁਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਚਾਲਾ ਪਾਇਓ, ਬਿਲਕੁਲ ਕਾਹਲ ਨਾ ਕਰਿਓ। ਆਪਣੇ ਬੱਚਿਆਂ ਦਾ ਖਿਆਲ ਰੱਖਿਓ, ਬੱਚਿਆਂ ਨੂੰ ਨਾਲ ਸੰਭਾਲ ਕੇ ਰੱਖਿਓ, ਗਹਿਣਿਆਂ ਦਾ ਪਰਸ ਮੋਬਾਈਲ ਆਪਣੇ ਸੰਭਾਲ ਕੇ ਰੱਖਿਓ। ਪਰਮੇਸ਼ਰ ਦੁਆਰ ਜਿਹੜੇ ਹਰ ਮਹੀਨੇ ਦੀਵਾਨ ਤੇ ਹਾਜ਼ਰੀ ਭਰਦੇ ਹੈ, 7 ਜਨਵਰੀ ਦਾ ਐਤਵਾਰ ਦਾ ਦੀਵਾਨ ਦੁਪਹਿਰ ਦਾ ਲੱਗੇਗਾ, ਚੇਤਾ ਰੱਖਿਓ। 7 ਜਨਵਰੀ ਐਤਵਾਰ ਦਾ ਦੁਪਹਿਰ ਦਾ ਪ੍ਰੋਗਰਾਮ ਹੋਏਗਾ। ਜਿਨ੍ਹਾਂ ਕੋਲ ਸਮਾਂ ਹੋਵੇ ਦਰਸ਼ਨ ਦਿਓ, ਆਓ ਸਾਰੀ ਸੰਗਤ ਗੱਜ ਕੇ ਆਨੰਦ ਸਿਫਤ ਬੋਲੋ। ਸਤਿਗੁਰ ਜੀ ਦਾ ਕੋਟਾਨ ਕੋਟ ਵਾਰ ਸ਼ੁਕਰ ਹੈ ਜਿਨ੍ਹਾਂ ਨੇ ਰਲ ਮਿਲ ਬੈਠਣ ਦਾ ਸਾਨੂੰ ਸਮਾਂ ਦਿੱਤਾ। ਜੋ ਸੁਣਿਆ ਪੱਲੇ ਬੰਨ ਕੇ ਰੱਖਿਓ ਪਿਆਰਿਓ, ਝੋਲੀ ਪਵਾ ਕੇ ਲਜਾਇਓ, ਏਦਾਂ ਹੀ ਨਾ ਹੋ ਜੇ ਝਾੜ ਕੇ ਤੁਰ ਜਾਓ ਕਿਤੇ। ਜੋ ਸੁਣਿਆ ਇਹਨੂੰ ਦਿਮਾਗ ਚ ਰੱਖਿਓ, ਛੱਡਿਓ ਨਾ, ਆਓ ਗੱਜ ਕੇ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀਓ, ਪਿਛਲਿਆਂ ਦਿਨਾਂ ਦੇ ਵਿੱਚ ਆਪ ਸ੍ਰੀ ਚਮਕੌਰ ਸਾਹਿਬ ਦੇ ਅੰਦਰ ਦੋ ਵੱਡੇ ਸਾਹਿਬਜ਼ਾਦਿਆਂ ਦਾ ਤੇ ਉਹਨਾਂ ਦੇ ਨਾਲ ਹੋਰ ਸ਼ਹੀਦ ਹੋਣ ਵਾਲੇ ਅਨੇਕ ਸਿੰਘਾਂ ਦਾ ਇਤਿਹਾਸ ਸਰਵਣ ਕਰਦੇ ਆ ਰਹੇ ਹੋ। ਅੱਜ ਮੈਂ ਤੁਹਾਡੇ ਸਾਹਮਣੇ ਛੋਟੇ ਸਾਹਿਬਜ਼ਾਦਿਆਂ ਦੀ ਦਾਸਤਾਨ ਬਿਆਨ ਕਰਨੀ ਚਾਹੁੰਦਾ ਹਾਂ। ਇਕਾਗਰਤਾ ਦਾ ਦਾਨ ਝੋਲੀ ਦੇ ਅੰਦਰ ਬਖਸ਼ਦੇ ਹੋਏ ਬਹਿਣ ਅਤੇ ਸੁਣਨ ਦੀ ਕਿਰਪਾਲਤਾ ਕਰਿਓ। ਆਪਣੇ ਧਿਆਨ ਨੂੰ ਇਕਾਗਰ ਕਰਕੇ ਲੈ ਚਲੀਏ ਉਥੇ ਸਰਸਾ ਨਦੀ ਦੇ ਕਿਨਾਰੇ, ਜਿੱਥੇ ਪਰਿਵਾਰ ਦਾ ਵਿਛੋੜਾ ਹੋਇਆ ਹੈ। ਇਕ ਪਾਸੇ ਬਿਰਧ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਨਾਲ ਦੋ ਛੋਟੇ ਸਾਹਿਬਜ਼ਾਦੇ ਵਿਛੜ ਕੇ ਇਕ ਪਾਸੇ ਚਲੇ ਗਏ ਨੇ। ਦੂਸਰੇ ਪਾਸੇ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਉਹਨਾਂ ਦੇ ਨਾਲ ਸ਼ਹੀਦ ਭਾਈ ਮਨੀ ਸਿੰਘ, ਭਾਈ ਧੰਨਾ ਸਿੰਘ ਤੇ ਭਾਈ ਜਵਾਹਰ ਸਿੰਘ ਜੀ, ਇਹ ਸਭ ਦਿੱਲੀ ਵੱਲ ਨੂੰ ਮੂੰਹ ਕਰਕੇ ਚੱਲ ਪੈਂਦੇ ਨੇ। ਤੀਸਰੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪ ਤੇ ਉਹਨਾਂ ਦੇ ਨਾਲ ਕੁਝ ਗਿਣਤੀ ਦੇ 40 ਕੁ ਸਿੱਖ ਇਹ ਜਾ ਰਹੇ ਨੇ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਤੁਰੇ ਜਾ ਰਹੇ ਨੇ। ਅਚਾਨਕ ਇਨ੍ਹਾਂ ਨੂੰ ਆਪਣੇ ਆਨੰਦਪੁਰ ਸਾਹਿਬ ਦੇ ਅੰਦਰ ਆਉਣ ਜਾਣ ਵਾਲਾ, ਲੰਗਰ ਦੀ ਸੇਵਾ ਨਿਭਾਉਣ ਵਾਲਾ ਗੰਗੂ ਬ੍ਰਾਹਮਣ ਨਾਮ ਦਾ ਇੱਕ ਵਿਅਕਤੀ ਮਿਲ ਜਾਂਦਾ ਹੈ ਤੇ ਗੰਗੂ ਬ੍ਰਾਹਮਣ ਮਾਤਾ ਗੁਜਰੀ ਜੀ ਦੇ ਨਾਲ ਹੋ ਕੇ ਚੱਲ ਪੈਂਦਾ ਹੈ। ਉਸ ਵਕਤ ਤੱਕ ਗੰਗੂ ਬ੍ਰਾਹਮਣ ਦੇ ਮਨ ਦੇ ਵਿੱਚ ਕੋਈ ਮੈਲ ਨਹੀਂ ਸੀ। ਸਾਹਮਣੇ ਇੱਕ ਝੁੱਗੀ ਦੇ ਅੰਦਰ ਜਗਦਾ ਹੋਇਆ ਦੀਵਾ ਨਜ਼ਰ ਪੈਂਦਾ ਹੈ। ਉਸ ਝੁੱਗੀ ਦੇ ਅੰਦਰ ਚੱਲਦਾ ਚੱਲਦਾ ਗੰਗੂ ਬ੍ਰਾਹਮਣ ਪਹੁੰਚ ਜਾਂਦਾ ਹੈ। ਪੁੱਛਦਾ ਝੁੱਗੀ ਵਾਲੇ ਨੂੰ, ਸੱਜਣਾ ਤੂੰ ਕੌਣ ਹੈ? ਉਹ ਕਹਿੰਦਾ ਹੈ ਕਿ ਮੈਂ ਮਲਾਹ ਦਾ ਕੰਮ ਕਰਦਾ ਹਾਂ ਤੇ ਮੇਰਾ ਨਾਂ ਹੈ ਕਰਮਾ। ਚੀਵਰ ਜਾਤ ਦੇ ਨਾਲ ਮੈਂ ਸੰਬੰਧ ਰੱਖਦਾ। ਕਰਮੇ ਚੀਵਰ ਨੇ ਪੁੱਛਿਆ ਵੀ ਸੱਜਣਾ ਤੂੰ ਕੌਣ ਹੈ? ਇਹਨੇ ਥੋੜਾ ਜਿਹਾ ਠੰਬਰਦਿਆਂ ਹੋਇਆ ਝਿਜਕਦਿਆਂ ਉੱਤਰ ਦਿੱਤਾ। ਕਹਿਣ ਲੱਗਾ, ਮੈਂ ਇੱਕ ਮੁਸੀਬਤ ਦਾ ਮਾਰਿਆ ਹਾਂ। ਮੇਰੇ ਨਾਲ ਕੁਝ ਹੋਰ ਮੁਸਾਫਰ ਨੇ, ਅਸੀਂ ਸਾਰੇ ਮੁਸੀਬਤ ਦੇ ਸਤਾਏ ਹੋਏ ਹਾਂ। ਇਤਨੇ ਸਮੇਂ ਨੂੰ ਚਲਦੇ ਚਲਦੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਕਰਮੂ ਝੀਵਰ ਦੀ ਝੁੱਗੀ ਦੇ ਕੋਲ ਪਹੁੰਚ ਜਾਂਦੇ ਨੇ। ਕਰਮੂ ਝੀਵਰ ਨੇ ਮਾਤਾ ਜੀ ਵੱਲ ਵੇਖਿਆ ਤੇ ਪ੍ਰਸ਼ਨ ਕੀਤਾ ਹੈ। ਗੰਗੂ ਨੂੰ ਪੁੱਛਿਆ, ਇਹ ਕੌਣ ਨੇ? ਬਜ਼ੁਰਗ ਮਾਤਾ ਜੀ ਤੇਰੇ ਨਾਲ ਨੇ, ਕੌਣ ਨੇ? ਇਹਨੇ ਫਿਰ ਕੁਝ ਝਿਜਕਦਿਆਂ ਹੋਇਆ ਠੰਬਰਦਿਆਂ ਹੋਇਆ ਜਵਾਬ ਦਿੱਤਾ। ਕਹਿਣ ਲੱਗਾ, ਇਹ ਬਿਰਧ ਮਾਤਾ ਗੁਜਰੀ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਮਾਤਾ ਜੀ, ਔਰ ਇਹ ਉਹਨਾਂ ਦੇ ਦੋ ਛੋਟੇ ਪੁੱਤਰ, ਦੋ ਸਾਹਿਬਜ਼ਾਦੇ ਨੇ। ਛੱਜੂ ਚੀਵਰ ਅੱਗੇ ਵਧਿਆ, ਇਹਨੇ ਆਪਣਾ ਮੱਥਾ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ ਰੱਖ ਦਿੱਤਾ ਹੈ, ਔਰ ਉਸ ਤੋਂ ਬਾਅਦ ਇਹਨੇ ਆਪਣਾ ਸਿਰ ਛੋਟੇ ਸਾਹਿਬਜ਼ਾਦਿਆਂ ਦੇ ਚਰਨਾਂ ਦੇ ਉੱਤੇ ਵੀ ਚੁਕਾਇਆ। ਉਮਰ ਵੱਡੀ ਹੈ, ਬੱਚਿਆਂ ਦੇ ਚਰਨਾਂ ਨੂੰ ਚੁੰਮਦਾ ਨਜ਼ਰ ਪੈ ਰਿਹਾ ਹੈ, ਔਰ ਨਾਲ ਇਹਨੇ ਬਾਹਾਂ ਖੜੀਆਂ ਕਰਕੇ ਇੱਕ ਗੱਲ ਕਹੀ। ਕਹਿਣ ਲੱਗਾ, ਖੁਦਾ ਤੇਰਾ ਸ਼ੁਕਰ ਹੈ ਜੋ ਮੈਂ ਗਰੀਬ ਦੇ ਭਲੇ ਵਾਸਤੇ ਇਹਨਾਂ ਮਹਾਨ ਪੁਰਸ਼ਾਂ ਨੂੰ ਤੂੰ ਮੇਰੇ ਪਾਸ ਆ ਭੇਜ ਦਿੱਤਾ ਹੈ। ਮਾਤਾ ਜੀ ਪੁੱਛਦੇ ਨੇ, ਬੇਟਾ ਤੂੰ ਕੌਣ ਹੈ? ਇਹ ਕਹਿਣ ਲੱਗਾ, ਜੀ ਹਾਂ ਤੇ ਮੈਂ ਇੱਕ ਹਿੰਦੂ, ਪਰ ਮੁਸਲਮਾਨਾਂ ਦੇ ਜ਼ੋਰ ਜ਼ੁਲਮ ਤੇ ਵਧੀਕੀ ਦੇ ਕਾਰਨ ਮੈਂ ਇਸਲਾਮ ਧਰਮ ਨੂੰ ਕਬੂਲ ਕਰ ਲਿਆ, ਪਰ ਮੇਰਾ ਮਨ ਅੰਦਰੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦੀਦਾਰ ਕਰਨ ਲਈ ਲੋਚਦਾ ਰਿਹਾ। ਮੇਰਾ ਕੋਈ ਸਬੱਬ ਬਣਿਆ ਹੀ ਨਾ ਜੋ ਮੈਂ ਆਨੰਦਪੁਰ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਸ਼ਨ ਕਰ ਆਵਾਂ। ਤੁਸੀਂ ਮੁਸੀਬਤ ਦੇ ਮਾਰੇ ਨਹੀਂ ਮਾਤਾ ਜੀ, ਤੁਸੀਂ ਮੁਸੀਬਤ ਦੇ ਸਤਾਏ, ਮੁਸੀਬਤ ਦੇ ਮਾਰੇ ਨਹੀਂ ਹੋ। ਤੁਸੀਂ ਤੇ ਮੈਂ ਗਰੀਬ ਦਾ ਭਲਾ ਕਰਨ ਵਾਸਤੇ, ਮੈਨੂੰ ਪਵਜਲ ਵਿਚੋਂ ਪਾਰ ਕਰਨ ਵਾਸਤੇ ਇੱਕ ਸਬੱਬ ਬਣਾ ਬਹਾਨਾ ਬਣਾ ਕੇ ਮੇਰੀ ਇਸ ਝੁੱਗੀ ਦੇ ਅੰਦਰ ਪਧਾਰੇ ਹੋ। ਇਹ ਗੱਲਾਂ ਕਰਦਿਆਂ ਕਰਦਿਆਂ ਕਰਮੂ ਝੀਵਰ ਦੀਆਂ ਅੱਖਾਂ ਵਗਣੀਆਂ ਸ਼ੁਰੂ ਕਰਦੀਆਂ ਨੇ। ਇਹਦੇ ਦੋਵੇਂ ਨੇਤਰ ਤਰ ਨੇ, ਵੈਰਾਗ ਪਰ ਆਇਆ, ਇਹਦੇ ਗਲੇ ਦੇ ਅੰਦਰ ਗੱਚ ਆਇਆ। ਇਹ ਮਾਤਾ ਜੀ ਦੇ ਚਰਨਾਂ ਦੇ ਉੱਤੇ ਵਾਰ ਵਾਰ ਨਮਸਕਾਰ ਕਰਦਾ ਹੈ ਤੇ ਨਾਲ ਹੀ ਇੱਕ ਗੱਲ ਕਹਿੰਦਾ, ਮਾਤਾ ਜੀ ਮੈਂ ਜਾਣਦਾ ਹਾਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਡਾ ਹਿੰਦੂ ਧਰਮ ਬਚਾਉਣ ਵਾਸਤੇ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ ਦਿੱਲੀ ਚਾਂਦਨੀ ਚੌਂਕ ਦੇ ਅੰਦਰ ਸ਼ਹਾਦਤ ਦਾ ਜਾਮ ਪੀਤਾ ਹੈ। ਮੈਂ ਜਾਣਦਾ ਹਾਂ ਤੇ ਮੈਂ ਅਹਿਸਾਨ ਮੰਦ ਵੀ ਆ। ਪਤਾ ਨੀ ਮੇਰੇ ਵਰਗੇ ਕਿੰਨੇ ਲੋਕ ਹੋਰ ਮੁਸਲਮਾਨ ਬਣ ਜਾਣੇ ਸਨ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਿੱਲੀ ਚਾਂਦਨੀ ਚੌਂਕ ਦੇ ਅੰਦਰ ਸ਼ਹਾਦਤ ਨਾ ਦਿੰਦੇ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ, ਕਿਸੇ ਦੀਆਂ ਨਾੜਾਂ ਵਾਲਾ ਜਨੇਊ ਦਿੱਲੀ ਦੇ ਚਾਂਦਨੀ ਚੌਂਕ ਦੇ ਅੰਦਰ ਕੱਟਿਆ ਗਿਆ ਹੈ ਤੇ ਪਿਆਰਿਓ ਤਾਂ ਹੀ ਕਿਸੇ ਦੇ ਤੇਰੇ ਧਾਗੇ ਦਾ ਜਨੇਊ ਗਲ ਵਿਚ ਪਾਉਣ ਵਾਲਾ ਬਚਿਆ ਹੈ, ਧਾਗੇ ਦਾ ਜਨੇਊ ਤਾਂ ਹੀ ਬਚਿਆ। ਕਿਸੇ ਦੇ ਲਾਲ ਰੰਗ ਦਾ ਖੂਨ ਦਿੱਲੀ ਚਾਂਦਨੀ ਚੌਂਕ ਦੇ ਅੰਦਰ ਡੁੱਲਾ ਹੈ ਤਾਂ ਹੀ ਇਹ ਮੱਥੇ ਦਾ ਲਾਲ ਤਿਲਕ ਬਚਿਆ, ਵਰਨਾ ਨਹੀਂ ਸੀ ਬਚਣਾ। ਪੂਰੇ ਹਿੰਦੁਸਤਾਨ ਦੇ ਅੰਦਰ ਅੱਲਾਹੂ ਅਕਬਰ ਦੇ ਨਾਰੇ ਗੂੰਜਣੇ ਸਨ। ਕਿਸੇ ਮੰਦਰ ਦੇ ਅੰਦਰ ਕੋਈ ਟੱਲ ਨਾ ਖੜਕਦਾ, ਕਿਸੇ ਮੰਦਰ ਦੇ ਅੰਦਰ ਕੋਈ ਗਰੜ ਪੁਰਾਣ ਦੀ ਕਥਾ ਨਾ ਹੁੰਦੀ, ਕੋਈ ਆਰਤੀ ਕੋਈ ਪੂਜਾ ਅਰਚਾ ਨਾ ਹੁੰਦੀ, ਅਗਰ ਗੁਰੂ ਤੇਗ ਬਹਾਦਰ ਪਾਤਸ਼ਾਹ ਦਿੱਲੀ ਚਾਂਦਨੀ ਚੌਂਕ ਦੇ ਅੰਦਰ ਸ਼ਹਾਦਤ ਨਾ ਦਿੰਦੇ। ਅਗਰ ਮੰਦਰਾਂ ਦੇ ਅੰਦਰ ਅੱਜ ਤਸਵੀਰ ਬਣਾ ਕੇ ਕਿਸੇ ਦੀ ਪੂਜਾ ਕਰਨੀ ਚਾਹੀਦੀ ਹੈ ਤੇ ਮੈਂ ਇਹੀ ਕਵਾਂਗਾ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਵਰਗੇ ਪੈਗੰਬਰ ਦੀ ਪੂਜਾ ਕਰੋ। ਸਿੱਖ ਧਰਮ ਮੂਰਤੀ ਦੇ ਅੰਦਰ ਵਿਸ਼ਵਾਸ ਨਹੀਂ ਰੱਖਦਾ, ਮੂਰਤੀ ਪੂਜਕ ਧਰਮ ਨਹੀਂ ਹੈ। ਪਰ ਤੁਸੀਂ ਮੰਦਰਾਂ ਦੇ ਅੰਦਰ ਮੂਰਤੀਆਂ ਬਣਾ ਕੇ, ਦੇਵੀਆਂ ਦੀਆਂ ਮੂਰਤੀਆਂ, ਦੇਵਤਿਆਂ ਦੀਆਂ ਮੂਰਤਾਂ ਬਣਾ ਕੇ ਉਨ੍ਹਾਂ ਨੂੰ ਪੂਜਦੇ ਹੋ ਤੇ ਮੈਂ ਇੱਕ ਬੇਨਤੀ ਕਰਾਂ, ਅਸੀਂ ਤੇ ਮੂਰਤੀ ਪੂਜਕ ਨਹੀਂ ਆ। ਤੁਸੀਂ ਮੂਰਤੀ ਪੂਜਕ ਹੋ, ਅਗਰ ਮੂਰਤੀ ਨੂੰ ਪੂਜਣਾ ਹੈ ਤੇ ਫਿਰ ਪੂਜੋ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਮੂਰਤ ਨੂੰ ਤੇ ਜਾਂ ਮਾਤਾ ਗੁਜਰੀ ਜੀ ਨੂੰ ਦੇਵੀ ਮੰਨ ਕੇ ਉਨ੍ਹਾਂ ਦੇ ਚਰਨਾਂ ਦੀ ਪੂਜਾ ਕਰੋ। ਇਹ ਗੱਲਾਂ ਕਹਿੰਦਾ ਕਹਿੰਦਾ ਛੱਜੂ ਚੀਵਰ ਫਿਰ ਵਾਹਿਗੁਰੂ ਕਰਮੂ ਚੀਵਰ ਫਿਰ ਵੈਰਾਗ ਦੇ ਅੰਦਰ ਆ ਜਾਂਦਾ ਹੈ। ਮਾਤਾ ਜੀ ਨੇ ਇਹਨੂੰ ਅਸੀਸਾਂ ਦਿੱਤੀਆਂ ਨੇ ਔਰ ਇਹ ਆਪਣੀ ਝੁੱਗੀ ਦੇ ਅੰਦਰ ਲੈ ਕੇ ਚਲਾ ਜਾਂਦਾ ਹੈ। ਇਹਦੇ ਮਨ ਦਾ ਵਿਚਾਰ ਬਣਿਆ, ਕਹਿਣ ਲੱਗਾ ਮਾਤਾ ਜੀ ਤੁਸੀਂ ਚੱਲਦੇ ਚੱਲਦੇ ਆਨੰਦਪੁਰ ਸਾਹਿਬ ਤੋਂ ਆ ਰਹੇ ਔਰ ਤੁਹਾਡੇ ਮਗਰ ਚਾਰ ਸ਼ਫੇਰੇ ਫੌਜਾਂ ਵੀ ਨੇ, ਮੈਂ ਇਹ ਵੀ ਸੋਵਾਂ ਸੁਣਦਾ ਆ ਰਿਹਾ ਕਿ ਤੁਸੀਂ ਲੜਦੇ ਆ ਰਹੇ ਹੋ। ਮਾਤਾ ਜੀ ਪੇਟ ਭੋਜਨ ਦੀ ਮੰਗ ਕਰਦਾ ਹੈ, ਪੇਟ ਕਰਕੇ ਭੁੱਖੇ ਹੋਵੋਗੇ ਤੁਸੀਂ ਵੀ ਔਰ ਤੁਹਾਡੇ ਇਹ ਦੋ ਪੋਤਰੇ ਵੀ। ਮਾਤਾ ਗੁਜਰੀ ਜੀ ਕਹਿਣ ਲੱਗੇ ਕਰਮੂ ਕੋਈ ਗੱਲ ਨਹੀਂ, ਪਾਰ ਬ੍ਰਹਮ ਪਰਮੇਸ਼ਵਰ ਦੀ ਰਜ਼ਾ ਦੇ ਅੰਦਰ ਅਸੀਂ ਰਾਜ਼ੀ ਹਾਂ, ਜਿਵੇਂ ਉਹਦੀ ਮਰਜ਼ੀ ਉਹ ਭੁੱਖਾ ਰੱਖੇ ਰਾਜ਼ੀ ਰੱਖੇ, ਸਾਨੂੰ ਇਸ ਗੱਲ ਦਾ ਇਤਰਾਜ਼ ਨਹੀਂ ਹੈ। ਖੈਰ ਇਹਨੇ ਗੰਗੂ ਬ੍ਰਾਹਮਣ ਨੂੰ ਆਪਣੀ ਝੁੱਗੀ ਤੋਂ ਬਾਹਰ ਕੱਢ ਕੇ ਇੱਕ ਸੰਦੇਸ਼ ਦਿੱਤਾ ਹੈ, ਕਹਿਣ ਲੱਗਾ ਗੰਗੂ ਇਹਨਾਂ ਮਹਾਨ ਪੁਰਸ਼ਾਂ ਦੀ ਰਾਖੀ ਕਰ, ਝੁੱਗੀ ਦੇ ਬਾਹਰ ਖੜਾ ਹੋ ਕੇ ਤੇ ਮੈਂ ਆਪਣੇ ਪਿੰਡ ਜਾਂਦਾ ਹਾਂ, ਨੇੜੇ ਮੇਰਾ ਨਗਰ ਹੈ, ਮੈਂ ਹੁਣੇ ਭੋਜਨ ਲੈ ਕੇ ਉਥੋਂ ਵਾਪਸ ਪਰਤ ਆਉਂਦਾ ਹਾਂ। ਚੱਲਣ ਲੱਗਦਾ ਹੈ ਪਰ ਕਦਮ ਰੁਕ ਗਏ। ਮਾਤਾ ਗੁਜਰੀ ਜੀ ਪੁੱਛਦੇ ਨੇ ਬੇਟਾ ਕੀ ਖਿਆਲ ਤੇਰੇ ਮਨ ਦੇ ਅੰਦਰ ਚੱਲ ਰਹੇ ਨੇ, ਕੀ ਸੋਚ ਰਹੇ ਮਨ ਹੀ ਮਨ ਕਰਕੇ, ਇਹ ਬੋਲ ਪੈਂਦਾ। ਕਹਿਣ ਲੱਗਾ ਮਾਤਾ ਜੀ ਮੈਂ ਤੇ ਤੁਹਾਡੇ ਚਰਨਾਂ ਦਾ ਜ਼ਰੂਰ ਸ਼ਰਧਾਲੂ ਹਾਂ, ਮੈਂ ਤੇ ਤੁਹਾਡੇ ਦੀਦਾਰ ਕਰਕੇ ਮੋਇਆ ਗਿਆ, ਪਰ ਮੇਰੇ ਘਰ ਵਾਲੇ ਉਹਦੀਆਂ ਮੈਂ ਬਹੁਤ ਵਾਰ ਗੱਲਾਂ ਸੁਣਦਾ, ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਵਿਰੋਧ ਵਿਚ ਗੱਲਾਂ ਕਰਦੀ ਹੈ, ਮੈਂ ਘਰ ਜਾਵਾਂਗਾ ਪ੍ਰਸ਼ਾਦਾ ਪਾਣੀ ਤਿਆਰ ਕਰਵਾਵਾਂਗਾ, ਕਿਧਰੇ ਇਸ ਤਰ੍ਹਾਂ ਨਾ ਹੋਵੇ ਕਿ ਮੇਰੇ ਘਰ ਵਾਲੀ ਤੁਹਾਡੇ ਆਉਣ ਦੀ ਖ਼ਬਰ ਕਿਧਰੇ ਅਹਿਲਕਾਰਾਂ ਨੂੰ ਕਰ ਦੇਵੇ ਜਾਂ ਮੁਗਲ ਹਕੂਮਤ ਤੱਕ ਖ਼ਬਰ ਪਹੁੰਚਾ ਦੇਵੇ ਤੇ ਤੁਸੀਂ ਮੇਰੀ ਝੁੱਗੀ ਵਿਚੋਂ ਪਕੜੇ ਜਾਓ। ਮਾਤਾ ਜੀ ਮੈਂ ਕਦੀ ਬਖਸ਼ਿਆ ਨਹੀਂ ਜਾਵਾਂਗਾ, ਮੈਂ ਇਹ ਵਿਚਾਰ ਰਿਹਾ ਕਿ ਘਰ ਪ੍ਰਸ਼ਾਦਾ ਬਣਾਉਣ ਜਾਵਾਂਗਾ, ਕਿਧਰੇ ਰਾਜ ਭੇਦ ਖੁੱਲ ਨਾ ਜਾਏ। ਨਾਲ ਹੀ ਮਨ ਦੇ ਅੰਦਰ ਦੂਸਰਾ ਵਿਚਾਰ ਬਣ ਜਾਂਦਾ ਹੈ, ਇਹ ਕਹਿਣ ਲੱਗਾ ਮਾਤਾ ਜੀ ਮੇਰੇ ਨਗਰ ਦੇ ਅੰਦਰ ਇੱਕ ਲਛਮੀ ਬਾਈ ਨਾਂ ਦੀ ਵਿਧਵਾ ਔਰਤ ਰਹਿੰਦੀ ਹੈ ਔਰ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਬੜੀ ਸ਼ਰਧਾਲੂ ਹੈ, ਮੈਂ ਅਕਸਰ ਉਹਨੂੰ ਗੱਲਾਂ ਬਾਤਾਂ ਕਰਦਿਆਂ ਸੁਣਿਆ ਤੇ ਉਹ ਲਛਮੀ ਬਾਈ ਦੋ ਚਾਰ ਵਾਰ ਆਨੰਦਪੁਰ ਸਾਹਿਬ ਜਾ ਕੇ ਪਾਤਸ਼ਾਹ ਦੇ ਦੀਦਾਰ ਕਰਕੇ ਵੀ ਆਈ ਹੈ ਤੇ ਕਿਉਂ ਨਾ ਹੋਵੇ ਜੇ ਮੈਂ ਲਛਮੀ ਦੇ ਕੋਲ ਜਾ ਕੇ ਪ੍ਰਸ਼ਾਦਾ ਬਣਵਾ ਕੇ ਲੈ ਆਵਾਂ। ਮਾਤਾ ਗੁਜਰੀ ਜੀ ਨੇ ਆਗਿਆ ਦੇ ਦਿੱਤੀ ਹੈ, ਇਹ ਜਿੱਦ ਕਰਦਾ ਹੈ, ਮਾਤਾ ਜੀ ਨੇ ਆਗਿਆ ਦੇ ਦਿੱਤੀ ਹੈ। ਇਹ ਕਰਮੂ ਚੀਵਰ ਗੰਗੂ ਬ੍ਰਾਹਮਣ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਝੁੱਗੀ ਦੇ ਅੰਦਰ ਛੱਡ ਕੇ ਆਪ ਚਲਾ ਜਾਂਦਾ ਬਚਦਾ ਬਚਾਉਂਦਾ ਆਪਣੇ ਨਗਰ ਦੇ ਅੰਦਰ। ਇਹਨੇ ਜਾ ਦਰਵਾਜ਼ਾ ਖੜਕਾਇਆ ਲਛਮੀ ਬਾਈ ਦਾ ਤੇ ਲਛਮੀ ਬਾਈ ਨੇ ਵੇਖਿਆ ਕਿ ਮੇਰੇ ਦਵਾਰ ਦੇ ਸਾਹਮਣੇ ਅੱਧੀ ਰਾਤ ਦਾ ਸਮਾਂ ਤੇ ਖਲੋਤਾ ਮਲਾਹ ਦਾ ਕੰਮ ਕਰਨ ਵਾਲਾ ਕਰਮੂ ਚੀਵਰ। ਪੁੱਛਿਆ, ਕਰਮਿਆ ਇੰਨੀ ਰਾਤ ਬੀਤ ਗਈ, ਤੂੰ ਮੇਰੇ ਦਰਵਾਜ਼ੇ ਦੇ ਸਾਹਮਣੇ ਕੀ ਕਰ ਰਿਹਾ? ਇਹਨੇ ਸਾਰੀ ਗੱਲ ਸੁਣਾਈ ਏ। ਕਹਿਣ ਲੱਗਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਾਤਾ ਜੀ, ਉਹਨਾਂ ਦੇ ਦੋ ਛੋਟੇ ਸਾਹਿਬਜ਼ਾਦੇ ਲਛਮੀ ਮੇਰੀ ਝੁੱਗੀ ਦੇ ਅੰਦਰ ਨੇ, ਮੈਂ ਉਹਨਾਂ ਦੀ ਸੇਵਾ ਕਰਨੀ ਚਾਹੁੰਦਾ ਔਰ ਤੈਨੂੰ ਵੀ ਸੇਵਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਜੇ ਸੇਵਾ ਕਮਾਉਣੀ ਚਾਹੇ ਕਮਾ ਸਕਣੀ। ਲਛਮੀ ਪੁੱਛਦੀ, ਇਸ ਵਕਤ ਕੀ ਸੇਵਾ ਕਰ ਸਕਨੇ ਆ? ਇਹ ਕਹਿਣ ਲੱਗਾ, ਪ੍ਰਸ਼ਾਦਾ ਤਿਆਰ ਕਰ, ਉਹਨਾਂ ਦਾ ਪੇਟ ਭੁੱਖਾ ਹੈ, ਜਾ ਕੇ ਪਹਿਲਾਂ ਸਭ ਤੋਂ ਪ੍ਰਸ਼ਾਦੇ ਦੀ ਸੇਵਾ ਕਰੀਏ। ਲਛਮੀ ਗਦ ਗਦ ਹੋਈ ਮਾਤਾ ਗੁਜਰੀ ਜੀ ਦਾ ਨਾਂ ਸੁਣ ਕੇ ਤੇ ਛੋਟੇ ਸਾਹਿਬਜ਼ਾਦਿਆਂ ਦਾ ਨਾਂ ਸੁਣ ਕੇ। ਇਹਨੇ ਬੜੇ ਚਾਈ ਚਾਈ ਉੱਠ ਕੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ। ਘਰ ਦੇ ਅੰਦਰ ਬਾਜਰਾ ਸੀ, ਬਾਜਰੇ ਦਾ ਆਟਾ ਤਿਆਰ ਕੀਤਾ, ਗੁੰਨਿਆ ਤੇ ਬਾਜਰੇ ਦੀਆਂ ਰੋਟੀਆਂ ਬਣਾਈਆਂ। ਇਹਨੇ ਸਰੋਂ ਦਾ ਸਾਗ, ਜੋ ਰਾਤ ਦਾ ਪਹਿਲਾਂ ਬਣਿਆ ਪਿਆ ਸੀ, ਸਰੋਂ ਦੇ ਸਾਗ ਦੇ ਅੰਦਰ ਮੱਖਣ ਦਾ ਪੇੜਾ ਪਾ ਕੇ ਮੱਖਣ ਨੂੰ ਗਰਮ ਕੀਤਾ ਹੈ। ਸਰੋਂ ਦਾ ਸਾਗ, ਬਾਜਰੇ ਦੇ ਪ੍ਰਸ਼ਾਦੇ ਤੇ ਨਾਲ ਦੁੱਧ ਦਾ ਇੱਕ ਬਰਤਨ ਇਹਨੇ ਕਰਮੂ ਚੀਵਰ ਨੂੰ ਦੇ ਕੇ ਮਾਤਾ ਗੁਜਰੀ ਜੀ ਵੱਲ ਤੋਰ ਦਿੱਤਾ ਹੈ। ਇਹ ਕਰਮੂ ਚੀਵਰ ਲੈ ਕੇ ਮਾਤਾ ਗੁਜਰੀ ਜੀ ਦੇ ਕੋਲ ਪਹੁੰਚ ਜਾਂਦਾ ਹੈ। ਪ੍ਰਸ਼ਾਦਾ ਪਾਣੀ ਛਕਿਆ, ਕਰਤਾਰ ਦਾ ਕੋਟ ਕੋਟ ਵਾਰ ਧੰਨਵਾਦ ਕੀਤਾ ਹੈ। ਮੈਂ ਹੈਰਾਨ ਹੁੰਨਾ, ਅਸੀਂ 36 ਤਰ੍ਹਾਂ ਦੇ ਭੋਜਨ ਖਾਂਦੇ ਹੋਏ, ਸੀਸ ਮਹਿਲਾਂ ਦੇ ਅੰਦਰ ਰਹਿੰਦੇ ਹੋਏ, ਮਖਮਲੀ ਸ਼ੇਜਾਂ ਦੇ ਉੱਤੇ ਸੌਂ ਕੇ ਦੇਣ ਵਾਲੇ ਖੁਦਾ ਦਾ ਸ਼ੁਕਰੀਆ ਅਦਾ ਨਹੀਂ ਕਰਦੇ। ਧੰਨ ਮਾਤਾ ਗੁਜਰੀ ਜੀ, ਤੁਸੀਂ ਇਸ ਵਕਤ ਆਪਣੇ ਘਰ ਵਿਚ ਨਹੀਂ ਹੋ। ਹੇ ਮਾਤਾ ਗੁਜਰੀ ਜੀ, ਤੁਸੀਂ ਇਸ ਵਕਤ ਦੁਨਿਆਵੀ ਨਜ਼ਰ ਦੇ ਨਾਲ ਵੇਖੀਏ ਮੁਸੀਬਤ ਦੇ ਘੇਰੇ ਵਿਚ ਘਿਰੇ ਹੋ, ਪਰ ਪ੍ਰਸ਼ਾਦਾ ਖਾਣ ਤੋਂ ਬਾਅਦ ਦੇਣ ਵਾਲੇ ਦਾ ਕੋਟ ਕੋਟ ਧੰਨਵਾਦ ਕਰ ਰਹੇ ਹੋ। ਨਿਰੰਕਾਰ, ਦਾਣਾ ਪਾਣੀ ਤੇਰਾ, ਟਹਿਲ ਪਾਣੀ ਤੇਰੇ ਸਿੱਖਾਂ ਸੇਵਕਾਂ ਦੀ ਲੇਖੇ ਵਿਚ ਲਾਉਣੀ। ਮਾਤਾ ਗੁਜਰੀ ਜੀ ਨੇ ਅਸੀਸਾਂ ਦਿੱਤੀਆਂ, ਅਰਦਾਸ ਕੀਤੀ ਔਰ ਪੇਟ ਭਰ ਕੇ ਭੋਜਨ ਛਕਿਆ। ਔਰ ਇਸ ਲਛਮੀ ਨੇ ਕਰਮੂ ਚੀਵਰ ਦੇ ਹੱਥ ਇਕ ਕੱਪੜਾ ਵੀ ਭੇਜਿਆ ਸੀ ਉਪਰ ਲੈਣ ਵਾਸਤੇ। ਠੰਡ ਦਾ ਸਮਾਂ ਹੈ, ਇਹਨੇ ਉਪਰ ਲੈਣ ਵਾਲੇ ਕੱਪੜੇ ਭੇਜੇ ਸਨ। ਉਨ੍ਹਾਂ ਕੱਪੜਿਆਂ ਨੂੰ ਵਿਛਾ ਕੇ ਉਪਰ ਲੈ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਉਹ ਰਾਤ ਕਰਮੂ ਚੀਵਰ ਦੀ ਝੁੱਗੀ ਦੇ ਅੰਦਰ ਬਤੀਤ ਕਰਦੇ ਨੇ। ਸਵੇਰ ਦੀ ਆਮਦ ਹੋਈ, ਅਗਲਾ ਦਿਨ ਚੜਿਆ। ਇਹ ਲਛਮੀ ਬਾਈ ਸਵੇਰ ਸਾਰ ਹੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਫਿਰ ਦੁਬਾਰਾ ਕਰਮੂ ਚੀਵਰ ਦੀ ਝੁੱਗੀ ਦੇ ਅੰਦਰ ਪਹੁੰਚ ਜਾਂਦੀ ਹੈ। ਔਰ ਨਾਲ ਹੀ ਇਹ ਲਛਮੀ ਬਾਈ ਕੁਝ ਕੱਪੜੇ ਗਲ ਪਾਉਣ ਵਾਲੇ ਵੀ ਲਿਆਈ ਹੈ। ਇਸ ਲਛਮੀ ਨੇ ਆਣ ਕੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਮਾਤਾ ਗੁਜਰੀ ਜੀ ਨੂੰ ਦੁਬਾਰਾ ਪ੍ਰਸ਼ਾਦਾ ਪਾਣੀ ਛਕਾਇਆ, ਸਾਹਿਬਜ਼ਾਦਿਆਂ ਨੇ ਲੰਗਰ ਪ੍ਰਸ਼ਾਦਾ ਛਕਿਆ ਤੇ ਲਛਮੀ ਬਾਈ ਵੈਰਾਗ ਦੇ ਅੰਦਰ ਆ ਗਏ। ਹੱਥ ਜੋੜ ਕੇ ਕਹਿਣ ਲੱਗੀ, ਮਾਤਾ ਜੀ, ਆਹ ਜਗਤ ਤੇ ਮੇਰਾ ਅਧੂਰਾ ਜਾ ਰਿਹਾ ਹੈ। ਮੇਰੇ ਜੀਵਨ ਦਾ ਸਾਥ ਨਿਭਾਉਣ ਵਾਲਾ ਮੇਰਾ ਗੁਰਮੁਖ ਪਤੀ ਇਸ ਵਕਤ ਮੇਰੇ ਜੀਵਨ ਦੇ ਵਿਚ ਨਹੀਂ ਹੈ। ਉਹ ਸਰੀਰ ਕਰਕੇ ਚਲਾਣਾ ਕਰ ਗਏ ਨੇ, ਆਹ ਜੀਵਨ ਮੇਰਾ ਅਧੂਰਾ ਹੈ। ਮਾਤਾ ਜੀ, ਮੇਰੀ ਬੇਨਤੀ ਹੈ, ਆਪ ਮੇਰੀ ਅਰਦਾਸ ਪ੍ਰਵਾਨ ਕਰੋ ਤੇ ਮੇਰੇ ਜਨਮ ਤੇ ਮਰਨ ਦਾ ਰੋਗ ਕੱਟ ਦਿਓ। ਮਾਤਾ ਜੀ, ਮੇਰੀ ਤੁਹਾਡੇ ਚਰਨਾਂ ਦੇ ਨਾਲ ਬਣ ਆਵੇ, ਬਸ ਮੈਂ ਗਰੀਬਣੀ ਨਿਮਾਣੀ ਦੀ ਇੱਕੋ ਹੀ ਅਰਦਾਸ ਹੈ। ਮੈਂ ਗਰੀਬ ਹਾਂ, ਨਿਮਾਣੀ ਹਾਂ, ਪਰ ਤੁਹਾਡੇ ਚਰਨਾਂ ਦੀ ਸ਼ਰਧਾਲੂ ਹਾਂ। ਮਾਤਾ ਜੀ, ਮੇਰੇ ਵੱਲੋਂ ਲਿਆਂਦੀ ਹੋਈ ਤੁਛ ਭੇਟਾ ਲੰਗਰ ਦੀ ਪ੍ਰਵਾਨ ਕਰੋ। ਮਾਤਾ ਜੀ ਨੇ ਪ੍ਰਸ਼ਾਦਾ ਪਾਣੀ ਛਕਿਆ, ਗੱਲੀ ਬਾਤੀ ਪੈ ਗਏ ਨੇ ਲਛਮੀ ਦੇ ਨਾਲ, ਗੰਗੂ ਦੇ ਨਾਲ ਤੇ ਕਰਮੂ ਚੀਵਰ ਦੇ ਨਾਲ। ਇਤਨੇ ਸਮੇਂ ਨੂੰ ਗੰਗੂ ਉੱਠਦਾ। ਉਹ ਕਹਿਣ ਲੱਗਾ, ਮਾਤਾ ਜੀ, ਮੈਂ ਬਾਹਰ ਨਿਕਲਦਾ ਤੇ ਹਾਲਾਤ ਦਾ ਜਾਇਜ਼ਾ ਲੈ ਕੇ ਆਉਣਾ। ਹਾਲਾਤ ਦਾ ਜਾਇਜ਼ਾ ਇਹ ਲਿਆ ਕਿ ਨੇੜੇ ਨੇੜੇ ਤੇ ਕੋਈ ਨਹੀਂ ਹੈ, ਪਰ ਦੂਰੋਂ ਆਵਾਜ਼ਾਂ ਆ ਰਹੀਆਂ ਨੇ ਜਿਵੇਂ ਮੁਗਲ ਫੌਜਾਂ ਦੇ ਟੁਕੜੇ ਤੇ ਪਹਾੜੀ ਫੌਜਾਂ ਦੀਆਂ ਟੁਕੜੀਆਂ ਚਾਰ ਚੁਫੇਰੇ ਘੁੰਮਦੀਆਂ ਹੋਣ। ਇਹ ਲਛਮੀ ਕਹਿਣ ਲੱਗੀ, ਮਾਤਾ ਜੀ, ਕਿਉਂ ਨਾ ਹੋਵੇ, ਮੈਂ ਕੱਪੜੇ ਲਿਆਈ ਹਾਂ, ਤੁਸੀਂ ਮੇਰੇ ਵਾਲੇ ਕੱਪੜੇ ਪਾਓ ਇਨ੍ਹਾਂ ਬੱਚਿਆਂ ਦਾ ਥੋੜਾ ਜਿਹਾ ਭੇਸ ਆਪਾਂ ਬਦਲੀਏ, ਆਪਾਂ ਸਾਰੇ ਮੇਰੇ ਘਰ ਵਿਚ ਚੱਲਦੇ ਆ। ਉਹ ਦਿਨ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੇ ਸਮੇਤ, ਗੰਗੂ ਬ੍ਰਾਹਮਣ ਦੇ ਸਮੇਤ ਲਛਮੀ ਦੀ ਘਰ ਦੇ ਅੰਦਰ ਜਾ ਕੇ ਬਤੀਤ ਕੀਤਾ ਹੈ। ਲਛਮੀ ਦੇ ਘਰ ਦੇ ਅੰਦਰ ਮਾਨੋ ਸਾਰਾ ਦਿਨ ਸਤ ਸੰਗ ਜਿਹਾ ਮਾਹੌਲ ਬਣਿਆ ਰਿਹਾ। ਬਾਹਰੋਂ ਦਰਵਾਜ਼ੇ ਬੰਦ ਨੇ, ਕੋਈ ਆਉਂਦਾ ਹੈ ਤੇ ਲਛਮੀ ਅੰਦਰ ਨਹੀਂ ਆਉਣ ਦਿੰਦੀ। ਕਿਸੇ ਨੂੰ ਸਮਝ ਹੀ ਨਹੀਂ ਪਈ ਕਿ ਅੰਦਰ ਕੌਣ ਨੇ। ਸਾਰਾ ਦਿਨ ਪਾਰ ਬ੍ਰਹਮ ਪਰਮੇਸ਼ਵਰ ਦੀਆਂ ਗੱਲਾਂ ਹੁੰਦੀਆਂ ਰਹੀਆਂ। ਕਰਮੂ ਤੇ ਲਛਮੀ ਇਹ ਮਾਤਾ ਗੁਜਰੀ ਜੀ ਤੋਂ ਵਾਰ ਵਾਰ ਸਦਕੇ ਹੋ ਰਹੇ ਸਨ, ਦੀਦਾਰ ਕਰ ਰਹੇ ਸਨ। ਇਨ੍ਹਾਂ ਦੋ ਨੈਣਾਂ ਦੇ ਨਾਲ ਮਾਨੋ ਆਪਣੇ ਭੁੱਖੇ ਤੇ ਪਿਆਸੇ ਮਨ ਨੂੰ ਰਜਾਉਣ ਦਾ ਯਤਨ ਕਰ ਰਹੇ ਸਨ। ਲਛਮੀ ਨੇ ਖੂਬ ਸੇਵਾ ਕੀਤੀ ਮਾਤਾ ਗੁਜਰੀ ਜੀ ਦੀ। ਇਤਨੇ ਸਮੇਂ ਨੂੰ ਰਾਤ ਦਾ ਸਮਾਂ ਆਇਆ ਤੇ ਰਾਤ ਦੇ ਸਮੇਂ ਗੰਗੂ ਬ੍ਰਾਹਮਣ ਕਹਿਣ ਲੱਗਾ, ਮਾਤਾ ਜੀ ਮੇਰਾ ਨਗਰ ਸਹੇੜੀ, ਜਿਹਨੂੰ ਅੱਜ ਇਤਿਹਾਸ ਦੇ ਪੰਨਿਆਂ ਤੇ ਕਈ ਖੇੜੀ ਵੀ ਕਹਿੰਦੇ ਨੇ, ਮੇਰਾ ਖੇੜੀ ਨਗਰ ਨੇੜੇ ਹੀ ਹੈ ਤੇ ਮਾਤਾ ਜੀ ਕਿਉਂ ਨਾ ਹੋਵੇ, ਤੁਸੀਂ ਮੇਰੇ ਘਰ ਦੇ ਅੰਦਰ ਚੱਲੋ। ਲਛਮੀ ਵਿਚਾਰੀ ਗਰੀਬਨੀ ਹੈ, ਜਿੰਨੇ ਦਿਨ ਤੁਹਾਡਾ ਦਿਲ ਚਾਹੇ ਤੁਸੀਂ ਮੇਰੇ ਘਰ ਦੇ ਅੰਦਰ ਠਹਿਰੇ ਰਹਿਣਾ, ਮਾਹੌਲ ਸ਼ਾਂਤ ਹੋਏਗਾ, ਠੰਡ ਠੰਡੌਲ ਹੋਏਗੀ ਤੇ ਮਾਤਾ ਜੀ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਾ ਕੇ ਤੁਹਾਨੂੰ ਤੇ ਇਹਨਾਂ ਦੋ ਛੋਟੇ ਬੱਚਿਆਂ ਨੂੰ ਛੱਡ ਆਵਾਂਗਾ। ਮਾਤਾ ਗੁਜਰੀ ਜੀ ਨੇ ਇਹਦੀ ਬੇਨਤੀ ਨੂੰ ਪ੍ਰਵਾਨ ਕੀਤਾ। ਰਾਤ ਦਾ ਸਮਾਂ, ਰਾਤ ਦੇ ਸਮੇਂ ਕਰਮੂ ਝੀਵਰ ਤੇ ਲਛਮੀ ਮਾਤਾ ਜੀ ਨੂੰ ਵਿਦਾ ਕਰਨ ਵਾਸਤੇ ਗਏ ਨੇ। ਲਛਮੀ ਤੇ ਜਲਦੀ ਕਰਕੇ ਵਾਪਸ ਆ ਗਈ, ਪਰ ਕਰਮੂ ਝੀਵਰ ਬਹੁਤ ਦੂਰ ਤੱਕ ਜਾਂਦਾ। ਆਖਰ ਮਾਤਾ ਜੀ ਇਹਨੂੰ ਮੋੜ ਦਿੰਦੇ ਨੇ। ਇੱਕ ਬੇਨਤੀ ਵਾਹਿਗੁਰੂ ਕਹਿਣੀ ਮੈਂ ਭੁੱਲ ਗਿਆ ਸਾਂ। ਜਦ ਲਛਮੀ ਦੇ ਘਰੋਂ ਮਾਤਾ ਗੁਜਰੀ ਜੀ ਰੁਖਸਤ ਹੋਣ ਲੱਗੇ, ਜਾਣ ਲੱਗੇ ਤੇ ਕੁਝ ਮੋਹਰਾਂ ਕੱਢ ਕੇ ਮਾਤਾ ਗੁਜਰੀ ਜੀ ਨੇ ਲਛਮੀ ਨੂੰ ਦੇਣੀਆਂ ਚਾਹੀਆਂ। ਲਛਮੀ ਨੇ ਮੋਹਰਾਂ ਲੈਣ ਤੋਂ ਮਨਾ ਕਰ ਦਿੱਤਾ ਹੈ। ਆਖਿਆ, ਮਾਤਾ ਜੀ ਰਸਤੇ ਦੇ ਅੰਦਰ ਚਲਦਿਆਂ ਚਲਦਿਆਂ ਤੁਹਾਡੇ ਕਿਧਰੇ ਕੰਮ ਵਿਚ ਆਉਣਗੀਆਂ। ਮੈਂ ਨਿਮਾਣੀ ਜ਼ਰੂਰ ਹਾਂ, ਗਰੀਬ ਜ਼ਰੂਰ ਹਾਂ, ਕੋਈ ਸੇਵਾ ਨਹੀਂ ਕਰ ਸਕੀ, ਪਰ ਮਾਤਾ ਜੀ ਇੰਨੀ ਖੁਦ ਗਰਜ ਵੀ ਨਹੀਂ ਆ ਕਿ ਤੁਸੀਂ ਇਸ ਵਕਤ ਮੁਸੀਬਤ ਵਿਚ ਘਿਰੇ ਹੋਵੋ ਤੇ ਮੈਂ ਤੁਹਾਡੇ ਕੋਲੋਂ ਧਨ ਲੈ ਕੇ ਆਪਣੇ ਘਰ ਦੇ ਅੰਦਰ ਸੰਭਾਲ ਲਵਾਂ। ਇਹ ਤਮਾਮ ਗੱਲਾਂ ਗੰਗੂ ਸੁਣ ਤੇ ਰਿਹਾ ਸੀ, ਪਰ ਬਾਅਦ ਵਿਚ ਜਾ ਕੇ ਇਸ ਪਾਪੀ ਬੰਦੇ ਦੇ ਮਨ ਨੇ ਪਾਪ ਦੇ ਅੰਦਰ ਇਹਨੂੰ ਗ੍ਰਸ ਦਿੱਤਾ। ਲਛਮੀ ਮਾਤਾ ਗੁਜਰੀ ਜੀ ਕੋਲੋਂ ਅਸੀਸ ਲੈ ਕੇ ਵਾਪਸ ਮੁੜਦੀ। ਕਰਮੂ ਝੀਵਰ ਨੂੰ ਮਾਤਾ ਜੀ ਨੇ ਕਿਹਾ, ਬੇਟਾ ਤੂੰ ਵੀ ਹੁਣ ਵਾਪਸ ਚਲਾ ਜਾ। ਕਰਮੂ ਝੀਵਰ ਨੇ ਰੱਜ ਕੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਚਰਨ ਚੁੰਮੇ ਨੇ। ਗਰਮ ਪਾਣੀ ਮਾਤਾ ਗੁਜਰੀ ਜੀ ਦੇ ਚਰਨਾਂ ਤੇ ਭੇਟ ਕੀਤਾ, ਛੋਟੇ ਸਾਹਿਬਜ਼ਾਦਿਆਂ ਨੂੰ ਨਮਸਕਾਰ ਕੀਤੀ। ਮਾਤਾ ਗੁਜਰੀ ਜੀ ਕੁਝ ਮੋਹਰਾਂ ਕਰਮੂ ਝੀਵਰ ਨੂੰ ਵੀ ਦੇਣੀਆਂ ਚਾਹੁੰਦੇ ਨੇ ਤੇ ਕਰਮੂ ਝੀਵਰ ਹੱਥ ਜੋੜ ਕੇ ਸਾਹਮਣੇ ਖੜਾ ਹੋਇਆ। ਕਹਿਣ ਲੱਗਾ, ਮਾਤਾ ਜੀ ਮੇਰਾ ਕੰਮ ਹੈ ਸਵਾਰੀਆਂ ਨੂੰ ਸਾਗਰ ਵਿਚੋਂ, ਦਰਿਆ ਵਿਚੋਂ ਆਰ ਪਾਰ ਕਰਨਾ। ਮੈਂ ਮਲਾਹ ਦਾ ਕੰਮ ਕਰਦਾ ਹਾਂ। ਇੱਕ ਮਲਾਹ ਦੂਸਰੇ ਮਲਾਹ ਕੋਲੋਂ ਮਲਾਈ ਲੈਂਦਾ ਸ਼ੋਭਦਾ ਨਹੀਂ ਹੈ। ਤੁਸੀਂ ਵੀ ਮਲਾਹ ਤੇ ਮੈਂ ਵੀ ਮਲਾਹ, ਫਰਕ ਕੇਵਲ ਇੰਨਾ ਹੈ ਕਿ ਮੈਂ ਛੋਟੀ ਜਿਹੀ ਨਦੀ ਦਾ ਮਲਾਹ ਹਾਂ, ਤੁਸੀਂ ਪਵਜਲ ਦੇ ਮਲਾਹ ਹੋ। ਮਾਤਾ ਜੀ ਤੁਸੀਂ ਮੇਰੀ ਪਾਸ ਆਏ, ਮੈਂ ਤੁਹਾਡੀ ਆਪਣੀ ਸਮਰੱਥਾ ਦੇ ਅਨੁਸਾਰ ਸੇਵਾ ਕਰ ਸਕਿਆ। ਮਾਤਾ ਜੀ ਮੇਰੀ ਇੱਕੋ ਹੀ ਬੇਨਤੀ ਹੈ, ਜਦ ਚਲਦਾ ਚਲਦਾ ਮੈਂ ਪਵਜਲ ਦੇ ਕਿਨਾਰੇ ਆਵਾਂ ਤੇ ਮੈਨੂੰ ਵੀ ਤੁਸੀਂ ਪਵਜਲ ਵਿਚੋਂ ਬਾਹੂ ਪਕੜ ਕੇ ਪਾਰ ਕਰ ਦੇਣਾ। ਮਾਤਾ ਗੁਜਰੀ ਜੀ ਨੇ ਅਸੀਸਾਂ ਦਿੱਤੀਆਂ ਨੇ। ਮਾਤਾ ਗੁਜਰੀ ਜੀ ਦੀਆਂ ਅਸੀਸਾਂ ਪਾ ਕੇ ਕਰਮੂ ਝੀਵਰ ਨਿਹਾਲ ਹੋਇਆ ਹੈ, ਇਹ ਰਾਤ ਨੂੰ ਵਾਪਸ ਆ ਜਾਂਦਾ ਹੈ। ਮਾਤਾ ਜੀ ਗੰਗੂ ਬ੍ਰਾਹਮਣ ਦੇ ਨਾਲ ਚਲਦੇ ਚਲਦੇ ਇਹਦੇ ਘਰ ਪਿੰਡ ਸਹੇੜੀ ਦੇ ਅੰਦਰ ਪਹੁੰਚ ਜਾਂਦੇ ਨੇ। ਰਾਤ ਪਹੁੰਚੇ ਨੇ, ਗੰਗੂ ਬ੍ਰਾਹਮਣ ਦੀ ਮਾਂ ਨੇ ਆਓ ਭਗਤ ਮਾਤਾ ਗੁਜਰੀ ਜੀ ਦੀ ਤੇ ਸਾਹਿਬਜ਼ਾਦਿਆਂ ਦੀ ਕੀਤੀ, ਨਮਸਕਾਰ ਕੀਤੀ, ਚਰਨ ਚੁੰਮੇ, ਗਰਮ ਪਾਣੀ ਦੇ ਨਾਲ ਚਰਨ ਧੁਆਏ ਨੇ, ਸਾਫ਼ ਕੀਤੇ ਨੇ, ਬਿਸਤਰ ਵਿਛਾਏ ਨੇ ਔਰ ਬਿਸਤਰਿਆਂ ਦੇ ਅੰਦਰ ਆਰਾਮ ਕਰਨ ਵਾਸਤੇ ਵੀ ਬੇਨਤੀ ਕਰ ਦਿੱਤੀ ਹੈ, ਪ੍ਰਸ਼ਾਦਾ ਪਾਣੀ ਬਣਾ ਰਹੀ ਹੈ। ਅਚਾਨਕ ਗੰਗੂ ਦੇ ਮਨ ਦੇ ਅੰਦਰ ਬੇਈਮਾਨੀ ਦੀ ਲਹਿਰ ਦੌੜਨੀ ਸ਼ੁਰੂ ਹੋਈ, ਵਿਚਾਰ ਉਲਟਾ ਬਣਨਾ ਸ਼ੁਰੂ ਹੋਇਆ। ਆਪਣੀ ਮਾਂ ਦੇ ਕੋਲ ਜਾ ਕੇ ਕਹਿਣ ਲੱਗਾ, ਮਾਂ ਮਾਤਾ ਗੁਜਰੀ ਜੀ ਦੇ ਕੋਲ ਇੱਕ ਥੈਲਾ ਹੈ, ਇੱਕ ਖੁਰਜੀ ਹੈ ਤੇ ਉਹ ਧਨ ਦੀ ਭਰੀ ਹੋਈ ਖੁਰਜੀ ਹੈ। ਮਾਂ ਕਹਿਣ ਲੱਗੀ, ਗੰਗਿਆ ਠੀਕ ਹੈ, ਮੁਸੀਬਤ ਦੇ ਅੰਦਰ ਚੱਲ ਰਹੇ ਨੇ, ਕਿਧਰੇ ਨਾ ਕਿਧਰੇ ਧਨ ਕੰਮ ਆ ਜਾਏਗਾ। ਮਾਂ ਭੋਲੀਆਂ ਗੱਲਾਂ ਕਰਨੀ ਹੈ, ਅੱਜ ਵਕਤ ਹੈ ਕਿ ਇਹ ਧਨ ਉਨ੍ਹਾਂ ਕੋਲੋਂ ਹਥਿਆ ਲਈਏ। ਮਾਂ ਨੇ ਵਰਜਿਆ ਪਰ ਗੰਗੂ ਮਾਂ ਨੂੰ ਸਮਝਾ ਰਿਹਾ, ਕਹਿਣ ਲੱਗਾ ਮਾਂ ਮੈਂ ਜ਼ਹਿਰ ਦੀ ਪੁੜੀ ਤੈਨੂੰ ਲਿਆ ਕੇ ਦੇਣਾ, ਤੂੰ ਇਨ੍ਹਾਂ ਦੇ ਭੋਜਨ ਦੇ ਅੰਦਰ ਮਿਲਾ ਦੇਵੀਂ, ਇਹ ਭੋਜਨ ਛਕਣ ਤੋਂ ਬਾਅਦ ਸਦਾ ਦੀ ਨੀਂਦ ਸੌ ਜਾਣਗੇ ਤੇ ਆਪਾਂ ਅਮੀਰ ਬਣ ਜਾਵਾਂਗੇ। ਮਾਂ ਨੇ ਵਾਰ ਵਾਰ ਰੋਕਿਆ, ਗੰਗਿਆ ਇਹ ਕਰਮ ਨਾ ਕਰੀ। ਗੰਗੂ ਦੇ ਮਨ ਦੇ ਅੰਦਰ ਪਾਪ ਭਾਰੀ ਹੈ, ਮਾਂ ਦੇ ਮਨ ਦੇ ਅੰਦਰ ਸ਼ਰਧਾ ਭਾਰੀ ਹੈ। ਮਾਂ ਤੇ ਪੁੱਤਰ ਦੇ ਸਵਾਲ ਜਵਾਬ ਉੱਤਰ ਪ੍ਰਸ਼ਨ ਗਰਮ ਜੋਸ਼ੀ ਦੇ ਅੰਦਰ ਕਾਫੀ ਜ਼ਿਆਦਾ ਹੋਏ, ਮਾਂ ਨਹੀਂ ਮੰਨੀ। ਆਖਰ ਗੰਗੂ ਵੀ ਸਹਿਮਤ ਹੋਇਆ ਔਰ ਉਪਰੋਂ ਉਪਰੋਂ ਸਹਿਮਤ ਹੋਇਆ, ਕਿਉਂਕਿ ਜੇ ਮੈਂ ਮਾਂ ਦੇ

ਗੰਗੂ ਨੇ ਮੌਕਾ ਸੰਭਾਲਦਿਆਂ ਹੋਇਆਂ ਗੱਲ ਉਤੋਂ ਦੀ ਕੀਤੀ। ਆਖਿਆ, ਮਾਤਾ ਜੀ, ਇੱਕ ਤੇ ਮੁਸੀਬਤ ਦੇ ਅੰਦਰ ਮੈਂ ਤੁਹਾਨੂੰ ਆਪਣੇ ਘਰ ਦੇ ਅੰਦਰ ਲੈ ਕੇ ਆਇਆ, ਆਪਣੇ ਘਰ ਵਿਚ ਪਨਾਹ ਦਿੱਤੀ, ਉਲਟਾ ਤੁਸੀਂ ਮੈਨੂੰ ਹੀ ਚੋਰ ਠਹਿਰਾ ਰਹੇ ਹੋ, ਤੁਹਾਡੇ ਧਨ ਦਾ ਥੈਲਾ ਮੈਂ ਚੁਰਾਇਆ। ਮਾਤਾ ਜੀ ਕਹਿਣ ਲੱਗੇ, ਗੰਗੂ ਪੁੱਤਰ, ਗੱਲ ਮੈਂ ਇਹ ਨਹੀਂ ਕਹਿ ਰਹੀ, ਪਰ ਫਿਰ ਵੀ ਚਲੋ ਜੇ ਕੋਈ ਲੈ ਗਿਆ ਹੋਵੇ ਕੋਈ ਗੱਲ ਨਹੀਂ, ਨਿਰੰਕਾਰ ਉਹਦਾ ਭਲਾ ਕਰੇ। ਪਰ ਗੰਗੂ ਇਸ ਤਾਕ ਦੇ ਅੰਦਰ ਸੀ ਕਿ ਕੋਈ ਬਹਾਨਾ ਬਣਾ ਕੇ ਇਹਨਾਂ ਨੂੰ ਪਕੜਾਇਆ ਜਾਏ। ਲਾਲਚ ਚੱਲ ਰਿਹਾ ਸੀ ਦੋਹਰਾ, ਤੇ ਜਦ ਬੰਦੇ ਦੇ ਮਨ ਦੇ ਅੰਦਰ ਕਮੀਨਾਪਣ ਬਣਦਾ ਹੈ, ਮਨ ਦੀ ਬੇੜੀ ਡੁੱਬਣੀ ਸ਼ੁਰੂ ਹੁੰਦੀ ਏ, ਤੇ ਇਹ ਮਨ ਢੀਠ ਹੁੰਦਾ ਹੁੰਦਾ ਸਾਰੀਆਂ ਹੱਦ ਬੰਨੀਆਂ ਨੂੰ ਟੱਪ ਕੇ ਪਰਲੇ ਦਰਜੇ ਦਾ ਪਾਪੀ ਵੀ ਬਣ ਜਾਂਦਾ ਏ ਤੇ ਢੀਠ ਵੀ ਬਣ ਜਾਂਦਾ ਹੈ। ਇਹਦੇ ਮਨ ਦੇ ਅੰਦਰ ਦੂਸਰਾ ਪਾਪ ਚੱਲ ਰਿਹਾ ਸੀ, ਇੱਕ ਤੇ ਇਹ ਧਨ ਮੈਨੂੰ ਮਿਲਿਆ ਤੇ ਦੂਸਰਾ ਇਹਨਾਂ ਦੇ ਸਿਰ ਦੇ ਉੱਤੇ ਇਨਾਮ ਵੀ ਬੜਾ ਹੈ। ਮੈਂ ਇਹਨਾਂ ਨੂੰ ਸੂਬਾ ਸਰਹੰਦ ਦੇ ਪਾਸ ਜੇ ਗ੍ਰਿਫਤਾਰ ਕਰਵਾ ਦਵਾਂ, ਇਹਨਾਂ ਦੇ ਸਿਰ ਦੇ ਉੱਤੇ ਆਇਆ ਹੋਇਆ ਇਨਾਮ ਉਹ ਵੀ ਮੇਰੀ ਜੇਬ ਦੇ ਅੰਦਰ ਆ ਜਾਏਗਾ। ਲਾਲਚ ਦੋਹਰਾ ਕੰਮ ਕਰ ਰਿਹਾ ਸੀ। ਮਾਤਾ ਗੁਜਰੀ ਜੀ ਕਹਿਣ ਲੱਗੇ, ਗੰਗੂ ਕੋਈ ਗੱਲ ਨਹੀਂ ਬੇਟਾ, ਮੈਂ ਤੈਨੂੰ ਚੋਰ ਨਹੀਂ ਕਹਿੰਦੀ, ਜਿਹਦੇ ਕਰਮਾਂ ਵਿਚ ਸੀ ਉਹ ਲੈ ਗਿਆ, ਨਿਰੰਕਾਰ ਉਸ ਲੈ ਕੇ ਜਾਣ ਵਾਲੇ ਦਾ ਵੀ ਭਲਾ ਕਰਨ। ਉਹਨਾਂ ਨੇ ਆਪਣੇ ਸੁਭਾਅ ਦੇ ਮੁਤਾਬਕ ਅਸੀਸ ਦਿੱਤੇ, ਪਰ ਗੰਗੂ ਆਪਣੇ ਸੁਭਾਅ ਦੇ ਮੁਤਾਬਕ ਉਲਟੇ ਪਾਸੇ ਨੂੰ ਜਾ ਰਿਹਾ। ਇਹ ਕਹਿਣ ਲੱਗਾ, ਮਾਤਾ ਜੀ, ਤੁਸੀਂ ਮੈਨੂੰ ਚੋਰ ਕਹਿ ਰਹੇ ਹੋ, ਮੇਰੇ ਘਰ ਦੇ ਅੰਦਰ ਆ ਕੇ ਤੁਸੀਂ ਮੈਨੂੰ ਚੋਰ ਬਿਆਨ ਕੀਤਾ, ਮੈਂ ਹੁਣੇ ਜਾਣਾ ਮੋਰਿੰਡੇ ਦੇ ਥਾਣੇ ਦੇ ਅੰਦਰ ਔਰ ਤੁਹਾਨੂੰ ਪਕੜਾ ਦੇਣਾ। ਮਾਤਾ ਜੀ ਕਹਿਣ ਲੱਗੇ, ਗੰਗੂ, ਇਹ ਕੈਰ ਨਾ ਕਮਾਈ, ਇਹ ਪਾਪ ਨਾ ਕਰੇ, ਇਹ ਛੋਟੇ ਛੋਟੇ ਬੱਚੇ, ਮੇਰਾ ਪੁੱਤਰ ਗੁਰੂ ਗੋਬਿੰਦ ਸਿੰਘ ਜਿਸ ਦਿਨ ਮੈਨੂੰ ਮਿਲੇਗਾ, ਤੇ ਗੰਗੂ ਜੋ ਤੈਨੂੰ ਧਨ ਚਾਹੀਦਾ ਮੈਂ ਉਹਨਾਂ ਕੋਲੋਂ ਲੈ ਕੇ ਤੈਨੂੰ ਨਿਹਾਲ ਕਰ ਦਿਆਂਗੇ। ਪਰ ਗੰਗੂ ਪਾਪੀ ਦੇ ਮਨ ਦੇ ਅੰਦਰ ਮਾਤਾ ਜੀ ਦੀਆਂ ਇਨ੍ਹਾਂ ਕਈਆਂ ਹੋਈਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ। ਗੰਗੂ ਆਪਣੇ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਚਲਾ ਜਾਂਦਾ ਹੈ ਔਰ ਚਲਾ ਜਾਂਦਾ ਹੈ ਮੋਰਿੰਡੇ ਦੇ ਥਾਣੇ ਦੇ ਅੰਦਰ। ਮੋਰਿੰਡੇ ਦੇ ਥਾਣੇ ਦੇ ਅੰਦਰ ਜਾ ਕੇ ਇਹਨੇ ਖਬਰ ਕੀਤੀ ਔਰ ਖਬਰ ਕੀਤੀ ਕਿ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦੇ ਮੇਰੇ ਘਰ ਦੇ ਅੰਦਰ ਨੇ, ਉਹਨਾਂ ਨੂੰ ਗ੍ਰਿਫਤਾਰ ਕਰ ਲਓ। ਉਹ ਛੋਟੇ ਛੋਟੇ ਬੱਚੇ ਜਿਹੜੇ ਮਾਤਾ ਜੀ ਦੇ ਨਾਲ ਰਾਹ ਵਿਚ ਆਉਂਦਿਆਂ ਆਉਂਦਿਆਂ ਗੱਲਾਂ ਬਾਤਾਂ ਕਰ ਰਹੇ ਸਨ, ਜਦੋਂ ਗੰਗੂ ਦੇ ਨਾਲ ਗੰਗੂ ਦੇ ਘਰ ਨੂੰ ਆ ਰਹੇ ਸਨ, ਤੇ ਉਹ ਬੱਚੇ ਆਪਣੀ ਮਾਂ ਦੇ ਨਾਲ ਗੱਲਾਂ ਕਰ ਰਹੇ ਸਨ, ਮਾਤਾ ਜੀ ਅਸੀਂ ਜਾ ਕਿੱਧਰ ਨੂੰ ਰਹੇ ਹਾਂ, ਭਾਵੇਂ ਮਾਤਾ ਗੁਜਰੀ ਜੀ ਬ੍ਰਹਮ ਗਿਆਨੀ ਨੇ, ਭਾਵੇਂ ਮਾਤਾ ਗੁਜਰੀ ਜੀ ਸਰਬ ਕਲਾ ਸੰਪੰਨ ਤੇ ਸਰਬ ਗੁਣ ਸਮਰੱਥ ਨੇ, ਆਮ ਮਾਵਾਂ ਵਰਗੀ ਉਹ ਮਾਂ ਵੀ ਨਹੀਂ ਹੈ, ਆਮ ਔਰਤਾਂ ਵਰਗੀ ਉਹ ਔਰਤ ਨਹੀਂ ਹੈ। ਉਹਨਾਂ ਦੇ ਜੀਵਨ ਦੇ ਸਾਥ ਨਿਭਾਉਣ ਵਾਲੇ ਪਤੀ ਉਹ ਗੁਰੂ, ਉਹਨਾਂ ਦੀ ਕੁੱਖ ਵਿੱਚੋਂ ਇੱਕ ਹੀ ਸੰਤਾਨ ਦਾ ਜਨਮ ਹੋਇਆ ਤੇ ਉਹ ਸੰਤਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹ ਗੁਰੂ। ਉਹਨਾਂ ਦੇ ਦਾਦਾ ਸਹੁਰਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਗੁਰੂ, ਉਹਨਾਂ ਦੇ ਪੜਦਾਦਾ ਸਹੁਰਾ ਵਾਹਿਗੁਰੂ, ਉਹਨਾਂ ਦੇ ਸਹੁਰਾ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਗੁਰੂ, ਉਹਨਾਂ ਦੇ ਦਾਦਾ ਸਹੁਰਾ ਗੁਰੂ ਅਰਜਨ ਦੇਵ ਸਾਹਿਬ ਗੁਰੂ, ਉਹਨਾਂ ਦੇ ਪੜਦਾਦਾ ਸਹੁਰਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਗੁਰੂ। ਆਮ ਔਰਤਾਂ ਵਰਗਾ ਉਹਨਾਂ ਦਾ ਜੀਵਨ ਨਹੀਂ ਸਨ, ਮਹਾਨ ਸਨ। ਰਸਤੇ ਵਿਚ ਤੁਰੇ ਆ ਰਹੇ ਨੇ, ਬੱਚੇ ਪੁੱਛਦੇ ਨੇ, ਮਾਤਾ ਜੀ ਜਾ ਕਿੱਧਰ ਨੂੰ ਰਹੇ ਆ, ਤੇ ਮਾਤਾ ਗੁਜਰੀ ਜੀ ਉਹਨਾਂ ਬੱਚਿਆਂ ਨੂੰ ਧੀਰਜ ਦਿੰਦੇ ਹੋਏ ਇੱਕੋ ਹੀ ਗੱਲ ਕਹਿੰਦੇ ਨੇ, ਬੇਟਾ ਜਿੱਧਰ ਅਕਾਲ ਪੁਰਖ ਵਾਹਿਗੁਰੂ ਲੈ ਕੇ ਚਲੇ ਜਾਣਗੇ ਉਧਰ ਹੀ ਚਲੇ ਜਾਵਾਂਗੇ, ਅਜੇ ਤੇ ਇਸ ਤਰ੍ਹਾਂ ਹੀ ਕਵਾਂਗੇ, ਸਾਡਾ ਘਰ ਕਾਟ ਕੋਈ ਨਹੀਂ ਹੈ, ਜਿੱਥੇ ਨਿਰੰਕਾਰ ਲੈ ਕੇ ਜਾਣਗੇ ਉਧਰ ਨੂੰ ਤੁਰੇ ਜਾਵਾਂਗੇ। ਠੰਡੀ ਬਰਫਾਨੀ ਬਹਾਰ ਹੈ, ਸੀਤ ਲਹਿਰਾਂ ਚੱਲਦੀਆਂ ਨੇ, ਉੱਪਰ ਆਕਾਸ਼ ਦੇ ਅੰਦਰ ਬੱਦਲ ਵੀ ਛਾਏ ਨੇ, ਤੁਰੇ ਜਾ ਰਹੇ ਨੇ ਸਾਹਿਬਜ਼ਾਦੇ ਗੰਗੂ ਦੇ ਨਾਲ। ਇਹ ਗੰਗੂ ਆਪਣੇ ਘਰ ਨੂੰ ਲੈ ਕੇ ਆ ਰਿਹਾ, ਨੁਕੀਲੀਆਂ ਝਾੜੀਆਂ ਦੇ ਨੁਕੀਲੇ ਕੰਡੇ ਕੱਪੜਿਆਂ ਨੂੰ ਲੀਰੋ ਲੀਰ ਕਰਦੇ ਨਜ਼ਰ ਪੈ ਰਹੇ ਨੇ ਔਰ ਕੋਮਲ ਜਿਸਮ ਨੂੰ ਲਹੂ ਲੁਹਾਣ ਵੀ ਕਰਦੇ ਨੇ। ਇੱਕ ਨੁਕੀਲਾ ਕੰਡਾ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਬਾਂਹ ਦੇ ਉੱਤੇ ਵੱਜਾ ਹੈ, ਬਿਜਲੀ ਚਮਕੀ ਏ, ਤੇ ਮਾਤਾ ਜੀ ਨੇ ਵੇਖਿਆ ਬੇਟੇ ਦੀ ਬਾਂਹ ਵਿਚੋਂ ਖੂਨ ਵਗ ਰਿਹਾ, ਘੁੱਟ ਕੇ ਗਲਵਕੜੀ ਵਿਚ ਲਿਆ, ਮਸਤਕ ਚੁੰਮਿਆ, ਛਾਤੀ ਦਾ ਨਿੱਘ ਦਿੱਤਾ, ਅਡੋਲ ਤੁਰੇ ਜਾ ਰਹੇ ਨੇ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ, ਇਹਨਾਂ ਨੇ ਦਾਦੀ ਦੇ ਨਾਲ ਦੋ ਪਿਆਰ ਦੀਆਂ ਗੱਲਾਂ ਕੀਤੀਆਂ, ਗੱਲੀ ਬਾਤੀ ਪੈ ਗਏ
ਕਹਿਣ ਲੱਗੇ ਦਾਦੀ ਜੀ

साडे पिता जी भी नजर नहीं आ रहे, सानू छड़ के चले गए, साडी माता चली गई, साडा खड़ाउन वाला प्यारा खालसा सिंह चले गए, साडे दो वड्डे वीर साहब अजीत सिंह ते साहब जुजार सिंह जो रोज रोज साडी उंगली पकड़ के सानू बाग दी सैर कराउन वास्ते लेके जाया करदे सन, जो सानू खान पीन वालियां चीजां भेट करिया करदे सन, अज ओ भी नजर नहीं आ रहे। अल्लाह यार खां जोगी ने माता जी ते साहबजादियां दीआं गल्लां बातां नू कलम बंद कीता है। बच्चे कहिंदे ने दादी से बोले पोतरे सिपाही किधर गए, दरिया पे हमें छोड़ के राही किधर गए, अब्बा भी हमें छोड़ गए जाने जंग में, इतना ख्याल ना था तीरों तो फंग में, रण जीत कर रण मैंने मैदान, रण नू फते करके रण जीत कर जिस घड़ी अजीत आएंगे, पिता के साथ जिस घड़ी जुझार आएंगे, कर गिला हर एक से हम रूठ जाएंगे, कभी माता कभी पिता कभी भाई मनाएंगे, इकरार लेंगे उनसे फिर ना जाना कभी, दागे जिगर को फिर ना बुलाना कभी। जिस पिता गुरु गोविंद सिंह दे नाल रुसन दियां गल्लां कर रहे हो, ओ पिता ते सचमुच ही दुनियावी तौर दे उत्ते तुहाडे तो रुस चुके ने। जिस पिता नूं ना मिलन दियां गल्लां बच्चे कर रहे सन, ओ पिता वाकई हुण अगले समें दे अंदर मिलनगे ने। जिस अजीत सिंह जुजार सिंह दे नाल रुसन दियां गल्लां इह दोवें छोटे वीर कर रहे ने, ओ अजीत सिंह ते ओ जुजार सिंह हुण कदी इन्हां नूं मिलणगे भी नहीं, ना मां ना भाई ना पिता नहीं मिलणगे। हुण दादी ही पिता है, दादी ही मां है, दादी ही भाई है, दादी ही सब कुछ है। खैर गंगू ब्राह्मण अपनी कमीनी हरकत तो मुड़िया नहीं, इन्ने मोरिंडे दे थाने दे अंदर जाके खबर कीती, जानी खां ते मानी खां मोरिंडे दे थानेदार अपने अहलकारां सिपाहियां दे समेत चढ़ के आ जांदे ने। माता गुजरी जी नूं ते साहिबजादियां नूं गंगू ब्राह्मण दे घर विचों कैद कर लिया जांदा है, इन्हां नूं मोरिंडे लेके चले जांदे ने, इथों सुरहंद पचाया जांदा है। अगला इतिहास दा पन्ना जो इन्हां साहिबजादियां दे नाल होई बीती, किवें जुल्मियां ने जुल्म कमाया, ओह आउण वाले कल नूं मैं आप संगत दी भेट करांगा। सत्कार योग मेहरवान सतगुरु श्री गुरु ग्रंथ साहिब पातशाह महाराज जी दी पाक पवित्र अते निघी गोद दा आनंद पा रहे ते दूर नेड़े बैठ के सुन रहे सब सतसंगी जनो, कल ते रोज छोटे साहिबजादियां दे इतिहास दे पन्ने मैं आप संगत दे सन्मुख भेट करन दा नमाना यतन कर रहा सां, और कल आप संगत ने सुनिया सी कि सरसा नदी पार करन तो बाद साहिबजादे अपनी दादी माता माता गुजरी जी दे समेत एक रात करमू चीवर दी झुग्गी दे अंदर बतीत करदे ने। उस तो बाद अगे लक्ष्मी बाई दे घर दे अंदर प्रशादा पानी छकिया, इथों ही गंगू माता जी नूं ते साहिबजादियां नूं लै के अपने पिंड सहेड़ी चला गया। सहेड़ी जाके धन दी खुरजी दे उते मन डोलिया और गंगू दे घर विचों ही साहिबजादे ते माता गुजरी जी गिरफ्तार होए। ए वार्ता मैं कल दे रोज आप संगत दे सन्मुख रख चुका। जानी खां मानी खां मोरिंडे दे हाकम मोरिंडे दे थानेदार इन्हां ने साहिबजादियां नूं गिरफ्तार कीता है, और गिरफ्तार करन तो बाद ए लै के आउंदा है सरहंद। अठ पोह वाले दिन चमकौर साहब दा जंग समाप्त होया। धन गुरु गोविंद सिंह पातशाह महाराज जी गढ़ी विचों ताड़ी मार के निकल जांदे ने। नौ पोह नूं वजीर खां सरहंद वापस आउंदा है। इहनूं कन्नां दे अंदर खबर पई कि माता गुजरी जी ते छोटे साहिबजादे फड़े गए ने। मन ही मन दे अंदर बड़ा खुश होया, हुण मैं माणाइयां करांगा, हुण मैं इन्हां तों ईण मनवावांगा,
ਕਿ ਮੁਸਲਮਾਨ ਬਣ ਜਾਣਗੇ। ਇਨ੍ਹਾਂ ਦੇ ਮਗਰ ਚਲਦੇ ਚਲਦੇ ਮੋਹ ਦੀ ਜੰਜੀਰ ਵਿਚ ਬੱਝੇ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਆਪਣੇ ਆਪ ਸਾਡੀ ਮੁੱਠੀ ਦਾ ਸ਼ਿੰਗਾਰ ਬਣ ਜਾਣਗੇ। ਨੌ ਪੋਹ ਵਾਲੇ ਦਿਨ ਵਜ਼ੀਰ ਖਾਨ ਨੇ ਆਰਾਮ ਫਰਮਾਇਆ, 10 ਪੋਹ ਵਾਲੇ ਦਿਨ ਕਚਹਿਰੀ ਲਾਉਣ ਦੀ ਤਜਵੀਜ਼ ਵਿਉਂਤਬੰਦੀ ਘੜੀ ਗਈ। 11 ਪੋਹ ਵਾਲੇ ਦਿਨ ਪਹਿਲੀ ਪੇਸ਼ੀ ਹੁੰਦੀ ਹੈ। 11 ਪੋਹ ਵਾਲੇ ਦਿਨ ਇੱਕ ਬੇਨਤੀ ਮੈਂ ਰੋਕ ਕੇ ਹੋਰ ਕਰਦਾ ਚੱਲਾ, ਸਾਹਿਬਜ਼ਾਦਿਆਂ ਨੂੰ ਲਿਆ ਕੇ ਜਿੱਥੇ ਕੈਦ ਕੀਤਾ ਗਿਆ ਉਹਦਾ ਨਾਂ ਹੈ ਸੰਮਣ ਬੁਰਜ ਤੇ ਜਾਂ ਠੰਡਾ ਬੁਰਜ। ਉਹ ਠੰਡਾ ਬੁਰਜ ਉਹਨੂੰ ਤਾਂ ਕਿਹਾ ਜਾਂਦਾ ਹੈ ਕਿਉਂਕਿ ਪੁਰਾਣੇ ਸਮੇਂ ਦੇ ਅੰਦਰ ਮੁਗਲ ਸਲਤਨਤ ਦੇ ਵੇਲੇ ਬਹੁਤ ਥਾਵਾਂ ਤੇ ਇਸ ਤਰ੍ਹਾਂ ਦੇ ਬੁਰਜ ਬਣੇ ਹੁੰਦੇ ਸਨ। ਉਹਦੇ ਵਿਚਕਾਰ ਇੱਕ ਖੂਹ ਹੁੰਦਾ ਸੀ, ਖੂਹ ਦੇ 4 ਚੁਫੇਰੇ ਭੋਰੇ ਹੁੰਦੇ ਸਨ, ਕਮਰੇ ਬਣੇ ਔਰ ਇਹਦੀ ਚਨਾਈ ਬਾਹਰੋਂ ਹੁੰਦੀ ਸੀ ਪੱਕੀਆਂ ਇੱਟਾਂ ਦੇ ਨਾਲ ਔਰ ਅੰਦਰਲੇ ਪਾਸੇ ਕੱਚੀ ਮਿੱਟੀ ਦੇ ਨਾਲ ਤਾਂ ਕਿ ਠੰਡਾ ਰਹਿ। ਔਰ ਉਸ ਖੂਹ ਦੇ ਉੱਤੇ ਥੋੜੀ ਜਿਹੀ ਜਗ੍ਹਾ ਛੱਡ ਕੇ ਉੱਪਰ ਬਹਿਣ ਖਲੋਣ ਦੀ ਖਾਣ ਪੀਣ ਦੀ ਜਗ੍ਹਾ ਇਨ੍ਹਾਂ ਮੁਗਲ ਹਾਕਮਾਂ ਨੇ ਬਣਾਈ ਹੁੰਦੀ ਸੀ। ਉਹਦੇ 4 ਚੁਫੇਰੇ ਦਰਵਾਜ਼ਾ ਕੋਈ ਨਹੀਂ ਸੀ ਹੁੰਦਾ, ਖੁੱਲੀਆਂ ਡਿਓੜੀਆਂ ਦੇ ਤਰ੍ਹਾਂ ਇਹ ਬਣਾਇਆ ਹੁੰਦਾ ਸੀ। ਇਹਨੂੰ ਤਾਂ ਕਰਕੇ ਕੋਈ ਕਹਿ ਦਿੰਦੇ ਨੇ ਸੰਮਣ ਬੁਰਜ ਤੇ ਕੋਈ ਕਹਿ ਦਿੰਦੇ ਨੇ ਇਹਨੂੰ ਠੰਡਾ ਬੁਰਜ। ਜਿੱਥੇ ਖੂਹ ਹੈ ਖੂਹ ਦੇ ਉੱਤੇ ਜਿਹੜੀ ਬਹਿਣ ਵਾਲੀ ਜਗ੍ਹਾ ਹੈ ਉਸ ਜਗ੍ਹਾ ਦੇ ਉੱਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਟਿਕਾਇਆ ਗਿਆ। 4 ਚੁਫੇਰੇ ਕੜੀ ਨਿਗਰਾਨੀ ਕੜਾ ਪਹਿਰਾ। ਮੋਤੀ ਮਹਿਰਾ ਵਜ਼ੀਰ ਖਾਨ ਦੇ ਲੰਗਰਾਂ ਦੇ ਅੰਦਰ ਸੇਵਾ ਕਰਦਾ ਹੈ ਤੇ ਲੰਗਰ ਦੇ ਅੰਦਰ ਇਹ ਉਨ੍ਹਾਂ ਨੂੰ ਲੰਗਰ ਛਕਾਉਣ ਦਾ ਕੰਮ ਕਰਦਾ ਹੈ ਜਿਹੜੇ ਹਿੰਦੂ ਕੈਦੀ ਤੇ ਹਿੰਦੂ ਅਹਿਲਕਾਰ ਵਜ਼ੀਰ ਖਾਨ ਦੇ ਕੋਲ ਹੁੰਦੇ ਨੇ। ਉਨ੍ਹਾਂ ਨੂੰ ਲੰਗਰ ਛਕਾਉਣਾ ਬਣਾਉਣਾ ਇਹ ਮੋਤੀ ਮਹਿਰੇ ਦੀ ਜ਼ਿੰਮੇਵਾਰੀ ਹੈ। ਇੱਕ ਬੇਨਤੀ ਮੈਂ ਹੋਰ ਰੋਕ ਕੇ ਕਰਦਾ ਚੱਲਾਂ, ਕੁਝ ਇਸ ਤਰ੍ਹਾਂ ਦੀਆਂ ਮਹਾਨ ਸ਼ਖਸੀਅਤਾਂ ਸਿੱਖ ਪੰਥ ਦੇ ਅੰਦਰ ਹੋ ਗੁਜ਼ਰੀਆਂ ਨੇ ਜਿਨ੍ਹਾਂ ਦਾ ਇਤਿਹਾਸ ਖੋਜ ਦਾ ਮੁਥਾਜ ਹੈ, ਜਿਨ੍ਹਾਂ ਦੇ ਇਤਿਹਾਸ ਦੇ ਪੰਨੇ ਬਹੁਤ ਜ਼ਿਆਦਾ ਨਹੀਂ ਮਿਲਦੇ, ਕੇਵਲ ਵਣਗੀ ਮਾਤਰ ਚੰਦ ਕੁ ਗੱਲਾਂ ਮਿਲਦੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਮੋਤੀ ਮਹਿਰੇ ਦਾ ਨਾਂ, ਦੂਸਰਾ ਦੀਵਾਨ ਟੋਡਰ ਮੱਲ ਜੀ ਦਾ ਨਾਂ, ਤੀਸਰਾ ਭਾਈ ਜੀਵਨ ਸਿੰਘ ਭਾਈ ਜੈਤਾ ਜੀ ਦਾ ਨਾਮ ਲਿਆ ਜਾ ਸਕਦਾ ਹੈ। ਫਿਰ ਵੀ ਭਾਈ ਜੈਤਾ ਜੀ ਦਾ ਕੁਝ ਜੀਵਨ ਚਰਿੱਤਰ ਮਿਲਦਾ ਹੈ ਪਰ ਟੋਡਰ ਮੱਲ ਦਾ ਬੜਾ ਥੋੜਾ ਮਿਲਦਾ ਹੈ ਤੇ ਮੋਤੀ ਮਹਿਰੇ ਦਾ ਵੀ ਬੜਾ ਥੋੜਾ ਮਿਲਦਾ ਹੈ। ਮੋਤੀ ਮਹਿਰਾ ਲੰਗਰ ਖਵਾਉਣ ਦਾ ਕੰਮ ਕਰਦਾ ਹੈ, ਲੰਗਰ ਬਣਾਉਣ ਦਾ ਕੰਮ ਕਰਦਾ ਹੈ ਪਰ ਹਿੰਦੂ ਅਹਿਲਕਾਰ ਤੇ ਹਿੰਦੂ ਕੈਦੀਆਂ ਵਾਸਤੇ। ਇਹ ਲੰਗਰ ਬਣਾ ਕੇ ਲੈ ਕੇ ਆਇਆ ਹਿੰਦੂ ਕੈਦੀਆਂ ਨੂੰ ਖਵਾਉਣ ਵਾਸਤੇ। ਦਰੋਗੇ ਨੇ ਆਵਾਜ਼ ਦਿੱਤੀ ਹੈ, ਭਾਈ 3 ਕੈਦੀ ਨਵੇਂ ਆਏ ਨੇ, ਲੰਗਰ ਇਨ੍ਹਾਂ ਨੂੰ ਵੀ ਦਿੰਦਾ ਜਾ। ਇਹ ਪੁੱਛਦਾ ਹੈ ਕੌਣ ਨੇ, ਜਿਹੜੇ ਕੈਦੀ ਆਏ ਨੇ ਕੌਣ ਨੇ? ਅਜੇ ਤੱਕ ਮੋਤੀ ਮਹਿਰੇ ਨੂੰ ਪਤਾ ਨਹੀਂ ਹੈ। ਇਹ ਕਹਿਣ ਲੱਗਾ, ਤੂੰ ਸੁਣਿਆ ਨਹੀਂ ਕਿ ਗੁਰੂ ਗੋਬਿੰਦ ਸਿੰਘ ਪਿਤਾ ਦੀ ਮਾਤਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਨੇ? ਆਖਿਆ ਉਹ ਕਿੱਥੇ ਨੇ? ਉੱਪਰ ਬੁਰਜ ਦੇ ਅੰਦਰ ਨੇ। ਇਹਦੇ ਮਨ ਦੇ ਅੰਦਰ ਵਿਸ਼ਵਾਸ, ਭਾਵਨਾ ਤੇ ਸ਼ਰਧਾ ਇਹ ਪਹਿਲਾਂ ਤੋਂ ਸੀ। ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਇਹ ਮਿਲਦਾ ਜੁਲਦਾ ਰਹਿੰਦਾ ਸੀ ਔਰ ਮਨ ਦਾ ਵਿਚਾਰ ਸੀ ਕਦੀ ਸਬੱਬ ਬਣੇ ਤੇ ਆਨੰਦਪੁਰ ਸਾਹਿਬ ਜਾ ਕੇ ਪਾਤਸ਼ਾਹ ਦੇ ਦਰਸ਼ਨ ਕਰਾਂ, ਪਰ ਇਸ ਤਰ੍ਹਾਂ ਦਾ ਮੌਕਾ, ਇਸ ਤਰ੍ਹਾਂ ਦਾ ਸਬੱਬ ਕਦੀ ਬਣਿਆ ਨਾ। ਇਹ ਮਨ ਹੀ ਮਨ ਦੇ ਅੰਦਰ ਸ਼ਰਧਾ ਲੈ ਕੇ ਪੌੜੀਆਂ ਚੜ ਜਾਂਦਾ ਹੈ, ਮਾਤਾ ਜੀ ਦੇ ਕੋਲ ਜਾ ਕੇ ਨਮਸਕਾਰ ਕਰਦਾ ਹੈ, ਥਾਲ ਰੱਖਿਆ ਹੈ, ਮਾਤਾ ਜੀ ਮੈਂ ਇੱਥੋਂ ਦਾ ਹਿੰਦੂ ਕੈਦੀਆਂ ਨੂੰ ਲੰਗਰ ਬਣਾ ਕੇ ਖਵਾਉਣ ਵਾਲਾ ਅਹਿਲਕਾਰ ਹਾਂ, ਮੈਂ ਲੰਘ ਰਹੀ ਹਾਂ, ਤੁਹਾਡੇ ਵਾਸਤੇ ਲੰਗਰ ਲੈ ਕੇ ਆਇਆ। ਤੇ ਮਾਤਾ ਜੀ ਨੇ ਮਨਾ ਕਰ ਦਿੱਤਾ, ਮੋਤੀ ਬੇਟਾ ਅਸੀਂ ਨਵਾਬ ਦਾ ਭੇਜਿਆ ਹੋਇਆ ਲੰਗਰ ਖਾਣਾ ਪਸੰਦ ਨਹੀਂ ਕਰਦੇ, ਅਸੀਂ ਇਹ ਤੇਰਾ ਲਿਆਂਦਾ ਹੋਇਆ ਲੰਗਰ ਪ੍ਰਵਾਨ ਨਹੀਂ ਕਰਦੇ। ਇਹਨੇ ਮਸਤਕ ਝੁਕਾਇਆ ਮਾਤਾ ਜੀ ਤੋਂ ਅਸੀਸ ਲਈ। ਗੱਲ ਨੂੰ ਮੈਂ ਬਿਲਕੁਲ ਛੋਟੀ ਕਰਕੇ ਬਿਆਨ ਕਰ ਰਿਹਾ। ਇਹ ਵਾਪਸ ਚਲਾ ਜਾਂਦਾ ਹੈ, ਥਾਲ ਜਿਉਂ ਦਾ ਤਿਉਂ ਵੇਖ ਕੇ ਦਰੋਗਾ ਸਵਾਲ ਕਰਦਾ ਹੈ, ਬਈ ਲੰਗਰ ਕੈਦੀਆਂ ਨੇ ਛਕਿਆ ਨਹੀਂ, ਖਾਧਾ ਨਹੀਂ? ਤੇ ਇਹਨੇ ਸਾਰੀ ਕਹਾਣੀ ਬਿਆਨ ਕੀਤੀ। ਉਹ ਕਹਿਣ ਲੱਗੇ, ਅਸੀਂ ਨਵਾਬ ਦਾ ਭੇਜਿਆ ਹੋਇਆ ਲੰਗਰ ਨਹੀਂ ਖਾਣਾ। ਦਰੋਗੇ ਨੇ ਖਬਰ ਪਹੁੰਚਾਈ ਹੈ ਨਵਾਬ ਦੇ ਕੋਲ। ਨਵਾਬ ਦੇ ਕੋਲ ਬੈਠਾ ਹੈ ਸੁੱਚਾ ਆਨੰਦ, ਜਿਹਨੂੰ ਇਤਿਹਾਸ ਦੇ ਪੰਨੇ ਬਾਅਦ ਵਿਚ ਝੂਠਾ ਆਨੰਦ ਕਹਿ ਕੇ ਪੁਕਾਰਦੇ ਰਹਿ, ਲਿਖਦੇ ਰਹਿ। ਸੁੱਚਾ ਆਨੰਦ ਕਹਿਣ ਲੱਗਾ, ਚਲੋ ਕੋਈ ਗੱਲ ਨਹੀਂ, ਜੇ ਇਸ ਲੰਗਰ ਦਾ ਲੰਗਰ ਨਹੀਂ ਖਾਣਾ ਤੇ ਮੇਰੇ ਘਰ ਚਲਾ ਜਾ, ਮੇਰੇ ਘਰੋਂ ਲੰਗਰ ਲੈ ਕੇ ਆ। ਇਹਦੇ ਘਰੋਂ ਲੰਗਰ ਪਕਵਾ ਕੇ ਦੁਬਾਰਾ ਮਾਤਾ ਜੀ ਦੇ ਕੋਲ ਲਿਆਂਦਾ ਗਿਆ ਤੇ ਮਾਤਾ ਜੀ ਨੇ ਫਿਰ ਲੰਗਰ ਲੈਣ ਤੋਂ ਮਨਾ ਕਰ ਦਿੱਤਾ ਹੈ।
मुखसर बेनती कर रहा लंगर लैन तो फिर मना किया। ए दोबारा आया, दरोगे ने दोबारा खबर फिर वजीर खां नूं जाके दित्ती है। ते वजीर खां अग बबूला ते होया ही सी, क्रोध दे अंदर तिल मिला ते रहा ही सी। इन्हे हुक्म छड़ दिता, कहन लगा इन्हां नूं भुखे ही रहन दिओ, इन्हां नूं जो भी लंगर खवावे या कोई होर इन्हां दी सेवा संभाल करे उहदे उत्ते भी कानून की सख्ती होएगी, इन्हां नूं भुखे रहन दिओ। मोती मेहरा इथों अपने घर चला जांदा है रात दे समय वेला हो गए। ते मोती मेहरे दे मन दे अंदर उही विचार माला बन के लगातार चल रहे ने। छोटे छोटे बच्चे ने, बिरध माता ने, ए सारी रात भुख दे अंदर किवें गुजारणगे, एही विचार मन दे अंदर चली जा रहा है। ते मोती मेहरे दा पिता बालपन दे अंदर ही शरीर छड गए सन। मोती मेहरे दे घर दे अंदर एक छोटी उम्र दा बाल है, एक बच्चा है, बेटा है, और एक एदी बिरध माता ते एक पत्नी, बस एना ही परिवार है। इन्हे मां दे नाल जाके गल कीती, मां गुरु गोबिंद सिंह पातशाह दी माता ते उन्हां दे छोटे साहिबजादे कैद विच ने। मैं इस तरह लंगर लेके गया, उन्होंने छकिया नहीं, वापस किया। मेरा मन करदा है मैं कोई उन्हां दी सेवा करा। ते मां कहन लगी, वेखी किधरे वजीर खां दा कहर साडे उत्ते ही नाम वरसना शुरू हो जाए। इन्हें अपने घरवाली नाल गल कीती, घरवाली ने हामी प्रगटाई, सहमति दिती। इन्हें अपने घरों बाजरे दियां रोटियां तैयार करवाईयां, बाजरे दियां, और इहदे घर दे अंदर गऊ सी। गऊ नूं चोक के इन्हें दुध गर्म कीता, दुध लिया है। ये रोटियां ते दुध लैके माता जी दे कोल जान दी तैयारी करदा है, नाल दी नाल ही रुक जांदा है। मां पुछदी है, मोती बेटा हुण की होया? ते कहन लगा, मां वजीर खां दा हुक्म इस तरह है, इन्हां दी सेवा जो करेगा उहदे उत्ते कानून लागू होएगा, कानून दी सख्ती वरती जाएगी। मैं चाहुंना कि दरोगे नूं कोई रिश्वत दे के ते साहिबजादियां दी सेवा कीती जाए। इन्हें आख्या, बेटा घर दे अंदर कोई पैसा ते नहीं। इन्हें अपनी मां दे भी गहने लै ते घरवाली दे भी गहने लै, और वह गहने चांदी दे सन, सोने दे गहने नहीं। चांदी दे गहने लैके दरोगे नूं रिश्वत दे के चुप रहण दा प्रण लैके माता जी दे कोल चला जांदा है, और ये दुध पिया के आउंदा है। इकला दुध दा ही जिक्र आउंदा है, पर इतिहास दे पुराने पन्ने नाल बाजरे दीयां रोटियां दा भी जिक्र करदे ने। खैर, सेवा कीती भोजन दे नाल, ओ दुध सी या प्रशादे सी, ए प्रशादे या दुध पचाउण दे अंदर कामयाब होया। केवल एक मिनट दी बेनती कह के अगे चलां, ए मोती मेहरा बाद विच जद साहिबजादे शहादत दा जाम पी जांदे ने, कुछ दिन बाद मोती मेहरे नूं इहदी घरवाली, इहदी मां ते इहदे बच्चे दे समेत कोल्हू दे अंदर पा के पीड़िया गया। केवल रोटी खवाउण दी, दुध पिआउण दी इन्नी वड्डी सजा। वजीर खां कहिंदा, लोकां नूं पता लगे कि मेरे हुक्म नूं तोड़न दा इन्हां नूं नतीजा की भुगतना पैंदा। लोकां दे मनां विच दहशत पैदा करन वास्ते कोल्हू दे अंदर सारे परिवार नूं पीड़ दित्ता गया। पुछिया भी गया सी, मोती मेरे नूं तूं इह कम कीता? उन्हें कबूल कीता, हां मैं कीता है, मैनूं मेरी सेवा दे उत्ते फकर है। वजीर खां वैसे भी दुखी सी, उन्हां दिनां दे अंदर कुछ घरेलू परेशानी दे विचों वी उन्हूं गुजरना पै रहा सी। बिलासपुर दे राजे दी गोली दी धी जिहदा नां सी जैना, ਇਹ ਵਿਆਹੀ ਆ ਰਹੀ ਸੀ ਸਰਹੰਦ ਦੇ ਅੰਦਰ। ਸ਼ਿਕਾਰ ਖੇਡਣ ਵਾਸਤੇ ਨਿਕਲਿਆ ਹੈ ਵਜ਼ੀਰ ਖਾਂ, ਰਸਤੇ ਵਿਚ ਆ ਰਿਹਾ ਹੈ ਡੋਲਾ। ਇਹਨੇ ਵੇਖਿਆ ਹੈ ਡੋਲੇ ਦੇ ਅੰਦਰ ਕੌਣ ਹੈ, ਵਿਖਾਓ। ਜਦ ਵੇਖਿਆ ਤੇ ਉਸ ਰੂਪਵਤੀ ਦਾ ਰੂਪ ਵੇਖ ਕੇ ਵਜ਼ੀਰ ਖਾਂ ਦਾ ਮਨ ਮੋਹਿਆ ਗਿਆ। ਇਹਨੇ ਕਿਹਾ, ਡੋਲਾ ਸਿੱਧਾ ਮੇਰੇ ਮਹਿਲਾਂ ਦੇ ਅੰਦਰ ਪਹੁੰਚਾਇਆ ਜਾਏ। ਡੋਲਾ ਮਹਿਲਾਂ ਵਿਚ ਆਇਆ, ਉਹ ਇਹਦੀ ਬੇਗਮ ਬਣ ਗਈ ਜਿਹਦਾ ਨਾਂ ਹੈ ਜੈਨਾ ਬੇਗਮ। ਜੈਨਾ ਬੇਗਮ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੇ ਅੰਦਰ ਇਤਰਾਜ਼ ਪ੍ਰਗਟ ਕਰ ਰਹੀ ਸੀ। ਉਹ ਨਹੀਂ ਸੀ ਚਾਹੁੰਦੇ ਬੱਚਿਆਂ ਨੂੰ ਇਹ ਸਜ਼ਾ ਮਿਲੇ। ਜਦ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ, ਇਹਨਾਂ ਦਾ ਪਤੀ ਪਤਨੀ ਦਾ ਤਕਰਾਰ ਵੱਧਦਾ, ਜੈਨਾ ਬੇਗਮ ਦਾ, ਵਜ਼ੀਰ ਖਾਂ ਦਾ। ਤੇ ਵੇਖਦਿਆਂ ਹੀ ਵੇਖਦਿਆਂ ਜੈਨਾ ਬੇਗਮ ਨੇ ਆਪਣੇ ਪੇਟ ਦੇ ਅੰਦਰ ਕਟਾਰ ਮਾਰ ਲਏ ਤੇ ਇਹਦੇ ਸਾਹਮਣੇ ਦਮ ਤੋੜ ਗਈ, ਮਰ ਗਈ। ਇਸ ਗੱਲੋਂ ਵੀ ਪਰੇਸ਼ਾਨ ਸੀ, ਇਸ ਗੱਲੋਂ ਵੀ ਪਰੇਸ਼ਾਨ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਜੇ ਤੱਕ ਸਾਡੀ ਮੁੱਠੀ ਵਿਚ ਆਏ ਨਹੀਂ, ਕਾਬੂ ਵਿਚ ਨਹੀਂ ਆਏ, ਨਿਕਲ ਗਏ ਨੇ। ਖੈਰ, ਪਹਿਲੀ ਪੇਸ਼ੀ ਹੋਈ ਸਾਹਿਬਜ਼ਾਦਿਆਂ ਦੀ 11 ਪੋ ਵਾਲੇ ਦਿਨ ਵਜ਼ੀਰ ਖਾਂ ਦੀ ਕਚਹਿਰੀ ਦੇ ਅੰਦਰ। ਪਹਿਲੀ ਪੇਸ਼ੀ ਦੇ ਅੰਦਰ ਸਾਹਿਬਜ਼ਾਦਿਆਂ ਨੂੰ ਕੁਝ ਪਿਆਰ ਦੇ ਨਾਲ ਸਮਝਾਉਣ ਦਾ ਯਤਨ ਕੀਤਾ, ਕੁਝ
थोड़ा जिहा डराया पर नरम तरीके दे नाल ते नाल लगदा कुछ लालच भी दिता। वजीर खां आप बोल के कहन लगा बच्चो तुहाडे पिता तुहानू पता है चमकौर दे अंदर शहीद हो गए ने, ओ तुहाडे कोलों चले गए ने, तुहाडा आनंदपुर किला तुहाडा तुहानू छड्डना पिया है, तुहानू खड़ाउण वाले तुहाडे नाल रहण वाले तुहाडा खालसा ओ कुछ मारिया गया है ते कुछ खिंड पुंड गया है। बच्चो तुसी साडी गिरफ्त विच हो, अजे भी वकत है, तुसी दीन कबूल कर लो, तुहानू हूरां दे नाल उमर आउण दे उत्ते व्याह दिता जाएगा, जगीर दे दिती जाएगी, तुहानू किसे इलाके दा अहलकार बना दिता जाएगा, तुहानू सूबेदारे दिती जाएगी, आप सारी उमर आराम दे नाल सुख आराम दी जिंदगी नू हंडा पाओगे। पर साहिबजादिया ने कड़क आवाज दे अंदर जवाब दिता, वजीर खां असी उस पिता दे पुत्तर हां, जो साडे पिता लालच कर दे ते औरंगजेब कह ही रहा सी कि तुसी आराम दे नाल आनंदपुर विच वसदे रहो, किसे दे विच दखल अंदाज ना दियो, अपनी आराम पूर्वक जिंदगी नू बतीत करो। पर गुरु गोबिंद सिंह पातशाह लालची हिरदे दे मालक नहीं सन, जो लालच कर दे ते ए दशा साडी बननी नहीं सी। असी लालच तो रहत पिता दे पुत्तर हां, लालच तो रहत दादे दे पोतरे हां, जिन्हां ने चांदनी चौक दे अंदर शहादत दा जाम पीता है, इहदे दित्ते होए लालच दा बच्चियां दे उत्ते कोई बहुता असर ना होया। इन्हें डरावे दिते बच्चियां दे मन दे उत्ते, डर दा असर ना होया, मंद मंद हसदे ही रहे, मुस्कुराउंदे ही रहे, आपस दे अंदर प्यार दीआं गल्लां करदे ही रहे दोवें वीर, और दिते हुए डरावियां दा भी असर ना होया। पहला दिन सी 11 पोह वाले दिन साहिबजादे वापस परत के आ जांदे ने माता गुजरी जी दे कोल। मैं गल नूं कट कट के बयान कर रहा ताकि समय दे अनुसार कुछ तुहाडी सेवा दे अंदर दो बोल कह पावां। 11 पोह वाले दिन ठंडे बुरज दे अंदर आ जांदे ने साहिबजादे वापस माता जी दे कोल। पुछिया, बेटा की गल्लां बातां होईयां? आख्या, माता जी सब तो पहला असी फतेह बुलाई, पर फतेह दा जवाब किन्ने देना सी? कोई सिख संगत थोड़ा सी, काफरां दा टोला सी, ते काफरां दे टोले विचों फतेह दा जवाब कित्थों आना सी? आख्या, माता जी ऐ कुछ गल्लां बातां उस तो बाद साडे नाल होईयां, सानू लालच दिते गए, सानू डरावे दिते गए, सानू पातशाह दे शहीद होने की खबर सुनाई गई, पर असी डोले नहीं। माता जी तुहाडी दित्ती हुई सिक्ख्या दे मुताबक साडे मन एक जगह दे उत्ते टिके रहे ने। 11 पोह वाले दिन रात नूं सुच्चा आनंद इत्थे चल के आउंदा है। जिन्ना धर्म दी दुनिया दे अंदर मुतसबी लोकां कोलों नुकसान होया ना, मुतसबी लोकां कोलों, इन्ना आम लोकां कोलों नुकसान नहीं होया। जिन्ने पाया धर्म दा बाणा हुंदा है, भावें उह कोई धर्म होवे, पर अंदर बहुत कट्टड़पन मुतसब होवे, उन्हां लोकां कोलों कदी मनुखता दा पला नहीं, नुकसान ही होया। कट्टड़ होना चाहीदा है अपने असूलां दे उत्ते। इह कदी कट्टड़ता होई कि दूजा बंदा ही नजर ना आवे, दूजी कौम बर्दाश्त, दूजी जात बर्दाश्त, दूजा धर्म बर्दाश्त ना होवे। इह सुच्चा नंद गीता दा पाठ भी करदा है, सुच्चा नंद गंगा जल दे नाल इशनान भी करदा है, इन्हें तेरे धागे दा गले जनेऊ भी पाया, चलदा चलदा ठंडे बुरज दे अंदर आया, पर इह राज नीति दे तहत आया। इन्हें आण के हथ जोड़े, बनावटी तौर ते नमस्कार कीती, मत्था चुकाया ते आख्या, माता जी मैं हिंदू हां, मैं इत्थे वजीर खां दे दरबार दे अंदर एक उगा अहलकार हां, मेरा नां सुच्चा आनंद है। माता जी क्यों ना आपां इन्हां दी गल नूं प्रवान करके दीन कबूल कर लईए, आपां इन्हां दे अंदर वड़ के ते इन्हां कोलों राज लै लवांगे, इन्हां दे अंदर वड़ के राजनीति तो काम लईए, सामने लड़ना ऐस वक्त अपने विच हिम्मत नहीं, पर गुरीले तरीके दे नाल जंग करिए, इन्हां दे अंदर वड़ के इन्हां दीआं बेगमां दे नाल व्याह करा के इन्हां तो सहजे सहजे आपां राज लै लवांगे। माता गुजरी जी अंतरयामता दे मालक सन, ब्रह्म ज्ञानता दे मालक सन। माता गुजरी जी इहदी पद नीयत नूं जाणदे सन। आखिया, सुचिया, जिस गल कारण तू आया ओह गल तेरी सिरे चढ़नी नहीं। क्यों नहीं? क्योंकि जे ए काम करना हुंदा ते असीं आनंदपुर साहिब दा किला खाली करके क्यों आउंदे?
ਸਾਡਾ ਇਨਾ ਖਾਲਸਾ ਗਿਣਤੀ ਦੇ ਅੰਦਰ ਸ਼ਹੀਦ ਹੋਇਆ, ਉਹ ਸ਼ਹੀਦ ਕਿਉਂ ਹੁੰਦੇ? ਬਹੁਤ ਸਾਰਾ ਪਰਿਵਾਰ ਖਿੰਡ ਪੁੰਡ ਗਿਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਿਛੜ ਗਏ, ਅਸੀਂ ਵੱਖਰੇ ਹੋ ਗਏ, ਵੱਡੇ ਬੇਟੇ ਵੱਖਰੇ ਹੋ ਗਏ, ਤੇ ਅੱਜ ਤੋਂ ਸਾਨੂੰ ਸਲਾਹ ਦੇਣ ਵਾਸਤੇ ਆਏ। ਇਹ ਤੇਰੀ ਸਲਾਹ ਉਦੋਂ ਕਿੱਥੇ ਸੀ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦ ਹੋਏ, ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੋਏ, ਤੇ ਉਦੋਂ ਤੋਂ ਇਨ੍ਹਾਂ ਦੇ ਨਾਲ ਰਲ ਕੇ ਰਾਜ ਲੈਣ ਦੀ ਗੱਲ ਕਿਉਂ ਨਾ ਕੀਤੀ? ਤੋ ਅੱਜ ਸਲਾਹ ਦੇਣ ਵਾਸਤੇ ਆਏ। ਖੈਰ, ਸੁੱਚਾ ਨੰਦ 11 ਪੋਹ ਨੂੰ ਵਾਪਸ ਚਲਾ ਜਾਂਦਾ ਹੈ, 12 ਪੋਹ ਵਾਲਾ ਸੂਰਜ ਚੜ੍ਹਦਾ ਹੈ। ਇੱਕ ਮੈਂ ਹੋਰ ਬੇਨਤੀ ਕਰਦਾ ਚੱਲਾਂ, ਮੋਤੀ ਮਹਿਰਾ ਲਗਾਤਾਰ ਦੁੱਧ ਪਿਆਉਣ ਦੀ ਸੇਵਾ ਕਰਦਾ ਰਿਹਾ ਹੈ, ਤੇ ਜਿਸ ਦਰੋਗੇ ਨੂੰ ਰਿਸ਼ਵਤ ਦਿੱਤੀ ਸੀ ਨਾ ਗਹਿਣਿਆਂ ਦੀ, ਉਹ ਦਰੋਗਾ ਵੀ ਆਪਣੇ ਬੁੱਲ ਬੰਦ ਹੀ ਰੱਖਦਾ ਹੈ, ਜ਼ੁਬਾਨ ਖੋਲਦਾ ਨਹੀਂ। ਤੇ ਮੋਤੀ ਮਹਿਰੇ ਨੂੰ ਆਉਣ ਜਾਣ ਦੇ ਅੰਦਰ ਕੋਈ ਰੁਕਾਵਟ ਨਹੀਂ ਸੀ, ਕਿਉਂਕਿ ਅਹਿਲਕਾਰ ਸੀ, ਉਥੋਂ ਦਾ ਲਾਂਗਰੀ ਸੀ, ਕੋਈ ਸ਼ੱਕ ਤੇ ਇਹਦੇ ਤੇ ਕਰਦਾ ਨਹੀਂ ਸੀ। ਇਹ ਤੇ ਖਬਰ ਬਾਅਦ ਵਿਚ ਮਿਲਦੀ ਏ ਜਦ ਮੋਤੀ ਦਾ ਪਾਜ ਖੁੱਲਦਾ ਹੈ, ਤੇ ਮੋਤੀ ਮਹਿਰੇ ਨੂੰ ਫਿਰ ਸਜ਼ਾ ਮਿਲਦੀ ਏ। ਖੈਰ, ਸੁੱਚਾ ਨੰਦ ਵਾਪਸ ਚਲਾ ਗਿਆ, 12 ਪੋਹ ਦਾ ਸੂਰਜ ਚੜ੍ਹਦਾ ਹੈ, ਤੇ 12 ਪੋਹ ਨੂੰ ਦੂਸਰੀ ਪੇਸ਼ੀ ਆਉਣੀ ਏ। ਉਸ ਦੂਸਰੀ ਪੇਸ਼ੀ ਨੂੰ ਗੌਰ ਪੂਰਵਕ ਸੁਣਨ ਤੇ ਸਮਝਣ ਦੀ ਕਿਰਪਾਲਤਾ ਜ਼ਰੂਰ ਕਰਿਓ। 17 ਪ੍ਰਤਿਸ਼ਠਿਤ ਹਸਤੀਆਂ ਬਹਿ ਜਾਂਦੀਆਂ ਨੇ ਵਜ਼ੀਰ ਖਾਨ ਦੇ 4 ਛੁਫੇਰੇ, ਉਨ੍ਹਾਂ ਦੀ ਗਿਣਤੀ ਏ 17। ਉਨ੍ਹਾਂ ਦੇ ਅੰਦਰ ਵਜ਼ੀਰ ਖਾਂ ਆਪ ਹੈ, ਉਨ੍ਹਾਂ ਦੇ ਅੰਦਰ ਇੱਕ ਕਾਜ਼ੀ ਹੈ, ਇੱਕ ਉਨ੍ਹਾਂ ਦੇ ਅੰਦਰ ਸੁੱਚਾ ਨੰਦ ਹੈ, ਇੱਕ ਮੁਹੰਮਦ ਸ਼ੇਰ ਖਾਨ ਨਵਾਬ ਮਲੇਰ ਕੋਟਲੀਆ ਹੈ, ਤੇ ਬਾਕੀ ਹੋਰ ਉੱਗੇ ਪੰਜ ਸਰਪੰਚ ਅਮੀਰ ਵਜ਼ੀਰ ਵਜ਼ੀਰ ਖਾਂ ਦੇ 4 ਛੁਫੇਰੇ ਬਹਿ ਜਾਂਦੇ ਨੇ, ਗਿਣਤੀ ਇਨ੍ਹਾਂ ਦੀ 17। ਵਿਚਾਰ ਵਿਮਰਸ਼ ਹੋਏ, ਆਪਸ ਦੇ ਅੰਦਰ ਗੱਲਾਂ ਬਾਤਾਂ ਸ਼ੁਰੂ ਹੋਈਆਂ। ਇਨ੍ਹਾਂ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਗੱਲ ਜਾ ਰਹੀ ਏ ਜਾਂ ਵਿਰੋਧ ਵਿੱਚ ਜਾ ਰਹੀ ਏ, ਇਸ ਤਰ੍ਹਾਂ ਗੱਲਾਂ ਬਾਤਾਂ ਆਰੰਭ ਹੋਈਆਂ। ਸਾਰੇ ਇੱਕ ਪਾਸੇ ਨੇ, ਉਹ ਕਹਿਣ ਲੱਗੇ ਇਨ੍ਹਾਂ ਸਾਹਿਬਜ਼ਾਦਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਕੋਈ ਨਾ ਕੋਈ ਫਤਵਾ ਦੇ ਕੇ ਇਨ੍ਹਾਂ ਨੂੰ ਖਤਮ ਕਰ ਦੇਣਾ ਚਾਹੀਦਾ, ਖਾਸ ਕਰਕੇ ਸੁੱਚਾ ਨੰਦ ਬੋਲਦਾ। ਉਹ ਕਹਿਣ ਲੱਗਾ, ਕਦੀ ਤੁੰਮੇ ਤਰਬੂਜ਼ ਨਹੀਂ ਬਣਦੇ ਭਾਵੇਂ ਲੱਖ ਵਾਰ ਪਿਉਂਦਾ ਲਾਈਏ। ਇਹਨੇ ਦੂਜੀ ਉਦਾਹਰਨ ਦਿੱਤੀ, ਕਹਿਣ ਲੱਗਾ, ਖਾਰੇ ਖੂਹ ਕਦੀ ਮਿੱਠੇ ਨਹੀਂ ਹੁੰਦੇ ਭਾਵੇਂ 100-100 ਮਨ ਉਨ੍ਹਾਂ ਵਿੱਚ ਖੰਡ ਪਾਈਏ। ਔਰ ਇਸ ਤਰ੍ਹਾਂ ਇਹਨੇ ਤੀਸਰੀ ਉਦਾਹਰਨ ਦਿੱਤੀ, ਕਹਿਣ ਲੱਗਾ, ਸੱਪਾਂ ਦੇ ਪੁੱਤ ਦੁੱਧ ਪੀ ਕੇ ਵੀ ਦੁੱਧ ਦਾ ਜ਼ਹਿਰ ਹੀ ਬਣਾ ਦਿੰਦੇ ਨੇ, ਉਹ ਮਿੱਤ ਨਹੀਂ ਹੁੰਦੇ, ਕਦੀ ਵੀ ਕਿਸੇ ਦੇ ਮਦਦਗਾਰ ਨਹੀਂ ਬਣਦੇ। ਇਹ ਸਪੋਲੀਏ ਨੇ। ਅੱਜ ਇੱਕ ਗੁਰੂ ਗੋਬਿੰਦ ਸਿੰਘ ਤੁਹਾਡੇ ਸਿਰ ਦਾ ਦਰਦ ਏ, ਇਹ 2 ਕੱਲ ਨੂੰ ਨਾਲ ਹੋਰ ਖੜੇ ਹੋ ਜਾਣਗੇ, ਸੰਭਾਲਣਾ ਔਖਾ ਹੋ ਜਾਏਗਾ। ਅੱਜ ਹੀ ਜੰਮਦੀਆਂ ਤਿੱਖੀਆਂ ਸੂਲਾਂ ਦੇ ਸਿਰ ਕੁਚਲ ਦੇਣੇ ਚਾਹੀਦੇ ਨੇ, ਸੁੱਚਾ ਨੰਦ ਇਸ ਤਰ੍ਹਾਂ ਬੋਲਦਾ ਹੈ। ਦੂਸਰਾ ਬੋਲਦਾ ਹੈ ਮੁਹੰਮਦ ਸ਼ੇਰ ਖਾਨ, ਬਾਕੀ ਕੋਈ ਨਹੀਂ ਬੋਲਿਆ, ਮੁਹੰਮਦ ਸ਼ੇਰ ਖਾਂ ਬੋਲਿਆ। ਤੇ ਮੁਹੰਮਦ ਸ਼ੇਰ ਖਾਂ ਕਹਿਣ ਲੱਗਾ, ਮੇਰਾ ਮਨ ਇਹ ਕਹਿੰਦਾ ਹੈ, ਇਹ ਬੱਚੇ ਨੇ, ਸੀਰ ਖੋਰ ਨੇ, ਨਿਆਣੇ ਨੇ, ਇਨ੍ਹਾਂ ਨੂੰ ਮੁਆਫ਼ੀ ਮਿਲ ਜਾਣੀ ਚਾਹੀਦੀ। ਸੁੱਚਾ ਨੰਦ ਫਿਰ ਗੱਲ ਨੂੰ ਕ੍ਰਾਸ ਕਰਦਾ ਹੈ, ਉਹ ਕਹਿਣ ਲੱਗਾ, ਮੁਹੰਮਦ ਸ਼ੇਰ ਖਾਨ, ਤੇਰਾ ਵੱਡਾ ਭਰਾ ਜਿਹਦਾ ਨਾਂ ਨਾਰ ਖਾਂ ਹੈ, ਨਾਰ ਖਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਤੀਰ ਦਾ ਨਿਸ਼ਾਨਾ ਬਣਾ ਕੇ ਮਾਰਿਆ ਚਮਕੌਰ ਦੇ ਜੰਗ ਦੇ ਅੰਦਰ, ਆਪਣਾ ਭਰਾ ਮਰਵਾ ਕੇ ਤੇ ਇਨ੍ਹਾਂ ਬੱਚਿਆਂ ਦੀ ਮੁਆਫ਼ੀ ਦੀ ਗੱਲ ਕਰਦਾ, ਤੈਨੂੰ ਸ਼ਰਮ ਨਹੀਂ ਆਉਂਦੀ? ਉਹ ਕਹਿਣ ਲੱਗਾ, ਮੈਨੂੰ ਸ਼ਰਮ ਆਉਂਦੀ ਏ, ਪਰ ਸਾਡੀ ਪਾਕ ਗ੍ਰੰਥ ਕੁਰਾਨ ਦਾ ਇਹ ਉਪਦੇਸ਼ ਹੈ, ਕੁਰਾਨ ਕਹਿੰਦੀ ਏ ਕਿ ਮਾਸੂਮ ਦੀ ਹੱਤਿਆ ਨਾ ਕਰੋ, ਔਰਤ ਦੇ ਉੱਤੇ ਜ਼ੋਰ ਅਜਮੈਸ਼ ਨਾ ਕਰੋ। ਮੈਂ ਤੇ ਗੱਲ ਧਰਮ ਦੇ ਨੁਕਤੇ ਨਿਗਾਹ ਤੋਂ ਕਰ ਰਿਹਾ, ਇਹ ਬੱਚੇ ਨੇ, ਇਨ੍ਹਾਂ ਦੇ ਨਾਲ ਸਾਡਾ ਬਦਲਾ ਲੈਣ ਦਾ ਕੋਈ ਵਾਸਤਾ ਬਣਦਾ ਨਹੀਂ। ਹਾਂ, ਅੱਜ ਵੀ ਮੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਆਉਣ, ਮੈਂ ਗੁਰੂ ਗੋਬਿੰਦ ਸਿੰਘ ਨੂੰ ਮਾਰਾਂਗਾ ਜਾਂ ਮਰਾਂਗਾ, ਲੜਾਂਗਾ, ਉਨ੍ਹਾਂ ਦੇ ਨਾਲ ਮੇਰੀ ਲੜਾਈ ਏ, ਇਨ੍ਹਾਂ ਬੱਚਿਆਂ ਦੇ ਵਿੱਚ ਲੈਣਾ ਦੇਣਾ ਕੀ? ਬਦਲਾ ਹੀ ਲੈਣਾ ਹੋਗਾ, ਲੇਂਗੇ ਹਮ ਵਾਪਸੇ, ਮੁਹੰਮਦ ਸ਼ੇਰ ਖਾਂ ਇਸ ਤਰ੍ਹਾਂ ਕਹਿੰਦਾ ਹੈ। ਉਹ ਕਹਿੰਦਾ ਹੈ, ਬਦਲਾ ਹੀ ਲੈਣਾ ਹੋਗਾ, ਲੇਂਗੇ ਹਮ ਵਾਪਸੇ, ਮਹਿਫੂਜ ਰੱਖੇ ਖੁਦਾ ਹਮੇ ਐਸੇ ਮਹਾਂ ਪਾਪ ਸੇ। ਉਹ ਕਹਿਣ ਲੱਗਾ, ਮੈਨੂੰ ਤੇ ਖੁਦਾ ਬਚਾਈ ਰੱਖੇ ਐਸੇ ਮਹਾਂ ਪਾਪ ਤੋਂ, ਮੈਂ ਤੁਹਾਡੀ ਹਾਂ ਦੇ ਨਾਲ ਹਾਂ ਪ੍ਰਗਟਾਉਣ ਵਾਸਤੇ ਤਿਆਰ ਨਹੀਂ ਹਾਂ। ਪਰ ਸੁੱਚਾ ਨੰਦ ਕਹਿੰਦਾ ਹੈ, ਇਨ੍ਹਾਂ ਨੂੰ ਸਜ਼ਾ ਮਿਲ ਜਾਣੀ ਚਾਹੀਦੀ। ਖੈਰ, ਵਾਰ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ। ਮੁਹੰਮਦ ਸ਼ੇਰ ਖਾਂ ਨੂੰ ਮੁਖਾਤਬ ਹੋ ਕੇ ਵਜ਼ੀਰ ਖਾਂ ਬੋਲਦਾ ਹੈ, ਸੂਬਾ ਸਰਹੰਦ। ਉਹ ਕਹਿਣ ਲੱਗਾ, ਤੇਰੀਆਂ ਗੱਲਾਂ ਬਾਤਾਂ ਸਾਨੂੰ ਪ੍ਰਵਾਨ ਨਹੀਂ ਹੈ, ਜਦ ਸਾਰੇ ਇੱਕ ਤਰਫਾ ਫੈਸਲਾ ਦੇ ਰਹੇ ਨੇ
तू विरोध विच क्यों दे रहा है? इन्हों का हिंदू धर्म विचो आउण वाला सुचा आनंद ए भी उन्हां दे विरोध विच फैसला सुना रहा है। धर्म का उपदेशक मौल भी उन्हां दे विरोध विच गल कह रहा है। बाकी सारिआं दी एक राय है ते तेरी राय सारिआं दे विरोध विच क्यों जा रही है? इहदा मतलब तू अंदरों उन्हां दे नाल मिलिआ है। इहदे उत्ते एक दोष आयद किया गया, इतराज लागू किया गया। काफी उत्तर प्रश्न गर्म जोशी दे अंदर होए, सवाल जवाब होए। वजीर खां सूबा मलेरकोटला शेर खां कोलों अस्तीफा मंगदा है। वह कहिंदा मैनू तेरे वलों रिजाइन चाहिदा है। इस नुकते नू समझन दी कृपा करियो। वजीर खां नू मुखातब होके शेर खां कहिंदा है, मलेरकोटलिया नवाब, वह कहन लगा जे अस्तीफा ही देना है, रिजाइन करना ही है, ते वजीर खां फिर तेरे नां दे उत्ते नहीं, मैं रिजाइन करांगा सीधा औरंगजेब दे नां दे उत्ते, दिल्ली हुक्मरान दे नां दे उत्ते। उदे अंदर तेरिया तमाम वधीकियां लिखांगा, ते लिखन तो बाद अस्तीफा सीधा औरंगजेब दे नां ते करांगा, मैं तेरे नां ते नहीं। एक होर बेनती करा, मुहम्मद शेर खां ने जो अस्तीफा लिखिया सी वो लिखिया भी औरंगजेब दे नां दे उत्ते, और वो लिखिया होया अस्तीफा 1960 तक दिल्ली दी लाइब्रेरी दे अंदर पिया रहा, ते 1960 तो बाद दिल्ली दी लाइब्रेरी विचों उन्हों गायब कर दिता गया एक साजिश दे अधीन। ए गल मैनू कित्थों मिली? दिल्ली दे अंदर रहन वाले एक बजुर्ग कवि और बहुत मन्नी परमन्नी हस्ती सरदार मनोहर सिंह जी मारको, अज तो 7-8 साल पहला दी मैं गल कर रहा, जिंदे सन, हुण मैं कह नहीं सकदा कि शरीर करके मौजूद ने या शरीर छड गए ने, हेयर फिक्सर दा उन्हां दा अपना काम सी। और रिच मैनसन सरदार मनोहर सिंह जी मारको, ए मनोहर सिंह जी मारको ओ महान शख्सियत ने, इन्हां ने 1984 दे अटैक तो पहला श्रोमणी कमेटी कोलों इजाजत लैके सिख रेफरेंस लाइब्रेरी दा अखर अखर माइक्रोफेज तैयार करके इन्हां ने अपने कोल रख लिया सी। ते जद अटैक तो बाद बुद्धिजीवियां दे विचार अखबारां दे अंदर प्रगट होने शुरू होए, चार छपेरियों बयानबाजी शुरू हुई, हरिमंदर साहब की पवित्रता भंग हुई, सिख रेफरेंस लाइब्रेरी का इतिहास सड़के राख बनिया, साडा जानी ते माली नुकसान होया, इस तरह की बयानबाजी आई। ते सरदार मनोहर सिंह जी मारको वालों बयान आया, आख्या सिख संगत जी नुकसान ते वाकई ओ होया है जो कदी पूरा नहीं होना, पर जिथों तक सिख रेफरेंस लाइब्रेरी का सवाल है ਉਹਦਾ ਮੈਂ ਇਤਿਹਾਸ ਦਾ ਅੱਖਰ ਅੱਖਰ ਤਿਆਰ ਕਰਕੇ ਆਪਣੇ ਕੋਲ ਰੱਖ ਲਿਆ। ਫਿਰ ਅੱਗੋਂ ਇੱਕ ਬਿਆਨ ਆਇਆ, ਆਖਿਆ ਸਰਦਾਰ ਮਨੋਹਰ ਸਿੰਘ ਜੀ ਤੁਸੀਂ ਦਿੱਲੀ ਦੇ ਅੰਦਰ ਰਹਿਣ ਵਾਲੇ ਹੋ, ਤੇ ਦਿੱਲੀ ਸਰਕਾਰ ਜੇ ਅਕਾਲ ਤਖ਼ਤ ਨੂੰ ਪੰਜਾਬ ਦੇ ਅੰਦਰ ਜਾ ਕੇ ਮਲੀਆ ਮੇਟ ਕਰ ਸਕਦੀ ਹੈ, ਤੁਹਾਡਾ ਘਰ ਅਕਾਲ ਤਖ਼ਤ ਤੋਂ ਬਹੁਤ ਵੱਡਾ ਕਿਲਾ ਨਹੀਂ ਹੈ, ਤੁਹਾਨੂੰ ਇਹ ਬਿਆਨ ਪੇਪਰ ਦੇ ਅੰਦਰ ਨਹੀਂ ਸੀ ਦੇਣਾ ਚਾਹੀਦਾ। ਉਨ੍ਹਾਂ ਨੇ ਫਿਰ ਅੱਗੋਂ ਪਰਤਵਾਂ ਜਵਾਬ ਦਿੱਤਾ, ਉਹ ਕਹਿਣ ਲੱਗੇ ਮੈਂ 5 ਉਤਾਰੇ ਕੀਤੇ ਨੇ, 5 ਉਤਾਰੇ, 5 ਕਾਪੀਆਂ ਕੀਤੀਆਂ ਨੇ, 4 ਉਤਾਰੇ ਕਰਕੇ ਮੈਂ ਵਿਦੇਸ਼ਾਂ ਦੇ ਅੰਦਰ ਭੇਜ ਚੁੱਕਾ, ਜਿਨ੍ਹਾਂ ਵਿੱਚੋਂ 2 ਦੇ ਬਾਰੇ ਮੈਨੂੰ ਪਤਾ ਹੈ, ਇੱਕ ਯੂਕੇ ਦੀ ਲਾਇਬ੍ਰੇਰੀ ਦੇ ਅੰਦਰ ਔਰ ਇੱਕ ਫਰਾਂਸ ਦੀ ਲਾਇਬ੍ਰੇਰੀ ਦੇ ਅੰਦਰ, ਬਾਕੀ 2 ਕਿੱਥੇ ਨੇ ਮੈਂ ਇਹਦੇ ਬਾਰੇ ਗਿਆਨ ਨਹੀਂ ਰੱਖਦਾ। ਉਹਨਾਂ ਆਖਿਆ 5ਵਾਂ ਮੇਰੇ ਕੋਲ ਹੈ, ਜੇ ਇਹ ਸੜ ਵੀ ਜਾਏਗਾ, ਤਬਾਹ ਹੋ ਵੀ ਜਾਏਗਾ ਤਾਂ ਵੀ ਕੋਈ ਗੱਲ ਨਹੀਂ। 1960 ਤੱਕ ਮੁਹੰਮਦ ਸ਼ੇਰ ਖਾਨ ਦਾ ਕੀਤਾ ਹੋਇਆ ਰਿਜ਼ਾਈਨ ਦਿੱਲੀ ਦੀ ਲਾਇਬ੍ਰੇਰੀ ਦੇ ਅੰਦਰ ਮੌਜੂਦ ਸੀ, ਪਰ 60 ਤੋਂ ਬਾਅਦ ਗਾਇਬ ਹੋਇਆ। ਪਰ ਜੇ ਅੱਜ ਵੀ ਉਹਦਾ ਉਤਾਰਾ ਵੇਖਣਾ ਚਾਹੋ, ਤੇ ਸਰਦਾਰ ਮਨੋਹਰ ਸਿੰਘ ਜੀ ਮਾਰਕੋ ਉਹਨਾਂ ਦੀ ਜਿਹੜੀ ਨਿੱਜੀ ਘਰ ਦੀ ਲਾਇਬ੍ਰੇਰੀ ਹੈ ਉਹਦੇ ਅੰਦਰ ਅੱਜ ਵੀ ਤੁਹਾਨੂੰ ਮੁਹੰਮਦ ਸ਼ੇਰ ਖਾਨ ਦੇ ਕੀਤੇ ਹੋਏ ਰਿਜ਼ਾਈਨ ਦਾ ਉਤਾਰਾ ਮਿਲ ਜਾਏਗਾ। ਖੈਰ, ਮੁਹੰਮਦ ਸ਼ੇਰ ਖਾਨ ਦੇ ਨਾਲ ਗਰਮ ਜੋਸ਼ੀ ਦੇ ਅੰਦਰ ਉੱਤਰ ਪ੍ਰਸ਼ਨ ਹੋਏ, ਵਾਰੀ ਆ ਗਈ ਸਾਹਿਬਜ਼ਾਦਿਆਂ ਦੀ। ਸਾਹਿਬਜ਼ਾਦਿਆਂ ਨੂੰ ਦੁਬਾਰਾ ਪਿਆਰ ਦੇ ਨਾਲ ਪਲੋਸ ਕੇ ਪੁੱਛਿਆ ਗਿਆ, ਬੱਚਿਓ ਅਜੇ ਵੀ ਸਮਾਂ ਹੈ, ਤੁਹਾਨੂੰ ਹੂਰਾਂ ਦੇ ਨਾਲ ਵਿਆਹ ਦਿੱਤਾ ਜਾਏਗਾ, ਤੁਹਾਨੂੰ ਜਗੀਰ ਦਿੱਤੀ ਜਾਏਗੀ, ਬਹੁਤ ਸਾਰਾ ਔਰੰਗਜ਼ੇਬ ਇਨਾਮ ਦੇਵੇਗਾ, ਬਸ ਗੱਲ ਤੇ ਇੰਨੀ ਹੈ, ਤੁਹਾਨੂੰ ਅਸੀਂ ਧਰਮ ਤੋਂ ਤੋੜਦੇ ਨਹੀਂ ਆ, ਧਰਮ ਬਦਲਣਾ ਹੀ ਹੈ, ਚੱਲਦੇ ਤੇ ਰਹੋ ਪਰ ਧਰਮ ਬਦਲ ਕੇ ਚੱਲਦੇ ਰਹੋ। ਉਨ੍ਹਾਂ ਵਿਚੋਂ ਸਾਹਿਬ ਜ਼ੋਰਾਵਰ ਸਾਹਿਬ ਜੀ ਬੋਲੇ ਨੇ, ਇਕ ਕਵੀ ਕਹਿੰਦਾ ਹੈ, ਜ਼ੋਰਾਵਰ ਜ਼ੋਰ ਸੇ ਬੋਲਾ, ਫਤਿਹ ਸਿੰਘ ਸ਼ੋਰ ਸੇ ਬੋਲਾ,
नहीं हम झुक नहीं सकते, नहीं हम रुक नहीं सकते। हमें यह बेस प्यारा है, श्री दशमेश प्यारा है, हमें यह पंथ प्यारा है, श्री गुरु ग्रंथ प्यारा है। एक कवि ने कलमबंद किया है इन्हां बोलां नूं जो साहिबजादा जोरावर सिंह जी ते साहिबजादा बाबा फतेह सिंह जी ने बोल कहे। 12 ओ वाले दिन साहिबजादे कचहरी दे अंदरों आखर वापस आ जांदे ने ते हसदे हसदे मुस्कुराउंदे होए दादी मां दे गलवकड़ी विच आउंदे ने और बोलदे ने बाबा फतेह सिंह जी तोतली जुबान दे अंदर, माता जी अज फैसला साडे हक विच होया है। माता जी पुछदे ने बेटा गल्लां बातां की होईयां, की उन्हां ने तुहानू किया, तुसीं की किया, सवाल जवाब किस तरह होए। ते इन्हां ने दो ही गल्लां कीतियां माता जी, उन्हां वल्लों दो सवाल सन साडे सामने। उन्होंने अखीरी ये गल कही सी, या दीन कबूल करो, इला इला अलिल इला मुहम्मद रसूल इला कलमा पढ़ो, ते या फिर मौत कबूल करो। असी दोवां विचों मौत नूं चुन लिया ते फैसला साडे हक विच हो गया, कल नूं सानूं मौत मिल जाएगी। उन्हां वल्लों ऑप्शन सी या दीन कबूल करो ते या मौत कबूल करो, ते माता जी असी मौत नूं गले ला के आए, असी मौत नूं कबूल कर लिया। 12 पोह वाले दिन इस तरह साहिबजादे वापस आ जांदे ने माता गुजरी जी दे कोल उस ठंडे बुरज दे अंदर। सुच्चा नंद 12 पोह वाले दिन रात नूं फिर हाजिर हो जांदा है। पहले दिन झिड़कां खा के गया सी पर दूजे दिन अज फिर हाजिर होंदा है। इन्हें आण के दोबारा प्यार दे नाल चीकणियां चोपड़ियां गल्लां कहणियां शुरू कीतियां, समझाउणा शुरू कीता, पर माता जी ने इहनूं लाणत पाई। कहन लगे सुचिया तेरी कमीनी सोच दे उत्ते लानत है, तेरे वास्ते तुहाडे वास्ते तुहाडे धर्म नूं बचाउण वास्ते सुचिया मेरे पति श्री तेग बहादुर पातशाह जी दिल्ली चांदनी चौंक दे अंदर शहादत दा जाम पी गए। एक बेनती मैं करदा चला, किसे दा नाड़ा वाला जनेऊ चांदनी चौंक दे अंदर कटिया है ते तां दोहरे तेरे धागे दा जनेऊ बचिया है, वरना नहीं सी बचना। औरंगजेब जिस तरह अत्याचार करदा आ रहा सी, जोर जुल्म करदा आ रहा सी, इहदे भारी कदमां दे हेठ जिस तरह हिंदुस्तान दी जनता लताड़ी दी जा रही सी, बचन दा कोई सवाल पैदा नहीं सी होना। हर मंदर दे अंदर अज अगर टल वज रहा है, अगर किधरे गरुड पुराण दी कथा है, ते इह धन गुरु तेग बहादुर पातशाह ते साहिब गुरु गोबिंद सिंह पातशाह महाराज जी दी बदौलत है। ईमानदारी ते दयानतदारी दे नाल इतिहास दे पन्ने वाच के वेखो, पातशाह दे चरणा विच नमस्कार करन दे उत्ते तुहानू मजबूर होना ही पएगा। खैर आखिया सुचिया तुहाडे ए मत्थे दे लाल रंग दा तिलक तां बचिया है, मेरे पति तेग बहादुर साहब जी दा लाल रंग दा खून चांदनी चौंक दे अंदर डुला। पर कहिंदे ने जदों बंदा ढीठ हुंदा है ते हुंदा हुंदा हद बद्दियां नूं टापी जांदा है, सीमावां पार कर ही जांदा है। सुचे दे उत्ते इन्हां गल्लां दा लानतां दा कोई असर ना होया, सुचा वापस चला जांदा है। केवल मुखसर बेनती कह के मैं खिमा मंगा। 13 शहीद अरबी भाषा दा लफज है और शहीद दा अखरी अर्थ है शहादत देना, मतलब गवाही देना। पर एक ख्याल करियो, गवाही झूठ दी तरफ खड़े होके भी दित्ती जा सकती है ते गवाही सच दी तरफ खड़े होके भी भरी जा सकती है। हर गवाही देन वाले नूं कह देंदे ने शहादत देन वाला, मतलब शहीदी देन वाला। सहजे सहजे ए शहीद लफज केवल उन्हां दे नाल ही जुड़दा गया जिन्हां ने सच दी आवाज बुलंद करन तो बाद अपना आपा नुशावर कर दिता है। सहजे सहजे शहीद उन्हां नूं जानिया जान लगा, पर शहीद दा अखरी अर्थ है वैसे गवाही भरना। शहीद दा अखरी अर्थ है सच दी तरफ खड़े होके सच दी आवाज नूं बुलंद करन दा यतन करना। जे हकीकत दे अंदर पिछोकड़ विच ध्यान मार के वेखो, लोक बाबर नूं माई बाप कहण वाले ते बड़े सन, जां पनाह कहण वालियां दी कोई कमी नहीं सी, रोजी दहिंद मालक पालक कहण वालियां दी कोई घाट नहीं सी,
ਪਰ ਜੇ ਬਾਬਰ ਦੇ ਮੂੰਹ ਤੇ ਸਾਹਮਣੇ ਖੜੇ ਹੋ ਕੇ ਕਿਸੇ ਨੇ ਜਾਬਰ ਕਿਹਾ ਹੈ ਤੇ ਉਹ ਕੇਵਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਹਾ ਹੈ। ਬਾਬਰ ਨੂੰ ਜਾਬਰ ਕਹਿਣ ਵਾਲੇ, ਸੱਚ ਦੀ ਆਵਾਜ਼ ਬੁਲੰਦੀਆਂ ਤੱਕ ਪਹੁੰਚਾਉਣ ਵਾਲੇ ਉਹ ਕੇਵਲ ਗੁਰੂ ਨਾਨਕ ਦੇਵ ਪਾਤਸ਼ਾਹ ਹੀ ਨੇ। ਖੈਰ, ਦਾਸਤਾਨ ਆਪ ਉਹਨਾਂ ਦੀ ਸਰਵਣ ਕਰ ਰਹੇ ਹੋ ਜਿਨ੍ਹਾਂ ਨੇ ਸੱਚ ਨੂੰ ਹੱਥੋਂ ਨਹੀਂ ਛੱਡਿਆ, ਸੱਚ ਨੂੰ ਆਪਣੇ ਮਨ ਵਿਚੋਂ ਕੱਢਿਆ ਨਹੀਂ ਤੇ ਸੱਚ ਦੇ ਉੱਤੇ ਪਹਿਰਾ ਦਿੰਦਿਆਂ ਦਿੰਦਿਆਂ ਆਪਣਾ ਆਪਾ ਕੁਰਬਾਨ ਕਰ ਗਏ, ਸਰੀਰ ਦਾ ਬਲੀਦਾਨ ਦੇ ਗਏ। ਆਪ ਉਹਨਾਂ ਦੀ ਲਗਾਤਾਰ ਲੜੀਵਾਰ ਦਾਸਤਾਨ ਸਰਵਣ ਕਰਦੇ ਆ ਰਹੇ ਹੋ। ਇੱਕ ਬੇਨਤੀ ਮੈਂ ਹੋਰ ਵੀ ਕਰਦਾ ਚੱਲਾਂ, ਅਗਰ ਸਿੱਖ ਕੌਮ ਦੇ ਅੰਦਰ ਸ਼ਹੀਦਾਂ ਦੀ ਕਤਾਰ ਵਿਚਾਰਨੀ ਆਰੰਭ ਕਰੀਏ ਕਿ ਕਦੋਂ ਤੋਂ ਸ਼ੁਰੂ ਹੋਈ ਤੇ ਸਭ ਤੋਂ ਪਹਿਲੇ ਸ਼ਹੀਦ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਹੋਏ, ਜਿਨ੍ਹਾਂ ਦਾ ਨਾਮ ਭਾਈ ਤਾਰਾ ਜੀ ਕਰਕੇ ਆਉਂਦਾ ਹੈ, ਔਰ ਏਮਨਾਬਾਦ ਦੇ ਮੈਦਾਨ ਦੇ ਅੰਦਰ ਉਨ੍ਹਾਂ ਨੇ ਸ਼ਹਾਦਤ ਦਾ ਜਾਮ ਪਾਇਆ ਹੈ। ਭਾਈ ਤਾਰਾ ਜੀ ਦਾ ਦੋਸ਼ ਕੇਵਲ ਇੰਨਾ ਹੈ ਕਿ ਏਮਨਾਬਾਦ ਬਾਬਰ ਦੇ ਹਮਲੇ ਤੋਂ ਬਾਅਦ ਭਾਈ ਤਾਰਾ ਜੀ ਦਾ ਮਨ ਬੜਾ ਪ੍ਰਭਾਵਿਤ ਹੋਇਆ ਤੇ ਭਾਈ ਤਾਰਾ ਜੀ ਚਲਦੇ ਚਲਦੇ ਆਪਣੀ ਮਾਂ ਦੇ ਕੋਲ ਘਰ ਪਹੁੰਚ ਗਏ। ਪਿਤਾ ਇਨ੍ਹਾਂ ਦਾ ਬਚਪਨ ਦੇ ਅੰਦਰ ਚਲਾਣਾ ਕਰ ਗਿਆ। ਮਾਂ, ਮੈਂ ਬਾਹਰ ਜੰਗ ਦਾ ਦ੍ਰਿਸ਼ ਵੇਖ ਕੇ ਆਇਆ, ਕਿਸੇ ਦੀ ਬਾਂਹ ਨਹੀਂ, ਕਿਸੇ ਦੀ ਲੱਤ ਨਹੀਂ, ਕਿਸੇ ਦੀ ਧੌਣ ਸਰੀਰ ਦੇ ਨਾਲ ਨਹੀਂ, ਕੋਈ ਅੱਧ ਮਰੇ ਨੇ, ਕੋਈ ਜਿਉਂਦੇ ਨੇ, ਕੋਈ ਤੜਫ ਰਹੇ ਨੇ, ਕੋਈ ਮੁਰਦੇ ਨੇ। ਇਸ ਤਰ੍ਹਾਂ ਦੇ ਮੈਂ ਲੱਗੇ ਹੋਏ ਢੇਰ ਮੈਦਾਨ ਦੇ ਅੰਦਰ ਵੇਖ ਕੇ ਆਇਆ ਤੇ ਮਾਂ ਨੇ ਅੱਗੋਂ ਜਵਾਬ ਦਿੱਤਾ, ਬੇਟਾ ਫਿਰ ਇਹ ਵਕਤ ਹੈ ਸੇਵਾ ਕਮਾਉਣ ਦਾ, ਸੇਵਾ ਹੀ ਕਰ। ਆਖਿਆ, ਮਾਂ ਮੈਂ ਸੇਵਾ ਕੀ ਕਰ ਸਕਦਾ? ਚਲੋ ਕੁਝ ਵੀ ਨਹੀਂ ਤੇ ਪੁੱਤਰ ਆਪਣੇ ਦੋ ਚਾਰ ਸਾਥੀਆਂ ਨੂੰ ਨਾਲ ਲੈ ਕੇ ਉਹਨਾਂ ਮੁਰਦਿਆਂ ਦਾ ਸੰਸਕਾਰ ਹੀ ਕਰ, ਜਿਹੜੇ ਇਸਲਾਮੀ ਨੇ ਉਹਨਾਂ ਨੂੰ ਦਫਨਾਉਣ ਦਾ ਯਤਨ ਕਰ ਵਿਤਕਰੇ ਤੋਂ ਬਗੈਰ, ਤੇ ਜਿਹੜੇ ਹਿੰਦੂ ਨੇ ਉਹਨਾਂ ਨੂੰ ਸੰਸਕਾਰਨ ਦਾ ਯਤਨ ਕਰ। ਭਾਈ ਤਾਰਾ ਜੀ ਨੇ ਜੰਗਲ ਦੇ ਅੰਦਰੋਂ ਲੱਕੜਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ ਨੇ ਆਪਣੇ ਤਿੰਨ ਸਾਥੀਆਂ ਨੂੰ ਨਾਲ ਲੈ ਕੇ। ਲੱਕੜਾਂ ਦੀ ਵੱਡੀ ਚਿਖਾ ਬਣਾਈ, ਮੁਰਦਿਆਂ ਨੂੰ ਚੁੱਕ ਚੁੱਕ ਕੇ ਉਹਦੇ ਉੱਤੇ ਰੱਖਣਾ ਸ਼ੁਰੂ ਕੀਤਾ ਹੈ। ਵੱਡੇ ਹੋਏ ਅੰਗ ਉਹਨਾਂ ਨੂੰ ਇਕੱਠੇ ਕਰ ਕਰਕੇ ਲੱਕੜੀਆਂ ਦੇ ਉੱਤੇ ਰੱਖਣ ਦਾ ਯਤਨ ਕਰ ਰਹੇ ਨੇ। ਚਿਖਾ ਨੂੰ ਅਗਨੀ ਭੇਟ ਕੀਤੀ, ਅਗਨੀ ਲਾਈ। ਇਤਨੇ ਸਮੇਂ ਨੂੰ ਚਲਦਾ ਚਲਦਾ ਮੁਗਲ ਹਕੂਮਤ ਦੀ ਫੌਜੀ ਟੁਕੜੀ ਦਾ ਇੱਕ ਦਸਤਾ ਉਧਰ ਨੂੰ ਨਿਕਲ ਆਉਂਦਾ ਹੈ। ਉਹਨਾਂ ਨੇ ਪੁੱਛਿਆ, ਤੁਸੀਂ ਕੌਣ ਹੋ? ਇਹਨਾਂ ਆਖਿਆ, ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ। ਔਰ ਕੀ ਕਰ ਰਹੇ ਹੋ? ਇਹਨਾਂ ਕਿਹਾ, ਇਹ ਪੁੱਛਣ ਵਾਲੀ ਗੱਲ ਨਹੀਂ, ਤੁਹਾਡੇ ਸਾਹਮਣੇ ਮੁਰਦਿਆਂ ਦਾ ਸੰਸਕਾਰ ਕਰ ਰਹੇ। ਇਹਨਾਂ ਕਿਹਾ, ਤੁਹਾਡੀ ਗਲਤੀ ਹੈ, ਬਾਬਰ ਦੇ ਹੁਕਮ ਦੇ ਨਾਲ ਇਹਨਾਂ ਨੂੰ ਵੱਢਿਆ ਕੱਟਿਆ ਜਾਏ। ਇਹਨਾਂ ਨੂੰ ਚਾਹੀਦਾ ਸੀ ਕਿ ਕੁੱਤਿਆਂ ਬਿੱਲਿਆਂ ਤੇ ਇੱਲਾਂ ਕਾਵਾਂ ਵਾਸਤੇ ਜਿੰਦਾ ਰਹਿਣ ਦਿੱਤਾ ਜਾਂਦਾ ਮੈਦਾਨੇ ਜੰਗ ਦੇ ਅੰਦਰ ਪੈ ਰਹਿੰਦੇ, ਇਹਨਾਂ ਦੀ ਕੋਈ ਸੰਭਾਲ ਨਾ ਲੈਂਦਾ, ਪਰ ਤੁਸੀਂ ਇਹਨਾਂ ਨੂੰ ਸੰਸਕਾਰ ਰਹੇ ਹੋ, ਇਹਦਾ ਮਤਲਬ ਤੁਸੀਂ ਮੁਗਲ ਹਕੂਮਤ ਦੇ ਬਾਗੀ ਹੋ, ਬਗਾਵਤ ਦਾ ਬਿਗਲ ਵਜਾਉਂਦੇ ਨਜ਼ਰ ਪੈ ਰਹੇ ਹੋ। ਇਹਨਾਂ ਆਖਿਆ, ਅਸੀਂ ਬਾਗੀ ਨਹੀਂ ਆ, ਪਰ ਸਾਡਾ ਫਰਜ਼ ਬਣਦਾ ਸੀ ਤੁਸੀਂ ਆਪਣੀ ਡਿਊਟੀ ਨਿਭਾ ਗਏ, ਅਸੀਂ ਆਪਣੇ ਫਰਜ਼ ਨੂੰ ਪੂਰਿਆਂ ਕਰਨ ਦਾ ਯਤਨ ਕਰ ਰਹੇ। ਖੈਰ, ਇਹਨਾਂ ਨਾਲ ਦੇ ਤਿੰਨਾਂ ਸਾਥੀਆਂ ਨੇ ਤੇ ਆਪਣੇ ਗੁਨਾਹ, ਭਾਵੇਂ ਗੁਨਾਹ ਨਹੀਂ ਸੀ, ਉਹ ਸੇਵਾ ਨੂੰ ਗੁਨਾਹ ਮੰਨ ਕੇ ਖਿਮਾ ਮੰਗ ਲਈ, ਉਹ ਤੇ ਬਰੀ ਹੋ ਗਏ। ਤੇ ਭਾਈ ਤਾਰਾ ਜੀ ਨੇ ਨਾ ਗੁਨਾਹ ਮੰਨਿਆ ਤੇ ਨਾ ਗੁਨਾਹ ਦੀ ਖਿਮਾ ਮੰਗੀ। ਭਾਈ ਤਾਰਾ ਜੀ ਨੂੰ ਜਿਉਂਦੇ ਨੂੰ ਬਲ ਦੀ ਚਿਖਾ ਦੇ ਅੰਦਰ ਸੁੱਟ ਦਿੱਤਾ ਗਿਆ। ਭਾਈ ਤਾਰਾ ਜੀ ਇਸ ਤਰ੍ਹਾਂ ਸ਼ਹੀਦ ਹੋਏ। ਬਾਅਦ ਵਿਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ, ਉਸ ਤੋਂ ਬਾਅਦ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਅਨੇਕ ਸਿੱਖ ਚਾਰ ਜੰਗਾਂ ਦੇ ਅੰਦਰ ਸ਼ਹਾਦਤ ਦਾ ਜਾਮ ਪੀ ਗਏ। ਫਿਰ ਤੇ ਸ਼ਹੀਦਾਂ ਦੀਆਂ ਕਤਾਰਾਂ ਲੰਮੀਆਂ ਹੀ ਲੰਮੀਆਂ ਬਣਦੀਆਂ ਗਈਆਂ। ਖੈਰ, ਜੋ ਮੈਂ ਬੇਨਤੀ ਕਰਨੀ ਸੀ ਮੁਖਸਰ, ਸ਼ਹੀਦ ਅਰਬੀ ਭਾਸ਼ਾ ਦਾ ਲਫ਼ਜ਼ ਹੈ ਤੇ ਸ਼ਹੀਦ ਦਾ ਅਖਰੀ ਅਰਥ ਹੈ ਗਵਾਹੀ ਦੇਣਾ। ਥੋੜਾ ਜਿਹਾ ਪਿਛੋਕੜ ਦੇ ਅੰਦਰ ਮੈਂ ਤੁਹਾਡੇ ਧਿਆਨ ਨੂੰ ਇਕੱਤਰ ਕਰਕੇ ਲੈ ਕੇ ਜਾਣਾ ਚਾਹਾਂਗਾ। ਦੁਨੀਆਂ ਦੇ ਅੰਦਰ ਸਭ ਤੋਂ ਵਿਸ਼ਾਲ ਮਤ, ਗਿਣਤੀ ਕਰਕੇ ਫੈਲਿਆ ਹੋਇਆ ਮਤ ਹੈ ਈਸਾਈ ਮਤ। ਈਸਾਈ ਮਤ ਦੇ ਅੰਦਰ ਹਜ਼ਰਤ ਈਸਾ ਜੀ ਨੂੰ ਸ਼ਹੀਦ ਮੰਨਿਆ ਗਿਆ ਤੇ ਸਾਰਾ ਈਸਾਈ ਜਗਤ ਅੱਜ ਵੀ ਆਪਣੀ ਆਪਣੀ ਭਾਵਨਾ ਤੇ ਸ਼ਰਧਾ ਲੈ ਕੇ ਹਜ਼ਰਤ ਈਸਾ ਜੀ ਦੇ ਚੁਗਿਰਦੇ ਆਪਣੀ ਭਾਵਨਾ ਦੇ ਨਾਲ ਪਰਿਕਰਮਾ ਕਰਦੇ ਹੋਏ ਮਿਲਦੇ ਨੇ। ਹਜ਼ਰਤ ਈਸਾ ਜੀ ਨੂੰ ਸ਼ਹੀਦ ਮੰਨਿਆ, ਉਸ ਤੋਂ ਬਾਅਦ
इस्लामी जगत। इस्लामी जगत दे अंदर सब तो पहले दो शहीद मने गए जिन्हां दे सामने सारा इस्लामी जगत अज भी झुकदा होया नजर पैंदा है, नमस्कार करदे नजर पैंदे ने। इह दोवें सके भाई ने और दोवां दा जन्म बीबी फातिमा दी कुख विचों होया और इह दोवें रिश्ते दे अंदर हजरत मुहम्मद साहब जी दे दोतरे ने और इन्हां दोवां दा अंत जीवन दा खात्मा करबला इमाम दे युद्ध दे अंदर होया। हसन हुसैन ते इमाम हसन इन्हां दोवां नूं इस्लामी जगत शहीद मनदा है और अपनी भावना ते श्रद्धा दे नाल इन्हां दे सामने झुकदे नजर पैंदे ने। इस तों बाद मैं केवल इशारतन बेनती करदा होया तुहाडा ध्यान लड़ी वल लियावां। इस तों बाद फ्रांस दे अंदर रहण वाले फ्रांसीसी लोग ਇਹ ਇੱਕ ਅਨਪੜ ਪੇਂਡੂ ਭੇਡਾਂ ਚਾਰਨ ਵਾਲੀ ਲੜਕੀ ਨੂੰ ਸ਼ਹੀਦ ਮੰਨਦੇ ਨੇ। ਇਤਿਹਾਸ ਦੇ ਪੰਨਿਆਂ ਦੇ ਉੱਤੇ ਇਸ ਲੜਕੀ ਦਾ ਨਾਮ ਆਉਂਦਾ ਹੈ ਜਹਨ ਆਫ ਆਰਕ। ਸਨ 1412 ਦੇ ਅੰਦਰ ਇਸ ਲੜਕੀ ਨੇ ਬਗਾਵਤ ਦਾ ਬਿਗਲ ਵਜਾਇਆ ਹੈ। ਇਹਦੀ ਇੱਕ ਆਵਾਜ਼ ਦੇ ਨਾਲ ਅਨੇਕਾਂ ਆਵਾਜ਼ਾਂ ਆਣ ਕੇ ਮਿਲਦੀਆਂ ਗਈਆਂ। ਹਜ਼ਾਰਾਂ ਲੋਕ ਇਹਦੀ ਆਵਾਜ਼ ਦੇ ਨਾਲ ਸਹਿਮਤ ਹੋਏ, ਇਹਦੇ ਮਗਰ ਲੱਗ ਕੇ ਤੁਰਨਾ ਸ਼ੁਰੂ ਹੋਏ। ਇਸ ਲੜਕੀ ਨੂੰ ਪਕੜਿਆ ਗਿਆ। ਅਨੇਕ ਤਸ਼ੱਦਦ ਕਰਨ ਤੋਂ ਬਾਅਦ, ਤਸੀਹੇ ਦੇਣ ਤੋਂ ਬਾਅਦ ਇਸ ਲੜਕੀ ਨੂੰ ਜਿਉਂਦੀ ਨੂੰ ਸਾੜਿਆ ਗਿਆ। ਸਨ 1412 ਦੇ ਅੰਦਰ ਜਹਨ ਆਫ ਆਰਕ ਨੂੰ ਫਰਾਂਸ ਦੇ ਲੋਕ ਸ਼ਹੀਦ ਮੰਨਦੇ ਨੇ ਔਰ ਉਹਦੇ ਸਾਹਮਣੇ ਝੁਕਦੇ ਨਜ਼ਰ ਪੈਂਦੇ ਨੇ। ਈਰਾਨ ਦੇ ਅੰਦਰ ਰਹਿਣ ਵਾਲੇ ਈਰਾਨੀ ਲੋਕ ਇੱਕ ਸੂਫੀ ਫਕੀਰ ਮਨਸੂਰ ਨੂੰ ਸ਼ਹੀਦ ਮੰਨਦੇ ਨੇ। ਯੂਨਾਨ ਦੇ ਅੰਦਰ ਰਹਿਣ ਵਾਲੇ ਯੂਨਾਨੀ ਲੋਕ ਇੱਕ ਸੂਫੀ ਸੰਤ ਸੁਕਰਾਤ ਨੂੰ ਸ਼ਹੀਦ ਮੰਨਦੇ ਨੇ, ਜਿਹਨੂੰ ਜ਼ਹਿਰ ਦਾ ਪਿਆਲਾ ਦਿੱਤਾ ਗਿਆ ਸੀ ਪੀਣ ਵਾਸਤੇ। ਉਹ ਗੱਟ ਗੱਟ ਕਰਕੇ ਪੀ ਗਿਆ ਤੇ ਉਹਦੇ ਦਿਲ ਦੀ ਧੜਕਣ ਰੁਕ ਗਈ, ਨਾੜਾਂ ਦੇ ਅੰਦਰ ਗਰਦਿਸ਼ ਕਰ ਰਿਹਾ ਖੂਨ, ਉਹ ਖੂਨ ਵੀ ਜੰਮ ਗਿਆ। ਇਸ ਸੂਫੀ ਮਹਾਨ ਸੰਤ ਨੂੰ ਸੁਕਰਾਤ ਨੂੰ ਯੂਨਾਨ ਦੇ ਲੋਕ ਸ਼ਹੀਦ ਮੰਨਦੇ ਨੇ। ਸ਼ਹੀਦਾਂ ਦੀ ਦਾਸਤਾਨ ਆਪ ਸਿੱਖ ਧਰਮ ਦੇ ਅੰਦਰੋਂ ਲਗਾਤਾਰ ਸਰਵਣ ਕਰਦੇ ਆ ਰਹੇ ਹੋ। ਬੀਤੇ ਹੋਏ ਕੱਲ ਤੁਸੀਂ ਛੋਟੇ ਸਾਹਿਬਜ਼ਾਦਿਆਂ ਦੇ ਸਬੰਧ ਦੇ ਅੰਦਰ ਦੋ ਪੇਸ਼ੀਆਂ ਦੇ ਸਬੰਧ ਵਿਚ ਖੁੱਲ ਕੇ ਜਾਣਕਾਰੀ ਨੂੰ ਪ੍ਰਾਪਤ ਕੀਤਾ। 13 ਪੋਹ ਦਾ ਦਿਨ ਆਇਆ। 13 ਪੋਹ ਵਾਲੇ ਦਿਨ ਮਾਤਾ ਗੁਜਰੀ ਜੀ ਨੂੰ ਇਹ ਸਮਝ ਆ ਗਈ ਕਿ ਅੱਜ ਬਾਲ ਜਾਣਗੇ ਤੇ ਲੱਗਦਾ ਹੈ ਖੁਦਾ ਦੀ ਨੇਤ ਦੇ ਨਾਲ ਵਾਪਸ ਨਹੀਂ ਆਉਣਗੇ। ਮਾਤਾ ਗੁਜਰੀ ਜੀ ਨੂੰ ਆਪਣੀ ਨੂੰਹ ਰਾਣੀ ਚੇਤੇ ਆਈ। ਇਨ੍ਹਾਂ ਦੋ ਬੱਚਿਆਂ ਨੂੰ ਜਨਮ ਦੇਣ ਵਾਲੀ ਜੰਨੀ ਯਾਦ ਆਈ, ਧੀਏ ਤੇਰੇ ਪੁੱਤਰ ਅੱਜ ਜਾ ਰਹੇ ਨੇ ਤੇ ਜਾ ਰਹੇ ਨੇ ਲਾੜੀ ਮੌਤ ਨੂੰ ਵਿਆਹਣ ਵਾਸਤੇ। ਤੂੰ ਆਪ ਹੁੰਦੀ ਆਪ ਤਿਆਰ ਕਰਕੇ ਨਾ ਬੱਚਿਆਂ ਨੂੰ ਸਜਾ ਕੇ ਤੋਰ ਦੇ, ਪਰ ਨਾ ਤੂੰ ਕੋਲ ਨਾ ਇਨ੍ਹਾਂ ਬੱਚਿਆਂ ਦੇ ਪਿਤਾ ਕੋਲ, ਇਹ ਬੋਝ ਤੁਸਾਂ ਮੇਰੇ ਕੰਧਿਆਂ ਤੇ ਪਾਇਆ। ਇਨ੍ਹਾਂ ਬੱਚਿਆਂ ਨੂੰ ਤਿਆਰ ਕਰਕੇ ਹੁਣ ਮੈਂ ਤੋਰਾਂਗੇ। ਮਾਤਾ ਗੁਜਰੀ ਜੀ ਇਨ੍ਹਾਂ ਬੱਚਿਆਂ ਨੂੰ ਸੁਭ ਸਿੱਖਿਆ ਸਾਰੀ ਰਾਤ ਕਲੇਜੇ ਦੇ ਨਾਲ ਲਾ ਕੇ ਦਿੰਦੇ ਰਹੇ। ਬੇਟਾ ਵੇਖਣਾ ਕਿਤੇ ਆਪਣੇ ਦਾਦਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਦਿੱਤੀ ਸਿੱਖਿਆ ਨੂੰ ਵਿਸਾਰ ਨਾ ਦੇਣਾ। ਮਾਤਾ ਜੀ ਨੇ ਦੋ ਬੋਲ ਕਹਿ ਆਖਿਆ, ਦੁਸ਼ਟ ਤਸੀਏ ਦੇਣ ਕਨੇਰੇ, ਬਚਨ ਸੁਮਰਨੇ ਦਾਦੇ ਕੇਰੇ। ਬੇਟਾ ਇਨ੍ਹਾਂ ਦੁਸ਼ਟਾਂ ਨੇ ਤੁਹਾਨੂੰ ਆਰਾਮ ਦੀ ਮੌਤ ਨਹੀਂ ਮਾਰਨਾ। ਇਨ੍ਹਾਂ ਦੁਸ਼ਟਾਂ ਨੇ ਬੜੇ ਤਸ਼ੱਦਦ ਕਰਨੇ ਨੇ, ਇਨ੍ਹਾਂ ਨੇ ਬੜੇ ਜ਼ੁਲਮ ਕਰਨੇ ਨੇ, ਇਨ੍ਹਾਂ ਨੇ ਮਨ ਆਈਆਂ ਕਰਨੀਆਂ ਨੇ। ਤੇ ਬੇਟਾ ਤੁਸੀਂ ਆਪਣੇ ਦਾਦਾ ਜੀ ਦੇ ਚਰਨਾਂ ਦੇ ਅੰਦਰ ਧਿਆਨ ਨੂੰ ਜੋੜ ਕੇ ਰੱਖਣਾ ਹੈ। ਦੁਸ਼ਟ ਤਸੀਏ ਦੇਣ ਕਨੇਰੇ, ਬਚਨ ਸੁਮਰਨੇ ਦਾਦੇ ਕੇਰੇ। ਤੇ ਨਾਲ ਲੱਗਦਾ ਇਨ੍ਹਾਂ ਬੱਚਿਆਂ ਨੇ ਅੱਗੋਂ ਜਵਾਬ ਦਿੱਤਾ। ਦੋਵਾਂ ਨੇ ਮੰਦ ਮੰਦ ਮੁਸਕਰਾਉਂਦਿਆਂ ਹੋਇਆਂ ਦਾਦੀ ਦੀ ਗਲਵਕੜੀ ਵਿਚ ਆ ਕੇ ਜਵਾਬ ਦਿੱਤਾ, ਤਨ ਚਿੰਤਾ ਕਛ ਨਾਹੇ ਹਮਾਰੇ, ਪਾਛੇ ਤਬ ਚਿੰਤਾ ਉਰ ਭਾਰੀ। ਸਾਨੂੰ ਆਪਣੇ ਤਨ ਦੀ ਮਾਤਾ ਜੀ ਚਿੰਤਾ ਨਹੀਂ ਹੈ। ਤਨ ਚਿੰਤਾ ਕਛੂ ਨਾਹੇ ਹਮਾਰੀ, ਸਾਡੇ ਤਨ ਦੇ ਨਾਲ ਉਨ੍ਹਾਂ ਜਾਲਮਾਂ ਨੇ ਕੀ ਕਰਨਾ ਹੈ, ਇਸ ਗੱਲ ਦੀ ਮਾਤਾ ਜੀ ਸਾਨੂੰ ਕੋਈ ਪਰਵਾਹ ਨਹੀਂ ਹੈ, ਕੋਈ ਚਿੰਤਾ ਨਹੀਂ ਹੈ। ਵੱਧ ਤੋਂ ਵੱਧ ਮੌਤ ਤੇ ਮੌਤ ਨੂੰ ਅਸੀਂ ਖਿੜੇ ਮੱਥੇ ਕਬੂਲ ਕਰ ਲਿਆ। ਤੇ ਜਦ ਕੋਈ ਮੌਤ ਨੂੰ ਕਬੂਲ ਕਰ ਲੈਂਦਾ ਹੈ ਤੇ ਮੌਤ ਦਾ ਵਜ਼ਨ ਤੇ ਮੌਤ ਦਾ ਦੁੱਖ ਘੱਟ ਜਾਂਦਾ ਹੈ। ਮੈਂ ਇੱਕ ਵਿਦਵਾਨ ਦੇ ਬੋਲ ਪੜ੍ਹੇ
ਉਹ ਕਹਿੰਦਾ ਮੈਦਾਨੇ ਜੰਗ ਦੇ ਅੰਦਰ ਉੱਚੀ ਉੱਚੀ ਜਿਹੜੇ ਜੈਕਾਰੇ ਸਿੱਖ ਧਰਮ ਦੇ ਮਰਜੀਵੜੇ ਛਪਾਈ ਲਾਉਂਦੇ ਰਹਿ, ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾਉਂਦੇ ਰਹਿ, ਉਹ ਕਹਿੰਦਾ ਇਹ ਮਨੋ ਬਲ ਵਧਾਉਣ ਵਾਸਤੇ ਹੈ ਤੇ ਮੌਤ ਨੂੰ ਮਖੌਲ ਕਰਨ ਵਾਸਤੇ ਹੈ। ਜਿੰਨਾ ਕੋਈ ਮੌਤ ਨੂੰ ਮਜ਼ਾਕ ਕਰਦਾ ਮੌਤ ਉਹਨਾਂ ਆਪਣਾ ਵਜ਼ਨ ਘਟਾ ਕੇ ਪੇਸ਼ ਆਉਂਦੀ ਹੈ। ਇਹ ਦੋਵੇਂ ਛੋਟੇ ਵੀਰ ਜਵਾਬ ਦਿੰਦੇ ਨੇ, ਦਾਦੀ ਜੀ ਤਨ ਚਿੰਤਾ ਕਛੂ ਨਾਹੇ ਹਮਾਰੀ, ਸਾਨੂੰ ਆਪਣੇ ਤਨ ਦੀ ਤੇ ਕੋਈ ਪਰਵਾਹ ਹੀ ਨਹੀਂ, ਤਨ ਨੂੰ ਵੱਧ ਤੋਂ ਵੱਧ ਕੱਟਣਗੇ ਤੇ ਇਸ ਗੱਲ ਦੀ ਸਾਨੂੰ ਪਰਵਾਹ ਨਹੀਂ। ਇੱਕ ਬੇਨਤੀ ਮੈਂ ਇੱਥੇ ਰੋਕ ਕੇ ਹੋਰ ਤੁਹਾਡੇ ਨਾਲ ਸਾਂਝੀ ਕਰਦਾ ਚੱਲਾਂ। ਇੱਕ ਵਕਤ ਸੀ ਬਾਬਾ ਫਰੀਦ ਸਾਹਿਬ ਜੀ ਦੇ ਕੋਲ ਇੱਕ ਸੇਵਾਦਾਰ ਆਇਆ, ਉਹਨਾਂ ਦਾ ਸੇਵਕ, ਔਰ ਬਾਬਾ ਫਰੀਦ ਸਾਹਿਬ ਜੀ ਦਾ ਜਨਮ ਹੁੰਦਾ ਹੈ 1173 ਦੇ ਅੰਦਰ। ਅੰਦਾਜ਼ਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਤੋਂ ਤਕਰੀਬਨ 200 ਸਾਲ ਪਹਿਲਾਂ ਕਹਿ ਲਓ। ਬਾਬਾ ਫਰੀਦ ਜੀ ਦੇ ਕੋਲ ਸੇਵਕ ਆਉਂਦਾ ਹੈ ਤੇ ਇੱਕ ਪ੍ਰਸ਼ਨ ਲੈ ਕੇ ਆਉਂਦਾ ਹੈ। ਆਖਿਆ ਭਗਤ ਜੀ ਮਨਸੂਰ ਸ਼ਹੀਦ ਹੋਇਆ, ਸੂਲੀ ਦੇ ਉੱਤੇ ਚੜ ਗਿਆ, ਪਰ ਉਹਨੇ ਚੜਦੇ ਵਕਤ ਕੋਈ ਪਰਵਾਹ ਨਾ ਕੀਤੀ। ਸੁਕਰਾਤ ਜ਼ਹਿਰ ਦਾ ਪਿਆਲਾ ਪੀ ਗਏ, ਪਰ ਉਹਨਾਂ ਦੇ ਚਿਹਰੇ ਦੇ ਉੱਤੇ ਕੋਈ ਅਫਸੋਸ ਦਾ ਚਿੰਨ ਜ਼ਹਿਰ ਪੀਂਦੇ ਵਕਤ ਪ੍ਰਗਟ ਨਾ ਹੋਇਆ। ਆਖਿਆ ਹੋਰ ਅਨੇਕ ਸ਼ਹਾਦਤ ਦਾ ਜਾਮ ਪੀ ਗਏ, ਜੇ ਕਦੀ ਗੁਰੂ ਅਰਜਨ ਦੇਵ ਪਾਤਸ਼ਾਹ ਉਦੋਂ ਸ਼ਹੀਦ ਹੋਏ ਹੁੰਦੇ ਤੇ ਉਹ ਸਵਾਲ ਕਰਨ ਵਾਲਾ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਵਿੱਚ ਰੱਖਦਾ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਹੋਈ ਬਾਅਦ ਵਿੱਚ। ਆਖਿਆ ਭਗਤ ਫਰੀਦ ਜੀ ਕਾਰਨ ਕੀ ਹੈ? ਹੱਸਦੇ ਹੱਸਦਾ ਕੋਈ ਬੰਦ ਕਟਵਾ ਦਿੰਦਾ ਹੈ, ਕੋਈ ਕਿਸ ਤਰ੍ਹਾਂ ਸ਼ਹਾਦਤ ਦਾ ਜਾਮ ਪੀਂਦਾ ਹੈ, ਕੋਈ ਕਿਸ ਤਰ੍ਹਾਂ ਅਨੇਕ ਤਸ਼ੱਦਤ ਤਸੀਹੇ ਸਹਾਰਨ ਦਾ ਇਹਨਾਂ ਦਾ ਕਾਰਨ ਕੀ ਹੈ? ਇਹਨਾਂ ਨੂੰ ਦੁੱਖ ਨਹੀਂ ਮਿਲਦਾ? ਤੇ ਭਗਤ ਫਰੀਦ ਜੀ ਨੇ ਨਾ ਇੱਕ ਜੁਗਤ ਦੇ ਜ਼ਰੀਏ ਇਹਨਾਂ ਨੂੰ ਜਵਾਬ ਦਿੱਤਾ, ਜੁਗਤ ਦੇ ਜ਼ਰੀਏ। ਭਗਤ ਫਰੀਦ ਸਾਹਿਬ ਨੇ ਨਾ ਇੱਕ ਕੱਚਾ ਨਾਰੀਅਲ ਲਿਆ ਤੇ ਕੱਚਾ ਨਾਰੀਅਲ ਉਹ ਸੇਵਾਦਾਰ ਦੇ ਹਵਾਲੇ ਕੀਤਾ। ਆਖਿਆ ਸੱਜਣਾ ਇਹ ਨਾਰੀਅਲ ਹੈ ਤੇ ਨਾਰੀਅਲ ਦੇ ਅੰਦਰੋਂ ਗਿਰੀ ਬਚਾ ਕੇ ਲਿਆਉਣੀ ਏ ਤੇ ਇਹਦਾ ਖੋਲ ਸਾਰਾ ਲਾਹ ਕੇ ਲਿਆਉਣਾ, ਪਰ ਖਿਆਲ ਕਰੀ ਗਿਰੀ ਟੁੱਟੇ ਨਾ, ਜਿਹੜਾ ਅੰਦਰ ਦਾ ਕੱਚਾ ਖੋਪਾ ਹੈ ਉਹ ਨਾ ਟੁੱਟੇ ਤੇ ਨਾਰੀਅਲ ਕੱਚਾ। ਆਪ ਜਾਣਦੇ ਹੋ ਜਦ ਕੱਚੇ ਨਾਰੀਅਲ ਨੂੰ ਤੋੜੋਗੇ ਤੇ ਅੰਦਰ ਗਿਰੀ ਤੇ ਟੁੱਟੇਗੀ, ਲਾਜ਼ਮੀ ਟੁੱਟੇਗੀ, ਬਾਹਰੋਂ ਚੋਟ ਕਰੋਗੇ ਚੋਟ ਗਿਰੀ ਤੱਕ ਪਹੁੰਚੇਗੀ। ਇਹ ਸੇਵਾਦਾਰ ਨਾਰੀਅਲ ਦੇ ਖੋਪੇ ਨੂੰ ਬਚਾਉਣ ਦਾ ਯਤਨ ਕਰਦਾ ਹੈ, ਗਿਰੀ ਸਾਲਮ ਵੱਜੇ ਪਰ ਬਚਦੀ ਨਹੀਂ ਹੈ, ਚਕਨਾ ਚੂਰ ਹੋ ਗਈ, ਕਈ ਟੁਕੜਿਆਂ ਦੇ ਅੰਦਰ ਉਹ ਖੋਪਾ ਹੋਇਆ ਤੇ ਟੁੱਟਾ ਹੋਇਆ ਨਾਰੀਅਲ ਲੈ ਕੇ ਸੇਵਾਦਾਰ ਆ ਜਾਂਦਾ ਹੈ ਭਗਤ ਫਰੀਦ ਸਾਹਿਬ ਜੀ ਦੇ ਕੋਲ। ਭਗਤ ਜੀ ਮੈਂ ਤੁਹਾਡੇ ਤੇ ਕੀਤਾ ਸੀ ਇੱਕ ਪ੍ਰਸ਼ਨ ਕਿ ਇਹ ਮਹਾਨ ਚੰਗੇ ਮਹਾਨ ਗੁਰਮੁਖ ਸੰਤ ਪੁਰਸ਼ ਸ਼ਹਾਦਤ ਦਾ ਜਾਮ ਪੀਂਦੇ ਰਹੇ ਪਰ ਇਹਨਾਂ ਨੂੰ ਦੁੱਖ ਨਹੀਂ ਹੋਇਆ, ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ, ਅੱਗੋਂ ਫੜ ਕੇ ਮੇਰੇ ਹੱਥ ਵਿੱਚ ਨਾਰੀਅਲ ਤੇ ਨਾਰੀਅਲ ਤੋੜ ਕੇ ਮੈਂ ਲਾਇਆ ਆ, ਜਿਸ ਤਰ੍ਹਾਂ ਤੁਸੀਂ ਕਿਹਾ ਸੀ ਉਸ ਤਰ੍ਹਾਂ ਮੈਨੂੰ ਗਿਰੀ ਨੂੰ ਬਚਾ ਨਹੀਂ ਪਾਇਆ। ਭਗਤ ਜੀ ਨੇ ਹੁਣ ਪੱਕਾ ਨਾਰੀਅਲ ਫੜਿਆ ਤੇ ਪੱਕਾ ਨਾਰੀਅਲ ਪਕੜ ਕੇ ਉਹਦੇ ਹਵਾਲੇ ਕੀਤਾ। ਕਹਿਣ ਲੱਗੇ ਸੱਜਣਾ ਚਲੋ ਉਹ ਨਹੀਂ ਬਚਿਆ ਤੇ ਇਹਨੂੰ ਲੈ ਕੇ ਜਾ, ਇਹਨੂੰ ਵੇਖੀ ਇਹਦਾ ਖੋਲ ਵੱਖਰਾ ਤੇ ਗਿਰੀ ਵੱਖਰੀ ਕਰਕੇ ਲਿਆਉਣੀ, ਗਿਰੀ ਟੁੱਟੇ ਨਾ। ਇਹਦਾ ਖੋਲ ਜਦ ਤੋੜਿਆ ਤੇ ਬੜੇ ਆਰਾਮ ਦੇ ਨਾਲ ਟੁੱਟ ਗਿਆ ਤੇ ਖੋਪਾ ਅੰਦਰੋਂ ਸਾਬਤ ਬਚ ਗਿਆ। ਸਾਬਤ ਖੋਪਾ ਲੈ ਕੇ ਭਗਤ ਜੀ ਦੇ ਕੋਲ ਆਇਆ। ਭਗਤ ਜੀ ਮੇਰੇ ਸਵਾਲ ਦਾ ਜਵਾਬ, ਕਹਿਣ ਲੱਗੇ ਇਹੀ ਜਵਾਬ ਹੈ, ਜਿਨ੍ਹਾਂ ਦਾ ਮਨ ਤਨ ਦੇ ਨਾਲ ਜੁੜਿਆ ਹੁੰਦਾ ਹੈ ਤੇ ਜਦ ਤਨ ਨੂੰ ਚੋਟ ਹੁੰਦੀ ਹੈ ਉਹਨਾਂ ਦਾ ਮਨ ਵੀ ਅੰਦਰੋਂ ਟੁੱਟਦਾ ਹੈ, ਮਨ ਵੀ ਦੁਖੀ ਹੁੰਦਾ ਹੈ, ਤੇ ਜਿਨ੍ਹਾਂ ਦਾ ਮਨ ਤਨ ਨਾਲੋਂ ਹਟ ਕੇ ਤੇ ਖੁਦਾ ਬੰਦ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਹੁੰਦਾ ਹੈ ਉਹਨਾਂ ਦੇ ਤਨ ਨੂੰ ਬਾਹਰੋਂ ਕੱਟੋ ਤਾਂ ਪਰਵਾਹ ਨਹੀਂ, ਤਨ ਨੂੰ ਤੋੜੋ ਤਾਂ ਪਰਵਾਹ ਨਹੀਂ, ਤਨ ਨੂੰ ਸਾੜੋ ਤਾਂ ਪਰਵਾਹ ਨਹੀਂ, ਤਨ ਨੂੰ ਚਰਖੜੀ ਤੇ ਚਾੜੋ, ਤਨ ਨੂੰ ਆਰੇ ਦੇ ਨਾਲ ਕੱਟੋ, ਤਨ ਨੂੰ ਦੇਗ ਵਿੱਚ ਉਬਾਲੋ, ਤਨ ਦੇ ਨਾਲ ਜੋ ਮਰਜ਼ੀ ਕਰੋ, ਉਹਨਾਂ ਨੂੰ ਅੰਦਰ ਦੁੱਖ ਨਹੀਂ ਪਹੁੰਚਦਾ, ਕਿਉਂਕਿ ਜਿਹਨੂੰ ਦੁੱਖ ਪਹੁੰਚਣਾ ਹੈ ਉਹ ਤਨ ਦੇ ਨਾਲ ਹੈ ਹੀ ਨਹੀਂ ਹੈ, ਤਨ ਨੂੰ ਪਹਿਲਾਂ ਤੋਂ ਕੱਟ ਚੁੱਕਾ ਹੈ। ਕਿਸੇ ਨੇ ਕਿਹਾ ਸੀ ਕਿ ਜਿਹਨੂੰ ਤੂੰ ਕੱਟਣਾ ਚਾਹੁੰਦਾ ਹੈ ਉਹਨੂੰ ਮੈਂ ਬੜਾ ਸਮਾਂ ਪਹਿਲਾਂ ਤੋਂ ਕੱਟ ਚੁੱਕਾ ਔਰ ਉਹਨੂੰ ਕੱਟ ਕੇ ਸਰੀਰ ਨਾਲੋਂ ਜੋੜ ਚੁੱਕਾ ਪਰਮਾਤਮਾ ਦੇ ਨਾਲ। ਸਾਹਿਬਜ਼ਾਦੇ ਕਹਿੰਦੇ ਨੇ ਮਾਤਾ ਜੀ ਤਨ ਚਿੰਤਾ ਕਛੂ ਨਾਹੇ ਹਮਾਰੀ, ਪਾਛੇ ਤਵ ਚਿੰਤਾ ਉਰ ਭਾਰੀ। ਚਿੰਤਾ ਇਸ ਗੱਲ ਦੀ ਹੈ ਸਾਡੇ ਜਾਣ ਤੋਂ ਬਾਅਦ ਇਹ ਜ਼ਾਲਮ ਤੁਹਾਡੇ ਸਰੀਰ ਦੇ ਨਾਲ ਕੀ ਕਰਨਗੇ। ਇਮ ਕਹਿ ਲਾਲ ਉੱਠੇ ਤੇ ਸਬੇਰੇ, ਇਸ ਤਰ੍ਹਾਂ ਦੋਵੇਂ ਬੱਚੇ ਉੱਠਦੇ ਨੇ ਔਰ ਉੱਠ ਕੇ
ਫਿਰੇ ਮਾਤ ਕੇ ਚਾਰ ਛੁਫੇਰੇ, ਜਿਵੇਂ ਇੱਕ ਸਾਧਕ ਆਪਣੇ ਮੁਰਸ਼ਦ ਦੇ ਚਾਰ ਛੁਫੇਰੇ ਪਰਿਕਰਮਾ ਕਰਦਾ, ਇਹਨਾਂ ਦੋਵਾਂ ਛੋਟੇ ਬੱਚਿਆਂ ਨੇ ਮਾਤਾ ਗੁਜਰੀ ਜੀ ਦੀਆਂ ਪਰਿਕਰਮਾ ਕੀਤੀਆਂ ਨੇ। ਇਤਿਹਾਸ ਦੇ ਪੰਨੇ ਪੜੀਏ, ਪੜ੍ਹ ਕੇ ਖਬਰ ਮਿਲਦੀ ਏ। ਇਮ ਕਹਿ ਲਾਲ ਉਠੇ ਤਿਸ ਬੇਰੇ, ਫਿਰੇ ਮਾਤ ਕੇ ਚਾਰ ਛੁਫੇਰੇ। ਮਾਤਾ ਜੀ ਦੇ ਚਾਰ ਛੁਫੇਰੇ ਘੁੰਮੇ ਨੇ, ਪਰਿਕਰਮਾ ਕੀਤੀ ਏ, ਨਮਸਕਾਰ ਕੀਤੀ। ਮਾਤਾ ਗੁਜਰੀ ਜੀ ਇਹਨਾਂ ਨੂੰ ਘੁੱਟ ਕੇ ਗਲਵਕੜੀ ਦਾ ਪਿਆਰ ਦਿੰਦੇ ਨੇ, ਨਿੱਗ ਦਿੰਦੇ ਨੇ, ਇਹਨਾਂ ਦਾ ਮੂੰਹ ਮੱਥਾ ਚੁੰਮਦੇ ਨੇ। ਅੱਲਾ ਯਾਰ ਖਾਂ ਜੋਗੀ ਸਾਹਿਬ ਲਿਖਦੇ ਨੇ, ਮਾਤਾ ਗੁਜਰੀ ਜੀ ਨੇ ਨਾ ਕਲੇਜੇ ਦੇ ਨਾਲ ਲਾ ਕੇ ਉਸ ਤੋਂ ਬਾਅਦ ਇੱਕ ਗੱਲ ਕਹੀ, ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਆਓ ਇੱਕ ਵਾਰਾ ਮੈਂ ਤੁਹਾਨੂੰ ਹੋਰ ਘੁੱਟ ਕੇ ਗਲਵਕੜੀ ਦਾ ਨਿੱਗ ਦੇ ਦਿਆਂ, ਆਓ ਇੱਕ ਵਾਰੀ ਮੈਂ ਘੁੱਟ ਕੇ ਆਪਣੇ ਸੀਨੇ ਦੇ ਨਾਲ ਤੁਹਾਨੂੰ ਲਾ ਲਵਾਂ, ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸੋਂ ਮੈਂ ਕੰਘੀ ਮੂੰਹ ਧੁਲਾ ਤੋ ਲੂੰ, ਪਿਆਰੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਮਰਨੇ ਸੇ ਪਹਿਲੇ ਤੁਮਕੋ ਦੁੱਲਾ ਬਣਾ ਤੋ ਲੂੰ। ਆਖਿਆ ਅੱਜ ਜਾ ਰਹੇ ਹੋ ਤੇ ਬੇਟਾ ਮੈਨੂੰ ਲੱਗਦਾ ਕਰਤਾਰ ਦਾ ਅੱਜ ਭਾਣਾ ਵਰਤ ਜਾਣਾ ਹੈ, ਅੱਜ ਸ਼ਾਮਾਂ ਦੇ ਵਕਤ ਤੁਸੀਂ ਮੁੜ ਕੇ ਮੇਰੇ ਕੋਲ ਨਹੀਂ ਆਓਗੇ, ਤੇ ਜੇ ਜਾ ਹੀ ਰਹੇ ਹੋ ਲਾੜੀ ਮੌਤ ਨੂੰ ਵਿਆਹਣ ਵਾਸਤੇ, ਤੇ ਆਓ ਅੱਜ ਮੈਂ ਤੁਹਾਨੂੰ ਸਜਾ ਕੇ ਸ਼ਿੰਗਾਰ ਕੇ ਦੁੱਲਾ ਬਣਾ ਕੇ ਆਪਣੇ ਕੋਲੋਂ ਤੋਰਾਂ, ਤੁਸੀਂ ਚਾਈ ਚਾਈ ਜਾਣਾ ਹੈ। ਔਰ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਦਾਦਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਜਾਣਾ ਹੈ। ਸਾਹਿਬਜ਼ਾਦਿਆਂ ਨੂੰ ਛਪਾਈ ਲੈਣ ਵਾਸਤੇ ਆਉਂਦਾ ਹੈ। ਛਪਾਈ ਨੂੰ ਮਾਤਾ ਜੀ ਨੇ ਇੱਕ ਗੱਲ ਕਹੀ, ਕਹਿਣ ਲੱਗੇ ਤੇਰੇ ਘਰ ਛੋਟੇ ਛੋਟੇ ਨਿਆਣੇ ਬੱਚੇ ਨਹੀਂ ਹੈ, ਤੂੰ ਲੈਣ ਵਾਸਤੇ ਆਇਆ ਹੈ, ਜੁਲਮ ਕਮਾਉਣ ਵਾਸਤੇ ਆਇਆ, ਤੇਰੇ ਘਰ ਦੇ ਅੰਦਰ ਸ਼ੀਰਖੋਰ ਬੱਚੇ ਨਹੀਂ ਹੈ। ਛਪਾਈ ਦਾ ਮਨ ਵੀ ਦਰਬ ਗਿਆ, ਹੱਥ ਜੋੜ ਕਹਿਣ ਲੱਗਾ, ਮਾਤਾ ਜੀ ਮੈਂ ਆ ਵਜ਼ੀਰ ਖਾਨ ਦਾ ਅਹਿਲਕਾਰ, ਮੈਂ ਉਹਦਾ ਦਿੱਤਾ ਹੋਇਆ ਨਮਕ ਖਾਨਾ, ਮੇਰੇ ਵਸ ਤੋਂ ਕਹਾਣੀ ਬਾਹਰ ਹੈ, ਜੇ ਮੈਂ ਇਹਨਾਂ ਨੂੰ ਛੱਡ ਕੇ ਜਾਣਾ ਵੀ ਚਾਹਵਾਂ ਤੇ ਛੱਡ ਕੇ ਜਾਣਾ ਮੇਰੇ ਵਸ ਵਿੱਚ ਨਹੀਂ ਹੈ, ਮੈਂ ਚਲਾ ਵੀ ਜਾਵਾਂ ਮੇਰੀ ਜਗ੍ਹਾ ਤੇ ਕੋਈ ਦੂਸਰਾ ਆਣ ਕੇ ਇਹਨਾਂ ਨੂੰ ਲੈ ਜਾਏਗਾ। ਦੋਵੇਂ ਸਾਹਿਬਜ਼ਾਦੇ ਛਪਾਈਆਂ ਦੇ ਨਾਲ ਚੱਲਦੇ ਨੇ ਤੇ ਚੱਲਦੇ ਚੱਲਦੇ ਵਜ਼ੀਰ ਖਾਨ ਦੀ ਕਚਹਿਰੀ ਦੇ ਅੰਦਰ ਪਹੁੰਚ ਜਾਂਦੇ ਨੇ। ਵਜ਼ੀਰ ਖਾਂ ਹੈ, ਸੁੱਚਾ ਨੰਦ ਹੈ, ਧਰਮ ਦਾ ਉਪਦੇਸ਼ ਕਰਨ ਵਾਲਾ ਕਾਜ਼ੀ ਹੈ, ਹੋਰ ਅਮੀਰ ਵਜ਼ੀਰ ਨੇ, ਕਾਜ਼ੀ ਹੈ, ਕੋਤਵਾਲ ਹੈ, ਸਾਰੇ ਮੌਜੂਦ ਨੇ। ਕਚਹਿਰੀ ਦੇ ਅੰਦਰ ਜਾ ਕੇ ਇਹਨਾਂ ਨੇ ਫਤਿਹ ਦਾ ਨਾਰਾ ਬੁਲੰਦ ਕੀਤਾ, ਫਤਿਹ ਗਜਾਈ, ਪਰ ਫਤਿਹ ਦਾ ਜਵਾਬ ਕਿਧਰੋਂ ਆਉਣਾ ਸੀ। ਆਖਸਰ ਆਪਸ ਵਿੱਚ ਹੀ ਦੋਵਾਂ ਵੀਰਾਂ ਨੇ ਫਤਿਹ ਦੀ ਸਾਂਝ ਕੀਤੀ। ਕਾਜ਼ੀ ਨੂੰ ਹੁਕਮ ਹੋਇਆ, ਵਜ਼ੀਰ ਖਾਨ ਦਾ ਕਾਜ਼ੀ ਸਾਹਿਬ ਫਤਵਾ ਸੁਣਾਇਆ ਜਾਏ। ਕਾਜ਼ੀ ਫਤਵਾ ਪੜ੍ਹ ਕੇ ਸੁਣਾਉਂਦਾ ਹੈ। ਉਹ ਕਹਿਣ ਲੱਗਾ, ਇਹਨਾਂ ਬੱਚਿਆਂ ਨੂੰ ਇੱਕ ਵਾਰ ਪੁੱਛ ਲਿਆ ਜਾਏ, ਜੇ ਨਾ ਮੰਨਣ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਉਂਦਿਆਂ ਨੂੰ ਦੀਵਾਰਾਂ ਦੇ ਅੰਦਰ ਚਿਣ ਕੇ ਸ਼ਹੀਦ ਕਰ ਦਿੱਤਾ ਜਾਏ। ਉਹਨਾਂ ਨੇ ਤੇ ਸ਼ਹੀਦ ਨਹੀਂ ਸੀ ਨਾ ਕਹਿਣਾ, ਇਹ ਤੇ ਸਤਿਕਾਰ ਵਜੋਂ ਆਪਾਂ ਹੀ ਕਹਿ ਰਹੇ ਨਾ ਕਿ ਸ਼ਹੀਦ ਕਰ ਦਿੱਤਾ ਜਾਏ, ਉਹਨਾਂ ਨੇ ਤੇ ਇਹੀ ਕਹਿਣਾ ਸੀ ਮਾਰ ਦਿੱਤਾ ਜਾਏ, ਖਤਮ ਕਰ ਦਿੱਤਾ ਜਾਏ, ਤੇ ਜਿਉਂਦਿਆਂ ਨੂੰ ਦੀਵਾਰਾਂ ਦੇ ਅੰਦਰ ਚਿਣ ਕੇ। ਕਾਜ਼ੀ ਆਇਆ ਹੈ, ਰਾਜ ਮਿਸਤਰੀ ਆ ਗਏ, ਜਿਨ੍ਹਾਂ ਨੇ ਚਿਣਾਈ ਕਰਨੀ ਸੀ ਰਾਜ ਮਿਸਤਰੀ ਆ ਗਏ, ਕੋਤਵਾਲ ਆਇਆ, ਸੁੱਚਾ ਨੰਦ ਵੀ ਸਾਹਮਣੇ ਆਇਆ, ਇਹਨੇ ਮੱਥੇ ਦਾ ਤਿਲਕ ਲਾਇਆ ਹੈ, ਤੇੜ ਧੋਤੀ ਹੈ, ਤੇਰੇ ਧਾਗੇ ਦਾ ਜਨੇਊ ਵੀ ਗਲੇ ਪਾਇਆ, ਸਾਹਮਣੇ ਆਣ ਕੇ ਖਲੋ ਜਾਂਦਾ ਹੈ। ਵਜ਼ੀਰ ਖਾਂ ਆਉਂਦਾ ਹੈ, ਤਿਆਰੀ ਹੋਈ, ਕਾਜ਼ੀ ਨੇ ਪੜ ਕੇ ਫਤਵਾ ਸੁਣਾਇਆ, ਆਖਰ ਤਿਆਰੀ ਆਰੰਭ ਹੋਈ। ਕਾਜ਼ੀ ਇੱਕ ਵਾਰ ਫੇਰ ਪੁੱਛਦਾ, ਕਹਿੰਦਾ ਬੱਚਿਓ ਤੁਹਾਡੀ ਕੋਈ ਆਖਰੀ ਖਵਾਹਿਸ਼, ਮੈਂ ਕੱਲ ਅਰਜ ਗੁਜ਼ਾਰੀ ਸੀ, ਕੇਵਲ ਇਸ਼ਾਰਤਨ ਬੇਨਤੀ ਕਰ ਰਿਹਾ, ਤੁਹਾਡੀ ਕੋਈ ਆਖਰੀ ਖਵਾਹਿਸ਼? ਤੇ ਕਹਿਣ ਲੱਗੇ, ਹਾਂ ਸਾਡੀ ਆਖਰੀ ਖਵਾਹਿਸ਼ ਹੈ। ਪੁੱਛਿਆ ਕਿ? ਆਖਿਆ ਸਾਡੀ ਆਖਰੀ ਖਵਾਹਿਸ਼ ਇਹ ਹੈ ਕਿ ਜਿਸ ਤਲਵਾਰ ਦੇ ਨਾਲ ਸਾਡੇ ਸਿਰ ਸਾਡੇ ਧੜ ਤੋਂ ਜੁਦਾ ਕੀਤੇ ਜਾਣ, ਉਸ ਤਲਵਾਰ ਨੂੰ ਸਾਡੇ ਸਰੀਰ ਵਿੱਚੋਂ ਨਿਕਲਿਆ ਹੋਇਆ ਖੂਨ ਲੱਗੇਗਾ, ਉਹ ਖੂਨ ਦੇ ਤੁਪਕੇ ਵਗਾਉਂਦੀ ਹੋਈ ਤਲਵਾਰ ਲੈ ਕੇ ਠੰਡੇ ਬੁਰਜ ਦੇ ਅੰਦਰ ਸਾਡੀ ਦਾਦੀ ਦੇ ਕੋਲ ਚਲਾ ਜਾਈ, ਤਾਂ ਕਿ ਦਾਦੀ ਜੀ ਨੂੰ ਸਮਝ ਪਏ ਕਿ ਬੱਚੇ ਮੇਰੀ ਸ਼ੁਭ ਸਿੱਖਿਆ ਦਾ ਪਾਲਣ ਕਰਦੇ ਹੋਏ ਆਪਣੇ ਪ੍ਰਾਣ ਪੰਖੇਰੂ ਛੱਡ ਕੇ ਦਾਦਾ ਜੀ ਦੀ ਗੋਦ ਦੇ ਅੰਦਰ ਜਾ ਬਰਾਜੇ ਨੇ। ਖੈਰ, ਦੀਵਾਰ ਦੀ ਚਿਣਾਈ ਆਰੰਭ ਹੋਈ, ਅਜੇ ਗੋਡਿਆਂ ਤੱਕ ਹੀ ਦੀਵਾਰ ਗਈ ਹੈ ਤੇ ਸਾਹਮਣੇ ਕੋਤਵਾਲ ਬੋਲਦਾ ਹੈ,
ਕੋਤਵਾਲ ਕਹਿਣ ਲੱਗਾ, ਬੱਚਿਓ ਤੁਹਾਨੂੰ ਅਜੇ ਵੀ ਵਕਤ ਦਿੱਤਾ ਜਾਂਦਾ ਹੈ, ਅਜੇ ਵੀ ਮੇਰੇ ਵੱਲੋਂ ਤੁਹਾਨੂੰ ਇੱਕ ਨੇਕ ਸਲਾਹ ਹੈ, ਜੇ ਤੁਸੀਂ ਦੀਨ ਕਬੂਲ ਕਰ ਲਓ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ। ਦੋਵੇਂ ਬੱਚੇ ਨਿਡਰ ਹੋ ਕੇ ਕਹਿਣ ਲੱਗੇ, ਕੋਤਵਾਲ ਤੇ ਕਾਜ਼ੀ, ਇਹ ਤੁਹਾਨੂੰ ਹੱਕ ਹਕੂਕ

ਬਾਹਰ ਜਾ ਕੇ ਕਹਿਣਾ ਆਵਾਜ਼ ਨਾ ਦਿਆ ਕਰ, ਸਾਡਾ ਰਾਜ ਏ, ਸਾਡਾ ਰਾਜਾ ਏ, ਸਿੱਖ ਰਾਜਾ, ਸ਼ੇਰੇ ਪੰਜਾਬ, ਤੂੰ ਉੱਚੀ ਉੱਚੀ ਰੌਲਾ ਹੀ ਪਾਉਂਦਾ ਰਹਿਣਾ। ਮੌਲਵੀ ਨੇ ਆਵਾਜ਼ ਦੇਣੀ ਬੰਦ ਕੀਤੀ, ਪਰ ਚਲਾ ਜਾਂਦਾ ਸ਼ਿਕਾਇਤ ਲੈ ਕੇ ਸ਼ੇਰੇ ਪੰਜਾਬ ਦੇ ਦਰਬਾਰ ਦੇ ਅੰਦਰ। ਆਖਿਆ, ਮਹਾਰਾਜਾ ਸਾਹਿਬ, ਤੁਹਾਡੇ ਇੱਕ ਸਿੱਖ ਨੇ ਮੈਨੂੰ ਇਸ ਕਰਮ ਕਰਨ ਤੋਂ ਵਰਜਿਆ ਹੈ ਕਿ ਮਸਜਿਦ ਦੇ ਅੰਦਰ ਮੈਂ ਬਾਂਗ ਨਾ ਦੇਵਾਂ, ਆਵਾਜ਼ ਨਾ ਦੇਵਾਂ। ਸ਼ੇਰੇ ਪੰਜਾਬ ਨੇ ਸਿਪਾਹੀ ਭੇਜੇ, ਸਿੱਖ ਨੂੰ ਫੜਿਆ ਗਿਆ ਤੇ ਸਿੱਖ ਨੂੰ ਪਕੜ ਕੇ ਲਿਆਂਦਾ ਗਿਆ ਸ਼ੇਰੇ ਪੰਜਾਬ ਦੀ ਕਚਹਿਰੀ ਦੇ ਅੰਦਰ। ਸ਼ੇਰੇ ਪੰਜਾਬ ਨੇ ਫੈਸਲਾ ਸੁਣਾਇਆ, ਉਹ ਕਹਿਣ ਲੱਗਾ, ਸਿੱਖਾ, ਅੱਜ ਤੋਂ ਬਾਅਦ ਇਸ ਮੌਲਵੀ ਦੇ ਰੋਟੀ ਰੋਜੀ ਦਾ ਇੰਤਜ਼ਾਮ ਤੂੰ ਕਰੇਗਾ। ਉਹ ਕਹਿਣ ਲੱਗਾ, ਜੀ ਇਹ ਕੈਸੀ ਸਜ਼ਾ? ਉਹ ਕਹਿਣ ਲੱਗਾ, ਸਜ਼ਾ ਇਹੀ ਹੈ, ਜਦ ਤੂੰ ਉਹਦੇ ਧਰਮ ਦਾ ਲਾਲਣ ਪਾਲਣ ਕਰਨ ਤੋਂ ਰੋਕ ਰਿਹਾ, ਉਹਦੀ ਰੋਟੀ ਦਾ ਜ਼ਰੀਆ ਹੈ ਉਹਨੂੰ ਬਾਂਗ ਦੇਣ ਤੋਂ ਰੋਕ ਰਿਹਾ, ਉਹ ਬਾਂਗ ਨਹੀਂ ਦੇਗਾ, ਬਾਂਗ ਵੀ ਤੂੰ ਦੇਗਾ ਔਰ ਇਹਦੀ ਰੋਟੀ ਦਾ ਇੰਤਜ਼ਾਮ ਵੀ ਤੂੰ ਕਰੇਗਾ। ਧਰਮ ਦੇ ਜਿਹੜੇ ਮਨੁੱਖ ਹੁੰਦੇ ਨੇ, ਲੀਡਰ ਜਨ ਹੁੰਦੇ ਨੇ ਜਾਂ ਡਿਕਟੇਟਰ ਹੁਕਮਰਾਨ ਹੁੰਦੇ ਨੇ, ਉਹਨਾਂ ਨੂੰ ਇੰਨਾ ਖੁੱਲੀ ਸੋਚ ਦੇ ਮਾਲਕ ਬਣ ਕੇ ਚੱਲਣਾ ਚਾਹੀਦਾ ਕਿ ਸਾਰੇ ਧਰਮ ਉਹਨਾਂ ਨੂੰ ਪ੍ਰਵਾਨ ਹੋਣ। ਹਿੰਦੂ ਧਰਮ ਆਪਣੀ ਜਗ੍ਹਾ ਤੇ ਮੁਬਾਰਕ, ਮੁਸਲਮਾਨ ਆਪਣੀ ਜਗ੍ਹਾ ਤੇ ਮੁਬਾਰਕ, ਈਸਾਈ ਆਪਣੀ ਜਗ੍ਹਾ ਤੇ ਮੁਬਾਰਕ ਤੇ ਸਿੱਖ ਆਪਣੀ ਜਗ੍ਹਾ ਤੇ, ਸਾਰੇ ਧਰਮਾਂ ਦੇ ਦਰਵਾਜ਼ੇ ਖੁੱਲੇ ਰਹਿਣ। ਸਾਹਿਬਜ਼ਾਦੇ ਕਹਿਣ ਲੱਗੇ, ਹੱਕ ਹਕੂਕ ਤੁਹਾਨੂੰ ਕਿੰਨੇ ਦਿੱਤਾ ਹੈ ਕਿ ਬਾਕੀ ਧਰਮਾਂ ਦੇ ਦਰਵਾਜ਼ੇ ਰਹਿਣ ਬੰਦ ਤੇ ਕੇਵਲ ਇਸਲਾਮ ਦਾ ਦਰਵਾਜ਼ਾ ਖੁੱਲਾ ਰਹਿ? ਕੋਤਵਾਲ ਥੋੜਾ ਕੜਕਵੀਂ ਆਵਾਜ਼ ਦੇ ਅੰਦਰ ਬੋਲਦਾ ਹੈ। ਇਹ ਕਹਿਣ ਲੱਗਾ, ਦਵਾਰ ਦਿਸਦੀ? ਦਵਾਰ ਦੇ ਪਾਰ ਤੁਹਾਡੀ ਮੌਤ ਹੈ। ਇਹ ਕਹਿਣ ਲੱਗੇ, ਹਾਂ ਦਵਾਰ ਵੀ ਦਿਸ ਰਹੀ ਹੈ ਤੇ ਦਵਾਰ ਦੇ ਪਾਰ ਸਾਨੂੰ ਆਪਣੀ ਮੌਤ ਨਹੀਂ, ਦਵਾਰ ਦੇ ਪਾਰ ਸਾਨੂੰ ਆਪਣੇ ਦਾਦਾ ਜੀ ਦੀ ਗੋਦ ਦਿਸ ਰਹੀ ਹੈ। ਮਰ ਤੇ ਅਸੀਂ ਬੜਾ ਸਮਾਂ ਪਹਿਲਾਂ ਦੇ ਚੁੱਕੇ ਹਾਂ। ਅਸੀਂ ਆਪਣੇ ਮਨ ਨੂੰ ਖੁਦਾਵੰਦ ਦੇ ਚਰਨਾਂ ਦੇ ਨਾਲ ਜੋੜ ਕੇ ਸਰੀਰ ਦਾ ਮੋਹ ਤਿਆਗਿਆ ਹੈ। ਤੂੰ ਸਾਨੂੰ ਮਾਰਨਾ ਚਾਹੁੰਦਾ ਹੈ, ਅਸੀਂ ਤੇਰੇ ਤੋਂ ਮਰਨਾ ਨਹੀਂ। ਜਿਹਨੂੰ ਮਾਰ ਕੇ ਸਾਨੂੰ ਮਾਰਨਾ ਚਾਹੁੰਦਾ ਹੈ, ਉਹਦੇ ਮਾਰਿਆਂ ਅਸੀਂ ਮਰਨਾ ਨਹੀਂ। ਸਰੀਰ ਨੂੰ ਕੱਟ ਕੇ ਤੂੰ ਸਾਨੂੰ ਕੱਟਣਾ ਚਾਹੇਗਾ, ਅਸੀਂ ਕੱਟੇ ਨਹੀਂ ਜਾਣਾ। ਸਾਡੇ ਸਰੀਰ ਨੂੰ ਜਲਾ ਕੇ ਤੂੰ ਸੱਚ ਦੀ ਆਵਾਜ਼ ਨੂੰ ਰਾਖ ਬਣਾਉਣਾ ਚਾਹੁੰਦਾ, ਪਰ ਸੱਚ ਦੀ ਆਵਾਜ਼ ਹੋਰ ਕਈ ਗੁਣਾ ਉੱਚੀ ਹੋ ਕੇ ਭੜਕੇਗੀ। ਖੈਰ, ਮੈਨੂੰ ਇੱਕ ਅਦੀਬ ਦਾ ਲਿਖਿਆ ਬੋਲ ਚੇਤੇ ਆਉਂਦਾ ਹੈ। ਉਹ ਕਹਿੰਦਾ, ਸ਼ੌਕ ਹੈ ਜਿਸੇ ਸ਼ਹਾਦਤ ਕਾ, ਵੋ ਜੀਣਾ ਛੋੜ ਦੇਤੇ ਹੈ। ਜਿਸਮ ਆਪਣੇ ਕੋ ਖਲੌਣਾ ਸਮਝ ਕਰ, ਖੁਸ਼ੀ ਸੇ ਫੋੜ ਦੇਤੇ ਹੈ। ਨਾ ਤਖਤੋ ਤਾਜ, ਨਾ ਹੂਰੋਂ ਕੀ ਹਸਰਤ, ਖੁਦਾ ਵੀ ਖੁਦਾਈ ਦੇ ਤੋ ਵਾਪਸ ਮੋੜ ਦੇਤੇ ਹੈ। ਇੱਕ ਕਵਿਤਰੀ ਨੇ ਦੋ ਬੋਲ ਲਿਖੇ ਨੇ। ਉਹ ਕਹਿੰਦੀ ਏ ਕਿ ਇਸ ਦੁਨੀਆਂ ਵਿਚ ਰੋਜ਼ ਮਾਸ ਦੇ ਫੁੱਲ ਖਿੜਦੇ ਨੇ, ਇਸ ਦੁਨੀਆਂ ਵਿਚ ਰੋਜ਼ ਮਾਸ ਦੇ ਫੁੱਲ ਝੜਦੇ ਨੇ, ਪਰ ਇੱਕ ਫੁੱਲ ਐਸਾ ਖਿੜਿਆ ਸੀ, ਐਸੀ ਉਸ ਖੁਸ਼ਬੋਈ, ਫੁੱਲ ਮੋਇਆ ਪਰ ਮਹਿਕ ਨਾ ਮੋਏ। ਜਿਹੜੇ ਸ਼ਹੀਦ ਹੋਣ ਵਾਲੇ ਮਹਾਨ ਪੁਰਸ਼ ਨੇ, ਉਹ ਸਰੀਰ ਕਰਕੇ ਚਲੇ ਜਾਂਦੇ ਨੇ, ਪਰ ਉਹਨਾਂ ਦੀ ਮਹਿਕ ਬਾਕੀ ਰਹਿੰਦੀ ਹੈ। ਉਹਨਾਂ ਦੀਆਂ ਕੀਤੀਆਂ ਕਥਾ ਕਹਾਣੀਆਂ ਦੂਜਿਆਂ ਵਾਸਤੇ ਅੰਮ੍ਰਿਤ ਦਾ ਕੰਮ ਕਰਦੀਆਂ ਨੇ, ਕੌਮ ਦੇ ਅੰਦਰ ਰੂਹ ਫੂਕਣ ਦਾ ਕੰਮ ਕਰਦੀਆਂ ਨੇ, ਜ਼ਿੰਦਗੀ ਦੇਣ ਦਾ ਕੰਮ ਕਰਦੀਆਂ ਨੇ। ਸਾਹਿਬਜ਼ਾਦਿਆਂ ਦੀ ਦਵਾਰ ਦੀ ਉਸਾਰੀ ਸ਼ੁਰੂ ਹੋਈ, ਦਵਾਰ ਉਸਰਦੀ ਜਾ ਰਹੀ ਹੈ। ਬਾਬਾ ਜ਼ੋਰਾਵਰ ਸਿੰਘ ਜੀ ਇਹ ਵੱਡੇ ਨੇ ਉਮਰ ਕਰਕੇ, ਤੇ ਸਾਹਿਬ ਬਾਬਾ ਫਤਿਹ ਸਿੰਘ ਜੀ ਉਮਰ ਕਰਕੇ ਵੀ ਛੋਟੇ ਤੇ ਕੱਦ ਕਰਕੇ ਵੀ ਛੋਟੇ। ਸਾਹਿਬ ਜ਼ੋਰਾਵਰ ਸਾਹਿਬ ਜੀ ਦੀ ਅੱਖ ਦੇ ਵਿੱਚੋਂ ਨਾ ਹੰਝੂ ਇੱਕ ਆਇਆ ਤੇ ਛੋਟਾ ਵੀਰ ਫਤਿਹ ਸਿੰਘ ਬੋਲੇ, ਕਹਿਣ ਲੱਗੇ, ਵੀਰ ਜ਼ੋਰਾਵਰ ਰੋ ਕਿਉਂ ਰਿਹਾ? ਤੇਰੀ ਅੱਖ ਦੇ ਅੰਦਰ ਹੰਝੂ, ਤੇਰੇ ਰੋਣ ਦਾ ਕਾਰਨ? ਤੇ ਬਾਬਾ ਜ਼ੋਰਾਵਰ ਸਿੰਘ ਜੀ ਕਹਿਣ ਲੱਗੇ, ਫਤਿਹ ਸਿੰਘ, ਮੈਂ ਤਾਂ ਰੋ ਰਿਹਾ, ਮੇਰਾ ਹੱਕ ਖੁੱਸ ਗਿਆ ਹੈ, ਹੱਕ। ਫਤਿਹ ਸਿੰਘ ਕਹਿਣ ਲੱਗੇ, ਤੇਰਾ ਹੱਕ ਕਿੰਨੇ ਖੋਇਆ? ਜ਼ੋਰਾਵਰ ਸਿੰਘ ਕਹਿਣ ਲੱਗੇ, ਹੱਕ ਖੋਇਆ ਹੈ ਤੂੰ। ਵੀਰ, ਤੇਰਾ ਹੱਕ ਮੈਂ ਕਿਵੇਂ ਖੋ ਸਕਦਾ? ਆਖਿਆ, ਤੂੰ ਵੇ ਮੇਰੇ ਤੋਂ ਉਮਰ ਵਿਚ ਵੱਡਾ ਤੇ ਕੱਦ ਕਰਕੇ ਵੀ ਵੱਡਾ, ਤੇਰੀ ਸ਼ਾਹ ਰਗ ਦੇ ਨੇੜੇ ਇੱਟ ਆ ਜਾਣੀ ਏ ਪਹਿਲਾਂ, ਮੇਰੀ ਸ਼ਾਹ ਰਗ ਦੇ ਨੇੜੇ ਇੱਟ ਆਉਣੀ ਏ ਬਾਅਦ ਵਿਚ, ਮੇਰੀ ਸ਼ਾਹ ਰਗ ਦੇ ਨੇੜੇ ਇੱਟ ਬਾਅਦ ਵਿਚ ਆਉਣੀ ਏ, ਤੇਰੀ ਸ਼ਾਹ ਰਗ ਦੇ ਨੇੜੇ ਇੱਟ ਪਹਿਲਾਂ ਆਉਣੀ ਏ, ਕਿਉਂਕਿ ਤੂੰ ਸਰੀਰ ਕਰਕੇ ਛੋਟਾ ਏ, ਕੱਦ ਕਰਕੇ ਛੋਟਾ ਏ, ਤੂੰ ਪਿਤਾ ਦੀ ਗੋਦ ਵਿਚ, ਦਾਦਾ ਜੀ ਦੀ ਗੋਦ ਵਿਚ ਜਾ ਬਰਾਜਣਾ ਪਹਿਲਾਂ, ਤੇ ਮੈਂ ਜਾਵਾਂਗਾ ਬਾਅਦ ਵਿਚ। ਵੱਡਾ ਸੀ ਮੈਂ, ਜਾਣਾ ਸੀ ਪਹਿਲਾਂ ਮੈਂ, ਪਰ ਤੂੰ ਪਹਿਲਾਂ ਚਲਾ ਜਾਣਾ, ਮੇਰਾ ਹੱਕ ਤੂੰ

ਹੋਇਆ ਕਿ ਨਾ ਹੋਇਆ। ਗੱਲਾਂ ਬਾਤਾਂ ਚੱਲਦੀਆਂ ਗਈਆਂ ਪਰ ਦੀਵਾਰ ਉਸਰਦੀ ਗਈ। ਇਸ ਤਰ੍ਹਾਂ ਦੋਵੇਂ ਸਾਹਿਬਜ਼ਾਦੇ ਉਸ ਦੀਵਾਰ ਦੇ ਅੰਦਰ ਖਿਲਾਰ ਕੇ ਅਖੀਰੀ ਤਲਵਾਰਾਂ ਦੇ ਨਾਲ ਇਨ੍ਹਾਂ ਦੇ ਸੀਸ ਮੁਬਾਰਕ ਸੀਸ ਧੜ ਦੇ ਨਾਲੋਂ ਜੁਦਾ ਕੀਤੇ ਗਏ। ਦੀਵਾਨ ਟੋਡਰਮਲ ਜੀ, ਮੋਤੀ ਮਹਿਰਾ ਜੀ ਤੇ ਬਾਬਾ ਫੂਲ ਜੀ ਦੇ ਦੋ ਪੁੱਤਰ ਭਾਈ ਤਲੋਕਾ ਜੀ ਤੇ ਭਾਈ ਰਾਮਾ ਜੀ, ਇਨ੍ਹਾਂ ਚਾਰਾਂ ਜਣਿਆ ਭਾਈ ਤਲੋਕਾ ਜੀ ਤੇ ਭਾਈ ਰਾਮਾ ਜੀ ਕੁਦਰਤੀ ਇਨ੍ਹਾਂ ਦਿਨਾਂ ਦੇ ਅੰਦਰ ਸਰਹੰਦ ਆਏ ਨੇ ਮਾਮਲਾ ਭਰਨ ਵਾਸਤੇ। ਇਹ ਦੋ ਗੁਰੂ ਕੇ ਪਿਆਰੇ, ਤੀਜੇ ਮੋਤੀ ਮਹਿਰਾ, ਚੌਥੇ ਦੀਵਾਨ ਟੋਡਰਮਲ, ਇਨ੍ਹਾਂ ਨੇ ਲਾਸ਼ਾਂ ਲਈਆਂ ਨੇ ਔਰ ਲਾਸ਼ਾਂ ਲੈ ਕੇ ਖੜੀਆਂ ਮੋਹਰਾਂ ਵਿਛਾ ਕੇ ਜ਼ਮੀਨ ਇਨ੍ਹਾਂ ਨੇ ਖਰੀਦ ਕੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਉਸ ਜਗ੍ਹਾ ਦੇ ਉੱਤੇ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸੋਭਾਏ ਮਾਨ ਹੈ। ਦੁਨੀਆਂ ਦੇ ਅੰਦਰ ਜ਼ਮੀਨ ਬੜੀ ਬੜੀ ਮਹਿੰਗੀ ਹੈ। ਕਿਧਰੇ ਖਾਸ ਜਗ੍ਹਾ ਦੇ ਉੱਤੇ ਕੋਈ ਬਿਜ਼ਨਸ ਸੈਂਟਰ ਹੋਵੇ, ਜ਼ਮੀਨਾਂ ਬੜੀਆਂ ਮਹਿੰਗੀਆਂ ਮਿਲਦੀਆਂ ਨੇ ਇੰਚਾਂ ਦੇ ਪਾ ਦੇ ਉੱਤੇ, ਪਰ ਅੱਜ ਤੱਕ ਵੀ ਕਿਸੇ ਜ਼ਮੀਨ ਦੀ ਕੀਮਤ ਇੰਨੀ ਨਹੀਂ ਪਈ ਹੋਏਗੀ ਜਿੰਨੀ ਉਸ ਜ਼ਮੀਨ ਦੀ ਕੀਮਤ ਪਈ ਹੈ। ਸੋਨੇ ਦੀਆਂ ਮੋਹਰਾਂ ਤੇ ਮੋਹਰ ਹੁੰਦੀ ਕਿੰਨੀ ਛੋਟੀ ਜਿਹੀ ਤੇ ਸੋਨੇ ਦੀਆਂ ਮੋਹਰਾਂ ਖੜੀਆਂ ਕਰ ਕਰਕੇ ਇਸ ਤਰ੍ਹਾਂ ਬਰਾਬਰ ਬਰਾਬਰ ਵਿਛਾ ਕੇ ਤਾਂ ਜ਼ਮੀਨ ਨੂੰ ਖਰੀਦਿਆ ਗਿਆ। ਜਿੰਨੀ ਉਹ ਜ਼ਮੀਨ ਮਹਿੰਗੀ ਖਰੀਦੀ ਗਈ ਦੁਨੀਆਂ ਦੇ ਕਿਸੇ ਕੋਨੇ ਦੇ ਅੰਦਰ ਇੰਨੀ ਮਹਿੰਗੀ ਜ਼ਮੀਨ ਨਾ ਉਦੋਂ ਸੀ ਤੇ ਨਾ ਅੱਜ ਹੈ। ਕਿਸੇ ਅਦੀਬ ਨੇ ਸੱਚ ਹੀ ਲਿਖਿਆ, ਉਹ ਕਹਿੰਦਾ ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ। ਕੋਈ ਲਿਖਣ ਵਾਲਾ ਮੁਸਲਮਾਨ ਹੀ ਅਦੀਬ ਹੈ, ਲਿਖਣ ਵਾਲਾ ਮੁਸਲਮਾਨ ਹੀ ਰਾਈਟਰ ਹੈ। ਇੱਕ ਪਾਸੇ ਉਹ ਰੱਖ ਕੇ ਤੁਲਨਾ ਕਰਦਾ ਹੈ ਕਾਬੇ ਦੇ ਮੰਦਰ ਦੀ, ਮੱਕੇ ਸ਼ਹਿਰ ਦੇ ਅੰਦਰ ਜਿਹੜਾ ਕਾਬੇ ਦਾ ਮੰਦਰ ਹੈ, ਦੂਸਰੇ ਪਾਸੇ ਉਹ ਰੱਖ ਰਿਹਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੀ ਜਗ੍ਹਾ ਨੂੰ। ਕਹਿੰਦਾ ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਇਸ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੋਤਾ ਹੈ। ਉਹ ਕਹਿਣ ਲੱਗਾ ਸ਼ਹੀਦਾਂ ਦੀ ਖਾਕ ਦੇ ਉੱਤੇ ਤੇ ਮੈਨੂੰ ਲੱਗਦਾ ਹੈ ਖੁਦਾਵੰਦ ਕਰੀਮ ਆਪ ਵੀ ਕੁਰਬਾਨ ਹੁੰਦੇ ਨੇ। ਅੱਲਾ ਯਾਰ ਖਾਂ ਜੋਗੀ ਸਾਹਿਬ ਨੇ ਇੱਕ ਬੜਾ ਸੁੰਦਰ ਬੋਲ ਕਿਹਾ ਹੈ। ਉਹ ਕਹਿੰਦਾ ਲੜਾਇਆ ਸ਼ਾਮ ਨੇ ਸ਼ਿਸ਼ੋ ਕੋ ਗੀਤਾ ਸੁਨਾਕਰ, ਸ਼ਾਮ ਨਾ ਸ੍ਰੀ ਕ੍ਰਿਸ਼ਨ ਜੀ ਦਾ ਲੜਾਇਆ ਸ਼ਾਮ ਨੇ ਸ਼ਿਸ਼ੋ ਕੋ, ਸ਼ਿਸ਼ ਮੈਨੇ ਸਿੱਖ ਅਰਜਨ ਨੂੰ 17 ਦਿਨ ਲਗਾਤਾਰ ਉਪਦੇਸ਼ ਦਿੰਦੇ ਰਹੇ ਸ੍ਰੀ ਕ੍ਰਿਸ਼ਨ ਜੀ ਸ਼ਸਤਰ ਚੁੱਕਣ ਵਾਸਤੇ। ਮਾਂ ਭਾਰਤ ਦੀ ਧਰਤੀ ਕੁਰੂਕਸ਼ੇਤਰਾ ਦੇ ਅੰਦਰ ਉੱਥੇ ਇੱਕ ਜਗ੍ਹਾ ਹੈ ਜਿਸ ਮੰਦਰ ਦਾ ਨਾਂ ਹੈ ਜੋਤੀ ਸਰੂਪ ਮੰਦਰ। ਉਸ ਮੰਦਰ ਦੇ ਅੰਦਰ ਲਗਾਤਾਰ 17 ਦਿਨ, ਉਦੋਂ ਮੰਦਰ ਨਹੀਂ ਸੀ ਬਾਅਦ ਵਿੱਚ ਬਣਿਆ, 17 ਦਿਨ ਸ਼ਸਤਰ ਚੁੱਕਣ ਦਾ ਉਪਦੇਸ਼ ਦਿੰਦੇ ਰਹੇ। ਜੋਗੀ ਸਾਹਿਬ ਲਿਖਦੇ ਨੇ ਲੜਾਇਆ ਸ਼ਾਮ ਨੇ ਸ਼ਿਸ਼ੋ ਕੋ ਗੀਤਾ ਸੁਨਾਕਰ, ਮਗਰ ਗੋਬਿੰਦ ਨੇ ਰੂਹ ਫੂਕ ਦੀ ਔਲਾਦ ਕਟਾਕਰ। ਅਗਾਂ ਚਲਦੇ ਚਲਦੇ ਕਹਿੰਦੇ ਨੇ ਬਸ ਏਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ, ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਉਹ ਕਹਿੰਦਾ ਬਸ ਹਿੰਦੁਸਤਾਨ ਦਾ ਇੱਕ ਹੀ ਤੀਰਥ ਹੈ ਜਿਹਨੂੰ ਮੈਂ ਤੀਰਥ ਗਿਣਨਾ, ਬਸ ਏਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ, ਇੱਕ ਹੀ ਤੀਰਥ ਹੈ, ਉਹ 68 ਤੀਰਥਾਂ ਨੂੰ ਤੀਰਥ ਗਿਣਦਾ ਹੀ ਨਹੀਂ। ਤੇ ਪੁੱਛਿਆ ਕਿਹੜਾ ਤੀਰਥ ਹੈ, ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ, ਜਿੱਥੇ ਕੌਮ ਨੂੰ ਜ਼ਿੰਦਗੀ ਦੇਣ ਵਾਸਤੇ ਖੁਦਾ ਦੇ ਪਿਆਰ ਹਿੱਤ ਵਾਰੀ ਵਾਰੀ ਕਰਕੇ ਪਿਤਾ ਨੇ ਆਪਣੇ ਪੁੱਤਰਾਂ ਨੂੰ ਕੁਰਬਾਨ ਕਰ ਦਿੱਤਾ ਹੈ। ਇੱਕ ਪੰਜਾਬੀ ਦਾ ਅਦੀਬ ਵੀ ਕਹਿੰਦਾ ਹੈ ਜਿਹਨੂੰ ਅਕਲ ਹੋਵੇ, ਜਿਹਦੀ ਸੋਚ ਹੋਵੇ, ਜਿਹਦੀ ਅਕਲ ਹੋਵੇ, ਜਿਹਦੀ ਸੋਚ ਹੋਵੇ, ਉਹਨੂੰ ਰੱਜ ਕੇ ਚਰਖੜੀ ਚਾੜਦੇ ਨੇ, ਲੋਕ ਬੇਕਦਰੀ ਦੀ ਭੱਠੀ ਵਿੱਚ ਚੁਣ ਚੁਣ ਕੇ ਹੀਰੇ ਸਾੜਦੇ ਨੇ। ਇਨ੍ਹਾਂ ਹੀਰਿਆਂ ਨੂੰ, ਦੋ ਹੀਰਿਆਂ ਨੂੰ ਤੀਸਰੇ ਮਾਤਾ ਗੁਜਰੀ ਜੀ, ਇਨ੍ਹਾਂ ਤਿੰਨਾਂ ਨੂੰ ਸੰਸਕਾਰਿਆ ਗਿਆ ਜੋਤੀ ਸਰੂਪ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਦੇ ਉੱਤੇ। ਸਾਹਿਬਜ਼ਾਦਿਆਂ ਦਾ ਇਹ ਦਿਹਾੜਾ ਮਨਾਉਣਾ ਤਾਂ ਹੀ ਮੁਬਾਰਕ ਹੈ ਔਰ ਤਾਂ ਹੀ ਸਫਲ ਹੈ ਜੇ ਉਨ੍ਹਾਂ ਦੇ ਚਿੰਨ ਕਦਮਾਂ ਦੇ ਉੱਤੇ ਚੱਲਣ ਦਾ ਆਪ ਯਤਨ ਕਰੋ। ਚਲੋ ਬਾਕੀ ਨਹੀਂ, ਗੁਰਬਾਣੀ ਦੇ ਨਾਲ ਜੁੜੋ, ਗੁਰਬਾਣੀ ਦੇ ਨਾਲ ਜੁੜ ਕੇ ਆਪਣੇ ਮਨ ਨੂੰ ਪਵਿੱਤਰ ਕਰੋ। ਇਹ ਸੱਚੀ ਸ਼ਰਧਾਂਜਲੀ ਹੈ, ਇਹ ਸੱਚਾ ਮੱਥਾ ਝੁਕਾਉਣਾ ਹੈ ਉਨ੍ਹਾਂ ਸਾਹਿਬਜ਼ਾਦਿਆਂ ਦੇ ਤੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਅੰਦਰ। ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ, ਦੀਵਾਨ ਟੋਡਰਮਲ ਜੀ, ਮੋਤੀ ਮਹਿਰਾ ਜੀ, ਭਾਈ ਤਲੋਕਾ ਜੀ, ਭਾਈ ਰਾਮਾ ਜੀ,
ਇਹਨਾਂ ਨੇ ਮਿਲ ਕੇ ਕੀਤਾ। ਉਸ ਤੋਂ ਬਾਅਦ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ, ਇਸ਼ਾਰਤਨ ਬੇਨਤੀ ਕਰਾਂ, ਚਮਕੌਰ ਦੀ ਗੜੀ ਤੋਂ ਨਿਕਲਦੇ ਹੋਏ ਚਲਦੇ ਚਲਦੇ ਪਹੁੰਚ ਜਾਂਦੇ ਨੇ ਨਾਦੇੜ। ਚਮਕੌਰ ਦੀ ਗੜੀ ਦਾ ਕੁਝ ਇਤਿਹਾਸ ਬਾਕੀ ਹੈ ਜੋ ਮੈਂ ਕੱਲ ਤੋਂ ਪ੍ਰਾਰੰਭ ਕਰਾਂਗਾ, ਪਰ ਜੋ ਅੱਜ ਮੈਂ ਅਰਜ ਕਰਨੀ ਹੈ, ਪਾਤਸ਼ਾਹ ਪਹੁੰਚ ਜਾਂਦੇ ਨੇ ਨਾਦੇੜ। ਨਾਦੇੜ ਗੋਦਾਵਰੀ ਦੇ ਕਿਨਾਰੇ ਦੇ ਉੱਤੇ ਇੱਕ ਵੈਰਾਗੀਆਂ ਦੇ ਡੇਰੇ ਦੇ ਅੰਦਰ ਮਾਧੋ ਦਾਸ ਬੈਰਾਗੀ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮੇਲ ਹੁੰਦਾ ਹੈ ਤੇ ਮਾਧੋ ਦਾਸ ਬੈਰਾਗੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਸ਼ਖਸੀਅਤ ਤੋਂ ਬੜਾ ਮੁਤਾਸਰ ਹੋਇਆ, ਬੜਾ ਪ੍ਰਭਾਵਿਤ ਹੋਇਆ, ਬਚਨ ਸੁਣੇ ਤੇ ਬਚਨ ਸੁਣ ਕੇ ਇਸ ਮਾਧੋ ਦਾਸ ਬੈਰਾਗੀ ਦਾ ਮਨ ਹੋਰ ਕੀਲਿਆ ਗਿਆ। ਇਹ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਆਪਣੀਆਂ ਤਾਕਤਾਂ ਕਰਾਮਾਤਾਂ ਦੀ ਅਜਮਾਇਸ਼ ਤੇ ਕਰਦਾ ਹੈ, ਪਰ ਦੀਨ ਦੁਨੀ ਦੇ ਮਾਲਕ ਦੇ ਸਾਹਮਣੇ ਪਾਣੀ ਚੜਦਾ ਹੋਇਆ ਨਜ਼ਰ ਨਹੀਂ ਪੈ ਰਿਹਾ। ਇਹਦੀ ਕੋਈ ਤਾਕਤ ਅਸਰ ਵਿਖਾਉਂਦੀ ਹੋਈ ਨਜ਼ਰ ਨਾ ਪਈ। ਚੁੱਕੇ ਪੈਰੀ ਪਿਆ, ਆਖਿਆ, ਪਾਤਸ਼ਾਹ ਮੈਂ ਤੇਰੇ ਘਰ ਦਾ ਬੰਦਾ, ਬੰਦੇ ਦਾ ਮਤਲਬ ਗੁਲਾਮ, ਮੈਂ ਤੇਰੇ ਦਰ ਦਾ ਗੋਲਾ, ਤੇਰੇ ਘਰ ਦਾ ਗੁਲਾਮ। ਮੈਂ ਇਸ਼ਾਰਤਨ ਬੇਨਤੀ ਕਰਾਂ ਮਾਧੋ ਦਾਸ ਬੈਰਾਗੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤ ਛਕਾ ਕੇ ਇਹਨੂੰ ਬਣਾ ਦਿੰਦੇ ਨੇ ਬੰਦਾ ਸਿੰਘ ਬਹਾਦਰ। ਬਹਾਦਰ ਨਾਮ ਬਾਅਦ ਵਿਚ ਜੁੜਦਾ ਹੈ, ਬੰਦਾ ਸਿੰਘ ਦਾ ਨਾਂ ਰੱਖਿਆ ਜਾਂਦਾ ਹੈ। ਇੱਕ ਤੁਹਾਡੇ ਗਿਆਤ ਲਈ ਮੈਂ ਹੋਰ ਬੇਨਤੀ ਕਰਾਂ, 1708 ਦੇ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਰੀਰ ਤਿਆਗ ਦਿੰਦੇ ਨੇ। 1708 ਦੇ ਪ੍ਰਾਰੰਭ ਦੇ ਅੰਦਰ ਨਾਦੇੜ ਦੀ ਧਰਤੀ ਦੇ ਉੱਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ। ਉੱਥੇ ਮਾਧੋ ਦਾਸ ਬੈਰਾਗੀ ਨੇ ਵੀ ਅੰਮ੍ਰਿਤ ਪਾਨ ਕੀਤਾ ਹੈ ਤੇ ਮਹਾਰਾਜਾ ਪਟਿਆਲਾ ਦੇ ਪਿਛੋਕੜ ਦੇ ਅੰਦਰ ਜਿਨ੍ਹਾਂ ਬਜ਼ੁਰਗਾਂ ਦਾ ਨਾਮ ਹੈ ਬਾਬਾ ਆਲਾ ਸਿੰਘ ਜੀ, ਬਾਬਾ ਆਲਾ ਸਿੰਘ ਜੀ ਵੀ ਨਾਦੇੜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲੋਂ ਅੰਮ੍ਰਿਤ ਛਕ ਕੇ ਆਉਂਦੇ ਨੇ। ਖੈਰ, ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸੰਦੇਸ਼ ਦੇ ਕੇ ਤੋਰ ਦਿੱਤਾ ਹੈ ਪੰਜਾਬ ਦੀ ਧਰਤੀ ਵੱਲ ਨੂੰ। ਹੁਕਮਨਾਮੇ ਲਿਖ ਕੇ ਭੇਜੇ ਗਏ ਸਿੱਖਾਂ ਦੇ ਹੱਥ ਦੇ ਕੇ, ਜਿਤਨੇ ਪੰਜਾਬ ਦੇ ਸਿੱਖ ਨੇ ਉਹ ਸਾਰੇ ਬੰਦਾ ਸਿੰਘ ਬਹਾਦਰ ਨੂੰ ਮਿਲੋ ਤੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਅੰਦਰ ਇਕੱਠੇ ਹੋਵੋ, ਗੁਰਮਤਾ ਪਕਾਵੋ, ਜੋ ਮਸ਼ਵਰਾ ਤਿਆਰ ਹੋਵੇ ਉਹਦੇ ਅਨੁਸਾਰ ਪੰਥ ਅਗਲੀ ਕਾਰਵਾਈ ਕਰਨੀ ਸ਼ੁਰੂ ਕਰੇ। ਇਹ ਹੁਕਮਨਾਮੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਲਿਖੇ ਹੋਏ ਨਗਰਾਂ ਦੇ ਅੰਦਰ, ਪਿੰਡਾਂ ਸ਼ਹਿਰਾਂ ਦੇ ਅੰਦਰ ਪਹੁੰਚਣੇ ਸ਼ੁਰੂ ਹੋਏ। ਇਧਰ ਕੀਰਤਪੁਰ ਸਾਹਿਬ ਜੋ ਆਨੰਦਪੁਰ ਸਾਹਿਬ ਦੇ ਨੇੜੇ ਹੈ ਔਰ ਜੋ 1628 ਦੇ ਅੰਦਰ ਆਬਾਦ ਹੋਇਆ ਔਰ ਆਬਾਦ ਕਰਨ ਵਾਲੇ ਨੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੇ ਇੱਕ ਪਹਾੜੀ ਰਾਜੇ ਤਾਰਾ ਚੰਦ ਕੋਲੋਂ ਜ਼ਮੀਨ ਲੈ ਕੇ ਇਸ ਨਗਰ ਨੂੰ ਆਬਾਦ ਕੀਤਾ ਤੇ ਤਾਰਾ ਚੰਦ ਉਹ ਪਹਾੜੀ ਰਾਜਾ ਹੈ ਜਿਹਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਆਜ਼ਾਦ ਕਰਵਾ ਕੇ ਲਿਆਏ ਸਨ। ਇਸ ਨਗਰ ਦੇ ਅੰਦਰ ਕੀਰਤਪੁਰ ਸਾਹਿਬ ਸਾਰੇ ਪੰਜਾਬ ਦੇ ਸਿੱਖ ਦੂਰ ਦੁਰਾਡਿਓਂ ਵੀ ਆਣ ਕੇ ਜੁੜਨੇ ਸ਼ੁਰੂ ਹੋਏ। ਕੀਰਤਪੁਰ ਸਾਹਿਬ ਦੇ ਅੰਦਰ ਗਿਣਤੀ ਸਿੱਖਾਂ ਦੀ ਕਾਫੀ ਵੱਧ ਗਈ। ਇਧਰੋਂ ਮਹਾਰਾਸ਼ਟਰ ਵਿੱਚੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਚਲਦੇ ਚਲਦੇ ਆ ਰਹੇ ਨੇ ਔਰ ਬੰਦਾ ਸਿੰਘ ਬਹਾਦਰ ਦੀਆਂ ਬਹਾਦਰੀ ਦੀਆਂ ਕਣਸੋਵਾਂ ਖਬਰਾਂ ਵਜ਼ੀਰ ਖਾਂ ਤੇ ਬਾਕੀ ਮੁਸਲਮਾਨਾਂ ਤੱਕ ਵੀ ਪਹੁੰਚਣੀਆਂ ਸ਼ੁਰੂ ਹੋਈਆਂ ਨੇ। ਗੱਲ ਨੂੰ ਮੈਂ ਹੋਰ ਨੇੜੇ ਕਰਾਂ। ਇਧਰੋਂ ਕੀਰਤਪੁਰ ਸਾਹਿਬ ਤੋਂ ਚਲਦਾ ਚਲਦਾ ਸਿੰਘਾਂ ਦਾ ਸਾਰਾ ਜਥਾ ਆ ਜਾਂਦਾ ਹੈ ਖਰੜ। ਇਧਰੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਚਲਦੇ ਚਲਦੇ ਪਹੁੰਚ ਜਾਂਦੇ ਨੇ ਬਨੂੜ। ਬਨੂੜ ਤੇ ਖਰੜ ਦੇ ਵਿਚਕਾਰ ਇਹਨਾਂ ਦੋਵਾਂ ਜਥਿਆਂ ਦਾ ਆਪਸੀ ਤਾਲਮੇਲ ਹੁੰਦਾ ਹੈ। ਕੀਰਤਪੁਰ ਸਾਹਿਬ ਤੋਂ ਆਏ ਹੋਏ ਸਿੰਘ ਤੇ ਉਧਰੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆਏ ਹੋਏ ਸਿੰਘ ਭਾਰੀ ਗਿਣਤੀ ਦੇ ਅੰਦਰ ਇੱਥੇ ਇਕੱਤਰ ਹੋਏ, ਜਕਾਰੇ ਛੱਡੇ ਗਏ। ਇਤਿਹਾਸ ਲਿਖਦਾ ਹੈ ਕੜਾਹ ਪ੍ਰਸ਼ਾਦ ਦੀ ਦੇਗ ਆਪਸੀ ਮਲਾਪ ਦੀ ਖੁਸ਼ੀ ਦੇ ਅੰਦਰ ਵੰਡੀ ਗਈ। ਇੱਥੇ ਬਹਿ ਕੇ ਗੁਰਮਤਾ ਪਕਾਇਆ ਗਿਆ, ਅਗਲਾ ਕਰਮ ਅਸੀਂ ਕੀ ਕਰਨਾ ਹੈ, ਅਗਲਾ ਕਦਮ ਕਿਸ ਤਰ੍ਹਾਂ ਚੁੱਕਣਾ ਹੈ, ਇਹ ਸਾਰੀਆਂ ਵਿਉਂਤ ਬੰਦੀਆਂ ਇੱਥੇ ਬਹਿ ਕੇ ਬਣਾਈਆਂ ਗਈਆਂ ਨੇ। ਸਿੱਖਾਂ ਦੀ ਇਸ ਵੱਧਦੀ ਹੋਈ ਤਾਕਤ ਨੂੰ ਸੁਣ ਕੇ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਕੰਬਣੀ ਛਿੜਨੀ ਸ਼ੁਰੂ ਹੋਈ ਹੈ।
ਜੋ ਮੈਂ ਅਰਜ਼ ਕਰਨੀ ਸੀ ਵਜ਼ੀਰ ਖਾਂ ਦੇ ਸਬੰਧ ਵਿਚ ਹੀ। ਜੋ ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਵਾਲਾ ਹੈ, ਜਿਉਂਦਿਆਂ ਨੂੰ ਦੀਵਾਰਾਂ ਵਿਚ ਚਨਵਾ ਕੇ ਸ਼ਹੀਦ ਕਰਵਾਉਣ ਵਾਲਾ ਹੈ, ਗੱਲ ਤੇ ਮੈਂ ਇਹਦੀ ਕਰਨੀ ਸੀ। ਵਜ਼ੀਰ ਖਾਂ ਦੇ ਕੋਲ ਖਬਰਾਂ ਪਹੁੰਚੀਆਂ ਕਿ ਇੱਕ ਬੰਦਾ ਸਿੰਘ ਬਹਾਦਰ ਨਾਮ ਦਾ ਸਿੱਖ ਹੈ ਤੇ ਸਿੱਖਾਂ ਦੀ ਰਾਹ ਨੁਮਾਈ ਕਰਨ ਵਾਲਾ ਹੈ, ਆਗੂ ਬਣ ਕੇ ਆਇਆ ਹੈ, ਕਮਾਂਡਰ ਬਣ ਕੇ ਆਇਆ ਹੈ। ਇਹਦੀ ਬਹਾਦਰੀ ਦੀਆਂ ਖਬਰਾਂ ਸੁਣ ਸੁਣ ਕੇ ਵਜ਼ੀਰ ਖਾਂ ਕੰਬਣਾ ਸ਼ੁਰੂ ਹੋਇਆ। ਇਹਨੇ ਇੱਕ ਚਾਲ ਚੱਲੀ, ਇਹਨੂੰ ਇਹ ਤੇ ਸਮਝ ਮਿਲ ਗਈ ਕਿ ਹੁਣ ਇਹਨਾਂ ਇਕੱਤਰ ਹੋ ਕੇ ਸਾਰੇ ਖਾਲਸੇ ਦੇ ਦਲ ਨੇ ਮੇਰੇ ਉੱਤੇ ਹਮਲਾ ਕਰਨਾ ਹੈ ਤੇ ਕਿਧਰੇ ਇਸ ਤਰ੍ਹਾਂ ਨਾ ਹੋਵੇ ਮੈਂ ਇਹਨਾਂ ਕੋਲੋਂ ਹਾਰ ਖਾ ਜਾਵਾਂ। ਵੈਸੇ ਵੀ ਰਾਜਨੀਤੀ ਦੇ ਚਾਰ ਚਰਨ ਨੇ, ਨੰਬਰ ਇੱਕ ਦੇ ਉੱਤੇ ਸ਼ਾਮ, ਦਾਮ, ਦੰਡ, ਭੇਦ, ਰਾਜਨੀਤੀ ਦੇ ਚਾਰ ਪਹਿਲੂ ਨੇ। ਸ਼ਾਮ ਕਿਸੇ ਦੀ ਸ਼ਰਨ ਵਿੱਚ ਚਲੇ ਜਾਣਾ, ਦਾਮ ਦਾਮ ਦੇ ਕੇ ਪੈਸਾ ਦੇ ਕੇ ਖਰੀਦ ਲੈਣਾ, ਸ਼ਾਮ ਦਾਮ ਦੰਡ ਉਹਨੂੰ ਸਜ਼ਾ ਦੇ ਦੇਣੀ, ਭੇਦ ਉਹਨਾਂ ਦੇ ਵਿਚਕਾਰ ਵੜ ਕੇ ਉਹਨਾਂ ਦੇ ਘਰ ਨੂੰ ਪਾੜ ਦੇਣਾ, ਉਹਨਾਂ ਦੇ ਘਰ ਦੇ ਅੰਦਰ ਜਾ ਕੇ ਭੇਦ ਲੈ ਕੇ ਤੇ ਉਹਨਾਂ ਨੂੰ ਖੇਰੂ ਖੇਰੂ ਕਰ ਦੇਣਾ, ਜਿੱਥੋਂ ਇਸ ਕਹਾਵਤ ਦਾ ਜਨਮ ਹੀ ਹੋਇਆ ਕਿ ਘਰ ਕਾ ਭੇਦੀ ਲੰਕਾ ਢਾਏ। ਇਸ ਤਰ੍ਹਾਂ ਦੀਆਂ ਕਹਾਵਤਾਂ ਨੇ ਜਨਮ ਹੀ ਲਿਆ। ਵਜ਼ੀਰ ਖਾਂ ਨੇ ਇੱਕ ਚਾਲ ਚੱਲੀ ਔਰ ਰਾਜਨੀਤੀ ਤੋਂ ਕੰਮ ਲੈਂਦਿਆਂ ਹੋਇਆ ਜਿਹੜਾ ਸੁੱਚਾਨੰਦ ਹੈ, ਜਿਹੜਾ ਵਜ਼ੀਰ ਖਾਂ ਦੇ ਅਹਿਲਕਾਰਾਂ ਵਿੱਚੋਂ ਮੁੱਖ ਅਹਿਲਕਾਰ ਹੈ, ਜਿਹੜਾ ਸਾਹਿਬਜ਼ਾਦਿਆਂ ਨੂੰ ਵਾਰ ਵਾਰ ਪ੍ਰੇਰਦਾ ਰਿਹਾ ਕਿ ਤੁਸੀਂ ਦੀਨ ਕਬੂਲ ਕਰ ਲਓ, ਜਿਸ ਸੁੱਚਾਨੰਦ ਨੂੰ ਮਾਤਾ ਗੁਜਰੀ ਜੀ ਦੀਆਂ ਲਾਹਨਤਾਂ ਦਾ ਸਾਹਮਣਾ ਕਰਨਾ ਪਿਆ, ਮਾਤਾ ਜੀ ਨੇ ਕਿਹਾ ਸੀ ਸੁੱਚਿਆ ਤੁਹਾਡੇ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਮੇਰੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਚਾਂਦਨੀ ਚੌਂਕ ਸ਼ਹੀਦ ਹੋ ਗਏ ਤੇ ਤੂੰ ਆਣ ਕੇ ਸਾਨੂੰ ਇਹ ਸਲਾਹ ਦੇ ਰਿਹਾ ਕਿ ਆਪਣਾ ਧਰਮ ਛੱਡ ਕੇ ਤੇ ਇਸਲਾਮ ਕਬੂਲ ਕਰ ਲੋ, ਤੈਨੂੰ ਇਹ ਕਹਿੰਦਿਆਂ ਸ਼ਰਮ ਸੰਕੋਚ ਨਹੀਂ ਆਈ? ਇਹ ਸੁੱਚਾਨੰਦ ਦਾ ਇੱਕ ਪੁੱਤਰ ਹੈ। ਵਜ਼ੀਰ ਖਾਂ ਸੁੱਚਾਨੰਦ ਦੇ ਪੁੱਤਰ ਨੂੰ ਕਮਾਂਡਰ ਬਣਾ ਕੇ ਹਜ਼ਾਰ ਮਨੁੱਖ, ਹਜ਼ਾਰ ਫੌਜੀ ਉਹਦੇ ਨਾਲ ਦੇ ਕੇ ਉਹਨਾਂ ਦੇ ਭੇਸ ਬਦਲ ਕੇ ਉਹਨਾਂ ਨੂੰ ਖਾਲਸੇ ਦੀ ਫੌਜ ਦੇ ਅੰਦਰ ਸ਼ਾਮਲ ਕਰਨ ਦਾ ਯਤਨ ਕਰਦਾ ਹੈ। ਚਾਲ ਇਹਨੇ ਚੱਲੀ, ਹਜ਼ਾਰ ਬੰਦਾ ਸਾਡਾ ਹੋਏਗਾ, ਹਜ਼ਾਰ ਬੰਦਾ ਕੋਈ ਥੋੜਾ ਨਹੀਂ ਹੈ, ਹਜ਼ਾਰ ਬੰਦਾ ਜਦ ਸਾਡਾ ਹੋਏਗਾ ਕੰਮ ਸਾਡਾ ਕਰਨਗੇ, ਵੇਸ਼ ਭੂਸ਼ਾ ਪਹਿਰਾਵਾ ਉਹਨਾਂ ਵਾਲਾ ਰਹੇਗਾ, ਨੁਕਸਾਨ ਉਹਨਾਂ ਦਾ ਕਰਨਗੇ, ਚਾਲ ਸਾਡੀ ਕਾਮਯਾਬ ਹੋ ਜਾਏਗੀ। ਤੋ ਖੈਰ ਇਹਨਾਂ ਨੇ ਆਖਿਆ ਪਹਿਰਾਵੇ ਬਣਾਓ ਤੁਸੀਂ ਸਿੱਖਾਂ ਵਾਲੇ, ਬੋਲ ਬਾਣੀ ਰੱਖੋ ਸਿੱਖਾਂ ਵਾਲੀ, ਫਤਿਹ ਵੀ ਉਸ ਤਰ੍ਹਾਂ ਹੀ ਬੁਲਾਓ, ਜਕਾਰੇ ਵੀ ਉਸ ਤਰ੍ਹਾਂ ਹੀ ਛੱਡੋ, ਅੰਦਰੋਂ ਕਪਟ ਰੱਖੋ, ਬਾਹਰੋਂ ਉਸ ਤਰ੍ਹਾਂ ਦਾ ਵੇਸ਼ ਭੂਸ਼ਾ ਲਿਬਾਸ ਤਿਆਰ ਕਰਕੇ ਇਹਨਾਂ ਹਜ਼ਾਰ ਫੌਜੀਆਂ ਨੂੰ ਪਵਾਇਆ ਗਿਆ। ਸੁੱਚਾਨੰਦ ਦਾ ਭਤੀਜਾ ਰੋਂਦਾ ਹੋਇਆ, ਕਲਪਦਾ ਹੋਇਆ ਪਹੁੰਚ ਜਾਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਰਨ ਦੇ ਅੰਦਰ ਔਰ ਜਾ ਕੇ ਇਹਨੇ ਨਮਸਕਾਰ ਕੀਤੀ, ਤਰਲੇ ਲੈ, ਮਿਣਤਾਂ ਕੀਤੀਆਂ, ਰੋਇਆ ਕਲਪਿਆ ਔਰ ਇਹਦਾ ਰੋਣਾ ਮਗਰਮੱਛ ਦੇ ਰੋਣ ਵਰਗਾ ਸੀ, ਇਸ ਤੋਂ ਵੱਧ ਕੁਝ ਵੀ ਨਹੀਂ ਸੀ, ਇਹਦਾ ਰੋਣਾ ਬਨਾਵਟੀ ਰੋਣਾ ਸੀ। ਇਹ ਕਹਿਣ ਲੱਗਾ ਮੈਂ ਸੁੱਚਾਨੰਦ ਦਾ ਪੁੱਤਰ ਹਾਂ, ਮੈਨੂੰ ਮੇਰੇ ਪਿਤਾ ਨੇ ਤੇ ਵਜ਼ੀਰ ਖਾਂ ਨੇ ਬਾਗੀ ਇਕਰਾਰ ਦੇ ਕੇ ਮਰਵਾਉਣ ਦਾ ਯਤਨ ਕੀਤਾ ਹੈ ਤੇ ਮੈਂ ਇਹਨਾਂ ਹਜ਼ਾਰ ਬੰਦਿਆਂ ਨੂੰ ਨਾਲ ਲੈ ਕੇ ਬਗਾਵਤ ਕਰਕੇ ਦੌੜਦਾ ਦੌੜਦਾ ਸਿਰ ਛਪਾਉਣ ਵਾਸਤੇ ਤੁਹਾਡੇ ਪਾਸ ਆ ਪਹੁੰਚਾ। ਬਾਬਾ ਬੰਦਾ ਸਿੰਘ ਬਹਾਦਰ ਜਿੱਥੇ ਕਰਾਮਾਤੀ ਤਾਕਤਾਂ ਦੇ ਮਾਲਕ ਨੇ ਉੱਥੇ ਦੂਰ ਅੰਦੇਸ਼ੀ ਵੀ ਰੱਖਣ ਵਾਲੇ ਨੇ। ਮਨ ਇੱਕ ਵਾਰ ਠਣਕਿਆ ਕਿਧਰੇ ਕੋਈ ਚਾਲ ਤੇ ਨਹੀਂ ਹੈ, ਫਿਰ ਵੀ ਸੋਚਿਆ ਹੋ ਸਕਦਾ ਦੁਖਿਆਰਾ ਹੋਵੇ, ਇਹਨੂੰ ਆਪਣੇ ਵਿੱਚ ਸ਼ਾਮਲ ਕਰੋ। ਪਰ ਨਾਲ ਲੱਗਦਾ ਭਾਈ ਬਾਜ ਸਿੰਘ ਤੇ ਭਾਈ ਫਤਿਹ ਸਿੰਘ ਇਹਨਾਂ ਦੋ ਕਮਾਂਡਰਾਂ ਨੂੰ ਹੁਕਮ ਲਾਇਆ, ਆਖਿਆ ਇਹਨਾਂ ਦਾ ਧਿਆਨ ਰੱਖਿਆ ਜਾਏ, ਕਿਧਰੇ ਕੋਈ ਅੰਦਰੋਂ ਕੁਝ ਹੀ ਚਾਲ ਨਾ ਚੱਲਣ। ਖੈਰ ਇਹ ਹਜ਼ਾਰ ਬੰਦਾ ਸੁੱਚਾਨੰਦ ਦਾ ਭਤੀਜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਆਣ ਰਲਦਾ ਹੈ। ਇਹਨਾਂ ਦਾ ਮਕਸਦ ਸੀ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਰ ਦਿਆਂਗੇ, ਬਾਬਾ ਬੰਦਾ ਸਿੰਘ ਜੀ ਨਾ ਰਹਿ ਤੇ ਬਾਕੀ ਖਾਲਸੇ ਨੂੰ ਅਸੀਂ ਖਿੰਡਾ ਪੁੰਡਾ ਦੇਣਾ ਹੈ, ਕੁਝ ਮਾਰ ਦੇਣਾ ਹੈ, ਕੁਝ ਦੌੜ ਜਾਣਗੇ, ਗੱਲ ਤੇ ਬੰਦਾ ਸਿੰਘ ਬਹਾਦਰ ਦੀ, ਉਹਨੂੰ ਇਹ ਸਾਡੇ ਬੰਦੇ ਮਾਰ ਦੇਣਗੇ। ਉਧਰ ਸਰਹੰਦ ਦੇ ਅੰਦਰ ਤਕਰੀਬਨ 20,000 ਫੌਜ ਦੀ ਗਿਣਤੀ ਇਕੱਠੀ ਹੋ ਜਾਂਦੀ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਕੋਈ ਬਹੁਤ ਵੱਡੀ ਗਿਣਤੀ ਨਹੀਂ ਹੈ। ਵਜ਼ੀਰ ਖਾਂ ਦੇ ਕੋਲ ਤੋਪਾਂ ਨੇ,
ਉਹਦੇ ਕੋਲ ਹਾਥੀ ਫੌਜ ਹੈ, ਘੋੜਿਆਂ ਦੇ ਉੱਤੇ ਚੱਲਣ ਵਾਲੀ ਫੌਜ ਹੈ ਤੇ ਪੈਦਲ ਅੱਗੇ ਲੱਗ ਕੇ ਚੱਲਣ ਵਾਲੀ ਫੌਜ ਵੀ ਮੌਜੂਦ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਬਹੁਤ ਗਿਣਤੀ ਦੇ ਅੰਦਰ ਫੌਜ ਤੇ ਨਹੀਂ ਹੈ, ਤੋਪਖਾਨਾ ਵੀ ਨਹੀਂ ਹੈ, ਗੋਲੀ ਬਾਰੂਦ ਸਿੱਕਾ ਵੀ ਨਹੀਂ ਹੈ, ਪਰ ਜੋ ਬੰਦਾ ਸਿੰਘ ਬਹਾਦਰ ਦੇ ਕੋਲ ਹੈ ਉਹ ਵਜ਼ੀਰ ਖਾਨ ਦੇ ਕੋਲ ਨਹੀਂ ਹੈ। ਬੰਦਾ ਸਿੰਘ ਬਹਾਦਰ ਦੇ ਕੋਲ ਗੁਰੂ ਗੋਬਿੰਦ ਸਿੰਘ ਜੀ ਦਾ ਅਟਲ ਵਿਸ਼ਵਾਸ, ਪਾਤਸ਼ਾਹ ਦਾ ਕੰਡ ਦੇ ਉੱਤੇ ਦਿੱਤਾ ਹੋਇਆ ਰਹਿਮਤ ਦਾ ਥਾਪੜਾ ਹੈ। ਵਜ਼ੀਰ ਖਾਨਾ ਦੋਵੇਂ ਬਰਕਤਾਂ ਦੋਵੇਂ ਦਾਤਾਂ ਤੋਂ ਖਾਲੀ ਹੈ, ਨਾ ਉਹਦੇ ਕੋਲ ਖੁਦਾਵੰਦ ਕਰੀਮ ਦਾ ਥਾਪੜਾ ਹੈ ਰਹਿਮਤ ਦਾ, ਤੇ ਨਾ ਹੀ ਉਹਨੂੰ ਖੁਦਾ ਦੇ ਉੱਤੇ ਅਟਲ ਭਰੋਸਾ ਹੈ, ਵਿਸ਼ਵਾਸ ਵੀ ਨਹੀਂ ਹੈ। ਬੰਦਾ ਸਿੰਘ ਬਹਾਦਰ ਦੇ ਕੋਲ ਇਹ ਦੋਵੇਂ ਚੀਜ਼ਾਂ ਨੇ। ਭਾਈ ਬਾਜ ਸਿੰਘ ਫਤਿਹ ਸਿੰਘ ਇਹਨਾਂ ਦੋਵਾਂ ਨੂੰ ਬਾਬਾ ਬੰਦਾ ਸਿੰਘ ਜੀ ਵੱਲੋਂ ਹੁਕਮ ਹੋਇਆ ਕਿ ਵਜ਼ੀਰ ਖਾਨ ਨੂੰ ਜਿਉਂਦਿਆਂ ਫੜਨਾ ਹੈ, ਬਾਕੀ ਫੌਜਾਂ ਨੂੰ ਮਾਰੋ ਮੁਕਾਵੋ ਪਰ ਵਜ਼ੀਰ ਖਾਨ ਨੂੰ ਯਤਨ ਕਰਨਾ ਹੈ ਜਿਉਂਦਾ ਫੜਿਆ ਜਾਏ। ਔਰ ਨਾਲ ਲੱਗਦਾ ਇੱਕ ਹੁਕਮ ਹੋਰ ਸੁਣਾਇਆ ਗਿਆ, ਆਖਿਆ ਸਰਹੰਦ ਨੂੰ ਲੁੱਟਦੇ ਵਕਤ, ਸਰਹੰਦ ਨੂੰ ਰਾਖ ਕਰਦੇ ਵਕਤ ਜੇ ਕੋਈ ਆਪਣੀ ਬੋਧੀ ਵਿਖਾਏ, ਹਿੰਦੂ ਰੱਖਦੇ ਸਨ ਸਿਰ ਦੇ ਉੱਤੇ ਚੋਟੀ, ਜੇ ਕੋਈ ਆਪਣੀ ਚੋਟੀ ਵਿਖਾਏ ਜਾਂ ਮੁਸਲਮਾਨ ਬਿਲਕੁਲ ਨਿਮਾਣਾ ਹੋ ਕੇ ਸਾਡੀ ਈਨ ਨੂੰ ਮੰਨੇ ਉਹਨੂੰ ਰਹਿਣ ਦੇਣਾ ਹੈ ਤੇ ਬਾਕੀ ਕਿਸੇ ਨੂੰ ਬਖਸ਼ਣਾ ਨਹੀਂ। ਵਜ਼ੀਰ ਖਾਨ ਦੇ ਹਮਾਇਤੀ ਬਣ ਕੇ ਹਤੈਸ਼ੀ ਬਣ ਕੇ ਜਿੰਨੇ ਆਉਣ ਉਹਨਾਂ ਨੂੰ ਬਖਸ਼ਣਾ ਨਹੀਂ, ਉਹਨਾਂ ਨੂੰ ਤਲਵਾਰ ਦੀ ਭੇਟ ਕਰ ਦੇਣਾ ਹੈ। ਕਮਾਂਡਰ ਵੀ ਦੋ ਬਣਾਏ ਭਾਈ ਬਾਜ ਸਿੰਘ ਨਾ ਵਾਹਿਗੁਰੂ ਕਮਾਂਡਰ ਬਣਾਏ ਬੰਦਾ ਸਿੰਘ ਬਹਾਦਰ ਨੇ ਪੰਜ। ਨੰਬਰ ਇੱਕ ਦੇ ਉੱਤੇ ਭਾਈ ਬਾਜ ਸਿੰਘ, ਭਾਈ ਫਤਿਹ ਸਿੰਘ, ਭਾਈ ਕਰਮ ਸਿੰਘ, ਭਾਈ ਧਰਮ ਸਿੰਘ, ਭਾਈ ਆਲੀ ਸਿੰਘ ਤੇ ਭਾਈ ਸ਼ਾਮ ਸਿੰਘ। ਖਾਲਸੇ ਦੀ ਫੌਜ ਦੇ ਇਹ ਕਮਾਂਡਰ ਨੇ ਜੋ ਅਗਵਾਈ ਕਰ ਰਹੇ ਨੇ। ਚੱਪੜ ਚਿੜੀ ਦੇ ਮੈਦਾਨ ਦੇ ਅੰਦਰ ਮੁੱਠਭੇੜ ਹੋਈ। ਗੱਲ ਨੂੰ ਮੈਂ ਨੇੜੇ ਕਰਾਂ, ਚੱਪੜ ਚਿੜੀ ਦੇ ਮੈਦਾਨ ਦੇ ਅੰਦਰ ਇਧਰੋਂ ਵਜ਼ੀਰ ਖਾਨ ਦੀ ਤਕਰੀਬਨ 20,000 ਫੌਜ, ਬੰਦਾ ਸਿੰਘ ਬਹਾਦਰ ਉਹਨਾਂ ਦੇ ਇਹ ਕੁਝ ਗਿਣਤੀ ਦੇ ਸਿੰਘ ਮੈਦਾਨ ਦੇ ਅੰਦਰ ਟਕਰਾ ਜਾਂਦੇ ਨੇ। ਸੁੱਚਾ ਨੰਦ ਦਾ ਭਤੀਜਾ ਜਿਹੜਾ ਬੰਦਾ ਸਿੰਘ ਬਹਾਦਰ ਨੂੰ ਮਾਰਨ ਵਾਸਤੇ ਆਇਆ ਸੀ, ਬਦ ਨੀਅਤ ਲੈ ਕੇ ਆਇਆ ਸੀ, ਉਹਨੇ ਵੇਖਿਆ ਖਾਲਸੇ ਦੀ ਅੰਦਰ ਸੋਚ ਨੂੰ, ਖਾਲਸੇ ਦੇ ਬੁਲੰਦ ਹੌਸਲੇ ਨੂੰ, ਤੇ ਉਹਦਾ ਅੰਦਰ ਵੀ ਹਿੱਲ ਗਿਆ, ਕੰਬ ਗਿਆ। ਉਹਨੇ ਸੋਚਿਆ ਮੇਰੀ ਪੇਸ਼ ਇੱਥੇ ਜਾਣੀ ਨਹੀਂ ਹੈ। ਚੱਪੜ ਚਿੜੀ ਦੇ ਮੈਦਾਨ ਦੇ ਅੰਦਰ ਉਧਰੋਂ ਫੌਜਾਂ ਭਿੜਨੀਆਂ ਸ਼ੁਰੂ ਹੁੰਦੀਆਂ ਨੇ, ਉਧਰੋਂ ਸੁੱਚਾ ਨੰਦ ਦਾ ਭਤੀਜਾ ਆਪਣੇ 1,000 ਬੰਦਿਆਂ ਦੇ ਸਮੇਤ ਦੌੜ ਜਾਂਦਾ ਹੈ। ਉਹ ਨਾ ਵਜ਼ੀਰ ਖਾਨ ਦਾ ਸਾਥ ਦਿੰਦਾ ਤੇ ਨਾ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੰਦਾ, ਇਹ ਦੌੜਦਾ ਨਜ਼ਰ ਪਿਆ। ਕਮਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਭਾਲੀ ਉਸ ਵਕਤ ਜਦ ਮੁਗਲ ਫੌਜ ਸਿੱਖ ਫੌਜ ਦੇ ਉੱਤੇ ਭਾਰੂ ਹੁੰਦੀ ਨਜ਼ਰ ਪਈ, ਤੇ ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਪਿੱਛੇ ਸਨ, ਮੈਂ ਵੇਖਾਂਗਾ ਮੈਂ ਕਿੱਧਰ ਕਿਸੇ ਖਾਲਸੇ ਦੇ ਦਲ ਨੂੰ ਭੇਜਣਾ ਹੈ। ਕੁਝ ਦਸਤਾ ਉਹਨਾਂ ਦੇ ਨਾਲ ਸੀ, ਪਰ ਫਿਰ ਉਹਨਾਂ ਨੇ ਫੌਜਾਂ ਦੀ ਕਮਾਨ ਆਪ ਸੰਭਾਲੀ। ਜਦ ਬੰਦਾ ਸਿੰਘ ਬਹਾਦਰ ਨੇ ਕਮਾਨ ਸੰਭਾਲੀ, ਮੁਗਲ ਫੌਜਾਂ ਦੇ ਪੈਰ ਉਖੇੜ ਕੇ ਰੱਖ ਦਿੱਤੇ। ਮੁਗਲ ਫੌਜਾਂ ਪਿੱਛੇ ਹਟਣੀਆਂ ਸ਼ੁਰੂ ਹੋਈਆਂ ਤੇ ਭੱਜਦੀਆਂ ਹੋਈਆਂ ਫੌਜਾਂ ਨੂੰ ਲਲਕਾਰਦਾ ਹੋਇਆ ਵਜ਼ੀਰ ਖਾਨ ਆਪ ਮੁਗਲ ਫੌਜਾਂ ਦੀ ਕਮਾਨ ਸੰਭਾਲ ਲੈਂਦਾ ਹੈ। ਇਧਰ ਵਜ਼ੀਰ ਖਾਨ, ਉਧਰ ਬਾਬਾ ਬੰਦਾ ਸਿੰਘ ਬਹਾਦਰ ਲੜਦੇ ਲੜਦੇ ਆਖਰ ਆਹਮੋ ਸਾਹਮਣੇ ਹੋਣ ਦਾ ਯਤਨ ਕਰ ਰਹੇ ਨੇ, ਪਰ ਵਜ਼ੀਰ ਖਾਨ ਦੀ ਟੱਕਰ ਹੁੰਦੀ ਏ ਭਾਈ ਬਾਜ ਸਿੰਘ ਦੇ ਨਾਲ। ਭਾਈ ਬਾਜ ਸਿੰਘ ਨੇ ਲਲਕਾਰਿਆ, ਬਾਜ ਸਿੰਘ ਬੜਾ ਬਹਾਦਰ ਹੈ, ਯੋਧਾ ਹੈ, ਤਲਵਾਰ ਨੇਜਾ ਘੋੜ ਸਵਾਰੀ ਇਹਦਾ ਬਚਪਨ ਦਾ ਸ਼ੌਕ ਸੀ, ਔਰ ਘੋੜ ਸਵਾਰੀ ਦੇ ਅੰਦਰ ਬੜਾ ਮਾਹਿਰ ਹੈ, ਤਲਵਾਰ ਚਲਾਉਣੀ ਬੜੀ ਚੰਗੀ ਜਾਣਦਾ ਤੇ ਨੇਜਾ ਚਲਾਉਣਾ ਵੀ ਬੜਾ ਚੰਗਾ ਜਾਣਦਾ। ਭਾਈ ਬਾਜ ਸਿੰਘ ਨੇ ਵਜ਼ੀਰ ਸਿੰਘ ਨੂੰ ਲਲਕਾਰਿਆ, ਔਰ ਜਿਵੇਂ ਲਲਕਾਰਿਆ ਇੰਨੀ ਫੁਰਤੀ ਦੇ ਨਾਲ ਭਾਈ ਬਾਜ ਸਿੰਘ ਅੱਗੇ ਵਧਿਆ ਕਿ ਉਹਦੇ ਕੀਤੇ ਹੋਏ ਨੇਜੇ ਦੇ ਵਾਰ ਤੋਂ ਬਚ ਕੇ ਤੇ ਹੱਥ ਪਾ ਕੇ ਉਹਦਾ ਨੇਜਾ ਹੀ ਖੋਲਿਆ। ਮਗਰ ਆ ਰਹੇ ਨੇ ਭਾਈ ਫਤਿਹ ਸਿੰਘ, ਤੇ ਭਾਈ ਫਤਿਹ ਸਿੰਘ ਨੇ ਜੋਸ਼ ਦੇ ਅੰਦਰ ਆਣ ਕੇ ਵਜ਼ੀਰ ਖਾਨ ਦੇ ਮੋਢੇ ਦੇ ਉੱਤੇ ਵਾਰ ਕੀਤਾ। ਮੋਢੇ ਨੂੰ ਕੱਟਦੀ ਹੋਈ ਤਲਵਾਰ, ਹੱਡੀਆਂ ਨੂੰ ਕੱਟਦੀ ਹੋਈ ਇਹਦੀ ਕਮਰ ਤੱਕ ਡੂੰਘੀ ਤਲਵਾਰ ਚੀਰ ਪਾ ਦਿੰਦੀ। ਵਜ਼ੀਰ ਖਾਨ ਘੋੜੇ ਤੋਂ ਡਿੱਗ ਪੈਂਦਾ। ਭਾਈ ਫਤਿਹ ਸਿੰਘ ਤੇ ਭਾਈ ਬਾਜ ਸਿੰਘ ਇਹਨਾਂ ਦੋਵਾਂ ਨੇ ਆਪਣੇ ਕ੍ਰੋਧ ਨੂੰ ਠੰਡਿਆਂ ਕਰਨ ਵਾਸਤੇ ਸਾਹਿਬਜ਼ਾਦੇ ਸ਼ਹੀਦ ਕੀਤੇ ਸਨ,
ਇਹ ਗੱਲ ਤੇ ਸਾਰਿਆਂ ਸਿੱਖਾਂ ਦੀ ਛਾਤੀ ਦੇ ਅੰਦਰ ਸੀ ਨਾ, ਇਹ ਵਲਵਲਾ ਤੇ ਸਭ ਦੇ ਅੰਦਰ ਸੀ ਕਿ ਇਹ ਕਾਫਰ ਹੈ, ਇਹ ਜ਼ੁਲਮ ਕਰਨ ਵਾਲਾ ਹੈ ਜਿਹਨੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਕੈਦ ਵੀ ਰੱਖਿਆ ਹੈ ਤੇ ਸ਼ਹੀਦ ਵੀ ਕੀਤਾ ਹੈ। ਇਤਿਹਾਸ ਕਹਿੰਦਾ ਹੈ ਕਿ ਪੈਰਾਂ ਤੋਂ ਲੈ ਕੇ ਸਿਰ ਤੱਕ ਵਜ਼ੀਰ ਖਾਨ ਦੇ ਸਰੀਰ ਦੇ ਅਨੇਕ ਟੁਕੜੇ ਕੀਤੇ ਤੇ ਟੁਕੜੇ ਦੇ ਸਰੀਰ ਦੇ ਫਿਰ ਖਲਾਰ ਦਿੱਤੇ, ਕਾਵਾਂ ਕੁੱਤਿਆਂ ਤੇ ਗਿੱਧਾਂ ਦੇ ਖਾਣ ਵਾਸਤੇ ਇਹਦੇ ਸਰੀਰ ਦੇ ਟੁਕੜੇ ਖਲਾਰ ਦਿੱਤੇ। ਇਸ ਪਾਪੀ ਦਾ ਅੰਗ ਅੰਗ ਕਰਕੇ ਕੀਮਾ ਬਣਾ ਕੇ ਸਿੱਖਾਂ ਨੇ ਇਹਨੂੰ ਇਹਦੇ ਕੀਤੇ ਦੀ ਸਜ਼ਾ ਦਿੱਤੀ। 14 ਮਈ 1710 ਵਾਲੇ ਦਿਨ ਬਾਬਾ ਬੰਦਾ ਸਿੰਘ ਦੀਆਂ ਫੌਜਾਂ ਸਰਹੰਦ ਦੇ ਅੰਦਰ ਪ੍ਰਵੇਸ਼ ਕਰ ਜਾਂਦੀਆਂ ਨੇ, ਸਰਹੰਦ ਨੂੰ ਉਜਾੜਿਆ, ਸਰਹੰਦ ਨੂੰ ਖੂਬ ਲੁੱਟਿਆ ਔਰ ਮਹਿਲ ਮਾੜੀਆਂ ਦਾ ਨੁਕਸਾਨ ਕੀਤਾ, ਇੱਟ ਨਾਲ ਇੱਟ ਖੜਕਾਈ। ਆਖਰ ਉਸ ਤੋਂ ਬਾਅਦ ਸਰਹੰਦ ਦਾ ਸੂਬੇਦਾਰ ਭਾਈ ਬਾਜ ਸਿੰਘ ਨੂੰ ਹੀ ਥਾਪ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਅਗਲੇ ਪਾਸੇ ਨਿਕਲ ਜਾਂਦੇ ਨੇ। ਵਜ਼ੀਰ ਖਾਂ ਦਾ ਅੰਤ ਕਿਵੇਂ ਹੋਇਆ ਇਹ ਕਥਾ ਤੁਹਾਡੇ ਸਾਹਮਣੇ ਰੱਖਣੀ ਜ਼ਰੂਰੀ ਸੀ। ਇਹ ਤੇ ਸੁਣਦੇ ਆ ਰਹੇ ਹਾਂ ਕਿ ਗੰਗੂ ਬ੍ਰਾਹਮਣ ਨੇ ਸਾਹਿਬਜ਼ਾਦਿਆਂ ਨੂੰ ਪਕੜਾਇਆ ਮੁਖਬਰੀ ਕਰਕੇ ਤੇ ਵਜ਼ੀਰ ਖਾਂ ਨੇ ਤੇ ਸੁੱਚਾ ਨੰਦ ਨੇ ਇਹਨਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਦੇਣ ਦਾ ਯਤਨ ਕੀਤਾ ਹੈ ਔਰ ਸ਼ਹੀਦ ਕੀਤਾ ਹੈ। ਇਹਨਾਂ ਦੋਵਾਂ ਦਾ ਅੰਤ ਹੁੰਦਾ ਹੈ ਮੈਦਾਨੇ ਜੰਗ ਦੇ ਅੰਦਰ ਔਰ ਗੰਗੂ ਦਾ ਅੰਤ ਹੁੰਦਾ ਹੈ ਉਹਦੇ ਘਰ ਦੇ ਅੰਦਰ। ਉਹ ਮੈਂ ਅਰਜ਼ ਕਰ ਚੁੱਕਾ ਕਿ ਉਹ ਆਪਣੇ ਘਰ ਦੇ ਅੰਦਰ ਕਿਸ ਤਰ੍ਹਾਂ ਮਰਿਆ, ਕੇਵਲ ਇਸ਼ਾਰਤਨ ਬੇਨਤੀ। ਧਨ ਦੀ ਖੁਰਜੀ ਜਿਹੜੀ ਮਾਤਾ ਗੁਜਰੀ ਜੀ ਦੇ ਪਾਸ ਸੀ ਉਹ ਗੰਗੂ ਬ੍ਰਾਹਮਣ ਨੇ ਰਾਤ ਦੇ ਹਨੇਰੇ ਦਾ ਲਾਭ ਉਠਾ ਕੇ ਛਪਾ ਲਈ ਸੀ। ਵਜ਼ੀਰ ਖਾਂ ਕਹਿਣ ਲੱਗਾ ਗੰਗੂ ਦੇ ਕੋਲ ਧਨ ਹੈ, ਇਹਦਾ ਤਨ ਇਹਦੇ ਘਰੋਂ ਲੱਭ ਕੇ ਲਿਆਓ। ਗੰਗੂ ਦੀ ਛਿੱਤਰ ਪਰੇਡ ਹੋਈ, ਮਾਰ ਕੁਟਾਈ ਹੋਈ ਤੇ ਗੰਗੂ ਮੰਨ ਗਿਆ ਕਿ ਹਾਂ ਮੈਂ ਆਪਣੇ ਘਰ ਦੇ ਅੰਦਰ ਵਿਹੜੇ ਵਿੱਚ ਧਨ ਦੀ ਖੁਰਜੀ ਨੂੰ ਦੱਬਿਆ ਹੈ। ਪਰਮਾਤਮਾ ਦੀ ਨੇਤ ਉਹ ਧਨ ਉਥੋਂ ਕੋਈ ਦੂਸਰਾ ਪੁੱਟ ਕੇ ਲੈ ਜਾਂਦਾ ਜਾਂ ਕੀ ਕੌਤਕ ਵਰਤਿਆ। ਗੰਗੂ ਛਪਾਈਆਂ ਨੂੰ ਘਰ ਵਿੱਚ ਲੈ ਕੇ ਆਉਂਦਾ ਹੈ, ਜਗ੍ਹਾ ਬਿਆਨ ਕਰਦਾ ਇਸ ਜਗ੍ਹਾ ਨੂੰ ਪੁੱਟੋ, ਜਗ੍ਹਾ ਪੁੱਟੀ ਗਈ ਧਨ ਨਹੀਂ ਨਿਕਲਿਆ, ਦੂਜੀ ਜਗ੍ਹਾ ਪੁੱਟੋ ਧਨ ਨਹੀਂ ਨਿਕਲਿਆ, ਤੀਜੀ ਜਗ੍ਹਾ ਪੁੱਟੋ ਧਨ ਨਹੀਂ ਨਿਕਲਿਆ। ਸਾਰਾ ਹੀ ਵਿਹੜਾ ਪੁੱਟਿਆ ਪਰ ਧਨ ਕਿਧਰੋਂ ਮਿਲਿਆ ਨਹੀਂ। ਛਪਾਈ ਦੁਖੀ ਹੋ ਗਏ ਕਿ ਸਾਨੂੰ ਪਰੇਸ਼ਾਨ ਕਰ ਰਿਹਾ, ਮਿਹਨਤ ਕਰਵਾਈ ਜਾ ਰਿਹਾ, ਮਿੱਟੀ ਪੁਟਾਈ ਜਾ ਰਿਹਾ, ਧਨ ਮਿਲਦਾ ਨਹੀਂ ਤੇ ਕਰਦਾ ਹੈ ਸਭ ਕੁਝ ਜਾਣ ਕੇ। ਛਪਾਈਆਂ ਨੇ ਜ਼ੋਰ ਜ਼ੋਰ ਦੀ ਕੁੱਟਣਾ ਸ਼ੁਰੂ ਕੀਤਾ, ਇਹ ਪਾਪੀ ਕੁੱਟ ਖਾਂਦਾ ਖਾਂਦਾ ਆਪਣੇ ਹੀ ਘਰ ਦੇ ਅੰਦਰ ਮਰ ਜਾਂਦਾ ਹੈ। ਹੁਣ ਮੈਂ ਤੁਹਾਡੇ ਧਿਆਨ ਨੂੰ ਲੈ ਕੇ ਜਾਣਾ ਚਾਹਾਂਗਾ ਚਮਕੌਰ ਦੀ ਗੜੀ ਵੱਲ। ਪਿਛਲਿਆਂ ਦਿਨਾਂ ਦੇ ਅੰਦਰ ਆਪ ਚਮਕੌਰ ਦੀ ਗੜੀ ਦਾ ਇਤਿਹਾਸ ਸਰਵਣ ਕਰਦੇ ਆ ਰਹੇ ਸੀ। ਚਮਕੌਰ ਦੀ ਗੜੀ ਦੇ ਅੰਦਰ ਸ਼ਹੀਦ ਹੋਣ ਵਾਲੇ 40 ਸਿੰਘ, 2 ਸਾਹਿਬਜ਼ਾਦੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾ, ਹਰ ਮਰਨ ਵਾਲਾ ਸ਼ਹੀਦ ਨਹੀਂ ਹੁੰਦਾ, ਇਹ ਗੱਲ ਵੱਖਰੀ ਹੈ ਕਿ ਹਰ ਮਰਨ ਵਾਲੇ ਦੇ ਨਾਮ ਦੇ ਨਾਲ ਉਹਦੀ ਕੌਮ, ਉਹਦਾ ਦੇਸ਼ ਜਾਂ ਉਹਦਾ ਪਰਿਵਾਰ ਸ਼ਹੀਦ ਦਾ ਲਫ਼ਜ਼ ਜੋੜ ਦਿੰਦੇ ਨੇ। ਪਰ ਪਤਾ ਨਹੀਂ ਕਿੰਨੇ ਲੋਕ ਸਰੀਰ ਕਰਕੇ ਦੋ ਦੋ ਫਾੜ ਹੋ ਕੇ ਕੱਟੇ ਵੱਡੇ ਗਏ, ਡਿੱਗ ਗਏ, ਪਰ ਸਾਰੇ ਉਹ ਦੋ ਫਾੜ ਹੋਣ ਵਾਲੇ ਮਤੀ ਦਾਸ ਦੇ ਬਰਾਬਰ ਥੋੜਾ ਨੇ, ਉਹਨਾਂ ਨੂੰ ਮਤੀ ਦਾਸ ਦਾ ਦਰਜਾ ਦੇਣਾ ਚਾਹੀਏ, ਨਹੀਂ ਦੇ ਸਕਦੇ। ਪਤਾ ਨਹੀਂ ਕਿੰਨੇ ਲੋਕ ਅੱਗ ਦੇ ਅੰਦਰ ਸੜ ਕੇ ਮਰ ਗਏ, ਪਰ ਉਹਨਾਂ ਸਾਰਿਆਂ ਨੂੰ ਨਾ ਭਾਈ ਦਿਆਲਾ ਜੀ ਦਾ ਰੁਤਬਾ ਦੇ ਸਕਦੇ ਆ ਤੇ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਬਰਾਬਰ ਗਿਣਿਆ ਜਾ ਸਕਦਾ। ਪਤਾ ਨਹੀਂ ਮਸ਼ੀਨਰੀ ਦੇ ਅੰਦਰ, ਕਾਰਖਾਨਿਆਂ ਦੇ ਅੰਦਰ, ਸ਼ੂਗਰ ਮਿੱਲਾਂ ਦੇ ਅੰਦਰ ਕਿੰਨੇ ਲੋਕ ਪੀੜੇ ਗਏ, ਪਰ ਸਾਰੇ ਪੀੜੇ ਜਾਣ ਵਾਲੇ ਕੋਈ ਮੋਤੀ ਮਹਿਰੇ ਦੀ ਬਰਾਬਰੀ ਥੋੜਾ ਹੀ ਕਰਦੇ ਨੇ ਜਿਹੜਾ ਕੋਲੂ ਦੇ ਅੰਦਰ ਪੀੜਿਆ ਗਿਆ। ਪਤਾ ਨੀ ਕਿੰਨਿਆਂ ਦੇ ਸਰੀਰ ਕੀਮਾ ਕੀਮਾ ਹੋ ਗਏ, ਪਰ ਭਾਈ ਮਣੀ ਸਿੰਘ ਦੀ ਤੇ ਚਰਨ ਧੂੜ ਵਰਗੇ ਵੀ ਨਹੀਂ। ਹਰ ਮਰਨ ਵਾਲਾ ਮਨੁੱਖ ਸ਼ਹੀਦ ਨਹੀਂ ਹੁੰਦਾ। ਇਹ ਜਿਨ੍ਹਾਂ ਸ਼ਹੀਦਾਂ ਦੀ ਦਾਸਤਾਨ ਮੈਂ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ, ਇਹ ਉਹ ਮਹਾਨ ਸ਼ਹੀਦ ਨੇ ਜਿਹੜੇ ਅਚਨਚੇਤ ਨਹੀਂ ਮਰੇ, ਜਿਨ੍ਹਾਂ ਨੇ ਮੌਤ ਨੂੰ ਆਵਾਜ਼ ਦੇ ਕੇ ਆਪਣੇ ਗਲ ਲਾਇਆ, ਆਪਣੀ ਛਾਤੀ ਲਾਇਆ। ਇਸ ਤਰ੍ਹਾਂ ਨਹੀਂ ਕਿ ਆਫਤ ਆ ਪਈ ਹੈ ਤੇ ਲੜਦਿਆਂ ਲੜਦਿਆਂ ਭੱਜਣ ਦਾ ਕੋਈ ਰਾਹ ਨਾ ਮਿਲਿਆ, ਦੌੜਨ ਦਾ ਰਸਤਾ ਨਾ ਮਿਲਿਆ ਤੇ ਇਹਨਾਂ ਨੇ ਸੋਚਿਆ ਚਲੋ ਹੁਣ ਮਾਰੀ ਜਾਈਏ ਤੇ ਮਰਨ ਤੋਂ ਬਾਅਦ ਕੌਮ ਨੇ ਇਹਨਾਂ ਦੇ ਨਾਂ ਦੇ ਨਾਲ ਸ਼ਹੀਦ ਲਫ਼ਜ਼ ਜੋੜਿਆ ਹੋਵੇ। ਇਸ ਤਰ੍ਹਾਂ ਦੇ ਸ਼ਹੀਦ ਨਹੀਂ ਹੈ, ਇਹ ਉਹ ਸ਼ਹੀਦ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਕਦੀ ਦੋ ਤਰਫੇ ਵਿਚਾਰ ਚੱਲਦੇ ਸਨ।
ਹਰ ਸ਼ਹੀਦ ਦੇ ਮਨ ਦੇ ਅੰਦਰ ਵਿਚਾਰਾਂ ਦਾ ਉਥਲ ਪੁਥਲ, ਉੱਤਰ ਪ੍ਰਸ਼ਨ, ਸਵਾਲ ਜਵਾਬ ਇਸ ਤਰ੍ਹਾਂ ਦਾ ਚੱਲਦਾ ਹੈ ਤੇ ਵਿਚਾਰ ਕੀ ਚੱਲਦੇ ਨੇ, ਇੱਕ ਪਾਸੇ ਪਰਿਵਾਰ, ਦੂਜੇ ਪਾਸੇ ਨਿਰੰਕਾਰ, ਇੱਕ ਪਾਸੇ ਪਦਾਰਥ, ਇੱਕ ਪਾਸੇ ਧਨ, ਦੂਸਰੇ ਪਾਸੇ ਧਰਮ, ਇਸ ਤਰ੍ਹਾਂ ਦੇ ਵਿਚਾਰ ਚੱਲਦੇ ਨੇ। ਇੱਕ ਪਾਸੇ ਸ਼ਰਧਾ ਤੇ ਭਾਵਨਾ ਹੈ ਤੇ ਦੂਜੇ ਪਾਸੇ ਜ਼ਿੰਦਗੀ ਹੈ, ਸੰਸਾਰ ਹੈ। ਵਿਚਾਰ ਚੱਲਦੇ ਨੇ, ਮੇਰੇ ਮਗਰ ਮੇਰੀ ਪਤਨੀ ਹੈ, ਬੱਚੇ ਨੇ, ਧੀਆਂ ਨੇ, ਪੁੱਤਰ ਨੇ, ਮਾਂ ਹੈ, ਪਿਤਾ ਹੈ, ਭੈਣ ਹੈ, ਭਾਈ ਹੈ। ਔਰ ਇਹ ਤੇ ਜਾਣਦੇ ਨੇ ਕਿ ਸ਼ਹੀਦ ਹੋਣ ਤੋਂ ਬਾਅਦ ਗੱਲ ਮੇਰੇ ਤੇ ਮੁੱਕਣੀ ਨਹੀਂ, ਮੇਰੇ ਪਰਿਵਾਰ ਦਾ ਪਤਾ ਨਹੀਂ ਕੀ ਅਸਰ ਹੋਣਾ। ਇੱਕ ਤਰਫਾ ਵਿਚਾਰ ਚੱਲਦੇ ਨੇ ਇਹ, ਤੇ ਦੂਸਰੇ ਪਾਸੇ ਵਿਚਾਰ ਚੱਲਦੇ ਨੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਡੇ ਲਈ ਸਰਬੰਸ ਵਾਰਿਆ ਹੈ, ਸਰਬੰਸ ਦਾਨ ਕੀਤਾ ਹੈ, ਤੇ ਕੀਤਾ ਹੈ ਇਸ ਕੌਮ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਵਾਸਤੇ। ਹੱਡੀਆਂ ਖਾਦ ਦੀ ਜਗ੍ਹਾ ਦੇ ਉੱਤੇ ਉਹਨਾਂ ਨੇ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਹੱਡੀਆਂ ਦਾ ਚੂਰਾ ਬਣਾ ਕੇ ਉਸ ਜਗ੍ਹਾ ਦੇ ਉੱਤੇ ਵਰਤੋਂ ਵਿੱਚ ਲਿਆਂਦੀਆਂ ਨੇ। ਉਹਨਾਂ ਨੇ ਪਾਣੀ ਦੀ ਜਗ੍ਹਾ ਦੇ ਉੱਤੇ ਖੂਨ ਦੇ ਨਾਲ ਇਸ ਸਿੱਖੀ ਦੇ ਬੂਟੇ ਨੂੰ ਸਿੰਜਿਆ, ਇਹਨੂੰ ਫਲੀ ਫੂਤ ਹੁੰਦਾ ਵੇਖਣ ਲਈ ਯੋਗਦਾਨ ਪਾਇਆ। ਇੱਕ ਪਾਸੇ ਪਾਤਸ਼ਾਹ, ਦੂਜੇ ਪਾਸੇ ਸੰਸਾਰ, ਦੋਵਾਂ ਵਿਚਾਰਾਂ ਵਿੱਚੋਂ ਜਿਹੜਾ ਵਿਚਾਰ ਅੰਦਰ ਭਾਰੂ ਹੋ ਜਾਂਦਾ, ਬੰਦਾ ਉਧਰ ਦਾ ਫੈਸਲਾ ਲੈ ਲੈਂਦਾ। ਕਈ ਦੌੜ ਜਾਂਦੇ ਨੇ, ਨਹੀਂ ਪਰਿਵਾਰ ਚਾਹੀਦਾ। ਕਈ ਦੌੜ ਜਾਂਦੇ ਨੇ ਇਸ ਪਾਸੇ, ਨਹੀਂ ਪਰਿਵਾਰ ਦੀ ਕੋਈ ਪਰਵਾਹ ਨਹੀਂ, ਗੁਰੂ ਕਾ ਪਿਆਰ ਚਾਹੀਦਾ, ਨਿਰੰਕਾਰ ਦੀ ਰਹਿਮਤ ਚਾਹੀਦੀ। ਇਹ ਮੈਂ ਉਹਨਾਂ ਸ਼ਹੀਦਾਂ ਦੀ ਦਾਸਤਾਨ ਬਿਆਨ ਕਰਦਾ ਆ ਰਿਹਾ। ਪਿਛਲਿਆਂ ਦਿਨਾਂ ਦੇ ਅੰਦਰ ਕੁਝ ਸਿੱਖਾਂ ਦਾ ਜ਼ਿਕਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜ਼ਿਕਰ ਆਪ ਸੰਗਤਾਂ ਨੇ ਸੁਣਿਆ ਹੈ। ਔਰ ਇੱਕ ਪਿਆਰਾ ਭਾਈ ਸਾਹਿਬ ਸਿੰਘ ਜੀ, ਉਹ ਵੀ ਮੈਰਿਜ ਕਰ ਚੁੱਕਾ ਕਿ ਉਹਨਾਂ ਨੇ ਸ਼ਹਾਦਤ ਦਾ ਜਾਮ ਚਮਕੌਰ ਦੀ ਗੜੀ ਵਿੱਚ ਕਿਸ ਤਰ੍ਹਾਂ ਪਾਇਆ। ਹੁਣ ਵਾਰੀ ਆਉਂਦੀ ਏ ਭਾਈ ਮੋਹਕਮ ਸਿੰਘ, ਤੇ ਭਾਈ ਮੋਹਕਮ ਸਿੰਘ ਵੀ ਉਹ ਜਿਹੜੇ ਪੰਜਾਂ ਪਿਆਰਿਆਂ ਵਾਲੇ ਭਾਈ ਮੋਹਕਮ ਸਿੰਘ ਨੇ। ਮੋਹਕਮ ਸਿੰਘ ਨਾਮ ਆਮ ਸਿੱਖਾਂ ਦਾ ਵੀ ਹੁੰਦਾ ਹੈ, ਪਰ ਇਹ ਭਾਈ ਮੋਹਕਮ ਸਿੰਘ ਪਿਆਰਾ। ਭਾਈ ਮੋਹਕਮ ਸਿੰਘ ਦੇ ਪਿਤਾ ਦਾ ਨਾਂ ਹੈ ਭਾਈ ਤੀਰਥ ਚੰਦ ਜੀ, ਔਰ ਇਹ ਜਾਤ ਕਰਕੇ ਛਿੰਬਿਆਂ ਦੀ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਨੇ। ਭਾਈ ਮੋਹਕਮ ਸਿੰਘ ਜੀ ਦੇ ਪਿਤਾ ਟੇਲਰ ਮਾਸਟਰ ਦਾ ਕੰਮ ਕਰਦੇ ਨੇ, ਦਰਜੀ ਦਾ ਕੰਮ ਕਰਦੇ ਨੇ। ਔਰ ਮੈਂ ਇਹਨਾਂ ਦੀ ਜੀਵਨ ਕਥਾ ਪੜ੍ਹ ਕੇ ਬੜਾ ਹੈਰਾਨ ਹੋਇਆ। ਰਹਿਣ ਵਾਲੇ ਨੇ ਦਵਾਰਕਾ ਦੇ, ਮੈਂ ਇਸ਼ਾਰਤਨ ਬੇਨਤੀ ਕਰਦਾ ਚੱਲਾਂ, ਦਵਾਰਕਾ ਦੇ ਰਹਿਣ ਵਾਲੇ ਨੇ। ਦਵਾਰਕਾ ਨਗਰੀ ਬੜੌਦਾ ਰਾਜ ਦੇ ਅੰਦਰ ਸਮੁੰਦਰ ਦੇ ਕਿਨਾਰੇ ਦੇ ਉੱਤੇ ਵਸੀ ਹੋਈ ਇੱਕ ਨਗਰੀ ਦਾ ਨਾਂ ਹੈ ਦਵਾਰਕਾ ਨਗਰੀ। ਤੇ ਤੁਹਾਡੇ ਗਿਆਤ ਲਈ ਮੈਂ ਇੱਕ ਹੋਰ ਬੇਨਤੀ ਕਰਾਂ, ਹਿੰਦੂ ਧਰਮ ਦੇ ਅੰਦਰ ਸੱਤ ਪੁਰੀਆਂ ਪਵਿੱਤਰ ਮੰਨੀਆਂ ਗਈਆਂ ਨੇ, ਸੱਤ ਨਗਰ ਬੜੇ ਮਹਾਨ ਪਵਿੱਤਰ ਮੰਨੇ ਗਏ ਨੇ ਹਿੰਦੂ ਇਜ਼ਮ ਦੇ ਮੁਤਾਬਕ, ਹਿੰਦੂ ਧਰਮ ਦੇ ਮੁਤਾਬਕ, ਜਿਨ੍ਹਾਂ ਵਿੱਚੋਂ ਨੰਬਰ ਇੱਕ ਦੇ ਉੱਤੇ ਅਯੁੱਧਿਆ, ਫਿਰ ਮਥੁਰਾ, ਫਿਰ ਹਰਿਦੁਆਰ, ਫਿਰ ਕਾਂਚੀ, ਫਿਰ ਉਜੈਨ, ਫਿਰ ਦਵਾਰਕਾ, ਤੇ ਇੱਕ ਨਗਰੀ ਦਾ ਨਾਂ ਹੈ ਕਾਂਚੀ। ਉਹਨਾਂ ਵਿੱਚੋਂ ਇੱਕ ਦਾ ਨਾਂ ਦਵਾਰਕਾ ਵੀ ਹੈ। ਦਵਾਰਕਾ ਦੇ ਵਸਨੀਕ ਨੇ ਭਾਈ ਤੀਰਥ ਚੰਦ ਜੀ, ਮੋਹਕਮ ਸਿੰਘ ਦੇ ਪਿਤਾ। ਮੈਂ ਇਹਨਾਂ ਦੀ ਜੀਵਨ ਕਥਾ ਪੜ੍ਹ ਕੇ ਬੜਾ ਹੈਰਾਨ ਹੋਇਆ। ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀਆਂ ਗੱਲਾਂ ਬਾਤਾਂ, ਕਥਾ ਕਹਾਣੀਆਂ ਗੁਰੂ ਕੇ ਸਿੱਖਾਂ ਨੇਮੀਆਂ ਪ੍ਰੇਮੀਆਂ ਕੋਲੋਂ ਸਰਵਣ ਕਰਦੇ ਰਹਿੰਦੇ ਨੇ। ਇਹਦੇ ਮਨ ਦੇ ਅੰਦਰ ਇੱਕ ਦਿਨ ਖਿਆਲ ਬਣਿਆ, ਭਾਈ ਤੀਰਥ ਚੰਦ ਜੀ ਦੇ, ਮੋਹਕਮ ਸਿੰਘ ਜੀ ਦੇ ਪਿਤਾ ਦੇ ਮਨ ਵਿੱਚ ਵਿਚਾਰ ਬਣਿਆ ਕਿ ਦਰਜੀ ਦਾ ਕੰਮ ਤੇ ਮੈਂ ਜਾਣਦਾ ਹੀ ਹਾਂ, ਕਿਉਂ ਨਾ ਹੋਵੇ ਕਿ ਸੁੰਦਰ ਪੁਸ਼ਾਕ ਤਿਆਰ ਕੀਤੀ ਜਾਏ, ਇੱਕ ਚੋਲਾ ਤਿਆਰ ਕੀਤਾ ਜਾਏ। ਪਰ ਹੁਣ ਚੋਲਾ ਤਿਆਰ ਕਰਨ ਵਾਸਤੇ ਮਾਪ ਤੇ ਚਾਹੀਦਾ ਹੈ, ਜਿਹਦੇ ਵਸਤਰ ਤਿਆਰ ਕਰਨੇ ਨੇ ਉਹਦੇ ਸਰੀਰ ਦੀ ਪਮਾਇਸ਼ ਤੇ ਚਾਹੀਦੀ, ਮਾਪ ਤੇ ਚਾਹੀਦਾ ਹੈ। ਪਰ ਗੁਰੂ ਗੋਬਿੰਦ ਸਿੰਘ ਦੇ ਤੇ ਕਦੀ ਅੱਖਾਂ ਦੇ ਨਾਲ, ਨੇਤਰਾਂ ਦੇ ਨਾਲ ਦੀਦਾਰ ਵੀ ਨਹੀਂ ਕੀਤੇ, ਅੰਦਾਜ਼ੇ ਦੇ ਨਾਲ ਚਲੋ ਚੋਲਾ ਬਣਾ ਲੈਣ, ਕਦੀ ਦੀਦਾਰ ਵੀ ਨਹੀਂ ਕੀਤੇ। ਸੁਣਿਆ ਹੈ ਕਿ ਸਰੀਰ ਭਰਮਾ ਹੈ, ਸਡੋਲ ਨੇ, ਸੁੰਦਰ ਨੇ, ਕੱਦ ਉੱਚਾ ਲੰਮਾ ਹੈ। ਇਹ ਇੱਕ ਦਿਨ ਆਪਣੇ ਘਰ ਦੇ ਅੰਦਰ ਬਹਿ ਕੇ ਕਿਸੇ ਦੇ ਕੱਪੜੇ ਤਿਆਰ ਕਰ ਰਹੇ ਨੇ, ਤੇ ਉਧਰ ਮਨ ਦਾ ਵਿਚਾਰ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਚਲਾ ਜਾਂਦਾ ਹੈ। ਇਤਨੇ ਸਮੇਂ ਨੂੰ ਪਿੰਡ ਦੇ ਚੌਧਰੀ, ਔਰ ਉਹ ਚੌਧਰੀ ਹੈ ਪਰਮਾਰ ਬਰਾਦਰੀ ਦੇ ਨਾਲ ਸੰਬੰਧਿਤ ਰਾਜਪੂਤ ਘਰਾਣੇ ਦੇ ਨਾਲ ਸੰਬੰਧ ਰੱਖਣ ਵਾਲਾ, ਪਿੰਡ ਦਾ ਚੌਧਰੀ ਰਾਜਪੂਤ ਬਰਾਦਰੀ ਵਿੱਚੋਂ ਪਰਮਾਰ ਜਾਤ ਦਾ, ਇਹ ਆਪਣੇ ਕੱਪੜੇ ਲੈ ਕੇ ਭਾਈ ਤੀਰਥ ਚੰਦ ਜੀ ਦੇ ਕੋਲ ਆ ਜਾਂਦਾ ਹੈ।
ਇਹਨੇ ਜਿਵੇਂ ਉਸ ਚੌਧਰੀ ਨੂੰ ਵੇਖਿਆ ਇਕਦਮ ਧਿਆਨ ਪਾਤਸ਼ਾਹ ਵੱਲ ਜਾਂਦਾ, ਇਧਰ ਚੌਧਰੀ ਵੱਲ ਜਾਂਦਾ। ਇਹਦਾ ਨਾਂ ਹੈ ਹੇਮਰਾਜ, ਰਾਜਪੂਤ ਹੈ, ਨਾਂ ਹੈ ਹੇਮਰਾਜ। ਇਹਦੇ ਵੱਲ ਧਿਆਨ ਚਲਾ ਜਾਂਦਾ। ਮਨ ਵਿਚ ਵਿਚਾਰ ਬਣਿਆ ਕਿ ਗੁਰੂ ਗੋਬਿੰਦ ਸਿੰਘ ਦੇ ਸਰੀਰ ਦੇ ਸੰਬੰਧ ਵਿਚ ਸੁਣਿਆ ਉੱਚੇ ਲੰਮੇ ਨੇ, ਚੌਧਰੀ ਵੀ ਉੱਚਾ ਲੰਮਾ, ਸੁਣਿਆ ਭਰਵੇਂ ਕੱਦ ਵਾਲੇ ਸਰੀਰ ਵਾਲੇ ਨੇ, ਚੌਧਰੀ ਦਾ ਵੀ ਇਸ ਤਰ੍ਹਾਂ ਦਾ ਜੁੱਸਾ, ਇਸ ਤਰ੍ਹਾਂ ਦਾ ਸਡੌਲ ਸਰੀਰ ਹੈ। ਇਹਨੇ ਚੌਧਰੀ ਦੇ ਸਾਹਮਣੇ ਆਪਣੇ ਮਨ ਦਾ ਵਿਚਾਰ ਰੱਖ ਦਿੱਤਾ। ਕਹਿਣ ਲੱਗਾ, ਹੇਮਰਾਜ ਜੀ, ਮੇਰਾ ਮਨ ਕਹਿੰਦਾ ਇੱਕ ਚੋਲਾ ਸੀਂ ਕੇ ਤਿਆਰ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਚਰਨ ਸ਼ਰਨ ਵਿਚ ਲੈ ਕੇ ਜਾਵਾ ਭੇਟ ਕਰਨ ਵਾਸਤੇ, ਪਰ ਮੇਰੇ ਪਾਸ ਮਾਪ ਨਹੀਂ ਹੈ। ਜੋ ਮੈਂ ਸੁਣਿਆ, ਸੁਣਨ ਦੇ ਮੁਤਾਬਕ ਉਹਨਾਂ ਦਾ ਸਰੀਰ ਤੁਹਾਡੇ ਸਰੀਰ ਦੇ ਨਾਲ ਜ਼ਰੂਰ ਮੇਲ ਖਾਂਦਾ ਹੋਏਗਾ। ਮੈਂ ਚਾਹੁੰਦਾ ਕਿ ਮਾਪ ਤੇਰਾ ਲੈ ਕੇ ਚੋਲਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਣਾਵਾਂ। ਚੌਧਰੀ ਹੇਮਰਾਜ ਵੀ ਸ਼ੁੱਧ ਬਿਰਤੀ ਦਾ ਮਾਲਕ ਹੈ। ਇਹ ਚੌਧਰੀ ਹੇਮਰਾਜ ਵੀ ਪਵਿੱਤਰ ਮਨ ਵਾਲਾ ਹੈ ਔਰ ਸਤ ਸੰਗੀ ਪੁਰਸ਼ ਹੈ, ਨੇਕ ਸੁਭਾਅ ਦਾ ਮਾਲਕ ਹੈ, ਪਰ ਉਹ ਉਪਕਾਰੀ ਹੈ। ਚੌਧਰੀ ਹੇਮਰਾਜ ਦੇ ਸਰੀਰ ਦਾ ਮਾਪ ਲੈ ਕੇ ਮੁਕਮ ਸਿੰਘ ਦੇ ਪਿਤਾ ਭਾਈ ਤੀਰਥ ਚੰਦ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਚੋਲਾ ਬਣਾਉਣਾ ਆਰੰਭ ਕੀਤਾ। ਚੋਲਾ ਤਿਆਰ ਹੋਇਆ। ਚੌਧਰੀ ਹੇਮਰਾਜ, ਭਾਈ ਮੁਕਮ ਸਿੰਘ ਦੇ ਪਿਤਾ ਭਾਈ ਮੁਕਮ ਸਿੰਘ, ਇਹ ਤਿੰਨੇ ਜਿਨ੍ਹਾਂ ਦਾ ਪੁਰਾਣਾ ਨਾਂ ਮੁਕਮ ਚੰਦ ਹੈ, ਮੈਂ ਲਫ਼ਜ਼ ਵਰਤ ਰਿਹਾ, ਸਿੰਘ ਬਾਅਦ ਵਿਚ ਬਣ ਗਏ ਸਨ। ਤਿੰਨੇ ਜਣੇ ਚਲਦੇ ਚਲਦੇ ਦਵਾਰਕਾ ਨਗਰੀ ਬੜੌਦਾ ਕੋਲੋਂ ਆਨੰਦਪੁਰ ਪਹੁੰਚ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ। ਉਦੋਂ ਮੁਕਮ ਚੰਦ ਦੀ ਉਮਰ ਕੋਈ ਬਹੁਤ ਵੱਡੀ ਨਹੀਂ ਹੈ। ਪਾਤਸ਼ਾਹ ਦੇ ਦੀਦਾਰ ਕੀਤੇ, ਚੋਲੇ ਵਾਲੀ ਸਾਰੀ ਕਹਾਣੀ ਕਹਿ ਸੁਣਾਈ। ਹੇਮਰਾਜ ਕਹਿਣ ਲੱਗਾ, ਪਾਤਸ਼ਾਹ, ਇਹਨਾਂ ਨੇ ਮੇਰੇ ਸਰੀਰ ਵਿੱਚੋਂ ਤੁਹਾਨੂੰ ਵੇਖਿਆ, ਮੇਰਾ ਮਾਪ ਲੈ ਕੇ ਚੋਲਾ ਤੁਹਾਡਾ ਤਿਆਰ ਕੀਤਾ ਹੈ, ਤੇ ਸਬੱਬ ਵੀ ਇਹ ਬਣੇ ਨੇ, ਇਹ ਮੈਨੂੰ ਤੁਹਾਡੇ ਚਰਨਾਂ ਵਿਚ ਲੈ ਕੇ ਆਏ ਨੇ। ਹੇਮਰਾਜ ਨੇ ਅੰਮ੍ਰਿਤ ਛਕਿਆ, ਨਾਂ ਬਣ ਗਿਆ ਹੇਮ ਸਿੰਘ। ਤੀਰਥ ਚੰਦ ਪਿਤਾ ਨੇ ਅੰਮ੍ਰਿਤ ਛਕਿਆ, ਨਾਂ ਬਣ ਗਿਆ ਤੀਰਥ ਸਿੰਘ। ਤੇ ਭਾਈ ਮੋਕਮ ਸਿੰਘ ਨੇ ਅੰਮ੍ਰਿਤ ਪਾਨ ਕੀਤਾ, ਨਾਂ ਬਣ ਗਿਆ ਮੋਕਮ ਸਿੰਘ। ਇਹ ਕਥਾ ਤੇ ਬਾਅਦ ਦੀ ਏ, ਪਰ ਮੈਂ ਇਸ਼ਾਰਤਨ ਬੇਨਤੀ ਕਰ ਰਿਹਾ। ਇਨ੍ਹਾਂ ਨੇ ਬਾਅਦ ਵਿਚ ਤਿੰਨਾਂ ਨੇ ਅੰਮ੍ਰਿਤ ਛਕਿਆ ਔਰ ਇਨ੍ਹਾਂ ਦੇ ਨਾਮ ਹੀ ਬਦਲ ਜਾਂਦੇ ਨੇ। ਇਹ ਭਾਈ ਮੋਕਮ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀਆਂ ਫੌਜਾਂ ਦੇ ਮੁਖੀਏ ਨੇ ਔਰ ਇਹ ਚਮਕੌਰ ਦੀ ਕੜੀ ਦੇ ਅੰਦਰ ਸ਼ਹਾਦਤ ਦਾ ਜਾਮ ਪੀਂਦੇ ਨੇ। ਇਸ ਤੋਂ ਅੱਗੇ ਨੰਬਰ ਆਉਂਦਾ ਹੈ ਭਾਈ ਹਿੰਮਤ ਸਿੰਘ ਪਿਆਰਾ। ਇਹ ਵੀ ਪੰਜਾਂ ਪਿਆਰਿਆਂ ਵਿੱਚੋਂ, ਦੋ ਪਿਆਰੇ ਤੇ ਗੁਰੂ ਗੋਬਿੰਦ ਸਿੰਘ ਨਾਲ ਨਿਕਲ ਜਾਂਦੇ ਨੇ। ਇੱਕ ਭਾਈ ਦਇਆ ਸਿੰਘ ਜੀ, ਪੰਜਾਂ ਪਿਆਰਿਆਂ ਦੇ ਮੁਖੀਏ ਔਰ ਸਭ ਤੋਂ ਪਹਿਲਾਂ ਸੀਸ ਭੇਟ ਕਰਨ ਵਾਲੇ, ਤੇ ਨੰਬਰ ਦੋ ਦੇ ਉੱਤੇ ਭਾਈ ਧਰਮ ਸਿੰਘ, ਦੋਵੇਂ ਨਿਕਲ ਜਾਂਦੇ ਨੇ ਪਾਤਸ਼ਾਹ ਦੇ ਨਾਲ ਚਮਕੌਰ ਦੀ ਗੜੀ ਵਿੱਚੋਂ। ਪਰ ਤਿੰਨ ਪਿਆਰੇ ਸ਼ਹਾਦਤ ਦਾ ਜਾਮ ਪੀਂਦੇ ਨੇ। ਨੰਬਰ ਤਿੰਨ ਦੇ ਉੱਤੇ ਵਾਰੀ ਆਉਂਦੀ ਹੈ ਭਾਈ ਹਿੰਮਤ ਸਿੰਘ ਦੀ। ਇਸ਼ਾਰਤਨ ਬੇਨਤੀ ਕਰਾਂ, ਇਹਨਾਂ ਦੇ ਪਿਤਾ ਦਾ ਨਾਂ ਗੁਲਜ਼ਾਰੀ ਚੰਦ ਹੈ। ਇਹ ਝੀਵਰ ਜਾਤ ਦੇ ਨਾਲ ਸੰਬੰਧ ਰੱਖਦੇ ਨੇ। 1661 ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਤੇ ਜਗਨਨਾਥ ਪੁਰੀ ਦੇ ਅੰਦਰ ਇਹਨਾਂ ਦਾ ਜਨਮ ਹੁੰਦਾ ਹੈ। ਜਗਨਨਾਥ ਪੁਰੀ ਸਮੁੰਦਰ ਦੇ ਕਿਨਾਰੇ ਦੁਰਾਡੇ ਉਹ ਪੁਰੀ ਹੈ, ਉੜੀਸਾ ਸਟੇਟ ਦੇ ਅੰਦਰ ਕਟਕ ਜ਼ਿਲ੍ਹੇ ਦੇ ਅੰਦਰ ਇਹ ਜਗ੍ਹਾ ਪੈਂਦੀ, ਜਿੱਥੇ ਸੰਨ 1509 ਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਵੀ ਪਧਾਰੇ ਸਨ 1509 ਨੂੰ। ਔਰ ਆਹ ਜਿਹੜਾ ਸ਼ਬਦ ਪੜ੍ਹਦੇ ਹੋ ਨਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਣਕ ਮੋਤੀ, ਇਹ ਸ਼ਬਦ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉੱਥੇ ਉਚਾਰਿਆ ਸੀ। ਉਹਨਾਂ ਦੀ ਆਰਤੀ ਨੂੰ ਸਾਹਮਣੇ ਰੱਖ ਕੇ ਖੰਡਨ ਕਰਦੇ ਹੋਏ ਪਾਰ ਬ੍ਰਹਮ ਪਰਮੇਸ਼ਵਰ ਦੀ ਆਰਤੀ ਕਿਵੇਂ ਕਰੀਦੀ, ਇਹ ਸ਼ਬਦ ਸਾਡੀ ਝੋਲੀ ਵਿੱਚ ਪਾਇਆ। ਇਹ ਗੱਲ ਵੱਖਰੀ ਏ ਕਿ ਆਰਤੀਆਂ ਅਸੀਂ ਅੱਜ ਵੀ ਉਸ ਤਰ੍ਹਾਂ ਹੀ ਕਰ ਰਹੇ ਹਾਂ ਜਿਵੇਂ ਉਹ ਹਿੰਦੂ ਉਦੋਂ ਕਰਦੇ ਸਨ, ਜਿਸ ਕੰਮ ਕਰਨ ਤੋਂ ਪਾਤਸ਼ਾਹ ਨੇ ਵਰਜਿਆ ਸੀ, ਕੰਮ ਅੱਜ ਵੀ ਉਹੀ ਕਰ ਰਹੇ ਹਾਂ। ਅੱਜ ਵੀ ਉਸ ਤਰ੍ਹਾਂ ਹੀ ਫੁੱਲਾਂ ਦੀ ਵਰਖਾ ਏ, ਆਰਤੀ ਕਰ ਰਹੇ ਹਾਂ, ਜਦਕਿ ਪਾਤਸ਼ਾਹ ਨੇ ਵਰਜਿਆ ਸੀ ਨਹੀਂ। ਖੈਰ, ਉੜੀਸਾ ਦੇ ਅੰਦਰ 1661 ਦੇ ਅੰਦਰ ਇਹਨਾਂ ਦਾ ਜਨਮ ਹੁੰਦਾ ਹੈ। ਉੜੀਸਾ ਦੇ ਅੰਦਰ ਅੱਜ ਇੱਕ ਮੰਦਰ ਹੈ ਔਰ ਬਹੁਤ ਵੱਡਾ ਹੈ, ਜਿੱਥੇ ਪਾਤਸ਼ਾਹ ਨੇ ਆਰਤੀ ਉਚਾਰੀ ਸੀ। ਇਸ ਮੰਦਰ ਦੀ ਲੰਬਾਈ ਤਕਰੀਬਨ 665 ਫੁੱਟ ਹੈ। ਇਸ ਮੰਦਰ ਦੀ ਚੌੜਾਈ 644 ਫੁੱਟ ਹੈ। ਇਹਦੀ ਬਾਹਰਲੀ ਦੀਵਾਰ ਦੀ ਉਚਾਈ 24 ਫੁੱਟ ਹੈ ਔਰ ਮੰਦਰ ਜ਼ਮੀਨ ਤੋਂ ਲੈ ਕੇ ਕਲਸ਼ ਤੱਕ ਉੱਪਰ ਤੱਕ 192 ਫੁੱਟ ਉੱਚਾ ਹੈ। ਇੱਥੇ ਇੱਕ ਕਲਯੁਗ ਨਾਮ ਦਾ ਪੰਡਿਤ ਰਹਿੰਦਾ ਸੀ,
ਜਿਹਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਗੋਸ਼ਟੀ ਹੋਈ। ਜਿਹੜਾ ਪੜ੍ਹਦੇ ਹੋ ਨਾ ਕਿ ਸਤਿਗੁਰੂ ਨੂੰ ਕਲਯੁਗ ਮਿਲਿਆ, ਕਲਯੁਗ ਉਹ ਨਹੀਂ ਜਿਹਦਾ ਨਾਂ ਸਮਾਂ ਹੈ, ਉਹ ਯੁੱਗ ਨਹੀਂ, ਉਹਨਾਂ ਯੁੱਗਾਂ ਨੂੰ ਗੁਰਬਾਣੀ ਮਹਾਨਤਾ ਵੀ ਨਹੀਂ ਦਿੰਦੀ। ਇਹ ਕਲਯੁਗ ਨਾਂ ਦਾ ਬ੍ਰਾਹਮਣ ਹੈ, ਪੰਡਿਤ ਹੈ, ਔਰ ਜਗਨਨਾਥ ਪੁਰੀ ਦੇ ਅੰਦਰ ਇਹ ਪੁਜਾਰੀ ਹੈ, ਮੰਦਿਰ ਦੇ ਅੰਦਰ ਉਹ ਕਲਯੁਗ ਨਾਮ ਦਾ ਬ੍ਰਾਹਮਣ ਮਿਲਦਾ। ਇੱਥੇ ਵਿਸ਼ਨੂੰ ਦੀ ਬੜੀ ਵੱਡੀ ਇੱਕ ਤਸਵੀਰ ਤੇ ਤਸਵੀਰ ਬਿਨਾਂ ਕਿਸੇ ਸਹਾਰੇ ਤੋਂ ਇਹਨਾਂ ਨੇ ਖੜੀ ਕੀਤੀ ਸੀ। ਲੋਕਾਂ ਨੂੰ ਭਰਮ ਪਾਉਂਦੇ ਰਹੇ ਕਿ ਵਿਸ਼ਨੂੰ ਆਪਣੀ ਕਰਾਮਾਤ ਦੇ ਸਹਾਰੇ ਆਪ ਖੜੇ ਨੇ, ਪਰ ਸੀ ਕੀ ਦੀਵਾਰਾਂ ਦੇ ਨਾਲ ਚੁੰਬਕੀ ਸ਼ਕਤੀ ਚਾਰ ਚੁਫੇਰੇ ਇਸ ਲਹਿਜੇ ਦੇ ਨਾਲ ਫਿੱਟ ਕੀਤੀ ਸੀ। ਨਾ ਉਹ ਮੂਰਤੀ ਉੱਪਰ ਜਾ ਰਹੀ ਹੈ, ਨਾ ਉਹ ਥੱਲੇ ਆ ਰਹੀ ਹੈ, ਨਾ ਸੱਜੇ ਨਾ ਖੱਬੇ, ਇਸ ਤਰ੍ਹਾਂ ਖਲੋਤੀ ਸੀ ਜਿਵੇਂ ਹਵਾ ਦੇ ਅੰਦਰ ਖਲੋਤੀ ਹੁੰਦੀ, ਪਰ ਚੁੰਬਕੀ ਤਾਕਤ ਦੇ ਨਾਲ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਬਾਣੀ ਉਚਾਰੀ। ਖੈਰ, ਭਾਈ ਹਿੰਮਤ ਸਿੰਘ 17 ਸਾਲਾਂ ਦੀ ਉਮਰ ਦੇ ਅੰਦਰ ਅਨੰਦਪੁਰ ਸਾਹਿਬ ਆਉਂਦੇ ਨੇ, 44 ਸਾਲਾਂ ਦੀ ਉਮਰ ਦੇ ਅੰਦਰ ਸ਼ਹਾਦਤ ਦਾ ਜਾਮ ਪੀਂਦੇ ਨੇ, 31 ਸਾਲ ਇਹਨਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਨਿਭਾਈ, ਤੇ ਜਦੋਂ ਭਾਈ ਹਿੰਮਤ ਸਿੰਘ ਸ਼ਹੀਦ ਹੁੰਦੇ ਨੇ ਉਦੋਂ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਤਕਰੀਬਨ 38 ਸਿੰਘ ਸ਼ਹਾਦਤ ਦਾ ਜਾਮ ਪੀ ਚੁੱਕੇ ਸਨ ਤੇ ਗਿਣਤੀ ਦੇ 5 ਹੀ ਸਿੰਘ ਬਾਕੀ ਸਨ ਉਸ ਗੜੀ ਦੇ ਅੰਦਰ। ਉਹਨਾਂ ਦੀ ਦਾਸਤਾਨ ਆਉਣ ਵਾਲੇ ਕੱਲ ਨੂੰ ਮੈਂ ਆਪ ਸੰਗਤਾਂ ਦੇ ਰੂਬਰੂ ਪੇਸ਼ ਕਰਨ ਦਾ ਨਿਮਾਣਾ ਯਤਨ ਕਰਾਂਗਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ।

ਤੇ ਜਦੋਂ ਲਾਹੌਰ ਨੂੰ ਜਾਣ ਲੱਗੇ ਨੇ ਤੇ ਅੰਮ੍ਰਿਤਸਰ ਦੀ ਬਹੁਤ ਸਾਰੀ ਸੰਗਤ ਗੁਰੂ ਅਰਜਨ ਦੇਵ ਜੀ ਦੇ ਨਾਲ ਤੁਰੀ, ਕਈਆਂ ਦੇ ਹਿਰਦੇ ਬੈਰਾਗ ਨਾਲ ਭਰੇ ਪਏ ਸਨ ਤੇ ਕਈਆਂ ਗੁਰਮੁਖਾਂ ਨੂੰ ਇਹ ਪਤਾ ਹੈ ਕਿ ਗੁਰੂ ਅਰਜਨ ਦੇਵ ਜੀ ਹੁਣ ਗਏ, ਪਰਤ ਕੇ ਸਰੀਰ ਵਿੱਚ ਵਾਪਸ ਨਹੀਂ ਆਉਣਾ, ਤੇ ਤੁਰ ਲੱਗਿਆਂ ਸਾਰੀ ਸੰਗਤ ਨੂੰ ਵਾਪਸ ਮੋੜ ਦਿੱਤਾ, ਉਸ ਕਰਤਾਰ ਦੇ ਭਾਣੇ ਵਿੱਚ ਉਹਦੀ ਰਜ਼ਾ ਵਿੱਚ ਰਹਿਣ ਦਾ ਹੁਕਮ ਕੀਤਾ ਤੇ ਸਾਹਿਬ ਦੇ ਨਾਲ ਕੇਵਲ ਪੰਜ ਸਿੱਖ ਗਏ। ਮੈਂ ਅਰਜ਼ ਕਰਾਂ, ਉਹਨਾਂ ਪੰਜਾਂ ਸਿੱਖਾਂ ਵਿੱਚੋਂ ਭਾਈ ਵਿਧੀ ਚੰਦ ਨੇ, ਭਾਈ ਲੰਗਾ ਏ, ਭਾਈ ਪੈੜਾ ਏ, ਭਾਈ ਜੇਠਾ ਜੀ ਨੇ ਤੇ ਪੰਜਵਾਂ ਸਿੱਖ ਏ ਭਾਈ ਪਿਰਾਣਾ। ਇਹ ਪੰਜ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਗਏ ਨੇ। ਲਾਹੌਰ ਜਦੋਂ ਸਤਿਗੁਰੂ ਪਹੁੰਚੇ ਨੇ, ਹਜ਼ੂਰ ਨੂੰ ਹਵੇਲੀ ਦੇ ਅੰਦਰ ਇਹਨਾਂ ਨੇ ਕੈਦ ਕੀਤਾ, ਪੰਜਾਂ ਸਿੱਖਾਂ ਨੂੰ ਵੱਖਰਿਆਂ ਕੈਦ ਕੀਤਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਇਹਨਾਂ ਨੇ ਮੁਰਤਜ਼ਾ ਖਾਨ ਦੇ ਸਾਹਮਣੇ ਲੈ ਕੇ ਗਏ। ਉਹਨੇ ਫਿਰ ਉਹ ਗੱਲਾਂ ਦੁਹਰਾਈਆਂ ਨੇ ਕਿ ਜਾਂ ਤਾਂ ਤੁਸੀਂ ਬਾਦਸ਼ਾਹ ਦੀ ਹੁਕਮ ਨੂੰ ਮੰਨ ਕੇ ਉਹਦੀ ਈਨ ਨੂੰ ਕਬੂਲ ਕਰ ਲਵੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕੀਤੀ, ਉਹਨਾਂ ਨੇ ਖੁਸਰੋ ਨੂੰ ਪਨਾਹ ਦੇਣ ਦੀ ਗੱਲ ਕੀਤੀ ਤੇ ਨਾਲ ਇੱਕ ਇਹ ਵੀ ਡਰਾਵਾ ਦੇ ਦਿੱਤਾ ਕਿ ਜੇਕਰ ਤੁਸੀਂ ਕੋਈ ਵੀ ਸਾਡੀ ਗੱਲ ਨਾ ਮੰਨੀ ਤੇ ਅਸੀਂ ਤੁਹਾਨੂੰ ਇੱਥੇ ਖਤਮ ਕਰ ਦੇਵਾਂਗੇ। ਤੇ ਗੁਰੂ ਅਰਜਨ ਦੇਵ ਮਹਾਰਾਜ ਭਾਣੇ ਵਿੱਚ ਵਿਚਰਨ ਵਾਲਿਆਂ ਨੇ ਇਹ ਗੱਲ ਕਹੀ ਸੀ। ਕਹਿਣ ਲੱਗੇ, ਸੱਜਣੋ, ਮੈਂ ਉਦਨ ਅਰਜ਼ ਕੀਤੀ ਸੀ, ਬਾਣੀ ਇਹ ਧੁਰ ਕੀ ਏ, ਬਚਨ ਇਹਦੇ ਵਿੱਚ ਉਹਨਾਂ ਦੇ ਨੇ ਜਿਹੜੇ ਪ੍ਰਭੂ ਨਾਲ ਅਭੇਦ ਹੋ ਚੁੱਕੇ ਨੇ, ਅਸੀਂ ਜੁਰਮਾਨਾ ਕਿਸੇ ਨੂੰ ਭਰਨਾ ਨਹੀਂ, ਤੇ ਜੇ ਕੋਈ ਗੁਰੂ ਘਰ ਆ ਕੇ ਪੰਗਤ ਵਿੱਚ ਬੈਠ ਕੇ ਲੰਗਰ ਛਕ ਜਾਂਦਾ ਤੇ ਇਹਦੇ ਨਾਲ ਕਿਸੇ ਦੇ ਹਿਰਦੇ ਨੂੰ ਦੁੱਖ ਨਹੀਂ ਆਉਣਾ ਚਾਹੀਦਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਲਈ ਫਿਰ ਇਹਨਾਂ ਨੇ ਹੁਕਮ ਕਰ ਦਿੱਤਾ, ਯਾਸਾ ਵਾ ਸਿਆਸ ਦੇ ਕਾਨੂੰਨ ਦੇ ਮੁਤਾਬਕ, ਜਿਹੜਾ ਕਾਨੂੰਨ ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ, ਸੰਨ 1218 ਦੇ ਅੰਦਰ ਚੰਗੇਜ਼ ਖਾਨ ਨੇ ਆਪਣੀ ਹਕੂਮਤ ਸਮੇਂ ਬਣਾਇਆ ਸੀ। ਕਿਸੇ ਪੀਰ ਫਕੀਰ ਨੂੰ ਕਿਸੇ ਰੂਹਾਨੀਅਤ ਵਿੱਚ ਪੁੱਗੇ ਹੋਏ ਨੂੰ ਜਦੋਂ ਖਤਮ ਕਰਨਾ ਹੋਵੇ ਤੇ ਉਹਨੂੰ ਇਸ ਢੰਗ ਨਾਲ ਤਸੀਹੇ ਦੇ ਕੇ ਸ਼ਹੀਦ ਕਰੋ ਕਿ ਉਹਦੇ ਜਿਸਮ ਵਿੱਚੋਂ ਖੂਨ ਨਾ ਨਿਕਲੇ, ਕਿਉਂਕਿ ਉਹਦੇ ਖੂਨ ਦੀ ਇੱਕ ਇੱਕ ਬੂੰਦ ਵਿੱਚੋਂ ਉਹਦੇ ਵਰਗੇ ਹੋਰ ਅਨੇਕਾਂ ਸ਼ਹੀਦ ਪੈਦਾ ਹੋ ਜਾਂਦੇ। ਗੁਰੂ ਅਰਜਨ ਦੇਵ ਮਹਾਰਾਜ ਜੀ ਲਈ ਇਹਨਾਂ ਨੇ ਆਪਣੇ ਵੱਲੋਂ ਹੁਕਮ ਜਾਰੀ ਕਰ ਦਿੱਤਾ, ਜਾਸਾ ਵਾ ਸਿਆਸਤ ਦੇ ਕਾਨੂੰਨ ਦੇ ਮੁਤਾਬਕ ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਤਪਦੀ ਰੇਤ ਤੇ ਬਿਠਾਇਆ ਜਾਣਾ, ਫਿਰ ਹਜ਼ੂਰ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਜਾਣਾ, ਫਿਰ ਸਤਿਗੁਰੂ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਜਾਣਾ। ਤੇ ਮੈਂ ਅਰਜ਼ ਕਰਾਂ, ਮੇਰੇ ਗੁਰੂ ਅਰਜਨ ਦੇਵ ਨੂੰ ਨਿਰੰਤਰ 5 ਦਿਨ ਤਸੀਹੇ ਦਿੱਤੇ ਨੇ, ਪਰ ਹਜ਼ੂਰ ਉਸ ਅਕਾਲ ਪੁਰਖ ਦੇ ਭਾਣੇ ਵਿੱਚ ਉਸ ਦੀ ਰਜ਼ਾ ਦੇ ਅੰਦਰ ਉਹਦਾ ਸ਼ੁਕਰਾਨਾ ਕਰਦੇ ਰਹੇ। ਸਤਿਗੁਰੂ ਨੂੰ ਫਿਰ ਇਹ ਗੱਲ ਕਹੀ ਗਈ ਕਿ ਤੁਸੀਂ ਅਜੇ ਵੀ ਪ੍ਰਵਾਨ ਕਰ ਲਵੋ, ਪਰ ਗੁਰੂ ਅਰਜਨ ਦੇਵ ਜੀ ਨੇ ਸਮਝੌਤਾ ਨਹੀਂ ਕੀਤਾ ਤੇ ਕਿੰਨੇ ਪਹਿਲੇ ਦਿਨ ਇਹਨਾਂ ਨੇ ਕੀ ਕੀਤਾ, ਜਿਸ ਹਵੇਲੀ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਕੈਦ ਕੀਤਾ ਗਿਆ, ਨਾ ਤਾਂ ਮਹਾਰਾਜ ਜੀ ਨੂੰ ਸ਼ਕਲ ਲਈ ਜਲ ਦਿੱਤਾ ਗਿਆ, ਜੇ ਪਿਆਸ ਲੱਗੇ ਪੀਣ ਨੂੰ ਪਾਣੀ ਨਹੀਂ ਦੇਣਾ, ਜੇ ਭੁੱਖ ਲੱਗੇ ਸ਼ਕਲ ਨੂੰ ਇਹਨਾਂ ਨੂੰ ਪ੍ਰਸ਼ਾਦਾ ਨਹੀਂ ਦੇਣਾ, ਨਾ ਪਾਣੀ ਨਾ ਪ੍ਰਸ਼ਾਦਾ। ਸਤਿਗੁਰੂ ਨੂੰ ਭੁੱਖੇ ਰੱਖ ਕੇ ਚਾਹੁੰਦੇ ਨੇ ਕਿ ਕਿਸੇ ਤਰੀਕੇ ਦੇ ਨਾਲ ਇਹ ਮੰਨ ਜਾਣ, ਪਰ ਇੰਨਾ ਪਤਾ ਨਹੀਂ, ਜਿਹੜਾ ਸਤਿਗੁਰੂ ਆਪ ਬਾਣੀ ਦੇ ਅੰਦਰ ਬਚਨ ਕਰਦਾ ਹੋਵੇ ਕਿ ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇੱਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ, ਉਹਨੂੰ ਪਾਣੀ ਦੀ ਪਿਆਸ ਨਾਲ ਤੇ ਪੇਟ ਦੀ ਭੁੱਖ ਦੇ ਨਾਲ ਉਹਦੇ ਅਸੂਲ ਤੋਂ ਕਦੀ ਡੇਗਿਆ ਨਹੀਂ ਜਾ ਸਕਦਾ। ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਭੁੱਖਿਆਂ ਤੇ ਪਿਆਸਿਆਂ ਰੱਖਿਆ, ਜਦੋਂ ਹਜ਼ੂਰ ਉੱਤੇ ਕੋਈ ਅਸਰ ਨਹੀਂ ਹੋਇਆ ਤੇ ਭਾਈ ਸੰਤੋਖ ਸਿੰਘ ਦੇ ਮੁਤਾਬਕ ਕਹਿੰਦੇ ਨੇ, ਅੱਜ ਸੂਰਜ ਪੂਰੇ ਜੋਬਨ ਤੇ ਤਪਿਆ, ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ ਤੇ ਰੇਤਾ ਇਸ ਤਰ੍ਹਾਂ ਤਪਦਾ ਪਿਆ ਜਿਵੇਂ ਮਨ ਨੂੰ ਪੱਟ ਤਪਦਾ ਹੋਵੇ। ਜਦੋਂ ਪੂਰੇ ਜੋਬਨ ਤੇ ਸੂਰਜ ਸ਼ਿਖਰ ਤੇ ਤਪਦਾ ਪਿਆ ਤੇ ਗੁਰੂ ਅਰਜਨ ਦੇਵ ਜੀ ਨੂੰ ਬਾਹਰ ਲਿਆਂਦਾ, ਭੁੱਖੇ ਤੇ ਪਿਆਸੇ ਰੱਖਣ ਤੋਂ ਬਾਅਦ ਸਤਿਗੁਰੂ ਨੂੰ ਉਸ ਤਪੀ ਹੋਈ ਰੇਤ ਦੇ ਉੱਤੇ ਬਿਠਾ ਦਿੱਤਾ ਗਿਆ ਤੇ ਮੇਰਾ ਸਤਿਗੁਰੂ ਉਸ ਤਪਦੀ ਰੇਤ ਤੇ ਚੌਂਕੜਾ ਮਾਰ ਕੇ ਬੈਠ ਗਏ ਤੇ ਉਸ ਪਿਆਰੇ ਦੀ ਯਾਦ ਵੀ ਜੁੜੇ। ਮੈਂ ਇੱਥੇ

ਉਹਨਾਂ ਦੇ ਸ਼ੰਕੇ ਨਿਵਿਰਤ ਕਰ ਦਿੱਤੇ। ਗੁਰੂ ਅਰਜਨ ਦੇਵ ਨੇ ਭਗਤ ਕਬੀਰ ਨੂੰ ਗੰਗਾ ਦੀਆਂ ਲਹਿਰਾਂ ਵਿੱਚ ਸਟਿਆ, ਬੰਨ ਕੇ ਜੰਜੀਰਾਂ ਨਾਲ ਸਟਿਆ, ਤੇ ਭਗਤ ਕਬੀਰ ਜੀ ਦੀਆਂ ਜੰਜੀਰਾਂ ਬਾਣੀ ਮੁਤਾਬਕ ਪਾਣੀ ਨੇ ਤੋੜ ਦਿੱਤੀਆਂ। ਉਹ ਖੁਦ ਕਹਿੰਦੇ ਨੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਪਰ ਇੱਕ ਮਾਨਵੀ ਸਵਾਲ ਸੀ ਕਿ ਜੇ ਉਹ ਲਹਿਰਾਂ ਜੰਜੀਰ ਨੂੰ ਨਾ ਤੋੜਦੀਆਂ ਤੇ ਭਗਤ ਦਾ ਬਚਾਅ ਹੋਣਾ ਸੀ। ਦੂਜਾ ਪ੍ਰਮਾਣ ਹੈ ਉਹਨਾਂ ਦੀ ਬਾਣੀ ਵਿੱਚ ਕਿ ਉਹਨਾਂ ਨੂੰ ਹਾਥੀ ਦੇ ਅੱਗੇ ਸਟਿਆ। ਉਹ ਕਹਿੰਦੇ ਨੇ ਹਾਥੀ ਨੇ ਮੇਰੇ ਸਰੀਰ ਨੂੰ ਤੱਕ ਕੇ ਨਮਸਕਾਰ ਕੀਤੀ, ਕੁੰਚਰ ਪੋਟ ਲੈ ਨਮਸਕਾਰ। ਇਹਦਾ ਮਤਲਬ ਹਾਥੀ ਨੇ ਸੁਭਾਅ ਚੇਂਜ ਕਰ ਲਿਆ। ਉਹ ਕਬੀਰ ਅੱਗੇ ਝੁਕਣ ਲੱਗਾ ਤੇ ਇੱਕ ਸਵਾਲ ਉੱਠਦਾ ਸੀ, ਜੇ ਹਾਥੀ ਆਪਣਾ ਸੁਭਾਅ ਚੇਂਜ ਨਾ ਕਰਦਾ ਫਿਰ ਕੀ ਬਣਦਾ? ਸਾਹਿਬ ਨੇ ਬਾਣੀ ਵਿੱਚ ਤੀਜਾ ਪ੍ਰਮਾਣ ਦਿੱਤਾ। ਭਗਤ ਨਾਮਦੇਵ ਉਹਦੇ ਸਾਹਮਣੇ ਵੀ ਆਇਆ। ਸਾਹਿਬ ਦੀ ਬਾਣੀ ਮੁਤਾਬਕ ਹਜ਼ੂਰ ਜੀ ਕਹਿੰਦੇ ਨੇ, ਪਾਵੋ ਬੇੜੀ ਹਾਥੋਂ ਤਾਲ, ਨਾਮਾ ਗਾਵੇ ਗੁਣ ਗੋਪਾਲ। ਪੈਰਾਂ ਵਿੱਚ ਬੇੜੀਆਂ ਨੇ, ਹੱਥਾਂ ਵਿੱਚ ਹੱਥ ਘੜੀਆਂ ਨੇ। ਨਾਮਦੇਵ ਵੀ ਉਸ ਵਕਤ ਗੀਤ ਗਾਉਂਦਾ। ਜਦੋਂ ਇਹਦੇ ਤੇ ਤਸ਼ੱਦਦ ਕੀਤਾ ਤੇ ਇੱਕ ਪੁਕਾਰ ਕੀਤੀ, ਸਾਤ ਘੜੀ ਜਾਂ ਬੀਤੀ ਸੁਣੀ, ਅਜੂ ਨਾ ਆਇਓ ਤਰ ਭਵਨ ਧਣੀ। ਪਾਖੰਤਨ ਬਾਜ ਵਜਾਇਲਾ, ਗਰੁੜ ਚੜੇ ਗੋਬਿੰਦ ਆਇਲਾ। ਤੇ ਇੱਥੇ ਇੱਕ ਗੱਲ ਪਰਮੇਸ਼ਵਰ ਨੇ ਕਈ ਬਾਣੀ ਵਿੱਚੋਂ, ਕਹੇ ਤਾਂ ਧਰਨ ਅਕੋਡੀ ਕਰੂੰ, ਕਹੇ ਤਾਂ ਲੇਕਰ ਉਪਰ ਧਰੂੰ, ਕਹੇ ਤਾਂ ਮੁਈ ਗਊ ਦਿਉ ਜੀ ਆਏ, ਸਭ ਕੋਈ ਦੇਖੇ ਪਤੀ ਆਏ। ਇਹਦਾ ਮਤਲਬ ਇੱਕ ਭਗਤ ਦੀ ਖਿੱਚ ਲਈ, ਜਦੋਂ ਉਹ ਪੁਕਾਰ ਕਰਦਾ ਤੇ ਆਵਾਜ਼ ਆਉਂਦੀ ਹੈ, ਨਾਮਦੇਵ ਤੇਰੀ ਖਾਤਰ ਮੈਂ ਧਰਤੀ ਨੂੰ ਵੀ ਗਰ ਕਰ ਸਕਣਾ ਵਾ, ਮਰੀ ਗਾਂ ਜਿੰਦੀ ਕਰ ਦਿੱਤੀ। ਬਾਣੀ ਮੁਤਾਬਕ ਮੈਂ ਅਰਜ਼ ਕਰਾਂ, ਤਿੰਨ ਚਾਰ ਉਦਾਹਰਨਾਂ ਨੇ। ਲੋਕਾਂ ਦੇ ਮਨ ਵਿੱਚ ਇੱਕ ਤਰਕ ਸੀ ਕਿ ਜੇ ਅੰਗਿਆਰੇ ਫੁੱਲ ਨਾ ਬਣਦੇ ਇਬਰਾਹਿਮ ਡੋਲ ਗਿਆ ਸੀ, ਜੇ ਥੰਮ ਠਰਦਾ ਨਾ ਪ੍ਰਹਿਲਾਦ ਡੋਲ ਗਿਆ ਸੀ, ਜੇ ਗੰਗਾ ਦੀਆਂ ਲਹਿਰਾਂ ਜੰਜੀਰ ਨਾ ਕੱਟਦੀਆਂ, ਜੇ ਹਾਥੀ ਸੁਭਾਅ ਨਾ ਬਦਲਦਾ ਤੇ ਕਬੀਰ ਦਾ ਕੀ ਬਣਦਾ? ਤੇ ਕਹਿਣ ਲੱਗੇ, ਜੇ ਨਾਮਦੇਵ ਤੇਰੀ ਖਾਤਰ ਉਹ ਭਗਵਾਨ ਇਹ ਸ਼ਬਦ ਨਾ ਵਰਤਦਾ ਤੇਰਾ ਕੀ ਬਣਦਾ? ਤੇ ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਨੇ, ਗੁਰੂ ਅਰਜਨ ਦੇਵ ਨੇ ਸ਼ੰਕੇ ਨਿਵਿਰਤ ਕਰ ਦਿੱਤੇ। ਕਹਿਣ ਲੱਗੇ, ਜੇ ਤਪਦੀ ਹੋਈ ਲੋਹ ਵੀ ਆਪਣਾ ਸੁਭਾਅ ਨਾ ਬਦਲੇ, ਜੇ ਬਲਦੇ ਹੋਏ ਅੱਗ ਦੇ ਭੱਠ ਵੀ ਸੁਭਾਅ ਨਾ ਬਦਲਣ, ਜੇ ਉਬਲਦੀ ਹੋਈ ਪਾਣੀ ਦੀ ਦੇਗ ਵੀ ਆਪਣਾ ਸੁਭਾਅ ਨਾ ਬਦਲੇ, ਤੇ ਰੱਬ ਨੂੰ ਇਸ਼ਕ ਕਰਨ ਵਾਲਾ ਇਹਨਾਂ ਵਿੱਚੋਂ ਵੀ ਪ੍ਰਵਾਨ ਹੋ ਜਾਂਦਾ। ਗੁਰੂ ਅਰਜਨ ਦੇਵ ਸਾਹਮਣੇ ਪਹਿਲਾਂ ਉਹਨਾਂ ਨੇ ਤੱਤੀ ਰੇਤੇ ਤੇ ਬਿਠਾਇਆ। ਪਰਤ ਕੇ ਜਦੋਂ ਤੀਜਾ ਦਿਨ ਆਇਆ, ਸਿੱਖ ਵਿਦਵਾਨ ਕਹਿੰਦੇ ਨੇ, ਅੱਜ ਪਾਣੀ ਦੀ ਦੇਗ ਉਬਾਲੀ ਗਈ, ਥੱਲੇ ਅੱਗ ਦੇ ਭਾਂਬੜ ਬਾਲ ਦਿੱਤੇ, ਉਧਰ ਸੂਰਜ ਅੱਗ ਪਿਆ ਸੜਦਾ, ਇਧਰ ਥੱਲੇ ਪਾਣੀ ਦੇ ਅੱਗ ਪਈ ਬਲਦੀ ਏ। ਤੇ ਗੁਰੂ ਅਰਜਨ ਦੇਵ ਜੀ ਨੂੰ ਬਾਹਰ ਲਿਆਂਦਾ ਤੇ ਸਤਿਗੁਰੂ ਨੂੰ ਉਬਲਦੀ ਦੇਗ ਵਿੱਚ ਬੈਠਣ ਲਈ ਕਿਹਾ ਗਿਆ। ਕਦੀ ਤੱਕੋ ਖਾਂ, ਜਿਹੜਾ ਗੁਰੂ ਸਿੱਖਾਂ ਦੇ ਅੰਦਰ ਨੂੰ ਠੰਡ ਦਿੰਦਾ, ਜਿਹੜਾ ਦੀਨ ਦੁਨੀ ਦਾ ਪਾਤਸ਼ਾਹ ਮੇਰਾ ਸਤਿਗੁਰੂ ਸਿੱਖਾਂ ਨੂੰ ਰੂਹਾਨੀਅਤ ਦੇ ਸੋਮੇ ਨਾਲ ਜੋੜਦਾ ਪਿਆ, ਉਹ ਗੁਰੂ ਅਰਜਨ ਦੇਵ ਜੀ ਉਬਲਦੀ ਦੇਗ। ਪਰ ਨਾਲ ਇੱਕ ਗੱਲ ਕਹਿ ਦਿੱਤੀ, ਮੁਰਤਜਾ ਖਾਂ ਚੇਤੇ ਰੱਖੀ, ਰੰਗ ਦੋ ਤਰ੍ਹਾਂ ਦੇ ਨੇ, ਇੱਕ ਕੁਸੰਭੇ ਦਾ, ਦੂਸਰਾ ਰੰਗ ਮਜੀਤ ਦਾ। ਕੁਸੰਭੇ ਦਾ ਰੰਗ ਤਾਂ ਠੰਡੇ ਪਾਣੀ ਦੇ ਛੱਤੇ ਮਾਰਿਆਂ ਵੀ ਉਤਰ ਜਾਂਦਾ, ਪਰ ਮਜੀਤ ਦਾ ਰੰਗ ਇੰਨਾ ਕੁ ਪੱਕਾ, ਜੇ ਉਹਨੂੰ ਗਰਮ ਪਾਣੀ ਦੇ ਵਿੱਚ ਵੀ ਆਪਾਂ ਬਸਤਰ ਨੂੰ ਪਾ ਦਈਏ ਤੇ ਮਜੀਠੀ ਰੰਗ ਕਦੀ ਵੀ ਗਰਮ ਪਾਣੀ ਦੇ ਪ੍ਰਭਾਵ ਨਾਲ ਉਤਰਦਾ ਨਹੀਂ। ਗੁਰੂ ਅਰਜਨ ਦੇਵ ਉਹਨਾਂ ਨੇ ਕੇਵਲ ਬਾਣੀ ਵਿੱਚ ਕਿਹਾ ਨਹੀਂ, ਮੈਂ ਇੱਕ ਅਰਜ਼ ਹੋਰ ਕਰਨੀ ਹੈ। ਅੱਜ ਤੀਕਰਾਂ ਸਾਰੇ ਧਰਮ ਇਹ ਕਹਿੰਦੇ ਨੇ ਕਿ ਮਨੁੱਖ ਨੇ ਜੀਵਨ ਕਿਵੇਂ ਜੀਣਾ। ਹਰ ਕੋਈ ਕਹਿੰਦਾ ਕਿ ਜ਼ਿੰਦਗੀ ਮਿਲੀ ਏ, ਮਨੁੱਖਾ ਜਨਮ ਮਿਲਿਆ, ਇਸ ਜੀਵਨ ਨੂੰ ਕਿਵੇਂ ਜੀਣਾ। ਤੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਲਿਖਦਾ, ਕਹਿੰਦਾ ਸ਼ਾਇਦ ਇਹ ਪਹਿਲੀ ਉਦਾਹਰਨ ਮਿਲੇਗੀ ਦੁਨੀਆ ਅੰਦਰ। ਆਮ ਧਰਮ ਕਹਿੰਦੇ ਨੇ ਜਨਮ ਮਿਲਿਆ ਤੇ ਜੀਣਾ ਕਿਵੇਂ ਵੇ, ਉਹ ਕਹਿੰਦਾ, ਪਰ ਗੁਰੂ ਅਰਜਨ ਦੇਵ ਕਹਿੰਦਾ ਜੇ ਜਨਮ ਮਿਲਿਆ ਤੇ ਜ਼ਿੰਦਗੀ ਬਤੀਤ ਕਿਵੇਂ ਕਰਨੀ ਏ, ਜੇ ਮੌਤ ਆਵੇ ਤੇ ਮਰਨਾ ਕਿਵੇਂ। ਸਾਹਿਬ ਨੇ ਜੀਵਨ ਦੇ ਜਾਤ ਨਾਲ ਮਰਨ ਦੀ ਜਾਤ ਵੀ ਦੱਸੀ ਏ। ਹਜ਼ੂਰ ਨੇ ਬਾਣੀ ਵਿੱਚ ਨਹੀਂ ਕਿਹਾ, ਕਹਿਣ ਲੱਗੇ ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਇਹੀ ਤਾਂ ਇੱਕ ਮਰਨ ਦੀ ਜਾਚ ਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਕੇਵਲ ਜੀਣ ਦੀ ਨਹੀਂ ਮਰਨ ਦੀ ਜਾਚ ਵੀ ਏ। ਗੁਰੂ ਅਰਜਨ ਦੇਵ ਜੀ ਨੂੰ ਤੱਤੀ ਉਬਲਦੀ ਦੇਗ ਵਿੱਚ

ਆਇਆ ਤੇ ਉਸ ਗੁਰੂ ਦਾ ਕਿਰਦਾ ਗਾ ਰਿਹਾ ਸੀ, ਸਜਣੋ ਮੇਰਾ ਅੰਦਰ ਤਾਂ ਨਾਮ ਵਿਚ ਰੰਗਿਆ ਤੇ ਸਹਿ ਪੜ੍ਹਦੇ ਪਏ ਸਨ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ। ਜਿਹਦੇ ਅੰਦਰ ਨਾਮ ਦਾ ਰੰਗ ਏ, ਮਜੀਤ ਦਾ ਰੰਗ ਏ, ਸੋ ਕਈਅਤ ਹੈ ਸੂਰਾ ਆਤਮ ਜਿਣੈ ਸਗਲ ਵਕ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ। ਤੁਸੀਂ ਉਹਦੇ ਅੰਦਰ ਨੂੰ ਕਿਵੇਂ ਡੁਲਾ ਸਕਦੇ ਹੋ ਜਿਹੜਾ ਆਪ ਕਹਿੰਦਾ ਹੋਵੇ ਠਾਕੁਰ ਗਾਈਐ ਆਤਮ ਰੰਗ ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਗੁਰੂ ਅਰਜਨ ਦੇਵ ਜੀ ਨੂੰ ਉਬਲਦੀ ਦੇਗ ਵਿਚ ਉਬਾਲਿਆ ਗਿਆ। ਸਿੱਖ ਵਿਦਵਾਨ ਕਹਿੰਦੇ ਨੇ ਚਮੜੀ ਦੇ ਫਲੂਏ ਬਣ ਗਏ ਨੇ, ਚਮੜੀ ਜਿਹੜੀ ਏ ਇਹ ਸਾਰੀ ਝੁਲਸੀ ਪਈ ਏ। ਗੁਰੂ ਅਰਜਨ ਦੇਵ ਨੂੰ ਅੱਜ ਫਿਰ ਰਾਤ ਹਵੇਲੀ ਵਿਚ ਰੱਖਿਆ ਤੇ ਅਗਲਾ ਦਿਨ ਆਇਆ। ਉਹਨਾਂ ਦੇ ਬਚਨਾਂ ਮੁਤਾਬਕ ਅੱਜ ਵੀ ਗੁਰੂ ਅਰਜਨ ਦੇਵ ਜੀ ਦੇ ਚਿਹਰੇ ਤੇ ਲਾਲੀਏ, ਅੰਦਰ ਨਾਮ ਦੀ ਕਿਰਪਾ ਪਈ ਵਰਤਦੀ ਏ ਤੇ ਮੇਰੇ ਦਾਤਾ ਜੀ ਅੱਜ ਸਾਰੀ ਰਾਤ ਪ੍ਰੀਤਮ ਦੀ ਯਾਦ ਵੀ ਜੁੜੇ ਰਹੇ ਨੇ। ਜਦੋਂ ਦੂਜਾ ਦਿਨ ਚੜਿਆ ਅੱਜ ਜ਼ਾਲਮ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ, ਅੱਗ ਬਾਲੀ ਤੇ ਉੱਤੇ ਗਰਮ ਲੋਹ ਤਪਾਉਣ ਵਾਸਤੇ ਲੋਹ ਰੱਖ ਦਿੱਤੀ ਏ ਤੇ ਲੋਹ ਬਿਲਕੁਲ ਲਾਲ ਸੁਰਖ ਹੋ ਗਈ ਤੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਜੇ ਤੈਨੂੰ ਅਜੇ ਵੀ ਸਾਡੀਆਂ ਗੱਲਾਂ ਪ੍ਰਵਾਨ ਨਹੀਂ ਤੇ ਇਸ ਲਾਲ ਸੁਰਖ ਹੋਈ ਲੋਹ ਦੇ ਉੱਤੇ ਚੌਂਕੜਾ ਮਾਰ ਕੇ ਬੈਠ ਜਾ। ਕਹਿੰਦੇ ਨੇ ਦੇਖੋ ਅੱਜ ਦੁਨੀਆਂ ਦੇ ਲੋਕੋ, ਉਹ ਸਤਿਗੁਰੂ ਜਿਹੜੇ ਹਰਿਮੰਦਰ ਵਿਚ ਕੀਰਤਨ ਕਰਦੇ ਨੇ, ਜਿਹੜੇ ਠੰਡ ਦੇ ਸੋਮੇ ਨੇ, ਲਾਲ ਸੁਰਖ ਹੋਈ ਤਵੀ ਏ ਤੇ ਗੁਰੂ ਅਰਜਨ ਦੇਵ ਜੀ ਉਸ ਤਵੀ ਦੇ ਉੱਪਰ ਚੌਂਕੜਾ ਮਾਰ ਕੇ ਬੈਠ ਗਏ ਨੇ ਤੇ ਆਇਆ ਪਠਿਆਰਾ। ਰੇਤ ਇੱਕ ਪਾਸੇ ਤਪਦੀ ਪਈ ਏ, ਅੱਜ ਨਾ ਤਾਂ ਤਵੀ ਨੇ ਸੁਭਾਅ ਬਦਲਿਆ ਇਹ ਵੀ ਲਾਲ ਸੁਰਖ ਏ, ਨਾ ਅੱਜ ਅੱਗ ਨੇ ਸੁਭਾਅ ਬਦਲਿਆ ਤੇ ਜਿਹੜੀ ਸ਼ੀਸ਼ ਵਿਚ ਰੇਤ ਪਾਉਣ ਲੱਗੇ ਨੇ ਇਹ ਵੀ ਉਹੀ ਤਪਦੀ ਪਈ ਏ। ਜਿਹੜੀ ਦਾਣੇ ਭੁੰਨਣ ਵਾਲੀ ਏ ਉਹੋ ਜੀ ਰੇਤ ਸ਼ੀਸ਼ ਵਿਚ ਪਾਈਏ। ਤੇ ਕਹਿੰਦੇ ਨੇ ਉਸ ਵਕਤ ਸਾਈ ਮੀਆਂ ਮੀਰ ਆਇਆ, ਆਖਰ ਮੇਰੇ ਗੁਰੂ ਦਾ ਚਰਨਾਂ ਦਾ ਸੇਵਕ ਸੀ। ਕਈ ਵਿਦਵਾਨਾਂ ਨੇ ਇਸ ਘਟਨਾ ਨੂੰ ਰੋਚਕ ਬਣਾਉਣ ਲਈ ਬਚਨ ਵੀ ਕੀਤੇ ਨੇ। ਮੈਂ ਰਾਤ ਵੀ ਸੰਕੋਚੇ ਅਰਜ ਕੀਤੀ, ਸਾਈ ਮੀਆਂ ਮੀਰ ਗੁਰੂ ਕਾ ਸਿੱਖ ਸੀ, ਇਹ ਆਪ ਗੁਰੂ ਕੀ ਬਾਣੀ ਪੜ੍ਹਦਾ ਸੀ, ਇਹਦੀ ਸੰਗਤ ਕਰਕੇ ਤਾਂ ਬੀਬੀ ਕੌਲਾਂ ਨੂੰ ਬਾਣੀ ਦਾ ਰੰਗ ਲੱਗਾ ਸੀ। ਕਹਿੰਦੇ ਨੇ ਸਾਈ ਮੀਆਂ ਮੀਰ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਤੇ ਜਿੱਦਣ ਨੀਂਹ ਰੱਖੀ ਸੀ ਨਾ ਤੇ ਗੁਰੂ ਅਰਜਨ ਦੇਵ ਨੂੰ ਕਿਹਾ ਸੀ ਦਾਤਿਆ ਕਿ ਅੱਜ ਤੁਸੀਂ ਨੀਂਹ ਰੱਖੋ ਖਾਂ। ਸਾਹਿਬ ਨੇ ਕਿਹਾ ਸਾਈ ਜੀ ਹਰਿਮੰਦਰ ਦੀ ਨੀਂਹ ਤੂੰ ਰੱਖ, ਇੱਕ ਦਿਨ ਸਮਾਂ ਆਉਣਾ ਨੀਂਹ ਮੈਂ ਵੀ ਰੱਖਾਂਗਾ। ਤੇ ਸਾਈ ਨੇ ਸੁਭਾਵਕ ਪੁੱਛ ਲਿਆ ਸੀ ਗੁਰੂ ਅਰਜਨ ਦੇਵ ਜੀ ਜਿੱਦਣ ਤੁਸੀਂ ਨੀਂਹ ਰੱਖੋਗੇ ਮੈਂ ਕੋਲ ਹੋਵਾਂਗਾ। ਤੇ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸਾਈ ਜੀ ਅੱਜ ਤੁਸੀਂ ਨੀਂਹ ਰੱਖਦੇ ਹੋ, ਦੇਖੋ ਖਾਂ ਮੇਰਾ ਸਿੱਖ ਬਾਬਾ ਬੁੱਢਾ ਖੁਸ਼ ਏ, ਭਾਈ ਗੁਰਦਾਸ ਖੁਸ਼ ਏ, ਅੱਜ ਸਾਡੇ ਰਬਾਬੀ ਕੀਰਤਨ ਪੈ ਕਰਦੇ ਨੇ, ਤੁਹਾਡੇ ਨੀਂਹ ਰੱਖਣ ਤੋਂ ਪਹਿਲਾਂ ਰਬਾਬ ਵੱਜਦੀ ਏ, ਮਿਰਦੰਗ ਵੱਜਦੇ ਨੇ, ਜੋੜੀਆਂ ਵੱਜਦੀਆਂ ਪਈਆਂ ਨੇ ਤੇ ਰਬਾਬਾਂ ਵੱਜਦੀਆਂ ਪਈਆਂ ਨੇ, ਚਾਰ ਚੁਫੇਰੇ ਗੁਰੂ ਕਾ ਲੰਗਰ ਚੱਲਦਾ ਪਿਆ ਤੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਏ, ਤੁਸੀਂ ਨੀਂਹ ਰੱਖਦੇ ਹੋ ਮੈਂ ਖੁਸ਼ ਹਾਂ, ਮੇਰੇ ਸਿੱਖ ਖੁਸ਼ ਨੇ ਤੇ ਮੇਰੇ ਘਰ ਅੰਦਰ ਸਾਜ ਵਜਾ ਕੇ ਕੀਰਤਨ ਕੀਤਾ ਜਾਂਦਾ ਤੇ ਗੁਰੂ ਕਾ ਲੰਗਰ ਚੱਲਦਾ, ਇੱਕ ਬਚਨ ਮੈਨੂੰ ਕਰ ਦੇ, ਤੂੰ ਨੀਂਹ ਰੱਖੀ ਮੈਂ ਪ੍ਰਸੰਨ, ਮੇਰਾ ਪਰਿਵਾਰ ਖੁਸ਼ ਤੇ ਜਿੱਦਣ ਮੈਂ ਨੀਂਹ ਰੱਖਾਂਗਾ ਖੋਵੇਂਗਾ ਤੂੰ ਵੀ ਮੇਰੇ ਕੋਲ, ਪਰ ਮੇਰੇ ਨਾਲ ਬਚਨ ਕਰ, ਤੇਰੀਆਂ ਅੱਖਾਂ ਵਿਚ ਪਾਣੀ ਨਹੀਂ, ਤੂੰ ਵੀ ਉਸ ਵਕਤ ਨੀਂਹ ਰੱਖਦਿਆਂ ਦੇਖ ਕੇ ਪ੍ਰਸੰਨ ਹੋਵੇਂਗਾ, ਨੀਂਹ ਮੈਂ ਵੀ ਰੱਖਣੀ ਏ। ਕੁਝ ਵਿਦਵਾਨਾਂ ਨੇ ਬਚਨ ਬੜੇ ਪਿਆਰੇ ਕਹਿ। ਮੈਂ ਅਰਜ਼ ਕਰਾਂ ਕਿ ਕਈ ਘਟਨਾਵਾਂ ਐਸੀਆਂ ਹੁੰਦੀਆਂ ਨੇ, ਹਰ ਇੱਕ ਵਿਦਵਾਨ ਦੇ ਅੰਦਰ ਦੀ ਉਡਾਰੀ ਵੀ ਹੁੰਦੀ ਏ, ਕੋਸ਼ਿਸ਼ ਉਹ ਕਰਦਾ ਕਿ ਇਸ ਢੰਗ ਨਾਲ ਘਟਨਾ ਨੂੰ ਬਿਆਨ ਕਰੇ ਲਿਖੇ ਕਿ ਸੁਣਨ ਵਾਲੇ ਦੇ ਅੰਦਰ ਕੁਝ ਧੀਰਜ ਤੇ ਟਿਕਾ ਆਵੇ। ਪਹਿਲੀ ਘਟਨਾ, ਸਾਈ ਮੀਆਂ ਮੀਰ ਨੇ ਇੱਕ ਹੋਰ ਗੱਲ ਕਹੀ ਸੀ। ਜਿੱਦਣ ਹਜ਼ੂਰ ਦੀ ਬਾਣੀ ਪੜ੍ਹਦਾ ਪਿਆ ਸੀ ਨਾ ਤੇ ਸਾਹਮਣੇ ਗੁਰੂ ਕੀ ਬਾਣੀ ਦੀ ਇਹ ਤੁਕ ਆ ਗਈ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਤੇ ਸਾਈ ਨੇ ਗੁਰਦੇਵ ਦੇ ਚਰਨਾਂ ਵਿੱਚ ਅਰਜ਼ ਕੀਤੀ ਸੀ ਕਿ ਦਾਤਾ ਜੀ ਬਾਣੀ ਮੈਂ ਤੇਰੀ ਪੜ੍ਹਨਾ ਵਾਂ, ਪਰ ਸਿੱਖ ਦੇ ਮਨ ਵਿੱਚ ਜੇ ਸ਼ੰਕਾ ਪੈਦਾ ਹੋਵੇ ਤੇ ਗੁਰੂ ਸ਼ੰਕੇ ਨੂੰ ਨਿਵਿਰਤ ਕਰਦਾ। ਆ ਜਿਹੜੀ ਬਾਣੀ ਦੀ ਤੁਕ ਪੜੀ ਏ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਕਿ ਸਤਿਗੁਰੂ
ਇਹ ਇੱਕ ਉਡਾਰੀ ਏ ਅੰਦਰ ਖਿਆਲਾਂ ਦੀ ਜਾਂ ਸਤਿਗੁਰੂ ਇਹਦੇ ਪਿੱਛੇ ਅਸਲੀਅਤ ਵੀ ਏ? ਕੀ ਕੋਈ ਆਪਣੇ ਤਨ ਮਨ ਨੂੰ ਕੱਟਣ ਲਈ ਤਿਆਰ ਹੋ ਸਕਦਾ? ਕੀ ਤਪਦੀ ਕੋਈ ਅੱਗ ਦੇ ਵਿੱਚ ਆਪਣੇ ਤਨ ਨੂੰ ਕੋਈ ਸਾੜ ਸਕਦਾ? ਤੇ ਗੁਰਦੇਵ ਨੇ ਇੱਕ ਗੱਲ ਕਹੀ ਸੀ, ਸਾਈ ਜੀ ਬਾਣੀ ਵਿੱਚ ਫੋਕੀਆਂ ਉਡਾਰੀਆਂ ਨਹੀਂ, ਜੋ ਕੁਝ ਗੁਰੂ ਕੀ ਬਾਣੀ ਵਿੱਚ ਕਿਹਾ ਉਹ ਗੁਰੂ ਵੀ ਕਰਕੇ ਦਿਖਾਏਗਾ ਤੇ ਸਿੱਖ ਵੀ ਕਰਕੇ ਦਿਖਾਣਗੇ। ਤੇ ਮੈਂ ਅਰਜ਼ ਕਰਨਾ ਹੁੰਦਾ, ਬਾਣੀ ਦੇ ਅਰਥ ਤੇ ਸਿੱਖ ਦਾ ਜੀਵਨ ਕਰਦਾ ਗੱਲਾਂ ਨਹੀਂ। ਕਦੀ ਦੇਖੋ ਖਾਂ, ਬਾਣੀ ਵਿੱਚ ਇੱਕ ਬਚਨ ਆਉਂਦਾ ਵੀ ਸੋਹੇ ਜ਼ੰਬੂਰ ਖਵੈ ਨਾ ਵੰਜਨ ਗਾਖੜੇ ਖੇ ਦਾਤਿਆ, ਜਦੋਂ ਤੇਰੇ ਤੋਂ ਵਿਛੜ ਜਾਵਾਂ ਤੇ ਵਿਛੋੜਾ ਆਂਜੇ ਜਿਵੇਂ ਜ਼ੰਬੂਰਾਂ ਨਾਲ ਮੇਰੇ ਮਾਸ ਨੂੰ ਕੋਈ ਨੋਚਦਾ ਪਰ ਤੂੰ ਚੇਤੇ ਹੋਵੇਂ, ਤੇ ਜ਼ੰਬੂਰਾਂ ਨਾਲ ਵੀ ਕੋਈ ਨੋਚੇ ਮੈਨੂੰ ਜ਼ੰਬੂਰਾਂ ਦੀ ਪੀੜ ਨਹੀਂ। ਤੇ ਜੇ ਕੋਈ ਪੁੱਛੇ ਇਹਦੇ ਅਰਥ ਕਿਸੇ ਨੇ ਕੀਤੇ ਨੇ, ਹਾਂ ਕੀਤੇ ਨੇ, ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੇ ਨੇ। ਜੇ ਜ਼ੰਬੂਰਾਂ ਨਾਲ ਨੋਚਿਆ ਪਰ ਜੁੜਿਆ ਗੁਰੂ ਕੀ ਬਾਣੀ ਨਾਲ, ਜਦੋਂ ਪੜ੍ਹਨਿਆ ਕਰਵਤ ਭਲਾ ਨਾ ਕਰਵਤ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਕੀ ਆਰਾ ਸਾਹਮਣਾ ਹੋਵੇ ਤੇ ਗੁਰੂ ਦੇ ਸਾਹਮਣੇ ਆਰਾ ਚੱਲੇ ਤੇ ਮਨੁੱਖ ਨੂੰ ਪੀੜ ਨਹੀਂ ਲੱਗਦੀ। ਇਹਦੇ ਅਰਥ ਕੀਤੇ ਨੇ ਭਾਈ ਸਾਹਿਬ ਭਾਈ ਮਤੀ ਸਿੰਘ ਮਤੀ ਦਾਸ ਨੇ, ਪੜ੍ਹਨਿਆ ਕਿ ਸਾਹਿਬ ਜੀ ਬਾਣੀ ਅੰਦਰ ਜੋ ਤਨ ਚੀਰੈ ਅੰਗ ਨਾ ਮੋਰੂ, ਪਿੰਡ ਪਰੈ ਤੋਂ ਪ੍ਰੀਤ ਨਾ ਤੋੜੂ, ਜੇ ਮੇਰੇ ਕੋਈ ਟੁਕੜੇ ਟੁਕੜੇ ਕਰਦੇ ਮੈਂ ਅੰਗਾਂ ਨੂੰ ਪਿੱਛੇ ਨਹੀਂ ਖਿੱਚਾਂਗਾ। ਕਿ ਇਹਦੇ ਅਰਥ ਕਿਸੇ ਨੇ ਕੀਤੇ ਨੇ? ਹਾਂ ਕੀਤੇ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਨੇ, ਤੇ ਲਾਹੌਰ ਦੀ ਧਰਤੀ ਤੇ ਕੀਤੇ। ਮੇਰੇ ਗੁਰੂ ਦੀ ਬਾਣੀ ਵਿੱਚ ਕੇਵਲ ਉਡਾਰੀਆਂ ਨਹੀਂ ਅਸਲੀਅਤ। ਕਹਿਣ ਲੱਗੇ ਸਾਈ ਜੀ ਇਹ ਤਾਤੇ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਕਹਿਣ ਲੱਗਾ ਦਾਤਿਆ ਕਿਵੇਂ ਹੋ ਸਕਦਾ? ਖਜੂਰ ਨੇ ਕਿਹਾ ਸਮਾਂ ਆਏਗਾ ਸਾਈ, ਮੈਂ ਇਸ ਪੰਕਤੀ ਦੇ ਅਰਥ ਵੀ ਕਰਕੇ ਦੱਸਾਂਗਾ। ਕਈ ਵਾਰੀ ਐਸੀਆਂ ਪੰਕਤੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਅਰਥ ਉਸ ਵੇਲੇ ਨਹੀਂ। ਅੱਜ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਨੇ ਤੇ ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ, ਉਸ ਵਕਤ ਸਾਈ ਮੀਆਂ ਮੀਰ ਆਇਆ ਜਿਹਦੀਆਂ ਭੁੱਬਾਂ ਨਿਕਲ ਗਈਆਂ, ਤੇ ਗੁਰੂ ਅਰਜਨ ਦੇਵ ਮੁਸਕਰਾ ਕੇ ਇੱਕ ਗੱਲ ਕਹੀ, ਸਾਈ ਜੀ ਆਪਣੇ ਬਚਨ ਨੂੰ ਚੇਤੇ ਕਰ, ਤੂੰ ਹਰਿਮੰਦਰ ਦੀ ਨੀਂਹ ਰੱਖੀ, ਮੈਂ ਸ਼ਹੀਦਾਂ ਦੇ ਮੰਦਰ ਦੀ ਪਹਿਲੀ ਨੀਂਹ ਰੱਖੀ, ਜਿੱਦਣ ਤੂੰ ਨੀਂਹ ਰੱਖੀ ਮੈਂ ਪ੍ਰਸੰਨ ਸਾਂ, ਤੇ ਅੱਜ ਮੈਂ ਨੀਂਹ ਰੱਖੀ ਤੇ ਤੇਰੇ ਚਿਹਰੇ ਤੇ ਉਦਾਸੀ ਕਿਉਂ? ਕਹਿਣ ਲੱਗੇ ਦੂਜੀ ਗੱਲ, ਮੈਂ ਅੱਜ ਉਸ ਪੰਕਤੀ ਦੇ ਅਰਥ ਪਿਆ ਕਰਨਾ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਕਹਿਣ ਲੱਗਾ ਸਤਿਗੁਰੂ ਅੱਜ ਮੇਰੇ ਤੋਂ ਦੇਖਿਆ ਨਹੀਂ ਜਾਂਦਾ, ਸਤਿਗੁਰੂ ਦੇ ਨੇਤਰ ਜਿਹੜੇ ਨੇ ਇਹਨਾਂ ਦੇ ਉੱਪਰ ਫਲੂਵੇ ਹੋ ਚੁੱਕੇ ਸਨ, ਸਾਰੀਆਂ ਜਿਹੜੇ ਇਹ ਪਵਿੱਤਰ ਚਰਨ ਨੇ ਇਹ ਅੱਗ ਨੇ ਬਿਲਕੁਲ ਚਮੜੀ ਨੂੰ ਸਾੜ ਦਿੱਤਾ। ਕਹਿਣ ਲੱਗੇ ਹੱਡੀਆਂ ਨਜ਼ਰ ਪਈਆਂ ਆਉਂਦੀਆਂ ਨੇ, ਜਿਵੇਂ ਚੌਂਕੜਾ ਮਾਰਿਆ ਜਿਹੜਾ ਤਨ ਉਸ ਲੋਹ ਦੇ ਨਾਲ ਲੱਗਾ ਉਹਦਾ ਮਾਸ ਲੋਹ ਨੇ ਖਿੱਚ ਲਿਆ, ਤੇ ਜਿੱਥੇ ਜਿੱਥੇ ਗਰਮ ਰੇਤ ਪਈ ਪੈਂਦੀ ਏ ਸਤਿਗੁਰੂ ਦੇ ਤਨ ਵਿੱਚੋਂ ਫਲੂਵੇ ਪੈ ਨਿਕਲਦੇ ਨੇ। ਸਾਈ ਕਹਿੰਦਾ ਦਾਤਿਆ ਮੇਰੇ ਤੋਂ ਝੱਲਿਆ ਨਹੀਂ ਜਾਂਦਾ, ਜੇ ਤੂੰ ਕਹੇ ਤਾਂ ਮੈਂ ਇਸ ਲਾਹੌਰ ਤੇ ਦਿੱਲੀ ਨੂੰ ਤਬਾਹ ਕਰ ਸਕਣਾ। ਤੇ ਸਿੱਖ ਵਿਦਵਾਨ ਲਿਖਦਾ ਖਜੂਰ ਨੇ ਅੱਗੋ ਬੜੇ ਪਿਆਰੇ ਬਚਨ ਕਹਿ, ਕਹਿਣ ਲੱਗੇ ਸਾਈ ਜੀ ਮੇਰੇ ਤਨ ਦੇ ਫਲੂਵੇ ਨਾ ਤੱਕੋ, ਤੁਸੀਂ ਤਪਦੀ ਰੇਤ ਨੂੰ ਨਾ ਤੱਕੋ, ਤੂੰ ਪੁੱਛਣਾ ਇੰਨੀ ਗਰਮੀ ਵਿੱਚ? ਹਜ਼ੂਰ ਕਹਿਣ ਲੱਗੇ ਅੱਗ ਵੀ ਤਪਦੀ ਪਈ ਏ, ਲੋਹ ਵੀ ਤਪਦੀ ਪਈ ਏ, ਸੂਰਜ ਵੀ ਤਪਦਾ ਪਿਆ, ਰੇਤ ਵੀ ਤਪਦੀ ਪਈ ਏ, ਜਹਾਂਗੀਰ ਵੀ ਤਪਦਾ ਪਿਆ। ਜਹਾਂਗੀਰ ਸ਼ਹੀਦੀ ਦਾ ਹੁਕਮ ਦੇ ਕੇ ਕਸ਼ਮੀਰ ਨੂੰ ਚਲਾ ਗਿਆ, ਬੈਠਾ ਠੰਡੇ ਇਲਾਕੇ ਵਿੱਚ, ਪਰ ਤਪਦਾ ਉਹੀ ਪਿਆ। ਦੇਖ ਤਾਂ ਅੱਗ ਤਪਦੀ ਏ, ਰੇਤ ਤਪਦੀ ਏ, ਲੋਹ ਤਪਦੀ ਏ, ਇਹ ਸੂਰਜ ਤਪਦਾ, ਮੁਰਤਜਾ ਖਾਂ ਤਪਦਾ, ਚੰਦੂ ਤਪਦਾ, ਜਹਾਂਗੀਰ ਤਪਦਾ ਪਿਆ। ਇੰਨੇ ਤਪਦੇ ਹੋਏ ਮੈਨੂੰ ਤਪਾਣਾ ਚਾਹੁੰਦੇ ਨੇ, ਪਰ ਇੰਨੇ ਤਪਦਿਆਂ ਹੋਇਆਂ ਦੇ ਵਿੱਚ ਬੈਠਾ ਵੀ ਗੁਰੂ ਅਰਜਨ ਦੇਵ ਉਹਦੇ ਅੰਦਰ ਨੂੰ ਕੋਈ ਤਪਾ ਨਹੀਂ ਸਕਿਆ। ਤਨ ਤਪਦਾ ਪਰ ਅੰਦਰ ਠੰਡੇ। ਸਾਹਿਬ ਨੇ ਉੱਥੇ ਜਿਹੜੇ ਬਚਨ ਕਹਿ, ਉਸ ਅਦੀਬ ਨੇ ਆਪਣੀਆਂ ਪੰਕਤੀਆਂ ਕਹੀਆਂ, ਉਹ ਕਹਿੰਦਾ ਚਾਰ ਤਰਫੋਂ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਈ ਮੀਆਂ ਮੀਰ ਡਿੱਠਾ ਖਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋਕ ਪਿਆ ਚੀਕ ਤੇ ਢਾਹੀ ਮਾਰਦਾ, ਸੁਣ ਸਤਿਗੁਰੂ ਕਿਹਾ ਮੀਆਂ ਛੋਡੋ ਪ੍ਰੀਤੀ ਚਾਮਸੇ, ਕਿਆ ਗੁਆ ਤਨ ਜਲ ਰਾਹ ਹਮ ਸ਼ਾਂਤ ਹੈ,
ہر نام سے میرے اندر تا ٹھنڈ ہے، اندر دی ٹھنڈ نو کوئی کھو سکتا ہے؟ اوتھے گردیو نو جدو تتی توی تے بٹھایا ہے، خزور نے ایک گل کہی، کہن لگے سائیں میاں میر اینا دے کنا وچ ایک آواز پہنچا دیں، اج اینا دیاں اچھی حویلی دیاں دیواراں نے میرے تن نو روکن دی کوشش کیتی ہے، میری آواز نو دبان دی کوشش کیتی ہے، پر میرے تتی توی بہن تو بعد جیڑی خلقت نے نوی کروٹ لینی ہے او دے سامنے جہانگیر دی سلطنت نے ٹیک نہیں سکنا، میرے نال میری آواز نو تا اے دیگ وچ ابال کے بند کرنا چاہتے نے، پر میرے تو بعد جدو ہر گوبند نے کرپان پکڑی تے ایس سلطنت نے میرے پتر دی کرپان اگے کھلو نہیں سکنا۔ یہ مطلب صاحب دے اندر دی اے بھاونا نو اس ادیب نے پرگٹ کیتا ہے۔ صاحب نے کیا میری صدا کو دبانا تو ممکن ہے؟ اے ٹھیک ہے میری جیب دی آواز تو اند بند کر دے گا، میری صدا کو دبانا تو ممکن ہے، مگر بدلتے وقت کی رفتار کون روکے گا؟ فصیلے آتش و آہن بہت بلند سہی، پاویں اگ دیاں لپٹاں اچیاں نے، مگر حیات کی للکار کون روکے گا؟ میرے خیالوں کی پرواز روکنے والوں، میرے ہر گوبند کی تلوار کون روکے گا؟ کسے کول طاقت ہے او دی تلوار سامنے کھلو جائے؟ گرو ارجن دیو نو تتی توی تے بٹھان تو بعد کہن لگے حویلی وچ لے کے گئے نے۔ بھائی گرداس نے اپنی پوڑی اندر ایک شردا دی فل پیٹ کیتے نے گرو ارجن دیو نو، پاوے انہاں نے رمز بھرے بچن کہے نے، کہندے نے ساد سنگت آؤ اس گرو ارجن دیو تو قربان جائیے، جس پاروپکاری گرو نے تانوں گرو گرنتھ صاحب ورگا ست گرو دتا، جس پاروپکاری نے تانوں ہرمندر صاحب ورگا کیندری استھان دتا، جس پاروپکاری نے تواڈی جھولی دے اندر کیرتن دی داد پا دتی۔ بھائی گرداس کہندا ہے میرے گرو ارجن دیو جی اج میں تکنا وا جدو تیرے جیون نو تیری پریتتا نبھ گئی۔ حضور نے بانی وچ وی بچن کیتا ہے نا، کہن لگے سیوک کی اوڑک نبھ گئی پریت، جیوت صاحب سیویو اپنا چلتا ہے راکھیو چیت، جوندے وی چیتے کیتا تردیاں وی پریت نبھ گئی، تے واقعی میرے صاحب جی جڑے تسی بچن کہے رتے سہی جے مکھ نہ مڑن، جنی سنجھاتا سائیں چڑکڑ پمدے کچے برگی، جنا تار نہ آئی جڑے بچن تسی کہے آگاں کو تراز، پچھاں پیر نہ موڑڑا نانک سج اویہا وار، بوڑ نہ ہووی جن مڑا جڑے تسی بانی وچے بچن کہہ کے گئے کہ پہلا مرن قبول جیون کی چھڈ آس، خو سپنا کی رین کا تو آؤ ہمارے پاس۔ جڑے بچن صاحب جی تسی کہنے انہاں نوں کر دکھایا۔ بھائی گرداس نے بڑے پیارے بچن کہے، کہندا گرو ارجن دیو دی پریت اس طرح نبھ گئی جویں مچھی پانی وچوں پکڑ وی لئی جائے تے اونوں اگ تے رکھ کے کوئی پن وی دے، پر کہن لگے اگ نال سڑی کوئی مچھی وی پانی دی انتظار تے پانی نوں آوازاں پئی دیندی ہے۔ میرے داتیا تیری اوڑک پریت اس طرح نبھ گئی جویں مچھی دی پانی نال نبھ گئی ہے۔ دوجا پرمان دتا تینوں شبد بھلیا نہیں، جویں کنڈے کھیڑے دی آواز ہے تے مرگ اس آواز دے سامنے جاندا ہے، پاوے مرگ نو تیر نال شکاری ون دیندا ہے، او موت نو قبول کردا ہے پر شبد نو کدی چھڑ، تو اپنے سدھانت نو چھڈیا نہیں، تو اے دے تیر نو برداشت کیتا۔ او نتیجا پرمان دتا دیوا بلدا ہے، پتنگا کنی دور تو ہوندا ہے، اپنے آپ نو اگ وچ لیڑ کر دیندا ہے۔ گرو ارجن دیو جی تسی پتنگے دی طرح اپنے آپ نو قربان کر دیتا۔ چوتھا پرمان دیتا کہن لگے داتیاں کہ اج تکنے پئے ہاں، جیڑی انتلی رات سی اخیرلی بڑی کشت دائک سی۔ بھائی ویر سنگھ لکھدا ہے آخدا قلم ہر دل کمبدا پیا ہے، قلم تھڑکدی پئی ہے، کہندا سچ پوچھو میں اینا کچھ لکھ چلیا وا، پر گرو ارجن دیو جی تیرے تسیے میری قلم جدو لکھن لگ دی تے تھڑک تھڑک کے زمین تے ڈگ دی۔ او کہندے جڑی انتلی رات سی اینی کشت بھری ہے، گرو ارجن دیو مہاراج اس پیارے دے شکر وی جڑے نے، کہندے نے ستگرو تو اس طرح رات بتیت کیتی
ਜਿਵੇਂ ਭਵਰਾ ਕਮਲ ਦੇ ਫੁੱਲ ਵਿੱਚ ਬੰਨਿਆ ਪਿਆ, ਸਾਰੀ ਰਾਤ ਉਹ ਸੰਪਟ ਡੱਬੇ ਵਿੱਚ ਵੱਜਦਾ। ਸਤਿਗੁਰੂ ਗੁਰੂ ਅਰਜਨ ਦੇਵ ਜੀ, ਤੁਸੀਂ ਭਵਰੇ ਦੀ ਤਰ੍ਹਾਂ ਪ੍ਰੀਤਮ ਦੀ ਯਾਦ ਵਿੱਚ ਟਿਕੇ ਰਹੇ। ਜਿਹੜੇ ਅਖੀਰ ਦੇ ਬਚਨ ਕਹਿ, ਸਤਿਗੁਰੂ ਮੱਛੀ ਦੀ ਤਰ੍ਹਾਂ, ਹਿਰਨ ਦੀ ਤਰ੍ਹਾਂ, ਪਤੰਗੇ ਦੀ ਤਰ੍ਹਾਂ, ਭਵਰੇ ਦੀ ਤਰ੍ਹਾਂ ਅਖੀਰ ਦੀ ਗੱਲ ਕਹੀ, ਬਬੀਆ ਜਦੋਂ ਪੁਕਾਰਦਾ, ਜਿੰਨੀ ਦੇਰ ਤੱਕ ਉਹਦੀ ਆਵਾਜ਼ ਨਿਕਲਦੀ ਏ, ਉਹ ਪੀਆ ਪੀਆ ਦੀ ਰੱਤ ਲਾਈ ਜਾਂਦਾ। ਮੇਰੇ ਗੁਰੂ ਅਰਜਨ ਦੇਵ ਜੀ, ਤੁਸੀਂ ਅੰਤਲੇ ਸਮੇਂ ਤੱਕ ਜਿਹੜੇ ਸਿੱਖ ਤੇਰੇ ਨੇੜੇ ਸਨ, ਤੂੰ ਉਹਨਾਂ ਨੂੰ ਪਪੀਆ ਬਣ ਕੇ ਸ਼ਬਦ ਦਾ ਉਪਦੇਸ਼ ਦਿੰਦਾ ਰਿਹਾ। ਭਾਈ ਸਾਹਿਬ, ਭਾਈ ਗੁਰਦਾਸ ਨੇ ਸ਼ਰਧਾ ਭੇਟ ਕਰਦਿਆਂ ਇਹ ਬਚਨ ਕਹਿ, ਰਹਿੰਦੇ ਗੁਰਦਰਿਆਓ ਵਿੱਚ ਮੀਨ ਕੁਲੀਨ ਖੇਤ ਨਿਰਬਾਣੀ, ਕੁਲੀਨ ਦਰ ਸੇ ਕੁੱਲ ਮੱਛੀ ਦੀ ਕੁੱਲ ਦੀ ਤਰ੍ਹਾਂ ਤੇਰਾ ਪਿਆਰ ਨਿਭ ਗਿਆ। ਰਹਿੰਦੇ ਗੁਰਦਰਿਆਓ ਵਿੱਚ ਮੀਨ ਕੁਲੀਨ ਖੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ, ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜਿਉਂ, ਭੀੜ ਪਈ ਚਿਤ ਅਵਰ ਨਾ ਆਣੀ। ਤੇ ਫਿਰ ਨਾਲ ਉਹ ਕਹਿੰਦੇ ਨੇ, ਚਰਨ ਕਮਲ ਮਿਲ ਭਵਰ ਜਿਉਂ, ਸੁਖ ਸੰਪਤ ਵਿੱਚ ਰਹਿਣ ਵਿਹਾਣੀ, ਗੁਰ ਉਪਦੇਸ਼ ਨਾ ਵਿਸਰੈ ਬਾਬੀਏ ਜਿਉਂ ਆਖ ਵਖਾਣੀ, ਗੁਰਮੁਖ ਸੁਖ ਪਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ। ਤੇ ਭਾਈ ਸਾਹਿਬ ਕਹਿੰਦੇ ਨੇ, ਗੁਰ ਅਰਜਨ ਵਿੱਚੋਂ ਕੁਰਬਾਨੀ, ਮੈਂ ਗੁਰੂ ਅਰਜਨ ਦੇਵ ਤੋਂ ਕੁਰਬਾਨ ਜਾਣਾ ਵਾ। ਸੰਖੇਪ ਵਿੱਚ ਅਰਜ ਕਰਾਂ, ਸਤਿਗੁਰੂ ਦੂਸਰੇ ਦਿਨ ਜਦੋਂ ਇਹ ਤੱਤੀ ਤਵੀ ਤੇ ਬੈਠੇ ਨੇ, ਰਾਵੀ ਦੇ ਕਿਨਾਰੇ ਲਿਆਂਦਾ ਗਿਆ। ਗਿਆਨੀ ਗਿਆਨ ਸਿੰਘ ਲਿਖਦਾ, ਵਿਦਵਾਨ ਸਿੱਖ ਲਿਖਦੇ ਨੇ, ਸਤਿਗੁਰੂ ਨੇ ਭਾਈ ਪ੍ਰਾਣੀ ਦੀ ਟੇਕ ਲਈ, ਰਾਵੀ ਦੇ ਕਿਨਾਰੇ ਤੇ ਆਏ ਨੇ ਤੇ ਸਾਹਿਬ ਦੇ ਚਰਨ ਧੋਤੇ ਨੇ ਭਾਈ ਪ੍ਰਾਣੇ ਨੇ। ਗੁਰਦੇਵ ਦੇ ਜਦੋਂ ਸਰੀਰ ਨੂੰ ਤੱਕਦਾ ਤੇ ਪਤਾ ਨੀ ਭਾਈ ਪ੍ਰਾਣਾ, ਪੰਜਾਂ ਸਿੱਖਾਂ ਦੀਆਂ ਅੱਖਾਂ ਨੀਰ ਨਾਲ ਭਿੱਜੀਆਂ ਪਈਆਂ ਨੇ। ਤੇ ਜਦੋਂ ਕੁਝ ਬੋਲਣ ਲੱਗਦੇ ਨੇ ਤੇ ਮੇਰਾ ਗੁਰੂ ਅਰਜਨ ਦੇਵ ਕਹਿੰਦਾ, ਜੇ ਬੋਲਣਾ ਤੇ ਮੇਰੇ ਨਾਲ ਬੋਲੋ, ਕਿ ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋਤਿਸ਼ ਭਾਵ ਹੈ, ਨਾਨਕਾ ਸਾਈ ਗੱਲ ਚੰਗੀ। ਉਲਾਮਾ ਨਾ ਦਿਓ, ਇੱਕੋ ਗੱਲ ਕਹੋ ਕਿ ਜੋਤੁਦ ਭਾਵ ਹੈ, ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੇ ਬੋਲਣਾ ਚਾਹੁੰਦੇ ਹੋ ਤੇ ਬੋਲੋ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸਤਿਗੁਰੂ ਨੇ ਇੱਥੇ ਫਿਰ ਜਪਜੀ ਸਾਹਿਬ ਦਾ ਪਾਠ ਕੀਤਾ। ਸਿੱਖ ਵਿਦਵਾਨਾਂ ਦੇ ਮੁਤਾਬਕ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਹਜ਼ੂਰ ਉਸ ਪਿਆਰੇ ਦੇ ਚਰਨਾਂ ਵਿੱਚ ਲੀਨ ਹੋ ਗਏ। ਸੂਰਜ ਕਿਰਨ ਮਿਲੇ, ਜਲ ਕਾ ਜਲ ਕੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਸੀਆ ਰਾਮ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੀ ਸ਼ਹਾਦਤ ਨੇ ਇੱਕ ਨਵਾਂ ਰੰਗ ਲੈ ਕੇ ਆਂਦਾ। ਤੇ ਜਦੋਂ ਭੱਟਾਂ ਨੂੰ ਪੁੱਛੀਏ ਕਿ ਅੱਜ ਗੁਰੂ ਅਰਜਨ ਦੇਵ ਦਾ ਸ਼ਹੀਦੀ ਦੇਣੇ, ਤੁਸੀਂ ਤਾਂ ਗੁਰੂ ਦੇ ਕੋਲ ਰਹੇ ਹੋ, ਦੱਸੋ ਖਾਂ ਗੁਰੂ ਕੀ ਉਪਮਾ। ਪਹਿਲੀ ਗੱਲ ਸੱਤੇ ਬਲਵੰਡ ਨੇ ਕਹੀ, ਕਹਿਣ ਲੱਗੇ, ਸਾਡੀ ਜ਼ਿੰਦਗੀ ਦਾ ਤਜਰਬਾ ਹੀ, ਅਸੀਂ ਇੱਕ ਵਾਰੀ ਗੁਰੂ ਅਰਜਨ ਦੇਵ ਤੋਂ ਵਿਛੜ ਗਏ ਸਾਂ, ਸਾਰੀ ਜ਼ਿੰਦਗੀ ਠੋਕਰਾ ਖਾਂਦੇ ਰਹੇ, ਜਿੰਨੀ ਦੇਰ ਤੱਕ ਗੁਰੂ ਅਰਜਨ ਦੇਵ ਨੇ ਆਪਣੇ ਬਣਾ ਨਹੀਂ ਲਿਆ। ਸੂਰਜ ਚੜ੍ਹਦੇ ਤੋਂ ਲੈ ਕੇ ਲੈਂਦੇ ਤੱਕ ਸਾਰੀ ਧਰਤੀ ਨੂੰ ਘੋਖ ਲਈ। ਗੁਰੂ ਅਰਜਨ ਵਰਗਾ ਕੋਈ ਪਾਤਸ਼ਾਹ ਨਹੀਂ ਹੋ, ਗੁਰੂ ਅਰਜਨ ਦੇਵ ਦੇ ਦਰ ਨੂੰ ਛੱਡ ਕੇ ਜਾਈ ਨਾ। ਕਿਹਾ ਸੀ, ਉਗਵਣੋ ਤੈ ਆਤਮਣੋ ਚੋ ਚੱਕੀ ਕੀਨ ਲੋਵਾ, ਜਿਨੀ ਗੁਰੂ ਨਾ ਸੋਵਿਓ ਮਨ ਮੁੱਖਾਂ ਪਿਆ ਮੋਵਾ, ਦੁਨੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਢੋਵਾ। ਸੱਚੇ ਵਾਹਿਗੁਰੂ ਦਾ ਤੋਹਫਾ ਗੁਰੂ ਅਰਜਨ ਦੇਵ ਤੇ ਨੂੰ। ਜਦੋਂ ਭੱਟਾਂ ਨੂੰ ਪੁੱਛਿਆ ਕਿ ਗੁਰੂ ਅਰਜਨ ਦੇਵ ਨੂੰ ਕਿਵੇਂ ਯਾਦ ਕਰੀਏ, ਉਹਨਾਂ ਨੇ ਤਾਂ ਅੰਦਰ ਦੀ ਪੀੜਾ ਪ੍ਰਗਟ ਕਰ ਦਿੱਤੀ। ਕਹਿਣ ਲੱਗੇ, ਜਬ ਲਓ ਨੀ ਭਾਗ ਲਾਰ ਉਦੈ, ਤਬ ਲਓ ਪਰਬਤੇ ਫਿਰਤੇ ਬਹੁਤਾਇਓ, ਕਲ ਘੋਰ ਸਮੁੰਦਰ ਮੈਂ ਬੂਡਤ ਤੇ, ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ। ਕਹਿਣ ਲੱਗੇ, ਮੈਂ ਤਤ ਦੀ ਗੱਲ ਕਹਿਣਾ ਪਿਆ ਵਾ, ਤਤ ਵਿਚਾਰ ਯਹ ਮਥੁਰਾ, ਜਗਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਭੱਟ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ, ਜਗ ਔਰ ਨਾ ਜਹ ਮਹਾ ਤਮ ਮੈਂ, ਅਵਤਾਰ ਉਜਾਗਰ ਆਨ ਕੀਓ, ਤਿਨਕੇ ਦੂ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਕਹਿਣ ਲੱਗੇ, ਅੱਜ ਜੇ ਗੁਰੂ ਅਰਜਨ ਦੇਵ ਦਾ ਸ਼ਹੀਦੀ ਦੇ ਮਨਾਉਣ ਲੱਗਾ ਨਾ, ਇਹ ਪਦਤ ਤੇ ਮਤ ਚੁੱਕੈ ਰੇ ਮਨ, ਇਹਦੇ ਅਰਥ ਨੇ ਇਸ ਸਿਧਾਂਤ ਤੋਂ ਕਿਤੇ ਥਿੜਕ ਨਾ ਜਾਈ, ਕਿਹੜੇ ਤੋਂ? ਕਹਿਣ ਲੱਗੇ, ਇਹ ਪਦਤ ਤੇ ਮਤ ਚੁੱਕੈ ਰੇ ਮਨ, ਭੇਦ
विभेद ना जान भी हो किते गुरु अर्जन देव ते रब विच अंतर ना समझ लई ए पद ते मत चूकै रे मन भेद विभेद ना जान भी हो पर तच हृदय गुरु अर्जन के हर पूर्ण ब्रह्म निवास लियो। आओ प्यारियो, उस गुरु अर्जन देव ने अपने आप नू कुर्बान करके सिक्खी विच एक नवी रूह फूक दिती। प्यारियो, नवा रंग लियांदा। गुरु अर्जन देव कृपा करन सानू भी अपने चरण शरण अपने चरणा विच टिका बख्शन। नाम दी दात बख्श के दाता निवाज दे। इनिया को बेनतियां जी प्रवान करनिया जी। वाहिगुरु जी का खालसा।

صاحب جیو جب لو نہیں پاگ لار ادے تب لو پرم تے پھر تے بہت آیو کل کور سمندر میں بوڑت تھے کب ہو مت ہے نہیں رے پچھتایو تت بیچار یا ہے متھرا جگ تارن کو اوتار بنایو جپے ہو جن ارجن دیو گرو پھر سنکٹ جون گرب نہ آیو جپے ہو جن ارجن دیو گرو پھر سنکٹ جون گرب نہ آیو پرم سنمان یوگ جگو جگ اٹل چور شطر تخ دے مالک شاہد ست گرو شری گرو گرنت صاحب مہاراج جی دی پاون پوتر خزوری اندر سوبائی مان خوئے بیٹھے گرو سوارے ست سنگی جنو آپ جی اج ہفتہ واری جو وشیش دیوان سجدے نے اس دیوان دی حاضری پر رہے ہو امرت گربانی دا کیرتن اور گرمت وچاراں آپ جی نے سرون کیتیاں نے آو اج آپاں تن گرو ارجن دیو سچے پاتشاہ جی انہاں دا پاون پوتر شہادت والا دہاڑا منا رہے ہاں پاویں ہر سال اس دہاڑے نو سکھ جگت بھاونا شردا دے نال مناندا ہے پر ستگرو نت نواں ہے گرو کی ساکھی سکھ دی زندگی نو نت نوی سیدھ دیندی ہے او جتنی کسوج تن گرو گرنتھ صاحب جی کرپا کرن گے شبد دی گرمت دی روشنی وچ حضور دے امرت بچن اور انہاں دے پوتر جیون دی سانج آپ جی نال پا سکاں کرو کرپا ساد سنگت اپنے خیالاں نو سنکوچ کے صاحب تن گرو ارجن دیو مہاراج جی دے چرناں وچ بینتی کریے کہ آپ بخشش کرپالتا کر کے وچ ورتو ساڈے اندر نو ٹکا بخش کے اپنے امرت بچن پوتر اتہاس دی وچار آپ ہی کرا لو گرو بخشی فتح پروان کرو جی واہ گرو جی کا خالصہ واہ گرو جی کی فتح ستگرو گرو ارجن دیو سچے پاتشاہ جی مہاراج جنہاں نو وکھ وکھ ناواں نال وی ودواناں نے سمبودھن کیتا تن گرو ارجن دیو کرپالو جی انہاں دی آمد تن گرو رام داس سچے پاتشاہ جی دے گھر اندر جنہاں نو اسی پیار نال شبد ورتنے آ بی بی بھانی جی
ਮਾਤਾ ਭਾਨੀ ਜੀ ਦੀ ਕੁੱਖ ਤੋਂ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਆਮਦ ਹੋਈ ਹੈ ਤੇ ਪਤਾ ਨੀ ਜੋ ਗੁਰੂ ਅਰਜਨ ਦੇਵ ਜੀ ਦੀ ਸਿਫਤ ਵਿਚ ਸਵਈਏ ਉਚਾਰਨ ਕੀਤੇ ਨੇ ਤੇ ਸਭ ਤੋਂ ਪਹਿਲੇ ਸਵਈਏ ਵਿਚ ਉਹਨਾਂ ਗੁਰੂ ਅਰਜਨ ਦੇਵ ਜੀ ਦੇ ਆਉਣ ਤੇ ਉਹਨਾਂ ਦੇ ਜੀਵਨ ਸੰਬੰਧੀ ਤੇ ਗੁਰੂ ਰਾਮਦਾਸ ਜੀ ਦੇ ਘਰ ਅੰਦਰ ਕਿੰਨੀ ਕੁ ਪ੍ਰਸੰਨਤਾ ਹੈ ਉਸ ਨੂੰ ਪਹਿਲੇ ਸਵਈਏ ਦੇ ਅੰਦਰ ਹੀ ਉਹਨਾਂ ਬਿਆਨ ਕੀਤਾ। ਭੱਟਾਂ ਦੇ ਬਚਨ ਅਸੀਂ ਪੜ੍ਹਨੇ ਆ ਕਿ ਸਿਮਰਨ ਸੋਈ ਪੁਰਖ ਅਚਲ ਅਵਨਾਸ਼ੀ ਜੇ ਸਿਮਰਤ ਦੁਰਮਤ ਮਲ ਨਾਸ਼ੀ ਸਤਗੁਰ ਚਰਨ ਕਵਲ ਰਿਧ ਧਾਰੰਗ ਗੁਰ ਅਰਜੁਨ ਗੁਣ ਸਹਿਜ ਵਿਚਾਰ। ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਦੇ ਗੁਣਾਂ ਦੀ ਗੱਲ ਕਰਦੇ ਆ। ਸਤਿਗੁਰੂ ਤਾਂ ਹੈ ਗੁਣਾ, ਗੁਣਾਂ ਦਾ ਖਜ਼ਾਨਾ ਗੁਣੀ ਨਿਦਾਨ ਹੈ। ਤਾਂ ਹੀ ਭਾਈ ਗੁਰਦਾਸ ਜੀ ਹੋਣਾ ਨੇ ਜਦੋਂ ਗੁਰੂ ਦੀ ਉਪਮਾ ਕੀਤੀ ਤੇ ਉਹਨਾਂ ਨੇ ਆਪਣੀ ਵਾਰ ਦੀ ਇੱਕ ਪੌੜੀ ਵਿਚ ਜ਼ਿਕਰ ਕੀਤਾ ਕਿ ਸਤਿਗੁਰ ਗੁਣੀ ਨਿਦਾਨ ਹੈ, ਗੁਣ ਕਰ ਬਖਸ਼ੇ ਅਵਗਣ ਆਰੇ। ਇਥੋਂ ਤੱਕ ਕਿ ਕਿੰਨੇ ਗੁਣਾਂ ਦੇ ਖਜ਼ਾਨੇ ਨੇ, ਕਿੰਨੇ ਇੰਨੇ ਗੁਣੀ ਨਿਦਾਨ ਨੇ ਕਿ ਜੇ ਔਗਣਾਂ ਨਾਲ ਭਰਿਆ ਹੋਇਆ ਵੀ ਕੋਈ ਸ਼ਖਸ ਗੁਰੂ ਕੀ ਅਧੂਰੀ ਵੀ ਚਲਾ ਜਾਏ ਤੇ ਉਹਦੇ ਔਗਣਾਂ ਨੂੰ ਮਿਟੇ ਕੇ ਉਹਦੇ ਔਗਣਾਂ ਨੂੰ ਖਤਮ ਕਰਕੇ ਉਹਦੇ ਅੰਦਰ ਵੀ ਗੁਣ ਪ੍ਰਗਟ ਕਰ ਦਿੰਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਅਸੀਂ ਪੜ੍ਹਨੇ ਆ, ਉਹਨਾਂ ਨੇ ਸ਼ਬਦ ਵਰਤੇ ਨੇ ਸੌਦਾ ਇਕਤ ਹੱਟ ਹੈ ਸ਼ਾਹ ਸਤਿਗੁਰ ਪੂਰਾ। ਸਤਿਗੁਰ ਗੁਣੀ ਨਿਦਾਨ ਹੈ, ਸੌਦਾ ਇਕਤ ਹੱਟ ਹੈ ਸ਼ਾਹ ਸਤਿਗੁਰ ਪੂਰਾ। ਔਗਣ ਲੈ ਗੁਣ ਵਿਕਣੇ ਬਚਨੇ ਦਾ ਸੂਰਾ। ਸਤਿਗੁਰੂ ਬਚਨ ਦੇ ਸੂਰੇ ਸੂਰੇ ਨੇ, ਬਚਨ ਕੇ ਬਲੀ ਨੇ ਤੇ ਨਾਲ ਉਹਨਾਂ ਨੇ ਸ਼ਬਦ ਕਹੇ ਨੇ, ਔਗਣਾਂ ਨੂੰ ਲੈ ਲੈਂਦੇ ਨੇ ਤੇ ਜਗਿਆਸੂ ਦੇ ਸਿਰ ਦੇ ਅੰਦਰ ਗੁਣਾਂ ਦਾ ਪ੍ਰਗਾਸ਼ ਕਰ ਦਿੰਦੇ। ਧੰਨ ਗੁਰੂ ਅਰਜੁਨ ਦੇਵ ਜੀ ਦੇ ਸੰਬੰਧੀ ਭੱਟਾਂ ਨੇ ਸਭ ਤੋਂ ਪਹਿਲਾਂ ਇਹ ਬਚਨ ਸਿਵ ਤੋਂ ਸਲਾਹ ਜਦੋਂ ਕੀਤੀ ਤੇ ਕਹਿਣ ਲੱਗੇ ਕਿ ਉਸ ਅਕਾਲ ਪੁਰਖ ਨੂੰ ਜੋ ਅਚਲ ਹੈ, ਜੋ ਅਵਨਾਸ਼ੀ ਹੈ, ਉਹਦਾ ਧਿਆਨ ਟਿਕਾ ਕੇ ਅਸੀਂ ਗੁਰੂ ਕੇ ਭੈ ਵਿਚ ਰਹਿ ਕੇ ਗੁਰੂ ਅਰਜੁਨ ਦੇਵ ਜੀ ਦੇ ਗੁਣਾਂ ਦੀ ਵਿਚਾਰ ਸਹਿਜ ਵਿਚ ਏਕੇ ਕਰਨੇ। ਸਿਮਰਨ ਸੋਈ ਪੁਰਖ ਅਚਲ ਅਵਨਾਸ਼ੀ ਜੇ ਸਿਮਰਤ ਦੁਰਮਤ ਮਲ ਨਾਸ਼ੀ ਸਤਿਗੁਰ ਚਰਨ ਕਵਲ ਰਿਧ ਧਾਰੰਗ ਗੁਰ ਅਰਜੁਨ ਗੁਣ ਸਹਿਜ ਵਿਚਾਰੰਗ। ਕਹਿਣ ਲੱਗੇ ਗੁਰ ਰਾਮਦਾਸ ਘਰ ਕੀ ਉਹ ਪ੍ਰਗਾਸ਼ਾ ਕਿ ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਆਪ ਜੀ ਨੇ ਗੁਰੂ ਰਾਮਦਾਸ ਜੀ ਦੇ ਘਰ ਅੰਦਰ ਪ੍ਰਗਾਸ਼ ਕੀਤਾ, ਚਾਨਣ ਕੀਤਾ। ਗੁਰ ਰਾਮਦਾਸ ਕਰਕੇ ਉਹ ਪ੍ਰਗਾਸ਼ਾ ਸਕਲ ਮਨੋਰਥ ਪੂਰਨ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੇ ਨਾਲ ਬਚਨ ਸੀ ਕੱਲ ਜੋੜ ਕਰ ਸੁਜਸ ਵਿਖਾਹੇ। ਹੁਣ ਜਦੋਂ ਇਹ ਬਚਨ ਅਸੀਂ ਪੜ੍ਹਨੇ ਹਾਂ ਸ਼ਹਾਦਤ ਵਾਲੇ ਦਿਨ ਫ੍ਰੀ ਮੌਤ ਸਵੇਰੇ ਇਹ ਅਰਜ ਵੀ ਕੀਤੀ ਸੀ, ਇਹ ਤੁਕ ਬੜੀ ਜਲਦੀ ਪੜ੍ਹ ਦੇਣੀ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਹੇ ਸਤਿਗੁਰੂ ਤੁਸੀਂ ਜਨਮ ਤੋਂ ਹੀ ਗੁਰਮਤ ਦੇ ਪਰਿਪੇਖ ਵਿਚ ਬ੍ਰਹਮ ਨੂੰ ਪਹਿਚਾਨਣਾ ਕੀਤਾ ਹੈ, ਗੁਰਮਤ ਦੇ ਨਜ਼ਰੀਏ ਨਾਲ ਬ੍ਰਹਮ ਨੂੰ ਪਹਿਚਾਣਿਆ। ਹੁਣ ਬ੍ਰਹਮ ਪਹਿਚਾਨਣ ਦਾ ਭਾਵ ਕੇਵਲ ਬ੍ਰਹਮ ਦੀ ਵਿਆਖਿਆ ਕਰਨਾ ਨਹੀਂ, ਬ੍ਰਹਮ ਪਹਿਚਾਨਣ ਦੀ ਗੱਲ ਤੇ ਜਿਸ ਨੇ ਬ੍ਰਹਮ ਨੂੰ ਮਾਣਿਆ ਪਹਿਚਾਣਿਆ ਉਹਦੇ ਸੰਬੰਧੀ ਗੁਰੂ ਅਰਜੁਨ ਦੇਵ ਜੀ ਨੇ ਆਪ ਉਦਾਹਰਨਾਂ ਦਿੱਤੀਆਂ। ਹੇ ਧੰਨ ਗੁਰੂ ਅਰਜੁਨ ਸਾਹਿਬ ਤੁਸੀਂ ਜਨਮ ਤੋਂ ਗੁਰਮਤ ਰਾਹੀਂ ਬ੍ਰਹਮ ਨੂੰ ਪਹਿਚਾਣਿਆ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕੱਲ ਜੋੜ ਕਰ ਸੁਜਸ ਵਿਖਾਣਿਓ। ਕਹਿਣ ਲੱਗੇ ਭੱਟ ਕੱਲ ਜੀ ਹੱਥ ਜੋੜ ਕੇ ਤੁਹਾਡੀ ਸ਼ਿਫਤ ਕਰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਤੇ ਆਧਾਰਿਤ ਜਿਸ ਨੇ ਬ੍ਰਹਮ ਨੂੰ ਪਹਿਚਾਣ ਲਿਆ ਹੈ ਉਸ ਨੂੰ ਕਿਹਾ ਜਾਂਦਾ ਹੈ ਉਹ ਬ੍ਰਹਮ ਗਿਆਨੀ ਹੈ। ਗੁਰੂ ਅਰਜੁਨ ਦੇਵ ਜੀ ਨੇ ਬ੍ਰਹਮ ਨੂੰ ਪਹਿਚਾਣਿਆ ਤੇ ਆਪਣੀ ਜ਼ਿੰਦਗੀ ਦਾ ਅਨੁਭਵ, ਆਪਣੇ ਅੰਦਰ ਦਾ ਜੀਵਨ ਉਹ ਅੰਮ੍ਰਿਤ ਬਾਣੀ ਵਿਚ ਕਹਿ ਕੇ ਗਏ ਕਿ ਬ੍ਰਹਮ ਨੂੰ ਪਹਿਚਾਨਣ ਵਾਲੇ ਦਾ ਜੀਵਨ ਕੈਸਾ ਹੁੰਦਾ ਹੈ। ਭਾਵਾਂ ਸਾਨੂੰ ਉਦਾਹਰਨਾਂ ਦੁਨਿਆਵੀ ਦਿੱਤੀਆਂ, ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਹਾਂ ਸੁਖਮਨੀ ਸਾਹਿਬ ਦੀ ਬਾਣੀ ਵਿਚੋਂ ਆਉਣਾ ਸ਼ਹਾਦਤ ਸੰਬੰਧੀ ਅਰਜ ਕਰਨੀ ਹੈ। ਕਹਿਣ ਲੱਗੇ ਬ੍ਰਹਮ ਨੂੰ ਪਹਿਚਾਨਣ ਵਾਲਾ ਦੋ ਤਰ੍ਹਾਂ ਦੀ ਜ਼ਿੰਦਗੀ ਨਹੀਂ ਦਿੰਦਾ। ਕਿਵੇਂ ਜੀ? ਕਹਿਣ ਲੱਗੇ ਬ੍ਰਹਮ ਨੂੰ ਪਹਿਚਾਨਣ ਵਾਲਾ ਇਹ ਨਹੀਂ ਕਿ ਉਹ ਜ਼ਬਾਨ ਤੋਂ ਕੁਝ ਕਹਿ ਤੇ ਜ਼ਬਾਨ ਤੋਂ ਜੋ ਕਹਿ ਉਹਦੇ ਪਿੱਛੇ ਜੀਵਨ ਕੁਝ ਹੋਰ ਹੋਵੇ। ਕਹਿੰਦੇ ਬ੍ਰਹਮ ਨੂੰ ਪਹਿਚਾਨਣ ਵਾਲਾ ਜੋ ਕੁਝ ਆਪਣੇ ਮੂੰਹ ਤੋਂ ਕਹਿੰਦਾ
ਉਹ ਕੁਛ ਉਹਦੇ ਮਨ ਵਿਚ ਹੈ, ਜੋ ਕੁਛ ਉਹਦੇ ਮਨ ਵਿਚ ਹੈ ਉਹ ਮੂੰਹ ਤੋਂ ਕਹਿੰਦਾ, ਪਰ ਇਹਦਾ ਭਾਵ ਇਹ ਨਹੀਂ ਕਿ ਇੱਕ ਬੰਦੇ ਦੇ ਮਨ ਵਿਚ ਝੂਠ ਹੋਵੇ ਤੇ ਜ਼ਬਾਨ ਤੋਂ ਵੀ ਝੂਠ ਪਈਏ ਬੋਲੇ ਤੇ ਇਹਦੇ ਅਰਥ ਕਰ ਦਈਏ ਵੀ ਇਹਦਾ ਮਨ ਤੇ ਮੁੱਖ ਇੱਕੋ ਵੇ ਵੀ ਬ੍ਰਹਮ ਗਿਆਨੀ ਹੈ। ਬੇਨਤੀ ਸਮਝਿਓ, ਇਹਦਾ ਭਾਵ ਇਹ ਨਹੀਂ ਕਿ ਜੋ ਅੰਦਰੋਂ ਕਹਿ ਉਹ ਬਾਹਰੋਂ ਹੋਵੇ, ਜੋ ਬਾਹਰੋਂ ਕਹਿ ਉਹ ਅੰਦਰੋਂ ਹੋਵੇ। ਹੋ ਸਕਦਾ ਇੱਕ ਬੰਦਾ ਅੰਦਰੋਂ ਝੂਠਾ ਹੋਵੇ ਤੇ ਬਾਹਰੋਂ ਵੀ ਝੂਠ ਬੋਲੇ, ਇਹਦਾ ਪਰਿਭਾਸ਼ਾ ਇਹ ਨਾ ਸਮਝਣੀ। ਅੰਦਰੋਂ ਬਾਹਰੋਂ ਦਾ ਭਾਵ ਹੈ ਕਿ ਜਿਸ ਦੇ ਮਨ ਵਿਚ ਵੀ ਸੱਚ ਹੈ ਤੇ ਜਿਨ੍ਹਾਂ ਦੀ ਜ਼ਬਾਨ ਵਿਚ ਵੀ ਸੱਚ ਹੈ, ਕੇਵਲ ਆਪਣੇ ਅੰਦਰ ਸੱਚ ਨੇ, ਜਿਹੜੇ ਹਰ ਥਾਂ ਤੇ ਸੱਚ ਨੂੰ ਪਰਿਪੂਰਨ ਤੱਕਦੇ ਨੇ, ਉਹਨਾਂ ਨੂੰ ਹਜ਼ੂਰ ਨੇ ਕਿਹਾ ਉਹ ਬ੍ਰਹਮ ਨੂੰ ਪਹਿਚਾਨਣ ਵਾਲੇ। ਅਸੀਂ ਹਜ਼ੂਰ ਦੇ ਸ਼ਬਦ ਪੜ੍ਹਨੇ ਆ ਸਲੋਕ ਕਿ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖ ਹੈ ਇੱਕ ਬਿਨ ਕੋਈ। ਮਨ ਵਿਚ ਵੀ ਸੱਚ ਹੋਵੇ ਤੇ ਮੁਖ ਵਿਚ ਵੀ ਸੱਚ ਹੋਵੇ। ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਕਹਿੰਦੇ ਇਹ ਨੇ ਬ੍ਰਹਮ ਨੂੰ ਪਹਿਚਾਨਣ ਵਾਲੇ ਦੇ ਲੱਛਣ, ਇਹ ਨੇ ਬ੍ਰਹਮ ਗਿਆਨੀ ਦੇ ਲੱਛਣ। ਸਾਹਿਬ ਨੇ ਫਿਰ ਉਥੇ ਉਦਾਹਰਣ ਦਿੱਤੀ। ਵੈਸੇ ਤੇ ਧੰਨ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ, ਉਹਨਾਂ ਦੇ ਅੰਮ੍ਰਿਤ ਬਚਨ ਪੜ੍ਹੀਏ 30 ਰਾਗਾਂ ਵਿਚ ਮੇਰੇ ਕਿਰਪਾਲੂ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ। ਹਾਲਾਂਕਿ ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਨੇ ਵੀ 30 ਰਾਗਾਂ ਵਿਚ ਬਾਣੀ ਉਚਾਰਨ ਕੀਤੀ। ਤੁਹਾਡੇ ਵੀ ਦਰਮਿਆਨ ਅੱਜ ਵਿਦਵਾਨ ਸੱਜਣ ਆਏ ਬੈਠੇ ਨੇ, ਮੇਰੇ ਕਹਿਣ ਤੋਂ ਮੁਰਾਦ ਡਾਕਟਰ ਪੰਨੂ, ਡਾਕਟਰ ਹਰਪਾਲ ਸਿੰਘ ਜੀ ਪੰਨੂ। ਉਹ ਕਾਫੀ ਕੀ ਦਾਤੇ ਦੀ ਅਪਾਰ ਬਖਸ਼ਿਸ਼ ਹੈ। ਉਹਨਾਂ ਦੇ ਲੜਕੇ ਉਹਨਾਂ ਦੇ ਪੁਚੰਗੀ ਸਿੰਘ, ਉਹ ਵੀ ਕੀਰਤਨ ਦੀ ਬਹੁਤ ਮੁਹਾਰਤ ਰੱਖਦੇ ਨੇ, ਸਾਈਂ ਦੀ ਮਿਹਰ ਹੈ। ਮੈਂ ਸਿਰਫ ਗੁਰਬਾਣੀ ਦੇ ਪਰਿਪੇਖ ਵਿਚ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜੋ ਧੰਨ ਗੁਰੂ ਅਰਜੁਨ ਦੇਵ ਜੀ ਦੇ ਬਚਨ ਨੇ, ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਗੁਰੂ ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਵੀ 30 ਰਾਗਾਂ ਵਿਚ ਉਹਨਾਂ ਉਚਾਰਨ ਕੀਤੀ। ਦੇਖੋ ਤਵਾਰੀਖ ਦੇ ਪੰਨੇ ਪੜ੍ਹੀਏ ਤੇ ਕਿਤੇ ਵੀ ਸਾਨੂੰ ਸ਼ਾਇਦ ਇਹ ਉਦਾਹਰਨ ਮਿਲੇ ਕਿ ਗੁਰੂ ਰਾਮਦਾਸ ਜੀ ਨੇ ਵਿਦਿਆ ਤਾਲੀਮ ਕਿਹੜੀ ਥਾਂ ਤੋਂ ਲਈ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਜਦੋਂ ਸੱਤੇ ਬਲਵੰਡ ਨੇ ਇਹ ਸ਼ਬਦ ਕਹਿ ਕੇ ਕਹਿਣ ਲੱਗੇ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ, ਕਿ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਕਿ ਆਪ ਜੀ ਦਾ ਜੀਵਨ ਐਸਾ ਹੈ, ਜੀਵਨ ਨੂੰ ਪੜ੍ਹ ਕੇ ਲੱਗਦਾ ਕਿ ਏਦੋ ਵੱਡੀ ਕਰਾਮਾਤ ਹੋਰ ਕੋਈ ਹੈ। ਉਹ ਪੂਰੀ ਹੋਈ ਕਰਾਮਾਤ ਕੀ ਹੈ? ਦੇਖੋ ਉਸ ਰੱਬ ਦੀ ਅਸਚਰਜ ਖੇਡ ਹੈ ਕਿ ਜਿਸ ਬੱਚੇ ਦੀ ਮਾਂ 2 ਸਾਲ ਦੀ ਉਮਰ ਹੋਵੇ, ਬੱਚੇ ਦੀ ਮਾਂ ਚਲਾਣਾ ਕਰ ਜਾਏ ਤੇ ਉਸ ਨੂੰ ਪੁੱਛੋ ਸਾਰੀ ਜ਼ਿੰਦਗੀ ਉਹਦੀ ਕਿਵੇਂ ਬਤੀਤ ਹੋਵੇਗੀ, ਤੇ ਜਿਸ ਬੱਚੇ ਦਾ 7 ਸਾਲ ਵਿਚ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਏ, 7 ਸਾਲ ਦੀ ਉਮਰ ਵਿਚ ਮਾਂ ਤੇ ਬਾਪ ਚਲੇ ਜਾਣ ਤੇ ਉਹਨਾਂ ਦੀ ਜ਼ਿੰਦਗੀ ਦੇ ਦਿਨ ਕਿਵੇਂ ਨਿਕਲੇ ਹੋਣਗੇ, ਜਿਸ ਉਮਰ ਵਿਚ ਲੋਕ ਆਪਣੇ ਬੱਚਿਆਂ ਦੇ ਲਾਡ ਪੂਰੇ ਕਰਦੇ ਨੇ, ਜਿਸ ਉਮਰ ਵਿਚ ਦੁਨੀਆਂ ਆਪਣੇ ਬੱਚਿਆਂ ਦਾ ਬੇਸ ਬਣਾਉਂਦੀ ਏ ਤਾਲੀਮ ਦੇ ਕੇ। ਮੈਂ ਕਹਿੰਦਾ ਉਸ ਉਮਰ ਵਿਚ ਮੇਰੇ ਧੰਨ ਗੁਰੂ ਰਾਮਦਾਸ ਜੀ ਪਹਿਲਾਂ ਲਾਹੌਰ ਦੀਆਂ ਗਲੀਆਂ ਵਿਚ ਪਰਤ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਘੁੰਗਣੀਆਂ ਵੇਚ ਕੇ ਆਪਣੇ ਪੇਟ ਦੀ ਭੁੱਖ ਨੂੰ ਦੂਰ ਪੈ ਕਰਦੇ ਨੇ, ਕਿਰਤ ਕਰਦੇ ਪਏ ਨੇ। ਤੇ ਕਿਰਤ ਵਿਚ ਕੋਈ ਉਲਾਮਾ ਨਹੀਂ, ਸਿੱਖ ਭਾਵੇਂ ਕੋਈ ਵੀ ਕਿਰਤ ਕਰੇ ਪਰ ਨਾਲ ਸ਼ਬਦ ਦੇ ਸੱਚੀ ਸੁੱਚੀ ਹੋਵੇ। ਹੁਣ ਉਹ ਬੱਚਾ ਜਿਹਦਾ ਵੇਲਾ ਅਜੇ ਤਾਲੀਮ ਹਾਸਲ ਕਰਨ ਦਾ, ਜਿਹਦਾ ਵੇਲਾ ਅਜੇ ਕੁਝ ਆਪਣੀ ਜ਼ਿੰਦਗੀ ਦਾ ਬੇਸ ਬਣਾਉਣ ਦਾ ਹੈ, ਉਸ ਉਮਰ ਵਿਚ ਉਹ ਸਿਰ ਤੇ ਟੋਕਰੀ ਚੁੱਕੇ ਘੁੰਗਣੀਆਂ ਦੇ ਖੋਕੇ ਪੈ ਦਿੰਦੇ ਨੇ। ਗੁਰੂ ਕੇ ਸਿੱਖੋ, ਜਿਸ ਬੱਚੇ ਨੇ ਕੋਈ ਰਾਗ ਵਿਦਿਆ ਨਹੀਂ ਸਿੱਖੀ, ਜਿਸ ਬੱਚੇ ਨੂੰ ਕਿਸੇ ਮਦਰਸੇ ਵਿਚ, ਕਿਸੇ ਪਾਠਸ਼ਾਲਾ ਵਿਚ, ਕਿਸੇ 4 ਸਾਲ ਵਿਚ ਬਿਠਾ ਕੇ ਕਿਸੇ ਤਾਲੀਮ ਨਹੀਂ ਦਿੱਤੀ, ਪਰ ਕੇਵਲ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਗੁਰੂ ਅਮਰਦਾਸ ਦੇ ਚਰਨਾਂ ਵਿਚ ਇੰਨੀ ਕੁ ਭਿੱਜ ਕੇ ਸੇਵਾ ਕੀਤੀ, ਹੁਕਮ ਮੰਨਣ ਦੀ ਪੜ੍ਹਾਈ ਉਹਨਾਂ ਕੀਤੀ ਏ, ਹੁਕਮ ਨੂੰ ਮੰਨਿਆ, ਸਾਰੀ ਜ਼ਿੰਦਗੀ ਖਿੜੇ ਮੱਥੇ ਪ੍ਰਵਾਨ ਕੀਤਾ। ਏਦੋ ਵੱਡੀ ਕਰਾਮਾਤ ਕੀ ਹੋਵੇਗੀ ਕਿ ਜਨਮ ਵਿਚ ਬਚਪਨ ਵਿਚ ਵਿਜਿਆ ਕੋਈ ਨਹੀਂ, ਪਰ ਜਿਸ ਦਿਨ ਸਤਿਗੁਰੂ ਪਦਵੀ ਤੇ ਪਹੁੰਚਦੇ ਨੇ ਤੇ ਉਸ ਦਿਨ 30 ਰਾਗਾਂ ਵਿਚ ਬਾਣੀ ਉਚਾਰਨ ਕਰਦੇ ਨੇ, ਉਹਨਾਂ ਦੀ ਬਾਣੀ ਰਾਗਾਂ ਵਿਚ ਉਚਾਰਨ ਦੀ ਗਾਉਣ ਦੀ ਗੱਲ ਤਾਂ ਦੂਰ, ਉਹਨਾਂ ਦੀ ਬਾਣੀ ਦੇ ਤਾਂ ਵਿਸ਼ਰਾਮ ਵੀ ਕਈ ਵਾਰੀ ਪਾਠੀਆਂ ਤੋਂ ਸਹੀ ਨਹੀਂ ਲੱਗਦੇ।
ਇਹਨੇ ਲਮੇਰੀਆਂ ਲਮੇਰੀਆਂ ਤੁਕਾਂ ਹੈਣ ਉਹ ਰਾਗ ਬਾਧੀ ਹਜ਼ੂਰ ਨੇ ਉੱਤੇ ਰਾਗ ਦੀ ਪਾਬੰਦੀ ਵੀ ਇਹ ਇਸ ਰਾਗ ਵਿਚ ਗਾਇਆ ਗਿਆ ਉਚਾਰਿਆ ਤੇ ਆਖਰ ਉਹ ਤਲੀਮ ਉਹ ਵਿਦਿਆ ਇਹ ਪੂਰੀ ਹੋਈ ਕਰਾਮਾਤ ਹੈ ਕਿ ਅਸਰਜ ਖੇਡ ਹੈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਚਲਾਣੇ ਤੋਂ ਬਾਅਦ ਚੋਲਾ ਤਿਆਗਣ ਤੋਂ ਬਾਅਦ ਗੁਰੂ ਅਰਜੁਨ ਦੇਵ ਗੁਰਤਾ ਗੱਦੀ ਤੇ ਆਉਂਦੇ ਨੇ ਇਹ ਬਾਅਦ ਵਿਚ ਮੈਂ ਅਰਜ਼ ਕਰਨਾ ਦੇਖੋ ਉਹਨਾਂ ਨੇ ਬ੍ਰਹਮ ਨੂੰ ਪਹਿਚਾਣਿਆ ਤੇ ਬ੍ਰਹਮ ਨੂੰ ਪਹਿਚਾਨਣ ਵਾਲੇ ਦੇ ਲੱਛਣ ਇਹ ਸਨ ਕਿ ਮਨ ਵਿਚ ਵੀ ਸਾਚੀ ਤੇ ਮੁੱਖ ਵਿਚ ਵੀ ਸਾਚੀ ਤੇ ਜਿਹਦੇ ਮਨ ਵਿਚ ਵੀ ਸੱਚ ਹੋਵੇ ਮੁੱਖ ਵਿਚ ਵੀ ਸੱਚ ਹੋਵੇ ਉਸ ਬ੍ਰਹਮ ਗਿਆਨੀ ਦਾ ਜੇ ਜੀਵਨ ਪੜਨਾ ਹੋਵੇ ਤੇ ਗੁਰੂ ਅਰਜੁਨ ਸਾਹਿਬ ਕਹਿੰਦੇ ਤੈਨੂੰ ਕੁਝ ਉਦਾਹਰਨਾਂ ਦੇਣਾ ਵਾ ਕਿ ਸ਼ਾਇਦ ਤੈਨੂੰ ਸਮਝ ਪੈਦਾ ਉਹ ਬ੍ਰਹਮ ਨੂੰ ਪਹਿਚਾਨਣ ਵਾਲਾ ਕੈਸਾ ਹੁੰਦਾ ਹੈ। ਪਹਿਲਾਂ ਉਹਨਾਂ ਬਚਨ ਕੀਤਾ ਕਿ ਬ੍ਰਹਮ ਗਿਆਨੀ ਰਹਿੰਦਾ ਸੰਸਾਰ ਵਿਚ ਹੈ ਪਰ ਸੰਸਾਰ ਤੋਂ ਨਫ਼ਰਤ ਨਹੀਂ ਕਰਦਾ। ਕਹਿਣ ਲੱਗੇ ਇਸ ਤਰ੍ਹਾਂ ਰਹਿੰਦਾ ਹੈ ਕਿ ਜਿਵੇਂ ਕਮਲ ਦਾ ਫੁੱਲ ਚਿੱਕੜ ਵਿਚ ਹੈ ਪਾਣੀ ਤੋਂ ਨਿਰਲੇਪ ਚਿੱਕੜ ਤੋਂ ਨਿਰਲੇਪ ਪਰ ਨਿਰਲੇਪ ਰਹਿ ਕੇ ਆਪਣੇ ਧਿਆਨ ਕਰਕੇ ਆਪਣੀ ਸੁਰਤ ਕਰਕੇ ਆਪਣੇ ਅੰਦਰ ਦੀ ਖਿੱਚ ਕਰਕੇ ਰਹਿੰਦਾ ਧਰਤੀ ਦੇਵੇ ਚਿੱਕੜ ਤੋਂ ਨਿਰਲੇਪ ਰਹਿੰਦਾ ਤੇ ਪ੍ਰੀਤ ਆਪਣੀ ਸੂਰਜ ਦੇ ਨਾਲ ਨਿਭਾਈ ਜਾਂਦਾ ਹੈ। ਸੂਰਜ ਇਤਨਾ ਦੂਰ ਅੰਦਰ ਦੀ ਖਿੱਚ ਉਹਨੂੰ ਸੂਰਜ ਨੂੰ ਦੇਖ ਕੇ ਉਹਦੇ ਅੰਦਰ ਖੇੜਾ ਹੁੰਦਾ। ਕਹਿਣ ਲੱਗੇ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਆਲੇ ਕਹਿੰਦੇ ਨੇ ਜਿਵੇਂ ਪਾਣੀ ਦੇ ਅੰਦਰ ਕਮਲ ਦਾ ਫੁੱਲ ਨਿਰਲੇਪ ਹੈ ਇਸੇ ਤਰ੍ਹਾਂ ਬ੍ਰਹਮ ਗਿਆਨੀ ਸੰਸਾਰ ਵਿਚ ਰਹਿੰਦਿਆਂ ਵੀ ਨਿਰਲੇਪ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ। ਡਾਕਟਰ ਤਾਰਨ ਸਿੰਘ ਉਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਸੀ ਉਹ ਕਹਿੰਦੇ ਨੇ ਕਿ ਤੱਤੀ ਤਵੀ ਤਾਂ ਅਖੀਰ ਵਾਲਾ ਹਥਿਆਰ ਸੀ ਅਸਲ ਵਿਚ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਲੋਕਾਂ ਨੇ ਸਾਰੀ ਜ਼ਿੰਦਗੀ ਤਪਾਉਣ ਦਾ ਯਤਨ ਕੀਤਾ ਹੈ ਪਰ ਮੇਰੇ ਗੁਰੂ ਅਰਜੁਨ ਦੇਵ ਨਾ ਪਹਿਲਾਂ ਤਪੇ ਨੇ ਅਖੀਰ ਤੇ ਯਤਨ ਕੀਤਾ ਤੇ ਇਹਨਾਂ ਨੂੰ ਸੱਚੀ ਮੁੱਚੀ ਅੱਗ ਤੇ ਬਿਠਾਇਆ ਜਾਏ। ਕਹਿਣ ਲੱਗੇ ਹਕੀਕਤ ਇਹ ਅਖੀਰਲੇ ਸਮੇਂ ਉਹ ਤਵੀ ਤੇ ਬੈਠ ਕੇ ਵੀ ਨਹੀਂ ਤਪੇ ਤਪਾਉਣ ਦਾ ਯਤਨ ਤਾਂ ਸਾਰੀ ਜ਼ਿੰਦਗੀ ਕੀਤਾ। ਉਹ ਕਹਿੰਦੇ ਨੇ ਜਦੋਂ ਜਨਮ ਅਜੇ ਹੋਇਆ ਹੈ ਤੇ ਦੇਖੋ ਪਹਿਲਾਂ ਵੱਡਾ ਭਰਾ ਬਾਬੇ ਤਿਰਥੀਏ ਨੇ ਅਕਾਰਨ ਵਿਰੋਧ ਕੀਤਾ ਕਿਸੇ ਦਾ ਵਿਰੋਧ ਕਰਨਾ ਗੱਲ ਗੱਲ ਤੇ ਉਹਦੀ ਖੇਤੀ ਕਰਨ ਦਾ ਯਤਨ ਕਰਨਾ ਇਹਦਾ ਭਾਵ ਹੁੰਦਾ ਕਿ ਉਹਦੇ ਅੰਦਰ ਦੇ ਸੰਤੁਲਨ ਨੂੰ ਉਹਦੇ ਅੰਦਰ ਦੀ ਇਕਾਗਰਤਾ ਨੂੰ ਉਹਦੇ ਅੰਦਰ ਦੇ ਟਿਕਾਓ ਨੂੰ ਖਤਮ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਬਾਣੀ ਵਿਚ ਕਿਹਾ ਕਿ ਕਈ ਲੋਕ ਐਸੇ ਨੇ ਜਿਨ੍ਹਾਂ ਦੇ ਆਪਣੇ ਅੰਦਰ ਸੁੱਕੇ ਤੇ ਖੁਸ਼ਕ ਨੇ ਜਦੋਂ ਜ਼ਬਾਨ ਤੋਂ ਬੋਲਦੇ ਨੇ ਕਈ ਵਾਰੀ ਉਹ ਧੀਆਂ ਦੇ ਅੰਦਰ ਨੂੰ ਵੀ ਖੁਸ਼ ਕਰਨ ਦਾ ਯਤਨ ਕਰਦੇ ਨੇ। ਸਾਹਿਬ ਧੰਨ ਗੁਰੂ ਅਰਜੁਨ ਦੇ ਸਭ ਤੋਂ ਪਹਿਲਾਂ ਵਿਰੋਧ ਉਹਨਾਂ ਦਾ ਸੱਕੇ ਭਰਾ ਬਾਬੇ ਤਿਰਥੀਏ ਨੇ ਕੀਤਾ। ਜਦੋਂ ਅਜੇ ਪਿਤਾ ਜੀ ਸਿਰ ਦੇ ਉੱਪਰ ਸਾਇਆ ਹੈ ਧੰਨ ਗੁਰੂ ਅਰਜੁਨ ਦੇਵ ਦੇ ਗੁਰੂ ਰਾਮਦਾਸ ਜੀ ਉਸ ਵੇਲੇ ਬਾਬਾ ਤਿਰਥੀਆ ਵਿਰੋਧ ਕਰਦਾ ਹੈ ਲਾਹੌਰ ਦੀ ਧਰਤੀ ਤੇ ਗਏ ਨੇ ਤੇ ਤਿਰਥੀਏ ਦੇ ਮਨ ਵਿਚ ਇੱਕੋ ਹੈ ਕਿ ਅੱਜ ਇਹ ਤਾਂ ਚਲਾ ਗਿਆ ਲਾਹੌਰ ਤੇ ਗੁਰਤਾ ਗੱਦੀ ਕੱਲ ਨੂੰ ਮੈਨੂੰ ਮਿਲੇਗੀ ਤੇ ਮੈਂ ਉਸ ਦਿਨ ਇੱਕ ਬੇਨਤੀ ਕੀਤੀ ਸੀ ਕਿ ਧੰਨ ਗੁਰੂ ਅਰਜੁਨ ਦੇਵ ਜੀ ਨੇ ਭਾਵੇਂ ਅਸੀਂ ਇਹ ਸ਼ਬਦ ਪੜ੍ਹਨੇ ਆ ਗੁਜਰੀ ਰਾਗ ਦਾ ਕੋਈ ਉਦਾਹਰਨ ਦਿੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਲਈ ਉਚਾਰਨ ਕੀਤਾ ਮੈਂ ਕਹਿੰਦਾ ਅਸਲ ਵਿਚ ਇਹ ਹਰ ਉਸ ਗੁਰਮੁਖ ਮਾਂ ਦਾ ਅੰਦਰ ਹੈ ਜਿਹੜੀ ਆਪਣੇ ਪੁੱਤਰ ਨੂੰ ਰੂਹਾਨੀਅਤ ਤੌਰ ਤੇ ਉੱਚੇ ਰੁਤਬੇ ਤੇ ਪਹੁੰਚਿਆ ਹੋਇਆ ਦੇਖਣਾ ਚਾਹੁੰਦੀ ਹੈ। ਜਦੋਂ ਅਸੀਂ ਗੁਜਰੀ ਰਾਗ ਦਾ ਇਹ ਸ਼ਬਦ ਪੜ੍ਹਨੇ ਹਾਂ ਬੀਬੀ ਭਾਨੀ ਦੇ ਮੁਖਾਰਬਿੰਦ ਤੋਂ ਜੇ ਕਹਿ ਹੋਣੇ ਬੋਲ ਹੈ ਇਹ ਸ਼ਬਦ ਗੁਰੂ ਅਰਜੁਨ ਦੇਵ ਦਾ ਮੈਂ ਕਹਿੰਦਾ ਮਾਂ ਤੇਰੀ ਅਸੀਸ ਕੈਸੀ ਹੈ। ਉਸ ਦਿਨ ਬੇਨਤੀ ਕੀਤੀ ਹਰ ਮਾਂ ਦੀ ਲੋਚਾ ਹੁੰਦੀ ਏ ਕਿ ਮੇਰੇ ਪੁੱਤਰ ਦੀ ਜ਼ਿੰਦਗੀ ਵਿਚ ਇੱਕ ਤਾਂ ਇਹਦੀ ਖੁਰਾਕ ਨਾ ਕਦੀ ਮਾੜੀ ਹੋਵੇ ਜੇ ਖੁਰਾਕ ਮਾੜੀ ਹੋਵੇਗੀ ਤੇ ਜ਼ਿੰਦਗੀ ਚੰਗੀ ਨਹੀਂ ਬਣੇਗੀ ਜੀਵਨ ਵਿਚ ਖੇੜਾ ਨਹੀਂ ਆਉਣਾ। ਦੂਸਰੀ ਗੱਲ ਹੁੰਦੀ ਏ ਮੇਰੇ ਬੱਚੇ ਦੀ ਪੋਸ਼ਾਕ ਮਾੜੀ ਨਾ ਹੋਵੇ ਮੇਰੇ ਬੱਚੇ ਦੇ ਬਸਤਰ ਵੀ ਚੰਗੇ ਹੋਣ ਤੇ ਤੀਜੀ ਹਰ ਮਾਂ ਦੀ ਲੋਚਾ ਹੈ ਭਾਵੇਂ ਉਹ ਕੱਖਾਂ ਦੀ ਕੁੱਲੀ ਵਿਚ ਬੈਠੀਏ ਚਾਹੁੰਦੀ ਏ ਮੇਰੇ ਪੁੱਤਰ ਦੀ ਸੋਸਾਇਟੀ ਮੇਰੇ ਪੁੱਤਰ ਦੀ ਸੰਗਤ ਚੰਗਿਆਂ ਬੰਦਿਆਂ ਦੀ ਹੋਵੇ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਗੁਰਮੁਖ ਮਾਂ ਨੇ ਆਪਣੀ ਅਸੀਸ ਵਿਚ ਇਹ ਤਿੰਨ ਹੀ ਗੱਲਾਂ ਕਹੀਆਂ। ਕਹਿਣ ਲੱਗੇ ਹੇ ਬੇਟਾ ਪਹਿਲੀ ਗੱਲ ਕਿ ਤੇਰੀ ਜ਼ਿੰਦਗੀ ਦੀ ਪੋਸ਼ਾਕ ਰੱਬ ਦੀ ਰਹਿਮਤ ਤੈਨੂੰ ਪੱਤ ਦਾ ਕੱਪੜਾ ਲੈ ਦੂਸਰੀ ਗੱਲ ਤੇਰੀ ਖੁਰਾਕ
परमात्मा दे नाम दा कीर्तन हो जाए ते सच जानो जिस मां दे बच्चे दी खुराक कीर्तन बन जाए वो बच्चा कभी भी ढोलदा नहीं, जिदा कीर्तन सहारा बन जाए वो लोक ते परलोक विच इज्जत पांदा है। कहन लगे पोशाक दित्ती पत दी, खुराक दित्ती कीर्तन दी, ते कहन लगे मालक मेर करे ते तेरी संगत हो जाए उन्हां रंग रतड़े महापुरुषां दे नाल जिन्हां नूं अख चमकन जितना समा भी कभी साई नहीं भुलिया। साहिब कृपालू जी ने यह शब्द गुजरी राग भी जदो उचारे है ते असीं पढ़ने आ पूता माता की आशीष ते शब्द आरंभ हुंदा है कि जिस सिमरत सब किलबिक नासा पितरी होए उधारो सो हर हर तुम सदमी जापो जाका अंत न पारो। पूता माता की आशीष निमख न बिसरो तुमको हर हर सदा भजो जग जिन लगे। अगला वचन के सतगुर तुमको होए दयाला संत संग तेरी प्रीत तेरे ते गुरु दयालु होवे ते रब दी बंदगी करन वाले नाल तेरा बहना उठना होवे ते शायद यही कारण के मां दी आशीष नाल भाग लगे ते गुरु अर्जुन देव फिर कहन लगे के हम संतन की रेन प्यारे हम संतन की शरणा संत हमारी ओट सतानी संत हमारा गहना। उत एक बचन कीता कहन लगे साडी ता लेवा देवी ही केवल संता नाल है सतगुर तुमको होए दयाला संत संग तेरी प्रीत कापड़ पत परमेश्वर राखी तेनू पत दा कपड़ा मिले ते पुछो किते गुरु ग्रंथ साहिब विचों वो पत दा कपड़ा की। पिछले दिन एक अर्ज कीती सी असी सरपाओ देने हैं वेखो सतगुरु गुरु ग्रंथ साहिब ने मेहर कीती है कहिंदे ने जदों कोई रब दी बंदगी करन वाला ना अपने तन ते पए कोई एक पाटियां लीरां एक पाती कंबली ले गए ओ पत ढकन वास्ते बस्तर दे ओदे दित्ती हुई एक लीर ही लोक पर लोक दी पत ढक दिंदी है ते जे कोई रब तो टुटिया होया तेनू रेशमी सरपाओ भी दिंदा रहे चेते रखी लोक ता कहणगे बड़े पतवंते बंदिया नू निवाजिया है पर रब दी दरगाह विच ओदी कीमत एक ढेला भी नहीं पैनी। साहिब दे बचन असीं पढ़ने आ कहिंदे भगत जना का लूगरा गुरु के सिखो जिन्हां नू गुरु पत दा कपड़ा दे ते अगे मैं बेनती करनी ओ पत दा कपड़ा केड़ा है किदे नाल पत रहिंदी है। सतगुरु तुमको होए दयाला संत संग तेरी प्रीत कापड़ पत परमेश्वर राखी ते साहिब ने कहा भगत जना का लूगरा ओढ़ नगन ना होई साकत सिर को रेशमी पैरत पत होई ओ कपड़ा केड़ा है ओनू गुरु अर्जुन देव जी ने फिर अपनी बाणी विच कहा कहन लगे मेरे सतगुरु ने एक बस्तर दिता है वो केड़ा दिता है प्रेम पटोला तै शह दिता ढक्कन को पत मेरी मेरी पत नू ढक्कन वास्ते तुसी प्रेम दा कपड़ा दिता है प्रेमा भगती दी दात दिती। हजूर ने कहा सतगुरु तुमको होए दयाला संत संग तेरी प्रीत कापड़ पत परमेश्वर राखी भोजन कीर्तन नीत अमृत पीवो सदा चिर जीवो हर सिमरत आनंद अनंता रंग तमाशा पूर्ण आशा कब न व्यापै चिंता ते रब इनी मेर करे के जदो दुनिया विच विचरो ते मेरा साई तुहानू भवरे वाली सोजी दे ना के एक डड्डू वाली अंदर दी बिरती दे दे। तको ते शब्द वरते ने के भवर तुम्हारा ए मन होवो कि तेरा मन भवरे दी तरह रहे कमल दा फुल चिक्कड़ विच उगया है पर बद किस्मत डड्डू सारी जिंदगी कमल दियां जड़ां विच रह के चिक्कड़ ते जाला ही खाई जांदा है पर भवरे वर्गा गुण ग्राहक नहीं भवरा ता दूरों आके महक मान के चला जांदा है। मेरा वाहिगुरु मेहर करे कि तुहानू भवरे वर्गी जिंदगी गुणा दा ग्राहक बनाए भवर तुम्हारा ए मन होवो हर चरना हो कौला नानक दास उन संग लपटायो जो बूंदा है। चातक मौला फिर अपने विषय वल तुरिए कि तै जन्मत गुरमत ब्रह्म पछाण्यो तुसी अपने जन्म तो ब्रह्म नू पछाण्यो तुसी कमल फुल दी तरह निर्लेप हो। धन गुरु अर्जुन साहिब जी तुहाडी नजर विच कोई द्वेष नहीं कोई अपने बगाने वाली बिरती नहीं बैरी ते मित्र वाली मलीनता नहीं तुहाडी दृष्टि कैसी समान है। कह लगे ब्रह्म ज्ञानी कै दृष्ट समान जैसे राज रंग को लागे तुल पवन ए सम दृष्टि कह देना
ਸਮ ਵਰਤੀ ਤੇ ਸਮ ਦ੍ਰਿਸ਼ਟੀ ਬ੍ਰਹਮ ਗਿਆਨੀ ਹੋ ਸਕਦਾ, ਆਮ ਬੰਦੇ ਦੇ ਵੱਸ ਦਾ ਰੋਗ ਨਹੀਂ। ਸਾਹਿਬ ਕਹਿੰਦੇ ਨੇ ਗੁਰੂ ਅਰਜੁਨ ਦੇ ਭਾਵੇਂ ਬਚਨ ਉਚਾਰਦੇ ਨੇ, ਉਹਨਾਂ ਦੀ ਜ਼ਿੰਦਗੀ ਦਾ ਅਨੁਭਵ ਹੈ। ਕਹਿੰਦੇ ਨੇ ਇਹੋ ਜਿਹਾ ਬ੍ਰਹਮ ਗਿਆਨੀ ਸਮ ਦ੍ਰਿਸ਼ਟੀ ਵਾਲਾ ਹੁੰਦਾ ਕਿ ਜਿਵੇਂ ਹਵਾ ਚੱਲਦੀ ਹੋਵੇ, ਹਵਾ ਨੇ ਕਦੀ ਵਿਤਕਰਾ ਕਰਕੇ ਨਹੀਂ ਕਿਹਾ ਕਿ ਜਿੱਥੇ ਗਰੀਬਾਂ ਦੀਆਂ ਕੁਲੀਆਂ ਨੇ ਮੈਂ ਉੱਥੇ ਠੰਡ ਨਹੀਂ ਦੇਣੀ। ਹਵਾ ਨੇ ਕਦੀ ਨਹੀਂ ਕਿਹਾ ਕਿ ਮੈਂ ਅਮੀਰਾਂ ਦੀਆਂ ਅਤਾਰੀਆਂ ਨੂੰ ਕੇਵਲ ਆਪਣਾ ਆਪ ਉਹਨਾਂ ਨੂੰ ਠੰਡ ਦੇਣੀ। ਜਦੋਂ ਹਵਾ ਚੱਲਦੀ ਏ ਉਹਦੀ ਦ੍ਰਿਸ਼ਟੀ ਸਮਾਨ ਹੈ, ਉਹਦੇ ਸਾਹਮਣੇ ਰਾਜਾ ਆ ਜਾਏ, ਉਹਦੇ ਸਾਹਮਣੇ ਭਿਖਾਰੀ ਆ ਜਾਏ, ਉਹਦੇ ਸਾਹਮਣੇ ਭਗਤ ਆ ਜਾਏ, ਉਹਦੇ ਸਾਹਮਣੇ ਸੰਤ ਆ ਜਾਏ, ਉਸ ਸਮ ਦ੍ਰਿਸ਼ਟੀ ਰੱਖ ਕੇ ਸਾਰਿਆਂ ਨੂੰ ਇੱਕੋ ਜਿਹਾ ਸਕੂਨ ਦੇਈ ਜਾਣਾ ਹੈ। ਬ੍ਰਹਮ ਨੂੰ ਪਹਿਚਾਨਣ ਵਾਲਾ ਨਿਰਲੇਖ ਕਮਲ ਫੁੱਲ ਦੀ ਤਰ੍ਹਾਂ ਹੈ, ਉਹ ਸਮ ਦ੍ਰਿਸ਼ਟੀ ਇੱਕ ਹਵਾ ਦੀ ਤਰ੍ਹਾਂ ਹੈ ਤੇ ਰੱਬ ਮੇਰ ਕਰੇ ਉਹਨੂੰ ਧੀਰੇ ਦਿੱਤਾ ਹੈ ਇੱਕ ਧਰਤੀ ਦੀ ਤਰ੍ਹਾਂ। ਧਰਤੀ ਦਾ ਵਰਗਾ ਧੀਰਜ ਜੇ ਕਿਸੇ ਨੇ ਪੱਸ ਦਿੱਤਾ ਤੇ ਧਰਤੀ ਨੇ ਉਲਾਮੇ ਨਹੀਂ ਦੇਣੇ, ਤੇ ਜੇ ਕਿਸੇ ਨੇ ਚੰਦਨ ਦਾ ਲੇਪਣ ਕਰ ਦਿੱਤਾ ਤੇ ਉਹਦੀ ਖੁਸ਼ਾਮਦ ਨਹੀਂ ਕਰਨੀ। ਅੰਦਰ ਦਾ ਪੂਰਨ ਤੌਰ ਤੇ ਟਿਕਾ ਬ੍ਰਹਮ ਗਿਆਨੀ ਕਾ ਧੀਰਜ ਏਕ, ਜੋ ਵਸਦਾ ਕੋ ਖੋਦੈ ਕੋ ਚੰਦਨ ਲੇਪ। ਧੰਨ ਗੁਰੂ ਅਰਜੁਨ ਸਾਹਿਬ ਨੇ ਜਨਮ ਤੋਂ ਬ੍ਰਹਮ ਨੂੰ ਪਹਿਚਾਣਿਆ, ਤੇ ਦੇਖੋ ਬ੍ਰਹਮ ਪਹਿਚਾਨਣ ਵਾਲੇ ਦਾ ਫਿਰ ਜੀਵਨ ਕੀ। ਭਾਵੇਂ ਅਸੀਂ ਇਹ ਤੁਕ ਪੜ੍ਹ ਲੈਂਦੇ ਹਾਂ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੇ ਉਸ ਦਿਨ ਅਰਜ਼ ਕੀਤੀ ਸੀ ਕਿ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹ ਰਹਿਮਤਾਂ ਦੇ ਸਾਈ ਨੇ ਜਿਨ੍ਹਾਂ ਦੀ ਜਦੋਂ ਆਮਦ ਹੋਈ ਏ, ਉਸ ਵੇਲੇ ਉਹਨਾਂ ਦੇ ਨਾਨਾ ਧੰਨ ਗੁਰੂ ਅਮਰਦਾਸ ਜੀ ਗੁਰੂ ਨੇ, ਜਦੋਂ ਉਹਨਾਂ ਨੇ ਗੁਰਮਤ ਵਿਚ ਪਲੇ ਨੇ ਉਦੋਂ ਉਹਨਾਂ ਦੇ ਪਿਤਾ ਧੰਨ ਗੁਰੂ ਰਾਮਦਾਸ ਜੀ ਗੁਰੂ ਨੇ, ਤੇ ਪਿਤਾ ਦੇ ਸਾਹਮਣੇ ਉਹਨਾਂ ਨੇ ਕੇਵਲ ਗੁਰਮਤ ਦੀ ਘਾਲਣਾ ਘਾਲੀ ਏ, ਨਾ ਕਿ ਮੋਹ ਦੀਆਂ ਤੰਦਾਂ ਨੂੰ ਪੀੜੀਆਂ ਕਰਕੇ ਜਾਣਿਆ ਤੇ ਇਹ ਮੇਰਾ ਪਿਤਾ ਨੇ, ਮੈਂ ਇਹਨਾਂ ਦਾ ਛੋਟਾ ਪੁੱਤਰ ਹਾਂ। ਖੂਨ ਦਾ ਰਿਸ਼ਤਾ ਤਾਂ ਸੀ ਪਰ ਅੰਦਰ ਦੀ ਭਾਵਨਾ ਜਿਹੜੀ ਸੀ ਆਪਣੇ ਆਪ ਨੂੰ ਸਿੱਖ ਬਣਾ ਤੇ ਗੁਰੂ ਰਾਮਦਾਸ ਜੀ ਨੂੰ ਗੁਰੂ ਜਾਣ ਕੇ ਉਹਨਾਂ ਨੇ ਘਾਲਣਾ ਘਾਲੀ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਬ੍ਰਹਮ ਨੂੰ ਪਹਿਚਾਣਿਆ, ਉਹਨਾਂ ਕੋਲ ਧੀਰੇ ਧਰਤੀ ਵਰਗਾ ਹੈ, ਸਮ ਦ੍ਰਿਸ਼ਟੀ ਪਵਨ ਵਰਗੀ ਹੈ, ਨਿਰਲੇਪ ਤਾਂ ਉਹਨਾਂ ਦੇ ਕੋਲ ਕਮਲ ਫੁੱਲ ਦੀ ਤਰ੍ਹਾਂ ਹੈ, ਤੇ ਗੁਰੂ ਕੇ ਸਿੱਖੋ ਉਹਨਾਂ ਦੇ ਅੰਦਰ ਦਾ ਸੁਭਾਅ ਮਾਨੋ ਇੱਕ ਅੱਗ ਦੀ ਤਰ੍ਹਾਂ ਹੈ। ਕੋਈ ਸੁਭੈਸ਼ਣ ਕੋਲ ਆ ਗਿਆ ਉਹਨੂੰ ਵੀ ਉਹਨਾਂ ਨੇ ਆਪਣੇ ਵੱਲੋਂ ਰਹਿਮਤ ਦੇ ਦਿੱਤੀ ਹੈ। ਗੁਰੂ ਅਰਜੁਨ ਦੇਵ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਆਰੰਭਤਾ ਆਪਣੇ ਨਾਨਾ ਗੁਰੂ ਦੀ ਛਤਰ ਛਾਇਆ ਹੇਠ ਸ਼ੁਰੂ ਕੀਤੀ। ਨਾਨੀ ਗੁਰੂ ਨੇ ਬਚਪਨ ਵਿਚ ਦੇਖ ਕੇ ਇਹ ਬਚਨ ਕਹੇ ਸਨ ਕਿ ਦੋਇ ਥਾਂ ਬਾਣੀ ਕਾ ਦੋਇ ਥਾਂ। ਜਦੋਂ ਧੰਨ ਗੁਰੂ ਰਾਮਦਾਸ ਜੀ ਗੁਰੂ ਬਣੇ ਨੇ, ਗੁਰੂ ਅਰਜੁਨ ਦੇਵ ਜੀ ਨੇ ਪਿਤਾ ਜੀ ਦੇ ਸਾਹਮਣੇ ਗੁਰਮਤ ਦੀ ਘਾਲਣਾ ਘਾਲੀ। ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਉਹਨਾਂ ਦੇ ਜਦੋਂ ਤਿੰਨਾਂ ਪੁੱਤਰਾਂ ਨੂੰ ਤੱਕਿਆ ਹੈ ਤੇ ਗੁਰੂ ਅਰਜੁਨ ਦੇਵ ਜੀ ਨੇ ਪਿਤਾ ਗੁਰੂ ਦੇ ਹੁਕਮ ਨੂੰ ਸੱਚ ਕਰਕੇ ਹਰ ਵਾਰੀ ਮੰਨਿਆ। ਅੱਜ ਜਦੋਂ ਗੁਰੂ ਰਾਮਦਾਸ ਕਿਰਪਾਲੂ ਜੀ ਗੁਰਤਾ ਗੱਦੀ ਧੰਨ ਗੁਰੂ ਅਰਜੁਨ ਦੇਵ ਨੂੰ ਦੇਣ ਲੱਗੇ ਨੇ ਤੇ ਸਭ ਤੋਂ ਵੱਧ ਵਿਰੋਧ ਬਾਬੇ ਤਿਰਛੀਏ ਨੇ ਕੀਤਾ ਹੈ। ਦੇਖੋ ਗੁਰਤਾ ਗੱਦੀ ਕੇਵਲ ਘਾਲਣਾ ਦੀ ਗੱਲ ਨਹੀਂ, ਇਹ ਤਾਂ ਰੱਬੀ ਬਖਸ਼ਿਸ਼ ਹੈ, ਪਤਾ ਨੀ ਕਿਹਦੇ ਉੱਤੇ ਨਜ਼ਰ ਹੋ ਜਾਣੀ ਤੇ ਜਿਹੜੇ ਰੱਬ ਦੇ ਘਰੋਂ ਰਹਿਮਤਾਂ ਲੈ ਕੇ ਆਏ ਨੇ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜਦੋਂ ਸਿਰਾਸਨ ਮਿਲਿਆ, ਪਤਾ ਨੀ ਇੱਥੇ ਇੱਕ ਸ਼ਬਦ ਕਿਹਾ, ਇੱਥੇ ਤਿਰਛੀਏ ਨੇ ਰੌਲਾ ਵੀ ਪਾਇਆ, ਕਿਉਂਕਿ ਗੁਰੂ ਅਰਜੁਨ ਦੇਵ ਜੀ ਨੂੰ ਗੁਰਗੱਦੀ ਹਜ਼ੂਰ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਿੱਤੀ ਤੇ ਗੁਰਤਾ ਗੱਦੀ ਦੇਣ ਤੋਂ ਬਾਅਦ ਸਤਿਗੁਰੂ ਜੀ ਆਪਣੇ ਚੋਲੇ ਨੂੰ ਸੰਕੋਚ ਗਏ ਤੇ ਉੱਥੇ ਭੱਟਾਂ ਦਾ ਅਖੀਰ ਵਾਲਾ ਸਵਈਆ ਕਿ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਾਹੇ ਬਿਠਾਇਓ, ਰਹਿਸ ਕੀਓ ਸੁਰਦੇਵ ਤੋਏ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਜੰਪੈ, ਕਾਟੇ ਸੋ ਪਾਪ ਤਿੰਨ ਨਰੋਂ ਕੇ, ਗੁਰ ਰਾਮਦਾਸ ਜਿਨ ਪਾਇਓ ਸ਼ਤਰ ਸਿੰਘਾਸਨ ਪ੍ਰਿਥਮੀ ਗੁਰ ਅਰਜੁਨ ਕੋ ਦੇ ਆਇਓ। ਕਹਿਣ ਲੱਗੇ ਉਹਨਾਂ ਨੂੰ ਸਿੰਘਾਸਨ ਸ਼ਤਰ ਧਰਤੀ ਦਾ ਰਾਜ ਦੀਨ ਦੁਨੀ ਦੀ ਪਦਵੀ ਗੁਰੂ ਅਰਜੁਨ ਦੇਵ ਨੂੰ ਦੇ ਆਏ। ਇਥੇ ਪ੍ਰਿਥਵੀ ਨੇ ਆਉਂਦਿਆਂ ਰੌਲਾ ਪਾ ਦਿੱਤਾ, ਕਹਿਣ ਲੱਗਾ ਇਹ ਕਿਵੇਂ ਹੋ ਸਕਦਾ, ਪਿਤਾ ਗੁਰੂ ਚੰਗੇ ਭਲੇ ਅੰਮ੍ਰਿਤਸਰ ਸੁਧਾ ਸਰ ਦੀ ਧਰਤੀ ਤੋਂ ਆਏ ਨੇ, ਆਉਂਦਿਆਂ ਸਾਰ ਗੋਇੰਦਵਾਲ ਚਲਾਣਾ ਕਰ ਗਏ। ਮੇਰਾ ਖਿਆਲ ਹੈ ਉਥੇ ਉਹਨੇ ਇਹ ਵੀ ਸ਼ਬਦ ਕਹੇ ਹੋਣੇ ਨੇ ਕਿ ਗੁਰੂ ਅਰਜੁਨ ਦੇਵ ਜੀ ਨੇ ਕੋਈ ਇਹੋ ਜਿਹਾ ਢੰਗ ਤਰੀਕਾ ਵਰਤ ਕੇ
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਤੇ ਮਾਨੋ ਵਾਰ ਕੋਈ ਕਰਾ ਦਿੱਤਾ ਹੋਵੇ। ਭੱਟਾਂ ਨੂੰ ਇਹ ਸ਼ਬਦ ਕਹਿਣੇ ਪਏ, ਕਹਿਣ ਲੱਗੇ ਉਹ ਜ਼ਬਾਨ ਸੜ ਕਿਉਂ ਨਾ ਜਾਏ ਜਿਹੜੀ ਕਹਿੰਦੀ ਏ ਕਿ ਗੁਰੂ ਦੀ ਮੌਤ ਹੋ ਗਈ। ਕਹਿੰਦੇ ਨੇ ਕੇਵਲ ਚੋਲਾ ਬਦਲਿਆ, ਗੁਰੂ ਰਾਮਦਾਸ ਦੀ ਥਾਂ ਤੇ ਹੁਣ ਧੰਨ ਗੁਰੂ ਅਰਜੁਨ ਦੇਵ ਜੀ ਬਿਰਾਜਮਾਨ। ਇਹ ਸ਼ਬਦ ਕਹਿਣੇ ਪਏ ਤੇ ਇਹ ਸਵਈਆ ਹੈ, ਅਜੇ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੈ, ਨਿਤ ਪੁਰਾਣ ਬਾਚੀਐ ਵੇਦ ਬ੍ਰਹਮਾ ਨੂੰ ਗਾਵੈ, ਅਜੇ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਦਿਓ। ਕਹਿਣ ਲੱਗੇ ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਯੋ, ਅਖੀਰਲੀ ਤੁਕਸੀ ਹਰ ਬੰਸ਼ ਜਗਤ ਜਸ ਸੰਚਰੋ ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਕਿੰਨੇ ਕਿਹਦੀ ਜ਼ਬਾਨ ਪਈ ਕਹਿੰਦੀ ਏ ਕਿ ਸ਼੍ਰੀ ਗੁਰੂ ਮੋਇਓ, ਕਿਉਂਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਭਾ ਹਰ ਬੰਸ਼ ਜਗਤ ਜਸ ਸੰਚਰੋ ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਧੰਨ ਗੁਰੂ ਅਰਜੁਨ ਦੇਵ, ਬ੍ਰਹਮ ਨੂੰ ਪਹਿਚਾਨਣ ਵਾਲੇ ਦਾ ਅੰਦਰ ਤੱਕੋ, ਅੱਜ ਉਹ ਸਿੰਘਾਸਨ ਤੇ ਬਿਰਾਜਮਾਨ ਹੋਏ ਨੇ। ਸਭ ਤੋਂ ਪਹਿਲਾਂ ਵਿਰੋਧ ਮੈਂ ਅਰਜ ਕੀਤੀ, ਸੱਕੇ ਭਰਾ ਨੇ ਕੀਤਾ, ਤੱਤੀ ਤਵੀ ਤਾਂ ਅਖੀਰ ਵਾਲਾ ਚਿੰਨ ਹੈ, ਅਖੀਰ ਵਾਲੀ ਹਕੀਕਤ ਹੈ ਕਿ ਭਰੀ ਬਰਾਦਰੀ ਦੇ ਅੰਦਰ, ਭਰੀ ਸੰਗਤ ਦੇ ਅੰਦਰ ਜਿਸ ਦਿਨ ਪਿਤਾ ਗੁਰੂ ਜੀ ਦੇ ਚਰਨਾਂ ਦੇ ਲਈ ਅਰਦਾਸ ਹੋਣ ਲੱਗੀ, ਬਾਬਾ ਬੁੱਢਾ ਸਾਹਿਬ ਦਸਤਾਰ ਬੰਨਣ ਲੱਗੇ ਨੇ ਤੇ ਵੱਡੇ ਭਰਾ ਨੇ ਉੱਠ ਕੇ ਉਹ ਪੱਗ ਵੀ ਖੋ ਲਈ ਹੈ। ਗੁਰੂ ਕੇ ਸਿੱਖੋ, ਉਸ ਦਿਨ ਹੀ ਯਤਨ ਕੀਤਾ ਕਿ ਭਰੀ ਬਰਾਦਰੀ ਭਰੀ ਸੰਗਤ ਵਿੱਚ ਕਿਸੇ ਤਰੀਕੇ ਨਾਲ ਇਹਨਾਂ ਦੀ ਅੰਦਰ ਦੀ ਇਕਾਗਰਤਾ ਭੰਗ ਹੋ ਜਾਏ, ਪਰ ਪਤਾ ਨੀ ਜਿਹੜਾ ਠੰਡ ਦਾ ਪਹਾੜ ਹੋਵੇ ਤੇਰੀ ਵਰਗੀ ਚੰਗਿਆਰੀ ਅੰਦਰ ਦੀ ਉਹਦਾ ਕੁਝ ਵੀ ਨੀ ਵਿਗਾੜ ਸਕਦੀ। ਧੰਨ ਗੁਰੂ ਅਰਜੁਨ ਦੇਵ ਜੀ ਨੇ ਇੱਕੋ ਗੱਲ ਨਿਮਰਤਾ ਨਾਲ ਕਹੀ, ਕਿਉਂਕਿ ਉਹਨਾਂ ਦਾ ਸ਼ਸਤਰ ਹੀ ਨਿਮਰਤਾ ਹੈ। ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ, ਕਹਿਣ ਲੱਗੇ ਉਹਨਾਂ ਦਾ ਖੰਡਾ ਸਭ ਦੇ ਚਰਨਾਂ ਦੀ ਧੂੜ ਬਣਨਾ, ਉਹਨਾਂ ਦੀ ਗੁਰੂ ਜਿਹੜੀ ਉਹ ਗਰੀਬੀ ਨਿਮਰਤਾ ਹੈ। ਧੰਨ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਕੁਛ ਨੀ ਕਿਹਾ, ਨਿਮਰਤਾ ਵਿੱਚ ਟਿਕੇ ਰਹੇ ਨੇ। ਬਾਬਾ ਜੀ ਨੇ ਇੱਕ ਸ਼ਬਦ ਜ਼ਰੂਰ ਕਿਹਾ ਸੀ, ਫਿਰ ਸੀਏ ਨੂੰ ਇਹ ਤਾਂ ਸਾਈ ਦੀ ਰਹਿਮਤ ਹੈ, ਗੱਦੀ ਕੇਵਲ ਪੱਗਾਂ ਦੀ ਮੁਸਾਜ ਨਹੀਂ। ਜੇ ਕਿਸੇ ਨੂੰ ਕੋਈ ਪੱਗ ਦੇ ਕੇ ਕਹਿ ਦੇ ਕਿ ਮੈਂ ਇਹਨੂੰ ਗੱਦੀ ਦੇ ਦਿੱਤੀ, ਜਿਵੇਂ ਚੱਲਦੀ ਹੈ ਗੱਲਬਾਤ, ਬਿਲਕੁਲ ਨਹੀਂ। ਗੱਦੀ ਤਾਂ ਸਾਈ ਦੀ ਰਹਿਮਤ ਜੋਤ ਹੈ, ਤੇ ਜੋਤ ਦਾ ਭਾਵ ਗੱਦੀ ਦਾ ਭਾਵ ਦੁਨੀਆਂ ਦਾ ਸੁੱਖ ਆਰਾਮ ਨਹੀਂ। ਗੱਦੀ ਤਾਂ ਉਹ ਜ਼ਿੰਮੇਵਾਰੀ ਹੈ ਕਿ ਇਸ ਭਵਜਲ ਵਿੱਚ ਡੁੱਬਦੇ ਹੋਏ ਜੀਵਾਂ ਨੂੰ ਭਵਜਲ ਤੋਂ ਪਾਰ ਕਰਨਾ। ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਉਸ ਵੇਲੇ ਯਤਨ ਕੀਤਾ ਇਹਨਾਂ ਦੇ ਅੰਦਰ ਖਿੰਡਾਓ ਆਵੇ, ਪਰ ਬਿਲਕੁਲ ਨਹੀਂ। ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਹਜ਼ੂਰ ਸੁਦਾਸਰ ਆ ਗਏ ਨੇ, ਗੁਰੂ ਕੇ ਚੱਕ ਆਏ ਨੇ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਨੇ। ਇੱਥੇ ਪਿਰਕੀਏ ਨੇ ਇੱਕ ਨਵੀਂ ਖੇਡ ਵਰਤਾਈ, ਸ਼ਾਇਦ ਪਰਸੋਂ ਵੀ ਅਰਜ਼ ਕੀਤੀ ਸੀ ਚੜ੍ਹਦੀ ਕਲਾ ਦੇ ਸੰਬੰਧੀ, ਸਾਰੀ ਜ਼ਿੰਦਗੀ ਤਪਾਉਣ ਦਾ ਯਤਨ ਕੀਤਾ, ਪਰ ਗੁਰੂ ਅਰਜੁਨ ਦੇਵ ਤਪੇ ਨੇ, ਅੰਦਰ ਪੂਰਨ ਤੌਰ ਤੇ ਟਿਕਿਆ ਹੈ। ਅੱਜ ਜਦੋਂ ਹਰਿਮੰਦਰ ਸਾਹਿਬ ਦੀ ਉਸਾਰੀ ਪਈ ਹੁੰਦੀ ਏ ਤੇ ਮਸੰਦ ਅੰਦਰੋਂ ਬੇਈਮਾਨ ਹੋ ਗਏ ਨੇ, ਉਹ ਉਸਾਰੀ ਵਿੱਚ ਪਿਰਕੀਏ ਨੇ ਉਹਨਾਂ ਨਾਲ ਗੱਡ ਟੋਕਰ ਕੀਤੀ ਏ, ਉਹ ਉਸਾਰੀ ਦੇ ਵਿੱਚ ਵੀ ਮਿਲਾਵਟ ਪੈ ਕਰਦੇ ਨੇ। ਗੁਰੂ ਅਰਜੁਨ ਦੇ ਫਿਰ ਵੀ ਨਿਮਰਤਾ ਨਾਲ ਸਮਝਾਉਂਦੇ ਪਏ ਨੇ। ਜਦੋਂ ਅੱਜ ਤੱਕਦੇ ਹਾਂ ਕਿ ਸਿੱਖ ਸੰਗਤਾਂ ਦਰਸ਼ਨਾਂ ਲਿਆਉਂਦੀਆਂ ਨੇ ਤੇ ਸੱਕੇ ਭਰਾ ਨੇ ਇੱਕ ਨਵੀਂ ਚਾਲ ਚੱਲੀ ਹੈ, ਸਮਾਨ ਰਸ ਪਾਣੀ ਤਾਂ ਆਪਣੇ ਘਰ ਤੇ ਲੰਗਰ ਛਕਣ ਲਈ ਸੰਗਤਾਂ

ਉਹਨਾਂ ਨੂੰ ਦੇਖ ਕੇ ਲਿਆਕਤ ਨੂੰ ਦੇਖ ਕੇ ਵੀ ਇਹ ਵੀ ਇੰਨਾ ਪੜਿਆ। ਹੁਣ ਮੈਂ ਤਾਂ ਕਦੀ ਜਪਜੀ ਸਾਹਿਬ ਦਾ ਪਾਠ ਨਹੀਂ ਪੇਕੇ ਕੀਤਾ ਤੇ ਮੈਨੂੰ ਕਿਹਨੇ ਹੱਕ ਦੇ ਦਿੱਤਾ ਰੌਲਾ ਪਾਉਣ ਲੱਗ ਪਓ ਜੀ ਇਹ ਪੂਰਨ ਬ੍ਰਹਮ ਗਿਆਨੀ ਹੈ। ਕਿਉਂਕਿ ਬ੍ਰਹਮ ਗਿਆਨੀ ਦੇ ਅੰਦਰ ਨੂੰ ਜਾਣਿਆ ਜਾਂਦਾ, ਬ੍ਰਹਮ ਗਿਆਨੀ ਚੋਲਿਆਂ ਕਰਕੇ ਨਹੀਂ ਹੁੰਦੇ। ਮੇਰੀ ਬੇਨਤੀ ਸਰਵਣ ਕਰਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਨਹੀਂ। ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕੁਝ ਲੋਕ ਐਸੇ ਨੇ ਜਿਹੜੇ ਅੰਦਰੋਂ ਤਾਂ ਅੱਤ ਦੇ ਪਲੀਤ ਨੇ ਤੇ ਬਾਹਰੋਂ ਦੁਨੀਆਂ ਵਿਚ ਉਹਨਾਂ ਨੇ ਇਹੋ ਜਿਹਾ ਖਾਸਾ ਬਾਗਾ ਬਣਾਇਆ, ਜਿੱਧਰ ਜਾਂਦੇ ਨੇ ਸਾਰੇ ਕਹਿੰਦੇ ਨੇ ਪੂਰਨ ਬ੍ਰਹਮ ਗਿਆਨੀ। ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਰੱਬ ਦਾ ਸੁਭਾਅ ਏ ਜਦੋਂ ਤੁਸੀਂ ਅਰਦਾਸ ਕਰੋਗੇ ਸੁਣੀ ਜਾਣੀ, ਉਹਦਾ ਸੁਭਾਅ ਏ ਉਹਨੇ ਫਰਿਆਦ ਸੁਣਨੀ। ਜੇ ਕਿਤੇ ਦੋ ਚਾਰ ਵਾਰੀ ਕਿਸੇ ਦੀ ਕੀਤੀ ਕੋਈ ਬੇਨਤੀ ਜਾਂ ਬਚਨ ਪੂਰਾ ਹੋ ਜਾਏ, ਬਸ ਸਾਡੇ ਮਨ ਚ ਗੱਲ ਗੱਠ ਵੱਜ ਜਾਂਦੀ ਏ, ਬਸ ਇਹ ਰਿਜ਼ਕ ਦਾਤਾ ਏ, ਇਹ ਸਭ ਕੁਛ ਕਰਨ ਵਾਲਾ। ਤੇ ਮੈਂ ਅੱਗੇ ਅਰਜ਼ ਕਰਨੀ ਏ, ਬ੍ਰਹਮ ਗਿਆਨੀ ਤਾਂ ਕਹਾਣਾ ਸੌਖਾ ਹੈ, ਮੱਥਾ ਟਿਕਾਣਾ ਸੌਖਾ ਹੈ, ਰੁਪਈਏ ਜੇਬ ਵਿਚ ਭਰਨੇ ਸੌਖੇ ਨੇ, ਪਰ ਸਵਾਦ ਤਾਂ ਏ ਕੋਈ ਉਸ ਵਰਗਾ ਬ੍ਰਹਮ ਗਿਆਨੀ ਅੱਜ ਵੀ ਤੱਤੀ ਤਵੀ ਤੇ ਬੈਠ ਕੇ ਦਿਖਾਏ। ਕੋਈ ਸ਼ੀਸ਼ ਵਿਚ ਰੇਤਾ ਮਾਈ ਕਾ ਲਾਲ ਪਵਾਏਗਾ? ਕੋਈ ਹੋਏ ਜਿਹੜਾ ਦੇਗ ਵਿਚ ਉਬਾਲੇ ਖਾਲਾ? ਕੋਈ ਹੈ ਜਿਹੜਾ ਸਿੱਖਾਂ ਨੂੰ ਕਹਿ ਕੇ ਬੇਟਾ ਤੁਸੀਂ ਅੱਜ ਕੇਵਲ ਤੱਕੋ ਮੇਰੀ ਸ਼ਹਾਦਤ ਨੂੰ, ਮੈਂ ਪੂਰਨੇ ਪਾਉਣ ਵਾਸਤੇ ਆਇਆ ਕਿ ਕੱਲ ਨੂੰ ਤੁਹਾਨੂੰ ਵੀ ਇਸ ਤਰ੍ਹਾਂ ਬਹਿਣਾ ਪੈਣਾ ਹੈ ਜਿਵੇਂ ਮੈਂ ਗੁਰੂ ਨਾਨਕ ਦੀ ਮਿਹਰ ਤੇ ਰੱਬ ਦੀ ਕਿਰਪਾ ਨਾਲ ਅਡੋਲਤਾ ਨਾਲ ਜੜ ਗਿਆ, ਕੱਲ ਨੂੰ ਤੁਸੀਂ ਵੀ ਅਡੋਲਤਾ ਨਾਲ ਜੜਿਆ ਜੇ। ਕਹਿਣਾ ਸੌਖਾ ਹੈ। ਤੇ ਜੇ ਆਪਾਂ ਕਹੀਏ ਵੀ ਉਦੋਂ ਲੋੜ ਸੀ ਤੱਤੀ ਤਵੀ ਦੀ, ਸੱਚ ਜਾਣੋ ਸੱਚ ਦਾ ਡੰਕਾ ਵਜਾਉਣ ਦੀ ਤਾਂ ਅੱਜ ਵੀ ਲੋੜ ਹੈ। ਕੀ ਅੱਜ ਰਾਜੇ ਕਸਾਈ ਨੇ? ਕੀ ਅੱਜ ਮੁਕੱਦਮ ਕੁੱਤੇ ਨੇ? ਕੀ ਅੱਜ ਉਸੇ ਤਰ੍ਹਾਂ ਕਾਜੀ ਰਿਸ਼ਵਤੀ ਨੇ? ਕੀ ਉਸੇ ਤਰ੍ਹਾਂ ਬ੍ਰਾਹਮਣ ਜਿਹੜਾ ਉਹ ਪਖੰਡ ਨਹੀਂ ਕਰਦਾ ਪਿਆ? ਇਹ ਗੱਲ ਵੱਖਰੀ ਕਿ ਉਹਦੇ ਜਾਮੇ ਚੇਂਜ ਹੁੰਦੇ ਪਏ ਨੇ, ਉਹਦੀ ਸ਼ਬਦਾਵਲੀ ਚੇਂਜ ਹੁੰਦੀ, ਪਰ ਅੰਦਰ ਦੀ ਮਲੀਨਤਾ ਤਾਂ ਉਹੀ ਹੈ ਨਾ ਸਾਹਿਬ। ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ, ਮੇਹਰਾਂ ਦੇ ਦਾਤੇ, ਉਹਨਾਂ ਨੂੰ ਯਤਨ ਕੀਤਾ ਕਿ ਉਸ ਵੇਲੇ ਲੰਗਰ ਮਸਤਾਨੇ ਕਰਾ ਦਿੱਤੇ, ਬ੍ਰਹਮ ਗਿਆਨੀ ਦੀ ਅਵਸਥਾ ਤੇ ਬੇਨਤੀ ਕਰ ਰਿਹਾ ਸਾਂ। ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੈ, ਦੂਜਾ ਕੌਣ ਜਾਣ ਸਕਦਾ ਉਸ ਅਵਸਥਾ ਨੂੰ। ਗੁਰੂ ਅਰਜਨ ਦੇਵ ਜੀ ਦਾ ਲੰਗਰ ਮਸਤਾਨੇ ਕਰਾ ਦਿੱਤੇ, ਆਪ ਸੁੱਕਾ ਪ੍ਰਸ਼ਾਦਾ ਸਕਣਾ। ਜੇ ਭਾਈ ਗੁਰਦਾਸ ਜੀ ਨੇ ਕਿਹਾ ਸਤਿਗੁਰੂ ਇਹ ਮਾਜਰਾ ਕੀ ਹੈ, ਅਸੀਂ ਪਿਰਸੀਏ ਨੂੰ ਰੋਕੀਏ, ਤੇ ਇੱਕੋ ਸ਼ਬਦ ਕਿਹਾ ਸੀ ਨਹੀਂ, ਲੰਗਰ ਨਾ ਮਿਲਣਾ ਅਸਲ ਵਿਚ ਢੈਂਦੀ ਕਲਾ ਨਹੀਂ। ਕਹਿਣ ਲੱਗੇ ਜ਼ਮੀਨ ਤੇ ਸੌਣਾ ਢੈਂਦੀ ਕਲਾ ਨਹੀਂ, ਕਿਸੇ ਵੱਲੋਂ ਸ਼ਬਦ ਆਪ ਬੋਲਣੇ ਢੈਂਦੀ ਕਲਾ ਨਹੀਂ। ਢੈਂਦੀ ਕਲਾ ਤਾਂ ਉਦਣ ਏ ਕਿ ਜਿੱਦਣ ਅੰਦਰ ਦੀ ਇਕਾਗਰਤਾ ਖਿੰਡ ਜਾਏ ਤੇ ਰੱਬ ਦੇ ਨਾਂ ਦੀ ਥਾਂ ਤੇ ਦਵੈਸ਼ ਪਲਣੀ ਸ਼ੁਰੂ ਹੋ ਜਾਏ। ਉਸ ਦਿਨ ਦੇਖੋ ਜੀਵਨ ਨਗਾਰ ਮਿਲ ਜਾਂਦਾ ਹੈ। ਸਾਹਿਬ ਨੇ ਉੱਥੇ ਸ਼ਬਦ ਕਹਿ ਰੁਖੋ ਭੋਜਨ ਭੂਮ ਸਹਿਣ, ਰੁਕੀ ਰੋਟੀ ਮਿਲ ਜਾਏ। ਕਿਉਂਕਿ ਜਿਸ ਬਾਬੇ ਨੇ ਆਪੇ ਬਚਨ ਕਹੇ ਨੇ ਕਿ ਬਸਤਾ ਟੁੱਟੀ ਝੋਂਪੜੀ ਚੀਰ ਸਭ ਛਿੰਨਾ, ਜਾਸ ਨਾ ਪਤ ਨਾ ਆਦਰੋ ਉਦਿਆਨ ਪਰ ਮਹੀਨਾ, ਮਿੱਤਰ ਨਾ ਇੱਕ ਤਨ ਰੂਪ ਹੀਨ ਕਿਚ ਸਾਚ ਨਾ ਛਿੰਨਾ, ਪਰ ਪਿਆਰਿਓ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨ। ਕਹਿਣ ਲੱਗੇ ਰੁਖੋ ਭੋਜਨ ਭੂਮ ਸੈਨ ਸਖੀ ਪ੍ਰੈ ਸੰਗ ਸੁਖ ਬਿਖਾਸ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕੇਵਲ ਲੰਗਰਾਂ ਤਾਂ ਗੱਲ ਨਾ ਸੀਮਤ ਰਹੀ, ਜਦੋਂ ਰੱਬ ਨੇ ਰਹਿਮਤਾਂ ਕੀਤੀਆਂ ਤੇ ਸੱਚੇ ਭਰਾ ਨੇ ਅਗਾ ਤਪਾਣ ਦਾ ਯਤਨ ਕੀ ਕੀਤਾ, ਉਹ ਸੁਲੀ ਖਾਂ ਨੂੰ ਚਾੜ ਕੇ ਲਿਆਇਆ ਹੈ। ਮੇਰੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੇ ਰੱਬ ਦੀ ਟੇਕ ਲਈ, ਕਿਤੇ ਨੀ ਕਿਹਾ ਕਿ ਪਿਰਸੀਆ ਤੂੰ ਮਾੜਾ ਕਰਨ ਲੱਗਾ। ਜੇ ਸਿੱਖਾਂ ਪੁੱਛਿਆ ਦਾਤਾ ਕਿ ਸੁਲੀ ਚੜ ਕੇ ਆਇਆ, ਤੇ ਸਾਹਿਬ ਨੇ ਇੱਕੋ ਗੱਲ ਕੀ, ਪਿਆਰਿਓ ਇਧਰ ਨਾ ਤੱਕੋ ਇਹ ਚੜ ਕੇ ਆਇਆ ਹੈ, ਇਧਰ ਤੱਕੋ ਜਿਹੜਾ ਚੜ ਕੇ ਆਇਆ ਹੋਇਆ ਨੂੰ ਵੀ ਉਤਾਰਨ ਦੀ ਤਾਕਤ ਰੱਖਦਾ ਹੈ। ਮਹਾਰਾਜ ਉਹ ਕੌਣ? ਉੱਥੇ ਕਿਹਾ ਸੀ ਕਿ ਪ੍ਰਥਮ ਮਤਾ ਜੇ ਪੱਤਰੀ ਚਲਾਵੂ, ਦੁਤੀਆ ਮਤਾ ਦੋਏ ਮਾਨਕ ਪਹੁੰਚਾਵੂ। ਮੈਂ ਕਹਿੰਦਾ ਅੱਜ ਵੀ ਸਿੱਖਾਂ ਤੇਰਾ ਕੋਈ ਵਿਰੋਧ ਕਰੇ, ਤੇਰੇ ਤੇ ਚੜ ਕੇ ਆਵੇ, ਤੈਨੂੰ ਗਾਲੀ ਗਲੋਚ ਕਰੇ, ਮੈਂ ਬੇਨਤੀ ਕਰਾਂ ਤੂੰ ਗੁਰੂ ਕੇ ਸ਼ਬਦ ਦੀ ਟੇਕ ਲੈ ਲਈ, ਮੇਰਾ ਮਾਲਕ ਇੰਨੀ ਰਹਿਮਤ ਕਰੇਗਾ ਸ਼ਬਦ ਢਾਲ ਬਣਾ ਕੇ ਇੱਕ ਦਿਨ ਵਿਰੋਧ ਕਰਨ ਵਾਲੇ ਨੂੰ ਵੀ ਤੇਰੇ ਸਾਹਮਣੇ ਝੁਕਣਾ ਪੈ ਜਾਏ। ਸ਼ਬਦ ਦੀ ਤਾਕਤ ਇੰਨੀ। ਕਹਿਣ ਲੱਗੇ ਪ੍ਰਥਮੇ ਮਤਾ ਜੇ ਪੱਤਰੀ ਚਲਾਵੂ, ਦੁਤੀਏ ਮਤਾ ਦੋਏ ਮਾਨਕ ਪਹੁੰਚਾਵੂ, ਤ੍ਰਿਤੀਏ ਮਤਾ ਕਿਛ ਕਰੂ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਅੱਜ ਉਹ ਚੜ ਕੇ ਆਇਆ

0: تو جیوندے جی ناپاک ہو کے سڑ کے مریا تے میرے صاحب نے اتھے اے شبد کہے سن کہ سلکھی تے نارائن راکھ ہن انہاں شبداں نوں اسی اتہاس دی تاریخ دی نظر نال تکیے تے اسی اس ساکھی نوں کھنڈن نہیں کر سکاں گے سلی تے نارائن راکھ سلی کا ہاتھ کہیں نہ پہنچا سلی ہوئے مواس ناپاک کاٹ کٹھار قسم سر کا پیا کھن میں ہوئے گیا ہے خاک مندا چتوت چتوت پچیا جن رچیا تن دینا تاک پتر میت تن کچھو نہ رہوس چھوڑ گیا سب پائی ساک کہ نانک تس پرب بلہاری جن جن کا تینو پورن واک سلی کر کے آد تے گرو ارجن دے بالکل تپے نے میں کل بھی قرض کیتی ہے سادا کہہ ضرور دینے سی سکھ وہ تن گرو گرنتھ صاحب جی دی بانی منن والے ہو گرو تو اتا کوئی پاتشاہ نہیں جے تے گرو تو اچا سکھ لی کوئی شائن شاہ نہیں جے اسی تکو خان جے سلی چڑھ کے آندا انہیں چڑھ کے کی آنا سی جے کوئی پخنڈی ہوندا انہیں تا سلی نال ہاتھ ملائے ہونے سر انہیں تا جے ترسی ہے ترسی ہے خود ملتا پیا روپیے دے کے چڑھا کے لیاوندا ہے پر رب دی سیک رکھن والا کہندا نہیں کہ کو ہر سمان نہیں رہ جا یہ بھوپت سب دوس چار کے جھوٹے کر دیواجا سکھ کسی دا محتاج نہیں سکھ نو تا روز گرو سدا سوئیاں وچ کہندا ہے کہ دے جیت پیرے سب دیش نشان کو باجت ڈھول مردنگ نگارے کنجت گوڑ گجان کے سندر ہنست ہے راج ہزارے پوت کو ایک پوان کے پوپت کون گنے نی جات بچارے پر انہاں دی ٹیک نہ لئی شری پت شری بھگوان پجے بن انت کو انت کے تام سدارے تا جما دے گھر نو چلے نے تو انہاں دا آسرا کی لئی بیٹھے گرو گرنتھ صاحب تا بول کے کہندے نے پاس دمامے بابا فرید جی کہندے جنہ دے سر دے اگے جنہ دے اگے نگارے وائدے سن اج نگارے پئے نے او کوچ کر گئے نے دنیا تو میں بینتی کراں بادشاہ دے نگارے جہانگیر دے نگارے چلے گئے اورنگ جیب دے نگارے چلے گئے شاہ جہاں دے نگارے چلے گئے جڑے ہن وی چڑھ کے آئے گرو ارجن دیو دے پرب تے انہاں دیاں بول دیاں توتیاں چلیاں گئیاں پر میرے گرو نانک دے گھر دا نگارا کدی وی بند نہیں جے ہون دیکھو اے سات گرو دی سچائی تاں ہے یہ کھیڈ ایسی ہے کہ اوڑک سچ نہیں رہنے تن گرو ارجن دے سچے پاتشاہ سائیں دے شکر بھی جڑے پھر تیے نے پھر تیجا یتن کیتا تپان دے لئی سلبی نو لیاون دا یتن کیتا اور رستے وچ ماریا گیا اج میرے مالک نے پتر دی داد دتی تن گرو ارجن دیو جی نو تے پھر تیے نے کیتا کہ سچے بھرا نے گرو دے پتر تے اپنے سکے پرا دے پتر تے پتیجے تے تین خونی وار کیتے نے تے گرو گرنتھ صاحب دی بانی وچ سول والا شبد وی ہے کہ برہمن دشٹ نو سول ہویا تے سول اٹھ کے مریا دیکھو پاوے دائرے یتن کیتا پاوے کھڑاوے ری یتن کیتا پاوے ستیرے ری یتن کیتا پاوے کسے ہور طریقے نال یتن کیتا پر تن گرو ارجن دیو سچے پاتشاہ پتر تے ہندے حملے پک کے بھی کدی ترسیے نو کوڑی زبان نال کوئی شبد نہیں کہے کیونکہ لوگ چاہتے سن انہاں دا جیون تتی تبھی بنا دتا جائے حضور پھر بھی ٹھنڈے نے یہ تپے نہیں جدو اج تن گرو گرنتھ صاحب کرپالو جی دی امرت بانی حضور درج پہ کران لگے نے سمپادنا کران لگے نے دیکھو کنی کو رحمت کیتی پچھلے دن عرض کیتی سی کہ تن گرو گرنتھ صاحب دی بانی وچ اپنے پرواراں دے کرسی نامے نے کہ میرا پتر اے میرا پوترا اے میرا پڑپوترا اے سادا باپو اے سادا دادا اے بالکل نہیں اے دے وچ اکو گل ہے کہ چار گلاں گرو گرنتھ صاحب وچوں ملدیاں نے ہے تا گناہ دے خزانے پر سمجھن لئی پہلی گل کہ گرو گرنتھ صاحب وچ کیول ایک سچ دی ویاکھیا ہے سچ دی گل کیتی اے دوجی گل کہ گرو گرنتھ صاحب وچ سچ نوں پان دی جگتی درج کیتی ہے تیجی گل جنہاں نوں سچ ملیا انہاں دی اپما کیتی ہے تے چوتھے جڑے لوک منکھا دئی تاں لے گئے پر سچ تو ویروے رہ گئے انہاں دے جیون نوں بیان کیتا ہے جنہاں نوں سچ ملیا نہیں سچ دی ویاکھیا سچ نوں پان دے وسیلے جنہاں نوں سچ ملیا انہاں دی اپما جڑے سچ تو خالی رہ گئے انہاں دی ترکار جوگ زندگی کیویں میں انہوں بھی حضور نے کہا تن گرو ارجن دیو جی نے گرو گرنتھ صاحب جی دی سمپادنا بھائی گرداس جی نوں نال لے کے کرائی آپ حضور نے پاویں انہاں سبندی وکھ وکھ ودواناں دی رائے وے پوتیاں دے سبندی ایک کافی وستار والی ایک وکھری جی کھیڈ ہے ہر ایک دا آپو اپنا طریقہ ہے پر میں کہنا اپنا تا پراتن جنم ساکھی دے حوالے انہاں نوں سامنے رکھیے کہ شبد دے تلک دتے نے پوتیاں دتیاں نے تن گرو ارجن دے سچے بادشاہ انہاں دے کول پتا دا خزانہ آیا ہے اسی بھی خزانے کٹھے کرنے ہیں پر اے خزانے اگمی نے اج اس خزانے نوں تکیا ہے تے جدا اسی پرم نان جانا ہے نا کہ صاحب تن گرو گرنتھ صاحب کرپالو جی دا اسی 400 سالا پرکاش اتسو منان چلے ہیں تے میں کل بھی عرض کیتی ہے کہ اے سال قربانی دا تے قربانی دا ہے دیکھو اس سال وچ 400 سالا گرو گرنتھ صاحب دا پرکاش اے قربانی دی گل ہوے گی تے جدو گرو کے لالاں دے 300 سالا شہیدی دی گل کراں گے اودو قربانی دی گل ہوے گی قربانی سکھ دی بنیاد ہے تے قربانی سکھی دے کلس نے قربانی سکھ دی نیک ہے تے شہادت نو پھل ان گرو ارجن دیو جی نے بھائی گرداس جی تو بانی لکھائی ہے آپ ترتیب میرے کرپالو جی نے دتی ہے اس ویلے 4 سجن آئے بھی نے یتن بھی کیتے کہ ساڈی رچنا انکت کرو کسے دے کہن تے نہیں کسے دے دبا تھلے نہیں کسے دی پھوکی سبت نو سن کے نہیں چاراں نو انکار کر دتا ہے ہرمندر صاحب وچ پرکاش کرایا ہے بابا بڈھا صاحب جی نو گرنتی ساتیا گیا ہے تن گرو ارجن دیو اونا دے ورود پہلا پرسیے ولو کیتا گیا ہن شہادت دا کارن مدتا پہلا تا اے کہندے رہے کہ چندو سی جی ایک رشتہ کارن بن گیا چندو کر کے گرو ارجن دیو جی نو شہید کیتا چندو ایک کارن بن سکدا ہے پر اے کدی وی بھلیے نا کہ شہادت دا کارن کیول چندو نہیں شہادت دا کارن سی بابے نانک دے گھر وچوں نکل دی کوئی سچ دی آواز او دا ورود برہمن نے وی کیتا ہے او دا ورود قاضی نے وی کیتا ہے تے او دا ورود سرکار نے وی کیتا ہے تے کارن تاں کئی نے جویں حوالے دتے جاندے نے کہ جہانگیر دی اپنی لکھ دے اونے تاں ستگرو دے گھر نوں جھوٹ دی دکان شبد ورتے نے تے او دے اندر دا منسا اے وی پرگٹ ہوندا ہے کہ مدتا تو میرے اندر دی اچھا سی کہ اس جھوٹ دی دکان نوں بند کیتا جائے پر نہیں تن گرو ارجن دیو سچے بادشاہ دے دوش کی مڑے نے کہ تسی خسرو دی مدد کیتی ہے اے کیا تسی اونوں راج تلک دتا ہے ویسے اے وی ایک وچار والا وشا ہے کہ خسرو ملیا وی اے کہ نہیں صاحب تن گرو ارجن دیو سچے بادشاہ امرتسر صاحب دی دھرتی تو لاہور دی دھرتی نو گئے نے 5 سکھ میرے کرپالو دے نال گئے نے دیکھو 5 سکھاں دے نال حضور ترے نے لاہور دی دھرتی تے جا کے 3 طریقے نال تشریح دتے نے 33 تاریخ ہے 33 ریت ہے تے ابل دی دیگ ہے کہنا بہت سوکھا ہے سننا بھی بڑا سوکھا ہے دیکھو او مہاپرش جنہیں رب دے گیت گائے جنہیں پرماتما دی سبت صلاح دی بانی گائی جہرے ساری زندگی ٹھنڈ وچ رہے انہاں نوں یتن کیتا گیا تپان دا پر کبھی وی تپے نہیں اج اساں دا صبر دا کٹ صبر دا مقابلہ زبر نال ہون لگا ہے 33 تاریخ تے بٹھاندے نے پر گرو ارجن دیو سچے بادشاہ او تاں وی اندروں تپے نہیں شیش وچ ریتا پیا ہے او تاں وی تپے نہیں ابل دی دیگ وچ بٹھایا ہے تے او تاں وی تپے نہیں تاں ہی تاں بھائی گرداس ہوناں نے پاویں اپنی پوڑی وچ اے بھاو پور شبد رمز بھرپور شبد کہے نے پر اصل وچ او گرو ارجن دیو جی دا اندر ہے کہندے نے گرو کے سکھو جویں مچھی پانی دے وچ رہندی اے تے او اس دی پرسن ہے تن گرو ارجن دیو جی دے اندر دا پریم اندر دی پرسنتا اندر دا نہو اس طرح ہے جویں مچھی پانی وچ ہے کہندے شبد دے ابیاسی اس طرح نے کہ اپنے اندروں شبد دی آواز نو ٹٹن نہیں دیندے کہ جویں کنڈا کھیڑا اے دی آواز سن کے مرغ جیڑا اس پاسے نو دوڑدا ہے کہن لگے تکو اونا دا جاپ اس طرح ہے کہ جویں ببیا اچی اچی بولدا ہوئے اونا دے اندر دی جڑی پکڑ ہے او اس طرح ہے کہ جویں مانو ایک پگڑا کمل پھل وچ بیٹھا ہوئے ਅਖੀਰ ਤੇ ਭਾਈ ਸਾਹਿਬ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਤੋਂ ਕੇਵਲ ਕੁਰਬਾਨ ਜਾ ਸ਼ਬਦ ਵਰਤੇ ਨੇ, ਰਹਿੰਦੇ ਗੁਰ ਦਰਿਆਓ ਵਿਚ ਮੀਨ ਕੁਲੇਨ ਖੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜੋ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਮਿਰਗ ਜੋ ਭੀੜ ਪਈ ਚਿਤ ਅਵਰ ਨਾ ਜਾਣੀ, ਕਹਿਣ ਲੱਗੇ ਚਰਨ ਕਮਲ ਚਿਤ ਭਵਰ ਕਰ, ਸੁਖ ਸੰਪਤ ਵਿਚ ਰਹਿਣ ਵਿਖਾਣੀ, ਗੁਰ ਉਪਦੇਸ਼ ਨਾ ਬੀਤਰੈ ਵਾ ਬੀਏ ਕਿਉਂ ਆਖ ਵਖਾਣੀ, ਗੁਰਮੁਖ ਸੁਖ ਫਲ ਤਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ, ਜਿਨ੍ਹਾਂ ਕੋਲ ਇੰਨੀ ਰਹਿਮਤ ਅੱਜ ਕਹਿ ਦੇ ਗੁਰ ਅਰਜੁਨ ਬਿਟੋ ਕੁਰਬਾਨੀ। ਉਸ ਧੰਨ ਗੁਰੂ ਅਰਜਨ ਦੇਵ ਤੋਂ ਕੁਰਬਾਨ ਜਾਣੇ ਹਨ ਤੇ ਅਰਜ਼ ਕੀਤੀ ਸੀ, ਬ੍ਰਹਮ ਨੂੰ ਪਹਿਚਾਨਣ ਵਾਲਾ ਕਦੀ ਵੀ ਤਪੇ ਨਹੀਂ, ਤੇ ਅੱਜ ਉਹਨਾਂ ਤੇ ਪੂਰਾ ਇਹ ਸ਼ਬਦ ਆਪਣਾ ਉਚਾਰਨ ਕੀਤਾ, ਉਹਨਾਂ ਨੇ ਕਮਾ ਕੇ ਦੱਸ ਦਿੱਤਾ ਕਿ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨੀ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉਠ ਉਆਹੂ ਕੋ ਦੌਰਿਓ, ਆਗਿਆ ਮੈਂ ਭੁੱਖ ਸੋਈ ਕਰ ਸੁਖਾਂ, ਹਰ ਸੋਗ ਦੀ ਗੱਲ ਕੀਤੀ ਉਹਨਾਂ ਨੇ, ਦੁੱਖ ਸੁਖ ਦੀ ਗੱਲ ਕੀਤੀ, ਭੁੱਖ ਤ੍ਰਿਆ ਦੀ ਗੱਲ ਕੀਤੀ, ਪਰ ਅੰਦਰ ਦੀ ਜਿਹੜੀ ਅਡੋਲਤਾ ਹੈ, ਅੰਦਰ ਨੂੰ ਬ੍ਰਹਮ ਪਹਿਚਾਣ ਕੇ ਜਿਹੜੀ ਰਹਿਮਤ ਮਿਲੀ ਹੈ, ਧੰਨ ਗੁਰੂ ਅਰਜਨ ਸਾਹਿਬ ਦਾ ਅੰਦਰ ਖੰਡਾਓ ਵਿਚ ਨਹੀਂ ਆਇਆ। ਸਾਹਿਬ ਗੁਰੂ ਦੇ ਤੱਤੀ ਤਵੀ ਤੇ ਸ਼ਹਾਦਤ ਦਾ ਜਾਮ ਪੀਤਾ ਹੈ, ਇਸੇ ਕੋਈ ਸ਼ਬਦ ਭਾਵਪੂਰਤ ਸੱਜਣਾ ਨੇ ਕਹੇ ਨੇ, ਭਾਵੇਂ ਸਾਈ ਮੀਆਂ ਮੀਰ ਦੇ ਮੇਲ ਦਾ ਜ਼ਿਕਰ ਵੀ ਕਰਦੇ ਨੇ। ਅਸਲ ਵਿਚ ਇਹ ਪਹਿਲੀ ਸ਼ਹਾਦਤ ਸੀ ਧੰਨ ਗੁਰੂ ਅਰਜਨ ਦੇਵ ਜੀ ਦੀ, ਜਿਹਨੂੰ ਸਿੱਖਾਂ ਨੇ ਆਪਣੀਆਂ ਅੱਖਾਂ ਨਾਲ ਤੱਕਿਆ, ਤੇ ਮੈਂ ਪਿਛਲੀ ਵਾਰ ਸ਼ਾਇਦ ਅਰਜ਼ ਕੀਤੀ ਸੀ ਕਿ ਗੁਰੂ ਅਰਜਨ ਦੇਵ ਨਾਲ ਪੰਜ ਸਿੱਖ ਗਏ ਨੇ, ਸ਼ਹੀਦ ਕੋਈ ਨਹੀਂ ਹੋਇਆ, ਗੁਰੂ ਤੇਗ ਬਹਾਦਰ ਜੀ ਨਾਲ ਪੰਜ ਗਏ ਨੇ, ਪੰਜਾਂ ਵਿਚੋਂ ਤਿੰਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਦੋ ਦੀ ਜ਼ਿੰਮੇਵਾਰੀ ਭਾਵੇਂ ਵੱਖਰੀ ਹੈ। ਕੀ ਕਾਰਨ ਕਿ ਪੰਜਵੇਂ ਜਾਮੇ ਵਿਚ ਗੁਰੂ ਸ਼ਹੀਦ ਹੁੰਦਾ ਹੈ ਤੇ ਸਿੱਖ ਦੇਖਦੇ ਪਏ ਨੇ, ਨੌਵੇਂ ਜਾਮੇ ਵਿਚ ਗੁਰੂ ਸ਼ਹੀਦ ਹੁੰਦੇ ਨੇ, ਬਾਅਦ ਵਿਚ ਹੁੰਦੇ ਨੇ ਸਿੱਖ ਸ਼ਹੀਦ ਹੁੰਦੇ ਨੇ ਤੇ ਗੁਰੂ ਦੇਖਦੇ ਪਏ, ਉਦੋਂ ਪੰਜ ਸਿੱਖ ਦੇਖਦੇ ਨੇ ਗੁਰੂ ਸ਼ਹੀਦ ਹੈ। ਅਸਲ ਵਿਚ ਸੋਚਣਾ ਕਿ ਮੇਰੇ ਸਤਿਗੁਰੂ ਜੀ, ਤੁਸੀਂ ਕਿਸੇ ਨੂੰ ਵੀ ਕਹਿਣ ਤੋਂ ਪਹਿਲਾਂ ਲੋਕਾਂ ਨੂੰ ਸੱਚ ਦੇ ਮਾਰਗ ਤੇ ਆਪਣੇ ਤਨ ਦੀ ਕੁਰਬਾਨੀ ਦੇਣ ਤੋਂ ਪਹਿਲਾਂ ਆਪ ਤੱਤੀ ਤਵੀ ਤੇ ਬਿਠਾਇਆ ਤੇ ਪੰਜਾਂ ਨੂੰ ਸਾਹਮਣੇ ਖਿਲਾਰ ਕੇ ਕਹਿ ਦਿੱਤਾ, ਬੇਟਾ ਆਉਣ ਵਾਲੇ ਸਮੇਂ ਵਿਚ ਆਹ ਕੁਝ ਵਾਪਰੇਗਾ, ਜਿਵੇਂ ਆਧਾਰ ਨੂੰ ਜਰ ਗਿਆ ਇਸੇ ਤਰ੍ਹਾਂ ਭਾਣਾ ਮੰਨ ਲਿਆ ਜੇ। ਤੇ ਜਦੋਂ ਗੁਰੂ ਤੇਗ ਬਹਾਦਰ ਜੀ ਚਾਂਦਨੀ ਚੌਕ ਵਿਚ ਤੱਕਦੇ ਆ ਕਿ ਸਿੱਖ ਸ਼ਹੀਦ ਹੁੰਦੇ ਨੇ, ਅੱਖਾਂ ਨਾਲ ਦੇਖਦੇ ਨੇ, ਤੇ ਭਾਈ ਦਿਆਲਾ ਦੇ ਉਹ ਸ਼ਬਦ ਮਾਨੋ ਇਸ ਗੱਲ ਦੀ ਗਵਾਹੀ ਪੈ ਦਿੰਦੇ ਨੇ ਕਿ ਜਿਹੜਾ ਸਬਕ ਤੁਸੀਂ ਪੰਜਵੇਂ ਜਾਮੇ ਵਿਚ ਦ੍ਰਿੜ ਕਰਾਇਆ ਸੀ, ਅੱਜ ਦਾਦਾ ਸੀ ਉਹਨੂੰ ਤੇਰੇ ਨੌਵੇਂ ਜਾਮੇ ਵਿਚ ਪੱਕਿਆ ਪਕਾ ਲਿਆ ਹੈ। ਉਹ ਸ਼ਬਦ ਕੀ ਸਨ ਕਿ ਹੇ ਗੁਰੂ ਤੇਗ ਬਹਾਦਰ ਜੀ, ਕਿ ਤੁਸੀਂ ਪੰਜਵੇਂ ਜਾਮੇ ਵਿਚ ਗੁਰੂ ਅਰਜਨ ਦੇਵ ਜੀ ਦੇ ਰੂਪ ਅੰਦਰ ਆਪ ਤੱਤੀ ਤਵੀ ਤੇ ਬੈਠੇ, ਸੀਸ ਵਿਚ ਰੇਤਾ ਪਵਾਇਆ, ਉਦੋਂ ਉਬਲਦੀ ਬੇਗ ਲਾਹੌਰ ਦੀ ਜਹਾਂਗੀਰ ਦੀ ਸਹਾਰ ਲਈ, ਹੁਣ ਮੇਰ ਕਰਿਓ ਸਿੱਖ ਵਿਚ ਵਰਤਿਓ, ਤੇਰੇ ਤੋਂ ਬਾਅਦ ਅੱਜ ਦੂਸਰੀ ਵਾਰ ਸਿੱਖ ਨੂੰ ਉਬਲਦੀ ਦੇਗ ਮਿਲੀ ਏ, ਜਿਵੇਂ ਉਥੇ ਉਬਾਲੇ ਸਹਾਰ ਗਏ ਅੱਜ ਇਥੇ ਵੀ ਉਬਾਲੇ ਸਹਾਰ ਜਾਇਆ। ਦੇਖੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦੀ ਸ਼ਹਾਦਤ ਨੇ ਇਕ ਨਵਾਂ ਰੰਗ ਲਿਆਂਦਾ। ਇਸ ਉਰਦੂ ਦੇ ਅਦੀਬ ਦੇ ਸ਼ਬਦ ਨੇ ਕਿ ਗੁਰੂ ਸਾਹਿਬ ਦੇ ਮੁਖ ਤੋਂ ਉਹਨੇ ਵਚਨ ਕਰਾਏ। ਦੇਖੋ ਹਰ ਇੱਕ ਵਿਦਵਾਨ ਦਾ ਆਪਣਾ ਤਰੀਕਾ ਹੁੰਦਾ ਕਿ ਉਸ ਘਟਨਾ ਨੂੰ ਸ਼ਿੰਗਾਰ ਕੇ ਪੇਸ਼ ਕਰਨਾ। ਗੁਰੂ ਅਰਜਨ ਦੇਵ ਤੱਤੀ ਤਵੀ ਤੇ ਨੇ, ਅੱਗ ਦੀਆਂ ਲਪਟਾਂ ਪਈਆਂ ਨਿਕਲਦੀਆਂ ਨੇ, ਤੇ ਕੇਵਲ ਇਹ ਮਿਥਿਓਲੋਜੀ ਜਾਂ ਮਿਥ ਕਹਾਣੀਆਂ ਨਹੀਂ, ਸਾਹਿਬ ਗੁਰੂ ਅਰਜਨ ਦੇਵ ਦੇ ਮੁਖ ਤੋਂ ਨੇ ਸ਼ਬਦ ਕਹਾਏ ਨੇ। ਕਹਿਣ ਲੱਗੇ ਮੇਰੀ ਸਦਾ ਕੋ ਦਬਾਨਾ ਤੋ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਕਿਵੇਂ ਤੁਸੀਂ ਰੋਕ ਲਓਗੇ ਅੱਗ ਨਾਲ ਸੱਚ ਦੀ ਆਵਾਜ਼ ਨੂੰ? ਮੇਰੀ ਸਦਾ ਕੋ ਦਬਾਨਾ ਤੋ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਫਸੀਲੇ ਆਪ ਸੋ ਆਹਨ ਬਹੁਤ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ। ਮੇਰੇ ਖਿਆਲੋ ਕੀ ਪਰਵਾਜ ਰੋਕਨੇ ਵਾਲੋ, ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਉਹਦੀ ਤਲਵਾਰ ਨੂੰ, ਮੀਰੀ ਪੀਰੀ ਦੀ ਕਿਰਪਾ ਨੂੰ ਕਿੰਨੇ ਰੋਕਣਾ। ਤੇ ਇੱਕ ਅਦੀਬ ਨੇ ਤਾਂ ਇਥੋਂ ਤੱਕ ਹਜ਼ੂਰ ਨੇ ਕਿਹਾ, ਅਸਲ ਵਿਚ ਇਹ ਤੱਤੀ ਤਵੀ ਤੇ ਗੱਲ ਖੇਡ ਖਤਮ ਨਹੀਂ ਹੋਈ, ਅੱਜ ਦਾ ਕੰਮ ਸ਼ੁਰੂ ਹੋਇਆ ਹੈ, ਅੱਜ ਬੀਜ ਪਾਇਆ ਹੈ। ਤੇ ਉਸ ਕਵੀ ਦੇ ਸੱਜਣ ਸਨ, ਕਹਿਣ ਲੱਗੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ। ਇਉਂ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮੈਂ ਕੁੱਥੂ ਚਮਕੌਰ ਦੀ ਜੂਹ ਸਾਰੀ ਟੁੱਟੇ ਜਦੋਂ ਤੋਂ ਰੁੱਤ ਬਹਾਰ ਅੰਦਰ, ਅੱਜ ਖਿੜੇ ਜੀ ਤੋੜ ਕੇ ਤਾਣੀਆਂ ਤੋਂ, ਕਿਨ ਦੇਵੇਗਾ ਕੋਈ ਦੀਵਾਰ ਅੰਦਰ, ਬਣੀ ਰਹੇਗੀ ਸਦਾ ਬਹਾਰ ਇਸ ਦੇ ਲਾਗੇ, ਖਿਜ਼ਾਂ ਨੇ ਇਸ ਦੇ ਟੁਕਣਾ ਨੀ, ਲੱਗੀ ਔੜ ਤੇ ਇਹਨਾਂ ਨੇ ਸੁੱਕਣਾ ਨੀ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ। ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਨੇ ਉਹ ਸ਼ਹਾਦਤ ਦਾ ਇੱਕ ਬੀਜ ਬੀਜ ਦਿੱਤਾ। ਅੱਗੇ ਸਿੱਖ ਕੇਵਲ ਗੁਰਬਾਣੀ ਪੜ੍ਹਦਾ ਹੈ, ਭਾਵਾਂ ਕਿ ਕੁਰਬਾਨੀ ਦਾ ਸ਼ਬਦ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਸ਼ੁਰੂ ਹੋ ਗਿਆ। ਜਿਹੜਾ ਹੁਕਮ ਮੰਨਣਾ ਆ ਗਿਆ ਨਾ, ਸੱਚ ਜਾਣੋ ਉਹਦੇ ਅੰਦਰ ਕੁਰਬਾਨੀ ਦਾ ਬੀਜ ਬੀਜਿਆ ਜਾ ਚੁੱਕਾ ਹੈ। ਧੰਨ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬੈਠ ਗਏ, ਪਰ ਅੰਦਰ ਦੀ ਠੰਡ, ਅੰਦਰ ਦਾ ਸਬਰ, ਅੰਦਰ ਦੀ ਇਕਾਗਰਤਾ, ਅੰਦਰ ਦਾ ਟਿਕਾ ਉਹਨਾਂ ਦਾ ਖਤਮ ਨਹੀਂ ਹੋਇਆ। ਮੈਂ ਕੱਲ ਵੀ ਇਹ ਕਰਜ਼ ਕੀਤੀ ਸੀ, ਸ਼ਾਇਦ ਪਰਸੋਂ, ਕਿ ਸਰਬੱਤ ਦੇ ਭਲੇ ਦੀ ਗੱਲ ਜ਼ਰੂਰ ਕਰਨੇ ਆ, ਪਰ ਮਨ ਮੰਗਦਾ ਨਹੀਂ ਜੇ ਸਰਬੱਤ ਦਾ ਭਲਾ। ਜੇ ਕਿਸੇ ਨੇ ਦਵੈਸ਼ ਤੋਂ ਰਹਿ ਤੋ ਕੇ ਜ਼ਿੰਦਗੀ ਤੱਕਣੀ ਏ, ਤੇ ਧੰਨ ਗੁਰੂ ਅਰਜਨ ਦੇਵ ਜੀ ਦੇ ਜੀਵਨ ਨੂੰ ਤੱਕੀਏ। ਮੈਂ ਸਿਰਫ ਇੱਕ ਦੋ ਉਦਾਹਰਣ ਦੇ ਕੇ ਸਮਾਪਤੀ ਕਰਨੀ ਏ। ਉਹਨਾਂ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਬ੍ਰਹਮ ਗਿਆਨੀ ਪੁਰਸ਼ ਤਾਂ ਇੱਕ ਰੁੱਖ ਦੀ ਤਰ੍ਹਾਂ। ਇਹ ਸਿਰਫ ਐਗਜ਼ਾਮਪਲ ਦੇ ਕੇ ਉਹਨਾਂ ਦਾ ਸ਼ਬਦ ਹੁੰਦਾ ਹੈ ਕਿ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ। ਕਹਿੰਦੇ ਤਿੱਖੇ ਸ਼ਸਤਰ ਦੇ ਨਾਲ ਰੁੱਖ ਨੂੰ ਕੱਟ ਦਿੱਤਾ ਹੈ। ਬਾਬਾ ਫਰੀਦ ਸਾਹਿਬ ਨੇ ਜਿੱਦਣ ਦਰਵੇਸ਼ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਜੇ ਦਰਵੇਸ਼ ਦੀ ਜ਼ਿੰਦਗੀ ਪੜ੍ਹਨੀ ਚਾਹੁੰਦਾ ਤੇ ਰੁੱਖ ਨੂੰ ਪੜ੍ਹਨਾ ਸ਼ੁਰੂ ਕਰ ਦੇ। ਫਰੀਦਾਂ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਿਰਾਂਦ। ਹੁਣ ਰੁੱਖ ਦੀ ਜਿਰਾਂਦ ਕੀ ਏ? ਦਰਵੇਸ਼ ਬ੍ਰਹਮ ਗਿਆਨੀ ਰੁੱਖ ਦੀ ਤਰ੍ਹਾਂ। ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਕਿ ਸ਼ਸਤਰ ਤਿੱਖੇ ਨਾਲ ਰੁੱਖ ਨੂੰ ਕੁੱਟਿਆ ਤੇ ਤੱਕਿਓ, ਰੁੱਖ ਨੇ ਕਦੀ ਵੀ ਅੱਗੇ ਉਹਨੂੰ ਪੁਕਾਰ ਕੇ ਤਰਲੇ ਨਹੀਂ ਲਏ। ਸ਼ਸਤਰ ਨਾਲ ਮਨੁੱਖ ਰੁੱਖ ਨੂੰ ਕੱਟਦਾ ਹੈ ਤੇ ਜਦੋਂ ਇਹਨੂੰ ਸਰਦੀ ਲੱਗਦੀ ਏ, ਉਸੇ ਰੁੱਖ ਦੇ ਫੱਟੇ ਚੀਰ ਕੇ ਉਸ ਰੁੱਖ ਦੇ ਨਾਲ ਉਹ ਸੋਹਣੇ ਘਰ ਬਣਾਉਂਦਾ ਹੈ ਤੇ ਉਹਦੀ ਲੱਕੜ ਇਹਨੂੰ ਸਰਦੀ ਤੇ ਗਰਮੀ ਤੋਂ ਬਚਾਉਂਦੀ। ਬੰਦੇ ਨੇ ਲੱਕੜ ਨੂੰ ਕੱਟਿਆ ਪਰ ਲੱਕੜ ਨੇ ਇਹਨੂੰ ਸਰਦੀ ਗਰਮੀ ਤੋਂ ਬਚਾਇਆ। ਇਸੀ ਬਸ ਨਹੀਂ, ਗੁਰੂ ਅਰਜਨ ਦੇਵ ਕਹਿੰਦੇ ਨੇ ਕਿ ਜਿਸ ਦਿਨ ਇਹ ਬੰਦਾ ਪਾਣੀ ਦੇ ਦਰਿਆ ਵੱਲ ਚੱਲਿਆ ਤੇ ਦਰਿਆ ਵਿੱਚ ਪਾਣੀ ਉਛਾਲੇ ਪਿਆ ਮਾਰਦਾ, ਆਪਣੀ ਤਾਕਤ ਨਾਲ ਮਨੁੱਖ ਡੁੱਬਣ ਲੱਗਾ ਤੇ ਉਸੇ ਰੁੱਖ ਦੀ ਲੱਕੜ ਦੀ ਬਣੀ ਹੋਈ ਬੇੜੀ ਸੀ, ਉਹਨੇ ਕਿਹਾ ਤੂੰ ਤਾਂ ਭਾਵੇਂ ਮੈਨੂੰ ਚੀਰਿਆ ਹੈ, ਆ ਮੈਂ ਤੈਨੂੰ ਆਪਣੇ ਵਿੱਚ ਬਿਠਾ ਕੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਲਾ ਦੇਣੀ। ਰੁੱਖ ਵਰਗੀ ਸਹਿਨਸ਼ੀਲਤਾ, ਬ੍ਰਹਮ ਗਿਆਨੀ ਤਾਂ ਹੈ ਹੀ ਰੁੱਖ, ਦਰਵੇਸ਼ ਦੀ ਜਿਰਾਂਦ ਰੁੱਖ ਵਰਗੀ ਏ। ਗੁਰੂ ਅਰਜਨ ਸਾਹਿਬ ਦੇ ਬਚਨ ਨੇ ਕਿ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ, ਕਾਜੂਆਂ ਕੋ ਲੈ ਸਵਾਰਿਓ ਤਿਲ ਨਾ ਦੀਨੋ ਦੋਸ਼। ਅਗਲੀ ਤੋਖੇ ਕਹਿਣ ਲੱਗੇ ਚਰਨ ਤਲੇ ਉਗਾਹੇ ਬੈਸਿਓ, ਸ਼ਰਮ ਨਾ ਰਿਓ ਸ਼ਰੀਰ, ਮਾਂ ਸਾਗਰ ਨੈ ਵਿਆਪੈ ਖਿਨੈ ਉਤਾਰਿਓ ਤੀਰ। ਇਸ ਖਿਨ ਵਿੱਚ ਉਸ ਬੰਦੇ ਨੂੰ ਦਰਿਆ ਤੋਂ ਪਾਰ ਕਰ ਦਿੱਤਾ, ਪਰ ਧਰਤੀ ਦੇ ਲੋਕੋ ਪਤਾ ਨੀ ਰੁੱਖ ਸੁੱਖ ਦਿੰਦਾ ਹੈ ਤੇ ਰੁੱਖ ਧਰਤੀ ਦੇ ਲੋਕਾਂ ਨੂੰ ਚੰਗਾ ਲੱਗਦਾ ਹੀ ਨਹੀਂ ਪਿਆ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਨੇ ਕਿਹਾ ਬ੍ਰਹਮ ਗਿਆਨੀ ਰੁੱਖ ਦੀ ਤਰ੍ਹਾਂ। ਬਾਬਾ ਫਰੀਦ ਜੀ ਕਹਿੰਦੇ ਨੇ ਰੁੱਖ ਵਰਗੀ ਜਿਰਾਂਦ ਹੈ ਤੇ ਭਾਈ ਗੁਰਦਾਸ ਹੋਣਾ ਨੇ ਭਾਣੇ ਦੀ ਵਿਆਖਿਆ ਕਰਦਿਆਂ ਕਿਹਾ ਕਿ ਭਾਣਾ ਮੰਨਣਾ ਸਿੱਖਣਾ ਤੇ ਰੁੱਖ ਤੋਂ ਸਿੱਖੇ। ਉਹਨਾਂ ਦੇ ਇੱਕ ਪੌੜੀ ਆਉਂਦੀ ਏ, ਕਹਿਣ ਲੱਗੇ ਸਿਰ ਤਲਵਾਵਾ ਹੈ ਰੁੱਖ ਦਾ, ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹੰਦੇ ਦੁੱਖ ਜਗ ਵਰਸਾਇਆ। ਦੇਖੋ ਅਖੀਰ ਤੇ ਸ਼ਬਦ ਭਾਣਾ, ਕਿਉਂਕਿ ਗੁਰੂ ਸਾਹਿਬ ਨੇ ਭਾਣਾ ਮੰਨਿਆ, ਅੰਦਰ ਦੀ ਇਕਾਗਰਤਾ, ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹੰਦੇ ਦੁੱਖ ਜਗ ਵਰਸਾਇਆ, ਫਲ ਦੇ ਲਾਹਨ ਭੁੱਖ ਵੱਟ ਵਧਾਇਆ। ਕਹਿਣ ਲੱਗੇ ਲੋਕ ਵੱਟੇ ਮਾਰਦੇ ਨੇ ਤੇ ਵੱਟੇ ਮਾਰਨ ਵਾਲਿਆਂ ਨੂੰ ਵੀ ਕਹਿੰਦੇ ਨੇ ਤੂੰ ਵੱਟਾ ਬੇਸ਼ਕ ਮਾਰ ਲੈ, ਤੇਰੇ ਵੱਟੇ ਨਾਲ ਜਿਹੜਾ ਫਲ ਡਿੱਗੇਗਾ ਉਹਨੇ ਖਾਈ, ਉਹਦੇ ਖਾਣ ਨਾਲ ਮੈਂ ਤੈਨੂੰ ਅੰਦਰ ਦਾ ਸੁੱਖ ਦਿਆਂਗਾ। ਤੱਕੋ, ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹੰਦੇ ਦੁੱਖ ਜਗ ਵਰਸਾਇਆ, ਫਲ ਦੇ ਲਾਹਨ ਭੁੱਖ ਵੱਟ ਵਧਾਇਆ, ਸ਼ਾਮ ਘਣੀ ਬੈ ਸੁੱਖ ਮਨ ਪਰਚਾਇਆ। ਕਹਿਣ ਲੱਗੇ ਵਿਰਲੇ ਹੀ ਸਨਮੁੱਖ ਭਾਣਾ ਪਾਇਆ, ਕੋਈ ਵਿਰਲੇ ਵਿਰਲੇ ਨੇ। ਜਿਨ੍ਹਾਂ ਨੂੰ ਰੁੱਖ ਦੀ ਤਰ੍ਹਾਂ ਪਾਣਾ ਪਾਉਂਦਾ ਹੈ। ਇਸੇ ਕਰਕੇ ਭਾਈ ਸਾਹਿਬ ਉਹਨਾਂ ਨੇ ਇੱਕ ਗੱਲ ਕਹੀ, ਭਾਈ ਵੀਰ ਸਿੰਘ ਉਹਨਾਂ ਨੇ ਉਹ ਕਹਿਣ ਲੱਗੇ, ਰੁੱਖ ਨੇ ਪੁਕਾਰ ਕੇ ਕਿਹਾ, ਹੇ ਧਰਤੀ ਦੇ ਤੰਗ ਦਿਲ ਲੋਕੋ ਕਿਉਂ ਨਾਲ ਅਸਾਡੇ ਲੜਦੇ। ਰੁੱਖ ਦੀ ਜਰਾਂਦ ਬੜੀ ਹੈ ਪਰ ਬੰਦੇ ਦਾ ਵੈਰ ਵੀ ਬੜਾ ਜੇ, ਰੁੱਖ ਨੂੰ ਕੱਟਦਾ ਵੀ ਭੱਜ ਭੱਜ ਕੇ ਵੇ। ਪਰ ਇਹ ਗੱਲ ਕਦੀ ਨਾ ਭੁੱਲੀ, ਜਿਹੜਾ ਇੰਨਾ ਸਭ ਕੁਝ ਸਹੀ ਬੈਠਾ ਹੈ ਆਪਣੇ ਤਨ ਤੇ, ਉਹ ਸਰਦੀ ਗਰਮੀ ਸਭ ਕੁਝ ਸਹਿੰਦਾ ਪਿਆ, ਤਕੀ ਜਿੱਦਣ ਤੂੰ ਇਹਨੂੰ ਕੱਟਣ ਲੱਗ ਪਿਓ ਨਾ, ਸੱਚ ਜਾਣੀ ਕਿ ਇਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਵਾਤਾਵਰਨ ਦੀ ਗੱਲ ਨਹੀਂ। ਭਾਵੇਂ ਅੱਜ ਅਸੀਂ ਕਹਿੰਦੇ ਹਾਂ ਹਿੰਦੁਸਤਾਨ ਵਿਚ ਤਾਂ ਬੰਦੇ ਦਾ ਪਹਿਲਾ ਸਭ ਤੋਂ ਵੈਰ ਹੀ ਇਹ ਵੇ ਕਿ ਜਿੱਥੇ ਪੈਲੀ ਲਓ, ਜਿੱਥੇ ਘਰ ਬਣਾਓ, ਪਹਿਲਾਂ ਰੁੱਖ ਨੂੰ ਸਾੜੀ ਦੇ। ਉਹ ਕਹਿੰਦੇ ਇੱਕ ਗੱਲ ਚੇਤੇ ਰੱਖੀ, ਰੁੱਖ ਨਾਲ ਤੇਰਾ ਵੈਰ ਏ, ਰੁੱਖ ਦੀ ਜਰਾਂਦ ਬੜੀ ਆ, ਇਹ ਸਰਦੀ ਗਰਦੀ ਗਰਮੀ ਸਭ ਕੁਝ ਸਹਿ ਕੇ ਤੈਨੂੰ ਛਾਂ ਤੇ ਮਿੱਠੇ ਫਲ ਦਿੰਦਾ। ਇਹ ਕਦੀ ਭੁੱਲੀ ਨਾ, ਜਿੱਦਣ ਇਹਨੂੰ ਕੱਟ ਦਿੱਤਾ ਕੜਕਦੀ ਧੁੱਪ ਵਿਚ ਤੈਨੂੰ ਕਿਸੇ ਨਿਸ਼ਾਨ ਨਹੀਂ ਦੇਣੇ, ਜਿੱਦਣ ਇਹਨੂੰ ਕੱਟ ਦਿੱਤਾ ਸੱਚ ਜਾਣੀ ਤੈਨੂੰ ਮਿੱਠੇ ਫਲ ਨਹੀਂ ਦੇਣੇ। ਜਿਹੜੀ ਮੈਂ ਅਰਜ਼ ਕਰਨੀ ਚਾਹਨਾ, ਜਿੱਦਣ ਤੂੰ ਇਹਨੂੰ ਕੱਟ ਦਿੱਤਾ ਸੱਚ ਜਾਣੀ ਤੇਰੇ ਅੰਦਰ ਬਿਮਾਰੀਆਂ ਦਾ ਜਨਮ ਹੋਣਾ, ਤੈਨੂੰ ਸਾਹ ਲੈਣ ਵਾਲੀ ਹਵਾ ਵੀ ਸਾਹ ਦੇ ਪਿਆ ਕਰਦਾ। ਰੁੱਖ ਨੂੰ ਕੱਟੀ ਨਾ ਤੱਕ, ਪਰ ਇੱਕ ਬੇਨਤੀ ਕਰਾਂ, ਰੁੱਖ ਨੂੰ ਕੱਟ ਦਈਏ ਉਹਦੀ ਛਾਂ ਚਲੀ ਜਾਂਦੀ ਏ, ਰੁੱਖ ਨੂੰ ਕੱਟ ਦਈਏ ਉਹਦੇ ਫਲ ਚਲੇ ਜਾਂਦੇ ਨੇ, ਰੁੱਖ ਨੂੰ ਕੱਟ ਦਈਏ ਤਾਂ ਉਹ ਹਵਾ ਨੂੰ ਸਾਫ਼ ਕਰਨ ਵਾਲੀ ਤਾਕਤ ਚਲੀ ਜਾਂਦੀ ਏ। ਪਰ ਗੁਰੂ ਅਰਜਨ ਦੇਵ ਰੁੱਖ ਦੀ ਤਰ੍ਹਾਂ ਨੇ, ਜਿਨ੍ਹਾਂ ਨੂੰ ਕੱਟਣ ਦਾ ਯਤਨ ਕੀਤਾ ਤੇ ਕੱਟਿਆ, ਪਰ ਚੇਤੇ ਰੱਖੀਏ ਦੀ ਬਾਣੀ ਦੀ ਠੰਡ ਨੀ ਜਾਣੀ। ਅੱਜ ਵੀ ਕੋਲ ਆਈ ਤਪਦਿਆਂ ਤੈਨੂੰ ਸੁਖਮਨੀ ਸਾਹਿਬ ਅੰਦਰ ਦੀ ਠੰਡ ਦੇ, ਤੈਨੂੰ ਬਿਲਾਵਲ ਅੰਦਰ ਦਾ ਰਸ ਦੇਗਾ, ਤੈਨੂੰ ਸੂਰਜ ਦੇ ਸ਼ਬਦ ਅੰਦਰ ਦਾ ਟਿਕਾ ਦੇਣਗੇ। ਇਹ ਗੱਲ ਵੱਖਰੀ ਕਿ ਜਰਾਂਦ ਰੁੱਖ ਦੀ ਤਰ੍ਹਾਂ, ਰੁੱਖ ਤਾਂ ਕੱਟਣ ਤੋਂ ਬਾਅਦ ਛਾਂ ਫਲ ਠੰਡ ਕਿਸੇ ਨੂੰ ਨਹੀਂ ਦੇ ਸਕਦਾ, ਪਰ ਗੁਰੂ ਅਰਜਨ ਦੇਵ ਸ਼ਹੀਦ ਹੋਣ ਤੋਂ ਬਾਅਦ ਸਦੀਆਂ ਲੰਘ ਗਈਆਂ ਨੇ, ਉਹਨਾਂ ਦੀ ਬਾਣੀ ਪੜ੍ਹਨੇ ਆ, ਅੱਜ ਵੀ ਤਪਦੇ ਹੋਏ ਹਿਰਦਿਆਂ ਨੂੰ ਸ਼ਾਂਤੀ ਪੈ ਦਿੰਦੇ। ਪਰ ਭਾਈ ਵੀਰ ਸਿੰਘ ਉਹਨਾਂ ਨੇ ਇੱਕ ਸ਼ਬਦ ਕਿਹਾ, ਉਹ ਕਹਿੰਦੇ, ਉਹ ਧਰਤੀ ਦੇ ਤੰਗ ਦਿਲ ਲੋਕੋ ਕਿਉਂ ਨਾਲ ਸਾਡੇ ਲੜਦੇ, ਚੌੜੇ ਦਾਓ ਅਸਾਂ ਨੀ ਵਧਣਾ ਸਿੱਧੇ ਜਾਣਾ ਚੜ੍ਹਦੇ। ਰੁੱਖ ਨੇ ਕਿੰਨੀ ਪੁੱਛਾਂ ਮਲਣੀ, ਇਹ ਧਰਤੀ ਦੇ ਤੰਗ ਦੇ ਲੋਕੋ ਕਿਉਂ ਨਾਲ ਸਾਡੇ ਲੜਦੇ, ਚੌੜੇ ਦਾਓ ਅਸਾਂ ਨੀ ਵਧਣਾ ਸਿੱਧੇ ਜਾਣਾ ਚੜ੍ਹਦੇ, ਘੇਰੇ ਅਤੇ ਫੈਲਾਓ ਅਸਾਡੇ ਵਿੱਚ ਅਸਮਾਨਾ ਹੋਸਣ, ਜਿਸ ਥਾਂ ਧਰਤੀ ਤੇ ਮੱਲੀ ਅਜੇ ਤੁਸੀਂ ਉਹ ਲੜਦੇ। ਦੇਖੋ ਸਾਡੀ ਕਿੰਨੀ ਕੁ ਥਾਂ ਅਸੀਂ ਮੱਲੀ ਬੈਠੇ ਆ, ਜਿਸ ਥਾਂ ਧਰਤੀ ਤੇ ਮੱਲੀ ਅਜੇ ਤੁਸੀਂ ਉਹ ਲੜਦੋ। ਉਸ ਗੁਰੂ ਅਰਜਨ ਦੇਵ ਜੀ ਨੇ ਰੁੱਖ ਦੀ ਤਰ੍ਹਾਂ ਜਰਾਂਦ ਤਾਂ ਹੈ, ਪਰ ਮੈਂ ਬੇਨਤੀ ਕਰਾਂ ਰੁੱਖ ਤੋਂ ਉੱਪਰ ਨੇ, ਰੁੱਖ ਕੱਟਿਆ ਜਾਏ ਛਾਂ ਤੇ ਫਲ ਚਲੇ ਜਾਂਦੇ ਨੇ, ਪਰ ਇਹ ਤੱਤੀ ਤਵੀ ਤੇ ਬੈਠ ਗਏ। ਸੁਖਮਨੀ ਦੀ ਠੰਡ ਹੈ, ਸੋਰਸ ਦੀ ਠੰਡ ਹੈ, ਬਿਲਾਵਲ ਦੀ ਠੰਡ ਹੈ, ਗੌੜੀ ਵਿਚ ਠੰਡ ਹੈ, ਸਾਨੂੰ ਅੰਦਰ ਦਾ ਸਕੂਨ ਦਿੱਤਾ। ਤੇ ਸਭ ਤੋਂ ਵੱਡੀ ਰਹਿਮਤ ਕੀਤੀ ਉਹਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਸਾਨੂੰ ਦੇ ਗਏ। ਸਿੱਖੋ ਕਦੀ ਉਹਨਾਂ ਦਾ ਪਰਉਪਕਾਰ ਨਾ ਭੁੱਲੀਏ। ਕਹਿੰਦੇ ਨੇ, ਬੇਟਾ ਮੈਂ ਖਜ਼ਾਨਾ ਦੇ ਚੱਲਿਆ, ਹੁਣ ਇਸ ਖਜ਼ਾਨੇ ਨੂੰ ਤੂੰ ਖਾ ਲਈ, ਇਹਨੂੰ ਖਰਚ ਲਈ। ਸ਼ਬਦ ਨੇ ਕਿ ਪਿਓ ਦਾਦੇ ਕਾ ਖੋਲ ਦਿੱਤਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂਤਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਂ ਮੈਂ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਇੱਕ ਕਿਰਪਾ ਉਹਨਾਂ ਹੋਰ ਕੀਤੀ। ਭਾਵੇਂ ਅੱਜ ਇੱਕ ਨਵੀਂ ਗੱਲ ਚੱਲ ਪਈ ਏ ਕਿ ਭਗਤਾਂ ਨੂੰ ਵੱਖ ਵੱਖ ਕੀਤਾ ਜਾਂਦਾ, ਮੈਂ ਕਹਿ ਕੇ ਸਮਾਪਤੀ ਕਰਨਾ ਕਿ ਇਹਨਾਂ ਨੂੰ ਜੀ ਗੁਰੂ ਸ਼ਬਦ ਕਹੋ। ਸ਼ਬਦ ਗੁਰੂ ਹੈ, ਧੰਨ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਮੱਥੇ ਟੇਕਨੇ ਆ। ਕਦੀ ਗੁਰੂ ਜਿਹੜਾ ਸਤਿਗੁਰੂ ਦੀ ਲਹਿਰ ਹੈ ਨਾ, ਹਿੰਦੁਸਤਾਨ ਵਿਚ ਇਹੋ ਜੀ ਲਹਿਰ ਸ਼ਾਇਦ ਕਿਤੇ ਕੋਈ ਮਿਲੇ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਇੰਨੀ ਮਿਹਰ ਕੀਤੀ ਏ, ਮੈਂ ਕਹਿੰਦਾ ਦਾਤਾ ਤੇਰਾ ਪਰਉਪਕਾਰ ਹਿੰਦੁਸਤਾਨ ਦੀ ਘੱਟ ਗਿਣਤੀ ਤੇ ਤੇਰੇ ਪਰਉਪਕਾਰ ਜਿਨ੍ਹਾਂ ਨੂੰ ਜਾਤ ਕਰਕੇ ਨਫ਼ਰਤ ਕੀਤੀ ਜਾਂਦੀ ਏ ਉਹਨਾਂ ਨੂੰ ਕਦੀ ਭੁੱਲਣਾ ਨੀ ਚਾਹੀਦਾ। ਉਹ ਕਿਵੇਂ ਕਿ ਜਿਸ ਮਹਾਂਪੁਰਸ਼ ਨੂੰ ਮੰਦਰ ਵਿਚੋਂ ਧੱਕੇ ਪਏ, ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਸੀ, ਚਿੰਨੜੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਉਹਨਾਂ ਫਿਰ ਦੂਜੀ ਵਾਰੀ ਕਿਹਾ, ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਦੀ ਕੋਇਲਾਂ। ਮੇਰੇ ਗੁਰੂ ਅਰਜਨ ਸਾਹਿਬ ਨੇ ਕਿਹਾ, ਨਹੀਂ, ਭਾਵੇਂ ਵਕਤੀ ਤੌਰ ਤੇ ਤੁਹਾਨੂੰ ਮੰਦਰ ਵਿਚੋਂ ਧੱਕੇ ਮਾਰੇ, ਪਰ ਤੁਹਾਡੇ ਹਿਰਦੇ ਦੀ ਆਵਾਜ਼ ਨੂੰ ਹਰਿਮੰਦਰ ਵਿੱਚ ਚੁਕਾ ਕੇ ਜਾਵਾਂਗਾ। ਜਿਨ੍ਹਾਂ ਨੂੰ ਲੋਕ ਮੰਦਰ ਵਿੱਚ ਨਹੀਂ ਬਹਿਣ ਦਿੰਦੇ, ਮੇਰੇ ਗੁਰੂ ਅਰਜਨ ਦੇਵ ਸਦਾ ਲਈ ਹਰਿਮੰਦਰ ਵਿੱਚ ਚੁਕਾ ਗਏ। ਕੀ ਇਹ ਗੁਰੂ ਅਰਜਨ ਦੇਵ ਜੀ ਦੀ ਰਹਿਮਤ ਨੇ? ਆਓ ਉਸ ਦਾਤੇ ਦੇ ਚਰਨਾਂ ਨਾਲ ਆਪਾਂ ਜੁੜੀਏ। ਜੇ ਸ਼ਹਾਦਤ ਵਾਲਾ ਦਿਨ ਮਨਾਉਂਦੇ ਹਾਂ ਤੇ ਯਤਨ ਕਰੀਏ ਦਾਤਾ ਅਗਲੇ ਸਾਲ ਤੱਕ ਸਾਨੂੰ ਵੀ ਜਰਾਂਦ ਦੇ ਦੇ, ਸਾਨੂੰ ਭਾਣਾ ਮੰਨਣ ਦੀ ਜਾਂਚ ਆ ਜਾਏ। ਤੱਤੀ ਤਵੀ ਤੇ ਤਾਂ ਕੀ ਬਹਿਣਾ, ਅਸੀਂ ਤਾਂ ਬੈਡ ਉੱਤੇ ਬੈਠੇ ਆ, ਏਸੀ ਵਿੱਚ ਬੈਠੇ ਆ, ਤੱਤੀ ਜਾਂਦੇ ਆ, ਤੱਤੀ ਤਵੀ ਤੇ ਕਿੰਨੇ ਜਾ ਕੇ ਬਹਿਣਾ? ਤੱਕਿਓ ਖਾਂ, ਅਸੀਂ ਤਾਂ ਠੰਡ ਵਿੱਚ ਇੱਥੇ ਕਲਪਨੇ ਪਏ ਆ, ਤੇ ਉਹ ਕੈਸਾ ਹਿਰਦਾ ਜਿਹੜਾ ਅੱਗ ਵਿੱਚ ਬੈਠਾ ਵੀ ਠੰਡਾ ਹੈ। ਏਸੀ ਅੰਦਰ ਦੀ ਅਵਸਥਾ, ਏਸੀ ਬ੍ਰਹਮ ਗਿਆਨੀ, ਇਹਨੂੰ ਕਹਿੰਦੇ ਨੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਅੱਜ ਥੋੜਾ ਜਿਹਾ ਮੈਂ ਸੰਕੋਚ ਕੇ ਤਾਂ ਚੱਲਿਆ ਕਿਉਂਕਿ ਕੱਲ ਕਾਫੀ ਥਕਾਵਟ ਹੋ ਗਈ, ਸਰੀਰ ਹੀ ਹੈ ਨਾ, ਤੇ ਆਰਾਮ ਕਰਨ ਦਾ ਮੌਕਾ ਨਹੀਂ ਮਿਲਿਆ। ਇਸ ਕਰਕੇ ਅੱਜ ਇੰਨੀ ਕੁ ਸੇਵਾ ਪ੍ਰਵਾਨ ਕਰਿਓ। ਸਮੂਹ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਗੁਰੂ ਘਰ ਦੇ ਵਜ਼ੀਰ ਬਾਜਵਾ ਸਾਹਿਬ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਪੂਰਨ ਸਹਿਯੋਗ ਦਿੱਤਾ।
1: ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ਼ਨ ਹਾਰੀ, ਅਗੰਮ ਅਗੋਚਰ ਸਤਿਗੁਰੂ ਬੋਲੇ ਮੁਕਤੇ ਸੁਣੋ ਸੰਸਾਰੀ। ਕਲਯੁਗ ਪੀੜੀ ਸੋਡੀਆਂ, ਅਵਚਲ ਨੀਵ ਉਸਾਰ ਖਲਾਰੀ। ਕਲਯੁਗ ਪੀੜੀ ਸੋਡੀਆਂ, ਅਵਚਲ ਨੀਵ ਉਸਾਰ ਖਲਾਰੀ। ਜੁਗ ਜੁਗ ਸਤਿਗੁਰ

ਨਹੀਂ ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦੀ ਬਾਣ ਹੈ ਹਰ ਤਾਣ ਸਿਤਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਆਪਨੇ ਸਤਿਗੁਰਾਂ ਦੇ ਇਲਾਹੀ ਬਚਨ ਕੀਰਤਨ ਰਾਹੀਂ ਸਰਵਣ ਕੀਤੇ ਨੇ, ਜਿੱਥੇ ਆਪਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਰੋਜ਼ਾਨਾ ਕਰਦੇ ਆ ਰਹੇ ਹਾਂ। ਉੱਥੇ ਅੱਜ ਛੱਠਮ ਪੀਰ ਮੇਰੀ ਪੀਰੀ ਦੇ ਦਾਤਾ ਅਕਾਲ ਤਖ਼ਤ ਸਾਹਿਬ ਦੇ ਸਿਰਜਣਹਾਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਹੈ। ਉਹ ਸਤਿਗੁਰੂ ਜਿਸ ਨੇ ਜਦੋਂ ਜ਼ਾਲਮ ਪਿਆਰ ਨਾਲ ਨਾ ਸਮਝੇ, ਕੁਰਬਾਨੀ ਦੇਣ ਤੋਂ ਬਾਅਦ ਵੀ ਨਾ ਸਮਝੇ ਤੇ ਉਸ ਨੂੰ ਕਿਰਪਾਨ ਦੇ ਮੁੱਠੇ ਤੇ ਹੱਥ ਰੱਖ ਕੇ ਉਹਨੂੰ ਸਮਝਾਉਣ ਦਾ ਇੱਕ ਤਰੀਕਾ ਸਾਨੂੰ ਦਿੱਤਾ, ਉਸ ਸਤਿਗੁਰੂ ਦਾ ਅੱਜ ਆਗਮਨ ਪੁਰਬ। ਆਓ, ਗੁਰੂ ਰਾਮਦਾਸ ਦੇ ਬਚਨ ਨੇ ਤੇ ਇਸ ਪਰਿਵਾਰ ਅੰਦਰ ਗੁਰਤਾ ਗੱਦੀ ਗੁਰੂ ਰਾਮਦਾਸ ਦੇ ਵੇਲੇ ਤੋਂ ਹੀ ਆਈ। ਤਾਂ ਹੀ ਤਾਂ ਭਾਈ ਗੁਰਦਾਸ ਨੇ ਕਿਹਾ ਸੀ, ਜਾਣ ਨਾ ਦੇਸ਼ਾਂ ਸੋਢੀਆਂ ਹੋਰਸ ਆਜਾਰ ਨਾ ਜਰੇ ਅਜਾਵੇ। ਆਓ, ਸਤਿਗੁਰੂ ਦੇ ਪਵਿੱਤਰ ਬਚਨ ਔਰ ਗੁਰੂ ਇਤਿਹਾਸ ਦੀ ਵਿਚਾਰ ਆਪਾਂ ਨੇ ਕਰਨੀ। ਸਮਾਂ ਥੋੜ੍ਹਾ ਬਹੁਤ ਜ਼ਿਆਦਾ ਹੋ ਸਕਦਾ, ਕਿਰਪਾ ਕਰਦੇ ਆ ਜੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਆਪ ਕਿਰਪਾ ਕਰਕੇ ਵਿੱਚ ਵਰਤੋ, ਆਪਣੇ ਪਵਿੱਤਰ ਬਚਨਾਂ ਦੀ ਵਿਚਾਰ ਕਰਾ ਲਵੋ। ਕਰੋ ਕਿਰਪਾਲਤਾ ਗੁਰਮੁਖੋ, ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਸੋਂ ਆਪਾਂ ਨੇ ਬਚਨ ਉਚਾਰੇ ਸਨ, ਵਿਚਾਰ ਕੀਤੀ ਸੀ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਧੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਥੋੜ੍ਹੀ ਜਿਹੀ ਤਵੱਜੋ ਦੇਣੀ ਅੱਜ ਦੇ ਸੰਤ ਨੂੰ, ਅੱਜ ਦੇ ਬਚਨ ਦੀ ਵਿਆਖਿਆ ਕਰ ਲਈ ਸਾਨੂੰ ਪਿੱਛੇ ਝਾਤ ਜ਼ਰੂਰ ਮਾਰਨੀ ਪਏਗੀ। ਤੇ ਅਰਥ ਉਦਣ ਸਪਸ਼ਟ ਕੀਤੇ ਸਨ ਕਿ ਜਿਹੜਾ ਬੰਦਾ ਅੰਦਰ ਕਪਟ ਰੱਖਦਾ ਹੈ, ਅੰਦਰ ਉਹਦਾ ਅੱਤ ਦਾ ਮੈਲ ਹੈ, ਤੇ ਬਾਹਰੋਂ ਭਾਵੇਂ ਉਹ ਰਾਗਾਂ ਵਿੱਚ ਗਾ ਕੇ ਲੋਕਾਂ ਨੂੰ ਸੁਣਾਏ, ਉਹ ਕਈ ਤਰ੍ਹਾਂ ਦੇ ਨਾਦ ਵਜਾ ਕੇ ਸੰਖ ਵਜਾ ਕੇ ਕਹਿ ਮੈਂ ਪ੍ਰਭੂ ਦਾ ਭਗਤ ਹਾਂ, ਭਾਵਾਂ ਉਹ ਅਨੇਕਾਂ ਗ੍ਰੰਥ ਪੜ੍ਹ ਕੇ ਕਹਿ ਕਿ ਮੈਂ ਆਤਮਾ ਦੀ ਪਰਮਾਤਮਾ ਦੀ ਮਨ ਦੀ, ਮੈਂ ਇਸ ਵਿਸ਼ਿਆਂ ਤੇ ਗੰਭੀਰ ਵਿਸ਼ਿਆਂ ਤੇ ਬੋਲ ਸਕਣਾ, ਪਰ ਮੇਰੇ ਗੁਰੂ ਰਾਮਦਾਸ ਕਹਿਣ ਲੱਗੇ ਜੇ ਅੰਦਰ ਕਪਟ ਛਲ ਨਾਲ ਭਰਿਆ ਪਿਆ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ, ਤੇਰੇ ਸੁਣਾਉਣ ਗਾਉਣ ਦਾ ਕੋਈ ਲਾਭ ਨਹੀਂ। ਇਹਦਾ ਮਤਲਬ ਜੇ ਅੰਦਰ ਮਨ ਵਿੱਚ ਮੈਲ ਏ ਤੇ ਬਾਹਰ ਗਾਵਿਆ ਹੋਇਆ ਕਹਿਆ ਹੋਇਆ ਥਾਂ ਹੀ ਨਹੀਂ ਪੈਣਾ। ਤੇ ਅੱਜ ਸਤਿਗੁਰੂ ਨੇ ਜਿਹੜੇ ਬਚਨ ਕੀਤੇ, ਕਹਿਣ ਲੱਗੇ ਜਿਨ ਅੰਤਰ ਹਰ ਹਰ ਪ੍ਰੀਤ ਹੈ,
ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਅੱਗੇ ਕਹਿਣ ਲੱਗੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਪਾਣੇ। ਇਹਦਾ ਮਤਲਬ ਅਗਲਾ ਬਚਨ ਸੀ ਪਿਛਲਾ ਸੀ, ਜੇ ਅੰਦਰ ਕਪਟੇ ਤੇ ਬਾਹਰੋਂ ਸ਼ਬਦ ਜਿਤਨੇ ਮਰਜ਼ੀ ਮਿੱਠੇ ਬੋਲ ਲਏ ਤੇਰੇ ਸ਼ਬਦਾਂ ਨੇ ਕੋਈ ਅਸਰ ਨਹੀਂ ਰੱਖਣਾ। ਤੇ ਅੱਜ ਕਹਿਣ ਲੱਗੇ ਜੇ ਅੰਦਰ ਤੇਰੇ ਪਿਆਰੇ ਬਾਹਰੋਂ ਸ਼ਬਦ ਜੇ ਕਿਤੇ ਕੜਤਨ ਭਰੇ ਵੀ ਬੋਲਦੇ ਨੇ ਰੱਬ ਨੇ ਤੈਨੂੰ ਤਾਂ ਵੀ ਪ੍ਰਵਾਨ ਕਰ ਲੈਣਾ। ਦੇਖੋ ਕੈਸਾ ਵਿਸ਼ਾ ਗੁਰਦੇਵ ਨੇ ਬਣਾ ਦਿੱਤਾ। ਪਹਿਲਾਂ ਕਹਿਣ ਲੱਗੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ, ਤੇ ਅੱਜ ਕਹਿਣ ਲੱਗੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ। ਜੇ ਬਾਹਰੋਂ ਉਹ ਭੁੱਲ ਚੁੱਕ ਬੋਲਦੇ ਨੇ ਪਰ ਮਾਲਕ ਨੂੰ ਭਾ ਜਾਂਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਸੰਬੰਧੀ ਵੀ ਪ੍ਰਮਾਣ ਦਿੱਤੇ ਨੇ। ਹਜ਼ੂਰ ਤੋਂ ਕੁਰਬਾਨ ਜਾਈਏ, ਕੋਈ ਵੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਪੜ੍ਹੀਏ ਤੇ ਸਤਿਗੁਰੂ ਉਹਨੂੰ ਸਿੱਧ ਕਰਨ ਲਈ ਉਦਾਹਰਨਾਂ ਇਹੋ ਜਿਹੀਆਂ ਦਿੰਦੇ ਨੇ ਕਿ ਬੰਦੇ ਦਾ ਅੰਦਰ ਸੰਤੁਸ਼ਟ ਹੋ ਜਾਂਦਾ। ਜੇ ਸੋਚੀਦਾ ਮਹਾਰਾਜ ਤੈਨੂੰ ਉਹ ਬੰਦਾ ਪ੍ਰਵਾਨ ਨਹੀਂ, ਜਿਹੜਾ ਅੰਦਰੋਂ ਕੁਝ ਹੋਵੇ ਤੇ ਬਾਹਰੋਂ ਕੁਝ ਹੋਰ ਹੋਵੇ ਉਹਨੂੰ ਪ੍ਰਵਾਨ ਨਹੀਂ ਕਰਦੇ। ਪਰ ਇੱਥੇ ਜਦੋਂ ਭਗਤ ਦਾ ਜੀਵਨ ਪੜ੍ਹਨੇ ਪਏ ਅੱਜ, ਇਹਦਾ ਮਤਲਬ ਇਹ ਵੀ ਅੰਦਰੋਂ ਕੁਝ ਹੋ ਰਹੇ ਤੇ ਬਾਹਰੋਂ ਕੁਝ ਹੋ ਰਹੇ, ਫਰਕ ਸਿਰਫ ਇੰਨਾ ਉਹ ਅੰਦਰੋਂ ਤੇ ਬਾਹਰੋਂ ਵਾਲਾ ਪ੍ਰਵਾਨ ਨਹੀਂ। ਜਿਹਦੇ ਅੰਦਰ ਖੋਟ ਤੇ ਬਾਹਰੋਂ ਮਿੱਠਾ, ਪ੍ਰਵਾਨ ਉਹਵੇ ਜਿਹਦੇ ਅੰਦਰ ਮਿਠਾਸ ਭਰੀ ਪਈ ਏ ਤੇ ਬਾਹਰੋਂ ਭਾਵੇਂ ਭੁਲੇਖਾ ਪਾਉਂਦਾ, ਮਾਲਕ ਨੇ ਉਹਨੂੰ ਕਬੂਲ ਕਰ ਲਿਆ। ਪਰ ਅੱਜ ਆਪਾਂ ਤੱਕਨੇ ਆ, ਤੁਸੀਂ ਆਪਣੇ ਇਸ ਕੌਮ ਵਾਲੀ ਝਾਤੀ ਮਾਰੀਏ, ਸਾਨੂੰ ਉਹ ਲੋਕ ਜ਼ਿਆਦਾ ਮਿਲ ਗਏ ਜਿਹੜੇ ਅੰਦਰੋਂ ਕਪਟ ਵਿਕਾਰੀ ਹੋਣਗੇ ਬਾਹਰੋਂ ਸੰਤ ਹੋਣਗੇ। ਸਤਿਗੁਰੂ ਨੇ ਸ਼ਾਇਦ ਇਸੇ ਕਰਕੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਬੱਗਾਂ ਬੱਗੇ ਕੱਪੜੇ, ਕਹਿਣ ਲੱਗੇ ਤਨ ਦੇ ਬਸਤਰ ਵੀ ਬਿਲਕੁਲ ਸਫੈਦ ਚਿੱਟੇ ਨੇ। ਕਹਿਣ ਲੱਗੇ ਬੱਗਾਂ ਬੱਗੇ ਕੱਪੜੇ, ਤੀਰਥ ਮੰਝ ਵਿਖਨ, ਰਹਿੰਦੇ ਵੀ ਤੀਰਥ ਦੇ ਕਿਨਾਰੇ ਤੇ ਨੇ, ਉਹਨਾਂ ਦੇ ਖੰਭ ਵੀ ਅੱਤ ਦੇ ਚਿੱਟੇ ਨੇ। ਪਰ ਸਾਹਿਬ ਕਹਿਣ ਲੱਗੇ ਕਿਵੇਂ ਉਹਨੂੰ ਤੂੰ ਚਿੱਟਾ ਕਹਿ ਦੇਗਾ, ਘੁੱਟ ਘੁੱਟ ਜੀਵਾਂ ਜੀਆਂ ਖਾਵਣੇ ਬੱਗੇ ਨਾ ਕਹੀਆਂ। ਜਿਹੜੇ ਜੀਵਾਂ ਨੂੰ ਘੁੱਟ ਘੁੱਟ ਕੇ ਜੀਵ ਘਾਤ ਕਰਦੇ ਨੇ ਇਹਨੂੰ ਭਗਤ ਕਹਿ ਦੇਗਾ। ਖੈਰ ਮੈਂ ਅੱਜ ਦੇ ਵਿੱਚ ਵੱਲ ਤੁਰਾਂ। ਗੁਰੂ ਰਾਮਦਾਸ ਕਹਿ ਰਹੇ ਨੇ ਜੇ ਤੇਰੇ ਹਿਰਦੇ ਵਿੱਚ ਪ੍ਰੀਤ ਏ ਤੇ ਬਾਹਰੋਂ ਜੇ ਭੁੱਲ ਚੁੱਕ ਵੀ ਬੋਲ ਦੇਣਾ ਨਾ ਤੇ ਮੇਰਾ ਮਾਲਕ ਤੈਨੂੰ ਪ੍ਰਵਾਨ ਕਰ ਲਏਗਾ। ਇਹਦਾ ਮਤਲਬ ਭਗਤ ਦੀ ਬਾਹਰ ਦੀ ਕਿਰਿਆ ਕੁਝ ਹੋਰ ਹੋ ਸਕਦੀ ਏ ਪਰ ਅੰਦਰੋਂ ਉਹ ਜੁੜੇ ਹੈ। ਸਤਿਗੁਰੂ ਕੀ ਬਾਣੀ ਵਿੱਚ ਇੱਕ ਪਵਿੱਤਰ ਬਚਨ ਆਉਂਦਾ, ਆਪਾਂ ਰੋਜ਼ ਪੜ੍ਹਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਨ ਪੱਟ ਅੰਦਰ ਬਾਹਰ ਗੁੱਦੜ। ਪੱਟ ਦਾ ਅਰਥ ਹੈ ਰੇਸ਼ਮ, ਗੁੱਦੜ ਦਾ ਅਰਥ ਹੈ ਪਾਟੇ ਹੋਏ ਕੱਪੜੇ। ਕਹਿੰਦੇ ਨੇ ਪਿਆਰਿਆ, ਰੱਬ ਦੀ ਬੰਦਗੀ ਕਰਨ ਵਾਲੇ ਨੂੰ ਪਹਿਚਾਨਣ ਵਾਲੀ ਅੱਖ ਚਾਹੀਦੀ ਏ। ਆਪਾਂ ਕੇਵਲ ਭੇਖ ਦੇਖ ਕੇ ਕਹਿ ਦਿੰਦੇ ਹਾਂ ਕਿ ਇਹ ਬੰਦਾ ਬੜਾ ਪਹੁੰਚਿਆ, ਤੇ ਇਸ ਗੱਲ ਚੇਤੇ ਰੱਖਿਓ ਪਹੁੰਚੇ ਦੀ ਵੀ ਸਮਝ ਉਹਨੂੰ ਲੱਗਦੀ ਏ ਜਿਹੜਾ ਆਪ ਪਹੁੰਚਿਆ ਹੋਵੇ। ਸ਼ਬਦ ਆਪਾਂ ਵਰਤ ਦਿੰਦੇ ਹਾਂ ਬੜਾ ਪਹੁੰਚਿਆ, ਸਤਿਗੁਰੂ ਨੇ ਤੇ ਬਾਣੀ ਵਿੱਚ ਕਹਿ ਦਿੱਤਾ। ਕਹਿਣ ਲੱਗੇ ਜਿੰਨੇ ਵੱਡੇ ਦੀ ਸਿਫਤ ਕੀਤੀ ਨਾ, ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਵੱਡੇ ਕੀਆਂ ਵਡਿਆਈਆਂ, ਵਾਹਿਗੁਰੂ ਨੂੰ ਵੱਡਾ ਕਿਹਾ, ਜਾਂ ਪੜ੍ਹਦੇ ਹਾਂ ਵੱਡਾ ਤੇਰਾ ਦਰਬਾਰ ਸੱਚਾ ਤੂੰ ਤਖਤ, ਜਾਂ ਸਾਹਿਬ ਦੇ ਬਚਨ ਪੜ੍ਹਦੇ ਹਾਂ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ। ਜੇ ਪੁੱਛੀਏ ਵੀ ਜਿਹੜੇ ਵੱਡੇ ਦੀਆਂ ਤੁਸਾਂ ਗੱਲਾਂ ਕੀਤੀਆਂ ਨੇ ਸਤਿਗੁਰੂ, ਤੁਸੀਂ ਇਹਨੂੰ ਕਿਵੇਂ ਬਿਆਨ ਕੀਤਾ? ਸਾਹਿਬ ਕਹਿਣ ਲੱਗੇ ਪਿਆਰਿਆ, ਇਹਦਾ ਕਾਰਨ ਇਹ ਹੀ ਕਿ ਉਹ ਸਾਹਿਬ ਉੱਚਾ, ਪਰ ਜੇ ਵੱਡੇ ਨੂੰ ਜਾਣਨਾ ਹੋਵੇ ਤੇ ਵੱਡੇ ਦੀ ਗੱਲ ਕੇਵਲ ਉਹਨੇ ਕੀਤੀ ਜਿਹਨੇ ਆਪ ਉਹਨਾਂ ਵੱਡਾ ਹੋ ਕੇ ਉਹਨੂੰ ਟੱਕ ਲਿਆ। ਸਾਹਿਬ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ, ਪਰ ਜਿੱਦਣ ਵੱਡੇ ਦੀ ਗੱਲ ਕੀਤੀ ਏਵਡ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੇ ਕੋਈ। ਆਪਾਂ ਕਹਿੰਦੇ ਬੜਾ ਪਹੁੰਚਿਆ, ਇਹਦਾ ਮਤਲਬ ਜੇ ਕੋਈ ਪਹੁੰਚਿਆ ਉਹ ਤਾਂ ਪਹਿਚਾਣ ਕੇ ਕਹਿ ਸਕਦਾ ਵਾਕਈ ਬੜਾ ਇਹ ਪਹੁੰਚਿਆ। ਇੱਥੇ ਸਾਹਿਬ ਕਹਿਣ ਲੱਗੇ ਨਹੀਂ, ਜਿਨ ਪੱਟ ਅੰਦਰ, ਜਿਨ੍ਹਾਂ ਦੇ ਅੰਦਰ ਨਾਮ ਦਾ ਰੇਸ਼ਮ ਏ, ਬਾਹਰ ਗੁੱਦੜ, ਉਹਨਾਂ ਦੇ ਬਾਹਰ ਦੇ ਬਸਤਰ ਮਲੀਨ ਨੇ, ਉਹ ਕੋਈ ਜ਼ਿਆਦਾ ਪਖੰਡ ਦੰਭ ਨਹੀਂ ਕਰਦੇ ਅਸੀਂ ਭਗਤਾਂ। ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ ਤਿੰਨ ਨਿਉ ਲੱਗਾ ਰੱਬ ਚੇਤੀ, ਦੇਖਣਾ ਵਿਚਾਰ ਰੰਗ ਹੱਸੈ ਰੰਗ ਰੋਵੈ, ਚੁੱਪ ਧੀ ਕਰ ਜਾਹੇ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਇੱਕ ਮਾਲਕ ਤੋਂ ਬਿਨਾਂ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ। ਬਾਬੇ ਫਰੀਦ ਨੇ, ਸੂਫੀ ਸੰਤ ਨੇ ਵੀ ਇਹੀ ਬਚਨ ਕਹਿ
ਕਹਿਣ ਲੱਗੇ ਜਿਹੜੇ ਖੁਦਾ ਦੇ ਨਜ਼ਦੀਕ ਨੇ ਨਾ, ਕਈ ਵਾਰੀ ਉਹਨਾਂ ਨੂੰ ਸਾਡੀ ਅੱਖ ਪਹਿਚਾਣ ਨਹੀਂ ਸਕਦੀ। ਸਹਿ ਬਾਬਾ ਫਰੀਦ ਦਾ ਬਚਨ ਹੈ ਕਿ ਸਾਬਰ ਅੰਦਰ ਸਾਬਰੀ ਤਨ ਏਵੇਂ ਜਲੇਣ, ਹੁਣ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ। ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖੜੇ ਹਰ ਭਾਣੇ, ਭੇਦ ਨਾ ਕਿਸੇ ਦੇਣ। ਅੰਦਰੋਂ ਜੁੜੇ ਨੇ, ਬਾਹਰ ਦੀ ਕਿਰਿਆ ਦੇਖ ਕੇ ਕਹਿ ਦਿੰਦੇ ਹਾਂ ਵੀ ਇਹ ਮਨੁੱਖ ਕਿਹੋ ਜਿਹਾ ਕਿ ਜਿਹੜਾ ਬਾਹਰੋਂ ਇਹੋ ਜਿਹੇ ਸ਼ਬਦ ਬੋਲਦਾ ਤੇ ਉਂਝ ਇਹ ਕਹਿੰਦੇ ਨੇ ਰੱਬ ਦਾ ਭਗਤ ਏ। ਗੁਰਮੁਖ ਪਿਆਰੇ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਨਾ ਇੱਕ ਬੜਾ ਬਚਨ ਕੀਤਾ ਪਿਆਰਾ ਇਹਨੂੰ ਸਪਸ਼ਟ ਕਰਨ ਦੇ ਲਈ। ਆਮ ਤੌਰ ਤੇ ਜਦੋਂ ਭਗਤੀ ਸਿਮਰਨ ਵਿੱਚ ਕੋਈ ਜੁੜਦਾ ਹੈ ਨਾ ਤੇ ਲੋਕ ਵੀ ਉਹਨੂੰ ਟਿਕਣ ਨਹੀਂ ਦੇ ਦਿੰਦੇ। ਇਹਦਾ ਕਾਰਨ ਦੁਨੀਆਂ ਦੀ ਮੰਗ ਕੇਵਲ ਇਸ ਦਿੱਤ ਦੀ ਦੁਨੀਆਂ ਤਾਂ ਖਲੋਤੀ ਏ, ਪਰ ਭਗਤੀ ਕਰਨ ਵਾਲਾ ਜਿਹੜਾ ਸਿਮਰਨ ਕਰਨ ਵਾਲਾ ਜਿਹੜਾ ਉਹਦੀ ਮੰਜ਼ਿਲ ਕੁਝ ਹੋਰ ਏ। ਕਈ ਵਾਰੀ ਉਹਦੇ ਨੇੜੇ ਹਜ਼ੂਮ ਵੀ ਇਹੋ ਜਿਹਾ ਇਕੱਠਾ ਹੋ ਜਾਂਦਾ, ਲੋਕ ਉਹਨੂੰ ਥਿੜਕਾ ਵੀ ਦਿੰਦੇ ਨੇ, ਪਰ ਜਿਨ੍ਹਾਂ ਨੇ ਮੰਜ਼ਿਲ ਆਪਣੀ ਪ੍ਰੀਤਮ ਨੂੰ ਮਿਥ ਲਿਆ ਉਹ ਕਈ ਵਾਰੀ ਸ਼ਬਦ ਇਹੋ ਜਿਹੇ ਬੋਲਣਗੇ, ਪਰ ਉਹਨਾਂ ਦਾ ਮਕਸਦ ਇਹ ਨਹੀਂ ਕਿ ਲੋਕਾਂ ਨੂੰ ਉਹ ਬੁਰਾ ਕਹਿਣਾ ਚਾਹੁੰਦੇ ਨੇ। ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ, ਮੈਂ ਅਰਜ਼ ਕਰਾਂਗਾ, ਉਹ ਇਸ ਕਰਕੇ ਕਿ ਦੁਨੀਆਂ ਉੱਪਰ ਦੇ ਸਾਡੇ ਜੀਵਨ ਨੂੰ ਤੱਕ ਕੇ ਦੂਰ ਚਲੀ ਜਾਏ, ਪਰ ਅੰਦਰੋਂ ਅੰਦਰ ਅਸੀਂ ਮਾਲਕ ਨਾਲ ਸਾਂਝ ਬਣਾ ਕੇ ਰੱਖੀ। ਭਾਈ ਵੀਰ ਸਿੰਘ ਨੇ ਇੱਕ ਉਦਾਹਰਣ ਦਿੱਤੀ, ਕਹਿਣ ਲੱਗੇ ਗੁਲਾਬ ਦਾ ਫੁੱਲ ਖਿੜੇ ਤੇ ਜਦੋਂ ਕਹਿੰਦੇ ਨੇ ਮੈਂ ਉਸ ਫੁੱਲ ਨੂੰ ਤੱਕਿਆ ਤੇ ਉਹਦੀ ਮਹਿਕ ਨੇ ਮੈਨੂੰ ਮਾਨੋ ਚੁੱਪ ਵਿੱਚ ਆਵਾਜ਼ ਦੇ ਕੇ ਰੋਕ ਲਿਆ। ਕੋਈ ਵੀ ਨੇੜਿਓਂ ਲੰਘੇ ਤੇ ਗੁਲਾਬ ਦੇ ਫੁੱਲ ਦੀ ਮਹਿਕ ਉਹਨੂੰ ਰੋਕ ਲਈਏ। ਭਾਈ ਵੀਰ ਸਿੰਘ ਲਿਖਦੇ ਨੇ ਮੈਂ ਉਸ ਫੁੱਲ ਨੂੰ ਤੱਕ ਕੇ ਨਾ ਉਹਨੂੰ ਹੱਥਾਂ ਵਿੱਚ ਲੈ ਲਿਆ ਤੇ ਜਦੋਂ ਹੱਥ ਪਾਇਆ ਤੇ ਅਚਨਚੇਤ ਉਸੇ ਫੁੱਲ ਦੀ ਟਾਹਣੀ ਦੇ ਨਾਲ ਇੱਕ ਤਿੱਖਾ ਕੰਡਾ ਲੱਗਾ। ਉਸ ਕੰਡੇ ਨੇ ਮੇਰੇ ਉਂਗਲ ਦੇ ਅੰਦਰ ਚੁੱਭ ਕੇ ਖੂਨ ਜਿਹੜਾ ਉਂਗਲ ਵਿੱਚੋਂ ਬਾਹਰ ਕੱਢਿਆ। ਤੇ ਭਾਈ ਸਾਹਿਬ ਵਿਦਵਾਨ ਨੇ ਉਹ ਹਰ ਗੱਲ ਰਮਜ਼ ਵਿੱਚ ਕਰਦੇ ਪਏ ਨੇ, ਕਹਿੰਦੇ ਨੇ ਮੈਂ ਪੁੱਛ ਲਿਆ ਇਹ ਗੁਲਾਬ ਦੇ ਫੁੱਲ ਮੈਂ ਤਾਂ ਬੜੀ ਤੇਰੇ ਕੋਲ ਆਸ ਕਰਕੇ ਆਇਆ ਸਾਂ ਕਿ ਤੇਰੇ ਅੰਦਰ ਮਹਿਕ ਬੜੀ ਏ, ਜਦੋਂ ਤੇਰੇ ਕੋਲੋਂ ਲੰਘੀ ਦਾ ਤੇ ਅੰਦਰ ਨੂੰ ਠੰਡ ਪੈਂਦੀ ਏ, ਤੇਰੀ ਮਹਿਕ ਤੇਰੀ ਆਕਰਸ਼ਣ ਸ਼ਕਤੀ ਆਪਣੇ ਵੱਲ ਖਿੱਚਦੀ ਏ, ਪਰ ਇੰਨਾ ਸੋਹਣਾ ਹੋ ਕੇ ਇੰਨਾ ਕੋਮਲ ਹੋ ਕੇ ਹਰ ਇੱਕ ਨੂੰ ਮਹਿਕ ਦੇ ਕੇ ਵੀ ਪਰ ਆ ਕੰਡਿਆਂ ਨੇ ਤੈਨੂੰ ਬੱਜ ਲਾ ਦਿੱਤੀ। ਜਿੱਥੇ ਤੈਨੂੰ ਰੱਬ ਨੇ ਮਹਿਕ ਦਿੱਤੀ ਉੱਥੇ ਤੇਰੇ ਨਾਲ ਕੰਡੇ ਕਿਉਂ ਪੈਦਾ ਕਰ ਦਿੱਤੇ। ਅੱਗੋ ਫੁੱਲ ਨੇ ਬੜਾ ਸੋਹਣਾ ਉੱਤਰ ਦਿੱਤਾ, ਕਹਿਣ ਲੱਗਾ ਗੁਰਮੁਖਾ ਇਹਦਾ ਕਾਰਨ ਇਹੀ, ਰੱਬ ਨੇ ਕੰਡੇ ਮੈਨੂੰ ਤਾਂ ਲਾਏ ਨੇ, ਲੋਕ ਦੇਖ ਕੇ ਮੈਨੂੰ ਜਦੋਂ ਕੋਲ ਰੁਕਦੇ ਨੇ ਤੇ ਤੋੜਨ ਦੀ ਕੋਸ਼ਿਸ਼ ਕਰਦੇ ਨੇ, ਉਹਨੇ ਨਾਲ ਕੰਡੇ ਪੈਦਾ ਕਰਕੇ ਇੱਕ ਗੱਲ ਕਹਿ ਦਿੱਤੀ, ਇਹਦੀ ਮਹਿਕ ਨੂੰ ਖਲੋ ਕੇ ਤਾਂ ਮਾਨ ਲੈ ਪਰ ਇਹਨੂੰ ਤੋੜਨ ਦੀ ਕੋਸ਼ਿਸ਼ ਨਾ ਕਰੇ। ਰਹਿਣ ਦੇ, ਮੇਰੇ ਕੰਡੇ ਬਾਹਰ ਮੁਖੀ ਬਿਰਤੀ ਨੇ, ਅੰਦਰ ਮੇਰੇ ਮਹਿਕੇ, ਪਰ ਕੰਡਿਆਂ ਨੂੰ ਦੇਖ ਕੇ ਮੇਰੇ ਅੰਦਰ ਨੂੰ ਮਾੜਾ ਨਾ ਕਹੀਂ, ਕੰਡੇ ਤਾਂ ਇਸ ਕਰਕੇ ਨੇ ਕਿ ਮੈਨੂੰ ਕੋਈ ਟਾਹਣੀ ਨਾਲੋਂ ਤੋੜ ਕੇ ਨਾ ਲੈ ਜਾਏ। ਭਾਈ ਸਾਹਿਬ ਕਹਿਣ ਲੱਗੇ ਸਿੱਖ ਦਾ ਜੀਵਨ ਵੀ ਕਈ ਵਾਰੀ ਆਪਾਂ ਤੱਕਦੇ ਹਾਂ ਇਹੋ ਜਿਹੇ ਸਿੱਖ ਮਿਲਣਗੇ ਜਿਨ੍ਹਾਂ ਦੇ ਕੋਲ ਜੇ ਰੱਬ ਦੀ ਗੱਲ ਕਰੀਏ ਅੰਦਰ ਨੂੰ ਠੰਡ ਪੈਗੀ, ਜੇ ਕਿਤੇ ਬਾਣੀ ਪੜਨਗੇ ਤਾਂ ਅੰਦਰ ਨੂੰ ਧੂਪ ਆਣਗੇ, ਜੇ ਕਿਤੇ ਗੁਰੂ ਦੀ ਗੱਲ ਕਰਨਗੇ ਤਾਂ ਭਿੱਜ ਜਾਣਗੇ। ਜਦੋਂ ਆਮ ਵਰਤੋਂ ਵਿੱਚ ਤੱਕਦੇ ਹਾਂ ਤੇ ਅੰਜ ਭਾਸੇਗਾ ਬੰਦਾ ਤੇ ਵਾਕਈ ਬੜਾ ਚੰਗਾ ਹੈ, ਭਗਤੀ ਬੰਦਗੀ ਬੜੀ ਕਰਦਾ ਪਰ ਰੁੱਖਾ ਜੇ। ਭਾਈ ਵੀਰ ਸਿੰਘ ਕਹਿੰਦੇ ਨੇ ਨਹੀਂ ਹੈ ਉਹ ਫੁੱਲ ਪਰ ਕੰਡੇ ਇਸ ਕਰਕੇ ਨੇ ਦੁਨੀਆਂ ਦੇ ਲੋਕੋ ਕਿਤੇ ਪਿਆਰ ਪਿਆਰ ਨਾਲ ਤੁਸੀਂ ਇਹਨੂੰ ਗੁਰੂ ਤੋਂ ਤੋੜ ਨਾ ਜਾਇਆ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬਚਨ ਕੀਤੇ, ਕਹਿਣ ਲੱਗੇ ਕਿਸੇ ਨੇ ਗੁਲਾਬ ਫੁੱਲ ਤੋਂ ਪੁੱਛਿਆ, ਗੁਲਾਬ ਫੁੱਲ ਤੋਂ ਪੁੱਛਣ ਲੱਗਾ ਤੇ ਪੁੱਛਦਿਆਂ ਉਹਨੇ ਅੱਗੋਂ ਉੱਤਰ ਬੜਾ ਸੋਹਣਾ ਦਿੱਤਾ, ਕਹਿਣ ਲੱਗੇ ਗੁਲਾਬ ਫੁੱਲ ਤੋਂ ਕਿਸੇ ਨੇ ਪੁੱਛਿਆ ਐਵੇਂ ਸੁੰਦਰਤਾ ਦੇ ਸਾਈਂ ਖੇ ਸੁਹਾਪਣ ਦੇ ਮਾਲਕ, ਗੁਲਾਬ ਫੁੱਲ ਤੋਂ ਕਿਸੇ ਪੁੱਛਿਆ ਐਵੇਂ ਸੁੰਦਰਤਾ ਦੇ ਸਾਈਂ ਇਸ ਸੁਹਾਪਣ ਇਸ ਸੋਲ ਸੋਝ ਨੂੰ ਹੈ ਕਿਉਂ ਕੰਡਿਆਂ ਬੱਜ ਲਾਈ, ਇਹ ਕੰਡੇ ਕਿਉਂ ਪੈਦਾ ਹੋ ਗਏ। ਅੱਗੋਂ ਕਹਿੰਦੇ ਨੇ ਮਸਤ ਅਲਮਸਤੀ ਸੁਰ ਵਿੱਚ ਸੋਹਣੇ ਹੱਥ ਕਿਆ ਖਬਰ ਨਹੀਂ ਮੈਨੂੰ, ਫੁੱਲ ਕਹਿੰਦਾ ਮੈਨੂੰ ਕੋਈ ਪਤਾ ਨਹੀਂ ਕਿਉਂ ਕੰਡੇ ਲੱਗੇ ਨੇ, ਬਸ ਮੈਨੂੰ ਤਾਂ ਇੰਨੀ ਕੁ ਸਮਝ ਪਈ ਏ। ਕਹਿਣ ਲੱਗੇ ਮਸਤ ਅਲਮਸਤ ਸੁਰ ਵਿੱਚ ਸੋਹਣੇ ਹੱਥ ਕਿਆ ਖਬਰ ਨਹੀਂ ਮੈਨੂੰ, ਤੋੜਨ ਨਾਂ ਦੀ ਫੱਟੀ ਮੇਰੇ ਮੌਲਾ ਨੇ ਲਿਖ ਲਾਈ। ਮੇਰੇ ਰੱਬ ਨੇ ਇੱਕੋ ਗੱਲ ਕਹੀ ਏ
ਕੰਢੇ ਵੇਖ ਕੇ ਮੈਨੂੰ ਤੋੜੀ ਨਾ। ਮੈਂ ਅਰਜ਼ ਕਰ ਰਿਹਾ, ਸਤਿਗੁਰੂ ਨੇ ਬਾਣੀ ਵਿੱਚ ਵੀ ਇਹ ਬਚਨ ਕੀਤਾ। ਆਸਾ ਰਾਗ ਵਿੱਚ ਇੱਕ ਸ਼ਬਦ ਆਉਂਦਾ ਹੈ, ਮਹਾਰਾਜ ਦੀ ਰਹਾਓ ਦੀ ਤੋਕੇ ਬਾਹਰ ਸੂਤ ਸਗਲ ਸਿਉ ਮੌਲਾ। ਸਾਹਿਬ ਕਹਿੰਦੇ ਨੇ ਭਗਤ ਵੀ ਕਈ ਵਾਰੀ ਅੰਦਰ ਨੂੰ ਲੁਕਾਉਂਦਾ। ਇਹ ਸ਼ਬਦ ਆਰੰਭ ਹੁੰਦਾ ਹੈ, ਆਸਾ ਮਹਿਲਾ ਪੰਜਵਾਂ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ। ਕਹਿੰਦੇ ਨੇ ਮੇਰਾ ਅੰਦਰ ਜਿਹੜਾ ਉਹ ਸੱਚੇ ਨਾਮ ਵੀ ਜੁੜਿਆ, ਪਰ ਬਾਹਰ ਜਦੋਂ ਮੈਂ ਲੋਕਾਂ ਨਾਲ ਗੱਲਬਾਤ ਕਰਨਾ, ਠਾਠਾ ਬਾਗਾ ਦਾ ਮਤਲਬ ਕੇਵਲ ਸਮਾਜ ਵਿੱਚ ਵਿਚਰਨ ਲਈ, ਮੈਂ ਚਿੱਤ ਉਹਨਾਂ ਵਿੱਚ ਨਹੀਂ ਜੋੜਿਆ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੌਲਾ। ਬਾਹਰ ਇੰਜ ਲੱਗਦਾ ਮੈਂ ਦੁਨੀਆਂ ਦੇ ਕੰਮਾਂ ਵਿੱਚ ਰੁੱਝਿਆ ਵਾਂ, ਪਰ ਕਹਿੰਦੇ ਨੇ ਮੇਰੇ ਅੰਦਰ ਨੂੰ ਦੇਖੋ, ਪਰ ਮੈਂ ਅੰਦਰ ਫੁੱਲ ਦੀ ਤਰ੍ਹਾਂ ਨਿਰਲੇਪ ਰੱਖਿਆ। ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੂ ਜੈਸੇ ਜਲ ਮੈਂ ਕੌਲਾ, ਦੀਸ ਆਵਤ ਹੈ ਬਹੁਤ ਪਿਹਾਲਾ। ਮੇਰੀ ਸ਼ਕਲ ਨੂੰ ਦੇਖ ਕੇ ਸਾਹਿਬ ਕਹਿੰਦੇ ਨੇ ਲੋਕ ਸੋਚਦੇ ਨੇ ਮੈਂ ਕਿੰਨਾ ਪੁਰਖ ਤਾਂ, ਪਰ ਕਹਿਣ ਲੱਗੇ ਸਗਲ ਚਰਨ ਕੀ ਇਹ ਮਨ ਰਾਲਾ। ਪਰ ਮੇਰੇ ਮਨ ਨੂੰ ਦੇਖੋ, ਮੇਰਾ ਮਨ ਤਾਂ ਤੁਹਾਡੇ ਚਰਨਾਂ ਦੀ ਧੂੜ ਹੈ। ਇਹਦਾ ਮਤਲਬ ਕਿ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਕੁਝ ਪ੍ਰਮਾਣ ਦਿੱਤੇ ਨੇ। ਕਈ ਵਾਰੀ ਸੱਜਣ ਕਹਿਣਗੇ ਕਿ ਬਾਹਰ ਦਾ ਜੀਵਨ ਕੁਝ ਹੋਰ ਹੋਵੇ, ਬਾਹਰ ਮਨੁੱਖ ਦੀ ਗੱਲਾਂ ਬਾਤਾਂ ਵਿੱਚ ਬਿਰਤੀ ਕੁਝ ਹੋਰ ਹੋਵੇ, ਤੇ ਕੀ ਉਹ ਅੰਦਰੋਂ ਜੁੜਿਆ ਹੋ ਸਕਦਾ ਹੈ? ਹਾਂ, ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਤੇ ਕਬੀਰ ਸਾਹਿਬ ਨੇ ਦੋ ਸ਼ਲੋਕ ਆਪਣੇ ਸ਼ਲੋਕਾਂ ਵਿੱਚ ਅੰਕਿਤ ਕੀਤੇ ਨੇ। ਉਹ ਕਹਿੰਦੇ ਨੇ ਨਾਮਦੇਵ ਤੇ ਤਰਲੋਚਨ ਦੀ ਗੱਲ ਕਰਦਿਆਂ, ਤਰਲੋਚਨ ਨੇ ਇੱਕ ਦਿਨ ਪੁੱਛ ਹੀ ਲਿਆ ਸੀ ਨਾ, ਕਹਿੰਦਾ ਨਾਮਦੇਵ ਜਿੱਥੇ ਤੂੰ ਬਹਿਨਾ ਗੱਲ ਕਈ ਵਾਰੀ ਤੂੰ ਨਾਮ ਦੀ ਕਰਨਾ, ਚਾਰ ਬੰਦੇ ਇਕੱਠੇ ਹੋਣ ਤੂੰ ਗੱਲ ਗੁਰੂ ਦੀ ਕਰ ਜਾਂਦਾ, ਪਰ ਜਦੋਂ ਤੇਰੇ ਬਾਹਰ ਦੇ ਮੈਂ ਲਿਬਾਸ ਨੂੰ ਤੱਕਣਾ ਵਾਂ, ਜਿਹੋ ਜਿਹਾ ਕੱਪੜੇ ਆਏ ਉਹੋ ਜਿਹਾ ਪਾ ਕੇ ਤੁਰ ਪੈਣਾ। ਵੇਖਾਂ ਬਨਾਰਸ ਦੀ ਧਰਤੀ ਤੇ ਕਈ ਐਸੇ ਵੈਸ਼ਨਵ ਭਗਤ ਨੇ, ਕਈ ਐਸੇ ਸਾਧੂ ਨੇ ਜਿਨ੍ਹਾਂ ਦੇ ਬਸਤਰ ਬੜੇ ਕੀਮਤੀ ਨੇ, ਉਹਨਾਂ ਦੇ ਚੇਲੇ ਬੜੇ ਪਿੱਛੇ ਨੇ, ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ, ਨਾ ਤੇਰੇ ਪਿੱਛੇ ਕੋਈ ਚੇਲੇ ਤੁਰਦੇ ਨੇ, ਕੱਪੜੇ ਤੇਰੇ ਸਿੱਧੇ ਸਾਦੇ ਨੇ, ਬੋਲੀ ਜਦੋਂ ਤੂੰ ਬੋਲਣਾ ਉਹ ਵੀ ਸਿੱਧੀ ਬੋਲਣਾ, ਤੇ ਸਾਰਾ ਦਿਨ ਕੱਪੜੇ ਰੰਗਣ ਦਾ ਕੰਮ ਕਰਨਾ। ਪਰ ਮੈਨੂੰ ਇੱਕ ਗੱਲ ਦੱਸ ਦੇ, ਕੇਵਲ ਲੋਕਾਂ ਨੂੰ ਤੂੰ ਨਾਮ ਦੀ ਗੱਲ ਸੁਣਾਉਣਾ, ਸਾਰਾ ਦਿਨ ਤੂੰ ਮਾਇਆ ਵਿੱਚ ਖਚਤੇ, ਤੇਰਾ ਅੰਦਰ ਤਾਂ ਰੱਬ ਨਾਲ ਆਪ ਨਹੀਂ ਜੁੜਿਆ। ਅੱਗੋ ਨਾਮਦੇਵ ਨੇ ਉੱਤਰ ਬੜਾ ਸੋਹਣਾ ਦਿੱਤਾ, ਕਈ ਵਾਰੀ ਬਾਹਰ ਦੇ ਜੀਵਨ ਨੂੰ ਤਾਕੇ ਭਰਮੋ ਨਾ, ਜਿਨ੍ਹਾਂ ਨੇ ਅਭਿਆਸ ਕੀਤਾ ਉਹ ਪਿਆਰੇ ਦੇ ਚਰਨਾਂ ਵਿੱਚ ਅੰਦਰੋਂ ਅੰਦਰ ਜੁੜ ਚੁੱਕੇ। ਪਰ ਅਭਿਆਸੀ ਪੁਰਸ਼ ਹਰ ਕੋਈ ਨਹੀਂ, ਹੁਣ ਆਪਣੇ ਸੱਜਣ ਵੀ ਪ੍ਰਮਾਣ ਇਹ ਦੇ ਦਿੰਦੇ ਨੇ। ਸ਼ਬਦ ਆਰੰਭ ਹੁੰਦਾ ਨਾਮਾ ਮਾਇਆ ਮੋਹਿਆ, ਕਬੀਰ ਸਾਹਿਬ ਦੇ ਸ਼ਲੋਕ ਨੇ। ਨਾਮਦੇਵ ਤੈਨੂੰ ਤਾਂ ਮਾਇਆ ਨੇ ਠੱਗ ਲਿਆ, ਕਹਿ ਤਲੋਚਨ ਮੀਤ ਕਾਹੇ ਛੀਪੋ ਛੈ ਲੈ ਰਾਮ ਨਾ ਲਾਵੋ ਚੀਤ। ਤੇਰਾ ਚਿੱਤ ਰਾਮ ਵਿੱਚ ਨਹੀਂ ਜੁੜਿਆ, ਸਾਰਾ ਦਿਨ ਕੱਪੜੇ ਰੰਗਣ ਤੇ ਰਹਿਣਾ। ਤੇ ਅੱਗੋ ਉਹਨੇ ਉੱਤਰ ਬੜਾ ਸੋਹਣਾ ਦਿੱਤਾ, ਕਹਿਣ ਲੱਗਾ ਨਹੀਂ ਹੋਏ ਨਾਮਾ ਕਹਿ ਤਰਲੋਚਨਾ, ਮੁੱਖ ਤੇ ਰਾਮ ਸੰਭਾਲ। ਉਹ ਤਰਲੋਚਨ ਤੂੰ ਆਪਣੇ ਮੁੱਖ ਤੋਂ ਜੀ ਰਾਮ ਰਾਮ ਜਪਿਆ ਕਰ, ਹੱਥ ਪਾਉ ਕਰ ਕਾਮ ਸਭ, ਮੈਂ ਹੱਥਾਂ ਪੈਰਾਂ ਨਾਲ ਕੰਮ ਕਰਨਾ ਵਾ, ਪਰ ਕੀਰਤ ਨਿਰੰਜਨ ਨਾਲ ਮੇਰਾ ਜਿਹੜਾ ਚਿੱਤ ਹੈ ਨਾ, ਉਹ ਕਦੀ ਵਾਹਿਗੁਰੂ ਤੋਂ ਇੱਕ ਖਿਣ ਵੀ ਦੂਰ ਨਹੀਂ ਗਿਆ। ਉਹਨੇ ਸਵਾਲ ਕਰ ਦਿੱਤਾ ਇਹ ਕਿਵੇਂ ਹੋ ਸਕਦਾ ਹੈ? ਆਪਣੇ ਸੱਜਣ ਵੀ ਇਹ ਕਹਿ ਦਿੰਦੇ ਨੇ ਨਾ ਕਿ ਹੱਥ ਪਾਉ ਕਰ ਕਾਮ ਸਭ, ਕੀਰਤ ਨਿਰੰਜਨ ਨਾਲ ਅਸੀਂ ਤਾਂ ਚੱਲਦਿਆਂ ਫਿਰਦਿਆਂ ਨਾਮ ਜਪ ਲੈਂਦੇ ਹਾਂ। ਪਰ ਮੈਂ ਅਰਜ਼ ਕਰਾਂ ਪਿਆਰਿਓ, ਇਹ ਇੱਕ ਅਵਸਥਾ ਹੈ, ਕਦੀ ਧੱਕੋ ਖਾਂ। ਆਪਣੇ ਅੰਦਰ ਨੂੰ ਟਿਕਾਣਾ ਕਿੰਨਾ ਕੁ ਮੁਸ਼ਕਲ ਹੈ। ਆਮ ਤੌਰ ਤੇ ਜਦੋਂ ਨਾਮ ਦੀ ਗੱਲ ਚੱਲੇ ਕਿੰਨੀ ਇਕਾਗਰਤਾ ਚਾਹੀਦੀ ਹੈ। ਜਿੱਦਣ ਫੌਜ ਵਿੱਚ ਕੋਈ ਮਨੁੱਖ ਭਰਤੀ ਹੁੰਦਾ ਹੈ ਨਾ, ਤੇ ਉਹਨੂੰ ਗੋਲੀ ਚਲਾਉਣ ਦੀ ਜਾਇਜ਼ ਦੱਸਦੇ ਨੇ, ਤੇ ਜਦੋਂ ਉਹ ਗੋਲੀ ਚਲਾਉਣ ਦੀ ਜਾਇਜ਼ ਸਿੱਖਦਾ ਤੇ ਉਹਨੂੰ ਇੱਕ ਗੱਲ ਕਹਿੰਦੇ ਨੇ ਕਿ ਆਪਣੇ ਇੱਕ ਨੇਤਰ ਨੂੰ ਬੰਦ ਕਰ ਲਈ, ਪਰ ਜਦੋਂ ਤੂੰ ਗੋਲੀ ਚਲਾਉਣ ਲੱਗਣਾ ਉਦੋਂ ਕੋਸ਼ਿਸ਼ ਕਰੀ ਕਿ ਆਪਣੇ ਸਾਹ ਨੂੰ ਰੋਕ ਲਈ। ਤੇ ਜੇ ਉਹ ਕਹਿ ਵੀ ਕਿਉਂ, ਸਰੀਰ ਮੇਰਾ ਤਾਂ ਸਾਰਾ ਪਿਆ, ਆਪਣੇ ਸਾਹ ਨੂੰ ਕਿਉਂ ਰੋਕਾਂ? ਉਹ ਕਹਿੰਦੇ ਨੇ ਹੋ ਸਕਦਾ ਕਿ ਤੇਰੇ ਥੋੜੇ ਜਿਹੇ ਸਾਹ ਲੈਣ ਦੇ ਨਾਲ ਇਹ ਬੰਦੂਕ ਜਿਹੜੀ ਤੇਰੀ ਛਾਤੀ ਨਾਲ ਲੱਗੀ ਏ, ਕਿਤੇ ਇਹ ਹਵਾ ਦੇ ਇੱਕ ਇਸ਼ਾਰੇ ਨਾਲ ਥੋੜੀ ਜਿਹੀ ਹਿੱਲ ਗਈ ਤੇ ਨਿਸ਼ਾਨਾ ਟਿਕਾਣੇ ਤੇ ਲੱਗਣਾ ਨਹੀਂ। ਇੱਕ ਫੌਜੀ ਨਿਸ਼ਾਨਾ ਸਿੱਖਣ ਲੱਗਿਆ
ਉਹਨੂੰ ਇੰਨੀ ਇਕਾਗਰਤਾ ਚਾਹੀਦੀ ਹੈ। ਆ ਮਾਈਆਂ ਸੂਈ ਵਿੱਚ ਧਾਗਾ ਪਾਉਂਦੀਆਂ ਨੇ ਤੇ ਚੇਤੇ ਰੱਖੋ ਹਰ ਕੋਈ ਪਾਉਂਦਾ, ਜਦੋਂ ਧਾਗਾ ਪਾਉਣ ਲੱਗਿਆ ਆਪਣੇ ਸਾਹ ਨੂੰ ਵੀ ਰੋਕ ਲਈਦਾ ਕਿ ਕਈ ਵਾਰੀ ਸਾਹ ਦੇ ਨਾਲ ਵੀ ਉਂਗਲ ਥੋੜੀ ਜਿਹੀ ਹਿੱਲ ਜਾਏ ਤੇ ਉਸ ਸੁਰਾਖ ਦੇ ਅੰਦਰ ਧਾਗਾ ਪੈਂਦਾ ਨਹੀਂ। ਇਹਦਾ ਮਤਲਬ ਇੰਨੀ ਇਕਾਗਰਤਾ ਇਹਨਾਂ ਕੰਮਾਂ ਲਈ ਚਾਹੀਦੀ ਏ ਤੇ ਜਿਹਦੇ ਬਾਰੇ ਸਾਹਿਬ ਕਹਿੰਦੇ ਨੇ ਕਿ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਏ, ਉਹਦੇ ਲਈ ਕਿੰਨੀ ਕੁ ਇਕਾਗਰਤਾ ਚਾਹੀਦੀ। ਪਹਿਲਾਂ ਇਕਾਗਰਤਾ ਨਾਲ ਟਿਕਣਾ ਪਏਗਾ। ਇੱਕ ਦਿਨ ਮੈਂ ਅਰਜ਼ ਕੀਤੀ ਸੀ ਪੜ੍ਹਾਈ ਆਰੰਭ ਵਿੱਚ ਕਰੀਏ ਤੇ ਤਰੀਕੇ ਹੋਰ ਨੇ, ਤੇ ਜਿੱਦਣ ਬੰਦਾ ਪੁੱਗ ਜਾਂਦਾ ਉਦਣ ਉਹਦੇ ਪੜ੍ਹਨ ਦਾ ਤੇ ਕਹਿਣ ਦਾ ਤਰੀਕਾ ਕੁਝ ਹੋਰ ਹੋ ਜਾਂਦਾ। ਭਗਤ ਸਾਹਿਬ ਨੂੰ ਪੁੱਛਿਆ ਇਹ ਕਿਵੇਂ ਹੋ ਸਕਦਾ ਕਿ ਬਾਹਰੋਂ ਤੂੰ ਗੱਲਾਂ ਵੀ ਕਰੇ, ਹਾਥ ਪਾਉ ਕਰ ਕਾਬ ਸਭ ਕੀਰਤ ਨਿਰੰਜਨ ਨਾਲ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਾਮ ਕਲੀ ਰਾਗ ਏ, ਤੇ ਜੋਗੀਆਂ ਦਾ ਬੜਾ ਪਿਆਰਾ ਰਾਗ ਏ ਰਾਮ ਕਲੀ। ਇਹੀ ਕਾਰਨ ਸਿੱਧ ਗੋਸ਼ਟ ਵੀ ਰਾਮ ਕਲੀ ਰਾਗ ਵਿੱਚ ਏ। ਸਾਹਿਬ ਨੇ ਭਗਤ ਨਾਮਦੇਵ ਨੇ ਇੱਕ ਸ਼ਬਦ ਵਿੱਚ ਪੰਜ ਉਦਾਹਰਣਾਂ ਦਿੱਤੀਆਂ। ਕਹਿਣ ਲੱਗੇ ਇਹ ਹੋ ਸਕਦਾ ਸੰਭਵ ਏ, ਅਸੰਭਵ ਨਹੀਂ, ਇਹ ਹੋ ਸਕਦਾ ਕਿ ਬੰਦਾ ਕਿਰਤਕਾਰ ਕਰਦਿਆਂ ਹੋਇਆਂ ਵੀ ਮਾਲਕ ਨਾਲ ਜੁੜਿਆ ਰਹੇ, ਤੇ ਜਿਹੜਾ ਬੰਦਾ ਜੁੜਿਆ ਨਹੀਂ ਉਹ ਉਦਾਹਰਣ ਤੋਂ ਬਿਨਾਂ ਸਮਝਦਾ ਨਹੀਂ। ਉਹ ਕਹਿੰਦਾ ਕੋਈ ਪ੍ਰਮਾਣ ਦੇ, ਤੇ ਭਗਤ ਨੇ ਪੰਜ ਪ੍ਰਮਾਣ ਦਿੱਤੇ। ਕਹਿਣ ਲੱਗੇ ਸੁਣ ਉਹ ਤਰਲੋਚਨ, ਛੋਟੇ ਛੋਟੇ ਬੱਚੇ ਪਤੰਗ ਉਡਾਉਂਦੇ ਨੇ ਤੇ ਇੱਕ ਬੱਚੇ ਦੇ ਹੱਥ ਵਿੱਚ ਡੋਰ ਏ, ਨਾਲ ਦੇ ਸਾਥੀ ਵੀ ਮਕਾਨ ਦੀ ਛੱਤ ਤੇ ਨੇ, ਉਹ ਗੱਲਾਂ ਵੀ ਕਰਦਾ ਤੇ ਜੇ ਪੁੱਛ ਲਈਏ ਬੇਟਾ ਪਤੰਗ ਵੀ ਉਡਾਨਾ ਪਿਆ, ਛੋਟੇ ਛੋਟੇ ਬੱਚਿਆਂ ਨਾਲ ਸਾਥੀਆਂ ਨਾਲ ਗੱਲਾਂ ਵੀ ਕਰਨਾ, ਪਰ ਤੇਰਾ ਧਿਆਨ ਕਿੱਧਰ ਏ? ਤੇ ਅੱਗੋਂ ਉਹ ਬੱਚਾ ਕਹੇਗਾ ਬਾਬਾ ਮੈਂ ਭਾਵੇਂ ਆਪਣੇ ਸਾਥੀਆਂ ਨਾਲ ਗੱਲਾਂ ਕਰਨਾ ਪਰ ਮੇਰਾ ਅੰਦਰ ਵਾਲਾ ਚਿੱਤ ਜਿਹੜਾ ਉਹ ਪਤੰਗ ਦੀ ਡੋਰ ਦੇ ਵਿੱਚ ਹੀ। ਕਹਿੰਦੇ ਨੇ ਜੇ ਇੱਕ ਬੱਚਾ ਗੱਲਾਂ ਕਰਦਿਆਂ ਵੀ ਡੋਰ ਨਾਲ ਜੁੜਿਆ ਹੈ ਤੇ ਕੀ ਭਗਤੀ ਕਰਨ ਵਾਲਾ ਕੰਮ ਕਾਰ ਕਰਦਿਆਂ ਅੰਦਰੋਂ ਜੁੜ ਨਹੀਂ ਸਕਦਾ? ਉਹਨਾਂ ਦੂਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਪੁਰਾਤਨ ਸਮੇਂ ਬੀਬੀਆਂ ਭੈਣਾਂ ਖੂਹ ਤੋਂ ਪਾਣੀ ਭਰ ਕੇ ਲਿਆਉਂਦੀਆਂ ਨੇ, ਸਿਰ ਤੇ ਗਾਗਰ ਏ, ਪਰ ਜਦੋਂ ਰਸਤੇ ਵਿੱਚ ਆਉਂਦੀਆਂ ਨੇ ਹੱਸਦੀਆਂ ਨੇ ਗੱਲਾਂ ਕਰਦੀਆਂ ਨੇ। ਜੇ ਪੁੱਛੀਏ ਭੈਣਾਂ ਕਿ ਸਿਰ ਤੇ ਘੜਾ ਚੁੱਕਿਆ ਤੇ ਆਪਸ ਵਿੱਚ ਗੱਲਾਂ ਕਰਦੀਆਂ ਜੇ ਤੁਹਾਡਾ ਖਿਆਲ ਕਿੱਧਰ ਏ? ਅੱਗੋਂ ਕਹਿਣਗੀਆਂ ਵੀਰਨਾ ਭਾਵੇਂ ਅਸੀਂ ਆਪਸ ਵਿੱਚ ਗੱਲਾਂ ਕਰਦੀਆਂ ਹੱਸਦੀਆਂ ਵਾ ਪਰ ਅਸਲੀਅਤ ਇਹੀ ਸਾਡਾ ਅੰਦਰ ਵਾਲਾ ਚਿੱਤ ਜਿਹੜਾ ਉਹ ਸਿਰ ਤੇ ਚੁੱਕੇ ਹੋਏ ਘੜੇ ਦੇ ਵਿੱਚ ਜੁੜਿਆ ਹੋਇਆ। ਤੀਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਤੂੰ ਸੋਨੇ ਦਾ ਕੰਮ ਕਰਨ ਵਾਲੇ ਕੁਲ ਜਾ, ਉਹ ਸੋਨੇ ਨੂੰ ਘੜਦਾ ਪਿਆ ਪਰ ਗਾਹਕਾਂ ਨਾਲ ਵੀ ਗੱਲਾਂ ਕਰਦਾ। ਜੇ ਪੁੱਛੀਏ ਪਿਆਰਿਆ ਇਹ ਕਿਵੇਂ? ਗੱਲਾਂ ਵੀ ਕਰਨਾ ਤੇ ਤੂੰ ਸੋਨਾ ਵੀ ਕਰਨਾ, ਤੇਰਾ ਧਿਆਨ ਕਿੱਧਰ ਏ? ਉਹ ਕਹਿੰਦਾ ਗਾਹਕਾਂ ਨਾਲ ਗੱਲਾਂ ਕਰਨਾ ਪਰ ਚਿੱਤ ਮੇਰਾ ਸੋਨੇ ਦੇ ਵੀ ਜੁੜਿਆ ਹੋਇਆ। ਸਾਹਿਬ ਨੇ ਚੌਥਾ ਪ੍ਰਮਾਣ ਦਿੱਤਾ। ਕਹਿਣ ਲੱਗੇ ਇੱਕ ਪਸ਼ੂ ਵੱਲ ਦੇਖ ਲੈ, ਗਾਂ ਭਾਵੇਂ 10 ਕੋਹ ਤੇ ਜਾ ਕੇ ਚੁਗਦੀ ਹੋਵੇ, ਜੇ ਘਰ ਉਹਦਾ ਵੱਛਾ ਵੱਜੇ ਨਾ, ਉਹ 10 ਕੋਹ ਤੇ ਚੁਗਦੀ ਹੋਈ ਵੀ ਬੱਚੇ ਦਾ ਧਿਆਨ ਰੱਖਦੀ ਏ, ਘਰ ਵਿੱਚ ਮਾਂ ਕੰਮ ਕਰਦੀ ਏ, ਬੱਚਾ ਪੰਘੂੜੇ ਵਿੱਚ ਪਿਆ, ਕਦੀ ਭਾਂਡੇ ਮਾਂਜੇ, ਕਦੀ ਪ੍ਰਸ਼ਾਦਾ ਤਿਆਰ ਕਰੇ, ਘਰ ਵਿੱਚ ਝਾੜੂ ਲਾਏ, ਪਰ ਕੰਮ ਕਰਦਿਆਂ ਹੋਇਆ ਵੀ ਉਹਦਾ ਚਿੱਤ ਜਿਹੜਾ ਪੰਘੂੜੇ ਵਿੱਚ ਪਏ ਹੋਏ ਬੱਚੇ ਦੇ ਵਿੱਚ ਹੀ। ਪੰਜ ਉਦਾਹਰਣਾਂ ਦੇਖ ਕੇ ਕਹਿਣ ਲੱਗੇ ਤਰਲੋਚਨ ਸਮਝ, ਬਾਹਰ ਦੀ ਕਿਰਿਆ ਨੂੰ ਦੇਖ ਕੇ ਮਤ ਕਹਿ ਦਈ ਕਿ ਭਗਤ ਨਹੀਂ, ਜਿਹੜਾ ਜੁੜਿਆ ਹੀ ਉਹ ਬਾਹਰ ਦੇ ਕੰਮ ਕਰਦਿਆਂ ਹੋਇਆ ਵੀ ਪ੍ਰੀਤਮ ਤੋਂ ਕਦੀ ਦੂਰ ਨਹੀਂ ਹੁੰਦਾ। ਰਾਮ ਕਲੀ ਰਾਗ ਦਾ ਇਹ ਸ਼ਬਦ ਏ। ਕਹਿੰਦੇ ਨੇ ਆਨੀ ਲੇ ਕਾਗਦ ਕਾਤੀ ਲੇ ਗੂਡੀ, ਆਕਾਸ਼ ਮਧੇ ਭਰਮੀ ਅਲੇ, ਪੰਚ ਜਨਾ ਸਿਓ ਬਾਤ ਬਤੋਵਾ, ਚੀਤ ਸੋ ਡੋਰੀ ਰਾਖੀ ਅਲੇ। ਕਹਿੰਦੇ ਨੇ ਮਰ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਤੀਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਆਨੀ ਲੇ ਕੁੰਭ ਭਰਾਈ ਲੇ ਉਦਕ, ਰਾਜਕੁਮਾਰ ਪੁਰੰਦਰੀਏ, ਹਸਤ ਵਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਅਲੇ। ਮੰਦਰ ਏਕ ਦੁਆਰ ਦਸ ਜਾਂ ਕਹਿ, ਗਊ ਚਰਾਵਨ ਛਾੜੀ ਅਲੇ, ਪਾਂਚ ਕੋਸ ਪਰ ਗਊ ਚਰਾਵਤ, ਚੀਤ ਸੋ ਬਸ਼ਰਾ ਰਾਖੀ ਅਲੇ। ਅਖੀਰ ਤੇ ਕਹਿਣ ਲੱਗੇ ਕਹਿਤ ਨਾਮ ਦਿਓ ਸੁਣੋ ਤਰਲੋਚਨ, ਬਾਲਕ ਪਾਲਨ ਪੋਡੀ ਅਲੇ, ਅੰਤਰ ਬਾਹਰ ਕਾਜ ਵਿਰੋਧੀ, ਚੀਤ ਸੋ ਬਾਰਕ ਰਾਖੀ ਅਲੇ। ਉਹਦਾ ਚਿੱਤ ਬੱਚੇ ਵੀ ਜੁੜਿਆ। ਸਿੱਖ ਇਤਿਹਾਸ ਨੇ ਇੱਕ ਪ੍ਰਮਾਣ ਦਿੱਤਾ ਬੜਾ ਸੋਹਣਾ। ਗਿਆਨੀ ਗਿਆਨ ਸਿੰਘ ਨੇ ਤਵਾਰੀ ਗੁਰੂ ਖਾਲਸਾ ਵਿੱਚ ਇਹਨੂੰ ਗੁਰੂ ਅਰਜਨ ਸਾਹਿਬ ਦੇ ਜੀਵਨ ਵੀ ਜੋੜੇ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗੁਰੂ ਰਾਮਦਾਸ ਦੇ ਜੀਵਨ ਨਾਲ ਇਹਨੂੰ ਸੰਬੰਧਿਤ ਉਹਦੇ ਨਾਲ ਜੋੜੇ। ਡਾਕਟਰ ਭਾਈ ਵੀਰ ਸਿੰਘ ਹੋਰਾਂ ਨੇ ਇਸ ਜੀਵਨ ਨੂੰ ਗੁਰੂ ਅਮਰਦਾਸ ਦੇ ਵੇਲੇ ਬਿਆਨ ਕੀਤਾ। ਚੇਤੇ ਰੱਖਣਾ, ਗੁਰੂ ਕੋਲ ਬੈਠਿਆਂ ਵੀ ਜਿਹੜਾ ਪੁੱਗ ਚੁੱਕਾ ਹੈ ਬਾਹਰੋਂ ਉਹਦਾ ਕੰਮ ਹੋਰ ਨਜ਼ਰ ਆਉਂਦਾ, ਪਰ ਅੰਦਰੋਂ ਟਿਕਿਆ ਹੋਇਆ ਉਹ ਕਿਸੇ ਹੋਰ ਥਾਂ ਤੇ ਵੀ ਜੁੜਿਆ ਹੋਏ, ਦੋ ਕੰਮ ਵੀ ਕਰ ਸਕਦਾ। ਆ ਗੁਰੂ ਅਮਰਦਾਸ ਦੇ ਵੇਲੇ ਜਦੋਂ ਬੌੜੀ ਦੀ ਸੇਵਾ ਵੀ ਹੁੰਦੀ ਹੈ ਨਾ, ਇੱਕ ਵੀ ਬੀਬੀ ਨੇ ਸਿਰ ਤੇ ਟੋਕਰੀ ਚੁੱਕੀ ਤੇ ਟੋਕਰੀ ਸੱਟ ਕੇ ਆਉਣਾ ਤੇ ਅਚਨਚੇਤ ਆਪਣਾ ਸੱਜਾ ਹੱਥ ਜਿਹੜਾ ਹਵਾ ਵਿੱਚ ਮਾਰ ਦੇਣਾ ਤੇ ਇੰਜ ਲੱਗਣਾ ਜਿਵੇਂ ਕਿਸੇ ਪੀਂਗ ਨੂੰ ਹੁਲਾਰਾ ਦੇਣੀ ਏ। ਲੰਘਦੀ ਆਉਂਦੀ ਨੇ ਉਹ ਹੱਥ ਮਾਰਨਾ ਤੇ ਸਿੱਖਾਂ ਨੇ ਕਿਹਾ, ਮਹਾਰਾਜ ਆ ਮਾਈ ਤਾਂ ਝੱਲੀ ਏ। ਹਰ ਇਤਿਹਾਸਕਾਰ ਨੇ ਇਹਦਾ ਜ਼ਿਕਰ ਕੀਤਾ, ਪੁੱਛਿਆ ਕਿਉਂ, ਕਹਿੰਦੇ ਨੇ ਟੋਕਰੀ ਭਰ ਕੇ ਤੁਰਦੀ ਏ ਤੇ ਕਈ ਵਾਰੀ ਚੁੱਕੀ ਚੁਕਾਈ ਵੀ ਹੱਥ ਮਾਰੀ ਜਾਂਦੀ ਏ, ਕਈ ਵਾਰੀ ਟੋਕਰੀ ਸੁੱਟਦਿਆਂ ਹੱਥ ਮਾਰਦੀ ਏ। ਤੇ ਜਦੋਂ ਕੋਲ ਆਈ ਤੇ ਸਾਹਿਬ ਨੇ ਕਿਹਾ, ਮਾਈ ਆ ਸਿੱਖ ਕੀ ਕਹਿੰਦੇ ਪਏ ਨੇ? ਕਹਿਣ ਲੱਗੀ, ਮਹਾਰਾਜ ਦੱਸੋ। ਸਾਹਿਬ ਕਹਿਣ ਲੱਗੇ, ਇਹ ਆਖਦੇ ਨੇ ਤੂੰ ਮਿੱਟੀ ਦੀ ਟੋਕਰੀ ਚੁੱਕ ਕੇ ਤੁਰਨੀ ਏ ਤੇ ਅਚਨਚੇਤ ਹੱਥ ਹਿਲਾਨੀ ਏ ਜਿਵੇਂ ਕਿਸੇ ਪੀਂਗ ਨੂੰ ਝੂਟਾ ਦਿੰਦੀ ਹੋਵੇ। ਲੋਕ ਕਹਿੰਦੇ ਨੇ ਝੱਲੀ ਏ। ਅੱਗੋ ਉਸ ਮਾਈ ਨੇ ਬੜੇ ਕਮਾਲ ਦੀ ਗੱਲ ਕਹੀ, ਕਹਿਣ ਲੱਗੀ, ਦਾਤਿਆ ਮੈਂ ਆਪਣੇ ਆਪ ਨੂੰ ਲੁਕਾ ਕੇ ਤੁਰੀ ਸਾਂ, ਪਰ ਕੀ ਕਰਾਂ, ਕਈ ਵਾਰੀ ਹਿਲਦਾ ਹੱਥ ਪ੍ਰਗਟ ਕਰ ਦਿੰਦਾ। ਕਹਿਣ ਲੱਗੇ, ਦੱਸ ਖਾਂ ਤੂੰ ਹੱਥ ਕਿਉਂ ਹਿਲਾਨੀ ਏ? ਉਹਨੇ ਕਿਹਾ, ਸਤਿਗੁਰੂ ਤੇਰੇ ਤੋਂ ਕੁਝ ਗੁੱਝਾ ਨਹੀਂ, ਪਰ ਜੇ ਤੁਸੀਂ ਕਹਿੰਦੇ ਹੋ ਦੱਸਾਂ। ਕਹਿਣ ਲੱਗੇ, ਮੈਂ ਆਈ ਕਾਬਲ

0: ਕਹਿੰਦਾ ਉੱਚੇ ਮਹਲ ਵਿੱਚ ਖਲੋਤੀ ਔਰਤ ਪਾਨ ਚਬਾਉਂਦੀ ਪਈ ਸੀ ਤੇ ਅਚਨਚੇਤ ਉਹਨੇ ਪਾਨ ਦੀ ਥੋਕੋ ਸਾਧੂ ਦੇ ਸਿਰ ਤੇ ਸੱਟੀ। ਉਹਨੇ ਕਿਹਾ ਕੁਛ ਨਹੀਂ, ਸਿਰਫ ਅੱਖਾਂ ਭਰ ਕੇ ਉਸ ਔਰਤ ਵੱਲ ਦੇਖ ਕੇ ਅੱਗੇ ਚਲਾ ਗਿਆ। ਉਸ ਔਰਤ ਨੇ ਆਪਣੇ ਮਾਲਕ ਨੂੰ ਕਿਹਾ ਸੀ, ਲੰਘਣ ਵਾਲਾ ਦਰ ਦਰ ਤੇ ਮੰਗਣ ਵਾਲਾ ਭਿਖਾਰੀ, ਇਹਦੀ ਕੀ ਮਜਾਲ ਕਿ ਮੇਰੇ ਵੱਲ ਉੱਪਰ ਤੱਕਿਆ, ਭਾਵਾਂ ਮੈਂ ਥੁੱਕਿਆ ਪਰ ਇਹਦਾ ਕੰਮ ਸੀ ਇਹ ਨੀਵੀਂ ਪਾ ਕੇ ਚਲਾ ਜਾਂਦਾ। ਉਹ ਦੌੜਿਆ ਆਇਆ, ਉੱਤਰ ਕੇ ਮਕਾਨ ਦੀ ਛਾਤੋਂ ਥੱਲੇ ਉਹਨੇ ਸਾਧੂ ਦੇ ਸਿਰ ਵਿੱਚ ਛੋਟਾ ਮਾਰਿਆ। ਸਾਧੂ ਚੁੱਪ ਕਰ ਗਿਆ। ਜਦੋਂ ਇਹ ਮਾਰ ਕੇ ਵਾਪਸ ਪਿਆ ਜਾਂਦਾ, ਉਰਦੂ ਦਾ ਉਹ ਦੀਪ ਲਿਖਦਾ, ਅਚਨਚੇਤ ਉੱਚੇ ਜਾਂਦਿਆਂ ਪੈਰ ਫਿਸਲਿਆ, ਜ਼ਮੀਨ ਤੇ ਡਿੱਗਦਿਆਂ ਡਿੱਗਦਿਆਂ ਸਾਰ ਇਹਦਾ ਸਿਰ ਪਾਟਾ ਤੇ ਨਾਲ ਹੀ ਮੌਤ ਹੋ ਗਈ। ਜਿਹੜੀ ਮਾਨ ਵਿੱਚ ਮੱਤੀ ਔਰਤ ਸੀ ਥੱਲੇ ਉਤਰੀ, ਕੋਲ ਆ ਕੇ ਸਾਧੂ ਨੂੰ ਕਹਿੰਦੀ, ਬਾਬਾ ਮੈਨੂੰ ਬਖਸ਼ ਦੇ, ਮੈਂ ਸਮਝੀ ਨੀ ਤੂੰ ਕਿੰਨਾ ਕੁ ਉੱਚਾ, ਮੈਂ ਤਾਂ ਤੇਰੇ ਕੇਵਲ ਬਸਤਰ ਦੇਖੇ ਤੇ ਜਿਹੜਾ ਅਜੇ ਤੱਕ ਚੁੱਪ ਸੀ। ਕਹਿਣ ਲੱਗਾ, ਭੈਣੇ ਮੇਰਾ ਕੋਈ ਦੋਸ਼? ਕਹਿਣ ਲੱਗੀ, ਮੇਰੇ ਮਾਲਕ ਨੇ ਤੈਨੂੰ ਛੋਟਾ ਮਾਰਿਆ ਤੇ ਵਾਪਸ ਜਾਂਦਿਆਂ ਜ਼ਮੀਨ ਤੇ ਡਿੱਗਿਆ ਮਕਾਨ ਤੋਂ ਤੇ ਉਹਦੀ ਮੌਤ ਹੋ ਗਈ, ਉਹਨੂੰ ਜ਼ਿੰਦਗੀ ਬਖਸ਼ ਦੇ। ਫਕੀਰ ਦੀਆਂ ਅੱਖਾਂ ਭਰੀਆਂ। ਕਹਿਣ ਲੱਗਾ, ਭੈਣੇ ਤੂੰ ਮੇਰੇ ਕੇਵਲ ਲਿਬਾਸ ਨੂੰ ਤੱਕਿਆ, ਪਰ ਇਹ ਗੱਲ ਚੇਤੇ ਰੱਖੀ ਮੇਰਾ ਕੋਈ ਕਸੂਰ ਨਹੀਂ। ਬਸ ਮੈਂ ਇੱਕ ਗੱਲ ਤੈਨੂੰ ਦੱਸਦਿਆਂ, ਤੇਰਾ ਵੀ ਮਾਲਕ ਹੈ ਤੇ ਮੇਰਾ ਵੀ ਕੋਈ ਮਾਲਕ ਸੀ। ਮੈਂ ਢੰਡੋਰਾ ਨਹੀਂ ਦਿੰਦਾ, ਮਾਲਕ ਮੇਰਾ ਵੀ ਹੈ। ਤੇਰੇ ਮਾਲਕ ਦੀਆਂ ਬਾਹਾਂ ਵਿੱਚ ਤਾਕਤ ਹੈ, ਉਹ ਕੇਵਲ ਸਿਰ ਨੂੰ ਪਾੜ ਸਕਦਾ, ਪਰ ਜਿਹਦੇ ਚਰਨਾਂ ਵਿੱਚ ਮੈਂ ਜੁੜਿਆ ਨਾ, ਉਸ ਮਾਲਕ ਕੋਲ ਇੰਨੀ ਤਾਕਤ ਹੈ ਉਹ ਛੋਟਾ ਮਾਰਨ ਵਾਲੇ ਨੂੰ ਧਰਤੀ ਤੋਂ ਚੁੱਕ ਕੇ ਲਿਜਾ ਸਕਦਾ। ਮੇਰੇ ਲਿਬਾਸ ਨੂੰ ਨਾ ਦੇਖ। ਉਹਨੇ ਸ਼ਬਦ ਬੜੇ ਸੋਹਣੇ ਵਰਤੇ, ਕਹਿੰਦਾ, ਤੇਰੇ ਮਾਲਕ ਕੋ ਤੇਰੀ ਰਾਇਤ ਜ਼ਰੂਰ ਥੀ, ਮੇਰੇ ਮਾਲਕ ਕੋ ਮੇਰੀ ਹਮਾਇਤ ਜ਼ਰੂਰ ਥੀ। ਤੇਰਾ ਮਾਲਕ ਆਇਆ ਵੋ ਸੱਤ ਪਟਾ ਗਿਆ, ਕਹਿੰਦਾ ਫਿਰ ਮੇਰੇ ਮਾਲਕ ਕੋ ਵੀ ਖਿਆਲ ਆ ਗਿਆ। ਤੇਰਾ ਮਾਲਕ ਆਇਆ ਵੋ ਮੇਰੇ ਸਿਰ ਤੇ ਡੰਡਾ ਲਗਾ ਗਿਆ, ਕਹਿੰਦਾ ਮੇਰਾ ਮਾਲਕ ਆਇਆ ਵੋ ਲੇਖਾ ਚੁਕਾ ਗਿਆ। ਝਗੜਾ ਤਾਂ ਮਾਲਕਾਂ ਦਾ। ਸਾਹਿਬ ਕਹਿੰਦੇ ਨੇ, ਸੰਤ ਨੂੰ ਟੇਕ ਕੇਵਲ ਇੱਕ ਦਈਏ, ਹਰ ਸੰਤਾਂ ਨੂੰ ਹੋਰ ਥਾਂ ਨਹੀਂ, ਹਰ ਮਾਣ ਨੀ ਮਾਣੇ, ਉਹ ਟੇਕ ਇੱਕ ਦੀ ਲੈਂਦੇ ਨੇ। ਜਨ ਨਾਨਕ ਨਾਮ ਦੀ ਬਾਣ ਹੈ, ਹਰ ਤਾਣ ਚਿਤਾਣੇ, ਉਹਨਾਂ ਵਾਸਤੇ ਤਾਕਤ ਵੀ ਨਾਮ ਏ, ਉਹਨਾਂ ਵਾਸਤੇ ਆਸਰਾ ਵੀ ਨਾਮ ਏ, ਨਾਮ ਤੋਂ ਬਿਨਾਂ ਕਿਸੇ ਦੀ ਟੇਕ ਲੈਂਦੇ ਨਹੀਂ। ਪਿਆਰਿਓ, ਅੱਜ ਜਿਸ ਗੁਰੂ ਦਾ ਪੁਰਬ ਆਪਾਂ ਮਨਾ ਰਹੇ ਹਾਂ ਨਾ, ਉਹਨੇ ਵੀ ਬੇਅੰਤ ਜੀਵਾਂ ਨੂੰ ਜੀ ਦਾਨ ਦਿੱਤਾ, ਨਾਮ ਨਾਲ ਜੋੜਿਆ। ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਇੱਕ ਸਾਧ ਬਚਨ ਅਟਲਾਦਾ ਤੋਂ ਆਰੰਭ ਹੁੰਦਾ। ਬਾਣੀ ਵਿੱਚ ਅਸੀਂ ਪੜ੍ਹਦੇ ਤਾਂ ਜ਼ਰੂਰ ਹਾਂ, ਸਾਹਿਬ ਨੇ ਕਿਹਾ ਜਿਹੜਾ ਦ੍ਰਿਸ਼ਮਾਨ ਸੰਸਾਰ ਆਪਾਂ ਦੇਖਦੇ ਹਾਂ, ਅੱਜ ਪਹਾੜ ਨੇ ਅਸੀਂ ਕਹਿੰਦੇ ਹਾਂ ਇਹ ਅਟਲ ਨੇ, ਲੋਕ ਹਿਮਾਲਿਆ ਨੂੰ ਕਹਿੰਦੇ ਨੇ ਇਹ ਅਟਲ ਏ, ਪਹਾੜ ਅਡੋਲ ਨੇ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅਟਲ ਨਹੀਂ। ਸ਼ਬਦ ਵਰਤ ਲੈਂਦਾ ਪਰ ਇੱਕ ਦਿਨ ਇਹਨਾਂ ਨੇ ਵੀ ਬਿਣਸਣਾ। ਕਿਸੇ ਨੇ ਕਹਿ ਦਿੱਤਾ ਸੂਰਜ ਜਿਹੜਾ ਇਹ ਸਦਾ ਰਹਿਣ ਵਾਲਾ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਹੀਂ, ਸਮੇਂ ਦੀ ਗੱਲ, ਇੱਕ ਦਿਨ ਇਹ ਵੀ ਬਿਣਸੇਗਾ। ਆ ਦੇਖਦੇ ਸਿਤਾਰੇ ਵੀ ਬਿਣਸਣਗੇ, ਚੰਦਰਮਾ ਵੀ ਬਿਣਸੇਗਾ। ਤੇ ਇੱਕ ਗੱਲ ਚੇਤੇ ਰੱਖੀ, ਜਿਸ ਧਰਤੀ ਤੇ ਤੂੰ ਵਸੇਬਾ ਕਰੀ ਬੈਠਾ, ਇਸ ਧਰਤੀ ਨੇ ਵੀ ਬਿਣਸਣਾ ਹੀ। ਪਰ ਇੱਕ ਗੱਲ ਨਾਲ ਕਹਿ ਦਿੱਤੀ ਸੱਜਣਾ, ਇੱਕ ਰੱਬ ਦੀ ਭਗਤੀ ਕਰਨ ਵਾਲਾ ਐਸੇ ਹੀ, ਜਿੱਦਣ ਉਹ ਆਪਣੀ ਜ਼ਬਾਨ ਤੋਂ ਬੋਲਦਾ ਉਹਦੇ ਬੱਚਨ ਨੂੰ ਕਦੀ ਕੋਈ ਝੂਠਿਆ ਨਹੀਂ ਕਰ ਸਕਦਾ। ਸਾਹਿਬ ਨੇ ਬਾਣੀ ਵਿੱਚ ਕਿਹਾ, ਗਿਰ ਬਸਦਾ ਜਲ ਪਵਣ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਗਿਰ ਆ ਪਹਾੜ, ਬਸਦਾ ਧਰਤੀ, ਪਵਣ ਹਵਾ, ਸਭ ਚਲੇ ਜਾਣਗੇ, ਪਰ ਇੱਕ ਸਾਧ ਬਚਨ ਅਟਲਾਦਾ। ਤੇ ਜਦੋਂ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਨੂੰ ਪੜ੍ਹਿਆ ਤੇ ਚਿੱਤ ਵਿੱਚ ਆਇਆ, ਸਤਿਗੁਰੂ ਤੇਰਾ ਜੀਵਨ ਵੀ ਆਰੰਭ ਇੱਕ ਸਾਧੂ ਦੇ ਬਚਨ ਤੋਂ ਹੁੰਦਾ, ਉਹ ਬਚਨ ਜਿਹੜਾ ਅਟਲ ਏ। ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਸਪੁੱਤਰ ਨੇ, ਸਭ ਨੂੰ ਪਤਾ ਹੈ ਵੱਡਾ ਬਾਬਾ ਪਿਰਥੀ ਹੈ, ਛੋਟੇ ਧੰਨ ਗੁਰੂ, ਸਭ ਤੋਂ ਛੋਟੇ ਗੁਰੂ ਅਰਜਨ ਦੇਵ ਨੇ, ਬਾਬਾ ਮਹਾਂਦੇਵ ਤੋਂ ਵੀ ਛੋਟੇ ਨੇ, ਅੰਮ੍ਰਿਤਸਰ ਦੀ ਧਰਤੀ ਤੇ ਟਿਕੇ ਨੇ। ਸਿੱਖ ਵਿਦਵਾਨਾਂ ਨੇ ਜਿਹੜੀ ਗੱਲ ਕਹੀ, ਕਹਿੰਦੇ ਨੇ ਮਾਤਾ ਗੰਗਾ ਜੀ ਪ੍ਰੇਮਾ ਭਗਤੀ ਵੀ ਦਿਲ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ, ਪਰ ਘਰ ਸੰਤਾਨ ਨਹੀਂ। ਪਿਰਥੀਆ ਜਿਹੜਾ ਦੇਖਦਾ रोज गुरु अर्जन देव नूं लोक नमस्कार करदे ने, घर दे अंदर भेटा लैके आउंदे ने। ते एक दिन बैठिया ओदी घरवाली दा नाम सी करमो, उहने इन्ने शब्द कहे, कह लगी तू है ता मेरे सिर दा साई, पर जे तू किते गुरु रामदास जी दी सेवा करदा, पिता नूं श्रद्धा भावना नाल तकदा, अज गद्दी साडे कोल हुंदी। सिख मैनू भी जगत मां कहिंदे, अज देख उन्हां दे घर विच लोक झुक झुक के नमस्कारा करदे ने, सानू कोई पुछदा नहीं। ते अगो फिर तीए ने कि शब्द किया सी, वाकई सच्चाई परे शब्द ने, ओदे अगलियां जिहड़ियां हरकतां ने ओ इस गल दी पुष्टि करदियां ने। कहन लगा सुन भागवाने, जो कुछ पिछे हो गया उन्हूं भुल जा, रब ने सानू पुत्र मेहरवान दिता है। सिख विद्वान कहिंदे ने, सतगुरु ने गुरु अर्जन देव ने मेहरवान नूं अपनी निगरानी विच विद्या भी पढ़ाई। सतगुरु दे मन विच द्वेष नहीं, पर उन्हां दी सोच की, कहिंदा देख अर्जन दे आनंद कारज नूं कितना समा हो गया है, घर कोई पुत्र नहीं, चलिए इन्हां तां दुनिया तो जिवें आए उसे तरह चले जाने, इन्हां दा नाम किसने लैणे, बस कुछ दिनां दी खेड़े, जिदन इन्हें प्राण त्याग दिते गुदगद्दी तां तेरे पुत्र मेहरवान नूं मिलनी। उन्हां घर कोई पुत्र है, एक दासी जिहड़ी प्रेम नाल भिजीए, जदों उन्हें सुनिया ते ओ गुरु अर्जन देव दे घर आई, माता गंगा दे चरणां विच झुक के कहन लगी, मां मैनूं दसदिआं खेद हुंदा, अज मेरे कन्नां ने शब्द सुने ने, बाबे पिरतीए ने कहा कि उन्हां दे घर विच संतान किथे, गद्दी तां कल नूं साडे कोल ही आउणी। जदों माता गंगा जी नूं इन्ने शब्द कहे, आखिर एक इस्त्री दा किरदा है, गुरु अर्जन देव जी घर आए ते नीर भर के कहा, सतगुरु तू ता लोकां दी झोली विच दात पाने, दुध पुत्र दी दात देने, नाम विच रंगने, पर मैं एक अरदास करनी आ, हुण ता लोक भी कहिंदे ने कि मेरी कुख नूं भाग नहीं लगना, एक कृपा कर मैनूं पुत्र दी दात बख्श दे। गुरु अर्जन देव ने उत्थे वचन कहे, कहन लगे गंगा पुत्र दी दात लैनी आ, कहन लगे हां, हुण देखो सतगुरु दे घर दी वडियाई, अज कुछ लोग कहण भी लग पए ने, नहीं जी बाबे बुढ़े कोल किथे अरदास कराण गए। एक गल नूं समझियो, जे अज इह कहिंदे आ कि बाबे बुढ़े कोलों अरदास नहीं कराई गुरु समर्थ है, फिर समर्थ गुरु गद्दी भी एक दूजे नूं एक तो दूजे नूं दे सकदा है, पर नहीं, जिदन गुरु नानक गद्दी एक शरीर तो दूजे शरीर भी जोत प्रवेश कर दीए ते विच खलोता बाबा बुढ़ा ही हुंदा है। सब तो पहली नमस्कार बाबा बुढ़ा करदा है। कहन लगे गंगा जे पुत्र दी दात चाहीदी आ ते बाबे बुढ़े दे कोल जा, इंद्री जित सिखे, शब्दो दे लई वरते सन इंद्री जेती, ओदे शब्द कदी झूठे नहीं। ते आ बीड साहिब जिथे आपा जाने आ, ए भाई लंगा चौधरी सी उस इलाके दा, 3 लाख दी जगीर सी इहदी सलाना, बड़ा तकड़ा सी इहने, ए कुछ कु खीसा गुरु अर्जन देव गुरु नानक दे घर नूं दिता सी, इथे सतगुरु दियां मझां सन, ते बाबे बुढ़े ने जदों बजुर्ग हो गए उदों भी इथे टिके रहे, अक्सर ओ पशुआं दी संभाल करनी, इथे खेती करानी, कैसी निर्माणता ओ सिख दे अंदर। कहन लगे ओदे कोल अरदास करा, मेरा मालक भाग जरूर लाएगा। कहिंदे ने माता गंगा जी गए, आ ठीक शब्द रथ वाला भी वरतदे ने, भाजड पै गई, पर मैं जिहड़ी अर्ज मैं करनी है। माता गंगा जी गए ने, उन्हां ने अपने हाथ नाल प्रशादा तैयार कीता, इहदा मतलब कि एक सिक्खी दा नमूना कहन पै करदे ने कि जो कुछ तू लोचना जे पूरे सिख कोल भी अरदास करा ले ते मेरा गुरु कदी मोड़दा नहीं। दूजी गल, नौकर बड़े सन लंगर पकाण वाले, सिख बड़े ने, पर माता लंगर इस करके पकांदी है कि जे कुछ लैणे ते अपने हत्थी सेवा करन दी भी जाच सिख लै। आ बाबा फूला सिंह ने रणजीत सिंह एक बारी प्रसाद छकाया घर नौकरा चाकरा ने, ते बाबा जी ने अरदास कर दिती कि दाणा पानी गुरु दा, टहल पानी तेरे सेवकां दी। ते पिछो रणजीत सिंह कहिंदा बाबा जी चुप करके एकांत विच, बाबा जी कहन लगे सामने गल कर, बेखौफ ओ साधु। कहन लगे भी लंगर छकाया ते अरदास विच मेरा नाम नहीं लिया। असा लंगर छकाया, कहिंदा तू जिदन जमया ते अपने नाल अनाज नहीं लैके आया, रब ने भी तेरे मत्थे दा लिखिया तेनू दिता है, अपने हथां नाल तू लंगर वरताया नहीं, तैयार नहीं किया। जिन्ना ने सेवा की अरदास भी ओदी होवेगी, जे तू अरदास मैं कल तू अपने हथा न तैयार कर। कहिंदे ने राणिया ने आप लंगर तैयार किया, अपने हथी चकाया। माता गंगा जी ने आप लंगर तैयार किया, सिख तवारीख दे मुताबिक अपने सिर ते लस्सी दा कुजा चाची रख के, मिठे प्रसादे रख के, नाल एक गंडा प्याज लैके, अचार लैके जदो गए ने, ते विद्वान लिखदे ने, मैकालप ने बड़ी प्यारी गल लिखी। ओ कहिंदा जदो सतगुरु दे ए महल माता गंगा जी बीड़ साहब दे नेड़े पहुंचे ने ना, ते बाबे बुड्ढे दे हाथ दे विच दात्री सी। आ सौनी दा महीना चलदा पिया सी, कमाद दे छोटे छोटे अजे फसल जेड़ी पुंगरदी पई है, छोटा छोटा कैमा कमाद लहरांदा पे। अथों दा महीना जिक्र कीता सिख विद्वाना ने, कह लगे चार चफेरे हरियावल ही हरियावल है, क्योंकि मीह पै के अजे हटदे ने। ते गुरु अर्जन देव दे महल गए, ते बाबा बुढ़ा जी ने हाथ विच दात्री लैके खेत दे किनारे घा पै कढ़दे ने। एक सेवक नाल ने सामने माता गंगा जी तुरे आउंदे भेजे, उस वक्त कहन लगे बाबा बुढ़ा जी मां देख अज तेरे पुत्र ने सवेर दा कुछ नहीं सकिया, भुख नाल अंदर विलकदा पिया सी। इहनू कहिंदे ने मां जेड़ी मां पुत्र दी भुख नूं समझ के ओहदे लई भोजन लै आवे, ओही तां असली मां। सवेर दी भुख लगी सी, लिया जे मेरे लई कुछ तैयार करके लियाईए। हथां नाल ओह लस्सी वाला भांडा लाया, प्रसादे लए। उस वक्त मैकालप लिखदा माता गंगा जी हाथ जोड़ के खलो गए, कह लगे साईं वालियो तुहाडी पहुंच साईं तक असलीयत साहब ने बाणी विच मन्निया है कि जाका मीत साजन है सच समिया, तिस जन को कहो कांकी कमिया, जाकी प्रीत गोबिंद स्यो लागी, दुख दर्द भ्रम का भागी। ते जेड़े साईं वाले ने ना जाका कहया दरगाह चले, ओदी गल नूं किन्ने झूठिया करने, तो किस को नजर लै आवै तले। साहब कहने जो मांगे ठाकुर अपने ते सोई सोई देवे, नानक दास मुक्ते जो बोले इहा सच होवे। सिख दा बचन कभी झूठा नहीं, खोवे पुगया खोवे पहुंचया। साहब कहने भगत मुखे ते बोल दे से बचन हवन दे, क्यों कुछ उन्हें बोल देना सके। हाथ जोड़ के क्या बाबा गुरु साहब ने तेरे को तेरे दर ते भेजे है। बाबा जी अदब नाल उठ पे, कहन लगे मां मेरा गुरु नानक दे घर तो बिना कोई नहीं हूं। साथी जिद्दत दा गुरु नानक नूं मिलिया उस दिन तो बाद किते गया नहीं, तू मेरे अगे हाथ ना जोड़। मैं ता गुरु नानक दे दर दा ताई हां, ते मैं चाहना सारी जिंदगी मैं ताई बन के रहा। कहन लगे दस मेरे लिए तू हुक्म है की कर सकना। कहन लगे सतगुरु ने कहा तुसी अरदास करो, मेरी कुख नू भाग लगे, मैं पुत्र दी दात मंगण आई हां। बाबा बुढ़ा जी ने जदों इन्ने शब्द सुने कहन लगे मां सिर्फ तेनू एक भुलेखा पाई, देन वाला तां ओही है। कहिंदा मेरे वर्गे ताई नू केवल निवास दा पिया है, दात तेनू उसे दर तो मिलनी है। मैं कालब लिखदा उस वक्त बदल चमकिया, बिजली जड़ी है ओ चमकी, बदल गजया, ते बाबे बुढ़े ने हस के क्या मां आ देख जदों बदल चमकदा है ते एदी चमक लोकां दियां अखां नूं चुंधिया देंदी है। तेरे घर विच जिस पुत्र ने पैदा होना है, जिदन ओने म्यान विचों कृपान कढ़ी ओदी लिस्क दी कृपान जड़ी है दुश्मनां दियां अखां नूं चुंधिया देगी। तेरे घर विच बली जोधा पैदा होवेगा। आ प्याज वाली भी घटने के मुक्की भर के भन के कहा कि मां जिवें ए प्याज ए गंदा भन्या है, तेरा पुत्र दुष्टां दे सिर नूं भन्नेगा, दुष्टां नूं खत्म करेगा। कहिंदे माता ने अरदास कराई, सिख संगत विच ए खबर फैल गई कि बाबे बुढ़े ने अरदास कीती है। एक आवाज आई कि बाबे बुढ़े दा बचन कदी झूठा नहीं हो सकदा। माता गंगा जी वापस आए, सतगुरु अमृतसर तों वडाली आ गए, जिन्हू आपां अज गुरु की वडाली कहने आ। इत्थे आए ने जून दा महीना आया है, ते कहिंदे ने ओह सुलखनी घड़ी आ गई। बाबा बुढ़ा अज भी बीड़ कहदे अमृत वेले मेरे मालक ने मेरी कृपा कीती, जिस गुरु दा पुरब आपां मनाने आ ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਹੋਇਆ। ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਨੂੰ ਖਬਰ ਦਿੱਤੀ ਦਾਤਿਆ ਤੇਰੇ ਘਰ ਅੰਦਰ ਵਾਹਿਗੁਰੂ ਨੇ ਪੁੱਤਰ ਦੀ ਦਾਤ ਦਿੱਤੀ ਤੇ ਸਾਹਿਬ ਨੇ ਕਿਹਾ ਸਤਿਗੁਰ ਸਾਚੇ ਦੀਆ ਭੇਜ, ਕਹਿੰਦੇ ਉਹਨੇ ਭੇਜਿਆ ਚਿਰ ਜੀਵਨ ਉਪਜਿਆ ਸੰਜੋਗ ਉਤਰੈ ਮੈਂ ਆਏ ਕੀਆ ਨਿਵਾਸ ਮਾਤਾ ਕੇ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ। ਕਹਿਣ ਲੱਗੇ ਜਿਹੜਾ ਸਾਡੇ ਘਰ ਪੁੱਤਰ ਪੈਦਾ ਹੋਇਆ ਇਹ ਰੱਬ ਦੀ ਭਗਤੀ ਵਾਲਾ ਪੈਦਾ ਹੋਇਆ ਤੇ ਵੇਖੋ ਪੁੱਤਰਾਂ ਦੀ ਦਾਤ ਅਸੀਂ ਵੀ ਮੰਗਣੇ ਆ, ਪਰ ਮੇਰੇ ਗੁਰੂ ਨੇ ਕਿਹੋ ਜਿਹਾ ਸੁਪਨਾ ਲਿਆ ਤੇ ਬਾਣੀ ਵਿੱਚ ਕਿਹਾ, ਲੋਕਾਂ ਨੇ ਕਿਹਾ ਦਾਤਾ ਤੇਰੇ ਘਰ ਅੰਦਰ ਪੁੱਤਰ ਚੱਲਿਆ ਤੇਰੀ ਪੀੜੀ ਅੱਗੇ ਤੁਰ ਪਈ। ਮੇਰੇ ਸਾਹਿਬ ਨੇ ਕਿਹਾ ਕੱਲੀ ਪੀੜੀ ਨਹੀਂ, ਮੇਰਾ ਪੁੱਤਰ ਧਰਮ ਦੀ ਉਹ ਮਰਿਆਦਾ ਕਾਇਮ ਕਰੇਗਾ ਜਿਹੜੀ ਰਹਿੰਦੀ ਦੁਨੀਆਂ ਤੱਕ ਗੁਰੂ ਨਾਨਕ ਦੇ ਘਰ ਵਿੱਚ ਕਾਇਮ ਰਹੇਗੀ। ਇੱਥੇ ਸਾਹਿਬ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਵਧੀ ਵੇਲ ਬਹੁ ਪੀੜੀ ਚਾਲੀ। ਠੀਕ ਹੈ ਪੀੜੀ ਵੀ ਚੱਲੀ ਹੈ, ਪਰ ਧਰਮ ਕਲਾ ਹਰ ਬੰਦ ਬਹਾਲੀ ਉਹ ਇੱਕ ਮਰਿਆਦਾ ਕਾਇਮ ਕਰੇਗਾ। ਸਾਧ ਸੰਗਤ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਹੋਇਆ ਸਾਹਿਬ ਨੇ ਕਿਹਾ ਗੁਰਬਾਣੀ ਸਖੀ ਗਾਵੇ, ਉਦੋਂ ਬਾਣੀ ਗਾਈ ਗਈ, ਆ ਟੱਪੇ ਨਹੀਂ ਆ ਖੁਸਰੇ ਨਹੀਂ ਨਚਾਏ ਗਏ, ਸ਼ਬਦ ਗਾਇਨ ਕੀਤੇ ਗਏ, ਕੀਰਤਨ ਕੀਤਾ ਗਿਆ। ਅੱਜ ਸਾਡੇ ਲੋਕਾਂ ਦੀ ਬਿਰਤੀ ਹੈ ਨਾ, ਮੈਂ ਸਿੰਨ ਵਿੱਚੋਂ ਨਿਕਲਣ ਲੱਗਾ, ਗੱਲ ਕਰਨੀ ਚਾਹੀਦੀ ਹੈ। ਗੁਰੂ ਦੇ ਘਰ ਜੇ ਪੁੱਤਰ ਦੀ ਦਾਤ ਦਿੰਦਾ ਤਾਂ ਵੀ ਮੇਰਾ ਗੁਰੂ ਉਸ ਗੁਰਬਾਣੀ ਨਾਲ ਜੁੜਦਾ, ਜੇ ਕਿਤੇ ਪੁੱਤਰ ਚਲਾਣਾ ਵੀ ਕਰ ਜਾਂਦਾ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਵਿੱਚ ਅਟਲ ਤਾਂ ਵੀ ਬਾਣੀ ਦੀ ਗੱਲ ਕਰਦਾ। ਪਰ ਸਾਡੇ ਲੋਕਾਂ ਨੂੰ ਟੱਕੋ ਸਵੇਰੇ ਅਖੰਡ ਪਾਠ ਕਰਾਣਗੇ, ਲੰਗਰ ਵੀ ਚੱਲਦਾ ਹੋਵੇਗਾ ਤੇ ਸ਼ਾਮ ਨੂੰ ਉਸੇ ਪੁੱਤਰ ਨੂੰ ਲੈ ਕੇ ਬੱਕਰੇ ਬੁਲਾਉਂਦੇ ਹੋਣਗੇ, ਗੁਰੂ ਉਹਨਾਂ ਨੂੰ ਚੇਤੀ ਨਹੀਂ, ਰੱਬ ਚੇਤੇ ਨਹੀਂ। ਸਾਹਿਬ ਨੇ ਕਿਹਾ ਕਹਿਣ ਲੱਗੇ ਗੁਰਬਾਣੀ ਗਾਓ, ਉਸ ਮੇਰੇ ਮਾਲਕ ਨੇ ਮਿਹਰ ਕੀਤੀ ਏ, ਉਹਨੇ ਮੈਨੂੰ ਦਾਤ ਦਿੱਤੀ ਏ ਤੇ ਅੱਜ ਬਜ਼ੁਰਗ ਬਾਬੇ ਬੁੱਢੇ ਨੂੰ ਬੁਲਾਓ। ਜਦੋਂ ਬਾਬਾ ਬੁੱਢਾ ਜੀ ਆਏ ਦੀਦਾਰ ਪਾਏ ਤੇ ਹੱਥ ਵਿੱਚ ਚੁੱਕਿਆ ਤੇ ਗੁਰੂ ਅਰਜਨ ਦੇਵ ਨੇ ਕਿਹਾ ਬਾਬਾ ਜੀ ਇਸ ਬੱਚੇ ਦਾ ਨਾਮ ਦੇਖ ਕੇ ਕਹਿਣ ਲੱਗੇ ਹਰਗੋਬਿੰਦ। ਨਾਮ ਬਾਬੇ ਬੁੱਢਾ ਜੀ ਨੇ ਰੱਖਿਆ ਹਰਗੋਬਿੰਦ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਆਮਦ ਹੋਈ ਏ, ਸਿੱਖ ਸੰਗਤਾਂ ਖੁਸ਼ ਨੇ ਤੇ ਸਿਰਸੀਏ ਨੇ ਇੱਕ ਨਵੀਂ ਚਾਲ ਚੱਲੀ। ਮੈਂ ਥੋੜਾ ਜਿਹਾ ਕਹਿ ਕੇ ਅੱਗੇ ਸਮਾਪਤੀ ਕਰਾਂਗਾ ਕਿਉਂਕਿ ਇਹ ਹੀ ਹਫ਼ਤਾ ਮੇਰੇ ਕੋਲ ਏ, ਕੋਸ਼ਿਸ਼ ਕਰਾਂਗਾ ਸਾਹਿਬ ਦਾ ਜੀਵਨ ਤੁਹਾਡੇ ਨਾਲ ਸਾਂਝਾ ਕਰ ਸਕਾਂ। ਸਿਰਸੀਏ ਨੇ ਚਾਲ ਚੱਲੀ, ਅਸਲ ਵਿੱਚ ਅਕਾਲ ਤਖ਼ਤ ਨਾਲ ਟੱਕਰ ਅੱਜ ਨਹੀਂ, ਜਿੱਦਣ ਇਹਦਾ ਰਚਨਹਾਰਾ ਪੈਦਾ ਹੋਇਆ ਸੀ ਨਾ ਉਦਣ ਵੀ ਦੁਸ਼ਟ ਬਿਰਤੀ ਕਹਿੰਦੀ ਸੀ ਕਿਤੇ ਖਤਮ ਹੋ ਜਾਏ। ਗੁਰੂ ਹਰਗੋਬਿੰਦ ਸਾਹਿਬ ਨੂੰ ਖਤਮ ਕਰਨ ਲਈ ਪਹਿਲਾਂ ਦਾਈ ਨੂੰ ਖਰੀਦਿਆ ਕਿ ਇਸ ਬੱਚੇ ਨੂੰ ਜ਼ਹਿਰ ਦੇ ਦੇ, ਇਹ ਖਤਮ ਹੋ ਜਾਏ ਗੱਦੀ ਮੇਰੇ ਕੋਲ ਆ ਜਾਏਗੀ। ਪਰ ਦਾਈ ਦੀ ਪੇਸ਼ ਨਾ ਗਈ, ਪਰਤ ਕੇ ਸਪੇਰੇ ਨੂੰ ਲਿਆਂਦਾ ਕਿ ਸੱਪ ਲੈ ਜਾ ਹਰਗੋਬਿੰਦ ਨੂੰ ਡੰਗ ਮਾਰਦਾ ਇਹਦੀ ਪੀੜੀ ਖਤਮ ਹੋ ਜਾਏ, ਪਰ ਸਪੇਰਾ ਵੀ ਕੁਝ ਨਾ ਕਰ ਸਕਿਆ। ਸਾਹਿਬ ਨੇ ਸੱਪ ਨੂੰ ਦੜ ਕੇ ਰੱਖ ਦਿੱਤਾ, ਖਡਾਵੇ ਨੂੰ ਕਿਹਾ ਦਹੀਂ ਵਿੱਚ ਜ਼ਹਿਰ ਪਿਲਾ ਕੇ ਮਿਲਾ ਮਾਰ ਦੇ, ਤਾਂ ਵੀ ਕਹਿੰਦੇ ਨੇ ਕੁਝ ਨਾ ਹੋਇਆ, ਆਪ ਸੂਲ ਉੱਠ ਕੇ ਬਾਹਮਣ ਮਰ ਗਿਆ, ਦਾਈ ਆਪ ਖਤਮ ਹੋ ਗਈ, ਸਪੇਰਾ ਵੀ ਤਰਲੇ ਲੈਂਦਾ ਗਿਆ। ਪਰ ਗੁਰੂ ਹਰਗੋਬਿੰਦ ਨਵਾਂ ਨਰੋਇਆ, ਸਤਿਗੁਰੂ ਤੇ ਕੋਈ ਅਸਰ ਨਹੀਂ। ਪਿਆਰਿਓ ਇੱਧਰ ਸਿਰਸੀਆ ਦਿਨ ਰਾਤ ਉਸਲ ਵੱਟ ਲੈਂਦਾ ਕਿਵੇਂ ਖਤਮ ਹੋਵੇ, ਪਰ ਇੱਧਰ ਗੁਰੂ ਹਰਗੋਬਿੰਦ ਸਾਹਿਬ ਬਚਪਨ ਵਿੱਚ ਸ਼ੀਤਲਾ ਨੇ ਵਾਰ ਕਰ ਦਿੱਤਾ, ਸਾਰਾ ਸਰੀਰ ਫਲੂਮਿਆਂ ਨਾਲ ਭਰਿਆ ਗਿਆ, ਤਾਪ ਦੀ ਭੁੱਖੀ ਆ ਗਈ, ਸਾਰਾ ਦਿਨ ਬੇਹੋਸ਼ ਰਹਿਣਾ। ਕਵੀ ਸੰਤੋਖ ਸਿੰਘ ਨੇ ਇੱਥੇ ਇੱਕ ਸ਼ਬਦ ਵੀ ਵਰਤੇ ਹੈ, ਕਹਿੰਦੇ ਨੇ ਜਦੋਂ ਸ਼ੀਤਲਾ ਹੋਈ ਤੇ ਮਾਤਾ ਗੰਗਾ ਜੀ ਕੱਚੀ ਲੱਸੀ ਲੈ ਕੇ ਗਏ, ਆ ਦੁਰਗਿਆਣੇ ਮੰਦਰ ਗਏ, ਉੱਥੇ ਜਾ ਕੇ ਕੱਚੀ ਲੱਸੀ ਚਾੜੀ, ਭਾਈ ਵੀਰ ਸਿੰਘ ਸਿੱਧ ਕਰਦਾ ਮੰਦਰ ਬਣੀ ਬਾਅਦ ਵਿੱਚ, ਇਹ ਗੱਲ ਹੈ ਹੀ ਨਹੀਂ ਤਵਾਰੀਖ ਮੁਤਾਬਕ, ਪਰ ਬਾਣੀ ਵਿੱਚੋਂ ਦੇਖੀਏ ਗੁਰੂ ਅਰਜਨ ਦੇਵ ਮਹਾਰਾਜ ਕੋਲ ਇਹ ਗੱਲ ਆਈ ਕਿ ਸ਼ੀਤਲਾ ਪ੍ਰਗਟ ਹੋਈ ਤੇ ਸਤਿਗੁਰੂ ਕੁਝ ਕਰੀਏ। ਮਹਾਰਾਜ ਨੇ ਇੱਕ ਬਚਨ ਉਚਾਰਨ ਕੀਤਾ, ਕਹਿਣ ਲੱਗੇ ਨੇਤਰ ਪ੍ਰਗਾਸ ਕੀਆ ਗੁਰਦੇਵ, ਮੇਰੇ ਗੁਰੂ ਨੇ ਕਿਰਪਾ ਕੀਤੀ, ਮੇਰੇ ਬੱਚੇ ਦੀਆਂ ਅੱਜ ਅੱਖਾਂ ਖੁੱਲੀਆਂ। ਤਾਪ ਤੋਂ ਉੱਠੇ ਗੁਰੂ ਹਰਗੋਬਿੰਦ, ਕਹਿਣ ਲੱਗੇ ਨੇਤਰ ਪ੍ਰਗਾਸ ਕੀਆ ਗੁਰਦੇਵ, ਕਹਿੰਦੇ ਨੇ ਗੁਰੂ ਨਾਨਕ ਅੱਜ ਤੇਰੀ ਕਿਰਪਾ ਨਾਲ ਭਰਮ ਗਏ, ਵਹਿਮ ਭਰਮ ਚਲੇ ਗਏ, ਭਰਮ ਗਏ ਪੂਰਨ ਪਈ ਸੇਵ, ਸ਼ੀਤਲਾ ਤੇ ਰੱਖਿਆ ਬਿਹਾਰੀ। ਕਹਿਣ ਲੱਗੇ ਰੱਬ ਨੇ ਰੱਖਿਆ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਸਾਰੇ ਸ਼ਬਦ ਵਿੱਚ ਮਾਤਾ ਦਾ ਜ਼ਿਕਰ ਹੀ ਕੋਈ ਨਹੀਂ, ਅਰਥ ਕਰਕੇ ਦੇਖ ਲਓ, ਸ਼ੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਨਾਨਕ ਨਾਮ ਜਪੈ ਸੋ ਜੀਵੈ, ਸਾਧ ਸੰਗ ਹਰ ਅੰਮ੍ਰਿਤ ਪੀਵੈ। ਉਸ ਵਾਹਿਗੁਰੂ ਨੇ ਰੱਖਿਆ, ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਜੀਵਨ ਨੂੰ ਕਦੀ ਪੜ੍ਹੋ। ਉਸ ਦਾਤੇ ਨੇ ਵੀ ਭਾਣੇ ਮੰਨਣ ਵਿੱਚ ਕਮਾਲ ਕਰ ਦਿੱਤੀ। ਬਚਪਨ ਵਿੱਚ ਪਿਤਾ ਚਲੇ ਗਏ, ਤਿੰਨ ਵਾਰ ਖੂਨੀ ਕੀਤੇ ਸੱਕੇ ਪਾਏ ਨੇ, ਕਦੀ ਗਵਾਲੀਅਰ ਦੇ ਕਿਲੇ ਵਿੱਚ ਕੈਦ, ਕਦੀ 9 ਸਾਲ ਦੀ ਉਮਰ ਵਿੱਚ ਪੁੱਤਰ ਅਚਲ ਚਲਾ ਗਿਆ, ਸਾਹਮਣੇ ਬਾਬਾ ਗੁਰਦਿੱਤਾ ਚਲਾ ਗਿਆ। ਉਹ ਗੁਰੂ ਹਰਗੋਬਿੰਦ ਸਾਹਿਬ ਉਹਦੇ ਨੇਤਰਾਂ ਦੇ ਸਾਹਮਣੇ ਸਿੱਖ ਕੌਮ ਦੇ ਉਹ ਮਹਾਨ ਹੀਰੇ ਤੋਰੇ ਜਿਨ੍ਹਾਂ ਵਿੱਚੋਂ ਬਾਬਾ ਬੁੱਢਾ। ਪਰ ਮੇਰਾ ਦਾਤਾ ਚੜ੍ਹਦੀ ਕਲਾ ਵਿੱਚ ਏਦੂ ਵੱਧ ਕੀ ਹੋਵੇਗਾ ਕਿ ਸਵੇਰੇ ਬੱਚੀ ਦੀ ਬਰਾਤ ਆਉਣੀ ਹੋਵੇ ਤੇ ਰਾਤ ਨੂੰ ਦੁਸ਼ਮਣ ਆ ਕੇ ਘੇਰਾ ਪਾ ਦੇ, ਉਹ ਗੁਰੂ ਫਿਰ ਵੀ ਅਡੋਲ ਰਿਹਾ। ਮੈਂ ਉਹਨਾਂ ਦੇ ਜੀਵਨ ਦੀ ਇੱਕ ਝਾਂਕੀ ਤੁਹਾਡੇ ਨਾਲ ਸਾਂਝੀ ਕਰਕੇ ਸਮਾਪਤੀ ਕਰਨਾ। ਉਹ ਗੁਰੂ ਪ੍ਰੀਤ ਦਾ ਮੁਜੱਸਮ ਹੈ, ਉਹਨੂੰ ਅੱਜ ਵੀ ਪ੍ਰੀਤ ਕਰੋ। ਗੁਰੂ ਹਰਗੋਬਿੰਦ ਨੂੰ ਉਹ ਪਿਆਰ ਵਾਲੇ ਨੂੰ ਗੁਲਵਕੜੀ ਵਿੱਚ ਲੈਂਦਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਡਰੌਲੀ ਗਏ ਨੇ। ਸਿੱਖ ਵਿਦਵਾਨ ਕਹਿੰਦੇ ਨੇ ਕੁਝ ਦਿਨ ਡਰੌਲੀ ਰਹਿ, ਇਹਦੇ ਨੇੜੇ ਪਿੰਡ ਚ ਤੁਲਕਾਣੀ ਡਰੌਲੀ ਦੇ ਨੇੜੇ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਅੱਜ ਸਵੇਰੇ ਕਹਿ ਦਿੱਤਾ ਵੀ ਤਿਆਰੀ ਕਰ ਦਿਓ, ਆਪਾਂ ਕੀਰਤਪੁਰ ਸਾਹਿਬ ਨੂੰ ਚਲੇ ਜਾਣਾ। ਸਵੇਰ ਦੇ ਦੀਵਾਨ ਦੀ ਸਮਾਪਤੀ ਹੋਈ, ਅਰਦਾਸ ਹੋਈ, ਸਮਾਨ ਸਾਰਾ ਲੱਦ ਲਿਆ, ਘੋੜੇ ਤਿਆਰ ਕਰ ਲਏ। ਜਦੋਂ ਤੁਰ ਲੱਗੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਅੱਜ ਨਹੀਂ ਜਾਣਾ, ਟਿਕ ਜਾਓ, ਅੱਜ ਦਾ ਦਿਨ ਫਿਰ ਟਿਕਣਾ। ਸਿੱਖਾਂ ਨੇ ਸਵਾਲ ਨਹੀਂ ਕੀਤਾ ਕਿਉਂ, ਸਵੇਰੇ ਤਿਆਰੀ ਕੀਤੀ ਜਾਣ ਦੀ, ਅਚਨਚੇਤ ਰੋਕ ਦਿੱਤਾ। ਪੁੱਛਿਆ ਮਹਾਰਾਜ ਕਿਉਂ, ਸਾਹਿਬ ਕਹਿਣ ਲੱਗੇ ਅੱਜ ਗੁਰੂ ਨਾਨਕ ਦਾ ਹੁਕਮ ਹੈ, ਉਹਦੇ ਹੁਕਮ ਵਿੱਚ ਅੱਜ ਫਿਰ ਟਿਕ ਜਾਓ। ਸਿੱਖ ਸਮਝ ਗਏ ਅੱਜ ਕੋਈ ਨਾ ਕੋਈ ਕੌਤਕ ਹੈ, ਸਾਡਾ ਇਤਿਹਾਸ ਹੈ। ਕਹਿੰਦੇ ਨੇ ਸਤਿਗੁਰੂ ਸਾਰਾ ਦਿਨ ਟਿਕੇ ਰਹੇ ਤੇ ਸ਼ਾਮ ਦਾ ਵੇਲਾ ਹੋਇਆ, ਸੋਦਰ ਰਹਿਰਾਜ ਸਾਹਿਬ ਦਾ ਪਾਠ ਹੋਇਆ, ਕੀਰਤਨ ਹੋਇਆ ਤੇ ਅਚਨਚੇਤ ਕੋਲੋਂ ਬਰਾਤ ਨਿਕਲੀ। ਬਰਾਤ ਵਾਪਸ ਆਉਂਦੀ ਪਈ ਡੋਲੀ ਲੈ ਕੇ, ਇੱਥੇ ਡਰੌਲੀ ਰਾਤ ਪੈ ਗਈ ਤੇ ਉਸ ਬਰਾਤ ਨੂੰ ਲਿਜਾਣ ਵਾਲੇ ਜਿਹੜੇ ਨੇ ਉਹਨਾਂ ਨੇ ਕਿਹਾ ਰਾਤ ਆਪਾਂ ਇੱਥੇ ਰੁਕ ਜਾਈਏ, ਸਵੇਰੇ ਤੁਰਾਂਗੇ। ਜਦੋਂ ਰੁਕ ਗਏ, ਇੱਧਰ ਕੀਰਤਨ ਪਿਆ ਹੋਵੇ ਤੇ ਉਸ ਡੋਲੀ ਵਿੱਚ ਜਿਹੜੀ ਬੈਠੀ ਹੈ ਨਾ, ਉਹ ਕੋਈ ਆਮ ਔਰਤ ਨਹੀਂ, ਇੱਕ ਸਿੱਖ ਦੀ ਧੀ ਏ ਤੇ ਜਿਹਦੇ ਲੜ ਲੱਗੀ ਏ ਉਹ ਸਰਵਰ ਨੂੰ ਮੰਨਣ ਵਾਲੀ, ਉਹ ਕਬਰਾਂ ਨੂੰ ਪੂਜਦਾ, ਉਹ ਅੰਮ੍ਰਿਤ ਵੇਲੇ ਸੁਖਮਨੀ ਪੜਨ ਵਾਲੀ ਏ, ਉਹ ਕਬਰਾਂ ਤੇ ਰੋਟ ਚੜਾਉਂਦਾ ਤੇ ਉਹ ਗੁਰਬਾਣੀ ਦਾ ਕੀਰਤਨ ਕਰਨ ਵਾਲੀ ਏ। ਤੇ ਜਦੋਂ ਡੋਲੀ ਤੁਰੀ, ਬਸ ਮਨ ਭਰ ਕੇ ਇੱਕੋ ਗੱਲ ਕਹੀ ਸੀ, ਬਾਪੂ ਤੂੰ ਤਾਂ ਮੈਨੂੰ ਲੜ ਲਾ ਦਿੱਤਾ ਸਰਵਰ ਦੇ, ਸਰਵਰ ਦੀ ਪੂਜਾ ਕਰਨ ਵਾਲਿਆਂ ਦੇ, ਮੈਂ ਸੁਖਮਣੀ ਕਦੀ ਅੰਮ੍ਰਿਤ ਵੇਲੇ ਉਸ ਘਰ ਵਿੱਚ ਗਾਵਾਂਗੀ, ਕਦੀ ਮੈਂ ਕੀਰਤਨ ਕਰਾਂਗੀ। ਕਹਿਣ ਲੱਗੀ ਬਾਪੂ ਤੂੰ ਤਾਂ ਲੜ ਲਾਇਆ, ਕਿਹੜਾ ਲਿਖੀਆਂ ਨੂੰ ਮੇਟ ਗਈ, ਪਰ ਮੈਂ ਟੇਕ ਗੁਰੂ ਦੀ ਲੈਣੀ ਆ ਕਿ ਜੇ ਸਿੱਖੀ ਦੀ ਦਾਤ ਦਿੱਤੀ ਆ ਤੇ ਕਿਰਪਾ ਕਰੀ ਮੇਰੀ ਇਹ ਸਿੱਖੀ ਨਿਭ ਜਾਏ। ਉਹ ਬੱਚੀ ਪਾਲਕੀ ਵਿੱਚ ਉਸ ਡੋਲੀ ਵਿੱਚ ਬੈਠੀ ਏ, ਜਦੋਂ ਉਹਦੇ ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਪਈ ਨਾ, ਤੇ ਸਿੱਖ ਵਿਦਵਾਨ ਲਿਖਦੇ ਨੇ ਉਹਨੇ ਕਹਾਰਾਂ ਨੂੰ ਪੁੱਛਿਆ, ਕਿਸੇ ਲੰਘਣ ਵਾਲੇ ਆਦਮੀ ਨੂੰ ਰੋਕੋ। ਕਹਿੰਦੇ ਇੱਕ ਆਦਮੀ ਕੋਲ ਆਇਆ, ਉਹਨੂੰ ਝੱਟਦੀ ਨੇ ਪੁੱਛਿਆ, ਬਾਬਾ ਇਸ ਪਿੰਡ ਵਿੱਚ ਸਿੱਖ ਰਹਿੰਦੇ ਨੇ? ਕਹਿਣ ਲੱਗਾ ਨਹੀਂ ਧੀਏ, ਸਿੱਖ ਨਹੀਂ, ਸਿੱਖ ਵੀ ਰਹਿੰਦੇ ਨੇ, ਇਸ ਪਿੰਡ ਵਿੱਚ ਤਾਂ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਅੱਜ ਸਵੇਰੇ ਉਹਨਾਂ ਚਲੇ ਜਾਣਾ ਸੀ, ਪਰ ਪਤਾ ਨਹੀਂ ਅੱਜ ਰਾਤ ਇੱਥੇ ਕਿਉਂ ਰੁਕ ਗਏ ਨੇ, ਸਾਰੀ ਤਿਆਰੀ ਕੀਤੀ ਫਿਰ ਰੁਕ ਗਏ ਨੇ। ਉਹਦੀਆਂ ਅੱਖਾਂ ਭਰ ਆਈਆਂ, ਕਹਿਣ ਲੱਗੀ ਸਤਿਗੁਰੂ ਨਹੀਂ, ਲਿਖੇ ਨੂੰ ਕੋਈ ਮੇਟਣ ਵਾਲਾ ਵੀ ਹੈ, ਅੱਜ ਤੂੰ ਕੇਵਲ ਮੇਰੀ ਖਾਤਰ ਰੁਕਿਆ। ਡੋਲੀ ਵਿੱਚੋਂ ਕਹਾਰਾਂ ਨੂੰ ਸੋਨੇ ਦੇ ਕੰਗਣ ਦੇ ਦਿੱਤੇ, ਗਹਿਣੇ ਲਾ ਦਿੱਤੇ। ਕਹਿਣ ਲੱਗੀ ਡੋਲੀ ਕਿਤੇ ਉਸ ਆਵਾਜ਼ ਦੇ ਨੇੜੇ ਲੈ ਜਾਓ। ਸਿੱਖ ਵਿਦਵਾਨ ਸੁਖਬੀਰ ਸਿੰਘ ਲਿਖਦਾ, ਡੋਲੀ ਨੂੰ ਦੀਵਾਨ ਦੇ ਕੋਲ ਲੈ ਗਏ, ਉਤਰ ਕੇ ਥੱਲੇ ਗਈ, ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ, ਬੋਲੇ ਕੁਝ ਨਹੀਂ, ਕੇਵਲ ਮੁਸਕਰਾ ਗਏ ਨੇ, ਮੁਸਕਰਾਏ। ਬੱਚੀ ਨੇ ਨਮਸਕਾਰ ਕੀਤੀ, ਕੀਰਤਨ ਵਿੱਚ ਸਭ ਤੋਂ ਪਿੱਛੇ ਜਾ ਕੇ ਬੈਠ ਗਈ, ਚਿਹਰਾ ਜਿਹੜਾ ਉਹ ਘਬਰਾਇਆ, ਰੰਗ ਜਿਹੜਾ ਉਹ ਪੀਲਾ ਪਿਆ। ਸਮਾਪਤੀ ਤੇ ਸਾਹਿਬ ਕਹਿੰਦੇ ਨੇ, ਬੀਬੀ ਚੰਦ ਉਸ ਬੱਚੀ ਨੂੰ ਬੁਲਾ ਕੇ ਲਿਆ, ਉਹਦਾ ਜੋੜਾ ਸੁਹਾਗ ਵਾਲਾ, ਪਰ ਕੀ ਕਾਰਨ ਉਹਦੇ ਚਿਹਰੇ ਤੇ ਉਦਾਸੀ ਕਿਉਂ? ਕਹਿੰਦੇ ਨੇ ਜਦੋਂ ਭਾਈ ਬੀਬੀ ਚੰਦ ਕੋਲ ਗਿਆ, ਕਹਿਣ ਲੱਗੇ ਬੇਟਾ ਤੈਨੂੰ ਸਤਿਗੁਰੂ ਨੇ ਬੁਲਾਇਆ। ਕੋਲ ਗਈ, ਬੋਲੀ ਕੁਝ ਨਹੀਂ, ਕੇਵਲ ਅੱਖਾਂ ਦੇ ਪਾਣੀ ਨੇ ਬੋਲ ਕੇ ਦੱਸ ਦਿੱਤਾ ਇਹਦੇ ਅੰਦਰ ਦੀ ਕੋਈ ਵੇਦਨਾ। ਸਾਹਿਬ ਨੇ ਪਿਆਰ ਦਿੱਤਾ, ਕਹਿਣ ਲੱਗੇ ਧੀਏ ਦੱਸ ਤਾਂ ਸਹੀ, ਜੋੜਾ ਸੁਹਾਗਣਾ ਵਾਲਾ, ਤੇਰਾ ਸ਼ਿੰਗਾਰ ਤੂੰ ਸੁਹਾਗਣ ਏ ਨਾ ਵਿਆਹੀਏ, ਪਰ ਅੱਖਾਂ ਵਿੱਚ ਪਾਣੀ ਤੇਰਾ ਕਿਉਂ ਘਬਰਾਇਆ? ਕਹਿਣ ਲੱਗੀ ਸਤਿਗੁਰੂ, ਸਿੱਖ ਦੀ ਧੀਆਂ ਤੇ ਲੜ ਉਹਨਾਂ ਦੇ ਲੱਗੀਆਂ ਜਿਹੜੇ ਕਬਰਾਂ ਤੇ ਦੀਵੇ ਬਾਲਦੇ ਨੇ, ਉਹ ਤਾਂ ਤੇਰੀ ਬਾਣੀ ਦੇ ਨੇੜੇ ਨਹੀਂ ਜਾਂਦੇ, ਪਰ ਮੈਂ ਸੋਚਦੀ ਹਾਂ ਚਿਹਰਾ ਉਡਾ ਕੇ ਕੀ ਮੇਰੀ ਸਿੱਖੀ ਨਿਭ ਜਾਏਗੀ? ਮੇਰੇ ਤੋਂ ਗੁਰੂ ਨਾਨਕ ਦੀ ਬਾਣੀ ਕੋਈ ਖੋਏਗਾ ਤੇ ਨਹੀਂ? ਸਾਹਿਬ ਨੇ ਅੱਗੋਂ ਹੱਸ ਕੇ ਕਿਹਾ, ਧੀਏ ਚਲੇ ਤਾਂ ਸਵੇਰ ਦਾ ਜਾਣਾ ਸੀ, ਪਰ ਅੱਜ ਸਵੇਰੇ ਜਦੋਂ ਤੂੰ ਆਵਾਜ਼ ਦਿੱਤੀ, ਅੱਜ ਦਾ ਦਿਨ ਮੈਂ ਕੇਵਲ ਤੇਰੀ ਖਾਤਰ ਰੁਕਿਆ ਹੋਇਆ, ਅੱਜ ਦਾ ਦਿਨ ਤੇਰੀ ਖਾਤਰ ਟਿਕਿਆ ਮੈਂ। ਜਦੋਂ ਇਹਦੇ ਸਹੁਰੇ ਨੂੰ ਪਤਾ ਲੱਗਾ ਕਿ ਉਹ ਤਾਂ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਗਈ ਏ, ਇਹਦੇ ਮਾਲਕ ਦਾ ਨਾਮ ਸੀ ਸਾਧੂ, ਆਵਾਜ਼ ਦੇ ਕੇ ਕਹਿੰਦਾ ਜਾ ਉਹਨੂੰ ਰੈਲ ਲਿਆਰ, ਤੂੰ ਵਾਪਸ, ਸਾਡਾ ਕੀ ਸੰਬੰਧ ਸਿੱਖਾਂ ਦੇ ਨਾਲ ਤੇ ਸਿੱਖਾਂ ਦੇ ਗੁਰੂ ਨਾਲ? ਜਦੋਂ ਵਾਪਸ ਲੈਣ ਗਿਆ ਤੇ ਸਾਹਿਬ ਨੇ ਦੂਰੋਂ ਦੇਖ ਕੇ ਕਿਹਾ ਕਿ ਨਾ ਬਈ ਸਾਧੂ ਏ ਜਾਂ ਸਾਧੂਆਂ ਵਾਲਾ ਕੋਈ ਗੁਣ ਵੀ ਹੈ, ਉਹ ਮਾਲਕ ਏ। ਹੱਸਣੇ ਉਸ ਔਰਤ ਦਾ, ਕਹਿਣ ਲੱਗੇ ਨਾਮ ਦਾ ਸਾਧੂ ਜਾਂ ਸਾਧੂਆਂ ਵਾਲਾ ਗੁਣ ਵੀ ਆ, ਗੁਰੂ ਦੇ ਇੱਕ ਬਚਨ ਨੇ ਵਿੰਨ ਦਿੱਤਾ। ਕਹਿਣ ਲੱਗਾ ਦਾਤਾ ਨਾਮ ਦਾ ਸਾਧੂ ਆ, ਗੁਣ ਕੋਈ ਨਹੀਂ, ਜੇ ਤਰੁੱਖਾਂ ਤੇ ਮੈਨੂੰ ਕਿਰਪਾ ਕਰਕੇ ਸਾਧੂਆਂ ਵਾਲੇ ਗੁਣ ਦੇ ਦੇ। ਚਰਨਾਂ ਤੇ ਢਹਿ ਪਿਆ, ਸਿੱਖਾਂ ਵਾਲੀ ਚਿਹਰੇ ਨੂੰ ਟੱਕਿਆ ਤੇ ਸਾਹਿਬ ਖੁਸ਼ ਹੋਏ। ਕਹਿਣ ਲੱਗੇ ਸਾਧੂ ਤੈਨੂੰ ਕਰਤਾਰ ਚੇਤੇ ਆਵੇ, ਹੁਣ ਦੇਖੋ ਗੁਰੂ ਨੇ ਕਿੰਨੀ ਰਹਿਮਤ ਕੀਤੀ ਮੇਰੇ ਮੀਰੀ ਪੀਰੀ ਦੇ ਦਾਤੇ ਨੇ। ਸਾਧੂ ਤੁਰਨ ਲੱਗਾ ਤੇ ਚਰਨ ਪਕੜ ਕੇ ਕਹਿੰਦਾ ਦਾਤਿਆ, ਸਾਰਾ ਪਿੰਡ ਸਰਵਰੀਆਂ ਦਾ, ਕਿ ਸਾਡੀ ਸਿੱਖੀ ਨਿਭ ਜਾਏਗੀ? ਤੇ ਸਾਹਿਬ ਨੇ ਕਿਹਾ, ਸਾਧੂ ਤੇਰਾ ਘਰ ਸਿੱਖੀ ਦਾ ਧੁਰਾ ਹੋਵੇਗਾ। ਇਹ ਸ਼ਬਦ ਵਰਤਿਆ, ਤੇਰਾ ਘਰ ਕੇਂਦਰ ਹੋਵੇਗਾ ਤੇ ਜਿਹੜਾ ਤੇਰੇ ਘਰ ਵਿੱਚ ਪੁੱਤਰ ਆਉਣਾ ਉਹ ਇੰਨਾ ਕੁ ਸਿਦਕ ਵਾਲਾ ਹੋਵੇਗਾ। ਉਹਦੇ ਸਿਦਕ ਨੂੰ ਦੇਖ ਦੇਖ ਕੇ ਤਾਂ ਲੋਕ ਗੁਰੂ ਨਾਨਕ ਦੇ ਚਰਨਾਂ ਵਿੱਚ ਜੁੜਨਗੇ। ਘਰ ਗਏ, ਅੰਮ੍ਰਿਤ ਵੇਲੇ ਅੱਜ ਪਹਿਲੇ ਦਿਨ ਉਸ ਘਰ ਵਿੱਚ ਜਪਜੀ ਦੀ ਆਵਾਜ਼ ਆਈ, ਸੁਖਮਨੀ ਦਾ ਪਾਠ ਕੀਤਾ ਗਿਆ, ਕਬਰ ਪੱਟ ਦਿੱਤੀ, ਉੱਥੇ ਤੱਪੜ ਵਿਛਾ ਕੇ ਕੀਰਤਨ ਕੀਤਾ, ਜਿੱਥੇ ਰੋਟ ਚੜ੍ਹਦੇ ਸਨ ਉੱਥੇ ਗੁਰੂ ਕੀ ਦੇਗ ਤਿਆਰ ਹੋਈ, ਉੱਥੇ ਗੁਰੂ ਦਾ ਲੰਗਰ ਵਰਤਾਇਆ ਗਿਆ। ਸਾਲ ਬਾਅਦ ਰੱਬ ਨੇ ਪੁੱਤਰ ਦੀ ਦਾਤ ਦਿੱਤੀ, ਨਾਮ ਨਹੀਂ ਰੱਖਿਆ, ਗੁਰੂ ਹਰਗੋਬਿੰਦ ਸਾਹਿਬ ਕੋ ਲੈ ਕੇ ਆਏ ਤੇ ਸਤਿਗੁਰੂ ਹੱਸ ਕੇ ਕਹਿਣ ਲੱਗੇ, ਰੂਪ ਬੜਾ ਹੈ, ਸੋਹਣਾ ਬੜਾ, ਤੇ ਨਾਲ ਹੀ ਕਹਿ ਦਿੱਤਾ ਇਹ ਤਾਂ ਮੇਰਾ ਰੂਪਾ ਹੈ। ਉਧਰ ਨਾਮ ਰੱਖ ਦਿੱਤਾ ਰੂਪ ਚੰਦ, ਬਾਪ ਦਾ ਨਾਮ ਸਾਧੂ, ਪਿੱਤਰ ਪੁੱਤਰ ਦਾ ਨਾਂ ਰੂਪ ਚੰਦ। ਕੰਮ ਕੀ ਕਰਦੇ ਨੇ? ਇਹ ਲੱਕੜਾਂ ਦਾ ਕੰਮ ਕਰਦੇ ਨੇ, ਜੰਗਲ ਵਿੱਚੋਂ ਲੱਕੜਾਂ ਕੱਟਣੀਆਂ ਤੇ ਲਿਆ ਕੇ ਸਮਾਨ ਬਣਾ ਬਣਾ ਵੇਚਣਾ। ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਅਸੀਸ ਦਿੱਤੀ ਤੇ ਜਿਹਨੂੰ ਗੁਰੂ ਗੋਦੀ ਵਿੱਚ ਲੈ ਕੇ ਕਹਿਦੇ ਮੇਰੇ ਸੋਹਣੇ, ਇਹ ਰੂਪ ਵਾਲਾ, ਉਹਦੇ ਤਾਂ ਸ਼ਬਦੀ ਨਾਮ ਦਾ ਰੂਪ ਚਾੜ ਦਿੰਦੇ, ਉਹਦੀ ਤਾਂ ਛੂਹੀ ਪਾਰਸ ਦੀ ਤਰ੍ਹਾਂ ਉਹ ਮਨੂਰ ਨੂੰ ਕੰਚਨ ਬਣਾਉਂਦੀ ਏ। ਮੈਂ ਸੰਖੇਪ ਵਿੱਚ ਅਰਜ ਕਰਦਿਆਂ, ਅੱਜ ਭਾਈ ਰੂਪਾ ਵੀ ਜਵਾਨ ਹੋਇਆ, ਬਾਪੂ ਦੇ ਨਾਲ ਜੰਗਲ ਵਿੱਚ ਲੱਕੜਾਂ ਕੱਟਣ ਗਿਆ, ਗਰੀਬੀ ਅੱਤ ਦੀ ਹੈਰਾਨਗੀ ਦੀ ਗੱਲ, ਮੰਗਿਆ ਕਦੀ ਕੁਝ ਨਹੀਂ ਕਿ ਸਾਨੂੰ ਦੌਲਤ ਦੇ, ਤੇ ਕਹਿੰਦੇ ਨੇ ਅੱਜ ਲੱਕੜਾਂ ਕੱਟਦਿਆਂ ਨਾ ਜਦੋਂ ਦੁਪਹਿਰੇ ਪਾਣੀ ਪੀਣ ਲੱਗੇ, ਪਿਆਸ ਲੱਗੀ ਤੇ ਪਾਣੀ ਦਾ ਕੁੰਨਾ ਭਾਂਡਾ ਅੱਤ ਦਾ ਠੰਡਾ, ਠੰਡਾ ਪਾਣੀ ਦੇਖ ਕੇ ਭਾਈ ਰੂਪਾ ਕਹਿੰਦਾ, ਬਾਪੂ ਅਸੀਂ ਗੁਰੂ ਨੂੰ ਦੇਣ ਦੇ ਕੁਝ ਨਹੀਂ, ਉਹਦੇ ਦਰ ਤੇ ਤਾਂ ਸ਼ਹਿਨਸ਼ਾਹ ਝੁਕਦੇ ਨੇ, ਇੱਕ ਠੰਡਾ ਪਾਣੀ ਦਾ ਕੁੱਜਾ ਭਰਿਆ, ਜੇ ਕਿਤੇ ਅੱਜ ਮੇਰਾ ਗੁਰੂ ਕੋਲ ਹੁੰਦਾ ਨਾ ਤੇ ਪਹਿਲਾਂ ਮੈਂ ਪਾਣੀ ਆਪਣੇ ਸਤਿਗੁਰੂ ਨੂੰ ਚੁਕਾਉਂਦਾ। ਪਿਆਸੇ ਲਈ ਸਭ ਤੋਂ ਕੀਮਤੀ ਚੀਜ਼ ਪਾਣੀ ਏ, ਇਹ ਮੈਂ ਪਾਣੀ ਉਹਨੂੰ ਭੇਟ ਕਰਦਾ। ਤੇ ਬਾਪ ਨੇ ਕਿਹਾ, ਬੇਟਾ ਜੇ ਤੇਰੀ ਭਾਵਨਾ, ਤੂੰ ਅਰਦਾਸ ਕਰ, ਤੇਰਾ ਗੁਰੂ ਪਾਣੀ ਪੀਣ ਇੱਥੇ ਵੀ ਆ ਸਕਦਾ। ਕਹਿਣ ਲੱਗਾ ਇੱਥੇ, ਤੇ ਅਰਦਾਸ ਕੀਤੀ ਉਸ ਨੌਜਵਾਨ ਨੇ, ਸਤਿਗੁਰੂ ਤੇਰੀ ਕਿਰਪਾ ਨਾਲ ਆਇਆ, ਅੱਜ ਤੱਕ ਮੈਂ ਕਦੀ ਤੇਰੇ ਚਰਨਾਂ ਵਿੱਚ ਕੁਝ ਨਹੀਂ ਭੇਟ ਕੀਤਾ, ਕਰਾਂ ਵੀ ਕੀ, ਹੈ ਵੀ ਸਾਡੇ ਕੋਲ ਕੁਝ ਨਹੀਂ, ਇੱਕ ਪਾਣੀ ਦਾ ਠੰਡਾ ਕੁੱਜਾ, ਪਿਆਸੇ ਲਈ ਪਾਣੀ ਸਭ ਕੁਝ, ਜੇ ਆ ਕੇ ਪਾਣੀ ਦਾ ਘੁੱਟ ਪੀ ਲੈ ਮੈਂ ਸਮਝਾਂਗਾ ਜੀਵਨ ਸਫਲ। ਕੋਲ ਬੈਠ ਗਏ, ਗੁਰੂ ਨੂੰ ਆਵਾਜ਼ ਦੇਣ ਲੱਗੇ, ਸਤਿਗੁਰੂ ਮਹਾਰਾਜ ਸਭ ਕੁਝ ਅੰਦਰ ਜਾਣਦੇ ਨੇ, ਸਿੱਖ ਵਿਦਵਾਨ ਲਿਖਦੇ ਨੇ ਪਿਆਸ ਨਾਲ ਵਿਆਕੁਲ ਹੋ ਗਏ, ਪਿਓ ਪੁੱਤਰ ਜ਼ਮੀਨ ਤੇ ਲੇਟ ਗਏ ਨੇ, ਇੰਨੇ ਦੇਰ ਨੂੰ ਘੋੜੇ ਦੀਆਂ ਟਾਪਾਂ ਸੁਣਾਈ ਦਿੱਤੀਆਂ, ਘੋੜੇ ਤੋਂ ਅਸਵਾਰ ਉਤਰਿਆ ਤੇ ਆਵਾਜ਼ ਦੇ ਕੇ ਕਹਿੰਦਾ, ਬੇਟਾ ਰੂਪਾ प्यास लगी है उठ के पानी का घुट पिलाएगा। एक सिख विद्वान ने इन बड़ा रोचक बनाया है, कहिंदे ने जदो देखिया गुरु हरगोबिंद साहिब चरणा ते डिग पए, पानी का भांडा लिया बर्तन विचो पानी लैके गिलास विच पाया, ते जदो ध्यान लगे ते सतगुरु ने रूपे दे बुल चुके देखे, ते पकड़ के गिलास कह लगे पहला तू हुण देखना इथे रूहानियत दी इक खेड। सतगुरु कह लगे रूपा पहला तू, ते उहने आवाज दे के क्या नहीं दातिया पहला तू, असल विच तू शब्द ओ नहीं, ऐसी तू तू दी धुनी लग गई, दोनों पासियों तू तू दियां आवाजां आउण लगियां, मेरे गुरु ने घुट के गलवकड़ी विच लै लिया, ते मानो अज भाई रूपा ओ बन गया, जिन्हू साहब कहिंदे ने कबीर तू तू करता तू हुआ, मुझ मैं रहा न हूं जब आपा परका मिट गया, जट देखो तत तू तू तू दी धुनी उठी। होश आई, सतगुरु ने अपने हथां नाल जल चकाया, जल अंदर गया, गुरु दियां रहमतां वरस गईयां। इन्नी देर नूं बीबी भी घरों तुर के आ गई, सतगुरु नूं देख के चरणा ते डिग पई, ते साहब ने हस के कहा कि ये तेरे नाल बचन कीता सी, तेरा सिख कृपा वाला होवेगा, अज तेरे पुत्तर दी आवाज ते मैं कोहां तों पानी पीण आया। ते कहन लगे सतगुरु पिंड दे लोक नफरत करदे ने, कहिंदे ने नीवी जात दे ने तरखान ने लोक नफरत करदे ने, असी तेरी बाणी पढ़ने आ। साहब ने कहा कि उस पिंड विच रहने क्यों वे, चार को अगे तुरे इथे विद्वान कहिंदे ने साहब ने अपना चोला ते अपने शस्त्र दिते भाई रूपे नूं, जदों शस्त्र दिते उहने सिर ते चुक लै, चोला भी सिर ते चुक लिया। महाराज ने कहा रूपे तू पाला, कहन लगा सतगुरु मेरे कोल सत्या नहीं तेरे बस्त्र पाला, तेरे शस्त्र ता बड़े उच्चे ने मैं सांभ के रखांगा। ते साहब ने हस के कहा रूपे तू सांभ के रखी, मैं दसवें जामे जिदन बस्त्रां दी लोड़ पैगी उदन तेरे घर विचों आके मन के पावा। हुण देखो सिख ते गुरु दी प्रीत जदों तुर पए, चार कोते गए एक मोड़ी गड्डी, ते नाम गुरु ने की रखिया, कदी तको मेरे साहब दा जीवन, जे आप नाम रखदे ने शहरां दा, किते गोइंदवाल गोइंदवाल नाल गोबिंद चेते आउंदा, किते कीरतपुर जिथे रब दी कीरती चेते आउंदी है। देखो सिख दी वडियाई किन्नी कु सिख दी कीमत है गुरु हरगोबिंद साहिब दीआं नजरां विच। आप शहर विसांदे ने कीरतपुर, जे इन्हां दा पिता शहर विसांदा करतारपुर, जे दादा शहर विसांदा ते गुरु का चक अमृतसर किते नहीं मिलदा, गुरु अर्जन देव दे नाम ते ना विसाया होवे उस वाहिगुरु दे नां ते। पर जिदन सिख दा पिंड विसान लगे उदन गुरु हरगोबिंद साहिब ने अपने नां ते नहीं, उदन मोड़ी गड के कहन लगे ए रूपे का पिंड ए भाई रूपे दे नां ते वसेगा, ते अज तक ओ पिंड कहन सिख दे नाम ते पिंड वसाया जिन्हू आपां भाई रूपे के कहने आ। साहिब घर गए थले बह गया, सतगुरु ने गलवकड़ी विच लै के कोल बिठाया, ते तुर लग्या क्या रूपे कुछ मंग लै, क्योंकि अजे भी घर उन्नी दुनिया की दौलत नहीं। ते चरण पकड़ के कहिंदा सिखी सिदक ते नाम दी प्रीत बसदा। साहब ने क्या पलिया तेरे घर विच तां अनेकां वरसाए जाणगे, अज तो बाद तुहाडी संतान दा अदब लोकी गुरु दे पुत्रा बराबर करनी, तुहाडी अंत नूं मन्निया जाएगा। प्यारियो आओ उस दल भंजन गुरु दे चरणा विच आपां भी जुड़िए, जिहड़ा इन्नियां रहमतां करदा ओदे इतिहास विच ही घटनावां ने, किते कोई बस्तर तैयार करे उसे श्रीनगर तुरिया जांदा है, किते कोई नानक मणे चेते करे उसे तुरिया जांदा है, किते कोई भोजन तैयार करे ओदे कोल चला जांदा है। ये आपां आउण वाले दिनां विच वाचांगे। धन गुरु हरगोबिंद साहिब करे कृपा सानू अपने चरण चरण विच रख के अपनी प्रीत प्रतीत बख्श दे। इन्नियां बेनतियां प्रवान करिया जे। वाहिगुरु जी का खालसा।
1: सतनाम करता पुरख निरपौ निरवैर अकाल मूरत अजुनी सैपं गुरप्रसाद जप आदि सच जुगाद सच है भी सच

0: सुत दारा स्यों प्रीत लगाय। एक उत्तम पंथ सुनहो गुर संगत, तहे मिलंत जम त्रास मिटाई। एक अरदास पात कीरत की, गुर रामदास राखो शरणाय। हम मैले तुम उजल करते, हम निर्गुण तू दाता, हम मूरख तुम चतुर सियाणे। तू सर्व कला का ज्ञाता, माधो हम ऐसे तू ऐसा, हम पापी तुम पाप खंडन, निको ठाकुर देशा। हम पापी तुम पाप खंडन, निको ठाकुर देशा। परम सम्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर इकत्र हुए बैठे गुरमुख प्यारे सतसंगी जनों, आप जी जिथे हफ्तावारी दीवान विच गुरुदेव दे चरण परसन आए हो, उथे सतगुरु गुरु हरगोबिंद साहिब जी महाराज जिन्हां दा आगमन दिहाड़ा पिछले दिनी अजे बतीत होया है, उस गुरु हरगोबिंद साहिब जी दे आगमन नूं आप बड़े प्यार श्रद्धा नाल मना रहे हो। आओ सतगुरु गुरु हरगोबिंद साहिब जी दे पवित्र जीवन संबंधी आपां विचार गुरु ग्रंथ साहिब दी टेक लै के करनी। आप समूह माई भाई एकाग्रता बख्शनी, सतगुरु दे जीवन दियां कुछ अहम घटनावां जिन्हां नूं जिन्हां विचों सानूं बड़ी वड्डी सेध मिलनी है, साहिब दे पवित्र जीवन दी विचार आरंभ करिए। करो कृपा समूह माई भाई, विचार आरंभण तों पहलां गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु हरगोबिंद साहिब महाराज जी का आगमन गुरु की वडाली विखे होया है। मैं आरंभ तो शुरू करना चाहना वा साहिब दे आरंभक जीवन तो। सत्कारयोग बाबा बुढ़ा जी ने अरदास की, ओ भी थां साडे कोल अज मौजूद है। जिस जगह ते बाबे बुढ़े ने अरदास की उस स्थान नूं आपां बीड़ बाबा बुढ़ा साहिब जी दी कहने हां। ओ बीड़ वाली जिहड़ी जगह है, ए गुरु घर नूं चौधरी लंगाह वल्लों भेट की गई सी। चबाल दा रहण वाला चौधरी लंगा उहदे वल्लों भेट की गई। बाबा बुढ़ा जी ने उस धरती ते अरदास की ते गुरु हरगोबिंद साहिब महाराज जी का आगमन जिस नूं आपां अज गुरु की वडाली कहने हां उस जगह ते होया। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਗਮਨ ਦੇ ਸੰਬੰਧ ਵਿੱਚ ਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਥੇ ਕਿਰਪਾ ਕਰਕੇ 6 ਹਰਕਾ ਖੂਹ ਵੀ ਲਵਾਇਆ ਸੀ। ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਪੁੱਤਰ ਦੀ ਦਾਤ ਪਰਮੇਸ਼ਵਰ ਨੇ ਦਿੱਤੀ ਉਦੋਂ ਵੀ ਗੁਰਦੇਵ ਉਸ ਮਾਲਕ ਦੀ ਬਾਣੀ ਉਹਦੇ ਨਾਮ ਨਾਲ ਉਸ ਪਿਆਰੇ ਵਾਹਿਗੁਰੂ ਦਾ ਸ਼ੁਕਰ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਵੀ ਬਾਬਾ ਬੁੱਢਾ ਜੀ ਨੇ ਰੱਖਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਲ ਉਮਰ ਵਿੱਚ ਉਹਨਾਂ ਤੇ 3 ਖੂਨੀ ਵਾਰ ਉਹਨਾਂ ਦੇ ਸੱਕੇ ਤਾਏ ਵੱਲੋਂ ਕੀਤੇ ਗਏ। ਮੈਂ ਇਹ ਵੈਸੇ ਅਰਜ਼ ਕਰ ਵੀ ਚੁੱਕਾ ਵਾਂ, ਪਹਿਲਾਂ ਇੱਕ ਦਾਈ ਨੂੰ ਭੇਜਿਆ ਕਿ ਜ਼ਹਿਰ ਦੇ ਕੇ ਕਿ ਇਸ ਬੱਚੇ ਨੂੰ ਤੂੰ ਜ਼ਹਿਰ ਦੇ ਕੇ ਮਾਰ ਦੇ, ਇਹਦੀ ਮੌਤ ਦੇ ਨਾਲ ਸਾਡੇ ਪੁੱਤਰ ਮਿਹਰਵਾਨ ਨੂੰ ਗੁਰੂ ਨਾਨਕ ਸਾਹਿਬ ਦੀ ਗੱਦੀ ਮਿਲ ਜਾਏਗੀ। ਦਾਈ ਦੀ ਪੇਸ਼ ਨਾ ਗਈ, ਇਹਨਾਂ ਨੇ ਇੱਕ ਸਪੇਰਾ ਭੇਜਿਆ ਸੱਪ ਦੇ ਕੇ ਕਿ ਜੇਕਰ ਹਰਗੋਬਿੰਦ ਨੂੰ ਸੱਪ ਡੰਗ ਮਾਰ ਕੇ ਖਤਮ ਕਰ ਦੇ ਤੇਰੇ ਘਰ ਨੂੰ ਰੁਪਈਆਂ ਨਾਲ ਭਰ ਦਿਆਂਗੇ। ਪਰ ਸਿੱਖ ਤਵਾਰੀਖ ਦੇ ਮੁਤਾਬਕ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਉਹ ਸੱਪ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਕੁਝ ਵਿਗਾੜ ਨਹੀਂ ਸਕਿਆ। ਤੀਜਾ ਖੂਨੀ ਵਾਰ ਸੱਕੇ ਤਾਏ ਨੇ ਕਰਾਇਆ ਕਿ ਜਿਹੜਾ ਖੜਾਵਾ ਗੁਰੂ ਹਰਗੋਬਿੰਦ ਸਾਹਿਬ ਨੂੰ ਖੜਾਉਂਦਾ ਉਹ ਸੀ ਬ੍ਰਾਹਮਣ, ਤੇ ਬਾਬੇ ਪਿਰਤੀਏ ਨੇ ਉਹਨੂੰ ਲਾਲਚ ਦਿੱਤਾ ਤੇ ਇੱਕ ਗੱਲ ਕੀ ਆ, ਜ਼ਹਿਰ ਦੀ ਪੁੜੀ ਲੈ ਜਾ ਤੇ ਜਦੋਂ ਇਹ ਬੱਚਾ ਦਹੀਂ ਖਾਏਗਾ ਕੋਈ ਵੀ ਚੀਜ਼ ਤੇਰੇ ਹੱਥ ਤੋਂ ਛਕੇ ਤੇ ਉਹਦੇ ਵਿੱਚ ਜ਼ਹਿਰ ਮਿਲਾ ਕੇ ਦੇ ਦੇਈਂ ਤੇ ਉਸ ਦੇ ਖਾਣ ਨਾਲ ਇਹਦੀ ਮੌਤ ਹੋ ਜਾਏਗੀ, ਤੇਰੇ ਘਰ ਨੂੰ ਭਰ ਦਿਆਂਗਾ। ਪਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਦੇ ਤੇ ਕਿਰਪਾ ਹੋਵੇ, ਜੇ ਰੱਖਣ ਵਾਲਾ ਮੇਰਾ ਨਿਰੰਕਾਰ ਏ ਤੇ ਦੁਨੀਆਂ ਦੀ ਕੋਈ ਤਾਕਤ ਮਨੁੱਖ ਦਾ ਕੁਝ ਵਿਗਾੜ ਨਹੀਂ ਸਕਦੀ। ਮਨੁੱਖ ਦਾ ਨਹੀਂ, ਉਹ ਤਾਂ ਮਨੁੱਖਤਾ ਦਾ ਗੁਰੂ ਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤਾਂ ਬਾਣੀ ਵਿੱਚ ਉੱਚੀ ਆਵਾਜ਼ ਵਿੱਚ ਜਿਹੜਾ ਗੁਰੂ ਆਪ ਕਹਿੰਦਾ ਹੋਵੇ, ਜਦੋਂ ਪਤਾ ਲੱਗਾ ਗੁਰੂ ਅਰਜਨ ਦੇਵ ਜੀ ਤੁਹਾਡੇ ਪੁੱਤਰ ਤੇ 3 ਖੂਨੀ ਵਾਰ ਹੋ ਚੁੱਕੇ ਨੇ, ਕਦੀ ਦਾਈ ਰਾਹੀਂ, ਕਦੀ ਸਪੇਰੇ ਰਾਹੀਂ ਤੇ ਕਦੀ ਉਹਨਾਂ ਨੇ ਖੜਾਵੇ ਰਾਹੀਂ, ਤੇ ਗੁਰਬਿਲਾਸ ਨੇ 3 ਵਾਰਾਂ ਦਾ ਜ਼ਿਕਰ ਕੀਤਾ ਤੇ ਬੰਸਾਵਲੀ ਨਾਮੇ ਵਿੱਚ ਕੇਸਰ ਸਿੰਘ ਛਿੱਬਰ ਨੇ ਬੰਸਾਵਲੀ ਨਾਮਾ 10 ਪਾਤਸ਼ਾਹੀਆਂ ਦਾ ਉਹਦੇ ਵਿੱਚ ਇੱਕ ਹੋਰ ਵੀ ਜ਼ਿਕਰ ਕੀਤਾ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਖੇਡਦੇ ਪਏ ਸਨ। ਮੈਂ ਅਰਜ਼ ਕਰ ਰਿਹਾ ਕੇਵਲ ਉਹ ਕੇਸਰ ਸਿੰਘ ਛਿੱਬਰ ਇਹਦਾ ਜ਼ਿਕਰ ਕਰਦਾ, ਕੋਈ ਹੋਰ ਨਹੀਂ। ਕਹਿੰਦੇ ਨੇ ਬਾਬੇ ਪਿਰਥੀਏ ਨੇ ਜਿਹੜੇ ਬੱਚੇ ਇਹਦੇ ਨਾਲ ਖੇਡਦੇ ਨੇ, ਇੱਕ ਬੱਚੇ ਦੇ ਮਾਂ ਬਾਪ ਨੂੰ ਖਰੀਦਿਆ ਤੇ ਉਹਦੀਆਂ 2 ਜੇਬਾਂ ਸਨ ਕਮੀਜ਼ ਦੀਆਂ, ਇੱਕ ਜੇਬ ਦੇ ਅੰਦਰ ਉਹਨੇ ਮਠਿਆਈ ਜ਼ਹਿਰ ਵਾਲੀ ਭਰ ਕੇ ਦੇ ਦਿੱਤੀ, ਨਾਲ ਸਮਝਾ ਦਿੱਤਾ ਜਿਹਦੇ ਵਿੱਚ ਜ਼ਹਿਰ ਨਹੀਂ ਤੂੰ ਆਪ ਖਾਈ ਤੇ ਜ਼ਹਿਰ ਵਾਲੀ ਜਿਹੜੀ ਮਠਿਆਈ ਏ ਇਹ ਹਰਗੋਬਿੰਦ ਨੂੰ ਦੇ ਦੇਈ। ਪਰ ਕੇਸਰ ਸਿੰਘ ਛਿੱਬਰ ਨੇ ਕੇਵਲ ਲਿਖਿਆ, ਕਹਿੰਦੇ ਨੇ ਉਹ ਬੱਚੇ ਨੂੰ ਭੁਲੇਖਾ ਲੱਗ ਗਿਆ, ਵਿਚਾਰਾ ਜ਼ਹਿਰ ਵਾਲੀ ਮਿਠਾਈ ਆਪ ਖਾ ਗਿਆ ਤੇ ਗੁਰੂ ਹਰਗੋਬਿੰਦ ਫਿਰ ਨਵਾਂ ਨਰੂਪ ਹੈ। 3 ਤਾਂ ਸਾਰੇ ਵਿਦਵਾਨ ਮੰਨਦੇ ਨੇ। ਜਦੋਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੜ੍ਹਨੇ ਆ, ਸਿੱਖ ਕਹਿੰਦੇ ਨੇ ਦਾਤਾ ਕਿ ਪਿਰਥੀਏ ਨੇ 3 ਖੂਨੀ ਵਾਰ ਕੀਤੇ ਨੇ ਤੇ ਮੇਰਾ ਗੁਰੂ ਅਰਜਨ ਦੇਵ ਉਸ ਅਕਾਲ ਦੇ ਸ਼ੁਕਰ ਵੀ ਜੁੜ ਜਾਂਦਾ। ਸਿੱਖੋ ਘਬਰਾਓ ਨਾ, ਬਸ ਬਾਣੀ ਦੀ ਟੇਕ ਲੈ ਕੇ ਰੱਖਿਓ। 3 ਨਹੀਂ ਭਾਵੇਂ 3 ਕਰੋੜ ਵੀ ਇਹ ਵਾਰ ਕਰਦਾ, ਪਰ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਾਕਾ ਕੋਏ। ਸਾਹਿਬ ਕੀ ਸੇਵਕ ਰਹਿ ਸ਼ਰਨਾਈ, ਆਪੇ ਬਖਸ਼ੇ ਦੇਵ ਡਿਆਈ, ਤਿਸ ਤੇ ਉਪਰ ਨਾਹੀ ਕੋਏ। ਜਿਸ ਗੁਰੂ ਹਰਗੋਬਿੰਦ ਨੂੰ ਮੇਰੇ ਅਕਾਲ ਪੁਰਖ ਨੇ ਭੇਜਿਆ ਉਸ ਵਾਹਿਗੁਰੂ ਤੋਂ ਵੱਧ ਤਾਕਤ ਕੁਲ ਕਿਸੇ ਕੋਲ ਨਹੀਂ, ਤਿਸ ਤੇ ਉਪਰ ਨਾਹੀ ਕੋਏ। ਕੌਣ ਡਰੈ, ਡਰ ਕਿਸ ਕਾ ਹੋਏ। ਜੇ ਕਿਹਾ ਮਹਾਰਾਜ ਦੁੱਖ, ਸਾਹਿਬ ਕਹਿੰਦੇ ਨੇ ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਨਾਈ, ਚੌ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ। ਸਹਿਬ ਬਾਣੀ ਵਿੱਚ ਕਹਿੰਦੇ ਨੇ ਕੋਈ ਬਾਤ ਨਹੀਂ ਜੇ ਵਾਰ ਕਰਦਾ, ਪਰ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਵਾਹਿਗੁਰੂ ਆਪਣੇ ਬਿਰਧ ਬਾਣੀ ਦੀ ਲਾਜ ਰੱਖਦਾ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਚਪਨ ਵਿੱਚ ਇਹਨਾਂ ਉੱਪਰ ਚੇਚਕ ਨੇ, ਸ਼ੀਤਲਾ ਨੇ ਵਾਰ ਕੀਤਾ, ਜਿਹਨੂੰ ਆਮ ਤੌਰ ਤੇ ਸ਼ੀਤਲਾ ਮਾਤਾ ਕਹਿੰਦੇ ਨੇ ਉਸ ਬਿਮਾਰੀ ਨੂੰ। ਪਰ ਗੁਰੂ ਹਰਗੋਬਿੰਦ ਸਾਹਿਬ ਫਿਰ ਨਵਾਂ ਨਰੋਏ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਚੇਚਕ ਦੀ ਬਿਮਾਰੀ ਵੀ ਖਹਿੜਾ ਛੱਡ ਗਈ ਏ। ਧੰਨ ਗੁਰੂ ਹਰਗੋਬਿੰਦ ਸਾਹਿਬ ਥੋੜੇ ਜੇ ਹੋਰ ਵੱਡੇ ਹੋਏ ਤੇ ਇਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ। ਸਿੱਖ ਵਿਦਵਾਨ ਇਹ ਮੰਨਦੇ ਨੇ ਕਿ ਪੜ੍ਹਾਈ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਮਹਾਂਦੇਵ ਜੀ ਤੋਂ ਪੁੱਛਿਆ ਸੀ। ਮੈਂ ਕੋਸ਼ਿਸ਼ ਕਰਨਾ ਸੰਖੇਪ ਵਿੱਚ ਗੁਰਦੇਵ ਦੇ ਜੀਵਨ ਨੂੰ ਬਿਆਨ ਕਰ ਜਾਵਾਂ। ਵੈਸੇ ਉਹਦਾ ਜੀਵਨ ਬੇਅੰਤ ਏ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪੜ੍ਹਾਈ ਦਾ ਪ੍ਰਬੰਧ ਕਰਨ ਲਈ ਬਾਬਾ ਮਹਾਂਦੇਵ ਜੀ ਤੋਂ ਪੁੱਛਿਆ ਤੇ ਉਹਨਾਂ ਨੇ ਇੱਕੋ ਗੱਲ ਕਹੀ ਸੀ ਗੁਰੂ ਅਰਜਨ ਦੇਵ ਨੂੰ, ਭਰਾਵਾ ਬਾਬੇ ਬੁੱਢੇ ਨਾਲੋਂ ਵੱਧ ਲਿਆਕਤ ਕਿਸ ਦੇ ਕੋਲ ਏ, ਉਹਦੇ ਨਾਲੋਂ ਸਿਆਣਾ ਸੂਝਵਾਨ ਕਿਹੜਾ ਹੈ। ਤੇ ਜਦੋਂ ਬੀੜ ਸਾਹਿਬ ਤੋਂ ਬਾਬਾ ਬੁੱਢਾ ਜੀ ਨੂੰ ਬੁਲਾਇਆ ਸੀ ਤੇ ਬਾਬੇ ਬੁੱਢੇ ਨੇ ਇੱਕੋ ਹੀ ਸ਼ਬਦ ਕਿਹਾ ਸੀ, ਸਤਿਗੁਰੂ ਮੈਂ ਤੇਰੇ ਪੁੱਤਰ ਨੂੰ ਪੜ੍ਹਾ ਸਕਣਾ? ਮੈਂ ਤਾਂ ਤੇਰੀਆਂ ਮੱਝਾਂ ਦਾ ਛੇੜੂਆਂ ਮੱਝਾਂ ਨੂੰ ਚਾਰ ਸਕਣਾ, ਤੇਰੇ ਖੇਤਾਂ ਵਿੱਚ ਹਲ ਵਾਹ ਸਕਣਾ ਵਾ, ਦਾਤਰੀ ਪਕੜ ਕੇ ਤੇਰੇ ਘਰ ਦੇ ਪਸ਼ੂਆਂ ਲਈ ਮੈਂ ਚਾਰਾ ਪੱਠੇ ਵੜ ਸਕਣਾ ਵਾ, ਕਿਸੇ ਵਿਦਵਾਨ ਦੀ ਨਿਯੁਕਤੀ ਕਰ ਜਿਹੜਾ ਤੇਰੇ ਬੱਚੇ ਨੂੰ ਪੜ੍ਹਾਏ, ਕੋਈ ਆਲਮ ਲੱਭ ਲਵੋ। ਤੇ ਗੁਰੂ ਅਰਜਨ ਦੇਵ ਨੇ ਇੱਕੋ ਸ਼ਬਦ ਕਿਹਾ ਸੀ, ਬਾਬਾ ਬੁੱਢਾ ਮੈਨੂੰ ਨੀ ਪਤਾ ਤੂੰ ਖੇਤਾਂ ਵਿੱਚ ਵਾਹੀ ਕਰਨਾ, ਤੂੰ ਗੁਰੂ ਘਰ ਦੇ ਪਸ਼ੂ ਸਾਂਭਣਾ, ਤੂੰ ਗੁਰੂ ਦਰ ਤੇ ਬੈਠ ਕੇ ਕੇਵਲ ਹੱਥੀ ਸੇਵਾ ਕਰਨਾ, ਮੇਰੇ ਪੁੱਤਰ ਨੂੰ ਕੇਵਲ ਉਹ ਵਿਦਿਆ ਪੜ੍ਹਾ ਦੇ ਜਿਹੜੇ ਤੇਰੇ ਗੁਣਾਂ ਨੂੰ ਦੇਖ ਕੇ ਗੁਰੂ ਨਾਨਕ ਨੇ ਤੈਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ, ਬਸ ਮੇਰੇ ਪੁੱਤਰ ਨੂੰ ਉਹ ਚੀਜ਼ ਪੜ੍ਹਾ ਦੇ ਜਿਵੇਂ ਗੁਰੂ ਨਾਨਕ ਤੇਰੇ ਤੇ ਤਰੁੱਟ ਪਿਆ, ਮੇਰੇ ਪੁੱਤਰ ਉੱਤੇ ਵੀ ਉਸ ਪਿਆਰੇ ਦੀ ਕਿਰਪਾ ਹੋ ਜਾਏ। ਬਾਬਾ ਬੁੱਢਾ ਜੀ ਨੇ ਵਿਦਿਆ ਆਰੰਭ ਕਰਾਈ। ਸਿੱਖ ਵਿਦਵਾਨ ਇਹ ਵੀ ਮੰਨਦੇ ਨੇ ਕਿ ਘੋੜ ਅਸਵਾਰੀ, ਸ਼ਸਤਰ ਵਿਦਿਆ ਇਹ ਵੀ ਬਾਬਾ ਬੁੱਢਾ ਜੀ ਨੇ ਹਰਗੋਬਿੰਦ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੂੰ ਸਿਖਾਈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਲਾਹੌਰ ਗਏ ਨੇ, ਤਵਾਰੀਖ ਦੇ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਿਆਈ ਦੇ ਕੇ ਗਏ ਨੇ। ਸਾਹਿਬ ਨੂੰ ਪਤਾ ਹੈ ਕਿ ਲਾਹੌਰ ਜਾਣਾ, ਉੱਥੇ ਤੁਰਕਾਂ ਨੇ ਖੁਜਤ ਕਰਨੀ ਹੈ ਤੇ ਸਾਡਾ ਸੀਸ ਸਾਡਾ ਠੀਕਰਾ ਗੁਰਦੇਵ ਕਹਿੰਦੇ ਨੇ ਉੱਥੇ ਜ਼ਰੂਰ ਲੱਗੇਗਾ। ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋ ਗਈ ਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹਨਾਂ ਦੇ ਕੋਲ ਜਿਹੜੇ ਦੋ ਸਿੱਖ ਨੇ ਭਾਰੀ ਜੀਵਨ ਵਾਲੇ, ਉਹਨਾਂ ਵਿੱਚੋਂ ਇੱਕ ਬਾਬਾ ਬੁੱਢਾ ਤੇ ਦੂਜਾ ਭਾਈ ਗੁਰਦਾਸ ਏ। ਬਾਬਾ ਬੁੱਢਾ ਆਦਿ ਸਿੱਖ ਏ ਜਿਨ੍ਹੇ ਗੁਰੂ ਨਾਨਕ ਸਾਹਿਬ ਤੋਂ ਕਿਰਪਾ ਲਈ। ਭਾਈ ਗੁਰਦਾਸ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਸਿੱਖੀ ਕਮਾ ਰਿਹਾ, ਉਸ ਤੋਂ ਇਲਾਵਾ ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਪੁਰਾਣਾ, ਭਾਈ ਲੰਗਾ, ਭਾਈ ਪਿਰਾਗਾ, ਇਹ ਮੁੱਖ ਸਿੱਖ ਨੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਸ਼ਰਨ ਵਿੱਚ ਰਹਿੰਦੇ ਨੇ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਸਾਨੂੰ ਇੱਕ ਨਵੀਂ ਸੇਧ ਦਿੱਤੀ ਹੈ। ਵੈਸੇ ਬਾਣੀ ਦੇ ਆਧਾਰ ਤੇ ਮੈਂ ਅਰਜ਼ ਕਰਾਂਗਾ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਨੇ ਗੁਰਿਆਈ ਦਾ ਤਿਲਕ ਵੀ ਪਾਇਆ, ਤਿਲਕ ਵੀ ਲਾਇਆ ਤੇ ਬਾਬਾ ਬੁੱਢਾ ਜੀ ਨੇ ਦੋ ਕਿਰਪਾਨਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਹਿਨਾਈਆਂ ਨੇ ਤੇ ਸਾਹਿਬ ਨੇ ਪਹਿਲੇ ਦਿਨ ਇਹੀ ਸਾਰੀ ਸਿੱਖ ਸੰਗਤ ਨੂੰ ਸੰਬੋਧਨ ਕੀਤਾ ਸੀ ਕਿ ਅੱਜ ਤੋਂ ਬਾਅਦ ਰੁਪਈਏ ਨਹੀਂ, ਕੇਵਲ ਬਸਤਰ ਨਹੀਂ, ਜੇ ਤੁਸੀਂ ਗੁਰੂ ਨਾਨਕ ਦੀ ਕਿਰਪਾ ਲੈਣੀ ਏ, ਸੋਹਣੀਆਂ ਜਵਾਨੀਆਂ, ਸੋਹਣੀਆਂ ਘੋੜੇ, ਸੋਹਣੇ ਸ਼ਸਤਰ ਭੇਟ ਕਰੋ। ਤੇ ਬਾਬੇ ਬੁੱਢੇ ਨੇ ਦੋ ਕਿਰਪਾਨਾਂ ਪਾਈਆਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੂੰ ਤੇ ਸਿੱਖ ਵਿਦਵਾਨਾਂ ਨੇ ਇਹਦੀ ਵਿਆਖਿਆ ਬੜੀ ਪਿਆਰੀ ਕੀਤੀ। ਪੜ੍ਹਦੇ ਅਸੀਂ ਸਾਰੇ ਹਾਂ ਤੇ ਨਥੇ ਨੇ ਤੇ ਅਬਦੁੱਲੇ ਨੇ ਤਾਂ ਵਾਰ ਵੀ ਗਾਈ। ਤੇ ਮੈਂ ਇੱਕ ਦਿਨ ਅਰਜ਼ ਕਰ ਰਿਹਾ ਸਾਂ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਦੋ ਕਿਰਪਾਨਾਂ ਪਾਈਆਂ ਨੇ ਤੇ ਉਸ ਵਕਤ ਨੱਥ ਮਲ ਤੇ ਅਬਦੁੱਲੇ ਨੇ ਜਿਹੜੀ ਵਾਰ ਗਾਈ ਉਹਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਰਪਾਨਾਂ ਪਾਣੀ ਕੋਈ ਆਮ ਘਟਨਾ ਨਹੀਂ, ਇਹਦੇ ਵਿੱਚ ਇਤਿਹਾਸ ਵਿੱਚ ਬੜੀ ਵੱਡੀ ਇਹ ਘਟਨਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ, ਭੱਟਾਂ ਨੇ ਗੁਰਦੇਵ ਨੂੰ ਕਿਤੇ ਜਨਕ ਨਾਲ ਤੁਲਨਾ ਦੇ ਦਿੱਤੀ ਸਮਝਾਉਣ ਦੇ ਲਈ, ਕਿਤੇ ਕ੍ਰਿਸ਼ਨ ਜੀ ਲਈ ਸ਼ਬਦ ਵਰਤੇ, ਰਾਮ ਜੀ ਦੇ ਸ਼ਬਦ ਵਰਤੇ, ਉਹਨਾਂ ਨੇ ਕਿਤੇ ਰਿਸ਼ੀ ਮਹਾਤਮਾਵਾਂ ਦੇ ਸ਼ਬਦ ਵਰਤੇ, ਪਰ ਨੱਥਾ ਮਲ ਤੇ ਅਬਦੁੱਲ ਨੇ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਪਾਈਆਂ ਨੇ, ਕਿਸੇ ਰਾਜਪੂਤ ਰਾਜੇ ਨਾਲ ਨਹੀਂ, ਜਨਕ ਨਾਲ ਨਹੀਂ, ਕ੍ਰਿਸ਼ਨ ਜੀ ਨਾਲ ਨਹੀਂ,
1: राम जी नाल नहीं, उन्होंने गुरु हरगोबिंद साहब दियां कृपाना देख के दस्तार दे के संबोधन दिल्ली दे हाकम बादशाह जहांगीर नूं कीता। साहब दे बारे उन्होंने मैं किते अर्ज भी कर चुका वा, वो लिखते ने बड़े प्यारे उन्होंने बचन ने, सच्चा तख्त सुहायो श्री गुरु पायक है, सब बरनी न जाए कहूं क्या गायक है, रब सच भय मलीन सो दर्श दिखायक है, श्री गुरु तख्त बराजे प्रभु त्याहक है, जिदन तख्त दी गद्दी निशनी होई श्री गुरु तख्त बराजे प्रभु त्याहक है, कहन लगे मीर अब्दल और नथा जस कयो बनायक है, फिर उन्होंने की जस कह के बनाया, कहन लगे दो तलवारां बद्दियां एक मीरी दी एक पीर दी, एक अजमत दी एक राज दी, एक राखी करे वजीर दी, हिम्मत बाह कोटगढ़ दरवाजा बलख बखीर दी, नाल सिपाही नील नल मार दुष्टा करे तगीर दी, अखीर विच उन्हां कहा पग तेरी की जहांगीर दी। इहदा मतलब बादशाह नूं चैलेंज है कि पग तेरी की जहांगीर दी। धन गुरु हरगोबिंद साहब ने मीरी ते पीरी दियां दो कृपाना पाईयां। कई वारी सज्जन इहदे अर्थ भी पुछदे ने, शब्द आपां सारे वरतने आ, मीरी ते पीरी दा अर्थ की है? ध्यान देना, मीरी दा अखरी अर्थ जेड़ा आपां ए करने आ, राज सत्ता दुनिया दी ताकत, ते जदों आपां पीरी दा अर्थ करने आ उहदा अर्थ है रूहानियत। प्रोफेसर प्यारा सिंह पद्म ने अर्थ कीता है अमर तो बनया अमीर, अमीर तो बनया मीर, ऐड़ा कट दिता गया, मीर तो अगे बनया मीरी, बादशाह दा चिन्ह अमर तो अमीर, अमीर तो मीर, इसे करके मीर बाबर शब्द वरत्या जांदा है, मीर तैमूर शब्द वरत्या जांदा है। अमीर दा संबंध दुनिया दी सल्तनत नाल है, दुनिया दे राज भाग नाल है, ते गुरु हरगोबिंद साहब ने एक तलवार एक कृपाण तो मीरी दी पाई, ते दूजी कृपाण पाई साहब ने पीरी दी। ते जे कोई पुछ ले भी चलो मीरी दी कृपाण तो शोभ दी है, राजे महाराजे पांदे ने तख्त कलगी शोभ दी है, ए मीरी दा चिन्ह है, पर पीरी वास्ते गुरुदेव ने शब्द तलवार क्यों वरते है? रूहानियत दी थां ते भी साहब ने एक तलवार नूं प्रतीक बनाया, एदा कारण की? गुरु ग्रंथ साहब ने पीरी दी तलवार दी गल पहला कीती है। चेते रखना साहब दी बाणी कदी पढ़िए, सतगुरु ने जिथे मीरी दी तलवार दी गल आपां पढ़ने आ उथे पीरी नूं रूहानियत नूं भी कृपाण नाल तुलना दिती गई है। सवाल उठेगा कि पीरी दा ते तलवार दा की संबंध, मीरी दा ते कृपाण दा संबंध हो सकदा है पर पीरी दा की संबंध? ते गुरु ग्रंथ साहिब विच मुद्दा पहला पंजाब दी धरती ते पाक पटन विच रहण वाला एक सूफी संत पुकार उठिया सी, कहिंदा दुनिया दे लोगो एक कृपाण तां बाहर है, जेड़ी सूरमे पकड़ के तुरदे ने मीर लोग, कहन लगे एक कृपाण जेड़ा नाम है रूहानियत दी खेड़ इस तरह जिवें तिखी धार ते चलना होवे, ते उन्हें भी जिदन पीरी दा जिक्र कीता ते खंडा शब्द उन्हें भी वरतिया। बाबे फरीद दा बचन आउंदा है, कहिंदे ने वाट हमारी खरी उडीणी खन्यो तिखी बहुत पईणी, कहन लगे खंडे नालों वध तिखी है, इहदा मतलब पीरी दी गल कर लग्यां नहीं, उन्होंने प्रतीक तलवार नूं कृपाण नूं खंडे नूं वरते। वाट हमारी खरी उडीणी खन्यो तिखी बहुत पईणी, उस ऊपर है मार्ग मेरा शेख फरीदा पंथ संभार सवेरा। गुरु अमरदास जी दी बाणी पढ़ी, उन्होंने भी शब्द पीरी लई खंडा वरते है। हजूर दे बचन ने भगतां की चाल निराली।

ਨੇ ਸ਼ਬਦ ਵਰਤਿਆ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋਖੀਮ ਦੇ ਦੇ ਗੁਣਾ ਸਹਿਤ ਭੈਣ ਭਰਾਵ ਹੈ ਪਾ ਰੰਗਤ ਦਾਨ ਪੜੀਮ ਦੇ ਨਾਨਕ ਰਾਹ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ ਲਹਿਣੇ ਧਰਿਓਣ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਮ ਦੇ ਕਹਿੰਦੇ ਨੇ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾਕ ਹੋਵੇ ਜੀ ਦੇ ਉਥਾਂ ਨੇ ਸ਼ਬਦ ਉਤੇ ਖੜਕ ਵਰਤਿਆ ਕਿਰਪਾਨ ਸ਼ਬਦ ਵਰਤਿਆ ਤੀਰੀ ਵਾਸਤੇ ਵੀ ਗੁਰਦੇਵ ਨੇ ਕਿਰਪਾਨ ਦੀ ਗੱਲ ਕੀਤੀ ਕਹਿਣ ਲੱਗੇ ਖੜਕ ਜੋਰ ਪ੍ਰਾਕ ਹੋਵੇ ਜੀ ਦੇ ਗੁਰੂ ਨਾਨਕ ਸਾਹਿਬ ਤੂੰ ਜੀ ਦਾਨ ਦਿੱਤਾ ਆਪਣੀ ਪੀਰੀ ਦੀ ਤਲਵਾਰ ਨਾਲ ਲੋਕਾਂ ਦੇ ਔਗਣ ਕਰ ਦਿੱਤੇ ਤਿੰਨ ਪ੍ਰਮਾਣ ਸਾਹਿਬ ਦਾ ਇੱਕ ਬਚਨ ਤਾਂ ਅਸੀਂ ਪੜ੍ਹਨੇ ਆ ਕਿ ਜੋਤੋ ਪ੍ਰੇਮ ਖੇਲਣ ਕਾ ਚਾਓ ਫਿਰ ਧਰ ਤਲੀ ਗਲੀ ਮੇਰੀ ਆਓ ਇਹਦਾ ਵੀ ਸੰਬੰਧ ਪੀਰੀ ਦੀ ਕਿਰਪਾ ਨਾਲ ਮੇਰੇ ਕਹਿਣ ਤੋਂ ਮੁਰਾਦ ਸਤਿਗੁਰੂ ਨੇ ਉਸ ਚਿੰਨ ਨੂੰ ਪ੍ਰਗਟ ਕਰ ਦਿੱਤਾ ਜਿਸ ਚਿੰਨ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਨੇ ਕੀਤਾ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਾਈਆਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਦੀ ਸਿਰਜਣਾ ਕਰ ਦਿੱਤੀ ਤੇ ਇੱਕ ਗੱਲ ਕਹਿ ਦਿੱਤੀ ਸਿੱਖੋ ਅੱਜ ਤੋਂ ਬਾਅਦ ਦੁਨੀਆਂ ਦੇ ਤਖ਼ਤ ਵੱਲ ਮੂੰਹ ਨਾ ਕਰਿਆ ਜੇ ਇਹ ਝੂਠੇ ਤਖ਼ਤ ਤੋਂ ਕਦੀ ਆਸ ਨਾ ਕਰਿਓ ਤੁਹਾਨੂੰ ਇਨਸਾਫ਼ ਮਿਲੇਗਾ ਅੱਜ ਅਦਲ ਸੱਚ ਦਾ ਇਨਸਾਫ਼ ਝੂਠ ਸੱਚ ਦੇ ਨਿਤਾਰੇ ਅਕਾਲ ਤਖ਼ਤ ਤੇ ਹੋਇਆ ਅਕਾਲ ਤਖ਼ਤ ਬਾਬਾ ਬੁੱਢਾ ਭਾਈ ਗੁਰਦਾਸ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਏ ਸਵੇਰੇ ਅੰਮ੍ਰਿਤ ਵੇਲੇ ਦੀਵਾਨ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਵਿੱਚ ਸਜਾਉਂਦੇ ਨੇ ਤੇ ਸ਼ਾਮ ਦੇ ਵੇਲੇ ਮੇਰਾ ਦਾਤਾ ਅਕਾਲ ਤਖ਼ਤ ਦੇ ਸਾਹਮਣੇ ਮੱਲ ਅਖਾੜਾ ਵੀ ਸੀ ਵਿਦਵਾਨ ਇਹ ਵੀ ਕਹਿੰਦੇ ਨੇ ਉੱਥੇ ਕੁਸ਼ਤੀਆਂ ਕਰਾਈਆਂ ਜਾਂਦੀਆਂ ਨੇ ਸ਼ਾਮ ਨੂੰ ਢਾਡੀ ਵਾਰਾਂ ਗਾਈਆਂ ਜਾਂਦੀਆਂ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਆਪ ਸਿੱਖਾਂ ਨੂੰ ਸ਼ਸਤਰ ਵਿਦਿਆ ਸਿਖਾਉਣ ਦੇ ਵਿੱਚ ਮੋਹਰੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਤਖ਼ਤ ਬਣਾਇਆ ਦੋ ਕਿਰਪਾਨਾਂ ਪਾਈਆਂ ਨੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਫਿਰ ਗਵਾਲੀਅਰ ਦੇ ਕਿਲੇ ਵਿੱਚ ਕੈਦ ਵੀ ਕੀਤਾ ਗਿਆ ਮੈਂ ਸਟੈਪ ਬਾਈ ਸਟੈਪ ਜੀਵਨ ਚੱਲਦਾ ਇੱਧਰ ਸਤਿਗੁਰੂ ਅੰਮ੍ਰਿਤਸਰ ਦੀ ਧਰਤੀ ਤੇ ਨੇ ਦਿੱਲੀ ਗਏ ਨੇ ਕਈ ਸੱਜਣ ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਇਸ ਕਰਕੇ ਗਏ ਕਵੀ ਸੰਤੋਖ ਸਿੰਘ ਨੇ ਜ਼ਿਕਰ ਕੀਤਾ ਕਿ ਜਹਾਂਗੀਰ ਤੇ ਸਾੜ ਸਤੀ ਸੀ ਇਸ ਕਰਕੇ ਉਹਨੇ ਕਿਹਾ ਕਿ ਤੇਰੇ ਲਈ ਕੋਈ ਮਹਾਂਪੁਰਸ਼ ਚਲੀ ਆ ਕਤੇ ਤੇ ਤਾਂ ਤੇਰਾ ਇਹ ਰੋਗ ਦੂਰ ਹੋ ਸਕਦਾ ਇੱਕ ਗੱਲ ਚੇਤੇ ਰੱਖਿਓ ਗੱਲਾਂ ਨਿਰਮੂਲ ਨੇ ਕਦੀ ਸਿੱਖ ਇਤਿਹਾਸ ਦੀ ਤਵਾਰੀਖ ਪੰਨੇ ਪੜੋ ਜਿਹੜਾ ਗਵਾਲੀਅਰ ਦਾ ਕਿਲਾ ਸੀ ਨਾ ਇਹ ਆਮ ਕੈਦੀਆਂ ਲਈ ਨਹੀਂ ਇਹ ਰਾਜਸੀ ਕੈਦੀਆਂ ਦਾ ਕਿਲਾ ਸੀ ਇਹਦੇ ਵਿੱਚ ਕੇਵਲ ਰਾਜੇ ਮਹਾਰਾਜੇ ਹੀ ਸਿਆਸੀ ਕੈਦੀ ਸਨ ਜਿਹੜੇ ਸਨ ਉਹ ਜਦੋਂ ਕੋਈ ਇਸ ਗਵਾਲੀਅਰ ਦੇ ਕਿਲੇ ਵਿੱਚ ਆਉਂਦਾ ਸੀ ਉਹਦਾ ਪਿੰਜਰ ਤਾਂ ਬਾਹਰ ਨਿਕਲਦਾ ਸੀ ਜਿੰਦੇ ਜੀ ਕਦੀ ਕੋਈ ਬਾਹਰ ਨਹੀਂ ਸੀ ਨਿਕਲਿਆ ਕਾਰਨ ਕੀ ਜਿਨ੍ਹਾਂ ਨੂੰ ਇੱਕ ਵਾਰੀ ਕੈਦ ਕਰਨਾ ਉਹਨਾਂ ਨੂੰ ਭੋਜਨ ਦੇ ਵਿੱਚ ਜ਼ਹਿਰ ਮਿਲਾ ਕੇ ਮਿੱਠਾ ਜਿਹਾ ਦੇਣਾ ਉਹਦੀਆਂ ਹੱਡੀਆਂ ਵਿੱਚ ਰਾਜ ਜਾਣਾ ਪਰਤ ਕੇ ਮਰਨ ਤੋਂ ਬਾਅਦ ਉਹਦੀ ਲਾਸ਼ ਤਾਂ ਬਾਹਰ ਨਿਕਲੀ ਜਿੰਦੇ ਜੀ ਕਦੀ ਨਹੀਂ ਨਿਕਲਿਆ ਇਹੀ ਕਾਰਨ ਕਿ 52 ਰਾਜਿਆਂ ਦਾ ਜ਼ਿਕਰ ਹੁੰਦਾ ਆਮ ਬੰਦੇ ਦਾ ਕਿਉਂ ਨਹੀਂ ਜ਼ਿਕਰ ਆਇਆ ਗਵਾਲੀਅਰ ਦਾ ਕਿਲਾ ਰਾਜਸੀ ਕੈਦੀਆਂ ਵਾਸਤੇ ਸੀ ਤੇ ਇਹੋ ਜਿਹੀ ਗਲਤ ਨੀਤੀ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਉੱਥੇ ਸਾਹਿਬ ਨੂੰ ਭੋਜਨ ਦਿੱਤਾ ਗਿਆ ਦਰੋਗਾ ਜਿਹੜਾ ਸੀ ਉਹ ਭਾਵਣਾ ਵਾਲਾ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਉਹਨੇ ਦੱਸ ਦਿੱਤਾ ਦਾਤਿਆ ਇੱਥੇ ਭੋਜਨ ਵਿੱਚ ਜ਼ਹਿਰ ਮਿਲਾ ਕੇ ਦਿੰਦੇ ਨੇ ਤੇ ਸਾਹਿਬ ਨੇ ਇੱਕ ਗੱਲ ਕਹੀ ਸੀ ਮੈਂ ਕਿਲੇ ਦਾ ਭੋਜਨ ਪ੍ਰਵਾਨ ਨਹੀਂ ਕਰਨਾ ਮੇਰਾ ਸਿੱਖ ਕਿਰਤ ਕਰੇਗਾ ਬਾਹਰੋਂ ਕਿਰਤ ਕਰਕੇ ਜਿਹੜਾ ਭੋਜਨ ਤਿਆਰ ਕਰੇਗਾ ਮੈਂ ਕੇਵਲ ਉਸ ਭੋਜਨ ਨੂੰ ਪ੍ਰਵਾਨ ਕਰਨਾ ਸਤਿਗੁਰੂ ਗਵਾਲੀਅਰ ਦੇ ਕਿਲੇ ਵਿੱਚ ਨੇ ਇੱਥੇ ਚੰਦੂ ਨੇ ਇੱਕ ਨਵੀਂ ਚਾਲ ਚੱਲੀ ਸੀ ਉਹਨੇ ਇੱਕ ਜ਼ਹਿਰ ਦਾ ਚੋਲਾ ਤਿਆਰ ਕਰਾਇਆ ਸੀ ਉਹਨੂੰ ਪਤਾ ਹੈ ਕਿ ਜਹਾਂਗੀਰ ਤੋਂ ਬਾਅਦ ਇਹਨਾਂ ਬਾਦਸ਼ਾਹਾਂ ਦਾ ਕੋਈ ਪਤਾ ਨਹੀਂ ਜੇ ਜਹਾਂਗੀਰ ਨਾਲ ਗੁਰੂ ਹਰਗੋਬਿੰਦ ਸਾਹਿਬ ਦੀ ਸੁਲਾਹ ਹੋ ਗਈ ਕਿਉਂਕਿ ਰਾਜਨੀਤਿਕ ਲੋਕਾਂ ਦੀ ਚਾਲ ਏ ਕੰਮ ਕਢਾਓ ਪਰਤ ਕੇ ਉਹਨੂੰ ਵੀ ਦੁਨੀਆਂ ਤੋਂ ਉਹਦਾ ਵੀ ਕੂਚ ਕਰਾ ਦਿਓ ਆ ਗੁਰੂ ਕਲਗੀ ਵਾਲੇ ਨੂੰ ਜਿੰਨਾ ਖੰਜਰ ਮਾਰਿਆ ਸਿੱਖ ਤਵਾਰੀ ਕਹਿੰਦੀ ਏ ਕਿ ਇਹ ਸੂਬੇ ਸਰਹੰਦ ਦੇ ਭੇਜੇ ਹੋਏ ਪਠਾਨ ਸਨ ਕਿਉਂਕਿ ਸੂਬੇ ਸਰਹੰਦ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੇ ਨਾਲ ਬੰਦਾ ਬਹਾਦਰ ਸ਼ਾਹ ਤਖ਼ਤ ਤੇ ਬੈਠ ਗਿਆ ਤੇ ਜਿਹਦੇ ਪੁੱਤਰਾਂ ਨੂੰ ਮੈਂ ਕੋਹ ਕੇ ਸ਼ਹੀਦ ਕੀਤਾ ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸਿੱਖ ਮੇਰੇ ਤੋਂ ਬਦਲਾ ਨਾ ਲੈਣ ਇਹੀ ਕਾਰਨ ਉਹਨੇ ਸੋਚਿਆ ਕਿਤਨਾ ਚੰਗਾ ਹੋਵੇ ਕਿ ਮੇਰੇ ਵੱਲ ਝਾਕਣ ਤੋਂ ਪਹਿਲਾਂ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਰਸਤੇ ਵਿੱਚ ਹਟਾ ਦਿਆਂ ਖੈਰ ਮੈਂ ਆਪਣੇ ਵਿਸ਼ੇ ਤੇ ਆਵਾਂ ਚੰਦੂ ਨੇ ਇੱਕ ਪੋਸ਼ਾਕ ਭੇਜੀ ਏ ਜਿਹੜੀ ਜ਼ਹਿਰ ਨਾਲ ਭਰੀ ਏ ਜਿਹੜੀ ਪੋਸ਼ਾਕ ਪਾਉਣ ਦੇ ਨਾਲ ਕੋਈ ਵੀ ਪਾਏ ਤਾਂ ਉਹਦੀ ਮੌਤ ਹੋ ਜਾਂਦੀ ਏ ਉਸ ਦਰੋਗੇ

0: ਕਿਨੇ ਉਹ ਪੋਸ਼ਾਕ ਗੁਰਦੇਵ ਦੇ ਚਰਨਾਂ ਤੱਕ ਜਾਣ ਹੀ ਨਹੀਂ ਦਿੱਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਟੇਕ ਕੇ ਉਹਨੇ ਇੱਕੋ ਬੇਨਤੀ ਕੀਤੀ, ਦਾਤਿਆ ਮੈਂ ਇਸ ਕਿਲੇ ਦਾ ਦਰੋਗਾ ਤਾਂ ਜ਼ਰੂਰ ਹਾਂ ਪਰ ਤੇਰੇ ਚਰਨਾਂ ਦਾ ਗੁਲਾਮ ਹਾਂ, ਤੂੰ ਕਿਰਪਾ ਕਰਕੇ ਮੈਨੂੰ ਜੀ ਦਾਨ ਦੇ ਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਰਹੇ। ਆਹ ਪਹਾੜੀ ਰਾਜੇ, ਮੈਂ ਕਈ ਵਾਰੀ ਅਰਜ਼ ਕੀਤੀ ਏ, ਜਿਹੜਾ ਭੀਮ ਚੰਦ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਲਈ ਕਈ ਤਰ੍ਹਾਂ ਦੇ ਸ਼ਡਯੰਤਰ ਰਚਦਾ, ਇਸ ਭੀਮ ਚੰਦ ਦਾ ਸੱਕਾ ਦਾਦਾ ਤਾਰਾ ਚੰਦ ਵੀ 52 ਰਾਜਿਆਂ ਵਿੱਚ ਉੱਥੇ ਕੈਦ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇਹ ਵੀ ਉੱਥੇ ਸੀ। ਇਹਨਾਂ ਨੇ ਸਤਿਗੁਰੂ ਦੇ ਚਰਨ ਪਰਸੇ, ਉੱਥੇ ਸਵੇਰੇ ਸ਼ਾਮ ਬਾਣੀ ਦਾ ਪ੍ਰਵਾਹ ਚੱਲਿਆ। ਇਹਨਾਂ ਨੂੰ ਇੱਕ ਆਸ ਵੱਜ ਗਈ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਆ ਗਏ ਨਾ ਤੇ ਅੱਜ ਤੋਂ ਬਾਅਦ ਸਾਨੂੰ ਇਹਨੇ ਕੈਦ ਨਹੀਂ ਰੱਖਣਾ। ਤੇ ਚਰਨ ਪਕੜ ਕੇ ਕਿਹਾ ਸੀ, ਸਤਿਗੁਰੂ ਜੇ ਤੂੰ ਇਸ ਕੈਦ ਵਿੱਚੋਂ ਜਦੋਂ ਨਿਕਲੇਗਾ ਸਾਨੂੰ ਕੱਢ ਕੇ ਲੈ ਜਾਈ, ਨਹੀਂ ਤੇ ਤੇਰੇ ਤੋਂ ਬਿਨਾਂ ਸਾਨੂੰ ਇਸੇ ਕੈਦ ਵਿੱਚੋਂ, ਇਸ ਕਿਲੇ ਵਿੱਚੋਂ ਕਿਸੇ ਨੇ ਕੱਢਣਾ ਨਹੀਂ। ਗੁਰੂ ਹਰਗੋਬਿੰਦ ਸਾਹਿਬ ਉੱਥੇ ਰਹੇ ਤੇ ਸਿੱਖਾਂ ਵਿੱਚ ਇੱਕ ਨਵੀਂ ਰੀਤ ਚੱਲੀ, ਜਿੱਥੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਆਈਆਂ, ਅਕਾਲ ਤਖ਼ਤ ਬਣਿਆ, ਜਿੱਥੇ ਢਾਡੀ ਵਾਰਾਂ ਦਾ ਸਿੱਖੀ ਵਿੱਚ ਜਨਮ ਹੋਇਆ, ਉੱਥੇ ਬਾਬੇ ਬੁੱਢੇ ਨੇ ਚੌਂਕੀ ਆਰੰਭ ਕੀਤੀ, ਜਿਹਨੂੰ ਰੋਸ ਜਲੂਸ ਵੀ ਆਪਾਂ ਕਹਿੰਦੇ ਹਾਂ। ਵੈਸੇ ਮੈਂ ਵਿਚਾਰ ਕਰ ਚੁੱਕਾ ਵਾਂ ਪਹਿਲਾਂ ਵੀ ਇਹ, ਪਰ ਸਾਹਿਬ ਦੇ ਜੀਵਨ ਨਾਲ ਇਹ ਸੰਬੰਧਿਤ ਹੈ। ਬਾਬੇ ਬੁੱਢੇ ਨੇ ਹੱਥ ਵਿੱਚ ਮਿਸਾਲ ਲੈ ਕੇ ਗਵਾਲੀਅਰ ਦੇ ਕਿਲੇ ਤੱਕ ਗਿਆ, ਉਹਨੇ ਗਵਾਲੀਅਰ ਦੇ ਕਿਲੇ ਦੀ ਪਰਿਕਰਮਾ ਕੀਤੀ ਤੇ ਜਦੋਂ ਕਿਸੇ ਹਕੂਮਤ ਨੇ ਪੁੱਛਣਾ ਕੌਣ, ਤੇ ਕਹਿਣਾ ਇੱਥੇ ਦੀਨ ਦੁਨੀ ਦਾ ਪਾਤਸ਼ਾਹ ਬੈਠਾ ਹੈ, ਮੀਰੀ ਪੀਰੀ ਦਾ ਮਾਲਕ ਬੈਠਾ ਹੈ, ਕੇਵਲ ਉਹਦੇ ਦਰਸ਼ਨ ਨਹੀਂ ਹੋਏ ਤਾਂ ਜਿਸ ਕਿਲੇ ਵਿੱਚ ਉਹਦਾ ਨਿਵਾਸ ਹੈ ਉਸ ਕਿਲੇ ਦੀਆਂ ਦੀਵਾਰਾਂ ਨੂੰ ਸਿਜਦਾ ਕਰਨਾ ਹੈ। ਕਿਉਂਕਿ ਸਿੱਖ ਦੀ ਭਾਵਨਾ ਹੈ ਜਿੱਥੇ ਗੁਰੂ ਬਹਿ ਜਾਏ ਉਹ ਥਾਂ ਭਾਗਾਂ ਵਾਲੀ ਏ। ਬਾਬੇ ਬੁੱਢੇ ਨੇ ਚੌਂਕੀ ਆਰੰਭ ਕੀਤੀ, ਗੁਰੂ ਹਰਗੋਬਿੰਦ ਸਾਹਿਬ ਬਾਹਰ ਨਿਕਲੇ, ਬਾਬੇ ਬੁੱਢੇ ਨੂੰ ਗਲਵਕੜੀ ਵਿੱਚ ਲਿਆ ਤੇ ਇੱਕ ਬਚਨ ਕੀਤਾ, ਬਾਬਾ ਅੱਜ ਤੋਂ ਬਾਅਦ ਤੇਰੀ ਚੌਂਕੀ ਜੁਗੋ ਜੁਗ ਅਟਾਲੀ। ਤੇ ਚੇਤੇ ਰੱਖੀ ਭਾਵਨਾ ਵਾਲੇ ਤੁਰਨਗੇ, ਜਿਤਨੀ ਦੇਰ ਤੱਕ ਚੌਂਕੀ ਰਹਿ ਗਈ ਓਨੀ ਦੇਰ ਤੱਕ ਮੈਂ ਤੇਰੀ ਚੌਂਕੀ ਵਿੱਚ ਆ ਪੋਵਾਂ ਕਰਾਂਗਾ। ਹਰਿਮੰਦਰ ਸਾਹਿਬ ਅੱਜ ਵੀ ਇਹ ਬਾਬਾ ਬੁੱਢਾ ਜੀ ਦੀ ਚੌਂਕੀ ਨਿਕਲਦੀ ਏ। ਇਹਦਾ ਮਤਲਬ ਕਿ ਹਕੂਮਤ ਦੀ ਹਾਰ ਏ ਤੇ ਚੌਂਕੀ ਅੱਜ ਵੀ ਪੁਕਾਰ ਕੇ ਕਹਿ ਰਹੀ ਏ ਕਿ ਦੁਨੀਆਂ ਦੇ ਲੋਕੋ, ਕਿਲੇ ਵਿੱਚ ਕੈਦ ਕਰਨ ਵਾਲੇ ਬਾਦਸ਼ਾਹ ਤਾਂ ਲੱਦ ਗਏ ਨੇ ਪਰ ਗੁਰੂ ਦੀ ਕੱਢੀ ਹੋਈ ਚੌਂਕੀ ਜੁਗੋ ਜੁਗ ਅਟਾਲੇ ਇਹਨੂੰ ਕਦੀ ਕੋਈ ਮੇਜ ਨਹੀਂ ਸਕਦਾ। ਸਾਹਿਬ ਨੇ ਚੌਂਕੀਆਂ ਆਰੰਭ ਕਰਾਈਆਂ। ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਚੋਂ ਨਿਕਲੇ ਨੇ ਤੇ ਇਹ 52 ਰਾਜਿਆਂ ਨੇ ਸਤਿਗੁਰੂ ਦੀਆਂ ਤਣੀਆਂ ਪਕੜ ਕੇ ਇਸ ਕਿਲੇ ਤੋਂ ਬਾਹਰ ਆਏ। ਇਹਨਾਂ ਨੇ ਇੱਕ ਅਰਦਾਸ ਕੀਤੀ ਸੀ, ਦਾਤਾ ਅੱਜ ਛਡਾ ਜਾ ਤੇ ਲਿਖਦਾ ਮਕਾਲਬ ਦੁਨੀਆਂ ਦੇ ਲੋਕੋ ਸਮਝੋ, ਜਿਨ੍ਹਾਂ ਲੋਕਾਂ ਦੇ ਸਰੀਰ ਮੁਰਦਾ ਲਾਸ਼ ਬਣ ਜਾਣੇ ਸਨ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਲੜ ਪਕੜਿਆ, ਉਹਨੇ ਗਵਾਲੀਅਰ ਦੇ ਕਿਲੇ ਦੀ ਕੈਦ ਤੋਂ ਛੁਡਾ ਦਿੱਤਾ। ਤੇ ਮਕਾਲਬ ਕਹਿੰਦਾ, ਸਿੱਖਾ ਕਦੀ ਤੂੰ ਭਾਵਨਾ ਨਾਲ ਗੁਰੂ ਕੇ ਚੋਲੇ ਦਾ ਲੜ ਪਕੜ ਕੇ ਦੇਖ, ਮੇਰਾ ਗੁਰੂ ਤੈਨੂੰ ਸੰਸਾਰ ਦੀ ਕੈਦ ਤੋਂ ਮੁਕਤ ਕਰਾ ਦੇਗਾ। ਉਹਨੇ ਉੱਥੇ ਸ਼ਬਦ ਕਿਹਾ, ਇੱਕ ਫੂਟੋ ਆਂਡਾ ਭਰਮ ਕਾ ਮਨੈ ਭਇਓ ਪ੍ਰਗਾਸ, ਕਾਤੀ ਬੇਰੀ ਪਗਾਂ ਤੇ ਗੁਰ ਕੀਨੀ ਬੰਦ ਖਲਾਸ, ਆਵਣ ਜਾਣ ਰਹੋ ਤਪਤ ਕੜਾਹਾ, ਬੁੱਝ ਗਿਆ ਗੁਰ ਸ਼ੀਤਲ ਨਾਮ ਦਿਓ। ਸਾਹਿਬ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਏ, ਮਜਨੂ ਦੇ ਟਿੱਲੇ ਤੇ ਵੀ ਰੁਕੇ ਸਨ। ਇਹ ਮਜਨੂ ਉਹ ਨੀ ਜਿਹੜਾ ਲੈਲਾ ਵਾਲਾ ਹੈ, ਇਹ ਮਜਨੂ ਉਹ ਸੀ ਜਿਹੜਾ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਨੇ ਵੀ ਇਹਦੇ ਤੇ ਕਿਰਪਾ ਕੀਤੀ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨਾਲ ਫਿਰ ਜਹਾਂਗੀਰ ਨੇ ਦੋਸਤੀ ਦਾ ਹੱਥ ਵਧਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਕੁਝ ਇਹਦਾ ਨਾਲ ਸਮਾਂ ਰਹੇ ਨੇ, ਆਗਰੇ ਗਏ। ਮੈਂ ਇੱਕ ਅਰਜ਼ ਕਰਨੀ ਹੈ ਕਿ ਉਸ ਤਖ਼ਤ ਦੀ ਕੀਮਤ ਸਿੱਖਾਂ ਦੀਆਂ ਨਜ਼ਰਾਂ ਵਿੱਚ ਕੀ ਹੈ? ਇੱਕ ਪਾਸੇ ਦੁਨੀਆਂ ਦਾ ਬਾਦਸ਼ਾਹ, ਇੱਕ ਪਾਸੇ ਦੀਨ ਦੁਨੀ ਦਾ ਪਾਤਸ਼ਾਹ। ਗੁਰੂ ਹਰਗੋਬਿੰਦ ਸਾਹਿਬ ਆਗਰੇ ਗਏ ਨੇ, ਗੁਰਦੇਵ ਦਾ ਤੇ ਜਹਾਂਗੀਰ ਦਾ ਤੰਬੂ ਬਿਲਕੁਲ ਨੇੜੇ ਨੇੜੇ ਕੈਂਪ ਨੇ ਤੇ ਕਹਿੰਦੇ ਨੇ ਇੱਕ ਸਿੱਖ ਭਾਵਨਾ ਵਾਲਾ। ਇਸ ਆਗਰੇ ਦੀ ਘਟਨਾ ਹੈ, ਸਾਹਿਬ ਦੇ ਜੀਵਨ ਦੀਆਂ ਘਟਨਾਵਾਂ ਬੜੀਆਂ ਪ੍ਰੇਮ ਨਾਲ ਭਿੱਜੀਆਂ ਨੇ। ਇੱਕ ਸਿੱਖ ਆਗਰੇ ਦੀ ਧਰਤੀ ਤੇ ਰਹਿੰਦਾ ਹੈ, ਜਿਹਨੂੰ ਕਿਸੇ ਸਿੱਖ ਪ੍ਰਚਾਰਕ ਨੇ ਗੁਰੂ ਕੀ ਬਾਣੀ ਨਾਲ ਜੋੜ ਦਿੱਤਾ। ਉਹ ਬਾਣੀ ਨਾਲ ਇੰਨਾ ਕੁ ਅੰਦਰੋਂ ਜੁੜ ਗਿਆ, ਦਿਨ ਰਾਤ ਗੁਰੂ ਨਾਨਕ ਦੇ ਚਰਨਾਂ ਤੋਂ ਕੁਰਬਾਨ ਹੋਣ ਲੱਗਾ। ਤੇ ਬਸ ਇੱਕੋ ਗੱਲ ਸੀ, ਵਿਚਾਰਾ ਘਾਹ ਖੋਤਰ ਕੇ ਗੁਜ਼ਾਰਾ ਕਰਦਾ, ਘਰ ਵਿੱਚ ਦੌਲਤ ਨਹੀਂ ਤੇ ਮਨ ਵਿੱਚ ਆਉਂਦਾ ਸਤਿਗੁਰੂ ਸ਼ਬਦ ਕਰਕੇ ਤਾਂ ਆਨੰਦ ਬੜਾ ਮਾਣਨਾ ਵਾਂ, ਅੰਦਰੋਂ ਤਾਂ ਤੇਰੀ ਕਿਰਪਾ ਦੇ ਭੰਡਾਰੇ ਖੁੱਲੇ ਪਏ ਨੇ, ਪਰ ਕਿਤਨੇ ਚੰਗੇ ਭਾਗ ਹੋਣ ਜੇ ਕਿਤੇ ਇਹਨਾਂ ਦੀਦਿਆਂ ਨਾਲ ਤੇਰੇ ਦੀਦਾਰ ਕਰ ਲਵਾਂ। ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ, ਸਾਰਾ ਦਿਨ ਘਾਹ ਖੋਤਰਨਾ ਤੇ ਪੱਲੇ ਇੱਕ ਟਕਾ ਬਣ ਛੱਡਿਆ ਕਿ ਗਰੀਬ ਹਾਂ, ਅੰਮ੍ਰਿਤਸਰ ਜਾਣ ਜੋਗਾ ਖਰਚ ਨਹੀਂ। ਜੇ ਕਿਤੇ ਦਾਤਿਆ ਤੂੰ ਮੇਰੇ ਘਰ ਵਿਚ ਆ ਜਾਏ, ਇਸ ਧਰਤੀ ਤੇ ਆ ਜਾਏ, ਆ ਟਕਾ ਤੇਰੇ ਚਰਨਾਂ ਵਿਚ ਰੱਖਾਂਗਾ ਤੇ ਬੈਰਾਗ ਦੇ ਅਥਰੂ ਮੈਂ ਸਾਂਭ ਕੇ ਰੱਖੇ ਨੇ, ਜਿਹੜੇ ਮੋਤੀਆਂ ਤੋਂ ਕੀਮਤੀ ਨੇ, ਇਹ ਅਥਰੂ ਮੈਂ ਤੇਰੇ ਚਰਨਾਂ ਤੋਂ ਫਿਦਾ ਕਰਾਂਗਾ, ਕੁਰਬਾਨ ਕਰਾਂਗਾ। ਗੁਰੂ ਹਰਗੋਬਿੰਦ ਸਾਹਿਬ ਆਗਰੇ ਗਏ ਤੇ ਕਿਸੇ ਨੇ ਜਾ ਕੇ ਦੱਸਿਆ, ਉਹ ਸੱਜਣਾ ਜਿਸ ਗੁਰੂ ਦੀਆਂ ਗੱਲਾਂ ਤੂੰ ਹਰ ਇੱਕ ਨੂੰ ਸੁਣਾਨੇ, ਜਿਹਦੇ ਪ੍ਰੇਮ ਵਿਚ ਖੁਮਾਰੀ ਵਿਚ ਤੂੰ ਮਸਤ ਹੋਇਆ ਬੈਠਾ, ਉਹ ਦਾਤਾ ਇਸ ਆਗਰੇ ਦੀ ਧਰਤੀ ਤੇ ਆਈ ਕਿ ਉਹਦੇ ਦਰਸ਼ਨ ਕਰਨ ਨਹੀਂ ਜਾਏਗਾ? ਉਹਦੇ ਰੋਮ ਰੋਮ ਵਿਚ ਗੁਰੂ ਕੀ ਕਿਰਪਾ ਦੀ ਇੱਕ ਲਹਿਰ ਦੌੜ ਗਈ। ਉਹਨੇ ਫਿਰ ਸੋਚਿਆ, ਹੁਣ ਸਤਿਗੁਰੂ ਦੇ ਦਰਸ਼ਨ ਕਰਨੇ ਨੇ ਤੇ ਭੇਟਾ ਕੀ ਲੈ ਕੇ ਜਾਵਾਂ। ਘਾਹ ਉਹਨੇ ਵੱਢਣਾ ਸ਼ੁਰੂ ਕੀਤਾ। ਸਿੱਖ ਵਿਦਵਾਨ ਕਹਿੰਦੇ ਨੇ, ਜਿਹੜਾ ਤੀਲਾ ਸੁੱਕਾ ਹੋਣਾ ਉਹਨੂੰ ਇੱਕ ਪਾਸੇ ਕਰਨਾ। ਖਰੇ ਘਾਹ ਦਾ ਤਿਨਕਾ ਤਿਨਕਾ ਇਕੱਠਾ ਕੀਤਾ, ਇਹ ਮੈਂ ਆਪਣੇ ਗੁਰੂ ਦੇ ਘੋੜੇ ਨੂੰ ਭੇਟ ਕਰਾਂਗਾ ਤੇ ਪੱਲੇ ਨਾਲ ਇੱਕ ਟਕਾ ਬੰਨੇ ਤੇ ਕਹਿੰਦਾ, ਦਾਤਿਆ ਇਹ ਟਕਾ ਤੇਰੇ ਚਰਨਾਂ ਵਿਚ ਰੱਖਾਂਗਾ ਤੇ ਤੇਰੇ ਦਰ ਤੋਂ ਮੈਂ ਅੱਜ ਝੋਲੀਆਂ ਕਿਰਪਾ ਦੀਆਂ ਭਰ ਕੇ ਉਠਾਂਗਾ। ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਇਹ ਪਹੁੰਚਿਆ, ਸਿਰ ਤੇ ਇਹਦੇ ਘਾਹ ਦੀ ਗਾਂਢੇ ਨਾਲ ਕੱਪੜੇ ਦੇ ਬੰਨਿਆ ਟਕਾ ਹੈ ਤੇ ਸਿੱਖ ਵਿਦਵਾਨ ਕਹਿੰਦੇ ਨੇ, ਦੇਖੋ ਆਮ ਘਾਈ ਦੇ ਮਨ ਵਿਚ ਬਾਦਸ਼ਾਹ ਦੀ ਕੀ ਕੀਮਤ ਹੈ ਤੇ ਗੁਰੂ ਦੇ ਚਰਨਾਂ ਤੋਂ ਕਿੰਨਾ ਉਹ ਕੁਰਬਾਨ ਜਾਂਦਾ ਹੈ। ਸਾਹਿਬ ਦੇ ਦਰਬਾਰ ਤੋਂ ਪਹੁੰਚਣ ਤੋਂ ਪਹਿਲਾਂ ਉਹਨੂੰ ਬਾਦਸ਼ਾਹ ਜਹਾਂਗੀਰ ਦਾ ਤੰਬੂ ਦਿਸ ਪਿਆ। ਸੋਚਿਆ ਕਿ ਇਹਨੇ ਵੀ ਕਲਗੀ ਲਾਈ ਹੈ, ਇਹਦੇ ਕੋਲ ਵੀ ਘੋੜੇ ਨੇ, ਸ਼ਸਤਰ ਬਸਤਰ ਇਹਦੇ ਕੋਲ ਵੀ ਨੇ, ਲੋਕ ਦੱਸਦੇ ਨੇ ਗੁਰੂ ਹਰਗੋਬਿੰਦ ਸਾਹਿਬ ਕੋਲ ਵੀ ਇਹ ਕੋਝੇ, ਇਹ ਸਤਿਗੁਰੂ ਤਾਂ ਨਹੀਂ? ਕਿਤੇ ਸੰਤਰੀ ਨੂੰ ਜਾ ਕੇ ਕਹਿੰਦਾ, ਮੈਂ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਤੇ ਸੰਤਰੀ ਨੇ ਕਹਿ ਦਿੱਤਾ, ਨਹੀਂ ਤੂੰ ਪਾਤਸ਼ਾਹ ਨੂੰ ਮਿਲ ਨਹੀਂ ਸਕਦਾ। ਕਹਿੰਦਾ, ਹੱਦ ਹੋ ਗਈ, ਉਹਦੇ ਦਰ ਤੇ ਤਾਂ ਗਰੀਬ ਨੂੰ ਵੀ ਆਵਾਜ਼ ਮਾਰ ਕੇ ਗਲੇ ਨਾਲ ਲਾਉਂਦਾ ਹੈ, ਤੂੰ ਕਿਵੇਂ ਰੋਕਣਾ ਪਿਆ? ਤੇ ਜਹਾਂਗੀਰ ਦੇਖਦਾ ਪਿਆ ਸੀ, ਉਹਨੇ ਕਹਿ ਦਿੱਤਾ ਸੰਤਰੀ ਨੂੰ, ਇਹਨੂੰ ਅੱਗੇ ਆਉਣ ਦੇ। ਪਹਿਰੇਦਾਰ ਨੂੰ ਕਹਿ ਦਿੱਤਾ ਆਉਣ ਦੇ ਪਰਿਆਦੀ ਨੂੰ, ਤੇ ਸਿੱਖ ਗਿਆ। ਉਹਨੇ ਪ੍ਰੇਮ ਨਾਲ ਭਿੱਜ ਕੇ ਘਾਹ ਦੀ ਗੰਢ ਚਰਨਾਂ ਵਿਚ ਰੱਖ ਦਿੱਤੀ, ਜਹਾਂਗੀਰ ਦੇ ਪੈਰਾਂ ਵਿਚ ਰੱਖੀ ਤੇ ਟਕਾ ਰੱਖ ਕੇ ਕਹਿੰਦਾ, ਬਾਬ ਸਤਿਗੁਰੂ ਪਾਤਸ਼ਾਹ ਇੱਕ ਕਿਰਪਾ ਕਰਦੇ, ਮੈਨੂੰ ਬਚਾ ਲੈ। ਜਹਾਂਗੀਰ ਕੰਬ ਗਿਆ ਜਦੋਂ ਪਾਤਸ਼ਾਹ ਸ਼ਬਦ ਸੁਣਿਆ। ਮਨ ਨੇ ਕਿਹਾ, ਇਹ ਮੇਰੀ ਰਾਇਆ ਵਿਚ ਮੇਰਾ ਬੰਦਾ ਨਹੀਂ, ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਏ। ਕਹਿਣ ਲੱਗਾ, ਦੱਸ ਤੈਨੂੰ ਕਿਹਦਾ ਡਰ ਏ? ਕਹਿੰਦਾ, ਪਾਤਸ਼ਾਹ ਮਾਇਆ ਦੇ ਬੰਧਨਾਂ ਤੋਂ ਬਚਾਵੇ, ਜਮਾਂ ਦੇ ਭੈ ਨੂੰ ਦੂਰ ਕਰ ਦੇ, ਮੌਤ ਦਾ ਸਹਿਮ ਲਾ ਦੇ। ਤੇ ਬਾਦਸ਼ਾਹ ਜਹਾਂਗੀਰ ਕਹਿੰਦਾ, ਭੋਲਿਆ ਮੈਂ ਤਾਂ ਆਪ ਅਜੇ ਤੱਕ ਮੁਕਤ ਨਹੀਂ ਹੋਇਆ, ਮੇਰੇ ਸਿਰ ਤੇ ਤਾਂ ਆਪ ਕਾਲ ਕੂਕਦਾ, ਮੌਤ ਸੁਣ ਕੇ ਮੇਰਾ ਅੰਦਰ ਕੰਬਦਾ ਪਿਆ, ਮੈਂ ਤੇਰੇ ਬੰਧਨ ਕਿਵੇਂ ਛੁਡਾ ਸਕਣਾ ਵਾ? ਤੇ ਸਿੱਖ ਨਜ਼ਰ ਭਰ ਕੇ ਕਹਿੰਦਾ, ਤੂੰ ਪਾਤਸ਼ਾਹ ਨਹੀਂ? ਜਹਾਂਗੀਰ ਬੋਲ ਕੇ ਕਹਿੰਦਾ, ਨਹੀਂ ਪਾਤਸ਼ਾਹ ਨਹੀਂ, ਮੈਂ ਬਾਦਸ਼ਾਹ ਹਾਂ। ਇਹਦਾ ਮਤਲਬ ਸਤਿਗੁਰੂ ਦੇ ਸਿੱਖ ਦੀ ਭਾਵਨਾ ਤੱਕੋ, ਟਕਾ ਚੁੱਕਿਆ, ਘਾਹ ਦੀ ਗੰਢ ਲਈ, ਪਿਛਾ ਮੁੜਨ ਲੱਗਾ ਤੇ ਜਹਾਂਗੀਰ ਨੇ ਬਾਂਹ ਪਕੜ ਕੇ ਕਿਹਾ, ਆਪਣੀ ਜੇਬ ਵਿੱਚੋਂ ਸੋਨੇ ਦੀਆਂ ਮੋਹਰਾਂ ਕੱਢੀਆਂ। ਕਹਿਣ ਲੱਗਾ, ਝੋਲੀ ਕਰ, ਜੇ ਗੁਰੂ ਕੋਲ ਜਾਣਾ ਹੀ ਆ ਸੋਨੇ ਦੀਆਂ ਮੋਹਰਾਂ ਲੈ ਕੇ ਮੱਥਾ ਟੇਕ ਦੇਈ, ਪਰ ਟਕਾ ਤੇ ਘਾਹ ਦੀ ਗੰਢ ਨਾ ਚੁੱਕੀ, ਕਿਉਂਕਿ ਬਾਦਸ਼ਾਹ ਅੱਗੇ ਕੁਝ ਰੱਖ ਕੇ ਚੁੱਕ ਲੈਣਾ ਇਹ ਤੋਹੀਨ ਹੈ। ਤੇ ਸਿੱਖ ਨੇ ਇੱਕ ਗੱਲ ਕਹੀ ਸੀ, ਸੱਜਣਾ ਬਾਦਸ਼ਾਹਾਂ ਦੀਆਂ ਮੋਹਰਾਂ ਮੇਰੇ ਗੁਰੂ ਦਰ ਤੇ ਨਹੀਂ ਚੱਲਦੀਆਂ। ਕਹਿੰਦਾ, ਕਿਉਂ? ਕਹਿੰਦਾ, ਤ੍ਰਿਲੋਦੀ ਰਾਜ ਦਾ ਸਿੱਕਾ ਕਦੀ ਤੇਰੇ ਰਾਜ ਵੀ ਚੱਲ ਸਕਦਾ ਹੈ? ਜਹਾਂਗੀਰ ਨੇ ਇੱਕੋ ਗੱਲ ਕਹੀ ਸੀ, ਨਹੀਂ, ਮੁਗਲਾਂ ਦੇ ਰਾਜ ਵਿੱਚ ਕੇਵਲ ਮੁਗਲਾਂ ਦਾ ਸਿੱਕਾ, ਲੋਧੀਆਂ ਦਾ ਨਹੀਂ। ਤੇ ਉਸ ਘਾਈ ਸਿੱਖ ਨੇ ਕਿਹਾ ਸੀ, ਬਾਦਸ਼ਾਹ ਜੇ ਲੋਧੀਆਂ ਦਾ ਸਿੱਕਾ ਮੁਗਲਾਂ ਦੇ ਰਾਜ ਵਿੱਚ ਨਹੀਂ ਚੱਲਦਾ, ਜਿਸ ਗੁਰੂ ਨਾਨਕ ਦੇ ਘਰ ਵਿੱਚ ਪ੍ਰੇਮ ਦਾ ਟਕਾ ਤੇ ਘਾਹ ਦੀ ਗੰਢ ਚੱਲਣੀ ਹੈ, ਉੱਥੇ ਤੇਰੇ ਹੀਰੇ ਮੋਤੀਆਂ ਦੀ ਕੋਈ ਕੀਮਤ ਨਹੀਂ। ਗੱਲ ਹੀਰੇ ਮੋਤੀਆਂ ਦੀ ਨਹੀਂ, ਮੇਰੇ ਅੰਦਰ ਦਾ ਪ੍ਰੇਮ ਹੈ। ਘਾਹ ਦੀ ਗੰਢ ਚੁੱਕੀ, ਟਕਾ ਟਕਾ ਲੈ ਕੇ ਤੁਰ ਪਿਆ। ਜਹਾਂਗੀਰ ਤੱਕਦਾ ਪਿਆ, ਗੁਰੂ ਹਰਗੋਬਿੰਦ ਸਾਹਿਬ ਆਪ ਅੱਗੇ ਨੰਗੇ ਚਰਨ ਆਉਂਦੇ ਪਏ ਨੇ। ਆਵਾਜ਼ ਦੇਖ ਕੇ ਕਹਿੰਦੇ ਨੇ, ਲਿਆ ਸਿੱਖਾ ਆ ਮੈਨੂੰ ਘਾਹ ਦੀ ਗੰਢ ਚੁਕਾ ਦੇ। ਤੇ ਅੱਗੋ ਸਿੱਖ ਮਨ ਭਰ ਕੇ ਕਹਿੰਦਾ, ਨਹੀਂ ਅੱਗੇ ਮੈਂ ਭੁਲੇਖਾ ਖਾ ਗਿਆ, ਇਹ ਘਾ ਦੀ ਗੰਢ ਗੁਰੂ ਹਰਗੋਬਿੰਦ ਸਾਹਿਬ ਦੇ ਘੋੜਿਆਂ ਲਈਏ। ਤੇ ਸਤਿਗੁਰੂ ਕਹਿੰਦੇ ਨੇ, ਸਿੱਖਾ ਮੈਂ ਵੀ ਉਸ ਘਰ ਦਾ ਦਾਸ ਹਾਂ, ਲਿਆ ਤੇਰੀ ਭਾਵਨਾ ਦੀ ਕਦਰ ਕਰਨਾ, ਇਹ ਘਾ ਦੀ ਗੰਢ ਮੈਨੂੰ ਚੁਕਾ ਦੇ, ਮੈਂ ਉਹਦੇ ਦਰ ਤੇ ਪਹੁੰਚਾ ਦਿਆਂਗਾ। ਸਿੱਖ ਘਾ ਦਿੰਦਾ ਨਹੀਂ। ਜਹਾਂਗੀਰ ਆਇਆ, ਕਹਿੰਦਾ ਉਹ ਸਿੱਖਾ ਜਿਸ ਪਾਤਸ਼ਾਹ ਦੇ ਦਰ ਤੇ ਤੂੰ ਆਇਆ, ਇਹ ਤਾਂ ਪਾਤਸ਼ਾਹ ਅੱਗੇ ਆ ਕੇ ਤੇਰੇ ਤੋਂ ਘਾ ਦੀ ਗੰਢ ਚੁੱਕਣ ਆਇਆ, ਇਹ ਤੇਰੇ ਤੋਂ ਘਾ ਮੰਗਦਾ। ਸਿੱਖ ਨੇ ਘਾ ਦੀ ਗੰਢ ਚਰਨਾਂ ਤੇ ਰੱਖੀ, ਆਪਣੇ ਨੇਤਰਾਂ ਦੇ ਨੀਰ ਨਾਲ ਸਤਿਗੁਰੂ ਦੇ ਚਰਨ ਧੋ ਦਿੱਤੇ। ਤੇ ਗੁਰੂ ਹਰਗੋਬਿੰਦ ਸਾਹਿਬ ਦੇ ਜਦੋਂ ਚਰਨਾਂ ਵਿੱਚ ਡਿੱਗਦਾ, ਤੇ ਸਿੱਖ ਵਿਦਵਾਨ ਕਹਿੰਦੇ ਨੇ, ਸਾਹਿਬ ਨੇ ਕਿਹਾ ਚਰਨਾਂ ਵਿੱਚ ਨਹੀਂ, ਤੇਰੇ ਵਰਗਿਆਂ ਨੂੰ ਤਾਂ ਥਾਂ ਮੈਂ ਆਪਣੇ ਸੀਨੇ ਵਿੱਚ ਦੇਣਾ ਹੁੰਦਾ। ਸਾਹਿਬ ਨੇ ਛਾਤੀ ਨਾਲ ਲਾਇਆ, ਕਹਿਣ ਲੱਗੇ ਕੁਝ ਮੰਗ, ਘਾਈ ਏ ਵੱਧ ਦਾ ਘਾ ਏ। ਹੱਥ ਜੋੜ ਕੇ ਕਹਿੰਦਾ ਬਸ ਇੱਕ ਕਿਰਪਾ ਕਰ ਦੇ, ਤੇਰੇ ਤੋਂ ਬਿਨਾਂ ਮੈਂ ਕਿਸੇ ਹੋਰ ਦੀ ਟੇਕ ਨਾ ਲਵਾਂ। ਹੁਣ ਇੱਕ ਪਾਸੇ ਦਿੱਲੀ ਦਾ ਬਾਦਸ਼ਾਹ ਹੋਵੇ, ਦੂਜੇ ਪਾਸੇ ਗੁਰੂ ਹੋਵੇ, ਉਹ ਬੰਦਾ ਜਿਹਦੇ ਘਰ ਵਿੱਚ ਇੱਕ ਵਕਤ ਦੀ ਰੋਟੀ ਵੀ ਘਾ ਵੇਚ ਕੇ ਪੱਕਦੀ ਹੋਵੇ, ਉਹ ਬਾਦਸ਼ਾਹ ਦੇ ਸਾਹਮਣੇ ਖਲੋ ਕੇ ਕਹਿ ਦੇ ਕਿ ਸਤਿਗੁਰੂ ਤੇਰੇ ਤੋਂ ਬਿਨਾਂ ਮੈਨੂੰ ਕਿਸੇ ਹੋਰ ਦੀ ਟੇਕ ਨਾ ਲੈਣੀ ਪਏ। ਗੁਰੂ ਹਰਗੋਬਿੰਦ ਸਾਹਿਬ ਨੇ ਮਿਹਰ ਕੀਤੀ, ਜਹਾਂਗੀਰ ਅੰਮ੍ਰਿਤਸਰ ਆਇਆ, ਨੂਰ ਜਹਾਂ ਵੀ ਨਾਲ ਆਈਏ। ਇੱਥੇ ਜਹਾਂਗੀਰ ਨੇ ਇੱਕ ਸਵਾਲ ਕੀਤਾ, ਗੁਰਬਿਲਾਸ ਪਾਤਸ਼ਾਹ ਛੇਵੀਂ ਵਿੱਚ, ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਸਾਡੇ ਮਨ ਪਾਰੇ ਦੀ ਤਰ੍ਹਾਂ ਥਿੜਕਦੇ ਨੇ। ਸਤਿਗੁਰੂ ਨੇ ਦੇਖੋ ਕਿਹੋ ਜਿਹਾ ਉਪਦੇਸ਼ ਦਿੱਤੇ, ਸਾਡੇ ਮਨ ਪਾਰੇ ਦੀ ਤਰ੍ਹਾਂ ਥਿੜਕਦੇ ਨੇ। ਤੇਰੇ ਘਰ ਦੌਲਤ ਦੀ ਕਮੀ ਨਹੀਂ, ਹੁਸਨ ਦੀ ਕਮੀ ਨਹੀਂ, ਪਰ ਕੀ ਤੇਰਾ ਮਨ ਕਦੀ ਭਟਕਿਆ ਨਹੀਂ ਹੁਸਨ ਤੇ ਦੌਲਤ ਨੂੰ ਦੇਖ ਕੇ? ਤੇ ਸਾਹਿਬ ਨੇ ਇੱਕ ਗੱਲ ਕਹੀ ਸੀ, ਜਹਾਂਗੀਰ ਜਿਹਦੇ ਸਿਰ ਤੇ ਮੌਤ ਫੂਕਦੀ ਹੋਵੇ ਤੇ ਜਿਹਨੂੰ ਰੱਬ ਨੇ ਆਪਣੇ ਨਾਮ ਦੇ ਖਜ਼ਾਨੇ ਦੇ ਦਿੱਤੇ ਹੋਣ, ਉਹਦੀਆਂ ਅੱਖਾਂ ਕਦੀ ਬਾਹਰ ਦੀ ਸੁੰਦਰਤਾ ਵਿੱਚ ਭਰਮਦੀਆਂ ਨੇ? ਕਹਿਣ ਲੱਗੇ ਸੁੰਦਰ ਬਣਾਉਣ ਵਾਲੇ ਵੱਲ ਤੱਕਣਾ ਵਾ, ਮੈਂ ਤਸਵੀਰ ਨੂੰ ਨਹੀਂ, ਚਿੱਤਰ ਨੂੰ ਨਹੀਂ, ਉਸ ਚਿੱਤਰ ਨੂੰ ਚਿੱਤਰਨ ਵਾਲੇ ਚਿੱਤੇਰੇ ਵੱਲ ਝਾਤੀ ਰੱਖਣਾ ਵਾ। ਇੱਥੇ ਮਾਤਾ ਗੰਗਾ ਜੀ ਦੇ ਚਰਨਾਂ ਵਿੱਚ ਜਹਾਂਗੀਰ ਝੁਕਿਆ। ਤੇ ਇੱਕ ਗੱਲ ਮਾਂ ਨੇ ਕਹੀ ਸੀ, ਜਹਾਂਗੀਰ ਲੇਖੇ ਤਾਂ ਰੱਬ ਦੀ ਦਰਗਾਹ ਵਿੱਚ ਹੋਣੇ ਨੇ, ਖੁਦਾ ਕਰੇਗਾ ਇਨਸਾਫ ਝੂਠ ਕੀ ਤੇ ਸੱਚ ਕੀ ਸੀ। ਇੱਥੇ ਜਹਾਂਗੀਰ ਨੇ ਦਿੱਲੀ ਤੋਂ ਚੰਦੂ ਨੂੰ ਗੁਰਦੇਵ ਦੇ ਹਵਾਲੇ ਕਰ ਦਿੱਤਾ ਸੀ। ਸਾਹਿਬ ਨੇ ਇੱਥੋਂ ਗ੍ਰਿਫਤਾਰ ਕੀਤਾ, ਭਾਈ ਬਿਧੀ ਚੰਦ ਨੇ ਨੱਕ ਵਿੱਚ ਨਕੇਲ ਪਾ ਕੇ ਇਹਨੂੰ ਲਾਹੌਰ ਤੱਕ ਲੈ ਕੇ ਗਿਆ। ਖੈਰ ਮੈਂ ਅਰਜ਼ ਕਰਾਂ, ਗੁਰੂ ਹਰਗੋਬਿੰਦ ਸਾਹਿਬ ਇਹਨਾਂ ਕੋਲ ਨੂਰ ਜਹਾਂ ਵੀ ਆ ਕੇ ਝੁਕੀਏ। ਸਾਹਿਬ ਸੱਚੇ ਪਿਤਾ ਮਹਾਰਾਜ ਆਪ ਅੰਮ੍ਰਿਤਸਰ ਦੀ ਧਰਤੀ ਤੇ ਟਿਕ ਗਏ, ਬਾਦਸ਼ਾਹ ਜਹਾਂਗੀਰ ਦੀ ਮੌਤ ਹੋ ਗਈ ਏ। ਇਸ ਸੁਖੇਵੇਂ ਸਮੇਂ ਸਾਹਿਬ ਨੇ ਆਪਣੇ ਪਿਆਰਿਆਂ ਨੂੰ ਨਿਵਾਜਿਆ, ਪੀਲੀਭੀਤ ਗਏ, ਡਰੌਲੀ ਗਏ, ਭਾਈ ਸਾਧੂ ਰੂਪੇ ਨੂੰ ਨਿਵਾਜਿਆ, ਬੇਅੰਤ ਸਿੱਖਾਂ ਤੇ ਕਿਰਪਾ ਕੀਤੀ। ਇੱਥੇ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਨੇ ਤੇ ਬਾਦਸ਼ਾਹ ਜਹਾਂਗੀਰ ਦੀ ਮੌਤ ਹੋ ਗਈ ਏ ਤੇ ਉਹਦਾ ਪੁੱਤਰ ਸ਼ਾਹਜਹਾਂ ਤਖ਼ਤ ਤੇ ਆਇਆ। ਇੱਧਰ ਗੁਰੂ ਹਰਗੋਬਿੰਦ ਸਾਹਿਬ ਪੂਰੀ ਤਿਆਰੀ ਕੀਤੀ ਏ, ਚਾਰ ਜੰਗਾਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਲੜੀਆਂ ਨੇ, ਚਾਰੇ ਜੰਗਾਂ ਵਿੱਚ ਜਿੱਤ ਹੋਈ ਏ। ਮੈਂ ਜੰਗਾਂ ਦਾ ਜ਼ਿਕਰ ਕਰਦਿਆਂ ਪਹਿਲੀ ਜੰਗ ਅੰਮ੍ਰਿਤਸਰ ਦੀ ਏ। ਇਸ ਜੰਗ ਦਾ ਕਾਰਨ ਕੀ? ਇੱਧਰੋਂ ਲਾਹੌਰ ਦੇ ਹਾਕਮ ਵੀ ਸ਼ਿਕਾਰ ਖੇਡਣ ਆਏ ਨੇ ਤੇ ਇੱਧਰੋਂ ਗੁਰੂ ਕੇ ਸਿੱਖ ਵੀ ਸ਼ਿਕਾਰ ਖੇਡਣ ਗਏ ਨੇ। ਲਾਹੌਰ ਦੇ ਹਾਕਮਾਂ ਦਾ ਬਾਜ ਗੁਰੂ ਕੇ ਸਿੱਖਾਂ ਦੇ ਹੱਥ ਵਿੱਚ ਆ ਗਿਆ, ਉਹਨਾਂ ਨੇ ਉਸ ਬਾਜ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਤੇ ਕਹਿੰਦੇ ਨੇ ਹਾਕਮ ਆਏ ਬਾਜ ਖੋਹਣਾ ਚਾਹੁੰਦੇ ਨੇ। ਭਾਈ ਵੀਰ ਸਿੰਘ ਲਿਖਦੇ ਨੇ, ਸ਼ਿਕਾਰ ਦੀ ਇੱਕ ਨਿਯਮ ਇੱਕ ਰੀਤ ਏ ਕਿ ਜੇ ਕਿਸੇ ਕੋਲ ਉੱਡਦਾ ਪੰਛੀ ਕਿਤੇ ਕਾਬੂ ਆ ਜਾਏ ਉਹਦਾ ਹੱਕ ਏ। ਇਹਨਾਂ ਨੇ ਕਿਹਾ ਸਾਡਾ ਬਾਜ ਵਾਪਸ ਕਰੋ ਤੇ ਸਤਿਗੁਰੂ ਕੇ ਸਿੱਖਾਂ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਇੱਕ ਗੱਲ ਕਹੀ, ਤੁਹਾਨੂੰ ਪਤਾ ਨਹੀਂ ਕਿ ਤੁਸੀਂ ਬਾਦਸ਼ਾਹ ਦੀ ਰਾਇਆ ਹੋ, ਉਹਦੀ ਸਲਤਨਤ ਹੋ? ਅੱਗੋਂ ਸਿੱਖਾਂ ਨੇ ਆਵਾਜ਼ ਦੇ ਕੇ ਕਿਹਾ, ਨਹੀਂ ਅਸੀਂ ਤਾਂ ਗੁਰੂ ਨਾਨਕ ਦੀ ਰਾਇਆ ਵਾਂ, ਨਾ ਕਿ ਕਿਸੇ ਦੁਨੀਆਂ ਦੇ ਬਾਦਸ਼ਾਹ ਦੀ। ਉਹਨੇ ਕਿਹਾ ਜੰਗ ਦਾ ਪਤਾ ਜੇ? ਸਿੱਖਾਂ ਨੇ ਕਿਹਾ ਅਸੀਂ ਤਾਂ ਕਿੰਨੇ ਦੀਰ ਦੀ ਤਿਆਰੀ ਕਰਕੇ ਬੈਠੇ ਹਾਂ, ਕੋਈ ਸਾਡੇ ਵੱਲ ਆਵੇ ਤਾਂ ਸਹੀ। ਬਾਜ ਲੈ ਕੇ ਵਾਪਸ ਆਏ, ਹਾਕਮ ਲਾਹੌਰ ਗਏ ਨੇ। ਉਹਨਾਂ ਨੇ ਮੁਖਲਿਸ ਖਾਨ ਨੂੰ ਜਾ ਕੇ ਇੱਕ ਗੱਲ ਕਹੀ ਸੀ, ਅੱਜ ਸਿੱਖਾਂ ਨੇ ਸਾਡਾ ਬਾਜ ਖੋਇਆ। ਤੇ ਵਿਚਲਿਆਂ ਨੇ ਇੱਕ ਗੱਲ ਕਹੀ, ਜਿਨ੍ਹਾਂ ਨੇ ਅੱਜ ਬਾਜ ਖੋਇਆ ਇਹ ਕੱਲ ਨੂੰ ਤਾਜ ਨੂੰ ਵੀ ਹੱਥ ਪਾਣਗੇ, ਅੱਜ ਬਾਜ ਕੱਲ ਨੂੰ ਤਾਜ ਖੋਣਗੇ। ਪਹਿਲੀ ਲੜਾਈ ਦਾ ਕਾਰਨ ਕੇਵਲ ਇੱਕ ਬਾਜ ਸੀ। ਜੇ ਕੋਈ ਸਿਆਣਾ ਕਹੇ ਲਓ ਜੀ ਇੱਕ ਪੰਛੀ ਪਿੱਛੇ ਲੜ ਪਏ, ਗੱਲ ਪੰਛੀ ਦੀ ਨਹੀਂ, ਗੱਲ ਜ਼ਮੀਰ ਦੀ ਸੁਤੰਤਰਤਾ ਦੀ ਏ, ਗੱਲ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਦੀ ਏ। ਉਧਰ ਹਾਕਮ ਹਜ਼ਾਰਾਂ ਦੀ ਤਾਦਾਦ ਵਿੱਚ ਆਏ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਹੈ ਕਿ ਬਾਜ ਲਿਆਂਦਾ ਹੋਇਆ ਹੁਣ ਕੰਮ ਖਾਲੀ ਜਾਣਾ ਨੇ। ਸਤਿਗੁਰੂ ਨੇ ਤਿਆਰੀ ਕੀਤੀ, ਜਿੱਥੇ ਪਿਪਲੀ ਸਾਹਿਬ ਅਸਥਾਨ ਏ ਇੱਥੇ ਨਾਕੇ ਲਾਏ ਨੇ। ਸਿੱਖਾਂ ਨੇ ਕਹਿ ਦਿੱਤਾ ਮਹਾਰਾਜ ਕਿ ਹਾਕਮ ਚੜ ਕੇ ਆ ਗਿਆ, ਤੀਜੇ ਦਿਨ ਜਿਵੇਂ ਅੱਜ ਜਾਂਗੇ ਤੇ ਪਰਸੋਂ ਬੀਬੀ ਵੀਰੋ ਦੀ ਸ਼ਾਦੀ ਏ। ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਭੇਜਿਆ, ਮੋਰਚੇ ਬਣਾ ਕੇ ਸਿੱਖ ਲੜੇ ਨੇ। ਚੇਤੇ ਰੱਖਿਓ ਹਿੰਦੁਸਤਾਨ ਦੇ ਇਤਿਹਾਸ ਵਿੱਚ ਰਾਜੇ ਮਹਾਰਾਜੇ ਤਾਂ ਇੱਕ ਦੂਜੇ ਨਾਲ ਲੜਦੇ ਰਹੇ ਨੇ, ਪਰ ਇਹ ਪਹਿਲੀ ਲੜਾਈ ਸੀ ਕਿ ਆਮ ਜਨਤਾ ਜਾਗ ਉੱਠੇ ਤੇ ਹਕੂਮਤ ਦੇ ਬਰਖਿਲਾਫ ਲੜੇ। ਪਹਿਲੀ ਜੰਗ ਸੀ ਅੰਮ੍ਰਿਤਸਰ ਜੀ, ਜਦੋਂ ਦਬੇ ਹੋਏ ਲੋਕ ਉੱਠੇ ਨੇ ਤੇ ਬਾਦਸ਼ਾਹ ਦੇ ਵਿਰੁੱਧ ਉਹਨਾਂ ਨੇ ਸ਼ਸਤਰ ਚੁੱਕੇ। ਇੱਥੇ ਲੱਕੜ ਦੀ ਤੋਪ ਚੱਲੀ, ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਵਿਦਵਾਨ ਕਹਿੰਦੇ ਨੇ 13 ਸਿੱਖ ਸ਼ਹੀਦ ਹੋਏ ਨੇ। ਕੋਈ 13 ਦੀ ਗਿਣਤੀ ਕਰਦਾ, ਕੋਈ ਵੱਧ ਕਰਦਾ। ਜਦੋਂ ਸਤਿਗੁਰੂ ਜਿੱਤ ਗਏ ਨੇ, ਸਾਰੇ ਪਰਿਵਾਰ ਨੂੰ ਚਬਾਲ ਭੇਜ ਦਿੱਤਾ ਭਾਈ ਲੰਗਾਹ ਦੇ ਕੋਲ। ਉਸ ਢਿੱਲੋ ਸਰਦਾਰ ਦੀ ਬੜੀ ਵੱਡੀ ਕੁਰਬਾਨੀ ਏ। ਉਹਦੇ ਖਾਨਦਾਨ ਦੇ ਵਿੱਚੋਂ ਬਘੇਲ ਸਿੰਘ ਹੋਇਆ ਜਿਨ੍ਹੇ ਦਿੱਲੀ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਚੁਲਾਇਆ, ਉਹਨੇ ਆਪਣੇ ਘਰ ਰੱਖਿਆ। ਅੱਜ ਉਹ ਅਸਥਾਨ ਏ ਚਬਾਲ ਜਿੱਥੇ ਬੀਬੀ ਵੀਰੋ ਦਾ ਆਨੰਦ ਕਾਰਜ ਕੀਤਾ ਗਿਆ, ਲਾਵਾਂ ਕੀਤੀਆਂ ਗਈਆਂ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਜੰਗ ਜਿੱਤੀ ਫਿਰ ਆਪਣੇ ਸ਼ਹੀਦ ਸਿੱਖਾਂ ਦੇ ਕੋਲ ਗਏ ਨੇ। ਇੱਕ ਇੱਕ ਸਿੱਖ ਦੇ ਚਿਹਰੇ ਨੂੰ ਪੂੰਜਿਆ ਤੇ ਪਿਆਰ ਨਾਲ ਭਿੱਜ ਕੇ ਕਿਹਾ, ਪਿਆਰਿਓ ਸੱਚਖੰਡ ਪ੍ਰਵਾਨ ਤੁਰੇ ਜਾਂਦੇ ਨੇ। ਕਈ ਵਿਦਵਾਨਾਂ ਨੇ ਇਹਦਾ ਜ਼ਿਕਰ ਨਹੀਂ ਕੀਤਾ, ਪਰ ਮੇਰਾ ਗੁਰੂ ਕੈਸੀ ਕਿਰਪਾ ਕਰਦਾ, ਅਚਨਚੇਤ ਲਾਸ਼ਾਂ ਦੇ ਵਿੱਚੋਂ ਆਵਾਜ਼ ਸੁਣਾਈ ਦਿੱਤੀ ਏ। ਕੋਈ ਹੁੰਗਰਾਂ ਭਰਦਾ ਤੇ ਨਾਲੇ ਨਾਲ ਕਹੀ ਜਾਂਦਾ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਆਵਾਜ਼ ਨੂੰ ਦੇਖ ਕੇ ਰੁਕੇ ਨੇ, ਖੱਬੇ ਹੱਥ ਕੀ ਤੱਕਦੇ ਨੇ। ਗੁਰੂ ਦੇ ਪ੍ਰੇਮ ਵਿੱਚ ਭਿੱਜਾ ਸਿੱਖ ਭਾਈ ਮੋਹਣ ਜ਼ਮੀਨ ਤੇ ਪਿਆ ਤੇ ਉਹਦੇ ਮੁੱਖ ਵਿੱਚੋਂ ਗੁਰੂ ਗੁਰੂ ਦੀ ਆਵਾਜ਼ ਪਈ ਆਉਂਦੀ ਏ, ਭਾਈ ਮੋਹਣ। ਉਹ ਸਰੀਰ ਉਹਦਾ ਲੱਤ ਪਾਤੇ ਖੂਨ ਦੇ ਨਾਲ ਜਦੋਂ ਖੱਬੇ ਇਹਨੂੰ ਤੱਕਿਆ ਤੇ ਸੱਜਿਓਂ ਇੱਕ ਹੋਰ ਆਵਾਜ਼ ਆਈ ਵਾਹਿਗੁਰੂ, ਤੇ ਜਦੋਂ ਸਾਹਿਬ ਨੇ ਉਧਰ ਧਿਆਨ ਕੀਤਾ ਤੇ ਉਹ ਭਾਈ ਗੋਪਾਲ ਪਿਆ ਹੋਇਆ। ਇਹ ਸਾਡੀ ਤਵਾਰੀਖ ਏ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਦੋਨਾਂ ਦੇ ਚਿਹਰੇ ਪੂੰਜੇ ਨੇ ਇਕੱਠਿਆਂ ਨੂੰ, ਇੱਕ ਨੂੰ ਖੱਬੇ ਪਾਸੇ ਇੱਕ ਨੂੰ ਸੱਜੇ ਪਾਸੇ ਪਾ ਆਪਣੀ ਗੋਦ ਵਿੱਚ ਰੱਖ ਲਿਆ ਤੇ ਆਵਾਜ਼ ਦੇਖ ਕੇ ਕਹਿੰਦੇ ਨੇ ਬੇਟਾ ਮੋਹਨ, ਭਾਈ ਗੋਪਾਲ ਆਪਣੇ ਨੇਤਰ ਤਾਂ ਖੋਲੋ, ਦੇਖ ਬੇਟਾ ਤੁਹਾਨੂੰ ਕੌਣ ਲੈਣ ਆਇਆ, ਮੈਂ ਤੁਹਾਨੂੰ ਆਪਣੀ ਗੋਦ ਵਿੱਚ ਰੱਖਿਆ। ਤੇ ਜਦੋਂ ਦੋਨਾਂ ਨੇ ਅੱਖਾਂ ਖੋਲੀਆਂ ਤੇ ਦੋਨਾਂ ਦੇ ਨੇਤਰ ਭਰ ਆਏ, ਜ਼ਬਾਨ ਵਿੱਚੋਂ ਆਵਾਜ਼ ਨਹੀਂ ਨਿਕਲੀ ਤੇ ਸਾਹਿਬ ਨੇ ਕਿਹਾ, ਮੋਹਨ ਗੋਪਾਲ ਤੁਸੀਂ ਕਰਮ ਖੰਡ ਵਿੱਚ ਪਹੁੰਚੇ ਹੋ, ਕਿਉਂਕਿ ਕਰਮ ਖੰਡ ਵਿੱਚ ਕੇਵਲ ਸੂਰਮਿਆਂ ਨੂੰ ਥਾਂਏ, ਕਾਇਰ ਤੇ ਬੁੱਧ ਦਿਲ ਕਦੀ ਕਰਮ ਖੰਡ ਵਿੱਚ ਪਹੁੰਚ ਨਹੀਂ ਸਕਦੇ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂਬਲਸੂਰ, ਉੱਥੇ ਸੂਰਮੇ ਪਹੁੰਚਦੇ ਨੇ, ਬੇਟਾ ਕੁਝ ਮੰਗੋ ਤਾਂ ਸਹੀ। ਤੇ ਭਾਈ ਗੋਪਾਲ ਨੇ ਹੱਥ ਜੋੜ ਲਏ, ਕਹਿਣ ਲੱਗਾ, ਸਤਿਗੁਰੂ ਜੋ ਕੁਝ ਤੇਰੇ ਦਰ ਤੋਂ ਮੰਗਿਆ ਸੀ ਉਹ ਕੁਝ ਤਾਂ ਝੋਲੀ ਵਿੱਚ ਪਾ ਦਿੱਤੇ, ਹੋਰ ਤੇਰੇ ਦਰ ਤੋਂ ਕੀ ਮੰਗੀਏ। ਸਾਹਿਬ ਨੇ ਪੁੱਛਿਆ, ਕੀ ਮੰਗਿਆ ਸੀ? ਆਖਦਾ, ਸਤਿਗੁਰੂ ਦੋਨੋਂ ਜਣੇ ਅਸੀਂ ਇਕੱਠੇ ਸੰਗਤ ਵਿੱਚ ਬੈਠ ਕੇ ਬਾਣੀ ਸੁਣਦੇ ਸਾਂ, ਇਕੱਠੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਸਾਂ, ਇਕੱਠੇ ਤੇਰੇ ਲੰਗਰ ਦੀ ਸੇਵਾ ਕਰਦੇ ਸਾਂ, ਤੇ ਇੱਕ ਦਿਨ ਸਾਡੇ ਦੋਨਾਂ ਦਾ ਮਨ ਬਣਿਆ, ਰਹਿ ਰਾਸ ਤੋਂ ਬਾਅਦ ਅਰਦਾਸ ਕੀਤੀ ਸੀ, ਸਤਿਗੁਰੂ ਇੱਕ ਮਿਹਰ ਕਰੀ, ਜਿੱਦਣ ਦੁਨੀਆਂ ਤੋਂ ਜਾਈਏ ਉਦਣ ਵੀ ਇਕੱਠੇ ਜਾਈਏ, ਤੇ ਜਦੋਂ ਤੁਰਨ ਲੱਗੀਏ ਉਦਣ ਗੁਰੂ ਹਰਗੋਬਿੰਦ ਸਾਹਿਬ ਤੂੰ ਆਪਣੇ ਹੱਥੀ ਸਾਨੂੰ ਦੁਨੀਆਂ ਤੋਂ ਵਿਦਿਆ ਕਰਦਾ ਹੋ। ਕਹਿੰਦੇ ਨੇ ਸਾਡੀ ਅਰਦਾਸ ਨੂੰ ਭਾਗ ਲੱਗਾ, ਗੁਰੂ ਹਰਗੋਬਿੰਦ ਸਾਹਿਬ ਨੇ ਦੋਨਾਂ ਦੇ ਸੀਸ ਘੁੱਟ ਕੇ ਆਪਣੇ ਸੀਨੇ ਨਾਲ ਲਾਏ ਤੇ ਸਾਹਿਬ ਨੇ ਅਸੀਸ ਦਿੱਤੀ, ਬੇਟਾ ਜਾਓ ਜੀਵਨ ਮਰਨ ਤੋਂ ਮੁਕਤ ਹੋ ਗਏ। ਭਗਵਾਨ ਦਾਸ ਘੇਰੜ ਚੰਦੂ ਦਾ ਰਿਸ਼ਤੇਦਾਰ ਸੀ, ਇਹ ਨਹੀਂ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਪ੍ਰਵਾਨ ਕਰਦਾ। ਇਹ ਆਇਆ, ਇਹਨੇ ਰੋਕਿਆ, ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵੀ ਤੂੰ ਬਾਜ ਆ ਜਾ, ਐਵੇਂ ਅਪ ਸ਼ਬਦ ਬੋਲ ਨਾ। ਕਹਿੰਦੇ ਨੇ ਬਾਜ ਕਿੱਥੇ ਆਵੇ, ਇਹਨੇ ਕੁਝ ਲੋਕ ਇਕੱਠੇ ਕਰ ਲਏ। ਕਹਿੰਦਾ ਦੇਖੋ ਸਾਡੇ ਵਰਗਾ ਖੱਤਰੀ ਸ਼ਬਦ ਵਰਤੇ ਨੇ ਕਿੱਡੇ ਭੈੜੇ, ਸਾਡੇ ਵਰਗਾ ਖੱਤਰੀ ਪੁੱਤਰ ਧੀਆਂ ਨੇ, ਘਰ ਵਾਲੀਆਂ ਨੇ ਗੁਰੂ ਬਣਿਆ ਫਿਰਦਾ, ਕਹਿੰਦਾ ਆਓ ਹੱਲਾ ਕਰੀਏ, ਇਹਦੇ ਪੱਲੇ ਕੀ ਏ, ਇਹ ਗੁਰੂ ਬਣਿਆ ਫਿਰਦਾ ਸਾਡੇ ਵਰਗਾ ਆਮ ਬੰਦਾ ਹੈ। ਤੇ ਸਿੱਖਾਂ ਨੇ ਕਹਿੰਦੇ ਨੇ ਇਸ ਮਨੁੱਖ ਦੀ ਜ਼ਬਾਨ ਟਿੱਕੀ ਨਾ, ਇਹਨੇ ਗੁਰੂ ਨਾਨਕ ਸਾਹਿਬ ਦੀ ਸ਼ਾਨ ਦੇ ਖਿਲਾਫ ਬੋਲਿਆ। ਤੇ ਗੁਰੂ ਕਾ ਸਿੱਖ ਉੱਠਿਆ, ਉਹਨੇ ਕਿਰਪਾਨ ਲੈ ਕੇ ਚਟਕਾ ਕੇ ਇੱਕ ਪਾਸੇ ਚਾ ਕੀਤਾ, ਇਹਦੇ ਸਰੀਰ ਨੂੰ ਜਲ ਪ੍ਰਵਾਹ ਕਰ ਦਿੱਤਾ, ਦਰਿਆ ਦੇ ਅੰਦਰ ਰੋੜ ਦਿੱਤਾ। ਜਦੋਂ ਇਹਦੇ ਪੁੱਤਰ ਰਤਨ ਚੰਦ ਨੂੰ ਪਤਾ ਲੱਗਾ, ਉਹ ਜਲੰਧਰ ਪਹੁੰਚਿਆ, ਉਹਨੇ ਜਾ ਕੇ ਆਪਣੀ ਫਰਿਆਦ ਕੀਤੀ, ਇਧਰੋਂ ਇਹਦਾ ਪੁੱਤਰ ਰਤਨ ਚੰਦ ਤੇ ਚੰਦੂ ਦਾ ਪੁੱਤਰ ਕਰਮ ਚੰਦ, ਇਹਨਾਂ ਦੋਨਾਂ ਨੇ ਫੌਜ ਚਾੜ ਕੇ ਲਿਆਂਦੀ। ਗੁਰੂ ਹਰਗੋਬਿੰਦ ਸਾਹਿਬ ਨੇ ਦੂਜੀ ਜੰਗ ਲੜੀ ਤੇ ਦੂਜੀ ਜੰਗ ਵਿੱਚ ਵੀ ਮੇਰੇ ਗੁਰਦੇਵ ਦੀ ਜਿੱਤ ਹੋਈ। ਤੀਜੀ ਜੰਗ ਜਿਹੜੀ ਏ ਨਥਾਣੇ ਦੀ ਧਾਬ ਦੀ ਏ, ਗੁਰੂ ਕੇ ਸਿੱਖ ਭਾਈ ਦਿਆਲ ਸਿੰਘ ਹਰੀ ਦੋ ਘੋੜੇ ਲੈ ਕੇ ਆਏ, ਇੱਕ ਦਾ ਨਾਮ ਦਿਲਬਾਗ ਸੀ, ਇੱਕ ਦਾ ਨਾਮ ਗੁਲਬਾਗ ਸੀ। ਜਦੋਂ ਇਹ ਘੋੜੇ ਲੈ ਕੇ ਲਾਹੌਰ ਦੀ ਧਰਤੀ ਤੇ ਆਏ, ਉੱਥੇ ਬਕਰੀਦ ਦਾ ਮੇਲਾ ਸੀ ਤੇ ਉਥੋਂ ਦੇ ਹਾਕਮ ਨੇ ਘੋੜੇ ਖੋਲੇ ਨੇ। ਇਹਨਾਂ ਆ ਕੇ ਫਰਿਆਦ ਕੀਤੀ, ਸਤਿਗੁਰੂ ਸਾਡੇ ਤੋਂ ਧੱਕੇ ਨਾਲ ਘੋੜੇ ਖੋਏ, ਅਸੀਂ ਦੋ ਘੋੜੇ ਤੇਰੀ ਖਾਤਰ ਲੈ ਕੇ ਆਏ। ਸਾਹਿਬ ਨੇ ਹੱਸ ਕੇ ਕਿਹਾ ਤੁਹਾਡੇ ਪਹੁੰਚ ਗਏ, ਹੁਣ ਅਸੀਂ ਅੱਗੋਂ ਆਪਣੇ ਆਪ ਹੀ ਲੈ ਆਵਾਂਗੇ। ਭਾਈ ਬਿਧੀ ਚੰਦ ਪਹਿਲਾ ਘੋੜਾ ਢਾਹੀ ਬਣ ਕੇ ਲਿਆਇਆ ਤੇ ਜਦੋਂ ਘੋੜਾ ਲੈ ਕੇ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇਹਦੇ ਤੇ ਚਾਰ ਬਖਸ਼ਾਂ ਕੀਤੀਆਂ ਸਨ ਤੇ ਇਹਨੇ ਮੰਗਿਆ ਸੀ ਕਿ ਸਤਿਗੁਰੂ ਕਾ ਅੰਗ, ਸਾਧ ਕਾ ਸੰਗ, ਨਾਮ ਕਾ ਰੰਗ, ਨਿਸ਼ਚਾ ਅਪੰਗ। ਦੂਜਾ ਘੋੜਾ ਜੋਤਸ਼ੀ ਬਣ ਕੇ ਲਿਆਇਆ ਤੇ ਜਦੋਂ ਲੈ ਕੇ ਪਹੁੰਚਿਆ, ਤੁਰਨ ਲੱਗਿਆਂ ਚਾਬੀਆਂ ਆਪਣੇ ਕੋਲ ਸਨ ਤੇ ਦਰੋਗੇ ਨੂੰ ਕਿਲੇ ਦੇ ਉਸ ਮਾਲਕ ਨੂੰ ਇੱਕ ਗੱਲ ਕਹਿ ਕੇ ਆਇਆ ਸੀ, ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਹਾਂ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਪਹਿਲਾ ਘੋੜਾ ਘਾਹੀ ਬਣ ਕੇ ਲਗਿਆ, ਦੂਸਰਾ ਘੋੜਾ ਜੋਤਸ਼ੀ ਬਣ ਕੇ ਲਗਿਆ, ਅੱਜ ਮੈਂ ਦਰਿਆ ਵਿੱਚ ਛਾਲ ਮਾਰ ਕੇ ਇਹ ਘੋੜਾ ਦੂਜਾ ਲੈ ਕੇ ਚੱਲਾਂ। ਜੇ ਤੁਹਾਡੇ ਕੋਲ ਦਮ ਹੈ ਮਾਲਵੇ ਦੀ ਧਰਤੀ ਤੇ ਆਇਓ, ਮੇਰਾ ਗੁਰੂ ਹਰਗੋਬਿੰਦ ਤੁਹਾਡੀ ਇੰਤਜ਼ਾਰ ਕਰਦਾ ਹੋਵੇਗਾ। ਦੇਖੋ ਕੈਸੀ ਨਿਡਰਤਾ ਹੈ। ਸਾਹਿਬ ਕੋਲ ਜਦੋਂ ਘੋੜਾ ਲੈ ਕੇ ਗਿਆ ਤੇ ਸਤਿਗੁਰੂ ਅੱਗੋਂ ਲੈਣ ਆਏ, ਕਹਿਣ ਲੱਗੇ ਬਿਧੀ ਚੰਦ ਕੁਝ ਮੰਗ। ਇੱਥੇ ਬਿਧੀ ਚੰਦ ਨੇ ਕਿਹਾ ਸੀ ਦਾਤਿਆ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਸਾਹਿਬ ਨੇ ਕਿਹਾ ਅੱਗੇ ਚਾਰ ਬਚਨ ਤੂੰ ਮੰਗੇ ਸਨ, ਸਤਿਗੁਰੂ ਕਾ ਅੰਗ, ਸਾਧ ਕਾ ਸੰਗ, ਨਾਮ ਕਾ ਰੰਗ, ਨਿਸ਼ਚਾ ਅਭੰਗ। ਕਹਿਣ ਲੱਗੇ ਆ ਭਾਈ ਬਿਧੀ ਚੰਦਾ, ਅੱਜ ਤੋਂ ਬਾਅਦ ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ, ਪ੍ਰੇਮ ਭਗਤ ਭੀਨਾ। ਤੇ ਨਾਲ ਤੀਜਾ ਬਚਨ ਕਿਹਾ ਕਿਤ ਕਦੇ ਕਮੀ ਨਾ ਹੈ। ਤੇ ਬਿਧੀ ਚੰਦ ਨੇ ਹੱਥ ਜੋੜ ਕੇ ਕਿਹਾ ਇੱਕ ਕਿਰਪਾ ਹੋਰ ਕਰ ਦੇ, ਅੱਜ ਤੋਂ ਬਾਅਦ ਮੰਗਣ ਵਾਲੀ ਬਿਰਤੀ ਖਤਮ ਹੋ ਜਾਏ। ਸਾਹਿਬ ਨੇ ਨਿਵਾਜਿਆ, ਇੱਥੇ ਤੀਜੀ ਜੰਗ ਹੋਈ। ਮੇਰੇ ਗੁਰਦੇਵ ਇਸ ਜੰਗ ਦੇ ਵਿੱਚ ਵੀ ਜਿੱਤੇ ਨੇ, ਸਤਿਗੁਰੂ ਨੇ ਇਸ ਜੰਗ ਦੇ ਅੰਦਰ ਵੀ ਫਤਿਹ ਪਾਈ। ਸਾਹਿਬ ਜੀ ਕਰਤਾਰਪੁਰ ਆਏ ਨੇ, ਮੇਰੇ ਗੁਰੂ ਨੇ ਵਸਣਾ ਦੱਸਿਆ, ਉਜੜਨਾ ਨਹੀਂ, ਆਪ ਨਗਰ ਵਸਾਏ ਨੇ, ਸਿੱਖਾਂ ਨੂੰ ਵਸਣ ਦੀ ਗੱਲ ਕਹੀ। ਸਤਿਗੁਰੂ ਨੇ ਕਰਤਾਰਪੁਰ, ਗੋਇੰਦਵਾਲ, ਅੰਮ੍ਰਿਤਸਰ, ਉਸ ਤੋਂ ਇਲਾਵਾ ਸ੍ਰੀ ਹਰਗੋਬਿੰਦਪੁਰਾ, ਕੀਰਤਪੁਰ ਸਾਹਿਬ, ਸਤਿਗੁਰੂ ਕਰਤਾਰਪੁਰ ਦੀ ਧਰਤੀ ਆਏ ਜਿੱਥੇ ਚੌਥੀ ਜੰਗ ਹੋਈ ਹੈ। ਇੱਕ ਮੈਂ ਅਰਜ਼ ਕਰਾਂ, ਪਹਿਲੀ ਜੰਗ ਜਿਹੜੀ ਅੰਮ੍ਰਿਤਸਰ ਦੀ ਹੋਈ ਹੈ, ਮੈਂ ਸਿਰਫ ਪੰਛੀ ਝਾਤ ਨਿਕਲਣਾ ਪਿਆ ਵਾਂ ਇਸ ਇਤਿਹਾਸ ਵਿੱਚੋਂ, ਕਈ ਗੱਲਾਂ ਇਹਦੀਆਂ ਮੈਂ ਛੱਡਣਾ ਪਿਆ ਵਾਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੀ ਜੰਗ ਜਿਹੜੀ ਲੜੀ, ਇਹਦੇ ਵਿੱਚ ਇੱਕ ਪਠਾਨ ਸੀ ਪੈਂਦੇ ਖਾਂ, ਤੁਸੀਂ ਸਭ ਉਹਦੇ ਨਾਂ ਤੋਂ ਜਾਣੂ, ਕਰਤਾਰਪੁਰ ਦੇ ਨੇੜੇ ਰਹਿਣ ਵਾਲਾ ਯਤੀਮ ਸੀ ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਇਆ ਤੇ ਸਾਹਿਬ ਨੇ ਆਪਣੇ ਪੁੱਤਰਾਂ ਦੀ ਤਰ੍ਹਾਂ ਪਾਲਿਆ। ਜੇ ਆਪਣੇ ਪੁੱਤਰਾਂ ਦੀ ਪੁਸ਼ਾਕ ਬਣਾਉਣੀ ਇੱਕ ਪੈਂਦੇ ਖਾਂ ਲਈ, ਜੇ ਕੀਮਤੀ ਕਿ ਭੋਜਨ ਤਿਆਰ ਕਰਨਾ ਪੈਂਦੇ ਖਾਂ ਲਈ, ਆਪਣੇ ਕੋਲੋਂ ਦੁੱਧ ਘਿਓ ਦੀ ਇਹਨੂੰ ਕਮੀ ਨਾ ਰਹਿਣ ਦਿੱਤੀ। ਤੇ ਸਿੱਖ ਵਿਦਵਾਨ ਕਹਿੰਦੇ ਨੇ ਇਹ ਇੰਨਾ ਤਕੜਾ ਸੀ ਪੈਂਦੇ ਖਾਂ, ਪੱਕੀ ਜ਼ਮੀਨ ਤੇ ਤੁਰਦਾ ਸੀ ਤੇ ਜ਼ਮੀਨ ਤੇ ਟੋਏ ਪੈ ਜਾਂਦੇ ਸਨ। ਆ ਸਿੱਕਾ ਆਪਾਂ ਵਹਿੰਦੇ ਹਾਂ ਨਾ, ਹੱਥ ਦੀ ਤਲੀ ਤੇ ਸਿੱਕਾ ਰੱਖਣਾ ਤੇ ਅੰਗੂਠੇ ਨਾਲ ਮਸਲਣਾ ਤੇ ਸਿੱਕੇ ਦੇ ਉੱਪਰ ਦੇ ਜਿਹੜੇ ਨਿਸ਼ਾਨ ਨੇ ਉਹਨਾਂ ਨੂੰ ਮਿਟਾ ਦਿੰਦਾ ਸੀ ਤੇ ਅਸਵਾਰ ਭੱਜੀ ਜਾਣਾ, ਘੋੜਾ ਪੂਰੀ ਰਫਤਾਰ ਤੇ ਜਾਣਾ। ਇਹਨੇ ਇੱਕੋ ਦਮ ਸਿਰ ਥੱਲੇ ਡਾਹ ਕੇ ਘੋੜੇ ਨੂੰ ਹੱਥਾਂ ਤੇ ਚੁੱਕ ਕੇ ਇੰਜ ਸੱਟਣਾ ਜਿਵੇਂ ਕੋਈ ਪੰਡ ਤੋੜ ਕੇ ਜ਼ਮੀਨ ਤੇ ਸੱਦਦਾ ਹੋਵੇ। ਤੇ ਜਦੋਂ ਕਿਤੇ ਦੋ ਸਾਣ ਭਿੜਦੇ ਹੋਣੇ, ਬੜਾ ਬਹਾਦਰ ਸੀ, ਦੋ ਸਾਣ ਭਿੜਦੇ ਹੋਣੇ ਤੇ ਇਹਨੇ ਭਿੜਦੇ ਸਾਨਾਂ ਨੂੰ ਸੱਜੇ ਖੱਬੇ ਹੱਥ ਨਾਲ ਸਿੰਘਾਂ ਤੋਂ ਪਕੜ ਕੇ ਭੁਆ ਕੇ ਪਰਾਂ ਸੜ ਦਿੰਦਾ ਹੁੰਦਾ ਸੀ। ਪਰ ਜਦੋਂ ਕੁਸ਼ਤੀ ਲੜਨੀ, ਇੱਕ ਭਾਈ ਬਿਧੀ ਚੰਦ ਤੇ ਦੂਸਰਾ ਗੁਰੂ ਹਰਗੋਬਿੰਦ ਸਾਹਿਬ ਨੂੰ ਢਾਂਦਾ ਸੀ, ਨਹੀਂ ਤੇ ਛੇਤੀ ਕਿਤੇ ਕਿਸੇ ਬੰਦੇ ਤੋਂ ਇਹ ਢਸਦਾ ਨਹੀਂ ਸੀ ਹੁੰਦਾ, ਇਹਦੀ ਪਿੱਠ ਨਹੀਂ ਸੀ ਲੱਗਦੀ। ਇਹਨੇ ਪਿੱਠ ਲਾਣੀ ਪਰ ਗੁਰੂ ਹਰਗੋਬਿੰਦ ਸਾਹਿਬ ਮੈਂ ਜਿਸ ਤਰੀਕੇ ਨਾਲ ਪੜ੍ਹਿਆ ਹੋ ਸਕਦਾ ਤੁਹਾਨੂੰ ਜਾਣਕਾਰੀ ਵੱਧ ਹੋਵੇ, ਦਾਵਾ ਨਹੀਂ। ਗੁਰੂ ਹਰਗੋਬਿੰਦ ਸਾਹਿਬ ਨੇ ਇਹਨੂੰ ਅਕਸਰ ਅਖਾੜੇ ਵਿੱਚ ਢਾਣਾ ਤੇ ਜਾਂ ਭਾਈ ਸਾਹਿਬ ਭਾਈ ਬਿਧੀ ਚੰਦ ਪੈਂਦੇ ਦੀ ਪਿੱਠ ਲਾਉਂਦੇ ਸਨ। ਸਾਹਿਬ ਨੇ ਯਤੀਮ ਜਾਣ ਕੇ ਪਾਲਿਆ। ਹੁਣ ਦੇਖੋ ਮੇਰੇ ਗੁਰੂ ਦੇ ਅੰਦਰ ਦੀ ਵਿਸ਼ਾਲਤਾ। ਇੱਥੇ ਕੋਈ ਅੱਲਾ ਕਹਿ ਲੈ, ਕੋਈ ਰਾਮ ਕਹਿ ਲੈ, ਕੋਈ ਰਹੀਮ ਕਹਿ ਲੈ, ਇੱਥੇ ਸ਼ਬਦਾਂ ਦੀ ਪਾਬੰਦੀ ਪਿੱਛੇ ਈਰਖਾ ਨਹੀਂ। ਪੈਂਦੇ ਖਾਂ ਨੇ ਅੰਮ੍ਰਿਤਸਰ ਦੀ ਜੰਗ ਵਿੱਚ ਰੱਜ ਕੇ ਕਮਸ਼ਾਨ ਯੁੱਧ ਵਿੱਚ ਆਪਣੇ ਆਪ ਨੂੰ ਤਿਆਰ ਕਰਕੇ ਸਾਹਿਬ ਦੇ ਮੋਢੇ ਨਾਲ ਮੋਢਾ ਜੋੜ ਕੇ ਫਤਿਹ ਲਈ। ਪਰ ਪਰਤ ਕੇ ਇੱਕ ਬੰਦੇ ਵਿੱਚ ਬੜੀ ਵੱਡੀ ਕਮਜ਼ੋਰੀ, ਜਿੱਦਣ ਦਾਤੇ ਦੀ ਕਿਰਪਾ ਨਾਲ ਕੁਝ ਲੈ ਲੈਂਦਾ ਹੈ ਨਾ, ਤੇ ਚੰਦਰਾ ਹੰਕਾਰ ਦਾ ਸੱਪ ਪਹਿਲਾਂ ਹੀ ਖਲੋਤਾ ਹੁੰਦਾ ਹੈ। ਆ ਸੱਜਣਾ ਇਹੋ ਜਿਹਾ ਡੰਗ ਮਾਰਾਂਗਾ, ਜੇ ਤੇ ਬਚ ਗਿਆ ਤੇ ਸਮਝ ਲਈ ਸਿਰੇ ਚੜ ਗਏ, ਹੋਂ ਹੀ ਤਾਂ ਮਾਰਨੀ ਹੈ ਨਾ। ਇੱਕ ਦਿਨ ਮੈਂ ਸ਼ਾਇਦ ਅਰਜ ਕੀਤੀ ਸੀ, ਬੁੱਲਾ ਅਨਾਇਤ ਸ਼ਾਹ ਕੋਲ ਗਿਆ ਸੀ, ਇੱਕ ਖਿੰਨ ਵਿੱਚੋਂ ਨਿਕਲਣ ਲੱਗਾ ਤੇ ਬੁੱਲੇ ਨੇ ਜਾ ਕੇ ਕਿਹਾ ਸੀ, ਮਹਾਰਾਜ ਮੈਨੂੰ ਅੱਲਾ ਤਾਲਾ ਦੇ ਘਰ ਦੀ ਕੋਈ ਬਾਤ ਸੁਣਾਓ। ਤੇ ਅਨਾਇਤ ਸ਼ਾਹ ਨੇ ਕਿਹਾ, ਖਜੂਰ ਤੇ ਚੜ ਜਾ। ਉਹ ਸਮਝ ਹੀ ਪੈ ਗਿਆ ਵੀ ਅੱਲਾ ਤਾਲਾ ਦੀ ਗੱਲ ਤੇ ਖਜੂਰ, ਇਹਦਾ ਕੀ ਸੰਬੰਧ। ਫਿਰ ਉਹਨੇ ਗੱਲ ਕਹੀ ਵੀ ਸੱਜਣਾ, ਪੁਰਾਣੇ ਸੱਜਣ ਕਹਿੰਦੇ ਸਨ ਮੁਰਸ਼ਦ ਦੀ ਗੱਲ ਮੰਨਣ ਵਿੱਚ ਹੀ ਲਾਭ ਹੈ। ਉਹ ਕਦੀ ਚੜਿਆ ਨਹੀਂ ਸੀ, ਸਜਦਾ ਦਾ ਮੁੰਡਾ, ਚਗੜੇ ਅਮੀਰ ਘਰ ਦਾ ਮੁੰਡਾ। ਉਹ ਜੀ ਖਜੂਰ ਤੇ ਥੋੜਾ ਜਿਹਾ ਚੜਿਆ, ਪੈਰ ਫਿਸਲਿਆ, ਜ਼ਮੀਨ ਤੇ ਡਿੱਗਾ। ਨਾਇਤ ਸ਼ਾਹ ਵਿਹਲਾ ਪਿਆ ਸੀ, ਇਹ ਡਿੱਗਾ, ਉਹ ਤਾੜੀ ਮਾਰ ਕੇ ਹੱਸ ਪਿਆ ਤੇ ਬੁੱਲਾ ਕਹਿੰਦਾ, ਮੈਂ ਮੂਆ, ਇਹਦੇ ਮੂੰਹ ਚੋਂ ਸ਼ਬਦ ਨਿਕਲਿਆ ਮੈਂ ਮੂਆ। ਤੇ ਉਹਨੇ ਇੱਕ ਗੱਲ ਕਹੀ, ਬੇਟਾ ਮੈਂ ਮੂਆ ਤੋਂ ਖੁਦਾ ਹੂਆ। ਬਸ ਮੈਂ ਦੀ ਸਾਰਾ ਰੱਪੜੀ, ਜਿੱਦਣ ਮੈਂ ਮਰ ਗਈ ਤੂੰ ਹੀ ਖੁਦਾ ਹੈ, ਮੈਂ ਮੂਆ ਤੋਂ ਖੁਦਾ ਹੂਆ। ਪਰ ਪੈਂਦੇ ਅੰਦਰ ਮੈਂ ਉੱਠੀ, ਇਹ ਆਮ ਕਹਿਣ ਲੱਗ ਪਿਆ ਸੀ, ਆ ਸਿੱਖ ਕੀ ਲੜ ਸਕਦੇ ਨੇ। ਜੇ ਮੈਂ ਨਾ ਹੁੰਦਾ ਤੇ ਅੰਮ੍ਰਿਤਸਰ ਦੀ ਜੰਗ ਨਹੀਂ ਸੀ ਜਿੱਤੀ ਜਾਣੀ, ਮੈਂ ਨਾ ਹੁੰਦਾ ਇਹਨਾਂ ਨੇ ਜਿੱਤ ਕਿਵੇਂ ਲੈਣਾ ਸੀ। ਜਿੱਦਣ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ ਤੇ ਸਾਹਿਬ ਨੇ ਇੱਕ ਗੱਲ ਕੀ, ਪੈਂਦੇ ਹਰ ਮਹੀਨੇ ਤਨਖਾਹ ਮਿਲੇਗੀ, ਘੋੜਾ ਦਿਆਂਗਾ, ਬਸਤਰ ਦਿਆਂਗਾ, ਪਰ ਅੱਜ ਤੋਂ ਬਾਅਦ ਤੂੰ ਸਾਡੇ ਘਰ ਵਿੱਚ ਫੌਜ ਦੇ ਤੌਰ ਤੇ ਤੂੰ ਆਉਣਾ ਨਹੀਂ, ਤੂੰ ਘਰ ਰਹਿ, ਜਿੱਦਣ ਤੇਰੀ ਲੋੜ ਪਈ ਅਸੀਂ ਤੈਨੂੰ ਜ਼ਰੂਰ ਸਦਾਂਗੇ। ਸਾਹਿਬ ਨੇ ਪੈਂਦੇ ਤੋਂ ਬਿਨਾਂ ਦੋ ਜੰਗਾਂ ਜਿੱਤੀਆਂ, ਸ੍ਰੀ ਹਰਗੋਬਿੰਦਪੁਰੇ ਵਾਲੀ ਤੇ ਨਥਾਣੇ ਦੀ ਢਾਬ ਵਾਲੀ। ਹੁਣ ਪੈਂਦੇ ਨੂੰ ਇੱਕ ਗੱਲ ਦੱਸ ਦਿੱਤੀ, ਮਤਾਂ ਸੋਚੇ ਅਸੀਂ ਖਾਨਦਾਨੀ ਪਠਾਣ ਹੀ ਜਿੱਤ ਸਕਨੇ ਆ। ਅੱਜ ਗੁਰੂ ਕੇ ਸਿੱਖਾਂ ਅੰਦਰ ਇੰਨੀ ਤਾਕਤ ਹੀ, ਜੇ ਗੁਰੂ ਨਾਨਕ ਦੀ ਕਿਰਪਾ ਹੋਵੇ, ਜਿਨ੍ਹਾਂ ਨੂੰ ਕਮਜ਼ੋਰ ਬੋਝ ਦਿਲ ਕਹਿੰਦੇ ਨੇ, ਇਹ ਵੀ ਜਿੱਤ ਸਕਦੇ ਨੇ। ਪੈਂਦਾ ਕਰਤਾਰਪੁਰ ਸਾਹਿਬ ਵੀ ਕਰਤਾਰਪੁਰ ਆਏ, ਇੱਥੇ ਪੈਂਦੇ ਖਾਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਆਇਆ। ਇੱਕ ਸਿੱਖ ਆਇਆ, ਉਹਨੇ ਸੋਹਣਾ ਘੋੜਾ, ਸੋਹਣੀ ਵਰਦੀ, ਸੋਹਣੇ ਸ਼ਸਤਰ ਲੈ ਕੇ ਆਉਂਦੇ। ਪੈਂਦੇ ਖਾਂ ਨੇ ਕਿਹਾ, ਮਹਾਰਾਜ ਇਹ ਮੈਨੂੰ ਦੇ ਦਿਓ। ਸਾਹਿਬ ਨੇ ਵਰਦੀ ਦਿੱਤੀ, ਸ਼ਸਤਰ ਦਿੱਤੇ, ਘੋੜਾ ਦਿੱਤਾ ਤੇ ਜਦੋਂ ਉਹਨੇ ਪਾਏ, ਸਾਹਿਬ ਨੇ ਕਿਹਾ, ਅੱਜ ਤੋਂ ਬਾਅਦ ਤੇਰੀ ਇਹ ਸਾਡੀ ਦਰਬਾਰੀ ਵਰਦੀ, ਜਦੋਂ ਤੂੰ ਸਾਡੇ ਕੋਲ ਆਉਣਾ ਇਹ ਵਰਦੀ ਪਾ ਕੇ ਆਉਣਾ। ਪੈਂਦਾ ਘਰ ਗਿਆ, ਸ਼ਾਦੀ ਇਹਦੀ ਹੋ ਚੁੱਕੀ ਸੀ, ਇਹਦੇ ਘਰ ਦਮਾਦ ਇਹਦਾ ਰਹਿੰਦਾ, ਜਵਾਈ ਇਹਦਾ, ਅੱਗੇ ਇਹਦੀ ਬੱਚੀ ਦੀ ਸ਼ਾਦੀ ਵੀ ਹੋ ਚੁੱਕੀ ਹੈ। ਉਸ ਦਮਾਦ ਨੇ ਕਿਹਾ ਕਿ ਇਹ ਵਰਦੀ, ਇਹ ਘੋੜਾ ਮੈਨੂੰ ਚਾਹੀਦਾ। ਤੇ ਉਹਨੇ ਪੈਂਦੇ ਖਾਂ ਨੇ ਕਿਹਾ, ਮੈਨੂੰ ਬਖਸ਼ਿਸ਼ ਮਿਲੀ ਹੈ, ਇਹ ਮੈਂ ਤੈਨੂੰ ਦੇ ਨਹੀਂ ਸਕਦਾ। ਦਮਾਦ ਨੇ ਕਿਹਾ, ਜੇ ਨਾ ਦਿੱਤਾ ਮੈਂ ਕੁਝ ਖਾ ਕੇ ਮਰਾਂਗਾ। ਪੈਂਦੇ ਖਾਂ ਦੀ ਘਰ ਵਾਲੀ ਮੂੰਹ ਜ਼ੋਰ ਸੀ, ਉਹਨੇ ਕਹਿ ਕੇ ਇਹ ਗੁਰੂ ਕੀਆਂ ਬਖਸ਼ਾਂ ਜਵਾਈ ਨੂੰ ਦਵਾ ਦਿੱਤੀਆਂ। ਪੈਂਦੇ ਖਾਂ ਆਇਆ ਨਾ ਦਰਬਾਰ ਅੰਦਰ, 5-6 ਦਿਨ ਨਹੀਂ ਆਇਆ। ਚੌਥਾ ਜੰਗ ਕਿਉਂ ਹੋਇਆ, 5-6 ਦਿਨ ਨਹੀਂ ਆਇਆ? ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਪਤਾ ਤਾਂ ਕਰੋ ਪੈਂਦਾ ਕਿਉਂ ਨਹੀਂ ਆਇਆ। ਇੱਧਰ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡਣ ਗਏ, ਉਧਰ ਪੈਂਦੇ ਦਾ ਜਵਾਈ ਵਰਦੀ ਉਹੀ ਪਾ ਕੇ ਘੋੜੇ ਤੇ ਚੜ ਕੇ ਸ਼ਿਕਾਰ ਖੇਡਣਾ। ਇਹਨੂੰ ਪਤਾ ਸਾਡੇ ਘਰ ਦਾ ਡਿਸਿਪਲਿਨ ਕੀ ਨਿਯਮ ਹੈ, ਤੂੰ ਵਰਦੀ ਤੇ ਘੋੜੇ ਤੇ ਕਿਉਂ ਨਹੀਂ ਆਇਆ? ਕਹਿਣ ਲੱਗਾ, ਮਹਾਰਾਜ ਜਦੋਂ ਸਿੱਖ ਬੁਲਾਉਣ ਗਏ ਮੈਂ ਮੈਲੇ ਕੱਪੜੇ ਪਾਏ ਸਨ, ਉੱਠ ਕੇ ਆ ਗਿਆ। ਸਾਹਿਬ ਨੇ ਕਿਹਾ ਵੀ ਨਹੀਂ, ਪਤਾ ਕਰੋ। ਪਤਾ ਕੀਤਾ, ਦਮਾਦ ਨੂੰ ਵਰਦੀ ਘੋੜਾ ਦੇ ਚੁੱਕਾ। ਸਾਹਿਬ ਨੇ ਕਿਹਾ, ਤੂੰ ਝੂਠ ਕਿਉਂ ਬੋਲਿਆ, ਬਜਾਏ ਕਿ ਝੁਕਣ ਦੇ? ਕਹਿੰਦਾ, ਅੱਜ ਤੱਕ ਮੈਂ ਚੁੱਪ ਕਰਕੇ ਰਿਹਾ, ਦੇਖਿਓ ਮੈਂ ਤੁਹਾਡੇ ਨਾਲ ਟੱਕਰ ਲਾਂਗਾ। ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ, ਮੈਂ ਕੁਝ ਦਿਨਾਂ ਤੱਕ ਤੁਹਾਨੂੰ ਕਰਤਾਰਪੁਰ ਦੀ ਧਰਤੀ ਤੋਂ ਖਤਮ ਕਰ ਦੇਵਾਂਗਾ। ਸਿੱਖਾਂ ਨੇ ਫਿਰ ਝਿੜਕਿਆ, ਬਿਧੀ ਚੰਦ ਵਰਗਿਆਂ ਨੇ ਕੁਝ ਕਹਿੰਦੇ ਨੇ 2-4 ਲਾਈਆਂ ਨੀ। ਉਹਨੇ ਕਿਹਾ, ਮੈਂ ਇਸ ਬੇਇੱਜ਼ਤੀ ਦਾ ਬਦਲਾ ਲੈਣਾ। ਇਹ ਗਿਆ ਜਲੰਧਰ, ਉੱਥੇ ਜਾ ਕੇ ਉਸਮਾਨ ਖਾਨ ਨੂੰ ਕਿਹਾ ਕਿ ਮੇਰੀ ਮਦਦ ਕਰ। ਉਹਨੇ ਇੱਕ ਗੱਲ ਕੇ ਕਹਿੰਦਾ, ਇੰਨਾ ਨਮਕ ਹਰਾਮ ਨਾ ਬਣ, ਤੈਨੂੰ ਯਤੀਮ ਨੂੰ ਕੋਈ ਥਾਂ ਨਹੀਂ ਸੀ ਦਿੰਦਾ ਤੇ ਗੁਰੂ ਹਰਗੋਬਿੰਦ ਨੇ ਤੈਨੂੰ ਪੁੱਤਰਾਂ ਦੀ ਤਰ੍ਹਾਂ ਪਾਲਿਆ, ਤੈਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਉਹਨੇ ਦੁੱਧ ਮਲਾਈਆਂ ਘਿਓ ਦਿੱਤੇ, ਅੱਜ ਉਹਨੂੰ ਖਤਮ ਕਰਨ ਤੁਰੇ। ਪਰ ਇਹ ਨਾ ਮੰਨਿਆ, ਲਾਹੌਰ ਗਿਆ। ਲਾਹੌਰ ਵਜ਼ੀਰ ਖਾਂ ਸੀ, ਉਹ ਗੁਰੂ ਕਾ ਸਿੱਖ ਸੀ, ਉਹਨੇ ਪੈਂਦੇ ਦੀ ਕੋਈ ਪੇਸ਼ ਨਾ ਜਾਣ ਦਿੱਤੀ। ਮੁਕਦੀ ਗੱਲ ਕੀ ਜੀ, ਇਹ ਵੀ ਫੌਜ ਲੈ ਕੇ ਆ ਗਿਆ। ਇੱਧਰ ਗੁਰੂ ਹਰਗੋਬਿੰਦ ਸਾਹਿਬ ਨੇ ਤਿਆਰੀ ਕੀਤੀ ਏ, ਤੇ ਸਿੱਖ ਵਿਦਵਾਨ ਕਹਿੰਦੇ ਨੇ ਇਸ ਕਰਤਾਰਪੁਰ ਦੀ ਧਰਤੀ ਤੇ ਗੁਰੂ ਕੇ ਮਹਿਲਾਂ ਨੇ, ਮਾਤਾਵਾਂ ਨੇ, ਗੁਰੂ ਕੇ ਪਰਿਵਾਰ ਦੀਆਂ ਇਸਤਰੀਆਂ ਨੇ ਆਪ ਚਬਾਰਿਆਂ ਤੇ ਖਲੋ ਕੇ ਜੰਗ ਦੇਖੀ ਸੀ। ਆਪ ਜੰਗ ਤੱਕੀ। ਪੈਂਦੇ ਖਾਨ ਇੱਕ ਗੱਲ ਕਹਿੰਦਾ, ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨਾ ਮਾਮੂਲੀ ਦੀ ਗੱਲ, ਜੰਗ ਆਰੰਭ ਹੋਈਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਆਏ, ਪੈਂਦਾ ਵੀ ਸਾਹਮਣੇ ਆਇਆ, ਸਾਰਾ ਦਿਨ ਸ਼ਮਸ਼ਾਨ ਯੁੱਧ ਹੋਇਆ। ਇਸੇ ਯੁੱਧ ਵਿੱਚ ਮੇਰੇ ਗੁਰੂ ਤੇਗ ਬਹਾਦਰ ਨੇ ਆਪਣੀ ਤੇਗ ਦੇ ਜੋਹਰ ਦਿਖਾਏ ਨੇ। ਕਰਤਾਰਪੁਰ ਦੀ ਚੌਥੀ ਜੰਗ ਦੇ ਵਿੱਚ ਕਰਤਾਰਪੁਰ ਹੀ ਗੁਰੂ ਤੇਗ ਬਹਾਦਰ ਜੀ ਦਾ ਆਨੰਦ ਕਾਰਜ ਹੋਇਆ ਸੀ। ਗੁਰੂ ਹਰਗੋਬਿੰਦ ਸਾਹਿਬ ਸਾਹਮਣੇ ਪੈਂਦੇ ਨੇ, ਦੇਖਿਆ ਸਤਿਗੁਰੂ ਉੱਚੀ ਟਿੱਬੀ ਤੇ ਬੈਠੇ ਨੇ, ਤੇ ਸਿੱਖ ਵਿਦਵਾਨ ਲਿਖਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਜਿੰਨੇ ਤੀਰ ਕਰਤਾਰਪੁਰ ਦੇ ਜੰਗ ਵਿੱਚ ਚਲਾਏ ਨੇ, ਇੰਨੇ ਤੀਰ ਕਿਸੇ ਹੋਰ ਜੰਗ ਵਿੱਚ ਨਹੀਂ ਚਲਾਏ। ਤੀਰ ਅੰਦਾਜ਼ੀ ਵਿੱਚ ਸਾਹਿਬ ਦਾ ਜੀਵਨ ਇੰਨਾ ਉੱਚਾ ਸੀ, ਇੰਨਾ ਭਰਵਾਂ ਜੁੱਸਾ ਸੀ ਕਿ ਆਮ ਘੋੜਾ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹਨਾਂ ਦੀ ਅਸਵਾਰੀ ਦੇ ਲਾਇਕ ਹੀ ਨਹੀਂ ਸੀ ਹੁੰਦਾ। ਗੁਰੂ ਹਰਗੋਬਿੰਦ ਸਾਹਿਬ ਉੱਚੀ ਚੋਟੀ ਤੇ ਖਲੋਤੇ ਨੇ, ਤੇ ਪੈਂਦੇ ਨੇ ਕਿਹਾ ਐਵੇਂ ਆਪਾਂ ਲੋਕਾਂ ਨੂੰ ਲੜਾਨੇ ਪਏ ਆ, ਮੇਰੇ ਸਾਹਮਣੇ ਆਓ। ਤੇ ਸਿੱਖ ਵਿਦਵਾਨ ਕਹਿੰਦੇ ਨੇ ਸਤਿਗੁਰੂ ਹੱਸ ਪਏ, ਕਿਉਂਕਿ ਜਿਸ ਯਤੀਮ ਨੂੰ ਪਾਲਿਆ ਹੋਵੇ, ਜਿਸ ਦੇ ਸਿਰ ਤੇ ਮਾਂ ਬਾਪ ਨਾ ਹੋਵੇ, ਉਹ ਸਾਹਮਣੇ ਆ ਕੇ ਕਹਿੰਦਾ ਮੇਰੇ ਨਾਲ ਦੋ ਹੱਥ ਕਰੋ। ਮੇਰਾ ਨਿਰਵੈਰ ਗੁਰੂ ਹੱਸ ਕੇ ਕਹਿੰਦਾ ਬਰਖੁਰਦਾਰ ਜੀ ਤੁਸੀਂ, ਉਹ ਤੇ ਸ਼ਬਦ ਬਰਖੁਰਦਾਰ ਵਰਤਿਆ, ਕੋਈ ਅਪ ਸ਼ਬਦ ਨਹੀਂ ਵਰਤਿਆ। ਕਹਿਣ ਲੱਗੇ ਬਰਖੁਰਦਾਰ ਜੀ ਤੁਸੀਂ, ਕਹਿਣ ਲੱਗਾ ਮਿੱਠੇ ਸ਼ਬਦ ਨਾ ਬੋਲੋ। ਸਾਹਿਬ ਨੇ ਕਿਹਾ ਕਿਵੇਂ ਜੰਗ ਕਰਾਂ? ਕਹਿੰਦਾ ਆਪਣਾ ਤੀਰਾਂ ਵਾਲਾ ਭੱਥਾ ਥੱਲੇ ਰੱਖ ਦਿਓ, ਮੇਰੇ ਨਾਲ ਜੰਗ ਜੇ ਤੁਸੀਂ ਕਰਨੀ ਹੈ ਤਾਂ ਤਲਵਾਰ ਨਾਲ ਕਰੋ, ਕਿਉਂਕਿ ਉਹਨੂੰ ਪਤਾ ਤੀਰ ਗੁਰੂ ਦਾ ਇਹੋ ਜਿਹਾ, ਇਹਦੇ ਨਿਸ਼ਾਨਾ ਕਦੀ ਚੁੱਕਣਾ ਹੀ ਨਹੀਂ। ਸਾਹਿਬ ਨੇ ਭੱਥਾ ਲਾ ਕੇ ਰੱਖ ਦਿੱਤਾ। ਕਹਿਣ ਲੱਗੇ ਪੈਂਦੇ ਖਾਂ ਆ, ਪੈਂਦੇ ਖਾਂ ਤੁਰਿਆ ਘੋੜੇ ਤੇ ਸਵਾਰ। ਇੱਧਰ ਗੁਰੂ ਹਰਗੋਬਿੰਦ ਸਾਹਿਬ ਨੇ, ਲੋਕ ਦੇਖਦੇ ਨੇ, ਅੱਜ ਮਾਨੋ ਜਿਵੇਂ ਪਿਓ ਤੇ ਪੁੱਤਰ ਦਾ ਆਪਸ ਵਿੱਚ ਜੰਗ ਹੁੰਦਾ ਹੋਵੇ, ਬੱਚਾ ਬਣਾ ਕੇ ਰੱਖਿਆ। ਕਹਿਣ ਲੱਗੇ ਬੇਟਾ ਤੈਨੂੰ ਆਪਣੇ ਹੱਥਾਂ ਨਾਲ ਪਾਲਿਆ, ਪਹਿਲਾ ਵਾਰ ਮੈਂ ਨਹੀਂ ਕਰਨਾ, ਤਿੰਨ ਵਾਰ ਪਹਿਲਾਂ ਤੂੰ ਕਰ ਲੈ। ਪੈਂਦੇ ਖਾਂ ਘੋੜੇ ਨੂੰ ਮਾਰ ਲਾਈ ਅੱਡੀ, ਸਾਹਿਬ ਦੇ ਉੱਤੇ ਇਹਨੇ ਪਹਿਲਾ ਵਾਰ ਕੀਤਾ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਚਰਨਾਂ ਦੀ ਸੱਜੇ ਪੈਰ ਦੀ ਰਕਾਬ ਅੱਗੇ ਕਰ ਦਿੱਤੀ, ਤੇ ਰਕਾਬ ਦੇ ਲੋਹੇ ਤੇ ਵਾਰ ਲੱਗਾ, ਤੇ ਸਤਿਗੁਰੂ ਨੇ ਇਹ ਵਾਰ ਨੂੰ ਰੋਕ ਲਿਆ। ਹੱਸ ਕੇ ਕਹਿਣ ਲੱਗੇ ਬੇਟਾ ਦੂਸਰਾ ਵਾਰ। ਉਹਨੇ ਫਿਰ ਘੋੜੇ ਨੂੰ ਦੌੜਾਇਆ, ਦੂਜਾ ਵਾਰ ਕੀਤਾ, ਮੇਰੇ ਸਾਹਿਬ ਨੇ ਆਪਣੀ ਢਾਲ ਵਿੱਚ ਰੋਕਿਆ, ਤੇ ਜਦੋਂ ਢਾਲ ਤੇ ਉਹਦੀ ਕਿਰਪਾਨ ਤਲਵਾਰ ਲੱਗੀ, ਮੁੱਠਾ ਕੇਵਲ ਪੈਂਦੇ ਦੇ ਹੱਥ ਵਿੱਚ ਰਹਿ ਗਿਆ, ਤੇ ਅੱਗੋਂ ਜਿਹੜਾ ਫਾਲੇ ਉਹ ਧਾਰ ਜਿਹੜੀ ਤਲਵਾਰ ਦੀ ਟੁੱਟ ਗਈ, ਜ਼ਮੀਨ ਤੇ ਆ ਗਿਆ। ਸਾਹਿਬ ਹੱਸ ਕੇ ਕਹਿਣ ਲੱਗੇ ਇੰਨੀ ਦੇਰ ਹੋ ਗਈ ਸਿਖਾਉਂਦਿਆਂ, ਅਜੇ ਤੱਕ ਤੈਨੂੰ ਵਾਰ ਕਰਨ ਦੀ ਜਾਚ ਨਹੀਂ ਆਈ? ਮੋਹਸਨ ਫਾਨੀ ਨੇ ਬੜੇ ਸੋਹਣੇ ਬਚਨ ਕਹੇ ਨੇ ਦਬਸਥਾਨੇ ਮਜ਼ਾਹਬ ਦੇ ਅੰਦਰ। ਉਹ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਸਮਕਾਲੀ ਹੋਇਆ ਸਾਹਿਬ ਦਾ। ਉਹ ਕਹਿੰਦਾ ਜਦੋਂ ਮੈਨੂੰ ਚਿੱਠੀ ਪਾਉਂਦੇ ਸਨ ਤੇ ਥੱਲੇ ਨਾਨਕ ਸ਼ਬਦ ਲਿਖਦੇ ਹੁੰਦੇ ਸਨ। ਹਰਗੋਬਿੰਦ ਨੇ ਕਹਿੰਦਾ ਮੇਰੇ ਨਾਲ ਚਿੱਠੀ ਪੱਤਰ ਜਿਹੜਾ ਕੀਤਾ ਨਾਨਕ ਸ਼ਬਦ ਵਰਤਿਆ। ਉਹ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਜਦੋਂ ਜੰਗ ਲੜਦੇ ਸਨ ਤੇ ਇੰਜ ਲੱਗਦਾ ਸੀ ਕਿ ਜਿਵੇਂ ਜੰਗ ਲੜਦੇ ਹੋਏ ਵੀ ਇਹ ਇਹਨਾਂ ਨੂੰ ਜੰਗ ਸਿਖਾਉਣ ਦੇ ਹੋਣ, ਇਹਨਾਂ ਨੂੰ ਸ਼ਸਤਰ ਚਲਾਉਂਦੇ ਦੱਸਦੇ ਹੋਣ। ਜਦੋਂ ਦੋ ਵਾਰ ਕੀਤੇ ਕਹਿਣ ਲੱਗੇ ਪੈਂਦਿਆਂ ਇੰਨੀ ਦੇਰ ਹੋ ਗਈ ਸਿੱਖਦਿਆਂ, ਅਜੇ ਤੱਕ ਵਾਰ ਕਰਨ ਦੀ ਜਾਚ ਨਹੀਂ ਆਈ, ਤੀਜਾ ਵਾਰ ਕਰ। ਕਹਿੰਦੇ ਨੇ ਪੈਂਦੇ ਨੇ ਇੱਕੋ ਦਮ ਘੋੜਾ ਛੱਡ ਦਿੱਤਾ ਆਪਣਾ, ਦੌੜ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਥੱਲੇ ਵੜ ਗਿਆ। ਉਹਨੂੰ ਮਾਣ ਸੀ, ਮੈਂ ਅਰਜ਼ ਕੀਤੀ ਬਹਾਦਰ ਜ਼ੋਰ ਬੜਾ ਸੀ ਉਹਦੇ ਵਿੱਚ, ਉਹਨੇ ਸੋਚਿਆ ਮੈਂ ਘੋੜੇ ਨੂੰ ਬਾਹਾਂ ਉੱਤੇ ਚੁੱਕ ਕੇ ਪਲਟਾ ਕੇ ਜ਼ਮੀਨ ਤੇ ਸੱਟਾਂਗਾ, ਤੇ ਗੁਰੂ ਹਰਗੋਬਿੰਦ ਜਦੋਂ ਡਿੱਗੇਗਾ ਤੇ ਇਹਨੂੰ ਮੈਂ ਆਪਣੀਆਂ ਬਾਹਾਂ ਵਿੱਚ ਜੱਫੀ ਭਰ ਕੇ ਇਕੱਲੇ ਨੂੰ ਮੈਦਾਨ ਵਿੱਚੋਂ ਚੁੱਕ ਕੇ ਬਾਹਰ ਲੈ ਜਾਵਾਂ। ਇਹਦਾ ਮਤਲਬ ਤਾਕਤ ਉਹਦੇ ਕੋਲ ਬੜੀ ਹੈ। ਘੋੜੇ ਥੱਲੇ ਵੜਿਆ, ਸਿੱਖ ਕਹਿੰਦੇ ਨੇ, ਵਿਦਵਾਨ ਲਿਖਦੇ ਨੇ ਘੋੜੇ ਨੂੰ ਹਿੱਲਣ ਨਹੀਂ ਇਹਨੇ ਦਿੱਤਾ, ਸਤਿਗੁਰੂ ਨੇ ਇੱਦੀ ਲਾਈ ਘੋੜਾ ਨਹੀਂ ਹਿੱਲਿਆ। ਸਾਹਿਬ ਨੇ ਦੇਖਿਆ, ਕਹਿਣ ਲੱਗੇ ਪੈਂਦੇ ਇਹ ਤੇਰਾ ਤੀਜਾ ਵਾਰ ਸੀ। ਜਦੋਂ ਦੇਖਿਆ ਸਿਰ ਥੱਲੇ ਵੇ, ਸਾਹਿਬ ਨੇ ਆਪਣੇ ਢਾਲ ਲਈ ਢਾਲ ਮਾਰੀ ਪੂਰੇ ਸਿਰ ਦੇ ਉੱਤੇ, ਜ਼ੋਰ ਦੇ ਨਾਲ ਸਿਰ ਤੇ ਮਾਰੀ, ਪੈਂਦਾ ਖਾਂ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਢਾਲ ਵੱਜੀ, ਜ਼ਮੀਨ ਤੇ ਡਿੱਗਾ। ਭਾਈ ਵੀਰ ਸਿੰਘ ਇੱਥੇ ਲਿਖਦੇ ਨੇ, ਮੇਰੇ ਸਤਿਗੁਰੂ ਘੋੜੇ ਤੋਂ ਥੱਲੇ ਉਤਰੇ, ਜਿਸ ਢਾਲ ਇਹਨੂੰ ਨਾ ਇਹਦੇ ਤੇ ਲਾਈ ਸੀ ਉਸੇ ਢਾਲ ਦੀ ਛਾਂ ਕੀਤੀ, ਇਹਨੇ ਅੱਖਾਂ ਖੋਲੀਆਂ, ਇੱਕੋ ਦਮ ਫਿਰ ਉੱਠਿਆ। ਜਦੋਂ ਸਤਿਗੁਰੂ ਨੂੰ ਉੱਠ ਕੇ ਪੈਣ ਲੱਗਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾਨ ਨਾਲ ਵਾਰ ਕੀਤਾ, ਕਹਿਣ ਲੱਗੇ ਵਾਰ ਇੰਜ ਨਹੀਂ, ਇੰਜ ਕਰੀਦਾ ਹੈ, ਇੱਕੋ ਵਾਰ ਦੇ ਨਾਲ ਜ਼ਮੀਨ ਉੱਤੇ ਛੱਡ ਦਿੱਤਾ। ਜਦੋਂ ਪੈਂਦਾ ਜ਼ਮੀਨ ਤੇ ਡਿੱਗਾ, ਖੂਨ ਨਾਲ ਲੱਥਪੱਥ ਹੋਇਆ ਤੇ ਗੁਰੂ ਹਰਗੋਬਿੰਦ ਸਾਹਿਬ ਨਾਲ ਇਹਦੇ ਸਿਰਹਾਣੇ ਬਹਿ ਗਏ। ਹੁਣ ਦੇਖੋ ਮੇਰਾ ਗੁਰੂ ਕਿੰਨਾ ਨਿਰਵੈਰ ਵੀ ਹੈ, ਇਹਦੇ ਸਿਰਹਾਣੇ ਬੈਠੇ ਨੇ ਤੇ ਇਹਦੇ ਮੂੰਹ ਤੇ ਸੂਰਜ ਦੀਆਂ ਕਿਰਨਾਂ ਪੈਣ। ਮੇਰੇ ਸਤਿਗੁਰੂ ਨੇ ਆਪਣੇ ਢਾਲ ਦੀ ਛਾਂ ਪੈਂਦੇ ਦੇ ਮੂੰਹ ਤੇ ਕਰ ਦਿੱਤੀ, ਪੈਂਦੇ ਨੇ ਅੱਖਾਂ ਖੋਲੀਆਂ, ਗੁਰੂ ਹਰਗੋਬਿੰਦ ਸਾਹਿਬ ਨੂੰ ਦੇਖਿਆ ਤੇ ਜੀਵਨ ਦੀ ਤਸਵੀਰ ਸਾਹਮਣੇ ਆ ਗਈ। ਉਹ ਸਮਾਂ ਜਿੱਦਨ ਯਤੀਮ ਦੀ ਬਾਂਹ ਗੁਰੂ ਹਰਗੋਬਿੰਦ ਸਾਹਿਬ ਨੇ ਫੜੀ, ਉਹ ਸਮਾਂ ਜਿੱਦਨ ਤਨ ਤੋਂ ਨਗਨ ਨੂੰ ਬਸਤਰ ਸਵਾ ਕੇ ਬਾਬੇ ਗੁਰਦਿੱਤੇ ਵਰਗੇ ਪਵਾਏ, ਉਹ ਸਮਾਂ ਜਦੋਂ ਆਪਣੇ ਹੱਥੀ ਸ਼ਾਦੀ ਲਈ ਮੇਰੇ ਲਈ ਰੁਪਈਏ ਦਿੱਤੇ, ਅੱਜ ਉਹ ਵੀ ਸਮਾਂ ਜਿਹੜੇ ਮੈਂ ਗੁਰੂ ਤੇ ਤਿੰਨ ਵਾਰ ਕੀਤੇ, ਕਹਿੰਦੇ ਨੇ ਬੋਲਿਆ ਕੁਝ ਨਹੀਂ ਅੱਖਾਂ ਭਰ ਰਹੀਆਂ, ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰਾਂ ਵਿੱਚੋਂ ਨਾ ਪ੍ਰੇਮ ਦਾ ਨੀਰ ਵਗਿਆ ਤੇ ਪੈਂਦੇ ਖਾਂ ਦੇ ਚਿਹਰੇ ਤੇ ਡਿੱਗ ਪਿਆ। ਰੋ ਪਿਆ ਪੈਂਦੇ ਖਾਂ, ਪਛਤਾਵਾ ਕੀਤਾ ਤੇ ਸਾਹਿਬ ਨੇ ਰੁਮਾਲ ਲੈ ਕੇ ਚਿਹਰਾ ਸਾਫ ਕੀਤਾ। ਕਹਿਣ ਲੱਗੇ ਬੇਟਾ ਇਹ ਰੋਣ ਦਾ ਵੇਲਾ ਨਹੀਂ, ਕਲਮਾ ਪੜ ਮੈਂ ਤੈਨੂੰ ਖੁਦਾ ਦੇ ਘਰ ਵੀ ਥਾਂ ਦਵਾਂਗਾ। ਕਿਉਂ ਜਾਂ ਨਿਰਵੈਰ ਗੁਰੂ ਵੇ? ਕਹਿਣ ਲੱਗੇ ਕਲਮਾ ਪੜ, ਖੁਦਾ ਦੇ ਘਰ ਥਾਂ ਮਿਲੇਗੀ। ਪੈਂਦੇ ਨੇ ਹੱਥ ਜੋੜ ਕੇ ਅਖੀਰਲੀ ਗੱਲ ਕਹੀ, ਕਹਿੰਦਾ ਦਾਤਿਆਂ ਕਲਮਾ ਤਾਂ ਉਹ ਪੜੇ ਜਿਹਨੂੰ ਤੇਰੀ ਕਿਰਪਾ ਨਾ ਮਿਲੀ ਹੋਵੇ, ਕਿਹੜੇ ਕਲਮੇ ਪੜਨ ਦੀ ਗੱਲ ਕਰਨੇ, ਤੇਰੀ ਢਾਲ ਤੇ ਤੇਰੀ ਕਿਰਪਾ ਹੀ ਮੇਰਾ ਕਲਮਾ ਬਣ ਗਈ, ਮੈਨੂੰ ਖੁਦਾ ਦੇ ਘਰ ਥਾਂ ਜ਼ਰੂਰ ਮਿਲੇਗੀ। ਸਾਹਿਬ ਨੇ ਆਪਣੇ ਹੱਥੀ ਤੋੜਿਆ ਤੇ ਕਰਤਾਰਪੁਰ ਅਜੇ ਤੱਕ ਉਹਦੀ ਕਬਰ ਹੈ, ਪੈਂਦੇ ਖਾਂ ਦੀ ਅਜੇ ਕਬਰ ਹੈ। ਸਾਹਿਬ ਨੇ ਚਾਰ ਜੰਗਾਂ ਜਿੱਤੀਆਂ, ਹਜ਼ੂਰ ਨੇ ਬਖਸ਼ਾਂ ਆਰੰਭ ਕੀਤੀਆਂ, ਚਾਰ ਧੂਣੇ ਗੁਰੂ ਹਰਗੋਬਿੰਦ ਸਾਹਿਬ ਨੇ ਥਾਪੇ, ਬਾਲੂ ਹਸਨਾ ਅਲਮਸ ਤੇ ਗੋਂਦਾ, ਜਿਹੜੇ ਧੂਣੇ ਤਪਾ ਕੇ ਗੁਰੂ ਨਾਨਕ ਦਾ ਪ੍ਰਚਾਰ ਕਰਦੇ ਸਨ। ਸਤਿਗੁਰੂ ਦੇ ਦਰ ਤੇ ਬਾਬਾ ਸ੍ਰੀ ਚੰਦ ਆਇਆ, ਉਹਨੇ ਆਵਾਜ਼ ਦੇ ਕੇ ਇਹ ਪੁੱਛਿਆ ਸੀ ਸਤਿਗੁਰੂ ਕਿੰਨੇ ਪੁੱਤਰ ਨੇ? ਮਹਾਰਾਜ ਨੇ ਕਿਹਾ ਪੰਜ ਸਨ ਪਰ ਹੁਣ ਚਾਰ ਨੇ, ਬਾਬਾ ਅਚਲ ਚਲਾਣਾ ਕਰ ਗਿਆ। ਕਹਿਣ ਲੱਗੇ ਮੇਰੇ ਕਿੰਨੇ ਨੇ? ਸਾਹਿਬ ਨੇ ਕਿਹਾ ਸਾਰੇ ਤੇਰੇ ਨੇ। ਦੇਖਿਓ ਉਦਾਸੀਆਂ ਦਾ ਬੜਾ ਵੱਡਾ ਯੋਗਦਾਨ ਜੇ, ਤੁਸੀਂ ਕਦੀ ਤਵਾਰੀਖ ਦੇ ਪੰਨੇ ਪੜੋ, ਕਈ ਵਾਰੀ ਜਦੋਂ ਅਸੀਂ ਜੋਸ਼ ਵਿੱਚ ਤੁਰਨੇ ਆ ਨਾ, ਅਸੀਂ ਲਿਹਾਜ਼ ਨਹੀਂ ਕਰਦੇ, ਜਿਹੜਾ ਸਾਹਮਣੇ ਆਏ ਤੱਕ ਦਿਓ, ਖਤਮ ਕਰ ਦਿਓ। ਮੈਂ ਪੜ੍ਹ ਰਿਹਾ ਸਾਂ ਗੰਡਾ ਸਿੰਘ ਦੀ ਕਿਤਾਬ, ਉਹਨੇ ਕਿਹਾ ਬਾਬਾ ਅਟਲ ਵਾਲੀ ਥਾਂ ਤੇ ਸ਼ਹੀਦਾਂ ਦੀਆਂ ਯਾਦਗਾਰਾਂ ਸਨ, ਜਦੋਂ ਸਾਡੀ ਅਕਾਲੀ ਮੂਵਮੈਂਟ ਸਿੰਘ ਸਭਾ ਲਹਿਰ ਚੱਲੀ ਏ, ਉਦੋਂ ਅਸੀਂ ਆਪਣੇ ਬਜ਼ੁਰਗਾਂ ਦੀਆਂ ਥਾਵਾਂ ਢਾਈਆਂ। ਕਹਿੰਦਾ ਸਿੱਖ ਪੂਜਦੇ ਨਹੀਂ ਕਬਰਾਂ, ਪਰ ਘੱਟੋ ਘੱਟ ਯਾਦਾਸ਼ਤ ਰਹਿਣ ਦਿਓ। ਇਸੇ ਤਰ੍ਹਾਂ ਉਦਾਸੀ ਬਾਬਾ ਸ੍ਰੀ ਚੰਦ ਆਇਆ, ਕਹਿੰਦਾ ਮੇਰੇ ਕਿੰਨੇ? ਸਾਹਿਬ ਨੇ ਕਿਹਾ ਵੀ ਸਾਰੇ ਚਾਰੇ ਤੇਰੇ। ਕਹਿਣ ਲੱਗੇ ਨੀ ਇੱਕ ਦੇ ਦਿਓ। ਬਾਬੇ ਗੁਰਦਿੱਤੇ ਦਾ ਫੇਸ ਗੁਰੂ ਨਾਨਕ ਸਾਹਿਬ ਨਾਲ ਮਿਲਦਾ ਸੀ। ਸਾਹਿਬ ਨੇ ਕਿਹਾ ਜਿਹੜਾ ਮਰਜ਼ੀ ਲੈ ਲਓ। ਬਾਬਾ ਸ੍ਰੀ ਚੰਦ ਨੇ ਬਾਬੇ ਗੁਰਦਿੱਤੇ ਨੂੰ ਲੈ ਲਿਆ। ਕਹਿਣ ਲੱਗੇ ਅਜੇ ਤਾਂ ਗੁਰੂ ਗ੍ਰਿਸ਼ਤੀ ਸੀ, ਅੱਜ ਤੋਂ ਬਾਅਦ ਬਾਬਾ ਸ੍ਰੀ ਚੰਦ ਕਹਿੰਦਾ ਆਪਣੀ ਸਾਰੀ ਕਮਾਈ ਮੈਂ ਗੁਰੂ ਨਾਨਕ ਦੇ ਚਰਨਾਂ ਵਿੱਚ ਸਮਰਪਿਤ ਕੀਤੀ। ਸਾਹਿਬ ਨੇ ਇੱਥੋਂ ਚਾਰ ਧੂਣੇ ਥਾਪੇ, ਜਿਨ੍ਹਾਂ ਚਾਰਾਂ ਧੂਣਿਆਂ ਨੇ ਪ੍ਰਚਾਰ ਕੀਤਾ। ਅਸੀਂ ਅੱਜ ਗੁਰੂ ਨਾਨਕ ਸਾਹਿਬ ਨੂੰ ਸ਼ਹਿਨਸ਼ਾਹ ਕਹਿੰਦੇ ਹਾਂ। ਸਭ ਤੋਂ ਪਹਿਲਾ ਸ਼ਬਦ ਸ਼ਹਿਨਸ਼ਾਹ ਬਾਬਾ ਸ੍ਰੀ ਚੰਦ ਨੇ ਗੁਰੂ ਨਾਨਕ ਲਈ ਵਰਤਿਆ। ਉਹਨੇ ਗੁਰੂ ਨਾਨਕ ਦੀ ਉਪਾਸਨਾ ਵਿੱਚ ਬਹੁਤ ਕੁਝ ਕਿਹਾ, ਆਰਤਾ ਗੁਰੂ ਨਾਨਕ ਸਾਹਿਬ ਜੀ ਦਾ। ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਗਏ। ਇੱਥੇ ਇੱਕ ਉਹ ਪ੍ਰੇਮੀ ਬੈਠਾ ਜਿਹੜਾ ਪਹਿਲੇ ਜਾਮੇ ਦਾ ਬਾਟਾ ਲੈ ਕੇ ਬੈਠਾ ਕਿ ਗੁਰੂ ਨਾਨਕ ਨੇ ਆਉਣਾ ਤੇ ਆਪਣੇ ਹੱਥਾਂ ਨਾਲ ਉਹਨੂੰ ਦੁੱਧ ਪਿਆਉਣਾ। ਬੁੱਢਣ ਸ਼ਾਹ ਪਹਾੜੀ ਤੇ ਬੈਠਾ, ਬੱਕਰੀਆਂ ਉਹਦੀਆਂ ਸ਼ੇਰ ਚਾਰਦਾ। ਗੁਰੂ ਹਰਗੋਬਿੰਦ ਸਾਹਿਬ ਗਏ ਨੇ, ਉਹਨੂੰ ਕਿਸੇ ਦੱਸ ਦਿੱਤਾ ਹੁਣ ਉਹ ਸੇਲੀ ਤੇ ਟੋਪੀ ਵਾਲਾ ਨਹੀਂ ਹੂੰ, ਉਹ ਕਲਗੀਆਂ ਵਾਲਾ ਹੀ, ਦੋ ਕਿਰਪਾਨਾਂ ਪਾਉਂਦਾ ਹੀ, ਉਹਦੇ ਕੋਲ ਰਾਜਿਆਂ ਮਹਾਰਾਜਿਆਂ ਵਾਲੇ ਖਾਸ ਨਹੀਂ, ਘੋੜਿਆਂ ਦੀ ਸਵਾਰੀ ਕਰਦਾ। ਤੇ ਬੁੱਢਣ ਸ਼ਾਹ ਕਹਿੰਦਾ ਨਹੀਂ ਮੈਂ ਤਾਂ ਭੁੱਲ ਸਕਣਾ ਵਾਂ, ਕੋਈ ਗੱਲ ਨਹੀਂ, ਕਲਗੀਆਂ ਲਾ ਕੇ ਆ ਜਾਏ, ਕਿਰਪਾਨਾਂ ਪਾ ਕੇ ਆ ਜਾਏ, ਮੈਂ ਤਾਂ ਉਦੋਂ ਹੀ ਮੰਨ ਲੈਣਾ ਜਦੋਂ ਤੂੰ ਆਪਣੀ ਅਮਾਨਤ ਆ ਕੇ ਮੰਗ ਲਵੇਂਗਾ। ਸਾਹਿਬ ਗਏ, ਬੁੱਢਣ ਸ਼ਾਹ ਦੇ ਨੇਤਰ ਜਿਹੜੇ ਨੇ ਇਹਨਾਂ ਦੇ ਪਰਵੱਤੇ ਇੰਨੇ ਕੁ ਨਵੇਰੇ ਹੋ ਚੁੱਕੇ ਸਨ, ਅੱਖਾਂ ਜਦੋਂ ਕਿਸੇ ਨੂੰ ਵੇਂਦਾ ਸੀ ਤੇ ਕੇਸ ਚੁੱਕ ਕੇ। ਗੁਰੂ ਹਰਗੋਬਿੰਦ ਸਾਹਿਬ ਗਏ ਤੇ ਦੇਖਿਆ ਇਹਨੇ ਵੀ ਝੋਲਾ ਪਿਆ। ਸਾਹਿਬ ਨਾਲ ਸਿੱਖ ਨੇ ਭਾਈ ਵੀਰ ਸਿੰਘ ਲਿਖਦੇ ਨੇ, ਅੰਜ ਭਾਸਦਾ ਜਿਵੇਂ ਬਾਬਾ ਤੇ ਰਬਾਬੀ ਮਰਦਾਨਾ ਤੁਰਿਆ ਹੁੰਦਾ, ਕਦੀ ਲੱਗਦਾ ਸੇਲੀ ਟੋਪੀ ਵਾਲਾ ਹੁੰਦਾ ਪਿਆ ਤੇ ਕਦੀ ਚਮਕਾਰਾ ਪੈਂਦਾ ਨਹੀਂ, ਦੋ ਕਿਰਪਾਨਾਂ ਵਾਲਾ ਤੇ ਮੀਰੀ ਪੀਰੀ ਵਾਲਾ ਹੁੰਦਾ ਪਿਆ। ਸਾਹਿਬ ਕੋਲ ਆਏ, ਇਹਨੇ ਦੋਨਾਂ ਅੱਖਾਂ ਦੇ ਨੇਤਰਾਂ ਦੇ ਕਿਹੜੇ ਚੁੱਕੇ, ਹਜ਼ੂਰ ਦੇ ਦਰਸ਼ਨ ਕੀਤੇ, ਪਹਿਲਾਂ ਭਰਮ ਗਿਆ साहब ने आवाज दिती, बुढ़ली शाह जी लियाओ भुख लगी है, पहले जामे भी जेड़ी अमानत रख गया तो सानू चकन वास्ते दियो। इथे पीर बुढ़ली शाह ने बकरिया का दुध चो गुरदेव नू दिता, साहब ने ओनू प्रवान किया, ते जदो तुर लगे कहिंदा इस वारी ओ चिलकारा दे जा जेड़ा पहले जामे भी दिता सी। साहब ने कहा तेरी भावने तक तेनू इना तस्वीर विचो इस बुत विचो तेनू ओ दीदार होणगे जदो चरण परसे ते अंज पातिया जिवें गुरु नानक ही बैठा है ते सिर ते हथ रख के कहिंदा बुढ़न शाह कुछ मंग, सिर नीवा कीता आवाज आउंदी है गुरु नानक कहिंदा बुढ़न शाह कुछ मंग, ते फिर नीवा पाया अखां चौके कहिंदा मंगना की हुण बस अपने चरणा विच रख लै। इन्नी गल कही गुरु हरगोबिंद साहब दे चरणा विच लीन हो गया। साहब ने इहदी यादगार बनाई। गुरु हरगोबिंद साहब ने कीरतपुर साहब की धरती ते अपने पोते हर राय नू गुरगद्दी दिती सतगुरु जी नू। गुरगद्दी देण तों बाद जिथे पतालपुरी है गुरु हरगोबिंद साहब आए ने अमृत वेले दा कीर्तन, कुछ विद्वान यह लिखते ने कुछ दिन पहला साहब ने मिलना छड़ दिता सी, बोलना बंद किया, एकांत विच रहे ने केवल एक कमरे दे विच। अज बाहर आए अमृत वेले दा दीवान सजे साहब ढोल आ के थम दी अज पहले दिन बैठे ने। गुरु हरगोबिंद साहब रबाबी कीर्तन करदे ने, कीर्तन की समाप्ति हुई जदों अरदास लई उठे ने देखिया कि मीरी पीड़ी दे दाते दा तन जरूर है पर जोत तां गुरु हर राय साहब दे चरणां विच उन्हां दे अंदर बिराज चुकी। सतगुरु जी का तन लिया उथे कीरतपुर साहब का सत्कार किया। इथे 52 जिहड़े राजे आए सन, एक राजे ने विच छाल मार के अपने आप नूं कुरबान किया सी। इह सी संखेप जिहा मेरे मीरी पीरी दे दाते दा इतिहास, जिन्हें अणख नाल जीना अणख नाल मरना ते सिख नूं टेक अकाल तख्त दी ते उस अकाल पुरख दे चरणां वी जोड़िया। प्यारिओ इन्नियां कु बेनतियां प्रवान करिया जी। सतगुरु गुरु हरगोबिंद साहब का जीवन सुनांदिआं बेअंत भुल्लां होईआं ने बख्श दिया जे, अमीना को हो गया आप जी दे चरण परसदिआं बड़ियां भुल्लां हो गईआं होणगीआं बख्श देना। प्रबंधक वीरां ने हुक्म कीता सी दास आया, वैसे ते मैं सोचदा सी कुछ समा पाणा चाहीदा वी उत्थे इक थां ते परत परत के, पर जिवें परमेश्वर ने लिखिआ सी साहब नूं फिर पाया दीदार करांगे जी। वाहिगुरू जी का खालसा।
1: कर्ता पुरख निर्भउ निर्वैर अकाल मूरत अजुनी सै भंग गुर प्रसाद जप आद सच

तेरी कवन बड़ाई, जो तू दे सो कहा स्वामी, मैं मूर्ख तहन ना जाई। ठीक फोर दलीस सिर प्रभपुर किया प्यान, तेग बहादुर सी किरिया कई न किन्हू आन। तेग बहादुर के चलत पयो जगत को शोक, है है है सब जग भयो, जय जय जय सुरलोक। धर्म हेत साका जिन किया, शीश दिया पर सिर ना दिया, शीश दिया सिर ना दिया। परम सम्मान योग चवर शतर दे मालक तन तन सतगुरु साहिब श्री गुरु ग्रंथ साहिब महाराज जी के पावन पवित्र हजूरी अंदर सोभाए मान को बैठे गुरमुख प्यारे सतसंगी गणों, खफ्तागली दीवान विच हजूर दी चरण शरण विच आप जी ने हाजरी भरी है। इराकी गुरबाणी का कीर्तन आपने सरवण किया है। गुरु तेग बहादुर सच्चे पातशाह महाराज जिन्हों के शहादत वाला दिन पिछे बतीत होया है, उस गुरु तेग बहादुर पिता जी के पावन पवित्र जीवन उन्हां दी शहादत दी विचार आपां ने करनी। कोशिश यही करिए कि अरंभता तो लैके संखेप गुरु तेग बहादुर जी दी जीवनी नाल आपां सांझ पाईए। ठीक है, कई गुरमुखां नूं जीवनी दे संबंध च बहुत जानकारी मिली, पर फिर भी कई ऐसे गुरमुख प्यारे संगत विच मिलणगे जिन्हां नूं गुरु तेग बहादुर जी दी जीवनी संबंधी शहादत दा तां जरूर पता है, पर गुरु तेग बहादुर जी होर की बख्शां कीतियां, किवें हर थां ते जुल्म नूं जबर नूं सतगुरु ने सबर दे नाल सह लिया। आओ उस गुरु तेग बहादुर जी दा धरिए ध्यान, जिस गुरु तेग बहादुर जी दा आगमन अमृतसर दी धरती ते होया है, गुरता गद्दी बकाले बाबा बकाले विच प्राप्त हुई है, ते जिस गुरु तेग बहादुर जी दी शहादत दिल्ली चांदनी चौक नेड़े हुई, आओ उस गुरु तेग बहादुर जी दे चरणा दा ध्यान करो। मैं अर्ज कीती सी, गुरु कलगी वाले कहिंदे ने कदी तू प्यार नाल गुरु तेग बहादुर जी नूं एक वारी चेते कर लई, जिथे तू याद करेगा गुरु तेग बहादुर उत्थे सहायक होणगे। गुरु तेग बहादुर जी दा नां लिया तां भलिया घर विच किसे चीज दी कमी नहीं रहिंदी। साहिब दे बचन असीं पढ़ने आ, तेग बहादुर सिमरे घर नौनिद आवै ताए, सब थाई होए सहाय करो किरपालता। प्यार अदब दे नाल गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु रामदास महाराज जी चौथे गुरुदेव जिन्हां दे पावन पवित्र अस्थान नूं तक के गुरु अर्जन साहिब जी ने एक बचन कहा सी, हे बापू दिठे सबे थां नहीं तुझ जेहा, बदहो पुरख बिधाते तां तू सोहया,
ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਂ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਉਸ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਤੋਂ ਪ੍ਰਾਪਤ ਹੋਈ ਏ। ਮੈਂ ਆਰੰਭ ਤੋਂ ਇਸ ਖਾਨਦਾਨ ਦੇ ਆਰੰਭ ਤੋਂ ਤੁਰਨਾ ਚਾਹੁੰਦਾ ਵਾਂ। ਗੁਰੂ ਰਾਮਦਾਸ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਰਹੇ ਨੇ। ਆਪ ਜੀ ਦੀ ਹਜ਼ੂਰੀ ਅੰਦਰ ਸੰਤੋਖ ਸਰ ਦਾ ਸਰੋਵਰ ਇਹਦਾ ਵੀ ਟੱਪ ਲੱਗਾ ਸੀ। ਹਜ਼ੂਰ ਦੀ ਹਜ਼ੂਰੀ ਵਿਚ ਹੀ ਅੰਮ੍ਰਿਤ ਸਰੋਵਰ ਦੀ ਸੇਵਾ ਕੀਤੀ ਗਈ। ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿਚ ਬਾਣੀ ਉਚਾਰਨ ਕੀਤੀ ਤੇ ਗੁਰੂ ਰਾਮਦਾਸ ਜੀ ਦੇ ਘਰ ਵਿਚ ਕਹਿਣ ਤੋਂ ਮੁਰਾਦ ਮਾਤਾ ਬੀਬੀ ਭਾਨੀ ਦੀ ਕੁੱਖ ਵਿਚੋਂ 3 ਪੁੱਤਰਾਂ ਨੇ ਜਨਮ ਲਿਆ। ਉਨ੍ਹਾਂ ਵਿਚੋਂ ਸਨ ਸਭ ਤੋਂ ਵੱਡੇ ਬਾਬਾ ਪਿਰਥੀਆ ਜੀ, ਉਸ ਤੋਂ ਛੋਟੇ ਸਨ ਬਾਬਾ ਮਹਾਂਦੇਵ ਜੀ ਤੇ ਸਭ ਤੋਂ ਛੋਟੇ ਸਨ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਚਵਰ ਛਤਰ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਦਿੱਤਾ। ਤਾਂ ਹੀ ਤਾਂ ਭੱਟਾਂ ਨੇ ਬਾਣੀ ਵਿਚ ਬਚਨ ਕੀਤਾ, ਛਤਰ ਸਿੰਘਾਸਨ ਪ੍ਰਿਥਮੀ ਗੁਰੂ ਅਰਜਨ ਕੋ ਦੇ ਆਇਓ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਨ੍ਹਾਂ ਨੇ ਮੇਰਾਮਤ ਕੀਤੀ, ਉਸੇ ਸਰੋਵਰ ਦੀ ਸੇਵਾ ਨੂੰ ਅੱਗੇ ਵਧਾਇਆ। ਅੱਗੇ ਸੰਤੋਖ ਸਰ ਸੀ, ਮੇਰੇ ਗੁਰੂ ਅਰਜਨ ਸਾਹਿਬ ਨੇ ਨਾਲ ਰਾਮਸਰ ਸਰੋਵਰ ਵੀ ਬਣਾਇਆ। ਰਾਮਸਰ ਦੇ ਕਿਨਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖੀ ਗਈ। ਹਰਿਮੰਦਰ ਦੀ ਉਸਾਰੀ ਮੇਰੇ ਧੰਨ ਗੁਰੂ ਅਰਜਨ ਦੇਵ ਜੀ ਨੇ ਕਰਾਈ। ਕੋਠਾ ਸਾਹਿਬ ਦੀ ਉਸਾਰੀ ਵੀ ਉਨ੍ਹਾਂ ਨੇ ਕਰਾਈ। ਤੇ ਯਾਦ ਰੱਖਣਾ, ਗੁਰੂ ਰਾਮਦਾਸ ਤੇ ਗੁਰੂ ਅਰਜਨ ਸਾਹਿਬ ਦੇ ਵੇਲੇ ਅੰਮ੍ਰਿਤਸਰ ਦੀ ਧਰਤੀ ਤੇ ਇੱਕ ਨਿਵਾਸ ਅਸਥਾਨ ਬਣਾਇਆ ਜਿਹਨੂੰ ਗੁਰੂ ਕੇ ਮਹਿਲ ਕਿਹਾ ਜਾਂਦਾ। ਗੁਰੂ ਰਾਮਦਾਸ ਜੀ ਦੇ ਵੇਲੇ ਇਹ ਬਣੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਤੋਂ ਬਾਅਦ ਉਨ੍ਹਾਂ ਦਾ ਇੱਕੋ ਇੱਕ ਸਪੁੱਤਰ ਏ, ਉਨ੍ਹਾਂ ਦਾ ਨਾਮ ਏ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਗੁਰੂ ਅਰਜਨ ਸਾਹਿਬ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਗੱਦੀ ਤੇ ਬਿਰਾਜਮਾਨ ਹੋਏ ਨੇ। ਤੇ ਜਦੋਂ 2 ਕਿਰਪਾਨਾਂ ਮੀਰੀ ਤੇ ਪੀਰੀ ਦੀਆਂ ਪਾਈਆਂ, ਜਦੋਂ ਰਬਾਬ ਦੇ ਨਾਲ ਨਗਾਰੇ ਵੀ ਵੱਜੇ, ਜਦੋਂ ਅੰਮ੍ਰਿਤ ਵੇਲੇ ਆਸਾ ਦੀਵਾਰ ਦੇ ਨਾਲ ਸ਼ਾਮ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਢਾਡੀ ਵਾਰਾਂ ਵੀ ਆਰੰਭ ਕੀਤੀਆਂ, ਧਿਆਨ ਰੱਖਣਾ। ਉਸ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਬਾਰੇ ਭਾਈ ਗੁਰਦਾਸ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਦੁਨੀਆਂ ਦੇ ਲੋਕੋ, ਗੁਰੂ ਰਾਮਦਾਸ ਸੋਢੀ ਨੇ ਗੁਰੂ ਅਰਜਨ ਸਾਹਿਬ ਨੂੰ ਗੱਦੀ ਦਿੱਤੀ ਆਪਣੇ ਪੁੱਤਰ ਨੂੰ। ਅੱਜ ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਨੇ। ਤੇ ਇੱਕ ਗੱਲ ਯਾਦ ਰੱਖਿਓ, 40 ਪੀੜ੍ਹੀ ਸੋਢੀਆਂ ਰੂਪ ਦਿਖਾਵਣ ਬਾਰੋ ਵਾਰੀ ਹੁਣੇ ਵੱਖ ਵੱਖ ਰੂਪ ਵਿਚ ਆਉਣਗੇ। ਤੇ ਸਿੱਖਾਂ ਨੇ ਇੱਕ ਅਰਦਾਸ ਕੀਤੀ, ਗੁਰੂ ਹਰਗੋਬਿੰਦ ਸਾਹਿਬ, ਅਸੀਂ ਤੁਹਾਡੇ ਤੋਂ ਇੱਕ ਜਾਣਕਾਰੀ ਲੈਣਾ ਚਾਹੁੰਦੇ ਹਾਂ, ਤੁਸੀਂ ਸਮਰੱਥ ਹੋ। ਤੇ ਇਸ ਗੱਲ ਨੇ ਸਾਡੇ ਇੱਕ ਸ਼ੰਕੇ ਨੂੰ ਵੀ ਨਿਵਿਰਤ ਕਰ ਦਿੱਤਾ ਕਿ 10 ਪਾਤਸ਼ਾਹੀਆਂ ਤੋਂ ਅੱਗੇ ਗੁਰੂ ਜੀਵ ਜੋਤ ਕਿਸੇ ਮਨੁੱਖ ਦੇਹੀ ਵਿਚ ਨਹੀਂ। ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਦੇ ਨੇ, ਪੁੱਛਣ ਸਿੱਖ ਅਰਦਾਸ ਕਰ, 6 ਮਹਿਲਾਂ ਤੱਕ ਦਰਸ਼ ਨਿਹਾਰੀ, 6 ਪਾਤਸ਼ਾਹੀਆਂ ਤੱਕ ਤਾਂ ਦੀਦਾਰ ਹੋ ਗਏ, ਹੁਣ ਅੱਗੇ ਕਿਵੇਂ ਕਿਰਪਾ ਹੋਣੀ ਏ? ਤੇ ਭਾਈ ਗੁਰਦਾਸ ਕਹਿੰਦੇ, ਅਗੰਮ ਅਗੋਚਰ ਸਤਿਗੁਰੂ ਬੋਲੇ ਮੁੱਖ ਤੇ ਸੁਣੋ ਸੰਸਾਰੀ। ਤੇ ਸਾਹਿਬ ਕਹਿੰਦੇ ਨੇ, ਕਲਯੁਗ ਪੀੜ੍ਹੀ ਸੋਢੀਆਂ ਅਵਚਲ ਨੀਵ ਉਸਾਰ ਖਿਲਾਰੀ। ਅਖੀਰ ਵਿਚ ਕਹਿੰਦੇ ਨੇ, ਯੁੱਗ ਯੁੱਗ ਸਤਿਗੁਰ ਧਰੇ ਅਵਤਾਰੀ। ਇੱਥੇ ਯੁੱਗ ਦਾ ਅਰਥ 4 ਯੁੱਗ ਨਹੀਂ, ਇੱਥੇ ਯੁੱਗ ਦਾ ਅਰਥ 2 ਬਾਣੀ ਵਿਚ ਵੀ। ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਸ਼ਬਦ ਅਕਸਰ ਵਰਤਿਆ ਜੁਗਲ ਪਦ, ਦੋਵੇਂ ਹੱਥ ਜੋੜ ਕੇ ਜੁਗਲ ਬੰਦਨਾ ਦੋਨੋ ਕਰ ਜੋੜ ਕੇ, ਯੁੱਗ ਯੁੱਗ ਸਤਿਗੁਰ ਧਰੇ ਅਵਤਾਰੀ। 6 ਪਾਤਸ਼ਾਹੀਆਂ ਤੱਕ ਦਰਸ਼ਨ ਕਰ ਲਏ ਨੇ, ਤੇ 6 ਤੋਂ ਬਾਅਦ 4 ਪਾਤਸ਼ਾਹੀਆਂ ਦੇ ਹੋਰ ਦਰਸ਼ਨ ਕਰੋਗੇ। ਭਾਈ ਗੁਰਦਾਸ ਹੋਰਾਂ ਦੀ ਬਾਣੀ ਦੀ ਗਵਾਹੀ ਏ। ਮੇਰੇ ਕਹਿਣ ਤੋਂ ਮੁਰਾਦ, ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਜੰਗਾਂ ਲੜੀਆਂ ਨੇ, 4 ਜੰਗਾਂ ਵਿਚ ਫਤਿਹ ਪ੍ਰਾਪਤ ਕੀਤੀ ਏ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਅੰਦਰ 5 ਸਪੁੱਤਰ ਹੋਏ ਨੇ ਤੇ 1 ਸਪੁੱਤਰੀ ਨੇ ਜਨਮ ਲਿਆ। ਤੇ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਨੇ ਬਾਬਾ ਗੁਰਦਿੱਤਾ ਜੀ, ਉਸ ਤੋਂ ਛੋਟੇ ਨੇ ਬਾਬਾ ਅਟਲ ਰਾਏ ਜੀ। ਮੈਂ ਸੰਖੇਪ ਵਿਚ ਇਹ ਅਰਜ਼ ਕਰਨੀ ਚਾਹੁੰਦਾ ਕਿ ਸਮਝ ਪੈ ਜਾਏ ਕਿ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸੰਬੰਧੀ
ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਤੇ ਜਿਸ ਮੇਰੇ ਦਾਤੇ ਦਾ ਅੱਜ ਸ਼ਹੀਦੀ ਪੁਰਬ ਮਨਾ ਰਹੇ ਹੋ, ਸਭ ਤੋਂ ਛੋਟੇ ਨੇ ਗੁਰੂ ਤੇਗ ਬਹਾਦਰ ਜੀ। ਗੁਰੂ ਤੇਗ ਬਹਾਦਰ ਸਾਹਿਬ ਚਾਰ ਭਰਾਵਾਂ ਤੋਂ ਛੋਟੇ ਨੇ, ਤੇ ਇੱਕ ਸਪੁੱਤਰੀ ਏ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੀ, ਜਿਹਦਾ ਨਾਮ ਏ ਬੀਬੀ ਵੀਰੋ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਮੇਂ ਉਹਨਾਂ ਦੇ ਸਾਹਮਣੇ ਦੋ ਪੁੱਤਰ ਚਲਾਣਾ ਕਰ ਗਏ ਨੇ। ਬਾਬਾ ਅਟਲ ਅੰਮ੍ਰਿਤਸਰ ਦੀ ਧਰਤੀ ਤੇ ਉਹਨਾਂ ਚਲਾਣਾ ਕੀਤਾ, ਤੇ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਚੋਲਾ ਤਿਆਗਿਆ। ਬਾਬੇ ਗੁਰਦਿੱਤੇ ਦੇ ਘਰ ਵਿਚ ਅੱਗੇ ਦੋ ਪੁੱਤਰ ਪੈਦਾ ਹੋਏ ਨੇ, ਵੱਡੇ ਦਾ ਨਾਮ ਸੀ ਬਾਬਾ ਧੀਰਮਲ, ਤੇ ਛੋਟੇ ਜਿਨ੍ਹਾਂ ਨੂੰ ਆਪਾਂ ਸਪਤਮ ਗੁਰੂ ਗੁਰੂ ਹਰ ਰਾਏ ਸਾਹਿਬ ਕਹਿੰਦੇ ਹਾਂ, ਛੋਟੇ ਪੁੱਤਰ ਦਾ ਨਾਮ ਗੁਰੂ ਹਰ ਰਾਏ ਸਾਹਿਬ ਸੀ। ਬਾਬਾ ਗੁਰਦਿੱਤਾ ਜੀ ਤੋਂ ਬਾਅਦ ਗੁਰੂ ਸਾਹਿਬ ਦੇ ਜਿਹੜੇ ਸਾਹਿਬਜ਼ਾਦੇ ਨੇ ਬਾਬਾ ਅਣੀ ਰਾਏ, ਸੂਰਜਮਲ ਤੇ ਗੁਰੂ ਤੇਗ ਬਹਾਦਰ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਨ੍ਹਾਂ ਦੇ ਘਰ ਵਿਚ ਹੀ ਸਨ 1621 ਨੂੰ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਨਾਲ ਲਈ ਚਲੀਏ। ਅੰਮ੍ਰਿਤ ਵੇਲੇ ਮੇਰੇ ਗੁਰਦੇਵ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਚ ਟਿਕੇ ਨੇ। ਇੱਕ ਪੈਰ ਰਾਤ ਗਈ ਏ ਰਹਿੰਦੀ ਏ, ਆਸਾ ਦੀਵਾਰ ਦਾ ਕੀਰਤਨ ਪਿਆ ਹੁੰਦਾ, ਰਬਾਬੀ ਸਿੱਖ ਪਿਆਰ ਨਾਲ ਭਿੱਜ

ਨੂੰ ਟੱਕਿਆ ਨਾਲ ਭਾਈ ਵਿਧੀ ਚੰਦ ਦੇ ਕੁਝ ਵਿਦਵਾਨਾਂ ਨੇ ਬਾਬਾ ਬੁੱਢਾ ਜੀ ਦਾ ਵੀ ਜ਼ਿਕਰ ਕੀਤਾ ਖੈਰ ਗੁਰ ਬਿਲਾਸ ਵਾਲਾ ਕਹਿੰਦਾ ਇਸ ਛੋਟੇ ਜਿਹੇ ਬਾਲਕ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥਾਂ ਵਿਚ ਲਿਆ ਤੇ ਹੱਥਾਂ ਵਿਚ ਲੈਣ ਤੋਂ ਪਹਿਲਾਂ ਗੁਰ ਬਿਲਾਸ ਦੇ ਮੁਤਾਬਕ ਕੇ ਸਤਿਗੁਰੂ ਨੇ ਆਪਣਾ ਸੀ ਚੁਕਾਇਆ ਤੇ ਬਾਈ ਵਿਧੀ ਚੰਦ ਨੇ ਪੁੱਛਿਆ ਦਾਤਾ ਚਾਰ ਪੁੱਤਰ ਅੱਗੇ ਨੇ ਅੱਗੇ ਵੀ ਸਭ ਕੁਝ ਤੱਕਿਆ ਪਰ ਅੱਜ ਕਿਉਂ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵਿਧੀ ਚੰਦ ਇਹ ਮੇਰਾ ਪੁੱਤਰ ਪਰਦੇ ਪਾਉਣ ਵਾਲਾ ਆ ਗਿਆ ਇਹ ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ ਆ ਗਿਆ ਲੋਕਾਂ ਦੇ ਸੰਕਟ ਹਰੇਗਾ ਤੇ ਉਸ ਦਿਨ ਅਰਦਾਸ ਵੀ ਮੇਰੇ ਗੁਰੂ ਪਿਤਾ ਨੇ ਕੀਤੀ ਕਿ ਗੁਰੂ ਨਾਨਕ ਸਾਹਿਬ ਹੇ ਅਕਾਲ ਪੁਰਖ ਕਿਰਪਾ ਕਰੀ ਮੇਰੇ ਇਸ ਪੁੱਤਰ ਨੂੰ ਜ਼ੁਲਮ ਦੇ ਸਾਹਮਣੇ ਅੜ ਖਲੋਣ ਦੀ ਤਾਕਤ ਤੂੰ ਹੀ ਬਖਸ਼ ਇਹਨੂੰ ਸਮਰੱਥਾ ਬਖਸ਼ੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਇਸ ਪੁੱਤਰ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਤੇ ਅਖਰੀ ਵਿਦਿਆ ਗੁਰੂ ਤੇਗ ਬਹਾਦਰ ਜੀ ਨੂੰ ਭਾਈ ਗੁਰਦਾਸ ਨੇ ਦਿੱਤੀ ਏ ਤੇ ਕੁਝ ਦਿਨ ਮੇਰੇ ਗੁਰੂ ਹਰਗੋਬਿੰਦ ਸਾਹਿਬ ਰਮਦਾਸ ਗਏ ਨੇ ਜਿੱਥੇ ਬਾਬਾ ਬੁੱਢਾ ਜੀ ਅੰਤਲੇ ਸਮੇਂ ਟਿਕੇ ਨੇ ਤੇ ਸਿੱਖ ਵਿਦਵਾਨਾਂ ਦੇ ਮੁਤਾਬਕ ਕਹਿੰਦੇ ਨੇ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਮੈਂ ਸ਼ਬਦ ਵਰਤ ਰਿਹਾ ਕਿਉਂਕਿ ਭਾਵਾਂ ਗੁਰੂ ਨਹੀਂ ਬਣੇ ਉਸ ਵਕਤ ਸ਼ਬਦ ਤਿਆਗਮਲ ਤੇ ਤੇਗ ਬਹਾਦਰ ਹੀ ਵਿਦਵਾਨ ਵਰਤਦੇ ਨੇ ਪਰ ਮੈਂ ਗੁਰੂ ਸ਼ਬਦ ਇਸ ਕਰਕੇ ਵਰਤ ਰਿਹਾ ਕਿ ਮਨ ਨਹੀਂ ਮੰਨਦਾ ਕਿ ਕੱਲਾ ਤੇਗ ਬਹਾਦਰ ਜਾਂ ਤਿਆਗਮਲ ਕਿਹਾ ਜਾਏ ਗੁਰੂ ਤੇਗ ਬਹਾਦਰ ਜੀ ਨੂੰ ਰਮਦਾਸ ਲੈ ਗਏ ਨੇ ਗੁਰੂ ਹਰਗੋਬਿੰਦ ਸਾਹਿਬ ਤੇ ਬਾਬਾ ਬੁੱਢਾ ਜੀ ਦੇ ਘਰ ਛੱਡ ਕੇ ਆਏ ਨੇ ਤੇ ਇੱਕ ਨਾਲ ਬੇਨਤੀ ਕੀਤੀ ਏ ਬਾਬਾ ਮੈਂ ਕੱਲ ਵੀ ਅਰਜ਼ ਕੀਤੀ ਸੀ ਬਾਬਾ ਬੁੱਢਾ ਤੂੰ ਵਡਭਾਗਾ ਸਿੱਖੇ ਕਹਿਣ ਲੱਗੇ ਬਾਬਾ ਬੁੱਢਾ ਜੀ ਐਸ ਮੇਰੇ ਪੁੱਤਰ ਨੂੰ ਤੁਸੀਂ ਸਿੱਖਿਆ ਦੇਣੀ ਏ ਤੇ ਉਸ ਵਕਤ ਬਾਬਾ ਬੁੱਢਾ ਜੀ ਦੇ ਨੇਤਰਾਂ ਵਿਚ ਨੀਰ ਆ ਗਿਆ ਚਰਨਾਂ ਤੇ ਢਹਿ ਪੈ ਕਹਿਣ ਲੱਗੇ ਮੈਂ ਅਲਪਾਗਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਬਾਬਾ ਤੇਰੇ ਅਰਦਾਸ ਨਾਲ ਤਾਂ ਇਸ ਘਰ ਦੀ ਜਿਹੜੀ ਪੀੜੀ ਅੱਗੇ ਤੁਰੀ ਏ ਇਸੇ ਕਰਕੇ ਮੇਰੇ ਪੁੱਤਰ ਤਿਆਗਮਲ ਨੂੰ ਵੀ ਤੁਸੀਂ ਅੱਜ ਤੋਂ ਬਾਅਦ ਗੁਰਮਤ ਦੀ ਸਿੱਖਿਆ ਤੇ ਇਹਨਾਂ ਨੂੰ ਤੁਸੀਂ ਸਿੱਖੀ ਜੀਵਨ ਦੀ ਸੇਧ ਦੇਣੀ ਏ ਕੁਝ ਦਿਨ ਗੁਰੂ ਤੇਗ ਬਹਾਦਰ ਜੀ ਬਾਬਾ ਬੁੱਢਾ ਜੀ ਦੇ ਕੋਲ ਰਹਿ ਕੇ ਸਿੱਖੀ ਜੀਵਨ ਦੀ ਜਾ ਸਿੱਖੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਨੇ ਉਸ ਵਕਤ ਚਾਰ ਜੰਗਾਂ ਲੜੀਆਂ ਨੇ ਧਿਆਨ ਰੱਖਣਾ ਅੰਮ੍ਰਿਤਸਰ ਦੀ ਧਰਤੀ ਤੇ ਇੱਕ ਦ੍ਰਿਸ਼ਟਾਂਤ ਏ ਗੁਰੂ ਤੇਗ ਬਹਾਦਰ ਜੀ ਦੀ ਉਮਰ ਬਿਲਕੁਲ ਛੋਟੀ ਏ ਤੇ ਸਿੱਖ ਵਿਦਵਾਨ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਕਿਤਨਾ ਕਿਤਨਾ ਸਮਾਂ ਇਕਾਂਤ ਵਿਚ ਬੈਠੇ ਰਹਿੰਦੇ ਨੇ ਕਦੀ ਬੋਲਦੇ ਨਹੀਂ ਕਦੀ ਕਿਸੇ ਨਾਲ ਜ਼ਿਆਦਾ ਫਾਲਤੂ ਬਾਤ ਨਹੀਂ ਕੀਤੀ ਇਕਾਂਤ ਵਿਚ ਨੇਤਰ ਬੰਦ ਕਰ ਲੈਣੇ ਨੇ ਚੁੱਪ ਕਰਕੇ ਟਿਕ ਜਾਣੇ ਤੇ ਕਿਤਨਾ ਕਿਤਨਾ ਸਮਾਂ ਸਮਾਧੀ ਵਿਚ ਰਹਿੰਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਆਪਣੇ ਸਪੁੱਤਰ ਬਾਬੇ ਗੁਰਦਿੱਤੇ ਦੀ ਸ਼ਾਦੀ ਕੀਤੀ ਏ ਤੇ ਉਸ ਵਕਤ ਮੇਰੇ ਗੁਰੂ ਤੇਗ ਬਹਾਦਰ ਜੀ ਦੀ ਉਮਰ 4 ਸਾਲ ਦੀ ਸੀ ਕਹਿਣ ਲੱਗੇ ਬਰਾਤ ਚੜੀ ਏ ਸਾਰੇ ਲੋਕ ਜਿਹੜੇ ਨੇ ਉਹ ਬਰਾਤ ਨੂੰ ਸ਼ਾਮਲ ਨੇ ਕਿਸੇ ਦਾ ਧਿਆਨ ਕਿਸੇ ਵਾਲੇ ਕਿਸੇ ਦਾ ਕਿਸੇ ਵਾਲੇ ਮਾਤਾ ਨਾਨਕੀ ਨੇ ਆਪਣੇ ਪੁੱਤਰ ਤੇਗ ਬਹਾਦਰ ਸਤਿਗੁਰੂ ਜੀ ਨੂੰ ਕੀਮਤੀ ਪੋਸ਼ਾਕ ਪਹਿਨਾਈ ਏ ਸੋਨੇ ਦੇ ਕੰਗਣ ਪਹਿਨਾਏ ਨੇ ਕਿਉਂਕਿ ਸ਼ਾਹੀ ਥਾਟ ਵਾਲੇ ਗੁਰੂ ਦੇ ਪੁੱਤਰ ਨੇ ਜਿਹੜਾ ਮੀਰੀ ਪੀਰੀ ਦਾ ਮਾਲਕ ਏ ਜਦੋਂ ਬਰਾਤ ਤੁਰੀ ਏ ਤੇ ਗੁਰੂ ਤੇਗ ਬਹਾਦਰ ਜੀ ਕੀ ਤੱਕਦੇ ਨੇ ਕਿ ਛੋਟੇ ਛੋਟੇ ਬੱਚੇ ਨਾ ਸੜਕ ਦੇ ਕਿਨਾਰੇ ਤੇ ਖਲੋ ਕੇ ਬਰਾਤ ਪੈ ਵਿੰਦੇ ਤੇ ਸਾਹਿਬ ਦੀ ਨਜ਼ਰ ਇੱਕ ਬੱਚੇ ਤੇ ਗਈ ਸਰੀਰ ਤੋਂ ਉਹ ਬਿਲਕੁਲ ਨਗਨ ਏ ਉਹਦਾ ਪੈਰ ਜਿਹੜੇ ਨੇ ਠੰਡ ਦੇ ਨਾਲ ਠਰੇ ਪਏ ਨੇ ਕੰਬਦਾ ਪਿਆ ਤੇ 4 ਸਾਲ ਦੀ ਉਮਰ ਵਿਚ ਮੇਰੇ ਸਾਹਿਬ ਕੋਲ ਜਾ ਕੇ ਕਹਿੰਦੇ ਨੇ ਵੀਰਾ ਤੇਰੀ ਮਾਂ ਨੇ ਤੇਰੀ ਮਾਤਾ ਨੇ ਤੈਨੂੰ ਤਨ ਢੱਕਣ ਲਈ ਬਸਤਰ ਨਹੀਂ ਦਿੱਤੇ ਇੰਨੀ ਠੰਡ ਏ ਦੇਖ ਤੂੰ ਨਗਨ ਖਲੋਤਾ ਹੈ ਤੇ ਉਸ ਵਕਤ ਉਹਨੇ ਬੱਚੇ ਨੇ ਕਿਹਾ ਸੀ ਕਿਹੜੀ ਮਾਂ ਏ ਜਿਹੜੀ ਆਪਣੇ ਬੱਚੇ ਦੇ ਤਨ ਨੂੰ ਨਗਨ ਰੱਖਣਾ ਚਾਹੇਗੀ ਗਰੀਬੀ ਇਤਨੀ ਏ ਕਿ ਤਨ ਤੇ ਪਾਉਣ ਵਾਸਤੇ ਬਸਤਰ ਨਹੀਂ ਤੇ ਮੇਰੇ ਸਤਿਗੁਰੂ ਨੇ 4 ਸਾਲ ਦੀ ਉਮਰ ਵਿਚ ਕਿਸੇ ਮਨੁੱਖ ਦੇ ਬੱਚੇ ਦਾ ਨਗੇਜ ਤੱਕਿਆ ਤੇ ਆਪਣੀ ਪੁਸ਼ਾਕ ਉਤਾਰ ਕੇ ਉਹਨੂੰ ਪਹਿਨਾ ਦਿੱਤੀ ਕਹਿਣ ਲੱਗੇ ਲੈ ਉਹ ਸੱਜਣਾ ਤੂੰ ਆਪਣੇ ਤਨ ਨੂੰ ਟੱਕ ਵਾਪਸ ਆ ਗਏ ਮਾਤਾ ਨਾਨਕੀ ਜੀ ਨੇ ਤੱਕਿਆ ਕਹਿਣ ਲੱਗੇ ਪੁੱਤਰ ਇਹ ਕੀ ਖੇਡ ਤੂੰ ਆਪਣੇ ਤਨ ਦੀ ਪੁਸ਼ਾਕ ਕਿੱਥੇ ਉਤਾਰ ਆਏ ਕਹਿਣ ਲੱਗਾ ਮਾਂ

ਪਤਾ ਨਹੀਂ ਉਹ ਰੱਬ ਨੇ ਕਿਉਂ ਜਿਹਾ ਮਨ ਦਿੱਤਾ ਹੈ। ਮੈਂ ਕਿਸੇ ਦਾ ਨਗੇਜ ਨਹੀਂ ਉਹ ਦੇਖ ਸਕਦਾ। ਇੱਕ ਨਗਨ ਸੀ, ਉਹਦੇ ਤਨ ਨੂੰ ਮੈਂ ਆਪਣੀ ਪੁਸ਼ਾਕ ਨਾਲ ਢੱਕ ਆਇਆ। ਉਹਨੂੰ ਗਰੀਬ ਨੂੰ ਕਿੰਨੇ ਲੈ ਕੇ ਦੇਣੀ ਸੀ, ਮੈਂ ਸੋਚਿਆ ਮੈਂ ਇਹਦੇ ਤਨ ਨੂੰ ਢੱਕ ਦੇਵਾਂ। ਇੱਥੇ ਫਿਰ ਇੱਕ ਵਿਦਵਾਨ ਕਹਿੰਦਾ, ਮੇਰੇ ਸਤਿਗੁਰੂ, ਬਾਕੀ ਤੂੰ ਕਿਸੇ ਦਾ ਨਗੇਜ ਨਹੀਂ ਦੇਖ ਸਕਦਾ, ਕਿਸੇ ਦੇ ਤਨ ਨੂੰ ਨਗਨ ਤੱਕਣਾ, ਆਪਣੇ ਸਰੀਰ ਦੇ ਕੱਪੜੇ ਨੂੰ ਉਤਾਰ ਕੇ ਉਹਦੇ ਤਨ ਨੂੰ ਢੱਕ ਦੇਣਾ, ਤੇ ਜਦੋਂ ਕਿਸੇ ਧਰਮ ਦੀ ਪੱਤ ਨੂੰ ਕੋਈ ਨਗਨ ਕਰਨ ਲੱਗਦਾ ਤੇ ਉਦੋਂ ਆਪਣੇ ਤਨ ਦੀ ਚਾਦਰ ਬਣਾ ਕੇ ਉਸ ਧਰਮ ਨੂੰ ਢੱਕ ਲੈਣਾ। ਤੂੰ ਨਗਨ ਤਾਂ ਨਹੀਂ ਤੱਕਦਾ। ਖੈਰ, ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਗੁਰੂ ਦਰਬਾਰ ਵਿਚ ਆਉਂਦੇ ਰਹੇ ਨੇ। ਇੱਕ ਗੱਲ ਸਿੱਖ ਵਿਦਵਾਨਾਂ ਨੇ ਹੋਰ ਅੰਕਿਤ ਕੀਤੀ ਏ ਕਿ ਗੁਰੂ ਤੇਗ ਬਹਾਦਰ ਜਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਆਉਂਦੇ ਸਨ ਤੇ ਕਦੀ ਪਿਤਾ ਗੁਰੂ ਦੀਆਂ ਨਜ਼ਰਾਂ ਵਿਚ ਨਜ਼ਰ ਨਹੀਂ ਸਨ ਮਿਲਾਉਂਦੇ, ਕਦੀ ਉਨ੍ਹਾਂ ਦੇ ਚਿਹਰੇ ਵੱਲ ਅੱਖਾਂ ਭਰ ਕੇ ਤੱਕਦੇ ਨਹੀਂ ਸਨ। ਤੇ ਇੱਕ ਦਿਨ ਸੰਗਤ ਨੇ ਪੁੱਛ ਲਿਆ ਸੀ, ਸਤਿਗੁਰੂ, ਕੀ ਕਾਰਨ ਜਦੋਂ ਤੁਹਾਡਾ ਛੋਟਾ ਸਪੁੱਤਰ ਆਉਂਦਾ ਜਿਹਦੀ ਉਮਰ ਅਜੇ 8-9 ਸਾਲ ਦੀ ਏ, ਉਹ ਨੀਵੀਂ ਪਾ ਕੇ ਕਿਉਂ ਆਉਂਦਾ, ਤੁਹਾਡੇ ਚਿਹਰੇ ਵੱਲ ਕਿਉਂ ਨਹੀਂ ਤੱਕਦਾ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਕੱਲ ਆਪਾਂ ਸੰਗਤ ਵਿਚ ਪੁੱਛਾਂਗੇ। ਜਦੋਂ ਸੰਗਤ ਵੀ ਜਾ ਕੇ ਪੁੱਛਿਆ, ਕਹਿਣ ਲੱਗੇ, ਬੇਟਾ, ਸਿੱਖ ਪੁੱਛਦੇ ਨੇ ਤੁਸੀਂ ਨੀਵੀਂ ਕਿਉਂ ਪਾ ਕੇ ਆਉਂਦੇ ਹੋ, ਤੁਸੀਂ ਚਿਹਰਾ ਆਪਣਾ ਉੱਪਰ ਕਿਉਂ ਨਹੀਂ ਕਰਦੇ? ਤੇ ਕਿੰਨੀ ਕੁ ਨਿਮਰਤਾ ਸੀ। ਕਹਿਣ ਲੱਗੇ, ਪਿਤਾ ਗੁਰੂ, ਮੇਰੇ ਅੰਦਰ ਇੰਨੇ ਕੁ ਗੁਨਾਹ ਨੇ, ਤੁਸੀਂ ਮੇਰੇ ਇੱਕ ਇੱਕ ਗੁਨਾਹ ਨੂੰ ਜਾਣਦੇ ਹੋ, ਤੇ ਜਿਹੜਾ ਅੰਦਰ ਦੇ ਗੁਨਾਹ ਨੂੰ ਜਾਣਦਾ ਹੋਵੇ ਉਹਦੇ ਸਾਹਮਣੇ ਅੱਖ ਕਦੀ ਚੁੱਕੀ ਨਹੀਂ ਜਾਂਦੀ। ਮਹਾਰਾਜ, ਤੇਰੇ ਸਾਹਮਣੇ ਮੈਂ ਨੇਤਰ ਚੁੱਕ ਕੇ ਕਿਵੇਂ ਆਵਾਂ? ਸਾਹਿਬ ਨੇ ਅਸੀਸ ਦਿੱਤੀ ਪਰ ਬੋਲਣਾ ਫਿਰ ਵੀ ਘੱਟ। ਬਿਲਕੁਲ ਸਾਰਾ ਦਿਨ ਬਾਣੀ ਨਾਮ ਦਾ ਪਹਿਰਾ ਰਹਿਣਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਿਤਾ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਆਏ ਨੇ, ਚੌਥੀ ਜੰਗ ਹੋਈ ਏ ਤੇ ਇਸ ਜੰਗ ਵਿਚ ਮੇਰੇ ਗੁਰੂ ਤੇਗ ਬਹਾਦਰ ਜੀ ਆਪ ਸ਼ਾਮਿਲ ਹੋਏ। 13 ਸਾਲ ਦੀ ਉਮਰ, ਸਿੱਖ ਵਿਦਵਾਨ ਕਹਿੰਦੇ ਨੇ, ਇਹ ਜੰਗ ਮਾਤਾਵਾਂ ਨੇ ਵੀ ਆਪ ਕਰਤਾਰਪੁਰ ਦੇ ਮਕਾਨ ਦੀਆਂ ਛੱਤਾਂ ਤੇ ਖਲੋ ਕੇ ਦੇਖੀ ਏ। ਇਸੇ ਜੰਗ ਵਿਚ ਪੈਂਦੇ ਖਾਂ ਮਾਰਿਆ ਗਿਆ ਤੇ ਜਦੋਂ ਜ਼ਮੀਨ ਤੇ ਡਿੱਗਿਆ, ਇਸੇ ਜੰਗ ਵਿਚ ਹੀ ਮੇਰੇ ਪ੍ਰੀਤਮ ਨੇ ਢਾਲ ਦੀ ਛਾਂ ਕਰਕੇ ਪੈਂਦੇ ਨੂੰ ਬਖਸ਼ਿਆ। ਸਾਧ ਸੰਗਤ, ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਦਾ ਆਗਮਨ ਹੋਇਆ, ਕਰਤਾਰਪੁਰ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਦਾ ਆਨੰਦ ਕਾਰਜ ਹੋਇਆ ਤੇ ਆਨੰਦ ਕਾਰਜ ਦੇ ਨਾਲ ਭਾਈ ਲਾਲ ਚੰਦ ਤੇ ਬੀਬੀ ਬਿਸ਼ਨ ਕੌਰ, ਇਹਨਾਂ ਦੀ ਸਪੁੱਤਰੀ ਏ ਬੀਬੀ ਗੁਜਰੀ, ਜਿਹਨੂੰ ਆਪਾਂ ਮਾਤਾ ਗੁਜਰੀ ਕਹਿੰਦੇ ਆ, ਸਨ 1632 ਨੂੰ ਕਰਤਾਰਪੁਰ ਦੀ ਧਰਤੀ ਤੇ ਇਹ ਆਨੰਦ ਕਾਰਜ ਹੋਇਆ। ਤੇ ਅਸਲ ਵਿਚ ਮਾਤਾ ਗੁਜਰੀ ਦਾ ਜਿਹੜਾ ਅਸਲੀ ਪਿੰਡ ਸੀ ਨਾ, ਪੇਕਾ ਪਿੰਡ, ਉਹ ਅੰਬਾਲੇ ਦੇ ਨੇੜੇ ਇੱਕ ਪਿੰਡ ਲਖਨੌਰ, ਭਾਈ ਲਾਲ ਚੰਦ ਲਖਨੌਰ ਦੇ ਰਹਿਣ ਵਾਲੇ ਸਨ, ਪਰ ਇੱਥੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਆਪਣੀ ਬੱਚੀ ਦਾ ਰਿਸ਼ਤਾ ਗੁਰੂ ਤੇਗ ਬਹਾਦਰ ਜੀ ਨਾਲ ਕੀਤਾ। ਤੇ ਸਾਧ ਸੰਗਤ, ਮਾਤਾ ਗੁਜਰੀ ਜੀ ਨਾਲ ਜਦੋਂ ਵਿਆਹ ਹੋਇਆ, ਆਨੰਦ ਕਾਰਜ ਹੋਇਆ, ਉਸ ਤੋਂ ਬਾਅਦ ਮੇਰੇ ਹਜ਼ੂਰ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਆ ਗਏ ਨੇ ਗੁਰੂ ਹਰਗੋਬਿੰਦ ਸਾਹਿਬ। ਮੈਂ ਪਿਛੋਕੜ ਵੀ ਥੋੜੀ ਜੀ ਅਰਜ਼ ਕਰ ਰਿਹਾ, ਜਦੋਂ ਕੀਰਤਪੁਰ ਆਏ ਨੇ ਤੇ ਇੱਥੇ ਵੀ ਗੁਰੂ ਤੇਗ ਬਹਾਦਰ ਜੀ ਜਾਂ ਤਾਂ ਸਾਰਾ ਦਿਨ ਅਕਾਂਤ ਪਹਾੜੀ ਵਿਚ ਟੇਕ ਕੇ ਨਾਮ ਜਪਣਾ, ਜਾਂ ਲੰਗਰ ਦੇ ਭਾਂਡਿਆਂ ਵਿਚ ਖਲੋਤੇ ਹੋਣਾ, ਜਾਂ ਸੰਗਤ ਦੇ ਜੋੜੇ ਝਾੜਦੇ ਹੋਣਾ, ਜਾਂ ਤੱਪੜ ਝਾੜਦੇ ਹੋਣਾ, ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਕਦੀ ਕਿਸੇ ਨੇ ਉੱਚੀ ਹੱਸਦਾ ਨਹੀਂ ਤੱਕਿਆ, ਖਾਮੋਸ਼ ਤੇ ਗੰਭੀਰ ਨੇ। ਅੱਜ ਗੁਰੂ ਹਰਗੋਬਿੰਦ ਸਾਹਿਬ ਦੇ 3 ਸਪੁੱਤਰ ਕੋਲ ਨੇ ਤੇ ਕਹਿੰਦੇ ਨੇ, ਉਸ ਵਕਤ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਧੀਰਮਲ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਆਕੀ ਹੋ ਗਿਆ ਸੀ, ਪਰ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਗੱਦੀ ਆਪਣੇ ਪੁੱਤਰ ਨੂੰ ਨਹੀਂ, ਸਤਿਗੁਰੂ ਨੇ ਆਪਣੇ ਪੋਤਰੇ ਬਾਬੇ ਗੁਰਦਿੱਤੇ ਦੇ ਛੋਟੇ ਪੁੱਤਰ ਗੁਰੂ ਹਰਿਰਾਇ ਸਾਹਿਬ ਨੂੰ ਗੁਰਗੱਦੀ ਦਿੱਤੀ ਏ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਨਮਸਕਾਰ ਕੀਤੀ, ਗੁਰਗੱਦੀ ਦਿੱਤੀ, ਤੇ ਉਸ ਵਕਤ ਕਹਿੰਦੇ ਨੇ, ਮਾਤਾ ਨਾਨਕੀ, ਇਹਨਾਂ ਨੇ ਝੋਲੀ ਫੈਲਾ ਕੇ ਕਿਹਾ ਸੀ, ਸਤਿਗੁਰੂ, ਮੇਰਾ ਪੁੱਤਰ ਤਾਂ ਸਾਰਾ ਦਿਨ ਕਿਸੇ ਨਾਲ ਬੋਲਦਾ ਨਹੀਂ, ਇਹ ਤਾਂ ਮਸੰਦਾਂ ਨਾਲ ਵੀ ਨਹੀਂ ਬੋਲਚਾਲ ਰੱਖਦਾ, ਗੁਰਗੱਦੀ ਤਾਂ ਦੇ ਦਿੱਤੀ ਤੁਸੀਂ ਪੋਤਰੇ ਨੂੰ, ਮੇਰੇ ਪੁੱਤਰ ਦਾ ਕੀ ਬਣੇਗਾ? ਉਸ ਤੋਂ ਬਾਅਦ ਬਾਬਾ ਸੂਰਜਮਲ ਆਇਆ,
ਤੇ ਉਹਨੇ ਮੱਥਾ ਟੇਕ ਕੇ ਕਿਹਾ ਸੀ, ਪਿਤਾ ਜੀ ਮੈਨੂੰ ਕੁਛ ਨਹੀਂ ਚਾਹੀਦਾ, ਬਸ ਇੱਕ ਕਿਰਪਾ ਕਰਿਓ, ਮੈਨੂੰ ਸਿੱਖ ਬੰਦੀ ਜਾਚ ਦੱਸ ਜਾਇਆ ਜੀ, ਮੈਂ ਸਿੱਖੀ ਨੂੰ ਕਮਾ ਲਵਾਂ। ਗੁਰੂ ਤੇਗ ਬਹਾਦਰ ਜੀ ਨੇ ਮੱਥਾ ਟੇਕਿਆ, ਕੇਵਲ ਪਿਤਾ ਗੁਰੂ ਦੇ ਦੀਦਾਰ ਕਰਕੇ ਨੇਤਰ ਸੇਜਲ ਹੋਏ ਨੇ ਬੈਰਾਗ ਵਿਚ, ਕਿਉਂਕਿ ਸਰੀਰਕ ਤੌਰ ਤੇ ਪਿਤਾ ਗੁਰੂ ਹੁਣ ਜਾ ਰਹੇ ਨੇ। ਜਦੋਂ ਮਾਤਾ ਨਾਨਕੀ ਨੇ ਕਿਹਾ ਸਤਿਗੁਰੂ ਮੇਰੇ ਪੁੱਤਰ ਬਾਰੇ, ਤੇ ਸਾਹਿਬ ਨੇ ਉੱਥੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਨਾਨਕੀ ਸਮਾਂ ਆਉਣ ਦੇ, ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਸਮੇਂ ਨਾਲ ਹੀ ਹੋ ਸਕਦੀਆਂ ਨੇ, ਯਾਦ ਰੱਖੀ ਤੇਰੇ ਘਰ ਦੇ ਅੰਦਰ ਇੱਕ ਪੋਤਰੇ ਨੇ ਪੈਦਾ ਹੋਣਾ ਜਿਨੇ ਖੜਕ ਪਕੜਨਾ ਆਪਣੇ ਹੱਥ ਅੰਦਰ, ਤੇ ਤੇਰੇ ਪੋਤਰੇ ਨੇ ਜੋ ਕੁਝ ਕਰ ਦੇਣਾ ਅਜੇ ਤੀਕਰਾ ਦੁਨੀਆਂ ਵਿਚ ਕਿਸੇ ਨੇ ਕੀਤਾ ਨਹੀਂ ਹੋ, ਤੇ ਜਿਸ ਪੁੱਤਰ ਦੀ ਤੂੰ ਗੱਲ ਕਰਨੀ ਏ ਤੇਰੇ ਪੁੱਤਰ ਨੇ ਜੋ ਕੁਝ ਕਰਨਾ ਅੱਜ ਤੱਕ ਕਿਸੇ ਨੇ ਕੀਤਾ ਨਹੀਂ, ਤੇ ਅਗਾਂਹ ਪਤਾ ਨਹੀਂ ਕੋਈ ਕਰੇ ਕਿ ਨਾ। ਸਾਹਿਬ ਨੇ ਕੋਲ ਬੁਲਾ ਕੇ ਮਾਤਾ ਨਾਨਕੀ ਜੂ ਆਪਣਾ ਇੱਕ ਰੁਮਾਲ ਦਿੱਤਾ, ਇੱਕ ਕਤਾਰ ਦਿੱਤੀ, ਤੇ ਇੱਕ ਮੇਰੇ ਸਤਿਗੁਰੂ ਨੇ ਪੋਥੀ ਦਿੱਤੀ, ਤੇ ਨਾਲ ਕਹਿ ਦਿੱਤਾ ਅੱਜ ਤੋਂ ਬਾਅਦ ਤੁਸੀਂ ਕੀਰਤਪੁਰ ਨਹੀਂ, ਤੁਸੀਂ ਬਕਾਲੇ ਦੀ ਧਰਤੀ ਤੇ ਚਲੇ ਜਾਓ। ਜਿਹੜਾ ਪਿੰਡ ਬਕਾਲਾ ਇਹ ਬਾਬਾ ਬਕਾਲਾ ਬਾਅਦ ਵਿਚ ਬਣਿਆ, ਪਹਿਲਾਂ ਸ਼ਬਦ ਬਕਾਲਾ ਸੀ। ਇੱਥੇ ਗੁਰੂ ਤੇਗ ਬਹਾਦਰ ਜੀ ਦੇ ਨਾਨਕੇ ਸਨ। ਸਾਧ ਸੰਗਤ ਇੱਕ ਮੈਂ ਅਰਜ਼ ਕਰਾਂ, ਇੱਥੇ ਇੱਕ ਭਾਈ ਮਹਿਰਾ ਨਾਂ ਦਾ ਸਿੱਖ ਰਹਿੰਦਾ ਸੀ, ਉਹਨੇ ਘਰ ਸੋਹਣਾ ਬਣਾਇਆ, ਇਹੀ ਬਾਬੇ ਬਕਾਲੇ ਮਾਤਾ ਗੰਗਾ ਜੀ ਨੇ ਚਲਾਣਾ ਕੀਤਾ। ਉਸ ਭਾਈ ਮਹਿਰੇ ਨੇ ਅਰਜ਼ ਕੀਤੀ ਸੀ, ਗੁਰੂ ਹਰਗੋਬਿੰਦ ਸਾਹਿਬ ਮੇਰੇ ਘਰ ਅੰਦਰ ਕੁਝ ਦਿਨ ਟਿਕੋ, ਤੇ ਸਾਹਿਬ ਨੇ ਕਿਹਾ ਸੀ ਕੁਝ ਦਿਨ ਨਹੀਂ ਕਈ ਸਾਲ ਮੈਂ ਤੇਰੇ ਘਰ ਅੰਦਰ ਟਿਕਾਂਗਾ, ਪਰ ਪਿਆਰਿਆ ਆਵਾਂਗਾ ਮੈਂ ਕਿਸੇ ਹੋਰ ਰੂਪ ਦੇ ਅੰਦਰ। ਅੱਜ ਉਹ ਗੁਰੂ ਤੇਗ ਬਹਾਦਰ ਜੀ ਪੋਥੀ ਕਤਾਰ ਤੇ ਗੁਰਦੇਵ ਦੀ ਬਖਸ਼ੇ ਹੋਏ ਇਹ ਜਿਹੜੇ ਬਸਤਰ ਨੇ ਰੁਮਾਲ ਨੇ ਇਹਨਾਂ ਨੂੰ ਲੈ ਕੇ ਬਾਬੇ ਬਕਾਲੇ ਚਲੇ ਗਏ ਨੇ। ਹੁਣ ਆਪਾਂ ਫਿਰ ਪਿਛੋਕੜ ਵੱਲ ਆਈਏ, ਗੁਰੂ ਹਰਿ ਸਾਹਿਬ ਗੁਰੂ ਬਣੇ ਨੇ, 2200 ਘੋੜ ਅਸਵਾਰ ਇਹਨਾਂ ਦੇ ਨਾਲ ਏ। ਗੁਰੂ ਹਰਿ ਸਾਹਿਬ ਦੇ ਘਰ ਦੋ ਪੁੱਤਰ ਪੈਦਾ ਹੋਏ ਨੇ, ਵੱਡੇ ਦਾ ਨਾਮ ਏ ਰਾਮ ਰਾਏ, ਛੋਟੇ ਦਾ ਨਾਮ ਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਰਾਮ ਰਾਏ ਨੇ ਜਦੋਂ ਗੁਰੂ ਹਰਿ ਸਾਹਿਬ ਜੀ ਨੂੰ ਸੱਦਾ ਭੇਜਿਆ ਔਰੰਗਜ਼ੇਬ ਨੇ ਦਿੱਲੀ, ਤੇ ਸਾਹਿਬ ਨੇ ਰਾਮ ਰਾਏ ਨੂੰ ਭੇਜਿਆ, ਤੇ ਜਦੋਂ ਤੋਰਨ ਲੱਗੇ ਨੇ ਤੇ ਇੱਕ ਗੱਲ ਕਹੀ ਸੀ ਗੁਰੂ ਹਰਿ ਸਾਹਿਬ ਨੇ, ਬੇਟਾ ਤੇਰੀ ਰਸਨਾ ਤੇ ਗੁਰੂ ਨਾਨਕ ਦਾ ਨਿਵਾਸ ਹੋਵੇਗਾ, ਪਰ ਇੱਕ ਗੱਲ ਚੇਤੇ ਰੱਖੀ ਗੁਰੂ ਨਾਨਕ ਦਾ ਬਣ ਕੇ ਰਹੀ, ਤੇਰੀ ਰਸਨਾ ਤੇ ਗੁਰੂ ਨਾਨਕ ਬੋਲਣਗੇ। ਰਾਮ ਰਾਏ ਗਏ, ਕਹਿੰਦੇ ਨੇ ਉੱਥੇ ਪਹੁੰਚ ਕੇ ਇਹਨਾਂ ਨੇ 72 ਕਰਾਮਾਤਾਂ ਦਿਖਾਈਆਂ ਨੇ, ਕੇਵਲ ਕਰਾਮਾਤ ਨਹੀਂ ਉੱਥੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਸ਼ਬਦ ਆਪਣੀ ਜ਼ਬਾਨ ਨਾਲ ਚੇਂਜ ਕੀਤਾ, ਮੁਸਲਮਾਨ ਦੀ ਥਾਂ ਤੇ ਬੇਈਮਾਨ ਸ਼ਬਦ ਵਰਤਿਆ, ਤੇ ਮੇਰੇ ਸਾਹਿਬ ਨੇ ਕਹਿ ਦਿੱਤਾ ਰਾਮ ਰਾਏ ਨੂੰ ਕਹਿ ਦਿਓ ਅੱਜ ਤੋਂ ਬਾਅਦ ਮੇਰੇ ਘਰ ਵਿਚ ਨਾ ਆਵੇ, ਜਿਹੜੇ ਪਾਸੇ ਮਰਜ਼ੀ ਚਲੇ ਜਾਏ। ਗੁਰੂ ਨਾਨਕ ਦੀ ਬਾਣੀ ਨੂੰ ਤਬਦੀਲ ਕਰਨ ਵਾਲਾ ਭਾਵੇਂ ਜ਼ਬਾਨੀ ਤੌਰ ਤੇ ਬਦਲਦਾ, ਉਹਨੂੰ ਗੁਰੂ ਨਾਨਕ ਦੇ ਘਰ ਵਿਚ ਕੋਈ ਵੀ ਥਾਂ ਨਹੀਂ। ਬਾਣੀ ਦਾ ਅਦਬ ਵਾਧੇ। ਮੈਂ ਅਰਜ਼ ਕਰਾਂ ਗੁਰੂ ਹਰਿ ਸਾਹਿਬ ਨੇ ਫਿਰ ਗੱਦੀ 5 ਸਾਲ ਤੇ ਕੁਝ ਮਹੀਨੇ ਦੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹਨਾਂ ਨੂੰ ਗੁਰੂ ਨਾਨਕ ਜੀ ਦੀ ਗੱਦੀ ਤੇ ਬਿਠਾ ਦਿੱਤਾ, ਤੇ ਇੱਕ ਗੱਲ ਕਹੀ ਮੇਰੇ ਪੁੱਤਰ ਧਿਆਨ ਰੱਖੀ, ਪਹਿਲੀ ਗੱਲ ਦਿੱਲੀ ਜਾਣ ਤੋਂ ਸੰਕੋਚ ਕਰੀ, ਕਿਉਂਕਿ ਦਿੱਲੀ ਗੁਰੂ ਨਾਨਕ ਦੇ ਘਰ ਵਿਚ ਪਾੜਾ ਪਾਉਣਾ ਚਾਹੁੰਦੀ ਆ। ਉਹਨਾਂ ਨੇ ਰਾਮ ਰਾਏ ਨੂੰ ਭਰਮਾਲਿਆ, ਤੇ ਜੇ ਪੁੱਤਰ ਤੂੰ ਦਿੱਲੀ ਚਲਾ ਵੀ ਗਿਓ ਤੇ ਮਲੇਸ਼ ਬਿਰਤੀ ਵਾਲਾ ਔਰੰਗਜ਼ੇਬ ਆਪਣਾ ਸ਼ੀਸ਼ ਤੇ ਦੇਣਾ ਪੈ ਜਾਏ, ਤਨ ਤਾਂ ਤਿਆਗਣਾ ਪੈ ਜਾਏ, ਪਰ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਉਹਦੇ। ਗੁਰੂ ਹਰਿ ਸਾਹਿਬ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਹੋਏ ਨੇ। ਰਾਮ ਰਾਏ ਨੇ ਦਾਅਵਾ ਕੀਤਾ ਕਿ ਮੈਂ ਗੱਦੀ ਦਾ ਹੱਕਦਾਰ ਹਾਂ, ਪਰ ਇਧਰ ਤੇਗ ਬਹਾਦਰ ਮੇਰੇ ਸਤਿਗੁਰੂ ਬਾਬੇ ਬਕਾਲੇ ਦੀ ਧਰਤੀ ਤੇ ਟਿਕ ਗਏ ਨੇ, ਸਾਰਾ ਦਿਨ ਭਜਨ ਬੰਦਗੀ ਕਰਨੀ ਏ। ਮਾਤਾ ਨਾਨਕੀ ਮਾਤਾ ਗੁਜਰੀ ਜੀ ਸੇਵਾ ਤਾਂ ਕਰਦੇ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸੰਖੇਪ ਵਿਚ ਅਰਜ਼ ਕਰਾਂ, ਔਰੰਗਜ਼ੇਬ ਨੇ ਦਿੱਲੀ ਬੁਲਾਇਆ, ਸਾਹਿਬ ਨਹੀਂ ਮੰਨੇ। ਰਾਜਾ ਜੈ ਸਿੰਘ ਆਇਆ, ਕਹਿੰਦਾ ਦਾਤਾ ਸੰਗਤ ਦੇ ਲਈ ਆ ਜਾਓ। ਸਾਹਿਬ ਨੇ ਕਿਹਾ ਸੰਗਤ ਲਈ ਜਿੱਥੇ ਕਹੋਗੇ ਮੈਂ ਜਾਵਾਂਗਾ, ਪਰ ਬਾਦਸ਼ਾਹ ਦੇ ਸੱਦੇ ਤੇ ਮੈਂ ਦਿੱਲੀ ਬਿਲਕੁਲ ਨਹੀਂ ਜਾਣਾ। 5 ਸਾਲ ਤੇ ਕੁਝ ਮਹੀਨੇ ਦੀ ਉਮਰ ਤੇ ਹੁਣ ਸਤਿਗੁਰੂ 2 ਸਾਲ ਹੋਰ ਲੰਘੇ ਨੇ। ਜਦੋਂ ਦਿੱਲੀ ਨੂੰ ਤੁਰੇ ਨੇ ਸਿੱਖ ਸੰਗਤਾਂ ਨਾਲ ਨੇ, ਸਾਹਿਬ ਨੇ ਰੋਪੜ ਤੋਂ ਪਿੱਛੇ ਸੰਗਤਾਂ ਨੂੰ ਤੋਰ ਦਿੱਤਾ, ਆਪ ਦਿੱਲੀ ਪਹੁੰਚੇ ਨੇ, ਜੈ ਸਿੰਘ ਦੇ ਬੰਗਲੇ ਵਿਚ ਨਿਵਾਸ ਕੀਤਾ। ਔਰੰਗਜ਼ੇਬ ਨੇ ਤਰਲੇ ਲਏ ਨੇ
कि मैनू दर्शन दे दियो। ते साहब इको गल कहिंदे ने नए मलेश को दर्शन देना, इस मलेश नू असी दर्शन नहीं देना। साध संगत इथे उन्हें धक्का जोरी करन दी भी कोशिश कीती पर गुरु हरकृष्ण साहब ने परवाह नहीं कीती। अज उस दिल्ली दी धरती ते चेचक दा रोग चल पिया, लोक बीमार ने, पर मेरे गुरु हरकृष्ण साहब जदो कोई इन्हां दे दीदार करदा है उहदा रोग कटिया जांदा है, सतगुरु दे चरणा दे जल ने रोग कटिया जांदा है। खैर अज धन गुरु हरकृष्ण साहब महाराज उन्हां दे बंगले अगे औरंगजेब अद्धी घड़ी खलोता रहा है कि मेनू दर्शन हो जान। साहब ने दरवाजे बंद करा दिते। साध संगत औरंगजेब ने फिर कहा है कि जे दर्शन नहीं देने मेरे बारे कोई शब्द कह दियो। ते साहब ने उत्थे एक बचन कहा मेरे गुरु नानक साहब दा, कहन लगे उन्हूं कह दियो तू कादा मान करना, क्या खादा है क्या पहनदा है, होए जामण नाही सच्चा सोए, क्या मेवा क्यों क्या गुड़ मिठा, क्या मैदा क्या मास, क्या कपड़ क्या शेष सुखाली, कीजें भोग बिलास, क्या नश्क लश्कर क्या नेब खवासी, आवे मैली वास। पर एक गल रखी कह दो बादशाह नू नानक सच्चे नाम बिन सबे टोल बिन। सतगुरु इथे आप भी साहब ऊपर इस बीमारी ने हल्ला कीता है। कुछ विद्वान ता ए भी मानदे ने भाई गुरदास दूजा इन्हां दे माता कोल ने, सतगुरु अज अपने बिस्तर ते पए ने, किन्ने दिन हो गई उस भूकी ने दबिया होया है, ते जदो नेत्र खोलदे ने केवल प्यारे दी याद विच, ते अज कहिंदे ने नेत्र खोले ने, बोले ने माता कोले, ते पुछ दिए पुत्र अजे ता उम्र बिल्कुल छोटी है, ते अगो साहब कहिंदे ने मां ए ना देख उम्र छोटी है, बस तू ए देख के गुरु नानक दी कृपा नाल उस मालिक दे चरणा नाल मेरी बण आई है। उम्र दी गल नहीं, देख ओदे नाल बण आई है। साहब फिर उस भूकी विच पै गए ने, कहिंदे ने सतगुरु ने फिर जदो नेत्र खोले ते सिख संगत खलोती सी, उस वक्त सिखां दे नेत्रां विच नीर सी, ते हथ जोड़ के पुछया सी दाता ऐस संगत नू किस दे लड़ ला के चले हो, ते कवि संतोख सिंह कहिंदे ने नारियल मंगाया, पंज पैसे मंगाए, थाल विच नारियल रखिया, ते मेरे गुरु हरकृष्ण साहब उठ नहीं सकदे, अपने सज्जे हथ नाल नारियल दियां तीन परिक्रमा कीतियां, ते जेड़े अंतले शब्द कहे सिखा पुछा हुण किदे कुल जोते, ते उत्तर सी बाबा बसे ग्राम बकाले। बाबा बकाला शब्द नहीं वरत्या, बाबा शब्द वख वरत्या, बकाला वख वरत्या। कहन लगे बाबा बसे ग्राम बकाले, बन गुर संगत सकल संभाले, साडे बाबा जी बकाले दी धरती ते रहिंदे ने, अज तो बाद गुरु नानक दी जोते ओ मालिक ने, ते सिख संगत दी संभाल ओ करनगे। तन गुरु हरकृष्ण साहब ने जिदे हाथ गुरगद्दी वाला नारियल भेजना सी ओदा नाम सी प्यारियो भाई दरगाह मल, ओ आया दिल्ली तो ने तुरने, धन गुरु तेग बहादुर जी बाबे बकाले दी धरती ते विराजमान ने, जदो ए समझ पै गई के बाबा बसे ग्राम बकाले, तीर मल कोल गुरु ग्रंथ साहिब दा स्वरूप है, करतारपुर तो दौड़िया है, इन्हें आ के बाबे बकाले शब्द बकाला सी उस वक्त, पर अज तो बाद बाबा बकाला बन गया, इन्हें अपने मसंदा दा जाल पसार दिता है, गद्दी ला के बैठ गया। हुण संगत जेड़ी है ओ पपीए दी तरह प्यासी है, भाल कर दी है गुरु नानक दी जोत किथे वे, संगत बेबल है जिवें मच्छी पानी तो बिना तड़पदी है, पर गुरु तेग बहादुर जी ता एकांत विच बैठे ने, कदी रात नू निकलना नहीं ता चुप करके सारा दिन टिके रहना। साध संगत इधर 22 मंजियां सिख विद्वाना ने लिखिया ने लग गईया ने, थां थां ते अपने आप नू गुरु दसन लग पए ने, असी गुरु नानक दी जोत आ, ते जदो माता नानकी तक दीए सिख संगत बेबल है, पूरा गुरु दिसदा नहीं, उदास हुंदे ने, नेत्रां विच नीर भर के वापस आ जांदे ने, ते मां कहिंदी है पुत्र तेरे कोल गुरु जोत है, मैनू पता तेरे पिता जी बचन कह के गए ने, अज ओ बचन पूरा होण लगा है, तुसी बाहर प्रगट क्यों नहीं हुंदे। गुरु तेग बहादुर जी खमोश ने, उस वक्त माता नानकी जी ने एक पत्रिका भेजी है गोइंदवाल दी धरती से, गोइंदवाल दी धरती ते गुरु अमरदास जी दी अंश विचों एक बुजुर्ग ने
ਜਿਨ੍ਹਾਂ ਦਾ ਨਾਮ ਹੈ ਭਾਈ ਦਵਾਰਕਾ ਦਾਸ ਜੀ, ਉਹਨਾਂ ਨੂੰ ਕਹਿ ਭਾਈ ਦਵਾਰਕਾ ਦਾਸ ਆਓ, ਸਿੱਖ ਸੰਗਤ ਨੂੰ ਕੋਈ ਥਾਂ ਨਹੀਂ ਦਿਸਦੀ ਪਈ, ਗੁਰੂ ਨੂੰ ਪ੍ਰਗਟ ਕੌਣ ਕਰੇਗਾ ਜੇ ਸਿੱਖ ਨਾ ਆਏ। ਦੂਜੀ ਪੱਤਰਿਕਾ ਭੇਜੀਏ ਭਾਈ ਗੜੀਏ ਨੂੰ, ਅੰਮ੍ਰਿਤਸਰ ਦਾ ਸ਼ਰਧਾਲੂ ਸੇਖੇ ਗੁਰੂ ਅਰਜਨ ਸਾਹਿਬ ਦੇ ਵੇਲੇ ਦਾ, ਭਾਈ ਗੜੀਆ ਜੀ ਆਓ, ਅੱਜ ਗੁਰੂ ਨੂੰ ਪ੍ਰਗਟ ਕਰਨਾ ਤੇ ਸਿੱਖਾਂ ਨੇ ਕਰਨਾ। ਭਾਈ ਦਵਾਰਕਾ ਦਾਸ ਗੋਇੰਦਵਾਲ ਤੋਂ ਆ ਗਏ ਨੇ, ਭਾਈ ਗੜੀਆ ਜੀ ਅੰਮ੍ਰਿਤਸਰ ਤੋਂ ਆ ਗਏ ਨੇ, ਤੇ ਉਧਰੋਂ ਭਾਈ ਦਰਗਾਮਲ ਦਿੱਲੀ ਤੋਂ ਤੁਰਿਆ ਕਿ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਲਈ ਉਹ ਨਿਸ਼ਾਨ ਲੈ ਕੇ ਜਿਹੜਾ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਦਿੱਤਾ। ਬਾਬੇ ਬਕਾਲੇ ਦੀ ਧਰਤੀ ਤੇ ਇੰਨੀ ਦੇਰ ਨੂੰ ਮੱਖਣ ਸ਼ਾਹ ਲਬਾਣੀ ਦੀ ਇੱਕ ਘਟਨਾ ਜਿਹੜੀ ਇਹਦੇ ਨਾਲ ਬੜੀ ਸਬੰਧਤ ਏ। ਇਹ ਮੁਗਲ ਫੌਜਾਂ ਦੀ ਰਸਤ ਧੋਣ ਦਾ ਕੰਮ ਕਰਦਾ ਸੀ, ਬੜਾ ਤਕੜਾ ਵਪਾਰੀ ਸੀ। ਭਾਈ ਮੱਖਣ ਸ਼ਾਹ ਦਾ ਬੇੜਾ ਫਸ ਗਿਆ, ਦਲਦਲ ਵਿਚ ਕੁਝ ਕਹਿੰਦੇ ਨੇ ਡੁੱਬਣ ਲੱਗਾ, ਤੇ ਜਦੋਂ ਸਾਰਿਆਂ ਨੇ ਕਿਹਾ ਕਿ ਮੱਖਣ ਸ਼ਾਹ ਹੁਣ ਡੁੱਬਣ ਤੋਂ ਬਿਨਾਂ ਕੋਈ ਚਾਰਾ ਨਹੀਂ, ਕੋਈ ਨਹੀਂ ਬਚਾ ਸਕਦਾ, ਤੇ ਉਸ ਮੱਖਣ ਸ਼ਾਹ ਨੇ ਆਪਣਾ ਮੂੰਹ ਹੱਥ ਧੋਤਾ ਤੇ ਕਹਿਣ ਲੱਗਾ ਟਿਕ ਜਾਓ, ਨੇਤਰ ਬੰਦ ਕਰਕੇ ਇਕਾਗਰ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ, ਧਿਆਨ ਗੁਰੂ ਨਾਨਕ ਦੇ ਚਰਨਾਂ ਦਾ ਟਿਕਾਇਆ, ਤੇ ਕਹਿੰਦੇ ਨੇ ਮੇਰੇ ਗੁਰੂ ਨਾਨਕ ਦੀ ਕਿਰਪਾ ਨਾਲ ਜਪਜੀ ਸਾਹਿਬ ਦਾ ਸ਼ਲੋਕ ਪੜਨ ਦੀ ਦੇਰ ਸੀ, ਮੱਖਣ ਸ਼ਾਹ ਦਾ ਬੇੜਾ ਡੋਲਦਾ ਹੋਇਆ ਕਿਨਾਰੇ ਤੇ ਲੱਗਣ ਲੱਗਾ। ਉਥੇ ਲਿਖਦੇ ਨੇ ਵਿਦਵਾਨ, ਕਹਿਣ ਲੱਗੇ ਕਰ ਚਿੱਤ ਇਕਾਗਰ ਜਪ ਕੋ ਪੜਾ, ਪੁਨ ਸਤਿਗੁਰ ਕਾ ਕੀਆ ਧਿਆਨ, ਮਿਟੈ ਭਰਮ ਮਨ ਗੁਰਲੇ ਪਛਾਣ। ਤੇ ਉਥੇ ਉਹਨੇ ਕਿਹਾ ਸੀ ਦਾਤਾ ਬੜੇ ਦਿਨ ਹੋ ਗਏ ਨੇ ਕਿਰਤ ਕਰਦਿਆਂ, ਮੈਂ ਆਵਾਂਗਾ, ਦਸਵੰਤ ਦੀ ਮਾਇਆ ਭੇਟ ਕਰਨੀ ਏ। ਮੱਖਣ ਸ਼ਾਹ ਪਹਿਲਾਂ ਬਾਬੇ ਬਕਾਲੇ ਨਹੀਂ ਆਇਆ, ਪਹਿਲਾਂ ਦਿੱਲੀ ਪਹੁੰਚਿਆ, ਤੇ ਜਦੋਂ ਪੁੱਛਿਆ ਗੁਰੂ ਨਾਨਕ ਸਾਹਿਬ ਦੀ ਜੋਤ, ਤੇ ਉੱਤਰ ਮਿਲਿਆ ਮੱਖਣ ਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਪ੍ਰਾਪੁਰ ਪਿਆਨਾ ਕਰ ਗਏ ਨੇ, ਤੇ ਇੱਕ ਸ਼ਬਦ ਕਹਿ ਕੇ ਗਏ ਨੇ ਬਾਬਾ ਬਸੇ ਗ੍ਰਹਿ ਬਕਾਲੇ। ਮੱਖਣ ਸ਼ਾਹ ਨੂੰ ਯਕੀਨ ਏ ਜੋ ਗੁਰੂ ਨੇ ਬਚਨ ਕਹਿ, ਸਤਿਗੁਰੂ ਉਸੇ ਬਕਾਲੇ ਦੀ ਧਰਤੀ ਤੇ ਬਿਰਾਜਮਾਨ ਨੇ। ਅੱਜ ਮੱਖਣ ਸ਼ਾਹ ਜਦੋਂ ਵਾਹੋਦਾਈ ਪਹੁੰਚਿਆ, 500 ਇਹਦਾ ਸਿਪਾਹੀ ਸ਼ਸਤਰ ਬੱਧ ਜਿਹੜਾ ਸੀ ਇਹਦੇ ਨਾਲ, ਇਹਦੀ ਘਰਵਾਲੀ ਇਹਦੇ ਪੁੱਤਰ ਨਾਲ ਨੇ, ਤੇ ਜਦੋਂ ਪਤਾ ਲੱਗਾ ਮੱਖਣ ਸ਼ਾਹ ਆ ਗਿਆ, ਤੇ ਸਾਰਿਆਂ ਮਸੰਦਾਂ ਨੇ ਪਖੰਡੀਆਂ ਨੇ ਆਪਣਾ ਜਾਲ ਉਹਦੇ ਵੱਲ ਬੁੰਨਾ ਸ਼ੁਰੂ ਕਰ ਦਿੱਤਾ। ਮੱਖਣ ਸ਼ਾਹ ਨੂੰ ਸਾਰੇ ਕਹਿੰਦੇ ਨੇ ਆ ਗੁਰੂ ਨਾਨਕ। ਮੱਖਣ ਸ਼ਾਹ ਦੇ ਮਨ ਨੂੰ ਪਹਿਲੀ ਇੱਕ ਠੋਕਰ ਲੱਗੀ, ਮਨਾ ਗੁਰੂ ਨਾਨਕ ਦਾਤਾ ਏ, ਮੰਗਤਾ ਨਹੀਂ, ਜਿਹੜੇ ਲੋਕ ਅੱਗੇ ਹੋ ਕੇ ਮੈਨੂੰ ਪ੍ਰੇਰਦੇ ਨੇ ਇਹ ਤਾਂ ਭਿਖਾਰੀਆਂ ਦੀ ਤਰ੍ਹਾਂ ਮੰਗਦੇ ਪਏ ਨੇ, ਉਹਦੇ ਦਰ ਤੇ ਤਾਂ ਸ਼ਹਿਨਸ਼ਾਹ ਭਿਖਾਰੀ ਬਣੇ ਨੇ, ਤੇ ਇਹਨੇ ਸ਼ਹਿਨਸ਼ਾਹ ਨੂੰ ਭਿਖਾਰੀ ਬਣਾ ਦਿੱਤਾ। ਕਹਿਣ ਲੱਗੇ ਮੱਖਣ ਸ਼ਾਹ ਨੇ ਇੱਕ ਗੱਲ ਕਹੀ, ਕਹਿੰਦਾ ਸਤਿਗੁਰੂ ਮੈਨੂੰ ਪਤਾ ਨਹੀਂ ਤੂੰ ਕਿੱਥੇ ਵੇ, ਪਰ ਜਿਵੇਂ ਡੋਬਦੇ ਬੇੜੇ ਤੂੰ ਕਿਨਾਰੇ ਲਾਏ ਨੇ, ਤੂੰ ਕਿਰਪਾ ਕਰੀ, ਹੁਣ ਮਨ ਦਾ ਬੇੜਾ ਡੁੱਬਦਾ ਪਈ, ਸਮਝ ਨਹੀਂ ਪੈਂਦੀ ਤੂੰ ਕਿੱਥੇ ਵੇ, ਉੱਥੇ ਬੇੜੇ ਤੂੰ ਬਾਹਰ ਲਾਏ ਸਮੁੰਦਰ ਵਿੱਚ, ਇੱਥੇ ਪਖੰਡੀਆਂ ਦੇ ਪਾਣੀ ਵਿੱਚੋਂ ਬੇੜਾ ਕਿਨਾਰੇ ਲਾ ਦੇਈ, ਤੇ ਅਸਲ ਵਿੱਚ ਮੇਰਾ ਗੁਰੂ ਤੇਗ ਬਹਾਦਰ ਲਾਉਂਦੇ ਹੀ ਬੇੜੇ ਕਿਨਾਰੇ ਰਿਹਾ। ਕਦੀ ਕਿਸੇ ਦਾ ਬੇੜਾ ਮਨ ਦਾ ਡੁੱਬਣ ਲੱਗਾ, ਉਹਨੂੰ ਸ਼ਬਦ ਦਾ ਲਾ ਕੇ ਚੱਪੂ ਗੁਰੂ ਨੇ ਕਿਨਾਰੇ ਲਾ ਦਿੱਤਾ, ਜੇ ਕਿਸੇ ਦਾ ਦੂਸਰਾ ਬੇੜਾ ਡੁੱਬਣ ਲੱਗਾ ਉਹਨੂੰ ਮੋਢਾ ਲਾ ਕੇ ਕਿਨਾਰੇ ਲਾ ਦਿੱਤਾ, ਤੇ ਜੇ ਕਿਸੇ ਦੇ ਧਰਮ ਦਾ ਬੇੜਾ ਡੁੱਬਣ ਲੱਗਾ ਤੇ ਸਤਿਗੁਰੂ ਨੇ ਸੀਸ ਲਾ ਕੇ ਉਸ ਬੇੜੇ ਨੂੰ ਕਿਨਾਰੇ ਲਾ ਦਿੱਤਾ। ਸਤਿਗੁਰੂ ਬੇੜੇ ਨੂੰ ਕਿਨਾਰੇ ਲਾਉਂਦੇ ਨੇ, ਇਹੀ ਕਾਰਨ ਗੁਰੂ ਪਦ ਦੀ ਵਿਆਖਿਆ ਹੀ ਇਹ ਵੇ ਕਿ ਸਤਿਗੁਰੂ ਪਾਰ ਕਰਦੇ ਨੇ। ਖੈਰ ਮੈਂ ਸੰਖੇਪ ਵਿੱਚ ਅਰਜ਼ ਕਰਾਂ, ਮੱਖਣ ਸ਼ਾਹ ਨੇ ਸਭ ਨੂੰ ਮੋਹਰਾਂ ਰੱਖੀਆਂ, ਤੁਸੀਂ ਜਾਣਦੇ ਹੋ, ਕਈਆਂ ਕਿਹਾ ਧੀਰ ਮਲ ਕੁਲ ਗੁਰੂ ਗ੍ਰੰਥ ਸਾਹਿਬ ਏ, ਇਹੀ ਗੁਰੂ ਏ। ਤੇ ਉਸ ਵਕਤ ਇੱਕ ਗੱਲ ਨੂੰ ਸਮਝਣਾ, ਸਤਿਗੁਰੂ ਨੇ ਸ਼ਬਦ ਵਰਤਿਆ ਬਾਬਾ ਬਕਾਲਾ, ਬਾਬੇ ਸ਼ਬਦ ਦਾ ਅਰਥ ਹੈ ਕੋਈ, ਇਹਦਾ ਭਾਵ ਏ ਧਿਆਨ ਰੱਖਣਾ। ਗੁਰੂ ਹਰਕ੍ਰਿਸ਼ਨ ਸਾਹਿਬ ਉਹਨਾਂ ਦੇ ਬਾਬੇ ਦਾ ਅਰਥ ਇੱਥੇ ਦਾਦਾ, ਉਹਨਾਂ ਦੇ ਦਾਦੇ ਨੇ ਬਾਬਾ ਗੁਰਦਿੱਤਾ ਜੀ, ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪਿਤਾ ਨੇ ਗੁਰੂ ਹਰ ਰਹਿ, ਗੁਰੂ ਹਰ ਰਹਿ ਸਾਹਿਬ ਦੇ ਪਿਤਾ ਨੇ ਬਾਬਾ ਗੁਰਦਿੱਤਾ ਜੀ, ਇਹਦਾ ਮਤਲਬ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਾਦਾ ਬਾਬਾ ਗੁਰਦਿੱਤਾ ਜੀ। ਤੇ ਅਕਸਰ ਅਸੀਂ ਬਾਬੇ ਦੇ ਭਰਾ ਨੂੰ ਬਾਬਾ ਹੀ ਕਹਿੰਦੇ ਆ, ਤੇ ਬਾਬੇ ਗੁਰਦਿੱਤੇ ਦਾ ਛੋਟਾ ਭਰਾ ਨੇ ਗੁਰੂ ਤੇਗ ਬਹਾਦਰ ਜੀ, ਇਸੇ ਕਰਕੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਤੇਗ ਬਹਾਦਰ ਪਿਤਾ ਜੀ ਲਈ ਬਾਬਾ ਸ਼ਬਦ ਵਰਤਿਆ ਸੀ। ਕਹਿਣ ਲੱਗੇ ਮੇਰਾ ਦਾਦਾ ਬਕਾਲੇ ਦੀ ਧਰਤੀ ਤੇ ਰਹਿੰਦਾ, ਜਿਨ੍ਹਾਂ ਗੁਰੂ ਬਣੇ ਸਾਧ ਸੰਗਤ, ਮੱਖਣ ਸ਼ਾਹ ਨੇ ਸਾਰਿਆਂ ਨੂੰ ਮਾਇਆ ਦਿੱਤੀ, ਪਰ ਕਿਸੇ ਨੇ ਕਿਹਾ ਨੀ ਮੱਖਣ ਸ਼ਾਹ ਦਸਵੰਤ ਦੀ ਮਾਇਆ ਤਾਂ ਜ਼ਿਆਦਾ ਬਣਦੀ ਏ।
ਜਦੋਂ ਚਿੰਤਾ ਤੁਰ ਹੋਇਆ ਸ਼ਾਂਤ ਪੈ ਗਈ। ਕਹਿੰਦੇ ਨੇ ਉਦਾਸ ਹੋ ਕੇ ਪੁੱਛਦਾ ਕੋਈ ਹੋਰ ਹੈ, ਪਰ ਇੱਕ ਮਨ ਕਹਿੰਦਾ ਮੱਖਣ ਸ਼ਾਹ ਸੂਰਜ ਠੰਡਾ ਹੋ ਸਕਦਾ ਹੈ, ਚੰਦਰਮਾ ਗਰਮ ਹੋ ਸਕਦਾ ਹੈ, ਹਵਾ ਰੁਕ ਸਕਦੀ ਏ, ਸਮੁੰਦਰ ਸੁੱਕ ਸਕਦਾ, ਪਹਾੜ ਖੰਭ ਲਾ ਕੇ ਉੱਡ ਸਕਦਾ, ਸਾਰੀਆਂ ਚੀਜ਼ਾਂ ਆਪਣੇ ਸੁਭਾਅ ਨੂੰ ਤਬਦੀਲ ਕਰ ਸਕਦੀਆਂ ਨੇ, ਪਰ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਚਨ ਕਹੇ ਨੇ ਉਹ ਕਦੀ ਝੂਠੇ ਨਹੀਂ ਹੋ ਸਕਦੇ। ਗੁਰੂ ਹੈ ਬਾਬੇ ਬਕਾਲੇ ਦੇ ਅੰਦਰ ਹੀ, ਪਰ ਮੈਨੂੰ ਅਜੇ ਸਮਝ ਨਹੀਂ ਪਈ ਗੁਰੂ ਬੈਠਾ ਕਿਤੇ ਹੋਇਆ, ਗੁਰੂ ਦਾ ਬਚਨ ਅਟਲ ਏ। ਫਿਰ ਪੁੱਛਿਆ ਕੋਈ ਹੋਰ ਹੈ, ਕਹਿਣ ਲੱਗੇ ਹਾਂ ਇੱਕ ਭੋਰੇ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਤੇਗ ਬਹਾਦਰ ਕਹਿੰਦੇ ਨੇ, ਕਦੀ ਕਦੀ ਸ਼ਾਮ ਨੂੰ ਨਿਕਲਦੇ ਨੇ, ਸ਼ਾਇਦ ਉਹਨਾਂ ਕੋਲ ਚਲਾ ਜਾ। ਮੱਖਣ ਸ਼ਾਹ ਨੇ ਆਪਣੇ ਆਦਮੀ ਲਏ, ਭੇਟਾ ਲਈਏ, ਦੋ ਮੋਹਰਾਂ ਕੱਢੀਆਂ ਨੇ ਤੇ ਜਦੋਂ ਤੇਜ਼ੀ ਨਾਲ ਦੌੜ ਕੇ ਉਸ ਘਰ ਵੱਲ ਨੂੰ ਗਿਆ, ਹਜ਼ੂਰ ਨੇ ਭਾਈ ਗੜੀਏ ਨੂੰ ਕਿਹਾ ਭਾਈ ਗੜੀਆ ਇਹ ਆਵਾਜ਼ ਕਿਹਦੀ ਏ? ਕਹਿਣ ਲੱਗੇ ਦਾਤਾ ਮੱਖਣ ਸ਼ਾਹ ਦਰਸ਼ਨਾਂ ਨੂੰ ਆ ਰਿਹਾ ਹੈ। ਤੇ ਸਾਹਿਬ ਨੇ ਕਿਹਾ ਭਾਈ ਗੜੀਏ ਕਿਵੇਂ ਆ ਰਿਹਾ ਹੈ? ਕਹਿੰਦਾ ਸ਼ਸਤਰ ਬਸਤਰ ਵਾਲੇ ਲੋਕ ਨੇ ਉਹਦੇ ਨਾਲ, ਮਾਇਆ ਉਹਦੇ ਕੋਲ। ਸਾਹਿਬ ਕਹਿਣ ਲੱਗੇ ਭਾਈ ਗੜੀਆ ਉਹਨੂੰ ਕਹੇ ਕਿ ਗੁਰੂ ਘਰ ਆਉਣ ਦੀ ਜਾਚ ਸਿੱਖ ਲੈ, ਗੁਰੂ ਘਰ ਬੜੀ ਨਿਰਮਾਣਤਾ ਤੇ ਅਦਬ ਨਾਲ ਆਈਦਾ ਹੁੰਦਾ। ਮੱਖਣ ਸ਼ਾਹ ਗਿਆ, ਭਾਈ ਗੜੀਆ ਸਾਹਮਣੇ ਖਲੋ ਗਿਆ। ਮੱਖਣ ਸ਼ਾਹ ਮੇਰੇ ਸਾਹਿਬ ਦਾ ਹੁਕਮ ਏ, ਗੁਰੂ ਘਰ ਆਉਣ ਦੀ ਜਾਚ ਸਿੱਖ, ਅਦਬ ਚਾਹੀਦਾ। ਮੱਖਣ ਸ਼ਾਹ ਅੰਦਰੋਂ ਪਿਸ ਪਿਆ, ਕਹਿਣ ਲੱਗਾ ਮਣਾ ਦਾਤਾ ਆਈ ਆ, ਬੇਪਰਵਾਹ ਇਹੀ ਆ, ਅੱਗੇ ਤਾਂ ਭਿਖਾਰੀ ਸਨ ਜਿਹੜੇ ਤੈਨੂੰ ਅੱਗੇ ਲੈਣ ਆਉਂਦੇ ਸਨ, ਕਹਿੰਦੇ ਸਨ ਮੱਖਣ ਸ਼ਾਹ ਤੂੰ ਅਨਨ ਸਿੱਖ ਏ, ਸੱਚਾ ਗੁਰੂ ਹੋਵੇ ਜਿਨੇ ਤੇਰੇ ਅੰਦਰ ਦੀ ਘਾਟ ਨੂੰ ਤੱਕ ਕੇ ਕਹਿ ਦਿੱਤਾ ਸਿੱਖਾ ਗੁਰੂ ਘਰ ਆਉਣ ਦੀ ਜਾ ਸਿੱਖ ਲੈ। ਭਾਈ ਮੱਖਣ ਸ਼ਾਹ ਨੰਗੇ ਚਰਨ ਤੁਰਿਆ, ਪਰ ਮਨ ਵਿਚਾਰਾ ਸ਼ੰਕਿਆ ਵਿੱਚ ਏ ਨਾ, ਕਰੇ ਕੀ, ਕਿੰਨੇ ਕੁ ਲੋਕ ਉੱਥੇ ਬੈਠੇ ਨੇ। ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਬੈਠਿਆ, ਜਦੋਂ ਦਰਸ਼ਨ ਕੀਤੇ ਸਾਹਿਬ ਦੇ ਨੇਤਰ ਬੰਦ ਸਨ, ਚਿਹਰੇ ਤੇ ਨੂਰ ਪਿਆ ਝੜਦਾ ਸੀ, ਖੁਸ਼ੀ ਗਮੀ ਹਰਖ ਥੋਗ ਤੋਂ ਉੱਪਰ ਨੇ। ਦਰਸ਼ਨ ਕਰਦਿਆਂ ਅੰਦਰ ਨੂੰ ਠੰਡ ਪੈ ਗਈ, ਦਰਸ਼ਨ ਕੀਤੇ ਮੇਰੇ ਤੇਗ ਬਹਾਦਰ ਪਿਤਾ ਨੇ ਖਿੱਚ ਲਿਆ। ਮੱਖਣ ਸ਼ਾਹ ਨੇ ਦੋ ਮੋਹਰਾਂ ਰੱਖੀਆਂ ਤੇ ਸਾਹਿਬ ਨੇ ਆਪਣੇ ਮੋਢੇ ਤੋਂ ਪੱਲਾ ਲਾ ਦਿੱਤਾ। ਕਹਿਣ ਲੱਗੇ ਮੱਖਣ ਸ਼ਾਹ ਐ ਸਿੱਖਾ, ਜਿੱਦਣ ਤੇਰੀ ਨਾਵ ਡੁੱਬਦੀ ਪਈ ਸੀ ਨਾ ਤੇ ਤੂੰ ਇੱਕ ਗੱਲ ਕਹੀ ਸੀ, ਗੁਰੂ ਨਾਨਕ ਤੇਰੇ ਤੋਂ ਬਿਨਾਂ ਕੋਈ ਨਹੀਂ। ਆ ਦੇਖ ਉਦਣ ਦੀ ਘਾਸੀ ਪਈ ਏ, ਉਦਣ ਦੀਆਂ ਝਰੀਟਾਂ ਪਈਆਂ ਨੇ, ਅਜੇ ਤਾਂ ਜੰਮਿਆ ਖੂਨ ਵੀ ਨਹੀਂ ਉਤਰਿਆ, ਤੇ ਗੁਰੂ ਕਾ ਦਸਵੰਧ ਤੂੰ ਕਿਉਂ ਰੱਖਣਾ ਪਿਆ? ਜਦੋਂ ਤੱਕਿਆ ਸਾਹਿਬ ਦੇ ਮੋਢੇ ਨੂੰ ਤੇ ਡਿੱਗ ਪਿਆ ਕਰਨਾ ਤੇ ਕਹਿਣ ਲੱਗਾ ਦਾਤਿਆ ਮੈਨੂੰ ਪਤਾ ਸੀ ਜੇ ਡੁੱਬਦੇ ਬੇੜੇ ਕਿਨਾਰੇ ਲਾਨਾ ਤੇ ਮੱਖਣ ਸ਼ਾਹ ਦੇ ਡੁੱਬਦੇ ਹੋਏ ਮਨ ਨੂੰ ਵੀ ਜ਼ਰੂਰ ਕਿਨਾਰੇ ਲਾਏਗਾ। ਚਰਨ ਧੋਤੇ, ਦਸਵੰਧ ਦੀ ਮਾਇਆ ਰੱਖੀ ਤੇ ਉੱਥੇ ਕਹਿੰਦੇ ਨੇ ਇੰਨਾ ਕੁ ਫੁੱਲਿਆ ਨਾ ਸਮਾਇਆ। ਸਾਹਿਬ ਨੇ ਇੱਕ ਸ਼ਬਦ ਵਰਤਿਆ ਸੀ ਜਿਹੜਾ ਸਾਨੂੰ ਪ੍ਰਗਟ ਕਰੇਗਾ, ਧਿਆਨ ਰੱਖਣਾ, ਕੁਝ ਵਿਦਵਾਨਾਂ ਨੇ ਲਿਖਿਆ ਉਹਦਾ ਮੁੱਖ ਕਾਲਾ ਕਰਾਂਗੇ। ਕਹਿੰਦੇ ਨੇ ਇੰਨਾ ਕੁ ਪ੍ਰੇਮ ਵਿੱਚ ਵਹਿ ਤੁਰਿਆ, ਕਹਿੰਦਾ ਕੋਈ ਗੱਲ ਨਹੀਂ, ਮੈਨੂੰ ਮੁੱਖ ਵੀ ਕਾਲਖ ਮੰਨ ਲਈ ਮੈਂ ਤਿਆਰ ਹਾਂ, ਪਰ ਮੈਂ ਚਾਹੁੰਦਾ ਮੇਰਾ ਗੁਰੂ ਦੁਨੀਆਂ ਵਿੱਚ ਅੱਜ ਪ੍ਰਗਟ ਹੋ ਜਾਏ। ਮੱਖਣ ਸ਼ਾਹ ਨੇ ਪੱਲੂ ਫੜਿਆ, ਕੋਠੇ ਤੇ ਚੜ ਗਿਆ, ਕਹਿਣ ਲੱਗਾ ਭੁੱਲੀਏ ਸੰਗਤ, ਗੁਰੂ ਲੱਦਾ ਮੋਰ। ਉੱਚੀ ਆਵਾਜ਼ ਦਿੱਤੀ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਜਦੋਂ ਹੋਕਾ ਦਿੱਤਾ, ਸਿੱਖ ਸੰਗਤ ਦੌੜ ਕੇ ਆਈ, ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਤੇ ਉਸ ਵਕਤ ਦਿੱਲੀ ਤੋਂ ਆਇਆ ਹੋਇਆ ਸਿੱਖ ਵੀ ਪਹੁੰਚ ਗਏ, ਜਿਹੜਾ ਨਿਸ਼ਾਨੀ ਲੈ ਕੇ ਆਇਆ। ਗੁਰੂ ਤੇਗ ਬਹਾਦਰ ਸੱਚੇ ਪਿਤਾ ਦੀਵਾਨ ਸੱਜਿਆ। ਉਧਰ ਧੀਰਮਲ ਨੂੰ ਖਬਰ ਹੋ ਗਈ ਏ ਕਿ ਧੀਰਮਲ ਗੁਰੂ ਤੇਗ ਬਹਾਦਰ ਗੁਰੂ ਪ੍ਰਗਟ ਹੋ ਗਏ ਨੇ, ਉਹਨਾਂ ਨੇ ਮੱਖਣ ਸ਼ਾਹ ਦੇ ਬੇੜੇ ਨੂੰ ਕਿਨਾਰੇ ਲਾਇਆ। ਧੀਰਮਲ ਜਲ ਗਿਆ, ਸੜ ਗਿਆ ਤੇ ਸ਼ੀਆਂ ਮਸੰਦ ਸੀ। ਕਹਿਣ ਲੱਗਾ ਧੀਰਮਲਾ ਜੇ ਅੱਜ ਆਪਾਂ ਕੁਝ ਕੀਤਾ ਨਾ, ਦੇਖ ਅੱਜ ਇੰਨੀ ਉਹਨਾਂ ਨੂੰ ਮਾਇਆ ਇਕੱਠੀ ਹੋਈ ਏ ਜਿਹੜੀ ਤੈਨੂੰ ਇੰਨੇ ਸਾਲਾਂ ਵਿੱਚ ਵੀ ਨਹੀਂ ਹੋਈ, ਅੱਜ ਕੁਝ ਕਰ। ਧੀਰਮਲ ਕਹਿੰਦਾ ਕੀ ਕਰਾਂ? ਸ਼ੀਏ ਮਸੰਦ ਨੇ ਇੱਕ ਗੱਲ ਕਹੀ, ਕਿਉਂਕਿ ਮਸੰਦ ਬਿਰਤੀ ਵਾਲੇ ਕਦੀ ਗੁਰੂ ਨਾਨਕ ਦੇ ਘਰ ਨੂੰ ਜੁੜਨ ਨਹੀਂ ਦਿੰਦੇ, ਜਿਨ੍ਹਾਂ ਅੰਦਰ ਪੂਜਾ ਦਾ ਧਾਨ ਕਰ ਜਾਏ ਨਾ ਅਸਰ, ਉਹ ਕਦੀ ਨਹੀਂ ਚਾਹਣਗੇ ਗੁਰੂ ਨਾਨਕ ਦਾ ਘਰ ਜੁੜਿਆ ਰਹੇ। ਧੀਰਮਲ ਨੇ ਉੱਥੇ ਇੱਕ ਗੱਲ ਕਹੀ ਸੀ, ਕਹਿਣ ਲੱਗਾ ਕਰੀਏ ਕਿ ਆਪਾਂ ਲੁੱਟ ਲਈਏ, ਤੇ ਸ਼ੀਏ ਨੇ ਕਿਹਾ ਲੁੱਟਣ ਨਾਲ ਨਹੀਂ, ਬੰਦੂਕ ਭਰ ਗੁਰੂ ਤੇਗ ਬਹਾਦਰ ਦਾ ਕਤਲ ਕਰ ਦਈਏ, ਜੇ ਇਹਨਾਂ ਨੂੰ ਕਤਲ ਕਰ ਦਿੱਤਾ ਤਾਂ ਗੱਲ ਬਣਨੀ ਆ, ਨਹੀਂ ਤੇ ਸੱਜਣਾ ਬਾਜੀ ਗਈ। ਧੀਰਮਲ ਨੇ ਇੱਕ ਗੱਲ ਕਹੀ, ਕਤਲ ਨਾ ਕਰੀਏ, ਗੋਲੀ ਨਾ ਚਲਾਈਏ, ਲੁੱਟ ਲਈਏ। ਤੇ ਸ਼ੀਏ ਮਸੰਦ ਨੇ ਕਿਹਾ ਸੀ ਨਹੀਂ,
गोली चलाण तो बिना गल नहीं बननी। मक्खण शाह ने गुरु नूं प्रगट कीता है ते शाम दा वेला बैराग विच आया थका चुका सी। साहब ने असीस दिती, मक्खण शाह डेरे जा आराम कर, सवेरे दर्शन करांगे, सवेरे आपां मिलांगे। मक्खण शाह नूं रात नींद किथे, रातो रात इन्हें कीमती पोशाक तैयार कराईए कि सवेरे मेरे गुरु दी गति निशिनी होनी है, तिलक लगना है ते पोशाक मैं अपने वालों भेट करांगा। माया लई रात नींद नहीं पई, कदी बैराग विच रो पैंदा है, कदी फिर शुक्र करदा है, कहिंदा वाह मेरे दातिया मैं तेनू प्रगट करन दी किथे समर्था सी मेरे अंदर, पर तू ही कृपा कीती। गुरु तेग बहादुर सच्चे पिता शाम नू घोड़ी ते निकले ने, ध्यान देना उधर धीर मल ते शिया मसंद तैयार ने, गोली दे विच बंदूक विच बारूद भरिया गया है। जदो गुरु तेग बहादुर निकले ने ते वापस पे आंदे ने ते शिये मसंद ने गोली चला दिती है। गुरु तेग बहादुर जी दी घोड़ी रुक गई है, साहब दे मत्थे कोलो गोली थोड़ी जी निकल गई। धीर मल गोली चलांदा पिया है, शिया मसंद करूर हासा हसदा है ते मेरा गुरु तेग बहादुर शब्द पिया कहिंदा है ओ गोलियां चलांदे ने, ते साहब कह रहे ने भले धीर मल भले जी भले धीर मल तीर, तीन वारी क्या धीर मल वाहगुरु तेरा भला करे, वाहगुरु तेरा भला करे, वाहगुरु तेरा भला करे, तेनु समत बख्शे। भले धीर मल भले जी भले धीर मल तीर, बहु पार सतगुरु कियो श्री पत गुणी गहीर। गुरु तेग बहादुर जी घर आ गए, साध संगत उसे वक्त धीर मल ते शिया मसंद आए ने, इन्हां फिर गोली चलाई ते माता नानकी सामने हो गई ते साहब दे मत्थे नालो थोड़ी जी खह के लंघी ते खून दी धारा एक बगी है। माता नानकी ने अपने दुपट्टे नाल अपने पुत्र गुरु दा खून पींजिया। पूंजन तो बाद उच्ची आवाज विच कहा तीर मल ईरखा दी अग भी सड़न वालिया ऐसे अग ने तेनू साड़ देना है। गुरु नानक दी जोत गोलियां दे नाल कदी खत्म नहीं हुंदी, दबकियां नाल इन्हे दबना नहीं। तीर मल सब कुछ लुट के लै गया, रात सब कुछ लुट लिया है ते कहिंदे ने जिन्नी भेटा सी गुरु का समान भी लै गया। एक सिख भजा गया मक्खण शाह जिस गुरु नू तू प्या प्रगट करना है, तेरे गुरु दे घर नू तीर मल लुट के लै गया, तेरे गुरु ते गोली चल गई है। 500 शस्त्र धारी मक्खण शाह दे नाले रिहा नहीं गया, तीर मल दे घर पहुंचे ते इना बैराग विच पहले ही भरिया सी, जांदियां सार सिंहे मसंतियां इन्हें मुश्कां बन दित्तियां। तीर मल नू क्या पैरां विचों जुत्ती उतार दे, मक्खण शाह ने कहिंदा जे तू किते गुरु अर्जन साहिब दी संतान ना हुंदो, गुरु हरगोबिंद दा पोतरा ना हुंदो ते याद रख मैं तेरे सीने विच गोली कर देंदा, पर तू गुरु दी संतान है, मैं गुरु नानक दे घर दा कुकर। इहदे पैरां विचों जुत्ती उतरवा दित्ती, सिंहे मसंतियां मुश्कां बनियां, इन्हां नू नाल लै तुरे ने। जिन्ना समान लुट के गए ने सारा उन्हां दे सिर ते रखा के गुरु तेग बहादुर जी दे घर पहुंचे। चरना ते देख के कहिंदा दातिया मैनू खिमा कर दई, सिख दा फर्ज है गुरु दी सेवा करनी, मेरे हुंदिया तेरे ते गोली चला किवें कोई जाए, तू समर्थ है। साहब ने कहा मक्खण शाह आ माया दियां गंढां ही तां पवाड़े दी जड़ ने, इन्हां दी मंजिल माया है, साडी मंजिल कुछ होर है, दे दे इन्हां माया इन्हां नू, क्योंकि माया नाल शायद तृप्त हो जाण। पर नाल कह दिता ओ धीर मल जिन्नी मर्जी कच्ची कर ली पर शांति कदी नहीं आउणी। साहब ने माया दे दिती, गुरु ग्रंथ साहिब दा स्वरूप लियांदा सी, खैर ओ भी वापस होया। गुरु तेग बहादुर सच्चे पिता गुरु प्रगट हो गए ने, अज बाबे गुरदित्ते दी अंश विच वाहिगुरु बाबे बुढ़े दी अंश विचों भाई गुरदित्ते नू बुलाया। ध्यान रखना बाबे बुढ़े तो बाद गुरगद्दी दा तिलक भाई भाना जी लांदे रहे ने, भाने तो बाद सरवण जी, सरवण तो बाद भाई झंडा जी, झंडे तो बाद भाई गुरदित्ता जी, भाई गुरदित्ते तो बाद बाबा राम कोयर जी जिन्हां नू बाबा गुरबख्श सिंह कहिंदे। भाई गुरदित्ता जी ने अज तिलक लाया गुरगद्दी दा ते अज नौवां गुरु नानक, गुरु नानक दी जोत गुरु तेग बहादुर जी तख्त ते विराजमान हो गए ने। संगतां ने रज के गुरु दे दीदार पाए ने, साहिब बाबे बकाले तो चले ने। ध्यान रखना अमृतसर दी धरती ते गए ने, उस वक्त अमृतसर दी धरती ते बाबे पिरथिए दे पुत्र हरजी दा कब्जा सी। जदों सुनिया गुरु तेग बहादुर आए ने, क
ਕਹਿੰਦੇ ਨੇ ਦਰਸ਼ਨੀ ਡਿਓੜੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਹੈ, ਤਾਲਾ ਲਾ ਦਿੱਤਾ ਹੈ। ਤੇ ਕਈ ਵਾਰੀ ਮੈਂ ਸੋਚਣਾ, ਦੇਖੋ ਹੇ ਮਾਇਆ ਤੂੰ ਕਿਉਂ ਜਿਹਾ ਭਰਮ ਪਰਵਾਨੀ ਹੈ। ਗੁਰੂ ਨਾਨਕ ਦਾ ਘਰ ਹੈ ਹਰਿਮੰਦਰ ਸਾਹਿਬ, ਗੁਰੂ ਨਾਨਕ ਦਾ ਹਿਰਦਾ ਹਰਿਮੰਦਰ ਸਾਹਿਬ। ਹਾਂ, ਜੋ ਕਿ ਗੁਰੂ ਨਾਨਕ ਦਾ ਘਰ ਹੈ ਤੇ ਉਸ ਵਕਤ ਦੇ ਮਾਇਆ ਦੇ ਵਿੱਚ ਗ੍ਰਸੇ ਹੋਏ ਲੋਕਾਂ ਨੇ ਗੁਰੂ ਨਾਨਕ ਨੂੰ ਆਪਣੇ ਘਰ ਵਿੱਚ ਵੀ ਆਉਣ ਲੱਗਿਆ ਤਾਲੇ ਲਾ ਦਿੱਤੇ, ਤਾਲਾ ਲਾ ਦਿੱਤਾ ਦਰਸ਼ਨੀ ਡਿਓੜੀ ਨੂੰ। ਤੇ ਗੁਰੂ ਤੇਗ ਬਹਾਦਰ ਸਾਹਿਬ ਅਕਾਲ ਤਖ਼ਤ ਦੇ ਨਾਲ ਇੱਕ ਥੜਾ ਹੈ ਜਿਹਨੂੰ ਅਸੀਂ ਥੜਾ ਸਾਹਿਬ ਕਹਿੰਦੇ ਹਾਂ, ਇਸ਼ਨਾਨ ਕੀਤਾ ਸਰੋਵਰ ਵਿੱਚ ਤੇ ਨਾਲ ਕਹਿ ਦਿੱਤਾ, ਸਿੱਖੋ ਹਰਿਮੰਦਰ ਨੂੰ ਭੁੱਲਿਓ ਨਾ, ਇਹਨੂੰ ਛੱਡਿਓ ਨਾ, ਜੇ ਮਸੰਦ ਬਿਰਤੀ ਵਾਲੇ ਤਾਲੇ ਵੀ ਲਾ ਜਾਣ ਪਰ ਹਰਿਮੰਦਰ ਨਾਲ ਟੁੱਟਿਓ ਨਾ, ਕਿਉਂਕਿ ਇਹਨੇ ਤੁਹਾਡੇ ਅੰਦਰ ਨੂੰ ਜੀਵਨ ਦੇਣਾ। ਸਤਿਗੁਰੂ ਇਸ਼ਨਾਨ ਕੀਤਾ, ਕੁਝ ਸਮਾਂ ਗੁਰੂ ਰਾਮਦਾਸ ਦਾ ਸ਼ੁਕਰ ਕੀਤਾ, ਮਸੰਦ ਚਲੇ ਗਏ। ਮੱਖਣ ਸ਼ਾਹ ਨੇ ਕਿਹਾ, ਦਾਤਾ ਜੇ ਹੁਕਮ ਕਰੇ ਸਾਰਿਆਂ ਨੂੰ ਬੰਨ ਕੇ ਲਿਆਵਾਂ। ਸਾਹਿਬ ਨੇ ਕਿਹਾ, ਨਹੀਂ ਮੱਖਣ ਸ਼ਾਹ ਸਮਾਂ ਆਵੇਗਾ, ਇਹਨਾਂ ਸਾਰਿਆਂ ਨੇ ਚਲੇ ਜਾਣਾ, ਕਿਉਂਕਿ ਝੂਠ ਕਦੀ ਟਿਕਿਆ ਨਹੀਂ ਰਹਿਣਾ, ਇਹ ਸੱਚਾ ਘਰ ਏ, ਇੱਥੇ ਸੱਚ ਦੀ ਸਿਫਤ ਹੋਵੇਗੀ। ਗੁਰੂ ਤੇਗ ਬਹਾਦਰ ਤੁਰੇ ਨੇ, ਪਿੰਡ ਵੱਲੇ ਪਹੁੰਚੇ ਨੇ, ਤੇ ਵੱਲੇ ਨੂੰ ਸਾਹਿਬ ਨੇ ਕਿਹਾ ਸੀ, ਪਿੰਡ ਵੱਲਾ ਗੁਰੂ ਕਾ ਗੱਲਾ, ਅੰਮ੍ਰਿਤਸਰ ਦੀਆਂ ਸੰਗਤਾਂ ਨੂੰ ਪਤਾ ਲੱਗਾ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਗੁਰੂ ਤੇਗ ਬਹਾਦਰ ਆਏ ਨੇ, ਤੇ ਮਾਈਆਂ ਭੱਜ ਕੇ ਗਈਆਂ ਨੇ ਅੱਗੇ ਕਿ ਸਾਹਿਬ ਸਾਨੂੰ ਬਖਸ਼ ਦੇਈ, ਇਹਨਾਂ ਲੋਕਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ। ਤੇ ਸਾਹਿਬ ਨੇ ਉੱਥੇ ਸ਼ਬਦ ਵਰਤਿਆ ਸੀ, ਮਾਈਆਂ ਰੱਬ ਰਜਾਈਆਂ, ਕਹਿਣ ਲੱਗੇ ਚਰਨੀ ਲਾਈਆਂ, ਤਿੰਨ ਸ਼ਬਦ ਵਰਤੇ। ਉਨੀ ਦੇਰ ਨੂੰ ਮਸੰਦ ਵੀ ਆਏ, ਮੱਖਣ ਸ਼ਾਹ ਨੇ ਕਿਹਾ, ਉਹ ਕਮਲਿਓ ਗੁਰੂ ਆਇਆ ਸੀ ਬਖਸ਼ਣ, ਬਦਕਿਸਮਤੋਂ ਤੁਸੀਂ ਦਰਵਾਜ਼ੇ ਬੰਦ ਕਰ ਦਿੱਤੇ, ਮਸੰਦ ਗਏ ਤੇ ਜਾ ਕੇ ਚਰਨਾਂ ਵਿੱਚ ਡਿੱਗਣ ਲੱਗੇ। ਤੇ ਸਾਹਿਬ ਨੇ ਉੱਤੇ ਸ਼ਬਦ ਕਿਹਾ ਸੀ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ। ਧਿਆਨ ਰੱਖਣਾ, ਇੱਥੇ ਅੰਮ੍ਰਿਤ ਸਰੀਏ ਦਾ ਮਤਲਬ ਇਹ ਨਹੀਂ ਕਿ ਸਾਰੇ ਅੰਮ੍ਰਿਤਸਰ ਦੇ ਵਸਨੀਕਾਂ ਨੂੰ ਕਹਿ ਦਿੱਤਾ ਸੀ, ਇੱਥੇ ਸ਼ਬਦ ਹੈ ਮਸੰਦ। ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਦਰ ਸੜੀਏ। ਤੁਸੀਂ ਮਤ ਕਹੋ ਅਸੀਂ ਅੰਮ੍ਰਿਤ ਸਰੀਏ ਵਾਂ, ਅਸੀਂ ਮਸੰਦ ਆ, ਨਹੀਂ ਤੁਸੀਂ ਤਾਂ ਤ੍ਰਿਸ਼ਨਾ ਦੇ ਨਾਲ ਅੰਦਰੋਂ ਸੜੇ ਹੋਏ। ਗੁਰੂ ਤੇਗ ਬਹਾਦਰ ਇਸ ਤੋਂ ਅੱਗੇ ਗਏ ਨੇ। ਖੈਰ, ਸਤਿਗੁਰੂ ਨੇ ਫਿਰ ਬਾਂਗਰ ਦੇ ਇਲਾਕੇ ਵਿੱਚ ਪ੍ਰਚਾਰ ਕੀਤਾ ਹੈ। ਸਾਹਿਬ ਇੱਥੋਂ ਫਿਰ ਆਨੰਦਪੁਰ ਦੀ ਧਰਤੀ ਜਿੱਥੇ ਵਸਾਇਆ ਹੈ, ਪਿੰਡ ਮਾਖੋਵਾਲ ਸੀ, ਇੱਥੇ ਨੇੜੇ ਕਹਿਲੂਰ ਰਿਆਸਤ ਤੇ ਕਹਿਲੂਰ ਦਾ ਰਾਜਾ ਦੀਪ ਚੰਦ, ਉਹਦੀ ਮੌਤ ਹੋ ਗਈ, ਉਹਦੀ ਰਾਣੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਉਹਦੇ ਭੋਗ ਤੇ ਬੁਲਾਇਆ ਤੇ ਸਾਹਿਬ ਨੇ ਕਿਹਾ ਇੱਥੇ ਅਸੀਂ ਇੱਕ ਪਿੰਡ ਬਣਾਉਣਾ, ਨਗਰ ਬਣਾਉਣਾ। ਤੇ ਉਹਨੇ ਕਿਹਾ, ਤੁਸੀਂ ਲੈ ਲਵੋ ਸ਼ਹਿਰ, ਇਹ ਥਾਂ ਲੈ ਲਓ। ਸਾਹਿਬ ਨੇ ਕਿਹਾ, ਨਹੀਂ ਦਾਨ ਨਹੀਂ, ਅਸੀਂ ਥਾਂ ਖਰੀਦਾਂਗੇ, ਕਿਉਂਕਿ ਗੁਰੂ ਨਾਨਕ ਦੇ ਘਰ ਦੀ ਥਾਂ ਅੱਜ ਦਾਨ ਕਰੋਗੇ ਕੱਲ ਨੂੰ ਮੰਗੋਗੇ। ਸਾਹਿਬ ਨੂੰ ਪਤਾ ਹੈ ਕਿ ਇਸ ਥਾਂ ਤੇ ਖਾਲਸੇ ਦਾ ਜਨਮ ਹੋਣਾ ਤੇ ਖਾਲਸੇ ਦੀ ਜਨਮ ਵਾਲੀ ਥਾਂ ਕਿਸੇ ਮਨੁੱਖ ਦੇ ਦਾਨ ਦੀ ਭੇਟਾ ਨਹੀਂ, ਗੁਰੂ ਨਾਨਕ ਦੇ ਘਰ ਦੀ ਮਾਇਆ ਨਾਲ ਖਰੀਦੀ ਜਾਏ। ਸਾਹਿਬ ਨੇ ਮਾਖੋਵਾਲ ਦਾ ਅਸਥਾਨ ਖਰੀਦਿਆ ਤੇ ਇਸ ਸ਼ਹਿਰ ਦਾ ਨਾਮ ਰੱਖਿਆ ਸੀ ਚੱਕ ਨਾਨਕੀ, ਮਾਤਾ ਦੇ ਨਾਂ ਤੇ। ਖੈਰ, ਆਨੰਦਪੁਰ ਉਦੋਂ ਬਣਿਆ ਜਦੋਂ ਗੁਰੂ ਗੋਬਿੰਦ ਸਿੰਘ ਪਟਨੇ ਤੋਂ ਆਏ ਤੇ ਸੰਗਤਾਂ ਅੱਗੋਂ ਲੈਣ ਗਈਆਂ, ਤੇ ਉਸ ਵਕਤ ਪੜਿਆ ਸੀ, ਆਨੰਦ ਭਇਆ ਮੇਰੀ ਸਮਾਏ ਸਤਿਗੁਰੂ ਮੈਂ ਪਾਇਆ। ਉਦਨ ਨਾਨਕੀ ਚੱਕ ਦੇ ਸ਼ਹਿਰ ਦਾ ਨਾਂ ਬਣ ਗਿਆ ਸੀ ਆਨੰਦਪੁਰ ਸਾਹਿਬ, ਗੁਰੂ ਤੇਗ ਬਹਾਦਰ ਬਣਾ ਕੇ ਗਏ। ਸਾਹਿਬ ਨੇ ਆਨੰਦਪੁਰ ਵਸਾਇਆ। ਸਾਧ ਸੰਗਤ, ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਬਾਅਦ, ਉਹਨਾਂ ਤੋਂ ਬਾਅਦ ਲੰਮਾ ਪ੍ਰਚਾਰਕ ਦੌਰਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ। ਗੁਰੂ ਅਮਰਦਾਸ, ਗੁਰੂ ਅਰਜਨ ਦੇਵ, ਗੁਰੂ ਅੰਗਦ ਸਾਹਿਬ ਮਾਝੇ ਮਾਲਵੇ ਦੇ ਇਲਾਕੇ ਤੱਕ ਰਹੇ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ। ਉਦੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕੀਤਾ, ਤੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਤੋਂ ਬਾਅਦ ਜ਼ਿਆਦਾ ਜੇ ਸਫ਼ਰ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਨੇ ਕੀਤਾ। ਸਾਹਿਬ, ਪਟਨੇ ਦੀ ਧਰਤੀ ਤੇ ਗੁਰੂ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ। ਖੈਰ, ਮੈਂ ਆਪਣੇ ਅੱਜ ਦੇ ਵਿਸ਼ੇ ਵੱਲ ਫਿਰ ਆ ਜਾ। ਸਤਿਗੁਰੂ ਆਨੰਦਪੁਰ ਨੇ, ਉਧਰ ਔਰੰਗਜ਼ੇਬ ਦਿੱਲੀ ਦੇ ਤਖ਼ਤ ਤੇ ਬੈਠਾ ਹੈ, ਇਹਦੀ ਮੁਤਸਵੀ ਨੀਤੀ ਏ, ਇਹਨੇ ਬਾਪ ਨੂੰ ਕਤਲ ਕੀਤਾ, ਭਰਾਵਾਂ ਨੂੰ ਕਤਲ ਕੀਤਾ, ਭੈਣ ਨੂੰ ਮਾਰਿਆ, ਤੇ ਇੱਕ ਆਪਣੀ ਧੀ ਮਹਾਨ ਸ਼ਹਿਰਾਨਾ ਉਹਨੂੰ ਵੀ ਜ਼ਹਿਰ ਦੇ ਕੇ ਮਾਰ ਦਿੱਤਾ ਹੈ, ਤੇ ਕਹਿੰਦੇ ਆਪਣੇ ਪਾਪਾਂ ਨੂੰ ਲੁਕਾਉਣ ਲਈ ਇਹਨੇ ਇੱਕ ਨਵਾਂ ਸਿੱਕਾ ਸਟਿਆ, ਨਵਾਂ ਪੱਤਰਾ ਖੇਡਿਆ ਕਿ ਮੈਂ ਲੋਕਾਂ ਨੂੰ ਬਦੋ ਬਦੀ ਇਸਲਾਮ ਵਿਚ ਲੈ ਆਵਾਂ। ਬੜੀ ਸੋਹਣੀ ਗੱਲ ਲਿਖੀ ਇੱਕ ਵਿਦਵਾਨ ਨੇ, ਕਹਿੰਦੇ ਨੇ ਮਤ ਕਹੋ ਇਸਲਾਮ ਦਾ ਪੁਜਾਰੀ ਸੀ, ਜੇ ਇਸਲਾਮ ਦਾ ਪੁਜਾਰੀ ਹੁੰਦਾ ਤੇ ਸੱਕੇ ਬਾਪ ਨੂੰ ਕਦੇ ਕਤਲ ਨਾ ਕਰਦਾ। ਕਿ ਇਹਦਾ ਬਾਪੂ ਮੁਸਲਮਾਨ ਨਹੀਂ ਸੀ, ਕਿ ਇਹਦੇ ਭਰਾ ਮੁਸਲਮਾਨ ਨਹੀਂ ਸਨ। ਖੈਰ, ਇਹਨੇ ਸੋਚਿਆ ਮੈਂ ਕਾਜ਼ੀ ਮੌਲਵੀ ਕਿਵੇਂ ਹੱਥ ਵਿਚ ਖੜ ਕਰਾਂ, ਇਹਨੇ ਕਿਹਾ ਮੈਂ ਇੱਕ ਧਰਮ ਕਰਾਂਗਾ,
केवल मुसलमान तेने सब तो पहला कश्मीर चुने है। शेर अफगान नू उन्हें नियुक्त किया है कश्मीर विद्वान पंडित ने। उन्हें कहा एक ता कश्मीर दे नेड़े खोर मुसलमान आबादी है, जे कश्मीरी रौला पाणगे जहाद दा झंडा खड़ा करांगा, ते जे कश्मीरी विद्वान मुसलमान बन जान ते फिर बड़ी आसानी नाल अनपढ़ बंदियां नू मुसलमान बनाया जा सकदा है। शेर अफगान ने अपने वल्लों मुतसब दी नीति वरती ते कहिंदे ने उस वक्त इन्हां नू क्या कि तुसी इस्लाम नू कबूल करो नहीं ते मौत दे घाट उतारांगे। ते एक विद्वान होया पी एन बिजमई, इन्हें किताब लिखी हिस्ट्री ऑफ कश्मीर, वो कहना इन्हें छे महीने की मोहलत मंगी है। सिख विद्वाना मुताबिक पंडित कृपा राम मटन निवासी ए अमरनाथ की यात्रा नू गए ने ते इन्हां ने रो रो के शिवजी के चरणा विच एक अर्ज की है कि साडा अज कोई नहीं केड़ा साडे तिलक जन्यू नू बचा सकदा है। ते उस वक्त कहिंदे ने रात नू शिव ने सुपने विच दर्शन दिता है कृपा राम नू, कह लगे कृपा राम इस तिलक जन्यू नू कोई नहीं बचा सकदा, एक बचाण वाला है, जे आनंदपुर की धरती ते जाके पुकार करो जे ओ अर्ज है ते तुहाडे तिलक जन्यू नू कोई नहीं मिटाण वाला। कह लगे ए विद्वान पंडित आनंदपुर की धरती ते आए ने, कुछ बच्चे ने इन्हां नाल, बच्चियां दियां अखां विच नीर है, पानी पिया वगदा है ते कहिंदे ने गुरु तेग बहादुर अज टिके ने। आके पंडितां ने एक गल कही, भाई सेवा सिंह ने शहीदी बिलास विच एक बचन लिखिया है, कह लगे दुखी विपर चल आए सो पुरी आनंद, ते गुरु तेग बहादुर दे चरणा विच कहिंदे ने बां असाडी पकड़िए, श्री हरगोबिंद दे नंद गुरु हरगोबिंद साहिब दे पुत्र साडी बां नूं पकड़ लै, तेरे तो बिना साडी बां पकड़न वाला कोई नहीं। ध्यान देना गुरु तेग बहादुर जी विराजमान ने अज हिंदुस्तान दा तिलक ते जन्यू खून दे अथरू पिया सड़दा है, क्योंकि जिस आनंदपुर दे अज मतियां नू जिस आनंदपुर दी विचारधारा नू कटाक्ष पै करदे ने, जिदन तिलक ते जन्यू बचिया सी उदन भी फैसले आनंदपुर ही होए सन। ध्यान रखना ते अज भी जदों कदी फैसले होणगे ते आनंदपुर ही होणे ने, विचारधारा आनंदपुर ही रहेगी। सतगुरु गुरु तेग बहादुर महाराज विराजमान ने ते गुरु हरगोबिंद साहिब जी दे पुत्र ते गुरु तेग बहादुर महाराज जी दे अगो पुत्र गुरु गोबिंद सिंह जी जदों ए आ पहुंचे ने, इन्हां ने तकिया पिता नू, कुछ विद्वान कहिंदे ने पिता जी सोची पए ने, नहीं प्यारियो सोची पैना एक घबराहट है, नहीं गुरु तेग बहादुर जी इन्हां दे दुख नू हरना चाहते ने, ते जदो इन्हां पंडितां दियां अखां विच नीर तिलक ते जंजू तंबदा तकिया है ते गुरु गोबिंद राय ने पुछया सी पिता जी ए लोग क्यों रोंदे पए ने, की कारण है इन्हां दे रोण दा। कहन लगे पुत्तर एक रब वल्लों मनुख नू आजादी है धर्म दी, पर इन्हां दा धर्म अज खतरे विच है, इन्हां दे धर्म दी स्वतंत्रता खत्म होण लगी है, ते इन्हां पंडितां ने अरदास कीती है कि साडी बांह पकड़ो, ते गुरु गोबिंद राय कहिंदे ने बापू तेरे तो बिना इन्हां लोकां दी बांह किसे नहीं पकड़नी। ध्यान रखना महापुरुष जदों बांह पकड़ेगा उदों नजारे कुछ होर हो जांदे ने, नहीं तां गुरु तेग बहादुर दी शहादत तो पहला लखां लोक औरंगजेब ने कतल कर दिते कोई तब्दीली नहीं, पर जिदन जपण वाला सिर दी भेटा ला दिंदा उदन इतिहास नूं पलट के रख दिंदा। सतगुरु गुरु तेग बहादुर नूं फिर कहिंदे ने बांह असाडी पकड़िए, श्री हरगोबिंद के नंद, ते गुरु तेग बहादुर ने एक बचन किया ते भट चांद ने उन्होंने बचन किया, कहन लगे पंडितो एक गल चेते रखियो विद्वानो, तुसी कह दिता साडी बांह पकड़ो, मैं नहीं अरदास करो चित चरण कमल का आसरा, चित चरण कमल संग जोड़िया मन लोचा बुरियाइया गुर शब्दी ए मन होड़िया, पर साडे करदा है कसूल है बांह जिन्हां दी पकड़िया सिर दीजै बांह ना छोड़िया, ते एक काम तुसी भी करियो मैं ता बांह जरूर पकड़ांगा किते कल नू तुसी डोल ना जायो। कहन लगे तेग बहादुर बोलिया धर पईया धर्म ना छोड़िया, तन दे टुकड़े हो जान पर धर्म छड्डियो ना। कमाल दी गल मनुखता दा धर्म है गुरु नानक दा घर। तिलक जन्यू विद्वान ने कहा 9 साल दी उम्र विच गुरु नानक कहिंदे ने जन्यू नहीं पाना, ते 9 साल दी उम्र विच गुरु कलगी वाला कहिंदा जन्यू लै नहीं देना। सवाल जन्यू पाण ते लाण दा नहीं,
ਉਦੋਂ ਜਬਰੀ ਪਾਇਆ ਜਾ ਰਿਹਾ, ਪਾਣਾ ਨਹੀਂ। ਤੇ ਅੱਜ ਜਬਰੀ ਜੇ ਕੋਈ ਲਾਣਾ ਚਾਹੇਗਾ ਇਹਨੂੰ ਲੈ ਨਹੀਂ ਦੇਣਾ। ਗੁਰੂ ਤੇਗ ਬਹਾਦਰ ਨੇ ਉੱਥੇ ਕੁਝ ਬਚਨ ਕਹਿ, ਇੱਕ ਅਦੀਬ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਸਾਹਿਬ ਨੇ ਅੱਖਾਂ ਵਿਚ ਨੀਰ ਤੱਕਿਆ ਤੇ ਕਿਹਾ, ਗੋਬਿੰਦ ਰਾਏ ਯਾਦ ਰੱਖ, ਮੈਂ ਤਾਂ ਪੁੱਤਰ ਜਾਵਾਂਗਾ, ਪਰ ਤੈਨੂੰ ਪਤਾ ਸਿਰ ਤੋਂ ਬਾਪੂ ਦਾ ਸਾਇਆ ਉੱਠ ਜਾਣਾ। ਤੇ ਲਿਖਦਾ ਇੱਕ ਵਿਦਵਾਨ, ਸਾਹਿਬ ਨੇ ਕਿਹਾ ਮੈਨੂੰ ਪਤਾ ਹੈ ਬਾਪੂ, ਮੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣਾ। ਲੋਕ ਕਹਿਣਗੇ ਯਤੀਮ ਹੈ, ਪਰ ਮੈਂ ਸੋਚਣਾ ਵਾ ਮਨਾ, ਜੇ ਇੱਕ ਬਾਪੂ ਦਾ ਸਿਰ ਦੇ ਕੇ ਇਹਨਾਂ ਬੱਚਿਆਂ ਦੇ ਹਜ਼ਾਰਾਂ ਬਾਪੂਆਂ ਦੇ ਸਿਰ ਵੱਜ ਜਾਣ ਤੇ ਮੈਂ ਸਮਝਾਂਗਾ ਜੀਵਨ ਵਿਚ ਕੁਝ ਖੱਟ ਕੇ ਗਏ, ਮੈਂ ਇਹਨਾਂ ਦੇ ਨੀਰ ਨਹੀਂ ਤੱਕ ਸਕਦਾ। ਸਾਹਿਬ ਨੇ ਉੱਥੇ ਬਚਨ ਕਿਹਾ, ਸਾਹਿਬ ਨੇ ਬੱਚੀਆਂ ਨੂੰ ਰੋਂਦਿਆਂ ਤੱਕਿਆ ਤੇ ਸ਼ਬਦ ਵਰਤੇ ਇੱਕ ਕਵੀ ਨੇ ਕਿਹਾ, ਕਹਿੰਦਾ ਹਿੰਦੂ ਮੰਦਰਾਂ ਵਿਚ ਤੇਲ ਨਹੀਂ ਜੇ ਬਲਦਾ, ਕਦੀ ਨਜ਼ਰ ਲਾ ਕੇ ਤੱਕੋ, ਅੱਜ ਵੀ ਗੁਰੂ ਤੇਗ ਬਹਾਦਰ ਦਾ ਕੂਣ ਪਿਆ ਬਲਦਾ। ਉਹ ਲਿਖਦਾ, ਸਾਹਿਬ ਨੇ ਕਿਹਾ, ਕਿਹਾ ਬੱਚਿਓ ਤੁਸੀਂ ਘਰੀ ਜਾਵੋ। ਸਤਿਗੁਰੂ ਕਿਹਾ, ਬੱਚਿਓ ਘਰੀ ਜਾਵੋ, ਸਿਰ ਦੇ ਕੇ ਸੱਤ ਬਚਾਂਗਾ ਮੈਂ। ਹਿੰਦੂ ਧਰਮ ਦੇ ਬੁੱਝ ਰਹਿ ਦੀਵੇ ਅੰਦਰ, ਤੇਲ ਆਪਣੇ ਖੂਨ ਦਾ ਪਾਂਗਾ ਮੈਂ। ਕਹਿਣ ਲੱਗਾ, ਪਾਇਆ ਦੇਸ਼ ਦੀਆਂ ਜੜਾਂ ਵਿਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਏ, ਹਿੰਦੂ ਮੰਦਰਾਂ ਦੇ ਦੀਵਿਆਂ ਵਿਚ ਅੱਜ ਵੀ ਖੂਨ ਤੇਗ ਬਹਾਦਰ ਦਾ ਬਲ ਰਿਹਾ। ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਚਲੇ ਜਾਓ, ਤੁਸੀਂ ਕਹਿ ਦਿਓ ਸਾਡਾ ਰਾਹਬਰ ਗੁਰੂ ਤੇਗ ਬਹਾਦਰ ਏ। ਕਮਾਲ ਦੀ ਗੱਲ, ਇੱਕ ਵਿਦਵਾਨ ਲਿਖਦਾ, ਕਹਿੰਦਾ ਗੁਲਸਤਾਂ ਕੋ ਜਬ ਖੂਨ ਕੀ ਜ਼ਰੂਰਤ ਪੜੀ, ਤੋ ਸਭ ਸੇ ਪਹਿਲੇ ਗਰਦਨ ਕਟਾਈ ਹਮਨੇ।

जप आद सच जुगाद सच

ਗਗਨ ਬ੍ਰਹਮਾਨਾ ਬਾਜਿਓ ਕਰਿਓ ਨਿਸ਼ਾਨੇ ਕਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੋ ਜਨ ਕੋ ਦਾ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ

ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਪਰਮ ਸਨਮਾਨਯੋਗ ਚਵਲ ਛਤਰ ਦੇ ਮਾਲਕ, ਜੁਗਹ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੁਭਾਏ ਮਾਨ ਖੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਵਡਭਾਗੀ ਹੋ, ਰਾਤਰੀ ਦੇ ਇਸ ਦੀਵਾਨ ਵਿੱਚ ਆਪ ਜੀ ਨੇ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਦੇ ਪਵਿੱਤਰ ਘਰ ਦੀ ਮਰਿਆਦਾ ਮੁਤਾਬਕ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਹੋਏ ਨੇ। ਉਸ ਤੋਂ ਉਪਰੰਤ ਗੁਰੂ ਪਿਆਰਿਆਂ ਨੇ ਆਪ ਜੀ ਨੂੰ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਹੈ, ਜਿੱਥੇ ਅੱਗੇ ਆਪਾਂ ਨੇਮ ਨਾਲ ਪਿਛਲੇ ਕੁਝ ਦਿਨਾਂ ਤੋਂ ਜਗਤ ਗੁਰੂ ਬਾਬਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਕਰਦੇ ਆ ਰਹੇ ਹਾਂ। ਉੱਥੇ ਅੱਜ ਵਿਸ਼ੇਸ਼ ਤੌਰ ਤੇ ਜਿਵੇਂ ਕੱਲ ਵੀ ਅਰਜ਼ ਕੀਤੀ ਸੀ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਜੋ ਪਿਛਲੇ ਦਿਨੀ ਬਤੀਤ ਹੋਏ ਹੈ ਤੇ ਜਿਸ ਨੂੰ ਕੱਲ ਇੱਥੇ ਦੀਵਾਨ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਤ ਦਾ ਦਿਨ ਮਨਾਉਂਦਿਆਂ ਹੋਇਆਂ ਕੱਲ ਦੇ ਦੀਵਾਨ ਸਾਹਿਬਾਂ ਦੇ ਚਰਨਾਂ ਨੂੰ ਸਮਰਪਿਤ ਸਨ ਤੇ ਗੁਰੂ ਕਿਰਪਾ ਨਾਲ ਆਪਾਂ ਨੇ ਵਿਚਾਰ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਪਵਿੱਤਰ ਜੀਵਨ ਦੀ। ਆਓ ਉਸ ਨੌਵੇਂ ਗੁਰੂ ਨਾਨਕ ਜਿਨ੍ਹਾਂ ਨੇ ਮਜ਼ਲੂਮਾਂ ਦੀ ਖਾਤਰ, ਲੋੜਵੰਦ ਤੇ ਦੁਖੀਆਂ ਦੀ ਖਾਤਰ, ਖਾਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਮੁਤਾਬਕ ਤਿਲਕ ਤੇ ਜੰਝੂ ਦੀ ਖਾਤਰ, ਜਿਸ ਸਤਿਗੁਰੂ ਨੇ ਬੰਦਗੀ ਕਰਨ ਵਾਲੇ ਕਈ ਮਹਾਂਪੁਰਸ਼ਾਂ ਦੀ ਖਾਤਰ, ਜਿਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਧਰਮ ਹੀਤ ਸਾਕਾ ਕੀਤਾ, ਦੁਨੀਆਂ ਦੀ ਪਦਵੀ ਲਈ, ਦੁਨੀਆਂ ਦੀ ਦੌਲਤ ਲਈ, ਸੰਸਾਰ ਦੀ ਸ਼ੋਹਰਤ ਲਈ ਤਾਂ ਅਨੇਕਾਂ ਲੋਕ ਲੜ ਕੇ ਮਰਦੇ ਤੱਕੇ ਨੇ, ਪਰ ਧਰਮ ਦੇ ਹੇਤ ਸਾਕਾ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੀਤਾ। ਆਓ ਗੁਰੂ ਪਿਆਰਿਓ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਜੋ ਆਪਾਂ ਨੇ ਕੱਲ ਵਿਚਾਰਿਆ ਸੀ, ਮੈਂ ਫਿਰ ਥੋੜ੍ਹਾ ਜਿਹਾ ਸੰਖੇਪ ਵਿੱਚ ਅਰਜ਼ ਕਰਦਿਆਂ ਉਸ ਲੜੀ ਨੂੰ ਆਪਾਂ ਅੱਗੇ ਤੋਰ ਲਈਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਨੰਦ ਕਾਰਜ, ਸ਼ਾਦੀ ਜਾਂ ਵਿਆਹ ਸ਼ਬਦ ਅਸੀਂ ਵਰਤਨੇ ਹਾਂ ਕਈ ਵਾਰੀ, ਆਨੰਦ ਕਾਰਜ ਕਰਤਾਰਪੁਰ ਦੀ ਧਰਤੀ ਤੇ ਸਤਿਕਾਰਯੋਗ ਜਿਨ੍ਹਾਂ ਨੂੰ ਆਪਾਂ ਮਾਤਾ ਗੁਜਰੀ ਜੀ ਕਹਿੰਦੇ ਹਾਂ, ਉਹਨਾਂ ਦੇ ਨਾਲ ਸੰਨ 1632 ਨੂੰ ਹੋਇਆ। ਗੁਰੂ ਤੇਗ ਬਹਾਦਰ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇੱਕ ਰੁਮਾਲ ਕਟਾਰ ਤੇ ਪੋਥੀ ਲੈ ਕੇ ਆਪਣੇ ਨਾਨਕੇ ਪਿੰਡ ਬਕਾਲੇ ਪਹੁੰਚ ਗਏ। ਮਾਤਾ ਨਾਨਕੀ ਇਹਨਾਂ ਦੇ ਸਤਿਕਾਰਯੋਗ ਮਾਤਾ ਨਾਲ ਨੇ
ਮੈਂ ਮਾਤਾ ਗੁਜਰੀ ਜੀ ਨਾਲ ਨੇ ਗੁਰੂ ਤੇਗ ਬਹਾਦਰ ਜੀ ਨਵੇਰਾ ਸਮਾਂ ਇਸ ਬਾਬਾ ਬਕਾਲਾ ਜਿਸ ਨੂੰ ਆਪਾਂ ਅੱਜ ਕਹਿੰਦੇ ਹਾਂ ਨਗਰ ਨੂੰ, ਇੱਥੇ ਬੈਠ ਕੇ ਉਸ ਪਿਆਰੇ ਪਰਮੇਸ਼ਵਰ ਦੀ ਇਬਾਦਤ ਬੰਦਗੀ ਕੀਤੀ ਹੈ। ਗੁਰੂ ਤੇਗ ਬਹਾਦਰ ਜੀ ਨੂੰ ਇੱਥੇ ਗੁਰਗੱਦੀ, ਸਤਿਗੁਰੂ ਜੀ ਨੂੰ ਗੁਰਗੱਦੀ ਦਾ ਤਿਲਕ ਜਿਹੜਾ ਹੈ ਉਹ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ ਭਾਈ ਗੁਰਦਿੱਤਾ ਜੀ ਨੇ ਦਿੱਤਾ ਹੈ। ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਤੋਂ ਅੰਮ੍ਰਿਤਸਰ ਗਏ ਨੇ ਜਿੱਥੇ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ, ਪਰ ਸਤਿਗੁਰੂ ਸਰੋਵਰ ਵਿੱਚ ਇਸ਼ਨਾਨ ਕਰਕੇ ਕਿਨਾਰੇ ਤੇ ਬੈਠ ਕੇ ਵਾਪਸ ਪਿੰਡ ਵੱਲੇ ਨੂੰ ਚਲੇ ਗਏ। ਸਤਿਗੁਰੂ ਨੇ ਪਰਤ ਕੇ ਉਸ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਦਾ, ਗੁਰਮਤ ਦਾ ਪ੍ਰਚਾਰ ਦੇਸ਼ ਦੇ ਵੱਖ ਵੱਖ ਇਲਾਕਿਆਂ ਵਿੱਚ ਕੀਤਾ। ਮਾਲਵੇ ਦੀ ਧਰਤੀ ਸਤਿਗੁਰੂ ਨੇ ਬਿਹਾਰ ਵਿੱਚ, ਬੰਗਾਲ ਵਿੱਚ, ਆਸਾਮ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਨੇ ਕੀਤਾ ਪ੍ਰਚਾਰ। ਸਾਧ ਸੰਗਤ, ਕੱਲ ਆਪਾਂ ਵਿਚਾਰ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਨੇ ਨਾਨਕੀ ਚੱਕ ਵਸਾਇਆ ਜਿਹਨੂੰ ਬਾਅਦ ਵਿੱਚ ਆਨੰਦਪੁਰ ਸਾਹਿਬ ਕਹਿਣ ਲੱਗੇ ਹਾਂ। ਇਸੇ ਆਨੰਦਪੁਰ ਦੀ ਧਰਤੀ ਤੇ ਕਸ਼ਮੀਰ ਦੇ ਵਿਦਵਾਨ ਪੰਡਿਤ ਆਏ ਨੇ ਜਿਨ੍ਹਾਂ ਨੇ ਆ ਕੇ ਫਰਿਆਦ ਕੀਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਅੱਜ ਇਸ ਤਿਲਕ ਨੂੰ, ਇਸ ਜੰਯੂ ਨੂੰ ਹਿੰਦੂ ਧਰਮ ਦੇ, ਇਸ ਆਰਤੀ ਨੂੰ ਹਿੰਦੂ ਮੰਦਰਾਂ ਦੇ ਅੰਦਰ ਵੱਜ ਰਹੇ ਘੜਿਆਲਾਂ ਦੀ ਆਵਾਜ਼ ਨੂੰ, ਹਿੰਦੂ ਮੰਦਰਾਂ ਦੀਆਂ ਮੂਰਤੀਆਂ ਦੀ ਪੂਜਾ ਜਿਹੜੀ ਅਸੀਂ ਕਰ ਰਹੇ ਹਾਂ ਇਹ ਤਾਂ ਬਚ ਸਕਦੀਆਂ ਨੇ ਜੇ ਤੁਸੀਂ ਸਾਡੀ ਬਾਂਹ ਪਕੜੋ, ਨਹੀਂ ਤਾਂ ਇਸ ਪੂਰੇ ਸੰਸਾਰ ਦੇ ਅੰਦਰ ਗੁਰੂ ਤੇਗ ਬਹਾਦਰ ਜੀ ਤੁਹਾਡੇ ਤੋਂ ਇਲਾਵਾ ਸਾਡੀ ਕੋਈ ਬਾਂਹ ਪਕੜਨ ਵਾਲਾ ਨਹੀਂ। ਸਾਧ ਸੰਗਤ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਿਰਪਾ ਦੇ ਖਜ਼ਾਨੇ ਮੇਰਾ ਦੇ ਸਾਈਂ ਉਹਨਾਂ ਦੇ ਚਰਨਾਂ ਵਿੱਚ ਜਿਹੜੀ ਇਹਨਾਂ ਅਰਜ਼ ਕੀਤੀ ਸੀ ਤੇ ਗੁਰਬਿਲਾਸ ਵਿੱਚ ਬਚਨ ਅੰਕਿਤ ਨੇ ਕਿ ਦੁਖੀ ਵਿਪਰ ਚੱਲ ਆਏ ਸੋ ਪੁਰੀ ਆਨੰਦ, ਤੇ ਕਿਹਾ ਸੀ ਬਾਹੇ ਅਸਾਡੀ ਪਕੜੀਏ ਸ੍ਰੀ ਹਰਗੋਬਿੰਦ ਕੇ ਆਨੰਦ, ਤੇ ਜਿਹੜਾ ਆ ਸੱਜਣਾ ਗੁਰਮੁਖਾਂ ਨੇ ਇੱਕ ਬਚਨ ਪੜ੍ਹਿਆ ਇਹਨੂੰ ਵਿਦਵਾਨ ਕਹਿੰਦੇ ਨੇ, ਇੱਕ ਭੱਟ ਚਾਂਦ ਦਾ ਲਿਖਿਆ। ਸਾਹਿਬ ਨੇ ਜਦੋਂ ਉਹਨਾਂ ਦੇ ਮੁੱਖ ਰਾਹੀਂ ਬਚਨ ਕਹਾਏ ਨੇ, ਪਰ ਹੈ ਕਵੀ ਦੀ ਰਚਨਾ ਕਿ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ, ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹੇ ਨਾ ਛੋੜੀਐ। ਤੇ ਸਾਹਿਬ ਨੇ ਇੱਕ ਗੱਲ ਕਹੀ ਸੀ, ਸੱਜਣੋ ਅਸੀਂ ਤਾਂ ਬਾਂਹ ਘੁੱਟ ਕੇ ਫੜਾਂਗੇ, ਪਰ ਇੱਕ ਗੱਲ ਦਾ ਖਿਆਲ ਤੁਸੀਂ ਵੀ ਰੱਖਿਆ ਜੇ ਕਿ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ, ਜ਼ਮੀਨ ਤੇ ਤਾਂ ਟੁਕੜੇ ਟੁਕੜੇ ਹੋ ਕੇ ਡਿੱਗ ਪੈਣਾ ਪਰ ਕਦੀ ਵੀ ਧਰਮ ਤੋਂ ਮੂੰਹ ਨਾ ਮੋੜਨਾ। ਆਓ ਪਿਆਰਿਓ, ਉਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਦਾ ਕਾਰਨ ਸਾਨੂੰ ਸਭ ਨੂੰ ਮਾਲੂਮ ਹੈ, ਸਮਾਚਾਰ ਤੋਂ ਇਸ ਤੋਂ ਜਾਣੂ ਹਾਂ ਅਸੀਂ। ਸ਼ਹਾਦਤ ਦਾ ਕਾਰਨ ਇੱਕੋ ਸੀ ਤਿਲਕ ਤੇ ਜੰਯੂ, ਕੇਵਲ ਧਰਮ ਦੀ ਖਾਤਰ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਤੋਂ ਚੱਲਦੇ ਨੇ। ਆਓ ਕਿਹੜੇ ਢੰਗ ਨਾਲ ਸ਼ਹਾਦਤ ਹੋਈ, ਸਾਹਿਬ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਕਿਵੇਂ ਉਹਨਾਂ ਦੇ ਪਿਆਰੇ ਗੁਰਸਿੱਖਾਂ ਨੂੰ ਉਹਨਾਂ ਦੇ ਨੇਤਰਾਂ ਸਾਹਮਣੇ ਸ਼ਹੀਦ ਕਰ ਦਿੱਤਾ, ਉਹਨਾਂ ਗੁਰਸਿੱਖਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ, ਕਿਵੇਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਗੁਰੂ ਕਾ ਸਿੱਖ ਭਾਈ ਜੈਤਾ ਆਨੰਦਪੁਰ ਦੀ ਧਰਤੀ ਤੇ ਲੈ ਕੇ ਆਇਆ, ਤੇ ਕਿਵੇਂ ਜਿਸ ਥਾਂ ਤੇ ਗੁਰੂ ਤੇਗ ਬਹਾਦਰ ਸ਼ਹੀਦ ਕੀਤੇ ਗਏ ਇਹ ਗੁਰੂ ਅਸਥਾਨ ਕਿਵੇਂ ਹੋਂਦ ਵਿੱਚ ਆਏ। ਉਸ ਗੁਰੂ ਤੇਗ ਬਹਾਦਰ ਜੀ ਦੇ ਇਸ ਸਮੁੱਚੇ ਜੀਵਨ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਨੇ ਕਰਨੀ। ਅੱਜ ਨਰੋਲ ਇਤਿਹਾਸਕ ਵਿਚਾਰ ਕੇਵਲ ਆਪਣੇ ਬਜ਼ੁਰਗਾਂ ਦੇ, ਆਪਣੇ ਸਤਿਕਾਰਯੋਗ ਸਤਿਗੁਰੂ ਦੇ ਪਵਿੱਤਰ ਜੀਵਨ ਨੂੰ ਆਪਾਂ ਵਿਚਾਰ ਸਕੀਏ ਤੇ ਇੰਨਾ ਕੁ ਪਤਾ ਲੱਗ ਜਾਏ ਅਸੀਂ ਕਿੰਨੇ ਕੁ ਅਮੀਰ ਵਿਰਸੇ ਦੇ ਵਾਰਸ ਹਾਂ, ਕਿੰਨੀ ਕੁ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਤੇ ਕਿਰਪਾ ਕੀਤੀ। ਕਰੋ ਕਿਰਪਾ ਗੁਰਮੁਖ ਪਿਆਰਿਓ, ਆਸ਼ੀਸ਼ ਬਖਸ਼ੋ, ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦਾ ਧਿਆਨ ਟਿਕਾਓ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਆਪ ਹੀ ਸਹਾਇਕ ਹੋ, ਆਪ ਹੀ ਆਪਣੇ ਪਵਿੱਤਰ ਇਤਿਹਾਸ ਦੀ ਵਿਚਾਰ ਕਰਾ ਲਵੋ। ਕਰੋ ਕਿਰਪਾਲਤਾ ਗੁਰਮੁਖ ਪਿਆਰਿਓ, ਬੜੇ ਪਿਆਰ ਅਦਬ ਦੇ ਨਾਲ
ਕੋਈ ਵੀ ਰਸਨਾ ਮੇਰੇ ਹਜ਼ੂਰ ਦੇ ਨਾਮ ਤੋਂ ਵਾਂਝੀ ਨਾ ਰਹੇ। ਆਪਣੀ ਸੁਰਤੀ ਬਿਰਤੀ ਨੂੰ ਉਸ ਧਰਤੀ ਤੇ ਲੈ ਜਾਓ ਜਿਹੜੀ ਇੱਥੋਂ ਸੈਂਕੜੇ ਕੋਹਾਂ ਦੂਰ ਹੈ, ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ। ਸੁਰਤੀ ਟਿਕਾਈਏ ਉਸ ਅਸਥਾਨ ਤੇ।

0: मैं कल अर्ज की थी सी नमस्कार की थी ओ नानुमी ते एक गल कही सी मां एक संसार का मिलाप इस तरह जिमें पानी दे तिनके ने मिलते ने परत के बिछड़ जाते ने संसार का मिलाप इस तरह जिमें रुख के उपर पंछी बहते ने समा पैंदा ते उड़ जाते ने मां इस संसार तो एक दिन हर एक ने कूच करना पर गुरु पिता के बचना चेते रखी मैं भी उस दिन कोल सा जिदन गुरु पिता ने यह बचन कह सन तैनू के नानकी तेरे पुत्र ने जो कुछ कर देना वो अजे तक किसी ने किया नहीं बचन बापू ने किते सन ते मां अज आशीष तू दे तेरा पुत्र अपने बापू दे बचन नू पूरिया करन तुरे माता नानकी अपने अंदर नू घुट लिया भावे किन्ना भी होवे आखिर मां है ते ओ मां जेड़ी कई सालां तो पुत्र दे नाल है जे सतगुरु करतारपुर ने ता मां नाल है जे कीरतपुर ने ता नाल है जे बाबे बकाला साहब आए ने ता नाल है जे पटने की धरती नू तुरे ने ते कमाल दी गल माता नानकी उदो भी नाल साहब ने तुर लग्या मां नू नमस्कार कीती उस तो बाद अपने महल माता गुजरी जी नू मिले ने उन्हां नू तरवाज दिता है ते जदो संगत पिछे तुर लगी ते सब ने सतगुरु ने सब नू हदायत कीती बाणी नाल जुड़ियो उस अकाल पुरख दा सिमरन करियो अज तो बाद गोविंद राय तुहाडी अगवाई करनगे ते जो कुछ ए करन कदी तर्क ना करियो इन्हां दी हर कीती होई नू सत करके मन लैण गुरु तेग बहादुर जिस आनंदपुर नू हत्थी वसाया है अज उस आनंदपुर नू छड्डे है ते पांच गुरु के प्यारे सिख नाल तुरे ने सतगुरु गुरु तेग बहादुर जी दे नाल कईयां ने जिक्र भाई जैते दा कीता है पर कुछ विद्वान कहिंदे ने भाई जैता जी दिल्ली दे रहण वाले ने गुरु तेग बहादुर तुरे ने ते सतगुरु ने अपना पड़ां इत्थों तुरदियां पटियाले शहर दे नेड़े जिथे सैफां बाग पिंड सी इत्थों फकीर सी सैफदीन मुसलमान एदे कोल सतगुरु टिके ने कुछ महीने एदे कोल उस परमेश्वर उस निरंकार की वंदना ते उस बंदे दे अंदर नू भरपूर कीता है ते याद रखना कल मैं अर्ज कीती सी गुरु तेग बहादुर हर थां ते सहाई होए ने हर एक थां ते समुंदर विच वी जे कोई आवाज मारदा तां किते वी बैठ के कोई पुकारदा ते इत्थे पुकारन वालियां विच दो अजे ने चेते रखियो मैं जिहड़ी अर्ज कर लगा अगे प्रसंग की लड़ी जुड़नी है दो ऐसे ने जिन्हां नू मेरे गुरु तेग बहादुर जी ने जींदे जी ऐस शरीर विच निवाज के जाना है ते दो ऐसे ने जिहड़े उड़ीक पै करदे ने उन्हां नू गुरु तेग बहादुर ने शहादत तो बाद निवाजना गुरु तेग बहादुर तुरे ने आगरे की धरती ते एक माई बैठी है कला असीं पढ़ने आ एक आजड़ी नहीं गुरु तेग बहादुर जदो गए ने एक माई है ओदा नाम विद्वाना ने तीन तरह नाल दिता है डॉक्टर फौजा सिंह ओदा नाम लिखते ने माई जसी एक विद्वान होर लिखता है ओ लिखते ने के माई वलैत ते तीसरा नाम आगरे विच प्रचलित है माई भागवंती उस माई दे तीन नामां दा जिक्र है पर कहिंदे ने जिहड़ी ओदी भावना सी बजुर्ग हो चुकी सी ते एक अरदास करदी सी गुरु तेग बहादुर जी मेरे शरीर अंदर ताकत नहीं कि मैं तेरे दर तक आ सकां इस गरीबनी ने कई महीनियां दी मेहनत नाल आ खद्दर दे बस्तर तैयार कीते ने कितना चंगा होवे जे तू मैनू निवाज जावे मैं सुनिया जेड़ा भावना नाल तैनू चेते करदा है तुसी ओदी शरदा नू पूरिया कर दियो मेरे सच्चे सतगुरु एक वारी आके इस गरीबनी दा चोला प्रवान कर लवो विद्वान कहिंदे ने गुरु तेग बहादुर आगरे गए ने ते उत्थे जदो पहुंचे ने उस माई दे घर गए ने ते उस माई ने जदो कीते दीदार ते पहला ता अखां दी जोत घटे दिशिया नहीं ते पुछदी है कौन हो ते भाई मती दास ने कहा आवाज दे के मां गुरु तेग बहादुर जी आए ने मंजे तो उठी सतगुरु दे चरणां विच कीती नमस्कार गुरु तेग बहादुर जी दे चरण अपने नेत्रां दे नीर नाल बैराग नाल धो दिते ने ते परत के अपने हथां नाल गुरु तेग बहादुर जी नूं वस्त्र भेंट कीते ने ते पुछया सी मां कोई तेरी इच्छा होर होवे ते इको गल कही सी माई ने सतगुरु जे त्रुठे मैं अज शरीर नू त्याग जाने मेरे घर विचो उस तो बाहर निकली पहला मैं अपने तन नू त्याग के इस संसार तो कूच कर जाऊं। उस माई ने गुरु तेग बहादुर जी दे चरणा विच अपने शरीर नू त्यागे है। ध्यान रखना इस एक गरीब आदड़ी है। सिख विद्वाना ने इस घटना नू भी नोट कीता है, अंकित कीता है। इस आदड़ी दा नाम प्रिंसीपल सतबीर सिंह लिखते ने, शायद हसन अली, कई लिखते ने अली हसन। कहन तो मुराद ए आजड़ी दी एक भावना सी कि गुरु नानक साहब दा घर गरीबां नू निवाजदा है। पर सोच किहो जई किते तां गुरु तेग बहादुर जी सिखां दी मिट्टी भी भेटा मिले तां उहनू झोली विच पवा लैंदे ने। जे कोई भावना नल कहे मेरे बेड़े नू किनारे लई, उहदे बेड़े किनारे ला दिंदे ने। जे किसे नगन नू तकदे ने वस्त्र उतार के दे दिंदे ने। ते हद हो गई जे कोई यह कहे कि गुरु तेग बहादुर मैं गरीब हां, तू चलिया सच की आवाज नू बुलंद कर ली, जे मेरे राही गिरफ्तार हो जाए घटो घट मेरा कुछ दिन गुजारा हो जाए। गुरु तेग बहादुर जी बाद विच टिके ने, ए आजड़ी भेडा प्या चार दे। ते सतगुरु ने आवाज देख के क्या सजना तू याद करदा सें, असी पहुंच गए हां। वह समझिया नहीं, उन्हें पहचानिया नहीं, कहन लगा तुसी कौन हो। साहब ने कहा बाद भी दसांगे, आ अंगूठी ते दिशाला ले जा, भुख लगी है कुछ शहर विचो खरीद के लिया, अंगूठी नू वेच दई एक बेदे गुरु दी के प्रगट करा अपने आप नू समझ भी लग जाए इन्हां लोकां नू के ए गुरु तेग बहादुर ने ते बाकी इस गरीब दा भी कुछ बन जाए। खैर असी पढ़िया के शहर विच गया ते उस हलवाई ने पुछया सी के अंगूठी किदी, उन्हें क्या बाद विच कोई फकीर कोई महापुरुष आए ते उस वक्त कोतवाल कोल इस आदमी नू पकड़ाया गया ते जदो आए ते ओ गुरु तेग बहादुर जी सन। इथे गुरु तेग बहादुर सच्चे पातशाह जी नू गिरफ्तार किया गया। कुछ सिख विद्वान कहिंदे ने तीन सिख नाल गिरफ्तार किए ने, भाई मती दास, भाई सती दास ते भाई दयाला जी, भाई गुरदत्ता ते भाई उदय। इनू गुरदेव जी ने बस कर दिता, इन्हां नू गिरफ्तारी तो बचा दिता है कि शहादत तो बाद तुसी सब कुछ सांभ संभाल करनी है ते तुसी सिखां नू सुचेत करना है। कुछ कहिंदे ने इह दिल्ली तो वक्त होए ने। खैर कुछ भी होवे, गुरु तेग बहादुर महाराज जी की गिरफ्तारी आगरे तो हुई है। विद्वान कहिंदे ने 1200 घोड़ असवारां दे सख्त पैरे अंदर गुरु तेग बहादुर जी नू दिल्ली लियांदा गया। इहदा कारण कुछ विद्वान कहिंदे ने मथुरा दे अंदर कुछ जाट परिवार ऐसे सन जेड़े गुरु तेग बहादुर जी नू करदे सन प्यार। इन्हां नू भय सी कि जे किते गुरु तेग बहादुर जी दे दुआले पहरा ना रखिया ते हो सकदा है जाट हल्ला करके गुरु तेग बहादुर जी नू छड़ा लैन। सतगुरु गुरु तेग बहादुर गिरफ्तार करके दिल्ली लियांदा गया। साध संगत एक अद्धी पुरानी हवेली है जिथे मेरे गुरु तेग बहादुर जी नू विश्राम कराया गया। इथे भाई मती दास, भाई सती दास ते भाई दयाला जी भी नाल ने। सतगुरु जी नू प्रसाद पानी छकाण वास्ते नहीं दिता गया। गुरु तेग बहादुर जी उस प्यारे दी याद भी जुड़े रहे। लोग कहिंदे ने ए हवेली भूतां वाली सी, पर जिथे गुरु के चरण पै जाण उथे इन्हां चीजां दा वास है ही नहीं। गुरु तेग बहादुर जी टिके ने। इथे एक बड़ी रोचक घटना है जेड़ी साडे सिख विद्वाना ने अंकित कीती, खास करके ज्ञानी ज्ञान सिंह ने, क्योंकि जदों असीं इतिहास दे तत्थ नूं वाचने आ ना ते सानूं उहनां गल्लां तों सुचेत रहना पएगा जेड़ियां गुरमुख दे नाल मेल नहीं खांदियां। कहिंदे ने गुरु तेग बहादुर जी ने एक दिन केसी इशनान कीता ते हवेली दी छत ते खड़े हो गए ने। ये गल मैं अर्ज कर रहा है नहीं, पर जो विद्वाना ने लिखी है, कहन लगे ये छत ते खलो गए ते लिखी गई उस वक्त जदों अंग्रेजा दा समय, अंग्रेजा दे राज वक्त, ते जदों छत ते खलोते ने केस पे हरे करदे ने ते जे पुछया गुरु तेग बहादुर जी नू की पे तकदे हो ते कहिंदे ने मैं देखना पियाना कि पछम तो मेरे एक सिख ने आउणा है जिन्हें अपने सिर ते टोपी लई है ਉਹ ਆਵੇਗਾ, ਆ ਕੇ ਤੁਰਕਾਂ ਦੀਆਂ ਜੜ੍ਹਾਂ ਉਖੇੜ ਦੇਗਾ ਤੇ ਸਾਡੇ ਲੋਕ ਸੁਣਾਈ ਗਏ, ਹੱਦ ਹੋ ਗਈ। ਇਹ ਵੀ ਇੱਕ ਅੰਗਰੇਜ਼ ਦੀ ਚਾਲ ਏ ਕਿ ਸਿੱਖ ਕਦੀ ਇਹ ਮਹਿਸੂਸ ਹੀ ਨਾ ਕਰਨ ਕਿ ਅੰਗਰੇਜ਼ਾਂ ਦੇ ਅਸੀਂ ਗੁਲਾਮ ਹਾਂ, ਇਹ ਇਹੀ ਸਮਝਣ ਕਿ ਗੁਰੂ ਤੇਗ ਬਹਾਦਰ ਜੀ ਦੇ ਹੁਕਮ ਨਾਲ ਅੰਗਰੇਜ਼ਾਂ ਨੇ ਮੁਗਲ ਰਾਜ ਦੇ ਤਰਕ ਤਖਤੇ ਨੂੰ ਪਲਟਿਆ। ਅਸਲ ਵਿੱਚ ਇਹ ਗੱਲ ਹੈ ਨਹੀਂ, ਗੁਰੂ ਤੇਗ ਬਹਾਦਰ ਮਹਾਰਾਜ ਹਵੇਲੀ ਵਿੱਚ ਇਹਨਾਂ ਨੂੰ ਰੱਖਿਆ ਗਿਆ। ਹੁਣ ਭਾਈ ਮਤੀ ਦਾਸ ਜਦੋਂ ਤੱਕਦਾ ਤੇ ਕਈ ਵਾਰੀ ਅੱਖਾਂ ਵਿੱਚ ਪਾਣੀ ਭਰ ਆਉਂਦਾ, ਕਿਉਂਕਿ ਗੁਰੂ ਕਾ ਦੀਵਾਨ ਹੈ ਨਾ ਉਹ ਸਤਿਗੁਰੂ ਜਿਹਦੇ ਸੀਸ ਉੱਪਰ ਛਤਰ ਝੁਲਦਾ, ਉਹ ਸਤਿਗੁਰੂ ਜਿਹਦੇ ਸੀਸ ਦੇ ਉੱਪਰ ਚਵਰ ਝੁਲਦੇ ਨੇ। ਗੁਰੂ ਤੇਗ ਬਹਾਦਰ ਜੀ ਹਵੇਲੀ ਵਿੱਚ ਨੇ ਤੇ ਜਦੋਂ ਪ੍ਰਸ਼ਾਦ ਪਾਣੀ ਨਹੀਂ ਮਿਲਦਾ ਤੇ ਮਨ ਵਿੱਚ ਆਖਰ ਸਿੱਖ ਹੋਕਾ ਭਰ ਲੈਂਦਾ ਮਨਾ, ਕਿਉਂ ਜਿਹਾ ਸਮਾਂ ਕਦੀ ਗੁਰੂ ਤੇਗ ਬਹਾਦਰ ਜੀ ਦੀ ਅੱਖ ਦੀ ਸੇਵਾ ਕਰਦੇ ਸਾਂ, ਅੱਜ ਕੈਦ ਵਿੱਚ ਪਏ, ਪਿਆਰਾ ਪ੍ਰੀਤਮ ਸਾਹਮਣੇ ਵੇ, ਪਰ ਅਸੀਂ ਸੇਵਾ ਨਹੀਂ ਕਰ ਸਕਦੇ। ਉਸ ਵਕਤ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਇਹਨਾਂ ਲੋਕਾਂ ਨੇ ਫਿਰ ਸਿੱਖਾਂ ਉੱਤੇ ਤਸ਼ੱਦਦ ਕਰਨਾ ਸ਼ੁਰੂ ਕੀਤਾ ਤੇ ਭਾਈ ਮਤੀ ਦਾਸ ਨੇ ਇੱਕ ਦਿਨ ਗੁਰਦੇਵ ਵੱਲ ਤੱਕ ਕੇ ਕਿਹਾ ਸੀ, ਗੁਰੂ ਤੇਗ ਬਹਾਦਰ ਜੀ ਜੇ ਇੱਕ ਕਿਰਪਾ ਮੇਰੇ ਤੇ ਕਰ ਦਿਓ ਨਾ, ਜੇ ਇਜਾਜ਼ਤ ਦੇ ਦਿਓ, ਤੁਹਾਡਾ ਹੁਕਮ ਹੋਵੇ ਮੈਂ ਕੁਝ ਕਰਨਾ ਚਾਹੁੰਦਾ ਵਾਂ। ਤੇ ਪੁੱਛਿਆ ਸਾਹਿਬ ਨੇ ਭਾਈ ਮਤੀ ਦਾਸ ਕੀ ਕਹਿਣ ਲੱਗਾ, ਗੁਰੂ ਤੇਗ ਬਹਾਦਰ ਜੀ ਇੱਕ ਵਾਰੀ ਇਜਾਜ਼ਤ ਦੇ ਦਿਓ, ਮੇਰੇ ਤੋਂ ਜਰਿਆ ਨਹੀਂ ਜਾਂਦਾ ਪਿਆ, ਜੇ ਤੂੰ ਕਿਰਪਾ ਕਰੇ ਇੱਕ ਪਾਸੇ ਦਿੱਲੀ ਤੇ ਦੂਸਰੇ ਪਾਸੇ ਲਾਹੌਰ, ਇਹ ਤਿੰਨ ਹੀ ਤਾਂ ਖਾਸ ਕਰਕੇ ਮੇਨ ਦਿੱਲੀ ਕੇਂਦਰ ਵੀ ਸੀ, ਲਾਹੌਰ ਸਰਹੰਦ ਤੇ ਦਿੱਲੀ, ਤੇ ਕਮਾਲ ਦੀ ਗੱਲ ਗੁਰੂ ਤੇਗ ਬਹਾਦਰ ਜੀ ਦਾ ਖਾਨਦਾਨ ਤੇ ਗੁਰੂ ਤੇਗ ਬਹਾਦਰ ਜੀ ਦੀ ਔਲਾਦ ਨੇ ਤਿੰਨਾਂ ਹੀ ਇਹਨਾਂ ਸੂਬਿਆਂ ਦਿੱਲੀ ਕੇਂਦਰ ਵੀ ਸੀ, ਲਾਹੌਰ ਸਰਹੰਦ ਤੇ ਦਿੱਲੀ, ਤੇ ਕਮਾਲ ਦੀ ਗੱਲ ਗੁਰੂ ਤੇਗ ਬਹਾਦਰ ਜੀ ਦਾ ਖਾਨਦਾਨ ਤੇ ਗੁਰੂ ਤੇਗ ਬਹਾਦਰ ਜੀ ਦੀ ਔਲਾਦ ਨੇ ਤਿੰਨਾਂ ਹੀ ਇਹਨਾਂ ਸੂਬਿਆਂ ਦੇ ਵਿੱਚ ਸਾਕੇ ਕੀਤੇ। ਗੁਰੂ ਅਰਜਨ ਸਾਹਿਬ ਲਾਹੌਰ ਸਾਕਾ ਤਾਂ ਕਰਦੇ ਨੇ ਤੇ ਗੁਰੂ ਅਰਜਨ ਸਾਹਿਬ ਜੀ ਦਾ ਪੋਤਾ ਗੁਰੂ ਤੇਗ ਬਹਾਦਰ ਦਿੱਲੀ ਵਿੱਚ ਧਰਮ ਹੇਤ ਸਾਕਾ ਪਿਆ ਕਰਦਾ ਹੈ ਤੇ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਸਰਹੰਦ ਦੀ ਧਰਤੀ ਤੇ ਸਾਕਾ ਪਿਆ ਕਰਦੇ, ਕਿਉਂਕਿ ਜ਼ੁਲਮ ਰਾਜ ਜਿੱਥੋਂ ਜ਼ੁਲਮ ਦੇ ਹੁਕਮ ਸ਼ੁਰੂ ਹੁੰਦੇ ਨੇ, ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਗੁਰੂ ਅਰਜਨ ਸਾਹਿਬ ਦੀ ਔਲਾਦ ਨੇ ਤੇ ਗੁਰੂ ਤੇਗ ਬਹਾਦਰ ਜੀ ਦੇ ਖਾਨਦਾਨ ਨੇ ਉਹਨਾਂ ਥਾਵਾਂ ਤੇ ਆਪਣੇ ਪਵਿੱਤਰ ਖੂਨ ਨੂੰ ਡੋਲ ਕੇ ਸਦਾ ਲਈ ਉਹਨਾਂ ਨੂੰ ਆਜ਼ਾਦ ਕਰਨਾ ਚਾਹੇ। ਗੁਰੂ ਤੇਗ ਬਹਾਦਰ ਜੀ ਨੂੰ ਭਾਈ ਮਤੀ ਦਾਸ ਨੇ ਅਰਜ਼ ਕੀਤੀ ਹੈ ਕਿ ਸਤਿਗੁਰੂ ਜੇ ਇੱਕ ਇਜਾਜ਼ਤ ਦੇ ਦਿਓ। ਪੁੱਛਿਆ ਕਿ, ਕਹਿਣ ਲੱਗਾ ਦਿੱਲੀ ਤੇ ਲਾਹੌਰ ਦੀ ਇੱਕ ਨਾਲ ਇੱਕ ਖੜਕਾ ਸਕਣਾ ਵਾ, ਤੇ ਗੁਰੂ ਤੇਗ ਬਹਾਦਰ ਜੀ ਮੁਸਕਰਾ ਪਏ, ਕਹਿਣ ਲੱਗੇ ਉਹ ਮਤੀ ਦਾਸ ਤੇਰੇ ਕੋਲ ਇੰਨੀ ਤਾਕਤ ਹੈ? ਕਹਿਣ ਲੱਗਾ ਹਾਂ, ਮੈਂ ਸਭ ਕੁਝ ਕਰ ਸਕਣਾ ਵਾ। ਤੇ ਪੁੱਛਿਆ ਮਤੀ ਦਾਸ ਇਹ ਤਾਕਤ ਲਈ ਕਿਹਦੇ ਤੋਂ? ਕਹਿਣ ਲੱਗਾ ਗੁਰੂ ਤੇਗ ਬਹਾਦਰ ਤੇਰੇ ਚਰਨਾਂ ਦੀ ਸੇਵਾ ਕਰ ਕਰਕੇ। ਤੇ ਸਾਹਿਬ ਨੇ ਕਿਹਾ ਵਾਹ ਓਏ ਮਤੀ ਦਾਸ, ਜਿਹਦੇ ਚਰਨਾਂ ਦੀ ਸੇਵਾ ਕੀਤੀ ਉਹਦੇ ਕੋਲੋਂ ਤੈਨੂੰ ਤਾਕਤ ਮਿਲੀ, ਤੂੰ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਣਾ, ਤੂੰ ਸੇਵਾ ਕਰਨ ਵਾਲੇ ਕੋਲ ਇੰਨੀ ਤਾਕਤ ਏ, ਤੇ ਜਿਹਦੀ ਤੂੰ ਸੇਵਾ ਕੀਤੀ ਉਹਦੇ ਕੋਲ ਕਿੰਨੀ ਕੁ ਤਾਕਤ ਹੋਵੇ? ਕਹਿਣ ਲੱਗਾ ਗੁਰੂ ਤੇਗ ਬਹਾਦਰ ਤੇਰੀ ਤਾਕਤ ਨੂੰ ਨਮਸਕਾਰ ਏ। ਤੇ ਸਾਹਿਬ ਨੇ ਕਿਹਾ ਸੱਜਣਾ ਦੇਖ, ਅਜਰ ਨੂੰ ਜਰ ਲਈਦਾ ਹੈ, ਇਹੀ ਤਾਂ ਰੱਬ ਦੇ ਭਗਤ ਦਾ ਇੱਕ ਲੱਛਣ ਏ ਕਿ ਤਾਣ ਹੁੰਦਾ ਹੋਏ ਨੀ ਤਾਣਾ, ਉਹਦੇ ਕੋਲ ਤਾਕਤ ਹੈ ਪਰ ਪ੍ਰਗਟ ਨਹੀਂ ਕਰਦਾ। ਯਾਦ ਰੱਖੀ ਇਸ ਨੁਕਤੇ ਤੋਂ ਬਚ ਗਈ, ਕਿਉਂਕਿ ਅੰਤਲੇ ਸਮੇਂ ਨੇ ਕਿਤੇ ਇਹ ਭਾਵਨਾ ਬਣ ਜਾਏ ਤੇ ਭਾਈ ਮਤੀ ਦਾਸ ਆਪਣੇ ਅੱਗੇ ਨੂੰ ਨਾ ਕਿਤੇ ਗਵਾ ਲੈ। ਸਤਿਗੁਰੂ ਨੇ ਕਿਹੋ ਜਿਹੇ ਕਮਾਲ ਦੇ ਬਚਨ ਕੀਤੇ ਨੇ। ਭਾਈ ਸਾਹਿਬ, ਭਾਈ ਗੁਰਦਾਸ ਦੀ ਇੱਕ ਪੰਕਤੀ ਆਉਂਦੀ ਏ, ਉਹਨਾਂ ਦੀ ਵਾਰ ਕਿ ਇਕਤ ਨੁਕਤੇ ਹੋਏ ਜਾਏ ਮਹਿਰਮ ਮੁਜਰਮ ਖੈਰ ਖੁਆਰੀ। ਧਿਆਨ ਰੱਖਣਾ ਨੁਕਤਾ ਇੱਕੋ ਹੀ ਲੱਗਦਾ ਤੇ ਉਰਦੂ ਪੜ੍ਹੇ ਹੋਏ ਸੱਜਣਾ ਨੂੰ ਪਤਾ ਜਦੋਂ ਮਹਿਰਮ ਲਿਖੀਦਾ ਮੀਮ ਖੇ ਰੇ ਤੇ ਮੀਮ ਮਹਿਰਮ, ਤੇ ਜਦੋਂ ਆਪਾਂ ਇਹਨੂੰ ਮੁਜਰਮ ਲਿਖਣਾ ਨਾ ਉਦੋਂ ਮੀਮ ਤੇ ਖੇ ਵਾਲੀ ਥਾਂ ਤੇ ਇੱਕ ਨੁਕਤਾ ਪਾ ਦੇਣਾ, ਬਸ ਇੱਕ ਨੁਕਤੇ ਦੇ ਨਾਲ ਹੀ ਜੀਮ ਬਣ ਜਾਂਦੀ। ਇੱਕ ਟਿੱਪੀ ਦੀ ਪਾਣ ਨਾਲ, ਇੱਕ ਬਿੰਦੀ ਨਾਲ ਪਾਣ ਨਾਲ ਮਹਿਰਮ ਤੋਂ ਮੁਜਰਮ ਬਣ ਜਾਂਦਾ ਹੈ। ਮਹਿਰਮ ਦਾ ਅਰਥ ਪਿਆਰਾ ਹੁੰਦਾ ਹੈ ਤੇ ਮੁਜਰਮ ਦਾ ਅਰਥ ਹੁੰਦਾ ਜਿਹੜਾ ਦੋਸ਼ੀ ਹੋਵੇ। ਭਾਈ ਗੁਰਦਾਸ ਕਹਿੰਦੇ ਨੇ ਦੇਖੀ ਸਿੱਖਾ, ਤੂੰ ਸੇਵਾ ਕਰਨਾ
1: ਇੱਕਤ ਨੁਕਤੇ ਹੋਏ ਜਾਏ ਮਹਿਰਮ ਮੁਜਰਮ ਖੈਰ ਖੁਆਰੀ, ਜੇ ਕਿਤੇ ਹਉਮੇ ਦਾ ਨੁਕਤਾ ਥੋੜਾ ਜਿਹਾ ਲੱਗ ਗਿਆ ਤੇ ਸਜਣਾ ਮਹਿਰਮ ਤੋਂ ਮੁਜਰਮ ਬਣ ਜਾਏਗਾ। ਜਿੱਥੇ ਮਹਿਰਮ ਏ ਹੁਣ ਖੈਰ ਮੰਗੀ ਜਾਂਦੀ ਤੇਰੇ ਲਈ, ਤੇ ਸਜਣਾ ਜੇ ਹਉਮੇ ਦਾ ਨੁਕਤਾ ਲੱਗ ਗਿਆ ਮੁਜਰਮ ਬਣ ਗਿਆ ਤੇ ਤੇਰੀ ਖੁਆਰੀ ਹੋ ਜਾਏਗੀ। ਇੱਕਤ ਨੁਕਤੇ ਹੋਏ ਜਾਏ ਮਹਿਰਮ ਮੁਜਰਮ ਖੈਰ ਖੁਆਰੀ। ਕਹਿੰਦੇ ਨੇ ਇਹ ਗੱਲ ਜਦੋਂ ਭਾਈ ਮਤੀ ਦਾਸ ਨੂੰ ਕਹੀ, ਚਰਨਾਂ ਤੇ ਝੁਕਿਆ, ਕਹਿਣ ਲੱਗਾ ਦਾਤਿਆ ਦਾਤ ਵੀ ਤੂੰ ਦਿੱਤੀ ਤੇ ਜਰਨ ਦੀ ਤਾਕਤ ਵੀ ਹੁਣ ਤੂੰ ਦੇ ਦੇ। ਗੁਰੂ ਤੇਗ ਬਹਾਦਰ ਜੀ ਨੇ ਰੱਖਿਆ ਸ਼ੀਸ਼ ਤੇ ਹੱਥ, ਰੋਮ ਰੋਮ ਵਿੱਚ ਚਰਨਾਰ ਛਿੜ ਗਈ ਤੇ ਭਾਈ ਮਤੀ ਦਾਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਬੇਗਮਪੁਰੇ ਦਾ ਨਿਵਾਸੀ ਹੋ ਗਿਆ। ਸਤਿਗੁਰੂ ਦੇ ਇਸ ਵਾਰਤਾਲਾਪ ਨੂੰ ਸੁਣਿਆ ਇੱਕ ਸੰਤਰੀ ਨੇ, ਇੱਕ ਅਹਿਲਕਾਰ ਨੇ, ਤੇ ਜਾ ਕੇ ਕਹਿ ਕਾਜ਼ੀ ਨੂੰ, ਗੁਰੂ ਦੇ ਸਿੱਖ ਕੋਲ ਬੜੀ ਤਾਕਤ ਜੇ। ਇਹ ਕਹਿੰਦਾ ਸੀ ਮੈਂ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਸਕਣਾ ਵਾਂ। ਤੇ ਜਦੋਂ ਇਹ ਖਬਰ ਮਿਲੀ ਤੇ ਉਸ ਵਕਤ ਇਹਨਾਂ ਨੇ ਇੱਕ ਪਿੰਜਰਾ ਤਿਆਰ ਕਰਾਇਆ ਕਿ ਜੇ ਸਿੱਖ ਕੋਲ ਇੰਨੀ ਤਾਕਤ ਏ ਕਿਤੇ ਗੁਰੂ ਪਿੰਜਰੇ ਨੂੰ ਤੋੜ ਕੇ ਨਾ ਨਿਕਲ ਜਾਏ, ਕਿਤੇ ਹਵੇਲੀ ਤੋਂ ਨਾ ਨਿਕਲ ਜਾਏ। ਇਹਨਾਂ ਨੇ ਉਹ ਪਿੰਜਰਾ ਇੰਨਾ ਸਖ਼ਤ ਤਿਆਰ ਕਰਾਇਆ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਨਾ ਤਾਂ ਖਲੋ ਸਕਦੇ ਨੇ। ਧਿਆਨ ਰੱਖਣਾ ਸੀ ਕਿੰਨੇ ਖੜੇ ਹੋਏ, ਬਿਲਕੁਲ ਨਹੀਂ। ਉਸ ਪਿੰਜਰੇ ਦੇ ਸਿਰ ਦੇ ਉੱਪਰ ਵੀ ਤਿੱਖੀਆਂ ਸੂਏ ਸਨ, ਪਿੰਜਰੇ ਦੇ ਅੱਗੇ ਵੀ ਤਿੱਖੇ ਸੂਏ ਨੇ, ਅੰਦਰ ਨੂੰ ਪਿੱਛੇ ਵੀ ਤਿੱਖੇ ਸੂਏ ਨੇ, ਥੱਲੇ ਵੀ ਸੂਏ ਨੇ। ਜੇ ਗੁਰੂ ਤੇਗ ਬਹਾਦਰ ਉੱਤੇ ਖੜੇ ਹੋਣਗੇ ਸੀਚ ਵੀ ਸੂਏ ਚੁੱਭਦੇ ਨੇ, ਪਿੱਛੇ ਲੱਗਣ ਤਾਂ ਸੂਏ, ਬੈਠਦੇ ਨੇ ਤਾਂ ਉਹ ਤਿੱਖੇ ਸੂਏ, ਜੇ ਅੱਗੇ ਨੂੰ ਹੁੰਦੇ ਨੇ ਤਾਂ ਸੂਏ। ਇਹਨਾਂ ਜ਼ਾਲਮਾਂ ਨੇ ਇਸ ਢੰਗ ਨਾਲ ਪਿੰਜਰਾ ਤਿਆਰ ਕੀਤਾ, ਨਾ ਖਲੋ ਸਕਣ, ਨਾ ਬਹਿ ਸਕਣ, ਨਾ ਢੋ ਲਾ ਸਕਣ, ਕੇਵਲ ਉੜ ਕੇ ਗੁਰੂ ਤੇਗ ਬਹਾਦਰ ਜੀ ਉਸ ਪਿੰਜਰੇ ਵਿੱਚ ਡੱਕੇ ਗਏ। ਗੁਰੂ ਤੇਗ ਬਹਾਦਰ ਜਿਨ੍ਹਾਂ ਨੂੰ ਹਵੇਲੀ ਵਿੱਚ ਰੱਖਿਆ ਅੱਜ ਉਹਨਾਂ ਨੂੰ ਪਿੰਜਰਿਆਂ ਵਿੱਚ ਡੱਕ ਦਿੱਤਾ। ਪਰ ਕੀ ਪਤਾ ਸੀ ਜ਼ਾਲਮੋ, ਜਿਹਨੂੰ ਤੁਸੀਂ ਲੋਹੇ ਦੇ ਪਿੰਜਰੇ ਵਿੱਚ ਬੰਦ ਕਰਨਾ ਚਾਹੁੰਦੇ ਹੋ, ਇਹ ਤਾਂ ਸਰੀਰ ਦੇ ਪਿੰਜਰੇ ਦੀ ਪਰਵਾਹ ਨਹੀਂ ਕਰਦਾ ਪਿਆ, ਤੁਹਾਡੇ ਲੋਹੇ ਦੇ ਪਿੰਜਰੇ ਦੀ ਕੀ ਪਰਵਾਹ ਕਰਨੀ। ਅੱਜ ਦਿਨ ਚੜਿਆ, ਸੂਰਜ ਦੀ ਟਿੱਕੀ ਨਿਕਲੀ ਏ। ਭਾਈ ਮਤੀ ਦਾਸ ਨੇ ਅੰਮ੍ਰਿਤ ਵੇਲੇ ਨਿਤ ਨੇਮ ਕੀਤਾ, ਗੁਰੂ ਤੇਗ ਬਹਾਦਰ ਜੀ ਨਾਲ ਬਚਨ ਬਿਲਾਸ ਕੀਤੇ ਨੇ, ਤੇ ਭਾਈ ਮਤੀ ਦਾਸ ਨੂੰ ਅੱਜ ਹਵੇਲੀ ਤੋਂ ਬਾਹਰ ਕੱਢੇ। ਜਿੱਥੇ ਚਾਂਦਨੀ ਚੌਂਕੇ ਇੱਥੇ ਗੁਰੂ ਤੇਗ ਬਹਾਦਰ ਜੀ ਦੇ ਪਿੰਜਰੇ ਨੂੰ ਲਿਆਂਦਾ ਗਿਆ ਤੇ ਭਾਈ ਮਤੀ ਦਾਸ ਨੂੰ ਸਾਹਮਣੇ ਲਿਆਂਦਾ ਤੇ ਆਵਾਜ਼ ਦਿੱਤੀ ਕਾਜ਼ੀ ਨੇ। ਕਾਜ਼ੀ ਦਾ ਨਾਮ ਸੀ ਅਬਦੁਲ ਵਾਹਬ, ਜਿਹੜਾ ਕੋਤਵਾਲ ਸੀ ਉਹਦਾ ਨਾਮ ਸੀ ਅਬਦੁੱਲਾ, ਤੇ ਜਿਹਨੇ ਸ਼ਹੀਦ ਕੀਤਾ ਸੀ ਉਸ ਜਲਾਦ ਦਾ ਨਾਮ ਸੀ ਜਲਾਦ ਜਲਾਲੂਦੀਨ। ਇਹ ਰਹਿਣ ਵਾਲਾ ਸੀ ਸਮਾਣੇ ਦਾ। ਬਾਬੇ ਬੰਦਾ ਸਿੰਘ ਬਹਾਦਰ ਨੇ ਸਮਾਣਾ ਕਿਉਂ ਗ੍ਰਹਿ ਕੀਤਾ? ਕਿਉਂਕਿ ਇੱਥੇ ਤਿੰਨ ਜਲਾਦ ਰਹਿੰਦੇ ਸਨ। ਵੈਸੇ ਤਾਂ ਜਿਸ ਜਲਾਦ ਨੇ ਗੁਰੂ ਅਰਜਨ ਸਾਹਿਬ ਦੇ ਸੀਸ ਵਿੱਚ ਵੀ ਰੇਤਾ ਪਾਉਣ ਦਾ ਜ਼ਿਕਰ ਕੀਤਾ, ਕੁਝ ਵਿਦਵਾਨ ਕਹਿੰਦੇ ਨੇ ਉਹਦਾ ਨਾਮ ਸੀ ਜਲਾਦ ਜਲਾਲ ਉਰਦੀਨ, ਇਹਦਾ ਨਾਂ ਸੀ ਜਲਾਦ ਜਲਾਦੂਦੀਨ। ਕਹਿਣ ਲੱਗੇ ਇੱਕ ਤਾਂ ਇਹ ਜਲਾਦ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ, ਇਹ ਵੀ ਸਮਾਣੇ ਦਾ, ਤੇ ਦੋ ਜਲਾਦ ਹੋਰ ਸਨ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ, ਇਹ ਵੀ ਸਮਾਣੇ ਦੇ ਨੇ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੀਆਂ ਨੀਹਾਂ ਵਿੱਚ ਲਿਆ ਸੀ। ਇਸੇ ਕਰਕੇ ਬਾਬੇ ਬੰਦੇ ਬਹਾਦਰ ਨੇ ਸਮਾਣੇ ਨੂੰ ਗਰਵ ਕੀਤਾ। ਸਤਿਗੁਰੂ ਗੁਰੂ ਤੇਗ ਬਹਾਦਰ ਦੇ ਸਾਹਮਣੇ ਭਾਈ ਮਤੀ ਦਾਸ ਨੂੰ ਲਿਆਂਦਾ ਗਿਆ ਤੇ ਕਾਜ਼ੀ ਅਬਦੁਲ ਵਾਹਬ ਨੇ ਕਿਹਾ ਹੈ, ਉਹ ਗੁਰੂ ਕੇ ਸਿੱਖਾ, ਉਹ ਮਤੀ ਦਾਸ, ਤੂੰ ਕਹਿੰਦਾ ਮੇਰੇ ਕੋਲ ਤਾਕਤ ਬੜੀ ਏ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਣਾ, ਫਿਰ ਦਿਖਾ ਤੇਰੇ ਕੋਲ ਜਿਹੜੀ ਕਰਾਮਾਤ ਏ। ਭਾਈ ਮਤੀ ਦਾਸ ਦੇ ਨੇਤਰ ਜਲ ਨਾਲ ਭਰ ਆਏ ਤੇ ਗੁਰੂ ਤੇਗ ਬਹਾਦਰ ਜੀ ਦੇ ਪਿੰਜਰੇ ਨੂੰ ਤੱਕੇ ਇਸ ਸਿੱਖ ਤੋਂ ਰਿਹਾ ਨਹੀਂ ਗਿਆ, ਅੱਖਾਂ ਵਿੱਚੋਂ ਨੀਰ ਵਹਿ ਤੁਰਿਆ। ਸੋਚਿਆ ਸ਼ਾਇਦ ਘਬਰਾ ਗਿਆ, ਅਸਲ ਵਿੱਚ ਗੁਰੂ ਨੂੰ ਇਸ ਅਵਸਥਾ ਵਿੱਚ ਸਿੱਖ ਆਪਣੇ ਨੇਤਰਾਂ ਨਾਲ ਦੇਖ ਨਹੀਂ ਸਕਦਾ। ਕਹਿਣ ਲੱਗਾ ਸਜਣਾ ਤਾਕਤ ਸੀ ਹੈ ਗੁਰੂ ਤੇਗ ਬਹਾਦਰ ਜੀ ਦੀ, ਪਰ ਮੈਂ ਇਹਦਾ ਗੁਲਾਮ ਹਾਂ ਨਾ, ਇਹਦੇ ਹੁਕਮ ਤੋਂ ਬਿਨਾਂ ਮੈਂ ਇੱਕ ਸ਼ਬਦ ਵੀ ਨਹੀਂ ਬੋਲ ਸਕਦਾ, ਤੇ ਜੇ ਮੇਰੇ ਪ੍ਰੀਤਮ ਨੂੰ ਭਾਉਂਦਾ ਕੁਝ ਨਹੀਂ ਕਰਨਾ, ਮੈਂ ਕੁਝ ਨਹੀਂ ਕਰ ਸਕਦਾ। ਜੇ ਕਿਤੇ ਮੇਰਾ ਗੁਰੂ ਕਹਿੰਦਾ ਦੋ ਹੱਥ ਦਿਖਾ ਦਿਓ ਤੇ ਅਸੀਂ ਤੈਨੂੰ ਸਾਰੇ ਨਜ਼ਾਰੇ ਦਿਖਾ ਸਕਦੇ ਸਾਂ। ਉਸੇ ਵਕਤ ਇੰਨੀ ਜ਼ਰੂਰਤ ਭਰਿਆ ਉੱਤਰ ਸੁਣਿਆ ਤੇ ਭਾਈ ਸਾਹਿਬ ਭਾਈ ਮਤੀ ਦਾਸ ਲਈ ਫਤਵਾ ਜਾਰੀ ਹੋ ਗਿਆ ਕਿ ਇਹਨੂੰ ਲੱਕੜ ਵਿੱਚ ਬੰਨ੍ਹ ਦਿੱਤਾ ਗਿਆ ਹੈ, ਤਖ਼ਤਿਆਂ ਵਿੱਚ ਬੰਨ੍ਹ ਦਿਓ ਤੇ ਕਿਹੜੇ ਢੰਗ ਨਾਲ ਸ਼ਹੀਦ ਕਰਨਾ ਇਹਦੇ ਸੀਸ ਉੱਤੇ ਆਰਾ ਰੱਖ ਦਿੱਤਾ ਜਾਏ। ਪਿਆਰਿਓ ਫਾਂਸੀ ਲਾ ਦੇਣਾ ਇਹ ਵੀ ਠੀਕ ਹੈ, ਜਲਦੀ ਝਟਕੇ ਨਾਲ ਸਵਾਸ ਨਿਕਲ ਜਾਂਦੇ ਨੇ, ਗੋਲੀ ਦੇ ਮਾਰਨੀ ਇਹ ਵੀ ਜਲਦੀ ਮਨੁੱਖ ਸਵਾਸ ਤਿਆਗ ਸਕਦਾ, ਕਿਸੇ ਨੂੰ ਜ਼ਹਿਰ ਦੇਣਾ ਇਹਦੇ ਨਾਲ ਵੀ ਸਵਾਸ ਤਿਆਗੇ ਜਾ ਸਕਦੇ ਨੇ। ਉਹ ਪਿਆਰਿਓ, ਸ਼ੀਸ਼ ਉੱਤੇ ਆਰਾ ਰੱਖ ਦੇਣਾ ਤੇ ਉਸ ਆਰੇ ਦੇ ਦੰਦਿਆਂ ਨਾਲ ਇੰਜ ਚੀਰਨਾ ਜਿਵੇਂ ਲੱਕੜ ਚੀਰੀ ਜਾਂਦੀ ਏ, ਕਿਹੋ ਜਿਹਾ ਜ਼ੁਲਮ ਭਰਿਆ ਡਰਾਵਣਾ ਇਹ ਕੌਤਕ ਸੀ। ਭਾਈ ਮਤੀ ਦਾਸ ਦੇ ਸਾਹਮਣੇ ਫੱਟਿਆਂ ਵਿੱਚ ਚੀਰਨ ਤੋਂ ਪਹਿਲਾਂ ਪ੍ਰਿੰਸੀਪਲ ਗੰਗਾ ਸਿੰਘ ਨੇ ਇੱਕ ਗੜੀ ਗੱਲ ਬੜੀ ਪਿਆਰੀ ਲਿਖੀ। ਕਾਜ਼ੀ ਅਬਦੁਲ ਵਾਹਬ ਨੇ ਕਿਹਾ, ਕਹਿਣ ਲੱਗਾ, ਉਹ ਮਤੀ ਦਾਸ ਇੱਕ ਗੱਲ ਮੈਂ ਤੇਰੇ ਨਾਲ ਕਰਨੀ ਚਾਹੁੰਦਾ ਵਾ। ਇੱਕ ਪਾਸੇ ਤੇਰਾ ਗੁਰੂ ਵੇ, ਦੂਜੇ ਪਾਸੇ ਦੁਨੀਆਂ ਦੇ ਸੁੱਖ ਨੇ। ਦੇਖ, ਜੇ ਤਾਂ ਗੁਰੂ ਤੇਗ ਬਹਾਦਰ ਦਾ ਬਣ ਕੇ ਰਹਿਣਾ ਹੀ ਤੇ ਤੇਰੇ ਸਿਰ ਤੇ ਚਲਾਵਾਂਗੇ ਆਰਾ ਤੇ ਆਰੇ ਨਾਲ ਕਰਾਂਗੇ ਦੋ ਫਾੜ, ਤੇ ਜੇ ਤੂੰ ਗੁਰੂ ਤੇਗ ਬਹਾਦਰ ਜੀ ਨੂੰ ਤਿਆਗ ਦੇ ਤੇ ਸੱਜਣਾ ਦੁਨੀਆਂ ਦੇ ਸੁੱਖ ਤੇਰੀਆਂ ਝੋਲੀ ਵਿੱਚ ਪਾ ਦਿਆਂਗੇ, ਤੈਨੂੰ ਡੋਲੇ ਦਿਆਂਗੇ, ਤੈਨੂੰ ਦੁਨੀਆਂ ਦੀ ਪਦਵੀ ਦਿਆਂਗੇ, ਦੁਨੀਆਂ ਦਾ ਰਾਜ ਦਿਆਂਗੇ, ਦੱਸ ਤੈਨੂੰ ਗੁਰੂ ਤੇਗ ਬਹਾਦਰ ਪ੍ਰਵਾਨ ਏ ਜਾਂ ਦੁਨੀਆਂ ਦਾ ਸੁੱਖ ਪ੍ਰਵਾਨ ਏ, ਜਾਂ ਇਉਂ ਕਹਿ ਲਵੋ ਤੈਨੂੰ ਮੌਤ ਪ੍ਰਵਾਨ ਏ ਕਿ ਪਦਵੀ ਪ੍ਰਵਾਨ ਏ, ਜਾਂ ਇਉਂ ਕਹਿ ਲਵੋ ਤੈਨੂੰ ਆਰੇ ਦੇ ਤਿੱਖੇ ਦੰਦੇ ਪ੍ਰਵਾਨ ਨੇ, ਜਾਂ ਯਾਦ ਰੱਖੀ ਦੁਨੀਆਂ ਦਾ ਐਸ਼ੋ ਇਸ਼ਰਤ ਦਾ ਸਮਾਨ ਤੈਨੂੰ ਪ੍ਰਵਾਨ। ਉਸ ਵਕਤ ਮਤੀ ਦਾਸ ਨੇ ਇੱਕ ਗੱਲ ਕਹੀ, ਕਹਿਣ ਲੱਗਾ, ਕਾਜ਼ੀ ਇਹ ਤੂੰ ਗੱਲ ਉਦੋਂ ਕਹਿੰਦੋ ਜਦੋਂ ਮੇਰੇ ਸਿਰ ਤੇ ਦੋ ਕੁ ਆਰੇ ਦੇ ਦੰਦੇ ਚਲਾ ਦਿੰਦੋ, ਕਿਉਂਕਿ ਤੂੰ ਕਹਿ ਦੋ ਵਿੱਚੋਂ ਇੱਕ ਦੀ ਚੋਣ ਕਰ ਲੈ, ਜਾਂ ਗੁਰੂ ਤੇਗ ਬਹਾਦਰ ਦੀ ਆਰੇ ਦੇ ਦੰਦੇ ਜਾਂ ਦੁਨੀਆਂ ਦੇ ਪਦਾਰਥਾਂ ਦੀ। ਸੱਜਣਾ, ਦੁਨੀਆਂ ਦੇ ਪਦਾਰਥ ਬੜੇ ਮਾਣ ਕੇ ਦੇਖੇ ਨੇ, ਜਵਾਨ ਦਾ ਚਸ਼ਕਾ ਵੀ ਤੱਕਿਆ, ਇੱਜ਼ਤ ਵੀ ਰੱਜ ਕੇ ਮਾਣੀ ਏ, ਪਰ ਅਸਲ ਵਿੱਚ ਦੋ ਵਿੱਚੋਂ ਇੱਕ ਦੀ ਚੋਣ, ਇੱਕ ਦਾ ਸਵਾਦ ਮੈਂ ਚੱਕ ਚੁੱਕਾ ਵਾਂ, ਅਜੇ ਤੱਕ ਆਰੇ ਦਾ ਸਵਾਦ ਨਹੀਂ ਚੱਖਿਆ। ਜੇ ਤੂੰ ਆਰੇ ਦੇ ਦੰਦੇ ਦੋ ਕੁ ਮੇਰੇ ਸਿਰ ਤੇ ਚਲਾ ਲੈ, ਮੈਂ ਉਹਦਾ ਸਵਾਦ ਵੀ ਚੱਕ ਲਵਾਂ, ਦੋਨਾਂ ਦੇ ਸਵਾਦ ਵਿੱਚੋਂ ਜਿਹਦੇ ਵਿੱਚੋਂ ਜ਼ਿਆਦਾ ਆਨੰਦ ਮਿਲਿਆ ਮੈਂ ਉਹਨੂੰ ਪ੍ਰਵਾਨ ਕਰ ਲਵਾਂ। ਦੋ ਵਿੱਚੋਂ ਚੋਣ ਇੱਕ ਦੀ ਹੋਣੀ ਏ ਨਾ, ਪਰ ਪਹਿਲਾਂ ਦੋਨਾਂ ਦਾ ਸਵਾਦ ਤਾਂ ਦਿਖਾ। ਸਾਧ ਸੰਗਤ, ਅੱਜ ਮੇਰਾ ਗੁਰੂ ਤੇਗ ਬਹਾਦਰ ਪਿੰਜਰੇ ਵਿੱਚ ਤੱਕਦਾ ਪਿਆ ਤੇ ਪਿਆਰਿਓ ਚਿਹਰੇ ਤੇ ਘਬਰਾਹਟ ਨਹੀਂ, ਸਤਿਗੁਰੂ ਮੁਸਕਰਾਏ ਨੇ ਤੇ ਕਾਜ਼ੀ ਨੇ ਪੁੱਛਿਆ, ਸਿੱਖ ਸਾਹਮਣੇ ਮੌਤ ਏ ਤੇ ਤੁਸੀਂ ਮੁਸਕਰਾਏ ਕਿਉਂ? ਤੇ ਗੁਰੂ ਤੇਗ ਬਹਾਦਰ ਨੇ ਕਿਹਾ, ਸੱਜਣਾ ਜਿਹੜੇ ਉਸਤਾਦ ਦਾ ਪੜਾਇਆ ਹੋਇਆ ਵਿਦਿਆਰਥੀ ਸ਼ਿਸ਼ ਚੰਗੇ ਨੰਬਰ ਲੈ ਕੇ ਉੱਚੇ ਮਰਤਬੇ ਤੇ ਪਹੁੰਚਦਾ ਹੋਵੇ ਉਸ ਉਸਤਾਦ ਨੂੰ ਖੁਸ਼ ਹੋਣਾ ਚਾਹੀਦਾ, ਦੁਖੀ ਨਹੀਂ ਹੋਣਾ ਚਾਹੀਦਾ। ਮੈਨੂੰ ਅੱਜ ਮਾਣ ਏ ਕਿ ਗੁਰੂ ਨਾਨਕ ਤੇਰੇ ਸਕੂਲ ਵਿੱਚ ਪੜਿਆ ਹੋਇਆ ਸਿੱਖ ਏ, ਅੱਗੇ ਲੜਾਈ ਵਿੱਚ ਤਾਂ ਸ਼ਹੀਦ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ, ਧਿਆਨ ਰੱਖਣਾ। ਇਹ ਦੂਸਰਾ ਸਿੱਖ ਏ ਭਾਈ ਮਤੀ ਦਾਸ, ਜਿਨ੍ਹੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਏ, ਤੇ ਮੈਂ ਦੇਖਣਾ ਚਾਹੁੰਦਾ ਕਿ ਮੇਰੇ ਪੜਾਏ ਹੋਏ ਵਿਦਿਆਰਥੀ ਅੱਜ ਸਬਰ ਨਾਲ ਜਬਰ ਨਾਲ ਟੱਕਰ ਲੈਂਦੇ ਨੇ ਸਬਰ ਨੂੰ ਧਾਰਨ ਕਰਕੇ, ਤੇ ਜਦੋਂ ਮੇਰਾ ਸਿੱਖ ਪ੍ਰਵਾਨ ਚੜੇਗਾ ਮੈਂ ਖੁਸ਼ ਹੋਵਾਂਗਾ। ਭਾਈ ਮਤੀ ਦਾਸ ਨੂੰ ਤਖਤੇ ਵਿੱਚ ਬੰਨ ਦਿੱਤਾ ਗਿਆ, ਸਾਹਮਣੇ ਗੁਰੂ ਤੇਗ ਬਹਾਦਰ ਜੀ ਨੇ ਭਾਈ ਸਾਹਿਬ ਦੇ ਹੱਥ ਇਹ ਵੀ ਰੱਸਿਆਂ ਨਾਲ ਬੰਨ ਦਿੱਤੇ ਨੇ। ਪਿਆਰਿਓ, ਕਿੰਨਾ ਸਾਡਾ ਅਮੀਰ ਵਿਰਸਾ ਹੈ, ਗੁਰੂ ਤੇਗ ਬਹਾਦਰ ਸੱਚੇ ਪਿਤਾ ਸਾਹਮਣੇ ਨੇ, ਇਹ ਮਿਥਿਆਸ ਨਹੀਂ, ਪਰਸ਼ੁਰਾਮ ਦੇ ਕੁਹਾੜੇ ਵਾਲਾ ਮਿੱਥ ਨਹੀਂ, ਇਹ ਅਸਲੀਅਤ ਏ, ਤੇ ਚਾਂਦਨੀ ਚੌਂਕ ਅਜੇ ਵੀ ਗਵਾਹੀ ਦੇ ਰਿਹਾ, ਇਤਿਹਾਸ ਬੋਲਦਾ ਪਿਆ। ਉਹ ਥਾਂ ਬੋਲ ਕੇ ਕਹਿੰਦੇ ਨੇ ਕਿ ਇੱਥੇ ਉਹਨਾਂ ਸਿੱਖਾਂ ਨੇ ਸਾਕੇ ਕੀਤੇ, ਉਹਨਾਂ ਨੇ ਹੱਸ ਹੱਸ ਕੇ ਸ਼ਹਾਦਤਾਂ ਦੇ ਜਾਮ ਪੀਤੇ। ਤਖਤੇ ਵਿੱਚ ਬੰਨ ਦਿੱਤਾ, ਗੁਰੂ ਤੇਗ ਬਹਾਦਰ ਜੀ ਸਾਹਮਣੇ ਨੇ, ਤੇ ਉਹ ਕਹਿੰਦਾ, ਆਰਾ ਜਦੋਂ ਸੀਸ ਤੇ ਚੱਲਿਆ, ਕੇਸ ਖੋਲ ਦਿੱਤੇ ਨੇ, ਜਿਵੇਂ ਮਾਨੋ ਇੱਕ ਸੁਹਾਗਣ ਆਪਣੇ ਕੇਸਾਂ ਦੀਆਂ ਪੱਟੀਆਂ ਨੂੰ ਵਾਂਦੀ ਹੋਵੇ, ਤੇ ਉਸ ਚੀਰ ਤੇ ਰੱਖਿਆ ਆਰਾ, ਜਦੋਂ ਦੋ ਕੁ ਦੰਦੇ ਵਿੱਚ ਗਏ ਨੇ ਤੇ ਇੱਕੋ ਦਮ ਖੂਨ ਦਾ ਫੁਹਾਰਾ ਫੁੱਟਿਆ, ਤੇ ਕਹਿੰਦੇ ਨੇ ਲਾਲ ਲਾਲ ਮੋਤੀ ਭਾਈ ਮਤੀ ਦਾਸ ਦੇ ਐਸ ਕਾਲੇ ਦਾੜੇ ਕਾਲੇ ਕੇਸਾਂ ਦੇ ਉੱਪਰ ਆ ਟਪਕੇ। ਜਦੋਂ ਪਏ ਤੇ ਭਾਈ ਸਾਹਿਬ ਹੱਥ ਪਏ, ਭਾਈ ਮਤੀ ਦਾਸ ਹੱਸਿਆ ਤੇ ਕਹਿੰਦੇ ਨੇ, ਉਸ ਵਕਤ ਜਲਾਦ ਪੁੱਛਦਾ, ਕਾਜ਼ੀ ਪੁੱਛਦਾ, ਹੁਣ ਦੱਸ ਕੀ ਪ੍ਰਵਾਨੀ ਆਰੇ ਤੇ ਦੰਦੇ ਕਿ ਗੁਰੂ ਤੇਗ ਬਹਾਦਰ? ਯਾਦ ਰੱਖੀ, ਜੇ ਆਰੇ ਤੇ ਦੰਦੇ ਨੇ ਗੁਰੂ ਤੇਗ ਬਹਾਦਰ, ਦੂਜੇ ਪਾਸੇ ਦੁਨੀਆਂ ਦਾ ਸਿੱਖ ਏ। ਸੁੱਖ ਹੱਸ ਕੇ ਕਹਿੰਦਾ, ਸੱਜਣਾ ਮੈਂ ਤਾਂ ਅਜੇ ਤੱਕ ਭੁੱਲੀ ਰਿਹਾ ਵਾਂ, ਦੁਨੀਆਂ ਦੇ ਵਿੱਚ ਓਨਾ ਆਨੰਦ ਨਹੀਂ ਜਿੰਨਾ ਆਰੇ ਦੇ ਦੰਦਿਆਂ ਵਿੱਚ ਆਨੰਦ ਏ। پر یہ آنند تاں جے گرو تیگ بہادر سامنے دیکھدا ہوگے، جے او دی نظر میرے اوپر ہوئے کمال دی گل صاحب دیکھ کے خوش ہوئے، کیونکہ صاحب نو پرسنتا ہے کہ لوگ اے نہ کہیں کہ گرو تیگ بہادر تا گرو سی او تا سب کچھ جل گیا، صاحب اس کر کے پرسانے کہ پتہ لگ جائے گرو نانک دی بانی گاؤن والے کول وی اینی طاقت ہے او آرے دے دندے جل کے وی کھڑ کے متے اس مصیبت نو پروان کر سکدا ہے۔ بھائی متی داس نو جدو آرے نال چیرن لگے تے اس وقت کہندے نے او قاضی ہن دیری نہ کر تو چیر دے، پوچھا تو خوش کیوں میں، کہن لگا دیکھ سہاگن دا چنھ ہوندا ہے جیڑی عام طور تے دنیا وچ سہاگن ہے وہ اپنے کیساں وچ سندور پاندی ہے، پر جنے پریتم دی سیج نو ماننا ہے وہ اپنے پتی وچ اپنے شیش وچ خون دا سندور پاندا ہے، تو چھیتی کر میں اپنے پیارے دی پریتم دی سیج نو ماننا۔ اس وقت انہیں ایک گل پوچھی، تیری کوئی انتم اچھا ہے؟ یاد رکھ ایک پاسے آ رہی دوجے پاسے دنیا دے سکھ نہیں۔ بھائی متی داس نے ایک گل کہی، کہندا سجنا مینو آرا چنگا ہے، ایک ودوان نے بڑی سونی لکھی گل، سنگھ صاحب گیانی پرتاپ سنگھ نے نو درج کیتا ہے، وہ لکھتا ہے دو انگلاں جے شیش وچ آرے پایا چیر، متی داس جی بول دے سن کاجی تر پیر، روم روم وچ مینڈڑے پریتم مسیا آپ، میرے روم روم وچ میرا گرو آ، روم روم وچ مینڈڑے پریتم وسیا آپ، آرا مینو پوندا دھرم چھڈنا پاپ، ٹکڑے اس شریر دے کریں جے لاکھ کروڑ تاپی دین نہ چھوڑ سا، کہن لگے تاپی دھرم نہ چھوڑ سا، تیرا دین نہیں لوڑ، آرا پیارا لگتا ہے کارا کرو بنائے، سر جاندا تے جانتے میرا سکھی صدق نہ جائے، مینو سر دی پرواہ نہیں پر تاکو سکھا چاندنی چونک تو کچھ، وہ تا کہندا سر چلا جائے میری سکھی نہ جائے، تے اسی کیڑے رستے تے تر پئے ہاں، اسی کہنے سکھی بے شک چلی جائے پر دنیا دا سکھ نہ میرے کول جائے، سکھی دی مریادا چلی جائے، سکھی دے حکم نامیاں دی کوئی پرواہ نہیں، پر میں اپنے اندر دی ہومے نو قائم کرنا ہے، جے پوچھنے تا پوچھ کے جا چاندنی چونک تو، وہ کہندا سر جائے پر میرے سکھی دی مریادا نہ جائے۔ بھائی متی داس اونوں پوچھا تو یہ سکھیا کیویں میں، بھائی صاحب نے اتے ایک شبد پڑھیا تے گرو گرنتھ صاحب دے راگ آسا وچ یہ شبد ہے، کہن لگے کی گرو ولو تیری پچھ کر دئیے تینوں دکھ لگدا ہے؟ بھائی صاحب کہندے نے سجنا میرے گرو نے ایک شبد مینوں پڑھایا ہے، کہندا سکھا گرو ہووے سامنے تے سر تے چلدا ہووے آرا تے آرے دا اوناں دکھ نہیں، ادوں دکھ لگتا ہے آرے نالوں ودھ جدوں سکھ اپنے گرو ول پچھ کر کے گرو ولوں منہ پوہا لیندا ہے۔ اوتھے انہاں بچن کیا کہن لگے کروت بھلا مینوں آرا پیارا لگتا ہے، کروت بھلا دھیان رکھنا شبداں دی ویاکھیا سکھ دا جیون کردا ہے، کروت بھلا نال کہندے نے نہ کروت تیری، آرے نوں ہاتھ لا کے کہندے نے کروت بھلا مینوں آرا پیارا ہے، تے گرو تیج بہادر والا اک کر کے کہندے نہ کروٹ تیری، تو میرے وال پیٹ نہ کری، میرے ستگرو آرے نلو ادو ود دکھ لگنا ہے جدو تو میرے والو مو موڑ لیا، کروٹ پلا نہ کروٹ تیری، لاگ گلے سن بینتی میری، تو لگا ہوا میرے ستگرو ایک اسیس دے گلے نہ لگ کے پنجرا رکاوٹ آ گیا ہے، تے شہر کہندے نے نہیں متی داس تیرا میرا سبند اندر دے دیہاں دا نہیں، میں تیری آتما نو اپنی اندر دی پرم آتما دی کلوکڑی وچ لاں گا، تے اس وقت متی داس کہندا ہاں واری مک پھیر پیارے کروٹ دے مو کو کاہیں کو مارے، تے اگلی پنکتی سی جو تن چیرے تو انگ نہ موروں پنڈ پرے تو پریت نہ توروں، جے ٹکڑے ٹکڑے کر دے تے ستگرو مہر کری تیرے اس متی داس دے ٹکڑیاں وچوں کتے تیری پریت وسر نہ جائے۔ بھائی متی داس سامنے نے تے پوچھے کاجی نے ہن تیری اچھا کی ہے؟ بھائی متی داس بولے کہندے نے دو نے پوریاں کر دیں گا، کہن لگا دس، کہندا ایک تا میرا منہ میرے پریتم ول کری تے دوسری میری اچھا ہے آرے نو اینا کو ایستا ایستا چلائی جنی دیر تک میں جب جی صاحب دا پاٹھ نہ پورا کر لواں اونی دیر تک میری زبان نو کٹی نہ، کہندا حد ہو گئی، کہندا ہاں میری رسنا نو میری زبان نو کٹی نہ، میں گرو کا کلام پڑھنا، تے او پوچھدا کیوں؟ تے گرو تیگ بہادر کہندے نے قاضی اے دے ٹکڑے ہو گئے، اے نے جمنا تے مرنا نہیں، اے اس کر کے جگجیت صاحب پڑھدا ہے، اے نے اس تھاں تے پہنچنا ہے جتھے گرو نانک کہندا ہے سچ کھنڈ وسا ہے نرنکار، کر کر ویکھے نظر نہال جیوں جو تیرے آرے نے اے دے شریر بھی جانا ہے، انہیں جب جی دی ایک ایک پوڑی چڑھنا ہے تے انتلی پوڑی سچ کھنڈ دیا، میرے سکھ نے ٹکڑے ہون تو بعد سچ کھنڈ وچ نواس کرنا ہے. یاد رکھی اوتھے پہنچنا ہے جتھے بیگم پورا ہے، اوتھے پہنچنا ہے جتھے جنم جرا تے موت نہیں. تے کہن لگا حد ہو گئی، جے آرا تیزی نال تریا تے گرو تیگ بہادر کہندے نے متی داس گھبرائی نا، تے اگو اتر سی سکھمنی دی بانی دا، داتا من کیوں بے راہ کرے گا، ستگر میرا پورا من کہہ رہا سی سر اوپر تھاڈا گرسورا، نانک تاکے کارج پورا من کہہ رہا سی کہ گر میرا سنگ صدا ہے نالے، سمر سمر تے صدا سنبھالے. تے صاحب نے کیا متی داس کی ہویا آرے دے دندے تیری جیب دے ٹکڑے کر دین گے. پر یاد رکھیے تور کی بانی ہے، اس بانی نو اس آواز نو آرے دے دندے نہیں کھو سکتے. آ ٹھیک کے جیب دے دو ٹکڑے ہو جان گے، پر چیتے رکھی دونوں ٹکڑے وچوں وی جب جی دی آواز آندی رہے گی. وہ تور کی بانی کا دی جنوں آرے دے دندے ختم کر دے. اوتھے کہندے نے بھائی متی داس شیش تے آرا رکھے، انتلی نمشکار پھٹیاں وچ کھلوتیا شیش چکایا ہے اپنے چوجی پریتم نو، تے آرا چلے ہے جلاب کمراندا ہے، پر جدے سر تے آرا چلدا ہے او خوش شروع ہو گیا ہے. ایک اونکار تو شروع کیتا ہے، پہنچ گیا پوڑیاں پڑدیاں لوگ دیکھ دے نے منہ وچ انگلاں پاندے نے اینو دکھ نہیں، تے سکھ دے منہ وچوں آواز نکل دی پئی ہے کہ نانک بھگتاں صدا وگاس سنیا ہے دکھ پاپ کا ناس. لوگ سوچ دے نے دا جیون کنا اچا ہے، تے او دا جواب پھر جب جی دیندا پیا ہے مننے کی گت کہی نہ جائے، جے کو کہے پچھے پچھتائے کاغذ کرم نہ لکھن ہار، مننے کا بہ کرن بچار آرا چلی گیا جیب کٹ دتی ہے پر جب جی دی آواز پہ آندی ہے. تے اج اوتھے سورما پہنچ گیا جس کھنڈ وچ پہنچے ہوئے سکھ نو میرا گرو نانک بھی سورما کہندا ہے. چیتے رکھنا کتھے پہنچیا ہے، سوتر دی پوڑی لنگ گیا ہے اگلیاں پوڑیاں نکل گیا ہے، جیب کٹ دتی پر آواز آندی پئی ایک دو جیبوں لکھ ہوئے لکھویس لکھ لکھ گیڑا آکھیاں ہیں ایک نام جگدیش ایک راہ پت پوڑیاں چڑیا ہوئے اکیس اس پوڑی نو نکلے ہے دھرم کھنڈ وچوں گیان کھنڈ وچوں شرم کھنڈ وچوں کیول جب جی دی پوڑی وچوں نہیں ایک ایک اوستھا وچوں نکلتا پیا ہے. ہن اوتھے پہنچ گیا کرم کھنڈ کی بانی زور تتھا ہور نہ کوئی ہور، تے کون پوچھنا اوتھے کیول ساڈے ورگے گلاں کرن والے نہیں تتھا جوت مہابل سور. اوتھے سور میں پہنچ دے نے، اوتھے آرے تھلے سر دین والے جودے پہنچ دے نے، تتھا جوت مہابل سور تن میں رام رہا بھرپور، تتھا سیتو سیتا مہما مہے. لوگ کہندے نے ٹکڑے دو ہو گئے پر آواز آندی پئی ہے نہ او مرے نہ ٹھاکے جائیں، جن کا رام وسے من ماہے تتھا بھگت وسے کے لوگ کرے آنند سچا من سوئے. تے اج اوتھے پہنچ گئے جتھے سچ کھنڈ وسا نرنکار، تے جدو ویندا میرا گرو نانک تے کہندے نے سچ کھنڈ وسا نرنکار، تے خوش ہوندا پیا ہے کہ اج میرا سکھ ایتھے آ پہنچیا ہے. ادھر دو ٹکڑے ہو گئے دونوں پاسے ڈگ پئے، تے کوی سنتوک سنگھ لکھدے نے کہ اردو ارد چرائے سو ڈارا، پریو پرتھوی پر ہوے دوے تھارا، دونوں تن تے جب جی پڑے کھیرت سب کہے اچرج بڑے. ساتھ سنگت بھائی متی داس دی شہادت ہو گئی، گرو تیگ بہادر نیتر مند کے شکر بھی جڑ گئے نے، کیونکہ میرا گرو سکھ نو اتھوں تک لے کے جاندا ہے. جے میرا گرو بانی وچ آواز دے کے کہندا ہے سجنا، اونوں سجن بنائی جتھا لیکھا منگیا ہے تتھا کھڑے دسن، اونوں سجن بنائی جتھے صاحب کہندے نے کہ اوے جیوندے وچڑا ہے او مویا نہ جاہی چھوڑ. گرو تیگ بہادر جی نے اس پریتم نو سچ کھنڈ دے گھر وچ پروان کرا دیتا ہے. بھائی متی داس دی شہادت ہو گئی، گرو تیگ بہادر جی دے سامنے دوسرا سکھ لیاندا گیا، ਉਹਦਾ ਨਾਮ ਹੈ ਭਾਈ ਦਿਆਲਾ। ਸ਼ਾਇਦ ਆਪ ਜੀ ਨੂੰ ਪਤਾ ਹੋਵੇ, ਆਪਣੇ ਇਤਿਹਾਸ ਵੱਲ ਕਦੀ ਨਜ਼ਰ ਮਾਰੋ, ਭਾਈ ਦਿਆਲਾ ਕੌਣ ਹੈ? ਭਾਈ ਸਾਹਿਬ ਭਾਈ ਦਿਆਲਾ ਭਾਈ ਮਨੀ ਸਿੰਘ ਦਾ ਵੱਡਾ ਭਰਾ ਜੇ। ਧਿਆਨ ਰੱਖਣਾ, ਭਾਈ ਮਨੀ ਸਿੰਘ ਦਾ ਉਹ ਪਰਿਵਾਰ ਹੈ ਜਿਹਦੀਆਂ ਤਿੰਨ ਪੀੜੀਆਂ ਵਿੱਚੋਂ 29 ਜੀ ਇੱਕੋ ਘਰ ਦੇ ਸ਼ਹੀਦ ਨੇ। ਮੈਂ ਸ਼ਾਇਦ ਇੱਥੇ ਅਰਜ਼ ਕੀਤੀ ਸੀ, ਅੰਮ੍ਰਿਤਸਰ ਦੀ ਪਹਿਲੀ ਜੰਗ ਵਿੱਚ ਭਾਈ ਮਨੀ ਸਿੰਘ ਭਾਈ ਦਿਆਲਾ ਜੀ ਦੇ ਭਰਾ ਨੇ। ਇਹਨਾਂ ਦੇ ਦਾਦੇ ਦਾ ਨਾਮ ਸੀ ਭਾਈ ਬੱਲੂ ਰਾਓ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੀ ਜੰਗ ਲੜੀ, ਇੱਥੇ ਭਾਈ ਦਿਆਲਾ ਜੀ ਦਾ ਦਾਦਾ ਸ਼ਹੀਦ ਹੋਇਆ ਸੀ। ਭਾਈ ਦਿਆਲਾ ਜੀ 12 ਭਰਾ ਨੇ, 12 ਵਿੱਚੋਂ 11 ਭਰਾ ਸ਼ਹੀਦ ਹੋਏ ਨੇ। ਚੇਤੇ ਰੱਖਣਾ, ਇਸੇ ਭਾਈ ਮਨੀ ਸਿੰਘ ਜਿਹਦਾ ਭਾਈ ਦਿਆਲਾ ਭਰਾ ਹੈ, ਇਹਦੇ 10 ਪੁੱਤਰ ਨੇ, 10 ਪੁੱਤਰਾਂ ਵਿੱਚੋਂ 7 ਪੁੱਤਰ ਸ਼ਹੀਦ ਹੋਏ ਨੇ। ਭਾਈ ਮਨੀ ਸਿੰਘ ਦੇ 10 ਪੋਤਰੇ ਨੇ ਤੇ 10 ਦੇ 10 ਪੋਤਰੇ ਵੀ ਸ਼ਹੀਦ ਨੇ। ਜਿਸ ਬਚਿੱਤਰ ਸਿੰਘ ਨੇ ਨਾਗਨੀ ਮਾਰ ਕੇ ਹਾਥੀ ਦਾ ਸਿਰ ਪਾੜਿਆ, ਉਹ ਭਾਈ ਮਨੀ ਸਿੰਘ ਦਾ ਪੁੱਤਰ ਹੈ। ਜਿਸ ਭਾਈ ਉਦਾ ਸਿੰਘ ਨੇ ਰਾਜੇ ਕੇਸਰੀ ਚੰਦ ਦੇ ਸਿਰ ਨੂੰ ਚਟਕਾਇਆ, ਧਿਆਨ ਰੱਖਣਾ, ਉਹ ਭਾਈ ਮਨੀ ਸਿੰਘ ਦਾ ਪੁੱਤਰ ਹੈ। ਤੇ ਜਿਸ ਲੱਕੀ ਸ਼ਾਹ ਬਣਜਾਰੇ ਨੇ ਗੁਰੂ ਕਾ ਧੜ ਚੁੱਕਣਾ, ਉਹ ਭਾਈ ਮਨੀ ਸਿੰਘ ਦਾ ਸਹੁਰਾ ਹੈ। ਉਹਦੀ ਬੱਚੀ ਬੀਬੀ ਸੀਤੋ ਬਾਈ ਭਾਈ ਮਨੀ ਸਿੰਘ ਨਾਲ ਵਿਆਹੀ ਹੋਈ। ਕਿੱਡਾ ਕੁ ਤਕੜਾ ਖਾਨਦਾਨ ਹੈ! ਭਾਈ ਦਿਆਲਾ ਸਾਹਮਣੇ ਲਿਆਂਦਾ, ਸਤਿਗੁਰੂ ਦੇ ਚਰਨਾਂ ਵੀ ਝੁਕਿਆ, ਨਮਸਕਾਰ ਕੀਤੀ ਹੈ। ਤੇ ਗੁਰੂ ਤੇਗ ਬਹਾਦਰ ਜੀ ਦੇਖਦੇ ਪਏ ਨੇ, ਇੱਕ ਨੂੰ ਆਰੇ ਨਾਲ ਚੀਰਿਆ, ਦੂਜੇ ਲਈ ਪਾਣੀ ਗਰਮ ਕੀਤਾ, ਥੱਲੇ ਅੱਗ ਦਾ ਲਾਂਬੂ ਬਾਲ ਦਿੱਤਾ, ਦੇਖ ਉਬਾਰੇ ਖਾਣ ਲੱਗੀ ਏ। ਤੇ ਭਾਈ ਦਿਆਲਾ ਕਿੰਨਾ ਕੁ ਗੁਰੂ ਕਾ ਵਿਸ਼ਵਾਸ ਵਾਲਾ ਸਿੱਖ ਸੀ, ਜਦੋਂ ਪਟਨਾ ਸਾਹਿਬ ਤੋਂ ਗੁਰਦੇਵ ਅੱਗੇ ਗਏ ਨੇ ਅਸਾਮ ਨੂੰ, ਬੰਗਾਲ ਨੂੰ, ਤੇ ਪਿੱਛੋਂ ਪਰਿਵਾਰ ਦੀ ਸੰਭਾਲ ਕਰਨ ਦੀ ਜ਼ਿੰਮੇਵਾਰੀ ਭਾਈ ਦਿਆਲੇ ਦੀ ਸੀ। ਤੇ ਜਦੋਂ ਭਾਈ ਦਿਆਲੇ ਲਈ ਹੁਕਮਨਾਮਾ ਆਉਂਦਾ, ਇੰਨੀ ਕੁ ਗੱਲ ਸਮਝ ਲੈਣੀ, ਭਾਈ ਦਿਆਲਾ ਕਿੰਨਾ ਕੁ ਗੁਰੂ ਦਾ ਨੇੜਾ ਹੋ ਚੁੱਕਾ ਹੈ। ਤੇ ਗੁਰਦੇਵ ਹੁਕਮਨਾਮੇ ਤੇ ਲਿਖਦੇ ਨੇ, ਭਾਈ ਦਿਆਲੇ ਦਾ ਕਹਿਆ ਹੋਇਆ ਗੁਰੂ ਤੇਗ ਬਹਾਦਰ ਦਾ ਕਹਿਆ ਹੋਇਆ ਸਮਝਣਾ। ਇਹਦਾ ਮਤਲਬ ਇੰਨਾ ਵਿਸ਼ਵਾਸ ਪਾਤਰ ਕਿ ਜੋ ਭਾਈ ਦਿਆਲਾ ਕਹਿ ਦੇਗਾ ਉਹ ਗੁਰੂ ਕਾ ਬਚਨ ਹੈ। ਇਹਦੇ ਸਾਹਮਣੇ ਆਈਏ ਦੇਗ, ਤੇ ਇਹਨੇ ਕਿੰਨੇ ਇੱਕ ਅਰਦਾਸ ਕੀਤੀ, ਬਹਿਣ ਤੋਂ ਪਹਿਲਾਂ, ਗੁਰੂ ਤੇਗ ਬਹਾਦਰ ਅੱਜ ਦਿੱਲੀ ਏ, ਜਦੋਂ ਪੰਜਵੇਂ ਜਾਮੇ ਵਿੱਚ ਸਾਂ ਉਦੋਂ ਲਾਹੌਰ ਸੀ, ਅੱਜ ਪਿੰਜਰਾ ਏ, ਉਧਰ ਤੁਸੀਂ ਬੈਠੇ ਸੋ ਉਬਲਦੀ ਦੇਗ ਵਿੱਚ, ਪੰਜਵੇਂ ਜਾਮੇ ਗੁਰੂ ਅਰਜਨ ਦੇ ਰੂਪ ਵਿੱਚ ਬੈਠਾ ਸੈਂ, ਤੇ ਤੇਰੇ ਤੋਂ ਬਾਅਦ ਅੱਜ ਤੇਰਾ ਸਿੱਖ ਉਬਲਦੀ ਦੇਗ ਵਿੱਚ ਬਹਿਣ ਲੱਗਾ, ਜਿਵੇਂ ਜਹਾਂਗੀਰ ਦੀ ਉਬਲਦੀ ਦੇਗ ਵਿੱਚ ਗੁਰੂ ਅਰਜਨ ਸਾਹਿਬ, ਤੂੰ ਭਾਣੇ ਨੂੰ ਮੰਨ ਗਿਆ, ਮੇਰੇ ਕੋਲ ਕੋਈ ਤਾਕਤ ਨਹੀਂ, ਅੱਜ ਦਿਆਲੇ ਦੇ ਵਿੱਚ ਤੂੰ ਬਹਿਣਾ, ਤੇ ਜਿਵੇਂ ਲਾਹੌਰ ਬੈਠਾ ਸੈ, ਅੱਜ ਦੂਜੀ ਵਾਰ ਚਾਂਦਨੀ ਚੌਂਕ ਵਿੱਚ ਬਹਿ ਜਾਣ, ਵਰਤਣਾ ਤੂੰ ਇਹ ਵਿੱਚ, ਮੇਰੇ ਕੋਲ ਸਮਰਥਾ ਨਹੀਂ। ਭਾਈ ਸਾਹਿਬ ਭਾਈ ਦਿਆਲਾ ਜੀ ਦੇਗ ਵਿੱਚ ਉਬਾਲੇ ਗਏ। ਅਸੀਂ ਤਸਵੀਰਾਂ ਵਿੱਚ ਵੇਹਨੇ ਹਾਂ ਨਾ ਕਿ ਉਪਰੋਂ ਖੁੱਲੀ ਹੈ ਦੇਗ, ਨਹੀਂ, ਉੱਪਰ ਢੱਕਣ ਦਿੱਤਾ ਹੈ, ਢੱਕਣ ਦੇ ਉੱਪਰ ਭਾਰ ਰੱਖਿਆ ਕਿ ਕਿਤੇ ਭਾਪ ਦੇ ਜ਼ੋਰ ਨਾਲ ਢੱਕਣ ਨਾ ਉੱਠ ਜਾਏ। ਕਦੀ ਤੱਕੋ ਉਸ ਸਮੇਂ ਨੂੰ, ਦੇਗ ਉਬਲਦੀ ਹੋਵੇ ਤੇ ਉੱਤੇ ਦਿੱਤਾ ਹੋਵੇ ਢੱਕਣ, ਤੇ ਥੱਲੇ ਬੈਠਾ ਹੋਵੇ ਗੁਰੂ ਕਾ ਸਿੱਖ, ਤੇ ਫਿਰ ਵੀ ਦੇਗ ਵਿੱਚੋਂ ਆਵਾਜ਼ ਪੀ ਆਉਂਦੀ ਸੀ, ਨਾ ਕਿਛ ਜਨਮੈ ਨਾ ਕਿਛ ਮਰੈ, ਆਪਣ ਚਲਤ ਆਪ ਹੀ ਕਰੈ। ਦੇਗ ਵਿੱਚੋਂ ਗੁੰਦਾ ਪਿਆ ਸੀ ਕਿ ਸੁਖ ਮਨੀ ਸੁਖ ਅੰਮ੍ਰਿਤ ਪ੍ਰਗਨਾਨ, ਲੋਕ ਕਹਿੰਦੇ ਸਨ ਤਪਦਾ, ਕਹਿ ਰਿਹਾ ਸੀ ਨਹੀਂ, ਭਗਤ ਜਨਾ ਕਹਿ ਮਨ ਬ੍ਰਸ਼ਟ ਵਿਸ਼ਰਾਮ, ਲੋਕ ਸਮਝਦੇ ਨੇ ਤਪਦਾ, ਉਹ ਕਹਿ ਰਿਹਾ ਸੀ ਕੱਲ ਤਾਤੀ ਠਾਂਡਾ ਹਰ ਨਾਉ। ਕੁਝ ਸਮੇਂ ਤੋਂ ਬਾਅਦ ਦੇਖਿਆ ਤੇ ਚਮੜੀ ਫੁੱਲ ਚੁੱਕੀ ਸੀ, ਖੱਡੀਆਂ ਤੋਂ ਵੱਖ ਹੋਈ ਪਈ ਸੀ। ਭਾਈ ਦਿਆਲਾ ਜੀ ਸ਼ਹੀਦ ਕਰ ਦਿੱਤੇ ਗਏ ਨੇ। ਹੁਣ ਤੀਸਰਾ ਸਿੱਖ ਜਿਹਨੇ ਅੰਤਲੇ ਸਮਾਚਾਰ ਨੂੰ ਨੋਟ ਕੀਤਾ, ਵਿਦਵਾਨ ਕਹਿੰਦੇ ਨੇ ਸਾਰੇ ਸਾਕੇ ਨੂੰ ਇਹਨੇ ਕਲਮ ਬੰਦ ਕੀਤਾ, ਭਾਈ ਸਤੀ ਦਾਸ, ਇਹਨੂੰ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਰੂਹ ਵਿੱਚ ਲਪੇਟਿਆ ਗਿਆ, ਰੂਹ ਵਿੱਚ ਲਪੇਟ ਕੇ ਰੱਸੇ ਨਾਲ ਬੰਨਿਆ, ਤੇ ਕਮਾਲ ਦੀ ਗੱਲ ਉਸ ਰੱਸੇ ਨੂੰ ਜ਼ਮੀਨ ਨਾਲ ਕਿੱਲਾ ਗੱਡ ਕੇ ਬੰਨ ਦਿੱਤਾ ਕਿ ਰੂਹ ਨੂੰ ਅੱਗ ਲੱਗੇ ਕਿਤੇ ਦੌੜੇ ਨਾ। ਚੇਤੇ ਰੱਖਣਾ, ਅੱਜ ਦੀ ਖੇਡ ਨੀ ਦਿੱਲੀ ਦਾ ਕੰਮ ਬੰਨ ਕੇ ਸਾੜਨਾ, ਇਹਦਾ ਪੁਰਾਣਾ ਸੁਭਾਅ ਹੀ ਏ, ਕਦੀ ਔਰੰਗਜ਼ੇਬ ਦਾ ਰੂਪ ਬਣਾ ਕੇ ਆ ਜਾਂਦੀ ਏ, ਕਦੀ ਤਿਲਕ ਤੇ ਜੰਜੂ ਦਾ ਰੂਪ ਬਣਾ ਕੇ ਆ ਜਾਂਦੀ ਏ, ਕਦੀ ਰੂਹ ਲਪੇਟ ਕੇ ਸਾੜ ਦੀਏ ਤੇ ਕਦੀ ਟੈਰ ਪਾ ਕੇ ਸਾੜ ਦੀਏ, ਕਦੀ ਪੈਟਰੋਲ ਛਿੜਕ ਕੇ ਸਾੜ ਦੀਏ ਤੇ ਕਦੀ ਉਬਲਦੇ ਪਾਣੀ ਵਿੱਚ ਬਿਠਾ ਕੇ ਸਾੜ ਦੀਏ, ਪਤਾ ਨੀ ਇਹਨੇ ਕਿੰਨੀ ਕੁ ਪ੍ਰੀਖਿਆ ਲੈਣੀ। ਧਿਆਨ ਰੱਖਣਾ, ਇਹ ਸਿੱਖਾਂ ਨੂੰ ਇੱਕ ਰੰਗ ਚੜਿਆ ਨਾਮ ਦਾ, ਕੱਚੇ ਰੰਗ ਮੈਂ ਅਰਜ਼ ਕਰਨਾ ਹੁੰਦਾ, ਠੰਡੇ ਪਾਣੀਆਂ ਨੂੰ ਉਤਰ ਜਾਂਦੇ ਨੇ, ਪਰ ਦਿੱਲੀ ਤੂੰ ਯਾਦ ਰੱਖੀ ਇਹ ਮਜੀਠੀ ਰੰਗ ਵਿਚ ਰੰਗੇ ਨੀ, ਮਜੀਠ ਦੇ ਰੰਗ ਉਬਲਦੇ ਬਾਣੀਆਂ ਵਿਚ ਵੀ ਕਦੀ ਨਹੀਂ ਉਤਰਦੇ ਹੁੰਦੇ। ਸਿੱਖ ਨੂੰ ਬੰਨੇ ਤੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਰੂਹ ਵਿਚ ਲਪੇਟ ਕੇ ਸ਼ਹੀਦ ਕੀਤਾ ਗਿਆ ਹੈ। ਤੇ ਇਸ ਭੀੜ ਵਿਚ ਇਕ ਚਿਹਰਾ ਹੈ ਜਿਹਦੀਆਂ ਅੱਖਾਂ ਵਿਚੋਂ ਪਾਣੀ ਨਿਕਲਦਾ ਤੇ ਅੱਖਾਂ ਪੂੰਝ ਲੈਂਦਾ, ਅੱਖਾਂ ਬੰਦ ਕਰ ਲੈਂਦਾ, ਕਦੀ ਹੌਕਾ ਭਰਦਾ, ਕਦੀ ਮੂੰਹ ਨੂੰ ਲੁਕਾ ਲੈਂਦਾ, ਕਿਤੇ ਲੋਕਾਂ ਨੂੰ ਪਤਾ ਨਾ ਲੱਗ ਜਾਏ। ਇਹ ਕੌਣ ਹੈ? ਉਹ ਭਾਈ ਜੈਤਾ ਹੈ ਜਿਹਨੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਚੁੱਕਣਾ। ਉਹ ਇੰਤਜ਼ਾਰ ਪਿਆ ਕਰਦਾ, ਉਹ ਸਾਰਾ ਨਜ਼ਾਰਾ ਤੱਕਦਾ ਪਿਆ, ਜਾ ਕੇ ਦੱਸਣਾ ਉਸ ਮਾਈ ਨੂੰ ਕਿ ਸਤਿਗੁਰੂ ਆਹ ਕੁਝ ਵਰਤਿਆ, ਤਿੰਨ ਸਿੱਖ ਸ਼ਹੀਦ ਹੋ ਗਏ, ਰਾਤ ਪੈ ਗਈ, ਲੋਕ ਘਰਾਂ ਨੂੰ ਚਲੇ ਗਏ ਨੇ, ਗੁਰੂ ਤੇਗ ਬਹਾਦਰ ਸੱਚੇ ਪਿਤਾ ਪਿੰਜਰੇ ਵਿਚ ਬੰਦ ਨੇ, ਪਰਤ ਕੇ ਪਹਿਰਾ ਲਾ ਦਿੱਤਾ। ਸਾਰੀ ਰਾਤ ਪ੍ਰੀਤਮ ਜਾ ਕੇ ਉਸ ਵਾਹਿਗੁਰੂ ਦੀ ਯਾਦ ਵਿਚ ਕੱਢੀਏ। ਅੱਜ ਸੂਰਜ ਦੀ ਟਿੱਕੀ ਨਿਕਲੀ, ਨਵੰਬਰ ਦਾ ਮਹੀਨਾ ਤੇ ਸੰਨ 1675 ਏ, ਤੇ ਅੱਜ ਉਧਰ ਸੂਰਜ ਪਿਆ ਨਿਕਲਦਾ ਹੈ, ਚੇਤੇ ਰੱਖਣਾ ਇਧਰ ਪੂਰਬ ਤੋਂ ਸੂਰਜ ਨਿਕਲਦਾ ਹੈ ਤੇ ਉਧਰ ਦੂਸਰੇ ਪਾਸੇ ਅੱਜ ਮੁਗਲ ਰਾਜ ਦੇ ਸੂਰਜ ਦਿਨੇ ਡੁੱਬਣਾ ਸ਼ੁਰੂ ਕਰਦੇ ਹਨ। ਗੁਰੂ ਤੇਗ ਬਹਾਦਰ ਜੀ ਪਿੰਜਰਾ ਲਿਆਂਦਾ, ਪਹਿਲਾਂ ਢੰਡੋਰਾ ਪਟਵਾ ਦਿੱਤਾ ਗਿਆ ਹੈ ਕਿ ਅੱਜ ਸਿੱਖਾਂ ਦੇ ਗੁਰੂ ਨੂੰ ਚਾਂਦਨੀ ਚੌਂਕ ਵਿਚ ਸ਼ਹੀਦ ਕੀਤਾ ਜਾਣਾ। ਇਹਦਾ ਕਾਰਨ ਸੀ ਕਿ ਲੋਕ ਆ ਕੇ ਦੇਖਣ, ਕੁਝ ਤਾਂ ਭੈ ਭੀਤ ਹੋ ਜਾਣਗੇ, ਕੋਈ ਸੱਚ ਦੀ ਆਵਾਜ਼ ਨਹੀਂ ਬੁਲੰਦ ਕਰੇਗਾ ਤੇ ਜਿਹੜੇ ਸਿੱਖ ਨੇ ਉਹ ਡਰ ਕੇ ਇਹਨਾਂ ਦੇ ਪਿੱਛੇ ਨਹੀਂ ਲੱਗਣਗੇ। ਪਿੰਜਰਾ ਅੱਜ ਲਿਆਂਦਾ, ਚਾਂਦਨੀ ਚੌਂਕ ਵਿਚ ਗੁਰੂ ਤੇਗ ਬਹਾਦਰ ਜੀ ਆਏ ਨੇ, ਕੁਝ ਸਵਾਲ ਜਵਾਬ ਹੋਏ ਨੇ ਤੇ ਵਿਦਵਾਨਾਂ ਨੇ ਉਹਨਾਂ ਨੂੰ ਬੜੇ ਸੋਹਣੇ ਅੱਖਰ ਦਿੱਤੇ ਨੇ। ਕਹਿੰਦੇ ਨੇ ਕਾਜ਼ੀ ਕੋਤਵਾਲ ਤੇ ਜਲਾਦ ਵੀ ਪਹੁੰਚਿਆ ਤੇ ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਵਿਚ ਕਾਜ਼ੀ ਨੇ ਮੁਸਕਰਾਉਂਦਿਆਂ ਇੱਕ ਗੱਲ ਕਹੀ, ਕਹਿੰਦਾ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਮੈਂ ਖਾਨਦਾਨੀ ਕਾਜ਼ੀ ਹਾਂ, ਸਾਡਾ ਕਿੱਥੇ ਹੀ ਹੋਵੇ, ਮੇਰਾ ਬਾਪ ਵੀ ਕਾਜ਼ੀ, ਮੇਰਾ ਦਾਦਾ ਵੀ ਕਾਜ਼ੀ। ਤੇ ਜਦੋਂ ਆਇਆ ਜਲਾਦ, ਕਹਿੰਦਾ ਸ਼ਾਇਦ ਤੁਹਾਨੂੰ ਪਤਾ ਨਹੀਂ ਮੈਂ ਖਾਨਦਾਨੀ ਜਲਾਦ ਹਾਂ। ਤੇ ਕੋਤਵਾਲ ਅਬਦੁੱਲਾ ਕਹਿੰਦਾ ਮੈਂ ਖਾਨਦਾਨੀ ਕੋਤਵਾਲ ਹਾਂ। ਤੇ ਗੁਰੂ ਤੇਗ ਬਹਾਦਰ ਜੀ ਨੂੰ ਡਰਾਉਣਾ ਚਾਹੁੰਦੇ ਨੇ। ਸਹਿ ਮੁਸਕਰਾ ਕੇ ਕਹਿੰਦੇ ਨੇ ਅਕਾਲ ਪੁਰਖ ਦਾ ਸ਼ੁਕਰ ਹੈ, ਬੜਾ ਸਬੱਬ ਬਣਾਇਆ ਸੂ। ਕਹਿਣ ਲੱਗੇ ਕਿਉਂ? ਕਹਿੰਦੇ ਤੂੰ ਖਾਨਦਾਨੀ ਕਾਜ਼ੀ, ਇਹ ਕੋਤਵਾਲ, ਇਹ ਖਾਨਦਾਨੀ ਜਲਾਦ, ਪਰ ਮੈਂ ਖਾਨਦਾਨੀ ਸ਼ਹੀਦ ਹਾਂ। ਸ਼ਾਇਦ ਤੁਹਾਡੇ ਘਰਾਂ ਵਿਚ ਕਾਜ਼ੀ ਤੇ ਕੋਤਵਾਲ ਜਲਾਦ ਜੰਮਣੇ ਬੰਦ ਹੋ ਜਾਣ, ਪਰ ਮੇਰੇ ਖਾਨਦਾਨ ਅੱਜ ਸਾਹਮਣੇ ਟੱਕਰ ਹੋਈ। ਤੇ ਗੁਰੂ ਅਰਜਨ ਸਾਹਿਬ ਦੇ ਸ਼ਬਦਾਂ ਨੂੰ ਇੱਕ ਕਵੀ ਨੇ ਅੰਕਿਤ ਕੀਤਾ, ਉਹ ਕਹਿੰਦਾ ਥੋੜੇ ਦਿਨਾਂ ਵਿਚ ਹੀ ਫੁੱਲ ਇਸ ਦੇ ਸ਼ਹਾਦਤਾਂ ਦੇ ਖਿਲਰ ਜਾਣਗੇ, ਉਹ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾਤੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮੈਂ ਉੱਠੂ ਚਮਕੌਰ ਦੀ ਜੂ ਸਾਰੀ ਟੁੱਟੇ ਜਦੋਂ ਜੋ ਰੁੱਤ ਬਹਾਰ ਅੰਦਰ, ਕਹਿ ਲੱਗੇ ਅੱਧ ਕਿੜੇ ਹੀ ਤੋੜ ਕੇ ਤਾਣੀਆਂ ਤੋਂ ਚਿਣ ਦੇਵੇਗਾ ਕੋਈ ਦੀਵਾਰ ਅੰਦਰ। ਪਰ ਇਹ ਗੱਲ ਯਾਦ ਰੱਖਣੀ ਬਣੀ ਰਹੇਗੀ ਸਦਾ ਬਹਾਰ ਇਸ ਦੇ ਲਾਗੇ, ਖਿਜ਼ਾ ਨੇ ਇਸ ਦੇ ਝੁਕਣਾ ਨਹੀਂ, ਲੱਗੀ ਔਰ ਤੇ ਇਹਨਾਂ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਇਸ ਪੇਡੇ ਨੇ ਕਦੀ ਸੁੱਕਣਾ ਨਹੀਂ। ਗੁਰੂ ਤੇਗ ਬਹਾਦਰ ਕਹਿੰਦੇ ਨੇ ਮੇਰੇ ਅਜਦਾਦ ਤੇ ਮਿਲਾ ਹੈ ਮੁਝਕੋ ਵਿਰਸਾ ਸ਼ਹਾਦਤ ਕਾ, ਮੇਰੇ ਅਜਦਾਦ ਤੇ ਮਿਲਾ ਹੈ ਮੁਝਕੋ ਵਿਰਸਾ ਸ਼ਹਾਦਤ ਕਾ, ਮੇਰੀ ਔਲਾਦ ਕੀ ਜਾਗੀਰ ਹੈ ਜਾਮੇ ਸ਼ਹਾਦਤ ਕੀ। ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਤੋਂ ਬਾਹਰ ਕੱਢਿਆ, ਅੱਜ ਦੇਖੋ ਕਹਿਰ ਹੋਣ ਲੱਗਾ। ਚੇਤੇ ਰੱਖੋ ਦਿੱਲੀ ਵਿਚ ਬੜੇ ਅੱਗੇ ਮਰੇ ਨੇ, ਪਰ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੇ ਇੱਕ ਨਵਾਂ ਪਲਟਾ ਲੈ ਕੇ ਆਉਣਾ। ਗੁਰੂ ਤੇਗ ਬਹਾਦਰ ਜੀ ਨਿਕਲੇ, ਪੁੱਛਿਆ ਦੱਸੋ ਕਿੰਨੇ ਦਿਨ ਹੋ ਗਏ ਇਸ਼ਨਾਨ ਨਹੀਂ ਕੀਤਾ। ਗੁਰੂ ਤੇਗ ਬਹਾਦਰ ਜੀ ਨੇ ਬਚਨ ਕਹਿ, ਅੱਜ ਭਾਈ ਜੈਟਾ ਉਹ ਵੀ ਆ ਗਿਆ, ਤੱਕਦਾ ਭੀੜ ਅੰਦਰ ਆਪਣੇ ਪ੍ਰੀਤਮ ਨੂੰ, ਦੂਰੋਂ ਕੇਵਲ ਸੁਰਤ ਨਾਲ ਨਮਸਕਾਰਾਂ ਕਰਦਾ, ਅੱਖਾਂ ਨਾਲ ਚਰਨਾਂ ਤੇ ਧੂੜ ਪਈ ਆਪਣੇ ਮਸਤਕ ਤੇ ਲਾਉਂਦਾ ਤੇ ਇੰਤਜ਼ਾਰ ਕਰਦਾ, ਬਸਤਰ ਨਵੇਂ ਪਾ ਕੇ ਆਇਆ, ਟੋਕਰੀ ਨੂੰ ਲੁਕਾ ਕੇ ਰੱਖਿਆ, ਰੇਸ਼ਮੀ ਕੱਪੜਾ ਲਿਆਂਦਾ ਜਿਹਦੇ ਵਿਚ ਆਪਣੇ ਪ੍ਰੀਤਮ ਦੇ ਸੀਸ ਨੂੰ ਲਪੇਟ ਕੇ ਜਾਣਾ। ਗੁਰੂ ਤੇਗ ਬਹਾਦਰ ਜੀ ਨੇ ਉਸ ਦਿਨ ਕਈ ਦਿਨਾਂ ਤੋਂ ਬਾਅਦ ਅੱਜ ਮੇਰੇ ਸਾਹਿਬ ਨੇ ਇਸ਼ਨਾਨ ਕੀਤਾ, ਖੂਹ ਤੇ ਇਸ਼ਨਾਨ ਕੀਤਾ, ਜਲਾਦ ਆਇਆ, ਬਸਤਰ ਪਾਏ ਨੇ। ਤੇ ਸਾਹਿਬ ਨੇ ਇੱਕ ਗੱਲ ਕਹੀ, ਜਲਾਦ ਪੁੱਛਦਾ ਦੱਸੋ ਕੋਈ ਅੰਤਮ ਇੱਛਾ? ਸਾਹਿਬ ਕਹਿੰਦੇ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰਨਾ ਤੇ ਇੱਕ ਕੰਮ ਕਰੀ, ਜਦੋਂ ਮੈਂ ਪਾਠ ਕਰਕੇ ਨਮਸਕਾਰ ਕਰ ਲਵਾਂਗਾ ਉਦੋਂ ਤੂੰ ਤੇਗ ਚਲਾ ਦੇਣੀ। ਚੇਤੇ ਰੱਖੀ ਇਹ ਤਿਲਕ ਜਨਿਊ ਉਹ ਸਤਿਗੁਰੂ ਜਿਹੜਾ ਦੁਖੀਆਂ ਦੇ ਦਰਦ ਵੰਡਾਉਂਦਾ ਹੈ, ਸ਼ਾਇਦ ਅੱਜ ਤਿਲਕ ਤੇ ਜਨਿਊ ਨਜ਼ਰ ਨਾ ਆਉਂਦੇ। ਇਹਨੇ ਅਹਿਸਾਨ ਪ੍ਰਮੋਸ਼ ਲੋਕ ਅਕਿਰਤ ਕਣ ਲੋਕ ਭਾਈ ਗੁਰਦਾਸ ਨੇ ਐਵੇਂ ਨਹੀਂ ਸੀ ਕਿਹਾ। ਕਹਿਣ ਲੱਗੇ ਇੱਕ ਦਿਨ ਧਰਤੀ ਨੇ ਫਰਿਆਦ ਕੀਤੀ, ਰੱਬਾ ਮੈਂ ਮਰ ਚੱਲੀ ਹਾਂ ਭਾਰ ਨਾਲ। ਪੁੱਛਿਆ ਕਿ ਜਨਸੰਖਿਆ ਲੋਕਾਂ ਦੀ ਵਸੂ ਜ਼ਿਆਦੀ ਹੈ, ਆਬਾਦੀ ਕਰਕੇ ਤੈਨੂੰ ਭਾਰ ਹੈ? ਕਹਿਣ ਲੱਗੀ ਨਹੀਂ। ਕਹਿੰਦੇ ਨੇ ਸਮੁੰਦਰ ਨਦੀਆਂ ਨਾਲੇ ਪਾਣੀ ਦਾ ਭਾਰ ਹੈ? ਕਹਿਣ ਲੱਗੀ ਨਹੀਂ। ਪੁੱਛਿਆ ਪਹਾੜਾਂ ਦਾ ਭਾਰ, ਬਨਸਪਤੀ ਦਾ ਭਾਰ? ਕਹਿਣ ਲੱਗੀ ਨਹੀਂ। ਤੇ ਫਿਰ ਪੁੱਛਿਆ ਕਿਲਿਆਂ ਦਾ ਭਾਰ? ਕਹਿਣ ਲੱਗੀ ਇਹ ਵੀ ਨਹੀਂ। ਕਾਹਦਾ ਭਾਰ? ਕਹਿਣ ਲੱਗੀ ਜਿੰਨੀ ਮਰਜ਼ੀ ਵਸੂ ਬਣਾ ਦੇ, ਨਦੀਆਂ ਨਾਲੇ ਬਣਾ ਦੇ, ਮੈਨੂੰ ਬਿਲਕੁਲ ਭਾਰ ਨਹੀਂ। ਭਾਰ ਤਾਂ ਇਸ ਗੱਲ ਦਾ ਮੇਰੇ ਉੱਤੇ ਕੋਈ ਅਕਿਰਤ ਘਰ ਨਾ ਪੈਦਾ ਕਰੀ, ਕਿਉਂਕਿ ਅਕਿਰਤ ਘਰ ਤੋਂ ਬਾਅਦ ਮੇਰੀ ਤਬਾਹੀ ਹੁੰਦੀ। ਉੱਥੇ ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਨਾ ਤੁਸ ਭਾਰੇ ਪਰਬਤਾਂ ਅਸਮਾਨ ਕਹਾਂਦੇ, ਨਾ ਤੁਸ ਭਾਰੇ ਕੋਟਗੜ ਘਰ ਬਾਹਰ ਦਸੰਦੇ, ਨਾ ਤੁਸ ਭਾਰੇ ਸਾਇਰਾ ਨਦ ਵਾਹ ਵਹਾਂਦੇ। ਕਹਿਣ ਲੱਗੇ ਕਿ ਭੂਈ ਭਾਰੇ ਅਕਿਰਤ ਘਰ ਮੰਦੀ ਹੂੰ ਮੰਦੇ। ਅੱਜ ਗੁਰੂ ਤੇਗ ਬਹਾਦਰ ਇਸ਼ਨਾਨ ਕੀਤਾ, ਸੁੰਦਰ ਵਸਤਰ ਪਾਏ ਨੇ। ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇਸ਼ਨਾਨ ਤੋਂ ਬਾਅਦ ਚੌਂਕੜਾ ਮਾਰਿਆ, ਆਪਣੇ ਮੁਖਾਰ ਬਿੰਦ ਤੋਂ ਬਾਣੀ ਆਰੰਭ ਕਰ ਦਿੱਤੀ ਏ। ਜਦੋਂ ਜਪਜੀ ਸਾਹਿਬ ਦਾ ਪਾਠ ਕੀਤਾ, ਅੱਜ ਖਲਕ ਦੇਖਦੀ ਪਈ ਏ ਕਿ ਕੀ ਉਹ ਜਾ ਕਹਿਰ ਢਹਿਣ ਲੱਗਾ। ਗੁਰੂ ਤੇਗ ਬਹਾਦਰ ਜੀ ਨੇ ਜਪਜੀ ਸਾਹਿਬ ਦੀ ਬਾਣੀ ਪੜ੍ਹੀ ਤੇ ਉਸੇ ਵਕਤ ਜਲਾਦ ਨੇ ਤਲਵਾਰ ਸੂਤ ਲਈ ਏ ਤੇ ਜਦੋਂ ਪੜ੍ਹਿਆ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਨਮਸਕਾਰ ਕੀਤੀ ਜਪਜੀ ਦੇ ਪਾਰ ਦੇ ਅੱਗ ਵਿੱਚ ਤੇ ਜਲਾਦ ਨੇ ਇੱਕੋ ਦਮ ਤੇਜ ਤਲਵਾਰ ਚਲਾਈ ਤੇ ਨੌਵੇਂ ਗੁਰੂ ਦਾ ਸੀਸ ਜਿਹੜਾ ਉਹ ਧੜ ਤੋਂ ਅਲਹਿਦਾ ਕਰ ਦਿੱਤਾ। ਖੂਨ ਦੀ ਧਾਰ ਚੱਲੀ, ਇੱਕੋ ਦਮ ਸੀਸ ਅਲਹਿਦਾ ਹੋਇਆ ਤੇ ਗੁਬਾਰ ਚੜ ਗਿਆ, ਝੱਖੜ ਝੁੱਲ ਪਿਆ। ਲੋਕੀ ਹਾਏ ਹਾਏ ਪੈ ਕਰਦੇ ਨੇ ਤੇ ਉਧਰ ਆਵਾਜ਼ ਵੀ ਆਉਂਦੀ ਹੈ, ਹੈ ਹੈ ਸਭ ਜਗ ਪਇਓ, ਜੈ ਜੈ ਜੈ ਸੁਰਲੋਕ। ਅੱਜ ਧਰਮ ਦੀ ਰਹਿ ਗਈ ਏ, ਸਾਧ ਸੰਗਤ ਝੱਖੜ ਚੁੱਲ ਗਿਆ। ਇਸ ਤੋਂ ਬਾਅਦ ਜਿਹੜੀ ਘਟਨਾ ਬੜੇ ਕਮਾਲ ਦੀਆਂ ਦਰਦਨਾਕ ਨੇ, ਕਹਿੰਦੇ ਨੇ ਲੋਕ ਘਰਾਂ ਨੂੰ ਤੁਰਨ ਲੱਗ ਪਏ ਨੇ। ਜਦੋਂ ਹਨੇਰੀ ਚੱਲੀ, ਸਾਹਮਣੇ ਅੱਖਾਂ ਦੇ ਨਾਲ ਆਪਣੇ ਹੱਥ ਵੀ ਨਜ਼ਰ ਨਹੀਂ ਆਉਂਦੇ ਤੇ ਜਿਹਨੇ ਟੋਕਰਾ ਪਿੱਛੇ ਰੱਖਿਆ ਸੀ ਉਹਨੇ ਅੱਖਾਂ ਭਰ ਲਈਆਂ। ਸੋਚਦਾ ਧੜਦਾ ਕੀ ਕਰਾਂਗਾ, ਸੀਸ ਚੁੱਕਾ ਧੜ ਚੁੱਕਾ। ਕਹਿੰਦੇ ਨੇ ਅੱਖਾਂ ਭਰੀਆਂ ਦੇ ਨਾਲ ਨਮਸਕਾਰ ਕੀਤੀ ਤੇ ਆਪਣੇ ਪ੍ਰੀਤਮ ਦੇ ਧੜ ਨੂੰ ਨੁਚੜਦਿਆਂ ਹੋਇਆ ਖੂਨ ਨਾਲ ਕੱਪੜੇ ਵਿੱਚ ਲਪੇਟਿਆ ਤੇ ਟੋਕਰੇ ਤੇ ਰੱਖ ਕੇ ਬਾਹੋ ਡਾਈ ਭਾਈ ਜੈਤਾ ਦਿੱਲੀ ਤੋਂ ਬਾਹਰ ਨਿਕਲ ਗਿਆ। ਇੱਧਰ ਭਾਈ ਜੈਤਾ ਜਦੋਂ ਨਿਕਲਿਆ, ਚੇਤੇ ਰੱਖਣਾ ਉਸ ਸਿੱਖ ਦਾ ਸਿਰਦਾ ਕਿੰਨਾ ਕੁ ਭਰਿਆ ਹੋਵੇਗਾ ਜਿਹਦੇ ਸਿਰ ਤੇ ਹੋਵੇਗਾ ਗੁਰੂ ਦਾ ਸੀਸ ਤੇ ਉਹ ਵੀ ਕੱਪੜਾ ਖੂਨ ਨਾਲ ਹੋਵੇਗਾ ਨੁਚੜਦਾ ਤੇ ਪ੍ਰੇਮ ਨਾਲ ਭਿੱਜਾ। ਕਿੰਨੀ ਕੁ ਯੁਰਤ ਕਰਕੇ ਭਾਈ ਜੈਤਾ ਨਿਕਲਿਆ ਹੋਵੇਗਾ, ਕੀ ਪਤਾ ਕਿ ਗੁਰੂ ਦਾ ਸੀਸ ਲਿਜਾਂਦਿਆਂ ਰਸਤੇ ਵਿੱਚ ਤੇਰੇ ਸੀਸ ਨੂੰ ਕੋਈ ਝਟਕਾ ਦੇਵੇ। ਸਿਰ ਤਲੀ ਤੇ ਰੱਖ ਕੇ ਨਿਕਲਿਆ, ਦਿੱਲੀ ਤੋਂ ਨਿਕਲ ਕੇ ਇੱਕ ਪੜਾਅ ਕੀਤਾ ਇੱਧਰ ਧਾੜੇ। ਆਪਾਂ ਪਹਿਲਾਂ ਸੀਸ ਵਾਲੇ ਪਾਸੇ ਦਾ ਪ੍ਰਸੰਗ ਪੂਰਾ ਕਰੀਏ। ਸੀਸ ਚੁੱਕਿਆ ਤੇ ਤਰਾਵੜੀ ਦੇ ਵਿੱਚ ਇੱਕ ਧੋਬੀ ਬੈਠਾ ਜਿਹੜਾ ਅੱਤ ਦਾ ਗਰੀਬ ਏ, ਉਹਦਾ ਨਾਮ ਸੀ ਭਾਈ ਰਾਮ ਦੇਵਾ ਤੇ ਇੱਕ ਇੰਤਜ਼ਾਰ ਕਰਦਾ ਸੀ ਗੁਰੂ ਤੇਗ ਬਹਾਦਰ ਤੇਰੇ ਦਰਸ਼ਨ ਕਰਨੇ ਨੇ, ਕਿੰਨੇ ਸਾਲ ਹੋ ਗਏ ਨੇ ਤੇਰੇ ਦੀਦਾਰ ਨਹੀਂ ਕੀਤੇ। ਵਾਹ ਮੇਰੇ ਗੁਰੂ ਤੇਗ ਬਹਾਦਰ ਕੇਵਲ ਜਿੰਦੇ ਨਹੀਂ, ਤੂੰ ਸੀਸ ਲੈ ਕੇ ਵੀ ਜਿਹੜਾ ਤੇਰੇ ਚਿਹਰੇ ਦੀ ਦਰਸ਼ਨ ਕਰਨਾ ਚਾਹੁੰਦਾ ਤੂੰ ਸੀਸ ਦੇ ਰੂਪ ਵਿੱਚ ਵੀ ਉਹਦੇ ਘਰ ਨੂੰ ਜਾਣ ਨੂੰ ਤਿਆਰ। ਇਹਨੇ ਚੁੱਕਿਆ ਭਾਈ ਜੈਤੇ ਨੇ ਸੀਸ। ਕੁਝ ਵਿਦਵਾਨ ਕਹਿੰਦੇ ਨੇ ਦਿੱਲੀ ਦੇ ਨੇੜੇ ਇਹਨੇ ਪਹਿਲਾ ਪੜਾਅ ਕੀਤਾ, ਪੰਜ ਪੜਾਅ ਬਣਦੇ ਨੇ ਆਨੰਦਪੁਰ ਸਾਹਿਬ ਸਮੇਤ। ਭਾਈ ਜੈਤੇ ਦੇ ਸੀਸ ਚੁੱਕਿਆ ਤੇ ਸ਼ਾਮ ਪੈ ਗਈ। ਕੁਦਰਤੀ ਤੌਰ ਤੇ ਇਸ ਤਰੌੜੀ ਦੇ ਕਿਲੇ ਦੇ ਨੇੜੇ ਇੱਕ ਢਾਬ ਸੀ, ਇੱਥੇ ਧੋਬੀ ਧੋਦਾ ਪਿਆ ਸੀ ਕੱਪੜੇ ਤੇ ਕਹਿੰਦੇ ਨੇ ਇਹਦਾ ਆਮ ਤੌਰ ਤੇ ਸਿੱਖਾਂ ਨਾਲ ਸੰਪਰਕ ਸੀ। ਇਹਨੂੰ ਇਹ ਵੀ ਪਤਾ ਸੀ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਗਏ ਨੇ, ਪਰ ਇਹ ਨਹੀਂ ਸੀ ਪਤਾ ਕਿ ਸਾਕੇ ਵਾਪਰ ਗਏ ਨੇ। ਇਹਨੇ ਟੋਕਰਾ ਸਿਰ ਤੇ ਟੋਕਰੀ ਰੱਖੀ ਸੀਸ, ਮੁੱਖ ਇਹਦੀਆਂ ਅੱਖਾਂ ਨੇਤਰਾਂ ਨਾਲ ਨੀਰ ਵਗ ਵਗ ਕੇ ਸੁਜੀਆਂ ਨੇ ਤੇ ਲੁਕਦਾ ਪਿਆ। ਪਹਿਲਾਂ ਸੋਚਦਾ ਰਾਤ ਕਿਤੇ ਝਾੜੀ ਦੇ ਓਲੇ ਕੱਟ ਲਵਾਂ, ਥੱਕ ਗਿਆ ਮੈਂ ਦਿੱਲੀ ਤੋਂ ਤਰਾਵੜੀ ਕਿੰਨਾ ਸਫ਼ਰ ਹੈ, ਪੈਦਲ ਤੁਰਦਾ ਪਿਆ ਥੱਕ ਗਿਆ ਤੇ ਰੋਟੀ ਵੀ ਨਹੀਂ ਖਾਧੀ, ਭੁੱਖ ਲੱਗਦੀ ਨਹੀਂ।
0: ਕਹਿੰਦੇ ਨੇ ਜਦੋਂ ਗਿਆ ਵੇਖਦਾ ਢਾਬ ਦੇ ਨੇੜੇ ਕਿਤੇ ਲੁਕ ਜਾਣਾ, ਸਵੇਰੇ ਪਿੰਡੇ ਤੇ ਜਲ ਪਾ ਮੂੰਹ ਹਨੇਰੇ ਅੱਗੇ ਨਿਕਲ ਜਾਂਦਾ। ਉਸ ਧੋਬੀ ਨੇ ਦੇਖਿਆ ਉਸਦਾ ਲੱਗਦਾ ਸਿੱਖ ਏ, ਕੋਲ ਜਾ ਕੇ ਕਹਿੰਦਾ ਤੂੰ ਸਿੱਖ ਏ? ਬੋਲਿਆ ਨੀ, ਇਹਦੀਆਂ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ। ਉਹ ਫਿਰ ਝੰਜੋੜ ਕੇ ਪੁੱਛਦਾ ਸਿੱਖ ਹੈ? ਕੇਵਲ ਅੱਖਾਂ ਨਾਲ ਸਿਰ ਨਾਲ ਇਸ਼ਾਰਾ ਕੀਤਾ ਹਾਂ। ਕਹਿ ਲੱਗਾ ਦੱਸ ਮੇਰੇ ਗੁਰੂ ਤੇਗ ਬਹਾਦਰ ਦਾ ਕੀ ਹਾਲ ਏ? ਜਦ ਉਹਨੇ ਗੁਰੂ ਤੇਗ ਬਹਾਦਰ ਸ਼ਬਦ ਲਿਆ ਤੇ ਜੈਤੇ ਦਾ ਕੜ ਟੁੱਟ ਗਿਆ, ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ ਤੇ ਇਸ਼ਾਰਾ ਕੀਤਾ ਚੁੱਪ। ਸਮਝ ਗਿਆ ਕੋਈ ਭਾਣਾ ਵਾਪਰਿਆ। ਉਹਨੇ ਟੋਕਰਾ ਭਾਈ ਜੈਤੇ ਨੇ ਸਿਰ ਤੇ ਚੁੱਕਿਆ, ਘਰ ਲੈ ਗਿਆ। ਹਨੇਰਾ ਪੈ ਗਿਆ। ਧੋਬੀ ਚਰਨਾਂ ਤੇ ਦੇਖ ਕੇ ਕਹਿੰਦਾ ਸਿੱਖਾ ਤੈਨੂੰ ਕਿਸੇ ਨੇ ਕੁਝ ਕਿਹਾ ਹੈ? ਦੱਸ ਤਾਂ ਮੇਰਾ ਗੁਰੂ ਤੇਗ ਬਹਾਦਰ ਕਿੱਥੇ ਵੇ? ਜੈਤੇ ਦੇ ਸ਼ਬਦ ਖਤਮ ਹੋ ਗਏ ਨੇ। ਬਾਂਹ ਪਕੜੀ, ਕਹਿ ਲੱਗਾ ਦੀਵਾ ਬਾਲ। ਦੀਵਾ ਬਾਲਿਆ, ਪੰਜ ਛੇ ਕੱਪੜੇ ਜਿਹਨਾਂ ਵਿੱਚ ਲਪੇਟਿਆ ਸੀ ਇੱਕ ਇੱਕ ਖੋਲੀ ਗਿਆ। ਉਹ ਪੁੱਛਦਾ ਮੈਨੂੰ ਬਾਅਦ ਵੀ ਦਿਖਾਈ ਤੇਰੇ ਕੋਲ ਕੌਣ ਏ? ਅੱਖਾਂ ਭਰੀਆਂ। ਜਦੋਂ ਅਖੀਰ ਦਾ ਕੱਪੜਾ ਖੁੱਲਿਆ ਤੇ ਗੁਰੂ ਤੇਗ ਬਹਾਦਰ ਏ, ਤੇ ਧੋਬੀ ਦੀਆਂ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ, ਟੋਕਰੇ ਦੇ ਸਾਹਮਣੇ ਝੁੱਕ ਗਿਆ ਤੇ ਮਨ ਵਿੱਚ ਕਹਿੰਦਾ ਜਾ ਓ ਪਾਪੀ ਮਣਾ, ਤੇਰਾ ਗੁਰੂ ਕਿੰਨਾ ਸਮਰੱਥ ਏ? ਤੂੰ ਰੋਜ਼ ਅਰਦਾਸਾਂ ਕਰਦਾ ਤਾਂ ਦਾਤਿਆ, ਤੇਰੇ ਦਰਸ਼ਨਾਂ ਨੂੰ ਕਿੰਨੇ ਦਿਨ ਹੋ ਗਏ ਨੇ? ਕਦੀ ਦਰਸ਼ਨ ਹੋਣਗੇ? ਮੈਂ ਗਰੀਬ ਹਾਂ, ਮੇਰੇ ਕੋਲ ਮਾਇਆ ਨਹੀਂ। ਕਹਿੰਦਾ ਵਾਹ ਸਤਿਗੁਰੂ ਕਿਹੜੇ ਰੂਪ ਵਿੱਚ ਆਏ, ਤੇਰੇ ਦੇ ਦਰਸ਼ਨ ਕਰਨੇ ਤਨ ਕੱਲਾ ਸੀ ਸੀ ਆ ਗਿਆ। ਭਾਈ ਮਤੀ ਭਾਈ ਜੈਤਾ ਕੁਛ ਨਹੀਂ ਬੋਲਿਆ, ਚੁੱਪ ਕਰਕੇ ਉਹਨੇ ਕੱਪੜੇ ਵਿੱਚ ਲਪੇਟ ਦਿੱਤਾ, ਅੱਖਾਂ ਭਰ ਕੇ ਕੋਲ ਬਹਿ ਗਿਆ ਤੇ ਸੋਦਰ ਰਹਿਰਾਜ ਸਾਹਿਬ ਦਾ ਪਾਠ ਕੀਤਾ। ਪਾਠ ਕਰਨ ਤੋਂ ਬਾਅਦ ਉਸ ਧੋਬੀ ਨੇ ਦੇਖਿਆ ਕਿੰਨੇ ਦਿਨਾਂ ਦਾ ਭੁੱਖਾ ਹੈ। ਕਹਿ ਲੱਗਾ ਕੋਈ ਛਕਣੀ? ਕਹਿੰਦਾ ਨਹੀਂ। ਪਰ ਫਿਰ ਵੀ ਉਹ ਭਾਵਨਾ ਵਾਲਾ ਸੀ। ਭਾਈ ਦੇਵਾ ਰਾਮ ਦੋਨੇ ਜੀ ਰੋਂਦੇ ਨੇ, ਨਾਲੇ ਪ੍ਰਸ਼ਾਦ ਦੋ ਫੁਲਕੇ ਸੁੱਕੇ ਤਿਆਰ ਕੀਤੇ, ਧੱਕੇ ਨਾਲ ਉਹਨੂੰ ਪ੍ਰਸ਼ਾਦ ਛਕਾਇਆ। ਕਹਿਣ ਲੱਗੇ ਜੈਤਿਆ ਤੂੰ ਰਾਤ ਟਿਕ ਜਾ ਤੇ ਅਸੀਂ ਸੀਸ ਦੀ ਸੇਵਾ ਕਰ ਲਈਏ। ਕਹਿੰਦੇ ਨੇ ਇਹਦੇ ਕੋਲ ਖੱਦਰ ਦਾ ਕੱਪੜਾ ਸੀ ਤੇ ਹੱਥਾਂ ਨਾਲ ਬਣਾਇਆ ਸੀ। ਗੁਰੂ ਤੇਗ ਬਹਾਦਰ ਜਦੋਂ ਤੂੰ ਆਵੇਂਗਾ ਨਾ ਤੇ ਤੈਨੂੰ ਚਾਦਰ ਦਿਆਂਗਾ ਉੱਤੇ ਲੈਣ ਲਈ। ਸ਼ਾਇਦ ਇਹ ਤੁਸੀਂ ਇਤਿਹਾਸ ਨਾ ਸੁਣਿਆ ਹੋਵੇ। ਇਹ ਡਾਕਟਰ ਫੌਜਾ ਸਿੰਘ ਨੇ, ਜਦੋਂ ਅਸੀਂ ਹਰ ਇੱਕ ਤੱਤ ਨੂੰ ਬਰੀਕੀ ਨਾਲ ਵਾਚਾਂਗੇ ਅਸੀਂ ਸਿਰਫ ਸ਼ਹਾਦਤ ਤੱਕ ਨਾ ਤੁਰੀਏ, ਅਗਾਂਹ ਤੁਰੀਏ। ਕਹਿਣ ਲੱਗੇ ਉਹਨੇ ਉਹ ਕੱਪੜਾ ਕੱਢਿਆ, ਘਰ ਵਾਲੀ ਨੂੰ ਕਹਿੰਦਾ ਭਾਗਵਾਨੇ ਦੇਖ ਮੇਰਾ ਗੁਰੂ ਤਾਂ ਕੱਪੜਾ ਬਸਤਰ ਲੈਣ ਆਇਆ ਹੈ ਅੱਜ। ਉਸ ਕੱਪੜੇ ਨਾਲ ਸਾਹਿਬ ਦੇ ਉਸ ਸੀਸ ਨੂੰ ਜਲ ਨਾਲ ਸਾਫ਼ ਕੀਤਾ, ਇੱਥੇ ਸੀਸ ਸਾਫ਼ ਕੀਤਾ ਤੇ ਸੋਹਣੇ ਕੱਪੜੇ ਵਿੱਚ ਲਪੇਟ ਦਿੱਤਾ। ਰਾਤ ਸਾਰੀ ਰਾਤ ਨਾ ਕਹਿੰਦੇ ਨੇ ਕੱਪੜਾ ਲੈ ਕੇ ਨਾ ਤੇ ਉਸ ਕੱਪੜੇ ਨੂੰ ਲੱਕੜ ਨਾਲ ਬੰਨ ਕੇ ਚੌਰ ਕਰਦਾ ਰਿਹਾ। ਕਹਿੰਦਾ ਮੇਰੇ ਗੁਰੂ ਤੇ ਚੌਰ ਹੁੰਦੀ ਸੀ, ਸਾਰੀ ਰਾਤ ਚੌਰ ਕੀਤੀ। ਅੰਮ੍ਰਿਤ ਵੇਲਾ ਭਾਈ ਜੈਤੇ ਨੇ ਕੀਤਾ ਇਸ਼ਨਾਨ ਤੇ ਨਮਸਕਾਰ ਕੀਤੀ, ਅਰਦਾਸ ਕੀਤੀ, ਗੁਰੂ ਤੇਗ ਬਹਾਦਰ ਤੂੰ ਸਾਇਕ ਹੋਵੀਂ। ਸੀਸ ਵਾਰਾ ਟੇਕਰਾ ਚੁੱਕਿਆ ਤੇ ਪੈਂਡੇ ਨੂੰ ਰਾਹ ਨੂੰ ਛੱਡ ਕੇ ਜੰਗਲਾਂ ਵਿੱਚੋਂ ਇਹ ਕੰਢੇ ਮਿੱਟਦਾ ਹੋਇਆ ਲਤਾ ਲਤਾੜ ਦਾ ਤੁਰ ਗਿਆ। ਦੂਸਰਾ ਪੜਾਅ ਭਾਈ ਜੈਤੇ ਨੇ ਅੰਬਾਲੇ ਕੀਤਾ। ਇੱਥੇ ਇੱਕ ਭਾਈ ਸਿੱਖ ਸੀ, ਇਹਦਾ ਨਾਮ ਸੀ ਦੇਵਾ ਰਾਮ। ਉਹ ਰਮਦਾਸੀਆ ਸਿੱਖ ਸੀ, ਉਹਦਾ ਨਾਮ ਸੀ ਰਾਮ ਦੇਵਾ। ਤੇ ਉਹ ਵੀ ਬੈਠਾ ਟਾਂਗਰੀ ਨਦੀ ਏ। ਜਦੋਂ ਆਪਾਂ ਕਰਨਾਲ ਤੋਂ ਅੰਬਾਲੇ ਤੱਕ ਆਉਂਦੇ ਹਾਂ ਇੱਕ ਨਦੀ ਆਉਂਦੀ ਬਰਸਾਤੀ, ਉਹਦਾ ਨਾਂ ਹੈ ਟਾਂਗਰੀ ਨਦੀ। ਇਹਨੇ ਕੀਤੀ ਪਾਰ ਤੇ ਟਾਂਗਰੀ ਨਦੀ ਦੇ ਕੰਢੇ ਇੱਕ ਜੰਡ ਸੀ, ਥੱਕ ਗਿਆ। ਇਹਨੇ ਰੱਖਿਆ ਉੱਥੇ ਸੀਸ ਤੇ ਜੋੜੇ ਲਾ ਕੇ ਟਾਂਗਰੀ ਨਦੀ ਪਾਰ ਕਰਕੇ ਨਾ ਉੱਥੇ ਫਿਰ ਪੁੱਛਦਾ ਕੋਈ ਇੱਥੇ ਸਿੱਖਾਂ ਦਾ ਘਰ ਹੈ? ਕਿਉਂਕਿ ਸਫ਼ਰ ਬੜਾ ਹੈ। ਤੇ ਉਹਨਾਂ ਕਿਹਾ ਵੀ ਇੱਕ ਘਰ ਹੈ ਇੱਥੇ ਇੱਕ ਮਹੱਲੇ ਵਿੱਚ ਅੰਬਾਲੇ, ਉਹ ਰਮਦਾਸੀ ਸਿੱਖ ਰਹਿੰਦੇ ਨੇ। ਮਨ ਨੇ ਕਿਹਾ ਕੀ ਪਤਾ ਕੋਈ ਭਾਵਨਾ ਵਾਲਾ ਹੋਵੇ। ਟੋਕਰਾ ਚੁੱਕਿਆ, ਹਨੇਰੇ ਵਿੱਚ ਉਹਦੇ ਘਰ ਚਲਾ ਗਿਆ, ਦਰਵਾਜ਼ਾ ਖੜਕਾਇਆ। ਕਹਿੰਦਾ ਮੈਂ ਰਾਤ ਰਹਿਣਾ। ਉਹ ਕਹਿੰਦਾ ਸਿੱਖਾ ਦੱਸ। ਉਹਨੇ ਬਸਤਰ ਵਿਛਾ ਦਿੱਤੇ। ਕਹਿਣ ਲੱਗਾ ਨਹੀਂ, ਇਸ ਟੋਕਰੇ ਨੂੰ ਉੱਚੀ ਥਾਂ ਤੇ ਰੱਖ ਦੇ, ਮੈਂ ਜ਼ਮੀਨ ਤੇ ਬਹਿਣਾ। ਉਹ ਕਹਿੰਦਾ ਇਸ ਟੋਕਰੇ ਵਿੱਚ ਕੀ ਏ? ਉਹਨੇ ਕੱਪੜੇ ਲਾ ਕੇ ਦਿਖਾਇਆ ਤੇ ਗੁਰੂ ਤੇਗ ਬਹਾਦਰ ਜੀ ਦਾ ਸੀਸ। ਉਹਨੇ ਵੀ ਨਮਸਕਾਰ ਕੀਤੀ। ਸਾਰੀ ਰਾਤ ਉਹ ਰਮਦਾਸੀਆ ਸਿੱਖ ਸੁੱਤਾ ਨੇ, ਸਾਹਿਬ ਦੀ ਯਾਦਗਾਰ ਉੱਤੇ। ਉਹ ਵੀ ਸਾਰੀ ਰਾਤ ਨਾਲੇ ਰੋਂਦਾ ਰਿਹਾ, ਨਾਲੇ ਪ੍ਰੀਤਮ ਦੀ ਯਾਦ ਵੀ ਜੁੜਿਆ ਰਿਹਾ। ਦਿਨ ਚੜਿਆ, ਹੁਣ ਤੀਜੇ ਪੜਾਅ ਤੇ ਤੁਰਨਾ। ਚੰਡੀਗੜ੍ਹ ਦੇ ਨੇੜੇ ਇੱਕ ਗੁਰਦੁਆਰਾ ਨਾਭਾ ਸਾਹਿਬ, ਜਿਹਨੂੰ ਨਾਢਾ ਸਾਹਿਬ ਵੀ ਕਹਿੰਦੇ ਨੇ, ਇੱਥੇ ਇੱਕ ਮੁਸਲਮਾਨ ਫਕੀਰ ਰਹਿੰਦਾ ਜਿਹਦਾ ਨਾਮ ਸੀ ਦਰਗਾਹੀ ਸ਼ਾਹ।
1: ਤੇ ਇਹ ਬਜ਼ੁਰਗ ਹੋ ਚੁੱਕਾ ਸੀ ਤੇ ਰੋਜ਼ ਅਰਦਾਸਾਂ ਕਰਦਾ ਸੀ, ਗੁਰੂ ਤੇਗ ਬਹਾਦਰ ਤੇਰੀ ਸੰਗਤ ਕਰਕੇ ਇੱਕ ਦਿਨ ਕਿਣਕਾ ਮਿਲਿਆ ਸੀ, ਪਰ ਇੱਕ ਵਾਰੀ ਦੇਖ ਤਾਂ ਸਹੀ

ਚੰਗੇ ਨਹੀਂ, ਤੁਹਾਡੇ ਕੋਲ ਸ਼ਸਤਰ ਚੰਗੇ ਨਹੀਂ, ਉਹ ਤੁਸੀਂ ਲੜਾਈ ਕਰਦੇ ਹੋ ਮੇਰੇ ਸਿਪਾਹੀਆਂ ਦੇ, ਤੁਸੀਂ ਪੈਰ ਖੋੜ ਦਿੰਦੇ ਹੋ, ਤੁਹਾਡੇ ਕੋਲ ਤਾਕਤ ਕਿਹੜੀ ਹੈ? ਉਹਨੇ ਇੱਕ ਗੱਲ ਕਹੀ ਬੜੇ ਕਮਾਲ ਦੀ, ਕਹਿੰਦਾ ਜਦੋਂ ਘਰੋਂ ਤੁਰਨੇ ਆ ਨਾ ਧਰਮ ਯੁੱਧ ਲਈ, ਧਰਮ ਲਈ ਤੁਰੀਏ, ਤੇ ਸਾਡੇ ਅੱਗੇ ਗੁਰੂ ਤੇਗ ਬਹਾਦਰ ਦਾ ਸੀਸ ਦੌੜਦਾ ਹੁੰਦਾ, ਤੇ ਜਦੋਂ ਗੁਰੂ ਤੇਗ ਬਹਾਦਰ ਦਾ ਸੀਸ ਨਾਉਂਦਾ ਫਿਰ ਅਸੀਂ ਪਰਵਾਹ ਨਹੀਂ ਕਰਦੇ, ਭਾਵੇਂ ਅਬਦਾਲੀ ਹੋਵੇ ਭਾਵੇਂ ਅਬਦਾਲੀ ਦਾ ਪਿਓ ਹੋਵੇ, ਅਸੀਂ ਵੱਢ ਕੇ ਰੱਖ ਦਿੰਦੇ। ਸਾਡੀ ਅਗਵਾਈ ਗੁਰੂ ਤੇਗ ਬਹਾਦਰ ਦਾ ਸੀਸ ਕਰਦਾ, ਜਿੱਦਣ ਸਰਹੰਦ ਫਤਿਹ ਕੀਤੀ ਉਧਰ ਵੀ ਕਿਹਾ ਸੀ ਚਲੋ ਗੁਰੂ ਤੇਗ ਬਹਾਦਰ ਦਾ ਸੀਸ ਅੱਗੇ ਵੀ ਆਪਾਂ ਤੁਰੀਏ। ਇਹਦਾ ਮਤਲਬ ਸੀ ਕੋਈ ਕਿ ਗੁਰੂ ਤੇਗ ਬਹਾਦਰ ਜ਼ੁਲਮ ਨਾਲ ਅੜ ਖਲੋਤਾ ਤੇ ਉਹਦੇ ਸੀਸ ਤੋਂ ਕੁਛ ਸਿੱਖਿਆ ਲੈ ਕੇ ਆਪਾਂ ਤੁਰ ਪਈਏ। ਭਾਈ ਸਾਹਿਬ ਤੁਰੇ ਨੇ ਭਾਈ ਜੈਤਾ, ਤੇ ਅੱਜ ਇਹਨਾਂ ਨੇ ਚੌਥਾ ਪੜਾਅ ਵੈਸੇ ਕੀਤਾ, ਬਣਦਾ ਤੀਜਾ। ਇੱਥੇ ਫਕੀਰ ਦਰਗਾਹੀ ਸਾਹਿਬ, ਇਹ ਸ਼ਾਮ ਦੇ ਵਕਤ ਫਕੀਰ ਆਪਣੇ ਤਕੀਏ ਵਿੱਚ ਦੀਵਾ ਪਿਆ ਬਾਲਦਾ, ਆਵਾਜ਼ ਸੁਣੀ ਇਹਦੀ ਕੁੱਲੀ ਦੇ ਪਿੱਛੇ ਕੋਈ ਬਹਿ ਗਿਆ, ਇਹਨੇ ਪੁੱਛਿਆ ਤੂੰ ਕੌਣ? ਕਹਿਣ ਲੱਗਾ ਮੈਂ ਰਾਹੀ। ਤੇ ਜਦੋਂ ਚਿਹਰਾ ਦੇਖਿਆ ਇਹਦੇ ਮੂੰਹ ਵਿੱਚੋਂ ਆਵਾਜ਼ ਸੁਣੀ ਧੰਨ ਗੁਰੂ ਨਾਨਕ, ਧੰਨ ਵਾਹਿਗੁਰੂ, ਉਹਨੇ ਸਮਝਿਆ ਸਿੱਖ ਹੈ। ਕਹਿਣ ਲੱਗਾ ਤੂੰ ਸਿੱਖ ਹੈ? ਕਹਿੰਦਾ ਹਾਂ। ਕਹਿੰਦਾ ਫਿਰ ਕੱਖਾਂ ਦੀ ਕੁੱਲੀ ਵਿੱਚ ਆ, ਮੈਂ ਵੀ ਗੁਰੂ ਤੇਗ ਬਹਾਦਰ ਦਾ ਸਿੱਖ ਹਾਂ, ਮੈਂ ਫਕੀਰ ਹਾਂ, ਆ ਮੇਰੇ ਕੋਲ। ਉਹਨੇ ਨਮਸਕਾਰ ਕੀਤੀ, ਕਹਿੰਦਾ ਗੁਰੂ ਤੇਗ ਬਹਾਦਰ ਜੀ ਨੂੰ ਸੁਨੇਹਾ ਦਈ ਆਨੰਦਪੁਰ ਕਿ ਤੇਰਾ ਜਿਹੜਾ ਪਾਇਆ ਹੋਇਆ ਲਾਇਆ ਹੋਇਆ ਬੂਟਾ ਸੀ ਨਾ, ਉਹ ਪੱਕਦਾ ਪਿਆ, ਇੱਕ ਵਾਰੀ ਦੇਖਦਾ ਜਾ ਉਸ ਬੂਟੇ ਵੱਲ। ਤੇ ਜਦੋਂ ਇੰਨੀ ਗੱਲ ਕਹੀ ਉਹਨੇ ਟੋਕਰਾ ਸਾਹਮਣੇ ਰੱਖ ਦਿੱਤਾ, ਆ ਸੀਸ ਹੈ ਗੁਰੂ ਤੇਗ ਬਹਾਦਰ ਦਾ। ਉਸ ਦਰਗਾਹੀ ਸ਼ਾਹ ਦੀਆਂ ਭੁੱਬਾਂ ਨਿਕਲ ਗਈਆਂ, ਕਹਿਣ ਲੱਗਾ ਯਾ ਔਰੰਗਜ਼ੇਬ ਤੇਰੀਆਂ ਜੜ੍ਹਾਂ ਪੱਟੀਆਂ ਗਈਆਂ, ਅੱਜ ਤੋਂ ਬਾਅਦ ਤੇਰੇ ਰਾਜ ਨੇ ਨਸ਼ਟ ਹੋ ਜਾਣਾ। ਸਾਰੀ ਰਾਤ ਉਹ ਮੁਸਲਮਾਨ ਫਕੀਰ ਖਲੋਤਾ ਰਿਹਾ, ਬੈਠਾ ਨਹੀਂ, ਸਾਰੀ ਰਾਤ ਖਲੋਤਾ ਰਿਹਾ। ਤੇ ਇਹਨੇ ਭਾਈ ਜੈਤੇ ਨੂੰ ਆਰਾਮ ਕਰਾਇਆ, ਦਿਨ ਚੜ੍ਹਿਆ ਤੇ ਤੋਰਨ ਲੱਗਿਆ ਅੱਖਾਂ ਭਰ ਰਹੀਆਂ, ਤੇ ਕਹਿੰਦਾ ਕਈ ਮੇਰੇ ਗੁਰੂ ਗੋਬਿੰਦ ਸਿੰਘ ਨੂੰ, ਗੁਰੂ ਗੋਬਿੰਦ ਰਾਏ ਨੂੰ ਕਿ ਕਿਰਪਾ ਕਰੇ, ਇਸ ਬੁੱਢੇ ਨੇ ਛੇਤੀ ਤੁਰ ਜਾਣਾ, ਕੰਧੀ ਤੇ ਰੁਖੜਾ, ਗੁਰੂ ਹੋਵੇ ਉਹਨੂੰ ਕਈ ਇੱਕ ਵਾਰੀ ਫੇਰਾ ਪਾ ਕੇ ਇਸ ਫਕੀਰ ਨੂੰ ਨਿਵਾਜ ਜਾਏ। ਤੇ ਗੁਰੂ ਕਲਗੀ ਵਾਲੇ ਸਪੈਸ਼ਲ ਆਏ ਸਨ ਇਹਨੂੰ ਮਿਲਣ ਵਾਸਤੇ, ਨਾਭਾ ਸਾਹਿਬ ਆਏ ਨੀ। ਇੱਥੋਂ ਭਾਈ ਜੈਤਾ ਤੁਰਿਆ ਤੇ ਜਿੱਥੇ ਕੀਰਤਪੁਰ ਗੁਰਦੁਆਰਾ ਨਾ ਬਿਬਾਨਗੜ, ਇੱਥੇ ਪਹੁੰਚ ਗਏ। ਸਾਧ ਸੰਗਤ ਜਦੋਂ ਇੱਥੇ ਪਹੁੰਚਿਆ ਮਨ ਵਿੱਚ ਆਇਆ, ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਸੰਸਕਾਰ ਕੀਤਾ ਸੀ, ਗੁਰੂ ਹਰਿ ਸਾਹਿਬ ਦਾ ਵੀ ਸੰਸਕਾਰ ਕੀਤਾ ਸੀ, ਤੇ ਕਿਤੇ ਗੁਰੂ ਤੇਗ ਬਹਾਦਰ ਜੀ ਦਾ ਵੀ ਸੰਸਕਾਰ ਇੱਥੇ ਨਾ ਕਰਨਾ ਹੋਵੇ। ਤੇ ਇੱਕ ਸਿੱਖ ਦੇ ਨਾਲ ਉਹਨੂੰ ਭੇਜਿਆ ਕਿ ਗੁਰੂ ਗੋਬਿੰਦ ਰਾਏ ਨੂੰ ਕਹੋ ਕਿ ਗੁਰੂ ਤੇਗ ਬਹਾਦਰ ਦਾ ਸੀਸ ਆਇਆ। ਕਹਿੰਦਾ ਮੈਂ ਕਿਹੜੇ ਮੂੰਹ ਨਾਲ ਜਾ ਕੇ ਕਹਾਂਗਾ? ਜਦੋਂ ਉਹ ਬੁੱਢੜੀ ਮਾਂ ਸੁਣੇਗੀ ਤੇ ਉਹਦੇ ਮਨ ਤੇ ਕੀ ਬੀਤੇਗੀ? ਸਿੱਖ ਗਿਆ ਜੈਤਾ ਉੱਥੇ ਬੈਠਾ ਰਿਹਾ ਸੀਸ ਲੈ ਕੇ, ਤੇ ਕਹਿੰਦੇ ਨੇ ਜਾ ਕੇ ਪਹੁੰਚਿਆ, ਗੁਰੂ ਗੋਬਿੰਦ ਰਾਏ ਨੇ ਪਤਾ ਕੀਤਾ ਤੇ ਕਹਿੰਦਾ ਸਤਿਗੁਰੂ ਮੈਂ ਭਾਈ ਜੈਤੇ ਕੋਲੋਂ ਆਇਆ। ਸਾਹਿਬ ਕਹਿੰਦੇ ਨੇ ਦੱਸ ਕੀ ਸਮਾਚਾਰ ਹੈ? ਬੋਲਿਆ ਨਹੀਂ ਗਿਆ, ਗਲਾ ਰੁਕ ਗਿਆ। ਸਾਹਿਬ ਕਹਿੰਦੇ ਨੇ ਸੁਣਾ, ਤੇ ਬਸ ਇੱਕੋ ਗੱਲ ਕਹੀ, ਸਤਿਗੁਰੂ ਪਿਤਾ ਗੁਰੂ ਦਾ ਸੀਸ ਕੀਰਤਪੁਰ ਆ ਗਏ। ਕਹਿੰਦੇ ਨੇ ਗੁਰੂ ਗੋਬਿੰਦ ਰਾਏ ਘਰ ਗਏ, ਦਾਦੀ ਨੂੰ ਲਿਆ ਨਾਲ, ਮਾਤਾ ਗੁਜਰੀ ਨੂੰ ਨਾਲ ਲਿਆ, ਤੇ ਪੁੱਛਿਆ ਜਦੋਂ ਦਾਦੀ ਨੇ, ਪੁੱਛਿਆ ਜਦੋਂ ਮਾਂ ਨੇ, ਸਤਿਗੁਰੂ ਨੂੰ ਇੱਕੋ ਗੱਲ ਕਹੀ, ਕਹਿਣ ਲੱਗੇ ਪਿਤਾ ਜੀ ਦਾ ਸੀਸ ਆਇਆ, ਉਹਨੂੰ ਜੀ ਆਇਆ ਕਹਿਣ ਆਇਆ। ਦੁਨੀਆਂ ਵਿੱਚ ਕੇਵਲ ਇੱਕੋ ਇੱਕ ਉਦਾਹਰਣ ਨੇ ਕਿ ਇੱਕ ਸਰੀਰ ਦੇ ਦੋ ਸੰਸਕਾਰ ਹੋਏ ਹੋਣ। ਇੱਥੇ ਰੱਖਿਓ, ਇੱਕ ਸੀਸਗੰਜ ਇਹ ਵਾਹਿਗੁਰੂ ਰਕਾਬਗੰਜ, ਤੇ ਦੂਸਰਾ ਸੀਸਗੰਜ, ਦੋ ਸੀਸਗੰਜ ਨੇ, ਇੱਕ ਦਿੱਲੀ ਇੱਕ ਆਨੰਦਪੁਰ ਸਾਹਿਬ, ਜਿੱਥੇ ਸੀਸ ਦਾ ਸੰਸਕਾਰ ਕੀਤਾ। ਮਾਤਾ ਨਾਨਕੀ ਕੇਵਲ ਅੱਖਾਂ ਵਿੱਚ ਨੀਰ ਭਰਿਆ ਤੇ ਡੰਗੋਰੀ ਨਾਲ, ਇੱਕ ਹੱਥ ਵਿੱਚ ਡੰਗੋਰੀ ਏ ਤੇ ਦੂਜਾ ਹੱਥ ਪੋਤੇ ਦੇ ਮੋਢਿਆਂ ਤੇ ਰੱਖਿਆ, ਤੁਰ ਪਈਏ ਮਾਤਾ ਗੁਜਰੀ ਤੁਰੀਏ। ਤੇ ਭਾਈ ਜੈਤਾ ਜਦੋਂ ਪਰਿਵਾਰ ਤੱਕਿਆ ਗੁਰੂ ਦਾ, ਤੇ ਰਿਹਾ ਨਹੀਂ ਗਿਆ, ਆਪਣੇ ਮੂੰਹ ਨੂੰ ਛਪਾ ਲਿਆ ਵੀ ਕਿਹੜੇ ਮੂੰਹ ਨਾਲ ਮੈਂ ਕਹਾਂਗਾ, ਮੈਂ ਸਤਿਗੁਰੂ ਦਾ ਸੀਸ ਲੈ ਕੇ ਆਇਆ। ਤੇ ਕਹਿੰਦੇ ਨੇ ਉਸੇ ਵਕਤ ਟੋਕਰੇ ਵਿੱਚੋਂ ਸੀਸ ਕੱਢਿਆ, ਉੱਚੀ ਥਾਂ ਤੇ ਰੱਖਿਆ, ਤੇ ਕੱਪੜੇ ਪਾਸੇ ਕੀਤੇ, ਗੁਲਾਬ ਦਾ ਜਲ ਮੰਗਾਇਆ। ਸਭ ਤੋਂ ਪਹਿਲਾਂ ਕੱਪੜੇ ਲਾਹਣ ਤੋਂ ਬਾਅਦ ਸੀਸ ਤੋਂ ਸਭ ਤੋਂ ਪਹਿਲਾਂ ਦਰਸ਼ਨ ਮਾਤਾ ਨਾਨਕੀ ਨੇ ਕੀਤੇ। ਹੁਣ ਉਸ ਮਾਂ ਨੂੰ ਤੱਕੋ ਜਿਸ ਨੇ ਪੁੱਤਰ ਨੂੰ ਜਨਮ ਦਿੱਤਾ, ਇੱਕ ਦੁਨੀਆਦਾਰਾਂ ਦੀ ਨਜ਼ਰ ਨਾਲ ਤੱਕੋ ਨਾ, ਦੇਖੋ ਹੈ ਤਾਂ ਉਹ ਮਾਂ ਉਹ ਜਿਹਨੇ ਇਹੋ ਜਿਹਾ ਪੁੱਤਰ ਨੂੰ ਜਨਮ ਦਿੱਤਾ। ਮਾਂ ਨੇ ਸੀਸ ਤੱਕਿਆ ਤੇ ਵਿਦਵਾਨ ਕਹਿੰਦੇ ਨੇ ਮਾਂ ਦੀ ਮਮਤਾ ਸੀ, ਕੇਵਲ ਦੋਨੋਂ ਜਿਹੜੇ ਹੱਥ ਨੇ ਪੁੱਤਰ ਦੇ ਸੀਸ ਉੱਤੇ ਰੱਖ ਦਿੱਤੇ, ਮਾਂ ਨੂੰ ਅਸੀਸ ਦਿੱਤੀ, ਅੱਖਾਂ

0: ਰਹੀਆਂ, ਨਜ਼ਰ ਕਮਜ਼ੋਰ ਸੀ ਤੇ ਫਿਰ ਨੇੜੇ ਹੋ ਕੇ ਨੀ ਨਿਤ ਕੇ ਤੱਕਿਆ ਤੇ ਦੇਖ ਕੇ ਇੱਕੋ ਗੱਲ ਕੀ, ਪੁੱਤਰ ਮੁਸਕਰਾਹਟ ਤੇ ਉਹੀ ਏ ਜਿਹੜੀ ਮੁਸਕਰਾਹਟ ਤਖ਼ਤ ਤੇ ਬੈਠ ਕੇ ਸੀ। ਮਾਤਾ ਨਾਨਕੀ ਤੋਂ ਬਾਅਦ ਮਾਤਾ ਗੁਜਰੀ ਆਈ ਏ, ਧਿਆਨ ਰੱਖਣਾ ਉਹ ਮਾਂ ਗੁਜਰੀ ਜਿਹੜੀ ਸਿਦਕ ਵਾਲੀ ਏ ਕੋਲ ਆਈ ਏ, ਜਿਹਦੇ ਤੇ ਬਹੁਤ ਕੁਝ ਗੁਜਰਨਾ ਹੈ, ਸਭ ਕੁਝ ਉਹਨੇ ਚੰਨ ਲੈਣਾ। ਕਹਿੰਦੇ ਨੇ ਸੀਸ ਤੱਕਿਆ, ਮੱਥਾ ਟੇਕਿਆ ਤੇ ਜਿਹੜੇ ਸ਼ਬਦ ਮਾਤਾ ਗੁਜਰੀ ਨੇ ਕਹੇ ਉਹ ਇਹ ਸਨ, ਸਵਾਮੀ ਤੇਰੀ ਨਿਭ ਗਈ ਏ ਇਸ ਗੁਜਰੀ ਦੀ ਸਿੱਖੀ ਤੇ ਜਿੰਨੇ ਕੁ ਸਵਾਸ ਰਹਿੰਦੇ ਨੇ ਕਿਰਪਾ ਕਰੀ ਇਸ ਗੁਜਰੀ ਦੀ ਵੀ ਤੇਰੇ ਪਾਣੀ ਵਿੱਚ ਨਿਭ ਜਾਏ। ਤੇਰੀ ਨਿਭ ਗਈ, ਮੇਰੀ ਨਿਭ ਜਾਏ। ਤੇ ਗੁਰੂ ਕਲਗੀ ਵਾਲੇ ਨੇ ਬਾਪੂ ਦਾ ਸੀਸ ਤੱਕਿਆ, ਦੋਨੋਂ ਅੱਖਾਂ ਬੰਦ ਕਰ ਲਈਆਂ। ਲੋਕ ਜਿਹੜੇ ਨੇ ਉਹ ਤਰਾਸ ਤਰਾਸ ਕਰਦੇ ਨੇ, ਬੈਰਾਗ ਵਾਲੇ ਸਿੱਖ ਰੋ ਰਹੇ ਨੇ ਤੇ ਗੋਬਿੰਦ ਰਾਏ ਵਿੱਚੋਂ ਸਾਹਿਬ ਦੇ ਮੁੱਖ ਤੋਂ ਇੱਕ ਆਵਾਜ਼ ਨਿਕਲੀ, ਬੜੀ ਗਰਜਵੀਂ ਆਵਾਜ਼ ਏ ਤੇ ਉਹਨੇ ਇੱਕੋ ਦਮ ਸ਼ਾਂਤੀ ਨੂੰ ਤੋੜਿਆ ਤੇ ਉਹ ਆਵਾਜ਼ ਨਿਕਲੀ, ਤਿਲਕ ਜੰਨੂ ਰਾਖਾ ਪ੍ਰਭ ਤਾਂਕਾ। ਪਹਿਲੇ ਬਚਨ ਨਿਕਲੇ, ਕਿਨੋ ਵੱਡੋ ਕਲੂ ਮੈਂ ਸਾਕਾ, ਸਾਧ ਨਿਖੇਤ ਇਸੀ ਜਿਨ ਕਰੀ, ਸੀਸ ਦੀਆ ਪਰ ਛੀ ਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ, ਸਿਰ ਦੀਆ ਸੀਸ ਦੀਆ ਪਰ ਸਿਰ ਨਾ ਦੀਆ, ਨਾਟਕ ਚੇਤ ਸੀਏ ਕੁਕਾਜਾ, ਪ੍ਰਭ ਲੋਕਨ ਕਹਿ ਆਵਤ ਲਾਜਾ, ਤੇ ਨਾਲ ਕਿਆ ਦੁਨੀਆਂ ਦੇ ਲੋਕੋ, ਠੀਕਰ ਫੋਰ ਦਲੀਤ ਸਿਰ, ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨੂੰ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ ਹੈ ਹੈ ਸਭ ਜਗ ਪਇਓ। ਇੱਥੇ ਇੱਕ ਵਿਦਵਾਨ ਨੇ ਅਰਥ ਕੀਤੇ ਨੇ ਹੈ ਦੇ ਅਰਥ ਹਾਏ ਨਹੀਂ, ਚੇਤੇ ਰੱਖੋ ਹਾਏ ਵੀ ਕੀਤੇ ਨੇ। ਉਹ ਕਹਿੰਦਾ ਹੈ ਹੈ ਹੈ ਸਭ ਜਗ ਪਇਓ, ਦੁਨੀਆਂ ਕਹਿੰਦੀ ਸੀ ਇੱਥੇ ਕੋਈ ਕਿਸੇ ਦਾ ਨਹੀਂ, ਪਰ ਸੀਸ ਉਤਰਨ ਤੋਂ ਬਾਅਦ ਆਵਾਜ਼ ਆਈ ਹੈ ਹੈ ਹੈ, ਇਸ ਦੁਨੀਆਂ ਵਿੱਚ ਕੋਈ ਹੈ ਜਿਹੜਾ ਮਜ਼ਲੂਮਾਂ ਦੀ ਖਾਤਰ ਆਪਣੇ ਸੀਸ ਨੂੰ ਬਲੀ ਲਾ ਸਕਦਾ, ਹੈ ਹੈ ਹੈ ਸਭ ਜਗ ਪਇਓ। ਜੈ ਜੈ ਸੁਰ ਲੋਕ। ਤੇ ਮੈਂ ਕੱਲ ਇੱਕ ਪੰਕਤੀ ਕਹੀ ਸੀ ਰਾਮ ਨੈਣ ਦਰਦੀ ਦੀ, ਉਹਨੇ ਸ਼ਬਦ ਫਿਰ ਮੈਂ ਦੁਹਰਾ ਦਿਆਂ। ਉਹਨੇ ਇੱਕ ਗੱਲ ਕਹੀ ਸੀ, ਇਹਨਾਂ ਮੰਦਰਾਂ ਵਿੱਚ ਤੇਲ ਨਹੀਂ, ਇਹਨਾਂ ਮੰਦਰਾਂ ਦੇ ਦੀਵਿਆਂ ਵਿੱਚ ਮੇਰੇ ਗੁਰੂ ਤੇਗ ਬਹਾਦਰ ਦਾ ਖੂਹ ਪਿਆ ਬਲਦਾ। ਉਹਨੇ ਕਿਹਾ ਸੀ ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ, ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ। ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆਂਦਾ, ਨਗਰ ਕੀਰਤਨ ਦੇ ਰੂਪ ਵਿੱਚ ਧਿਆਨ ਰੱਖਣਾ ਥੋੜਾ ਜਿਹਾ ਸਮਾਂ ਆਪਾਂ ਧੜ ਵਾਲੇ ਪਾਸੇ ਆਉਣਾ, ਸੀਸ ਜਿੱਥੇ ਸੀਸ ਗਾਂਜੇ ਇੱਥੇ ਚੰਦਨ ਦੀ ਚਿਖਾ ਚੁਣੀ ਏ, ਤੇ ਅੱਜ ਬਾਪੂ ਦੀ ਚਿਖਾ ਨੂੰ ਜਦੋਂ ਲਾਈ ਅਗਨ, ਤੇ ਜਿਹੜਾ ਕਈ ਦਿਨਾਂ ਤੋਂ ਪੈਦਲ ਤੁਰਦਾ ਪਿਆ ਸੀ ਨਾ ਭਾਈ ਜੈਤਾ, ਅੱਜ ਉਹ ਵੀ ਨਿਵਾਜਿਆ ਜਾਣਾ, ਉਹਦੀ ਕਮਾਈ ਘੱਟ ਨਹੀਂ। ਜਦੋਂ ਸੀਸ ਦਾ ਸਤਿਕਾਰ ਹੋਇਆ ਤੇ ਜੈਤਾ ਪਿੱਛੇ ਖਲੋਤਾ ਹੈ, ਤੇ ਸਾਹਿਬ ਨੇ ਆਵਾਜ਼ ਕਹੀ ਜੈਤਿਆ ਤੂੰ ਪਿੱਛੇ ਨਹੀਂ, ਤੂੰ ਅੱਜ ਗੁਰੂ ਨਾਨਕ ਦੇ ਘਰ ਵੀ ਸਭ ਤੋਂ ਅੱਗੇ ਨੇ। ਜਦੋਂ ਕਹਿੰਦੇ ਨੇ ਜੈਤਾ ਕੋਲ ਆਇਆ ਫੁੱਟ ਪਿਆ, ਤੇ ਸਾਹਿਬ ਨੇ ਛਾਤੀ ਨਾਲ ਲਿਆ ਕੇ ਕਿਹਾ ਸੀ ਨਾ ਇਹ ਨਹੀਂ ਰੋਣਾ ਨਹੀਂ, ਗੁਰੂ ਅਰਜਨ ਸਾਹਿਬ ਤਾਂ ਕਹਿ ਕੇ ਕਹੇ ਨੇ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਬੁਲਾਏ। ਜੈਤਿਆ ਤੇਰੇ ਗੁਰੂ ਨੇ ਗੱਲ ਕਹੀਏ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇਹ ਅਰ ਭੈ ਨਹੀਂ ਜਾਂਦਾ, ਕੰਚਨ ਮਾਤੀ ਮਾਨੇ, ਤੇਰਾ ਗੁਰੂ ਗੀਤ ਗਾ ਕੇ ਗਿਆ ਰੱਬ ਦੇ, ਤੇ ਜਦੋਂ ਘੁੱਟ ਕੇ ਛਾਤੀ ਨਹਲਾਇਆ ਤੇ ਵਾਹ ਹੋਏ। ਕੁਝ ਸਿੱਖ ਐਸੇ ਨੇ ਜਿਨ੍ਹਾਂ ਨੂੰ ਪੁੱਤਰਾਂ ਦਾ ਖਿਤਾਬ ਮਿਲਿਆ, ਇੱਕ ਤੇ ਉਹ ਜਿਹੜੇ ਬਿੰਦੀ ਪੁੱਤਰ ਨੇ, ਦੂਜੇ ਖਾਲਸਾ ਤੇ ਤੀਜੇ ਗਨੀ ਖਾਂ ਤੇ ਨਬੀ ਖਾਂ। ਧਿਆਨ ਰੱਖਣਾ ਆਉਣ ਵਾਲੇ ਦਿਨਾਂ ਵਿੱਚ ਮੈਂ ਇਹ ਵੀ ਅਰਜ਼ ਕਰਾਂਗਾ ਕਦੋਂ ਪੁੱਤਰਾਂ ਦਾ ਖਿਤਾਬ ਮਿਲਿਆ। ਤੇ ਤੀਸਰਾ ਭਾਈ ਜੈਤਾ ਜੀ ਨੂੰ ਸਭ ਤੋਂ ਪਹਿਲਾਂ, ਖਾਲਸੇ ਤੋਂ ਵੀ ਪਹਿਲਾਂ, ਬਾਬਾ ਅਜੀਤ ਸਿੰਘ ਤੋਂ ਵੀ ਪਹਿਲਾਂ ਤੇ ਗਨੀ ਖਾਂ ਨਬੀ ਖਾਂ ਤੋਂ ਪਹਿਲਾਂ, ਸਭ ਤੋਂ ਪਹਿਲਾਂ ਛਾਤੀ ਨਾਲ ਘੁੱਟ ਕੇ ਲਾ ਆਪਣੇ ਇਸ ਪਰਨੇ ਨਾਲ। ਸਾਹਿਬ ਨੇ ਅਥਰੂ ਪੂੰਜ ਕੇ ਕਿਹਾ ਸੀ ਰੰਗਰੇਟਾ ਗੁਰੂ ਕਾ ਬੇਟਾ। ਪੁੱਛਿਆ ਮਤ ਭਾਈ ਜੈਤਿਆ ਦੱਸ ਕੀ ਚਾਹੀਦਾ, ਜੋ ਮੰਗੇਗਾ ਦੇ ਦਿਆਂਗਾ। ਸੇਵਾ ਕਰਕੇ ਕਹਿੰਦਾ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਦੇ ਦਿਓ, ਮੈਂ ਅੰਮ੍ਰਿਤਸਰ ਜਾਣਾ, ਕੁਝ ਦਿਨ ਉੱਥੇ ਟਿਕਣਾ। ਉਹੀ ਭਾਈ ਜੈਤਾ ਜੀਵਨ ਸਿੰਘ ਬਣਿਆ ਤੇ ਜਦੋਂ 40 ਸਿੱਖ ਚਮਕੌਰ ਦੀ ਗੜੀ ਵਿੱਚ ਲੜੇ ਨੇ, ਇਸੇ ਗੜੀ ਵਿੱਚ ਭਾਈ ਜੀਵਨ ਸਿੰਘ ਸ਼ਹੀਦ ਹੋਇਆ, ਇਹਦਾ ਬੁਰਜ ਇੱਥੇ। ਉੱਥੇ ਫਿਰ ਸਾਹਿਬ ਨੇ ਇੱਕ ਗੱਲ ਪੁੱਛੀ ਸੀ, ਕਹਿਣ ਲੱਗੇ ਜੈਤਿਆ ਕੋਈ ਸਿੱਖ ਸਨ? ਕਹਿਣ ਲੱਗਾ ਮੁੜਗੇ ਡਾਤਿਆ, ਕੀ ਪਹਿਚਾਣ ਹੈ ਤੇਰੇ ਸਿੱਖਾਂ ਦੀ? ਸਾਹਿਬ ਨੇ ਕਿਹਾ ਜੈਤਿਆ ਸਮਾਂ ਆਵੇਗਾ, ਆਉਣ ਵਾਲੇ ਸਮੇਂ ਵਿੱਚ ਅੱਜ ਲੱਭਦੇ ਨਹੀਂ, ਹਜ਼ਾਰਾਂ ਦੀ ਗਿਣਤੀ ਵਿੱਚੋਂ ਭਾਲਿਆ ਨਹੀਂ ਲੱਭਦਾ, ਉਦੋਂ ਕਰੋੜਾਂ ਦੀ ਤਾਦਾਦ ਵਿੱਚ ਕਿਤੇ ਖਲੋਤਾ ਹੋਵੇਗਾ, ਲੋਕ ਕਹਿਣਗੇ ਇਹ ਗੁਰੂ ਨਾਨਕ ਦਾ ਸਿੱਖ। ਵਰਦੀ ਦਿਆਂਗਾ, ਰੂਪ ਦਿਆਂਗਾ, ਸ਼ਿੰਗਾਰ ਦਿਆਂਗਾ, ਇੱਧਰ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਹੋ ਗਿਆ ਸੰਸਕਾਰ, ਉਧਰ ਭਾਈ ਮਨੀ ਸਿੰਘ ਦਾ ਸਹੁਰਾ ਭਾਈ ਲੱਖੀ ਸ਼ਾਹ ਵਣਜਾਰਾ ਇਹ ਤੁਰਿਆ, ਇਹਦੇ ਪੁੱਤਰ ਦਾ ਨਾਮ ਸੀ ਭਾਈ ਨਗਾਈਆ। ਇਹਨੇ ਕਹਿੰਦੇ ਨੇ ਆਪਣੇ ਗੱਡੇ ਲਏ ਨੇ ਤੇ ਇਹ ਸ਼ਾਹੀ ਠੇਕੇਦਾਰ ਸੀ, ਜਦੋਂ ਗੱਡੇ ਲਏ ਪਤਾ ਇਹਨੂੰ ਵੀ ਲੱਗ ਗਿਆ ਕੁਝ ਸਮਾਂ ਗੁਰੂ ਤੇਗ ਬਹਾਦਰ ਜੀ ਦਾ ਧੜ ਉੱਥੇ ਰਿਹਾ ਜ਼ਮੀਨ ਤੇ ਪਿਆ ਰਿਹਾ, ਤੇ ਆਇਆ ਗੱਡੇ ਲੈ ਕੇ ਰੂਹ ਨਾਲ ਭਰੇ ਗੱਡੇ ਨੇ, ਤੇ ਆਪਣੇ ਪੁੱਤਰ ਨੂੰ ਕਹਿੰਦਾ ਬੱਚਿਆ ਗੁਰੂ ਦੀ ਖੁਸ਼ੀ ਲੈਣੀ ਹੈ ਨਾ, ਆਪਾਂ ਭਾਵੇਂ ਜਾਨ ਤਲੀ ਤੇ ਲੱਗ ਜਾਏ ਮਰ ਤਾਂ ਜਾਵਾਂਗੇ ਪਰ ਜਿੰਦੇ ਜੀ ਗੁਰੂ ਤੇਗ ਬਹਾਦਰ ਦੇ ਧੜ ਨੂੰ ਰੁੱਲ ਨਹੀਂ ਦੇਣਾ। ਕਹਿੰਦੇ ਨੇ ਲੱਕੀ ਸ਼ਾਹ ਲੈ ਗਿਆ ਗੱਡਾ ਤੇ ਇੱਕੋ ਦਮ ਹਨੇਰੀ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਧੜ ਨੂੰ ਚੁੱਕਿਆ। ਮਹਿਮਾ ਪ੍ਰਕਾਸ਼ ਵਿੱਚ ਇੱਕ ਪੰਕਤੀ ਆਉਂਦੀ ਹੈ, ਉਹ ਕਹਿੰਦਾ ਕਿ ਦੇਖੋ ਕਿ ਗੁਰੂ ਤੇਗ ਬਹਾਦਰ ਜੀ ਦਾ ਧੜ ਕਿ ਲੱਕੀ ਨਗਾਇਆ ਲੈ ਗਿਆ, ਤੂੰ ਖੜਾ ਤਮਾਸ਼ਾ ਦੇਖ, ਦੇਖਦਾ ਰਹੋ ਤੂੰ ਇਹ ਸਿਪਾਹੀ ਲੈ ਗਿਆ ਜਿਹਨੇ ਧੜ ਜਾਣਾ, ਧੜ ਲਗਿਆ ਤੇ ਦੇਖੋ ਕਿੰਨੀ ਵੱਡੀ ਕੁਰਬਾਨੀ, ਜਿੱਥੇ ਰਕਾਬ ਗਾਂਝੇ ਇਹ ਭਾਈ ਸਾਹਿਬ ਦਾ ਧੜ ਸੀ ਭਾਈ ਲੱਕੀ ਸ਼ਾਹ ਦਾ, ਇਹਨੇ ਘਰ ਦਾ ਸਮਾਨ ਰਾਤ ਨੂੰ ਇਕੱਠਾ ਕੀਤਾ, ਜਿੰਨਾ ਕੀਮਤੀ ਵਸਤਰ ਸਨ ਸਾਰੇ ਪਾ ਦਿੱਤੇ ਤੇ ਇੱਕੋ ਦਮ ਘਰ ਨੂੰ ਅੱਗ ਲੱਗ ਲਾ ਦਿੱਤੀ। ਲੋਕਾਂ ਨੂੰ ਕਹਿੰਦਾ ਮੇਰਾ ਘਰ ਖੜ ਗਿਆ, ਮੇਰਾ ਸਭ ਕੁਝ ਅੱਜ ਤਬਾਹ ਹੋ ਗਿਆ। ਉੱਥੇ ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦਾ ਸਤਿਗੁਰੂ ਤੈਨੂੰ ਦੋ ਸ਼ਾਹ ਮਿਲੇ, ਇੱਕ ਬਾਬੇ ਬਕਾਲੇ ਮਿਲਿਆ ਤੇ ਇੱਕ ਦਿੱਲੀ ਮਿਲਿਆ, ਇੱਕ ਕੋਠੇ ਤੇ ਚੜ ਕੇ ਤੈਨੂੰ ਪ੍ਰਗਟ ਕਰਦਾ ਸੀ ਤੇ ਇੱਕ ਕੋਠੇ ਨੂੰ ਸਾੜ ਕੇ ਤੈਨੂੰ ਲੁਕਾਉਂਦਾ ਪਿਆ ਸੀ। ਸ਼ਾਹ ਦੋਵੇਂ ਨੇ ਕੰਮ ਇੱਕ ਦੂਜੇ ਤੋਂ ਉਲਟ ਕੀਤਾ। ਉਸ ਵਿਦਵਾਨ ਨੇ ਲਿਖਿਆ ਇੱਕ ਸ਼ਾਹ ਨੇ ਸ਼ਾਹ ਦੇ ਸ਼ਾਹ ਨੂੰ ਜੱਗ ਦੇ ਅੰਦਰ ਇੰਜ ਪ੍ਰਗਟਾਇਆ, ਮੱਖਣ ਸ਼ਾਹ ਉਹਦੇ ਵੱਲ ਇਸ਼ਾਰਾ, ਇੱਕ ਸ਼ਾਹ ਨੇ ਸ਼ਾਹ ਦੇ ਸ਼ਾਹ ਨੂੰ ਜੱਗ ਦੇ ਅੰਦਰ ਇੰਜ ਪ੍ਰਗਟਾਇਆ, ਗੁਰੂ ਲਾਧੋ ਰੇ ਗੁਰੂ ਲਾਧੋ ਰੇ ਕੋਠੇ ਚੜ ਉਤਰ ਹੌਲਾ ਪਾਇਆ, ਇੱਕ ਸ਼ਾਹ ਨੇ ਸ਼ਾਹ ਦੇ ਸ਼ਾਹ ਦਾ ਧੜ ਦਿੱਲੀ ਵਿੱਚ ਇੰਜ ਚ ਪਾਇਆ, ਆਪਣੇ ਹੱਥੀ ਆਪਣੇ ਸਾਹਮਣੇ ਆਪਣੇ ਗੁਰੂ ਦੇ ਸਰੀਰ ਨੂੰ ਲਾਗੂ ਲਾਇਆ, ਇੱਕ ਸ਼ਾਹ ਨੇ ਸਤਿਗੁਰੂ ਨੂੰ ਪ੍ਰਗਟਾਇਆ, ਇੱਕ ਸ਼ਾਹ ਨੇ ਸਤਿਗੁਰੂ ਨੂੰ ਛਪਾਇਆ, ਉਸ ਵੀ ਆਪਣਾ ਫਰਜ਼ ਨਿਭਾਇਆ, ਉਸ ਵੀ ਆਪਣਾ ਫਰਜ਼ ਨਿਭਾਇਆ, ਦੋਨਾਂ ਨੇ ਆਪਣਾ ਫਰਜ਼ ਅਦਾ ਕੀਤਾ। ਭਾਈ ਲੱਕੀ ਸ਼ਾਹ ਵਣਜਾਰਾ ਇਹਦੇ ਘਰ ਦੇ ਇਹਨੇ ਅੱਗ ਲਾ ਦਿੱਤੀ, ਸੰਸਕਾਰ ਤੋਂ ਬਾਅਦ ਸਤਿਗੁਰੂ ਦੇ ਜਿਹੜੇ ਅਸਤ ਸਨ ਉਹਨਾਂ ਨੂੰ ਕਲਸ਼ ਵਿੱਚ ਪਾ ਕੇ ਜ਼ਮੀਨ ਤੇ ਦਬਾ ਦਿੱਤਾ ਤੇ ਅੱਜ ਤੱਕ ਉਹ ਕਲਸ਼ ਜਿੱਥੇ ਰਕਾਬਗੰਜ ਪ੍ਰਕਾਸ਼ ਉੱਥੇ ਗੁਰੂ ਤੇਗ ਬਹਾਦਰ ਜੀ ਦੇ ਅਸਤ ਕਲਸ਼ਾਂ ਵਿੱਚ ਬੰਦ ਪਏ ਜ਼ਮੀਨ ਵਿੱਚ ਨੇ। ਸਾਧ ਸੰਗਤ ਇਹ ਸਾਕਾ ਹੋਇਆ, ਇਸ ਸ਼ਹਾਦਤ ਨੇ ਪ੍ਰਭਾਵ ਕੀ ਦਿੱਤਾ, ਬੜੇ ਸੋਹਣੇ ਬਚਨ ਕਹੇ ਨੇ, ਚੇਤੇ ਰੱਖਿਓ ਜਿਸ ਦਿਨ ਤੋਂ ਗੁਰੂ ਨਾਨਕ ਦੇ ਘਰ ਨਾਲ ਕੋਈ ਬਾਦਸ਼ਾਹ ਟੱਕਰ ਲੈਂਦਾ ਉਹਦਾ ਪਤਨ ਹੋ ਜਾਂਦਾ। ਭਾਈ ਰਤਨ ਸਿੰਘ ਨੇ ਇੱਕ ਗੱਲ ਕਹੀ, ਕਹਿਣ ਲੱਗਾ ਕਹਿੰਦਾ ਤਬ ਤੇ ਪਾਤਸ਼ਾਹੀ ਘਟੀ ਦਿੱਲੀ, ਤਬ ਤੇ ਤੁਰਕ ਕਲਾ ਭਈ ਢਿੱਲੀ, ਤੁਰਕ ਉਦਮ ਦੇ ਢਿੱਲੀ ਕਲਾ ਵੀ ਜਾਣ ਲੱਗੇ, ਔਰੰਗਜ਼ੇਬ ਇਤਿਹਾਸ ਗਵਾਏ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਦਿੱਲੀ ਵਿੱਚ ਕਿਸੇ ਦਿਨ ਚੈਨ ਨਾਲ ਸੌ ਨਹੀਂ ਸਕਿਆ, ਉਹਨੂੰ ਟਿਕਾ ਨਹੀਂ। ਸਤਿਗੁਰੂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਾਦੂ ਨਾਥ ਸਰਕਾਰ ਨੇ ਇੱਕ ਗੱਲ ਲਿਖੀ, ਕਹਿੰਦਾ ਜੁਮੇ ਦੀ ਨਮਾਜ਼ ਪੜਨ ਆਇਆ ਜਾਮਾ ਮਸਜਿਦ, ਹੁਣ ਦੇਖੋ ਸ਼ਹਾਦਤ ਨੇ ਪ੍ਰਭਾਵ ਕੀ ਲਿਆਂਦਾ। ਸਾਹਮਣੇ ਇੱਕ ਸਿੱਖ ਲੋਕ ਕੇ ਖਲੋਤਾ ਸੀ, ਪੱਥਰ ਉਹਦੇ ਹੱਥ ਵਿੱਚ ਸਨ, ਜਦੋਂ ਬਾਦਸ਼ਾਹ ਬੇੜੀ ਤੋਂ ਉਤਰਿਆ ਉਹਨੇ ਪੂਰੇ ਜ਼ੋਰ ਨਾਲ ਦੋ ਪੱਥਰ ਮਾਰੇ ਨੇ ਜਿਹੜੇ ਔਰੰਗਜ਼ੇਬ ਦੇ ਤਖਤੇ ਤੇ ਲੱਗੇ ਨੇ। ਕਹਿੰਦੇ ਨੇ ਉਸ ਵਕਤ ਉਹਨੂੰ ਫੜ ਲਿਆ, ਪੁੱਛਿਆ ਤੂੰ ਕੌਣ, ਕਹਿੰਦਾ ਗੁਰੂ ਤੇਗ ਬਹਾਦਰ ਦਾ ਸਿੱਖ, ਕਿਆ ਤੈਨੂੰ ਪਤਾ ਨਹੀਂ ਹੈ ਬਾਦਸ਼ਾਹ, ਕਹਿਣ ਲੱਗਾ ਮੈਨੂੰ ਪਤਾ ਹੈ ਮੇਰੇ ਕੋਲ ਸ਼ਸਤਰ ਕੋਈ ਨਹੀਂ, ਜੇ ਮੈਂ ਨੇੜੇ ਪਹੁੰਚਦਾ ਮੈਂ ਦਾ ਸਿਰ ਲਾ ਦੇਣਾ ਸੀ। ਸ਼ਹਾਦਤ ਨੇ ਪ੍ਰਭਾਵ ਲਿਆਂਦਾ, ਪਰ ਅੱਜ ਉਹ ਸਮਾਂ ਆ ਗਿਆ, ਸਿੱਖਾਂ ਨੇ ਦਿੱਲੀ ਫਤਿਹ ਕੀਤੀ ਹੈ, ਕਰੋੜੀਆ ਮਿਸਲ ਦਾ ਸਰਦਾਰ ਬਘੇਲ ਸਿੰਘ ਅੱਜ ਲਾਲ ਕਿਲੇ ਤੇ ਉਹਨੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ, ਅੱਜ ਪੰਜ ਪਿਆਰੇ ਦਿੱਲੀ ਦੇ ਤਖ਼ਤ ਤੇ ਬੈਠੇ ਨੇ। ਉਸੇ ਵਕਤ ਮੁਹੰਮਦ ਸ਼ਾਹ ਆਲਮ ਆਪ ਆਇਆ, ਕਹਿੰਦਾ ਸਿੰਘੋ ਜੋ ਕਹੋਗੇ ਮੈਂ ਮੰਨ ਲਾਂਗਾ, ਤੁਹਾਡਾ ਕੰਮ ਜਿਤਨੇ ਨਿਸ਼ਾਨ ਝੁਲਾਣੇ ਤੇ ਚਲੇ ਜਾਣਾ, ਮੈਂ ਤੁਹਾਡੇ ਅਧੀਨ ਰਹਾਂਗਾ। ਉਹਨੇ ਕਿਹਾ ਤੈਨੂੰ ਖਾਲਸੇ ਨੂੰ ਟੈਕਸ ਦੇਣਾ ਪਏਗਾ, ਪ੍ਰਜਾ ਨਾਲ ਇਨਸਾਫ਼ ਕਰਨਾ ਪਏਗਾ। ਤੇ ਸਰਦਾਰ ਬਘੇਲ ਸਿੰਘ ਕਹਿੰਦਾ ਜਿੰਨੀ ਦੇਰ ਤੱਕ ਦਿੱਲੀ ਦੇ ਗੁਰਦੁਆਰੇ ਨਹੀਂ ਬਣਦੇ ਮੈਂ ਦਿੱਲੀ ਵਿੱਚ ਰਹਾਂਗਾ। ਉਸ ਵਕਤ ਸਰਦਾਰ ਬਘੇਲ ਸਿੰਘ ਨੇ ਬੰਗਲਾ ਸਾਹਿਬ ਬਾਲਾ ਸਾਹਿਬ ਇਹ ਦੋ ਗੁਰਦੁਆਰੇ ਬਣਾਏ। ਰਕਾਬ ਗੰਜ ਬਣਾਇਆ। ਅੱਜ ਇਹ ਨਹੀਂ ਪਤਾ ਲੱਗਦਾ ਗੁਰੂ ਤੇਗ ਬਹਾਦਰ ਸ਼ਹੀਦ ਕਿੱਥੇ ਕੀਤੇ, ਉਹ ਥਾਂ ਲੱਭਦੀ ਨਹੀਂ, ਪਤਾ ਨਹੀਂ ਲੱਗਦਾ ਕਿੱਥੇ ਸ਼ਹੀਦ ਹੋਏ ਨੇ। ਬੰਗੇਲ ਸਿੰਘ ਨੇ ਢੰਡੋਰਾ ਪਟਵਾ ਦਿੱਤਾ ਪੂਰੀ ਦਿੱਲੀ ਵਿੱਚ, ਚੇਤੇ ਰੱਖਿਓ। ਹੁਣ ਰੰਗ ਕੀ ਲਿਆਈ ਇਹ ਸ਼ਹਾਦਤ, ਕਦੀ ਢੰਡੋਰਾ ਪਿੱਟਿਆ ਸੀ, ਅੱਜ ਗੁਰੂ ਤੇਗ ਬਹਾਦਰ ਸ਼ਹੀਦ ਕਰਨਾ ਤੇ ਅੱਜ ਸਿੱਖ ਰਾਜ ਹੋਇਆ ਤੇ ਢੰਡੋਰਾ ਪਿੱਟਿਆ ਜਾ ਰਿਹਾ। ਕੋਈ ਹੈ ਜਿਹਨੂੰ ਪਤਾ ਹੋਵੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਿੱਥੇ ਕੀਤਾ, ਉੱਥੇ ਗੁਰੂ ਨਾਨਕ ਦਾ ਨਿਸ਼ਾਨ ਚੁਲਾਣਾ। ਹੱਥ ਹੋ ਗਈ ਦਿੱਲੀ ਉਹੀ ਹੈ। ਅੱਜ ਜਦੋਂ ਢੰਡੋਰਾ ਪਿਟਵਾ ਦਿੱਤਾ ਤੇ ਨਾਲ ਉਸ ਵਕਤ ਜ਼ਾਲਮਾਂ ਦਾ ਡਰ ਖਤਮ ਹੋ ਚੁੱਕਾ ਹੈ। ਕੋਈ ਹੋਵੇ ਜਿਹਨੂੰ ਪਤਾ ਹੋਵੇ ਗੁਰੂ ਤੇਗ ਬਹਾਦਰ ਸ਼ਹੀਦ ਕਿੱਥੇ ਹੋਏ ਨੇ। ਉਸ ਵਕਤ ਇੱਕ ਬੁੱਢੀ ਆਈ ਹੈ ਜਿਹਦੀ ਉਮਰ ਕਾਫੀ ਜ਼ਿਆਦਾ ਹੈ, ਇਹ ਜੰਗੋਰੀ ਦੇ ਆਸਰੇ ਤੁਰੀ ਤੇ ਸਰਦਾਰ ਬਘੇਲ ਸਿੰਘ ਦੇ ਕੋਲ ਆਈ। ਕਹਿਣ ਲੱਗੀ, ਸਰਦਾਰਾ ਮੈਨੂੰ ਖਿਮਾ ਕਰ ਦੀ, ਮੈਂ ਉਹ ਵੀ ਦਿਨ ਇਹਨਾਂ ਅੱਖਾਂ ਨਾਲ ਤੱਕੇ ਨੇ ਜਿੱਦਣ ਗੁਰੂ ਤੇਗ ਬਹਾਦਰ ਦਾ ਤੜ ਰਿਹਾ ਸੀ, ਤੇ ਅੱਜ ਮੈਂ ਉਹ ਵੀ ਦਿਨ ਤੱਕ ਨਹੀਂ ਪਈ। ਅੱਜ ਗੁਰੂ ਤੇਗ ਬਹਾਦਰ ਦੇ ਪੁੱਤਰ ਰਾਜ ਪੈ ਕਰਦੇ, ਮੈਨੂੰ ਖੁਸ਼ੀ ਹੈ ਮੈਂ ਸਭ ਕੁਝ ਤੱਕਿਆ। ਮੈਂ ਉਹ ਵੀ ਦਿਨ ਤੱਕੇ ਨੇ ਜਿੱਦਣ ਗੁਰੂ ਤੇਗ ਬਹਾਦਰ ਦਾ ਕੋਈ ਨਾਂ ਨਹੀਂ ਸੀ ਲੈ ਸਕਦਾ, ਤੇ ਅੱਜ ਉਹ ਵੀ ਮੈਂ ਦਿਨ ਤੱਕ ਨਹੀਂ ਪਈਆਂ। ਗੁਰੂ ਤੇਗ ਬਹਾਦਰ ਲਈ ਥਾਵਾਂ ਖਾਲੀ ਹੁੰਦੀਆਂ ਪਈਆਂ। ਪੁੱਛਿਆ, ਤੂੰ ਕੌਣ ਹੈ? ਜਦੋਂ ਕਿਹਾ ਮੈਂ ਤੱਕਿਆ ਤੇ ਬਘੇਲ ਸਿੰਘ ਦੇ ਚਰਨਾਂ ਤੇ ਡਿੱਗ ਪਿਆ। ਕਹਿਣ ਲੱਗਾ, ਮੇਰੇ ਗੁਰੂ ਦੇ ਦੀਦਾਰ ਕੀਤੇ ਨੇ? ਕਹਿਣ ਲੱਗੀ, ਕੇਵਲ ਦੀਦਾਰ ਨਹੀਂ, ਮੈਂ ਉਸ ਮਾਸਕੀ ਦੀ ਘਰ ਵਾਲੀ ਹਾਂ। ਮੈਂ ਉਦੋਂ ਭਰ ਜਵਾਨੀ ਵਿੱਚ ਜਵਾਨੀ ਵਿੱਚ ਪੈਰ ਪੀ ਰੱਖਦੀ ਸਾਂ, ਮੈਂ ਉਸ ਮਾਸਕੀ ਦੀ ਘਰ ਵਾਲੀ ਹਾਂ। ਬਘੇਲ ਸਿੰਘ, ਜਿਸ ਮਾਸਕੀ ਨੇ ਮਸਤ ਵਿੱਚ ਪਾਣੀ ਭਰ ਕੇ ਜਿੱਥੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸੀ, ਉਹਦੇ ਖੂਨ ਨੂੰ ਮੇਰੇ ਪਤੀ ਨੇ ਧੋਤਾ ਸੀ, ਮੇਰੇ ਪਤੀ ਨੇ ਖੂਨ ਧੋਤਾ ਸੀ, ਮੈਂ ਨਾਲ ਸਾਂ। ਕਹਿਣ ਲੱਗੇ ਬਘੇਲ ਸਿੰਘ, ਬੁੱਢੜੀ ਨੂੰ ਪਾਲਕੀ ਵਿੱਚ ਬਿਠਾਇਆ ਤੇ ਕਹਿ ਦਿੱਤਾ, ਇਹਦੇ ਘਰ ਨੂੰ ਸੋਨੇ ਚਾਂਦੀ ਹੀਰਿਆਂ ਨਾਲ ਭਰ ਦਿਓ। ਕਹਿੰਦੇ ਨੇ ਸਭ ਕੁਝ ਦਿੱਤਾ। ਉਹ ਬੁੱਢੜੀ ਇੱਥੇ ਲੈ ਕੇ ਆਈ ਜਿੱਥੇ ਸ਼ੀਸ਼ਗੰਜ ਗੁਰਦੁਆਰਾ। ਕਹਿਣ ਲੱਗੀ ਭਾਈ ਬਘੇਲ ਸਿੰਘ ਨੂੰ, ਸਰਦਾਰ ਜੀ ਆ ਖੂਹ ਜੇ ਜਿੱਥੇ ਗੁਰੂ ਤੇਗ ਬਹਾਦਰ ਸ਼ਹੀਦ ਇਸ਼ਨਾਨ ਕੀਤਾ, ਆ ਗੋੜ ਜੇ ਜਿੱਥੇ ਬੈਠੇ ਨੇ, ਐਸ ਥਾਂ ਤੇ ਗੁਰੂ ਤੇਗ ਬਹਾਦਰ ਬੈਠੇ ਸਨ, ਐਸ ਪਾਸੇ ਜਲਾਦ ਨੇ ਖੋਲੋ ਕੇ ਤਲਵਾਰ ਚਲਾਈ ਸੀ, ਇਸ ਤਰ੍ਹਾਂ ਸੀਸ ਉਤਰਿਆ ਸੀ, ਇਹਨਾਂ ਥਾਵਾਂ ਤੇ ਜਿਹੜਾ ਖੂਨ ਜੰਮਿਆ ਸੀ ਮੇਰੇ ਪਤੀ ਨੇ ਧੋਤਾ ਸੀ। ਸਰਦਾਰ ਬਘੇਲ ਸਿੰਘ ਇੱਥੇ ਮਸੀਤ ਸੀ, ਪਹਿਲਾਂ ਝਗੜਾ ਹੋ ਗਿਆ, ਆਏ ਮੁਸਲਮਾਨ ਝਗੜੇ ਤੇ। ਉਹਨੇ ਫਿਰ ਕਹਿ ਦਿੱਤਾ, ਯਾਦ ਰੱਖੋ ਫਿਰ ਪਰਤ ਕੇ ਉਹ ਜੀ ਮਾਰ ਮਾਰਾਂਗੇ, ਸਾਰੀ ਜ਼ਿੰਦਗੀ ਨਹੀਂ ਭੁੱਲਣੀ, ਜੋ ਮਰਜ਼ੀ ਹੋ ਜਾਏ ਮਰ ਤੇ ਜਾਵਾਂਗਾ, ਪਰ ਇਸ ਥਾਂ ਤੇ ਗੁਰੂ ਤੇਗ ਬਹਾਦਰ ਦੀ ਯਾਦ ਜ਼ਰੂਰ ਬਣੇਗੀ। ਉਸ ਵਕਤ ਬਾਦਸ਼ਾਹ ਵਿੱਚ ਪਿਆ, ਉਹਨੇ ਕੁਝ ਥਾਂ ਮਸੀਤ ਦੀ ਦਵਾਈ, ਉੱਥੇ ਫਿਰ ਪਹਿਲਾ ਉਸ ਵਕਤ ਬਾਦਸ਼ਾਹ ਵਿੱਚ ਪਿਆ ਉਹਨੇ ਕੁਝ ਥਾਂ ਮਸੀਤ ਦੀ ਦਵਾਈ ਉੱਥੇ ਫਿਰ ਪਹਿਲਾ ਪ੍ਰਕਾਸ਼ ਸਰਦਾਰ ਬਘੇਲ ਸਿੰਘ ਨੇ ਕੀਤਾ। ਸਮਾਂ ਲੰਘਿਆ, ਬਘੇਲ ਸਿੰਘ ਹੱਥੀ ਸੇਵਾ ਕਰਕੇ ਗਿਆ ਤੇ ਕਹਿ ਕੇ ਗਿਆ ਸੀ, ਗੁਰੂ ਤੇਗ ਬਹਾਦਰ ਮਿਹਰਮਤ ਕਰੀ, ਅਸੀਂ ਕੁਛ ਕਰ ਨਹੀਂ ਸਕੇ ਤੇਰੀ ਖਾਤਰ, ਆ ਹੋ ਸਕਦਾ ਸ਼ਾਇਦ ਦਿੱਲੀ ਤੇ ਨਿਸ਼ਾਨ ਨਾ ਹੁੰਦਾ, ਤੇਰਾ ਖੂਨ ਆਇਆ ਤੇਰੇ ਖੂਨ ਵਾਲੀ ਥਾਂ ਤੇ ਨਿਸ਼ਾਨ ਜ਼ਰੂਰ ਆਉਣਗੇ। ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਇਸਥਾਨ ਬਣਿਆ। ਇਸ ਤੋਂ ਬਾਅਦ ਫਿਰ ਥਾਂ ਢਾ ਦਿੱਤਾ ਗਿਆ, ਸ਼ੀਸ਼ਗੰਜ ਢਾ ਦਿੱਤਾ। ਉਸ ਤੋਂ ਬਾਅਦ ਸਰਦਾਰ ਸਰੂਪ ਸਿੰਘ ਮਹਾਰਾਜਾ ਜੀਂਦ ਵਾਲੇ ਜਦੋਂ ਗਦਰ ਹੋਏ, ਉਹਨੇ ਫਿਰ ਅੰਗਰੇਜ਼ ਹਕੂਮਤ ਤੋਂ ਲਿਖਾ ਲਿਆ, ਫਿਰ ਇਹ ਥਾਂ ਪੰਥ ਦੇ ਕਬਜ਼ੇ ਵਿੱਚ ਆਈ। ਉਸ ਤੋਂ ਬਾਅਦ ਫਿਰ ਕੋਤਵਾਲੀ ਵੀ ਮਿਲ ਗਈ। ਅੱਜ ਤੁਸੀਂ ਉਸ ਥਾਂ ਦੇ ਦਰਸ਼ਨ ਕਰਦੇ ਹੋ, ਆਓ ਉਸ ਗੁਰੂ ਤੇਗ ਬਹਾਦਰ ਦੇ ਬਚਨ ਪੱਲੇ ਬੰਨ ਲਵੋ। ਮੈਂ ਉਸ ਦਿਨ ਅਰਜ਼ ਕੀਤੀ ਸੀ, ਸਿੱਖੋ ਗੁਰੂ ਤੇਗ ਬਹਾਦਰ ਦੇ ਜੇ ਪਹਿਲੇ ਹੀ ਸ਼ਬਦ ਮੰਨ ਲਓ ਨਾ, ਸਾਰੇ ਝਗੜੇ ਮੁੱਕ ਜਾਣ। ਉਹ ਕਿਹੜਾ? ਸਾਧੋ ਮਨ ਕਾ ਮਾਨ ਤਿਆਗੋ, ਕਾਮ ਕਰੋ ਸੰਗਤ ਦੁਰਜਨ ਕੀ ਤਾਤੇ, ਐਨਕ ਪਾਗੋ, ਸੁਖ ਦੁੱਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ ਹਰਕ ਸੋਗ ਤੇ ਰਹਿ ਨਿਆਰੋ, ਤਿੰਨ ਜਗ ਤਤ ਪਛਾਣਾ। ਅੱਗੇ ਬਚਨ ਉਹਨਾਂ ਕੀਤਾ, ਕਹਿਣ ਲੱਗੇ, ਉਸਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ, ਜਨ ਨਾਨਕ ਇਹ ਖੇਲ ਕਟਨ ਹੈ, ਕਿਨਹੂ ਗੁਰਮ ਖਜਾਨਾ। ਗੁਰੂ ਤੇਗ ਬਹਾਦਰ ਗਾ ਕੇ ਗਏ, ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ, ਅੰਤਲਾ ਬਚਨ ਦਾਤਾ ਅਸੀਂ ਕਿਵੇਂ ਛੁਟਾਂਗੇ। ਕਹਿਣ ਲੱਗੇ, ਰਾਮ ਨਾਮ ਉਰਮੈ ਗਹੋ, ਜਾਣਕਾ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ, ਜੇ ਇੱਕ ਦੋ ਮਿੰਟ ਲੈਣਾ। ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਸੰਖੇਪ ਵਿੱਚ ਅਰਜ਼ ਕਰਦਿਆਂ, ਬੇਅੰਤ ਭੁੱਲਾਂ ਹੋਈਆਂ ਹੋਣੀਆਂ ਨੇ, ਬਖਸ਼ ਦੇਣੀਆਂ, ਪਿਛਲੇ ਕੁਝ ਦਿਨਾਂ ਤੋਂ ਨਿਰੰਤਰ ਆਪ ਜੀ ਦੇ ਚਰਨਾਂ ਵਿੱਚ ਸੇਵਾ ਕੀਤੀ। ਸਭ ਤੋਂ ਪਹਿਲਾਂ ਤਾਂ ਉਸ ਅਕਾਲ ਪੁਰਖ ਦਾ ਹੀ ਧੰਨਵਾਦ ਜਿਨ੍ਹੇ ਮਨੁੱਖਾ ਦੇਹੀ ਦੇ ਕੇ ਕੇਵਲ ਸਿੱਖਾਂ ਦੇ ਘਰ ਜਨਮ ਨਾ ਦਿੱਤਾ, ਆਪਣੀ ਸਿੱਖੀ ਦੇ ਗੀਤ ਗਾਉਣ ਦੀ ਪ੍ਰੇਰਣਾ ਵੀ ਦੇ ਦਿੱਤੀ। ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰ, ਦੂਸਰਾ ਪ੍ਰਬੰਧਕ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਉਲੀਕਿਆ, ਸਾਧ ਸੰਗਤ ਆਪ ਜੀ ਦਾ ਵੀ ਧੰਨਵਾਦ ਜਿਨ੍ਹਾਂ ਬੜੇ ਪਿਆਰ ਦੇ ਨਾਲ ਮੇਰੇ ਗੁਰੂ ਦੇ ਬਚਨ ਸੁਣੇ। ਮਨ ਨੂੰ ਇੱਕ ਖੁਸ਼ੀ ਜ਼ਰੂਰ ਹੋਈ, ਮਨਾ ਗੁਰੂ ਦੀ ਗੱਲ ਨੇਕ ਨੀਅਤ ਨਾਲ ਜੇ ਸੁਣਾਈਏ ਲੋਕ ਜ਼ਰੂਰ ਸੁਣਨਗੇ, ਖਾਸ ਕਰਕੇ ਨੌਜਵਾਨ ਕਾਫੀ ਆਏ। ਮੈਂ ਉਹਨਾਂ ਨੂੰ ਅਰਜ਼ ਕਰਾਂਗਾ ਪਿਆਰਿਓ, ਆਪਾਂ ਵਾਰਸਾਂ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਹੋਰਾਂ ਦੇ, ਆਪਾਂ ਵਾਰਸਾਂ ਗੁਰੂ ਤੇਗ ਬਹਾਦਰ ਜੀ ਦੇ ਨਾਂ ਕੇ ਔਰੰਗੇ ਦੇ, ਗੁਰੂ ਤੇਗ ਬਹਾਦਰ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਆਪਾਂ ਜੇ ਬੱਚੇ ਹਾਂ ਨਾ, ਫਿਰ ਇੱਕ ਬੇਨਤੀ ਹੱਥ ਜੋੜ ਕੇ ਸਾਬਤ ਸੂਰਤ ਹੋ, ਜਿਨ੍ਹਾਂ ਨੇ ਅਜੇ ਤੱਕ ਕੇਸ ਨਹੀਂ ਰੱਖੇ, ਕੁਛ ਨਹੀਂ ਮੰਗਣਾ, ਸਿਰਫ ਇੱਕ ਤੁਹਾਡੇ ਤੋਂ ਦਾਤ ਮੰਗਣੀ, ਜੇ ਤਾਂ ਵਾਕਈ ਕਥਾ ਨੂੰ ਬਾਣੀ ਨੂੰ ਪਿਆਰ ਕਰਦੇ ਹੋ। ਇਹ ਠੀਕ ਆਇਆ ਭਾਈ ਵਾਹ ਵਾਹ ਵਾਹ ਹੋ ਗਈ, ਪੈਸੇ ਦੇ ਦਿੱਤੇ, ਧੰਨ ਧੰਨ ਕਰਾ ਗਿਆ ਜੀ, ਧੰਨ ਧੰਨ ਤਾਂ ਹੈ ਜੇ ਤੁਹਾਡੇ ਮੁੱਖ ਵਿੱਚੋਂ ਵੀ ਗੁਰੂ ਦੀ ਧੰਨ ਧੰਨ ਨਿਕਲੇ। ਸਾਬਤ ਸੂਰਤ ਹੋਵੋ, ਅੰਮ੍ਰਿਤਧਾਰੀ ਹੋਵੋ ਤੇ ਹਉਮੈ ਨੂੰ ਛੱਡ ਦਿਓ, ਗੁਰੂ ਕੀ ਮਰਿਆਦਾ ਵਿੱਚ ਰਹਿ ਕੇ ਸੁਖ ਜੇ, ਅੱਜ ਮੰਨ ਲਓ ਕੱਲ ਮੰਨ ਲਓ, ਨਹੀਂ ਮੰਨੋਗੇ ਐਵੇਂ ਦੁੱਖ ਪਾ ਕੇ ਮੰਨਣੀ ਪੈਗੀ, ਮੰਨਣੀ ਪੈਣੀ, ਕੋਈ ਰਾਹ ਕੋਈ ਨਹੀਂ ਹੋਰ, ਕੋਈ ਰਸਤਾ ਨਹੀਂ। ਤੇ ਜੇ ਕਹੀਏ ਮਿਟ ਜਾਏਗੀ, ਬਿਲਕੁਲ ਨਹੀਂ ਮਿਟਣੀ, ਚੇਤੇ ਰੱਖਿਓ ਮੈਂ ਅਰਜ਼ ਕੀਤੀ, ਇਹਦੀਆਂ ਨੀਹਾਂ ਹੀ ਤਾਂ ਸਿਰਾਂ ਤੇ ਰੱਖੀਆਂ ਗਈਆਂ, ਇੱਟਾਂ ਤੇ ਰੱਖੀਆਂ, ਹੁਣ ਤੇ ਕੋਈ ਤੋਪ ਨਾ ਭਾਂਡਾ, ਤਾਂ ਹੀ ਤਾਂ ਸੱਤੇ ਬਲਵੰਡ ਨੇ ਗੱਲ ਕਹੀ ਸੀ ਦੁਨੀਆਂ ਦੇ ਲੋਕੋ, ਅਸੀਂ ਕਹਿੰਦੇ ਸਾਂ ਕਿ ਗੁਰੂ ਨਾਨਕ ਦਾ ਘਰ ਸਾਡੇ ਕਰਕੇ ਵੀ ਨਹੀਂ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦ, ਇਹਦੀਆਂ ਨੀਹਾਂ ਵਿੱਚ ਸੱਚ ਭਰਿਆ ਗਿਆ, ਤੇ ਜਿੱਥੇ ਸੱਚ ਭਰਿਆ ਹੋਵੇ ਉਹ ਨੀਂਹ ਕਦੀ ਪੱਤੀ ਨਹੀਂ ਜਾਂਦੀ ਹੁੰਦੀ। ਗੁਰੂ ਕਿਰਪਾ ਕਰੇ, ਅੱਗੋਂ ਆ ਬੁੱਧਵਾਰ ਤੇ ਐਤਵਾਰ ਜਿਹੜਾ ਪ੍ਰੋਗਰਾਮ ਸਤਿਗੁਰੂ ਬਖਸ਼ ਕਰਨ ਸਮਾਂ ਨਿਸ਼ਚਿਤ ਕਰ ਆਪ ਦੇ ਦਰਸ਼ਨ ਕਰਾਂਗੇ। ਇਹਨਾਂ ਗੁਰਮੁਖਾਂ ਨੇ ਬਹੁਤ ਪਿਆਰ ਕੀਤਾ, ਜਿਹੜੇ ਤੇ ਰਾਗੀ ਸਿੰਘ ਵੀ ਕੀਰਤਨੀ, ਇਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਵਾਕਈ ਪ੍ਰਸ਼ਾਦੇ ਪਾਣੀ ਦੀ ਸੇਵਾ ਵੀ ਨਾਲ ਕਰਦੇ ਰਹੇ, ਤੇ ਖਾਸ ਕਰਕੇ ਡਾਕਟਰ ਸਾਹਿਬ ਦਾ ਵੀ ਧੰਨਵਾਦ ਹੈ, ਮੇਰੀ ਦੜ ਪੀਰ ਕਰਦੀ ਸੀ, ਉਹਨਾਂ ਨੇ ਦਾੜ ਕੱਢਣ ਦੀ ਸੇਵਾ ਵੀ ਕੀਤੀ। ਮਹਾਰਾਜ ਕਿਰਪਾ ਕਰੇ, ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ, ਪਰ ਕਮਾਲ ਦੀ ਗੱਲ ਦੂਜੇ ਦਿਨ ਹੀ ਕਥਾ ਕਰਨ ਲਵਾ ਦਿੱਤਾ। ਸਤਿਗੁਰੂ ਕਿਰਪਾ ਕਰੇ, ਸਾਧ ਸੰਗਤ ਫਿਰ ਜੇ ਸਮਾਂ ਮਿਲਿਆ ਮੈਂ ਵੀਰ ਜੀ ਨੂੰ ਬੇਨਤੀ ਕੀਤੀ ਹੈ, ਕੋਸ਼ਿਸ਼ ਕਰਾਂਗਾ, ਵਾਅਦਾ ਨਹੀਂ, ਕਿਉਂਕਿ ਫਿਰ ਕਈ ਵਾਰੀ ਇਹੋ ਜਿਹੇ ਹਾਲਾਤ ਨੇ, ਅੱਜ ਵੀ ਫੋਨ ਆਇਆ ਮੈਂ ਕੀਤਾ ਸੀ ਇੰਡੀਆ, ਉਹ ਤਾਂ ਵੈਸੇ ਇੰਤਜ਼ਾਰ ਕਰ ਰਹੇ ਨੇ 3 ਤਰੀਕ ਨੂੰ ਪਹੁੰਚੋ, ਪਰ 3 ਤੱਕ ਇੱਥੇ ਰਹਿਣਾ ਫ੍ਰੀ ਮੋਡ ਤੇ ਇੱਥੇ। ਗੁਰੂ ਬਖਸ਼ਿਸ਼ ਕਰੇ, ਕੋਸ਼ਿਸ਼ ਕਰਾਂਗਾ, ਗਰਮੀ ਵਿੱਚ ਕੋਈ ਸਮਾਂ ਮਿਲੇ, ਕੋਈ ਰੁੱਤ ਖੁੱਲੀ ਹੋਵੇਗੀ, ਫਿਰ ਆਪਾਂ ਗੁਰੂ ਬਾਬੇ ਦੇ ਬਚਨ ਕਰਾਂਗੇ। ਜਦੋਂ ਪ੍ਰੋਗਰਾਮ ਬਣੇਗਾ ਮੈਂ ਵੀਰ ਜੀ ਭਾਈ ਰਜਿੰਦਰ ਸਿੰਘ ਗਰਾਂ ਨੂੰ ਬੇਨਤੀ ਕਰ ਦਿਆਂਗਾ, ਤੁਸੀਂ ਮੈਨੂੰ ਜ਼ਰੂਰ ਬਖਸ਼ ਦਿਆ, ਜੇ ਕਿਸੇ ਦੇ ਮਨ 'ਚ ਕਿਸੇ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੋਵੇ ਉਹ ਮੇਰੀ ਨਿੱਜੀ ਖੋਮੇ ਹੋ ਸਕਦੀ ਹੈ, ਤੇ ਜਿਹਦੇ ਨਾਲ ਮਨ ਚਿਗਲੇ ਉਹ ਮੇਰੇ ਗੁਰੂ ਦੀ ਆਵਾਜ਼ ਸੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ, ਜੇ ਇੱਕ ਅਰਦਾਸ ਜ਼ਰੂਰ ਕਰਿਓ, ਕਿਉਂਕਿ ਜਦੋਂ ਅਸੀਂ ਹੁਣ ਤੁਰੇ ਹਾਂ ਨਾ, ਸਤਿਗੁਰੂ ਇੰਨੀ ਕਿਰਪਾ ਕਰੀ ਤੇਰੀ ਸਿੱਖੀ ਨਿਭ ਜਾਏ, ਬਸ ਤੂੰ ਆਪਣਾ ਬਣਾ ਲਵੀ, ਸਿੱਖੀ ਲਈ ਮੇਰੇ ਲਈ ਬੇਨਤੀ ਕਰਿਓ। ਮੈਂ ਗੁਰੂ ਕੇ ਵਜ਼ੀਰ ਬਾਜਵਾ ਸਾਹਿਬ ਦਾ ਵੀ ਧੰਨਵਾਦ ਕਰਨਾ, ਜਿਨ੍ਹਾਂ ਨੇ ਭਾਵੇਂ ਥੋੜੇ ਦਿਨ ਮਿਲੇ ਆ ਬੜਾ ਪਿਆਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ।
1: ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਟੇਕ ਲੈ ਕੇ ਆਪਾਂ ਵਿਚਾਰ ਕਰ ਸਕੀਏ। ਆਪ ਜਿਤਨੇ ਵੀ ਕਿਰਪਾਲੂ ਦਾਤਾ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਅੰਦਰ ਦੀ ਇਕਾਗਰਤਾ ਬਖਸ਼, ਆਪ ਹੀ ਵਿਚਾਰ ਕਰਾ ਲਵੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਅਨੁਸਾਰ ਜਿਹੜੀ ਵਸਤੂ ਆਪਣੇ ਮੂਲ ਤੋਂ ਵਿਛੜ ਜਾਏ, ਆਪਣੇ ਅਸਲੇ ਤੋਂ, ਆਪਣੇ ਧੁਰੇ ਤੋਂ, ਆਪਣੇ ਮਰਕਜ਼ ਤੋਂ ਦੂਰ ਚਲੀ ਜਾਏ, ਉਸ ਵਸਤੂ ਦੇ ਅੰਦਰ ਖਿੰਡਾ ਪੈਦਾ ਹੁੰਦਾ ਹੈ। ਉਸ ਦੇ ਅੰਦਰ ਦੀ ਨਿਰਮਲਤਾਈ, ਉਸ ਦੇ ਅੰਦਰ ਦਾ ਸੁਹਾਪਣ, ਉਸ ਦੇ ਅੰਦਰ ਦੀ ਸੁੰਦਰਤਾ ਉਦੋਂ ਹੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਹ ਆਪਣੇ ਧੂਏ ਤੋਂ ਵੱਖ ਹੋ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਦਾਤਾਰ ਜੀ ਨੇ ਚਾਰ ਮਹਾਨ ਦੁੱਖਾਂ ਦਾ ਜ਼ਿਕਰ ਕੀਤਾ ਹੈ। ਅਸਲ ਵਿੱਚ ਉਹ ਚਾਰ ਦੁੱਖਾਂ ਵਿੱਚ ਕਿਰਪਾਲੂ ਦਾਤਾਰ ਜੀ ਨੇ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਉਹ ਵਿਛੋੜੇ ਦਾ ਮੰਨਿਆ ਹੈ। ਦੂਸਰਾ ਦੁੱਖ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਅਨੁਸਾਰ ਮਨ ਅੰਦਰ ਉੱਠੀ ਹੋਈ ਤ੍ਰਿਸ਼ਨਾ, ਮਨ ਅੰਦਰ ਉੱਠੀ ਹੋਈ ਭੁੱਖ। ਤੀਸਰਾ ਦੁੱਖ ਮੌਤ ਦਾ ਤੇ ਚੌਥਾ ਦੁੱਖ ਇਸ ਪੰਜ ਭੂਤਕ ਸਰੀਰ ਵਿੱਚ ਰਹਿੰਦਿਆਂ ਹੋਇਆਂ ਤਨ ਨੂੰ ਕੋਈ ਰੋਗ ਲੱਗ ਜਾਣ। ਤਨ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਚਾਰ ਦੁੱਖਾਂ ਦਾ ਜ਼ਿਕਰ ਕਰਦਿਆਂ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ, ਦੁੱਖ ਵਿਛੋੜਾ, ਇੱਕ ਦੁੱਖ ਭੂਖ। ਸਭ ਤੋਂ ਪਹਿਲਾਂ ਦੁੱਖ ਜੋ ਹੈ ਉਹ ਵਿਛੋੜੇ ਦਾ ਹੈ। ਜਦੋਂ ਆਪਣਾ ਕੋਈ ਸੱਜਣ ਮਿੱਤਰ ਵਿਛੜ ਜਾਏ ਉਹਦਾ ਵਿਛੋੜਾ ਵੀ ਦੁੱਖ ਪੈਦਾ ਕਰਦਾ ਹੈ। ਸਰੀਰਕ ਤੌਰ ਤੇ ਵਿਛੋੜਾ ਅੰਦਰ ਨੂੰ ਖਲਾ ਕੇ ਰੱਖ ਜਾਂਦਾ ਹੈ ਤੇ ਜਦੋਂ ਕੋਈ ਆਪਣੇ ਅੰਦਰੋਂ ਵਿਛੜ ਜਾਏ ਤੇ ਸੱਚ ਜਾਣੋ ਉਸ ਦਾ ਅੰਦਰ ਕਿੰਨਾ ਕੁ ਬੇਹਾਲ ਹੋਵੇਗਾ। ਹਜ਼ੂਰ ਨੇ ਕਿਹਾ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਦੂਜਾ ਦੁੱਖ ਹੈ ਭੁੱਖ ਦਾ। ਤੇ ਇੱਥੇ ਭੁੱਖ ਦਾ ਅਰਥ ਕੇਵਲ ਤਨ ਦੀ ਭੁੱਖ ਨਹੀਂ, ਮਨ ਦੇ ਅੰਦਰ ਤ੍ਰਿਸ਼ਨਾ ਦੀ ਬਲਦੇ ਹੋਏ ਭਾਂਬੜ, ਅੰਦਰ ਦੀ ਭੁੱਖ ਕਦੀ ਸ਼ਾਂਤ ਨਾ ਹੋਣੀ, ਤ੍ਰਿਸ਼ਨਾ ਵੀ ਤਾਂ ਇੱਕ ਬਹੁਤ ਵੱਡਾ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ ਤੇ ਤੀਜਾ ਦੁੱਖ ਹੈ, ਇੱਕ ਦੁੱਖ ਸਖਤ ਵਾਰ ਜਮਦੂਤ ਮੌਤ ਦਾ ਦੁੱਖ ਹੈ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਆ ਚੌਥਾ ਦੁੱਖ ਸਰੀਰ ਨੂੰ ਕੋਈ ਲੱਗ ਜਾਣਾ। ਕਹਿਣ ਲੱਗੇ ਵੈਦ ਨਾ ਭੋਲੇ ਦਾਰੂ ਲਾਏ। ਹੇ ਭੋਲੇ ਵੈਦ, ਤੂੰ ਤਾਂ ਕੇਵਲ ਤਨ ਦੇ ਰੋਗ ਜਾਣਨੇ, ਤਨ ਦੇ ਰੋਗ ਤੋਂ ਪਹਿਲਾਂ ਤਿੰਨ ਅੰਦਰ ਦੇ ਰੋਗ ਨੇ, ਅੰਦਰ ਦਾ ਵਿਛੋੜਾ, ਅੰਦਰ ਦੀ ਤ੍ਰਿਸ਼ਨਾ, ਮੌਤ ਦਾ ਭੈ। ਸੱਚ ਜਾਣੀ ਇਹ ਤਿੰਨ ਰੋਗਾਂ ਦੀ ਨਿਵਰਤੀ ਗੁਰੂ ਤੋਂ ਬਿਨਾਂ ਕੋਈ ਨਹੀਂ ਕਰਾ ਸਕਦਾ। ਅੱਜ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜੇ ਬੈਠੇ ਹਾਂ ਉਹਨਾਂ ਨੂੰ ਪਹਿਲਾ ਦੁੱਖ ਆਪਣੇ ਗੁਰੂ ਦੇ ਚਰਨਾਂ ਦੇ ਵਿਛੋੜੇ ਦਾ ਸੀ, ਆਪਣੇ ਪਿਆਰੇ ਦੇ ਚਰਨਾਂ ਤੋਂ ਵਿਛੜ ਜਾਣਾ। ਤੇ ਅਰਜ਼ ਮੈਂ ਕਰ ਰਿਹਾ, ਕੋਈ ਵੀ ਚੀਜ਼ ਆਪਣੇ ਧੁਰੇ ਤੋਂ ਆਪਣੇ ਮਰਕਜ਼ ਤੋਂ ਵਿਛੜ ਜਾਏ ਤੇ ਕੁਦਰਤੀ ਤੌਰ ਤੇ ਵਿਛੋੜਾ ਉਹਦੇ ਅੰਦਰ ਕੋਈ ਨਾ ਕੋਈ ਤਬਦੀਲੀ ਜ਼ਰੂਰ ਪੈਦਾ ਕਰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਛ ਪ੍ਰਮਾਣ ਆਪਾਂ ਵਾਚਨੇ ਨੇ ਜਿਹਦੇ ਵਿੱਚ ਹਜ਼ੂਰ ਨੇ ਇਸ਼ਾਰਾ ਕੀਤਾ ਹੈ ਕਿ ਵਿਛੋੜਾ ਹਮੇਸ਼ਾ ਦੁੱਖ ਨੂੰ ਜਨਮ ਦਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ, ਸਲੋਕ 12 ਤੇ ਵਧੀਕ ਵਿੱਚ ਅਸੀਂ ਪੜ੍ਹਨੇ। ਦਾਤਾਰ ਜੀ ਨੇ ਉਦਾਹਰਣਾਂ ਆਮ ਸੰਸਾਰਕ ਤੌਰ ਤੇ ਸਮਝਾਉਣ ਵਾਸਤੇ ਲਈਆਂ ਤੇ ਉਦਾਹਰਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੇਵਲ ਆਪਣੀ ਵਿਦਵਤਾ ਦਾ ਜ਼ੋਰ ਦਿਖਾਉਣਾ। ਉਦਾਹਰਣ ਦਾ ਮਤਲਬ ਇਹ ਨਹੀਂ ਕਿ ਬਹੁਤ ਸਾਰੀਆਂ ਵਿਚਾਰਾਂ ਇਕੱਠੀਆਂ ਕਰ ਲੈਣੀਆਂ। ਕੋਈ ਵੀ ਉਦਾਹਰਣ ਐਗਜ਼ਾਮਪਲ ਦਿੱਤੀ ਜਾਂਦੀ ਹੈ ਉਹਦਾ ਭਾਵ ਹੈ ਕਿ ਉਸ ਬਾਹਰ ਦ੍ਰਿਸ਼ਟਮਾਨ ਚੀਜ਼ ਨੂੰ ਦੇਖ ਕੇ ਆਪਣੇ ਅੰਦਰ ਦੇ ਜੀਵਨ ਨੂੰ ਕਮਾ ਲੈ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਵਿਛੋੜੇ ਦੇ ਦੁੱਖ ਨੂੰ ਬਿਆਨ ਕਰਦਿਆਂ ਹੋਇਆਂ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ ਹੈ, ਕਿਰਪਾਲੂ ਸਤਿਗੁਰੂ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਪਾਣੀ ਦਾ ਇੱਕ ਸਰੋਵਰ ਹੈ, ਜਿਸ ਸਰੋਵਰ ਦਾ ਨਿਰਮਲ ਨੀਰ ਹਰ ਲੰਘਣ ਵਾਲੇ ਬੰਦੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ ਤੇ ਉਸੇ ਪਾਣੀ ਦੇ ਅੰਦਰ ਕਮਲ ਦੇ ਫੁੱਲ ਉੱਗ ਪਏ ਤੇ ਜਦੋਂ ਕਮਲ ਦੇ ਫੁੱਲਾਂ ਨੂੰ ਖੇੜਾ ਮਿਲਿਆ ਉਹ ਪੂਰਨ ਤੌਰ ਤੇ ਖਿੜਾ ਵਿੱਚ ਆਏ ਤੇ ਫੁੱਲਾਂ ਦੀ ਮਹਿਕ ਨੂੰ ਦੇਖ ਕੇ ਭਵਰੇ ਉਹਨਾਂ ਦੀ ਪਰਿਕਰਮਾ ਕਰਨ ਵਾਸਤੇ ਪਹੁੰਚ ਗਏ। ਭਵਰੇ ਨੇ ਫੁੱਲ ਦੀ ਪਰਿਕਰਮਾ ਕੀਤੀ, ਉਹਦੇ ਰਸ ਨੂੰ, ਸਵਾਦ ਨੂੰ, ਉਹਦੀ ਸੁਗੰਧੀ ਨੂੰ ਮਾਣਿਆ ਤੇ ਸੁਗੰਧੀ ਨੂੰ ਮਾਣ ਕੇ ਵਾਪਸ ਚਲਾ ਗਿਆ। ਹਜ਼ੂਰ ਕਹਿੰਦੇ ਨੇ ਸਰੋਵਰ ਦਾ ਪਾਣੀ ਨਿਰਮਲ ਹੋਵੇ, ਫੁੱਲ ਖਿੜੇ ਹੋਣ ਤੇ ਕੁਦਰਤੀ ਤੌਰ ਤੇ ਉਹ ਸਰੋਵਰ ਬੰਦੇ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ, ਆਪਣੇ ਵੱਲ ਉਹ ਖਿੱਚਦਾ ਹੈ। ਚਿੱਤ ਕੀਤਾ ਇਸ ਸਰੋਵਰ ਦੇ ਕਿਨਾਰੇ ਕੁਝ ਸਮਾਂ ਟਿਕ ਜਾਈਏ, ਇਸ ਦੀ ਨਿਰਮਲਤਾਈ ਦਾ, ਇਸ ਦੇ ਖਿੜੇ ਹੋਏ ਫੁੱਲਾਂ ਦਾ, ਫੁੱਲਾਂ ਵਿੱਚੋਂ ਉੱਠੀ ਕੋਈ ਮਹਿਕ ਦਾ ਆਪਾਂ ਆਨੰਦ ਮਾਣ ਸਕੀਏ। ਧੰਨ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ, ਨਿਰਮਲਤਾਈ ਨੇ, ਖੇੜੇ ਨੇ, ਸੁਗੰਧੀ ਨੇ, ਫੁੱਲਾਂ ਦੀ ਮਹਿਕ ਨੇ, ਲੰਘਦੇ ਹੋਏ ਰਾਹੀ ਵੀ ਰੋਕ ਲਏ। ਪਰ ਕੁਝ ਸਮੇਂ ਤੋਂ ਬਾਅਦ ਵਾਪਸ ਆ ਕੇ ਦੇਖਿਆ ਉਹੀ ਸਰੋਵਰ ਸੀ, ਪਾਣੀ ਦਾ ਰੰਗ ਬਿਲਕੁਲ ਕਾਲਾ ਪੈ ਚੁੱਕਾ ਸੀ। ਉਹੀ ਸਰੋਵਰ ਸੀ ਜਿਹਦੇ ਵਿੱਚ ਕਮਲ ਦੇ ਫੁੱਲ ਟਹਿਕਦੇ ਪਏ ਸਨ, ਉਹ ਮੁਰਝਾ ਕੇ ਸੁਗੰਧੀ ਦੇਣ ਵਾਲੇ ਬਦਬੋ ਦਾ ਰੂਪ ਧਾਰਨ ਕਰ ਚੁੱਕੇ ਸਨ, ਜਿਹਦੇ ਉੱਤੇ ਕਦੀ ਭਵਰੇ ਆ ਕੇ ਮੰਡਰਾਉਂਦੇ ਸਨ, ਅੱਜ ਉਸੇ ਤਲਾਬ ਦੇ ਪਾਣੀ ਉੱਪਰ ਮੱਖੀਆਂ ਤੇ ਮੱਛਰ ਆ ਟਿਕੇ ਨੇ ਤੇ ਗੁਰੂ ਨਾਨਕ ਸਾਹਿਬ ਨੇ ਸਰੋਵਰ ਨੂੰ ਪੁੱਛ ਕੇ ਬੰਦੇ ਦੇ ਅੰਦਰ ਦੇ ਵਿਛੋੜੇ ਦੀ ਵਿਆਖਿਆ ਕਰ ਦਿੱਤੀ, ਕਿਉਂਕਿ ਵਿਛੜੇ ਹੋਏ ਮੇਰੇ ਗੁਰੂ ਨੂੰ ਮਿਲੇ ਨੇ, ਕਿਉਂਕਿ ਇੱਕ ਖਿੰਨ ਖਿੰਨ ਮਨ ਆਪਣੀ ਅੰਦਰ ਤਬਦੀਲੀ ਪੈਦਾ ਕਰਦਾ ਹੈ, ਕਦੀ ਕੋਈ ਪੁਰਨਾ ਕਦੀ ਕੋਈ ਪੁਰਨਾ, ਕੋਈ ਪੁਰਨਾ ਗੁਰੂ ਤੋਂ ਸਦਾ ਲਈ ਤੋੜ ਵੀ ਸਕਦਾ ਹੈ ਤੇ ਕੋਈ ਚੰਗੇ ਭਾਗ ਹੋਣ ਤੇ ਇਹੋ ਜਿਹਾ ਪੁਰਨਾ ਉੱਠੇ ਕਰੋੜਾਂ ਜਨਮਾਂ ਦੇ ਵਿਛੜਿਆ ਹੋਇਆਂ ਨੂੰ ਮਿਲਾ ਵੀ ਸਕਦਾ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਪ੍ਰਮਾਣ ਬਖਸ਼ਿਸ਼ ਕੀਤਾ ਕਿ ਪਬਰ ਤੂੰ ਖਰੀਆਵਲਾ ਸਲੋਕ ਵਾਰਾਂ ਤੇ ਵਧੀ। ਕਹਿੰਦੇ ਨੇ ਇਹ ਸਰੋਵਰ ਤੇਰੇ ਕੋਲ ਇੰਨੀ ਖਰਿਆਵਲ ਤੇਰੇ ਕੋਲ ਸੁਹੱਪਣ ਸੀ, ਪਬਰ ਤੂੰ ਖਰਿਆਵਲਾ ਕਵਲਾ ਕੰਚਨ ਵਨ ਕਹਿ ਦੋਖੜੇ ਸੜਿਓ ਹੈ ਕਾਲੀ ਕੋਈਆ ਦਿਓਰੀ ਨਾਨਕ ਮੈਂ ਤਨ ਭੰਗ ਤੇਰੇ ਸਰੀਰ ਵਿੱਚ ਕੀ ਭਾਣਾ ਵਾਪਰ ਗਿਆ, ਇੰਨੀ ਨਿਰਮਲਤਾ ਸੁਗੰਧੀ ਮਹਿਕ ਹੋਣ ਦੇ ਬਾਵਜੂਦ ਤੇਰੇ ਅੰਦਰ ਗੰਦਗੀ ਬਦਗੋ ਤੇ ਕਾਲਾਪਨ ਕਿਉਂ ਆ ਗਿਆ, ਕਹਿ ਦੋਖੜੇ ਸੜਿਓ ਹੈ ਕੀ ਵੀ ਤੈਨੂੰ ਦੁੱਖ ਪੈ ਗਿਆ। ਅੱਗੋ ਉਸ ਸਰੋਵਰ ਦੇ ਪਾਣੀ ਦਾ ਉੱਤਰ ਸੀ ਕਿ ਜਾਣਾ ਪਾਣੀ ਨਾ ਲਹਾਂ, ਜਾਣਾ ਦਾ ਅਖਰੀ ਅਰਥ ਮੈਂ ਸਮਝਣਾ ਵਾਂ, ਮੈਨੂੰ ਇਹ ਪਤਾ ਹੈ ਪਾਣੀ ਨਾ ਲਹਾਂ, ਮੇਰੇ ਤੋਂ ਜੇ ਤੁਸੀਂ ਪੁੱਛਦੇ ਹੋ ਰੰਗ ਕਿਉਂ ਕਾਲਾ ਪੈ ਗਿਆ ਸੁਗੰਧੀ ਕਿਉਂ ਚਲੀ ਗਈ। ਕਹਿੰਦਾ ਨੇ ਮੈਨੂੰ ਸਮਝ ਹੈ, ਸਰੋਵਰ ਕਹਿੰਦਾ ਹੈ ਕਿ ਜਿਸ ਝੀਲ ਵਿੱਚੋਂ ਮੇਰੇ ਵਿੱਚ ਪਾਣੀ ਪ੍ਰਵੇਸ਼ ਕਰਦਾ ਸੀ, ਜਿਸ ਪਾਣੀ ਕਰਕੇ ਇਹ ਖੇੜੇ ਸੁਹੱਪਣ ਤੇ ਲੋਕ ਕਿਨਾਰੇ ਬਹਿੰਦੇ ਸਨ, ਜਿਸ ਦਿਨ ਦਾ ਉਸ ਝੀਲ ਨਾਲੋਂ ਸੰਬੰਧ ਟੁੱਟ ਗਿਆ, ਸੱਚ ਜਾਣੋ ਉਹਦਾ ਵਿਛੋੜਾ ਹੀ ਮੇਰੇ ਅੰਦਰ ਨੂੰ ਕਾਲਿਆਂ ਕਰ ਗਿਆ। ਸਤਿਗੁਰੂ ਨੇ ਅੰਮ੍ਰਿਤ ਬਚਨ ਕਹਿ ਪੱਬਰ ਤੂੰ ਖਰਿਆਵਲਾ ਕਵਲਾ ਕੰਚਨ ਵਨ ਕਹਿ ਦੋਖੜੇ ਸੜਿਓ ਹੈ ਕਾਲੀ ਹੋਈ ਹਾ ਦਿਓਰੀ ਨਾਨਕ ਮੈਂ ਤਨ ਭੰਗ ਤੇ ਅੱਗੋ ਉੱਤਰ ਸੀ ਜਾਣਾ ਪਾਣੀ ਨਾ ਲਹਾ ਜੈ ਛੇਤੀ ਮੇਰਾ ਸੰਗ ਜਿਤ ਡਿੱਠੈ ਤਨ ਪਰ ਫੜੈ ਚੜੈ ਚਵਗਣ ਵਨ। ਜਿਨੂੰ ਦੇਖ ਕੇ ਅੰਦਰ ਖੇੜਾ ਹੁੰਦਾ ਸੀ ਆਪਣੇ ਪਿਆਰੇ ਤੋਂ ਟੁੱਟ ਕੇ ਕਰੀ ਖੇੜੇ ਰਹਿੰਦੇ। ਇਹਦਾ ਮਤਲਬ ਇਹ ਵੇ ਗੁਰੂ ਨਾਨਕ ਸਾਹਿਬ ਕੇਵਲ ਸਰੋਵਰ ਦੀ ਕਹਾਣੀ ਤੱਕ ਸੀਮਤ ਨਹੀਂ। ਹਜ਼ੂਰ ਕਹਿੰਦੇ ਨੇ ਇਹ ਆਦਮੀ ਅਸਲ ਵਿੱਚ ਤੂੰ ਜਦਨ ਪਰਮਾਤਮਾ ਦੇ ਘਰੋਂ ਰਹਿਮਤ ਲੈ ਕੇ ਪੰਜ ਭੂਤਕ ਸਰੀਰ ਲੈ ਕੇ ਆਏ, ਤੇਰੀ ਲਿਵ ਕਰਕੇ ਤੇਰੇ ਕੋਲ ਨਿਰਮਲਤਾ ਆਈ ਸੀ, ਤੇਰੇ ਅੰਦਰ ਦੀ ਸੁਰਤ ਕਰਕੇ ਤੂੰ ਬਿਲਕੁਲ ਸਵੱਛ ਹੈ, ਪਰ ਜਿਉਂ ਜਿਉਂ ਤੈਨੂੰ ਸੰਸਾਰ ਦੀ ਹਵਾ ਲੱਗੀ ਤੇਰਾ ਨਿਰੰਕਾਰ ਵੱਲੋਂ ਸੰਬੰਧ ਟੁੱਟ ਗਿਆ, ਸੰਸਾਰ ਵਿੱਚ ਇੰਨਾ ਕੁ ਖਚਤ ਹੋ ਗਿਓ, ਲਿਵ ਦਾ ਟੁੱਟਣਾ ਹੀ ਤੇਰੇ ਅੰਦਰ ਦੀ ਕਾਲਕ ਪੈਦਾ ਕਰ ਗਿਆ। ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ, ਮਨੁੱਖ ਦਾ ਸਰੀਰ ਵੀ ਤਾਂ ਇੱਕ ਸਰੋਵਰ ਦੀ ਤਰ੍ਹਾਂ ਹੈ, ਜੇ ਗੁਰੂ ਝੀਲ ਨਾਲ ਜੁੜਿਆ ਰਹੇ ਜੇ ਪਰਮੇਸ਼ਵਰ ਸਾਗਰ ਨਾਲ ਜੁੜਿਆ ਰਹੇ ਤੇ ਇਹਦੇ ਕੋਲ ਖੇੜਾ ਵੀ ਹੈ, ਇਹਦੇ ਕੋਲ ਸੁਗੰਧੀ ਵੀ ਹੈ, ਇਹਦੇ ਕੋਲ ਲੰਘਣ ਵਾਲਿਆਂ ਨੂੰ ਵੀ ਠੰਡ ਪੈਗੀ, ਤੇ ਜਿਸ ਦਿਨ ਬੰਦੇ ਦਾ ਅੰਦਰ ਪਿਆਰੇ ਤੋਂ ਟੁੱਟ ਗਿਆ ਤੇ ਸੱਚ ਜਾਣਿਓ ਜਿਸਮ ਉਹੀ ਹੁੰਦਾ ਜਿਹਨੂੰ ਦੇਖ ਕੇ ਲੋਕ ਸਜਦੇ ਕਰਦੇ ਨੇ, ਉਸੇ ਸਰੀਰ ਨੂੰ ਦੇਖ ਕੇ ਲੋਕ ਘਰਾਂ ਦੇ ਦਰਵਾਜ਼ੇ ਵੀ ਬੰਦ ਕਰ ਲੈਂਦੇ ਕਿਉਂਕਿ ਪਿਆਰੇ ਤੋਂ ਟੁੱਟ ਗਿਆ ਹੈ। ਮੈਂ ਕੁਝ ਬਾਣੀ ਵਿੱਚੋਂ ਪ੍ਰਮਾਣ ਅਰਜ਼ ਕਰਕੇ ਇਤਿਹਾਸ ਵੱਲ ਆਉਣਾ ਹੈ ਕਿਉਂਕਿ ਸਾਖੀ ਰੂਪ ਆਪ ਸਭ ਨੂੰ ਪਤਾ ਹੈ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਖੇਡ ਵਾਪਰੀ। ਰਾਮਿਆਂ ਨੇ ਆ ਕੇ ਮਜੈਲਾ ਨੇ ਫਿਰ ਗੁਰੂ ਜੀ ਨਾਲ ਗੱਲ ਕੀਤੀ ਪਰ ਖਦਰਾਣੇ ਦੀ ਢਾਬ ਨੇ ਪਰਤ ਕੇ ਗੁਰੂ ਦੀ ਗੋਦ ਵਿੱਚ ਇਹਨਾਂ ਨੂੰ ਸਦਾ ਲਈ ਸਮਾ ਦਿੱਤਾ। ਕੁਛ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਪਾਂ ਦੇਖੀਏ ਕਿ ਅੰਦਰ ਦਾ ਵਿਛੋੜਾ ਕਾਲਖ ਨੂੰ ਤੇ ਦੁੱਖ ਨੂੰ ਜਨਮ ਦਿੰਦਾ ਹੈ। ਕਿਰਪਾਲੂ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਦੂਸਰਾ ਪ੍ਰਮਾਣ ਬਖਸ਼ਿਸ਼ ਕੀਤਾ ਹੈ, ਇਹ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਦਾ ਉਚਾਰਨ ਕੀਤਾ ਹੋਇਆ ਬਚਨ ਹੈ ਤੇ ਉਦਾਹਰਣਾਂ ਸੰਸਾਰਕ ਨੇ। ਦਾਤਾਰ ਕਹਿੰਦੇ ਨੇ ਜਦੋਂ ਜੇਠ ਦਾ ਮਹੀਨਾ ਤਪਦਾ ਹੈ ਕਦੀ ਮਾਰੂਥਲ ਦੇ ਇਲਾਕੇ ਵਿੱਚ ਦੇਖਿਓ ਕਿ ਅੱਕ ਜਿਹੜਾ ਉਹ ਜੇਠ ਦੀ ਗਰਮੀ ਵਿੱਚ ਪੱਲਰਦਾ ਹੈ, ਅੱਕ ਬੜਾ ਖੁਸ਼ ਹੁੰਦਾ ਤੇ ਆਪ ਅੱਕ ਸ਼ਬਦ ਸਮਝਦੇ ਹੋ, ਜਦੋਂ ਜਿਉਂ ਜਿਉਂ ਲੂ ਚੱਲੇ ਤਿਉਂ ਤਿਉਂ ਅੱਕ ਪੱਲਰਦਾ ਹੈ, ਤੇ ਜਦੋਂ ਸਾਉਣ ਦਾ ਮਹੀਨਾ ਆਉਂਦਾ ਮੀਂਹ ਵਰਸਦਾ ਤੇ ਕੁਦਰਤੀ ਤੌਰ ਤੇ ਅੱਕ ਜਿਹੜਾ ਉਹਨੂੰ ਸਾੜਾ ਪੈ ਜਾਂਦਾ ਹੈ, ਉਹਦੇ ਲੱਗੇ ਹੋਏ ਜਿਹੜੇ ਫਲ ਨੇ ਉਹ ਅੱਕ ਦੀਆਂ ਟਾਹਣੀਆਂ ਤੋਂ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਜਦੋਂ ਉਹ ਫਲ ਟੁੱਟਦਾ ਜਿੱਦਣ ਟਾਹਣੀ ਨਾਲ ਜੁੜਿਆ ਸੀ ਉਦਣ ਭੁਲੇਖਾ ਪਾਉਂਦਾ ਸੀ ਇੱਕ ਅੰਬ ਦੇ ਫਲ ਦੀ ਤਰ੍ਹਾਂ, ਪਰ ਜਦੋਂ ਪਿਆਰਿਓ ਟਾਹਣੀ ਨਾਲੋਂ ਟੁੱਟ ਗਿਆ ਉਸੇ ਫਲ ਦੇ ਵਿੱਚੋਂ ਨਿੱਕੇ ਨਿੱਕੇ ਰੂੰ ਦੇ ਤਿਣਕੇ ਨਿਕਲੇ, ਉਸ ਫਲ ਦੇ ਹਜ਼ਾਰਾਂ ਟੁਕੜੇ ਹੋ ਗਏ ਤੇ ਪਰਤ ਕੇ ਤੇਜ਼ ਹਵਾ ਚੱਲੀ, ਉਸ ਹਵਾ ਕਰਕੇ ਨਿੱਕੇ ਨੁੱਕੇ ਅੱਕ ਦੇ ਫਲ ਵਿੱਚੋਂ ਨਿਕਲੇ ਹੋਏ ਰੂੰ ਦੇ ਤੂੰਬੇ ਅਸਮਾਨ ਵਿੱਚ ਉੱਡਦੇ। ਗੁਰੂ ਅਰਜਨ ਸਾਹਿਬ ਨੇ ਉਹਨਾਂ ਅੱਕ ਦੇ ਨਿੱਕੇ ਨਿੱਕੇ ਰੂੰ ਦੇ ਤਿਣਕਿਆਂ ਵਿੱਚੋਂ ਵੀ ਸਾਡੇ ਅੰਦਰ ਨੂੰ ਸਾਈ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ। ਰੱਬ ਮਿਹਰ ਕਰੇ ਕਦੀ ਗੁਰੂ ਤੋਂ ਵਿਛੋੜਾ ਨਾ ਪੈ ਜਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਧੰਨ ਗੁਰੂ ਅਰਜਨ ਸਾਹਿਬ ਪੁੱਛਦੇ ਨੇ ਕਿ ਜਦੋਂ ਅੱਕ ਦੀ ਟਾਹਣੀ ਨਾਲ ਜੁੜੇ ਸੋ ਤੇ ਅੰਬ ਦੇ ਫਲ ਦਾ ਭੁਲੇਖਾ ਪਾਉਂਦੇ ਸੀ ਤੇ ਅੱਜ ਕੀ ਖੇਡ ਵਾਪਰੀ, ਇੱਕ ਫਲ ਦੇ ਹਜ਼ਾਰਾਂ ਨਿੱਕੇ ਨਿੱਕੇ ਟੁਕੜੇ ਹੋ ਗਏ ਤੇ ਇੰਨੇ ਖਿੰਡ ਗਏ, ਕੋਈ ਕਿਸੇ ਪਾਸੇ ਚਲਾ ਗਿਆ, ਕੋਈ ਕਿਸੇ ਪਾਸੇ ਚਲਾ ਗਿਆ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉੱਤਰ ਮਿਲਿਆ ਕਿ ਸੋਹਣੇ ਚੰਗੇ ਸ਼ੋਭ ਦੇ ਓਨੀ ਦੇਰ ਤੱਕ ਸੀ ਜਿੰਨੀ ਦੇਰ ਤੱਕ ਆਪਣੇ ਮੂਲ ਅੱਕ ਨਾਲ ਜੁੜੇ ਸੀ। ਜਿਸ ਦਿਨ ਦੇ ਟਾਹਣੀ ਨਾਲ ਟੁੱਟ ਗਏ, ਇੱਕ ਦੇ ਥਾਂ ਤੇ ਹਜ਼ਾਰਾਂ ਤਿਣਕੇ ਬਣ ਗਏ, ਤੇ ਜਦੋਂ ਹਜ਼ਾਰਾਂ ਵਿੱਚ ਖਿੰਡ ਜਾਈਏ ਉਦੋਂ ਫਿਰ ਟਿਕਾ ਨਹੀਂ ਬਣਦਾ ਹੁੰਦਾ। ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਬੰਦਿਆ ਇਹ ਅੱਕ ਦੀ ਕਹਾਣੀ ਨਹੀਂ, ਅਸਲ ਵਿੱਚ ਤੇਰੇ ਮਨ ਦੀ ਕਹਾਣੀ ਹੈ। ਜਿੰਨੀ ਦੇਰ ਤੱਕ ਤੂੰ ਆਪਣੇ ਗੁਰੂ ਬੂਟੇ ਨਾਲ ਜੁੜਿਆ ਹੈ ਓਨੀ ਦੇਰ ਤੱਕ ਸੱਚ ਜਾਣੀ, ਵੇਖਣ ਵਾਲਿਆਂ ਲਈ ਤੇਰੇ ਕੋਲ ਸੁੰਦਰਤਾ ਹੈ। ਜਿਸ ਦਿਨ ਤੂੰ ਆਪਣੇ ਮੂਲ ਨਾਲੋਂ ਟੁੱਟ ਗਿਆ, ਅੰਦਰ ਦੀ ਇਕਾਗਰਤਾ ਭੰਗ ਹੋ ਗਈ, ਮਨ ਤਾਂ ਉਹੀ ਹੈ ਜਿਹੜਾ ਜਪਜੀ ਸਾਹਿਬ ਪੜ੍ਹਦਾ ਸੀ, 38 ਪੌੜੀਆਂ ਤੋਂ ਬਾਅਦ ਨੇਤਰ ਸੇਜਲ ਹੋ ਜਾਂਦੇ ਸਨ, ਅੱਜ ਇੰਨੇ ਕੁ ਟੁਕੜੇ ਹੋ ਗਏ। ਜਪਜੀ ਪੜ੍ਹਦਿਆਂ ਵੀ ਸਾਡੇ ਅੰਦਰ ਨੂੰ ਟਿਕਾ ਨਹੀਂ ਆਉਂਦਾ, ਕਿਉਂ? ਕਿਉਂਕਿ ਅੰਦਰੋਂ ਆਪਣੇ ਮੂਲ ਤੋਂ ਟੁੱਟ ਗਏ ਹਾਂ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਪ੍ਰਮਾਣ ਬਖਸ਼ਿਸ਼ ਕੀਤਾ, ਕਹਿਣ ਲੱਗੇ, ਖੱਖੜੀਆਂ ਸੁਹਾਵੀਆਂ, ਵਿਛੋੜਾ ਸਭ ਤੋਂ ਵੱਡਾ ਦੁੱਖ ਹੈ, ਖੱਖੜੀਆਂ ਸੁਹਾਵੀਆਂ, ਲੱਗੜੀਆਂ ਅੱਕ ਕੰਠ, ਬਿਰਹਿ ਵਿਛੋੜਾ ਧਣੀ ਸਿਉ, ਨਾਨਕ ਸਹਿ ਸਹਿ ਗੰਠ। ਇੱਕ ਪਿਆਰੇ ਤੋਂ ਵਿਛੋੜਾ ਪੈ ਗਿਆ ਤੇ ਇੱਕ ਫਲ ਦੇ ਨਿੱਕੇ ਨਿੱਕੇ ਹਜ਼ਾਰਾਂ ਟੁਕੜੇ ਹੋ ਗਏ। ਪਿਆਰਿਓ, ਫਲ ਟੁੱਟੇ ਉਹਦੇ ਹਜ਼ਾਰਾਂ ਟੁਕੜੇ ਹੁੰਦੇ ਨੇ, ਤੇ ਜਦੋਂ ਮਨ ਟੁੱਟਦਾ ਨਾ, ਇਹਦੇ ਤੇ ਟੁਕੜਿਆਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਪਤਾ ਨਹੀਂ ਕਿੰਨੇ ਕੁ ਫੁਰਨੇ ਉੱਠਦੇ ਨੇ ਸਵੇਰੇ ਸ਼ਾਮ, ਇਹਦੇ ਵਿੱਚ ਟਿਕਾ ਨਹੀਂ, ਆਪਣੇ ਅਸਲੇ ਤੋਂ ਟੁੱਟ ਜਾਣੇ ਇਹਦੇ ਲਈ ਦੁੱਖ ਦਾ ਕਾਰਨ ਬਣ ਜਾਂਦਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਅਨੁਸਾਰ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਸਨ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆ ਕੇ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਸਨ। ਦੂਸਰਾ, ਮੈਂ ਦੁੱਖ ਅਰਜ਼ ਕੀਤਾ ਹੈ ਭੁੱਖ ਦਾ ਹੈ। ਕਈ ਵਾਰੀ ਆਪਾਂ ਸਮਝਨੇ ਹਾਂ ਕਿ ਆਦਮੀ ਡੋਲ ਨਹੀਂ ਸਕਦਾ, ਨਹੀਂ ਪਿਆਰਿਓ, ਸੰਸਾਰ ਤਿਲਕਣਬਾਜ਼ੀ ਹੈ, ਕੀ ਪਤਾ ਹੈ ਕਿ ਇਸ ਮਨ ਨੇ ਕਿਹੜੀ ਥਾਂ ਤੇ ਜਾ ਕੇ ਡਿੱਗ ਪੈਣਾ। ਕਦੀ ਵੀ ਕੋਈ ਆਪਣੇ ਜੀਵਨ ਦਾ ਦਾਵਾ ਨਹੀਂ ਕਰ ਸਕਦਾ। ਜੇ ਆਪਾਂ ਕਹੀਏ ਵੀ ਆਪਾਂ ਦਾਵਾ ਕਰ ਸਕਦੇ ਹਾਂ ਕਿ ਕਦੀ ਕੋਈ ਬੰਦਾ ਲਿਖ ਕੇ ਦੇ ਹੀ ਨਹੀਂ ਸਕਦਾ, ਮੇਰੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ, ਜਦੋਂ ਬੇੜੀ ਦਰਿਆ ਵਿੱਚ ਚੱਲਦੀ ਹੋਵੇ, ਜਦੋਂ ਕਸ਼ਤੀ ਸਮੁੰਦਰ ਦੇ ਵਿੱਚ ਚੱਲਦੀ ਹੋਵੇ ਤੇ ਦੂਸਰੇ ਦੀ ਡੁੱਬਦੀ ਕੋਈ ਬੇੜੀ ਨੂੰ ਦੇਖ ਕੇ ਕਦੀ ਵੀ ਪ੍ਰਸੰਨ ਨਾ ਹੋ, ਕਿਉਂਕਿ ਅਜੇ ਖੁਦ ਤੇਰੇ ਜੀਵਨ ਦੀ ਨਈਆ ਪਾਣੀ ਦੇ ਦਰਿਆ ਦੇ ਵਿੱਚ ਹੈ, ਕੀ ਪਤਾ ਕਿ ਕਿਹੜੀ ਘੜੀ ਇੱਕ ਨਿੱਕੀ ਜੀ ਲਹਿਰ ਨੇ ਤੇਰੀ ਬੇੜੀ ਨੂੰ ਡੋਬ ਕੇ ਰੱਖ ਦੇਣਾ। ਬਾਣੀ ਦੇ ਅਨੁਸਾਰ ਦਾਵਾ ਨਹੀਂ, ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ ਕਿ ਕਬੀਰ, ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ। ਤੇ ਇੱਥੇ ਰੰਕ ਦਾ ਅਰਥ ਕੇਵਲ ਸੰਸਾਰਕ ਤੌਰ ਤੇ ਪਦਾਰਥਾਂ ਦੀ ਗਰੀਬੀ ਕਰਕੇ ਨਹੀਂ, ਰੰਕ ਦਰ ਤੇ ਕਿਸੇ ਤਰ੍ਹਾਂ ਦੀ ਵੀ ਕਿਸੇ ਕੋਲ ਕੰਗਾਲਤਾ ਹੋਵੇ, ਕੋਈ ਧਨ ਕਰਕੇ ਗਰੀਬ ਹੋਵੇ, ਕੋਈ ਵਿਦਿਆ ਕਰਕੇ ਗਰੀਬ ਹੋਵੇ, ਕੋਈ ਗੁਣ ਕਰਕੇ ਗਰੀਬ ਹੋਵੇ, ਇੱਥੋਂ ਤੱਕ ਜੇ ਕੋਈ ਰੱਬ ਦੇ ਚਰਨਾਂ ਤੋਂ ਡੁੜਿਆ ਟੁੱਟਾ ਹੈ, ਨਾਮ ਕਰਕੇ ਕੋਈ ਕੰਗਾਲ ਹੋਵੇ ਤੇ ਕਿਸੇ ਨੂੰ ਵੇਖ ਕੇ ਮਜ਼ਾਕ ਨਾ ਉਡਾ, ਕਿਉਂਕਿ ਕੀ ਪਤਾ ਤੇਰੇ ਜੀਵਨ ਦੀ ਬੇੜੀ ਕਿਨਾਰੇ ਲੱਗਣ ਤੋਂ ਪਹਿਲਾਂ ਹੀ ਨਾ ਕਿਤੇ ਡੁੱਬ ਜਾ, ਕਿਉਂਕਿ ਜੀਵਨ ਦਾ ਦਾਵਾ ਨਹੀਂ। ਹਜ਼ੂਰ ਨੇ ਫਰਮਾਇਆ, ਕਬੀਰ ਗਰਬ ਨਾ ਕੀਜੀਏ ਰੰਕ ਨਾ ਹਸੀਐ ਕੋਏ, ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਕੀ ਪਤਾ ਹੈ ਕਿ ਕਦੋਂ ਕਿਹੜੇ ਵਕਾਰ ਨੇ, ਕਿਹੜੀ ਚੀਜ਼ ਨੇ ਆ ਕੇ ਅੰਦਰ ਨੂੰ ਡੰਗ ਜਾਣਾ ਹੈ। ਹਜ਼ੂਰ ਦੇ ਬਚਨ ਆਪਾਂ ਪੜ੍ਹਨੇ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਸ਼ਬਦ ਕਿਹਾ ਹੈ ਤੇ ਜਿਨ੍ਹਾਂ ਦੀ ਆਪਾਂ ਰੀਸ ਕਰਕੇ ਕਈ ਵਾਰੀ ਕਹਿੰਦੇ ਹਾਂ ਕਿ ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਇਹ ਦਾਤ ਮੰਗੀ, ਪਰ ਕੱਲੀ ਦਾਤ ਨਾ ਦੇਖੀਏ, ਉਸ ਦਾਤ ਨੂੰ ਮੰਗਣ ਤੋਂ ਪਹਿਲਾਂ ਉਹਦਰ ਦੀ ਅੰਦਰ ਦੀ ਅਵਸਥਾ ਨੂੰ ਦੇਖੀਏ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਦਾ ਅਸੀਂ ਇੱਕ ਬਚਨ ਪੜ੍ਹਨੇ, ਸ਼ਬਦ ਸ਼ੁਰੂ ਹੁੰਦਾ ਸੋਰਠ ਰਾਗ ਵਿੱਚ, ਸੋਰਠ ਭੁੱਖੇ ਭਗਤ ਨਾ ਕੀ ਜੈ ਇਹ ਮਾਲਾ ਆਪਣੀ ਲੀਜੈ। ਉੱਥੇ ਬਚਨ ਕਰਦੇ ਨੇ, ਮਾਧੋ ਕੈਸੀ ਬਣੇ ਤੁਮ ਸੰਗੇ, ਸੰਗੇ ਦਾ ਅਰਥ ਇੱਥੇ ਨਾਲ ਨਹੀਂ, ਕਿਉਂਕਿ ਬਾਣੀ ਵਿੱਚ ਅਸੀਂ ਇਹ ਵੀ ਸ਼ਬਦ ਪੜ੍ਹਨੇ ਆ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਇੱਥੇ ਸੰਗੇ ਦਾ ਅਰਥ ਹੁੰਦਾ ਲੱਜਿਆ ਕਰਨੀ, ਸ਼ਰਮ ਕਰਨੀ। ਹੇ ਮੇਰੇ ਪਿਆਰੇ ਪ੍ਰਭੂ, ਜੇ ਮੈਂ ਤੇਰੀ ਭਗਤੀ ਕਰਨਾ ਵਾ, ਤੇਰੇ ਕੋਲ ਆਉਂਦਿਆਂ ਵੀ ਮੈਂ ਆਪਣੀ ਨੀਵੀਂ ਪਾ ਕੇ ਜ਼ਬਾਨ ਨੂੰ ਰੋਕ ਕੇ ਰੱਖਣਾ, ਜੇ ਤੇਰੇ ਕੋਲੋਂ ਵੀ ਮੰਗਦਿਆਂ ਲੱਜਿਆ ਕਰਨੀ ਏ, ਤੇ ਦੱਸ ਮੈਂ ਮੂੰਹ ਖੋਲ ਕੇ ਕਿਹਦੇ ਦਰ ਤੋਂ ਮੰਗਾਂ। ਮਾਧੋ ਕੈਸੀ ਬਨੋ ਬਨੇ ਤੁਮ ਸੰਗੇ, ਆਪ ਨਾ ਦੇਖੋ ਤਾਂ ਲੇਵੋ ਮੰਗੇ। ਹੁਣ ਮੰਗਦੇ ਕੀ ਨੇ? ਤ੍ਰਿਸ਼ਨਾ ਵਾਲੀ ਮੰਗ ਨੀ ਗੁਰਮੁਖੋ, ਸਿਰਫ ਇੱਕ ਦਿਨ ਨੂੰ ਚਲਾਣ ਵਾਸਤੇ ਖੁਰਾਕ ਹੈ। ਦੋਸ਼ਰ ਮੰਗੂ ਚੂਨਾ ਪਾਓ ਘਿਓ ਸੰਗ ਲੂਨਾ, ਪਾਓ ਦਾ ਅਖਰੀ ਅਰਥ ਪਾਣਾ ਨਹੀਂ, ਇੱਥੇ ਪਾਓ ਦਾ ਅਰਥ ਪਾਈਆ, ਇੱਕ ਕਿਲੋ ਦਾ ਚੌਥਾ ਹਿੱਸਾ। ਕਹਿਣ ਲੱਗੇ ਦੋਸ਼ਰ ਮੰਗੂ ਚੂਨਾ ਪਾਓ ਘਿਓ ਸੰਗ ਲੂਨਾ, ਅੱਧ ਸਿਰ ਮੰਗੂ ਦਾਲੇ ਮੋਕੋ ਦੋਨੋਂ ਵਕਤ ਜਵਾਲੇ, ਖਾਟ ਮੰਗੂ ਚੌ ਪਾਈ ਸਰਹਾਨਾ ਅਵਰ ਤਲਾਈ, ਉਪਰ ਕੋ ਮੰਗੂ ਖਿੰਦਾ ਪਰ ਕਾਸ ਲਈ ਸੌਣ ਲਈ ਨਹੀਂ। ਗੁਰਮੁਖੋ ਕਹਿਣ ਲੱਗੇ ਖੁਰਾਕ ਇਸ ਕਰਕੇ ਮੰਗੀ ਏ, ਮੈਂ ਜੀਣਾ ਚਾਹੁੰਦਾ ਵਾ ਤੇ ਜੀਣਾ ਮੈਂ ਇਸ ਕਰਕੇ ਚਾਹੁੰਦਾ ਵਾ ਤੇਰੀ ਬੰਦਗੀ ਕਰ ਸਕਾਂ। ਸਾਹਿਬ ਦੇ ਬਚਨਾਂ ਨੇ ਸਾਨੂੰ ਅੰਦਰ ਨੂੰ ਅਰਦਾਸ ਕਰਨ ਦੀ ਜੁਗ ਦੱਸੀ ਹੈ। ਸ਼ਬਦ ਵਰਤੇ ਖਾਟ ਮੰਗੂ ਚੋ ਪਾਈ ਸਰਹਾਨਾ ਅਵਰ ਤਲਾਈ, ਉਪਰ ਕੋ ਮੰਗੂ ਖਿੰਦਾ ਤੇਰੀ ਭਗਤ ਕਰੇ ਜਨ ਥਿੰਦਾ, ਭਿੱਜ ਕੇ ਭਗਤੀ ਕਰ ਸਕਾਂ। ਬਾਬਾ ਧੰਨਾ ਜੀ ਦਾ ਬਚਨ ਅਸੀਂ ਪੜ੍ਹਨੇ ਕਿ ਗੋਪਾਲ ਤੇਰਾ ਆਰਤਾ, ਪਰ ਇਹ ਗੱਲ ਕਦੀ ਨਾ ਭੁੱਲੀਏ ਅਗਲੀ ਤੁਕ ਭਗਤ ਜੀ ਨੇ ਕਮਾਈ ਹੈ, ਉਹ ਤੁਕ ਹੈ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸੁਮਾਰਤਾ, ਪਰ ਜੋ ਜਨ ਤੁਮਰੀ ਭਗਤ ਕਰਨ ਤੇ। ਕਹਿਣ ਲੱਗੇ ਤੇਰੀ ਭਗਤ ਕਰੂੰ ਜਨ ਥੀਂਦਾ, ਇਹ ਦੋ ਸ਼ਬਦ ਕਦੀ ਭੁੱਲੀਏ ਨਾ, ਉਹ ਮੰਗ ਵਿੱਚੋਂ ਵੀ ਰੱਬ ਦੀ ਭਗਤੀ ਪੈ ਮੰਗਦੇ ਨੇ। ਹਾਂ, ਗੁਰੂ ਅਰਜਨ ਸਾਹਿਬ ਜੀ ਨੇ ਇੱਕ ਬਚਨ ਕਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਕਾਨੜਾ ਹੈ, ਇਹ ਸ਼ਬਦ ਆਰੰਭ ਹੁੰਦਾ ਜਨ ਕੋ ਪ੍ਰਭ ਸੰਗੇ ਅਸਨੇ, ਅਗਲਾ ਬਚਨ ਹੈ ਸਾਜਨੋ ਤੂੰ ਮੀਤ ਮੇਰਾ, ਪਰ ਪਹਿਲੀ ਤੋਂ ਕਦੀ ਨਾ ਭੁੱਲੀਏ ਜਨ ਨੂੰ ਪ੍ਰਭੂ ਦੇ ਚਰਨਾਂ ਨਾਲ ਪ੍ਰੇਮ ਹੈ। ਕਹਿਣ ਲੱਗੇ ਸੱਜਣਾ ਹੇ ਮੇਰੇ ਮਿੱਤਰ ਪਰਮਾਤਮਾ, ਜਿਤਨੀ ਦੇਰ ਤੱਕ ਤੇਰੇ ਘਰ ਵਿੱਚ ਨਹੀਂ ਆਇਆ ਐਵੇਂ ਸਮਝਦਾ ਸਾਂ ਲੋਕਾਂ ਦੀ ਆਸ ਰੱਖ ਕੇ, ਜਿੱਦਣ ਦੇ ਸੱਜਣਾ ਤੂੰ ਆਪਣੇ ਬੂਹੇ ਖੋਲ ਦਿੱਤੇ, ਇੱਕ ਗੱਲ ਦੀ ਸਮਝ ਪੈ ਗਈ ਇਸ ਸੱਜਣ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ। ਤੇਰਾ ਸੱਜਣ ਇੰਨਾ ਧਨਾਢ ਹੈ, ਇੰਨਾ ਰਹਿਮਤਾਂ ਦਾ ਦਾਤਾ, ਉਹ ਬਖਸ਼ਣ ਹੈ, ਤੇ ਫਿਰ ਤੈਨੂੰ ਕਿਸੇ ਦਰ ਦੀ ਮੁਥਾਜੀ ਕਿਉਂ? ਫਿਰ ਸਤਿਗੁਰੂ ਪਤਾ ਮੰਗਦੇ ਕੀ ਨੇ? ਕਹਿਣ ਲੱਗੇ ਹੇ ਪ੍ਰਭੂ, ਪੰਜਾਂ ਤੱਤਾਂ ਵਿੱਚ ਵਿਚਰਦਾ ਮਨੁੱਖ ਹੈ, ਇੱਥੇ ਦਿਹਾੜੀ ਕਰਨ ਵਾਲਾ ਵੀ ਚਾਹੁੰਦਾ ਹੈ, ਭਾਵੇਂ ਉਹ ਮਜ਼ਦੂਰੀ ਕਰਕੇ ਪੇਟ ਭਰਦਾ ਹੈ ਪਰ ਮੇਰੀ ਇੱਜ਼ਤ ਜ਼ਰੂਰ ਹੋਵੇ, ਇੱਥੇ ਕਮਜ਼ੋਰ ਬੰਦਾ ਵੀ ਚਾਹੁੰਦਾ ਹੈ ਮੇਰੀਆਂ ਬਾਹਾਂ ਵਿੱਚ ਬਲ ਹੋਵੇ, ਜਿਸ ਦਿਨ ਇੱਜ਼ਤ ਦੀ ਲੋੜ ਪਈ ਤੇਰੇ ਦਰ ਤੇ ਆ ਕੇ ਬੇਨਤੀ ਕਰਕੇ ਮੰਗਾਂਗਾ, ਤਾਕਤ ਦੀ ਲੋੜ ਪਈ ਤਾਂ ਤੇਰੇ ਦਰ ਤੋਂ ਮੰਗਾਂਗਾ, ਜੇ ਧਨ ਦੀ ਜ਼ਰੂਰਤ ਪਈ ਤਾਂ ਮੈਂ ਅਰਦਾਸ ਕਰਾਂਗਾ, ਜੇ ਮੈਨੂੰ ਪੁੱਤਰ ਦੀ ਲੋੜ ਪਈ ਪੁੱਤਰ ਲਈ ਬੇਨਤੀ ਕਰਾਂਗਾ, ਤੇ ਜਿਸ ਦਿਨ ਮੇਰਾ ਤਨ ਰੋਗੀ ਹੋ ਗਿਆ ਮੈਂ ਉਦਨ ਵੀ ਚਰਨ ਤੇਰੇ ਪਕੜਾਂਗਾ, ਕਿਉਂਕਿ ਮੇਰੇ ਸੱਜਣਾ ਮੈਨੂੰ ਸਮਝ ਪੈ ਗਈ ਕਿ ਤੇਰੇ ਘਰ ਅੰਦਰ ਕਿਸੇ ਚੀਜ਼ ਦੀ ਕਮੀ। ਇਹ ਵੀ ਅਰਦਾਸ ਦਾ ਨਮੂਨਾ ਹੈ ਕਿ ਜਨ ਕੋ ਪ੍ਰਭ ਸੰਗੇ ਅਸਨੇ, ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੇ, ਮਾਨ ਮੰਗੂ, ਪਰ ਇੱਥੇ ਮਾਨ ਦਾ ਅਰਥ ਇੱਜ਼ਤ ਹੈ, ਹਾਲਾਂਕਿ ਬਾਣੀ ਵਿੱਚ ਸਿੱਖ ਬਚਨ ਪੜ੍ਹਨੇ ਆ ਸਾਧੋ ਮਨ ਕਾ ਮਾਨ ਤਿਆਗੋ, ਗੁਰੂ ਤੇਗ ਬਹਾਦਰ ਕਹਿ ਰਹੇ ਨੇ ਮਾਨ ਤਿਆਗ ਦੇ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਮਾਨ ਮੰਗੂ, ਮਾਨ ਦਾ ਅਖਰੀ ਅਰਥ ਹੈ ਸਮਾਜ ਵਿੱਚ ਜੀਣ ਲਈ ਮੈਨੂੰ ਇੱਜ਼ਤ ਚਾਹੀਦੀ ਹੈ, ਮਾਨ ਮੰਗੂ ਆਨ ਮੰਗੂ ਤਾਕਤ ਚਾਹੀਦੀ ਹੈ, ਧਨ ਲਕਸ਼ਮੀ ਸੁੱਤ ਦੇਹ, ਇੱਥੇ ਦੇਹ ਦਾ ਅਰਥ ਦੇਣਾ ਨਹੀਂ। ਬਾਣੀ ਦੇ ਗਿਆਤੇ ਸੱਜਣ ਜਾਣਦੇ ਨੇ ਦੇਹ ਸ਼ਬਦ ਤਿੰਨ ਰੂਪ ਵਿੱਚ ਬਾਣੀ ਵਿੱਚ ਆਇਆ ਹੈ, ਦੱਦੇ ਨੂੰ ਲਾਂ ਤੇ ਖਾ ਹਾ ਮੁਕਤਾ, ਦੇਹ ਦੱਦੇ ਨੂੰ ਲਾਂ ਖਾਹੇ ਨੂੰ ਸਿਹਾਰੀ, ਦੇਹ ਇੱਕ ਬਚਨ ਪੜ੍ਹਨ ਦੇ ਦੱਦੇ ਨੂੰ ਲਾਂ ਤੇ ਖਾਹ ਔਂਕੜ, ਕਨੋੜਾ ਨੀ ਖੋੜਾ ਨੀ ਬਣ ਦੇਣਾ। ਦੇਹ ਆਪਾਂ ਇਹ ਬਚਨ ਪੜ੍ਹਨੇ ਆ ਕਿ ਦੇਹ ਸ਼ਬਦ ਜਿਹੜਾ ਇੱਥੇ ਆਇਆ ਇਹਦਾ ਅਰਥ ਦੇਣਾ ਨਹੀਂ। ਮਾਨ ਮੰਗੂ ਤਾਨ ਮੰਗੂ ਧਨ ਲਕਸ਼ਮੀ ਸੁੱਤ ਦੇਹ, ਦੱਦੇ ਨੂੰ ਲਾਂ ਤੇ ਹਾ ਮੁਕਤਾ ਹੈ, ਇਹਦਾ ਅਰਥ ਹੈ ਪ੍ਰਭੂ ਜੇ ਤਨ ਨੂੰ ਰੋਗ ਲੱਗ ਗਿਆ ਤੇ ਮੇਰੇ ਸਰੀਰ ਦੀ ਅਰੋਗਤਾ ਵੀ ਮੈਨੂੰ ਤੇਰੇ ਦਰ ਤੋਂ ਮਿਲਣੀ, ਇਹਦਾ ਮਤਲਬ ਇਹ ਤੂੰ ਅਰਦਾਸ ਕਰ ਸਕਣਾ। ਹੁਣ ਸਾਰੀ ਜ਼ਿੰਦਗੀ ਮਾਨ ਮੰਗੀ ਜਾਏ, ਤਾਨ ਮੰਗੀ ਜਾਏ, ਧਨ ਪੁੱਤਰ ਮੰਗੀ ਜਾਏ, ਅਰੋਗਤਾ ਮੰਗੀ ਜਾਏ, ਇਹਦਾ ਮਤਲਬ ਤੇਰੀ ਅਰਦਾਸ ਵੀ ਤਬਦੀਲੀ ਨਹੀਂ ਆਈ। ਜਦੋਂ ਕਿਤੇ ਤੈਨੂੰ ਇਹ ਦਾਤਾਂ ਮਿਲ ਜਾਂਦੀਆਂ ਨੇ ਫਿਰ ਨੇਤਰ ਬੰਦ ਕਰਕੇ ਅੰਦਰ ਝਾਤੀ ਮਾਰ ਕੇ ਦੇਖ ਮੇਰੇ ਅੰਦਰ ਦੀ ਅਵਸਥਾ ਕੀ, ਕਿਤੇ ਮੇਰੇ ਅੰਦਰ ਨੂੰ ਕਾਮ ਤਾਂ ਨਹੀਂ ਖਾਂਦਾ ਪਿਆ, ਕਿਤੇ ਮੇਰੇ ਅੰਦਰ ਨੂੰ ਕ੍ਰੋਧ ਤਪਾਉਂਦਾ ਤੇ ਨਹੀਂ, ਕਿਤੇ ਮੇਰੇ ਅੰਦਰ ਨੂੰ ਵਕਾਰ ਦਿਨ ਰਾਤ ਅੰਦਰ ਦੀ ਪੱਤ ਤਾਂ ਨਹੀਂ ਲੁੱਟਦੇ ਪਏ। ਫਿਰ ਅਰਦਾਸ ਵੀ ਤਬਦੀਲੀ ਆਉਂਦੀ ਹੈ ਜਿੱਦਣ ਗੁਰੂ ਵਾਲੇ ਪਾਸੇ ਕੋਈ ਜੁੜਦਾ, ਫਿਰ ਬੇਨਤੀ ਕਰਕੇ ਕਹਿੰਦਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਓ। ਹੁਣ ਇਹ ਵੀ ਤੇ ਇੱਕ ਅਰਦਾਸ ਹੈ, ਖੇ ਪ੍ਰਭੂ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਓ। ਜਦੋਂ ਕਿਤੇ ਵਕਾਰ ਤਪਾਉਂਦੇ ਨੇ ਗੁਰਮੁਖੋ ਆਪਾਂ ਅਰਦਾਸ ਕਿਉਂ ਨਹੀਂ ਕਰਦੇ? ਗੁਰੂ ਗ੍ਰੰਥ ਸਾਹਿਬ ਨੇ ਜੁਗ ਦਿੱਤੀ ਹੈ ਜਿੱਦਣ ਤੇਰਾ ਅੰਦਰ ਕਾਮ ਕ੍ਰੋਧ ਸਤਾਏ ਨਾ ਟਿਕੇ, ਤੂੰ ਗਲ ਚ ਪੱਲਾ ਪਾ ਕੇ ਬੇਨਤੀ ਕਰ, ਨਾਥ ਕਛੂ ਨਾ ਜਾਨੂ, ਮਨ ਮਾਇਆ ਕੇ ਹਾਥ ਬਿਕਾਨੂ, ਤੁਮ ਕਹੀਏ ਤੋ ਜਗਤ ਗੁਰ ਸਵਾਮੀ, ਖਮ ਕਹੀਏ ਕਲ ਚੁੱਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀਤੇ ਅੰਤਰ ਪਾਰਿਓ। ਜਦੋਂ ਅੰਦਰ ਟਿਕੇ ਨਾ, ਕਦੀ ਬੇਨਤੀ ਕਰ ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾਂ, ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੇ, ਆਇਓ ਸ਼ਰਨ ਤੁਖਾਰੇ। ਜਿਦਨ ਅੰਦਰ ਨਾ ਟਿਕੇ, ਕਦੀ ਬਾਬੇ ਕਬੀਰ ਦੇ ਬਚਨਾਂ ਦੀ ਤਰ੍ਹਾਂ ਸਾਰੀ ਜ਼ਿੰਦਗੀ ਖੌਮੇ ਨਾਲ ਤੂੰ ਗਰਦਨ ਨਾ ਚੁੱਕੀ ਰੱਖ, ਗੁਰੂ ਸਾਹਮਣੇ ਬਾਹਾਂ ਖੜੀਆਂ ਕਰਕੇ ਕਹਿਦੇ, ਸੱਚੇ ਪਾਤਸ਼ਾਹ ਹਕੀਕਤ ਵਿਚ ਮੈਂ ਮੰਨਣ ਆ ਗਿਆ, ਮੇਰਾ ਮਨ ਮਲੀਨ ਹੈ, ਮੇਰੇ ਅੰਦਰ ਨੂੰ ਟਿਕਾ ਦੇ। ਬਾਬਾ ਕਬੀਰ ਜੀ ਨੇ ਬਚਨ ਕਿਹਾ, ਕਹਿਣ ਲੱਗੇ, ਖਰਕੇ ਲੋਗਾ ਮੋਕੋ ਨੀਤ ਡਸਾ ਪਟਵਾਰੀ, ਉਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿਨਖੋ ਲਿਆ ਉਭਾਰੀ। ਇੱਕ ਇਹ ਵੀ ਅਰਦਾਸ ਦਾ ਨਮੂਨਾ ਹੈ। ਤੀਸਰਾ ਬਚਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਹੈ, ਨਾਮ ਦੀ ਜਾਚਨਾ ਲਈ ਵੀ ਅਰਦਾਸ ਹੈ। ਉਹੀ ਸਤਿਗੁਰੂ ਜਿਹੜੇ ਅੰਮ੍ਰਿਤ ਬਾਣੀ ਵਿਚ ਕਹਿ ਰਹੇ ਨੇ ਕਿ ਮਾਨ ਮੰਗ ਤਾਨ ਮੰਗ, ਉਹੀ ਕਹਿ ਰਹੇ ਨੇ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਖ ਗੁਣ ਗਾਵਾ ਦਿਨ ਰਾਤ, ਨਾਨਕ ਚਾਹੋ ਇਹੋ। ਉਹੀ ਜੋਤ ਕਹਿ ਰਹੀ ਹੈ, ਕਮਨ ਵਡਾਈ ਕਹਿ ਸਕੂ ਬੇਅੰਤ ਗੁਨੀਤਾ, ਕਰ ਕਿਰਪਾ ਮੇਰੇ ਨਾਮ ਦੇਖੋ ਨਾਨਕ ਦਰ ਸਰੀਤਾ। ਇਸੇ ਜੋਤ ਦੇ ਮਾਲਕ ਤੀਸਰੇ ਗੁਰਦੇਵ 72 ਸਾਲ ਦੀ ਉਮਰ ਵਿਚ ਗੁਰੂ ਬਣਦੇ ਨੇ, 94 ਸਾਲ ਤੱਕ ਇਸ ਚੋਲੇ ਵਿਚ ਰਹਿੰਦੇ ਨੇ, 22 ਸਾਲ ਗੁਰਤਾ ਗੱਦੀ ਤੇ ਨੇ, ਤੇ ਕਦੀ ਦੇਖੋ 80 ਸਾਲ ਦੀ ਉਮਰ ਵਿਚ ਪਹੁੰਚਿਆ ਬਾਪੂ ਰੱਬ ਦੇ ਚਰਨਾਂ ਵਿਚ ਖਲੋ ਕੇ ਕਹਿੰਦਾ, ਸਾਈਆਂ ਖਮ ਭੀਖਕ ਪੇਖਾਰੀ ਤੇਰੇ। ਹਾਲਾਂਕਿ ਉਸ ਗੁਰੂ ਦੀ ਕਮਾਈ ਨੂੰ ਕੋਈ ਨੀ ਗਿਣ ਮਿਣ ਸਕਦਾ, ਪੱਟ ਕਹਿ ਕੇ ਗਏ ਨੇ। ਵੈਸੇ ਤਾਂ ਦਾਤੇ ਦੀ ਖੇਡ ਹੈ, ਮੈਂ ਇੱਕ ਖਿੰਨ ਵਿਚੋਂ ਨਿਕਲਿਆ, ਆਪਣੇ ਵਿਸ਼ੇ ਵੱਲ ਫਿਰ ਤੁਰਨਾ ਹੈ। ਦੇਖੋ ਉਸ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਰਹਿਮਤਾਂ, ਤਿੰਨ ਗੁਰੂ ਸਾਹਿਬਾਨ ਐਸੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ, ਜੋਤ ਇੱਕ ਹੈ ਜਿਨ੍ਹਾਂ ਦੇ ਪਿਤਾ ਉਹਨਾਂ ਦੇ ਗੱਦੀ ਬੈਠਣ ਤੋਂ ਪਹਿਲਾਂ ਕੀ ਗੁਰੂ ਘਰ ਆਉਣ ਤੋਂ ਪਹਿਲਾਂ ਚਲਾਣਾ ਕਰ ਗਏ, ਪਰ ਜਦੋਂ ਉਹਨਾਂ ਕਾਲਣਾ ਕਾਲੀ ਦਾਤ ਜੋਤ ਖਸਮ ਹੈ ਵਡਿਆਈ, ਖਸਮ ਦੀ ਕਿਰਪਾ ਨਾਲ ਝੋਲੀ ਵਿਚ ਪਈ, ਗੁਰੂ ਬਣੇ ਤੇ ਤਿੰਨ ਸਤਿਗੁਰੂ ਉਹਨਾਂ ਦੇ ਪਿਤਾ ਦੇ ਨਾਮ ਜੁਗੋ ਜੁਗ ਅਟਲ ਹੋ ਗਏ। ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਨੇ ਧਨ ਧਨ ਪਿਤਾ, ਧਨ ਧਨ ਕੁੱਲ, ਧਨ ਧਨ ਸੋ ਜਨਨੀ, ਜਿਨ ਗੁਰੂ ਜਣਿਆ ਮਾਇ, ਪਰ ਤਿੰਨ ਗੁਰੂ ਸਾਹਿਬਾਨ ਖਾਸ ਕਰਕੇ ਇੱਕ ਬਾਬਾ ਲਹਿਣਾ ਸਾਹਿਬ ਪਿਤਾ ਜੀ ਦੇ ਚਲਾਣੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਆਏ ਨੇ। ਬਾਬਾ ਫੇਰੂ ਜੀ ਨੂੰ ਕੀ ਪਤਾ ਕਿ ਜਿਹੜਾ ਮੇਰਾ ਪੁੱਤਰ ਲਹਿਣਾ ਮੇਰੇ ਘਰ ਪੈਦਾ ਹੋਇਆ, ਇਹਦੇ ਕਰਕੇ ਇੱਕ ਦਿਨ ਦੁਨੀਆਂ ਮੇਰੇ ਨਾਮ ਨੂੰ ਨਮਸਕਾਰ ਕਰੇਗੀ। ਦੂਸਰੇ ਨੇ ਧੰਨ ਗੁਰੂ ਅਮਰਦਾਸ ਜੀ ਦੇ ਪਿਤਾ ਬਾਬਾ ਤੇਜ ਭਾਨ ਜੀ ਚਲਾਣਾ ਕਰ ਗਏ ਨੇ, ਪਰ ਕੀ ਪਤਾ ਜਿਹੜਾ ਮੇਰਾ ਪੁੱਤਰ ਤੀਰਥ ਇਸ਼ਨਾਨੀ ਹੈ, ਇਸ ਪੁੱਤਰ ਦੀ ਕਮਾਈ ਕਰਕੇ ਮੇਰੇ ਨਾਂ ਨੂੰ ਵੀ ਸਜਦੇ ਹੋਣਗੇ। ਤੀਸਰੇ ਨੇ ਮੇਰੇ ਧੰਨ ਗੁਰੂ ਰਾਮਦਾਸ, 7 ਸਾਲ ਦੀ ਉਮਰ ਵਿਚ ਪਿਤਾ ਜੀ ਚਲਾਣਾ ਕਰ ਗਏ। ਇੱਕ ਘੁੰਗਣੀਆਂ ਵੇਚਣ ਵਾਲੇ ਸਤਿਗੁਰੂ, ਮੈਂ ਸਤਿਗੁਰੂ ਸ਼ਬਦ ਵਰਤਿਆ ਹੈ ਕਿ ਟੋਕਰੀ ਵਿਚ ਰੱਖ ਕੇ ਘੁੰਗਣੀਆਂ ਵੇਚਣ ਵਾਲੇ, ਪਿਆਰਿਓ ਕੀ ਪਤਾ ਸੀ ਬਾਬੇ ਖਰਦਾਸ ਨੂੰ ਕਿ ਜਿਹੜਾ ਮੇਰਾ ਪੁੱਤਰ 7 ਸਾਲ ਦੀ ਉਮਰ ਵਿਚ ਘੁੰਗਣੀਆਂ ਵੇਚਣ ਤੁਰ ਪਿਆ ਹੈ, ਇਸ ਮੇਰੇ ਲਾਲ ਦੀ ਕਮਾਈ ਕਰਕੇ ਮੈਨੇ ਮੈਨੂੰ ਠਾਕੁਰ ਬਣਾ ਦੇਣਾ ਹੈ। ਮੈਂ ਜਿਹੜੀ ਬੇਨਤੀ ਪਿਆ ਕਰਨਾ ਗੁਰਮੁਖੋ, ਪਹਿਲੀ ਅਰਦਾਸ ਧਨ ਪਦਾਰਥਾਂ ਦੀ ਕਰਨੇ ਆ, ਦੂਜੀ ਅਰਦਾਸ ਗੁਰੂ ਦੇ ਚਰਨਾਂ ਵਿਚੋਂ ਅੰਦਰ ਨੂੰ ਬਚਾਉਣ ਦੀ ਕਰਨੇ ਆ, ਤੇ ਤੀਜੀ ਅਰਦਾਸ ਕਿਤੇ ਸਤਿਗੁਰੂ ਸਾਹਿਬਾਨ ਦੇ ਜੀਵਨ ਨੂੰ ਪੜੀਏ, ਉਹ ਬਿਰਧ ਹੋ ਕੇ ਵੀ ਕਹਿ ਰਹੇ ਨੇ, ਖੰਭ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ ਖੋ ਖੋ ਦਿਆਲ, ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ। ਜਦੋਂ ਨਾਮ ਅੰਦਰ ਕੋਈ ਜਪਦਾ ਫਿਰ ਬੇਬਲਤਾ ਪੈਦਾ ਹੁੰਦੀ ਹੈ, ਸਾਈਆਂ ਨਾਮ ਤਾਂ ਰਸਨਾ ਤੇ ਟਿਕਾ ਦਿੱਤੇ, ਹੁਣ ਇਸ ਤੱਤਾਂ ਦੇ ਸਰੀਰ ਦਾ ਓਹਲਾ ਮੁਕਾ, ਮੇਰੇ ਦੀਦੇ ਤੇਰੇ ਦਰਸ਼ਨਾਂ ਦੀ ਤਾਂਘ ਵਿਚ ਬੈਠੇ। ਉਦੋਂ ਫਿਰ ਅਰਦਾਸ ਕਰਦੇ ਨੇ, ਬਹੁਤੇ ਫੇਰ ਭੈ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ, ਖੋਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀਜੈ। ਉਦੋਂ ਮਨ ਵਿਚ ਇਹ ਖਿਆਲ ਪਨਪਦਾ ਹੈ ਕਿ ਹੇ ਮੇਰੇ ਦਾਤਾ ਜੀ, ਕਿ ਬਹੁਤ ਜਨਮ ਵਿਚਰੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਜਿਸ ਭਾਈ ਸਾਹਿਬ ਭਾਈ ਮਾਨ ਸਿੰਘ ਦੀ ਯਾਦ ਵਿਚ ਅਸੀਂ ਜੁੜੇ ਬੈਠੇ ਆ, ਗੁਰਮੁਖੋ ਅਖੀਰ ਵਾਲੇ ਮੁਕਾਮ ਤੇ ਪਹੁੰਚ ਗਏ ਨੇ। ਇੱਕ ਪਾਸੇ ਮੌਤ ਹੈ, ਦੂਜੇ ਪਾਸੇ ਨੀਲੇ ਦੇ ਸ਼ਾਹ ਸਵਾਰ ਨੇ ਆਉਣੇ, ਤੇ ਅਰਦਾਸ ਕਰਦਾ ਦਾਤਾ मौत आने तो पहला पहला इन्हां दीदियां नूं अपने दीदार दी दात दे, इन्हां दीदियां नूं अपने दर्शन दी दात दे। ते जिथों मैं अर्ज करनी चाहना, हजूर आनंदपुर साहब की धरती ते विराजमान ने, आप नूं पता है कि उस आनंदपुरी ने साडी झोली विच बहुत कुछ पाया ते अज भी पा रही है। इथे मेरे कृपालू दाता ने सानू अमृत की दात दे के नित नेम दियां अमृत दियां बाणियां बख्शिश कीतियां। इथे सानू रहत दृढ़ कराई गई, इथे कुरैतां तो बचन वास्ते दातार जी ने सानू हदायत कीती। इसे आनंदपुर की धरती ते तीन साहिबजादियां दा अवतरण होया है, उन्हां दा आगमन होया। शब्द वरत लीए, अवतरण शब्द माड़ा नहीं। हजूर कृपालू जी दे तीन लाल आनंदपुर साहिब की धरती ते बाबा जोरावर सिंह, बाबा फतेह सिंह ते इन्हां तो वड्डे बाबा जुझार सिंह, चौथे जेडे सब तो वड्डे बाबा अजीत सिंह ने, उन्हां दी आमद पौंटा साहिब की धरती ते है। आनंदपुर साहिब की धरती ते घेरे पए ने। गुरमुखो, आप सब नूं ज्ञात है कि उसे धरती ते पाए कोई घेरे ने अन्न पानी रोक दिता आनंदपुर दा, पर सिख सिद्धक दे आसरे जींदे रहे, भुख लगनी ते गुरु दे नाम दे आसरे जींदे रहे। इसे धरती ते घटना वापरी सी कि दुनी चंद वर्गे मसंद हाथी दा मुकाबला करन दी थां ते रात नूं इथों दौड़ गए। इत्थे सज्जन कहिंदे ने कि इह सिख बेदावा दे के आनंदपुर साहिब दी धरती तों चले। मैं आप जी दे समक्ष इतिहास दे दोनों पक्ष रखने चाहना, एक तां आनंदपुर साहिब दी धरती ते दूसरा रामेआणे दी धरती। हजूर कृपालू जी दी मुक्तसर दी जंग नाल इह दोनों घटनावां संबंधित। आनंदपुर साहिब दी धरती तों मजैल गए ने किन्नी कु गिणती वे सन, केवल 40 नहीं इन्हां तों वध वी गिणती सी, छड के चले गए। पर गुरु के सिखो सिद्धक वाले भावना वाले आनंदपुर साहिब दी धरती ते रहे। अखीर ते चुकी कोई कसम, खादे हुए नेम, खादियां हुईयां कसमां ते भरोसा कर, मेरे चोजी प्रीतम ने आनंदपुर साहिब दी धरती छड्डी। पर उस आनंदपुर साहिब दी धरती नूं सदा नहीं छड्डिया। एक मैं अर्ज करा, जदों आनंदपुर साहिब तो तुर लगे ते गुरबख्श उदासी नूं इह शब्द कहे सन कि इस आनंदपुर साहिब दी धरती ते जिथे पिता गुरु जी दे सीस दा संस्कार किया है, बस इथे दीवा बत्ती करदा है, इथे दीवा बलदा रहे। ते दीवे बलन दा मतलब यह हुंदा है कि समझ पैंदी रहे इस घर दे वारस अजे जींदे ने, इस घर दा दीवा अजे बुझा नहीं। आप इस धरती ते बैठे हो, केवल गुरु तेग बहादुर सचे पातशाह ऐसे ने जिन्हां दे एक तन दे दो संस्कार पे हुंदे ने, एक दिल्ली दी धरती ते हुंदा है, दूसरा आनंदपुर साहिब दी धरती ते हुंदा है। एक तां 11 नवंबर दी रात नूं ही 12 नवंबर सवेरे ओ घर नूं अग पिया लांदा है 1675 नूं, ते दूजा 16 नवंबर 4-5 दिन बाद तो शीश दा संस्कार हुंदा है। गुरबख्श उदासी नूं तुरदिआं कहा कि पिता गुरु जी वाले अस्थान ते सेवा संभाल करनी, हाथ जोड़ के क्या सच्चे पातशाह आनंदपुरी वीरान, हस के कहन लगे नहीं समा आएगा वीरान नहीं, इस दे घर घर दे विच केसरी चुलणगे, नगारे भी वजनगे, महल्ले भी निकलगे, खंडे बाटे दे अमृत संचार भी होणगे। उस वेले कहिंदे ने पुछा सच्चे पातशाह जदों दीदियां ने आप जी दे दर्शन करने होण, हस के कहन लगे बाणी पड़ेगा केसां वल झाती मार लई, सच जानी तेरे केसां विचों गुरु का रूप नजर आएगा। हजूर ने तां परमात्मा दे भी केस ते दस्तार दा जिक्र कीता है। आपां पढ़ने सोहणे नक जिन लंबड़े बाला, हजूर ने बाणी विच क्या कहन लगे, खूब तेरी पगरी मीठे तेरे बोल, द्वार का नगरी काहे के मगो। हजूर दे अमृत बचना अनुसार गुरबख्श उदासी नूं उत्थे छड्ड दिता, परिवार नूं लै के चले। आउणा मैं खदराणी दी टाप तक है, क्योंकि अपनी सुरत नूं गुरु गोबिंद सिंह जी दे नाल लै के तुरो। प्यारियो, तुहाडे कोल सुरत दी दात है, कदी इहदी वरतों अमृत वेले करके देखो। भावे तुसीं गुरु दी धरती तों आनंदपुर साहिब तों अमृतसर तों कई माइल्स दूर बैठे हो, सैकड़े किलोमीटर दूर हो, पर कदी सुरत टिका के हरिमंदर विच नमस्कार करिया करो। सुरत दी हाजरी ही तां गुरु दी हाजरी है। सुरत नूं टिका के कदी गुरु दे चरण पकड़ के देखी आपां। आनंदपुर साहिब दी धरती तों कृपालू चले, परिवार नाल है, माता गुजरी जी, दो महल नाल ने, चार लाल नाल ने, पांच प्यारे नाल ने, सरसा नदी नूं पार कीता मेरे कलगी वाले ने, ਇਸ ਪਰਿਵਾਰ ਨੂੰ ਸਰਸਾ ਨੇ ਤਿੰਨ ਕਿੱਸਿਆਂ ਵਿੱਚ ਵੰਡ ਦਿੱਤਾ। ਹਜ਼ੂਰ ਚਮਕੌਰ ਸਾਹਿਬ ਚਲੇ ਗਏ, ਛੋਟੇ ਲਾਲ ਸਰਹੰਦ ਨੂੰ ਚਲੇ ਗਏ। ਗੁਰੂ ਕੇ ਪਿਆਰਿਓ, ਚਮਕੌਰ ਦੀ ਧਰਤੀ ਨੇ ਪਰਿਵਾਰ ਨੂੰ ਫਿਰ ਰੱਖ ਲਿਆ। ਦੋ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਮੇਰੇ ਸੱਚੀ ਸਰਕਾਰ ਦੇ ਨੇਤਰਾਂ ਦੇ ਸਾਹਮਣੇ ਸ਼ਹੀਦ ਹੋਏ। ਪਿਤਾ ਨੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਦੇਖਿਆ। ਉਧਰ ਸ਼ਾਮ ਦਾ ਸੂਰਜ ਛਿਪ ਰਿਹਾ ਸੀ, ਇਧਰ ਬਾਬਾ ਜੁਝਾਰ ਸਿੰਘ ਜ਼ਮੀਨ ਤੇ ਡਿੱਗਦੇ ਪਏ ਸਨ ਤੇ ਕਲਗੀ ਵਾਲੇ ਦੀ ਰਸਨਾ ਕਹਿ ਰਹੀ ਸੀ ਕਿ ਖਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਖੋ ਗਿਆ ਉਹ ਬੇਰਾ ਬੇਰਾ, ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ। ਸੋਹਣ ਸਿੰਘ ਜੀ ਸੀਤਲ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ। ਕਹਿਣ ਲੱਗੇ ਖੋਵਾ ਤੇ ਤੋ ਸੁਰ ਸੁਰਖਰੂ, ਪਰਮ ਪ੍ਰਣ ਪਾਲ ਉਚੇਰਾ, ਪੰਥ ਵਸੇ ਮੈਂ ਉਜੜਾ ਮਨ ਚੌਕ ਹਨੇਰਾ। ਕਹਿਣ ਲੱਗੇ ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜੇ। ਧੰਨ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਵਿਚ ਦੋਨਾਂ ਪੁੱਤਰਾਂ ਨੂੰ ਛੱਡ ਕੇ ਅੱਗੇ ਚਲੇ ਗਏ। ਮੈਂ ਤਾਂ ਬੇਨਤੀ ਕਰਨੀ ਚਾਹੁੰਦਾ ਗੁਰੂ ਕੇ ਸਿੱਖੋ, ਅੱਜ ਆਪਣੇ ਕੇਸ ਤਾਂ ਹੁੰਦੇ ਨਹੀਂ, ਆਪ ਤਾਂ ਗੁਰੂ ਨੇੜੇ ਗਏ ਨਹੀਂ, ਤੇ ਐਸ ਮੇਰੇ ਗੁਰੂ ਕੇ ਲਾਲ ਭਾਈ ਮਾਂ ਸਿੰਘ ਦੀ ਜਦੋਂ ਕੋਈ ਗੱਲ ਕਰਦਾ ਹੈ ਪਹਿਲਾਂ ਉਹਨੂੰ ਵਿਲਨ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ। ਉਹਨੂੰ ਕਦੀ ਲੱਜਿਆ ਸ਼ਬਦ ਵਰਤਣਗੇ, ਕਦੀ ਲਾਂਤਾ ਸ਼ਬਦ ਵਰਤਣਗੇ। ਉਹ ਨਹੀਂ ਸਿਖਾ, ਦੋ ਪੁੱਤਰ ਕੋਲ ਸ਼ਹੀਦ ਨੇ, ਪਰ ਬਾਪੂ ਨੇ ਆਪਣੇ ਤਨ ਦੇ ਕਮਰ ਕੱਸੇ ਨਾਲ ਪੁੱਤਰਾਂ ਦੇ ਮੂੰਹ ਨਹੀਂ ਢਕੇ, ਪਰ ਮਾਂ ਸਿੰਘ ਦੇ ਚਿਹਰੇ ਨੂੰ ਤਾਂ ਆਪਣੇ ਪਰਨੇ ਨਾਲ ਪੂੰਝ ਕੇ ਸੀਨੇ ਨਾਲ ਲਾ ਲਿਆ ਸੀ। ਉਸ ਭਾਈ ਮਾਂ ਸਿੰਘ ਲਈ ਸ਼ਬਦ ਤੂੰ ਕਿਵੇਂ ਅਪਮਾਨਜਨਕ ਵਰਤ ਸਕਣਾ ਹੈ। ਦੋਨੋਂ ਪੁੱਤਰ ਕੋਲ ਨੇ, ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਪੁਰਜਾ ਪੁਰਜਾ ਰਣ ਤੱਤੇ ਵਿਚ ਪਏ। ਪਰ ਅੱਗੇ ਚਲੇ ਗਏ ਮੇਰੀ ਚੋਜੀ ਪ੍ਰੀਤਮ, ਹਜ਼ੂਰ ਮਾਛੀਵਾੜੇ ਪਹੁੰਚੇ ਨੇ, ਗਨੀ ਖਾਂ ਨਬੀ ਖਾਂ ਦੇ ਘਰ ਟਿਕੇ ਨੇ। ਇਥੋਂ ਪਲੰਗ ਤੇ ਬਿਠਾ ਮੇਰੀ ਸੱਚੀ ਸਰਕਾਰ ਨੂੰ ਆਲਮਗੀਰ ਖੇਰਾ ਤੱਕ ਲੈ ਕੇ ਗਏ ਨੇ। ਇਧਰ ਹਜ਼ੂਰ ਰਾਏ ਕੱਲੇ ਕੋਲ ਪਹੁੰਚਦੇ ਨੇ ਤੇ ਦੂਸਰੇ ਪਾਸੇ ਦੋਨਾਂ ਲਾਲਾਂ ਦੀ ਸ਼ਹਾਦਤ ਹੋ ਗਈ ਹੈ। ਹਜ਼ੂਰ ਦੇ ਦੋਨੋਂ ਲਾਲ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੀਹਾਂ ਵਿਚ ਚਿਣ ਦਿੱਤੇ ਗਏ। ਪਿਆਰਿਓ, ਕਹਿਣਾ ਬਹੁਤ ਸੌਖਾ ਹੈ, ਸੁਣਾਉਣ ਵਾਲੇ ਅਸੀਂ ਸੁਣਾ ਕੇ ਚਲੇ ਜਾਵਾਂਗੇ, ਸੁਣਨ ਵਾਲੇ ਤੁਸੀਂ ਸੁਣ ਕੇ ਚਲੋ ਜਾਓਗੇ, ਪਰ ਆਪਣੇ 5 ਸਾਲ ਦੇ ਬੱਚੇ ਨੂੰ ਕਦੇ ਨੀਹਾਂ ਵਿਚ ਖਲੋਤਾ ਦੇਖੋ, ਉਹਦੇ ਤਨ ਨੂੰ ਪਰਤ ਕੇ ਇੱਟਾਂ ਦੇ ਵਿਚ ਪੀੜਿਆ ਹੋਇਆ ਦੇਖੋ, ਤੇ ਰਾਤ ਉਹਨਾਂ ਦੇ ਸਰੀਰ ਪੈ ਦੇਖੋ, ਕਦੀ ਆਪਣੇ ਅੰਦਰ ਨੂੰ ਪੁੱਛ ਕੇ ਦੇਖੀਏ ਤੇ ਆਤਮਾ ਕੰਬ ਉੱਠੇ, ਆਤਮਾ ਇੱਕੋ ਦਮ ਝੰਜੋੜੀ ਜਾਏਗੀ। ਹਜ਼ੂਰ ਰਾਏ ਕੱਲੇ ਕੋਲ ਗਏ ਨੇ, ਦੋਨਾਂ ਪੁੱਤਰਾਂ ਦੇ ਆਉਣ ਦੀ ਖਬਰ ਮਿਲੀ ਹੈ। ਇੱਥੇ ਮੈਂ ਇੱਕ ਅਰਜ਼ ਕਰਨਾ ਹੁੰਨਾ, ਸੰਖੇਪ ਵਿਚ ਬੇਨਤੀ ਕਰਦਿਆਂ। ਹਜ਼ੂਰ ਦੇ ਚਰਨਾਂ ਵਿਚ ਉਸ ਵੇਲੇ 3 ਸਿੱਖ ਸਨ, ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਸਤਿਕਾਰਯੋਗ ਭਾਈ ਸਾਹਿਬ ਭਾਈ ਮਾਨ ਸਿੰਘ ਜੀ। ਉਹਨਾਂ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਨੂੰ ਦੇਖਿਆ, ਦੋ ਪੁੱਤਰ ਪਹਿਲਾਂ ਦੇਖੇ ਨੇ ਨੇਤਰਾਂ ਨਾਲ, ਦੋਨਾਂ ਦੀ ਸ਼ਹਾਦਤ ਦੀ ਖਬਰ ਕੰਨਾਂ ਨਾਲ ਸੁਣ ਲਈ, ਪਰ ਕਲਗੀ ਵਾਲੇ ਚੋਜੀ ਪ੍ਰੀਤਮ ਅੱਜ ਦੋਨਾਂ ਦੀ ਖਬਰ ਸੁਣ ਕੇ ਵੀ ਉਸ ਕਰਤਾਰ ਦੇ ਰੰਗ ਵਿਚ ਰੰਗੇ ਰਹੇ। ਸਿੱਖਾਂ ਦੇ ਨੇਤਰ ਤਾਂ ਛਲਕੇ, ਪਰ ਚੋਜੀ ਪ੍ਰੀਤਮ ਦਾ ਅੰਦਰ ਭਾਣੇ ਵਿਚ ਤੇ ਰਜ਼ਾ ਵਿਚ ਜੁੜ ਗਿਆ। ਹਜ਼ੂਰ ਨੇ ਇਥੋਂ ਫਿਰ ਚੱਲ ਕੇ ਜ਼ਫਰਨਾਮਾ ਲਿਖਿਆ ਹੈ, ਤੇ ਉਹ ਜ਼ਫਰਨਾਮਾ ਜਿੱਤ ਦੀ ਚਿੱਠੀ ਹੈ, ਤੇ ਉਸ ਵਿਚ ਇੱਕ ਗੱਲ ਬੜੇ ਕਮਾਲ ਦੀ ਕਹੀ ਔਰੰਗਜ਼ੇਬ ਨੂੰ, ਤੇ ਸ਼ਬਦ ਲੁਕਾ ਕੇ ਨਹੀਂ ਸਪਸ਼ਟ ਸ਼ਬਦ ਕਹਿ, ਔਰੰਗਜ਼ੇਬ ਤੂੰ ਇਮਾਨਦਾਰ ਨਹੀਂ, 5 ਵਕਤ ਦਾ ਨਮਾਜ਼ੀ ਜ਼ਰੂਰ ਹੈ, ਪਰ ਸੱਚ ਜਾਣੀ ਤੈਨੂੰ ਮੁਹੰਮਦ ਸਾਹਿਬ ਤੇ ਯਕੀਨ ਨਹੀਂ, ਲੋਕ ਕਹਿੰਦੇ ਨੇ ਤੂੰ ਮੋਮਨ ਹੈ, ਤੂੰ ਰੱਬ ਬਾਰੇ ਕੀ ਪਹਿਚਾਨਣਾ, ਤੈਨੂੰ ਤਾਂ ਖੁਦ ਪਹਿਚਾਨ ਨਹੀਂ, ਤੂੰ ਮਰ ਕੇ ਕਿਹੜੇ ਪਾਸੇ ਚਲੇ ਜਾਣਾ, ਆਪਣੇ ਆਪ ਨੂੰ ਪਹਿਚਾਣੀ। ਹਜ਼ੂਰ ਦੇ ਜ਼ਫਰਨਾਮੇ ਦੇ ਸ਼ਬਦ ਸਨ, ਨਾ ਇਮਾਨ ਪ੍ਰਸਤੀ ਨਾ ਉਜ਼ਾਏ ਦੀਨ, ਤੂੰ ਇਮਾਨ ਪ੍ਰਸਤ ਨਹੀਂ ਤੂੰ ਬੇਈਮਾਨ ਹੈ, ਨਾ ਇਮਾਨ ਪ੍ਰਸਤੀ ਨਾ ਉਜ਼ਾਏ ਦੀਨ ਨਾ ਸਹਿਬ ਸ਼ਨਾਸੀ, ਤੈਨੂੰ ਰੱਬ ਦੀ ਪਹਿਚਾਨ ਨਹੀਂ ਨਾ ਮੁਹੰਮਦ ਯਕੀਨ, ਜਿਤਨਾ ਮਰਜ਼ੀ ਤੂੰ ਰੌਲਾ ਪਾਈ ਜਾ ਸੱਚ ਜਾਣੀ ਤੈਨੂੰ ਮੁਹੰਮਦ ਉੱਤੇ ਵੀ ਯਕੀਨ ਨਹੀਂ। ਕਿਉਂ? ਕਹਿਣ ਲੱਗੇ ਜੇ ਯਕੀਨ ਹੁੰਦਾ ਤੇ ਕੁਰਾਨ ਦੀ ਕਸਮ ਚੁੱਕ ਕੇ ਕਦੀ ਤੇਰੇ ਸੂਬੇਦਾਰ ਮੁਕਰ ਦੇਣਾ। ਦੂਸਰਾ ਬਚਨ ਕੀਤਾ, ਕਹਿਣ ਲੱਗੇ ਮਰਦ ਕਿਨੂੰ ਕਹਿੰਦੇ ਨੇ? ਪਿਆਰਿਓ, ਮਰਦ ਸ਼ਬਦ ਅਸੀਂ ਵਰਤਨੇ ਆ, ਮਰਦ ਦਾ ਸੰਬੰਧ ਕੇਵਲ ਇਹ ਸ਼ਬਦ ਨਹੀਂ, ਮੇਲ ਫੀਮੇਲ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਾਰੀ ਜਾਂ ਨਰ ਇਹਦੇ ਲਈ ਸ਼ਬਦ ਮਰਦ ਤੱਕ ਨਹੀਂ, مرد کیول ہوے پاوے استری جامع ہوے او دے اندر بھی جو کچھ ہے او زبان تو کہے جو کچھ زبان تے ہے او اپنے اندر نو کما کے دسے اے مرداؤ پڑنے دے چن نے تے جڑا زبان

ਭਾਲ ਦੀ ਧਰਤੀ ਤੇ ਇੱਕ ਸਿੱਖ ਦਾ ਚਲਾਣਾ ਹੋਇਆ ਹੈ। ਉਹਦੀ ਮਾਤਮ ਪੁਰਸ਼ੀ ਲਈ ਇਕੱਠੇ ਹੋਏ ਤੇ ਆਨੰਦਪੁਰ ਸਾਹਿਬ ਤੋਂ ਵਿਛੜੇ ਹੋਏ ਸਿੱਖ ਵੀ ਆ ਪਹੁੰਚੇ, ਜਿਹੜੇ ਕਹਿ ਕੇ ਆਏ ਕਿ ਅਸੀਂ ਭੁੱਖ ਨਹੀਂ ਜਾ ਸਕਦੇ, ਉਹ ਵੀ ਆ ਪਹੁੰਚੇ ਤੇ ਉਸ ਮਾਤਮ ਪੁਰਸ਼ੀ ਤੇ ਗੱਲ ਚੱਲੀ ਕਿ ਸੁਣਿਆ ਸੀ ਆਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ, ਕੀ ਬਣਿਆ ਹੈ ਉੱਥੇ। ਤੇ ਇਹਨਾਂ ਵਿੱਚੋਂ ਚੌਧਰੀ ਜਿਹੜਾ ਸੀ ਉਹ ਸੀ ਭਾਗ ਸਿੰਘ ਚੁਬਾਰੀਆ। ਭਾਈ ਮਾਨ ਸਿੰਘ ਨੇ ਤਾਂ ਟੁੱਟੀ ਗੰਢੀ ਕਹਿ, ਸੱਚ ਜਾਣਿਓ ਤਰੇੜਾਂ ਪਾਉਣ ਵਾਲੇ ਦਾ ਨਾਮ ਸੀ ਭਾਗ ਸਿੰਘ ਚੁਬਾਰੀਆ। ਇਹ ਵੀ ਉੱਥੇ ਮਾਤਮ ਪੁਰਸ਼ੀ ਤੇ ਆਏ। ਜਦੋਂ ਪੁੱਛਿਆ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਹਿੰਦੇ ਨੇ ਜਿਹੜੇ ਭਾਵਨਾ ਵਾਲੇ ਸਨ ਉਹਨਾਂ ਦੇ ਅੰਦਰ ਛਲਕ ਆਏ ਕਿ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਛੱਡ ਦਿੱਤਾ ਹੈ। ਦੂਸਰੀ ਗੱਲ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਲਾਲ ਨੇਤਰਾਂ ਦੇ ਸਾਹਮਣੇ ਸ਼ਹੀਦ ਹੋ ਗਏ, ਛੋਟਿਆਂ ਨੂੰ ਨੀਆਂ ਵੀ ਚਿਣ ਦਿੱਤਾ, ਬੁੱਢੀ ਮਾਤਾ ਸ਼ਹੀਦ ਕਰ ਦਿੱਤੀ। ਜਦੋਂ ਇੰਨੇ ਸ਼ਬਦ ਸੁਣੇ ਤੇ ਜਿਹੜੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਆਏ ਸਨ ਅੰਦਰ ਬਿਲ ਕੁੱਟਿਆ ਮਣਾ, ਬਾਬਾ ਫਤਿਹ ਸਿੰਘ ਵਰਗੇ ਵੰਗਾਰ ਕੇ ਚਲੇ ਗਏ। ਗੁਰੂ ਗੋਬਿੰਦ ਸਿੰਘ ਨੇ ਤਾਂ ਆਪਣੇ ਪੁੱਤਰ ਪਰਿਵਾਰ ਦਾ ਕੋਈ ਜੀਵ ਵੀ ਨਾ ਸਾਂਭਿਆ ਤੇ ਅਸੀਂ ਕਾਸ ਵਾਸਤੇ ਵਿਛੜ ਕੇ ਆ ਗਏ। ਮੈਂ ਅਰਜ਼ ਕੀਤੀ ਵਿਛੋੜਾ ਦੁੱਖ ਹੈ, ਜਿੱਦਣ ਪਤਾ ਅੰਦਰ ਨੂੰ ਲਗਾ ਕਿ ਗੁਰੂ ਕੇ ਲਾਲ ਸ਼ਹੀਦ ਹੋ ਗਏ ਅੰਦਰ ਤੜਪਿਆ। ਮਨ ਨੇ ਕਿਹਾ ਕੀ ਕਰਨੀ, ਇਸ ਤਨ ਨੂੰ ਢੋ ਕੇ ਲੈ ਜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਤੇ ਚਰਨ ਪਕੜ ਕੇ ਉਹ ਤੋਂ ਮਾਫੀ ਮੰਗ ਲੈ, ਸੱਚੇ ਪਾਤਸ਼ਾਹ ਸਾਨੂੰ ਬੇਦਾਵਿਆਂ ਨੂੰ ਕਿਰਪਾ ਕਰਕੇ ਬਖਸ਼ ਲੈ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਕੋਈ ਧਰਤੀ ਦਾ ਬੰਦਾ ਨਹੀਂ ਲੱਭਦਾ, ਕੋਈ ਅਵਤਾਰ ਨਹੀਂ ਲੱਭਦਾ ਜਿਹਦੇ ਨਾਲ ਮੈਂ ਤੈਨੂੰ ਤਸ਼ਬੀਹ ਦੇ ਦਿਆਂ, ਕਹਿ ਦਿਆਂ ਮੇਰਾ ਗੁਰੂ ਗੋਬਿੰਦ ਸਿੰਘ ਐਸਾ ਹੈ। ਪੁੱਛਿਆ ਜੀ ਕਿਉਂ, ਕਹਿ ਲੱਗੇ ਇਸ ਕਿਰਪਾਨ ਦੀ ਥਾਂ ਤੇ ਸਾਨੂੰ ਬਚਾਉਣ ਲਈ ਤੂੰ ਪਿਤਾ ਦੀ ਪਸਲੀ ਆਪਣੇ ਢਾਕੇ ਬੰਨੀ ਹੈ, ਹੱਥ ਤੇਰੇ ਵਿੱਚ ਕੱਲੀ ਢਾਲ ਨਹੀਂ, ਤੂੰ ਢਾਲ ਦੀ ਥਾਂ ਤੇ ਪੁੱਤਰਾਂ ਦੀਆਂ ਖੋਪੜੀਆਂ ਪਕੜੀਆਂ। ਉਹਨੇ ਸ਼ਬਦ ਬੜੇ ਭਾਵ ਪੂਰਤ ਕਹਿ, ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਹਰ ਗੱਲ ਪਈ ਜਾਪਦੀ ਓਪਰੀ ਹੈ, ਢਾਕੇ ਤੇਗ ਨਹੀਂ ਪਿਤਾ ਦੀ ਪਸਲੀ ਹੈ, ਹੱਥ ਵਿੱਚ ਢਾਲ ਨਹੀਂ ਪੁੱਤਰ ਦੀ ਖੋਪੜੀ ਹੈ। ਪੁੱਤਰ ਦੀ ਖੋਪੜੀ, ਪਿਤਾ ਦੀ ਪਸਲੀ, ਗੁਰੂ ਕੇ ਸਿੱਖੋ ਇਹੋ ਜਿਹਾ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਦਾ ਸਾਨੀ ਦੁਨੀਆਂ ਵਿੱਚ ਕਿਤੋਂ ਵੀ ਲੱਭੇਗਾ ਨਹੀਂ। ਹੁਣ ਇਹ ਚਬਾਲ ਦੀ ਧਰਤੀ ਤੋਂ ਤਿਆਰ ਹੋਏ ਨੇ, ਇਹਨਾਂ ਨਾਲ ਕੁਝ ਨੰਬਰਦਾਰ ਜਿਹੜੀ ਰੂਪਿਆਂ ਨੇ ਰਾਮਿਆਂ ਨੇ ਗੱਲ ਵਾਪਰਦੀ ਹੈ, ਕੁਝ ਚੌਧਰੀ ਚੱਲੇ ਕੁਝ ਨੰਬਰਦਾਰ ਚੱਲੇ ਜਿਨ੍ਹਾਂ ਦੀ ਲਾਹੌਰ ਦਰਬਾਰ ਵੀ ਚੱਲਦੀ ਸੀ। ਕਹਿਣ ਲੱਗੇ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਸਲਾਹ ਦਿਆਂਗੇ, ਕਹਾਂਗੇ ਕਿ ਤੁਸੀਂ ਪਹਿਲੇ ਗੁਰੂ ਸਾਹਿਬਾਨਾਂ ਦੀ ਤਰ੍ਹਾਂ ਚੁੱਪ ਕਰਕੇ ਗੁਰੂ ਬਣੇ ਰਹੋ, ਤੁਸੀਂ ਭਜਨ ਬੰਦਗੀ ਕਰੋ ਤੇ ਅਸੀਂ ਤੁਹਾਡੇ ਸਿੱਖ ਬਣੇ ਰਹਿੰਦੇ ਹਾਂ। ਜੇ ਤੁਸੀਂ ਸਾਡੇ ਨਾਲ ਸਹਿਮਤ ਹੋਵੋ ਤੇ ਗੁਰੂ ਗੋਬਿੰਦ ਸਿੰਘ ਅਸੀਂ ਲਾਹੌਰ ਦਰਬਾਰ ਨਾਲ ਗੱਲਬਾਤ ਕਰਕੇ ਤੁਹਾਡੀ ਹਕੂਮਤ ਨਾਲ ਸੁਲਾਹ ਕਰਾ ਦਿੰਦੇ ਹਾਂ। ਹਜ਼ੂਰ ਇਧਰੋਂ ਰਾਏ ਕੱਲੇ ਤੋਂ ਖਦਰਾਣੇ ਦੀ ਢਾਵਲ ਚੱਲੇ ਨੇ ਤੇ ਮਜੈਲੀਏ ਜਿਤਨੇ ਵੀ ਸਿੱਖ ਨੇ ਇਹ ਕੇਵਲ 40 ਨਹੀਂ ਸੁਣਾਏ, 40 ਮੁਕਤੇ ਸੀ ਸ਼ਬਦ ਵਰਤਨੇ ਆ। ਇਤਿਹਾਸ ਦੀਆਂ ਪਰਤਾਂ ਨੂੰ ਲੁਕਾਈਏ ਨਾ, ਪਹਿਲੇ ਮੁਕਤੇ ਉਹ ਨੇ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਬਾਅਦ ਅੰਮ੍ਰਿਤ ਛਕਿਆ ਸੀ, ਉਹ ਪੰਜ ਸਿੱਖ ਨੇ, ਉਹਨਾਂ ਲਈ ਸ਼ਬਦ ਮੁਕਤੇ ਵੇ। ਦੂਸਰੇ ਨੇ ਜਿਨ੍ਹਾਂ ਨੇ ਚਮਕੌਰ ਦੀ ਗੜੀ ਵੀ ਸ਼ਹਾਦਤ ਦਾ ਜਾਮ ਪੀਤਾ ਸੀ, ਉਹਨਾਂ ਵੱਲ ਵੀ ਇਸ਼ਾਰਾ ਮੁਕਤਿਆਂ ਦਾ, ਕਿਉਂਕਿ ਸਾਹਿਬ ਨੇ ਕਿਹਾ ਵੀ ਇਹ ਗੁਰਸਨਾ ਚੇ ਕਾਰੇ ਕੋ ਨਦ ਚੇ ਹਲਨਾਰ ਕੇ 10 ਲੱਖ ਬਰਾਇਦ ਬਰੋ ਬੇਖਬਰ, 40 ਸ਼ਬਦ ਉਹਨਾਂ ਲਈ ਵਰਤਿਆ ਗਏ। ਤੀਸਰਾ ਜਿਨ੍ਹਾਂ ਨੂੰ ਖਾਸ ਕਰਕੇ ਆਪਾਂ ਚੇਤੇ ਕਰਨੇ ਆ, ਉਹ ਖਦਰਾਣੀ ਦੀ ਢਾਬ ਤੇ 40 ਗੁਰੂ ਕੇ ਲਾਲ ਮਜੈਰੀਏ ਸਿੱਖ ਨੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਹੁਣ ਇੱਥੇ ਕਈ ਵਾਰੀ ਪ੍ਰਸ਼ਨ ਉੱਠਦਾ ਹੈ ਕਿ ਅਸੀਂ 40 ਕਿਹੜਿਆਂ ਨੂੰ ਚੇਤਾ ਕਰਨੇ ਆ ਅਰਦਾਸ ਵਿੱਚ, ਤੇ ਡਾਕਟਰ ਨੇਕੀ ਸਾਹਿਬ ਨੇ ਬੜੀ ਸੋਹਣੀ ਗੱਲ ਲਿਖੀ, ਉਹ ਕਹਿੰਦੇ ਆ ਜੇ ਤੈਨੂੰ 5 ਚੇਤੇ ਆਉਂਦੇ ਨੇ ਤੇ ਚੇਤੇ ਰੱਖ ਉਹ ਵੀ ਮੁਕਤ ਨੇ, ਜੇ ਚਮਕੌਰ ਵਾਲਿਆਂ ਨੂੰ ਚੇਤੇ ਕਰਨਾ ਹੈ ਤੇ ਉਹ ਵੀ ਮੁਕਤ ਨੇ, ਪਿਆਰਿਆ ਤੂੰ ਦੁਬਿਧਾ ਵਿੱਚ ਨਾ ਪਾਓ, ਜੇ ਤੈਨੂੰ ਮੁਕਤ ਸਰ ਵਿੱਚ ਭਾਈ ਮਾਨ ਸਿੰਘ ਚੇਤੇ ਆਉਂਦਾ ਤੂੰ ਗੁਰੂ ਕੇ ਚਰਨ ਪਕੜਦਾ ਉਹ ਵੀ ਮੁਕਤ ਨੇ, ਦੁਬਿਧਾ ਨਹੀਂ। ਹਜ਼ੂਰ ਕਿਰਪਾਲੂ ਖਦਰਾਣੇ ਦੀ ਟੱਬ ਨੂੰ ਗਏ, ਇਹ ਮਜੈਲੀਏ ਸਿੱਖ ਜਿਹੜੇ ਨੇ ਕਿਰਪਾਲੂ ਦਾਤਾਰ ਜੀ ਨੂੰ ਆ ਕੇ ਰਾਮੇ ਆਲੇ ਦੇ ਨੇੜੇ ਮਿਲੇ, ਇੱਥੇ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ, ਚਰਨ ਪਕੜੇ, ਜਿਨ੍ਹਾਂ ਨੂੰ ਪਤਾ ਸੀ ਅੰਦਰੋਂ ਨੇਹ ਕਰਦੇ ਨੇ ਪ੍ਰੇਮ ਕਰਦੇ ਨੇ, ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕਿਆ, ਬੈਰਾਗ ਵਿੱਚ ਆ ਕੇ ਚਰਨ ਧੋਤੇ। ਭਾਗ ਸਿੰਘ ਚਬਾਲੀਆ, ਕੁਝ ਨੰਬਰਦਾਰ ਤੇ ਚੌਧਰੀ ਆਏ, ਇਹਨਾਂ ਨੇ ਪਹਿਲਾ ਸ਼ਬਦ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਅਸੀਂ ਤੇਰੇ ਸਿੱਖ ਹਾਂ, ਪਹਿਲਾ ਸ਼ਬਦ ਇਹ ਸੀ।
ਤੁਸੀਂ ਸਾਡੇ ਗੁਰੂ

ਹੋ, ਅਸੀਂ ਤੁਹਾਨੂੰ ਇੱਕ ਸਲਾਹ ਦੇਣ ਆਏ ਹਾਂ। ਹਜ਼ੂਰ ਨੇ ਸ਼ਬਦ ਸੀ ਸਲਾਹ ਦੇਣ ਆਏ ਹਾਂ, ਦਾਤਾਰ ਬਿਲਕੁਲ ਖਾਮੋਸ਼ ਨੇ। ਕਹਿਣ ਲੱਗੇ ਦੱਸੋ, ਸਾਡੀ ਸਲਾਹ ਇਹ ਵੇ ਕਿ ਦੇਖੋ ਚਾਰ ਲਾਲ ਸ਼ਹੀਦ ਹੋ ਗਏ ਨੇ, ਪਿਤਾ ਸ਼ਹੀਦ ਹੋ ਗਿਆ ਹੈ, ਮਾਤਾ ਸ਼ਹੀਦ ਕਰ ਦਿੱਤੀ ਗਈ, ਤੁਸੀਂ ਸਾਡੀ ਇੱਕ ਸਲਾਹ ਮੰਨੋ, ਆਪ ਜੀ ਲੜਾਈ ਵਾਲਾ ਪੱਖ ਛੱਡ ਦਿਓ, ਤੁਸੀਂ ਗੁਰੂ ਬਣ ਕੇ ਸਿੰਘਾਸਨ ਤੇ ਬੈਠੋ, ਅਸੀਂ ਸਿੱਖ ਬਣ ਕੇ ਤੁਹਾਡੇ ਚਰਨਾਂ ਵਿੱਚ ਮੱਥੇ ਟੇਕਨੇ ਆ, ਤੁਸੀਂ ਗੁਰੂ ਬਣ ਕੇ ਸਾਨੂੰ ਉਪਦੇਸ਼ ਦਿਓ, ਅਸੀਂ ਸਿੱਖ ਬਣ ਕੇ ਤੁਹਾਡੇ ਤੋਂ ਉਪਦੇਸ਼ ਨੂੰ ਕਮਾਨੇ ਖਾਂ। ਮੇਰੇ ਕਿਰਪਾਲ ਦਾਤਾ ਜੀ ਨੂੰ ਕਹਿਣ ਲੱਗੇ, ਜੇ ਤੁਸੀਂ ਕਹੋ ਤਾਂ ਲਾਹੌਰ ਦਰਬਾਰ ਨਾਲ ਅਸੀਂ ਗੱਲਬਾਤ ਕੀਤੀ ਹੈ, ਤੁਹਾਡੀ ਹਕੂਮਤ ਨਾਲ ਸੁਲਾ ਹੋ ਸਕਦੀ ਹੈ। ਹਜ਼ੂਰ ਨੇ ਕਿਹਾ ਕੁਛ ਹੋਰ? ਕਹਿਣ ਲੱਗੇ ਬਸ ਇਹੀ ਕਹਿਣ ਆਇਆ। ਦਾਤਾਰ ਨੇ ਸ਼ੁਰੂਆਤ ਕੀਤੀ, ਕਹਿਣ ਲੱਗੇ ਪਹਿਲਾਂ ਦੱਸੋ ਤੁਸੀਂ ਸਿੱਖ ਬਣ ਕੇ ਆਏ ਹੋ ਕਿ ਮੈਨੂੰ ਸਮਝਾਉਣ ਵਾਸਤੇ ਉਸਤਾਦ ਬਣ ਕੇ ਆਏ ਹੋ? ਦੇਖੋ ਸ਼ਬਦ ਹਕੀਕਤ ਵਿੱਚ ਇਹ ਨੇ, ਇਥੋਂ ਸਾਰੀ ਕਹਾਣੀ ਸ਼ੁਰੂ ਹੁੰਦੀ ਏ ਖਦਰਾਣੀ ਦੇ ਟਾਪ ਦੀ। ਤੁਸੀਂ ਸਿੱਖ ਬਣ ਕੇ ਆਏ ਹੋ ਜਾਂ ਤੁਸੀਂ ਉਸਤਾਦ ਬਣ ਕੇ ਸਮਝਾਉਣ ਆਏ ਹੋ? ਕਿਉਂਕਿ ਅੱਜ ਅਸੀਂ ਫਿਰ ਸਲਾਹਾਂ ਦਿੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੇ ਤੁਸੀਂ ਅੰਮ੍ਰਿਤ ਦੀ ਗੱਲ ਨਾ ਕਰਦੇ ਸਾਰੀ ਦੁਨੀਆਂ ਸਿੱਖ ਹੋਣੀ ਸੀ। ਪਿਆਰਿਓ, ਕੇਵਲ ਸਾਡੀ ਸਲਾਹ ਦੇ ਸ਼ਬਦ ਚੇਂਜ ਹੋ ਗਏ ਨੇ, ਅੱਜ ਵੀ ਸਿਆਣੇ ਬਣ ਕੇ ਯਤਨ ਕਰਨੇ ਆ ਕਿ ਸਲਾਹ ਦੇਣੇ ਆ ਕਿ ਜੇ ਤੁਸੀਂ ਆ ਕਕਾਰਾਂ ਦੀ ਗੱਲ ਨਾ ਕਰਦੇ ਤੇ ਸਾਰੀ ਦੁਨੀਆਂ ਸਿੱਖ ਹੁੰਦੀ ਨਹੀਂ। ਉਹ ਗੁਰੂ ਕੇ ਲਾਲ, ਸਿੱਖੀ ਦਾ ਅਰਥ ਸਲਾਹ ਦੇਣਾ ਨਹੀਂ, ਸਿੱਖੀ ਦਾ ਅਰਥ ਹੈ ਗੁਰੂ ਦੇ ਹੁਕਮ ਨੂੰ ਜ਼ਿੰਦਗੀ ਵਿੱਚ ਕਮਾ ਲੈਣਾ। ਸਲਾਹ ਦੇਣਾ ਕੇਵਲ ਸਿੱਖੀ ਨਹੀਂ। ਕਹਿਣ ਲੱਗੇ ਤੁਸੀਂ ਸਲਾਹ ਦੇਣ ਆਏ ਹੋ ਕਿ ਉਸਤਾਦ ਬਣ ਕੇ ਆਪਣਾ ਹੁਕਮ ਸੁਣਾਉਣ ਆਏ ਹੋ? ਦੂਸਰੀ ਗੱਲ ਕਹੀ, ਕਹਿੰਦੇ ਨੇ ਜੇ ਸਿੱਖ ਬਣ ਕੇ ਆਏ ਹੋ ਤੁਹਾਨੂੰ ਪਤਾ ਹੈ ਸਿੱਖ ਦਾ ਫਰਜ਼ ਕੀ ਹੈ? ਮੇਰੇ ਦਾਤਾਰ ਨੇ ਨਾਲ ਬਚਨ ਪੜ ਕੇ ਸੁਣਾ ਦਿੱਤੇ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਸਿੱਖ ਦੀ ਪਰਿਭਾਸ਼ਾ ਹੈ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕੋ ਕਰ ਕੱਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤ ਧਿਆਵੈ, ਸਲਾਹ ਨੀ ਦਿੰਦਾ ਮਨ ਬੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਫਿਰ ਕਹਿ ਲਗੇ ਸਲਾਹ ਦੀ ਥਾਂ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਜੇ ਸਿੱਖ ਬਣ ਕੇ ਆਇਓ ਤੇ ਤੁਸੀਂ ਬਾਣੀ ਪੜਨ ਵਾਲੇ ਹੋ, ਤੁਹਾਨੂੰ ਇਹ ਪਤਾ ਨਹੀਂ? ਹਜ਼ੂਰ ਦਾ ਉੱਤਰ ਸੀ ਕਿ ਹਸਤੀ ਸਿਰ ਜੋ ਅੰਕਸ਼ ਹੈ, ਸਿੱਖ ਬੰਨਣ ਵਾਲਾ ਤਰਕ ਨਹੀਂ ਕਰਦਾ, ਹਸਤੀ ਸਿਰ ਜੋ ਅੰਕਸ਼ ਹੈ, ਐਰਨ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਉਹ ਵੀ ਸੇਵ ਕਰੇ। ਜੇ ਸਿੱਖ ਬਣ ਕੇ ਆਏ ਹੋ ਸੋ ਸਿੱਖ ਸਖਾ ਬੰਦ ਪੈ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਚਰ ਚੋਟਾ ਖਾਵੇ। ਜੇ ਸਿੱਖ ਬਣ ਕੇ ਤੁਸੀਂ ਆਇਓ ਤੇ ਫਿਰ ਇੱਕ ਗੱਲ ਚੇਤੇ ਰੱਖੋ, ਇਤ ਮਾਰਗ ਚੱਲੇ ਭਾਈ ਅੜੇ, ਸਲਾਹ ਨਹੀਂ ਗੁਰ ਕਹਿ ਸੋ ਕਾਰ ਕਮਾਏ ਜੀਓ, ਤੇ ਅੱਗੇ ਮਨ ਕੀ ਮਤੜੀ ਵਿਸਾਰੇ ਦੂਜਾ ਪਹੁੰਚ ਜੀਓ। ਕਹਿਣ ਲੱਗੇ ਅਗਲਾ ਬਚਨ ਸੀ, ਤੁਸੀਂ ਕਹਿੰਦੇ ਹੋ ਸਾਡੀ ਲਾਹੌਰ ਦਰਬਾਰ ਨਾਲ ਬੜੀ ਬਾਨੀ ਹੈ, ਅੱਜ ਤੁਸੀਂ ਮੈਨੂੰ ਸਮਝਾਉਣ ਆਇਓ, ਜਿੱਦਣ 40 ਭੁੱਖੇ ਪਾਣੇ ਸਿੱਖਾਂ ਨੂੰ ਚਮਕੌਰ ਘੇਰ ਕੇ ਖਤਮ ਕਰਨਾ ਚਾਹੁੰਦੇ ਨੇ, ਨੇਤਰਾਂ ਸਾਹਮਣੇ ਮੇਰੇ ਪੁੱਤਰ ਪੁਰਜਾ ਪੁਰਜਾ ਹੋਏ, ਉਦਣ ਤੁਹਾਡੀ ਹਕੂਮਤ ਨਾਲ ਨਹੀਂ ਸੀ ਬਣੀ? ਕਹਿਣ ਲੱਗੇ ਸਰਹੰਦ ਦੀ ਨੀਂਹ ਨੂੰ ਤੱਕੋ ਤੇ ਆਪਣੇ ਸੀਨੇ ਤੇ ਹੱਥ ਰੱਖ ਕੇ ਦੇਖੋ, ਸਲਾਹਾਂ ਦੇਣ ਵਾਲਿਓ, ਮੇਰੇ ਲਾਲਾ ਨੂੰ ਨੀਆਂ ਵਿੱਚ ਚਿਣ ਦਿੱਤਾ ਗਿਆ, ਉਦਣ ਤੁਸੀਂ ਹਕੂਮਤ ਤੱਕ ਪਹੁੰਚ ਨਾ ਕਰ ਸਕੇ। ਹਜ਼ੂਰ ਨੇ ਕਿਹਾ ਤੁਹਾਡੀ ਮਰਜ਼ੀ ਹੈ, ਰਹੋ ਜਾਂ ਨਾ ਰਹੋ। ਉੱਥੇ ਰਤਨ ਸਿੰਘ ਭੰਗੂ ਨੇ ਸ਼ਬਦ ਕਹੇ ਨੇ, ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਆ? ਕੀ ਧੰਨ ਗੁਰੂ ਅਰਜਨ ਦੇਵ ਨੂੰ ਦਰਿਆ ਵਿੱਚ ਸ਼ਹੀਦ ਨਹੀਂ ਕੀਤਾ ਗਿਆ, ਤੱਤੀ ਤਵੀ ਤੇ ਬਿਠਾ ਕੇ ਬਾਅਦ ਵਿੱਚ ਦਰਿਆ ਦੇ ਸਪੁਰਦ ਕੀਤਾ ਗਿਆ? ਕੀ ਕਿਆ ਤੇਗ ਬਹਾਦਰ ਸ਼ੀਸ਼ ਨਹੀਂ ਤੋਰਿਆ? ਕੀ ਤੇਗ ਬਹਾਦਰ ਗੁਰੂ ਜੀ ਦਾ ਸਿਰ ਧਰ ਤੋਂ ਅਲਹਿਦਾ ਨਹੀਂ ਕੀਤਾ ਚੌਧਰੀਓ? ਕਹਿਣ ਲੱਗੇ ਅਗਲਾ ਸ਼ਬਦ ਸੀ, ਕੀ ਮੇਰੇ ਬੱਚਿਆਂ ਨੂੰ ਉਹਨਾਂ ਨੇ ਕੋਹ ਕੇ ਸ਼ਹੀਦ ਨਹੀਂ ਕੀਤਾ? ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਆ? ਕਿਆ ਤੇਗ ਬਹਾਦਰ ਸ਼ੀਸ਼ ਨਹੀਂ ਤੋਰਿਆ? ਕਿਆ ਸ਼ੀਰ ਕੋਰ ਨਹੀਂ ਕਹਾਏ? ਕੀ ਬੱਚੇ ਤੈ ਨਹੀਂ ਮਰਵਾਏ? ਇੰਨਾ ਕੁਝ ਹੋਣ ਦੇ ਬਾਵਜੂਦ ਅੱਜ ਤੁਸੀਂ ਸਲਾਹ ਦੇਣ ਆ ਗਏ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਟਿਕ ਕੇ ਬੈਠ ਜਾਓ, ਤੁਸੀਂ ਗੁਰੂ ਬਣ ਜਾਓ, ਅਸੀਂ ਤੁਹਾਡੇ ਸਿੱਖ ਬਣਨੇ ਆ। ਮੇਰੇ ਹਜ਼ੂਰ ਨੇ ਕਿਹਾ ਨਹੀਂ, ਮੈਨੂੰ ਇਹੋ ਜਿਹੀਆਂ ਸਲਾਹਾਂ ਦੀ ਜ਼ਰੂਰਤ ਨਹੀਂ। ਅੱਗੋਂ ਫਿਰ ਭਾਗ ਸਿੰਘ ਚੁਬਾਲੀਆ ਬੋਲਿਆ ਹੈ, ਕਹਿਣ ਲੱਗਾ ਜੇ ਇਸ ਤਰ੍ਹਾਂ ਰਹਿਣਾ ਹੈ ਫਿਰ ਸਾਡੇ ਤੋਂ ਸਿੱਖੀ ਨਹੀਂ ਕਮਾਈ ਜਾਣੀ। ਗੁਰਮੁਖੋ, ਇੱਥੇ ਫਿਰ ਦੂਸਰੇ ਸ਼ਬਦ ਵਰਦੇ ਨੇ, ਬੇਦਾਵਾ ਲਿਖਣ ਦੀ ਗੱਲ ਇੱਥੇ ਚੱਲਦੀ ਹੈ। ਹਜ਼ੂਰ ਕਹਿੰਦੇ ਨੇ ਜੇ ਨਹੀਂ ਰਹਿਣਾ ਤੇ ਪਕੜੋ ਕਾਗਜ਼ ਲਿਖ ਕੇ ਦੇ ਜਾਓ ਕਿ ਸਾਡਾ ਅੱਜ ਤੋਂ ਬਾਅਦ ਗੁਰੂ ਨਾਲ ਕੋਈ ਵਾਸਤਾ ਨਹੀਂ। ਪਿਆਰਿਓ, ਚਬਾਲ ਤੋਂ ਕੇਵਲ ਮਨਮੁਖਤਾ ਹੀ ਲੈਣ ਵਾਸਤੇ ਨਹੀਂ ਸੰਸਾਰੇ ਚੱਲੇ। ਭਾਈ ਮਾਂ ਸਿੰਘ ਵਰਗੇ
ਬੀਬੀ ਭਾਗੋ ਵਰਗੇ ਜਿਹੜੇ ਗੁਰੂ ਕੇ ਲਾਲ ਸ਼ਹੀਦ ਹੋਏ ਨੇ। ਅਕਸਰ ਤੁਸੀਂ ਦੇਖੋਗੇ ਚੌਧਰੀ ਕਈ ਵਾਰੀ ਕੁਝ ਘਰੋਂ ਕਹਿ ਕੇ ਕੁਝ ਜਾਂਦੇ ਨੇ ਤੇ ਜਦੋਂ ਕਿਤੇ ਜਾ ਕੇ ਕਿਸੇ ਮੰਜ਼ਿਲ ਤੇ ਪਹੁੰਚਣਾ ਹੋਵੇ ਉਦੋਂ ਉਹਨਾਂ ਦੇ ਇਰਾਦੇ ਕੁਝ ਹੋਰ ਨਿਕਲਦੇ। ਉੱਥੇ ਘਰੋਂ ਤਾਂ ਆ ਕੇ ਆਏ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਅਸੀਂ ਤੁਰਾਂਗੇ। ਇੱਥੇ ਚੌਧਰੀਆਂ ਨੇ ਫਿਰ ਲਿਖ ਕੇ ਦੇ ਦਿੱਤਾ ਕਾਗਜ਼ ਦੇ ਟੁਕੜੇ ਤੇ ਕਿ ਗੁਰੂ ਗੋਬਿੰਦ ਸਿੰਘ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨੇ। ਇਸ ਗੱਲ ਨੂੰ ਕਦੀ ਭੁੱਲਿਓ ਨਾ। ਮੈਂ ਅੱਗੇ ਅਰਜ਼ ਕਰਨੀ ਚਾਹੁੰਦਾ ਵਾਂ ਜਿਹੜੇ ਵਿਛੜੇ ਸਨ ਅਨੰਦਪੁਰ ਤੋਂ ਉਹ ਗਲਤੀ ਮਾਫੀ ਮੰਗਣਾ ਚਾਹੁੰਦੇ ਨੇ। ਫਿਰ ਲਿਖ ਦਿੱਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਹਜ਼ੂਰ ਨੇ ਕਿਹਾ ਜੀ ਸਦਕੇ ਕਹਿਣਾ ਬਹੁਤ ਸੌਖਾ ਹੈ ਗੁਰੂ ਕੇ ਪਿਆਰਿਓ। ਜਦੋਂ ਪੁੱਤਰਾਂ ਨੂੰ ਸ਼ਹਾਦਤ ਤੋਂ ਬਾਅਦ ਗੁਰੂ ਨੂੰ ਲਿਖ ਕੇ ਕਾਗਜ਼ ਦਿੱਤਾ ਹੋਵੇਗਾ ਜਿਹੜੇ ਭਾਵਨਾ ਵਾਲੇ ਨੇ ਉਹਨਾਂ ਦੇ ਖਿਰਦਿਆਂ ਤੇ ਕੀ ਬੀਤੀ ਹੋਵੇਗੀ ਕਿ ਗੁਰੂ ਗੋਬਿੰਦ ਸਿੰਘ ਤੁਸੀਂ ਤਾਂ ਆਪਣੇ ਲਾਲ ਸਾਡੀ ਝੋਲੀ ਵਿੱਚ ਪਾਓ ਤੇ ਅਸੀਂ ਖੱਤ ਉੱਤੇ ਹੱਥ ਨਾਲ ਲਿਖ ਕੇ ਦੇ ਦਈਏ। ਹਜ਼ੂਰ ਨੇ ਕਾਗਜ਼ ਦਾ ਟੁਕੜਾ ਲਿਆ। ਇੰਨੀ ਦੇਰ ਨੂੰ ਇੱਥੇ ਬੈਠਿਆਂ ਰਾਮਿਆਂ ਨੇ ਖਬਰ ਆਈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਵਜ਼ੀਰ ਖਾਂ ਆਪ ਜੀ ਦਾ ਪਿੱਛਾ ਕਰਦਾ ਨੇੜੇ ਆ ਗਿਆ ਹੈ। ਗੁਰਮੁਖੋ ਚਬਾਲੀਏ ਮਜੈਲੀਏ ਲਿਖ ਕੇ ਪੈ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖ ਲੈ ਨਾਲ ਆਪ ਜੀ ਜਾਨ ਭਾਈ ਤੇ ਅਸਵਾਰ ਹੋਏ। ਇੱਥੇ ਨੀਲਾ ਘੋੜਾ ਨਹੀਂ ਸੀ, ਇੱਥੇ ਘੋੜੇ ਦਾ ਨਾਮ ਸੀ ਜਾਨ ਭਾਈ। ਉਹਦੇ ਤੇ ਅਸਵਾਰ ਹੋ ਕੇ ਚੱਲ ਪਏ ਤੇ ਜਿਹੜੇ ਲਿਖ ਕੇ ਦੇ ਗਏ ਉਹ ਪਿਛਾ ਨੂੰ ਮੁੜੇ ਹਜ਼ੂਰ ਅਗਾਂ ਚੱਲ ਪਏ। ਇੱਥੇ ਹੀ ਫਿਰ ਭਾਈ ਮਹਾਂ ਸਿੰਘ ਨੇ, ਭਾਈ ਰਾਏ ਸਿੰਘ ਨੇ, ਬੀਬੀ ਭਾਗੋ ਨੇ ਵੰਗਾਰ ਕੇ ਕਿਹਾ ਕਿ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਕੁਰਬਾਨ ਕਰਨ ਆਏ ਹਾਂ, ਨਾ ਕਿ ਲਿਖ ਕੇ ਦੇਣ ਆਏ ਹਾਂ ਕਿ ਗੁਰੂ ਗੋਬਿੰਦ ਸਿੰਘ ਤੇਰੇ ਘਰ ਨਾਲ ਸਾਡਾ ਕੋਈ ਵਾਸਤਾ ਹੀ। ਪਿਆਰਿਓ ਕੁਛ ਕੁ ਲੋਕ ਪਿੱਛਾ ਨੂੰ ਮੁੜ ਗਏ। ਇੱਥੇ ਲਕੀਰ ਖਿੱਚੀ ਗਈ, ਭਾਈ ਮਾਂ ਸਿੰਘ ਭਾਈ ਰਾਏ ਸਿੰਘ ਨੇ ਲਕੀਰ ਖਿੱਚੀ ਤੇ ਸ਼ਬਦ ਕਹਿ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨੂੰ ਪਿਆਰ ਕਰਦਾ ਹੈ ਉਹ ਲਕੀਰ ਟੱਪ ਕੇ ਆਓ ਤੇ ਨਾਲ ਸ਼ਬਦ ਕਹਿ ਦੇਖੋ ਭਾਵੇਂ ਕਾਗਜ਼ ਤੇ ਲਿਖ ਕੇ ਦੇ ਗਏ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਓਨੀ ਦੇਰ ਤੱਕ ਵਜ਼ੀਰ ਖਾਂ ਨੂੰ ਨਹੀਂ ਪਹੁੰਚਣ ਦੇਣਾ ਜਿੰਨੀ ਦੇਰ ਤੱਕ ਸਾਡੇ ਸਰੀਰ ਵਿੱਚ ਪ੍ਰਾਣ ਨੇ, ਜਿੰਨੀ ਦੇਰ ਤੱਕ ਸਾਡੇ ਕੋਲ ਸਵਾਸ ਨੇ। ਤੇ ਭਾਈ ਮਾਂ ਸਿੰਘ ਨੇ ਨੇਤਰ ਸੇਜਲ ਕਲ ਕੇ ਕਿਹਾ ਮੇਰੇ ਗੁਰੂ ਤੇ ਭਰੋਸਾ ਕਰੋ, ਤੁਸੀਂ ਸ਼ਹਾਦਤ ਦਾ ਜਾਮ ਪੀਓਗੇ, ਮੇਰਾ ਗੁਰੂ ਪੱਥਰ ਨਹੀਂ ਤੁਹਾਨੂੰ ਡਿੱਗਿਆਂ ਨੂੰ ਸੀਨੇ ਨਾਲ ਜ਼ਰੂਰ ਲਾਹੇਗਾ। ਕੁਛ ਚਲੇ ਗਏ ਭਾਈ ਮਹਾਂ ਸਿੰਘ ਮਾਈ ਭਾਗੋ ਜਿਹੜੇ ਕੁਝ ਭਾਵਨਾ ਵਾਲੇ ਸਿੱਖ ਸਨ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੇ ਪਿੱਛੇ ਚੱਲ ਪਏ। ਹੁਣ ਇੱਥੇ ਤਿੰਨ ਕਿੱਸੇ ਹੋ ਗਏ ਨੇ। ਲਿਖ ਕੇ ਦੇਣ ਵਾਲੇ ਵਾਪਸ ਚਲੇ ਗਏ, ਭਾਈ ਮਹਾਂ ਸਿੰਘ ਦੇ ਸਾਥੀ ਪਿੱਛੇ ਚੱਲ ਪਏ। ਗੁਰੂ ਗੋਬਿੰਦ ਸਿੰਘ ਜੀ ਦੀ ਇਹਨਾਂ ਨਾਲੋਂ ਦੂਰੀ ਪੈ ਚੁੱਕੀ ਸੀ ਕਿਉਂਕਿ ਜੇ ਸਲਾਹ ਕਰ ਰਹੇ ਸਨ। ਹਜ਼ੂਰ ਕਾਫੀ ਅੱਗੇ ਨਿਕਲ ਗਏ, ਖਦਰਾਣੇ ਦੀ ਢਾਬ ਆਈ। ਖਦਰਾਣਾ ਅਸਲ ਵਿੱਚ ਇਸ ਇਲਾਕੇ ਦਾ ਮਾਲਕ ਸੀ। ਖਦਰਾਣਾ ਸਤਰਾਣਾ ਇਹ ਭਰਾ ਸਨ। ਖਦਰਾਣੇ ਦੀ ਢਾਬ ਦਾ ਅਰਥ ਹੈ ਵੀ ਇਸ ਢਾਬ ਦੇ ਇਸ ਪਾਣੀ ਦੇ ਉੱਤੇ ਕਬਜ਼ਾ ਭਾਈ ਖਦਰਾਣੇ ਦਾ ਸੀ। ਖਦਰਾਣੇ ਦੀ ਢਾਬ ਪਹੁੰਚੇ ਬਜ਼ੁਰਗ ਸੀ ਇਹਨਾਂ ਦਾ, ਹਜ਼ੂਰ ਕਿਰਪਾਲੂ ਜੀ ਟਿੱਬੀ ਤੇ ਚਲੇ ਗਏ ਜਿਹੜੇ ਪਿੱਛੇ ਪਿੱਛੇ ਤੁਰੇ ਹੁੰਦੇ ਸਨ, ਜਿਨ੍ਹਾਂ ਦੇ ਕਾਗਜ਼ ਲਪੇਟ ਕੇ ਕਮਰ ਕੱਸੇ ਵਿੱਚ ਪਾਇਆ ਹੈ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ। ਉਹ ਹਜ਼ੂਰ ਦੇ ਪਿੱਛੇ ਪਿੱਛੇ ਤੁਰੇ ਹੁੰਦੇ ਨੇ। ਭਾਈ ਮਹਾਂ ਸਿੰਘ ਨੇ ਕਿਹਾ ਇਸ ਢਾਬ ਉੱਤੇ ਰੁਕ ਜਾਓ। ਝਾੜੀਆਂ ਦੇ ਉੱਪਰ ਉਹਨਾਂ ਨੇ ਆਪਣੀਆਂ ਚਾਦਰਾਂ, ਆਪਣੇ ਕਸ਼ਹਿਰੇ ਤੇ ਬਸਤਰ ਪਾ ਦਿੱਤੇ। ਇਹ ਵੀ ਜੰਗ ਲੜਨ ਦੀ ਇੱਕ ਸਟ੍ਰੈਟਜੀ ਸੀ ਕਿ ਇਹ ਵੀ ਇੱਕ ਜੰਗ ਲੜਨ ਦਾ ਤਰੀਕਾ ਸੀ ਕਿ ਦੁਸ਼ਮਣ ਦੂਰੋਂ ਦੇਖੇ ਤੇ ਪਤਾ ਲੱਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਸਿੱਖ ਬੜੀ ਭਾਰੀ ਤਾਦਾਦ ਵਿੱਚ ਨੇ, ਤੰਬੂ ਲੱਗੇ ਨੇ, ਵਜ਼ੀਰ ਖਾਂ ਆਇਆ। ਫਿਰ ਇਹ ਗੁਰੂ ਕੇ ਲਾਲ ਛਾਤੀਆਂ ਡਾਹ ਕੇ ਲੜੇ ਨੇ। ਮੈਂ ਕਹਿੰਦਾ ਨਾ ਕਹੇ ਇਹ ਜਗਤ ਇਹ ਸੰਸਾਰ ਤੂੰ ਨਾ ਇਹਨਾਂ ਗੁਰੂ ਕੇ ਲਾਲਾਂ ਨੂੰ ਨਿੰਦ। ਦੇਖੋ ਚੋਜੀ ਪ੍ਰੀਤਮ ਟੱਬੀ ਤੇ ਬੈਠੇ ਨੇ ਤੇ ਆਪ ਇਹ ਥੱਲੇ ਜੂਝਦੇ ਪਏ ਨੇ। ਰਣ ਤੱਤੇ ਤੇ ਵੀ ਜਦੋਂ ਇਹ ਵਜ਼ੀਰ ਖਾਂ ਦਾ ਮੁਕਾਬਲਾ ਕਰਦੇ ਨੇ ਉੱਥੇ ਖੂਨ ਦੀ ਹੋਲੀ ਖੇਡੀ ਗਈ। ਕਿਸੇ ਦਾ ਹੱਥ ਕੱਟਿਆ, ਕਿਸੇ ਦਾ ਪੈਰ ਕੱਟਿਆ, ਕਿਸੇ ਦੇ ਸੀਨੇ ਨੂੰ ਤੀਰ ਵਿੰਨ ਕੇ ਚਲਾ ਗਿਆ, ਕਿਸੇ ਦਾ ਸਿਰ ਉਤਰ ਗਿਆ। ਤੁਰਕਾਂ ਨੂੰ, ਹਾਕਮਾਂ ਨੂੰ, ਮੁਗਲਾਂ ਨੂੰ, ਸੂਬੇ ਦੇ ਸਿਪਾਹੀਆਂ ਨੇ ਇਹਨਾਂ ਨੇ ਖੱਥਾਂ ਪੈਰਾਂ ਦੀ ਪਵਾ ਦਿੱਤੀ। ਸ਼ਹਾਦਤ ਦਾ ਜਾਮ ਪੀ ਗਏ ਤੇ ਅਖੀਰ ਤੇ ਜਿੰਨੇ ਸ਼ਹੀਦ ਹੋਏ ਇਹਨਾਂ ਦੀ ਜ਼ਬਾਨ ਤੋਂ ਇਹੀ ਸ਼ਬਦ ਸਨ, ਹੇ ਗੁਰੂ ਗੋਬਿੰਦ ਸਿੰਘ ਕਿਰਪਾ ਕਰੀ ਬੇਦਾਵਿਆਂ ਨੂੰ ਬਖਸ਼ ਦੇ, ਸਾਨੂੰ ਕਿਰਪਾ ਕਰਕੇ ਆਪਣੀ ਗੋਦ ਵਿੱਚ ਰੱਖ ਲਵੀ। ਹਜ਼ੂਰ ਟਿੱਬੀ ਤੇ ਦੇਖ ਰਹੇ ਨੇ। ਹੁਣ ਇਹ ਨਹੀਂ ਪਤਾ ਨਾਲ ਦੇ ਸਿੱਖਾਂ ਨੂੰ ਇਹ ਕੌਣ ਜਿਹੜੇ ਰਣ ਤੱਤੇ ਵਿੱਚ ਆਏ ਨੇ। ਹਜ਼ੂਰ ਟਿੱਬੀ ਤੇ ਖਲੋਤੇ
پتھے چو تیر کڈ کے تیران دی ورخاں تے کر دینے. وزیر خان دی فوج سارا دن لڑی پر چاری گرو کے لالا نے اگے پیر نہیں پٹن دتا. گرو گوبند سنگھ تک اے پہنچے نہیں. جدو جنگ وچ ہب گئے سپاہی تھک گئے تے پھر کپورا اتھے آیا. وہ پوچھ دے وزیر خان دے تو کہ سپاہی پیاس نال ویاکل نے اگے کتنی کو دور پانی کہے. کپورے نے نیتی تو کام لیا کہندا اگے جاؤ گے تے 30 کو پیچھے جاؤ گے تے 10 کو. ادا مطلب سی کہ گرو گوبند سنگھ والے پاسے نہ جان. پیاریو وزیر خان پچھا مڑیا ہے ادھر سورج پیا ٹلدا ہے. ادھر میرے چوجی پریتم ٹبی تو تھلے پہ اتر دے نے. گرو کا لال پائی ماں سنگھ خون دے نال لت پت گئے نال دے ساتھی شہید ہو گئے نے. آ دیکھ اے گرو کے سکھاں پائی ویر سنگھ انہاں نے تے شبد کہے نے. کہندے نے دیکھ او ٹبی تو نیلے دا شاہ سواں اتردا پئی کدی چمکور دی گڑی تو نکلے سن پر پتر کول نے پتراں نوں دیروں دوروں دیکھ کے اکال دا شکر کر کے چلے گئے. پتہ نہیں انہاں بے داویاں پتراں نال کنا کو پیار سی ایک ایک دے سر نوں اپنی جھولی وچ رکھن واسطے آئے. پیاریو حضور تھلے اترے نے ایک ایک سکھ نوں دیکھیا ہن تے شبد کی ورتے نے. میں ایک بینتی کرنی چاہنا گرو کے سکھاں تو جتنا مرضی دور چلا جائیں جے ایک وری تو گرو نانک صاحب دا ہو گیا تو کرما کر کے دور چلا جائے گا پر گرو نانک دی کرپا تین کروڑا جنما تو بعد پھر اپنے بل کھچے. سوال ہی نہیں پیدا ہوں دا کہ گرو کا سکھ ہوئے تے گرو انو پٹکند ہے. حضور نے بانی وچ بچن کیتے نے کہ کما کر کے وچھڑ گئے ہاں کرپا کر کے ملا لیں. بچن سی پڑھنے کرت کرم کے پچھڑے اپنے کرما کر کے لے کے دے گئے تو ساڈا گرو نہیں پر کر کرپا ملو رام. ایتھے میں ایک عرض کرنی چاہنا بھائی صاحب نے ایک بہت سونی ادھارن دتی ہے. کہندے پانی دریا کنارے تک کھہ کے وگدا پیا ہے نکا نک بھریا دریا تے ایک پتھر دا ٹکڑا لیا پانی وی سٹیا پتھر دا ٹکڑا پانی وچ ڈب گیا. لوہے دا ٹکڑا لیا وہ بھی پانی وچ ڈب گیا پر اینی دیر نو پانی دے دریا وچ ٹنا دے حساب نال بھاریاں لکڑاں آئیاں پانی دریا اس لکڑ نو ڈوبدا نہیں. بھائی گرداس نو تے بہت سونے پرشن کیتے کہن لگے اے پانی مینو ایک گل دی سمجھ نہیں کیوں گرو اپنے سینے نہ لاندا ہے سکھ نو. کہن لگے تیرے کول پتھر آئے پتھر نکے جے ٹکڑے نو ڈوب دینا لوہے نو تو ڈوب دینا اینی پاری لکڑ تیرے وچ تر کے آندی تو اینو کیوں نہیں ڈوبدا پیا. لکڑ وچ بھار نہیں تنا دے حساب نال بھاریاں لکڑاں پانی تے تر رہیاں نے پانی تو لکڑ نو کیوں نہیں ڈوبدا لوہے نو پتھر نو ڈوب رہا ہے. تے اگو پانی دا اتر سی لکڑ جتنی مرضی تو بھاری لایا وی میں اینو ڈوبن نہیں دینا. پچھا کیوں کہن لگے میں اس نو اپنی بوند بوند پا کے سنجیا ہے وہ جنو اپنا آپ دے کے پالیا ہوئے انو میں کدی ڈوب نہیں دینا. پیارے جنہ سکھا نو اپنے سینے نہ لا کے گرو نے سکھمنی پڑھائی ہوئے جنہ نو اپنے سینے نہ لا کے امرتیاں داتاں دتیاں ہون پیارےو کاغذ دے ٹکڑے تے جو مرضی لکھیا ہوئے جنہ نو بوند بوند پانی دی دے کے سنجیا میرے گرو نے کدی ڈوب نہیں دے. بھائی صاحب دیکھو کتنی ڈونگائی وچ گئے. پانی کہندا میں تاں نہیں ڈبن دیندا آپا دے کے میں سنج سنج کے پالیا ہے. او پلیو اپنے پالے پتراں نوں کون ماردا ہے کون ڈوبدا ہے. اوتھے دوجا پرشن کردے نے بھائی صاحب کہن لگے پانی جے اسے لکڑ نوں چیر کے کشتی بنائی جائے اسے لکڑ نوں چیر کے بیڑی بنائی جائے تے اس بیڑی دے نال لویا بھی ہوندا ہے اس بیڑی دے وچ پتھر بھی رکھیا جاندا ہے جیڑے کلے لوہے دے ایک کل نو تو تر نہیں دیندا پر پتہ نہیں کشتی نال ہزاراں کل جڑے نے کنے کوئنٹل لویا وچ پیا پتھر پے تو پھر پتھر تے لوہے نو کیوں تارنا ہے. تے اگو پانی دا اتر سی اکلا لویا تے پتھر آوے ضرور ڈوبے گا پر جیڑا میرے پالے دی سنگت کرن لگ پے میں اونوں وی ڈوبن نہیں دیندا. بھائی ماں سنگھ میرا پالیا ہے میرے پالے دی سنگت پاویں چوتریاں نے کیتی جے میرا پالیا کہہ دے گا نا میرے کر کے بخش دے سچ جانی اکلا لویا آوے تے ضرور ڈوباں گا میرے پالے دے نال ترن والیاں نوں وی کدی نہیں میں ڈوبن دیندا. بھائی صاحب نے تیجا پرشن کیتا کہن لگے پانی تینوں پتا ہے اس لکڑ وچ اگ ہے اے پوری دی پوری اگ نال بھری پئی ہے تے اگ تیرا ورودی تت ہے پانی دا ورودی کا تت اگ کی تینوں پتا نہیں
ਲੱਕੜ ਪੂਰੀ ਅੱਗ ਨਾਲ ਭਰੀ ਕਹਿ ਤੂੰ ਆਪਣੇ ਵਿਰੋਧੀ ਨੂੰ ਵੇਖ ਕੇ ਵੀ ਤਾਰੇਗਾ? ਅੱਗੋ ਪਾਣੀ ਨੇ ਉੱਤਰ ਦਿੱਤਾ, ਮੈਨੂੰ ਪਤਾ ਹੈ ਜਿਸ ਦਿਨ ਮੈਂ ਸਿੰਜਦਾ ਪਿਆ ਸਾਂ ਇਹਦੇ ਵਿੱਚ ਇਹ ਵਿਰੋਧੀ ਤੱਤ ਪੈਦਾ ਹੋ ਗਿਆ, ਪਰ ਚੇਤੇ ਰੱਖੀ ਭਾਵੇਂ ਪੂਰੀ ਲੱਕੜ ਅੱਗ ਨਾਲ ਭਰੀਏ ਮੈਂ ਇਹਦੀ ਅੱਗ ਨਹੀਂ ਦੇਖਦਾ, ਮੈਂ ਆਪਣਾ ਬਿਰਧ ਦੇਖਣਾ, ਮੈਂ ਤਾਂ ਵੀ ਪਰਦੇ ਪਾ ਕੇ ਇਹਨੂੰ ਪਾਰ ਜ਼ਰੂਰ ਕਰਾਂ। ਹੁਣ ਧਿਆਨ ਦਿਆ ਜੇ ਪਿਆਰਿਓ, ਖਿੰਨ ਖਿੰਨ ਵਿੱਚ ਖੌਮੇ ਫੁੰਕਾਰੇ ਮਾਰ ਦੀਏ, ਗੁਰੂ ਤੇ ਖੌਮੇ ਦਾ ਸੁਮੇਲ ਕਿੱਥੇ? ਜੇ ਪਾਣੀ ਦਾ ਤੇ ਅੱਗ ਦਾ ਸੁਮੇਲ ਨਹੀਂ, ਮੈਂ ਤੇ ਤੂੰ ਦਾ ਸੁਮੇਲ ਕਿੱਥੇ? ਨਾਮ ਤੇ ਮਾਨ ਦਾ ਸੁਮੇਲ ਕਿੱਥੇ? ਹਮ ਤੇ ਤੁਮ ਦਾ ਸੁਮੇਲ ਕਿੱਥੇ? ਨਹੀਂ, ਗੁਰੂ ਬਖਸ਼ਿੰਦ ਹੈ, ਜੇ ਲੱਕੜ ਵਿੱਚ ਪਈ ਕੋਈ ਅੱਗ ਨੂੰ ਦੇਖ ਕੇ ਪਾਣੀ ਪਰਦੇ ਪਾ ਕੇ ਤਾਰ ਦਿੰਦਾ, ਸਿੱਖਾਂ ਤੂੰ ਭਾਵਨਾ ਨਾਲ ਆਈ, ਜੇ ਗੁਰੂ ਨੇ ਤੈਨੂੰ ਪਾਲਿਆ ਤੇਰੇ ਔਗਣਾਂ ਤੇ ਪਰਦੇ ਪਾ ਕੇ ਵੀ ਤੈਨੂੰ ਤਾਰੇ। ਭਾਈ ਗੁਰਦਾਸ ਨੇ ਅਗਲਾ ਸਵਾਲ ਕੀਤਾ, ਕਹਿਣ ਲੱਗੇ ਤਾਂ ਚਲੋ ਠੀਕ ਏ, ਤੂੰ ਆਪਣੇ ਪਾਲੇ ਨੂੰ ਤਾਰ ਨਾ ਹੈ ਪਾਣੀ, ਤੂੰ ਆਪਣੇ ਪਾਲੇ ਹੋਏ ਦੀ ਸੰਗਤ ਕਰਨ ਵਾਲੇ ਵੀ ਤਾਰ ਦੇਣਾ, ਤੂੰ ਆਪਣੇ ਪਾਲੇ ਦੇ ਵਿੱਚ ਪਈ ਕੋਈ ਅੱਗ ਨੂੰ ਵੀ ਪਰਦੇ ਪਾ ਕੇ ਢੱਕ ਦੇਣਾ, ਪਰ ਮੈਨੂੰ ਇੱਕ ਗੱਲ ਦੱਸ, ਚੰਦਨ ਨੂੰ ਕਿਉਂ ਡੋਬਣਾ ਹੈ? ਕਿਉਂਕਿ ਲੱਕੜ ਦੇ ਵਪਾਰੀਆਂ ਨੂੰ ਪਤਾ ਹੈ ਜਦੋਂ ਚੰਦਨ ਖਰੀਦਣ ਜਾਂਦੇ ਨੇ ਤੇ ਉਸ ਚੰਦਨ ਦੇ ਟੁਕੜੇ ਨੂੰ ਪਾਣੀ ਵਿੱਚ ਪਾ ਕੇ ਦੇਖਿਆ ਜਾਂਦਾ, ਜੇ ਲੱਕੜ ਡੁੱਬ ਜਾਏ ਤੇ ਲੱਕੜ ਅਸਲੀ, ਜੇ ਚੰਦਨ ਤਰ ਜਾਏ ਤੇ ਉਸ ਚੰਦਨ ਤੇ ਉਂਗਲ ਉਠਾਈ ਜਾਂਦੀ ਏ ਇਹ ਅਸਲੀ ਚੰਦਨ ਨਹੀਂ, ਕਿਉਂਕਿ ਅਸਲੀ ਅਗਰ ਜੋ ਹੈ ਚੰਦਨ ਉਹ ਪਾਣੀ ਵਿੱਚ ਡੁੱਬਦਾ ਹੈ। ਕਹਿਣ ਲੱਗੇ ਜੇ ਆਪਣੇ ਪਾਲਿਆਂ ਨੂੰ ਤਾਰਨਾ ਤੇ ਚੰਦਨ ਨੂੰ ਕਿਉਂ ਡੋਬਣਾ? ਕਹਿਣ ਲੱਗੇ ਚੰਦਨ ਵੀ ਮੈਂ ਪਾਲਿਆ, ਜੇ ਮੈਂ ਡੁੱਬਾਂ ਨਾ ਮੇਰੇ ਪਾਲੇ ਤੇ ਲੋਕ ਉਂਗਲ ਚੁੱਕਣਗੇ, ਬਾਜ਼ਾਰ ਵਿੱਚ ਇਹਦੀ ਲੋਕ ਬਦਨਾਮੀ ਕਰਨਗੇ। ਮੈਂ ਡੁੱਬਦਾ ਇਸ ਕਰਕੇ ਨਹੀਂ ਕਿ ਇਹਨੂੰ ਮਾਰਨਾ ਚਾਹੁੰਦਾ, ਮੈਂ ਡੁੱਬਣਾ ਚਾਹੁੰਦਾ ਮੇਰੇ ਪਿਆਰੇ ਦੀ ਬਾਜ਼ਾਰ ਵੀ ਜਾ ਕੇ ਕੀਮਤ ਪੈ ਜਾਏ। ਕਹਿੰਦੇ ਨੇ ਜਦੋਂ ਮੇਰਾ ਸਿੱਖ ਸਿਦਕ ਕਮਾਉਂਦਾ ਹੈ ਨਾ, ਲੋਕਾਂ ਦੀ ਨਜ਼ਰ ਵਿੱਚ ਡੁੱਬਦਾ ਹੈ, ਜਿਹਦੀ ਖੋਪੜੀ ਉਤਰ ਗਈ, ਜਿਹਦਾ ਸੀਸ ਚੀਰ ਦਿੱਤਾ ਗਿਆ, ਕਹਿਣ ਲੱਗੇ ਨਹੀਂ ਡੁੱਬਦਾ ਹੋਏ, ਅਸਲ ਵਿੱਚ ਇਸ ਕਰਕੇ ਭਾਣੇ ਵਾਪਰਦੇ ਨੇ ਕਿ ਦੁਨੀਆਂ ਨੂੰ ਪਤਾ ਲੱਗ ਜਾਏ ਇਹਦੇ ਕੋਲ ਕਿੰਨੀ ਕੋਈ ਸ਼ੁੱਧਤਾ, ਕਿੰਨਾ ਕੁ ਅੰਦਰੋਂ ਟਿਕਿਆ ਹੈ। ਭਾਈ ਗੁਰਦਾਸ ਨੇ ਬਚਨ ਕਹਿ, ਕਹਿਣ ਲੱਗੇ ਪਾਣੀ ਕਾਠ ਨਾ ਡੋਬਈ ਪਾਲੈ ਦੀ ਲੱਜੈ, ਸਿਰ ਕਰ ਵੱਤ ਚੜਾਏ ਕਹਿ ਸਿਰ ਚੜਿਆ ਭੱਜੈ, ਪੇਟੈ ਅੰਦਰ ਅੱਗ ਰੱਖ ਤਿਸ ਪੜਦਾ ਕੱਜੈ, ਲੋਹੈ ਜੜੀਐ ਬੋਏ ਥਾਂ ਭਾਰ ਪਰੈ ਨਾ ਧੱਜੈ। ਨਾਲ ਬਚਨ ਕੀਤਾ, ਅਗਰ ਐ ਡੋਬੈ ਜਾਨ ਕਹਿ ਨਿਰਮੋਲਕ ਧੱਜੈ, ਮਨਾ ਤੂੰ ਛੱਡ ਦੇ ਮਨ ਦੀਆਂ ਚਤੁਰਾਈਆਂ, ਗੁਰਮੁਖ ਮਾਰਗ ਚੱਲਣਾ ਛੱਡ ਸੱਜੈ ਖੱਬੈ, ਇਧਰ ਉਧਰ ਝਾਕਣਾ ਛੱਡ ਦੇ, ਤੂੰ ਗੁਰੂ ਦੇ ਮਾਰਗ ਤੇ ਚੱਲ ਪੈ। ਦੇਖੋ ਪਿਆਰਿਓ, ਚੋਜੀ ਪ੍ਰੀਤਮ ਥੱਲੇ ਉਤਰੇ ਨੇ, ਅੱਜ ਆਪਣੇ ਗਲ ਵਾਲਾ ਪਰਨਾ ਲਿਆ ਹੈ, ਪੁੱਤਰ ਦਾ ਚਿਹਰਾ ਨਹੀਂ ਟਕਿਆ, ਇੱਕ ਇੱਕ ਸਿੱਖ ਦੇ ਚਿਹਰੇ ਨੂੰ ਪਹਿਚਾਣਦੇ ਪਏ ਨੇ ਤੇ ਸ਼ਬਦ ਵਰਤਨੇ ਸ਼ੁਰੂ ਕੀਤੇ, ਇਹ ਮੇਰਾ 10,000। ਇਹਦਾ ਮਤਲਬ ਇਹ ਕਵੀ ਸੰਤੋਖ ਸਿੰਘ ਨੇ ਲਿਖਿਆ ਕਿ ਜਿੰਨੇ ਕਦਮ ਕੋਈ ਅੱਗੇ ਹੋ ਕੇ ਲੜਿਆ ਹੈ, ਕੱਲੇ ਕਦਮ ਨਹੀਂ, ਅਸਲ ਵਿੱਚ ਉਸ ਜ਼ਮਾਨੇ ਵਿੱਚ ਇਹ ਖਿਤਾਬ ਹੁੰਦੇ ਸਨ, 10,000, 20,000, 5,000, 30,000, ਨਵਾਬ, ਚੌਧਰੀ, ਜਾਗੀਰਦਾਰ, ਮੇਰੇ ਸੱਚੇ ਪਾਤਸ਼ਾਹ ਉਤਰੇ। ਇੱਕ ਇੱਕ ਸਿੱਖ ਨੂੰ ਦੇਖ ਕੇ ਕਹਿਣ ਲੱਗੇ, ਇਹ ਮੇਰਾ 20,000, ਇਹ ਮੇਰਾ 30,000, ਕਿਸੇ ਨੂੰ ਕਿਹਾ ਮੇਰਾ ਮੁਲਤਾਨ ਦਾ ਨਵਾਬ, ਮੇਰਾ ਕਸ਼ਮੀਰ ਦਾ ਹਾਕਮ, ਮੇਰਾ ਦਿੱਲੀ ਦਾ ਸਮਰਾਟ। ਕਹਿੰਦਿਆਂ ਕਹਿੰਦਿਆਂ ਪਿਆਰਿਓ, ਅੱਜ ਚੋਜੀ ਪ੍ਰੀਤਮ ਦੇ ਨੇਤਰ ਛਲਕੇ ਸਨ, ਕਿਉਂਕਿ ਜਦੋਂ ਕੋਈ ਪਰਤ ਕੇ ਘਰ ਆਉਂਦਾ ਹੈ ਨਾ, ਰੁਸਿਆ ਹੋਇਆ ਘਰ ਆਵੇ ਤੇ ਸੱਚ ਜਾਣਿਓ ਫਿਰ ਗਿਲੇ ਨਹੀਂ, ਰੁਸੇ ਹੋਏ ਘਰ ਆਉਣ ਤੇ ਅੱਖਾਂ ਹੀ ਛਲਕਦੀਆਂ। ਹਜ਼ੂਰ ਤੁਰੇ ਜਾਂਦੇ ਨੇ, ਅੱਜ ਬੈਠਾ ਹੈ ਭਾਈ ਮਾਨ ਸਿੰਘ ਜ਼ਮੀਨ ਤੇ ਡਿੱਗਾ, ਚਿਹਰਾ ਖੂਨ ਨਾਲ ਲੱਤ ਪੱਤ ਹੈ, ਸਵਾਸ ਚੱਲਦੇ ਨੇ ਤੇ ਇੱਕ ਅੰਦਰੇ ਅੰਦਰ ਬੇਨਤੀ ਕਰਦਾ ਚੋਜੀ ਪ੍ਰੀਤਮਾ, ਸਵਾਸ ਪੂਰੇ ਖੋਣ ਤੋਂ ਪਹਿਲਾਂ ਇੱਕ ਵਾਰ ਆਪਣੀ ਗੋਦ ਦਾ ਪਿਆਰ ਦੇ ਦੇ, ਇੱਕ ਵਾਰੀ ਤੁਸੀਂ ਸਾਨੂੰ ਵਿਖਾਓ, ਮੈਂ ਤੁਹਾਡੇ ਚਰਨਾਂ ਵਿੱਚ ਹੱਥ ਜੋੜਾਂ, ਮੈਂ ਆਪਣੇ ਖੂਨ ਨਾਲ ਤੇਰੇ ਚਰਨ ਧੋ ਕੇ ਮਾਫੀ ਮੰਗਾਂਗਾ, ਤੂੰ ਸਾਨੂੰ ਬਖਸ਼ ਦੇ। ਭਾਈ ਵੀਰ ਸਿੰਘ ਲਿਖਦੇ ਨੇ, ਮੌਤ ਤੇ ਗੁਰੂ ਦੋਨਾਂ ਦੀ ਇੰਤਜ਼ਾਰ ਹੈ, ਮੌਤ ਪਹਿਲਾਂ ਆਉਂਦੀ ਏ ਕਿ ਗੁਰੂ ਪਹਿਲਾਂ ਆਉਂਦਾ ਹੈ। ਇੱਕ ਗੱਲ ਬਾਣੀ ਪੜਨ ਵਾਲੇ ਚੇਤੇ ਰੱਖਿਓ, ਸਿੱਖਾਂ ਦੇ ਪਰਨ ਬੜੇ ਅਜੀਬੋ ਗਰੀਬ ਜੇ। ਅਸੀਂ ਆਮ ਤੌਰ ਤੇ ਸ਼ਬਦ ਵਰਤਨੇ ਆ ਕਿ ਇਹਦੂ ਚੰਗਾ ਇਸ ਬੇਅਦਬੀ ਨਾਲੋਂ ਚੰਗਾ ਤਾਂ ਮਰ ਜਾਣਾ ਚਾਹੀਦਾ ਹੈ, ਪਰ ਇੱਥੇ 72 ਸਾਲ ਦਾ, 75 ਸਾਲ ਦੇ ਕਰੀਬ ਬਾਬਾ ਦੀਪ ਸਿੰਘ ਕਹਿੰਦੇ ਨੇ, ਮੈਂ ਨੀ ਉਨੀ ਦੇਰ ਤੱਕ ਮਰਨਾ ਗੁਰੂ ਰਾਮਦਾਸ, ਜਿੰਨੀ ਦੇਰ ਤੱਕ ਤੇਰੇ ਦਰਵਾਜ਼ੇ ਵਿੱਚ ਮੈਂ ਸ਼ੀਸ਼ ਨਾ ਭੇਟਾ ਕਰ ਦੇਵਾਂ। ਕਿ ਉਹ ਜੀ ਪਰਨ ਹੈ, ਇੱਥੇ ਖੋਪੜੀ ਉਤਰੀ ਹੈ ਤੇ ਸਿੱਖ ਦੀ ਖੋਪੜੀ ਉਤਰੀ ਖੂਨ ਨਾਲ ਭਿੱਜਾ ਹੈ, ਤੇ ਅੱਗੋਂ ਨਵਾਬ ਨੂੰ ਕਹਿੰਦਾ ਜ਼ਕਰੀਆ ਖਾਂ,
میں اونی دیر تک ایتھوں نہیں جانا شریر وچوں جنی دیر تک میں اپنی جتی اگے لا کے تینوں نہیں لے جاندا. 22 دن کھوپڑی تو بنا جندہ رہا گرو کا لال. 22 دن اسی کیول ایک شبد کہہ دینے جنہ کھوپڑیاں اتروائیاں. 22 دن کھوپڑی تو بنا. 21 دن زکریے دی موت ہوئی تے 22 دن بھائی تارو سنگھ نے کہا اشنان کراؤ میں گرو گوبند سنگھ دی گود وی چلا. سکھ دا پرن بڑا عجیب ہے. ایک پاسے موت, دوجے پاسے کلگی والا چوجی پریتم کہ داتا موت تو پہلا تو پہنچ جا. اج میرے حضور جا کول پہنچے دیکھیا چہرہ سارا خون نل پجا سی, دیڑا داڑا خون نل پج کے زمین دی مٹی ریتا ساری خون نل جمی پئی ہے. حضور نے دیکھیا نبض چل دی پئی ہے. کرپالو داتار جی نے اپنی گود بنائی. پیاریو شیس بھائی مہا سنگھ جی دا اپنی گود وچ ٹکا لیا. نیتر چھلکے اپنے پرنے نال اپنے گل وچ پائے ہوئے بستر نال بھائی صاحب دے چہرے نو چنگی طرح پونجیا, انہاں دے داڑے نو صاف کیتا, پہچان کے کہن لگے میرا مہا سنگھ پیارو کاغذ وچ لکھیا تو ساڈا گرو نہیں اسی تیرے سکھ نہیں, پر گرو دا اندر کہہ رہا میرا مہا سنگھ. تے کول کھلوتے نے ایک بچن کیا, اے ویسے کسے کتاب وچ لکھت نہیں, ایک کمائی والے سجن نے بچن کہے سن. کوئی ضروری نہیں جو لکھت وچ ہے اونوں منیے, مننا چاہیدا ہے, پر جڑا صورت وچ داتا کٹا دیندا او لکھتاں وچ نہیں جے ہوندا. او کرنی والے کہہ رہے سن کہ جدو بھائی ماں سنگھ جی نو گود وچ لیا تے ایک ایک سکھ نو پہچان کے جدو اسیساں دتیاں کسے نے شبد کیا سچے پادشاہ اے او نے جڑے لکھ کے دے گئے سن کہ تو ساڈا گرو نہیں اسی تیرے سکھ نہیں, گودی وچ پیا ہویا ماں سنگھ اجے صورت نہیں. حضور نے اچھی آواز وچ کیا پیاریو ایک پاسیوں ٹوٹی سی دوجے پاسیوں نہیں. اے شبد نو سمجھیو, کہن لگے اے او نے جڑے لکھ کے دے گئے توڑ کے چلے گئے ٹوٹی والے نے. صاحب کہن لگے ایک پاسیوں ٹوٹی سی دوجے پاسیوں نہیں. کہن لگے اے دی ارتھ کی, ایک پاسیوں ٹوٹی دوجے پاسیوں نہیں. کہن لگے کاغذ اتے اینا لکھ کے دتا تو ساڈا گرو نہیں اسی تیرے سکھ نہیں, میں تا نہیں لکھ کے دتا تسی میرے سکھ نہیں تے میں تہاڈا گرو. ایک پاسوں ٹوٹی ہے دو پاسوں نہیں, جے دولی ٹوٹ جائے تے کتے تھا نہیں, دسو کاغذ وچ اینا تے لکھت ہے, میری لکھتا وچ ہے ہی نہیں, اے میرے نے میں اینا داواں. اینی دیر نو بھائی ماں سنگھ جی دے نیتر کھلے, نیتر کھلے بول فرکے دیکھیا میرا چوجی پریتم کلگی والا ہاتھ جڑ گئے کمب دے ہاتھ نے. میرے ستگرو سچے پاتشاہ جی دے نیتراں وچوں نکلیا نیر, بھائی ماں سنگھ جی دے چہرے اتے دو تب کے پہن. ہن اینو پتھر سمجھ کے نہ پا منیے پیاریو, جدوں بھائی ماں سنگھ نے دیکھیا حضور نوں کمب دے ہوئے ہاتھ نے, حضور کٹ کے سینے نہ لا کے مکھ بلاں وچوں آواز نہیں نکلدی, کہندے میرے مہا سنگھ مہان پتر تو کچھ بول کی کہنا چاہتا ہے مینوں. ادھر نیتر شیجل ایتھے بھائی ویر سنگھ کہندے نے او گرو کے سکھا دیکھ جڑے بداوا لکھ کے دے گئے, بداوے والیاں نال اینا کو پیار کردا ہے چوجی پریتم, تے جڑے دعوا کر کے کہندے نے توں ساڈا گرو تے اسی تیرے سکھ, انہاں نوں کنا کو سینے نال لائے. حضور نے کیا ماں سنگھ نیتر کھولو کچھ منگو, ہاتھ جوڑ کے کیا داتا اس منخوش کاغذ نوں پاڑ دے, ٹوٹی گنڈ لے اسی بھول گئے سا سانو بخش لے, میر کر سانو اپنا بنا لے. حضور نے تھے بچن کہے, پرنسپل گنگا سنگھ لکھ دے نے حضور سر تے ہاتھ رکھ کے کہندے ماں سنگھ سورمیاں دا واسا کرم کھنڈ وچ ہوندا ہے, کرم کھنڈ وچ پہنچیو میرے لال, کیونکہ کرم کھنڈ تو اگلا کھنڈ ہے سچ کھنڈ. آپ نوں پتا ہووے پانچ کھنڈاں دیاں باقی تین کھنڈاں دی ایک ایک پوڑی ہے, کرم کھنڈ تے سچ کھنڈ کیول ایک پوڑی وچ ہے, دھرم کھنڈ دی ایک پوڑی ہے, گیان کھنڈ دی وکھری پوڑی ہے, شرم کھنڈ دی وکھری ہے, پر کرم کھنڈ تے سچ کھنڈ ایکو پوڑی وچ نے, کیونکہ سچ کھنڈ نصیب ہی انہاں نوں ہوندا ہے جڑے کرم کھنڈ دے واسی ہوندے بخش دے پاتر, اوتھے دو پوڑیاں نہیں. کہن لگے بھائی مہا سنگھ کہ اپنے نیتر کھول, تو کرم کھنڈ دا واسی ہے تے کرم کھنڈ وچ رہندے نے, تتھے جود مہا بل سور تن میں رام رہا پرپور, جودے سور میں کرم کھنڈ وچ نے, دیکھ تو سچ کھنڈ وچ پیر پا میرے لال. اگوں خط جوڑ کے شبد سن داتار سچ کھنڈ
ਪੁੱਛਿਆ ਸੱਚਖੰਡ ਦੇ ਦਰਵਾਜ਼ੇ ਬੰਦ? ਕਹਿਣ ਲੱਗੇ ਦਰਵਾਜ਼ੇ ਤਾਂ ਸੱਚਖੰਡ ਦੇ ਖੁੱਲੇ ਨੇ, ਪਰ ਉੱਤੇ ਲਿਖਿਆ ਹੈ, ਸਾਹਮਣੇ ਇੱਕ ਫੱਟੀ ਲੱਗੀ ਹੈ ਜਿਹਦੇ ਤੇ ਲਿਖਿਆ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਦਰਵਾਜ਼ੇ ਤਾਂ ਬੰਦ ਨਹੀਂ, ਪਰ ਕਿਰਪਾ ਕਰ ਇਸ ਤਖਤੀ ਨੂੰ ਤੋੜ ਦੇ, ਇਸ ਕਾਗਜ਼ ਨੂੰ ਪਾੜ ਦੇ। ਹਜ਼ੂਰ ਕਿਰਪਾਲੂ ਦੇ ਚਰਨਾਂ ਵਿੱਚ ਜੁੜ ਕੇ ਉਸ ਵੇਲੇ ਇੱਕ ਬੇਨਤੀ ਕਹਿ ਰਿਹਾ ਸੀ ਕਿ ਮੇਰੇ ਦਾਤਾ ਜੀ ਰਾਖ ਲਿਖੋ, ਖੰਮ ਤੇ ਵਿਗਰੀ, ਸਾਨੂੰ ਬਚਾ ਲੈ। ਉਸ ਵੇਲੇ ਸ਼ਬਦ ਕਹਿ ਰਹੇ ਸਨ, ਰਾਮਈਆ ਖੌ ਬਾਰਕ ਤੇਰਾ, ਕਾਹੇ ਨਾ ਖੰਡਸ਼ ਅਵਗਣ ਮੇਰਾ। ਉਦੋਂ ਸ਼ਬਦ ਕਹਿ ਰਹੇ ਸਨ ਕਿ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾਂ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਇਹੀ, ਤੁਸੀਂ ਕਿਰਪਾ ਕਰੋ ਸਾਨੂੰ ਬਚਾ ਲਓ। ਹਜ਼ੂਰ ਫਿਰ ਕਹਿੰਦੇ ਨੇ, ਮਾਂ ਸਿੰਘ ਹੋਰ ਕੁਛ ਮੰਗ? ਕਹਿਣ ਲੱਗਾ ਕੁਛ ਨਹੀਂ, ਬਸ ਟੁੱਟੀ ਹੋਈ ਗੰਢ ਲਓ। ਅਖੀਰ ਦੀ ਜੋਦੜੀ ਸੀ ਸੱਚੇ ਬਾਦਸ਼ਾਹ, ਸਾਡੀ ਟੁੱਟੀ ਗੰਢ ਲੈ। ਮੇਰੇ ਸਾਹਿਬ ਨੇ ਤਿੰਨ ਸ਼ਬਦ ਕਹਿ, ਮਾਂ ਸਿੰਘ ਕਾਗਜ਼ ਬਾਹਰ ਕੱਢਿਆ ਕਰਕੇ ਪੁਰਜਾਂ ਹਵਾ ਵਿੱਚ ਉਡਾ ਕੇ ਕਹਿਣ ਲੱਗੇ, ਮਾਂ ਸਿੰਘ ਟੁੱਟੀ ਸੋ ਨਖੁੱਟੀ। ਦੂਜਾ ਸ਼ਬਦ ਕਿਹਾ, ਟੁੱਟੀ ਸੋ ਨਖੁੱਟੀ। ਤੀਜਾ ਸ਼ਬਦ ਫਿਰ ਕਿਹਾ ਕਿ ਟੁੱਟੀ ਸੋ ਨਖੁੱਟੀ। ਅਜੇ ਭਾਈ ਮਾਂ ਸਿੰਘ ਸ਼ੁਕਰ ਵਾਸਤੇ ਸ਼ਬਦ ਹੀ ਵਰਦੇ ਪਏ ਸਨ, ਸੱਚੇ ਪਾਤਸ਼ਾਹ ਤੇਰੇ ਚਰਨਾਂ ਤੋਂ ਬਲਿਹਾਰ, ਜਿਨੇ ਪਰਤ ਕੇ ਫਿਰ ਸੀਨੇ ਨਾਲ ਸਾਨੂੰ ਲਾਇਆ। ਤੇ ਕਿਰਪਾਲੂ ਨੇ ਕੁੱਟ ਕੇ ਸੀਨੇ ਨਾਲ ਲਾ ਕੇ ਕਿਹਾ, ਮਾਂ ਸਿੰਘ ਮੇਰੇ ਲਾਲ ਧੰਨ ਸਿੱਖੀ। ਦੂਜਾ ਸ਼ਬਦ ਫਿਰ ਕਿਹਾ, ਧੰਨ ਸਿੱਖੀ। ਤੀਜੀ ਵਾਰੀ ਕਿਹਾ, ਧੰਨ ਸਿੱਖੀ। ਇਹੋ ਜਿਹਾ ਸੀਨੇ ਨਾਲ ਲਾਇਆ, ਭਾਈ ਮਾਂ ਸਿੰਘ ਦਾ ਸਵਾਸ ਹੀ ਗੁਰੂ ਕੇ ਸੀਨੇ ਵਿੱਚ ਚਲਾ ਗਿਆ। ਪਿਆਰਿਓ, ਭਾਈ ਮਾਂ ਸਿੰਘ ਜੀ ਦਾ ਅੰਤਲਾ ਸਵਾਸ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਆਇਆ। ਹਜ਼ੂਰ ਨੇ ਗੋਦੀ ਵਿੱਚ ਪਏ ਹੋਏ ਦੇ ਮਸਤਕ ਨੂੰ ਚੁੰਮਿਆ, ਸੀਨੇ ਨਾਲ ਲਾਇਆ। ਇੱਥੇ ਮੈਂ ਇੱਕ ਅਰਜ਼ ਕਰਨਾ ਹੁਣਾ, ਵਾਹ ਗੁਰੂ ਕੇ ਲਾਲ, ਪੁੱਤਰਾਂ ਨੂੰ ਅੰਤਲਾ ਸਮਾਂ ਉਹ ਨਸੀਬ ਨਹੀਂ ਹੋਇਆ। ਪਿਆਰਿਓ, ਪੰਜ ਘਰ ਦੇ ਜੀ ਇੱਕ ਹਫ਼ਤੇ ਵੀ ਚਲੇ ਗਏ, 22 ਦਸੰਬਰ ਤੇ 27 ਦਸੰਬਰ, ਕਿਤਨੇ ਕੁ ਦਿਨ ਬਣਦੇ ਨੇ। ਦੋ ਵੱਡੇ ਸਾਹਿਬਜ਼ਾਦੇ, ਦੋ ਛੋਟੇ ਲਾਲ ਤੇ ਮਾਤਾ ਗੁਜਰੀ ਜੀ, ਪੰਜਾਂ ਵਿੱਚੋਂ ਕਿਸੇ ਨੂੰ ਨਾ ਆਪਣੇ ਹੱਥੀਂ ਇਸ਼ਨਾਨ ਕਰਾਇਆ, ਨਾ ਆਪਣੇ ਹੱਥੀਂ ਚਿਖਾ ਚੁਣੀਆਂ, ਨਾ ਆਪਣੇ ਹੱਥੀਂ ਲਾਂਬੂ ਲਾਇਆ। ਖ਼ਬਰਾਂ ਹੀ ਮਿਲੀਆਂ ਕਿ ਗੁਰੂ ਗੋਬਿੰਦ ਸਿੰਘ ਤੁਹਾਡੇ ਲਾਲ ਸ਼ਹੀਦ ਹੋ ਗਏ। ਪਰ ਪਿਆਰਿਓ, ਕੈਸੇ ਭਾਗਾਂ ਵਾਲੇ ਨੇ ਖਦਰਾਣੇ ਦੀ ਢਾਬ ਤੇ ਡਿੱਗੇ ਹੋਏ ਗੁਰੂ ਕੇ ਲਾਲ ਸ਼ਹੀਦ, ਜਿਨ੍ਹਾਂ ਨੂੰ ਚੌਕੇ ਵੀ ਸੀਨੇ ਨਾਲ ਲਾਇਆ, ਆਪਣੇ ਹੱਥੀਂ ਖਫਣ ਵੀ ਪਾਏ, ਤੇ ਕੇਵਲ ਇਹੀ ਨਹੀਂ, ਜਦੋਂ ਚਿਖਾ ਚਣੀ ਤੇ ਉਸ ਚਿਖਾ ਨੂੰ ਲਾਂਬੂ ਵੀ ਮੇਰੇ ਕਲਗੀ ਵਾਲੇ ਨੇ ਲਾ। ਉਹ ਮੁਕਤ ਨੇ। ਇੰਨੀ ਦੇਰ ਨੂੰ ਮਾਈ ਭਾਗੋ ਦੇ ਕੋਲ ਗਏ, ਸਹਿਕਦੀ ਪਈ ਸੀ ਤੇ ਸ਼ਬਦ ਇਹਨੇ ਅਖੀਰ ਤੇ ਕਹਿ, ਸੱਚੇ ਪਾਤਸ਼ਾਹ ਬਖਸ਼ ਦੇ ਭੁੱਲਿਆ ਪੁੱਤਰਾਂ ਨੂੰ, ਬਖਸ਼ ਦੇ ਘਰੋਂ ਦੂਰ ਗਿਆ ਪੁੱਤਰਾਂ ਨੂੰ, ਬਖਸ਼ ਦੇ ਤੇਰੇ ਜਿਹੜੇ ਬੱਚੇ ਚਲੇ ਗਏ। ਹਜ਼ੂਰ ਨੇ ਕਿਹਾ, ਨਹੀਂ, ਕੱਲੇ ਬਖਸ਼ੇ ਨਹੀਂ, ਇਹ ਮੁਕਤ ਹੋ ਗਏ। ਅਸਲ ਵਿੱਚ ਉਦੋਂ ਬੀਬੀ ਭਾਗੋ ਦੇ ਸ਼ਬਦ ਨਾਲ ਕਿਹਾ, ਕੱਲੇ ਬਖਸ਼ੇ ਨਹੀਂ, ਇਹ ਮੁਕਤ ਹੋ ਗਏ ਨੇ, ਸਦਾ ਲਈ ਮੁਕਤ ਹੋ ਗਏ ਨੇ। ਤੇ ਇਸ ਥਾਂ ਤੇ ਅਸਥਾਨ ਬਣ ਗਿਆ ਮੁਕਤ ਸਰ। ਤੇ ਅੱਜ ਵੀ ਜਦੋਂ ਸਿੱਖ ਉਥੇ ਜਾ ਕੇ ਮੱਥਾ ਟੇਕਦਾ ਤੇ ਬੇਨਤੀ ਕਰਦਾ, ਟੁੱਟੀਆਂ ਗੰਢਣ ਵਾਲਿਆ, ਕਿਰਪਾ ਕਰ ਸਾਡੀ ਟੁੱਟੀ ਗੰਢ। ਪਿਆਰਿਓ, ਕੇਵਲ ਅਸੀਂ ਮੁਕਤ ਸਰ ਦੀ ਗੱਲ ਕਰਨੇ ਆ, ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ ਹਾਂ। ਹੋ ਸਕਦਾ ਕਈਆਂ ਨੂੰ ਪਾਏ ਨਾ, ਉਹਨਾਂ ਨੇ ਤਾਂ ਕਾਗਜ਼ ਤੇ ਲਿਖ ਕੇ ਦਿੱਤਾ ਤੇ ਅਖੀਰ ਤੇ ਸੀਨੇ ਤੇ ਫੱਟ ਖਾ ਖਾ ਕੇ ਆਪਣੇ ਖੂਨ ਨਾਲ ਧੋ ਕੇ ਰੱਖ ਦਿੱਤਾ, ਉਹ ਕਾਗਜ਼ ਹੀ ਖੂਨ ਨਾਲ ਧੋ ਦਿੱਤਾ। ਤੇ ਜਿਹੜਾ ਅੱਜ ਆਪਣੇ ਮੂੰਹ ਤੇ ਲਿਖ ਕੇ ਤੁਰਦਾ ਹੈ, ਹੋਵੇ ਕਹਾਏ ਸਿੱਖ, ਤੇ ਕੇਸ ਕਤਲ ਕਰਕੇ ਕਹਿ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ। ਪਿਆਰਿਆ, ਉਹਨਾਂ ਤੇ ਕਾਗਜ਼ ਤੇ ਲਿਖ ਕੇ ਦਿੱਤਾ, ਤੂੰ ਤਾਂ ਮੂੰਹ ਤੇ ਲਿਖ ਕੇ ਚੱਲ ਪਿਆ ਕਿ ਤੂੰ ਮੇਰਾ ਗੁਰੂ ਨਹੀਂ ਤੇ ਮੈਂ ਤੇਰਾ ਸਿੱਖ। ਕੇਸਾਂ ਦੀ ਬੇਅਦਬੀ ਕਰਦੇ ਹਾਂ, ਮੇਰੀ ਬੇਨਤੀ ਹੈ, ਕੇਵਲ ਇਸ ਕਰਕੇ ਨਹੀਂ, ਤੁਸੀਂ ਮੈਨੂੰ ਬਹੁਤ ਚੰਗਾ ਕਹੋ, ਮੈਂ ਤੁਹਾਨੂੰ ਮਿੱਠੀਆਂ ਗੱਲਾਂ ਸੁਣਾ ਜਾ। ਆਖਰ ਇਤਿਹਾਸ ਤਵਾਰੀਖ ਜ਼ਿੰਦਗੀ ਕਮਾਣ ਵਾਸਤੇ ਹੈ। ਜਦੋਂ ਮਾਂ ਭੈਣੇ ਬੀਬੀਏ ਤੂੰ ਸ਼ੀਸ਼ੇ ਸਾਹਮਣੇ ਖਲੋ ਕੇ ਕੇਸਾਂ ਦੀ ਬੇਅਦਬੀ ਕਰਨੀ ਏ, ਅਸਲ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਲਿਖ ਕੇ ਦੇਣੀ ਪਈ ਏ, ਮੈਂ ਤੇਰੀ ਧੀ ਨਹੀਂ ਤੇ ਤੂੰ ਮੇਰਾ ਗੁਰੂ, ਮੈਂ ਤੇਰੀ ਬੱਚੀ ਨਹੀਂ ਤੂੰ ਮੇਰਾ ਬਾਪ ਨਹੀਂ। ਜਦੋਂ ਤੈਨੂੰ ਰੱਬ ਨੇ ਇੰਨਾ ਧਨ ਪਦਾਰਥ ਦਿੱਤਾ, ਸ਼ਾਮ ਨੂੰ ਦਾਰੂ ਦੀ ਬੋਤਲ ਖੋਲ ਕੇ ਡਕਾ ਡਕ ਕਰਕੇ ਦਾਰੂ ਪੀਣਾ, ਸੱਚ ਜਾਣੀ ਤੂੰ ਰੋਜ਼ ਲਿਖ ਕੇ ਦੇਣਾ ਕਿ ਗੁਰੂ ਗੋਬਿੰਦ ਸਿੰਘ ਤੂੰ ਮੇਰਾ ਗੁਰੂ ਨਹੀਂ ਤੇ ਮੈਂ ਤੇਰਾ ਸਿੱਖ ਨਹੀਂ। ਅੱਜ ਜੁੜ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ,
ਤੈਨੂੰ ਸੀਨੇ ਵਿੱਚ ਤੀਰ ਖਾਣ ਲਈ ਨਹੀਂ ਕਹਿੰਦੇ, ਤੈਨੂੰ ਪੁਰਜਾ ਪੁਰਜਾ ਕੱਟ ਕੇ ਮਰਨ ਲਈ ਨਹੀਂ ਕਹਿੰਦੇ, ਸਿਰਫ ਤੂੰ ਚਰਨ ਪਕੜ ਕੇ ਕਹਿ ਦੇ ਦਾਤਾ ਉਹਨਾਂ ਦੀ ਤਾਂ ਕੁਛ ਮਹੀਨੇ ਟੁੱਟੀ ਤੇ ਕੁਝ ਦਿਨਾਂ ਵਿੱਚ ਗੰਢੀ ਗਈ, ਮੈਂ ਤਾਂ ਕਰੋੜਾਂ ਜਨਮਾਂ ਦਾ ਟੁੱਟਿਆ ਹੋਇਆ, ਮੇਰੀ ਟੁੱਟੀ ਗੰਢ ਲੈ, ਮੈਨੂੰ ਵਿਛੜੇ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈ। ਮੈਂ ਸ਼ੁਰੂਆਤ ਕੀਤੀ ਸੀ, ਵਿਛੋੜਾ ਸਭ ਤੋਂ ਵੱਡਾ ਦੁੱਖ ਹੈ, ਰੱਬ ਕਰੇ ਕਿ ਕਿਸੇ ਦਾ ਗੁਰੂ ਤੋਂ ਵਿਛੋੜਾ ਨਾ ਪੈ ਜਾਏ। ਜੇ ਵਿਛੜਿਆ ਹੈ ਇਸ ਜਨਮ ਵਿੱਚ ਆ ਜਾ, ਚਰਨ ਪਕੜ ਲੈ ਬਖਸ਼ਿਆ ਜਾਏਗਾ, ਤੇ ਜੇ ਨਾ ਮੰਨਿਓ ਫਿਰ ਗੁਰੂ ਅਮਰਦਾਸ ਦੀ ਪੌੜੀ ਚੇਤੇ ਰੱਖੀ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥਾਂ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਇਹ ਕੇਵਲ ਗਾਉਣ ਲਈ ਨਹੀਂ, ਇਹ ਸਮਝਣ ਵਾਸਤੇ ਸੀ, ਟੁੱਟੀ ਗੰਢਾਣ ਵਾਸਤੇ ਸੀ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥਾਂ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਕਿਤੇ ਟੁੱਟੀ ਹੋਵੇ ਤੇ ਕਹਿੰਦੇ ਨੇ ਫਿਰ ਮੁਕਤ ਪਾਏ ਲਾਗ ਚਰਨੀ, ਤੇ ਗੁਰੂ ਇਹ ਨਹੀਂ ਕਹਿੰਦਾ ਜਾ ਭਾ ਜਾ ਮੇਰੇ ਘਰੋਂ, ਕਹਿੰਦੇ ਨੇ ਆ ਪੁੱਤਰ ਜੇ ਆ ਗਿਆ ਫਿਰ ਮੁਕਤ ਪਾਏ ਲਾਗ ਚਰਨੀ। ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਪਿਆਰਿਓ ਆਓ, ਜੇ ਭਾਈ ਮਹਾਂ ਸਿੰਘ ਦੇ ਖੂਨ ਨੂੰ ਪਿਆਰ ਕਰਦੇ ਹੋ, ਜੇ ਟੁੱਟੀ ਗੰਢਣ ਵਾਲੇ ਵੀਰਾਂ ਨੂੰ ਪਿਆਰ ਕਰਦੇ ਹੋ, ਤੇ ਇੱਕ ਤਾਂ ਆਪਣੇ ਅੰਦਰੋਂ ਜੁੜਨ ਦਾ ਯਤਨ ਕਰੀਏ, ਬਾਹਰੋਂ ਵੀ ਜੁੜੀਏ ਬਾਣੀ ਕਰਕੇ, ਅੰਦਰੋਂ ਜੁੜੀਏ ਬਾਣੀ ਕਰਕੇ। ਹੁਣ ਅਸੀਂ ਪ੍ਰਸ਼ਨ ਕਰਨੇ ਆ, ਬੱਚੇ ਸਾਡੇ ਕੇਸ਼ ਕਿਉਂ, ਕਿਰਪਾਨ ਕਿਉਂ, ਕੜਾ ਕਿਉਂ, ਕਸ਼ਹਿਰਾ ਕਿਉਂ? ਅਸੀਂ ਯਤਨ ਕਰਨੇ ਆ ਕਿ ਉਹਨਾਂ ਨੂੰ ਸਮਝਾਉਂਦੇ ਆ, ਉਦਾਹਰਣਾਂ ਦੇ ਕੇ। ਮੈਂ ਸਿਰਫ 2-4 ਮਿੰਟ ਤੁਹਾਡੇ ਲੈਣੇ ਨੇ। ਕੇਸ ਇਸ ਕਰਕੇ, ਕੰਘਾ ਇਸ ਕਰਕੇ, ਪ੍ਰੋਫੈਸਰ ਪੂਰਨ ਸਿੰਘ ਅਲਬੇਲਾ ਕਵੀ, ਭਗਤ ਪੂਰਨ ਸਿੰਘ ਨੀ ਪ੍ਰੋਫੈਸਰ ਪੂਰਨ ਸਿੰਘ, ਉਹਨੂੰ ਕਿਸੇ ਵੀ ਪੁੱਛਿਆ ਕਿਰਪਾਨ ਪਾਈ ਕੇਸ ਰੱਖੇ, ਇਹਨਾਂ ਦੇ ਅਰਥ ਕੀ? ਉਹ ਕਹਿਣ ਲੱਗੇ ਸੁਹਾਗਣ ਤੁਰੀ ਜਾਂਦੀ ਏ, ਹੱਥ ਵਿੱਚ ਚੂੜਾ ਪਾਇਆ, ਕੇਸਾਂ ਵਿੱਚ ਮਾਂਗ ਵਿੱਚ ਸੰਦੂਰ ਪਿਆ ਹੈ, ਉਹਨੂੰ ਰੋਕ ਕੇ ਪੁੱਛ ਲੈ ਸੰਦੂਰ ਦੇ ਅਰਥ ਕੀ? ਸੁਹਾਗਣ ਨੇ ਮਾਂਗ ਵਿੱਚ ਸੰਦੂਰ ਪਾਇਆ, ਤੂੰ ਪੁੱਛੇ ਅਰਥ ਕੀ? ਇਹਦੇ ਅਰਥ ਇੱਕੋ ਨੇ, ਇਹਦੇ ਸਿਰ ਦਾ ਸਾਈਂ ਇਹਦੇ ਸਿਰ ਤੇ ਖਲੋਤਾ, ਮੇਰੇ ਕੇਸ ਤੇ ਕਕਾਰ ਕਹਿੰਦੇ ਨੇ ਮੇਰਾ ਗੁਰੂ ਗੋਬਿੰਦ ਸਿੰਘ ਮੇਰੇ ਸਿਰ ਤੇ ਖਲੋਤਾ, ਮੈਂ ਖਸਮ ਵਾਲਾ ਹਾਂ। ਸੰਦੂਰ ਕੇਵਲ ਅਰਥ ਕਰਦਾ ਕਿ ਮੇਰੇ ਸਿਰ ਤੇ ਮੇਰਾ ਖਸਮ ਹੈ। ਆਓ ਗੁਰੂ ਕੇ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਜੁੜੀਏ ਤੇ ਅੰਦਰੋਂ ਵੀ ਜੁੜੀਏ। ਅੱਜ ਦੇਖੋ ਕਿਉਂ ਕੌਮ ਦੀ ਤਰਾਸਦੀ ਹੈ, ਬਾਹਰੋਂ ਪ੍ਰਤੀਤ ਹੁੰਦੇ ਨੇ ਜੁੜੇ ਨੇ, ਅੰਦਰੋਂ ਕਾਮ ਤੇ ਕ੍ਰੋਧ ਨੇ ਥੋਥਿਆ ਕੀਤਾ ਹੈ। ਬਾਬੇ ਕਬੀਰ ਨੇ ਇੱਕ ਬਚਨ ਕਿਹਾ, ਮੈਂ ਸੰਪੂਰਨਤਾ ਇਹਦੇ ਤੇ ਕਰਨਾ। ਕਹਿਣ ਲੱਗੇ ਸਾਉਣ ਦਾ ਮਹੀਨਾ ਆਇਆ, ਅੰਬ ਦੀ ਟਾਹਣੀ ਨੂੰ ਫਲ ਲੱਗੇ, ਕੁਝ ਫਲ ਟਾਹਣੀ ਨੂੰ ਚਮੜੀ ਕਰਕੇ ਲੱਗੇ, ਛਿਲਕੇ ਕਰਕੇ ਲੱਗੇ, ਪਰ ਅੰਦਰੋਂ ਉਦਨ ਟੁੱਟ ਗਏ ਜਿੱਦਣ ਤੇਜ਼ ਹਵਾ ਚੱਲੀ ਸੀ, ਪਰ ਲੱਗੇ ਟਾਹਣੀ ਨਾ ਰਹੇ। ਕੁਝ ਐਸੇ ਸਨ ਜਿਹੜੇ ਟਾਹਣੀ ਨਾਲ ਵੀ ਜੁੜੇ, ਬਾਹਰੋਂ ਵੀ ਛਿਲਕੇ ਕਰਕੇ ਜੁੜੇ ਤੇ ਅੰਦਰੋਂ ਵੀ ਜੁੜੇ, ਇੱਕੋ ਟਾਹਣੀ ਨੂੰ ਦੋ ਫਲ ਲੱਗੇ। ਤੇ ਜਿੱਦਣ ਮਾਲੀ ਇਹਨਾਂ ਨੂੰ ਤੋੜ ਕੇ ਲਿਜਾਣ ਆਇਆ, ਪੱਕਿਆਂ ਹੋਇਆਂ ਨੂੰ ਤਾਂ ਟੋਕਰੀ ਵਿੱਚ ਪਾ ਕੇ ਲੈ ਗਿਆ, ਤੇ ਜਿਹੜੇ ਅੰਦਰੋਂ ਟੁੱਟੇ ਸਨ ਬਾਹਰੋਂ ਜੁੜੇ ਦਿਸਦੇ ਸਨ, ਉਹਨਾਂ ਦੇ ਰੰਗ ਕਾਲੇ ਪੱਥਰ ਦੀ ਤਰ੍ਹਾਂ ਕਠੋਰ। ਪੁੱਛ ਲਿਆ ਤੂੰ ਇਹ ਕਿਉਂ ਨੀ ਤੋੜਦਾ, ਜੁੜੇ ਤਾਂ ਇਹ ਵੀ ਨੇ। ਕਹਿਣ ਲੱਗੇ ਇਹ ਛਿਲਕੇ ਕਰਕੇ ਜੁੜੇ ਨੇ, ਅੰਦਰੋਂ ਤਾਂ ਉਦਨ ਹੀ ਟੁੱਟ ਗਏ ਸਨ ਜਿੱਦਣ ਤੇਜ਼ ਹਨੇਰੀ ਚੱਲੀ ਸੀ। ਪਿਆਰਿਓ ਆਓ ਟੁੱਟੀ ਗੰਢਾਈਏ, ਬਾਹਰੋਂ ਵੀ ਜੁੜੀਏ ਬਾਣੀ ਕਰਕੇ, ਅੰਦਰੋਂ ਜੁੜੀਏ ਸੁਰਤ ਕਰਕੇ। ਜੇ ਅੰਦਰੋਂ ਸੁਰਤ ਕਰਕੇ ਜੁੜ ਗਿਓ ਤੇ ਸੱਚ ਜਾਣੀ ਕਦੀ ਟੁੱਟੇਗਾ ਨਹੀਂ, ਤੇ ਜੇ ਨਾ ਟੁੱਟੋ ਫਿਰ ਬਾਬਾ ਜੀ ਕਹਿੰਦੇ ਨੇ ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੇ ਜੋ ਬੀਚ ਨਾ ਖਾਹੀ ਕਾਂਬ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਮਿਹਰ ਕਰੇ, ਅਸੀਂ ਉਹਨਾਂ ਮੁਕਤਸਰ ਦੇ ਸ਼ਹੀਦਾਂ ਦੀ ਯਾਦ ਨੂੰ ਹਿਰਦੇ ਵਿੱਚ ਸਮੋ ਕੇ ਗੁਰੂ ਕਾ ਅਦਬ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਮਕਾਰ।

ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਹੇ ਤਰਨੀ ਪਰਮ ਸਨਮਾਨ ਯੋਗ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਆਪ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਹਜ਼ੂਰ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਵਿਸ਼ੇਸ਼ ਦੀਵਾਨ ਸਜਦੇ ਨੇ ਉਸ ਦੀਵਾਨ ਦੀ ਹਾਜ਼ਰੀ ਭਰ ਰਹੇ ਆਪ ਜੀ ਨੇ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਤੇ ਉਸ ਤੋਂ ਉਪਰੰਤ ਗੁਰੂ ਸਵਾਰਿਆਂ ਪਾਸੋਂ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਹੋਰਾਂ ਪਾਸੋਂ ਅੰਮ੍ਰਿਤ ਦੇ ਸੰਬੰਧੀ ਜੋ ਇੱਕ ਹਕੀਕਤ ਹੈ ਜੋ ਗੁਰਸਿੱਖੀ ਦੇ ਅੰਦਰ ਗੁਰਮਤ ਦੇ ਅੰਦਰ ਇੱਕ ਅਟਲ ਸੱਚਾਈ ਹੈ ਕਿ ਸਤਿਗੁਰੂ ਦੇ ਚਰਨਾਂ ਵਿੱਚੋਂ ਅੰਮ੍ਰਿਤ ਦੀ ਦਾਤ ਲੈ ਕੇ ਆਪਾਂ ਉਸ ਨਾਮ ਅੰਮ੍ਰਿਤ ਦੇ ਨਾਲ ਜੁੜਨਾ ਹੈ ਜਿਸ ਦਾ ਜ਼ਿਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨੇ ਕੀਤਾ ਹੈ। ਆਪ ਨੇ ਬੜੇ ਪਿਆਰ ਨਾਲ ਉਹਨਾਂ ਪਾਸੋਂ ਇਹ ਬਚਨ ਸਰਵਣ ਕੀਤੇ ਨੇ। ਸਾਧ ਸੰਗਤ ਜਿਵੇਂ ਪਿਛਲੇ ਕੁਝ ਹਫ਼ਤਿਆਂ ਤੋਂ ਆਪਾਂ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਨੂੰ ਔਰ ਹਜ਼ੂਰ ਜੀ ਦੇ ਇਸੇ ਜੀਵਨ ਦੇ ਵਿੱਚੋਂ ਚਮਕੌਰ ਗੜੀ ਦੇ ਬਿਰਤਾਂਤ ਨੂੰ ਮਾਛੀਵਾੜੇ ਦੇ ਕੌਤਕ ਨੂੰ ਹਜ਼ੂਰ ਦੀ ਕਿਰਪਾ ਨਾਲ ਆਪਾਂ ਵਿਚਾਰ ਚੁੱਕੇ ਹਾਂ ਤੇ 27 ਦਸੰਬਰ ਨੂੰ ਹੀ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਸੀ ਜਿਸ ਨੂੰ ਆਪਾਂ ਸਾਕਾ ਸਰਹੰਦ ਵੀ ਕਹਿੰਦੇ ਹਾਂ ਉਹ ਬਤੀਤ ਹੋਇਆ। ਜਿਵੇਂ ਦਾਸ ਨੇ ਅਰਜ਼ ਕੀਤੀ ਸੀ ਕਿ ਹਜ਼ੂਰ ਦੇ ਇਹਨਾਂ ਸਪੁੱਤਰਾਂ ਦੀ ਕਰਨੀ ਇਹਨਾਂ ਬਾਬਿਆਂ ਦੀ ਕਰਨੀ ਦੀ ਆਪਾਂ ਵਿਚਾਰ ਕਰਨੀ, ਪਰ ਮੈਂ ਅਰਜ਼ ਪਹਿਲਾਂ ਵੀ ਕਰਦਿਆਂ ਕਿ ਕੁਝ ਦਿਨਾਂ ਤੋਂ ਨਿਰੋਲ ਇਤਿਹਾਸਕ ਵਿਚਾਰ ਚੱਲ ਰਹੀ ਹੈ। ਇਹਦਾ ਕਾਰਨ ਸੀ ਕਿ ਉਹਨਾਂ ਬਾਬਿਆਂ ਦੀਆਂ ਕਹਾਣੀਆਂ ਉਹਨਾਂ ਮਹਾਨ ਪੁਰਸ਼ਾਂ ਦੀ ਜੀਵਨੀ ਨੂੰ ਆਪਾਂ ਵਿਚਾਰ ਲਈਏ, ਕਿਤੇ ਉਹਨਾਂ ਦੀ ਜੀਵਨੀ ਦੀ ਵਿਚਾਰ ਕਰਦਿਆਂ ਕਿਣਕਾਂ ਮਾਤਰ ਸਾਨੂੰ ਵੀ ਲਾਗ ਲੱਗ ਜਾਏ, ਅੰਦਰੋਂ ਕਿਣਕਾਂ ਮਾਤਰ ਕਿਤੇ ਗੁਰਦੇਵ ਦੀ ਰਹਿਮਤ ਮਿਲ ਜਾਏ ਤੇ ਜਿਹੜੇ ਲੋਕ ਆਪਣੇ ਬਜ਼ੁਰਗਾਂ ਦਾ, ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁਲਾ ਦਿੰਦੀਆਂ ਨੇ ਤੇ ਉਹ ਮਹਾਨ ਸ਼ਹੀਦ ਜਿਹੜੇ 5 ਤੇ 7 ਸਾਲ ਦੀ ਉਮਰ ਅੰਦਰ ਉਹ ਕਾਰਨਾਮੇ ਕਰ ਗਏ ਜਿਹਨੂੰ ਦੇਖ ਕੇ ਸਾਰੀ ਦੁਨੀਆ ਹੈਰਾਨ ਹੈ, ਉਹਨਾਂ ਮਹਾਨ ਪੁਰਸ਼ਾਂ ਦੀ ਕਰਨੀ ਨੂੰ ਨਮਸਕਾਰ। ਆਪ ਸਾਧ ਸੰਗਤ ਕਿਰਪਾ ਕਰੋ ਮੇਰੇ ਤੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰੋ, ਮਹਾਂਪੁਰਸ਼ ਬਾਬਾ ਜੀ ਕਿਰਪਾ ਕਰਨ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉਹ ਅੰਦਰ ਨੂੰ ਟਿਕਾ ਬਖਸ਼ ਕੇ ਆਪਣੇ ਇਸ ਪਾਵਨ ਪਵਿੱਤਰ ਜੀਵਨ ਸੰਬੰਧੀ ਵਿਚਾਰ ਆਪ ਹੀ ਕਰਾ ਲੈਣ। ਕਰੋ ਕਿਰਪਾ ਪਿਆਰਿਓ, ਬੜੇ ਪਿਆਰ ਅਦਬ ਦੇ ਨਾਲ ਹਜ਼ੂਰ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜਦੋਂ ਮਾਛੀਵਾੜੇ ਤੋਂ ਅੱਗੇ ਨੂੰ ਨਿਕਲੇ ਨੇ ਤੇ ਉਧਰ ਸਿੱਖ ਵਿਦਵਾਨਾਂ ਨੇ ਜੋ ਪੁਰਾਤਨ ਸਾਡੀ ਇਹ ਇਤਿਹਾਸ ਦੀ ਲੀਕ ਚਲੀ ਆ ਰਹੀ ਹੈ ਕਿ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨਾਲ ਨੇ ਤੇ ਮਾਤਾ ਗੁਜਰੀ ਜੀ ਇੱਕ ਘੋੜੇ ਤੇ ਅਸਵਾਰ ਸਨ ਤੇ ਸਿੱਖ ਇਤਿਹਾਸਕਾਰ ਲਿਖਦੇ ਨੇ ਜਦੋਂ ਸਰਸਾ ਨੂੰ ਪਾਰ ਕੀਤਾ ਮਾਤਾ ਗੁਜਰੀ ਜੀ ਨੇ ਤੇ ਛੋਟਾ ਸਾਹਿਬਜ਼ਾਦਾ ਛੋਟਾ ਪੋਤਾ ਬਾਬਾ ਫਤਿਹ ਸਿੰਘ ਮਾਤਾ ਜੀ ਨੇ ਆਪਣੀ ਗੋਦ ਵਿੱਚ ਘੋੜੇ ਦੇ ਅੱਗੇ ਬਿਠਾਇਆ ਹੋਇਆ ਆਪਣੇ ਅੱਗੇ ਬਿਠਾਇਆ ਤੇ ਛੋਟਾ ਪੋਤਰਾ ਅੱਗੇ ਵੇ ਵੱਡਾ ਪੋਤਰਾ ਬਾਬਾ ਜ਼ੋਰਾਵਰ ਸਿੰਘ ਜਿਹੜੇ ਨੇ ਉਹ ਦਾਦੀ ਮਾਂ ਦੇ ਪਿੱਛੇ ਬੈਠੇ ਹੋਏ ਸਰਸਾ ਨਦੀ ਨੂੰ ਪਾਰ ਕੀਤਾ ਤੇ ਉਸ ਮਾਤਾ ਗੁਜਰੀ ਦਾ ਹਿਰਦਾ ਕਦੀ ਤੱਕ ਨੇ ਆ ਦੇਖੋ ਜਿਸ ਨੇ ਪਹਿਲਾਂ ਪਤੀ ਦੀ ਰੱਜ ਕੇ ਸੇਵਾ ਕੀਤੀ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਜਦੋਂ 9 ਸਾਲ ਦਾ ਪੁੱਤਰ ਹੋਇਆ ਗੁਰੂ ਗੋਬਿੰਦ ਰਾਏ ਉਦੋਂ ਆਪਣੇ ਨੇਤਰਾਂ ਨਾਲ ਤੱਕਿਆ ਆਪਣੇ ਪਤੀ ਨੂੰ ਆਨੰਦਪੁਰ ਤੋਂ ਜਾਂਦਿਆਂ ਗੁਰੂ ਤੇਗ ਬਹਾਦਰ ਜੀ ਨੂੰ ਤੇ ਉਸੇ ਮਾਤਾ ਨੇ ਆਪਣੇ ਨੇਤਰਾਂ ਨਾਲ ਜਦੋਂ ਆਪਣੇ ਪਤੀ ਗੁਰਦੇਵ ਦਾ ਸ਼ੀਸ਼ ਆਇਆ ਉਸ ਨੂੰ ਵੀ ਆਪਣੇ ਨੇਤਰਾਂ ਨਾਲ ਤੱਕਿਆ ਤੇ ਨਮਸਕਾਰ ਕੀਤੀ ਹੈ ਉਸੇ ਮਾਤਾ ਨੇ ਕਦੀ ਆਨੰਦਪੁਰ ਦੇ ਉਹ ਦਿਨ ਵੀ ਤੱਕੇ ਨੇ ਜਦੋਂ ਹਜ਼ਾਰਾਂ ਦੀ ਤਾਦਾਦ ਅੰਦਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖ ਸੰਗਤਾਂ ਨਮਸਕਾਰਾਂ ਕਰਦੀਆਂ ਜਦੋਂ ਆਨੰਦਪੁਰ ਦੀ ਧਰਤੀ ਤੇ ਮਾਤਾ ਗੁਜਰੀ ਜੀ ਦੇ ਚਰਨ ਪਰਸਦੀਆਂ ਨੇ ਸੰਗਤਾਂ ਤੇ ਅੱਜ ਉਹ ਮਾਂ ਉਹ ਵੀ ਦਿਨ ਤੱਕਦੀ ਪਈ ਏ ਕਿ ਉਹਦਾ ਪਰਿਵਾਰ ਅੱਜ ਸਾਰਾ ਖੇਰੂ ਖੇਰੂ ਹੋ ਚੁੱਕਾ ਹੈ ਮੈਂ ਸਰਸਾ ਨਦੀ ਤੋਂ ਆਰੰਭ ਕਰਨਾ ਅੱਜ ਪਰਿਵਾਰ ਖੇਰੂ ਖੇਰੂ ਏ ਵੱਡੇ ਸਾਹਿਬਜ਼ਾਦੇ ਵੱਡੇ ਪੋਤਰੇ ਤੇ ਪੁੱਤਰ ਜਿਹੜਾ ਉਹ ਇੱਕ ਪਾਸੇ ਨੇ ਜਿਹੜੇ ਨੂੰਹਾਂ ਨੇ ਉਹ ਇੱਕ ਪਾਸੇ ਨੇ ਤੇ ਮਾਤਾ ਗੁਜਰੀ ਆਪ ਛੋਟੇ ਸਾਹਿਬਜ਼ਾਦਿਆਂ ਆਪਣੇ ਪੋਤਿਆਂ ਨੂੰ ਲੈ ਕੇ ਇਹ ਇੱਕ ਪਾਸੇ ਪਈ ਜਾਂਦੀ ਏ ਤੇ ਸਿੱਖ ਇਤਿਹਾਸ ਮੁਤਾਬਕ ਇਹਨੇ ਮਾਤਾ ਜੀਤੋ ਜੀ ਦੀਆਂ ਨਿਸ਼ਾਨੀਆਂ ਨੂੰ ਸਾਂਭ ਕੇ ਰੱਖਿਆ ਹੋਇਆ ਤੇ ਮਾਤਾ ਜੀਤੋ ਜੀ ਉਹ ਜਿਹੜੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਅਕਾਲ ਚਲਾਣਾ ਕਰ ਚੁੱਕੇ ਕਹਿੰਦੇ ਨੇ ਉਸ ਮਾਤਾ ਜੀਤੋ ਜੀ ਦੀਆਂ ਇਹ ਦੋ ਨਿਸ਼ਾਨੀਆਂ ਨੇ ਇਹ ਪੁੱਤਰ ਦੀ ਨਿਸ਼ਾਨੀ ਏ ਜਦੋਂ ਸਰਸਾ ਨਦੀ ਨੂੰ ਪਾਰ ਕੀਤਾ ਜੰਗਲ ਬੇਲਿਆਂ ਵਿੱਚੋਂ ਨਿਕਲੇ ਨੇ ਤੇ ਵਿਦਵਾਨ ਕਹਿੰਦੇ ਨੇ ਪਹਿਲੀ ਰਾਤ ਇਹਨਾਂ ਨੇ ਕੁੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਬਤੀਤ ਕੀਤੀ ਇੱਥੇ ਗੰਗੂ ਰਸਈਆ ਸੁਦਸੋਈਆ ਮਿਲਿਆ ਕੁਝ ਵਿਦਵਾਨ ਇੱਥੇ ਦੂਨਾ ਸਿੰਘ ਦੀ ਗੱਲ ਕਰਦੇ ਨੇ ਉਹਨੇ ਇੱਕ ਕਿਤਾਬ ਲਿਖੀ ਸੀ ਕਥਾ ਗੁਰੂ ਸੁਤਨ ਕੀ ਗੁਰੂ ਦੇ ਪੁੱਤਰਾਂ ਦੀ ਉਹਨੇ ਚਮਕੌਰ ਤੋਂ ਵਿਛੋੜਾ ਪਾਇਆ ਪਰ ਅੱਜ ਤੱਕ ਜਿਨ੍ਹਾਂ ਵਿਦਵਾਨਾਂ ਨੇ ਖੋਜ ਕੀਤੀ ਹੈ ਸਿਆਣਿਆਂ ਗੁਰਮੁਖਾਂ ਨੇ ਉਹ ਕਹਿੰਦੇ ਨੇ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਪਏ ਨੇ ਮਾਤਾ ਗੁਜਰੀ ਜੀ ਜਦੋਂ ਜਾਂਦੇ ਪਏ ਨੇ ਤੇ ਛੋਟੇ ਪੋਤਰੇ ਜੋ ਗੱਲਬਾਤ ਉਹਨਾਂ ਨੇ ਮਾਂ ਨਾਲ ਕੀਤੀ ਉਹ ਗੱਲਬਾਤ ਬੜੀ ਪਿਆਰੀ ਹੈ ਉਹ ਵਿਦਵਾਨ ਲਿਖਦਾ ਅੱਲਾ ਯਾਰ ਖਾਂ ਜੋਗੀ ਕਹਿੰਦਾ ਜਦੋਂ ਸਰਸਾ ਨੂੰ ਪਾਰ ਕੀਤਾ ਦਿਨ ਦਾ ਚੜਾਅ ਹੋਇਆ ਦੁਪਹਿਰ ਹੋ ਗਈ ਏ ਤੇ ਉਸੇ ਵਕਤ ਨਾ ਦੋਨੋਂ ਪੋਤਰੇ ਜਦੋਂ ਉਤਰ ਕੇ ਆਰਾਮ ਕਰਨ ਲੱਗੇ ਨੇ ਤੇ ਦੋਨਾਂ ਪੋਤਰਿਆਂ ਨੇ ਪੁੱਛਿਆ ਸੀ ਮਾਂ ਆਪਾਂ ਜਦੋਂ ਰਾਤ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਸਾਂ ਤੇ ਪਿਤਾ ਜੀ ਸਾਡੇ ਨਾਲ ਸਨ ਅਸੀਂ ਨਮਸਕਾਰ ਕੀਤੀ ਉਹਨਾਂ ਅਸੀਸ ਦਿੱਤੀ ਸੀ ਮਾਂ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰੇ ਸਾਂ ਵੱਡੇ ਭਰਾ ਵੀ ਸਾਡੇ ਨਾਲ ਸਨ ਮਾਂ ਉਹ ਪਿਆਰੇ ਸਿੱਖ ਵੀ ਸਾਡੇ ਨਾਲ ਸਨ ਪਰ ਪਤਾ ਨੀ ਕੀ ਕਾਰਨ ਹੋ ਗਿਆ ਦਾਦੀ ਮਾਂ ਨਾ ਤਾਂ ਪਿਤਾ ਜੀ ਨਜ਼ਰ ਆਉਂਦੇ ਪਏ ਨੇ ਨਾ ਭਰਾ ਨਜ਼ਰ ਆਉਂਦੇ ਪਏ ਨੇ ਨਾ ਉਹ ਸਿੱਖ ਪਿਆਰੇ ਨਜ਼ਰ ਆਉਂਦੇ ਨੇ ਜਿਹੜੇ ਪਿਤਾ ਗੁਰੂ ਦੇ ਦਰਬਾਰ ਵਿੱਚ ਸੁਭਾਏਮਾਨ ਹੁੰਦੇ ਸਨ ਕਹਿਣ ਲੱਗੇ ਮਾਤਾ ਪਤਾ ਨੀ ਉਹਨਾਂ ਨੂੰ ਜੰਗ ਦਾ ਕਿੰਨਾ ਕੁ ਚਾਅ ਹੈ ਕੁਦਰਤੀ ਤੌਰ ਤੇ ਇਹ ਬੱਚਿਆਂ ਦੇ ਮਨ ਦੇ ਸਵਾਲ ਨੇ ਤੇ ਵਾਕਈ ਹੋ ਸਕਦਾ ਹੈ ਕਵੀ ਦੇ ਅੰਦਰ ਦੀ ਉਡਾਰੀ ਏ ਉਹ ਕਹਿੰਦਾ ਉਹਨਾਂ ਬੱਚਿਆਂ ਦੇ ਅੰਦਰ ਨੂੰ ਕਦੀ ਪੜੋ ਹੁਣ 7 ਸਾਲ ਤੇ ਕੁਝ ਮਹੀਨੇ ਬਾਬਾ ਜ਼ੋਰਾਵਰ ਸਿੰਘ ਦੀ ਉਮਰ ਏ ਤੇ 5 ਸਾਲ ਤੇ ਕੁਝ ਮਹੀਨੇ ਬਾਬਾ ਫਤਿਹ ਸਿੰਘ ਦੀ ਉਮਰ ਏ ਤੇ ਉਹਨਾਂ ਬਾਬਿਆਂ ਦੀ ਜੀਵਨੀ ਨੂੰ ਤੱਕ ਕੇ ਆਪਣੇ ਮਨ ਵਿੱਚ ਆਪਾਂ ਜ਼ਰੂਰ ਝਾਤੀ ਮਾਰਨੀ ਮਣਾ ਜੇ ਦੇਖ ਉਹ ਗੁਰੂ ਕੇ ਪੁੱਤਰ ਅਡੋਲ ਰਹਿ ਗਏ ਨੇ ਤੇ ਗੁਰੂ ਗੋਬਿੰਦ ਸਿੰਘ ਨੇ ਤਾਂ ਪੁੱਤਰ ਤੈਨੂੰ ਵੀ ਬਣਾਇਆ
तू ओदा बनी ता सही अडोलता तेनू भी बख्शनगे। साध संगत माता गुजरी जी नू एक सवाल कर दे ने मां, कहन लगा विद्वान के दादी से बोले अपने सिपाही किधर गए? कहे दादी मां अपने सिपाही जेड़े ने ओ केड़े पासे चले गए ने गुरु के सिख? दादी से बोले अपने सिपाही किधर गए? कहन लगे दरिया पे हमको छोड़ के राही किधर गए? तड़पा के हाय सूरते माही किधर गए? अगे कने अब्बा बघा के लश्करे शाही किधर गए? पिताजी केड़े पासे चले गए ने? इना दुश्मना ने सारी इस फौज नू भजा के ते अगो फिर ओना ने एक सवाल कीता, कहन लगे देख मां कदी वड़े भरा बाबा अजीत ते जुझार इना प्यार करदे सन के सारा दिन लाड करना, ओना ने सानू गोदी चुकना, बाहर निकलना नाल लेके जाना। कहन लगे भाई भी हमको भूल गए, छौं के जंग में अपना पता तक नहीं, छौं के तूफंग में ओना नू जंग ते तूफंग अंदर पता नहीं, साड़ी भोली गई याद, ओना ने सानू याद नहीं कीता। ते मां गुजरी सोचदी पई है कि मेरे बच्चो जो कुछ तुसी मन दे अंदर सोचदे पयो पता नहीं ए अकाल पुरख वाहेगुरु नू मंजूर की होना। तुसी ता सोचदे हो कि विछड़ क्यों गए, सानू भुला क्यों दिता? माता गुजरी जी इस तो अगे गंगू मिले है। सिख विद्वान लिखदे ने भाई वीर सिंह होरी, डॉक्टर करतार सिंह होरी, लतीफ ने भी ये गल लिखी, ए कदी गुरु साहिब दे घर दे अंदर सेवा करदा सी पर अज ए गुरु घर दे विच सेवा नहीं करदा। ते माता गुजरी जी नू तक के ए अपने पिंड सिहेड़ी लै गया है, जिन्नू अज लोग खेड़ी भी कहिंदे, अपने पिंड लै गया पर अंदर एक लालच वाली बिरती है कि माता गुजरी अज मुसीबत विच पई है ते एदे कोल जेड़ी दौलत वाली पोटली है, जेड़ी रुपया वाली खुरजी है, कितना चंगा होवे जे रुपया वाली खुरजी मैनू प्राप्त हो जाए। ते उस बंदे ने इस विपत दा इस मुसीबत दा लाभ उठाने वास्ते माता गुजरी जी नू अपने घर लै गया। कहिंदा मां तुसी मेरे घर चलो, हां तुहानू किसे दा भय नहीं, किसे दा डर नहीं, घबरायो ना, मैं तुहाडी रज के सेवा करांगा। पर चेते रखियो जदो बंदा अंदर लालच वाली बिरती रख के तुरदा ते तमे वाली बिरती नाल गुरु की सेवा भी परवान नहीं जी हुंदी। जदो साहिब दी सेवा करनी है अंदर तमा जा लालच वाली बिरती ना होवे। हुण गंगू दे अंदर एक बिरती है कि मैं किसे तरीके नाल ए दौलत सारी हड़प कर लवां। ते मेरे हजूर बाणी विच कहिंदे ने जिस मनुख दे अंदर लालच ने घर कर लिया है प्यारियो ओ छेती कीत्या किसे दी परवाह नहीं जी करदा। हजूर ने ता इनू एक हल्के कुत्ते नाल तुलना दिती है लालच वाली बिरती नू। साहिब दे बचन सी पढ़निया लब कुत्ता कूड़ चूड़ा ठग खादा मुरदार। साहिब कहिंदे ए लालच एक हल्के कुत्ते दी तरह है। ते पुछया महाराज इनू हल्के कुत्ते नाल क्यों तुलना दिती दे? ध्यान रखना जदो कुत्ता हल्के ना ओनी देर तक मालक दा वफादार है, ओनी देर तक मालक दे घर विच रहिंदा है, मालक दे पैरां नू चुमेगा। ते जिद्दन कुत्ते नू हलक पै जाए ते हलकिया होया कुत्ता मालक नू भी कट्टन तो कदी गुरेज नहीं जे करदा। साहिब ने क्या कहन लगे लालच एक हलके कुत्ते दी तरह है, जिन्नी देर तक संतोख है, संतोख वाला हिरदा गुरु परमेश्वर समाज ते परिवार लई वाकई लाभदायक है, ते जिद्दन किते लालच दा कुत्ता अंदर आ जाए ते हलक पै जाए ते हलकिया होया कुत्ता कदी अपने स्वामी नू भी कट्टन तो गुरेज नहीं करदा। असी पढ़ने हां कई बारी सुनने हां कि फलानी थां ते कुत्ते हलके होए ने मालक दे पैर नू कट लिया, एदा मतलब वफादार कुत्ता उदो मालक नू कटदा है जदो ओ हलक जांदा है। गंगू दी एक बिरती है हलके सवान दी तरह, जिस मालक दे दर ते कितना समां बतीत कीता है ते अज उसे मालक दे बच्चे ने उसे गुरु तेग बहादुर जी दे पोते ने ओही मां गुजरी है पर अंदर लालच वाली बिरती जेड़ी टिक नहीं दिंदी। घर लै गया कहिंदे अपने घर अंदर जाके टिकाणा कीता है। कुछ ए भी सज्जन कहिंदे ने जी गंगू ने नहीं पकड़ाए। ध्यान रखना तवारीख दी कदी एक घटना वेख के आपां ना लिख दईए नहीं पकड़ाए। साडे कोल बेअंत उदाहरणा ने, बंदा सिंह बहादुर नू खेड़ी ते हमला करन दी की लोड़ सी जे गंगू ने बच्चियां नू गिरफ्तार नहीं कराया। तां सिख इतिहास कहिंदा है
ਕਿ ਗੰਗੂ ਮਰਿਆ ਵੀ ਇਸੇ ਸੱਚ ਦੇ ਨਾਲ ਸੀ, ਕਿਉਂਕਿ ਉਹਦਾ ਦਿਮਾਗੀ ਸੰਤੁਲਨ ਜਿਹੜਾ ਉਹ ਖੋ ਚੁੱਕਾ ਸੀ ਤੇ ਪਾਗਲ ਹੋ ਕੇ ਬੱਚਿਆਂ ਨੂੰ ਆਵਾਜ਼ਾਂ ਮਾਰਦੇ ਉਹਦੀ ਮੌਤ ਹੋ ਗਈ ਸੀ। ਖੈਰ ਮਾਤਾ ਗੁਜਰੀ ਜੀ ਨੂੰ ਆਪਣੇ ਘਰ ਲੈ ਗਏ ਤੇ ਕਹਿੰਦੇ ਨੇ ਅੰਦਰ ਜਾ ਕੇ ਪਿਛਲੇ ਘਰ ਦੇ ਅੰਦਰ ਟਿਕਾਣਾ ਕਰਾਇਆ ਤੇ ਇੱਕ ਹੀ ਬਿਸਤਰਾ ਹੈ। ਮਾਂ ਨੇ ਸ਼ਾਮ ਦੇ ਵਕਤ ਪਹਿਲਾਂ ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਕੀਤਾ ਹੈ। ਕਹਿੰਦੇ ਨੇ ਆਪਣੇ ਸਾਹਮਣੇ ਇੱਕ ਪਾਸੇ ਸੱਜੇ ਪਾਸੇ ਇੱਕ ਬੱਚੇ ਨੂੰ ਬਿਠਾਇਆ ਹੈ, ਦੂਸਰੇ ਪਾਸੇ ਖੱਬੇ ਤਰਫ ਬਿਠਾਇਆ ਹੈ ਤੇ ਦਾਦੀ ਮਾਂ ਪਾਠ ਕਰਦੀ ਹੈ ਤੇ ਦੋਨੋਂ ਪੋਤਰੇ ਨੇਤਰ ਮੁੰਦ ਕੇ ਗੁਰੂ ਕੀ ਬਾਣੀ ਦਾ ਪਾਠ ਸੁਣਦੇ ਪਏ। ਇੱਥੇ ਇੱਕ ਦਰਦਨਾਕ ਘਟਨਾ ਵਿਦਵਾਨ ਨੇ ਕਹੀ, ਕਹਿੰਦਾ ਜਦੋਂ ਰਾਤ ਨੂੰ ਸੌਣ ਲੱਗੇ ਨੇ ਨਾ, ਮਾਂ ਰੋਜ਼ਾਨਾ ਨੇਮ ਨਾਲ ਦਾਦੀ ਮਾਂ ਕੋਈ ਗੁਰੂ ਇਤਿਹਾਸ ਵਿੱਚੋਂ ਸਾਖੀ ਸੁਣਾਣੀ, ਕੋਈ ਗੁਰੂ ਕਾ ਸ਼ਬਦ ਸੁਣਾਣਾ, ਕੋਈ ਬਾਣੀ ਦੀ ਬਾਤ ਸੁਣਾਣੀ ਤੇ ਕਹਿੰਦੇ ਅੱਜ ਨੂੰ ਇੱਕ ਆਪਣੇ ਖੱਬੇ ਪਾਇਆ ਹੈ, ਇੱਕ ਨੂੰ ਸੱਜੇ ਪਾਇਆ ਹੈ ਤੇ ਉਸ ਮਾਂ ਦੇ ਹਿਰਦੇ ਨੂੰ ਪੁੱਛੋ ਤੇ ਕਹਿੰਦੇ ਨੇ ਮਾਤਾ ਨੇ ਨੇਤਰ ਬੰਦ ਕੀਤੇ ਨੇ ਤੇ ਦੋਨੋਂ ਭਰਾ ਨਾ ਖੱਬੇ ਤੇ ਸੱਜੇ ਉੱਠ ਕੇ ਬਹਿ ਗਏ ਨੇ। ਦਾਦੀ ਮਾਂ ਵਿਚਕਾਰ ਏ ਤੇ ਕਹਿੰਦੇ ਨੇ ਵੱਡੇ ਨੇ ਇੱਕ ਸਵਾਲ ਕੀਤਾ ਛੋਟੇ ਨੂੰ, ਕਹਿਣ ਲੱਗਾ ਦੇਖ ਫਤਿਹ ਸਿੰਘ ਆਪਾਂ ਹੁਣ ਇਕੱਲੇ ਰਹਿ ਗਏ ਹਾਂ। ਕਈ ਵਾਰੀ ਆਪਾਂ ਤੱਕਦੇ ਹਾਂ ਬੱਚੇ ਇਕੱਲੀਆਂ ਗੱਲਾਂ ਕਰਦੇ ਨੇ, ਇਕਾਂਤ ਵਿੱਚ ਬੈਠ ਕੇ ਉਹ ਦੇਖਦੇ ਨੇ ਕੋਈ ਵੱਡਾ ਬੈਠਾ ਕਿ ਨਹੀਂ, ਤੇ ਇਕਾਂਤ ਵਿੱਚ ਉਹਨਾਂ ਦੀਆਂ ਗੱਲਾਂ ਕਈ ਵਾਰੀ ਅੰਦਰ ਨੂੰ ਟੁੰਬ ਜਾਂਦੀਆਂ, ਗੱਲਾਂ ਉਹ ਆਪਸ ਵਿੱਚ ਕਰਦੇ ਨੇ। ਕਹਿਣ ਲੱਗੇ ਦੇਖ ਵੀਰ ਨਾਲ ਜਦੋਂ ਤੁਰੇ ਸਾਂ ਉਦੋਂ ਸਾਰਾ ਪਰਿਵਾਰ ਇਕੱਠਾ ਸੀ, ਦਰਿਆ ਪਾਰ ਕੀਤਾ ਉਦੋਂ ਪਰਿਵਾਰ ਵਿਛੜ ਗਿਆ। ਕਹਿਣ ਲੱਗੇ ਹੁਣ ਜਦੋਂ ਆਪਾਂ ਇਕੱਲੇ ਰਹਿ ਗਏ ਹਾਂ ਤੇ ਸਾਨੂੰ ਕੱਲ ਨੂੰ ਸਾਡੇ ਭਰਾ ਜਦੋਂ ਮਿਲਣਗੇ ਨਾ, ਕਹਿਣ ਲੱਗੇ ਅਜੀਤ ਸਿੰਘ ਆਵੇਗਾ, ਜਿੱਤ ਕੇ ਆਵੇਗਾ, ਉਹਨੂੰ ਕੋਈ ਹੈਰਾਨ ਵਾਲਾ ਨਹੀਂ, ਕਿਉਂਕਿ ਬੱਚਿਆਂ ਨੂੰ ਗੁੜਤੀ ਇਹ ਦਿੱਤੀ ਗਈ ਸੀ ਕਿ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਰਹਿਣਾ। ਕਹਿਣ ਲੱਗੇ ਜਦੋਂ ਵੀਰ ਜੰਗ ਜਿੱਤ ਕੇ ਆਉਣਗੇ ਤੇ ਸਾਨੂੰ ਆ ਕੇ ਮਿਲਣਗੇ ਨਾ, ਤੇ ਆਪਾਂ ਪਹਿਲੀ ਗੱਲ ਉਹਨਾਂ ਨੂੰ ਮਿਲਣਾ ਹੀ ਨਹੀਂ, ਆਪਾਂ ਉਹਨਾਂ ਨਾਲ ਬੋਲਣਾ ਨਹੀਂ। ਤੇ ਪੁੱਛਿਆ ਕਿਉਂ, ਕਹਿੰਦੇ ਨੇ ਇਸ ਕਰਕੇ ਰੁੱਸ ਜਾਵਾਂਗੇ ਵੀ ਤੁਸੀਂ ਮੈਦਾਨੇ ਜੰਗ ਨੂੰ ਇਕੱਲੇ ਹੀ ਤੁਰ ਪਏ ਸੀ, ਤੁਸੀਂ ਸਾਨੂੰ ਕਿਉਂ ਨਾ ਨਾਲ ਲੈ ਕੇ ਗਏ, ਇਸ ਕਰਕੇ ਕਿ ਸਾਡੀ ਉਮਰ ਥੋੜੀ ਹੈ, ਜਦੋਂ ਰਣ ਜਿੱਤ ਕੇ ਆਉਣਗੇ ਆਪਾਂ ਉਹਨਾਂ ਨਾਲ ਬੋਲਣਾ ਨਹੀਂ। ਤੇ ਕਹਿੰਦੇ ਨੇ ਜਦੋਂ ਨਾ ਬੋਲਾਂਗੇ ਫਿਰ ਕਦੀ ਅਜੀਤ ਸਿੰਘ ਗੋਦੀ ਚੁੱਕ ਕੇ ਸਾਨੂੰ ਛਾਤੀ ਨਾਲ ਲਾਏਗਾ, ਕਦੀ ਜੁਝਾਰ ਸਿੰਘ ਮਨਾਏਗਾ ਤੇ ਕਦੀ ਪਿਤਾ ਜੀ ਘੁੱਟ ਕੇ ਕਹਿਣਗੇ ਬੇਟਾ ਜੁਝਾਰ ਜੋਰਾਵਰ ਸਿੰਘ, ਬੇਟਾ ਫਤਿਹ ਸਿੰਘ, ਮੇਰੇ ਨਾਲ ਇੱਕ ਵਾਰੀ ਬੋਲੋ ਤਾਂ ਸਹੀ। ਕਹਿਣ ਲੱਗੇ ਉਹ ਤਰਲੇ ਕਰ ਕਰਕੇ ਬੁਲਾਣਗੇ, ਪਰ ਆਪਾਂ ਨਾ ਪਿਤਾ ਨਾਲ ਬੋਲਣਾ, ਨਾ ਆਪਾਂ ਭਰਾਵਾਂ ਨਾਲ ਬੋਲਣਾ, ਆਪਾਂ ਉਹਨਾਂ ਨਾਲ ਰੁੱਸ ਜਾਣਾ। ਕਹਿੰਦੇ ਨੇ ਉਸ ਵਕਤ ਗੱਲ ਹੋਰ ਕਹੀ, ਜੇ ਪਰਤ ਪਰਤ ਕੇ ਮਨਾਣਗੇ ਫਿਰ ਕੀ ਕਰਾਂਗੇ, ਫਿਰ ਕਹਿੰਦੇ ਨੇ ਪਿਤਾ ਦੀ ਗੋਦ ਵਿੱਚ ਬਾਂਗੇ, ਭਰਾਵਾਂ ਨੂੰ ਕੋਲ ਖੜੇ ਕਰਾਂਗੇ ਤੇ ਇੱਕ ਗੱਲ ਕਹਾਂਗੇ, ਭਰਾਵੋ ਅੱਜ ਤੋਂ ਬਾਅਦ ਸਾਨੂੰ ਇਕੱਲਿਆਂ ਨੂੰ ਛੱਡ ਕੇ ਨਾ ਜਾਇਆ ਜੇ, ਅੱਜ ਤੋਂ ਬਾਅਦ ਸਾਨੂੰ ਆਪਣੇ ਤੋਂ ਇਕੱਲਿਆਂ ਛੱਡੋਗੇ ਅਸੀਂ ਰੋ ਰੋ ਕੇ ਬੇਹਾਲ ਹੋ ਜਾਵਾਂਗੇ, ਤੁਸੀਂ ਸਾਡੇ ਨਾਲ ਵਾਅਦਾ ਕਰੋ ਕਿ ਅੱਜ ਤੋਂ ਬਾਅਦ ਜਿੱਥੇ ਵੀ ਜਾਓਗੇ ਆਪਣੇ

ਦੌਲਤ ਨੇ ਤੈਨੂੰ ਸੁੱਖ ਦੀ ਨੀਂਦ ਸੌ ਨਹੀਂ ਉਹਦੇ। ਹੁਣ ਜਾਨੀ ਖਾਂ ਤੇ ਮਾਨੀ ਖਾਂ ਦੇ ਕੰਨ ਵਿਚ ਇੱਕ ਗੱਲ ਪੈ ਗਈ, ਮੈਂ ਇਧਰ ਜ਼ਰੂਰ ਆਵਾਂਗਾ ਵੀ ਇਹ ਕਿਵੇਂ ਮਰਿਆ ਪਰਤ ਕੇ। ਇਹਨਾਂ ਦੇ ਕੰਨ ਵਿਚ ਇੱਕ ਗੱਲ ਪੈ ਗਈ ਕਿ ਇਸ ਗੰਗੂ ਬ੍ਰਾਹਮਣ ਦੇ ਕੋਲ ਦੌਲਤ ਹੈ, ਪਰ ਹਕੂਮਤ ਜਿਹੜੀ ਉਹ ਹਮੇਸ਼ਾ ਆਪਣਾ ਲਾਭ ਲੈ ਕੇ ਪਰਤ ਕੇ ਬੰਦੇ ਜਿਸ ਨੇ ਉਹਨਾਂ ਦੀ ਮਦਦ ਕੀਤੀ ਹੋਵੇ ਉਹਨੂੰ ਵੀ ਪੂੰਜਦਿਆਂ ਦੇਰ ਨਹੀਂ ਦਿਲਾਂਦੀ। ਉਹਨਾਂ ਦੇਖ ਲਿਆ ਇਹਦੇ ਕੋਲ ਦੌਲਤ ਹੈ ਪਰ ਚੁੱਪ ਕਰ ਗਏ, ਅਣਸੁਣੀ ਕਰ ਦਿੱਤੀ। ਅੱਜ ਮਾਤਾ ਖੇੜੀ ਤੋਂ ਮੁਰਿੰਡੇ ਆਈਏ, ਇੱਕ ਰਾਤ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਮੁਰਿੰਡੇ ਰਹੇ ਨੇ। ਉਧਰ ਸੂਬਾ ਸਰਹੰਦ ਵਜ਼ੀਰ ਖਾਂ ਸਰਹੰਦ ਪਹੁੰਚ ਚੁੱਕਾ ਹੈ, ਇਸ ਕਰਕੇ ਕਿਉਂਕਿ ਉਹਨੂੰ ਗੁਰੂ ਕਲਗੀ ਵਾਲੇ ਦਾ ਸੀਸ ਨਹੀਂ ਮਿਲਿਆ। ਉਹ ਇੰਨਾ ਕੁ ਦੁਖੀ ਏ, ਕਹਿੰਦਾ ਇੰਨਾ ਘੇਰਾ ਪਾਇਆ, ਇੰਨਾ ਨੁਕਸਾਨ ਕਰਾਇਆ, ਪਰ ਗੁਰੂ ਗੋਬਿੰਦ ਸਿੰਘ ਫਿਰ ਵੀ ਨਾ ਪਕੜੇ ਗਏ। ਕਹਿੰਦੇ ਨੇ ਦੁੱਖ ਏ, ਤੇ ਜਾਨੀ ਖਾਂ ਮਾਨੀ ਖਾਂ ਇਤਲਾਹ ਪੈ ਦਿੰਦੇ ਨੇ ਸੂਬਾ ਸਰਹੰਦ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਬੁੱਢੜੀ ਮਾਂ ਤੇ ਉਹਦੇ ਛੋਟੇ ਸਾਹਿਬਜ਼ਾਦੇ ਅਸੀਂ ਗ੍ਰਿਫ਼ਤਾਰ ਕਰ ਲਏ ਨੇ, ਤੇ ਜੇ ਕਹੋ ਤੇ ਹਜ਼ੂਰ ਦੇ ਪੇਸ਼ ਕਰੀਏ। ਉਹ ਖੁਸ਼ਾਮਦ ਕਰਨ ਵਾਲੇ ਨੇ। ਵਜ਼ੀਰ ਖਾਂ ਪ੍ਰਸੰਨ ਹੋਇਆ, ਕਹਿੰਦਾ ਹੇ ਖੁਦਾ, ਇੱਕ ਸਮਾਂ ਤੂੰ ਮੈਨੂੰ ਦੇ ਦਿੱਤਾ ਹੈ, ਹੁਣ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰਾਂ ਦੇ ਮੋਹ ਦਾ ਵੱਡਾ ਹੋਇਆ ਜ਼ਰੂਰ ਆਏਗਾ, ਜਿੰਦੇ ਜੀ ਮੈਂ ਉਹਨੂੰ ਜ਼ਰੂਰ ਪਕੜਾਂਗਾ, ਪਰ ਜੇ ਨਾ ਉਹ ਆਇਆ ਮੈਂ ਉਹਦੇ ਪੁੱਤਰਾਂ ਨੂੰ ਜ਼ਬਰਦਸਤੀ ਇਸਲਾਮ ਦੇ ਅੰਦਰ ਲੈ ਕੇ ਆਵਾਂਗਾ, ਤੇ ਘੱਟੋ ਘੱਟ ਲੋਕ ਉਹਨੂੰ ਸਿੱਖ ਨਫ਼ਰਤ ਕਰਨਗੇ ਕਿ ਤੇਰੇ ਪੁੱਤਰਾਂ ਨੇ ਤਾਂ ਇਸਲਾਮ ਨੂੰ ਕਬੂਲ ਕਰ ਲਿਆ, ਮੈਂ ਉਹਦੇ ਘਰ ਦੇ ਅੰਦਰ ਬਗਾਵਤ ਪੈਦਾ ਕਰ ਦਿਆਂਗਾ। ਪਰ ਕੀ ਪਤਾ ਸੀ ਵਜ਼ੀਰ ਖਾਂ, ਇਹ ਉਮਰਾਂ ਛੋਟੀਆਂ ਨੇ, ਬਾਲ ਨਿਆਣੇ ਨੇ, ਪਰ ਇਹਨਾਂ ਦੇ ਹਿਰਦੇ ਵਿੱਚ ਇਹਨਾਂ ਦੀਆਂ ਰਗਾਂ ਵਿੱਚ ਜਿਹੜਾ ਖੂਨ ਜਾਂਦਾ ਪਿਆ ਸੀ ਇਹ ਉਹੀ ਖੂਨ ਹੀ ਜਿਹਨੂੰ ਤੁਹਾਡੇ ਹਾਤਮਾ ਨੇ ਕਦੀ ਲਾਹੌਰ ਦੀ ਧਰਤੀ ਤੇ ਪਰਖ ਕੇ ਵੇਖਿਆ ਸੀ, ਕਦੀ ਤੱਤੀ ਤਵੀ ਤੇ ਬਿਠਾ ਕੇ ਦੇਖਿਆ, ਇਹ ਉਹੀ ਖੂਨ ਹੀ ਜਿਹਨੂੰ ਕੁਝ ਸਾਲ ਪਹਿਲਾਂ ਅਜੇ ਚਾਂਦਨੀ ਚੌਂਕ ਦੇ ਅੰਦਰ ਤੁਸੀਂ ਪਰਖਿਆ, ਇਹ ਉਸੇ ਖੂਨ ਦਾ ਹੀ ਇੱਕ ਹਿੱਸਾ ਨਹੀਂ ਜਿਹੜੇ ਖੂਨ ਨੂੰ ਤੁਸੀਂ ਚਮਕੌਰ ਦੀ ਗੜੀ ਅੰਦਰ ਪਰਖ ਆਇਓ। ਜੇ ਇੰਨੀਆਂ ਪਰਖਾਂ ਕਰਕੇ ਵੀ ਤੁਹਾਨੂੰ ਧੀਰਜ ਨਹੀਂ ਆਇਆ ਤੇ ਅੱਜ ਇਹਨਾਂ ਬਾਬਿਆਂ ਨੂੰ ਵੀ ਪਰਖ ਕੇ ਦੇਖ ਲਿਓ, ਡੋਲਣਾ ਇਹਨਾਂ ਵੀ ਨਹੀਂ ਗਏ, ਇਹ ਵੀ ਅਡੋਲ ਰਹੇਗੇ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਮੁਰਿੰਡੇ ਤੋਂ ਇੱਕ ਬੈਲ ਗੱਡੀ ਤੇ ਲਿਆਂਦੇ ਗਏ ਨੇ। ਮੁਰਿੰਡੇ ਦੇ ਨਾਲ ਹੀ ਥੋੜੀ ਦੂਰ ਤੇ ਸਰਹੰਦ, ਮੈਂ ਇੱਕ ਇੱਕ ਥਾਂ ਤੇ ਜਿੱਥੇ ਜਿੱਥੇ ਵੀ ਇਤਿਹਾਸਕ ਘਟਨਾ ਹੋਈ ਮੈਂ ਉਹਨੂੰ ਲੈ ਕੇ ਨਾਲ ਤੁਰ ਰਿਹਾ। ਮੁਰਿੰਡੇ ਤੋਂ ਫਤਿਹਗੜ੍ਹ ਸਾਹਿਬ ਵਾਹਿਗੁਰੂ ਸਰਹੰਦ ਆਏ ਨੇ, ਜਿੱਥੇ ਅੱਜ ਫਤਿਹਗੜ੍ਹ ਅਸਥਾਨ ਨੇ। ਹੁਣ ਕੀਤਾ ਕੀ, ਪੋਹ ਦੀਆਂ ਕਾਲੀਆਂ ਬੋਲੀਆਂ ਰਾਤਾਂ ਨੇ, ਠੰਡ ਅੱਕਦੀ ਪੈਂਦੀ ਏ, ਬੱਦਲ ਚਮਕਦੇ ਨੇ, ਮੀਂਹ ਪੈਂਦਾ, ਹਵਾ ਜਿਹੜੀ ਹੱਡੀਆਂ ਨੂੰ ਚੀਰਦੀ ਏ। ਕਹਿੰਦੇ ਨੇ ਹਰ ਇੱਕ ਬੰਦਾ ਜਿਹੜਾ ਉਹ ਤੱਕਦਾ ਹੈ ਉਹਦੇ ਅੰਦਰੋਂ ਦਰਦ ਦੀ ਹੂਕ ਨਿਕਲਦੀ ਏ, ਤੇ ਇਸ ਜ਼ਾਲਮ ਨੇ ਸਜ਼ਾ ਕੀ ਦਿੱਤੀ, ਗੱਲ ਉਹੀ ਕੱਪੜੇ ਨੇ ਜਿਹੜੇ ਅਨੰਦਪੁਰ ਦੀ ਧਰਤੀ ਤੋਂ ਪਾ ਕੇ ਆਏ ਸਨ, ਥੋੜੇ ਜਿਹੇ ਪੋਟਲੀ ਵਿੱਚ ਬਸਤਰ ਨੇ, ਠੰਡ ਚੀਰਦੀ ਹੱਡੀਆਂ ਨੂੰ, ਇੱਧਰ ਕੋਮਲ ਮਾਸੂਮ ਬੱਚੇ ਨੇ, ਉਧਰ ਬਿਰਧ ਮਾਂ, ਇਹਨਾਂ ਨੂੰ ਕੋਈ ਨਿੱਘੀ ਕੋਠੜੀ ਨਹੀਂ, ਕੋਈ ਓਢਣ ਵਾਸਤੇ ਕੰਬਲ ਜਾਂ ਬਿਸਤਰਾ ਨਹੀਂ। ਜ਼ਾਲਮ ਨੇ ਪਹਿਲੀ ਗੱਲ ਕਹੀ, ਕਹਿਣ ਲੱਗੇ ਉਹਨਾਂ ਨੂੰ ਉਸ ਠੰਡੇ ਬੁਰਜ ਦੇ ਉੱਪਰ ਜਾ ਕੇ ਕੈਦ ਕਰੋ ਜਿੱਥੇ ਹਵਾ ਹਰ ਵਕਤ ਜਿਹੜੀ ਉਥੋਂ ਕਰਾਸ਼ ਕਰਕੇ ਨਿਕਲਦੀ ਏ, ਤੇ ਇਸੇ ਬੁਰਜ ਦੇ ਥੱਲੇ ਉਸ ਵਕਤ ਇੱਕ ਛੋਟੀ ਜਿਹੀ ਨਦੀ ਵਗਦੀ ਹੁੰਦੀ ਸੀ। ਅੱਜ ਵੀ ਤੁਸੀਂ ਤੱਕੋਗੇ ਬੁਰਜ ਦੇ ਥੱਲੇ ਨੀਵੀਂ ਥਾਂ ਏ। ਹੁਣ ਦੇਖੋ ਪੋਹ ਦੀ ਰਾਤ ਏ, ਬਿਜਲੀ ਚਮਕਦੀ ਏ, ਪਤਾ ਨਹੀਂ ਅੱਜ ਤੱਕਰਾਂ ਵੀ ਕੋਈ ਸਾਲ ਐਸਾ ਨਹੀਂ ਨਿਕਲਦਾ, ਹੋ ਸਕਦਾ ਕੋਈ ਇੱਕ ਅੱਧਾ ਟਾਵਾਂ ਸਾਲ ਹੋਵੇ ਜਿੱਦਣ ਛੋਟੇ ਬਾਬਿਆਂ ਦੀ ਸ਼ਹੀਦੀ ਹੁੰਦੀ ਹੋਵੇ ਤੇ ਉਦਣ ਮੀਂਹ ਨਾ ਪੈਂਦਾ ਹੋਵੇ। ਜਦੋਂ ਵੀ ਸ਼ਹਾਦਤ ਦਾ ਦਿਨ ਆਉਂਦਾ ਮਾਨੋ ਬੱਦਲ ਅੱਜ ਵੀ ਜਿਵੇਂ ਉਸ ਦਰਦਨਾਕ ਸਾਕੇ ਨੂੰ ਦੇਖ ਕੇ ਆਪਣੀਆਂ ਅੱਖਾਂ ਦੇ ਵਿੱਚੋਂ ਲਹੂ ਦੇ ਅਥਰੂ ਡੇਗਦਾ ਹੋਵੇ। ਤੁਸੀਂ ਤੱਕੋਗੇ ਸ਼ਹਾਦਤ ਤੋਂ ਇੱਕ ਰਾਤ ਪਹਿਲਾਂ ਜ਼ਰੂਰ ਮੀਂਹ ਪੈਂਦਾ ਉਸ ਧਰਤੀ ਤੇ, ਉਸ ਰਾਤ ਵੀ ਬੱਦਲ ਵਰੇ ਨੇ, ਉਸ ਰਾਤ ਵੀ ਮਾਂ, ਅੱਜ ਥੱਲੇ ਫਰਸ਼ ਬਿਲਕੁਲ ਠੰਡਾ ਹੈ। ਤੇ ਕਦੀ ਤੱਕੋ ਖਾਂ ਉਸ ਅਵਸਥਾ ਨੂੰ ਆਪਣੇ ਸਾਹਮਣੇ ਰੱਖ ਕੇ, ਅਸੀਂ ਤਾਂ ਘਰਾਂ ਵਿੱਚ ਰਹਿ ਕੇ ਗੁਰੂ ਗੋਬਿੰਦ ਸਿੰਘ ਤੇਰੀ ਸਿੱਖੀ ਨੂੰ ਕਮਾਨ ਤੋਂ ਤਰਕ ਕਰਨੇ ਆ, ਉੱਥੇ ਤੇ ਮਾਂ ਠੰਡੇ ਫਰਸ਼ ਤੇ ਬੈਠੀਏ, ਗਰਮ ਕੱਪੜੇ ਕੋਈ ਨਹੀਂ। ਤੇ ਵਿਦਵਾਨ ਕਹਿੰਦੇ ਨੇ ਜਦੋਂ ਬੱਚਿਆਂ ਨੂੰ ਠੰਡ ਲੱਗਦੀ ਏ ਨਾ ਤੇ ਆਪਣੀ ਖਿੱਕ ਦੇ ਨਾਲ ਲਾਂਦੀ ਏ ਦੋਨਾਂ ਦੇ ਚਿਹਰਿਆਂ ਨੂੰ, ਤੇ ਮਾਂ ਦੀ ਛਾਤੀ ਦੇ ਮਾਂ ਦੀ ਗੋਹ ਦਾ ਨਿੱਘ ਮਾਣ ਕੇ ਦੋ ਘੜੀਆਂ ਉਹ ਟਿਕ ਜਾਂਦੇ, ਜਦੋਂ ਫਿਰ ਠੰਡ ਪੈਂਦੀ ਏ ਫਿਰ ਉੱਠ ਬਹਿੰਦੇ ਨੇ, ਤੇ ਮਾਂ ਉਸੇ ਵਕਤ ਸ਼ੁਰੂ ਕਰ ਦਿੰਦੀ ਏ ਗੁਰੂ ਬਾਬਿਆਂ ਦੀਆਂ ਕਹਾਣੀਆਂ
ਉਸੇ ਵਕਤ ਗੁਰੂ ਹਰਗੋਬਿੰਦ ਸਾਹਿਬ ਦੀਆਂ ਸਾਖੀਆਂ, ਉਹਨਾਂ ਦੇ ਦਾਦੇ ਦੀਆਂ ਸਾਖੀਆਂ, ਸਾਰੀ ਰਾਤ ਲੰਘ ਗਈ। ਅੱਜ ਨਾ ਮਾਤਾ ਨੂੰ ਭੋਜਨ ਮਿਲਿਆ ਤੇ ਨਾ 5 ਸਾਲ ਤੇ 7 ਸਾਲ ਦੇ ਮੇਰੇ ਗੁਰੂ ਕੇ ਸਪੁੱਤਰਾਂ ਨੂੰ ਕਿਸੇ ਭੋਜਨ ਦਿੱਤਾ। ਹੁਣ ਬੱਚਾ ਤਾਂ 2 ਘੰਟੇ ਨੀ ਕਰ ਸਕਦਾ, ਇਹੋ ਜਿਹੀ ਉਮਰ ਵਿਚ ਬੱਚੇ ਨੂੰ ਰੋਟੀ ਨਾ ਮਿਲੇ, ਉਹ ਘਰ ਨੂੰ ਸਿਰ ਤੇ ਚੁੱਕ ਲੈਂਦਾ ਹੈ। ਪਰ ਵਾਹ ਬਾਬਾ, ਤੁਹਾਨੂੰ ਤੁਸੀਂ ਨਮਸਕਾਰ, ਅੱਜ ਨਾ ਦੁੱਧ ਕਿਸੇ ਨੇ ਦਿੱਤਾ, ਨਾ ਰੋਟੀ ਦਿੱਤੀ, ਕੇਵਲ ਮਾਂ ਦੀ ਨਿੱਘੀ ਗੋਦ ਤੇ ਉਸ ਬੁੱਢੜੀ ਮਾਂ ਦੀਆਂ ਬਾਣੀ ਦੀਆਂ ਲੋਰੀਆਂ ਨੇ ਤੁਹਾਨੂੰ ਧੀਰੇ ਦਿੱਤਾ। ਤੈਨੂੰ ਨੇ ਸੂਰਜ ਚੜਿਆ, ਅੱਜ ਇਸ਼ਨਾਨ ਨਹੀਂ ਕੀਤਾ, ਮਾਤਾ ਜੀ ਨੇ ਨਿਤਨੇਮ ਕੀਤਾ, ਉਥੇ ਸਿਮਰਨ ਕੀਤਾ। ਵੈਸੇ ਤੇ ਮਾਂ ਸਾਰੀ ਰਾਤ ਗੁਰੂ ਗੁਰੂ ਕਰਦੀ ਰਹੀ ਏ। ਦਿਨ ਚੜਿਆ ਤੇ ਕਹਿੰਦੇ ਨੇ ਸੂਬੇ ਦੀ ਕਚਹਿਰੀ ਲੱਗੀ ਏ ਤੇ ਸਾਹਿਬਜ਼ਾਦਿਆਂ ਨੂੰ ਬੁਲਾਉਣ ਵਾਸਤੇ ਸਿਪਾਹੀਆਂ ਨੂੰ ਭੇਜਿਆ ਤੇ ਮਾਤਾ ਗੁਜਰੀ ਜੀ ਨੇ ਉਸ ਵਕਤ ਸੀਸ ਤੇ ਕੰਘੇ ਕੀਤੇ ਨੇ, ਆਪਣੇ ਹੱਥਾਂ ਨਾਲ ਦਸਤਾਰਾਂ ਸਜਾਈਆਂ ਨੇ, ਪੋਸ਼ਾਕ ਪਾਈ ਏ, ਕਮਰ ਕੱਸੇ ਬੰਨੇ ਨੇ, ਛੋਟੀਆਂ ਕਿਰਪਾਨਾਂ ਉਹਨਾਂ ਦੇ ਗਾਤਰੇ ਪਾਈਆਂ ਨੇ। ਤੇ ਜਦੋਂ ਸਿਪਾਹੀ ਲੈਣ ਆਏ ਤੇ ਮਾਤਾ ਜੀ ਨੇ ਇੱਕੋ ਗੱਲ ਪੁੱਛੀ, ਕਹਿਣ ਲੱਗੀ ਇਹਨਾਂ ਮਜ਼ਲੂਮਾਂ ਨੂੰ, ਇਹਨਾਂ ਬੇਦੋਸ਼ਿਆਂ ਨੂੰ ਤੁਸੀਂ ਕੀ ਕਹਿਣਾ? ਕਹਿਣ ਲੱਗੇ ਸੂਬੇ ਦੀ ਕਚਹਿਰੀ ਲੱਗੀ ਏ, ਉਹ ਕੇਵਲ ਇਹਨਾਂ ਨੂੰ ਦੇਖਣਾ ਚਾਹੁੰਦਾ ਹੈ। ਮਾਤਾ ਸੋਚਦੀ ਏ ਕਿ ਅਸਲ ਵਿੱਚ ਇਹ ਵੀ ਇੱਕ ਛਲਾਵਾ ਹੈ। ਤੁਰਨ ਲੱਗੇ ਤੇ ਕਹਿਣ ਲੱਗੀ, ਮੇਰੇ ਪੁੱਤਰੋ ਤੁਸੀਂ ਚੱਲੇ ਹੋ, ਪਰ ਮੇਰੀ ਇੱਕ ਗੱਲ ਚੇਤੇ ਰੱਖਿਓ, ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਹੋ ਤੇ ਉਸ ਗੁਰੂ ਦੇ ਪੁੱਤਰ ਹੋ ਜਿਹੜਾ 125,000 ਨਾਲ ਇੱਕ ਨੂੰ ਲੜਾਉਂਦਾ ਹੈ। ਮੇਰੇ ਪੋਤਿਓ, ਸਿਰ ਤਾਂ ਧੜ ਤੋਂ ਅਲੈਦਾ ਹੋ ਜਾਏ, ਨਾ ਤਾਂ ਸਿਰ ਇਹਨਾਂ ਦੇ ਅੱਗੇ ਝੁਕਾਣਾ ਤੇ ਨਾ ਇਹਨਾਂ ਦੀ ਈਨ ਮੰਨਣੀ। ਜੇ ਗੁਰੂ ਦੇ ਬਣ ਕੇ ਰਿਹੋ, ਵਾਹ ਮਾਂ, ਤੇਰੀ ਅਸੀਸ ਵਿੱਚ ਤਾਂ ਉਹ ਕੁਝ ਹੀ ਨਜ਼ਰ ਆਉਂਦਾ ਹੈ ਜੋ ਕੁਝ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦਾ ਹੈ ਚਾਤਰਕ ਮੌਲਾ। ਤੇਰੀ ਅਸੀਸ ਵਿੱਚ ਤਾਂ ਉਹੀ ਸ਼ਬਦ ਦਿਸਦੇ ਨੇ, ਜੀਵਤ ਜੀਵਤ ਜੀਵਤ ਰਹੋ ਕੇ ਬੱਚਿਓ, ਤੁਸੀਂ ਜਿੰਦੇ ਰਹੋ, ਨਿਤ ਉਠ ਰਾਮ ਰਸਾਇਣ ਪੀਵੋ, ਤੁਸੀਂ ਨਾਮ ਦੇ ਰਸ ਵਿੱਚ ਗੁੜੰਦ ਰਹੋ। ਜਦੋਂ ਤੁਰਨ ਲੱਗੇ ਨੇ, ਮਾਂ ਨੇ ਆਪ ਪੌੜੀਆਂ ਤੋਂ ਉਤਾਰੇ ਨੇ, ਦਾਦੀ ਮਾਂ ਨੇ ਦੋਨਾਂ ਨੇ ਨਮਸਕਾਰ ਕੀਤੀ। ਕਹਿਣ ਲੱਗੇ, ਮਾਤਾ ਅਸੀਸ ਦਈ, ਪਰ ਵੇਖ ਤੂੰ ਸਾਡੇ ਨਾਲ ਮਾਤਾ ਦੇ ਚਲਾਣੇ ਤੋਂ ਬਾਅਦ ਰੋਜ਼ ਤੇਰੇ ਨਾਲ ਅਸੀਂ ਰਾਤ ਨੂੰ ਸੋਨੇ ਆ, ਦੇਖ ਜਿੱਦਣ ਦੀ ਮਾਂ ਚਲਾਣਾ ਕਰ ਗਈ ਤੂੰ ਸਾਨੂੰ ਤਿਆਰ ਕੀਤਾ, ਤੁਸੀਂ ਭੋਜਨ ਦਿੱਤਾ, ਤੇ ਜੇ ਮਾਤਾ ਅਸੀਂ ਚਲੇ ਵੀ ਗਏ ਨਾ ਤੇ ਦੇਰੀ ਨਾ ਲਾਈ, ਤੇਰੇ ਤੋਂ ਬਿਨਾਂ ਤੇਰੇ ਬੱਚਿਆਂ ਦਾ ਦਿਲ ਨਹੀਂ ਹੋ ਲੱਗਣਾ, ਤੇਰੇ ਤੋਂ ਬਿਨਾਂ ਸਾਨੂੰ ਲੋਰੀਆਂ ਕਿੰਨੇ ਦੇਣੀਆਂ ਨੇ। ਮਾਂ ਦਾ ਕਿਰਦਾ ਧਾਰ ਆਇਆ, ਪੋਤਿਆਂ ਨੂੰ ਤੋਰ ਦਿੱਤਾ ਹੈ। ਤੇ ਲਿਖਦਾ ਲਤੀਫ ਕਿ ਉਸ ਵਕਤ ਵੱਡਾ ਦਰਵਾਜ਼ਾ ਬੰਦ ਏ, ਇੱਕ ਛੋਟੀ ਜਿਹੀ ਖਿੜਕੀ ਖੋਲੀਏ, ਹੁਣ ਤੱਕੋ ਗੁਰਮਤ, ਅਸੀਂ ਤਾਂ ਜਣੇ ਖਣੇ ਅੱਗੇ 4-4 ਟੱਕਿਆਂ ਦੀ ਖਾਤਰ ਸਿਰ ਝੁਕਾ ਦਿੰਦੇ ਹਾਂ, ਜਿਵੇਂ ਆ ਗੁਰਮੁਖਾਂ ਨੇ ਦੱਸਿਆ, ਜਿਹੜਾ ਪੈਸਾ ਗੋਲਕ ਵਿੱਚ ਪੈ ਜਾਏ ਉਹ ਮੇਰੇ ਗੁਰੂ ਦਾ ਹੈ, ਸਾਡਾ ਨਹੀਂ, ਤੇ ਜਿਹੜਾ ਸੀਸ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਝੁਕ ਗਿਆ ਉਹ ਦੁਨੀਆਂ ਦੇ ਅੱਗੇ ਲਾਲਚ ਵਾਲੀ ਬਿਰਤੀ ਨਾਲ ਕਦੀ ਨਾ ਝੁਕੇ। ਜੇ ਝੁਕਣਾ ਗੁਰੂ ਕੀ ਸੰਗਤ ਅੱਗੇ ਝੁਕੇ, ਜੇ ਝੁਕਣਾ ਕਿਸੇ ਗੁਰਮੁਖ ਪਿਆਰੇ ਦੇ ਚਰਨਾਂ ਦੀ ਧੂੜ ਮਸਤਕ ਤੇ ਲਾਉਣ ਲਈ ਝੁਕੇ। ਪਰ ਯਾਦ ਰੱਖਣਾ, ਮੈਂ ਇੱਕ ਖਿਨ ਵਿੱਚੋਂ ਨਿਕਲ ਲੱਗਾ, ਅਸੀਂ ਤੇ ਸਮਝਦੇ ਨਹੀਂ। ਆ ਮਹਾਰਾਣਾ ਪ੍ਰਤਾਪ ਦੇ ਜੀਵਨ ਦੀ ਇਹ ਘਟਨਾ ਬੜੀ ਪਿਆਰੀ ਹੈ। ਮਹਾਰਾਣਾ ਪ੍ਰਤਾਪ ਬਾਦਸ਼ਾਹ ਅਕਬਰ ਤੋਂ ਹਾਰ ਗਿਆ ਤੇ ਜੰਗਲ ਵੀ ਚਲਾ ਗਿਆ। ਇਸ ਬੰਦੇ ਨੇ ਉਹਦੀ ਈਨ ਨੂੰ ਪ੍ਰਵਾਨ ਨਹੀਂ ਕੀਤਾ। ਮੈਂ ਇੱਕ ਖਿਨ ਵਿੱਚੋਂ ਨਿਕਲਣ ਲੱਗਾ, ਕਹਿਣ ਲੱਗੇ ਉਹਦੀ ਈਨ ਨੂੰ ਕਬੂਲ ਨਹੀਂ ਕੀਤਾ ਤੇ ਜੰਗਲ ਵਿੱਚ ਪਰਿਵਾਰ ਏ, ਪੱਤੇ ਤੋੜ ਕੇ ਉੱਥੇ ਕੱਚੇ ਫਲ ਖਾ ਕੇ ਗੁਜ਼ਾਰਾ ਕਰਦਾ ਤੇ ਇੱਕ ਭਿਖਾਰੀ ਆਇਆ ਤੇ ਕਹਿੰਦੇ ਉਹਨੇ ਦੇਖ ਲਿਆ ਮਹਾਰਾਣਾ ਪ੍ਰਤਾਪ ਏ, ਦੇਖ ਕੇ ਕਹਿੰਦਾ ਤੂੰ ਮਹਾਰਾਣਾ ਪ੍ਰਤਾਪ ਤਾਂ ਨਹੀਂ? ਕਹਿਣ ਲੱਗਾ ਮੈਂ ਉਹੀ ਹਾਂ। ਭਿਖਾਰੀ ਕਹਿੰਦਾ ਮੈਂ ਹਰ ਸਾਲ ਤੇਰੇ ਦਰਬਾਰ ਵਿੱਚ ਗਿਆ, ਕਦੀ ਮੈਂ ਵਾਪਸ ਖਾਲੀ ਨਹੀਂ ਸਾਂ ਮੁੜਿਆ, ਅੱਜ ਤੂੰ ਜੰਗਲ ਵਿੱਚ ਮੁੜਿਆ, ਮੈਂ ਮਿਲਿਆ ਮੈਨੂੰ ਕੀ ਦਏਗਾ? ਤੇ ਰਾਜੇ ਨੇ ਇੱਕ ਗੱਲ ਕੀ, ਕਹਿਣ ਲੱਗਾ ਸੱਜਣਾ ਯਾਦ ਰੱਖੀ, ਅਣਖ ਰਾਜ ਗੱਦੀਆਂ ਤੇ ਬਹਿ ਕੇ ਨੀ ਕਾਇਮ ਰਹਿੰਦੀ, ਕਈ ਵਾਰੀ ਰਾਜ ਗੱਦੀਆਂ ਤੇ ਬੈਠੇ ਹੋਏ ਲੋਕ ਬੇਗੈਰਤੇ ਤੇ ਬੇਅਣਖੇ ਹੋ ਜਾਂਦੇ ਨੇ। ਅਣਖ ਵਾਲੇ ਲੋਕ ਤਾਂ ਜੰਗਲਾਂ ਵਿੱਚ ਵੀ ਅਣਖ ਕਾਇਮ ਰੱਖਦੇ ਨੇ, ਅਣਖ ਤਾਂ ਪਹਾੜਾਂ ਦੀਆਂ ਚੰਦਲਾਂ ਵਿੱਚ ਵੀ ਕਾਇਮ ਰੱਖ ਸਕਦੇ ਨੇ। ਤੂੰ ਮੇਰੇ ਕੋਲ ਆਏ, ਠੀਕ ਮੇਰੇ ਕੋਲ ਰਾਜ ਨਹੀਂ, ਜੋ ਮੰਗੇਗਾ ਮੈਂ ਤੈਨੂੰ ਦਿਆਂਗਾ। ਉਹਨੇ ਸੋਚਿਆ ਮੈਂ ਇਹਦਾ ਚੋਲਾ ਮੰਗ ਲਾ, ਇਹਦੀ ਪੁਸ਼ਾਕ ਬੜੀ ਕੀਮਤੀ ਹੈ। ਫਿਰ ਮਨ ਵਿੱਚ ਆਇਆ ਜੇ ਪੁਸ਼ਾਕ ਮੰਗੀ ਹੋ ਸਕਦਾ, ਪੁਸ਼ਾਕ ਲਈ ਮਾਤ ਚਾਹੀਦਾ, ਮੇਚਾ ਚਾਹੀਦਾ। ਕਹਿਣ ਲੱਗਾ ਜੇ ਤੂੰ ਮੈਨੂੰ ਮਿਲਿਆ ਹੀ ਹੈ
تے اپنے سر دی دستار دے دے اپنی پگ دے دے. مہاراجا پرتاپ نے کہا ضرور جے تو آیا میں خالی نہیں موڑنا. تو پگ نو لپاندیا ہاتھی خود ہاتھ تھلے کر لیا. بھکاری کہندا کیوں تو کہندا سا جو منگے گا وہ میں دے دیا گا. کہن لگا میں پگ تینو ضرور دیا گا پر ایک گل یاد رکھی تہاڈا کام در در تے چکنا تے مہاراجا پرتاپ دی پگ بن کے کدی اکبر دے دربار وچ چکی نہ. پگ تاں لے جا پر جے اکبر دے دربار وچ چکیو تے مہاراجا پرتاپ دی پگ جڑی کلنکت ہو جائے گی. وہ ایک دنیا دا راجا ہے اودی پگ بھکاری نو ملے تے او بھکاری اکبر دے دربار وچ گیا چکیا نہیں. پوچھیا کیوں کہن لگا سر میرا نہیں ایک سر تے مہاراجا پرتاپ دی پگ ہے تے مہاراجا پرتاپ دی پگ کدی اکبر دے دربار وچ چکدی نہیں. جے مہاراجا پرتاپ دی پگ نہیں چکدی تے گرو گوبند سنگھ دی پگ کدی دنیا دے ان راجیاں مہاراجیاں کے سوارت لئی کبھی نہیں چکے. پر ہووے کئی دستار گرو گوبند سنگھ جی ہووے دستار گرو گوبند سنگھ جی اج تکو کھاں بڑا دروازہ بند ہے تے چھوٹی کھڑکی کھلی ہے. ایدا مطلب سی کہ بچے چوکے اندر آن گے انہاں دے سر چکاں گے اگے سپاہی ہے تے کہندے نے صاحب جادے جدو اندر لگن لگے نے تے وڈے نے اک گل کہی کہندا ویر نہ دیکھی اے چھلیے نہیں آ جڑی چھوٹی جی کھڑکی ہے نا ایدا مطلب ہے کہ اسی چک جائیے پر یاد رکھی سر لے جائے پر چکنا نہیں. جیڑا نواب تخت تے بیٹھا ہے اس باری وچوں اس کھڑکی وچوں نکلن تو پہلا اپنے پیراں دی جتی نو دکھائیے کہندے نے اپنے چرناں دے جوڑے پہلا سامنے کیتے تے پرت کے سر نو باہر کڈیا تے کچہری سجیے امیر وزیر بیٹھے نے تے اج پانچ سال تے سات سال دے بابے گئے جنہ دا کوئی اس کچہری وچ نہیں. کیوں جی اڈولتا ہے صوبے نو دیکھ کے کہندے نے واہ گرو جی کا خالصہ واہ گرو جی کی فتح. کچہری حیران رہ گی ایہو جہے بالک تاں اینے ہضوم وچ سنگدے نہیں بولدے. کہندے نے جدو آپس وچ شروع ہوئی گل بات تے صوبے وزیر خان نے کیا کہن لگا بچیو مینوں تہاڈے تے بڑا ترس ہوندا ہے مینوں ہمدردی ہے کہ تہاڈا باپ جڑا ہے وہ ماریا جا چکا ہے تہاڈے وڈے بھرا چمکور دی گڑی وچ مارے جا چکے نے تے میں چاہنا وا کہ تسی اپنے آپ نو میرے سمرپت کر دیو. اجے او گل کہی رہا سی تے اکو دم بابا جوراور سنگھ نے کیا او صوبیا گل یاد رکھی گرو گوبند سنگھ نو مارن والا اس دنیا تے کوئی نہیں. میرے باپو نے کتے نہیں جانا تیری کی طاقت تو ساڈے باپو نو ختم کر سکے. تو کہنا کہ تہاڈے بھرا قتل کر دیتے پر تینو پتا نہیں تو سانو چار سمجھنا ہے اسی تا اوتن ہزاراں دی گنتی وچ ہو گئے سن جدن باپو نے سرب لو دے باتے وی سانو امرت دی داد دے دتی سی. کنے کو عجیب تے جھڑ مارے گا کنیاں کو گڑیاں گھیر گھیر کے مارے گا اسی چار نہیں ہوں ہن اسی ہزاراں وا. ایدا مطلب گرو دے پتراں اندر ایک گل تر کر چکی ہے کہ ہر امرت تہاڈی تاری تہاڈا ویر ہے. میں اگے چل کے پھر پرسنگ وچ کلیئر کراں گا اس گل نو. کہندے نے دونوں نے کیا کون ہے ساڈے بھراواں نو مارن والا تے صوبے نے کیا کہن لگا بچو اجے وی سمجھ آؤ. پہلے دن کہندے نے بچیاں نے کوڑا جواب دتا واپس آ گئے. آ کے دادی ماں اڈیک دی پئی سی گھٹ کے چھاتی نہ لایا تے ساری داستان دسی ماں اسی چکے نہیں اسی فتح بلائیے اسی کیا ساڈے ویراں نو کوئی ختم کرن والا نہیں تے ماں نے گھٹ کے چھاتی نہ لایا تے متھے چم کے کیا میرے پترو مینو آس ہی ایک جوے گا پر درڑ ریا جے دیکھنا اڈولنا نہیں کدی ڈولنا نہیں. جدو من وچ کتے اے پھرنا آ جائے تے اس وقت دونوں ہاتھ جوڑ کے ارداس کر دیا جے ڈولن تے راکھو پربھو. اس وقت ارداس کر دیا جے داتا نام تم ڈولو نہ ہم گرتے رکھ لینی ہر میری. جدو من کتے پٹکن لگے بیٹیو اکو دم اپنے دادے نو چیتے کرو تے تہاڈا دادا تہاڈے اندر نو اڈولتا بخشے گا. ساری رات اج وی بھوجن نہیں ملیا تین راتاں اس ٹھنڈے برج تے رہے بھوجن نہیں دودھ نہیں. اج دوجے دن پھر گئے نے سکھ ودوان کہندے دو دن جاندے رہے نے تے اج جدو گئے نے تے پھر اوتھے ای سوال ہویا ہے کہ بچیو تسی اسلام نو قبول کرو تانو بخش دیاں گے نہیں تاں موت. تے بابے فتح سنگھ نے پانچ سال دی عمر بریک آواز وچ کہندا صوبیا جے اسلام نو قبول کر لاں گے تے موت نہیں آئے گی
ਕਹਿਣ ਲੱਗਾ ਮੌਤ ਤਾਂ ਆਏਗੀ, ਕਹਿੰਦਾ ਜਿਹੜਾ 80 ਸਾਲ ਜੀ ਕੇ ਮਰਨਾ ਉਸ ਮੌਤ ਨਾਲੋਂ ਤਾਂ ਬੇਅਣਖੀ ਮੌਤ ਨਾਲੋਂ ਆ 5 ਸਾਲ ਦੀ ਉਮਰ ਵਿਚ ਮਰ ਜਾਣਾ ਚੰਗਾ। ਧਿਆਨ ਰੱਖੀ ਮੌਤ ਤਾਂ ਫਿਰ ਵੀ ਆਉਣੀ ਏ, ਕੁਝ ਸਾਲ ਜੀ ਕੇ ਕਣਕ ਖਾ ਕੇ ਹੋਰ ਅਸੀਂ ਖੁਰਾਕ ਆ ਕੇ ਚਲੇ ਜਾਂਗੇ, ਮੌਤ ਫਿਰ ਵੀ ਆਉਣੀ ਏ, ਤੇ ਸਾਨੂੰ ਪਰਤ ਪਰਤ ਕੇ ਮੌਤ ਦੇ ਦਾਬੇ ਨਾ ਮਾਰ, ਕਿਉਂਕਿ ਮੌਤ ਨੂੰ ਤਾਂ ਅਸੀਂ ਘੋਲ ਕੇ ਖੰਡੇ ਬਾਟੇ ਵਿਚ ਪੀ ਚੁੱਕੇ। ਮੌਤ ਦਾ ਕੋਈ ਡਰ ਨਹੀਂ, ਮੌਤ ਦਾ ਕੋਈ ਭੈ ਨਹੀਂ। ਉਸੇ ਵਕਤ ਕਿਹਾ ਬੱਚਿਓ ਸੁੱਚਾ ਆਨੰਦ ਉੱਠਿਆ। ਹੁਣ ਦੇਖਿਓ ਗੁਲਾਮ ਬੰਦਾ ਕਦੀ ਵੀ ਸਵਤੰਤਰ ਰਹਿ ਨਹੀਂ ਜੇ ਦੇ ਸਕਦਾ, ਗੁਲਾਮ ਹਮੇਸ਼ਾ ਹੀ ਜਿਹੜਾ ਉਹ ਆਪਣੀ ਗੁਲਾਮੀ ਦੀ ਗੱਲ ਕਰਦਾ ਹੈ। ਹੁਣ ਦੋ ਨੇ ਮੈਂ ਸਿਰਫ ਇੱਕ ਖਿਣ ਵਿਚਾਰ ਤੁਹਾਡੇ ਚਰਨਾਂ ਨਾਲ ਸਾਂਝੀ ਕਰਨੀ ਹੈ। ਇੱਕ ਪਾਸੇ ਸ਼ੇਰ ਮੁਹੰਮਦ ਖਾਨ ਮਲੇਰਕੋਟਲੀਆ ਬੈਠਾ, ਇੱਕ ਪਾਸੇ ਸੁੱਚਾ ਆਨੰਦ ਬੈਠਾ। ਇੱਕ ਬੰਦਾ ਸਵਤੰਤਰ ਏ, ਸ਼ੇਰ ਮੁਹੰਮਦ ਖਾਨ ਸਵਤੰਤਰ ਏ, ਸੁੱਚਾ ਆਨੰਦ ਗੁਲਾਮ ਏ, ਤੇ ਗੁਲਾਮ ਖੂਨ ਜਿਹੜਾ ਕਦੀ ਸਵਤੰਤਰ ਰਹਿ ਨਹੀਂ ਜੇ ਦੇ ਸਕਦਾ, ਉਹ ਇੰਨਾ ਕੁ ਗੁਲਾਮ ਏ। ਜਦੋਂ ਆਵਾਜ਼ ਉੱਠਦੀ ਏ ਕਿ ਸ਼ੇਰ ਖਾਨ ਨੂੰ ਕਿ ਤੇਰੇ ਭਰਾ ਨਾਹਰ ਖਾਨ ਨੂੰ ਪੌੜੀ ਲਾਂਦਿਆਂ ਗੁਰੂ ਗੋਬਿੰਦ ਸਿੰਘ ਨੇ ਤੀਰ ਨਾਲ ਪਰੋ ਦਿੱਤਾ ਸੀ, ਆ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਆਏ, ਇਹਨਾਂ ਨੂੰ ਮਾਰ ਕੇ ਬਦਲਾ ਲੈ ਲੈ, ਤੇ ਅੱਗੋਂ ਉੱਠ ਕੇ ਭਰੀ ਕਚਹਿਰੀ ਵਿਚ ਕਹਿੰਦਾ ਹਾਂ ਬਦਲਾ ਲਾਂਗਾ ਜੇ ਕਿਤੇ ਮੈਨੂੰ ਗੁਰੂ ਗੋਬਿੰਦ ਸਿੰਘ ਮਿਲ ਗਿਆ ਤਾਂ। ਚੇਤੇ ਰੱਖਿਓ ਮਲੇਰਕੋਟਲੀਆ ਮਿੱਤਰ ਨਹੀਂ ਹੈ, ਉਹ ਅਜੇ ਵੀ ਦੁਸ਼ਮਣ। ਉਹ ਕਹਿੰਦਾ ਮੈਂ ਜ਼ਰੂਰ ਬਦਲਾ ਲਾਂਗਾ, ਪਰ ਚੇਤੇ ਰੱਖਣਾ ਅਸੂਲ ਵਾਲਾ ਦੁਸ਼ਮਣ ਵੀ ਚੰਗਾ ਹੈ ਉਸ ਅਕਿਰਤ ਕਣ ਬੰਦੇ ਨੂੰ ਜਿਹੜਾ ਬੇਅਸੂਲਾ ਹੋਵੇ। ਇਹਦਾ ਮਤਲਬ ਉਹਦਾ ਕੋਈ ਅਸੂਲ ਏ। ਕਹਿੰਦਾ ਬਦਲਾ ਲਾਂਗਾ ਜਿੱਦਣ ਗੁਰੂ ਗੋਬਿੰਦ ਸਿੰਘ ਮਿਲੇਗਾ, ਪਰ ਇਹਨਾਂ ਮਾਸੂਮ ਬੱਚਿਆਂ ਨੂੰ ਕਤਲ ਕਰਨਾ, ਆਪਾਂ ਇਸਲਾਮ ਨੂੰ ਕਲੰਕਿਤ ਕਰਨਾ, ਇਹਨਾਂ ਬੱਚਿਆਂ ਨੂੰ ਛੱਡ ਦਿਓ, ਇਹਨਾਂ ਨੂੰ ਬਿਲਕੁਲ ਨਾ ਕੁਝ ਕਿਹਾ। ਭਰੀ ਕਚਹਿਰੀ ਵਿਚ ਕੇਵਲ ਇੱਕ ਬੋਲਿਆ ਤੇ ਨਾਲ ਇੱਕ ਗੱਲ ਕਹੀ, ਵਜ਼ੀਰ ਖਾਂ ਜਿਸ ਕਚਹਿਰੀ ਵਿਚ ਤੂੰ ਫੁਰਮਾਨ ਜਾਰੀ ਪਿਆ ਕਰਨਾ, ਚੇਤੇ ਰੱਖੀ ਇਸ ਕਚਹਿਰੀ ਨੇ ਸਦਾ ਲੱਗੀ ਨਹੀਂ ਰਹਿਣਾ, ਇਹਨੇ ਸਦਾ ਰਹਿਣਾ ਨਹੀਂ। ਚੇਤੇ ਰੱਖਣਾ ਇਹਨੇ ਇੰਨੀ ਗੱਲ ਕਹੀ, ਵਜ਼ੀਰ ਖਾਂ ਦਾ ਅੰਦਰ ਕੁਛ ਝੁਕਿਆ ਤੇ ਸੁੱਚਾ ਨੰਦ ਉੱਠ ਬੈਠਾ। ਕਹਿਣ ਲੱਗਾ ਨਵਾਬ ਸਾਹਿਬ ਮਲੇਰਕੋਟਲੀਏ ਦੀਆਂ ਗੱਲਾਂ ਵਿਚ ਆਓ ਨਾ, ਆਓ ਮੈਂ ਹੁਣੇ ਤੁਹਾਨੂੰ ਦੱਸਣਾ ਇਹ ਬੱਚੇ ਕੀ ਨੇ। ਤੇ ਪਲੋਸ ਕੇ ਕਹਿੰਦਾ ਬੇਟਾ ਜੇ ਤੁਹਾਨੂੰ ਹੁਣ ਅਸੀਂ ਛੱਡ ਦਈਏ ਫਿਰ ਤੁਸੀਂ ਕੀ ਕਰੋਗੇ। ਕਹਿਣ ਲੱਗੇ ਕਰਾਂਗੇ ਕੀ, ਜੰਗਲ ਵੀ ਜਾਵਾਂਗੇ, ਆਪਣੇ ਬਿਖਰੇ ਹੋਏ ਸਿੱਖਾਂ ਨੂੰ ਇਕੱਠੇ ਕਰਾਂਗੇ, ਇਕੱਠੇ ਕਰਕੇ ਜੰਗ ਦੀ ਤਿਆਰੀ ਕਰਾਂਗੇ, ਤੁਸੀਂ ਆਨੰਦਪੁਰ ਨੂੰ ਘੇਰੇ ਪਾਉਂਦੇ ਰਹੇ, ਅਸੀਂ ਆ ਕੇ ਸਰਹੰਦ ਨੂੰ ਘੇਰੇ ਪਾਵਾਂਗੇ। ਕਹਿਣ ਲੱਗਾ ਬੱਚਿਓ ਜੇ ਤੁਸੀਂ ਪਕੜੇ ਗਏ ਫਿਰ। ਕਹਿਣ ਲੱਗੇ ਪਕੜੇ ਗਏ ਜਾਂ ਸ਼ਹੀਦ ਕਰ ਦਿਓਗੇ, ਜੇ ਫਿਰ ਛੱਡੋਗੇ। ਕਹਿਣ ਲੱਗੇ ਫਿਰ ਕੀ ਕਰੋਗੇ, ਕਹਿੰਦੇ ਨੇ ਫਿਰ ਜਾਵਾਂਗੇ, ਆਪਣੇ ਭਰਾਵਾਂ ਨੂੰ ਫਿਰ ਇਕੱਠੇ ਕਰਾਂਗੇ, ਫਿਰ ਟੱਕਰ ਲਾਂਗੇ। ਸੁੱਚਾ ਆਨੰਦ ਨੇ ਕਿਹਾ ਜੇ ਫਿਰ ਪਕੜੇ ਗਏ ਤੇ। ਛੋਟੇ ਬਾਬੇ ਫਤਿਹ ਸਿੰਘ ਨੇ ਕਿਹਾ ਉਹ ਸੁੱਚਾ ਆਨੰਦ ਜਿੰਨੀ ਦੇਰ ਤੱਕ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਤੇ ਜ਼ਾਲਮ ਦਾ ਰਾਜ ਨਹੀਂ ਖਤਮ ਹੋ ਜਾਂਦਾ, ਉਨੀ ਦੇਰ ਤੱਕ ਸਵਾਦੀ ਤੇ ਤੁਹਾਡੀ ਤੇ ਸਵਾਦੀ ਜੰਗ ਹਮੇਸ਼ਾ ਲਈ ਲੱਗੀ ਰਹੇ, ਉਹਨਾਂ ਤੇ ਤੱਕ ਟਿਕਾਓ ਨਹੀਂ। ਉਸ ਵਕਤ ਲਿਖਦਾ ਸੈਨਾਪਤੀ, ਇਹਨੇ ਇੱਕ ਗੱਲ ਕਹੀ, ਕਹਿੰਦਾ ਨਵਾਬ ਨਾਗ ਦੇ ਪੁੱਤਰ ਨਾਗ ਹੁੰਦੇ ਨੀ, ਇਹ ਸਪੋਲੀਏ ਨੀ, ਪਰ ਤੈਨੂੰ ਪਤਾ ਨੀ ਉਹ ਕਿਰਤ ਘਣਾ ਜਿਹਨੂੰ ਅੱਜ ਸੱਪ ਕਹਿੰਦੇ, ਅਜੇ ਕੁਝ ਹੀ ਤਾਂ ਸਾਲ ਹੋਏ ਨੇ, ਇਹ 1704 ਏ, 1675 ਵੱਲ ਚਾਤੀ ਮਾਰ ਕੇ ਦੇਖ, ਉਦਨ ਤਿਲਕ ਵੀ ਰੋਂਦਾ ਏ, ਉਦਨ ਜੰਯੂ ਵੀ ਰੋਂਦਾ ਏ, ਤੇ ਇੱਕੋ ਗੱਲ ਕਹਿੰਦੇ ਨੇ ਬਾਂਹ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਨੰਦ। ਉਦਨ ਤਾਂ ਕਹਿੰਦੇ ਨੇ ਗੁਰੂ ਤੇਗ ਬਹਾਦਰ ਤੇਰੇ ਤੋਂ ਬਿਨਾਂ ਸਾਡਾ ਕੋਈ ਨਹੀਂ, ਵਾਹ ਉਹ ਅਹਿਸਾਨ ਫਰਮੋਸ਼, ਉਹਦੇ ਪੋਤਿਆਂ ਨੂੰ ਅੱਜ ਤੂੰ ਨਾਗ ਦੇ ਪੁੱਤਰ ਕਹਿੰਦਾ ਤੇ ਉਹਦੇ ਪੁੱਤਰ ਨੂੰ ਤੂੰ ਸੱਪ ਨਾਲ ਤੁਲਨਾ ਪੈ ਦੇਣਾ। ਸਾਧ ਸੰਗਤ ਇਸ ਸੁੱਚਾ ਆਨੰਦ ਨੇ ਇੰਨੀ ਗੱਲ ਕਹੀ ਤੇ ਇੱਕ ਗੱਲ ਲਤੀਫ ਨੇ ਲਿਖੀ, ਇਹ ਕੁਝ ਵਿਦਵਾਨਾਂ ਨੇ ਲਿਖੀ, ਉਹ ਕਹਿੰਦਾ ਬੱਚਿਆਂ ਨੂੰ ਛੱਡ ਦਿੱਤਾ ਗਿਆ ਕੁਝ ਘੜੀ ਵਾਸਤੇ ਤੇ ਸਾਹਮਣੇ ਇੱਕ ਮਠਿਆਈ ਦੀ ਦੁਕਾਨ ਬਣਾਈ, ਲੋਕਾਂ ਨੇ ਧਿਆਨ ਨਹੀਂ ਦਿੱਤਾ, ਖਿਡੌਣਿਆਂ ਵੱਲ ਧਿਆਨ ਨਹੀਂ ਦਿੱਤਾ, ਇੱਕ ਨੇ ਸ਼੍ਰੀ ਸਾਹਿਬ ਪਕੜ ਲਈਏ ਤੇ ਦੂਸਰੇ ਨੇ ਇੱਕ ਗਨ ਪਕੜ ਲਈਏ, ਕਿਰਪਾਨ ਪਕੜ ਲਈਏ। ਸੁੱਚਾਨੰਦ ਕਹਿੰਦਾ ਦੇਖੋ ਇਹ ਬਗਾਵਤ ਦੇ ਤੁਲੇ ਨੇ, ਇੰਨੇ ਦਿਨ ਦੇ ਭੁੱਖੇ ਵੀ ਇਹ ਹਮੇਸ਼ਾ ਸਸਤਰਾਂ ਵੱਲ ਝਾਤੀ ਮਾਰਦੇ ਨੇ ਤੇ ਵੱਡੇ ਹੋ ਕੇ ਤੁਹਾਨੂੰ ਕਿਤੇ ਟਿਕਣ ਦੇਣਗੇ। ਉਸ ਵਕਤ ਕਾਜ਼ੀ ਨੇ ਫਤਵਾ ਦੇ ਦਿੱਤਾ, ਕਹਿਣ ਲੱਗਾ ਇਹਨਾਂ ਬੱਚਿਆਂ ਨੂੰ ਨੀਹਾਂ ਅੰਦਰ ਚਿਣਿਆ ਜਾਏ। ਕਹਿੰਦੇ ਨੇ ਮਲੇਰਕੋਟਲੀਆ ਉੱਠ ਕੇ ਚਲਾ ਗਿਆ। ਇੱਕ ਰਾਤ ਫਿਰ ਦਿੱਤੀ ਗਈ ਏ, ਉਹਨੇ ਆਹ ਦਾ ਨਾਰਾ ਮਾਰਿਆ ਸੀ, ਹਾਹ ਦਾ ਨਾਰਾ, ਕਹਿਣ ਲੱਗਾ ਸੂਬਿਆ ਤੇਰੇ ਪੱਲੇ ਕੁਝ ਨਹੀਂ ਰਹਿਣਾ, ਬਾਕੀ ਠੀਕ ਏ, ਸਰਹੰਦ ਅੰਦਰ ਵਜ਼ੀਰ ਖਾਂ ਦਾ ਕੁਝ ਵੀ ਨਹੀਂ, ਪਰ ਮਲੇਰਕੋਟਲੇ ਦੀ ਧਰਤੀ ਤੇ ਅਜੇ ਵੀ ਉਹ ਲੋਕ ਵੱਸਦੇ ਨੇ
ਕਦੀ ਸਿੱਖਾਂ ਨੂੰ ਮਿੱਤਰਤਾ ਦਾ ਹੱਥ ਤਾਂ ਵਧਾ ਕੇ ਦੇਖੋ, ਉਹ ਇੰਨੇ ਕੁ ਦਿਆਲੂ ਜੇ, ਇੰਨੇ ਕੁ ਇਹ ਫਰਾਕ ਦਿਲ ਨੇ, ਇੰਨੇ ਖੁੱਲ ਦਿਲੇ ਨੇ, ਸਦੀਆਂ ਪਹਿਲਾਂ ਵੀ ਜੇ ਗੁਰੂ ਦੇ ਪੁੱਤਰਾਂ ਲਈ ਹਾ ਦਾ ਨਾਰਾ ਮਾਰਿਆ ਤੇ ਅੱਜ ਤੱਕ ਵੀ ਸਿੱਖ ਉਹਨਾਂ ਦਾ ਅਦਬ ਪੈ ਕਰਦੇ। ਸਿੱਖ ਕਦੀ ਕਿਸੇ ਦੇ ਕੀਤੇ ਹੋਏ ਦਿਨਾਂ ਨੂੰ ਭੁੱਲਦਾ ਨਹੀਂ। ਸਾਧ ਸੰਗਤ ਚਲੇ ਗਏ ਨੇ, ਜਾ ਕੇ ਕਿਹਾ ਦਾਦੀ ਮਾਂ ਅੱਜ ਵੀ ਆਪ ਜ ਹੋਇਆ ਹੀ, ਪਰ ਤੇਰੇ ਪੋਤਰਿਆਂ ਨੂੰ ਸਵੇਰੇ ਨੀਹਾਂ ਵਿੱਚ ਚਿਣ ਦਿੱਤਾ ਜਾਣਾ। ਕਹਿਣ ਲੱਗੀ ਮੇਰੇ ਬੱਚਿਓ ਘਬਰਾਇਓ ਨਾ, ਤੁਸੀਂ ਟੇਕ ਗੁਰੂ ਕੀ ਰੱਖਿਆ ਜੇ, ਰਾਤ ਸਾਰੀ ਅੱਜ ਮਾਂ ਸੁੱਤੀ ਨਹੀਂ, ਅਰਦਾਸਾਂ ਕਰਦੀ ਰਹੀ ਤੇ ਬੱਚੇ ਵੀ ਗੱਲਾਂ ਕਰਦੇ ਰਹੇ ਨੇ, ਪ੍ਰੇਮ ਨਾਲ ਭਿੱਜ ਕੇ ਬਾਤਾਂ ਕਰਦੇ ਰਹੇ ਗੁਰੂ ਕੀ ਬਾਣੀ ਦੀਆਂ। ਅੱਜ ਉਹ ਸੂਰਜ ਚੜਿਆ, ਗੁਰੂ ਕੇ ਪੁੱਤਰਾਂ ਨੇ ਸ਼ਹੀਦ ਹੋਣਾ ਤੇ ਜ਼ਾਲਮ ਰਾਜ ਜੀ ਅੱਜ ਢਹਿੰਦੀ ਕੜਾ ਹੋ ਜਾਣੀ। ਸਤਿਗੁਰੂ ਦੇ ਪੁੱਤਰਾਂ ਨੂੰ ਅੱਜ ਮਾਤਾ ਨੇ ਤਿਆਰ ਕੀਤਾ, ਆਪ ਇਹਨਾਂ ਦੇ ਕੇਸ ਵਾਏ, ਦਸਤਾਰ ਸਜਾਈ, ਕਲਗੀ ਇਹਨਾਂ ਦੇ ਸ਼ੀਸ਼ ਤੇ ਲਾਈ, ਕਮਰ ਕੱਸਾ ਕੀਤਾ, ਸੁੰਦਰ ਪੁਸ਼ਾਕ ਪਾ ਕੇ ਜਦੋਂ ਤੋਰਨ ਲੱਗੀਏ ਅਦੋ ਫਿਰ ਨਮਸਕਾਰ ਕੀਤੀ ਏ ਤੇ ਲਿਖਦਾ ਸੋਹਣ ਸਿੰਘ ਸੀਤਲ, ਕਹਿਣ ਲੱਗੇ ਅੰਮੀਏ ਹੁਣ ਚੱਲੇ ਆ, ਹੁਣ ਦੇਰੀ ਨਾ ਲਾਈ, ਦੇਖ ਪਿਤਾ ਤਾਂ ਵਿਛੜ ਗਿਆ, ਭਰਾ ਵਿਛੜ ਗਏ, ਪਰ ਹੁਣ ਤੇਰੇ ਤੋਂ ਬਿਨਾਂ ਲੋਰੀਆਂ ਕਿੰਨੇ ਦੇਣੀਆਂ ਨੇ। ਤੇ ਮਾਂ ਨੇ ਇੱਕ ਗੱਲ ਕੀ, ਮੇਰੇ ਬੱਚਿਓ ਤੁਰੋ, ਮਾਵਾਂ ਕਦੀ ਬੱਚੇ ਤੋਂ ਬਿਨਾਂ ਰਹਿ ਨਹੀਂ ਸਕਦੀਆਂ, ਤੁਸੀਂ ਤੁਰੋ ਤਾਂ ਸਹੀ, ਮੈਂ ਤੁਹਾਡੇ ਪਿੱਛੇ ਆਉਣੀ ਪਈ, ਮੈਂ ਤੁਹਾਡੇ ਨਾਲ ਚੱਲਾਂਗੀ, ਮੈਂ ਖੁਦ ਤੁਹਾਡੀਆਂ ਉਂਗਲਾਂ ਪਕੜਾਂਗੀ। ਅੱਜ ਲੋਕ ਦੇਖਦੇ ਨੇ ਸਰਹੰਦ ਦਾ ਹਜੂਮ ਇਕੱਠਾ ਹੋ ਗਿਆ, ਛੋਟੇ ਛੋਟੇ ਗੁਰੂ ਦੇ ਬੱਚੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਪਹੁੰਚ ਗਏ ਨੇ। ਅੱਜ ਫਿਰ ਇੱਕ ਮੌਕਾ ਦਿੱਤਾ ਕਿ ਬੱਚਿਓ ਅਜੇ ਵੀ ਸਮਝ ਆਓ, ਮੌਕਾ ਜੇ ਤੁਹਾਡੇ ਕੋਲ, ਜੇ ਤੁਸੀਂ ਇਸਲਾਮ ਨੂੰ ਕਬੂਲ ਕਰੋ। ਉੱਥੇ ਇੱਕ ਗੱਲ ਕਹੀ ਇਹਨਾਂ ਨੇ, ਕਹਿਣ ਲੱਗੇ ਉਹ ਵਜ਼ੀਰ ਖਾਂ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਤੁਸੀਂ ਸੱਚ ਨੂੰ ਮਿਟਾਉਣਾ ਚਾਹੁੰਦੇ ਹੋ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਕਹਿਣ ਲੱਗੇ ਡਰਤਾ ਨਹੀਂ ਅਕਾਲ ਕਿਸੀ ਸ਼ਹਿਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਣਾ ਸੁਣ ਲੋ ਜਲਾ ਦਿਲ ਕੇ ਕਾਮ ਸੇ। ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ੁਬਾਨ ਸੇ, ਅਸੀਂ ਰੱਬ ਦੀ ਜ਼ਬਾਨ ਵਿੱਚ ਬੋਲ ਕੇ ਕਹਿੰਦੇ ਹਾਂ ਕਿ ਸੱਚ ਨੂੰ ਮਿਟਾਉਣ ਵਾਲੇ ਮਿਟ ਜਾਂਦੇ ਨੇ, ਸੱਚ ਕਦੀ ਮਿਟਣਾ ਨਹੀਂ। ਕਹਿੰਦੇ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੋਨੋਂ ਆ ਗਏ ਨੇ, ਨੀਆਂ ਚਿੰਨੀਆਂ ਇਕੱਠੀਆਂ ਕੀਤੀਆਂ ਸ਼ੁਰੂ। ਉਸ ਵਕਤ ਸਵਾਲ ਉੱਠਿਆ, ਇਹਨਾਂ ਬੱਚਿਆਂ ਨੂੰ ਸ਼ਹੀਦ ਕੌਣ ਕਰੇਗਾ? ਤੇ ਸਮਾਣੇ ਦੇ ਦੋ ਜਲਾਦ ਆਏ ਨੇ, ਸ਼ਾਸਲ ਬੇਗ ਤੇ ਬਾਸ਼ਲ ਬੇਗ, ਇਹਨਾਂ ਦਾ ਮੁਕਦਮਾ ਸੀ ਸਰਹੰਦ। ਕਹਿਣ ਲੱਗੇ ਸੂਬਾ, ਜੇ ਤੂੰ ਸਾਨੂੰ ਮੁਆਫ ਕਰ ਦੇ ਤੇ ਇਹਨਾਂ ਬੱਚਿਆਂ ਨੂੰ ਕਤਲ ਅਸੀਂ ਕਰਾਂਗੇ। ਨੀਆਂ ਵਿੱਚ ਨਹੀਂ ਚਿਣੇਗਾ, ਚੇਤੇ ਰੱਖਣਾ, ਇਤਿਹਾਸ ਦੀ ਇਸ ਗੱਲੋਂ ਸਾਨੂੰ ਗਵਾਹੀ ਮਿਲਦੀ ਪਈ ਏ, ਨੀਆਂ ਵਿੱਚ ਚਿਣਿਆ ਹੈ, ਆਰੰਭ ਕੀਤਾ। ਤੇ ਕਹਿੰਦੇ ਨੇ ਉਸ ਵਕਤ ਨਾ ਦੂਨਾ ਸਿੰਘ ਨੇ ਇੱਕ ਗੱਲ ਬੜੀ ਸੋਹਣੀ ਲਿਖੀ, ਕਹਿੰਦਾ ਇੱਕ ਤੋਤਾ ਆਇਆ, ਤੋਤਾ ਬੋਲਦਾ ਪੰਜਾਬੀ, ਤੇ ਕਹਿੰਦੇ ਨੇ ਇੱਕੋ ਦਮ ਨੀਆਂ ਕੋਲ ਆਇਆ ਤੇ ਉੱਚੀ ਆਵਾਜ਼ ਵਿੱਚ ਕਹਿੰਦਾ ਅੱਜ ਜ਼ਾਲਮਾਂ ਦੀ ਜੜ ਪੱਟੀ ਗਈ। ਕਹਿੰਦਾ ਜਿੱਧਰ ਲੰਘਦਾ ਉਹ ਉੱਚੀ ਉੱਚੀ ਇਹੀ ਪੁਕਾਰੀ ਜਾਂਦਾ, ਅੱਜ ਜ਼ਾਲਮਾਂ ਦੀ ਜੜ ਪੱਟੀ ਗਈ। ਸੁਣਨ ਵਾਲੇ ਸੁਣਦੇ ਨੇ, ਦੇਖ ਕੇ ਹੈਰਾਨ ਨੇ। ਅੱਜ 5 ਸਾਲ ਤੇ 7 ਸਾਲ ਤੇ ਕੁਝ ਕੁਝ ਮਹੀਨੇ ਉੱਤੇ ਨੇ, ਦੋਨੋਂ ਸਾਹਿਬਜ਼ਾਦੇ ਖਲੋਤੇ ਨੇ, ਓ ਸਾਹਮਣੇ ਠੰਡਾ ਬੁਰਜੇ ਤੇ ਦਾਦੀ ਮਾਂ ਉੱਥੇ ਖਲੋਤੀ ਹੋਈ ਪੋਤਿਆਂ ਨੂੰ ਦੇਖਦੀ ਪਈ। ਨੀਆਂ ਫਤਿਹਗੜ੍ਹ ਸਾਹਿਬ ਤੇ ਬੁਰਜ ਜਿਹੜਾ ਉਹ ਜ਼ਿਆਦਾ ਦੂਰ ਨਹੀਂ, ਬਿਲਕੁਲ ਨੇੜੇ ਨੇ। ਦਾਦੀ ਮਾਂ ਦੇਖਦੀ ਏ ਤੇ ਅੱਜ ਕਦੀ ਤੱਕੋ ਕਾਂ ਉਸ ਬੁੱਢੀ ਮਾਂ ਦੇ ਕਿਰਦੇ ਨੂੰ, ਜਿਨ੍ਹੇ ਕਦੀ ਪਤੀ ਦੇ ਸ਼ੀਸ਼ ਨੂੰ ਤੱਕਿਆ ਹੋਵੇ, ਤੇ ਅੱਜ ਉਹਦੇ ਪੋਤੇ ਜਦੋਂ ਸ਼ਹੀਦ ਹੁੰਦੇ ਹੋਣ, ਉਹ ਆਪਣੇ ਨੇਤਰਾਂ ਨਾਲ ਤੱਕਦੀ ਪਈ ਏ ਤੇ ਉਹਦੇ ਕਿਰਦੇ ਤੇ ਕੀ ਬੀਤਦੀ ਹੋਵੇਗੀ। ਇਹਨਾਂ ਨੇ ਦੀਵਾਰ ਸ਼ੁਰੂ ਕੀਤੀ, ਸ਼ਾਸਲ ਬੇਗ ਤੇ ਬਾਸ਼ਲ ਬੇਗ ਦੋਨੋਂ ਜਲਾਦ ਇਹ ਆਪਣੇ ਕੋਲ ਕਿਰਪਾਨਾਂ ਲੈ ਕੇ, ਇਹ ਤਲਵਾਰਾਂ ਲੈ ਕੇ ਆ ਗਏ ਤੇ ਕੁਝ ਕਿੰਨੇ ਛੁਰੇ ਤਿੱਖੇ ਲੈ ਕੇ ਆਏ ਨੇ। ਮੈਂ ਅਰਜ਼ ਕਰਾਂ, ਭਾਈ ਵੀਰ ਸਿੰਘ ਹੋਰਾਂ ਨੇ ਇਹਦਾ ਖਾਸ ਕਰਕੇ ਜ਼ਿਕਰ ਕੀਤਾ ਹੈ। ਕਹਿੰਦੇ ਨੇ ਜਦੋਂ ਦੀਵਾਰ ਖੜੀ ਕਰਨ ਲੱਗੇ ਨੇ, ਕੁਝ ਵਿਦਵਾਨਾਂ ਨੇ ਬੜੀ ਰੋਚਕ ਗੱਲ ਕਹੀ, ਕਹਿੰਦੇ ਨੇ ਉਸ ਵਕਤ ਇੱਟਾਂ ਤੋੜਦੇ ਨੇ ਤੇ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਕਹਿੰਦੇ ਨੇ ਸੱਜਣਾ ਇਹ ਇੱਟ ਤੋੜਨਾ। ਪੁੱਛਿਆ ਕਿਉਂ? ਕਹਿਣ ਲੱਗੇ ਅੱਜ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸ਼ਰੀਰ ਉੱਤੇ ਨੀਂਹ ਨਹੀਂ, ਅਸਲ ਵਿੱਚ ਅੱਜ ਇਹ ਖਾਲਸਾ ਰਾਜ ਦੀ ਪਹਿਲੀ ਨੀਂਹ ਰੱਖੀ ਗਈ ਆ, ਪਹਿਲਾ ਨਿਸ਼ਾਨ ਇੱਥੇ ਝੁਲਣਾ ਹੀ। ਤੇ ਵਾਕਈ ਝੁਲਿਆ, ਜਦੋਂ ਅੱਲਾ ਯਾਰ ਖਾਂ ਜੋਗੀ ਲਿਖਦਾ ਇਹ ਨੀਹਾਂ ਵਿੱਚ ਚੁਣਦੇ ਪਏ ਨੇ, ਤੇ ਬੱਚਿਆਂ ਨੇ ਵਜ਼ੀਰ ਖਾਂ ਨੂੰ ਕਿਹਾ ਸੀ, ਕਹਿਣ ਲੱਗੇ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਂਹ ਹਮ ਹੈ ਸਰੋਂ ਤੇ ਉਠਾ ਚਲੇ। ਅੱਜ ਧਰਤੀ ਤੇ ਨਹੀਂ, ਸਾਡੇ ਸਿਰ ਤੇ ਸਿੱਖੀ ਦੀ ਨੀਂਹ ਰੱਖੀ ਜਾਣੀ ਏ।
ਧਰਤੀ ਤੇ ਰੱਖਿਆ, ਹੋ ਸਕਦਾ ਸੀ ਧਰਤੀ ਡੋਲੇ ਤੇ ਨੀਂ ਗਰਕ ਹੋ ਜਾਏ, ਪਰ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸਿਰ ਤੇ ਰੱਖੀ ਹੋਈ ਨੀਂ ਕਦੀ ਪੱਟੀ ਨਹੀਂ ਹੋ ਜਾਣੀ, ਇਹ ਅਡੋਲ ਰਹਿਣੀ ਹੈ। ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਂਵ ਹਮ ਹੈ ਸਰੋਂ ਪੇ ਉਠਾ ਚਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ, ਤੇ ਇੱਕ ਗੱਲ ਕੀ ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚਲੇ। ਪੌਦਾ ਦਰ ਤੇ ਰੁੱਖ, ਅੱਜ ਸਿੱਖ ਰਾਜ ਦਾ ਪਹਿਲਾ ਰੁੱਖ ਲੱਗਾ, ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚਲੇ। ਤੇ ਉਹਨਾਂ ਕਿਹਾ ਤੁਸੀਂ ਤਾਂ ਚੱਲੇ, ਫਿਰ ਰਾਜ ਕੌਣ ਕਰੇਗਾ? ਕਹਿਣ ਲੱਗੇ ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ, ਵਜ਼ੀਰ ਖਾਂ ਦੁਨੀਆਂ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ, ਨਿਸ਼ਾਨ ਖਤਮ ਹੋ ਜਾਣਗੇ। ਪਰ ਯਾਦ ਰੱਖੀ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਤੂੰ ਖੜੇ ਕਰਨਾ, ਇੱਥੇ ਕੇਸਰੀ ਝੁਲਣਾ ਹੀ, ਇੱਥੇ ਸਿੱਖ ਰਾਜ ਦਾ ਸਿੱਕਾ ਚੱਲਣਾ ਹੀ। ਤੇ ਬਾਕੀ ਚੱਲਿਆ ਮੈਂ ਅੱਗੇ ਚੱਲ ਕੇ ਬੇਨਤੀ ਕਰਨਾ ਵਾ। ਦੋਨੋਂ ਸਾਹਿਬਜ਼ਾਦੇ ਖਲੋਤੇ ਨੇ ਤੇ ਵਿਦਵਾਨ ਕਹਿੰਦੇ ਨੇ ਦੀਵਾਰ ਢਹਿ ਪਈ ਏ, ਕੰਧ ਡਿੱਗ ਪਈ ਏ। ਉਸ ਵਕਤ ਉਹਨਾਂ ਸੱਜਣਾ ਦੇ ਕਹਿਣ ਮੁਤਾਬਕ ਭਾਈ ਵੀਰ ਸਿੰਘ ਜੀ, ਕਵੀ ਸੈਨਾਪਤ ਕਹਿੰਦੇ ਨੇ, ਜਦੋਂ ਦੀਵਾਰ ਡਿੱਗੀ ਏ ਉਸ ਵਕਤ ਦੋਨਾਂ ਜਲਾਦਾਂ ਨੇ ਇਹਨਾਂ ਬੱਚਿਆਂ ਦੀਆਂ ਬਾਹਾਂ ਤੇ ਲੱਤਾਂ ਨੂੰ ਘੁੱਟ ਕੇ ਪਕੜ ਲਿਆ। ਕਹਿੰਦੇ ਨੇ ਇਹਨਾਂ ਪਾਪੀਆਂ ਨੇ ਬੱਚਿਆਂ ਨੂੰ ਕੋਹ ਕੋਹ ਕੇ ਇਹਨਾਂ ਦੀ ਜਿਹੜੀ ਆ ਗਰਦ ਨੇ ਇਹਨਾਂ ਨੇ ਸ਼ਾਹ ਰਗ ਜਿਹੜੀ ਉਹ ਖੰਜਰ ਦੇ ਨਾਲ ਕੱਟ ਦਿੱਤੀ ਸੀ। ਦੋਨੋਂ ਬੱਚੇ ਜ਼ਮੀਨ ਤੇ ਪਏ ਨੇ, ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜਦੋਂ ਇਹਨਾਂ ਦੀ ਸ਼ਹਾਦਤ ਹੋਈ ਉਧਰ ਹਾਹਾਕਾਰ ਮਚ ਗਈ ਏ। ਕਹਿੰਦੇ ਨੇ ਸਾਧ ਸੰਗਤ, ਮੇਰੇ ਗੁਰੂ ਕਲਗੀ ਵਾਲੇ ਸੱਚੇ ਪਿਤਾ ਉਸ ਵਕਤ ਰਾਏ ਕੱਲੇ ਦੇ ਕੋਲ ਪਹੁੰਚ ਚੁੱਕੇ ਨੇ। ਧਿਆਨ ਦੇਣਾ ਥੋੜਾ ਜਿਹਾ, ਜਿਹੜਾ ਮੈਂ ਅਰਜ਼ ਕਰ ਰਿਹਾ ਇਕਾਗਰਤਾ ਬਖਸ਼ਣੀ। ਰਾਏ ਕੱਲੇ ਦੇ ਕੋਲ ਪਹੁੰਚ ਚੁੱਕੇ ਨੇ ਤੇ ਇਧਰ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਮਾਤਾ ਗੁਜਰੀ ਜੀ ਦੇ ਕੋਲ ਸੰਦੇਸ਼ ਗਿਆ ਕਿ ਮਾਤਾ ਜੀ ਕਿ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਹੁਣ ਕਈ ਸੱਜਣ ਕਹਿੰਦੇ ਨੇ ਮਾਤਾ ਜੀ ਨੇ ਹੀਰਾ ਕੱਟਿਆ, ਕੋਈ ਕੁਝ ਕੋਈ ਕੁਝ ਨਹੀਂ। ਪਿਆਰਿਓ, ਉਹ ਮਾਤਾ ਉਸ ਅਕਾਲ ਪੁਰਖ ਦੇ ਭਾਣੇ ਵਿਚ ਰਹੀ ਏ, ਬੱਚਿਆਂ ਦੀ ਖਬਰ ਸੁਣੀਏ ਤੇ ਮਾਤਾ ਜੀ ਵੀ ਭਰਪੁਰ ਪਿਆਨਾ ਕਰ ਗਏ। ਜਦੋਂ ਅਕਾਲ ਚਲਾਣਾ ਕਰ ਗਏ, ਮਾਤਾ ਜੀ ਵੀ ਤੇ ਸਾਹਿਬਜ਼ਾਦੇ ਵੀ ਸ਼ਹੀਦ ਕਰ ਦਿੱਤੇ। ਸਿੱਖ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਮਾਤਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ। ਜਦੋਂ ਸ਼ਹਾਦਤ ਹੋ ਗਈ ਉਹ ਹਿੰਦੁਸਤਾਨ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਕਰਨ ਲਈ ਲੋਕ ਜ਼ਮੀਨ ਵੀ ਨਹੀਂ ਦਿੰਦੇ ਪਏ। ਧਰਤੀ ਉਹੀ ਏ ਜਿਸ ਨੂੰ ਸਾਹਿਬ ਨੇ ਆਜ਼ਾਦ ਕਰਾਉਂਦੇ ਪਏ ਨੇ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਲਾਸ਼ਾਂ ਉੱਥੇ ਸਰਹੰਦ ਵਿੱਚ ਪਈਆਂ ਨੇ ਤੇ ਸਾਧ ਸੰਗਤ ਕੋਈ ਸੰਸਕਾਰ ਕਰਨ ਲਈ ਜ਼ਮੀਨ ਨਹੀਂ, ਉਹ ਸਥਾਨ ਹੀ ਦਿੰਦਾ ਪਿਆ। ਉਸ ਵਕਤ ਦੀਵਾਨ ਟੋਡਰ ਮਲ ਉੱਠੇ। ਕੁਝ ਵਿਦਵਾਨ ਕਹਿੰਦੇ ਨੇ ਇਹਦੇ ਘਰ ਸੰਤਾਨ ਨਹੀਂ ਸੀ। ਅਕਸਰ ਘਰ ਵਾਲੀ ਗੱਲ ਕਹਿੰਦੀ ਸੀ, ਰੱਬ ਨੇ ਦੌਲਤ ਬੜੀ ਦਿੱਤੀ ਏ ਪਰ ਘਰ ਵਿੱਚ ਸੰਤਾਨ ਨਹੀਂ। ਤੇ ਜਦੋਂ ਬੱਚਿਆਂ ਦੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਤੇ ਇਹਨਾਂ ਨੇ ਰੁਪਈਏ ਲਏ ਨੇ, ਸੋਨੇ ਦੀਆਂ ਮੋਹਰਾਂ ਲਈਆਂ ਨੇ ਤੇ ਉਸ ਵਕਤ ਜ਼ਮੀਨ ਖਰੀਦੀ ਗਈ ਜੋਤੀ ਸਵਰੂਪ, ਜਿੱਥੇ ਅੱਜ ਸਾਰਾ ਸਿੱਖ ਜਗਤ ਝੁਕਦਾ, ਇਹ ਟੋਡਰ ਮੱਲ ਨੇ ਖਰੀਦੀ ਸੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਦੇ ਪੁੱਤਰਾਂ ਦਾ ਸੰਸਕਾਰ ਆਪਣੇ ਹੱਥੀ ਕੀਤਾ ਸੀ। ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ। ਗੁਰੂ ਕਲਗੀ ਵਾਲੇ ਸੱਚੇ ਪਿਤਾ ਬੈਠੇ ਨੇ ਰਾਏ ਕੱਲੇ ਦੇ ਕੋਲ। ਪ੍ਰੋਫੈਸਰ ਪੂਰਨ ਸਿੰਘ ਲਿਖਦਾ, ਉਸ ਵਕਤ ਆਵਾਜ਼ ਦਿੱਤੀ ਰਾਏ ਕੱਲਾ, ਕਹਿੰਦਾ ਸਤਿਗੁਰੂ ਮੇਰੇ ਲਾਇਕ ਕੋਈ ਸੇਵਾ ਹੋਵੇ। ਤੇ ਸਾਹਿਬ ਜੀ ਇੱਕ ਗੱਲ ਕਹਿੰਦੇ ਨੇ, ਰਾਏ ਕੱਲਾ ਇੱਕ ਕੰਮ ਕਰੇਗਾ, ਮੇਰੇ ਛੋਟੇ ਬੱਚਿਆਂ ਦਾ ਪਤਾ ਨਹੀਂ, ਬੁੱਢੜੀ ਮਾਂ ਦਾ ਪਤਾ ਨਹੀਂ, ਤੇਰੇ ਕੋਲ ਕੋਈ ਬੰਦਾ ਹੈ ਉਹਨਾਂ ਦੀ ਖਬਰ ਲੈ ਕੇ ਆਵੇ। ਪੂਰਨ ਸਿੰਘ ਕਹਿੰਦਾ, ਉਹ ਸਿੱਖਾਂ ਇੱਥੇ ਇੱਕ ਪਿਤਾ ਵਾਲੇ ਹਿਰਦੇ ਨਾਲ ਸੋਚ, ਆਪਣੇ ਹਿਰਦੇ ਨਾਲ ਤੂੰ ਦੇਖ ਜਿਹਦੇ ਪੁੱਤਰ ਕਈ ਦਿਨਾਂ ਦੇ ਵਿਛੜੇ ਹੋਣ, ਉਹਨੇ ਕਿਹੜੇ ਹਿਰਦੇ ਨਾਲ ਇਹ ਗੱਲ ਕਹੀ। ਰਾਏ ਕੱਲਾ ਤੂੰ ਇੱਕ ਕੰਮ ਕਰ, ਜੇ ਸੇਵਾ ਕਰ ਸਕਣਾ ਸਰਹੰਦ ਅੰਦਰ ਕੋਈ ਆਦਮੀ ਭੇਜ, ਮੇਰੇ ਬੱਚਿਆਂ ਦਾ ਖਬਰਸਾਰ ਤਾਂ ਲੈ ਕੇ ਆਵੇ। ਉਸੇ ਵਕਤ ਉਹਨੇ ਆਪਣੇ ਹਲਕਾਰੇ ਨੂੰ ਬੁਲਾਇਆ। ਹਲਕਾਰੇ ਦਾ ਮਤਲਬ ਹੈ ਇੱਕ ਥਾਂ ਤੋਂ ਦੂਜੀ ਥਾਂ ਸੰਦੇਸ਼ ਲਿਜਾਣ ਵਾਲਾ। ਉਸ ਹਲਕਾਰੇ ਦਾ ਨਾਮ ਸੀ ਨੂਰਾ ਮਾਹੀ, ਕੁਝ ਮਾਹੀ ਸ਼ਬਦ ਇਸ ਕਰਕੇ ਵਰਤਦੇ ਨੇ, ਉਹ ਮਹੀਆਂ ਦਾ ਪਾਲੀ ਸੀ। ਨੂਰੇ ਮਾਹੀ ਨੂੰ ਤੋਰਿਆ। ਸਾਹਿਬ ਕਹਿੰਦੇ, ਨੂਰਿਆ ਜਾ ਖਾਂ ਸਰਹੰਦ ਦੀ ਧਰਤੀ ਤੇ, ਦੇਖ ਕੇ ਆ ਕਿ ਛੋਟੇ ਸਾਹਿਬਜ਼ਾਦਿਆਂ ਨਾਲ ਤੇ ਮਾਤਾ ਦਾ ਕੀ ਹਾਲ ਏ। ਸਾਹਿਬ ਟਿਕ ਗਏ ਨੇ। ਨੂਰਾ ਮਾਈ ਸਰਹੰਦ ਨੂੰ ਗਿਆ ਤੇ ਕਹਿੰਦੇ ਨੇ, ਜਦੋਂ ਸਰਹੰਦ ਪਹੁੰਚਿਆ ਖਬਰ ਸੁਣੀ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਸ਼ਹੀਦ ਹੋ ਚੁੱਕੇ ਨੇ। ਤੁਰਦਾ ਤੇ ਹੁਣ ਗੁਰੂ ਗੋਬਿੰਦ ਸਿੰਘ ਵੱਲ ਪੈਰ ਪੱਟਣ ਨੂੰ ਚਿੱਤ ਨਹੀਂ ਕਰਦਾ। ਕਿਹੜੇ ਮਨ ਨਾਲ ਜਾ ਕੇ ਕਹਾਂਗਾ ਸਤਿਗੁਰੂ
ਗੁਰੂ ਗੋਬਿੰਦ ਸਿੰਘ ਤੇਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਕਿਹੜੇ ਮੂੰਹ ਨਾਲ ਜਾ ਕੇ ਕਹਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ ਬੁੱਢੜੀ ਮਾਂ ਸ਼ਹੀਦ ਹੋ ਗਈ ਏ, ਪਰ ਸਤਿਗੁਰੂ ਬੈਠੇ ਨੇ। ਪੂਰਨ ਸਿੰਘ ਕਹਿੰਦਾ ਉਸ ਵਕਤ ਆਵਾਜ਼ ਦਿੰਦੇ ਨੇ ਰਾਏ ਕੱਲਾ, ਆ ਰੁੱਖ ਤੇ ਚਾਰਖਾ ਕਿਸੇ ਮਨੁੱਖ ਨੂੰ ਮੇਰੇ ਪੁੱਤਰਾਂ ਦੀ ਅਜੇ ਖਬਰ ਨਹੀਂ ਆਈ, ਪਤਾ ਤਾਂ ਕਰਕੇ ਆ ਕਿ ਮੇਰੇ ਪੁੱਤਰਾਂ ਦੀ ਖਬਰ ਲੈ ਕੇ ਮਾਈ ਆਉਂਦਾ ਕਿ ਨਹੀਂ। ਕਹਿੰਦੇ ਨੇ ਸਿੱਖ ਚੜ੍ਹਦਾ ਤੇ ਰੁੱਖ ਤੋਂ ਥੱਲੇ ਉਤਰ ਕੇ ਕਹਿੰਦਾ ਦਾਤਾ ਅਜੇ ਨੂਰਾ ਨਹੀਂ ਆਇਆ, ਉਧਰ ਸ਼ਾਮ ਢਲਦੀ ਪਈ ਏ। ਸਾਹਿਬ ਕਹਿੰਦੇ ਨੇ ਹੁਣ ਦੇਖ ਤੇ ਦੂਰੋਂ ਦਿਸਦਾ ਪਿਆ ਨੂਰਾ, ਮਾਈ ਤੁਰਿਆ ਹੁੰਦਾ, ਪੈਰ ਪੁੱਟਦਾ ਪਰ ਬੜੇ ਆਸਤਾ, ਸਿੱਖਾਂ ਨੇ ਆਪਣੇ ਹਿਰਦੇ ਕੁੱਟ ਲਏ ਨੇ, ਪਤਾ ਨੀ ਹੁਣ ਕੀ ਖਬਰ ਮਿਲਣੀ ਏ, ਕੀ ਸਾਨੂੰ ਸੰਦੇਸ਼ ਮਿਲਣਾ। ਪਰ ਕਲਗੀ ਵਾਲੇ ਗੰਭੀਰ ਚੁੱਕੇ ਨੇ, ਆਰਾਮ ਨੂੰ ਸਭ ਕੁਝ ਦੇਖਦੇ ਪਏ ਨੇ। ਇੰਨੀ ਦੇਰ ਨੂੰ ਨੂਰਾ ਮਾਹੀ ਆ ਗਿਆ, ਸੂਰਜ ਛਿਪਦਾ ਪਿਆ ਤੇ ਨੂਰੇ ਮਾਹੀ ਨੇ ਆਪਣੇ ਚਿਹਰੇ ਨੂੰ ਲੁਕਾ ਲਿਆ। ਸਾਹਿਬ ਕਹਿਣ ਲੱਗੇ ਨੂਰਿਆ ਬੋਲ, ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਦਾ ਹਾਲ ਪੁੱਛਦੇ ਨੇ, ਸੁਣਾ ਕੀ ਬੀਤੀ। ਕਹਿਣ ਲੱਗਾ ਦਾਤਿਆ ਕਿ ਉਹ ਜੀ ਮਨਹੂਸ ਸ਼ਾਮ ਆਈਏ, ਮੈਂ ਆਪਣੇ ਮੁੱਖ ਤੋਂ ਕੱਪੜਾ ਉਤਾਰ ਕੇ ਕਿਵੇਂ ਦੱਸਾਂ ਕਿ ਤੇਰੇ ਬੱਚਿਆਂ ਨਾਲ ਉਸ ਧਰਤੀ ਤੇ ਕੀ ਬੀਤੀ ਏ। ਕਹਿਣ ਲੱਗੇ ਨੂਰਿਆ ਇਹ ਪਹਿਲੀ ਸ਼ਾਮ ਨਹੀਂ, ਇਹ ਤੀਜੀ ਸ਼ਾਮ ਆਈ ਏ। ਕਹਿਣ ਲੱਗਾ ਦਾਤਿਆ ਇਹ ਤੀਜੀ ਸ਼ਾਮ? ਕਹਿਣ ਲੱਗੇ ਹਾਂ, ਤੂੰ ਸੁਣਾ ਦੇ, ਦੋ ਸ਼ਾਮਾਂ ਮੈਂ ਦੇਖ ਲਈਆਂ ਨੇ, ਅੱਜ ਤੀਜੀ ਆ ਤੇ ਚੇਤੇ ਰੱਖੀਏ ਤੀਜੀ ਸ਼ਾਮ ਆਖਰੀ ਆ, ਇਸ ਤੋਂ ਬਾਅਦ ਕਿਸੇ ਦੀਆਂ ਸ਼ਾਮਾਂ ਪੈਣੀਆਂ ਨੇ, ਗੁਰੂ ਗੋਬਿੰਦ ਸਿੰਘ ਕੋਲ ਕੋਈ ਸ਼ਾਮਾਂ ਨੂੰ ਸੰਦੇਸ਼ ਇਸ ਤੋਂ ਬਾਅਦ ਨਹੀਂ ਪਹੁੰਚਣਾ। ਰਾਏ ਕੱਲਾ ਕਹਿੰਦਾ ਤੀਜੀ ਸ਼ਾਮ? ਕਹਿਣ ਲੱਗੇ ਉਦਨ ਆਨੰਦਪੁਰ ਵੀ ਸ਼ਾਮ ਸੀ, ਦਿਨ ਛਪਦਾ ਪਿਆ ਸੀ, ਜਿੱਦਣ ਭਾਈ ਜੈਤਾ ਕੀਰਤਪੁਰ ਸਾਹਿਬ ਪਹੁੰਚਿਆ ਸੀ ਸੂਰਜ ਛਿਪਦਾ ਸੀ, ਤੇ ਉਹ ਵੀ ਸ਼ਾਮ ਮੈਂ ਦੇਖੀ ਜਿੱਦਣ ਮੈਂ ਆਪਣੇ ਪਿਤਾ ਦੇ ਸੀਸ ਨੂੰ ਝੋਲੀ ਵਿਚ ਪਾਇਆ ਸੀ। ਆ ਕੁਝ ਦਿਨ ਲੰਘੇ, ਦੂਜੀ ਸ਼ਾਮ ਆਈ ਸੀ ਜਦੋਂ ਚਮਕੌਰ ਦੀ ਗੜੀ ਵਿਚ ਜਿੰਨ ਛਿਪਦਿਆਂ ਮੈਂ ਆਪਣੇ ਪੁੱਤਰ ਜੁਝਾਰ ਸਿੰਘ ਨੂੰ ਸ਼ਹੀਦ ਹੁੰਦਿਆਂ ਦੇਖਿਆ, ਮੈਂ ਤਾਂ ਸ਼ਾਮਾਂ ਦੇ ਸੰਦੇਸ਼ ਸੁਣਦਾ ਆਦੀ ਹੋ ਗਿਆ, ਹੁਣ ਤੂੰ ਘਬਰਾ ਨਾ, ਮੈਨੂੰ ਦੱਸ ਅੱਜ ਸ਼ਾਮ ਕੀ ਵਾਪਰਦਾ ਪਿਆ। ਕਹਿੰਦੇ ਨੇ ਨੂਰੇ ਮਾਹੀ ਨੇ ਇੱਕ ਗੱਲ ਕਹੀ, ਕਹਿੰਦਾ ਰੋਂਦਿਆਂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਤੇਰੇ ਦੋਨੋਂ ਪੁੱਤਰ ਸ਼ਹੀਦ ਕਰ ਦਿੱਤੇ ਗਏ ਨੇ, ਦੋਨਾਂ ਨੂੰ ਨੀਹਾਂ ਵੀ ਚਿਣਿਆ, ਕੋ ਦਿੱਤਾ? ਰਾਏ ਕੱਲੇ ਦੀਆਂ ਭੁੱਬਾਂ ਨਿਕਲ ਗਈਆਂ, ਨਾਲ ਬੈਠੇ ਗੁਰੂ ਕੇ ਸਿੱਖ ਰੋਣ ਲੱਗਦਾ। ਗੁਰੂ ਗੋਬਿੰਦ ਸਿੰਘ ਨੇ ਹੱਥ ਵਿਚ ਤੀਰ ਪਕੜਿਆ, ਹੁਣ ਤੱਕੋ ਕਦੀ ਗੁਰੂ ਗੋਬਿੰਦ ਸਿੰਘ ਜੀ ਦੀ ਨੀਤੀ, ਜੇ ਸਿੱਖੋ ਕਿਤੇ ਸੰਘਰਸ਼ ਕਰਨ ਦੀ ਜਾਏ ਤੇ ਗੁਰੂ ਗੋਬਿੰਦ ਸਿੰਘ ਤੋਂ ਸਿੱਖੋ। ਚਮਕੌਰ ਦੀ ਗੜੀ ਏ, ਦੋਨੋਂ ਪੁੱਤਰ ਸ਼ਹੀਦ ਨੇ, ਜੇ ਪੁੱਤਰ ਦੀ ਲਾਸ਼ ਦੇ ਕੋਲੋਂ ਨਿਕਲਦੇ ਨੇ, ਕਦੀ ਨੀ ਚਮਕੌਰ ਦੀ ਗੜੀ ਵਿਚ ਕਿਤੇ ਵੀ ਨੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਮੈਂ ਜਾਲਮ ਰਾਜ ਦੀ ਜੜ ਪੱਟੀ, ਅਸੀਂ ਸ਼ਬਦ ਵਰਤਨੇ ਆ, ਮੈਂ ਤੁਰਕਾਂ ਦੀ ਜੜ ਪੜ ਦਿੱਤੀ। ਮੈਂ ਅਰਜ਼ ਕੀਤੀ ਸੀ ਸ਼ਬਦ ਤੁਰਕ ਨਹੀਂ, ਸ਼ਬਦ ਜ਼ਾਲਮ ਏ, ਆਖਿਰ ਗਨੀ ਖਾਂ ਤੇ ਨਬੀ ਖਾਂ ਵੀ ਤੁਰਕ ਨੇ, ਜਿਹੜਾ ਮੰਜਾ ਚੁੱਕਦੇ ਪਏ ਨੇ ਜਾਨ ਤੇ ਖੇਡ ਕੇ। ਪੀਰ ਬੁੱਧੂ ਸ਼ਾਹ ਵੀ ਨਮਾਜ਼ੀ ਏ, ਭੀਖਣ ਸ਼ਾਹ ਵੀ ਨਮਾਜ਼ੀ ਏ, ਮਲੇਰ ਕੋਟਲੀਆ ਵੀ ਹੋਵੇ, ਤੁਰਕ ਦੀ ਨਹੀਂ। ਹੁਣ ਉਧਰ ਖਬਰ ਪਹੁੰਚੀ ਵੱਡੇ ਸਾਹਿਬਜ਼ਾਦੇ ਸ਼ਹੀਦ ਨੇ, ਗੁਰੂ ਗੋਬਿੰਦ ਸਿੰਘ ਬਿਲਕੁਲ ਨਹੀਂ ਕਹਿੰਦੇ ਪਏ ਕਿ ਮੈਂ ਜ਼ਾਲਮ ਦੀ ਜੜ ਪੜ ਦਿੱਤੀ, ਇਹ ਕਹਿੰਦੇ ਪਏ ਨੇ ਕੋਈ ਨਹੀਂ ਕਿ ਜੰਗ ਹੋਈ, ਆਪਸ ਵਿਚ ਲੜ ਕੇ ਸ਼ਹੀਦ ਹੋਏ। ਪਰ ਜਦੋਂ ਛੋਟੀਆਂ ਦੀ ਖਬਰ ਮਿਲੀ ਤੇ ਉਰੋ ਗੁਰੂ ਗੋਬਿੰਦ ਸਿੰਘ ਨੇ ਕਾਹੀ ਦਾ ਬੂਟਾ ਪੜ ਦਿੱਤਾ, ਇਹ ਕਿਉਂ ਪਹਿਲਾਂ ਕਿਉਂ ਨਹੀਂ ਪਟਿਆ? ਕਿਉਂਕਿ ਪਹਿਲਾਂ ਪੁੱਤਰ ਲੜਦੇ ਸ਼ਹੀਦ ਹੋਏ ਨੇ, ਜੇ ਦੋ ਤੀਰ ਵੱਜੇ ਨੇ ਤੇ ਚਾਰ ਕਿਸੇ ਨੂੰ ਮਾਰੇ ਵੀ ਨੇ, ਜੇ ਇੱਕ ਗੋਲੀ ਸੀਨੇ ਵਿਚ ਲੱਗੀ ਏ ਤੇ ਦੋ ਕਿਸੇ ਦੇ ਛਾਤੀ ਵਿਚ ਠੰਡੀਆਂ ਵੀ ਕੀਤੀਆਂ ਨੇ, ਇਸ ਕਰਕੇ ਕਾਹੀ ਦਾ ਬੂਟਾ ਪਟਿਆ। ਪੁੱਤਰ ਭਾਵੇਂ ਗੁਰੂ ਗੋਬਿੰਦ ਸਿੰਘ ਦਾ ਹੋਵੇ ਤੇ ਪੁੱਤਰ ਭਾਵੇਂ ਕਿਸੇ ਮੁਸਲਮਾਨ ਦਾ ਹੋਵੇ, ਜਦੋਂ ਮਜ਼ਲੂਮ ਤੇ ਜ਼ੁਲਮ ਹੋਵੇਗਾ ਉਦੋਂ ਉਸ ਰਾਜ ਦੀਆਂ ਜੜਾਂ ਜ਼ਰੂਰ ਪੱਟੀਆਂ ਜਾਣਗੀਆਂ, ਕਿਉਂਕਿ ਬੇਦੋਸ਼ੇ ਨੇ, ਉਹ ਮਜ਼ਲੂਮ ਨੇ, ਉਹਨਾਂ ਨੇ ਹੱਥ ਨਹੀਂ ਚੁੱਕਿਆ, ਉਹਨਾਂ ਨੇ ਬੰਦੂਕ ਨਹੀਂ ਪਕੜੀ। ਜਦੋਂ ਕਾਹੀ ਦਾ ਬੂਟਾ ਪੱਟਣ ਲੱਗੇ ਨੇ, ਸਿੱਖਾਂ ਨੇ ਚਰਨ ਪਕੜ ਲਏ ਤੇ ਲਿਖਦਾ ਪੂਰਨ ਸਿੰਘ, ਸਾਹਿਬ ਕਹਿੰਦਾ ਰੋਵੋ ਨਾ। ਸਤਿਗੁਰੂ ਕਹਿੰਦੇ ਨੇ ਸਿੱਖੋ ਰੋਵੋ ਨਾ, ਮੇਰੇ ਪੁੱਤਰ ਮਰੇ ਨਹੀਂ। ਪੁੱਛਿਆ ਦਾਤਾ ਕਿਉਂ, ਤੇ ਗੰਭੀਰ ਆਵਾਜ਼ ਵਿਚ ਪੜ੍ਹਦੇ ਨੇ, ਕਬੀਰ ਸੰਤ ਮੁਵੇ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਬਾਪੜੇ ਜੋ ਹਟੈ ਹੱਟ ਬਕਾਏ, ਰੋਵੋ ਨਾ। ਸਾਹਿਬ ਪੰਡਿਤ ਕਹਿੰਦੇ ਨੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਕਹਿਣ ਲੱਗੇ ਰੋਵੋ ਨਾ ਸੱਜਣੋ, ਗੁਰਮੁਖ ਲਾਹ ਲੈ ਗਏ, ਮਨਮੁਖ ਚੱਲੇ ਮੂਲ ਗਵਾਏ। ਇੱਥੇ ਹਜ਼ੂਰ ਦੇ ਚਰਨ ਪਕੜੇ, ਸਾਹਿਬ ਨੇ ਕਾਹੀ ਦਾ ਬੂਟਾ ਪੱਟ ਕੇ ਕਿਹਾ ਲੈ ਉਹ ਰਾਏ ਕੱਲਾ, ਅੱਜ ਮੈਂ ਜ਼ਾਲਮ ਰਾਜ ਦੀ ਜੜ ਪੜ ਦਿੱਤੀ। ਇੱਥੇ ਕਵੀ ਨੇ ਬੜੇ ਕਮਾਲ ਦੀ ਗੱਲ ਕਹੀ,
ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਜਦੋਂ ਇਹਨਾਂ ਦੇ ਚਰਨ ਪਕੜੇ ਨੇ ਸਿੱਖਾਂ ਨੇ, ਰੋ ਰੋ ਕੇ ਸਾਹਿਬ ਦੇ ਚਰਨ ਧੋ ਦਿੱਤੇ, ਤੇ ਰਾਏ ਕੱਲਾ ਕਹਿੰਦਾ ਪਾਤਸ਼ਾਹ, ਦਇਆ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਅਗਾਂ ਕੁਝ ਨਹੀਂ ਕਹਿ ਸਕਿਆ। ਉਹ ਕਵੀ ਕਹਿੰਦਾ ਸਾਹਿਬ ਕਹਿੰਦੇ ਨੇ ਦਇਆ ਸਿੰਘ ਪਾਤਸ਼ਾਹ ਨਾ ਕਹੇ। ਪੁੱਛਿਆ ਕਿਉਂ? ਕਹਿਣ ਲੱਗੇ ਪਾਤਸ਼ਾਹ ਤਾਂ ਉਹ ਹੋਵੇ ਜਿਹੜਾ ਸਭ ਕੁਝ ਇੱਕੋ ਵਾਰੀ ਸੌਂਪ ਦੇਵੇ। ਸੱਜਣਾ ਉੱਥੇ ਉਹਨੇ ਚਾਰ ਪੰਕਤੀਆਂ ਕਹੀਆਂ ਦਰਦਨਾਕ। ਕਹਿਣ ਲੱਗੇ ਭਾਈ ਦਇਆ ਸਿੰਘ ਜੀ, ਤੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਮੈਂ ਇਸ ਦੇਸ਼ ਤੋਂ ਵਾਰਿਆ, ਮੈਂ ਮਾਤਾ ਗੁਜਰੀ, ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜਾਰਿਆ ਮੈਂ, ਚਾਰ ਪੁੱਤਰ ਸਨ ਬਖਸ਼ੇ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ, ਮਤ ਕਹੋ ਸਿੱਖੋ ਮੈਨੂੰ ਸ਼ਹਿਨਸ਼ਾਹ ਕਿਸ਼ਤਾ ਨਾਲ ਤਾਂ ਕਰਜ ਉਤਾਰਿਆ। ਮੈਂ ਉਸ ਮਾਲਕ ਦਾ ਸ਼ੁਕਰ ਪਿਆ ਕਰਨਾ ਵਾ। ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਜ਼ਾਲਮ ਰਾਜ ਦੀ ਜੜ ਪੱਟੀ, ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਤੇ ਲਿਖਦੇ ਪਏ ਨੇ ਔਰੰਗਜ਼ੇਬ ਮਤ ਘਬਰਾ, ਮੇਰੇ ਚਾਰ ਪੁੱਤਰ ਕੋਹ ਕੇ ਮਾਰ ਦਿੱਤੇ, ਅਜੇ ਖਾਲਸਾ ਬੈਠਾ, ਕਿੰਨੇ ਕੁ ਕੋਹ ਕੇ ਮਾਰੇਗਾ। ਪਿਆਰਿਓ, ਇਸੇ ਧਰਤੀ ਤੇ ਰਾਏ ਕੱਲੇ ਨੇ ਚਰਨ ਪਕੜ ਕੇ ਕਿਹਾ ਸੀ ਦਾਤਾ ਮੁਸਲਮਾਨ ਤਾਂ ਮੈਂ ਵੀ ਹਾਂ। ਸਾਹਿਬ ਨੇ ਅਸੀਸ ਦਿੱਤੀ ਰਾਏ ਕੱਲਾ, ਆ ਕਿਰਪਾਨ ਮੇਰੀ ਸਾਂਭ ਕੇ ਰੱਖੀ, ਜਿੰਨੀ ਦੇਰ ਤੱਕ ਸਤਿਕਾਰ ਕਰੇਗਾ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ, ਤੇਰੇ ਘਰ ਘਾਟਾ ਨਹੀਂ ਰਹਿਣਾ, ਬੇਦਬੀ ਨਾ ਕਰੀ। ਕਵੀ ਸੰਤੋਖ ਸਿੰਘ ਕਹਿੰਦੇ ਨੇ ਉਹਨੇ ਅਦਬ ਕੀਤਾ, ਉਹਦੇ ਪੁੱਤਰ ਨੇ ਅਦਬ ਕੀਤਾ, ਤੇ ਕਵੀ ਜੀ ਕਹਿੰਦੇ ਨੇ ਜਦੋਂ ਅਸੀਂ ਛੋਟੇ ਸਾਂ ਉਹਦੇ ਪੋਤਰੇ ਨੇ ਬੇਦਬੀ ਕੀਤੀ, ਪਰ ਪੋਤੇ ਨੇ ਤੇ ਉਸੇ ਕਿਰਪਾਨ ਦੇ ਨਾਲ ਉਹਦੀ ਮੌਤ ਹੋ ਗਈ ਸੀ। ਉਹ ਸ੍ਰੀ ਸਾਹਿਬ ਗੁਰਦੁਆਰਾ ਸਿਰਪਾਓ ਸਾਹਿਬ ਨਾਭੇ ਵਿਖੇ ਪਈ ਹੈ। ਖੈਰ, ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਜ਼ਫਰਨਾਮਾ ਲਿਖਦੇ ਨੇ ਤਾਂ ਵੀ ਉਹ ਚੜ੍ਹਦੀ ਕਲਾ ਦੇ ਅੰਦਰ, ਤੇ ਅੱਜ ਉਹਨਾਂ ਬਾਬਿਆਂ ਨੂੰ ਅਸੀਂ ਯਾਦ ਪੈ ਕਰਨੇ ਆ। ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਵਾਂ ਗੁਰੂ ਕੇ ਪਿਆਰਿਓ, ਕਦੀ ਉਹਨਾਂ ਦੇ ਜੀਵਨ ਨੂੰ ਤੱਕੋ। ਉਹ ਖਲੋ ਕੇ ਇੱਕ ਆਵਾਜ਼ ਕਹਿੰਦੇ ਨੇ ਸਰਿਆਂ ਦੇ ਅੰਦਰ ਕਿ ਅਸੀਂ ਚਾਰ ਨਹੀਂ, ਅਸੀਂ ਹਜ਼ਾਰ ਆ। ਤੇ ਕਰਮ ਸਿੰਘ ਹਿਸਟੋਰੀਅਨ ਲਿਖਦੇ ਨੇ ਸਿੱਖਾਂ ਨੇ ਇੱਕ ਦ੍ਰਿੜ ਇਰਾਦਾ ਕਰ ਲਿਆ ਕਿ ਓਨੀ ਦੇਰ ਤੱਕ ਚੈਨ ਨਾਲ ਨਹੀਂ ਬਹਿਣਾ ਜਿੰਨੀ ਦੇਰ ਤੱਕ ਅਸੀਂ ਸਰਹੰਦ ਨੂੰ ਗਰਕ ਨਹੀਂ ਕਰ ਦਿੰਦੇ। ਕਰਮ ਸਿੰਘ ਹਿਸਟੋਰੀਅਨ ਨੇ ਕੁਝ ਕੁ ਉਦਾਹਰਨਾਂ ਦਿੱਤੀਆਂ ਨੇ, ਇਸ ਸ਼ਹਾਦਤ ਨੇ ਰੰਗ ਹੀ ਲਿਆਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੱਖਣ ਤੋਂ ਆਏ ਨੇ ਤੇ ਅੰਮ੍ਰਿਤ ਦੀ ਦਾਤ ਦੇ ਕੇ ਤੋਰਿਆ, ਤੇ ਇੱਕ ਗੱਲ ਕਹੀ ਸੀ ਗੁਰਬਖਸ਼ਿਆ, ਚੱਲੇ ਤੂੰ ਸਰਹੰਦ ਵੀ ਪਹੁੰਚਣਾ, ਪਰ ਸਰਹੰਦ ਤੋਂ ਪਹਿਲਾਂ ਸੰਡੋਰੇ ਜ਼ਰੂਰ ਜਾਈ। ਉੱਥੇ ਇੱਕ ਮੇਰਾ ਪਰਮ ਮਿੱਤਰ ਪੀਰ ਬੁੱਧੂ ਸ਼ਾਹ ਸੀ, ਜਿਹਨੂੰ ਜ਼ਾਲਮ ਨੇ ਕੋਹ ਕੇ ਮਾਰਿਆ, ਉਸ ਜ਼ਾਲਮ ਨੂੰ ਸਜ਼ਾ ਜ਼ਰੂਰ ਦੇਵੀ। ਜਦੋਂ ਤੁਰਿਆ ਬਾਬਾ ਬੰਦਾ ਸਿੰਘ ਬਹਾਦਰ, ਕਹਿੰਦੇ ਨੇ ਪਹੁੰਚਣ ਲੱਗਾ ਸਰਹੰਦ, ਤੇ ਕਰਮ ਸਿੰਘ ਹਿਸਟੋਰੀਅਨ ਕਹਿੰਦਾ ਉਹਨੇ ਇੱਕੋ ਗੱਲ ਕਹੀ ਸੀ, ਮੈਂ ਉਹਨੂੰ ਵੀ ਅਰਜ਼ ਕੀਤੀ ਸੀ ਕਿ ਸਿੱਖੋ ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਆਂ ਆਪਣੇ ਵੀਰਾਂ ਨੂੰ ਆਵਾਜ਼ਾਂ ਪਈਆਂ ਮਾਰਦੀਆਂ। ਉਹ ਕਹਿੰਦਾ ਹਮਲਾ ਕੀਤਾ, ਸਰਹੰਦ ਨੂੰ ਫਤਿਹ ਕੀਤਾ, ਤੇ ਬੰਦਾ ਸਿੰਘ ਬਹਾਦਰ ਨੇ ਕੁਝ ਕੁ ਇਮਾਰਤਾਂ ਰਹਿਣ ਦਿੱਤੀਆਂ। ਹੁਣ ਮੈਂ ਅਰਜ਼ ਕਰ ਰਿਹਾ, ਸਿੱਖਾਂ ਨੇ ਇੱਕ ਇਰਾਦਾ ਕੀਤਾ ਦ੍ਰਿੜਤਾ ਨਾਲ ਕਿ ਸਰਹੰਦ ਨੂੰ ਨਹੀਂ ਰਹਿਣ ਦੇਣਾ, ਤੇ ਜੋ ਇਰਾਦਾ ਕੀਤਾ ਦ੍ਰਿੜਤਾ ਨਾਲ ਉਹ ਪੂਰਾ ਹੋਇਆ। ਸਾਲ ਭਾਵੇਂ ਕਿੰਨੇ ਲੱਗ, ਸ਼ਹਾਦਤਾਂ ਕਿੰਨਾ ਹੋਈਆਂ। ਬੰਦਾ ਸਿੰਘ ਬਹਾਦਰ ਤੋਂ ਬਾਅਦ ਸੰਮਤ ਆਉਂਦਾ 1811। ਧਿਆਨ ਦੇਣਾ, ਮੈਂ ਕੁਝ ਕੁ ਸੰਮਤ ਅਰਜ਼ ਕਰਨ ਲੱਗਾ। ਕਰਮ ਸਿੰਘ ਹਿਸਟੋਰੀਅਨ ਕਹਿੰਦਾ ਕਿ ਉਸ ਵਕਤ ਸਿੱਖ 10,000 ਆਇਆ, ਉਹਨੇ ਸਰਹੰਦ ਨੂੰ ਚੀਰ ਕੇ ਪਾਰ ਨਿਕਲ ਗਿਆ, ਪਰ ਅਜੇ ਇਹ ਗਰਕ ਨਹੀਂ ਹੋਈ। ਸੰਮਤ ਆਇਆ 1814, ਉਦੋਂ ਫਿਰ ਸਿੱਖਾਂ ਨੇ ਹੱਲਾ ਕੀਤਾ, ਸਰਹੰਦ ਕੁਝ ਕੁ ਲੁੱਟੀ, ਫਿਰ ਨਿਕਲ ਗਿਆ, ਪੂਰੀ ਗਰਕ ਨਹੀਂ ਹੋਈ। ਸੰਮਤ ਆਇਆ 1816, ਫਿਰ ਇਹਨਾਂ ਹੱਲਾ ਕੀਤਾ। ਸੰਮਤ ਆਇਆ 1818, ਫਿਰ ਹਮਲਾ ਕੀਤਾ, ਤੇ ਜਦੋਂ ਇਹਨਾਂ ਪੰਜਵਾਂ ਹਮਲਾ ਕੀਤਾ ਸੰਮਤ 1820 ਦੇ ਅੰਦਰ, ਉਦੋਂ ਸਾਰੀ ਸਰਹੰਦ ਨੂੰ ਗਰਕ ਕਰ ਦਿੱਤਾ, ਤੇ ਕਹਿੰਦੇ ਸਿੱਖ ਸਰਦਾਰਾਂ ਨੇ ਉਸ ਸਰਹੰਦ ਦੇ ਉੱਪਰ ਹਲ ਵਾਇਆ ਸੀ, ਤੇ ਹੁਕਮ ਕੀਤਾ ਸੀ ਕਿ ਸਰਹੰਦ ਦੀਆਂ ਪੰਜ ਪੰਜ ਇੱਟਾਂ ਜਿਹੜੀਆਂ ਨੇ ਉਹ ਹਰ ਇੱਕ ਸਿੱਖ ਜਿਹੜਾ ਉਹ ਸਤਲੁਜ ਵਿੱਚ ਸੱਟ ਕੇ ਆਵੇ, ਕਿਉਂਕਿ ਗੁਰੂ ਮਾਰੀ ਸਰਹੰਦ ਹੈ। ਜਿਹੜਾ ਦ੍ਰਿੜ ਇਰਾਦਾ ਕੀਤਾ ਉਹਦੇ ਤੇ ਪਾਰ ਹੋਏ। ਪਿਆਰਿਓ, ਆਓ ਜਿਸ ਗੁਰੂ ਗੋਬਿੰਦ ਸਿੰਘ ਦੇ ਚਰਨ ਅਸੀਂ ਵੀ ਪਰਸ ਲਈਏ। ਮੈਂ ਅਰਜ਼ ਕਰਾਂ, ਕਦੀ ਉਸ ਗੁਰੂ ਗੋਬਿੰਦ ਸਿੰਘ ਦੇ ਬਣ ਕੇ ਤਾਂ ਦੇਖੋ। ਭਾਵਾਂ ਅਸੀਂ ਆਮ ਤੌਰ ਤੇ ਹੁਣ ਅਨਾਉਂਸ ਵੀ ਕਰਨੇ ਪਏ ਆ ਕਿ ਅੰਮ੍ਰਿਤ ਦੀ ਦਾਤ ਲਵੋ, ਗੁਰੂ ਵਾਲੇ ਬਣੋ, ਸਿੰਘ ਸਾਹਿਬ ਆ ਰਹੇ ਨੇ, ਉਹਨਾਂ ਨੂੰ ਅਸੀਂ ਜੀ ਆਇਆ ਵੀ ਕਹਿਣਾ, ਇਸ ਕਰਕੇ ਕਿਉਂਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਨੇ, ਉਸ ਤਖ਼ਤ ਤੋਂ ਆ ਰਹੇ ਨੇ।
ہر سکھ جیڑا ہے گرو نانک نام لیوا او دے من اندر اس تخت دا ادب ہے. پر آپا گرو گوبند سنگھ دے بن کیوں نہیں جاندے؟ پروفیسر پورن سنگھ نے ایک بڑے کمال دی گل کہی سی، پاوا او کبھی سجن ہے، او کہندا ہے میرا دل کیتا کہ میں مورتی کار بن جاواں تے گرو گوبند سنگھ دی مورت بناواں، تے مورت بنان تو بعد ستلوج دے وچ جل پرواہ کر دیاں تے تھلے لکھ دیاں اے وی گرو گوبند سنگھ دی مورت نہیں. دھیان دینا سکھی دا سدھانت کی ہے. او کہندا میں مورت بناواں، تھلے لکھ دیا گرو گوبند سنگھ تیری اے مورت نہیں، پھر بناواں، پھر جل پرواہ کر دیاں، پھر بناواں، پھر پانی وچ جل پرواہ کراں، تے ویکھن والے لوگ کہن کہ ادھی عمر تا اے مورتیاں بنان دی جا سکدا رہیا تے ادھی زندگی بناندا رہیا پر موئے تو بڑی اک وی نہ. شبد ورتیا موئے تو بڑی اک وی نہ. لوگ مینوں اے کہن تے میں جا کے پوچھا گنگا نو کہ توں بول ہاں تیرے کنارے تے کلگی والے نے بال چوج کیتے، میرا گرو گوبند سنگھ کیوں جیا سی بال عمر اندر، مینوں بول کے دس میں او دی تصویر بنانی ہے. پر گنگا بول کے کہے نا اکو گل کہے پورن سیا تصویراں بنان تر پے، جڑا کلگی والے نو پرس لیندا ہی او کلگی والے دی تصویر نو ہردے وچ ہی لکا لیندا ہی، بولدا نہیں. کہنا میں پوچھا ستلوج تو آ کے کہ دس کا سجنا تیرے کنارے کلگی والے رہے، پراوا تو او دن دا ترے ہیں، میرا گرو گوبند سنگھ کیوں جیا سی او بھی چوپے. میں پوچھا جا کے ندیڑ دی گداوری تو کہ میرا گرو گوبند سنگھ کی ہو جائے، میں مورت بنانی ہے او بھی چوپے. میں پوچھا جا کے ابچل دے شسترا تو میرا گرو گوبند سنگھ کی ہو جائے او بھی چوپے. تے کہندا جدوں میں ساریاں نو پوچھا تے اکو آواز آئی، او پورن سیا تو گرو گوبند سنگھ دیاں مورتاں کاغذ تے نہ بنا. یاد رکھی گرو گوبند سنگھ دی مورت کاغذ تے نہیں او بننی، جتن وی کرے تے تاں وی نہیں بننی. گرو گوبند سنگھ دی مورت بندی ہے ایک گر سکھ دے ہردے اُتے. تو ہردے تے مورت بنا، گرو گوبند سنگھ دی مورت بندی ہے ہردے دے اُتے. تے پورن سنگھ اگے لکھدا ہے او تھوڑ پورن سیاں چھڈ کاغذ تے رنگاں دے ڈبے نو، چل کسے گرو گوبند سنگھ دے سکھ دے درشن کر، او دے ہردے تے مورت ہے. تے جدو پردہ چکے تے تھلیو مورت کہ تو میں، گرو کہ مورت وچو تو میں، تے سکھ کہ میں توں، تے توں توں وچ اینا کو لئی ہو جان تے گرو گوبند سنگھ تے سکھ وچ انتر ہی کوئی نہ رہے. اخیر وچ کہندا خالصا ویر بھین اسی کاغذ دیاں مورتاں بنائیاں پر ہردے تے گرو گوبند سنگھ نو ٹکایا ہی نہ، ہردے تے اودی مورت بنائی نہ، اونوں ہردے تے ٹکا تے یاد رکھی میں توں تے توں میں بن جائے گا. او ایک گل کہندا ہے کہ تو سہاگ والا بن جا، گرو گوبند سنگھ دے امرت دی دات لے، امرت دی دات لے کے کمائی کری، بس اسے ہردے اتنے گرو گوبند سنگھ دی مورت بن جاندی. پیاریو آؤ آپا بھی اس گرو دا شکر کریے. کنا کو شکر کرانگے؟ میں اللہ یارخاں جوگی دیا انہاں پنکتیاں نال سماپتی کرنی چاہاں گا. انہیں ترک نہیں کیتا، وہ حقیقت کہہ رہے ہیں. کہندا جدوں میں گرو گوبند سنگھ جی دی نظم لکھنا وا، حیران ہونا وا، گرو گوبند سنگھ تسی ایک بندے اندر اینے گن پا دیتے. ہندوستان دی پرانی فلاسفی ہے، سمرتیاں دی، پرانا دی، ویداں دی، کہ چار بندے وقت وقت چار کام کردے، کہ برہمن کیول پڑھ سکدا ہے، پڑھا سکدا ہے، جاں لوکاں نوں کتھا سناندا ہے، جاں او وکھیاں دیندا ہے، کھتری کیول جنگ کردا ہے، ویش کیول وائی کردا ہے، تے شودر جڑا او دے بھاگاں وچ پڑھنا کی اونے تاں باقی تنہاں دی سیوا کرنی، جھاڑو لانا ہے، گند باہر سٹنا ہے. او کہندا حیرانگی دی گل، جیڑا سماج چار ورنہ وچ ونڈیا ہویا سی، میرے گرو گوبند سنگھ جی تسی چارے گن ایک دے اندر پڑھ دتے نے. پوچھا کیویں؟ کہندا جدوں میں دیکھنا نا تیرا بابا دیپ سنگھ دی جیون دی گل کردیاں کہ انہاں نے قلم پکڑی ہے دمدمہ صاحب دی دھرتی تے گرو گرنتھ صاحب دی بیڑ لکھدے نے، ادو تیرا سکھ مہان پنڈت ہے، ادو ودوان برہمن ہے. تے جدو اوہی خبر سندا ہے کہ امرتسر دی دھرتی تے حملہ ہو گیا ہے تے 80 سال دا بابا قلم رکھ کے کھنڈے نو ہتھ پاندا ہے، تے ادو تیرا سکھ کھتری والا کام کردا ہی کہن لگے جدو اوہی ہل باندا ہے تے دسوند کڈدا ہے ادو ویش والا کام کردا ہی، تے جیڑے شودر والے کام لوکی نفرت کردے نے تے تیری کمائی والے سکھ سارا دن لنگر دے بھانڈیاں وچ کھلوتے رہندے، سارا دن جھاڑو لاندے نے، تو ایک سکھ اندر سارے گن بھر دتے
ਉਹਨੇ ਜਿਹੜੀ ਇੱਕ ਗੱਲ ਕੀ ਤਰਲਾ ਲਿਆ, ਕਹਿੰਦਾ ਸਿੱਖੋ ਇੱਕ ਗੱਲ ਉਹਨੇ ਬੜੀ ਸੋਹਣੀ ਕਹੀ। ਉਹਨੂੰ ਕਿਸੇ ਕਿਹਾ ਸੀ ਤੈਨੂੰ ਖੁਦਾ ਨੇ ਘਰ ਵਿੱਚ ਥਾਂ ਨਹੀਂ ਦੇਣੀ, ਤੂੰ ਕਾਫਰਾਂ ਦੀ ਬੋਲੀ ਬੋਲਣਾ। ਉਹ ਕਹਿੰਦਾ ਮੈਨੂੰ ਤੇ ਉਦਣ ਹੀ ਥਾਂ ਮਿਲ ਗਈ ਸੀ ਜਿੱਦਣ ਮੈਂ ਚਮਕੌਰ ਦੀ ਖਾਕ ਆਪਣੇ ਮੱਥੇ ਤੇ ਲਾ ਲਈ ਸੀ। ਕਹਿੰਦਾ ਤੁਸੀਂ ਭੁਲੇਖੇ ਵਿੱਚ ਹੋ। ਉਹਨੇ ਇੱਕ ਗੱਲ ਕਹੀ, ਕਹਿੰਦਾ ਮੈਂ ਮਹਾਭਾਰਤ ਨੂੰ ਵੀ ਦੇਖਣਾ ਵਾ, ਕਹਿੰਦਾ ਲੰਕਾ ਦੀ ਧਰਤੀ ਤੇ ਵੀ ਜੰਗ ਹੋਇਆ, ਮੈਂ ਤਰਕ ਨਹੀਂ ਕਰ ਰਿਹਾ ਜੋ ਹਕੀਕਤ ਹਕੀਕਤ ਏ। ਕਹਿੰਦਾ ਕੁਰੂਕਸ਼ੇਤਰ ਦੀ ਧਰਤੀ ਤੇ ਵੀ ਜੰਗ ਹੋਇਆ, ਅਯੋਧਿਆ ਤੋਂ ਸ੍ਰੀ ਰਾਮ ਚੰਦਰ ਜੀ ਚੱਲਦੇ ਨੇ, ਮਾਤਾ ਸੀਤਾ ਜੀ ਨਾਲ ਨੇ ਉਹਨਾਂ ਦੇ, ਸੁਪਤਨੀ ਸੱਕਾ ਭਰਾ ਲਛਮਣ ਨਾਲ ਏ, ਜੰਗਲ ਵਿੱਚ ਗਏ ਨੇ ਭਰਾ ਨਾਲ ਏ, ਇਸਤਰੀ ਨਾਲ ਏ। ਕਹਿੰਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਮੈਂ ਤੈਨੂੰ ਮਾਛੀਵਾੜੇ ਵੱਲ ਤੱਕਦਾ ਨਾ, ਉਦੋਂ ਮੈਂ ਸੋਚਣਾ ਹੁਣ ਤੈਨੂੰ ਕੀ ਕਹਾਂ, ਤੇਰਾ ਭਰਾ ਤਾਂ ਕੋਈ ਹੈ ਨਹੀਂ, ਪੁੱਤਰ ਤੇਰੇ ਨਾਲ ਨਹੀਂ, ਮਹਿਲ ਤੇਰੇ ਨਾਲ ਨਹੀਂ, ਸਿੱਖ ਤੇਰੇ ਬਿਖਰੇ ਨੇ, ਉਧਰ ਤੱਕ ਨਾ ਜੰਗਲ ਵਿੱਚ ਪਰਿਵਾਰ ਏ, ਇਧਰ ਤੱਕ ਨਾ ਜੰਗਲ ਵਿੱਚ ਤੇਰੇ ਨਾਲ ਕੇਵਲ ਅਕਾਲ ਏ। ਇਹੀ ਗੱਲ ਤਾਂ ਡੱਲੇ ਨੇ ਕਹੀ ਸੀ, ਡੱਲੇ ਦੇ ਕੋਲ ਸਾਧੋ ਕੀ ਤਲਵੰਡੀ, ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਇਕੱਲਾ, ਤੇ ਮੇਰੇ ਬਾਬੇ ਨੇ ਕਿਹਾ ਸੀ ਨਹੀਂ ਉਹ ਡੱਲਿਆ, ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਨਾਲ ਅੱਲਾ, ਮੇਰੇ ਨਾਲ ਰੱਬ ਏ, ਮੈਂ ਇਕੱਲਾ ਨਹੀਂ। ਕਹਿਣ ਲੱਗੇ ਮਾਛੀਵਾੜੇ ਦੇ ਜੰਗਲਾਂ ਵਿੱਚ ਤੁਸੀਂ ਇਕੱਲੇ ਹੋ। ਫਿਰ ਕਹਿੰਦਾ ਮੈਂ ਤੱਕਣਾ ਮਹਾਭਾਰਤ ਦਾ ਯੁੱਧ ਹੁੰਦਾ ਤੇ ਅਰਜਨ ਸ਼ਸਤਰ ਰੱਖ ਦਿੰਦਾ ਤੇ ਕ੍ਰਿਸ਼ਨ ਜੀ ਕਹਿੰਦੇ ਨੇ ਸੰਸਾਰ ਵਿੱਚ ਹੈ, ਮੌਤ ਦੇ ਬੰਧਨਾਂ ਵਿੱਚ ਨਾ ਪਾਓ। ਕ੍ਰਿਸ਼ਨ ਜੀ ਤੋਰਦੇ ਨੇ ਅਰਜਨ ਨੂੰ, ਉਹਨਾਂ ਦਾ ਪੁੱਤਰ ਪੂਰੇ ਜੰਗ ਵਿੱਚ ਕੋਈ ਨਹੀਂ, ਕੋਈ ਕ੍ਰਿਸ਼ਨ ਜੀ ਦਾ ਬੱਚਾ ਨਹੀਂ, ਆਪਣੇ ਚੇਲਿਆਂ ਨੂੰ ਪ੍ਰੇਰਦੇ ਨੇ ਲੜਨ ਲਈ, ਪਰ ਗੁਰੂ ਗੋਬਿੰਦ ਸਿੰਘ ਜੀ ਆ ਚਮਕੌਰ ਦੀ ਗੜੀ ਵਿੱਚ ਆਪਣੇ ਪੁੱਤਰਾਂ ਨੂੰ ਤੋੜਨਾ ਪਏ ਤੇ ਦਇਆ ਸਿੰਘ ਤੇ ਧਰਮ ਸਿੰਘ ਨੂੰ ਬਚਾ ਕੇ ਤੂੰ ਨਾਲ ਪਿਆ ਲਿਜਾਣਾ, ਤੇਰੇ ਵਰਗਾ ਮੁਰਸ਼ਦ ਕੌਣ ਏ? ਉਹ ਕਹਿੰਦਾ ਲਛਮਣ ਸਾਹਿਬ ਬਿਰਾਦਰ ਪਾਏ ਤਸਕੀਨ ਜ਼ਿਗਰ ਥਾ, ਸੀਤਾ ਕੀ ਪਤੀ ਵਰਤਾ ਬਨ ਰਾਮ ਕੋ ਘਰ ਥਾ, ਬਾਕੀ ਹੈ ਕਨਹੱਈਆ ਨਾ ਉਨਕਾ ਪਿਸਰ ਥਾ, ਸੱਚ ਹੈ ਗੁਰੂ ਗੋਬਿੰਦ ਕਾ ਰੁਤਬਾ ਹੀ ਜ਼ਿਗਰ ਥਾ, ਕਟਾ ਦੀਏ ਸ਼ਿਸ਼ ਸਾਹਮਣੇ ਗੀਤਾ ਕੋ ਸੁਣਾ ਕਰ। ਕਹਿਣ ਲੱਗੇ ਕ੍ਰਿਸ਼ਨ ਜੀ ਨੇ ਚੇਲੇ ਕਟਵਾ ਦਿੱਤੇ ਸ਼ਾਮ ਤੇ, ਕਹਿਣ ਲੱਗੇ ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਪਰ ਰੂਹ ਫੂਕ ਦੀ ਗੋਬਿੰਦ ਨੇ ਆਪਣੀ ਔਲਾਦ ਕਟਾ ਕਰ। ਉਹਨੇ ਆਪਣੇ ਪੁੱਤਰਾਂ ਨੂੰ ਕੁਰਬਾਨ ਕੀਤਾ। ਆਓ ਫਿਰ ਉਸ ਕਲਗੀ ਵਾਲੇ ਕੋਲੋਂ ਨਾ ਅੰਮ੍ਰਿਤ ਦੀ ਦਾਤ ਲਓ, ਜੇ ਵਾਕਈ ਆਪਾਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨੇ ਕਰਨੇ ਆ ਨਾ, ਫਿਰ ਉਹ ਤਾਂ ਕਹਿੰਦੇ ਨੇ ਹਰ ਅੰਮ੍ਰਿਤਧਾਰੀ ਸਾਡਾ ਭਰਾ ਏ, ਫਿਰ ਆਪਾਂ ਉਹਨਾਂ ਦੇ ਵੀਰ ਕਿਉਂ ਨਾ ਬਣ ਜਾਈਏ। ਗੁਰੂ ਗੋਬਿੰਦ ਸਿੰਘ ਮੇਰ ਕਰੇ, ਅੰਮ੍ਰਿਤ ਦੀ ਦਾਤ ਲਵੋ, ਅੰਮ੍ਰਿਤਧਾਰੀ ਹੋਵੋ, ਆਪਸੀ ਨਫ਼ਰਤ ਨੂੰ ਗੁਰੂ ਕੀ ਬਾਣੀ ਰਹੀ ਦੂਰ ਕਰਕੇ ਨਾ ਇੱਕ ਗੁਰੂ ਨਾਲ, ਇੱਕ ਬਾਣੀ ਨਾਲ, ਇੱਕ ਸੰਗਤ ਨਾਲ ਤੇ ਇੱਕ ਪੰਗਤ ਨਾਲ ਜੁੜ ਜਾਈਏ। ਧੰਨ ਗੁਰੂ ਗ੍ਰੰਥ ਸਾਹਿਬ ਨੇ ਬਹੁਤ ਕਿਰਪਾ ਕੀਤੀ, ਅਸਚੱਜੇ ਪ੍ਰਬੰਧਕਾਂ ਨੇ ਤੇ ਗੁਰਮੁਖਾਂ ਨੇ ਲੰਗਰ ਦਾ ਪ੍ਰਬੰਧ ਕੀਤਾ। ਅੱਜ ਵੀ ਉਹਨਾਂ ਵੱਲੋਂ ਬੇਨਤੀ ਆਈ ਸੀ, ਹੱਥ ਜੋੜ ਕੇ ਗੱਲ ਵਿੱਚ ਪੱਲਾ ਪਾ ਕੇ ਅਰਦਾਸ ਫਿਰ ਕਰ ਦਿਆ ਜੇ। ਮੈਂ ਤਾਂ ਉਦਣ ਦੀ ਬੇਨਤੀ ਕਰ ਰਿਹਾ ਕਿਉਂਕਿ ਅੱਜ ਚਲੇ ਜਾਣਾ ਅੱਗੇ, ਆਖਰੀ ਦੀਵਾਨ ਏ ਇਸ ਵਕਤ ਦਾ। ਮੈਂ ਫਿਰ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਾਂਗਾ, ਮੇਰੇ ਲਈ ਵੀ ਅਰਦਾਸ ਕਰਿਓ, ਜੋ ਕਹਿੰਦੇ ਆ ਕੇਵਲ ਸਟੇਜ ਤੇ ਨਾ ਦਾਅਵੇ ਕਰਦੇ ਰਹੀਏ, ਜ਼ਿੰਦਗੀ ਵਿੱਚ ਕਮਾ ਲਈਏ। ਤੁਸੀਂ ਕਿਰਪਾ ਕਰਕੇ ਗੁਰੂ ਕੇ ਚਰਨਾਂ ਨਾਲ ਜੁੜੋ, ਅੰਮ੍ਰਿਤ ਦੀ ਦਾਤ ਲਵੋ ਤੇ ਸ੍ਰੀ ਅਕਾਲ ਤਖ਼ਤ ਦੇ ਹੁਕਮ ਨੂੰ ਪ੍ਰਵਾਨ ਕਰ ਲਈਏ, ਉਹਦੇ ਅੱਗੇ ਸੀਸ ਝੁਕਾ ਦਈਏ, ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕੋ। ਇਤੋਂ ਵੱਡੀ ਕੋਈ ਖੁਸ਼ੀ ਨਹੀਂ ਤੇ ਜਿਹੜੇ ਛਕਣਗੇ ਉਹਨਾਂ ਦੇ ਚਰਨਾਂ ਨੂੰ ਕੋਟ ਕੋਟ ਪ੍ਰਣਾਮ, ਕਿਉਂਕਿ ਉਹ ਗੁਰੂ ਦਾ ਹੁਕਮ ਪੈਮਾਨਦੇ ਨੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਤਿਗੁਰੂ ਕਿਰਪਾ ਕਰ 6 ਪੌੜੀਆਂ ਜਪਜੀ

ਵਾਹਿਗੁਰੂ ਸਾਹਿਬ ਜੀਓ ਦੋਹਰਾ ਇਮ ਜੋਗੀ ਤਪਸੀ ਮਹਿਦ ਪਿਓ ਬ੍ਰਤੰਤ ਵਿਸਾਲ ਸੁਨ ਤਿਸ ਨਰ ਨਾਰੀ ਤਹਾਂ ਅਚਰਜ ਪੇ ਤਿਸ ਕਾਲ ਇਮ ਜੋਗੀ ਤਪਸੀ ਮਹਿਦ ਪਿਓ ਬ੍ਰਤੰਤ ਵਿਸਾਲ

ਜਿਹੜੇ ਬਿਲਕੁਲ ਇੱਕ ਗਰੀਬ ਜਿਹੇ ਪਰਿਵਾਰ ਵਿੱਚ ਪੈਦਾ ਹੋਏ ਨੇ। ਇਹਨਾਂ ਦੇ ਪਿਤਾ ਦਾ ਨਾਮ ਸੀ ਭਾਈ ਦੇਵਾ ਸਿੰਘ ਜੀ, ਅੰਬਾਲੇ ਦੇ ਨੇੜੇ ਬੁੜੀਏ ਪਿੰਡ ਵਿੱਚ ਰਹਿਣ ਵਾਲੇ ਸਨ। ਇਹਨਾਂ ਦੇ ਪਿਤਾ ਜੀ ਨੂੰ ਚਾਹ ਸੀ ਗੁਰਬਾਣੀ ਦੇ ਅਧਿਐਨ ਦਾ, ਪਠਨ ਪਾਠਨ ਕਰਨ ਦਾ। ਪਿਤਾ ਜੀ ਇਹਨਾਂ ਦੇ ਅੰਮ੍ਰਿਤਸਰ ਆਏ। ਉਸ ਵਕਤ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਸੇਵਾਦਾਰ ਸਨ ਗਿਆਨੀ ਸੰਤ ਸਿੰਘ ਜੀ। ਕਵੀ ਸੰਤੋਖ ਸਿੰਘ ਹੋਰਾਂ ਨੇ ਗਿਆਨੀ ਸੰਤ ਸਿੰਘ ਜੀ ਹੋਰਾਂ ਕੋਲੋਂ ਇਹ ਕਾਵਿ ਵਿਦਿਆ ਸਿੱਖੀ, ਉਹਨਾਂ ਦੇ ਵਿਦਿਆਰਥੀ ਬਣੇ। ਤੇ ਗਿਆਨੀ ਸੰਤ ਸਿੰਘ ਉਹ ਮਹਾਨ ਵਿਦਵਾਨ ਨੇ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਕੇ ਹਰਿਮੰਦਰ ਸਾਹਿਬ ਤੇ ਸੋਨੇ ਦੀ ਸਾਰੀ ਸੇਵਾ ਕਰਾਈ ਸੀ। ਗਿਆਨੀ ਸੰਤ ਸਿੰਘ ਹੋਰਾਂ ਕੋਲੋਂ ਕਵੀ ਸੰਤੋਖ ਸਿੰਘ ਨੇ ਕਾਵਿ ਵਿਦਿਆ ਸਿੱਖੀ। ਪਰਤ ਕੇ ਆਹ ਜਿਸ ਗ੍ਰੰਥ ਦੀ ਆਪਾਂ ਵਿਚਾਰ ਕਰਨੇ, ਉਹਨਾਂ ਨੇ ਗ੍ਰੰਥ ਬੇਅੰਤ ਲਿਖੇ ਨੇ। ਰਮਾਇਣ ਦਾ ਉਲੱਥਾ ਕੀਤਾ ਭਾਈ ਸੰਤੋਖ ਸਿੰਘ ਨੇ। ਉਹਨਾਂ ਨੇ ਅਮਰ ਕੋਸ਼ ਲਿਖੇ, ਗਰਭ ਗੰਜਣੀ ਉਹਨਾਂ ਨੇ ਇੱਕ ਜਪਜੀ ਸਾਹਿਬ ਦਾ ਟੀਕਾ ਲਿਖਿਆ। ਉਸ ਤੋਂ ਇਲਾਵਾ ਭਾਈ ਸਾਹਿਬ ਨੇ ਹੋਰ ਵੀ ਕਈ ਗ੍ਰੰਥ ਜਿਹੜੇ ਲਿਖੇ ਨੇ, ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰਾ ਜਿਹੜਾ ਜੀਵਨ ਹੈ, ਇਹ ਦੋ ਗ੍ਰੰਥ ਨੇ। ਇੱਕ ਇਹ ਸ੍ਰੀ ਗੁਰੂ ਨਾਨਕ ਪ੍ਰਕਾਸ਼, ਉਹਦੇ ਵਿੱਚ ਕੇਵਲ ਗੁਰੂ ਨਾਨਕ ਸਾਹਿਬ ਦਾ ਜੀਵਨ ਹੈ, ਤੇ ਇੱਕ ਸ੍ਰੀ ਗੁਰਪ੍ਰਤਾਪ ਸੂਰਜ, ਉਹਦੇ ਅੰਦਰ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਬਾਬਾ ਬੰਦਾ ਬਹਾਦਰ ਸਿੰਘ ਤੱਕ ਇਹ ਜਾਂਦਾ ਪੂਰਾ ਇਤਿਹਾਸ। ਕਵੀ ਸੰਤੋਖ ਸਿੰਘ ਜਿਨ੍ਹਾਂ ਨੇ ਕੈਥਲ ਬੈਠ ਕੇ ਰਾਜਾ ਉਦੈ ਸਿੰਘ ਦੀ ਰਿਆਸਤ ਵਿੱਚ ਇਹ ਗ੍ਰੰਥ ਲਿਖਿਆ, ਜਦੋਂ ਉਹਨਾਂ ਦੇ ਆਪਾਂ ਜੀਵਨ ਨੂੰ ਪੜ੍ਹਨੇ ਆ। ਇੱਕ ਸੱਜਣ ਨੂੰ ਮੈਂ ਵਾਰਤਾਲਾਪ ਕਰਨ ਦਾ ਸਮਾਂ ਮਿਲਿਆ। ਉਹ ਕਹਿੰਦਾ ਜਦੋਂ ਭਾਈ ਸੰਤੋਖ ਸਿੰਘ ਇਹ ਕਵਿਤਾ ਉਚਾਰਦੇ ਸਨ, ਇਹ ਲਿਖਦੇ ਆਪ ਨਹੀਂ ਸਨ, ਇਹਨਾਂ ਨੇ ਆਪਣੇ ਹੱਥ ਦੇ ਅੰਦਰ ਚਾਰ ਪੰਜ ਕੜੇ ਪਾਏ ਹੁੰਦੇ ਸਨ ਸੱਜੇ ਹੱਥ ਵਿੱਚ। ਜਦੋਂ ਕਵਿਤਾ ਉਚਾਰਨ ਕਰਨੀ, ਪੰਜ ਛੇ ਕੜੇ ਇਹਨਾਂ ਨੇ ਪਾਏ ਹੋਣੇ। ਇੱਕ ਪਾਸੇ ਉਹ ਕੜੇ ਛਣਕਾਣੇ ਸ਼ੁਰੂ ਕਰਨੇ, ਉਹਨਾਂ ਕੜਿਆਂ ਦੀ ਲੈ ਨਾਲ, ਉਹਨਾਂ ਕੜਿਆਂ ਦੇ ਤਾਲ ਨਾਲ ਭਾਈ ਸਾਹਿਬ ਨੇ ਕਵਿਤਾ ਉਚਾਰੀ ਕਰੀ ਜਾਣੀ, ਤੇ ਜਿਹੜੇ ਲਿਖਾਰੀ ਸਨ ਉਹਨਾਂ ਨੇ ਨਾਲ ਦੀ ਨਾਲ ਲਿਖੀ ਜਾਣਾ। ਅੱਜ ਜਿਵੇਂ ਦਰਿਆ ਚੱਲ ਪੈਂਦਾ ਸੀ ਕਵਿਤਾ ਦਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰਾ ਇਤਿਹਾਸ ਜਿਹੜਾ, ਇਹ 2.5 ਲੱਖ ਕਾਵਿ ਪੰਕਤੀ ਬਣਦੀ ਜਿਹੜੀ ਕਵੀ ਸੰਤੋਖ ਸਿੰਘ ਨੇ ਉਚਾਰਨ ਕੀਤੀ। ਇੱਕ ਦੋ ਨਹੀਂ, 2.5 ਲੱਖ। ਤੇ ਜਿੱਦਣ ਇਹ ਗ੍ਰੰਥ ਤਿਆਰ ਹੋਏ, ਤੇ ਉਦਨ ਭਾਈ ਸਾਹਿਬ ਹੋਰੀ ਇਹਨਾਂ ਗ੍ਰੰਥਾਂ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਏ ਸਨ। ਉਸ ਸਿੱਖ ਦੀ ਨਿਰਮਾਣਤਾ ਤੱਕੋ, ਅੱਜ ਵੀ ਵਿਦਵਾਨ ਬੜੇ ਮਿਲਣਗੇ ਲਿਖਾਰੀ, ਪਰ ਉਹ ਚਾਰ ਪੰਨੇ ਦਾ ਕੋਈ ਛੋਟਾ ਜਿਹਾ ਪੈਂਫਲੈਟ ਵੀ ਲਿਖਦਾ, ਟ੍ਰੈਕਟ ਕੋਈ ਲਿਖਦਾ, ਤੇ ਉਹ ਵੀ ਕਹਿ ਦਿੰਦਾ ਸਭ ਜਿਹੜੇ ਹੱਕ ਨੇ ਉਹ ਲੇਖਕ ਦੇ ਰਾਖਵੇਂ ਨੇ, ਮੇਰੀ ਇਜਾਜ਼ਤ ਤੋਂ ਬਿਨਾਂ ਇਹਨੂੰ ਕੋਈ ਛਾਪ ਨਹੀਂ ਸਕਦਾ। ਜਿਸ ਗੁਰਮੁਖ ਨੇ 2.5 ਲੱਖ ਕਵਿਤਾ ਦੀ ਪੰਕਤੀ ਉਚਾਰਨ ਕੀਤੀ, ਉਹ ਸਾਰੇ ਗ੍ਰੰਥ ਲੈ ਕੇ ਅਕਾਲ ਤਖ਼ਤ ਤੇ ਆਇਆ, ਤੇ ਆ ਕੇ ਉੱਥੇ ਕਿਹਾ ਸੀ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਦਾਤ ਏ, ਇਹ ਖਾਲਸਾ ਪੰਥ ਦੀ ਇਮਾਨਤ ਏ, ਇਹਨੂੰ ਸਾਂਭ ਲਓ, ਤੇ ਜੇ ਇਹਦੇ ਵਿੱਚੋਂ ਕੋਈ ਭੁੱਲ ਹੋਵੇ ਉਹਨੂੰ ਤੁਸੀਂ ਮੇਰੀ ਭੁੱਲ ਜਾਣਨਾ, ਤੇ ਮੇਰੇ ਗੁਰੂ ਦਾ ਜੀਵਨ ਜਿਹੜਾ ਉਹ ਤਾਂ ਸੂਰਜ ਦੀ ਤਰ੍ਹਾਂ ਚਮਕਦਾ ਪਿਆ, ਭੁੱਲਾਂ ਮੇਰੀਆਂ ਹੋਣਗੀਆਂ, ਮਹਿਮਾ ਗੁਰੂ ਦੀ ਹੋਵੇਗੀ। ਡਾਕਟਰ ਤਾਰਨ ਸਿੰਘ ਇੱਕ ਵਿਦਵਾਨ ਹੋਏ ਨੇ ਪਟਿਆਲਾ ਯੂਨੀਵਰਸਿਟੀ ਵਿੱਚ, ਉਹਨਾਂ ਨੇ ਲਿਖਿਆ, ਕਹਿੰਦੇ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗ੍ਰੰਥ ਭੇਟ ਕੀਤੇ, ਇਹਨਾਂ ਨੂੰ ਅਕਾਲ ਤਖ਼ਤ ਵੱਲੋਂ ਸਰਪਾਉ ਮਿਲਿਆ। ਉਸੇ ਸਾਲ ਇਹ ਘਰ ਗਏ ਨੇ, ਤੇ ਇੱਕ ਦਿਨ ਅੰਮ੍ਰਿਤ ਵੇਲੇ ਜਾਣ ਤੋਂ ਬਾਅਦ ਪਰਿਵਾਰ ਸਮੇਤ ਆਏ ਸਨ, ਆਪਣੇ ਘਰ ਗਏ, ਜਾ ਕੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਤੇ ਜਦੋਂ ਸਿਮਰਨ ਵਿੱਚ ਬੈਠੇ ਨੇ, ਇਸ ਗੁਰਮੁਖ ਪਿਆਰੇ ਨੇ ਆਪਣੇ ਸਰੀਰਕ ਚੋਲੇ ਨੂੰ ਵੀ ਸਿਮਰਨ ਵਿੱਚ ਤਿਆਗਿਆ ਸੀ, ਸਮਾਧੀ ਵਿੱਚ ਬੈਠੇ ਨੇ। ਜਦੋਂ ਪਰਿਵਾਰ ਨੇ ਜਾ ਕੇ ਉਠਾਇਆ ਤੇ ਦੇਖਿਆ ਕੇਵਲ ਸਰੀਰ ਏ, ਪਰ ਅੰਦਰ ਵਾਲਾ ਹੰਸ ਤਾਂ ਉਸ ਪ੍ਰੀਤਮ ਦੇ ਦੇਸ਼ ਵਿੱਚ ਪਹੁੰਚ ਗਿਆ ਜਿਹਦੀਆਂ ਕਥਾ ਕਹਾਣੀਆਂ ਕਰਨ ਭਾਈ ਸੰਤੋਖ ਸਿੰਘ ਆਏ ਸਨ। ਡਾਕਟਰ ਤਾਰਨ ਸਿੰਘ ਲਿਖਦੇ ਨੇ, ਸਿੱਖੋ ਉਹਦੇ ਵਿੱਚੋਂ ਊਣ ਤਾਈਆਂ ਨਾ ਤੱਕੋ, ਸਮਝੋ ਇਸ ਗੱਲ ਨੂੰ, ਭਾਈ ਸੰਤੋਖ ਸਿੰਘ ਕੇਵਲ ਆਏ ਹੀ ਇਸ ਕਰਕੇ ਸੀ ਕਿ ਦਸਾਂ ਪਾਤਸ਼ਾਹੀਆਂ ਦਾ ਜੀਵਨ ਇੱਕ ਥਾਂ ਤੇ ਇਕੱਤਰ ਕਰਨ ਵਾਸਤੇ। ਜਦੋਂ ਕੋਈ ਮਨੁੱਖ ਲਿਖਦਾ ਭੁੱਲਣ ਹਾਰ, ਗਲਤੀਆਂ ਬੜੀਆਂ ਹੁੰਦੀਆਂ ਨੇ, ਉਹ ਗ੍ਰੰਥ ਦੀ ਵਿਚਾਰ ਅੱਜ ਫਿਰ ਸ਼ੁਰੂ ਹੋਣ ਲੱਗੀ ਏ। ਗੁਰੂ ਪਿਆਰਿਓ, ਪ੍ਰਸੰਗ ਆਪ ਪਿਛੋਕੜ ਵਿੱਚ ਸੁਣ ਚੁੱਕੇ ਹੋ, ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਦੀ

0: ਧਰਤੀ ਤੇ ਬਿਰਾਜਮਾਨ ਨੇ, ਕਿਉਂਕਿ ਉਸ ਵਕਤ ਇਸ ਸ਼ਹਿਰ ਦਾ ਨਾਮ ਸੀ ਗੁਰੂ ਕਾ ਚੱਕ। ਕੁਝ ਚੱਕ ਗੁਰੂ ਕਾ ਵੀ ਕਹਿੰਦੇ ਨੇ, ਇਹਦੇ ਨਾਂ ਬਦਲਦੇ ਰਹੇ ਨੇ। ਰਾਮਦਾਸਪੁਰ ਵੀ ਪਿਆ, ਸੁਦਾ ਸਰ ਵੀ ਪਿਆ, ਹੁਣ ਆਪਾਂ ਇਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ। ਹਜ਼ੂਰ ਅੰਮ੍ਰਿਤਸਰ ਸੇਵਾ ਪੈ ਕਰਾਉਂਦੇ ਨੇ। ਕਵੀ ਜੀ ਦੇ ਮੁਤਾਬਕ ਸੰਤੋਖ ਸਰ ਦੀ ਸੇਵਾ ਕਰਾਉਂਦਿਆਂ ਉਥੋਂ ਇੱਕ ਮੱਠ ਨਿਕਲਿਆ, ਜਿਹਦੇ ਵਿੱਚੋਂ ਇੱਕ ਜੋਗੀ ਨਿਕਲਿਆ ਸੀ, ਜਿਹਨੇ ਕੋਈ ਸਵਾਲ ਜਵਾਬ ਕੀਤੇ ਸਨ। ਪੁੱਛਿਆ ਸੀ, ਮਹਾਰਾਜ ਜਦੋਂ ਮਾਲਸ਼ ਕੀਤੀ ਇਹ ਸਮਾਂ ਕਿਹੜਾ? ਗੁਰਦੇਵ ਨਾਲ ਕੁਝ ਬਚਨ ਬਿਲਾਸ ਹੋਏ। ਉਥੇ ਸਾਹਿਬ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਸਮਿਓ ਪਸਾਰਾ। ਇਹ ਸਾਰਾ ਸ਼ਬਦ ਜਿਹੜਾ ਜੋਗੀ ਨੂੰ ਸੰਬੋਧਨ ਕਰਕੇ ਉਚਾਰਿਆ। ਭਾਵਾਂ ਕਿ ਜਿਹੜਾ ਸੰਤੋਖ ਸਾਰੇ, ਇਹ ਸੰਤੋਖੇ ਨਾਮੀ ਇੱਕ ਸੇਵਕ ਨੇ ਆਪਣੇ ਵੱਲੋਂ ਮਾਇਆ ਦੇ ਕੇ ਸਰੋਵਰ ਦੀ ਸੇਵਾ ਕਰਾਈ ਸੀ। ਸਾਧ ਸੰਗਤ, ਕਵੀ ਸੰਤੋਖ ਸਿੰਘ ਇਹ ਪ੍ਰਸੰਗ ਆਪ ਸਰਵਣ ਕਰ ਚੁੱਕੇ ਹੋ। ਕਹਿਣ ਲੱਗੇ ਨੇ, ਅੱਜ ਮੈਂ ਤੁਹਾਨੂੰ ਉਹ ਪ੍ਰਸੰਗ ਸੁਣਾਉਣਾ ਵਾਂ ਕਵੀ ਜੀ ਮੁਤਾਬਕ। ਕਹਿਣ ਲੱਗੇ, ਜਿਸ ਪ੍ਰਸੰਗ ਨੂੰ ਸਾਰੀ ਦੁਨੀਆਂ ਜਾਣਦੀ ਏ ਕਿ ਅੰਮ੍ਰਿਤਸਰ ਦੀ ਮਹਿਮਾ ਕਿਵੇਂ ਹੋਈ, ਬੀਬੀ ਰਜਨੀ ਵਾਲਾ ਪ੍ਰਸੰਗ ਭਾਈ ਸੰਤੋਖ ਸਿੰਘ ਆਰੰਭ ਕਰਨ ਲੱਗੇ ਨੇ, ਆਪਾਂ ਇਸ ਪ੍ਰਸੰਗ ਦੀ ਵਿਚਾਰ ਕਰਨੀ। ਆਪ ਕਿਰਪਾ ਕਰੋ, ਆਪਣੀ ਸੁਰਤੀ ਬਿਰਤੀ ਨੂੰ ਕਰੀਏ ਇਕਾਗਰ, ਤੇ ਜਦੋਂ ਵੀ ਆਪਾਂ ਇਤਿਹਾਸ ਸਰਵਣ ਕਰਨੇ ਆ ਨਾ, ਦੇਖੋ ਕਿਸੇ ਵੀ ਮਨੁੱਖ ਦੀ ਗੱਲ ਸਰਵਣ ਕਰਨੇ ਆ, ਕੰਨਾਂ ਨਾਲ ਆਪਾਂ ਸੁਣਨੇ ਆ, ਤੇ ਬਦੋ ਬਦੀ ਸਾਡਾ ਮਨ ਜਿਹੜਾ ਉਹ ਸਾਰੇ ਨਕਸ਼ੇ ਨੂੰ, ਸਾਰੀ ਤਸਵੀਰ ਨੂੰ ਚਿੱਤਰ ਲੈਂਦਾ। ਗੱਲ ਕੋਈ ਵੀ ਹੋਵੇ, ਕਿਸੇ ਥਾਂ ਤੇ ਆਪਾਂ ਜਾਈਏ ਵੀ ਨਾ, ਪਰ ਗੱਲਾਂ ਸੁਣ ਲਈਏ ਤੇ ਸਾਡਾ ਜਿਹੜਾ ਮਨ ਏ ਉਹਦੀ ਤਸਵੀਰ ਬਣਾ ਲੈਂਦਾ। ਜੇ ਆਮ ਗੱਲ ਸੁਣਿਆ, ਮਨ ਇੱਕ ਫੋਟੋ ਤਸਵੀਰ ਬਣਾ ਲੈਂਦਾ, ਤੇ ਜਦੋਂ ਆਪਾਂ ਗੁਰੂ ਕਾ ਇਤਿਹਾਸ ਸੁਣਨੇ ਆ ਨਾ, ਤੇ ਆਪਣੀ ਸੁਰਤੀ ਨੂੰ ਲੈ ਜਾਈਏ ਉਸ ਧਰਤੀ ਤੇ ਜਿਸ ਧਰਤੀ ਤੇ ਮੇਰੇ ਗੁਰੂ ਨੇ ਇਹ ਕੌਤਕ ਵਰਤਾਏ। ਕਿਉਂਕਿ ਸਿੱਖ ਕੋਲ ਇੱਕ ਬੜੀ ਵੱਡੀ ਦਾਤ ਤੇ ਸੁਰਤ ਦੀ, ਸੁਰਤੀ ਦੇ ਮਾਰਗ ਨਾਲ ਸਿੱਖ ਅੰਦਰ ਦੇ ਸਫ਼ਰ ਨੂੰ ਤੈਅ ਕਰਕੇ ਕੋਹਾਂ ਦੂਰ ਬੈਠਾ ਵੀ ਗੁਰੂ ਕੇ ਚਰਨ ਪਰਸਦਾ। ਕਿਰਪਾ ਕਰੋ ਸਾਧ ਸੰਗਤ ਜੀ, ਇਕਾਗਰਤਾ ਬਖਸ਼ਣੀ। ਵਿਚਾਰ ਆਰੰਭਣ ਤੋਂ ਪਹਿਲਾਂ ਸਮੂਹ ਮਾਈ ਭਾਈ ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ, ਕਰੋ ਸ਼ੁਰੂ।
1: ਵਾਹਿਗੁਰੂ ਜੀਓ ਇਮ ਜੋਗੀ ਤਪਸੀ ਮਹਿਦ ਪਿਓ ਬਰਤੰਤ ਵਿਸਾਲ, ਸੁਣ ਪਿਖ ਨਰ ਨਾਰੀ ਤਾਂ ਅਚਰਜ ਪੈ ਤਿਸ ਕਾਲ।
0: ਭਾਈ ਸੇ ਭਾਈ ਸੰਤੋਖ ਸਿੰਘ ਕਹਿੰਦੇ ਨੇ, ਇਸ ਤਰੀਕੇ ਨਾਲ ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੰਗਤਾਂ ਦੇ ਸਾਹਮਣੇ ਵਾਪਰਿਆ, ਇਸ ਕੌਤਕ ਨੂੰ ਸੁਣ ਕੇ ਕਿ ਜੋਗੀ ਕਿੰਨੀ ਦੇਰ ਦਾ ਆਪਣੇ ਸਵਾਸ ਰੋਕ ਕੇ ਬੈਠਾ। ਸਾਹਿਬ ਨੇ ਉਹਦੇ ਨਾਲ ਜਿਹੜੇ ਬਚਨ ਬਿਲਾਸ ਕੀਤੇ, ਸਾਰੀ ਸਿੱਖ ਸੰਗਤ ਜਿਨ੍ਹਾਂ ਵਿੱਚ ਮਰਦ ਵੀ ਸਨ, ਇਸਤਰੀਆਂ ਵੀ ਸਨ, ਬਜ਼ੁਰਗ ਵੀ ਸਨ, ਬੱਚੇ ਵੀ ਸਨ, ਸਾਰਿਆਂ ਨੇ ਕੌਤਕ ਸੁਣ ਕੇ ਹੈਰਾਨੀ ਪ੍ਰਗਟ ਕੀਤੀ ਹੈ।
1: ਇਤਨੇ ਵਿਖੇ ਝਗੜ ਤੇ ਤਾਂ ਦੰਪਤ ਚਲ ਆਏ ਗੁਰਜਾਂ।
0: ਅਜੇ ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੁਣੀ ਰਹੇ ਸਨ, ਦੇਖ ਰਹੇ ਸਨ ਕੌਤਕ ਨੂੰ, ਤੇ ਇੰਨੀ ਦੇਰ ਨੂੰ ਭਾਈ ਸੰਤੋਖ ਸਿੰਘ ਕਹਿੰਦੇ ਨੇ, ਦੰਪਤੀ ਇੱਕ ਪਤੀ ਤੇ ਪਤਨੀ ਆਪਸ ਵਿੱਚ ਝਗੜਦੇ ਹੋਏ ਉੱਚੀ ਉੱਚੀ ਬੋਲਦੇ ਹੋਏ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਪਹੁੰਚੇ ਹਨ।
1: ਸੋਏ ਪ੍ਰਸੰਗ ਸ਼ੋਰ ਤੇ ਵਰਨੋ ਜਥਾ ਸੁਦਾਸਰ ਬਿਦ ਤੇ ਕਰਨੋ।
0: ਕਵੀ ਜੀ ਕਹਿੰਦੇ ਨੇ, ਮੈਂ ਉਸ ਪ੍ਰਸੰਗ ਨੂੰ ਮੁੱਢ ਤੋਂ ਤੁਹਾਨੂੰ ਸੁਣਾਉਣਾ ਚਾਹੁੰਦਾ ਵਾਂ ਕਿ ਹਰਿਮੰਦਰ ਸਾਹਿਬ ਤੇ ਅੰਦਰ ਜਿਹੜਾ ਸਰੋਵਰ ਏ ਇਹ ਜਦੋਂ ਪ੍ਰਗਟ ਹੋਇਆ, ਇਸ ਦੇ ਪ੍ਰਗਟ ਹੋਣ ਦੇ ਕਿਹੋ ਜਿਹੇ ਅਚਰਜ ਕੌਤਕ ਵਾਪਰੇ, ਸ਼ੁਰੂ ਤੋਂ ਸਰਵਣ ਕਰੋ।
1: ਮਾਝੇ ਦੇਸ਼ ਪੁਰੀ ਇੱਕ ਹੈ ਪੱਟੀ ਨਾਮ ਜਿਸੀ ਕੌਤਕ ਹੈ।
0: ਮਾਝੇ ਦੇ ਅੰਦਰ ਇੱਕ ਸ਼ਹਿਰ ਏ ਜਿਸ ਨੂੰ ਅੱਜ ਵੀ ਪੱਟੀ ਸ਼ਹਿਰ ਕਰਕੇ ਪੁਕਾਰਿਆ ਜਾਂਦਾ ਹੈ।
1: ਤੈਂ ਕੋ ਨਿਰਪਲਵ ਰਾਜ ਕਰੰਤਾ ਤੁਰਕਨ ਕੇ ਅਨੁਸਾਰ ਰਹੰਤਾ।
0: ਇਸ ਪੱਟੀ ਰਿਆਸਤ ਦੇ ਅੰਦਰ ਇੱਕ ਰਾਜਾ ਸੀ ਜਿਹੜਾ ਛੋਟੇ ਜਿਹੇ ਰਜਵਾੜੇ ਨੂੰ ਕਾਇਮ ਕਰਕੇ ਬੈਠਾ, ਪਰ ਇਹ ਸਵਤੰਤਰ ਨਹੀਂ, ਤੁਰਕਾਂ ਦੇ ਮੁਗਲਾਂ ਦੇ ਅਧੀਨ ਜੋ ਉਸ ਵਕਤ ਦਾ ਰਾਜਾ ਹੈ, ਬਾਦਸ਼ਾਹ, ਉਹਦੇ ਅਧੀਨ ਇਹਨੇ ਆਪਣੇ ਆਪ ਨੂੰ ਕੀਤਾ ਹੈ।
1: ਦਿਸ ਗ੍ਰਹਿ ਸੁਤਾ ਪੰਚ ਜਨਮਾਈ ਬਦਤ ਆਰ ਬਲ ਰੂਪ ਸਹਾਈ।
0: ਕਵੀ ਜੀ ਕਹਿੰਦੇ ਨੇ ਇਸ ਪੱਟੀ ਦਾ ਜਿਹੜਾ ਰਾਜਾ ਸੀ ਜਾਂ ਜਿਹੜਾ ਚੌਧਰੀ ਏ ਉਹਦੇ ਘਰ ਅੰਦਰ ਪੰਜ ਧੀਆਂ ਨੇ ਜਨਮ ਲਿਆ। ਸਮੇਂ ਦੇ ਨਾਲ ਨਾਲ ਇਹ ਬੱਚੀਆਂ ਜਵਾਨ ਹੁੰਦੀਆਂ ਗਈਆਂ, ਇਹਨਾਂ ਦੀ ਆਰਬਲਾ ਵੱਧਦੀ ਗਈ ਹੈ।
1: ਸੁੰਦਰ ਅੰਗ ਰੰਗ ਤਨ ਗੋਰਾ ਕਮਲ ਲੋਚਨੀ ਉਰਜ ਕਠੋਰਾ।
0: ਪਰਮੇਸ਼ਵਰ ਨੇ ਇਹਨਾਂ ਪੰਜਾਂ ਬੱਚੀਆਂ ਨੂੰ ਰੂਪ ਵੀ ਆਦਾ ਦਿੱਤਾ, ਚਿਹਰੇ ਦੀ ਇਹਨਾਂ ਦੀ ਸੁੰਦਰਤਾ ਕਵੀ ਜੀ ਨੇ ਬਿਆਨ ਕੀਤੀ ਹੈ।
1: ਦਿਨ ਮੈਂ ਏਕ ਹੋਤੀ ਸਤ ਸੰਗਨ ਅਲਪ ਆਰ ਬਲ ਕੋਮਲ ਅੰਗਨ।
0: ਇਹਨਾਂ ਪੰਜਾਂ ਬੱਚੀਆਂ ਦੇ ਵਿੱਚ ਇੱਕ ਰੱਬ ਦੀ ਕਿਰਪਾ ਵਾਲੀ ਪੈਦਾ ਹੋ ਗਈ, ਜਿਹਦਾ ਸਰੀਰ ਅੱਤ ਦਾ ਕੋਮਲ ਏ, ਉਹਦਾ ਕਿਰਦਾ ਵੀ ਅੱਤ ਦਾ ਕੋਮਲ ਏ। ਇਹਨਾਂ ਪੰਜਾਂ ਵਿੱਚੋਂ ਇੱਕ ਉਹ ਬੱਚੀ ਏ ਜਿਹਦਾ ਝੁਕਾ ਗੁਰੂ ਕੀ ਸੰਗਤ ਵਾਲੇ, ਜਿਹਦਾ ਝੁਕਾ ਪਰਮੇਸ਼ਵਰ ਦੇ ਰੰਗ ਰਤੜੇ ਗੁਰਮੁਖਾਂ ਦੀ ਸੰਗਤ ਵਿੱਚ ਹੈ।
1: ਪ੍ਰਭ ਕੇ ਗੁਣ ਸੰਤਨ ਤੇ ਸੁਣੇ ਬੈਠੇ ਨਿਕਟ ਜਬੇ ਮਿਲ ਭਨੇ।
0: ਇਹਨੇ ਜਦੋਂ ਇਹ ਬੱਚੀ ਛੋਟੀ ਜਿਹੀ ਏ ਨਾ, ਪੰਜਾਂ ਵਿੱਚੋਂ ਪਤਾ ਲੱਗਣਾ ਕਿਤੇ ਕੋਈ ਮਹਾਂਪੁਰਸ਼ ਆਏ ਨੇ, ਕਿਤੇ ਕੋਈ ਨਾਮ ਬਾਣੀ ਵੀ ਜੁੜੇ ਹੋਏ ਗੁਰਮੁਖ ਆਏ ਨੇ, ਤੇ ਇਸ ਛੋਟੀ ਜਿਹੀ ਬੱਚੀ ਨੇ ਨਾ ਉਹਨਾਂ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਬੈਠ ਜਾਣ, ਭਾਵੇਂ ਉਹ ਗੁਰੂ ਕੇ ਸਿੱਖ ਹੋਣੇ। ਤੇ ਬੱਚੀ ਨੇ ਹੱਥ ਜੋੜ ਕੇ ਜੋ ਕੁਝ ਮਹਾਂਪੁਰਸ਼ਾਂ ਨੇ ਆਪਣੇ ਆਪ ਵਿੱਚ ਵਾਰਤਾਲਾਪ ਕਰਨਾ, ਸਤਸੰਗ ਕਰਨਾ, ਤੇ ਬੱਚੀ ਨੇ ਧਿਆਨ ਦੇ ਕੇ ਸਾਰੇ ਬਚਨ ਸਰਵਣ ਕਰੀ ਜਾਣੇ।
1: ਜੀਵ ਜੀਵ ਪ੍ਰਤ ਤੀਨੋ ਲੋਕ ਨਿਤ ਪਾਲਤ ਸਭ ਪ੍ਰਭੂ ਅਰੋਕ।
0: ਇਹ ਬੱਚੀ ਗੁਰਮੁਖਾਂ ਦੀ ਸੰਗਤ ਵਿੱਚ ਗਈ ਏ, ਤੇ ਮਹਾਂਪੁਰਸ਼ ਜਿਹੜੇ ਬੰਦਗੀ ਕਰਨ ਵਾਲੇ ਗੁਰਸਿੱਖ ਨੇ ਆਪਸ ਵਿੱਚ ਵਾਰਤਾਲਾਪ ਕਰਦੇ ਨੇ। ਤੇ ਕੁਦਰਤੀ ਤੌਰ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਮਾਝੇ ਦੀ ਧਰਤੀ ਮੇਰੇ ਗੁਰੂ ਨਾਨਕ ਦੀ ਕਿਰਪਾ ਨਾਲ ਨਿਵਾਜੀ ਪਈ। ਗੋਇੰਦਵਾਲ ਸਾਹਿਬ, ਤਰਨ ਤਾਰਨ ਸਾਹਿਬ, ਖਡੂਰ ਸਾਹਿਬ, ਸੁਲਤਾਨਪੁਰ, ਕਿੰਨਾ ਭਾਗਾਂ ਵਾਲਾ ਸਾਰਾ ਇਹ ਇਲਾਕਾ ਹੈ। ਝਬਾਲ ਆਪਾ ਬੀੜ ਬਾਬੇ ਬੁੱਢੇ ਦੀ ਸੰਨ ਸਾਹਿਬ, ਕਿੰਨੀ ਇਹ ਭਾਗਾਂ ਵਾਲੀ ਧਰਤੀ ਏ ਜਿਹਦੇ ਚੱਪੇ ਚੱਪੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਚਰਨ ਪਏ। ਕਦੀ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ, ਕਦੀ ਗੁਰੂ ਅਮਰਦਾਸ ਦੇ ਰੂਪ ਵਿੱਚ, ਕਦੀ ਗੁਰੂ ਰਾਮਦਾਸ ਦੇ ਰੂਪ ਵਿੱਚ, ਕਦੀ ਧੰਨ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ, ਕਦੀ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਅੰਦਰ ਮੇਰੇ ਸਾਹਿਬ ਨੇ ਇਸ ਧਰਤੀ ਨੂੰ ਭਾਗ ਲਾਏ। ਉਹ ਕੁਦਰਤੀ ਤੌਰ ਤੇ ਮਹਾਂਪੁਰਸ਼ ਗੁਰਮੁਖ ਜਪਣ ਵਾਲੇ ਇਹਨਾਂ ਪਿੰਡਾਂ ਵਿੱਚ ਜਾਂਦੇ ਹੋਣਗੇ। ਕਵੀ ਜੀ ਕਹਿੰਦੇ ਨੇ ਅੱਜ ਗੁਰੂ ਕੇ ਸਿੱਖ ਬੈਠੇ ਨੇ, ਤੇ ਇਹ ਛੋਟੀ ਜਿਹੀ ਬੱਚੀ ਕੋਲ ਜਾ ਕੇ ਬੈਠ ਗਈ, ਤੇ ਉੱਥੇ ਵਾਰਤਾਲਾਪ ਆਰੰਭ ਹੋ ਗਈ। ਕਿਆ ਤਿੰਨੇ ਭਵਨ ਜਿਨ੍ਹਾਂ ਨੂੰ ਲੋਕ ਕਹਿੰਦੇ ਨੇ, ਜਿਤਨੀ ਵੀ ਸ੍ਰਿਸ਼ਟੀ ਏ ਨਾ, ਤੇ ਇਸ ਸ੍ਰਿਸ਼ਟੀ ਦੇ ਜਿਤਨੇ ਵੀ ਜੀਵ ਨੇ, ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ। ਇਸ ਬੱਚੀ ਦੇ ਕੰਨਾਂ ਵਿੱਚ ਆਵਾਜ਼ ਪੈ ਗਈ ਕਿ ਹਰ ਇੱਕ ਦੀ ਪਾਲਣਾ ਪਰਵਰਿਸ਼ ਕੇਵਲ ਇੱਕ ਵਾਹਿਗੁਰੂ ਕਰਦਾ ਹੈ।
1: ਜੋ ਜਿਸ ਜੂਨ ਜਹਾਂ ਹੋਏ ਪ੍ਰਾਣੀ ਤਾਂ ਦੇਤ ਭੋਜਨ ਗੁਣ ਖਾਨੀ।
0: ਤੇ ਉਹ ਮਹਾਂਪੁਰਸ਼ ਆਪਸ ਵਿੱਚ ਵਾਰਤਾਲਾਪ ਕਰ ਰਹੇ ਸਨ ਕਿ ਭਾਵੇਂ ਜੀਵ ਕਿਸੇ ਵੀ ਜੂਨ ਵਿੱਚ ਹੋਵੇ, ਭਾਵੇਂ ਕੋਈ ਸਰਪ ਹੋਵੇ, ਭਾਵੇਂ ਕੋਈ ਪੰਛੀ ਹੋਵੇ, ਭਾਵੇਂ ਕੋਈ ਪਸ਼ੂ ਹੋਵੇ, ਪਰ ਮੇਰਾ ਵਾਹਿਗੁਰੂ ਇੰਨਾ ਕੁ ਬੇਅੰਤੇ ਉਹ ਕੀੜੇ ਨੂੰ ਵੀ ਰਿਜ਼ਕ ਦਿੰਦਾ ਪਿਆ, ਪਾਣੀ ਵਿੱਚ ਰਹਿਣ ਵਾਲੇ ਜੀਵ ਨੂੰ ਵੀ ਰਿਜ਼ਕ ਦਿੰਦਾ ਪਿਆ, ਉਹ ਅਸਮਾਨ ਵਿੱਚ ਉੱਡਣ ਵਾਲੇ ਪੰਛੀ ਨੂੰ ਵੀ ਰਿਜ਼ਕ ਦਿੰਦਾ। ਇਹਦਾ ਮਤਲਬ ਜਿਹੜੀ ਗੱਲ ਕਵੀ ਜੀ ਕਹਿ ਰਹੇ ਨੇ ਕਿ ਗੁਰਸਿੱਖ ਆਪਸ ਵਿੱਚ ਵਾਰਤਾਲਾਪ ਕਰਦੇ ਨੇ ਕਿ ਹਰ ਇੱਕ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ ਏ। ਇਹਦਾ ਮਤਲਬ ਉਹ ਗੁਰਮੁਖ ਗੁਰੂ ਅੰਗਦ ਸਾਹਿਬ ਦੇ ਇਸ ਸ਼ਲੋਕ ਦੀ ਸ਼ਾਇਦ ਵਿਆਖਿਆ ਕਰਦੇ ਹੋਣ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ। ਕਹਿਣ ਲੱਗੇ ਇਹ ਸ਼ਲੋਕ ਢੁਕਦਾ ਪਿਆ, ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ, ਉੱਥੇ ਹੱਥ ਨਾ ਚੱਲੀ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੀ ਨਾ ਕੋ ਲੈ ਨਾ ਦੇ, ਜੀਆਂ ਤਾਂ ਆਹਾਰ ਜੀਓ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ ਤਿਨਾ ਪਿਸਾਰ ਕਰੇ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ। ਕਿਉਂਕਿ ਗੁਰੂ ਅੰਗਦ ਸਾਹਿਬ ਦੀ ਬਾਣੀ ਉਚਾਰਨ ਕੀਤੀ ਜਾ ਚੁੱਕੀ ਹੈ, ਸਾਨੂੰ ਇਤਿਹਾਸ ਵਿੱਚੋਂ ਇਸ਼ਾਰੇ ਮਿਲਣਗੇ, ਪਰ ਖੋਜ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਰਨੀ। ਉਹ ਗੁਰਮੁਖ ਕਹਿ ਰਹੇ ਨੇ ਆਪਸ ਵਿੱਚ ਕਿ ਹਰ ਇੱਕ ਨੂੰ ਰਿਜ਼ਕ ਕੇਵਲ ਇੱਕ ਮੇਰਾ ਵਾਹਿਗੁਰੂ ਦਿੰਦਾ ਹੈ।
1: ਸ੍ਰੀ ਗੁਰੂ ਨਾਨਕ ਕਰਿਓ ਸ਼ਲੋਕ, ਪਠਤ ਵਿਚਾਰਤ ਸੋ ਪ੍ਰਭ ਲੋਕ।
0: ਕਵੀ ਜੀ ਕਹਿੰਦੇ ਨੇ ਇਹ ਜਿਹੜੇ ਰੱਬ ਦੇ ਪਿਆਰੇ ਲੋਕ ਸਨ, ਇਹਨਾਂ ਵਿੱਚ ਕਈ ਪੁੱਛਦੇ ਹੋਣਗੇ ਵੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਹਰ ਇੱਕ ਨੂੰ ਰਿਜ਼ਕ ਜਿਹੜਾ ਉਹ ਪਰਮੇਸ਼ਵਰ ਦਿੰਦਾ, ਹਰ ਇੱਕ ਜੂਨ ਦੇ ਜੀਵ ਨੂੰ ਦਿੰਦਾ, ਤੇ ਉਹਨਾਂ ਗੁਰਮੁਖਾਂ ਵਿੱਚੋਂ ਇੱਕ ਬੋਲ ਪਿਆ। ਇਹ ਬੱਚੀ ਸਭ ਕੁਝ ਸੁਣਦੀ ਪਈ ਏ, ਕਿਉਂਕਿ ਬੱਚੇ ਦਾ ਮਨ ਇੰਨਾ ਕੁ ਪਿਆਰਾ ਹੁੰਦਾ ਹੈ, ਸ਼ੁੱਧ। ਜਿਉਂ ਜਿਹਾ ਪੂਰਨਾ ਤੁਸੀਂ ਇਹਦੇ ਤੇ ਪਾ ਦਿਓਗੇ ਨਾ, ਮਹਾਰਾਜ ਮਿਹਰ ਕਰੇ ਸੰਗਤ ਦਾ ਪਾਣੀ ਮਿਲਦਾ ਰਹੇ ਤੇ ਇਹ ਰੁੱਖ ਉਸੇ ਪਾਸੇ ਝੁਕਾ ਕਰ ਜਾਂਦਾ। ਬੱਚੇ ਦਾ ਮਨ ਕਿੰਨਾ ਕੁ ਕੋਮਲ ਏ। ਆ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕੀਤਾ, ਕਹਿੰਦੇ ਨੇ ਰੁੱਖ ਜੰਮਦਾ ਹੈ ਨਾ, ਤੇ ਤੁਸੀਂ ਉਸ ਰੁੱਖ ਨੂੰ ਜਿਹੜੇ ਪਾਸੇ ਮਰਜ਼ੀ ਝੁਕਾ ਦਿਓ, ਉਹਨੂੰ ਸੱਜੇ ਖੱਬੇ ਜਿੱਧਰ ਝੁਕਾਉਣਾ ਚਾਹੁੰਦੇ ਹੋ ਉਧਰ ਝੁਕਾ ਦਿਓ, ਪਾਣੀ ਪਾਈ ਜਾਓ, ਅਖੀਰ ਤੇ ਰੁੱਖ ਜਿਹੜਾ ਉਸੇ ਪਾਸੇ ਨੂੰ ਝੁਕ ਜਾਏਗਾ। ਤੇ ਸਾਹਿਬ ਨੇ ਬਚਪਨ ਦੀ ਗੱਲ ਕਰਦਿਆਂ ਇਹ ਵੀ ਕਿਰਪਾ ਕੀਤੀ, ਕਹਿਣ ਲੱਗੇ ਸੱਜਣਾ ਜਦੋਂ ਤੇਰੇ ਤੇ ਬਾਲ ਉਮਰ ਸੀ, ਤੈਨੂੰ ਪਤਾ ਨੀ ਦੁਸ਼ਮਣ ਕੌਣ ਏ, ਤੈਨੂੰ ਪਤਾ ਨੀ ਮਿੱਤਰ ਕੌਣ ਏ, ਜਿੰਨੇ ਪਿਆਰ ਕਰਨਾ ਤੂੰ ਉਹਦੀ ਝੋਲੀ ਵਿੱਚ ਬਹਿ ਜਾਣਾ। ਮੇਰੇ ਸਾਹਿਬ ਕਹਿੰਦੇ ਨੇ ਉਦੋਂ ਤੇਰੇ ਅੰਦਰ ਦਵੈਸ਼ ਨਹੀਂ, ਐਵੇਂ ਤੂੰ ਸਿਆਣਾ ਬਣ ਗਿਆ। ਜੇ ਕਿਤੇ ਸਾਰੀ ਜ਼ਿੰਦਗੀ ਉਸ ਬੱਚੇ ਵਰਗਾ ਤੇਰਾ ਮਨ ਰਹਿੰਦਾ ਤੇ ਤੇਰੀ ਕੀਮਤ ਤਾਂ ਕਰੋੜਾਂ ਰਤਨਾਂ ਨਾਲ ਵੀ ਨਹੀਂ ਸੀ ਪੈ ਸਕਦੀ। ਸਾਹਿਬ ਨੇ ਬਾਣੀ ਵੀ ਜ਼ਿਕਰ ਕੀਤਾ, ਕਹਿਣ ਲੱਗੇ ਕਬੀਰ ਜੈਸੀ ਉਪਜੀ ਪੇੜ ਤੇ, ਕਿਉਂਕਿ ਪੇੜ ਜਦੋਂ ਨਿਕਲਦਾ ਬੜਾ ਕੋਮਲ। ਇਹੀ ਕਾਰਨ ਮੈਂ ਕਈ ਵਾਰੀ ਸਾਹਿਬ ਦੀ ਬਾਣੀ ਪੜ੍ਹਨਾ ਵਾ ਨਾ ਤੇ ਸੋਚਣਾ, ਸਤਿਗੁਰੂ ਨੇ ਜਵਾਨ ਦੀ ਗੱਲ ਨਹੀਂ ਕੀਤੀ, ਜਦੋਂ ਵੀ ਗੱਲ ਕਰਨਗੇ ਬਾਲਕ ਦੀ ਕਰਨਗੇ, ਕਿਉਂਕਿ ਬਾਲ ਸੁਭਾਏ ਜਦੋਂ ਕੋਈ ਭੁੱਲ ਹੋਵੇ ਉਦੋਂ ਗੁਰੂ ਕਿਰਪਾ ਕਰਕੇ ਬਖਸ਼ ਦਿੰਦਾ। ਆ ਛੋਟਾ ਜਿਹਾ ਬੱਚਾ ਗੋਦ ਵਿੱਚ ਬੈਠੇ ਤੇ ਕੋਈ ਗਲਤੀ ਕਰ ਲੈ, ਮਾਂ ਝਿੜਕੇ ਫਿਰ ਝੋਲੀ ਵਿੱਚ ਪਾ ਲੈਂਦੀ ਏ, ਤੇ ਜਦੋਂ ਜਵਾਨ ਬੱਚਾ ਹੋ ਕੇ ਆਪਣੇ ਬਾਪ ਦੇ ਸਾਹਮਣੇ ਆਕੜੇ ਤੇ ਬਾਪ ਕਹਿੰਦਾ ਸੱਜਣਾ ਆਪਣਾ ਰਾਹ ਪਕੜ ਜਾ, ਮੈਂ ਤਾਂ ਆਪਣੀ ਜ਼ਮੀਨ ਜਾਇਦਾਦ ਵਿੱਚੋਂ ਵੀ ਤੈਨੂੰ ਬੇਦਖਲ ਕਰ ਦੇਣਾ। ਇਹ ਉਹੀ ਬੱਚਾ ਹੈ ਜਿਹੜਾ ਬਚਪਨ ਵਿੱਚ ਬਾਪ ਦੀ ਗੋਦ ਵਿੱਚ ਬੈਠ ਕੇ ਦਾੜੇ ਦੇ ਕੇਸ ਨੂੰ ਵੀ ਹੱਥ ਪਾਉਂਦਾ ਸੀ, ਪਰ ਬਾਪ ਨੇ ਫਿਰ ਵੀ ਛਾਤੀ ਨਾਲ ਲੈਣਾ। ਅੱਜ ਜਵਾਨ ਹੋ ਕੇ ਜਦੋਂ ਬਰਾਬਰੀ ਕਰਕੇ ਬੋਲਦਾ ਤੇ ਉਹੀ ਬਾਪੂ ਘਰ ਰੱਖਣ ਨੂੰ ਤਿਆਰ ਨਹੀਂ। ਸਾਹਿਬ ਕਹਿੰਦੇ ਨੇ ਸੱਜਣਾ ਉਦੋਂ ਬਾਲ ਉਮਰ ਸੀ, ਅੰਦਰ ਦਵੈਤ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭ ਹੈ ਔੜ, ਹੀਰਾ ਕਿਸ ਕਾ ਬਾਪੜਾ, ਪੂਜਾ ਨਾ ਰਤਨ ਕਰੋੜ। ਅੱਜ ਇਹ ਬੱਚੀ ਸੁਣਦੀ ਪਈ ਏ, ਉਹਨਾਂ ਮਹਾਂਪੁਰਸ਼ਾਂ ਨੇ ਪੁੱਛਿਆ ਕਿਸੇ ਨੇ ਵੀ ਕਿਹੜਾ ਗੁਰੂ ਸਾਹਿਬ ਦਾ ਬਚਨ ਏ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਰ ਇੱਕ ਨੂੰ ਰਿਜ਼ਕ ਦੇਣ ਵਾਲਾ ਇੱਕ ਪਰਮੇਸ਼ਰ ਹੈ।
1: ਤਿਸਤੇ ਸੁਣ ਕੰਨਿਆ ਦਿਲ ਕੀਨੋ, ਸੋਇਆ ਬੇਸ ਫਲ ਲਿਖ ਕਰ ਦਿਨੋ।
0: ਕਵੀ ਜੀ ਕਹਿੰਦੇ ਨੇ ਉੱਥੇ ਫਿਰ ਉਸ ਗੁਰਮੁਖ ਸਿੱਖ ਨੇ ਸ਼ਲੋਕ ਸੁਣਾਇਆ ਜੋ ਗੁਰੂ ਨਾਨਕ ਸਾਹਿਬ ਉਚਾਰ ਗਏ ਨੇ, ਤੇ ਇਹ ਛੋਟੀ ਜੀ ਬੱਚੀ ਨੇ ਨਾ ਉਸੇ ਵਕਤ ਧਿਆਨ ਨਾਲ ਸੁਣਿਆ, ਤੇ ਕਹਿੰਦੇ ਨੇ ਸੁਣਦਿਆਂ ਸਾਰ ਇਸ ਬੱਚੀ ਦੇ ਮਨ ਉੱਤੇ ਉਸ ਸ਼ਲੋਕ ਨੇ ਇੰਨਾ ਕੁ ਅਸਰ ਕੀਤਾ, ਦ੍ਰਿੜ ਇਰਾਦਾ ਹੋ ਗਿਆ ਮਨਾ, ਰੱਬ ਤੋਂ ਬਿਨਾਂ ਦੁਨੀਆਂ ਵਿੱਚ ਕੋਈ ਰਿਜ਼ਕ ਦੇਣ ਵਾਲਾ ਨਹੀਂ। ਉਹ ਸ਼ਲੋਕ ਕਿਹੜਾ? ਕਵੀ ਜੀ ਕਹਿਣ ਲੱਗੇ ਮੈਂ ਉਸ ਸ਼ਲੋਕ ਨੂੰ ਇੱਥੇ

ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਇਹ ਸ਼ਲੋਕ ਜਿਹੜਾ ਹੈ ਆਸਾ ਦੀਵਾਰ ਵਿੱਚ ਸਾਨੂੰ ਮਿਲਦਾ ਹੈ। ਸਤਿਗੁਰੂ ਇਸ ਸ਼ਲੋਕ ਵਿੱਚ ਦੇਖੋ ਅੰਦਰ ਨੂੰ ਕਿੰਨਾ ਧੀਰੇ ਦਿੰਦੇ ਨੇ। ਪੁਰਖਾਂ, ਪੁਰਖਾਂ ਦਾ ਅਰਥ ਹੈ ਮਨੁੱਖਾਂ, ਆਦਮੀ। ਬਿਰਖਾਂ, ਬਿਰਖਾਂ ਦਾ ਅਰਥ ਹੈ ਜਿਤਨੀ ਵੀ ਬਨਸਪਤੀ ਹੈ। ਤੀਰਥਾਂ, ਜਿਤਨੇ ਵੀ ਤੀਰਥਾਂ ਦੇ ਕਿਨਾਰੇ ਰਹਿਣ ਵਾਲੇ ਜੀਵ ਨੇ। ਤਟਾਂ, ਤਟਾਂ ਦਾ ਅਰਥ ਕੀਤਾ ਪ੍ਰੋਫੈਸਰ ਸਾਹਿਬ ਸਿੰਘ ਨੇ ਨਦੀਆਂ ਤੇ ਦਰਿਆ। ਤਟਾਂ, ਮੇਘਾਂ, ਮੇਘਾਂ ਦਾ ਅਰਥ ਆ ਬੱਦਲ। ਖੇਤਾਂ, ਖੇਤਾਂ ਦਾ ਅਰਥ ਆਪਾਂ ਸਮਝਦੇ ਹਾਂ ਖੇਤ। ਸਾਹਿਬ ਕਹਿੰਦੇ ਨੇ ਕੀ ਮਨੁੱਖ, ਕੀ ਰੁੱਖ, ਕੀ ਤੀਰਥ, ਕੀ ਦਰਿਆ, ਕੀ ਬੱਦਲ ਤੇ ਕੀ ਜਿਹੜੇ ਅਸੀਂ ਹਰੇ ਖੇਤ ਦੇਖਦੇ ਹਾਂ। ਇਸ ਤੋਂ ਬਿਨਾਂ ਦੀਪਾਂ, ਲੋਵਾਂ, ਮੰਡਲਾਂ, ਖੰਡਾਂ, ਮਰਪੰਡਾਂ, ਆ ਜਿਤਨੇ ਧਰਤੀ ਦੇ ਟੁਕੜੇ ਨੇ, ਆ ਜਿਤਨੇ ਬ੍ਰਹਿਮੰਡ ਨੇ, ਜਿਤਨੇ ਹੋਰ ਲੋਕ

0: ਅੱਗੇ ਫਿਰ ਕਹਿੰਦੇ ਨੇ ਇਹਦੇ ਅਰਥ ਸਾਨੂੰ ਕਰਨੇ ਪੈਣਗੇ। ਸੋਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ, ਪਹਿਲਾਂ ਤੇ ਕਹਿ ਦਿੱਤਾ ਮਨੁੱਖ ਆ ਧਰਤੀ ਆ ਜਿਤਨੀ ਬਨਸਪਤੀ, ਫਿਰ ਸਾਹਿਬ ਕਹਿਣ ਲੱਗੇ ਅੰਡਜ ਜੇਰਜ ਉਤਬ ਜਾਂ ਖਾਣੀ ਸੇਤ ਜਾਂ। ਚਾਰ ਖਾਣੀਆਂ ਮੰਨੀਆਂ ਨੇ ਵਿਦਵਾਨਾਂ ਨੇ ਸ੍ਰਿਸ਼ਟੀ ਦੀ ਉਤਪਤੀ ਦੀਆਂ। ਅੰਡਜ ਜਿਹੜੇ ਜੀਵ ਆਂਡੇ ਵਿੱਚੋਂ ਪੈਦਾ ਹੁੰਦੇ ਨੇ ਜਿਵੇਂ ਪੰਛੀ ਤੇ ਸੱਪ, ਜੇਰਜ ਜਿਹੜੇ ਜੇਰ ਵਿੱਚੋਂ ਪੈਦਾ ਹੋਏ ਪਸ਼ੂ ਤੇ ਮਨੁੱਖ। ਸਾਹਿਬ ਨੇ ਅੱਗੇ ਕਿਹਾ ਕਹਿਣ ਲੱਗੇ ਉਤਪਜਾਂ, ਉਤਪਜ ਦਰ ਤੇ ਜਿਹੜਾ ਜ਼ਮੀਨ ਵਿੱਚੋਂ ਪੈਦਾ ਹੁੰਦਾ ਆ ਬਨਸਪਤੀ। ਸੇਤ ਜਾਂ, ਸੇਤ ਦਾ ਮਤਲਬ ਇਹ ਵੇ ਕਿ ਜਦੋਂ ਪਸੀਨਾ ਕਈ ਵਾਰੀ ਆਉਂਦਾ ਹੈ ਤੇ ਪਸੀਨੇ ਵਿੱਚੋਂ ਵੀ ਕਈ ਜੀਵਾਂ ਦਾ ਜਨਮ ਹੁੰਦਾ ਜਿਵੇਂ ਜੂਆਂ ਆਦਿਕ। ਇਹ ਚਾਰ ਤਰੀਕੇ ਨੇ ਸ੍ਰਿਸ਼ਟੀ ਦੀ ਉਤਪਤੀ ਦੇ। ਪਰ ਵੈਸੇ ਇੱਕ ਗੱਲ ਚੇਤੇ ਰੱਖਿਓ, ਚਾਰ ਪਹਿਲਾਂ ਮੰਨੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ, ਸਾਹਿਬ ਕਹਿੰਦੇ ਨੇ ਮਨੁੱਖ ਦੀ ਸਮਝ ਚਾਰ ਤੱਕ ਏ, ਪਰ ਵੈਸੇ ਸਾਜਣ ਦੇ ਤਰੀਕੇ ਹੋਰ ਵੀ ਬੜੇ ਨੇ। ਆ ਸਾਹਿਬ ਦਾ ਬਚਨ ਅਸੀਂ ਪੜ੍ਹਦੇ ਹਾਂ, ਕੇਤੀਆਂ ਖਾਣੀ ਕੇਤੀਆਂ ਬਾਣੀ, ਚਾਰ ਨਹੀਂ। ਸਾਹਿਬ ਨੇ ਬਾਣੀ ਵਿੱਚ ਵੀ ਕਿਹਾ ਅੰਡਜ ਜੇਰਜ ਸੇਤਜ ਕਿੰਨੀ ਉਤਪੁਜ ਖਾਣ ਬਹੁ ਰਜ ਦੀਨੀ, ਇਸ ਤੋਂ ਬਿਨਾਂ ਵੀ ਹੋਰ ਤਰੀਕੇ ਨੇ। ਖੈਰ ਸਾਹਿਬ ਕਹਿੰਦੇ ਨੇ ਭਾਵੇਂ ਕੋਈ ਜੀਵ ਆਂਡੇ ਵਿੱਚੋਂ, ਭਾਵੇਂ ਕੋਈ ਜੇਰ ਵਿੱਚੋਂ, ਭਾਵੇਂ ਕਿਸੇ ਰੁੱਖ ਦੀ ਧਰਤੀ ਵਿੱਚੋਂ ਪੈਦਾਇਸ਼ ਹੋਈ ਤੇ ਭਾਵੇਂ ਕੋਈ ਪਸੀਨੇ ਵਿੱਚੋਂ ਪੈਦਾ ਹੋਇਆ, ਜਿੰਨੇ ਵੀ ਜੀਵ ਨੇ ਇਹਨਾਂ ਸਾਰਿਆਂ ਦੀ ਮਿੱਤ ਜਿਹੜਾ ਉਹ ਮੇਰਾ ਕਰਤਾ ਪੁਰਖ ਵਾਹਿਗੁਰੂ ਜਾਣਦਾ ਹੈ, ਉਹਨੂੰ ਸਭ ਦਾ ਪਤਾ ਹੈ, ਸਭ ਦੀ ਸੰਭਾਲ ਕਰਦਾ ਹੈ।
1: ਨਾਨਕ ਜੰਤੇ ਉਪਾਏ ਕੇ ਸੰਭਾਲੇ ਸਭਨਾ ਹਾਂ।
0: ਧੰਨ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕੇਵਲ ਉਹਨੇ ਪੈਦਾ ਨਹੀਂ ਕੀਤੇ, ਜਿਤਨੇ ਵੀ ਪੈਦਾ ਕੀਤੇ ਨੇ ਉਹਨੇ ਇੱਕ ਕਿਰਪਾ ਕੀਤੀ, ਇਹਨਾਂ ਦੀ ਸੰਭਾਲ ਵੀ ਆਪ ਪਿਆ ਕਰਦਾ, ਇਹਨਾਂ ਦੀ ਸਾਰ ਉਹ ਲੈਂਦਾ ਹੈ।
1: ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾ।
0: ਸਤਿਗੁਰੂ ਅੰਦਰ ਨੂੰ ਧੀਰੇ ਦੇਖ ਕੇ ਕਹਿੰਦੇ ਨੇ ਉਹ ਗੁਰੂ ਕੇ ਸਿਖਾ, ਚਾਹੇ ਮਨੁੱਖ ਚਾਹੇ ਬਨਸਪਤੀ, ਚਾਰੇ ਖਾਣੀਆਂ ਦੇ ਜੀਵ ਭਾਵੇਂ ਲੈ ਲੈ, ਹਰ ਇੱਕ ਨੂੰ ਪੈਦਾ ਕਰਕੇ ਰਿਜ਼ਕ ਰੱਬ ਦਿੰਦਾ ਹੈ, ਤੂੰ ਚਿੰਤਾ ਨਾ ਕਰ ਮੇਰਾ ਕੀ ਬਣੇਗਾ, ਉੱਦਮ ਕਰੀ ਜਾ, ਜੇ ਵਾਹਿਗੁਰੂ ਨੇ ਪੈਦਾ ਕੀਤਾ ਤੇ ਰਿਜ਼ਕ ਤੈਨੂੰ ਜ਼ਰੂਰ ਦਏਗਾ, ਦੇਣ ਵਾਲਾ ਕੇਵਲ ਇੱਕ ਹੀ। ਇਸ ਬੱਚੀ ਨੇ ਸੁਣਿਆ ਇਹ ਸ਼ਲੋਕ ਤੇ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਇਹਦੇ ਹਿਰਦੇ ਦੇ ਅੰਦਰ ਤੀਰ ਦੀ ਤਰ੍ਹਾਂ

0: ਜਦੋਂ ਇਹ ਮਹਾਂਪੁਰਸ਼ ਬੈਠੇ ਨੇ ਫਿਰ ਉਹਨਾਂ ਨੇ ਇੱਕ ਇੱਕ ਸ਼ਲੋਕ ਦੇ ਅੱਖਰ ਦੇ ਅਰਥ ਕਰ ਦਿੱਤੇ ਤੇ ਇਸ ਬੱਚੀ ਨੇ ਸੁਣ ਕੇ ਦ੍ਰਿੜ ਕਰ ਲਿਆ ਮਨਾ ਦੇਖ ਇਹ ਮਹਾਂਪੁਰਸ਼ ਜੋ ਕਹਿੰਦੇ ਨੇ ਸਾਤੇ ਜੋ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਉਹ ਅਟਲ ਨੇ ਜੇ ਸਾਰਿਆਂ ਨੂੰ ਰਿਜਕ ਦੇਣ ਵਾਲਾ ਇੱਕ ਵਾਹਿਗੁਰੂ ਵੇ ਤੇ ਮੇਰੇ ਮਨਾ ਤੂੰ ਵੀ ਯਕੀਨ ਕਰ ਭਾਵੇਂ ਤੇਰੀ ਉਮਰ ਥੋੜੀ ਏ ਰੱਬ ਤੈਨੂੰ ਵੀ ਰਿਜਕ ਦਿੰਦਾ ਪਿਆ ਤੈਨੂੰ ਰੋਜੀ ਦੇਣ ਵਾਲਾ ਉਹ ਪਰਮੇਸ਼ਵਰ ਏ ਤਿੰਨਾਂ ਲੋਕਾਂ ਵਿੱਚ ਉਹਦਾ ਬੋਲਬਾਲਾ ਹੈ
1: ਇੱਕ ਦਿਨ ਸਭ ਕੰਨਿਆ ਮਿਲ ਕਰਕੇ ਕਥਾ ਅਨੇਕ ਸੁਣਾਏ ਵਿਚਰ ਕੇ
0: ਅੱਜ ਇਹ ਪੰਜੇ ਭੈਣਾਂ ਨਾ ਆਪਸ ਵਿੱਚ ਇਕੱਠੀਆਂ ਬੈਠੀਆਂ ਨੇ ਬੱਚੀ ਇੱਕ ਸਤਸੰਗ ਕਰਦੀ ਏ ਪੰਜੇ ਭੈਣਾਂ ਆਪਸ ਵਿੱਚ ਬੈਠੀਆਂ ਨੇ ਤੇ ਆਪਸ ਵਿੱਚ ਇਹ ਨਿਆਣੀਆਂ ਗੱਲਾਂ ਕਰਨ ਲੱਗ ਪਈਆਂ ਛੋਟੀ ਛੋਟੀ ਉਮਰ ਦੀਆਂ ਨੇ ਕੋਈ ਸਾਲ ਸਾਲ ਡੇਢ ਡੇਢ ਸਾਲ ਦਾ ਫਰਕ ਏ ਆਪਸ ਵਿੱਚ ਗੱਲਾਂ ਪਈਆਂ ਕਰਦੀਆਂ ਨੇ ਕਈ ਤਰ੍ਹਾਂ ਦੀ ਕਥਾ

0: ਇਹਨਾਂ ਵਿੱਚੋਂ ਚਾਰ ਬੱਚੀਆਂ ਜਿਹੜੀਆਂ ਨੇ ਨਾ ਆਪਸ ਵਿੱਚ ਗੱਲਾਂ ਕਰਦੀਆਂ ਨੇ, ਦੇਖੋ ਸਾਡਾ ਬਾਪੂ ਕਿੰਨਾ ਚੰਗਾ ਹੈ, ਸਾਨੂੰ ਪਾਉਣ ਵਾਸਤੇ ਬਸਤਰ ਦਿੰਦਾ ਹੈ, ਖਾਣ ਵਾਸਤੇ ਭੋਜਨ ਦਿੰਦਾ ਹੈ, ਅਸੀਂ ਆਪਣੇ ਪਿਤਾ ਦੇ ਸਿਰ ਉੱਤੇ ਇੰਨਾ ਸੁੱਖ ਮਾਣਦੀਆਂ ਹਾਂ।
1: ਖਾਣ ਪਾਣ ਪਹਿਰਨ ਕੋ ਦਾਤਾ, ਬਸਤਰ ਦੇ ਭੂਖਣ ਦੇ ਵਿਖਿਆ ਤਾ।
0: ਕਹਿਣ ਲੱਗੀਆਂ ਖਾਣ ਨੂੰ ਪੀਣ ਨੂੰ ਤਨ ਢੱਕਣ ਨੂੰ ਬਸਤਰ, ਤੇ ਵੇਖੋ ਸਾਡੀ ਉਮਰ ਥੋੜੀ ਏ, ਸਾਨੂੰ ਹੱਥਾਂ ਵਿੱਚ ਪਾਉਣ ਵਾਸਤੇ ਗਹਿਣੇ ਵੀ ਪਿਤਾ ਨੇ ਦਿੱਤੇ ਹਨ।
1: ਸਭ ਤੇ ਸੁਣ ਤਿਸ ਕੰਨਿਆ ਕਹਿਓ, ਪਾਲਤ ਪ੍ਰਭੂ ਸਵਨ ਕੋ ਲਹਿਓ।
0: ਚਾਰੇ ਜਣੀਆਂ ਹੱਸ ਹੱਸ ਕੇ ਗੱਲਾਂ ਕਰਦੀਆਂ ਨੇ ਕਿ ਸਾਡਾ ਬਾਪੂ ਸਾਨੂੰ ਸਭ ਕੁਝ ਦਿੰਦਾ ਹੈ, ਤੇ ਜਿਹੜੀ ਸਤ ਸੰਗਤ ਕਰਦੀ ਸੀ ਨਾ ਉਹ ਖਾਮੋਸ਼ ਬੈਠੀ ਏ, ਬਿਲਕੁਲ ਚੁੱਪ ਬੈਠੀ ਏ। ਜੇ ਪੁੱਛਣ ਲੱਗੀਆਂ ਕਿ ਤੂੰ ਕਿਉਂ ਨੀ ਬੋਲਦੀ ਪਈ, ਸਾਡੀ ਹਾਂ ਵਿੱਚ ਹਾਂ ਕਿਉਂ ਨੀ ਮਿਲਾਉਂਦੀ, ਅੱਗੋ ਉਹ ਬੱਚੀ ਕਹਿਣ ਲੱਗੀ, ਨਹੀਂ ਭੈਣੋ ਤੁਸੀਂ ਭੁਲੇਖੇ ਵਿੱਚੋ, ਕਿਹੜਾ ਮਾਂ ਬਾਪ ਕਿਸੇ ਨੂੰ ਦੇਣ ਵਾਲਾ, ਰਿਜਕ ਦੇਣ ਵਾਲਾ ਤਾਂ ਕੇਵਲ ਇੱਕ ਪਰਮੇਸ਼ਵਰ, ਰੋਜ਼ੀ ਕੇਵਲ ਵਾਹਿਗੁਰੂ ਦਿੰਦਾ, ਉਹ ਖਾਣ ਨੂੰ ਉਹ ਪਾਣ ਨੂੰ ਬਖਸ਼ਦਾ ਹੈ।
1: ਦਾਤਨ ਕੋ ਦਾਤਾ ਇਕ ਰਾਮ, ਕਰੇ ਜਗਤ ਕੇ ਪੂਰਨ ਕਾਮ।
0: ਕਹਿਣ ਲੱਗੇ ਨਹੀਂ ਭੈਣੋ ਤੁਹਾਨੂੰ ਪਤਾ ਨਹੀਂ, ਭਾਵੇਂ ਮੰਗਤੇ ਬੇਅੰਤ ਨੇ, ਦੇਣ ਵਾਲਾ ਦਾਤਾ ਇੱਕ ਏ, ਉਹ ਇੱਕ ਦਾਤਾ ਸਾਰੀ ਸ੍ਰਿਸ਼ਟੀ ਦੀ ਪਰਵਰਿਸ਼ ਕਰਦਾ ਤੇ ਹਰ ਇੱਕ ਨੂੰ ਉਹ ਰਿਜ਼ਕ ਪਹੁੰਚਾਉਂਦਾ ਹੈ।
1: ਸਭ ਦਿਨ ਸਭ ਕੋ ਭੋਗ ਭੁਗਾਵੇ, ਕਰ ਹਾਰ ਕੋ ਜੀਵਤ ਪਾਵੇ।
0: ਜਿਤਨੇ ਵੀ ਜੀਵ ਤੁਸੀਂ ਦੇਖਦੇ ਹੋ, ਤੁਸੀਂ ਸੋਚਦੇ ਹੋ ਕਿ ਸਾਡਾ ਬਾਪੂ ਸਾਨੂੰ ਦਿੰਦਾ, ਪਰ ਕਦੀ ਪਾਣੀ ਵਿੱਚ ਝਾਤੀ ਮਾਰੀ ਜੇ, ਉੱਥੇ ਤਾਂ ਸਾਡਾ ਬਾਪੂ ਕਿਸੇ ਨੂੰ ਰਿਜ਼ਕ ਨਹੀਂ ਦਿੰਦਾ। ਕਦੀ ਧਰਤੀ ਵਿੱਚ ਰਹਿਣ ਵਾਲੇ ਤੁਸੀਂ ਜੀਵਾਂ ਵੱਲ ਦੇਖਿਆ, ਉੱਥੇ ਤਾਂ ਸਾਡਾ ਬਾਪੂ ਰਿਜ਼ਕ ਨਹੀਂ ਦਿੰਦਾ। ਉੱਗੀ ਹੋਈ ਬਨਸਪਤੀ ਨੂੰ ਤਾਂ ਸਾਡਾ ਬਾਪੂ ਨਹੀਂ ਪਾਲਦਾ। ਇਹ ਕੇਵਲ ਅਸੀਂ ਆਪਣੀ ਸੋਚ ਨਾਲ ਕਹਿ ਰਹੇ ਹਾਂ ਕਿ ਸਾਡਾ ਬਾਪੂ ਸਾਨੂੰ ਸਭ ਕੁਝ ਦਿੰਦਾ, ਅਸਲ ਵਿੱਚ ਇੱਕ ਹੋਰ ਏ ਜਿਹੜਾ ਸਾਡੇ ਬਾਪੂ ਦੀ ਝੋਲੀ ਵਿੱਚ ਵੀ ਦਾਤ ਪਾਉਂਦਾ, ਉਹ ਕੇਵਲ ਇੱਕ ਦਾਤਾ ਪਰਮੇਸ਼ਵਰ ਏ, ਉਹਦੇ ਤੋਂ ਬਿਨਾਂ ਰਿਜ਼ਕ ਕਿੰਨੇ ਦੇਣਾ ਹੈ।
1: ਸੋਨਾ ਦੇ ਸਭ ਲਹਿ ਮਿਨਾਸ, ਤਿਸ ਬਿਨ ਕਹਾਂ ਜੇਨ ਕੀ ਆਸ।
0: ਕਹਿਣ ਲੱਗੇ ਜੇ ਉਹ ਪਰਮੇਸ਼ਵਰ ਰਿਜ਼ਕ ਨਾ ਦੇ ਤੇ ਚੇਤੇ ਰੱਖਣਾ ਕਿਸੇ ਨੂੰ ਮਿਲੇ ਵੀ ਨਾ, ਸਾਰੇ ਵਿਨਾਸ਼ ਹੋ ਜਾਣ, ਖਤਮ ਹੋ ਜਾਣ। ਭੈਣੋ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ ਜੇ। ਮੇਰੇ ਸਤਿਗੁਰੂ ਨੇ ਨਾ ਇਹ ਹੀ ਬਚਨ ਬਾਣੀ ਵਿੱਚ ਦ੍ਰਿੜ ਕਰਾਏ। ਵੇਖੋ ਗੁਰਮੁਖੋ, ਇੱਕ ਬੱਚੀ ਦੇ ਬਚਨਾਂ ਤੇ ਭਰੋਸਾ ਕਰ ਲੈ ਤੇ ਸਿਦਕ ਨਾਲ ਉਹ ਵੀ ਜਿੱਤ ਸਕਦੀ ਏ। ਮੇਰਾ ਸਤਿਗੁਰੂ ਤਾਂ ਰੋਜ਼ ਆਵਾਜ਼ ਦੇ ਕੇ ਕਹਿੰਦਾ, ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜੀ ਉਪਰਿਆ, ਸਹਿਲ ਪੱਥਰ ਮੈਂ ਜੰਤੂ ਉਪਾਏ, ਤਾਂ ਕਾ ਰਿਜ਼ਕ ਆਗਾ ਕਰ ਧਰਿਆ। ਉਹਨੇ ਪੱਥਰ ਵੀ ਜੀਵ ਪੈਦਾ ਕੀਤੇ, ਰਿਜ਼ਕ ਉਹਨਾਂ ਨੂੰ ਦਿੱਤਾ। ਸਤਿਗੁਰੂ ਫਿਰ ਅਸੀਂ ਕੀ ਕਰੀਏ? ਕਹਿਣ ਲੱਗੇ, ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ, ਜਨਨ ਪਿਤਾ ਲੋਕ ਸੁੱਤ ਬੰਤਾ, ਕੋਈ ਨਾ ਕਿਸਕੀ ਧਰਿਆ। ਕਹਿਣ ਲੱਗੇ, ਚਾਹੇ ਮਾਂ ਹੋਵੇ ਜਨਨ, ਪਿਤਾ ਭਾਵੇਂ ਬਾਪੂ ਹੋਵੇ, ਪੁੱਤਰ ਹੋਵੇ ਭਾਵੇਂ ਇਸਤਰੀ ਹੋਵੇ, ਕੋਈ ਕਿਸੇ ਨੂੰ ਰਿਜ਼ਕ ਦੇਣ ਵਾਲਾ ਨਹੀਂ। ਜਨਨ ਪਿਤਾ ਲੋਕ ਸੁੱਤ ਬੰਤਾ, ਕੋਈ ਨਾ ਕਿਸਕੀ ਧਰਿਆ। ਕਹਿਣ ਲੱਗੇ, ਉੜੈ ਊੜ ਆਵੈ ਸਹਿ ਕੋਸਾਂ, ਤਿਸ ਪਾਛੇ ਬਚਰੇ ਸਰਿਆਂ। ਹੁਣ ਤੂੰ ਕਹਿੰਦਾ ਮੇਰੀ ਮਾਂ ਬਾਪ ਮੈਨੂੰ ਰਿਜ਼ਕ ਦਿੰਦੇ ਨੇ, ਪਰ ਕੂੰਜ ਤਾਂ ਆਪਣੇ ਬੱਚੇ ਕੋਲ ਨਹੀਂ। ਉੜੈ ਊੜ ਆਵੈ ਸਹਿ ਕੋਸਾਂ, ਉਹ ਸੈਂਕੜੇ ਕੋ ਆਪਣੇ ਬੱਚਿਆਂ ਤੋਂ ਦੂਰ ਚਲੀ ਗਈ, ਪਰ ਉਹਨਾਂ ਬੱਚਿਆਂ ਨੂੰ ਕੌਣ ਖਵਾਉਂਦਾ ਪਿਆ। ਉੜੈ ਊੜ ਆਵੈ ਸਹਿ ਕੋਸਾਂ, ਤਿਸ ਪਾਛੇ ਬਚਰੇ ਸਰਿਆਂ, ਤਿੰਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਮੇਰਾ ਗੁਰੂ ਗ੍ਰੰਥ ਸਾਹਿਬ ਤਾਂ ਉੱਚੀ ਆਵਾਜ਼ ਵਿੱਚ ਕਹਿੰਦਾ, ਪਹਿਲੋਂ ਦੇਤਾ ਰਿਜ਼ਕ ਸਮਾ, ਜਿਹੜਾ ਜੀਵ ਤੂੰ ਪੈਦਾ ਕੀਤਾ ਨਾ, ਪਹਿਲਾਂ ਤੂੰ ਇਹਦਾ ਰਿਜ਼ਕ ਪੈਦਾ ਕੀਤਾ। ਇਹੀ ਕਾਰਨ ਕਿ ਮਨੁੱਖ ਦਾ ਜਨਮ ਬਾਅਦ ਵਿੱਚ ਜਨਮ ਦੇ ਖੂਨ ਤੋਂ ਪਹਿਲਾਂ ਇਹਨੂੰ ਮਾਤਾ ਦੇ ਦੁੱਧ ਦਾ ਪ੍ਰਬੰਧ ਕਰ ਦਿੱਤਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਪਹਿਲੋਂ ਦੇਤਾ ਰਿਜ਼ਕ ਸਮਾ, ਪਿੱਛੋਂ ਦੇਤਾ ਜੰਤ ਉਪਾ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਜਨਨੀ ਕੇਰੇ ਉਧਰ ਉਦਕ ਮੈਂ, ਪਿੰਡ ਕੀਆ ਦਸ ਦੁਆਰਾ। ਮਾਤਾ ਦੇ ਉਧਰ ਵਿੱਚ ਤੇਰੇ ਪਾਣੀ ਦੇ ਵਿੱਚ ਤੇਰਾ ਉਹਨੇ ਸਰੀਰ ਬਣਾ ਦਿੱਤਾ, ਜਿਸੇ ਦਿਸ ਦੇ ਦਸ ਦਰਵਾਜ਼ੇ ਨੇ। ਰਾਗ ਆਸਾ ਭਗਤ ਧੰਨਾ ਜੀ, जननी केरे उधर उदक में पिंड किया दस द्वारा, दे आहार अग्न में रख है ऐसा खत्म हमारा। कह लगे जेड़ा अग विच रोटी देंदा है एवें तू कहना फलाना बंदा देंदा है, अग विच जेड़ा रिजक देंदा सी ओही तेनू इत्थे रोजी पिया देंदा है। कह लगे कुम्मी जल में तन तिस बाहर, कछू कुम्मी पानी विच आंडे ओदे रेते ते पए ने, पंख खीर तिन नाही ना आंडिया नू खंभ ना उन्हां दे दुध दा प्रबंध, पूर्ण परमानंद मनोहर समझ देख मन माही, पाखान कीट गुप्त होए रहता ताचो मार्ग नाही। कहिंदे पत्थर दा कीड़ा पत्थर दे वेचे, कोई रस्ता नहीं जिस रस्ते आपां रिज़क पहुंचा सकीए, देख तनिया जे पत्थर विच पैदा कीते कीड़े नूं रिज़क देंदा है तू बंदे दी आस ना करी, देण वाला केवल एक ओही आ। साहब कहिंदे ने बाणी अंदर पाखान कीट गुप्त होए रहता ताचो मार्ग नाही, कह तन्ना पूर्ण ताहू को मत रे जीड नाही, एवें जी मेरे मना तू डरदा ना रही। ए बच्ची कहिंदी मैं भैणो तुसी भुलेखे विचो, ए सारी सृष्टि दी पालना कोई होर प्या करदा है, मैं ता गुरमुखां तो बचन सुन के आई हां। ओ ता कहिंदे ने आसन लोए लोए भंडार, ओदा टिकाणा हर इक लोक दे विच जो किछ पाया सो इक आवार। कहन लगी मैं ता बचन सुने ने महापुरुषां तो के रिजक देण वाला कोई मां बाप नहीं केवल एक वाहिगुरु है।
1: राव रंक गज चीटी जोई सबको दाता त्राता सोई।
0: कहन लगी देखो भैनो आ तुसी गरीब वल तको भावे मजदूरी करदा है, आखर ओ कखां दी कुली विच रोटी पका के खांदा है, साडा बापू ते नहीं देंदा। जे कोई तनाड़ राजा रोटी खांदा है ओनू ही मालक देंदा है। कहिंदी मुकदी गल की मेरे गुरु की बाणी कहिंदी है कीड़ी तो लैके हाथी तक सब दी संभाल मेरा निरंकार करदा है।
1: अपर दिखे समरथ है कहां जीवन जो पाले जै कहां।
0: कह लगी किदे अंदर समरथ है ओ मेरे वाहिगुरु जी दा मुकाबला कर सके, इन्ने जीवां नू कोई पाल सकदा है, किसे अंदर ताकत नहीं। शायद यही कारण मेरे गुरु नानक साहब जदों विस्माद भी जांदे ने ना ते एक गल कहिंदे ने दातिया मैं इस गलो हैरान ओ तेरा घर की हो जे है, जिस घर विच तू बैठा है उस घर दे दरवाजे की हो जाए ने, जिस दरवाजे विचो तू लंघना है। ते पुछया महाराज हैरानी क्यों, कहिंदे ने हैरान की ता इन्ने जीव पैदा करके सब दी संभाल करने, मैनू दस तां सही तेरा घर की हो जाए जिथे एक थां ते बह के सब नू रिजक देना। असीं पढ़ने सो दर तेरा कहा क्यों जाए तेरा दरवाजा, सो घर कहा क्यों जाए तेरा घर, जित बह सर्द संभाले जिथे बह के तू सारिया की संभाल करने। साहब जी दे ए प्यारी बच्ची कह रही है गुरु नानक दी बाणी दी कृपा नाल के सब नू रिजक मेरा दातार देंदा है, कौन है जेड़ा ओदे तो बिना किसे नू रिजक दे सके।
1: एम सुन कन्या सब ही कहें हमको पित प्रित पालत रहें।
0: कहने एनी गल सुन के दूसरिया जेड़िया भैणा ने ओ गुस्से विच आ गईया, कहन लगिया चुप कर जा तैनू समझ ही कोई नहीं, असी नहीं जान दिया कौन है रब देण वाला, सानू ता साडा बापू ही कपड़े देंदा है, सानू ता साडा बाप ही खान नू देंदा है, सानू ता साडा पिता ही हर प्रकार नाल संभालदा है।
1: नह देखियो दे तो कित राम देओ जाए किस के कब धाम।
0: अबो कहन लगियां असी नहीं देखिया के वाहिगुरु कोई है किसे दे घर भी जाके रोजी देंदा होवे, कदी तके साडे घर अंदर रब आया होवे ते सानू आके रोटी दे के जावे।
1: अन बस्तर सब करके त्यार किसको कौन देत किस बार।
0: कह लगी देख साडा बापू ता सानू कपड़े देंदा है, रब ने कदी कपड़े सुवा के दिते ने, साडा बापू ता अनाज लिआउंदा है कई तरह दे फल लिआउंदा है, तू कहनी राम देण वाला है रब देण वाला है खुदा देण वाला है, असी नहीं देखिया किसे दे घर अंदर खुदा ए वस्तुआं लेके आवे।
1: एम सुन के कन्या लर परी जाए पिता के टेक सुद करी।
0: किन्ने आपस विच गल करदियां करदियां ओ इन्नी कु दृढ़ इरादे वाली है, कहन लगी तर्क ना करो विश्वास करो के रिजक देण वाला वाहिगुरु है, जिन्हें शरीर दिता है ओदे बचना ते भरोसा कर लवो। शायद यही कारण कई वरी मनुख उस रब दी दित्ती हुई दात नू लेके असल विच मैं मेरा ढंग अपने इतिहास की विचार करन दा, जदों इतिहास की पंक्ति उत्ते गुरु की बाणी की मोहर लग जाए ना तो गल पक्की हो जाती। साहब ने बाणी विच असल विच बच्चियां दे ख्याल नहीं, हर एक नास्तक मनुख की बिरती है कि रब वस्त्र देंदा है, रब सानू रिजक देंदा है, रब की सादा करन वाला है। ते मेरे साहब ने बाणी विच क्या कहन लगे, नहीं होए जिन कन कीते अखी नाक, जिन जेवा दिती बोले तात, जिन मन राख्या अग्नि पाए, वाजै पवन आखै सब जाए। मेरा गुरु ग्रंथ साहब कहिंदा रमैया के गुण चेत परानी, कवन मूल ते कवन दृष्टानी, जिन तू साज सवार सिंगारिया, गर्भ अग्न में जिन्हें उभारिया, बार व्यवस्था तुझे प्यारे दूध, पर जोबन भोजन सुख सूद, बिरद भया ऊपर साठ सैन, मुख अपियाओ बैठ को देन। इन्ना कुछ लैके भी कहना कौन देन वाला है। ते मेरा गुरु अर्जन देव कहिंदा दातिया ए निर्गुण, ये तेरे गुणा नू नहीं समझता, ए निर्गुण गुण कशु ना बूझे, बख्श ले हो तो नानक सीजै। देन वाला ओ रिजक वैगुरु वे, साहब ने बाणी विच इशारे कीते, इस पानी ते जिन तू करिया, माटी काले द्योरा करिया, उकत सुरत लै जोत परीख्या, मात गर्भ में जिन तू राख्या। साहब ने बाणी विच कहा मात गर्भ में आपन सिमरन दे, तैं तुम राखण हारे, पावक सागर अथात लहर में तारो तारण हारे। साहब ने बाणी विच कहा माता के उदर में प्रतपाल करे, सो क्यों मनो विसारी है, मनो क्यों विसारी है एवड दाता, जे अग्न में आहार पहुंचावे। साहब ने बाणी विच कहा और की बात कहां कह तो सो, पेट ही के पट बीच बचावे। और रिजक देन वाला एक ही लड़ पईआं ते अगो कहिंदी देखो जिन्निया मर्जी दलीलां दे लो पर मेरे ते असर नहीं, मैं गुरमुखां तो एक बचन सुनिया है कि देन वाला वाहिगुरु है, कोई किसे नू रिजक नहीं देंदा।
1: हम सब कहें पिता ते खावत, एक इस बात अपर बिदतावत।
0: इन्हने लड़दियां लड़दियां ए आणियां उठ पईआं ते बापू दे कोल घर गईआं, ते पिता बैठा सी अपने मंजे ते, ए विचारी भी पिछे पिछे तुर पई। चारा जनिया ने जाके पिता नू घेर लिया ते कहन लगियां पिता जी देखो आ किहो जियां गल्लां करदी पई है, असी बैठियां सां अज इकट्ठियां ते गल चल पई कि साडा बापू सानू रिजक देंदा है, साडा पिता सानू बस्तर देंदा है, ते ए अगो होर तर करदी है।
1: जो प्रतपारे देत हमेश, लगतं ते जिन कीन विशेष।
0: कहन लगे ए तां गल्लां होर करदी है, आखदी है रिजक देन वाला कोई होर है जिहड़े साडे छोटे जे तन नू संभाल के रखे है, ते जिदी कृपा नाल तन वड्डा हो रहा है।
1: सुख सो शुभ आहार हम करही, किसु बाद की चिंतना तरही।
0: कहन लगे असी फिर दलील दित्ती के नहीं, साडी प्रतपालना साडा बाप कर दे, सुख नाल असी आहार करनिया वा, सानू किते रोटी दी चिंता नहीं।
1: ए ने माने मत कह न्यारो, हम सब कहें कीन्स निर्धारो।
0: कह लगी देखो असी सारियां ने इको ही ए आपस विच विचार कीती है के देन वाला साडा पिता है, पर एदा ता मत न्यारा है, साडी हां विच हां नहीं मिलांदी।
1: सुनत निरपत पित मूर्ख रोसा, नहीं सिर को लख्यो भरोसा।
0: कहिंदे ने कवि जी उको राजा भी मूर्ख है, ओनू ए समझ नहीं जेड़िया ए चार कहिंदियां ने ए अनजान ने, जेड़ी एक कहिंदी पई ओ सच कहिंदी पई। कहन लगे आपस विच ए मूर्ख बंदा जिनू समझ नहीं, एक वैगुरु ते भरोसा नहीं।
1: अपने राजमान में फूला, प्रपृत कूल पे ते फूला।
0: किन्ने अपने आचार गज जमीन ते फुलिया बैठे, राज गद्दी ते फुलिया बैठे, इनू इना पता ही नहीं के देन वाला ता एक परमेश्वर है, मेनू भी रिजक ओने दिता है, राज भाग भी ओदा दिता होया है।
1: सब कन्या निज निकट हकारी, आक्षे समझने इच्छा तारी।
0: उस वक्त इन्हे सारिया बच्चियां नू अपने कोल बुला लिया, ए पुछन वास्ते भी इन्हां दे मन विच है की है, ए आपस विच जेड़िया गल्लां करदियां ने इकलिया, आखिर ऐस बच्ची दे मन विच की बैठा है।
1: पृथक पृथक तिन बूझन लागा, कहो तू किस को भुगत भागा।
0: कहन लगे एक एक बच्ची नू पुछन लगा के दस तू कपड़े किदे दिते पानी है, रोटी किदी दिती खानी है, तैनू दुनिया दे सुख दा साधन किने दिता है, तेरे तन ते जेड़े कीमती गहने पाए ए किसने तेनू दिते हन।
1: सब ने कहो पिता हम तेरा, सावे पर है दर्ब कनेरा।
0: सारिया उची आवाज विच कह लगिया, पिता जी जेड़े तन ते बस्तर पानिया वा ए भी तेरे ने, जेड़ा आपा हथा विच गहने पाए ए भी तेरे ने, ते जेड़ा असी भोजन छकदिया वा ਇਹ ਵੀ ਤਾਂ ਤੇਰਾ ਬਖਸ਼ਿਆ ਹੋਇਆ ਹੈ।
1: ਬ੍ਰਿਤ ਭਾਰਤ ਨਿਤ ਦੇ ਦਹਾਰਾ, ਹਮ ਸਭ ਭੁਗਤੇ ਭਾਗ ਤੁਹਾਰਾ।
0: ਸਾਨੂੰ ਦੇਖ ਪਿਤਾ ਕੋਈ ਫਿਕਰ ਨਹੀਂ, ਆਰਾਮ ਨਾਲ ਘਰ ਸੁੱਤੀਆਂ ਵਾ, ਪਰ ਸਾਡੇ ਜਾਗਣ ਤੋਂ ਪਹਿਲਾਂ ਭੋਜਨ ਤਿਆਰ ਏ। ਇੱਕ ਦਿਨ ਨਹੀਂ, ਰੋਜ਼ ਤੂੰ ਸਾਨੂੰ ਭੋਜਨ ਪਕਵਾਨ ਭੇਜਣਾ, ਸਾਡੀ ਪ੍ਰਤਪਾਲਣਾ ਤੁਸੀਂ ਕਰਦੇ ਹੋ।
1: ਨਿਜ ਭਗਨੀ ਸਭ ਤੇ ਪਛਾਤੀ, ਰਾਜ ਕੋਇਰ ਬੋਲੀ ਇਸ ਭਾਤੀ।
0: ਕਹਿਣ ਲੱਗੇ ਜਿਹੜੀ ਉਹ ਬੱਚੀ ਇੱਕ ਕਹਿੰਦੀ ਸੀ ਦੇਣ ਵਾਲਾ ਰੱਬ ਏ, ਉਹਨੂੰ ਪੁੱਛਿਆ ਦੱਸ ਖਾਂ ਕਿਹਦਾ ਦਿੱਤਾ ਤੂੰ ਖਾਨੀ ਏ, ਤੈਨੂੰ ਬਸਤਰ ਕੌਣ ਦਿੰਦਾ। ਤੇ ਪਰਮੇਸ਼ਵਰ ਦੇ ਭੈ ਵਿੱਚ ਗੁਰੂ ਕੀ ਬਾਣੀ ਵਿੱਚ ਭਿੱਜੀ ਹੋਈ ਉਸ ਬੱਚੀ ਨੇ ਇਹ ਬਚਨ ਕਹੇ ਹਨ।
1: ਹੇ ਪਿਤ ਭਾਗ ਏਕ ਕੋ ਦੁਆ, ਭੁਗਤ ਹੈ ਇਹ ਨਹੀਂ ਕਬ ਹੁਆ।
0: ਹੇ ਮੇਰੇ ਬਾਪੂ ਇੱਕ ਗੱਲ ਧਿਆਨ ਨਾਲ ਸੁਣ ਲੈ, ਕੋਈ ਕਿਸੇ ਦਾ ਦਿੱਤਾ ਨਹੀਂ ਉਖਾਂਦਾ, ਇੱਕ ਦੇ ਭਾਗ ਕਦੀ ਦੂਜਾ ਨਹੀਂ ਉਖੋ ਸਕਦਾ। ਚੇਤੇ ਰੱਖੀ ਆਪਣੇ ਆਪਣੇ ਭਾਗ ਸਾਰੇ ਖਾਂਦੇ ਨੇ, ਤੈਨੂੰ ਸਮਝ ਨਹੀਂ ਕਦੀ ਵੇਖੀ ਕਿ ਇੱਕ ਦਾ ਭਾਗ ਇੱਕ ਦੇ ਮਸਤਕ ਦੇ ਭਾਗ ਦੂਜਾ ਖਾ ਲੈ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿੰਦੇ ਨੇ ਤਾਂ ਰੱਬ ਦੀ ਕਿਰਪਾ ਹੈ, ਇੱਕ ਮਾਂ ਦੀ ਕੁੱਖ ਵਿੱਚੋਂ ਦੋ ਬੱਚਿਆਂ ਦਾ ਜਨਮ ਹੈ, ਇੱਕ ਵਿਚਾਰਾ ਦਿਹਾੜੀਆਂ ਕਰਦਾ ਪਿਆ ਤੇ ਇੱਕ ਜਿਹੜਾ ਰਾਜ ਪਦਵੀ ਤੇ ਬੈਠਾ ਹੋਏ, ਭਾਗ ਆਪੋ ਆਪਣੇ ਨੇ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਨਿਰਦਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਸਾਹਿਬ ਨੇ ਬਾਣੀ ਵਿੱਚ ਕਿਹਾ, ਆਪਣ ਲਈ ਆ ਜੇ ਮਿਲੈ ਸਭ ਕੋ ਭਾਗਤ ਹੋਏ, ਕਰਮਾ ਉਪਰ ਨਿਬੜੈ ਜੇ ਲੋਚੈ ਸਭ ਕੋਈ। ਬਾਪੂ ਆਪਣੇ ਆਪਣੇ ਭਾਗ ਖਾਂਦਾ ਹਰ ਕੋਈ, ਕੌਣ ਕਿਸੇ ਨੂੰ ਭਾਗ ਦੇਣ ਵਾਲਾ ਹੈ।
1: ਨਿਜ ਨਿਜ ਭਾਗ ਅਦਕ ਹਰ ਘਾਟ, ਭੋਗਤ ਜਗ ਮੈਂ ਰੰਗ ਸੁਰਾਟ।
0: ਇਹ ਗੱਲ ਵੱਖਰੀ ਕਿ ਭਾਗ ਆਪੋ ਆਪਣੇ ਨੇ, ਕੋਈ 36 ਪ੍ਰਕਾਰ ਦੇ ਭੋਜਨ ਰਾਤ ਨੂੰ ਖਾ ਕੇ ਸੌਂਦਾ ਤੇ ਕੋਈ ਸੁੱਕਾ ਪ੍ਰਸ਼ਾਦਾ ਖਾ ਕੇ ਸੌਂ ਜਾਂਦਾ। ਆਪਣੇ ਆਪਣੇ ਭਾਗ ਨੇ, ਕੋਈ ਆਪਣੇ ਤਨ ਤੇ ਖੱਦਰ ਦੇ ਬਸਤਰ ਪਾ ਕੇ ਸਾਦੇ ਬਸਤਰ ਪਾ ਕੇ ਜਿਨ ਦਿਨ ਕੱਢ ਲੈਂਦਾ ਤੇ ਕੋਈ ਇੱਕ ਦਿਨ ਦੇ ਅੰਦਰ ਕਈ ਕਈ ਤਰ੍ਹਾਂ ਦੇ ਬਸਤਰ ਬਦਲਦਾ। ਆਪੋ ਆਪਣੇ ਭਾਗ ਨੇ। ਮੇਰੇ ਸਾਹਿਬ ਨੇ ਸਾਰੇ ਗੱਲਾਂ ਬਾਣੀ ਵਿੱਚ ਕਹੀਆਂ ਨੇ, ਹਜ਼ੂਰ ਬਚਨ ਕਰਦੇ ਨੇ ਨਾ। ਸਤਿਗੁਰੂ ਦੇ ਬਚਨ ਆਪਾਂ ਪੜ੍ਹਨੇ ਆ, ਕਬੂ ਖਾਟ ਸਫੇਦੀ ਸਵਾਵੈ, ਕਬੂ ਭੂਮ ਪਿਆਰ ਨਾ ਪਾਵੈ। ਇਹ ਤੇਰੀ ਰਜ਼ਾ ਹੈ ਮੇਰੇ ਮਾਲਕ, ਕਿਸੇ ਨੂੰ ਤੂੰ ਬਸਤਰ ਕੀਮਤੀ, ਕਿਸੇ ਨੂੰ ਬਿਲਕੁਲ ਮੈਲੇ ਬਸਤਰ ਦੇਣਾ। ਹੇ ਪਿਤਾ, ਭਾਗ ਆਪੋ ਆਪਣੇ ਨੇ, ਆਪਣੇ ਆਪਣੇ ਭਾਗਾਂ ਦਾ ਖਾਂਦੇ ਹਾਂ।
1: ਸੁਣ ਪਿਤ ਕ੍ਰੋਧ ਕਰਿਓ ਔਰ ਭਾਰੀ, ਸਭ ਕੇ ਸੁਣਤੇ ਗਿਰਾ ਉਚਾਰੀ।
0: ਇਹਨੇ ਇੰਨੀ ਗੱਲ ਸੁਣਦੀ ਦੇਰ ਸੀ, ਮੂਰਖ ਬਾਪੂ ਨੂੰ ਸਮਝ ਨਹੀਂ ਪਈ। ਉਸ ਧੀ ਵੱਲ ਅੱਖਾਂ ਲਾਲ ਕਰਕੇ ਨੇ ਦੇਖਿਆ, ਕ੍ਰੋਧ ਨਾਲ ਇਹਦਾ ਚਿਹਰਾ ਭਖਣ ਲੱਗਾ ਤੇ ਇੱਕੋ ਦਮ ਥਿੜਕਦੀ ਜ਼ਬਾਨ ਵਿੱਚ ਇਹ ਕਹਿਣ ਲੱਗਾ ਹੈ,
1: ਅਮੁਕ ਰੰਕ ਹਮ ਜਾਤ ਮਝਾਰੀ, ਤਿਸਕੇ ਪੁੱਤਰ ਕਸ਼ਟ ਤਨ ਭਾਰੀ।
0: ਤੇ ਕਹਿਣ ਲੱਗਾ, ਤੈਨੂੰ ਕੌਣ ਰਿਜ਼ਕ ਦਿੰਦਾ। ਕਹਿਣ ਲੱਗੀ, ਇੱਕ ਪਰਮੇਸ਼ਵਰ, ਇੱਕ ਵਾਹਿਗੁਰੂ। ਆਪਣੇ ਭਾਗ ਖਾਨੀ ਆ, ਫਿਰ ਗੁੱਸੇ ਵਿੱਚ ਆਇਆ, ਕਹਿੰਦਾ ਚੰਗਾ ਜੇ ਆਪਣੇ ਭਾਗ ਤੂੰ ਖਾਨੀ ਏ, ਇਹ ਨਹੀਂ ਸਮਝਦੀ ਕਿ ਮੈਂ ਤੈਨੂੰ ਦੇਣਾ। ਤੇ ਸਾਡੀ ਜਾਤ ਦੇ ਅੰਦਰ ਇੱਕ ਮਨੁੱਖ ਏ ਜਿਹਦੇ ਪੁੱਤਰ ਨੂੰ ਕੋੜ ਦਾ ਰੋਗ ਲੱਗਾ ਹੋਇਆ, ਸਾਡੀ ਬਰਾਦਰੀ ਵਿੱਚ ਰਹਿੰਦਾ, ਤੈਨੂੰ ਸਮਝ ਪੈ ਜਾ ਕਿ ਦੇਣ ਵਾਲਾ ਕੌਣ ਏ। ਪਿਆਰਿਓ, ਸਿਰਫ ਇੱਕੋ ਹੀ ਆ ਗੱਲ ਜਿਹੜੀ ਬੰਦੇ ਨੂੰ ਰੱਬ ਤੋਂ ਦੂਰ ਲੈ ਜਾਂਦੀ। ਸਾਹਿਬ ਨੇ ਮਨਮੁਖ ਦੀ ਪਰਿਭਾਸ਼ਾ ਹੀ ਦਿੱਤੀ ਹੈ, ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ। ਸਾਹਿਬ ਨੇ ਬਾਣੀ ਵਿੱਚ ਕਿਹਾ, ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤ ਮਿਲ ਗਈ ਦਤਾਰ ਭੁੱਲ ਗਿਆ। ਮੈਂ ਇੱਕ ਖਿਨ ਵਿੱਚੋਂ ਨਿਕਲਣ ਲੱਗਾ, ਪ੍ਰਕਰਨ ਮਿਲਦਾ। ਰਹੀਮ ਨੇ ਦੋ ਦੋਹਰੇ ਕਹੇ, ਇੱਕ ਨਵਾਬ ਸੀ, ਉਹਨੇ ਥਾਲੀ ਭਰ ਲੈਣੀ ਰੁਪਈਆਂ ਨਾਲ, ਸਵੇਰੇ ਸੋਨੇ ਦੀਆਂ ਮੋਹਰਾਂ ਰੱਖਣੀਆਂ, ਸਾਰੇ ਬੰਦਿਆਂ ਨੂੰ ਦੇਖੀ ਜਾਣਾ ਜਦੋਂ ਭਿਖਾਰੀ ਆਉਣੇ ਨਾ, ਤੇ ਆਪਣੀਆਂ ਅੱਖਾਂ ਨੀਵੀਆਂ ਕਰਕੇ ਤੇ ਬੁੱਕ ਭਰ ਕੇ ਉਹਦੀ ਝੋਲੀ ਵਿੱਚ ਪੈਸੇ ਪਾ ਦੇਣੇ, ਲੋਕਾਂ ਲੰਘੀ ਜਾਣਾ। ਇਹਨੇ ਕਦੀ ਚਿਹਰਾ ਤੱਕ ਕੇ ਭਿਖਾਰੀ ਵੱਲ ਦੇਖਿਆ ਨਹੀਂ, ਨੀਵੀਂ ਪਾਈ ਰੱਖਣੀ। ਤੇ ਇੱਕ ਦਿਨ ਕੋਈ ਸੱਜਣ ਲੰਘਿਆ ਤੇ ਉਹਨੇ ਇੱਕ ਗੱਲ ਪੁੱਛੀ, ਕਹਿੰਦਾ ਨਵਾਬ, ਇੱਕ ਗੱਲ ਤੇਰੀ ਤੋਂ ਮੈਂ ਖੁਸ਼ ਹਾਂ, ਰੱਬ ਦਾ ਭੈ ਮੰਨਣਾ, ਲੋਕਾਂ ਨੂੰ ਦਾਨ ਪੁੰਨ ਕਰਨਾ, ਪਰ ਜਦੋਂ ਤੂੰ ਕਿਸੇ ਦੀ ਝੋਲੀ ਵਿੱਚ ਰੁਪਈਏ ਪਾਉਂਦਾ ਤੇ ਆਪਣੀਆਂ ਅੱਖਾਂ ਕਿਉਂ ਨੀਵੀਆਂ ਕਰ ਲੈਂਦਾ। ਉਹਨੇ ਬੜੀ ਸੋਹਣੀ ਗੱਲ ਕਹੀ ਰਕੀਮ ਨੇ, ਕਹਿਣ ਲੱਗੇ ਸਿੱਖੇ ਕਹਾਂ ਨਵਾਬ ਜੂ, ਦੇਨੀ ਐਸੀ ਦੇਨ ਹੇ ਨਵਾਬ, ਕਿੱਥੋਂ ਮੈਂ ਸਿੱਖਿਆ ਇਹੋ ਜਿਹੀ ਗੱਲ ਤੂੰ, ਜਿਉਂ ਜਿਉਂ ਕਰ ਉੱਚਾ ਬੜਾ। ਇਹਦਾ ਮਤਲਬ ਜਿਉਂ ਜਿਉਂ ਤੂੰ ਹੱਥ ਭਰ ਕੇ ਕਿਸੇ ਨੂੰ ਦੇਣ ਲੱਗਣਾ, ਤਿਉਂ ਤਿਉਂ ਨੀਚੇ ਨੈਣ, ਤਿਉਂ ਤਿਉਂ ਤੇਰੀਆਂ ਅੱਖਾਂ ਨੀਵੀਆਂ ਕਿਉਂ ਹੋ ਜਾਂਦੀਆਂ ਨੇ। ਕਿਸੇ ਦੀ ਝੋਲੀ ਵਿੱਚ ਪਾਉਣ ਲੱਗਿਆਂ ਤੂੰ ਅੱਖਾਂ ਨੀਵੀਆਂ ਕਿਉਂ ਕਰ ਲੈਂਦਾ। ਅੱਗੋਂ ਨਵਾਬ ਨੇ ਬੜੇ ਕਮਾਲ ਦੀ ਗੱਲ ਕਹੀ, ਕਹਿਣ ਲੱਗੇ ਦੇਨ ਹਾਰ ਕੋਈ ਹੋਰ ਹੈ, ਜੋ ਬੋਜਤ ਬੇਜਤ ਹੈ ਦਿਨ ਰਹਿਣ, ਕਿਉਂ ਮੈਂ ਅੱਖਾਂ ਨੀਵੀਆਂ ਕਰਨਾ ਵਾਂ। ਕਹਿੰਦਾ ਦੇਨ ਹਾਰ ਕੋਈ ਔਰ ਹੈ, ਜੋ ਬੇਜਤ ਹੈ ਦਿਨ ਰਹਿਣ, ਲੋਕ ਭਰਮ ਮੁਝ ਪਰ ਕਰੇ ਜਾਂ ਤੇ ਨੀਚੇ ਨੈਣ, ਮੈਂ ਇਸ ਕਰਕੇ ਅੱਖਾਂ ਨੀਵੀਆਂ ਕਰਨਾ ਦੁਨੀਆਂ ਦੇ ਲੋਕੋ, ਹੱਥ ਮੇਰਾ ਜੇ ਦੇਣ ਵਾਲਾ ਤੇ ਕੋਈ ਹੋਰ ਹੈ। ਮਤਾਂ ਸੋਚਿਓ ਮੈਂ ਦਾਤਾ ਵਾਂ। ਉਸ ਕਮਲੇ ਨੂੰ ਸਮਝ ਨਹੀਂ ਪਈ, ਗੁੱਸੇ ਵਿੱਚ ਆ ਗਿਆ, ਕਹਿੰਦਾ ਚੰਗਾ ਫਿਰ ਸਾਡੀ ਬਰਾਦਰੀ ਵਿੱਚ ਇੱਕ ਘੋੜੀ ਏ, ਮੈਂ ਦੇਖਣਾ ਤੇਰੇ ਭਾਅ ਕਿੰਨੇ ਕੁ ਬਲਵਾਨ ਹਨ।
1: ਹਾਥ ਪਾਵ ਅੰਗਰੀ ਚੜ ਗਈ, ਅਸਕੋ ਮੈਂ ਜਬ ਤੋਹੇ ਦੇ ਦਈ।
0: ਕਹਿਣ ਲੱਗਾ ਚੰਗਾ ਫਿਰ ਤੈਨੂੰ ਰਿਜਕ ਰੱਬ ਦਿੰਦਾ ਨਾ। ਕਹਿਣ ਲੱਗੀ ਬਿਲਕੁਲ। ਕਹਿੰਦਾ ਮੈਂ ਤੈਨੂੰ ਉਸ ਘੋੜੀ ਦੇ ਲੜ ਲਾਂਗਾ ਜਿਹਦੇ ਹੱਥ ਤੇ ਪੈਰ ਚੜ ਗਏ, ਦੇਖਾਂਗਾ ਤੇਰੇ ਭਾਗ ਕਿੰਨੇ ਕੁ ਕੰਮ ਕਰਦੇ ਹਨ।
1: ਆਪਣ ਭਾਗ ਤਬ ਪੁੰਚਨ ਕਰੀਏ, ਨਰਕ ਸਮਾਨ ਕਸ਼ਟ ਕੋ ਭਰੀਏ।
0: ਕਹਿਣ ਲੱਗੇ ਆਪਣੇ ਭਾਗ ਤੂੰ ਭੋਗੀ, ਤੂੰ ਕਹਿੰਦੀ ਹੈ ਦੇਣ ਵਾਲਾ ਰੱਬ ਏ, ਫਿਰ ਮੈਂ ਦੇਖਾਂਗਾ ਤੇਰੇ ਭਾਗ ਤੇ ਨਰਕ ਦੇ ਸਮਾਨ ਤੂੰ ਆਪਣੀ ਜ਼ਿੰਦਗੀ ਬਤੀਤ ਕਰੇਂਗੀ।
1: ਸੁਣ ਕੰਨਿਆ ਨੇ ਪਿਤਕੀ ਬਾਣੀ, ਸੋਈ ਸੀ ਸਰੀ ਮਨਮਾਨੀ।
0: ਬੱਚੀ ਨੇ ਸੁਣਦਿਆਂ ਸਾਰ ਕਹਿ ਦਿੱਤਾ, ਬਾਪੂ ਜੇ ਮੇਰੇ ਭਾਗਾਂ ਵਿੱਚ ਉਹੀ ਹੈ ਨਾ, ਮੈਂ ਉਹਦੇ ਲੜ ਲੱਗਣਾ, ਤੇ ਤੂੰ ਜਿੰਨਾ ਮਰਜ਼ੀ ਜਤਲ ਕਰ ਲੈ, ਮੈਂ ਜਾਣਾ ਉਹਦੀ ਘਰ, ਮੈਨੂੰ ਪਰਵਾਹ ਨੀ, ਮੈਨੂੰ ਉਸ ਦਾਤੇ ਦੇ ਬਚਨਾਂ ਤੇ ਭਰੋਸਾ ਹੈ। ਗੁਰਮੁਖ ਕਹਿ ਕੇ ਗਏ ਨੇ ਕਿ ਉਹ ਪੱਥਰਾਂ ਵਿੱਚ, ਉਹ ਰੁੱਖਾਂ ਵਿੱਚ, ਉਹ ਪਹਾੜਾਂ ਵਿੱਚ, ਉਹ ਪਾਣੀ ਵਿੱਚ, ਉਹ ਦਰਿਆਵਾਂ ਵਿੱਚ, ਉਹ ਚਾਰੇ ਤਰ੍ਹਾਂ ਦੀਆਂ ਖਾਣੀਆਂ ਨੂੰ ਦਿੰਦਾ ਹੈ, ਤੇ ਜੇ ਮੈਨੂੰ ਲੂਲੇ ਦੇ ਲੜ ਲਾਏਗਾ, ਪਿੰਗਲੇ ਦੇ ਲੜ ਲਾਏਗਾ, ਸੱਚ ਜਾਣੀ ਮੇਰਾ ਗੁਰੂ ਨਾਨਕ ਉਹਦੀ ਵੀ ਝੋਲੀ ਵਿੱਚ ਖੈਰ ਪਾਏਗਾ। ਮੈਨੂੰ ਪਰਵਾਹ ਨੇ, ਭਾਗ ਮੈਂ ਆਪਣੇ ਖਾਣੇ ਨੇ, ਦੇਣ ਵਾਲਾ ਉਹ ਪਰਮੇਸ਼ਵਰ ਹੈ।
1: ਰਿਸਕੀ ਮਾਂ ਸੁਬਰ ਜਿਤ ਰਹੀ, ਤੋ ਪਿਤਾ ਨੇ ਰਿਸ ਕਰ ਕਹੀ।
0: ਕਹਿੰਦੇ ਨੇ ਮਾਂ ਰੋਕਦੀ ਰਹੀ ਏ, ਆਖਰ ਮਾਂ ਦਾ ਹਿਰਦਾ ਪਤਾ ਨੀ ਬੰਦਾ ਕਿੰਨਾ ਕੁ ਕਠੋਰ ਹੋ ਜਾਂਦਾ। ਵਾਹ ਹੰਕਾਰ, ਬਸ ਤੇਰੇ ਜਦੋਂ ਤੂੰ ਕਿਸੇ ਅੰਦਰ ਘਰ ਕਰ ਜਾਂਦੇ, ਕਿਸੇ ਅੰਦਰ ਬਹਿ ਜਾਂਦੇ, ਹੰਕਾਰੀ ਬੰਦਾ ਤਾਂ ਇੱਥੇ ਵੀ ਨਹੀਂ ਜਾਣਦਾ ਮੈਂ ਆਪਣੀ ਧੀ ਦੇ ਟੁਕੜੇ ਨੂੰ ਕਿਤੇ ਲੜ ਲਾਨਾ ਪਿਆ, ਆਪਣੇ ਦਿਲ ਦੇ ਟੁਕੜੇ ਨੂੰ, ਧੀ ਨੂੰ ਕਿਤੇ ਲੜ ਲਾਨਾ ਵਾ। ਇਹ ਹੰਕਾਰ ਹੀ ਹੈ ਨਾ ਕਿ ਮੈਂ ਸਭ ਕੁਝ ਹਾਂ। ਕਹਿੰਦੇ ਨੇ ਉਸ ਬੱਚੀ ਨੇ ਕਿਹਾ, ਮਾਂ ਰੋਕ ਨਾ, ਯਾਦ ਰੱਖੀ ਜੇ ਮੇਰੇ ਸਿਰ ਦਾ ਸਾਈਂ ਵਾਹਿਗੁਰੂ ਹੈ ਨਾ, ਜੇ ਗੁਰੂ ਨਾਨਕ ਦੇ ਘਰ ਦੀ ਕਿਰਪਾ ਹੈ, ਤੇ ਇਸ ਪਿੰਗਲੇ ਨਾਲ ਵੀ ਲਾ ਕੇ ਮੈਨੂੰ ਗੁਰੂ ਨਾਨਕ ਕਿਰਪਾ ਜ਼ਰੂਰ ਕਰੇਗਾ। ਮੈਂ ਤਾਂ ਉਹਦੀ ਰਜ਼ਾ ਦਾ ਸਬਕ ਪੜ੍ਹਿਆ, ਮੈਂ ਉਹਦੇ ਭਾਣੇ ਵਿੱਚ ਰਹੀ ਹਾਂ, ਤੇ ਮਾਂ ਜਿਹੜੀ ਭਾਣੇ ਵਿੱਚ ਤੇ ਭਲਾ ਕਰਕੇ ਜਾਣ ਲੈ, ਉਹਦੇ ਮੂੰਹ ਵਿੱਚੋਂ ਕਦੀ ਤਰਕ ਨਹੀਂ ਹੁੰਦਾ, ਇਹ ਤਾਂ ਮਾਲਕ ਜਿੱਥੇ ਰੱਖੇ ਮੈਂ ਉੱਥੇ ਪ੍ਰਵਾਨ ਕਰਾਂਗੀ। ਕਹਿੰਦੇ ਨੇ ਇਸ ਬੱਚੀ ਨੇ ਉਸ ਆਦਮੀ ਨੂੰ ਪ੍ਰਵਾਨ ਕਰਨਾ, ਅਗਲੇ ਬੁੱਧਵਾਰ ਵਿਚਾਰਾਂਗੇ। ਆਖਰ ਭਾਣੇ ਨੂੰ ਮੰਨਦੀ ਉਸ ਧਰਤੀ ਤੇ ਪਹੁੰਚਦੀ ਏ ਜਿਸ ਧਰਤੀ ਤੇ ਕਾਂ ਵੀ ਹੰਸ ਹੋ ਜਾਂਦੇ ਨੇ। ਅਗਲਾ ਹੀ ਹਫ਼ਤਾ ਮੇਰਾ ਇੱਥੇ ਦੇ ਇਹ ਪ੍ਰਸੰਗ ਅਗਲੇ ਬੁੱਧਵਾਰ ਪੂਰਾ ਕਰ ਦਿਆਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਪਿਆਰਿਓ, ਆਪ ਆਉਂਦੇ ਹੋ ਸ਼ਾਮ ਨੂੰ ਵੱਧ ਚੜ ਕੇ ਆਇਆ ਕਰੋ, ਸਤਿਗੁਰੂ ਦੇ ਘਰ ਦੀ ਹਾਜ਼ਰੀ ਭਰੋ ਜੀ। ਵਾਹਿਗੁਰੂ।

ਬਾਪ ਨੇ ਇਹ ਕਹਿ ਦਿੱਤਾ ਕਿ ਮੈਂ ਤੈਨੂੰ ਇੱਕ ਕੋੜੀ ਦੇ ਲੜ ਲਾਵਾਂਗਾ ਜਿਸ ਦੇ ਹੱਥ ਪੈਰ ਉਂਗਲੀਆਂ ਵੀ ਝੜਦੀਆਂ ਪਈਆਂ ਨੇ, ਤੂੰ ਇਸੇ ਜਿੰਦੇ ਜੀ ਨਰਕ ਭੋਗੇਂਗੀ ਕਿਉਂਕਿ ਮੇਰੇ ਹੱਥ ਵਿੱਚ ਬਹੁਤ ਕੁਝ ਹੈ। ਤੇ ਉਸ ਬੱਚੀ ਨੇ ਆਪਣੇ ਪਿਤਾ ਦੀ ਆਗਿਆ ਨੂੰ ਸੱਤ ਕਰਕੇ ਆਪਣੇ ਸਿਰ

0: ਇਸ ਕਰ ਕਹੀ
1: ਭਾਵਾਂ ਕਿ ਉਸ ਬੱਚੀ ਦੀ ਮਾਂ ਵਰਜਦੀ ਪਈ ਏ, ਰੋਕਦੀ ਪਈ ਏ ਕਿ ਧੀਏ ਤੇਰੇ ਬਾਪੂ ਦਾ ਗੁੱਸਾ ਬੜਾ ਮਾੜਾ, ਜੋ ਕੁਝ ਤੇਰੀਆਂ ਦੂਸਰੀਆਂ ਭੈਣਾਂ ਕਹਿੰਦੀਆਂ ਨੇ ਤੂੰ ਵੀ ਆਪਣੀ ਜ਼ਬਾਨ ਤੋਂ ਕਹਿਣਾ ਸ਼ੁਰੂ ਕਰ ਦੇਣਾ ਤੇ ਕੀ ਤੇਰਾ ਵਿਗੜਦਾ ਹੈ। ਅਸਲੀਅਤ ਜੇ ਜਦੋਂ ਕਦੀ ਮਾਲਕ ਕਿਸੇ ਦੇ ਹਿਰਦੇ ਵਿੱਚ ਸੱਚ ਦੀ ਚਿਣਗ ਪੈਦਾ ਕਰਦਾ ਤੇ ਸੱਚ ਦੀ ਚਿਣਗ ਨੂੰ ਤਾਂ ਸ਼ੱਕੇ ਮਾਂ ਬਾਪ ਵੀ ਨਹੀਂ ਰੋ ਸਕਦੇ। ਸਤਿਗੁਰੂ ਕੀ ਬਾਣੀ ਵਿੱਚ ਕਦੀ ਪੜ੍ਹਨੇ ਆ ਨਾ, ਜੇ ਭਗਤ ਨਾਮਦੇਵ ਉਹਦੀ ਮਾਂ ਰੋਕ ਕੇ ਕਹਿੰਦੀ ਏ ਕਿ ਬੇਟਾ ਕੀ ਲੈਣਾ ਤੂੰ ਖੁਦਾ ਖੁਦਾ ਰਾਮ ਰਾਮ ਕਹਿ ਕੇ ਤੂੰ ਖੁਦਾ ਖੁਦਾ ਕਿਉਂ ਨਹੀਂ ਕਹਿ ਦਿੰਦਾ, ਤੇ ਜਦੋਂ ਮਾਂ ਕਹਿੰਦੀ ਰੁਦਨ ਕਰੇ ਨਾਮੇ ਕੀ ਮਾਏ, ਰਾਮ ਛੋੜ ਕੀ ਨਾ ਭਜੇ ਖੁਦਾਏ, ਤੇ ਜਿਹਦੇ ਅੰਦਰ ਸੱਚ ਪੈਦਾ ਹੋਇਆ ਉਹ ਬੱਚਾ ਅੱਗੋਂ ਪੁਕਾਰ ਕੇ ਕਹਿੰਦਾ ਨਹੀਂ ਮਾਂ ਜੇ ਤੂੰ ਮੈਨੂੰ ਸੱਚਾਈ ਤੋਂ ਪਿਛਾਂ ਡਾਹਤਾ ਨਹੀਂ ਪਈਏ, ਅਸਲੀਅਤ ਇਹ ਵੇ ਤੂੰ ਮੇਰੀ ਮਾਂ ਨਹੀਂ ਮੈਂ ਤੇਰਾ ਪੁੱਤਰ ਨਹੀਂ, ਕਿਉਂਕਿ ਜਦੋਂ ਸੱਚ ਕਿਸੇ ਦੇ ਹਿਰਦੇ ਵਿੱਚ ਪੈਦਾ ਹੋਵੇ ਉਹਨੂੰ ਮਾਂ ਬਾਪ ਵੀ ਨਹੀਂ ਵਰਗਲਾ ਸਕਦੇ। ਸਾਹਿਬ ਨੇ ਬਾਣੀ ਵਿੱਚ ਕੀਤਾ ਬਚਨ, ਕਹਿਣ ਲੱਗੇ ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਂ ਏ, ਜੇ ਮਾਂ ਸੱਚਾਈ ਤੋਂ ਰੋਕਣੀ ਏ ਤੂੰ ਮੇਰੀ ਮਾਂ ਨਹੀਂ ਮੈਂ ਤੇਰਾ ਪੁੱਤਰ ਨਹੀਂ। ਪਿੰਡ ਪਰਾਂ ਤੋਂ ਹਰ ਗੁਣ ਗਾਏ ਦੂਜਾ ਪ੍ਰਮਾਣ ਮਿਲਦਾ, ਜੇ ਕਿਤੇ ਪ੍ਰਹਿਲਾਦ ਦੀ ਮਾਂ ਕਹਿੰਦੀ ਏ ਕਿ ਬੇਟਾ ਤੂੰ ਮੰਨ ਜਾ ਦੇਖ ਤੇਰੇ ਬਾਪੂ ਨੇ ਸਾਰਿਆਂ ਉੱਤੇ ਆਪਣਾ ਹੁਕਮ ਲਾਗੂ ਕੀਤਾ, ਬਸ ਦਾ ਬਸ ਕਿੰਨੀ ਸਬਰਾਨੀ ਰਾਜੇ ਬਿਨਤੀ ਕਰੇ।

0: ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਿਰੰਦਾ ਨਾ ਗਿਰਾ ਜ਼ਰ ਕਿ ਇਹ ਗੁਰੂ ਕੇ ਸਿੱਖਾ ਜਿਹੜੇ ਤੂੰ ਅਸਮਾਨ ਵਿੱਚ ਉੱਡਦੇ ਪਰੰਦੇ ਦੇਖਣੇ ਖੇ ਮਾਂ ਮੇਰਾ ਗੁਰੂ ਬੋਲ ਕੇ ਕਹਿੰਦਾ ਜਿਹੜੇ ਅਸਮਾਨ ਵਿੱਚ ਉੱਡਦੇ ਪਰੰਦੇ ਨੇ ਇਹਨਾਂ ਨੇ ਕਦੀ ਆਪਣੇ ਆਲਣਿਆਂ ਵਿੱਚ ਰਿਜ਼ਕ ਇਕੱਠਾ ਨਹੀਂ ਕੀਤਾ ਇਹਨਾਂ ਦੇ ਆਲਣਿਆਂ ਵਿੱਚ ਕੋਈ ਰੋਜ਼ੀ ਰੱਖਣ ਨਹੀਂ ਦਿੰਦਾ ਪਰੰਦਾ ਨਾ ਗਿਰਾ ਜਰ ਦਰਖਤ ਆਬ ਆਸ ਕਰ ਦਿਹੰਦ ਸੂਈ ਜਿਹੜਾ ਇਹਨਾਂ ਪੰਛੀਆਂ ਨੂੰ ਰਿਜ਼ਕ ਦਿੰਦਾ ਪਿਆ ਉਹ ਮੈਨੂੰ ਰੋਜ਼ੀ ਦਿੰਦਾ ਤੂੰ ਕਹਿੰਦੀ ਹੈ ਕਹਿਦੇ ਬਾਪੂ ਦੇਣ ਵਾਲਾ ਨਹੀਂ ਦਿਹੰਦ ਸੂਈ ਏਕ ਤੂੰ ਹੀ ਏਕ ਤੂੰ ਹੀ ਮੇਰਾ ਗੁਰੂ ਤਾਂ ਆਵਾਜ਼ ਦੇ ਕੇ ਕਹਿੰਦਾ ਮਾਂ ਨਾ ਕਰ ਚਿੰਤ ਚਿੰਤਾ ਹੈ ਕਰਤੇ ਤੂੰ ਚਿੰਤਾ ਕਰਨੀ ਹੈ ਕਿ ਰਿਜ਼ਕ ਬਾਪੂ ਦਿੰਦਾ ਪਰ ਨਹੀਂ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜਨਤਾ ਸਭ ਤੈ ਕਹਿਣ ਲੱਗੇ ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ ਉਹ ਤਾਂ ਕੀੜਿਆਂ ਨੂੰ ਰਿਜ਼ਕ ਦਿੰਦਾ ਮੇਰਾ ਗੁਰੂ ਤਾਂ ਆਵਾਜ਼ ਦੇ ਕੇ ਕਹਿੰਦਾ ਰਹਿਣ ਦ੍ਰਿਸ ਪ੍ਰਭਾਸ ਤੂੰ ਹੀ ਗਾਵਣਾ ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣਾ ਤੂੰ ਤਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਦੇਣ ਵਾਲਾ ਕੇਵਲ ਇੱਕ ਹੋਵੇ ਪਰ ਜੇ ਮੈਨੂੰ ਤੁਸੀਂ ਕੋੜੀ ਦੇ ਲੜਵੀ ਲਾ ਦਿਓਗੇ ਮੈਂ ਇਸ ਨੂੰ ਕਰਤਾਰ ਦੀ ਰਜ਼ਾ ਸਮਝ ਕੇ ਉਸ ਵਾਹਿਗੁਰੂ ਦਾ ਹੁਕਮ ਸਮਝ ਕੇ ਪ੍ਰਵਾਨ ਕਰਾਂਗੀ
1: ਕਹੋ ਪ੍ਰਥਮ ਸੋਈ ਪਤ ਮੇਰਾ ਤਥਾ ਭਾਗ ਮੈਂ ਆਪਣੋ ਹੈਰਾ
0: ਜੇ ਮੇਰੇ ਭਾਗਾਂ ਵਿੱਚ ਉਹ ਕੋੜੀ ਪਤੀ ਲਿਖਿਆ ਮਹਾਂ ਫਿਰ ਮੇਰੇ ਭਾਗਾਂ ਨੂੰ ਗੁਰੂ ਪਰਮੇਸ਼ਵਰ ਤੋਂ ਬਿਨਾਂ ਕੌਣੇ ਮਿਟਾਉਣ ਵਾਲਾ ਮੈਂ ਇਸ ਗੁਰੂ ਕੀ ਆਗਿਆ ਨੂੰ ਸਤ ਕਰਕੇ ਮੰਨਾਂਗੀ
1: ਰਹੇ ਹਟਾਏ ਲੋਕ ਮਿਲ ਕਨੇ ਕੁਸ਼ਟੀ ਸੰਗ ਕਸ਼ਟ ਬਹੁ ਪਨੇ
0: ਕਹਿੰਦੇ ਨੇ ਕੇਵਲ ਮਾਂ ਨਹੀਂ ਇਸ ਪੱਟੀ ਪਿੰਡ ਦੇ ਲੋਕ ਵੀ ਇਕੱਠੇ ਹੋਏ ਨੇ ਤੇ ਸਿਆਣੇ ਦਾਨੇ ਆ ਕੇ ਕਹਿਣ ਲੱਗੇ ਬਚੜੀਏ ਤੂੰ ਆਪਣੇ ਬਾਪੂ ਦੇ ਹੁਕਮ ਅੱਗੇ ਸਿਰ ਝੁਕਾ ਦੇ ਤੂੰ ਮੰਨ ਜਾ ਕੇ ਤੇਰਾ ਪਿਤਾ ਸਭ ਕੁਝ ਦੇਣ ਵਾਲਾ ਹੈ ਪਰ ਜਿਤਨੇ ਵੀ ਦਾਨੇ ਸਿਆਣੇ ਆਏ ਇਸ ਬੱਚੀ ਤੇ ਕਿਸੇ ਦੀ ਆਵਾਜ਼ ਦਾ ਕਿਸੇ ਦੇ ਬਚਨ ਦਾ ਅਸਰ ਨਹੀਂ ਕੇਵਲ ਇੱਕੋ ਰਾਟੇ ਕਿ ਜੋ ਮੇਰੇ ਨਿਰੰਕਾਰ ਦਾ ਹੁਕਮ ਏ ਉਹਨੂੰ ਕੋਈ ਨਹੀਂ ਮੇਟ ਸਕਦਾ
1: ਰਹੇ ਫੇਰ ਸੋ ਫਰੀ ਨਾ ਫੇਰੇ ਫੇਰੇ ਫਰੀ ਸਾਥ ਤਿਸ ਗੇਰੇ
0: ਕਵੀ ਜੀ ਕਹਿੰਦੇ ਨੇ ਬੜਿਆਂ ਨੇ ਰੋਕਣ ਦੀ ਵਰਜਨ ਦੀ ਕੋਸ਼ਿਸ਼ ਕੀਤੀ ਪਰ ਉਹ ਬੱਚੀ ਰੁਕੀ ਨਹੀਂ ਅਖੀਰ ਤੇ ਉਸ ਨਿਰਦਈ ਬਾਪ ਨੇ ਕੀ ਕੀਤਾ ਉਸ ਕੋੜੀ ਦੇ ਘਰ ਨਾਲ ਉਹਦੇ ਮਾਪਿਆਂ ਦੇ ਨਾਲ ਉਹਨੇ ਆਪਣਾ ਸੰਪਰਕ ਬਣਾਇਆ ਤੇ ਕਹਿਣ ਲੱਗਾ ਮੈਂ ਆਪਣੀ ਧੀ ਨੂੰ ਤੁਹਾਡੇ ਕੋੜੀ ਦੇ ਲੜ ਲਾਣਾ ਚਾਹੁੰਦਾ ਹਾਂ ਜਿਨ੍ਹਾਂ ਦਾ ਬੱਚਾ ਸੀ ਉਹਨਾਂ ਦਾ ਕਿਰਦਾ ਵੀ ਕੰਬ ਗਿਆ ਦੁਨੀ ਚੰਦਾ ਕਿ ਦੇਖ ਤਾਂ ਸਾਡਾ ਬੱਚਾ ਤਾਂ ਕੋੜ ਨੇ ਖਾ ਲਿਆ ਤੇਰੀ ਧੀ ਸੋਹਣੀ ਸੁਨੱਖੀ ਮਾਲਕ ਦੀ ਕਿਰਪਾ ਉਹਦਾ ਤਨ ਬਿਲਕੁਲ ਅਰੋਗ ਏ ਤੂੰ ਆਪਣੀ ਧੀ ਨੂੰ ਕਿਸੇ ਹੋਰ ਸਿਆਣੇ ਸੂਝਵਾਨ ਦੇ ਲੜ ਲਾ ਦੇ ਪਰ ਕਹਿੰਦੇ ਨੇ ਉਹ ਦੁਨੀ ਚੰਦ ਤੇ ਕੋਈ ਅਸਰ ਨਹੀਂ ਉਸ ਕੋੜੀ ਨੂੰ ਲਿਆਂਦਾ ਗਿਆ ਤੇ ਇਸ ਬੀਬੀ ਰਜਨੀ ਨੂੰ ਇਸ ਬੱਚੀ ਨੂੰ ਉਸ ਕੋੜੀ ਦੇ ਲੜ ਲਾਇਆ ਤੇ ਉਹਨੇ ਪਰਿਕਰਮਾ ਕੀਤੀਆਂ ਇਸ ਬੱਚੀ ਦੇ ਫੇਰੇ ਕੋੜੀ ਨਾਲ ਕਰਾ ਦਿੱਤੇ ਹਨ
1: ਨਹਿੰਦਾ ਇਸ ਕੋ ਨਿਰਪਨੇ ਦੀਨਾ ਮਨ ਮੂਰਖ ਨੇ ਹੱਠ ਦਿੜਕੀਨਾ
0: ਕਵੀ ਜੀ ਕਹਿੰਦੇ ਨੇ ਧੀ ਨੂੰ ਘਰੋਂ ਤੋਰਨ ਲੱਗਾ ਉਹ ਚਾਰੇ ਧੀਆਂ ਦੂਸਰੀਆਂ ਵੀ ਦੇਖਦੀਆਂ ਪਈਆਂ ਨੇ ਜਿਹੜੀਆਂ ਕਹਿੰਦੀਆਂ ਸਨ ਦੇਣ ਵਾਲਾ ਇੱਕ ਬਾਪੂ ਏ ਇੱਕ ਪਿਤਾ ਏ ਜਦੋਂ ਇਹਨੇ ਧੀ ਨੂੰ ਤੋਰਿਆ ਕੇਵਲ ਤਨ ਦੇ ਬਸਤਰ ਦਿੱਤੇ ਨੇ ਇਸ ਪਾਪੀ ਬੰਦੇ ਨੇ ਆਪਣੇ ਘਰੋਂ ਇੱਕ ਟਕਾ ਵੀ ਉਸ ਧੀ ਦੀ ਝੋਲੀ ਵਿੱਚ ਕੋਈ ਦਾਜ ਵਾਸਤੇ ਨਹੀਂ ਪਾਇਆ ਕਿ ਲੈ ਧੀਏ ਕਿਤੇ ਮੁਸੀਬਤ ਆਵੇ ਇਹਨਾਂ ਰੁਪਈਆਂ ਨੂੰ ਵਰਤ ਕੇ ਤੂੰ ਆਪਣਾ ਗੁਜ਼ਾਰਾ ਕਰ ਲਈ ਉਹ ਦਾਜ ਦਏਗਾ ਵੀ ਕਿਉਂ ਜਿਹੜਾ ਨਿਰਦਈ ਕਠੋਰ ਹਿਰਦੇ ਵਾਲਾ ਹੰਕਾਰੀ ਮਨੁੱਖ ਆਪਣੀ ਧੀ ਨੂੰ ਕੋੜੀ ਦੇ ਲੜ ਲਾਉਂਦਾ ਪਿਆ ਉਹਦੇ ਤੋਂ ਬੱਚੀ ਵਾਸਤੇ ਭਲੇ ਵਾਸਤੇ ਕੋਈ ਆਸ ਨਹੀਂ ਹੋ ਸਕਦੀ
1: ਕੰਨਿਆ ਮਨ ਪ੍ਰਭ ਭਾਵੀ ਮਾਨ ਸਮੀਸ਼ਰ ਕੈਸੇ ਪਤ ਜਾਨ
0: ਕਵੀ ਜੀ ਆਖਦੇ ਨੇ ਉਸ ਬੱਚੀ ਨੇ ਪਰਮੇਸ਼ਵਰ ਦਾ ਭਾਣਾ ਮੰਨਿਆ ਕਹਿਣ ਲੱਗੀ ਸਤਿਗੁਰੂ ਗੁਰੂ ਨਾਨਕ ਸਾਹਿਬ ਤੇਰੇ ਬਚਨਾਂ ਤੇ ਯਕੀਨ ਕਰਕੇ ਮੈਂ ਕਹਿ ਦਿੱਤਾ ਕਿ ਦੇਣ ਵਾਲਾ ਇੱਕ ਪਰਮੇਸ਼ਵਰ ਏ ਇੱਕ ਕਿਰਪਾ ਕਰੀ ਜਿਹਦੇ ਲੜ ਤੂੰ ਮੈਨੂੰ ਲਾਇਆ ਮੇਰੇ ਬਾਪੂ ਨੇ ਜਿਸ ਦੇ ਲੜ ਲਾਇਆ ਇੱਕ ਤਾਂ ਮੈਨੂੰ ਇਹਦੇ ਤੇ ਪੂਰਨ ਯਕੀਨ ਬਣਿਆ ਰਹੇ ਮੇਰਾ ਮਨ ਸਾਬਤ ਰਹਿ ਜਾਏ ਮੇਰਾ ਅੰਦਰ ਕਿਤੇ ਡੋਲੇ ਨਾ।

0: ਕਿਸੇ ਵੀ ਪਿੰਡ ਵਿੱਚ ਜਾਂਦੀ ਹੈ, ਉੱਥੇ ਨੇੜੇ ਜਾ ਕੇ ਟੋਕਰੀ ਉਤਾਰਦੀ ਹੈ, ਆਪ ਪਿੰਡ ਵਿੱਚ ਜਾ ਕੇ ਘਰ ਘਰ ਦੇ ਵਿੱਚੋਂ ਮੰਗਦੀ ਹੈ ਤੇ ਜਿਤਨਾ ਕੁ ਭੋਜਨ ਉਹਨਾਂ ਨੂੰ ਚਾਹੀਦਾ ਉਹਦੇ ਨਾਲ ਗੁਜ਼ਾਰਾ ਕਰਦੀ ਹੈ।
1: ਵਿਚਰਤ ਬ੍ਰਾਹਮਣ ਇਸੀ ਪ੍ਰਕਾਰੀ ਆਈ ਗੁਰ ਕੇ ਚੱਕ ਇੱਕ ਵਾਰੀ।
0: ਭਾਈ ਸੰਤੋਖ ਸਿੰਘ ਕਹਿੰਦੇ ਨੇ ਉਹ ਭਾਗਾਂ ਵਾਲੀ ਪਿੰਡਾਂ ਵਿੱਚ ਵਿਚਰਦੀ ਵਿਚਰਦੀ ਅੱਜ ਨਾ ਗੁਰੂ ਕੇ ਚੱਕ ਆ ਗਈ ਹੈ। ਜਿਹੜਾ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਕਹਿ ਕੇ ਨਗਰ ਵਸਾਏ ਗੁਰੂ ਕੇ ਚੱਕ ਦੇ ਨੇੜੇ, ਇਹ ਬੀਬੀ ਆਪਣੇ ਪਤੀ
1: ਗੁਰੂ ਕੀ ਲੀਨਾ ਹਾਰਾ ਪਤ ਜੁਗ ਖਾਇਰ ਦੇ ਸੁਖ ਧਾਰਾ।
0: ਕਵੀ ਜੀ ਕਹਿੰਦੇ ਨੇ ਸੰਗਤ ਵਿੱਚ ਗਈ ਏ ਤੇ ਜਦੋਂ ਗੁਰੂ ਕੀ ਦੇਗ ਮਿਲੀ ਨਾ, ਇਸ ਬੱਚੀ ਨੇ ਉਹ ਦੇਗ ਨੂੰ ਗੁਰੂ ਕੀ ਸੰਗਤ ਵਿੱਚੋਂ ਲੈ ਕੇ ਆਈ ਤੇ ਆਪਣੇ ਪਤੀ ਦੇ ਮੁੱਖ ਵਿੱਚ ਵੀ ਪਾਈ ਏ, ਨਾਲੇ ਦੇਗ ਪਾਈ, ਨਾਲੇ ਕਹਿੰਦੀ ਏ ਮੁੱਖ ਤੋਂ ਵਾਹਿਗੁਰੂ ਬੋਲ, ਸਾਨੂੰ ਇਹਦੇ ਦਰ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ, ਸਾਨੂੰ ਇਹਦੇ ਘਰ ਤੋਂ ਬਿਨਾਂ ਕਿਸੇ ਦੀ ਓਟ ਨਹੀਂ। ਇਹੀ ਤਾਂ ਉਹ ਦਾਰੀ ਜਿਹੜਾ ਨਿਮਾਣਿਆਂ ਨੂੰ ਵੀ ਇੱਕ ਗੱਲ ਕਹਿੰਦਾ ਕਿ ਵਿਸ਼ਵਾਸ ਪਰਮੇਸ਼ਵਰ ਤੇ ਰੱਖੋ, ਦੇਣ ਵਾਲਾ ਉਹ ਵੇ। ਇਹੀ ਉਹ ਦਾਰੀ ਜਿਹੜਾ ਯਤੀਮਾਂ ਨੂੰ ਵੀ ਹੋਕਾ ਦੇ ਕੇ ਕਹਿੰਦਾ ਕਿ ਜੇ ਸਿਰ ਤੋਂ ਮਾਂ ਬਾਪ ਉੱਠ ਗਏ ਕਿਸੇ ਦੀ ਟੇਕ ਨਾ ਰੱਖ, ਇੱਕ ਨਿਰੰਕਾਰ ਦੀ ਟੇਕ ਲੈ, ਤੇਰੇ ਸਿਰ ਦਾ ਸਾਈ ਮਾਲਕ ਅਜੇ ਜਿੰਦਾ। ਇਹ ਉਹੀ ਦਾਰੀ ਜਦੋਂ ਦੁਨੀਆਂ ਦੇ ਵੈਦ ਹਕੀਮ ਜਵਾਬ ਦੇ ਦੇਣ ਤੇ ਜੇ ਇਹ ਨਾਮ ਔਖਦੀ ਦੇ ਦੇਵੇ ਤੇ ਇਹ ਤਾਂ ਰੋਗੀਆਂ ਨੂੰ ਵੀ ਤੰਦਰੁਸਤ ਕਰ ਦਿੰਦਾ। ਆਪਣੇ ਪਤੀ ਦੇ ਮੁੱਖ ਵਿੱਚ ਇਸ ਬੀਬੀ ਰਜਨੀ ਨੇ ਗੁਰੂ ਕੀ ਦੇਗ ਪਾਈ ਹੈ।
1: ਉਹਨੇ ਅਗਲੇ ਦਿਨ ਬਦਰੀ ਬਨਵੇਂ ਖਾਰੀ ਜਾਏ ਧਰੀ ਤਵ ਤਿੰਨ ਮੈਂ।
0: ਕਿੰਨੇ ਅਗਲਾ ਦਿਨ ਚੜਿਆ ਤੇ ਮਨ ਵਿੱਚ ਸੋਚਦੀ ਹੈ ਮਨਾ ਗੁਰੂ ਦਰ ਤੇ ਵੀ ਲੰਗਰ ਚੱਲਦਾ ਪਿਆ, ਜਦੋਂ ਮੈਂ ਹੱਥਾਂ ਨਾਲ ਸੇਵਾ ਨਹੀਂ ਕਰਦੀ ਪਈ, ਜਿਵੇਂ ਅੱਗੇ ਮੰਗ ਕੇ ਖਾਨੀ ਆ ਕਿਸੇ ਪਿੰਡ ਵਿੱਚੋਂ ਜਾ ਕੇ ਮੰਗ ਲਵਾਂ, ਜਿੱਥੇ ਬੇਰੀਆਂ ਦਾ ਇੱਕ ਝੁੰਡ ਏ। ਮੈਂ ਇੱਕ ਅਰਜ਼ ਕਰਦਿਆਂ ਜਿੱਥੇ ਹਰਿਮੰਦਰ ਸਾਹਿਬ ਏ ਅੰਮ੍ਰਿਤ ਸਰੋਵਰ ਏ ਨਾ, ਇੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਵੀ ਪਏ ਨੇ। ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਪਹਿਲੀ ਵਾਰੀ ਇਸ ਬਾਬੇ ਬੁੱਢੇ ਨੂੰ ਇੱਥੇ ਮਿਲੇ ਨੇ ਜਦੋਂ ਬਾਬੇ ਦੀ ਉਮਰ 12 ਸਾਲ ਦੀ ਸੀ। ਇਹੀ ਦੁੱਖ ਭੰਜਣੀ ਬੇਰੀਏ ਜਿੱਥੇ ਮੇਰੇ ਗੁਰਦੇਵ ਨੇ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਸੀ। ਮੈਂ ਸੰਖੇਪ ਵਿੱਚ ਅੱਜ ਹਰਿਮੰਦਰ ਸਾਹਿਬ ਸਰੋਵਰ ਦੀ ਸਾਂਝ ਤੁਹਾਡੇ ਨਾਲ ਕਰਨੀ। ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਪਹਿਲੀ ਉਦਾਸੀ ਆਰੰਭ ਕੀਤੀ ਏ। ਜਦੋਂ ਹਜ਼ੂਰ ਗੋਇੰਦਵਾਲ ਆਏ ਨੇ ਨਾ, ਅਜੇ ਨਗਰ ਨਹੀਂ ਵਸਿਆ, ਇਸ ਘਾਟ ਤੇ ਬੈਠੇ ਨੇ, ਕੀਰਤਨ ਇੱਥੇ ਵੀ ਹੋਇਆ ਤੇ ਗੁਰੂ ਇਤਿਹਾਸ ਕਹਿੰਦਾ ਭਾਈ ਮਰਦਾਨੇ ਨੇ ਇੱਕ ਗੱਲ ਕਹੀ ਸੀ ਦਾਤਿਆ, ਥਾਂ ਬੜੀ ਰਮਣੀਕ ਏ ਤੇ ਹਜ਼ੂਰ ਨੇ ਅੱਗੋਂ ਕਿਹਾ ਸੀ ਮਰਦਾਨਿਆਂ ਕਦੀ ਕੋਈ ਪੁਰਖ ਆਵੇਗਾ ਤੇ ਵਸਦੀ ਹੋਵੇਗੀ, ਇਸ਼ਾਰਾ ਕੀਤਾ ਸੀ ਪੁਰਖ ਆਵੇਗਾ ਵਸਦੀ ਹੋਵੇਗੀ। ਸਾਹਿਬ ਨੇ ਅਗਲਾ ਟਿਕਾਣਾ ਫਤਿਹਾਬਾਦ ਕੀਤਾ, ਉਸ ਤੋਂ ਅੱਗੇ ਇੱਥੇ ਪਾਣੀ ਦੀ ਇੱਕ ਢਾਬ ਸੀ ਜਿੱਥੇ ਅੰਮ੍ਰਿਤ ਸਰੋਵਰ ਏ, 12 ਮਹੀਨੇ ਇੱਥੇ ਨਿਰਮਲ ਜਲ ਖਲੋਤਾ ਰਹਿੰਦਾ ਸੀ। ਆਮ ਰਿਸ਼ੀ ਮੁਨੀ ਭਗਤੀ ਕਰਨ ਵਾਲੇ ਇਸ ਪਾਣੀ ਦੀ ਢਾਬ ਦੇ ਕਿਨਾਰੇ ਟਿਕਦੇ ਸਨ। ਜਿੱਦਣ ਗੁਰਦੇਵ ਇੱਥੇ ਆਏ ਨੇ ਪਾਣੀ ਦੀ ਢਾਬ ਦੇ ਕਿਨਾਰੇ ਬੈਠ ਗਏ, ਜਲ ਛਕਿਆ ਤੇ ਕੀਰਤਨ ਹੋਇਆ ਤੇ ਇੱਥੇ ਨੇੜੇ ਪਿੰਡ ਸੁਲਤਾਨ ਪਿੰਡ ਇੱਥੋਂ ਦਾ ਇੱਕ ਮਨੁੱਖ ਸੀ ਭਾਈ ਤਾਰਾ, ਇਹਦੇ ਬੱਚੇ ਦਾ ਸੀ ਧਮਾਨ, ਇਹਨੂੰ ਕਿਸੇ ਦੱਸਿਆ ਸੱਜਣਾ ਅੱਜ ਤੇ ਪਾਣੀ ਦੀ ਢਾਬ ਦੇ ਕਿਨਾਰੇ ਕੋਈ ਮਹਾਂਪੁਰਸ਼ ਆਇਆ ਜਿਹੜਾ ਕਿਸੇ ਦੇ ਘਰੋਂ ਮੰਗ ਕੇ ਨਹੀਂ ਉਹ ਖਾਂਦਾ, ਜਿਹੜਾ ਪਾਣੀ ਦੇ ਕਿਨਾਰੇ ਟੇਕ ਕੇ ਕਿਸੇ ਰੱਬੀ ਰੰਗ ਵਿੱਚ ਰੰਗਿਆ। ਭਾਈ ਤਾਰਾ ਪ੍ਰਸ਼ਾਦਾ ਲੈ ਕੇ ਚਲਾ ਗਿਆ, ਸਤਿਗੁਰੂ ਨੂੰ ਲੰਗਰ ਛਕਾਇਆ, ਸਾਹਿਬ ਨੇ ਕੀਰਤਨ ਕੀਤਾ ਤੇ ਭਾਈ ਤਾਰੇ ਨੇ ਇੱਕ ਬਚਨ ਕਿਹਾ ਸੀ। ਕਹਿਣ ਲੱਗਾ ਮਹਾਂਪੁਰਸ਼ੋ, ਐ ਫਕੀਰ ਬਾਬਾ, ਤੇਰੇ ਬਚਨ ਸੁਣ ਕੇ ਅੰਦਰ ਨੂੰ ਠੰਡ ਪੈਂਦੀ ਏ, ਤੂੰ ਕੁਝ ਦਿਨ ਇੱਥੇ ਟਿਕ ਜਾਣਾ, ਤੂੰ ਕਿੰਨੇ ਭਾਗ ਲਾਏ ਨੇ ਧਰਤੀ ਨੂੰ। ਤੇ ਸਿੱਖ ਵਿਦਵਾਨ ਕਹਿੰਦੇ ਨੇ ਗਿਆਨੀ ਗਿਆਨ ਸਿੰਘ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਸੀ। ਕਹਿਣ ਲੱਗੇ ਗੁਰਮੁਖਾ, 1-2 ਦਿਨ ਨਹੀਂ, ਅਸੀਂ ਇਸ ਧਰਤੀ ਤੇ ਸਦਾ ਲਈ ਟਿਕ ਜਾਣਾ, ਕਦੀ ਸਮਾਂ ਆਵੇਗਾ ਇਸ ਧਰਤੀ ਤੇ ਭੋਗ ਤੇ ਮੋਖ ਦਾ ਪ੍ਰਵਾਹ ਚੱਲੇਗਾ। ਦੋ ਸ਼ਬਦ ਕਹਿ ਭੋਗ ਤੇ ਮੋਖ, ਭੋਗ ਦਾ ਮਤਲਬ ਤਨ ਦੇ ਪਰਵਰਿਸ਼ ਲਈ ਲੰਗਰ ਚੱਲੇਗਾ ਤੇ ਆਤਮਾ ਦੀ ਭੁੱਖ ਲਈ ਇੱਥੇ ਬਾਣੀ ਦਾ ਕੀਰਤਨ ਚੱਲੇਗਾ। ਇੱਥੇ ਗੁਰੂ ਅੰਗਦ ਸਾਹਿਬ ਵੀ ਆਏ, ਜਦੋਂ ਖਡੂਰ ਦੀ ਧਰਤੀ ਤੋਂ करतारपुर नू गए ने सिख विद्वान ज्ञानी करपाल सिंह लिखते ने ਉਹ ਇਸੇ ਸਰੋਵਰ ਦੇ ਇਸ ਢਾਬ ਦੇ ਕਿਨਾਰੇ ਟਿਕੇ ਨੇ। ਤੀਸਰਾ ਪ੍ਰਮਾਣ ਦਿੱਤਾ, ਜਦੋਂ ਗੁਰੂ ਅੰਗਦ ਸਾਹਿਬ ਦੇ ਅੰਗੂਠੇ ਦੇ ਅੰਦਰ ਜ਼ਖਮ ਹੋਇਆ ਤੇ ਉਸ ਵਕਤ ਇਸੇ ਬੇੜੀ ਦੇ ਥੱਲਿਓਂ ਇੱਕ ਬੂਟੀ ਸੀ ਜਿਹਦਾ ਨਾਮ ਸੀ ਅਮਰਤੀ। ਇਸ ਬੂਟੀ ਨੂੰ ਤੋੜ ਕੇ ਬਾਬਾ ਅਮਰਦਾਸ ਲੈ ਕੇ ਗਏ। ਉਸ ਬੂਟੀ ਦਾ ਦੁੱਧ ਜਾ ਕੇ ਉਹਨਾਂ ਨੇ ਗੁਰੂ ਅੰਗਦ ਸਾਹਿਬ ਦੇ ਅੰਗੂਠੇ ਤੇ ਚੋਇਆ ਸੀ। ਮੇਰੇ ਕਹਿਣ ਤੋਂ ਮੁਰਾਦ, ਅੱਜ ਵੀ ਤੁਸੀਂ ਦੇਖੋਗੇ ਉਹ ਥਾਂ ਭਾਗਾਂ ਵਾਲੀ, ਇਹ ਬੀਬੀ ਉਸ ਜਗ੍ਹਾ ਤੇ ਪਹੁੰਚ ਗਈ ਏ। ਇਹਨੇ ਅੱਜ ਆਪਣੇ ਪਤੀ ਦੀ ਜਿਹੜੀ ਖਾਰੀ ਟੋਕਰੀ ਏ ਉਸ ਨੂੰ ਪਾਣੀ ਦੀ ਢਾਬ ਦੇ ਕਿਨਾਰੇ ਸੰਘਣੀ ਛਾਂ ਦੇ ਥੱਲੇ ਰੱਖ ਦਿੱਤਾ ਹੈ।
1: ਗ੍ਰਾਮ ਵਿਖੇ ਨਰ ਹਿਰਤੇ ਜੋਈ ਕਰਤ ਗਿਲਾਨ ਤਰਕ ਤੇ ਸੋਈ।
0: ਕਿਉਂਕਿ ਇਹ ਪਿੰਡ ਦੇ ਵਿੱਚ ਤਾਂ ਨੀ ਕਿਸੇ ਦੇ ਵਰਦੀ, ਜਦੋਂ ਲੰਘਣ ਲੱਗਦੀ ਲੋਕ ਕਹਿੰਦੇ ਨੇ ਇਹ ਬੀਬੀ ਆਪਣੇ ਪਤੀ ਨੂੰ ਤੂੰ ਪਿੰਡ ਤੋਂ ਬਾਹਰ ਰੱਖ ਕੇ ਆਇਆ ਕਰ, ਇਹਦੇ ਤਨ ਨੂੰ ਕੋੜ ਲੱਗਾ, ਤੂੰ ਪਿੰਡ ਵਿੱਚ ਕਿਸੇ ਲੋਕਾਂ ਨੂੰ ਕੋੜ ਲਾਣਾ ਚਾਹੁੰਦੀ ਏ, ਰੋਟੀ ਜ਼ਰੂਰ ਮੰਗ ਕੇ ਲੈ ਜਾ, ਪਰ ਤੈਨੂੰ ਪਿੰਡ ਵੱਲੋਂ ਆਗਿਆ ਕਿ ਪਿੰਡ ਵਿੱਚ ਆਪਣੀਆਂ ਲੋਕ ਨਫ਼ਰਤ ਕਰਦੇ ਨੇ। ਕਹਿਣ ਲੱਗੀ, ਹੇ ਪਤੀ ਤੂੰ ਟਿਕ ਇਸ ਸੰਘਣੀ ਛਾਂ ਦੇ ਥੱਲੇ, ਭੁੱਖ ਲੱਗੀ ਏ, ਮੈਂ ਕੁਝ ਪਿੰਡ ਵਿੱਚੋਂ ਮੰਗ ਕੇ ਲਿਆਉਂਦੀ ਹਾਂ।
1: ਇਸ ਹਿੱਤੇ ਪਤ ਦੂਰ ਬਿਠਾਇਓ ਖਾਰੀ ਸਹਿਤ ਟਿਕਾਇਓ।
0: ਕਵੀ ਜੀ ਕਹਿੰਦੇ ਨੇ ਇਸ ਕਰਕੇ ਵਿਚਾਰੀ ਇਹ ਪਿੰਡੋਂ ਬਾਹਰ ਖਾਰੀ ਰੱਖ ਗਈ ਕਿ ਲੋਕ ਨਫ਼ਰਤ ਨਾ ਕਰਨ, ਮੇਰੇ ਤਾਂ ਭਾਗ ਨੇ ਸਤ ਬਚਨ ਕਰਕੇ ਖਿੜੇ ਮੱਥੇ ਪ੍ਰਵਾਨ ਕੀਤਾ ਹੈ।
1: ਗ੍ਰਾਮ ਤੁੰਗ ਕੋ ਆਪ ਸਧਾਰੀ ਭਿਖਿਆ ਹਿਤ ਲੈ ਲੈ ਸ਼ਤਾਰੀ।
0: ਬੀਬੀ ਆਪਣੇ ਪਤੀ ਦੀ ਖਾਰੀ ਨੂੰ ਇੱਥੇ ਟਿਕਾ ਕੇ ਨੇੜੀ ਇੱਕ ਪਿੰਡ ਏ ਤੁੰਗ, ਜਿਹੜਾ ਹੁਣ ਕਰੀਬ ਅੰਮ੍ਰਿਤਸਰ ਦੇ ਵਿੱਚ ਹੀ ਆ ਚੁੱਕਾ। ਇਹ ਬੀਬੀ ਪਿੰਡ ਤੁੰਗ ਵਿੱਚ ਗਈ ਏ ਆਪਣੇ ਪਤੀ ਦੀ ਖਾਤਰ ਮੰਗਣ ਵਾਸਤੇ।
1: ਜੋ ਸ਼੍ਰੀ ਰਾਮਦਾਸ ਖਨਵਾਇਓ ਦੁਖ ਪੰਜਨ ਬਦਰੀ ਸਰ ਪਾਇਓ।
0: ਤੇ ਕਵੀ ਜੀ ਕਹਿ ਰਹੇ ਨੇ ਇਹ ਉਹੀ ਸਥਾਨ ਜਿਹੜਾ ਮੇਰੇ ਗੁਰੂ ਰਾਮਦਾਸ ਨੇ ਖਨਵਾਇਓ ਦਾ ਅਰਥ ਪਟਵਾਏ। ਕਹਿਣ ਲੱਗੇ ਕਵੀ ਜੀ, ਮੈਂ ਉਸ ਦੀ ਗੱਲ ਕਰ ਰਿਹਾ ਜਿਸ ਦੁੱਖ ਭੰਜਣੀ ਬੇਰੀ ਨੂੰ ਤੁਸੀਂ ਅੱਜ ਵੀ ਦੇਖਦੇ ਹੋ।
1: ਟੈਂਕ ਚਟੋਵਾ ਬਿਨਾ ਚਿਨਾਰੀ ਰਹਿਓ ਤੋ ਨਾ ਕਿਸ ਨਿਰਧਾਰੀ।
0: ਗੁਰੂ ਅਮਰਦਾਸ ਜੀ ਨੇ ਥੋੜਾ ਜਿਹਾ ਇਹ ਸਰੋਵਰ ਪਟਾਇਆ ਸੀ ਇਸ ਜਗ੍ਹਾ ਤੋਂ, ਕਹਿੰਦੇ ਨੇ ਪਰ ਅਜੇ ਪੱਕਾ ਨਹੀਂ ਸੀ ਕੀਤਾ ਉਸ ਵਕਤ, ਅਜੇ ਇੱਟਾਂ ਇਹਦੇ ਤੇ ਨਹੀਂ ਚਿਣੀਆਂ।
1: ਜਿਸਮੇ ਪਰਿਓ ਨੀਰ ਕਿਸ ਤਰਿਓ ਬਦਰੀ ਤੜਕੇ ਤਰਸੋ ਡਰਿਓ।
0: ਕਵੀ ਜੀ ਆਖਦੇ ਨੇ ਉਸ ਬੇਰੀ ਦੇ ਥੱਲੇ ਟੋਏ ਵਿੱਚ ਪਾਣੀ ਇਕੱਠਾ ਹੈ, ਪਾਣੀ ਬਿਲਕੁ�ਲ ਨਿਰਮਲ ਤੇ ਸਵੱਛ ਹੈ।
1: ਹੁਤੀ ਮੇਖ ਸੀ ਤਵ ਸੰਕ੍ਰਾਂਤ ਸਮਾ ਪੁਰਬ ਕੋ ਤਵ ਬਿਰਤਾਂਤ।
0: ਤੇ ਜਿੱਦਣ ਇਹ ਘਟਨਾ ਵਾਪਰੀ ਏ, ਜਿੱਦਣ ਇਹ ਬੀਬੀ ਆਪਣੇ ਪਤੀ ਦੀ ਖਾਰੀ ਨੂੰ ਟੋਕਰੀ ਨੂੰ ਰੱਖ ਕੇ ਦੁੱਖ ਭੰਜਣੀ ਬੇਰੀ ਕੋਲ ਗਈ ਏ, ਉਦਨ ਵੈਸਾਖ ਦੀ ਸੰਕ੍ਰਾਂਤ ਸੀ, ਉਦਨ ਵੈਸਾਖੀ ਸੀ, ਤੇ ਇਹ ਭਾਵਨਾ ਵਾਲੀ ਬੱਚੀ ਪਤੀ ਦੀ ਟੋਕਰੀ ਰੱਖ ਆਪ ਪਿੰਡ ਵਿੱਚ ਪਹੁੰਚੀ ਹੈ।
1: ਸਹਿਜ ਸੁਭਾਇਕ ਬਾਇਸ ਆਇਓ ਬੈਠ ਰੂ ਪਰ ਜਲ ਦ੍ਰਿਸ਼ਟ ਆਇਓ।
0: ਕਵੀ ਜੀ ਕਹਿੰਦੇ ਨੇ ਇਹ ਵਿਚਾਰਾ ਕੋੜੀ ਟੋਕਰੀ ਵਿੱਚ ਬੈਠਾ ਤੇ ਕੀ ਤੱਕਦਾ ਹੈ ਕਿ ਬੇਰੀ ਦੇ ਉੱਪਰ ਕਈ ਪੰਛੀ ਬੈਠੇ ਨੇ, ਤੇ ਦੇਖਦਿਆਂ ਦੇਖਦਿਆਂ ਇੱਕ ਕਾਲੇ ਰੰਗ ਦਾ ਕਾਂ ਆਇਆ ਹੈ।
1: ਉਤੋਂ ਤਿਰਾਸ ਤਿਰਾ ਤਿਰਖਾ ਤੁਰ ਉਤਰਿਓ ਤਰੇ ਪੰਚ ਬੇਰ ਚੁੰਚ ਨੱਕੋ ਪਰੇ।
0: ਕਵੀ ਜੀ ਕਹਿੰਦੇ ਨੇ ਇਸ ਕਾਂ ਨੂੰ ਪਿਆਸ ਲੱਗੀ ਏ, ਤੇ ਜਦੋਂ ਇਹ ਬੇਰੀ ਤੋਂ ਥੱਲੇ ਉਤਰੇ ਹੈ ਤੇ ਇਹਨੇ ਪੰਜ ਵਾਰੀ ਪਾਣੀ ਦੀ ਚੁੰਝ ਭਰ ਕੇ ਇਹਨੇ ਪੀਣਾ ਕੀਤੀ। ਪਿਆਸ ਲੱਗੀ, ਚੁੰਝ ਵਿੱਚ ਪੰਜ ਵਾਰੀ ਪਾਣੀ ਭਰਿਆ ਤੇ ਪੀ ਲਿਆ ਹੈ।
1: ਜਬ ਅੰਤਰ ਜਲ ਪਰਵਰਸ਼ੋ ਜਾਏ ਰਿਦਾ ਸ਼ੁੱਧ ਹੋਏ ਬੁੱਧ ਦੇ ਬਿਰਤਾਏ।
0: ਜਦੋਂ ਉਹ ਜਲ ਜਿਹੜਾ ਇਹਦੇ ਅੰਦਰ ਪ੍ਰਵੇਸ਼ ਕਰ ਗਏ ਤੇ ਭਾਈ ਸੰਤੋਖ ਸਿੰਘ ਕਹਿੰਦੇ ਨੇ ਮਾਨੋ ਇਸ ਕਾਂ ਦਾ ਅੰਦਰ ਪਵਿੱਤਰ ਹੋ ਗਿਆ, ਇਹਦਾ ਅੰਦਰ ਜਿਹੜੀ ਮਲੀਨਤਾ ਹੈ ਉਹ ਦੂਰ ਹੋਈ ਹੈ।
1: ਕਰਿਓ ਇਸ਼ਨਾਨ ਪੁਰਬ ਕੇ ਕਾਲ ਪੈ ਸਵੈਤ ਤਨ ਰੁਚਿਰ ਮਰਾਲ।
0: ਪਹਿਲਾਂ ਇਸ ਕਾਂ ਨੇ ਪੰਜ ਵਾਰੀ ਚੁੰਝ ਭਰ ਕੇ ਪਾਣੀ ਪੀਤਾ ਤੇ ਅਚਨਚੇਤ ਇਸੇ ਕਾਂ ਨੇ ਉਸ ਪਾਣੀ ਦੇ ਅੰਦਰ ਇਸ਼ਨਾਨ ਕੀਤਾ, ਤੇ ਕਹਿੰਦੇ ਨੇ ਜਦੋਂ ਇਹ ਕਾਂ ਪਾਣੀ ਵਿੱਚੋਂ ਬਾਹਰ ਨਿਕਲਿਆ ਤੇ ਇਹਦਾ ਖੰਭ ਇਹਦਾ ਤਨ ਬਿਲਕੁਲ ਚਿੱਟਾ ਤੇ ਇੰਜ ਭਾਸਦਾ ਪਿਆ ਜਿਵੇਂ ਹੰਸ ਬਣ ਗਏ। ਸੀ ਕਾਂ ਪਰ ਹੰਸ ਬਣ ਕੇ ਉਡਾਰੀ ਮਾਰੀ ਹੈ।
1: ਸੋ ਪਿੰਗਲ ਦਸਤ ਸਭ ਰਹਿਓ ਜਸਾ ਕਾਕ ਨੇ ਸ਼ੁਭ ਫਲ ਲਹਿਓ।
0: ਕਹਿੰਦੇ ਨੇ ਇਹ ਪਿੰਗਲਾ ਜਿਹੜਾ ਧਿਆਨ ਨਾਲ ਦੇਖਦਾ ਪਿਆ ਕਿ ਪਹਿਲਾਂ ਕਾਂ ਨੇ ਪਾਣੀ ਪੀਤਾ ਹੈ, ਪਰਤ ਕੇ ਇਸ ਪਾਣੀ ਅੰਦਰ ਉਹਨੇ ਇਸ਼ਨਾਨ ਕੀਤਾ ਹੈ ਤੇ ਇਹਦਾ ਰੰਗ ਕਾਲੇ ਤੋਂ ਸਫੇਦ ਹੋਇਆ ਹੈ।
1: ਉਹਦੇ ਹੈ ਭਾਗ ਤੇ ਔਰ ਫੁਰਦਾਈ ਇਸ ਜਲ ਕੀ ਮਹਿਮਾ ਅਦਕਾਈ।
0: ਕਹਿੰਦੇ ਨੇ ਇੱਕੋ ਦਮ ਉਹ ਪਿੰਗਲਾ ਕਹਿੰਦਾ ਹੈ ਵਾਹ ਮੇਰੇ ਵਾਹਿਗੁਰੂ, ਅੱਜ ਮੇਰੀ ਘਰ ਵਾਲੀ ਦੀ ਭਾਵਨਾ ਨੂੰ ਭਾਗ ਲੱਗ ਗਏ। ਇਹ ਕਾਂ ਤਾਂ ਮਾਨੋ ਮੇਰੇ ਵਾਸਤੇ ਆ ਗਏ। ਇਸ ਪਾਣੀ ਦੀ ਤਸੀਰ ਵਿੱਚ ਤਾਕਤ ਬੜੀ ਏ, ਇਸ ਪਾਣੀ ਦੇ ਅੰਦਰ ਕੋਈ ਅਸਚਰਜ ਕੌਤਕ ਵਾਪਰਿਆ ਹੈ।
1: ਮਨ ਪੁੰਨ ਮੰਬਾਸ ਆਇਓ ਨੀਰ ਮਹਾਤਮ ਕੋ ਦਰਸਾਇਓ।
0: ਕਹਿੰਦਾ ਇਹ ਤਾਂ ਪ੍ਰੇਰਣਾ ਮਾਲਕ ਨੇ ਜਿਵੇਂ ਦਿੱਤੀ ਹੋਵੇ ਕਿ ਇਸ ਨੀਰ ਅੰਦਰ ਬੜੀ ਤਾਕਤ ਈ, ਇਸ ਨੀਰ ਅੰਦਰ ਬੜੀ ਸਮਰੱਥਾ ਹੈ।
1: ਬਿਨਾ ਬਿਲਮ ਤੇ ਉਤਹਾਲਾ ਜੋ ਨਿਜ ਬਲ ਤੇ ਸਕੇ ਨਾ ਚਾਲਾ।
0: ਕਹਿੰਦੇ ਬਿਨਾ ਇਹ ਤਾਕਤ ਤੋਂ ਵਿਚਾਰਾ ਹਿੱਲ ਨਹੀਂ ਸਕਦਾ। ਮਨ ਵਿੱਚ ਆਇਆ ਮਣਾ ਤੂੰ ਵੀ ਇਸ ਜਲ ਵਿੱਚ ਇਸ਼ਨਾਨ ਕਿਉਂ ਨਹੀਂ ਕਰਦਾ, ਮੈਂ ਇੱਕ ਅਰਜ਼ ਜ਼ਰੂਰ ਕਰਾਂਗਾ। ਜਦੋਂ ਆਪਾਂ ਇਹ ਸਾਖੀ ਪੜ੍ਹਨੇ ਆ ਨਾ ਤੇ ਕਈ ਵਾਰੀ ਤਰਕਸ਼ੀਲ ਮਨ ਇਹ ਕਹਿੰਦਾ ਕਿ ਇਹ ਕੁਝ ਵਾਪਰ ਸਕਦਾ ਹੈ। ਇੱਕ ਗੱਲ ਚੇਤੇ ਰੱਖਿਓ, ਕੱਲੇ ਇਸ ਕੋੜੀ ਦੀ ਗੱਲ ਨੂੰ ਨਾ ਲਵੋ, ਉਸ ਬੱਚੀ ਦੇ ਹਿਰਦੇ ਦੀ ਭਾਵਨਾ ਨੂੰ ਲਵੋ ਜਿਹੜੀ ਰਾਜ ਭਾਗ ਹੁੰਦਿਆਂ ਇੰਨੀ ਦ੍ਰਿੜਤਾ ਨਾਲ ਕਹਿੰਦੀ ਪਈ ਹੈ ਕਿ ਬਾਪੂ ਦੇਣ ਵਾਲਾ ਕੇਵਲ ਇੱਕ ਕਰਤਾਰ ਏ, ਤੇਰੇ ਕੋਲ ਕੀ ਤਾਕਤ ਕਿ ਤੂੰ ਮੈਨੂੰ ਕੁਝ ਦੇ ਸਕੇ। ਇਹਦਾ ਮਤਲਬ ਉਸ ਬੱਚੀ ਦੀ ਭਾਵਨਾ ਨੂੰ ਤੱਕੋ ਜਿਹੜੀ ਰਾਜ ਭਾਗ ਨੂੰ ਠੁਕਰਾ ਕੇ ਗੁਰੂ ਦੀ ਸ਼ਬਦ ਤੇ ਯਕੀਨ ਕਰਕੇ ਤੁਰੀਏ। ਤੇ ਮੇਰੇ ਗੁਰੂ ਨਾਨਕ ਦਾ ਇੱਕ ਸੁਭਾਅ ਏ, ਜਦੋਂ ਕੋਈ ਭਾਵਨਾ ਵਾਲਾ ਆਉਂਦਾ ਹੈ ਤੇ ਮੇਰਾ ਸਤਿਗੁਰੂ ਉਹਦੀ ਝੋਲੀ ਵਿੱਚ ਦਾਤ ਵੀ ਪਾਉਂਦਾ ਹੈ। ਕਿ ਬਗਲੇ ਤੋਂ ਕਾਂ ਤੋਂ ਕੋਈ ਹੰਸ ਹੋ ਸਕਦਾ ਹੈ? ਚੇਤੇ ਰੱਖਿਓ, ਬਾਹਰ ਦਾ ਰੋਗ ਜਿਹੜਾ ਇਹਨੂੰ ਤਾਂ ਦੁਨੀਆ ਵੀ ਦੂਰ ਕਰ ਸਕਦੀ ਏ। ਕਈ ਵਾਰੀ ਆਪਾਂ ਤੱਕਦੇ ਹਾਂ ਜਦੋਂ ਰੋਗ ਦੀ ਗੱਲ ਚੱਲੇ, ਪਰ ਅੰਦਰ ਦੇ ਰੋਗ ਇੰਨੇ ਕੁ ਅਸਾਧ ਨੇ, ਛੇਤੀ ਕੀਤਿਆਂ ਉਹ ਬਾਹਰ ਦੇ ਵੈਦ ਤੋਂ ਕਦੀ ਦੂਰ ਨਹੀਂ ਹੁੰਦੇ। ਜਿਹੜਾ ਸਤਿਗੁਰੂ ਅੰਦਰ ਦੇ ਰੋਗਾਂ ਨੂੰ ਤੰਦਰੁਸਤੀ ਦੇ ਸਕਦਾ, ਉਸ ਗੁਰੂ ਵਾਸਤੇ ਬਾਹਰ ਦੇ ਰੋਗੀ ਨੂੰ ਤੰਦਰੁਸਤ ਕਰਨਾ ਕੋਈ ਆਦੀ ਵਿਖਮ ਬਾਤ ਨਹੀਂ। ਸਾਹਿਬ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਨੇ। ਹਜ਼ੂਰ ਨੇ ਕਿਰਪਾ ਕਰਕੇ ਇੱਕ ਬਚਨ ਕੀਤਾ, ਕਹਿਣ ਲੱਗੇ ਕਿਆ ਜਦੋਂ ਆਪਾਂ ਤੱਕਨੇ ਆ, ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ, ਜੋਤਿਸ਼ ਭਾਵੈ ਨਾਨਕਾ ਕਾਗੋਂ ਹੰਸ ਕਰੇ। ਸਾਹਿਬ ਕਹਿੰਦੇ ਨੇ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕੌਵਾ ਹੰਸ ਹੋ ਹੈ। ਸਾਹਿਬ ਬਾਣੀ ਵਿੱਚ ਪ੍ਰਮਾਣ ਦਿੰਦੇ ਨੇ ਕਿ ਹੇ ਮੇਰੇ ਮਾਲਕ, ਤੇਰੇ ਸਾਹਮਣੇ ਕੋਈ ਦੇਰੀ ਨਹੀਂ, ਜੇ ਤੂੰ ਕਿਰਪਾ ਕਰ ਦੇਵੇਂ ਤੇ ਕਾਂ ਬਿਰਤੀ ਵਾਲੇ ਵੀ ਤੇਰੇ ਕੋਲ ਆਉਣ ਤੇ ਉਹਨਾਂ ਨੂੰ ਤੂੰ ਹੰਸ ਬਣਾ ਦੇਣਾ। ਮੇਰੇ ਗੁਰੂ ਅਰਜਨ ਦੇਵ ਨੇ ਐਵੇਂ ਨੀ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿੱਥੇ ਸਭੇ ਥਾਂ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਇੱਕ ਅਰਜ਼ ਕਰਦਿਆਂ ਕਈ ਸੱਜਣ ਕਹਿੰਦੇ ਨੇ ਜਿੱਥੇ ਹਰਿਮੰਦਰ ਸਾਹਿਬ ਹੈ ਨਾ, ਇਹ ਥਾਂ ਅਕਬਰ ਨੇ ਗੁਰਦੇਵ ਜੀ ਨੂੰ ਦਾਨ ਕੀਤੀ ਸੀ। ਕਈ ਕਹਿੰਦੇ ਨੇ ਬੀਬੀ ਭਾਨੀ ਦੇ ਨਾਂ ਜਗੀਰ ਲਾਈ, ਪਰ ਗਿਆਨੀ ਗਿਆਨ ਸਿੰਘ ਲਿਖਦੇ ਨੇ ਅੰਮ੍ਰਿਤਸਰ ਦੀ ਮਹਿਮਾ ਅੰਦਰ ਜਦੋਂ ਅੰਮ੍ਰਿਤਸਰ ਦੇ ਗਜ਼ਤੀਰ ਨੂੰ ਦੇਖਨੇ ਆ ਤੇ ਕਹਿੰਦੇ ਨੇ 700 ਅਕਬਰੀ ਰੁਪਈਆਂ ਦੀ ਮੇਰੇ ਗੁਰੂ ਅਮਰਦਾਸ ਨੇ ਜ਼ਮੀਨ ਖਰੀਦੀ ਏ, ਨਾ ਕਿ ਕਿਸੇ ਬਾਦਸ਼ਾਹ ਦੀ ਦਾਨ ਕੀਤੀ ਹੋਈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਇਸ ਘਰ ਨੂੰ ਦੇਖਦੇ ਨੇ ਤੇ ਪਹਿਲਾ ਬਚਨ ਤਾਂ ਉਹ ਕਹਿੰਦੇ ਨੇ ਜਿੱਥੇ ਸਭੇ ਥਾਂ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸ ਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਇਸ ਸ਼ਹਿਰ ਦਾ ਨਾਮ ਰਾਮਦਾਸਪੁਰ ਵੀ ਪਿਆ। ਨਾਲ ਕਹਿੰਦੇ ਨੇ ਹਰ ਹਾਂ ਨਾਨਕ ਕਸਮਲ ਜਾਹੇ। ਹੁਣ ਇਹਦਾ ਅਰਥ ਆਪਾਂ ਕੀ ਕਰਾਂਗੇ? ਸਾਹਿਬ ਕਹਿੰਦੇ ਨੇ ਪਿਆਰਿਆ ਤੂੰ ਇਸ਼ਨਾਨ ਕਰਕੇ ਦੇਖ, ਹਰ ਹਾਂ ਨਾਨਕ ਕਸਮਲ ਜਾਹੇ, ਤੇਰੇ ਸਾਰੇ ਪਾਪ ਉਤਰ ਜਾਣਗੇ। ਨਾਇ ਰਾਮਦਾਸ ਸਰ, ਗੁਰੂ ਰਾਮਦਾਸ ਦੇ ਸਰੋਵਰ ਵਿੱਚ ਇਸ਼ਨਾਨ ਕੀਤਿਆਂ। ਗਿਆਨੀ ਕਿਰਪਾਲ ਸਿੰਘ ਹੋਰਾਂ ਨੇ ਤਾਂ ਇਹ ਸ਼ਬਦ ਵੀ ਸੰਬੰਧਿਤ ਇਹਦੇ ਨਾਲ ਜੋੜੇ ਨੇ ਕਿ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਦੂਜਾ ਪ੍ਰਮਾਣ ਦਿੱਤਾ ਕਿ ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁੱਲ ਤਰਾਵੈ, ਉਧਾਰ ਹੋਵਾ ਹੈ ਜੀ ਕਾ। ਸੰਤ ਸਰੋਵਰ ਨਹਾਵੈ ਸੋ ਜਨ ਪਰਮਗਤ ਪਾਵੈ। ਇਹਦਾ ਮਤਲਬ ਇਸ ਦਰ ਦੀ ਮਹਿਮਾ ਕਿੰਨੀ ਕੁ ਉੱਚੀ ਏ। ਪਰ ਦੂਸਰੀ ਗੱਲ, सतगुरु समर्थ जे प्यारियो कदी तर्क ना करियो, अज भी भावना वालियां दी झोली विच उस दर तो खैर पैंदी। सिख विद्वाना ने कुछ प्रमाण दिते ने, भाई साहब भाई वीर सिंह होरां ने ना एक बड़ा प्यारा बचन कहा, उन्होंने जिथे अनेक ग्रंथ लिखे ते वो जदों भी कोई ग्रंथ लिखते ने ना एक गल कहिंदे ने कि मेरी पोथी पढ़न लग्या जो लिख रहा वा, पहली गल ते अपने आप नूं वो ना छेती देंदे ही नहीं। जदों वो लिखते ने कहिंदे ने जो कुछ मैं लिख रहा इहदा मतलब ये नहीं, मैं तेनू दसना वा कि इतिहास के किहड़े किहड़े नुकते ने। कहिंदे ने मेरे लिखण का केवल इन्ना भाव है इहनू पढ़ के कोई सिक्खी वाला जीवन कमा लवे। उन्होंने घटना लिखी, कहिंदे ने सन 1927 की गल है, जे किसे पढ़नी होवे, उन्होंने किताब लिखी संत गाथा, उहदा पहला भाग है। उहदे विच उन्होंने वख वख महापुरशां दे जीवन दिते ने। उहदे विच इक उन्होंने जीवन दिता है संत शालोने वाले, ग्वालियर दे नेड़े एक पिंड होया। संत शालोने वाले उन्हां दा नाम क्यों, वह कहिंदे सानू 1927 दे अंदर एक मनुख आके मिलिया जिहदा नाम है राव बिनाकर। जदों वह हरिमंदर साहब आए उन्हें उस महापुरश के जीवन नू दसिया, बोले हिंदी ते नाल वह कह भाई वीर सिंह नू कि सानू तां गुरु ग्रंथ साहब की बाणी तो बिना कितों कल्याण मिली नहीं। पुछया तुहाडे अंदर जात किवें लगी, वह कहिंदा एक महापुरश है उहदे नां दा किसे नू पता ही नहीं। कहिंदा रहिंदा साडे पिंडां वल सी, पर तुहाडी तरह वह सिंह सी, जपदा मुख विचों वाहिगुरू वाहिगुरू सी, पढ़दा गुरु की बाणी सी, पर इन्ना पता जरूर है जदों कि दी बच्चियां विच बहना ते इक गल कहिंदा हुंदा सी कि जिस घर विच मेरा जन्म होया साडे घर दे अंदर छड़ियां सोने ते चांदी दीआं हुंदीआं सन। कहिंदा अंज पासदा कि जिवें किसे राज घराणे नाल उह संबंधित सी, पर कहिंदा इक्को गल कहिंदा सी जे पुछना कि महापुरशो लोक बैकुंठ दी आस करदे ने, ते सानू उहनें कहा सी जे तुसीं सचखंड जाणा चाहुंदे हो ते अमृतसर दी धरती ते चले जायो ते गुरु रामदास दे सरोवर विच करियो इशनान ते परत के हरिमंदर विच बैठ के कीर्तन सुनियो, तुहानू प्रतख दीदार उत्थी हो जाने। भाई साहब कहिंदे ने मेरे जीवन की घटना है। कहिंदे ने जिद्दन मैं अज उहनां नू मिलिया वां ते पुछिया तुसी कीर्तन सुन के आए हो, हरिमंदर साहब दे सरोवर विच इशनान कीता है, की महसूस कीता जे? ते अगो उहनां ने उत्तर दिता, कहन लगे सच पुछो। कहिंदा असी अवतार पूजा करने हैं, करते रहे हैं। कहिंदा रामचंद्र जी आए, अपने समय अनुसार लोगों नू शुभ उपदेश दे के पियाना कर गए। कहिंदा कृष्ण जी आए, उपदेश दे के चले गए, लोगों का कुछ पार उतारा किया। कहिंदा अनेक ऋषि मुनि आए, समय के मुताबिक आके चले गए, पर कहिंदा जदों दरबार साहब सरोवर विच इशनान किया कीर्तन सुनिया, कहिंदा एक गल मैं दुनिया नू दावे नाल कहना, गुरु नानक आए जरूर ने। पढ़ने भाई गुरदास दे बचन के सुनी पुकार दातार प्रभ, गुरु नानक जग माहे पठाया, आए जरूर ने, पर कहिंदा लोको गए किते नहीं जे, कीर्तन दा रूप धारण करके गुरु नानक इस धरती विच ही रह गए। इहदी भावना है, कहिंदा जे किसे लैणा इस जल नू स्पर्श करके देखो, क्योंकि वो केड़ा समय जिथे हरिमंदर विचों बाणी की आवाज नहीं आउंदी। एक प्रोफेसर आया भाई वीर सिंह दे बचना विचों मैं कह रहा, वो कहिंदा हरिमंदर की परिक्रमा विच टिकिया ते उहने एक गल जांदियां कही, कहिंदा जिन्नी देर तक संसार है ना इत्थे भटकदे हुए हिरदियां नूं टिका मिलेगा। पुछया क्यों, वो कहिंदा जिस थां ते इन्नी भजन बंदगी होवे ते अज वो यादगारां ने, जदों आपां जाने हरिमंदर साहब उस बेरी नूं देखने आ जिस बेरी थले कदी महान ब्रह्म ज्ञानी महापुरश बाबा बुढ़ा बैठ के सेवा करांदा सी। प्यारियो जदों दर्शनी ड्योड़ी तो अंदर जाईदा ते सामने नाल लाची बीर है जिथे मेरा गुरु अर्जन देव दोपहर वेले बैठ के सेवा करांदा सी, जदों अक्सर तीर्थ कुल जाईदा इत्थे गुरुदेव सवेरे बैठ के सेवा करांदे ने। यही कारण वो भाई वीर सिंह लिखते ने कि ध्यान रखो, कहिंदे ने मेरे वास्ते हरिमंदर की है। भाई साहब दे बचन ने, वो कहिंदे ने मणि गवाचिया सप ज्यों दुख पावदा, सप दी मणि चली जाए ਜਿਵੇਂ ਉਹ ਦੁਖੀ ਹੁੰਦਾ ਹੈ। ਪੁੱਤ ਗਵਾਚਿਆ ਮਾਂ ਜਗਤ ਨਹੀਂ ਭਾਵਦਾ, ਪੁੱਤਰ ਗਵਾਚ ਜਾ ਮਾਂ ਨੂੰ ਚੈਨ ਨਹੀਂ, ਸੱਪ ਦੀ ਮਣੀ ਚਲੀ ਜਾ ਉਹਨੂੰ ਚੈਨ ਨਹੀਂ। ਕਹਿੰਦਾ ਜਦੋਂ ਫਕੀਰ ਨੂੰ ਨਾਮ ਦੀ ਤੋਟ ਆ ਜਾਏ ਉਹਦਾ ਅੰਦਰ ਉਦਾਸ ਰਹਿੰਦਾ ਹੈ। ਤੇ ਕਹਿੰਦਾ ਦੁਨੀਆਂ ਵਾਲਿਓ, ਜੇ ਕਿਸੇ ਦਾ ਅੰਦਰ ਨਾਮ ਤੋਂ ਟੁੱਟ ਗਿਆ, ਆਓ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਦੋ ਘੜੀਆਂ ਟਿਕਾ ਕੇ ਬਹਿ ਕੇ ਦੇਖੋ ਤਾਂ ਸਹੀ, ਮੇਰਾ ਗੁਰੂ ਟੁੱਟੀਆਂ ਹੋਈਆਂ ਸੁਰਤਾਂ ਨੂੰ ਜੋੜ ਦਿੰਦਾ। ਭਾਈ ਸਾਹਿਬ ਨੇ ਇੱਕ ਰੁਬਾਈ ਕਹੀ, ਰਚਨਾ ਉਹਨਾਂ ਦੀ ਵਿੱਚੋਵੇਂ, ਕਹਿਣ ਲੱਗੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਵਦਾ, ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਵਦਾ, ਹਰ ਰਸ ਦੀ ਜਦ ਟੋਟ ਪਵੇ ਫਕੀਰ ਨੂੰ ਪਰਲੋ ਮੱਚੇ ਚੁਫੇਰ ਤਿਉਂ ਘਬਰਾਵਦਾ, ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ। ਜਿਨ੍ਹਾਂ ਦੀਆਂ ਅੰਦਰੋਂ ਡੋਰਾਂ ਟੁੱਟ ਜਾਣ ਜਦੋਂ ਤੇਰੇ ਦਰ ਤੇ ਆਉਂਦੇ ਨੇ, ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ, ਲਹਿਰ ਫਿਰੇ ਇੱਕ ਵਾਰ ਰੋਹ ਮੁੜ ਧਾਮਦਾ। ਕਹਿਣ ਲੱਗੇ ਕੀ ਅਗੰਮੀ ਖੇਲ, ਕਹਿੰਦੇ ਨੇ ਸਮਝ ਨਹੀਂ ਪੈਂਦੀ ਕੀ ਅਗੰਮੀ ਖੇਡ, ਇੱਥੇ ਲਹਿਰ ਦੀ ਅਰਸ਼ ਉਤਰਿਆ ਆਣ ਰਸੀਆਂ ਬਚਾਵਦਾ। ਖੇ ਮੇਰੇ ਮਾਲਕ, ਤੂੰ ਤਾਂ ਰਸ ਦੇਣ ਵਾਲਿਆਂ ਨੂੰ ਇੱਥੇ ਟਿਕਾ ਦਿੰਦਾ। ਮੈਂ ਅਰਜ਼ ਕਰ ਰਿਹਾ, ਉਹ ਪ੍ਰੋਫੈਸਰ ਨੇ ਗੱਲ ਕੀ ਕਹੀ, ਕਹਿੰਦਾ ਕਦੀ ਇਕਾਂਤ ਵਿੱਚ ਬੈਠ ਕੇ ਦੇਖੋ, ਜਿਹੜੀ ਗੁਰੂ ਨੇ ਬੈਠ ਕੇ ਇੱਥੇ ਇਬਾਦਤ ਕੀਤੀ, ਜਿਹੜਾ 24 ਘੰਟੇ ਨਿਰੰਤਰ ਹਰ ਜਸ ਕੀਰਤਨ ਹੁੰਦਾ। ਚੇਤੇ ਰੱਖਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਸੁਖ ਆਸਨ ਕਰਦੇ ਨੇ, ਸੇਵਾ ਕਰਦੇ ਨੇ, ਉਸ ਤੋਂ ਬਾਅਦ ਵੀ ਉੱਥੇ ਹਰ ਜਸ ਹੁੰਦਾ। ਜੇ ਕੋਈ ਪੁੱਛੇ ਵੀ ਕੀਰਤਨ ਤਾਂ ਬੰਦ ਹੋ ਗਿਆ, ਨਹੀਂ, ਜਿਹੜੇ ਅੰਦਰ ਸੇਵਾ ਕਰਨ ਵਾਲੇ ਨੇ ਉਹਨਾਂ ਦੇ ਮੁੱਖ ਵਿੱਚ ਵੀ ਬਾਣੀ ਹੈ। ਕਦੀ ਪਰਕਰਮਾ ਵਿੱਚ ਝਾਤੀ ਮਾਰ ਕੇ ਦੇਖੋ, ਇਕਾਂਤ ਵਿੱਚ ਬੈਠੇ ਚੌਂਕੜੇ ਮਾਰ ਕੇ ਗੁਰੂ ਕੀ ਬਾਣੀ ਨੂੰ ਜਪਦੇ ਪਏ। ਪਿਆਰਿਓ, ਉਸ ਧਰਤੀ ਦੇ ਅੰਦਰ ਕਿੰਨੀ ਕੁ ਸਮਰੱਥ ਹੈ। ਮੈਂ ਅਰਜ਼ ਕਰਾਂ, ਪ੍ਰੋਫੈਸਰ ਪੂਰਨ ਸਿੰਘ ਨੇ ਜਦੋਂ ਆਪਣੀ ਇਹ ਰਚਨਾ ਕਹੀ ਨਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਉਹਦੀ ਇੱਕ ਕਵਿਤਾ ਮੈਂ ਵਾਰਤਕ ਵਿੱਚ ਅਰਜ਼ ਕਰ ਦੇਣਾ। ਕਹਿੰਦਾ ਸਿੱਖ ਦੀ ਭਾਵਨਾ ਕਿੰਨੀ ਕੁ ਜੁੜ ਗਈ ਇਸ ਦਰ ਨਾਲ, ਕਿੰਨੀਆਂ ਰਹਿਮਤਾਂ ਨੇ। ਕਹਿੰਦਾ ਅਜੇ ਪੋਹ ਫੁਟਾਲਾ ਨਹੀਂ ਹੋਇਆ ਤੇ ਇੱਕ ਮਾਂ ਆਪਣੇ ਬੱਚੇ ਨੂੰ ਕੁੱਛੜ ਚੁੱਕ ਕੇ ਤੁਰੀ ਜਾਂਦੀ। ਪ੍ਰੋਫੈਸਰ ਪੂਰਨ ਸਿੰਘ ਲਿਖਦਾ ਤੇ ਹਰਿਮੰਦਰ ਸਾਹਿਬ ਨੂੰ ਆ ਰਹੀ ਹੈ ਤੇ ਰਸਤੇ ਵਿੱਚ ਇੱਕ ਸੱਜਣ ਮਿਲਿਆ ਜਿਹਨੂੰ ਸਿੱਖ ਕਦੀ ਮਿੱਠਾ ਮੱਲ ਕਹਿੰਦੇ ਸਨ, ਨਾਮ ਉਹਦਾ ਕੌੜਾ ਮਾਲੀ, ਲਾਹੌਰ ਦੇ ਹਾਕਮ ਦਾ ਉਹ ਅਹਿਲਕਾਰ ਏ। ਤੇ ਰੋਕ ਕੇ ਪੁੱਛਦਾ ਮਾਈ ਕਿੱਥੇ ਚੱਲੀਏ ਪ੍ਰਭਾਤ ਵੇਲੇ, ਤੇ ਕਹਿਣ ਲੱਗੀ ਕੌੜਾ ਮੱਲ ਨੂੰ, ਮਿੱਠਾ ਮੱਲ ਜੀ, ਅੱਜ ਖਾਲਸੇ ਦਾ ਦਰਬਾਰ ਲੱਗਣਾ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਨਮਸਕਾਰ ਕਰਨ ਚੱਲੀ ਆ। ਤੇ ਕਹਿਣ ਲੱਗਾ ਮਾਂ ਤੈਨੂੰ ਪਤਾ ਨਹੀਂ, ਅੱਜ ਹਕੂਮਤ ਨੇ ਹਰਿਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਨੇ, ਅੱਜ ਉੱਥੇ ਸਿੱਖਾਂ ਨੂੰ ਕਤਲ ਕੀਤਾ ਜਾਣਾ। ਕਹਿਣ ਲੱਗੀ ਇਸੇ ਕਰਕੇ ਤੇ ਮੈਂ ਚੱਲੀ ਆ। ਕਹਿਣ ਲੱਗੇ ਆਪਣੇ ਪੁੱਤਰ ਨੂੰ ਤਾਂ ਬਚਾ, ਪੁੱਤਰ ਨੂੰ ਕੁੱਛੜ ਚੱਕੇ, ਇਹ ਤਾਂ ਵਿਚਾਰਾ ਅਜੇ ਅਨਭੋਲ, ਇਹਨੂੰ ਸਮਝ ਕੋਈ ਨਹੀਂ। ਅੱਗੋ ਕਹਿਣ ਲੱਗੀ ਮਾਂ ਆਖਦੀ ਏ ਦੀਵਾਨ, ਪੁੱਤਰ ਨੂੰ ਵੀ ਇਸੇ ਕਰਕੇ ਚੱਲੀ ਆ ਕਿ ਗੁਰੂ ਰਾਮਦਾਸ ਜੇ ਅੱਜ ਖਾਲਸੇ ਨੇ ਇੱਥੇ ਇਸ਼ਨਾਨ ਕਰਕੇ ਖੂਨ ਵਿੱਚ ਇਸ਼ਨਾਨ ਕਰਨੇ, ਤੇਰੇ ਦਰ ਦਾ ਇਸ਼ਨਾਨ ਕਰ ਲਈ ਉਹ ਖੂਨ ਵਿੱਚ ਇਸ਼ਨਾਨ ਕਰਨ ਨੂੰ ਤਿਆਰ ਏ। ਸੋਚਨੀਆ ਮੇਰੇ ਪੁੱਤਰ ਨੇ ਇਸ ਤਰ੍ਹਾਂ ਤੇ ਪਤਾ ਨਹੀਂ ਰਹਿਣਾ ਕਿ ਨਹੀਂ ਦੁਨੀਆਂ ਤੇ, ਜਦੋਂ ਚਾਰ ਤੁਪਕੇ ਖੂਨ ਦੇ ਇਹਦੇ ਵੀ ਪ੍ਰਕਰਮਾਂ ਵਿੱਚ ਡਿੱਗਣਗੇ ਤੇ ਮੇਰਾ ਪੁੱਤਰ ਸਦਾ ਲਈ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਟਿਕ ਜਾਏਗਾ। ਅਸੀਂ ਮਾਂ ਪੁੱਤਰ ਉਹਦੇ ਦਰ ਤੇ ਨਮਸਕਾਰ ਕਰਨ ਆਏ ਹਾਂ। ਫਿਰ ਅਗਲੀ ਗੱਲ ਉਹ ਕਹਿੰਦਾ, ਕਹਿੰਦਾ ਪ੍ਰਕਰਮਾਂ ਵਿੱਚ ਤੁਰਨ ਵਾਲੇ ਗੁਰਸਿੱਖਾਂ, ਇੰਨੀ ਤੇਜ਼ੀ ਨਾਲ ਨਾ ਚੱਲ, ਇੰਨੀ ਕਾਹਲੀ ਨਾਲ ਨਾ ਚੱਲ, ਇਹ ਧਰਤੀ ਤੇ ਬਜਰੀ ਤੇ ਰੇਤ ਤੇ ਮਾਰਬਲ ਨਹੀਂ ਲੱਗਾ। ਕਹਿੰਦਾ ਇਸ ਇੱਕ ਇੱਕ ਪੱਥਰ ਦੇ ਥੱਲੇ ਪਤਾ ਨਹੀਂ ਕਿੰਨੇ ਕੁ ਸਿਦਕੀ ਗੁਰਸਿੱਖਾਂ ਦੇ ਸੀਸ ਲੱਗੇ ਹੋਏ ਨੇ। ਇਹਦਾ ਮਤਲਬ ਉਹ ਦਰ ਕਿੰਨਾ ਕੁ ਉੱਚਾ, ਉਸ ਦਰ ਦੀ ਮਹਿਮਾ ਅਪਰ ਅਪਾਰ ਏ। ਅੱਜ ਇਸ ਪਿੰਗਲੇ ਨੇ ਦੇਖਿਆ ਕਿ ਬੇਰੀ ਦੇ ਉੱਤੋਂ ਕਾਂ ਉੱਡਿਆ, ਉਹਨੇ ਇਸ਼ਨਾਨ ਕੀਤਾ, ਉਹਦਾ ਰੰਗ ਸਫੈਦ ਹੋ ਗਿਆ, ਉਹਦੀ ਬੁੱਧੀ ਉਹਦੀ ਅਕਲ ਸਭ ਕੁਝ ਤਬਦੀਲ ਹੋਈ ਹੈ। ਇਸ ਵਿਚਾਰੇ ਤੋਂ ਤੁਰਿਆ ਤਾਂ ਜਾਂਦਾ ਨਹੀਂ, ਇੱਕੋ ਦਮ ਹੱਲ ਕੇ ਨਾ ਟੋਕਰੀ ਵਿੱਚੋਂ ਨਿਕਲ ਕੇ ਬਾਹਰ ਆ ਗਿਆ। ਰਿੜਦਾ ਰਿੜਦਾ ਇਹ ਜਿੱਥੇ ਉਹ ਪਾਣੀ ਦੀ ਢਾਬ ਏ, ਜਿੱਥੇ ਆਪਾਂ ਅੰਮ੍ਰਿਤ ਸਰੋਵਰ ਕਹਿੰਦੇ ਹਾਂ, ਉਹਦੇ ਕੋਲ ਪਹੁੰਚਿਆ ਹੈ।
1: ਸੂਰਨ ਤੀਰ ਨੀਰ ਖੁਸ਼ ਹੋਇਓ, ਕਰਿਓ ਇਸ਼ਨਾਨ ਅਧਿਕ ਫਲ ਲਹਿਓ।
0: ਕਹਿੰਦੇ ਨੇ ਇੱਕੋ ਦਮ ਇਹਦਾ ਹੱਥ ਪਾਣੀ ਦੇ ਅੰਦਰ ਗਿਆ ਤੇ ਜਦੋਂ ਉਸ ਅੰਮ੍ਰਿਤ ਜਲ ਵਿੱਚ ਇਹਦਾ ਹੱਥ ਗਿਆ ਨਾ, ਤੇ ਇਹਦਾ ਹੱਥ ਬਿਲਕੁਲ ਜਿਹੜਾ ਉਹ ਅਰੋਗ ਹੋ ਗਿਆ। ਮਨ ਵਿੱਚ ਆਇਆ ਮਣਾ ਇਹ ਧਰਤੀ ਬਰਕਤ ਵਾਲੀ ਆ, ਗੁਰਾਂ ਪੀਰਾਂ ਵਾਲੀ ਥਾਂ ਹੀ, ਆਪਣੇ ਤਨ ਦਾ ਪੂਰਾ ਇਸ਼ਨਾਨ ਕਰਾ ਲਾਏ।
1: ਪੰਖ ਸਮੇਤ ਸੁਮਰਦਨ ਕਰ ਕਰ ਮਸਜਿਦ ਮਹਾ ਚੌਂਕ ਕੋ ਧਰ ਧਰ।
0: ਅੰਦਰ ਇੱਕੋ ਦਮ ਇਹ ਰਿੜਦਾ ਰਿੜਦਾ ਜਲ ਦੇ ਵਿੱਚ ਚਲਾ ਗਿਆ। ਜਿਉਂ ਜਿਉਂ ਜਲ ਵਿੱਚ ਗਿਆ ਤਿਉਂ ਤਿਉਂ ਅਰੋਗ ਹੋ ਗਿਆ। ਇਹਨੇ ਉਸ ਜਲ ਨੂੰ ਆਪਣੇ ਪਿੰਡੇ ਤੇ ਪਾਇਆ, ਜਿੱਥੇ ਜਲ ਪੈਣਾ ਉੱਥੇ ਰੋਗ ਬਿਣਸ ਗਿਆ ਹੈ।
1: ਘਰ ਪਗ ਜੁਗ ਘਰ ਘਰ ਗਿਰ ਪਰੇ ਤਤਸ਼ਨ ਪਏ ਅਰਜ ਸੰਸਰੇ।
0: ਕਹਿੰਦੇ ਨੇ ਜਿਹੜੇ ਹੱਥ ਪੈਰ ਝੜਦੇ ਪਏ ਸਨ ਕੋੜ ਦੇ ਰੋਗ ਦੇ ਨਾਲ, ਉਹ ਇੱਕੋ ਦਮ ਅਰੋਗ ਹੋ ਗਏ ਨੇ। ਤਨ ਇਹਦਾ ਬਿਲਕੁਲ ਠੀਕ ਹੋ ਗਿਆ। ਜੇ ਪੁੱਛੀਏ ਗੁਰੂ ਗ੍ਰੰਥ ਸਾਹਿਬ ਤੋਂ ਦਾਤਾ ਇਹ ਬਰਕਤ ਵਰਤਦੀ ਏ, ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਹਾਂ ਕਿ ਸੂਕੇ ਹਰੇ ਕੀ ਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀ ਵਾਹੇ, ਕਾਟੇ ਕਸ਼ਟ ਪੂਰੇ ਗੁਰਦੇਵ, ਸੇਵਕ ਕੋ ਦੀਨੀ ਆਪਣੀ ਸੇਵ, ਮਿਟਗੀ ਚਿੰਤ ਪੁਨੀ ਮਨ ਆਸਾ, ਕਰੀ ਦਇਆ ਸਤਿਗੁਰ ਗੁਣ ਤਾਸਾ, ਦੁੱਖ ਨਾਥੇ ਸੁਖ ਆਏ ਸਮਾਏ, ਢੀਲ ਨਾ ਪਰੀ ਜਾਂ ਗੁਰ ਫਰਮਾਏ। ਕਹਿਣ ਲੱਗੇ ਇੱਛਾ ਇੱਛ ਪੁਨੀ ਪੂਰੇ ਗੁਰ ਮਿਲੇ, ਨਾਨਕ ਤੇ ਜਨ ਸੁਫਲ ਫਲੇ। ਜਦੋਂ ਸਾਹਿਬ ਦੇ ਬਚਨ ਪੜ੍ਹਨੇ ਆ ਦਾਤਾ, ਇਹੋ ਜਿਹੇ ਸੁੱਕੇ ਹਰੇ ਹੋ ਸਕਦੇ ਨੇ? ਮੇਰਾ ਸਾਹਿਬ ਕਹਿੰਦਾ ਹਾਂ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ। ਦਾਤਾ ਜੀ ਇਹ ਸੁੱਕੇ ਹਰੇ ਹੋ ਜਾਂਦੇ ਨੇ? ਸਾਹਿਬ ਕਹਿਣ ਲੱਗੇ ਜੇ ਸਿਮਰਤ ਹੋਤ ਸੁੱਕੇ ਹਰੇ, ਜਿਹਦਾ ਸਿਮਰਨ ਕਰਨ ਨਾਲ ਉਹ ਸੁੱਕਿਆਂ ਨੂੰ ਹਰਿਆ ਕਰ ਦਿੰਦਾ, ਉਹਦੇ ਕੋਲ ਇੰਨੀ ਕੁ ਤਾਕਤ ਹੀ। ਗੁਰ ਵਣ ਤ੍ਰਿਣ ਹਰਿਆ ਕੀਤਿਆ, ਨਾਨਕ ਕਿਹਾ ਮਨੁੱਖ, ਇੱਕ ਮਨੁੱਖ ਨੂੰ ਹਰਿਆਵਲ ਨਹੀਂ ਉਹ ਦੇ ਸਕਦਾ। ਇੱਕ ਉਦਾਸੀ ਸਾਧੂ ਹਰਦਾਸ ਹੋਏ, ਉਹਨੇ ਬੜੇ ਪਿਆਰੇ ਬਚਨ ਕਹੇ ਨੇ। ਸਿੱਖ ਦੀ ਭਾਵਨਾ, ਉਹ ਕਿਤੇ ਵੀ ਬੈਠਦਾ ਤੇ ਹਰਿਮੰਦਰ ਸਾਹਿਬ ਦਾ ਧਿਆਨ ਰੋਜ਼ ਟਿਕਾਉਂਦਾ ਤੇ ਅਰਦਾਸ ਵੀ ਜਦੋਂ ਮੰਗਦਾ ਨਾ ਕਿ ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਨਾਲ ਫਿਰ ਇੱਕ ਤਰਲਾ ਲੈਂਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਉਹ ਇਸ਼ਨਾਨ ਮੰਗਦਾ ਅੰਮ੍ਰਿਤਸਰ ਦੇ, ਇਹਦਾ ਮਤਲਬ ਜੇ ਇਸ਼ਨਾਨ ਮੰਗਦਾ ਉਹਦੇ ਵਿੱਚ ਕਿੰਨੀ ਕੁ ਤਾਕਤ ਏ। ਉਹ ਸਾਧੂ ਕਹਿੰਦਾ ਅੰਮ੍ਰਿਤ ਸਰੋਵਰ ਜਿੱਥੇ ਵੀ ਇਹ ਸ਼ਹਿਰ ਤੋਂ ਸਭ ਤੋਂ ਨੀਵੀਂ ਥਾਂ ਤੇ ਵੀ ਉਹਦੇ ਬਚਨ ਨੇ। ਕਹਿੰਦਾ ਕਦੀ ਸੋਚਿਆ ਕਿ ਹਰਿਮੰਦਰ ਨੀਵੀਂ ਥਾਂ ਤੇ ਕਿਉਂ ਵੇ, ਬਾਕੀ ਥਾਂ ਉੱਚੀ ਇਹ ਨੀਵੇਂ? ਉਹ ਕਹਿੰਦਾ ਇਹਦਾ ਕਾਰਨ ਜੇ ਆਖਦਾ ਸਮਝੋ ਇਸ ਗੱਲ ਨੂੰ, ਲੋਕ ਪੁੰਨ ਦਾਨ ਪੂਜਾ ਕਰਦੇ ਨੇ ਬੈਕੁੰਠ ਦੇ ਲਈ, ਪਰ ਕਹਿੰਦਾ ਮੇਰੇ ਪਰਮੇਸ਼ਵਰ ਨੇ ਤੱਕਿਆ ਇੱਕ ਪਾਸੇ ਲੋਕ ਬੈਕੁੰਠ ਨੂੰ ਭਾਲਣ ਵਾਲੇ ਨੇ ਤੇ ਇੱਕ ਪਾਸੇ ਹਰਿਮੰਦਰ ਨਾਲ ਜੁੜੇ ਨੇ। ਕਹਿੰਦਾ ਨੀਵੀਂ ਥਾਂ ਤੇ ਕਿਉਂ ਵੇ? ਉਹ ਬਚਨ ਕਰਦਾ ਮਾਲਕ ਨੇ ਤੱਕੜੀ ਦੇ ਇੱਕ ਛਾਬੇ ਵਿੱਚ ਹਰਿਮੰਦਰ ਦੀ ਧਰਤੀ ਨੂੰ ਰੱਖਿਆ, ਦੂਜੇ ਵਿੱਚ ਬੈਕੁੰਠ ਨੂੰ ਪਾਇਆ। ਜਿਸ ਸਵਰਗ ਦੀ ਤੁਸੀਂ ਚਾਹਨਾ ਕਰਦੇ ਹੋ ਦੁਨੀਆਂ ਦੇ ਲੋਕੋ, ਉਹ ਅੱਖਾਂ ਤੋਂ ਓਹਲੇ ਕਿਤੇ ਉੱਚਾ ਚਲਾ ਗਿਆ ਤੇ ਜਿਸ ਧਰਤੀ ਅੰਦਰ ਭਾਰਾਪਣ ਸੀ, ਜਿਹਦੇ ਅੰਦਰ ਕਿਰਪਾ ਸੀ, ਉਹ ਨੀਵਾਂ ਟਿਕ ਗਿਆ। ਕਹਿਣ ਲੱਗੇ ਝੁਕਦੇ ਨੀਵੇਂ ਹੁੰਦੇ ਨੇ, ਖੌਲਾ ਤਾਂ ਛਾਬਾ ਉੱਪਰ ਨੂੰ ਚਲਾ ਜਾਂਦਾ। ਉਸ ਉਦਾਸੀ ਨੇ ਬਚਨ ਲਿਖੇ, ਕਹਿਣ ਲੱਗੇ ਹਰਿਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰਦਾਸ, ਭਾਰੋ ਕੁੱਤੋ ਸੋ ਗਿਰ ਪਰਿਓ ਖੌਰੋ ਚੜੋ ਆਕਾਸ਼। ਉਸ ਦੇ ਨਾਲ ਇੱਕ ਸਾਧੂ ਨੇ ਹੋਰ ਗੱਲ ਕਹੀ, ਕਹਿਣ ਲੱਗੇ ਜਿਨ ਕੀਨ ਇਸ਼ਨਾਨ ਸੁਧਾ ਸਰਮੈ, ਤਿੰਨ ਗੰਗ ਇਸ਼ਨਾਨ ਕੀਓ ਨਾ ਕੀਆ। ਜਿਹਨੇ ਹਰਿਮੰਦਰ ਵਿੱਚ ਇਸ਼ਨਾਨ ਕਰ ਲਿਆ ਉਹਨੂੰ ਕੀ ਲੋੜ ਹੈ ਤੀਰਥਾਂ ਤੇ ਭਟਕਣ ਦੀ? ਜਿਨ ਕੀਨ ਇਸ਼ਨਾਨ ਸੁਧਾ ਸਰਮੈ, ਤਿੰਨ ਗੰਗ ਇਸ਼ਨਾਨ ਕੀਆ ਨਾ ਕੀਆ। ਜਿਨੀ ਸ਼੍ਰੀ ਹਰਿਮੰਦਰ ਸਾਹਿਬ ਦੇਖ ਲਿਓ, ਤਿੰਨ ਜਗਨਨਾਥ ਦੀਦਾਰ ਕੀਆ ਨਾ ਕੀਆ। ਜਿਨ ਪਾਠ ਸੁਣਿਓ ਗੁਰੂ ਗ੍ਰੰਥੋ ਕੋ, ਕਹਿਣ ਲੱਗੇ ਰਸ ਵੇਦ ਪੁਰਾਨ ਲਿਆ ਨਾ ਲਿਆ। ਜਿਨ ਦੀਨ ਦਿਸਵੰਦ ਗੁਰੂ ਧਰਮੇ, ਤਿੰਨ ਤੀਰਥ ਦਾਨ ਕੀਆ ਨਾ ਕੀਆ। ਕਹਿਣ ਲੱਗੇ ਇਨ ਬਾਤਨ ਤੇ ਜੋ ਬੇਮੁਖ ਹੈ ਨਰ, ਜਿਹਨੇ ਇਸ਼ਨਾਨ ਨਹੀਂ ਕੀਤਾ, ਜਿਹਨੇ ਦਸਵੰਧ ਨਹੀਂ ਦਿੱਤਾ, ਜਿਹਨੇ ਹਰਿਮੰਦਰ ਤੇ ਸ਼ਰਧਾ ਨਹੀਂ ਪ੍ਰਗਟਾਈ, ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੁੜਿਆ, ਇਨ ਬਾਤਨ ਤੇ ਜੋ ਬੇਮੁਖ ਹੈ ਨਰ, ਸੋ ਭਾਵ ਮੈਂ ਜੀਆ ਨਾ ਜੀਆ। ਭਾਵੇਂ ਉਹ ਜਿਉਂਦਾ ਨਾ ਜਿਉਂਦਾ ਇੱਕੋ ਜਿਹਾ। ਜਦੋਂ ਇਹਨੇ ਇਸ਼ਨਾਨ ਕੀਤਾ, ਮੇਰੇ ਮਾਲਕ ਨੇ ਕਿਰਪਾ ਕੀਤੀ, ਇਹਦੇ ਤਨ ਨੂੰ ਅਰੋਗਤਾ ਬਖਸ਼ੀ ਹੈ।
1: ਸਕਲ ਅੰਗ ਤੇ ਰੋਗ ਨਸਾਇਓ, ਕੰਚਨ ਵਰਨ ਰੰਗ ਮਨ ਪਾਇਓ।
0: ਕਵੀ ਜੀ ਕਹਿੰਦੇ ਨੇ ਇਹਦੇ ਸਾਰੇ ਤਨ ਦਾ ਰੋਗ ਬਿਣਸ ਗਿਆ, ਮੇਰੇ ਵਾਹਿਗੁਰੂ ਨੇ ਕਿਰਪਾ ਕੀਤੀ, ਇਹਦੀ ਦੇਹੀ ਕੰਚਨ ਵਰਗੀ ਖੋ ਗਈ ਹੈ।
1: ਵਾਹਿਗੁਰੂ ਦੋਹਰਾ ਪਿੰਗਲ ਮਜਨ ਜਬ ਕਰਿਓ ਪਇਓ ਸਰੀਰ ਰੋਗ, ਬਿਸਮਤ ਬੁੱਧ ਮਹਿ ਦੇਖ ਫਲ ਕਰ ਆਨੰਦ ਹਰ ਸੋਗ।
0: ਜਦੋਂ ਇਸ ਪਿੰਗਲ ਨੇ ਇਸ਼ਨਾਨ ਕੀਤਾ ਆਰੋਗ ਵੀ ਹੋ ਗਿਆ ਤੇ ਤਨ ਨੂੰ ਦੇਖ ਕੇ ਹੈਰਾਨ ਹੋਇਆ ਹੈ।
1: ਮਨੋ ਪਾਣੀ ਅੰਮ੍ਰਿਤ ਕੋ ਕਰਿਓ ਜਰਾ ਯਾਦ ਰਜ ਸਬਰ ਹਰਿਓ,
0: ਇਹਨੇ ਮਨੋ ਅੰਮ੍ਰਿਤ ਪਾਣ ਜਿਵੇਂ ਅੱਜ ਕਰ ਲਿਆ, ਇਹਦੇ ਤੋਂ ਬਿਮਾਰੀ ਆ ਜਿਤਨਾ ਵੀ ਰੋਗ ਇਹ ਦੂਰ ਚਲਾ ਗਿਆ ਹੈ।
1: ਜਨ ਸਮਰਥ ਸੁਰ ਹੋਏ ਪ੍ਰਸੰਨ ਕਰਿਓ ਸ਼ਕਤ ਨਿਜ ਤੇ ਤਨ ਅੰਨ।
0: ਕਵੀ ਜੀ ਆਖਦੇ ਨੇ ਮਾਨੋ ਉਹ ਅਕਾਲ ਪੁਰਖ ਇਹਦੇ ਤੇ ਤਰੁੱਠ ਪਿਆ, ਉਹਨੇ ਕਿਰਪਾ ਕਰਕੇ ਆਪਣੀ ਉਸ ਬੱਚੀ ਦੀ ਭਾਵਨਾ ਨੂੰ ਭਾਗ ਲਾਇਆ ਹੈ।
1: ਸੁੰਦਰਤਾ ਮੰਦਰ ਤਨ ਹੋਵਾ ਅਸਲ ਬੇਕਾਰਨ ਕੋ ਤਬ ਖੋਵਾ,
0: ਕੇਵਲ ਤਨ ਅਰੋਗ ਨਹੀਂ ਗੁਰੂ ਨੇ ਮਨ ਨੂੰ ਵੀ ਅਰੋਗ ਕਰ ਦਿੱਤਾ ਤੇ ਇਹ ਨੌਜਵਾਨ ਉਸ ਬੇਰੀ ਦੇ ਥੱਲੇ ਬੈਠ ਗਿਆ ਹੈ।
1: ਪ੍ਰਭੂ ਕਿਰਪਾ ਅਸ ਕਾਇਆ ਧਾਰੀ ਜਿਸ ਤੇ ਹੋਏ ਨਾ ਸਕੇ ਚਿਨਾਰੀ,
0: ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਵਰਤੀ, ਸਤਿਗੁਰੂ ਦੀ ਮਿਹਰ ਦੇ ਨਾਲ ਇਹ ਅਰੋਗ ਹੋ ਕੇ ਇੱਥੇ ਬੈਠ ਗਿਆ। ਪਿਆਰਿਓ ਇਸ ਤੋਂ ਅੱਗੇ ਜਦੋਂ ਉਹ
2: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ।

ਸੱਚ ਨਾਨਕ ਹੋਸੀ ਭੀ ਸੱਚ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ।

हम जैसे अपराधी अवर कोई राखे।

जित मिले चूके सब सोग संतापे परम सम्मान योग जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुबाहे मान खोए बैठे गुरमुख प्यारे सतसंगी जनों आज दे इस विशेष हफ्तावारी दीवान दी हाजरी आप जी ने गुरु कृपा दे नाल भरी है और सतगुरां जी दे पावन पवित्र इलाक बचना दा कीर्तन आप जी नु साडे अति सत्कार योग इस दर कर दे गुरु के झाड़ू बरदार गुरु के वजीर भाई साहब भाई मनजीत सिंह जी भाई अमरजीत सिंह जी हजूर दी इलाही गुरबाणी नाल आपां नु जोड़ रहे सन। आओ जो पिछले हफ्ते एक अर्ज कीती सी कि जदों भी ये दसंबर का महीना हर साल आउंदा है ते ये दसंबर का महीना जे किते कोई बैराग ते टिके कोई किरदे वाला परचोले ते उस दे किरदे नूं उस दे अंदर नूं चंजूण के चला जांदा है। आपां इस अत दी सर्दी दे महीने विच भावे हिंदुस्तान दी धरती भावे बाहर आप बैठे हो इस अत दी सर्दी दे मौसम विच आपां घर निक माने हां अपने बच्चियां नूं अपने माता पिता नाल अपने परिवार विच सुख आनंद नाल दिन कढ़ने हां पर जदों किते तवारीख दे हिस्ट्री दे इतिहास दे पन्नियां नूं पलट के देखो ते अज तो 300 साल पिछे चले जाओ ते हैरानगी हुंदी है सन 1704 दसंबर दा महीना जेड़े गुरु के सिखा उस महीने दा एक एक दिन किते तू पढ़े श्रद्धा भावना नाल ते देख गुरु गोबिंद सिंह सच्चा पातशाह दसवां गुरुदेव उन्हें इस महीने विच किन्नी कु वड्डी कुर्बानी सिख सिख लई कर दिती अपने पुत्र अपने सत्कारयोग माता अपने बेगमपुरे वर्गे शहर आनंदपुर साहब की धरती नूं त्याग के सब कुछ लेखे ला के उस अकाल दे शुकर विच जुड़ के तेरे लिए गुरु जिहड़ा परमेश्वर दे दर तो दुआवां मंगदा रहा ते चित कीता सी जिथे इस महीने विच साके आउणे ने उत्थे गुरु गोबिंद सिंह जी दे इतिहास विच जिहड़ी पहली लड़ाई होई है इनू केवल इना समझियो कि शायद कोई प्रसाद की गल नहीं जेड़ी पहली जंग मेरे गुरुदेव ने पौंटा साहब की धरती से लड़ी है चित किया अपने बजुर्ग अपने सतगुरु के इतिहास तो भी जाणू होइए उस जंग लड़न के कारण की सन ते गुरु गोबिंद सिंह जी ने उस जंग विच सानू की सिख्या दिती जेड़े कुर्बानी देने वाले ने इस संबंधी अर्ज करनी आप कृपा करके एकाग्रता बख्शिया जे साहिब गुरु गोबिंद सिंह महाराज जी दे चरणा दी टेक लईए हजूर आप कृपा करके विच वरतो साडे अंदर नूं टिका एकाग्रता अपने चरणा दी भावना श्रद्धा बख्श दियो करो कृपा साध संगत गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सत्कार योग भाई साहब जी होरी जो हजूर की पवित्र बाणी विचों असानू शब्द सरवण करा रहे सन बिन भागा सतसंग न लभै बिन संगत मैल भरी जय जियो एक खिन इस संबंधी अर्ज करके अगे तुरने हजूर कहिंदे ने मनुख दे अंदर दी मलीनता जिहड़ी है वह सत संगत तो बिना उतर नहीं सकती
ਤੇ ਦੂਸਰਾ ਬਚਨ ਕੀਤਾ, ਸੱਤ ਸੰਗਤ ਭਾਗਾਂ ਤੋਂ ਬਿਨਾਂ ਕਦੀ ਨਸੀਬ ਨਹੀਂ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਕਰਮ ਫਿਲਾਸਫੀ ਨੂੰ ਇਹਨਾਂ ਭਾਗਾਂ ਦਾ ਜਿਹੜਾ ਸਬਜੈਕਟ ਹੈ ਇਹਨੂੰ ਪ੍ਰਵਾਨ ਕੀਤਾ ਹੈ। ਪੂਰਬਲੇ ਕੀਤੇ ਹੋਏ ਕਰਮਾਂ ਦਾ ਜ਼ਿਕਰ ਹਜ਼ੂਰ ਕਰਦੇ ਨੇ ਤੇ ਜਿਹੜੇ ਆਪਾਂ ਕਰਮ ਹੁਣ ਕਰਨੇ ਆ ਉਹਨਾਂ ਦਾ ਜ਼ਿਕਰ ਵੀ ਹਜ਼ੂਰ ਨੇ ਬਾਣੀ ਵਿੱਚ ਕੀਤਾ ਹੈ। ਸਾਹਿਬ ਕਹਿੰਦੇ ਨੇ ਭਾਗਾਂ ਤੋਂ ਬਿਨਾਂ ਕਦੀ ਸੱਤ ਸੰਗਤ ਨਹੀਂ ਲੱਭਦੀ। ਹਜ਼ੂਰ ਦਾ ਇੱਕ ਬਚਨ ਹੋਰ ਵੀ ਆਉਂਦਾ ਹੈ, ਆਪਾਂ ਪੜ੍ਹਨੇ ਆ, ਵੱਡ ਭਾਗੀ ਹਰ ਸੰਗਤ ਪਾਵੈ। ਉੱਥੇ ਵੀ ਗੱਲ ਭਾਗ ਦੀ ਕੀਤੀ, ਪਰ ਨਾਲ ਕਹਿੰਦੇ ਨੇ ਭਾਗਹੀਣ ਭ੍ਰਮ ਚੋਟਾਂ ਖਾਵੇ, ਫਿਰ ਕਹਿੰਦੇ ਨੇ ਬਿਨ ਭਾਗਾਂ ਸੱਤ ਸੰਗ ਨਾ ਲੱਭੈ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਪ੍ਰਮਾਣ ਆਉਂਦਾ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ। ਵੱਡਿਆਂ ਭਾਗਾਂ ਵਾਲਿਆਂ ਨੂੰ ਸੱਤ ਸੰਗਤ ਮਿਲੀ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਸ਼ਬਚਨ ਆਉਂਦਾ ਕਿ ਸੰਤ ਸਭਾ ਓਟ ਗੁਰਪੂਰੇ, ਭਾਗਾਂ ਤੋਂ ਬਿਨਾਂ ਨਹੀਂ ਧੁਰ ਮਸਤਕ ਲੇਖ ਲਿਖਾਏ। ਸਾਹਿਬ ਦੀ ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ ਕਿ ਭਾਗਾਂ ਤੋਂ ਬਿਨਾਂ ਸੰਗਤ ਨਹੀਂ। ਸਾਹਿਬ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਕਹਿੰਦੇ ਨੇ ਜਦੋਂ ਪੂਰਬਲੇ ਕੀਤੇ ਹੋਏ ਬੀਜੇ ਹੋਏ ਕਰਮਾਂ ਦਾ ਬੀਜ ਪੁੰਗਰਿਆ ਤੇ ਫਿਰ ਕੀ ਮਿਲਿਆ, ਕੋਈ ਨਾਮ ਰਸਕ ਬੈਰਾਗੀ ਪੁਰਸ਼ ਜਿਹਦਾ ਕਿਰਦਾ ਨਾਮ ਵਿੱਚ ਬਹਿ ਤੁਰਿਆ। ਸਾਹਿਬ ਕਹਿੰਦੇ ਨੇ ਪੂਰਬਲੀ ਕਮਾਈ ਨਾਲ ਕਿਤੇ ਉਸ ਗੁਰਮੁਖ ਦੀ ਸੰਗਤ ਨਸੀਬ ਹੋ ਗਈ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਤੇ ਉਹਨੂੰ ਮਿਲ ਕੇ ਕੀ ਹੋਇਆ। ਸਾਹਿਬ ਕਹਿਣ ਲੱਗੇ ਉਹਨੂੰ ਮਿਲਣ ਦੇ ਨਾਲ ਅੰਦਰ ਦਾ ਅੰਧਕਾਰ ਬਿਲਸ ਗਿਆ, ਮਿਲਿਓ ਅੰਧੇਰ ਮਿਟ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਈ ਜਨਮਾਂ ਦੀ ਅੰਦਰ ਸੁਰਤ ਜਿਹੜੀ ਸੁੱਤੀ ਸੀ ਉਹ ਜਾਗ ਪਈ ਤੇ ਚਿੱਤ ਵਿੱਚ ਆਇਆ। ਸਾਹਿਬ ਕਹਿੰਦੇ ਸੱਤ ਸੰਗਤ ਕਰੋ ਤੇ ਆਪ ਜੀ ਆਉਂਦੇ ਹੋ, ਕਈ ਰੋਜ਼ਾਨਾ ਸੰਗਤ ਵਿੱਚ ਆਉਂਦੇ ਨੇ। ਵੇਖੋ ਹਰ ਇੱਕ ਦਾ ਕਾਰਜ ਵੀ ਆਪੋ ਆਪਣੇ, ਕੋਈ ਸਖਤ ਸ਼ਬਦ ਸੰਗਤ ਲਈ ਨਹੀਂ, ਕਈ ਹਫ਼ਤੇ ਬਾਅਦ ਆਉਂਦੇ ਨੇ। ਪਰ ਇੱਕ ਗੱਲ ਦੀ ਨਿਰਾਸ਼ਤਾ ਨਾ ਪੱਲੇ ਲੈ ਕੇ ਜਾਇਓ ਕਿ ਆਪਾਂ ਕੀ ਹਫ਼ਤੇ ਬਾਅਦ ਜੇ ਇੱਕ ਘੰਟਾ ਕੀਰਤਨ ਸੁਣਨੇ ਆ, ਬਾਣੀ ਸੁਣਨੇ ਆ, ਕਿ ਇੱਕ ਘੰਟੇ ਨੂੰ ਸਾਡਾ ਪਾਰ ਉਤਾਰਾ ਹੋ ਸਕਦਾ। ਤੇ ਇਹਦਾ ਅਰਥ ਇਹ ਵੀ ਨਾ ਸਮਝੀਏ ਕਿ ਆਪਾਂ ਆਲਸ ਕਰਨਾ ਸ਼ੁਰੂ ਕਰ ਦਈਏ। ਮੇਰੇ ਸਾਹਿਬ ਨੇ ਇੱਕ ਬਾਣੀ ਵਿੱਚ ਪ੍ਰਮਾਣ ਦਿੱਤਾ ਹੈ, ਕਹਿੰਦੇ ਨੇ ਘੰਟਾ ਕੀ ਇੱਥੋਂ ਤੱਕ, ਕਹਿੰਦੇ ਨੇ ਸਿੱਖਾ ਜੇ ਤੇਰਾ ਜੀਵਨ ਘੜਿਆ ਜਾਏ ਨਾ ਤੇ ਸੰਗਤ ਵਿੱਚ ਇੰਨੀ ਕੁ ਬਰਕਤ ਹੀ, ਜੇ ਅੱਧੀ ਤੋਂ ਅੱਧੀ ਘੜੀ ਵੀ ਅੰਦਰ ਟਿਕ ਜਾਏ ਤੇ ਉਹ ਵੀ ਤੇਰੇ ਜੀਵਨ ਨੂੰ ਪਲਟੇਗੀ। ਆ ਸਾਹਿਬ ਨੇ ਬਚਨ ਕੀਤਾ, ਆਪਾਂ ਪੜ੍ਹਨੇ ਆ, ਕਬੀਰ ਏਕ ਘੜੀ ਆਦੀ ਘੜੀ ਆਦੀ ਹੂਪਨ ਆਦਿ ਭਗਤਨ ਛੇਤੀ ਗੋਸ਼ ਤੇ ਜੋ ਕੀਨੇ ਸੋ ਲਾਭ, ਅੱਧੀ ਤੋਂ ਅੱਧੀ ਘੜੀ ਵੀ ਤੇਰੇ ਜੀਵਨ ਨੂੰ ਪਲਟੇਗੀ। ਇੱਕ ਮਹਾਂਪੁਰਸ਼ ਹੋਏ ਨੇ ਸੇਵਾ ਪੰਥੀ, ਮੈਂ ਇੱਕ ਖਿਨ ਸਿਰਫ ਸੰਗਤ ਸੰਬੰਧੀ ਜਿਹੜੀ ਅਰਜ਼ ਕਰਨ ਲੱਗਾ, ਉਹਨਾਂ ਦਾ ਨਾਮ ਸੀ ਸ਼੍ਰੀ ਰਾਮ ਦਿੱਤਾ ਜੀ। ਉਹਨਾਂ ਨੇ ਗੁਰਮਤਿ ਦੀ ਗੱਲ ਸਮਝਾਉਣ ਲਈ ਛੋਟੀਆਂ ਛੋਟੀਆਂ ਸਾਖੀਆਂ ਲਈਆਂ। ਕਹਿੰਦੇ ਇੱਕ ਬੰਦਾ ਇੱਕ ਘੜੀ ਦੀ ਸੰਗਤ ਵੀ ਪਲਟ ਸਕਦੀ। ਇੱਕ ਬੰਦਾ ਉਹਦਾ ਕੰਮ ਸੀ ਕੇਵਲ ਚੋਰੀ ਕਰਨਾ, ਮੌਤ ਹੋਈ ਤੇ ਉਹਦੀ ਮੌਤ ਤੋਂ ਬਾਅਦ ਕੁਝ ਮਹੀਨੇ ਬਾਅਦ ਉਹਦੇ ਘਰ ਪੁੱਤਰ ਨੇ ਜਨਮ ਲਿਆ ਤੇ ਉਸ ਬੱਚੇ ਨੇ ਆਪਣੀ ਮਾਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਪੁੱਛੀ, ਮਾਂ ਮੇਰਾ ਬਾਪ ਕੰਮ ਕੀ ਕਰਦਾ ਸੀ ਜਦੋਂ ਹੋਸ਼ ਸੰਭਾਲੀ। ਉਹਨੇ ਸੱਚ ਕਿਹਾ, ਪੁੱਤਰ ਤੇਰਾ ਬਾਪੂ ਚੋਰੀ ਕਰਦਾ ਸੀ। ਉਹ ਪਿਓ ਦੇ ਸੰਸਕਾਰ ਨਾਲ ਜੁੜੇ, ਕਹਿੰਦਾ ਮਾਂ ਚੋਰੀ ਮੈਂ ਨਹੀਂ ਕਰਾਂਗਾ। ਕਹਿੰਦੇ ਨੇ ਉਹਨੇ ਸੰਗਤ ਦੇ ਨੇੜੇ, ਮੰਦਿਰ ਦੇ ਨੇੜੇ, ਧਰਮਸ਼ਾਲਾ ਦੇ ਨੇੜੇ ਨਾ ਟੁਕਣਾ ਤੇ ਅੱਜ ਕਿਸੇ ਕਹਿ ਦਿੱਤਾ ਘੜੀ ਤੂੰ ਨਮਸਕਾਰ ਹੀ ਕਰ ਲਿਆ ਕਰ ਮੰਦਿਰ ਤੋਂ ਬਾਹਰ ਸੁੱਖ ਬਹਿ ਕੇ, ਧਰਮਸ਼ਾਲਾ ਤੋਂ ਬਾਹਰ ਬਹਿ ਕੇ। ਕਹਿੰਦੇ ਨੇ ਇੱਕ ਦਿਨ ਉਹ ਧਰਮਸ਼ਾਲਾ ਦੇ ਅੱਗੋਂ ਲੰਘਿਆ ਤੇ ਪੁਜਾਰੀ ਜਿਹੜਾ ਸੀ ਉਹ ਕਥਾ ਪਿਆ ਕਰੇ ਤੇ ਉਹਨੇ ਕਥਾ ਕਰਦਿਆਂ ਇੱਕ ਸ਼ਬਦ ਕਹਿ ਦਿੱਤਾ ਵੀ ਜਿਹੜੀ ਦੇਵੀ ਦੇਵਤੇ ਹੁੰਦੇ ਨੇ ਨਾ, ਇੱਕ ਤਾਂ ਉਹ ਅੱਖ ਨਹੀਂ ਝਮਕਦੇ ਤੇ ਦੂਸਰਾ ਉਹਨਾਂ ਦਾ ਪਰਛਾਵਾਂ ਨਹੀਂ ਹੁੰਦਾ। ਧਿਆਨ ਦਿਆ ਜੀ, ਸਿਰਫ ਸਮਝਾਉਣ ਲਈ ਵੀ ਇੱਕ ਆਵਾਜ਼ ਪਈ ਲੰਘਦਿਆਂ, ਜਿਵੇਂ ਬੰਦਾ ਕੋਈ ਸੁਣ ਲੈ ਕਿ ਦੇਵੀ ਦੇਵਤੇ ਦਾ ਪਰਛਾਵਾਂ ਨਹੀਂ ਤੇ ਜੇ ਕਿਤੇ ਪ੍ਰਗਟ ਹੋਵੇ ਉਹ ਆਪਣੀ ਅੱਖ ਕਦੀ ਨਹੀਂ ਝਮਕਦਾ। ਕਹਿੰਦੇ ਨੇ ਉਸ ਬੰਦੇ ਨੇ ਸੁਣ ਲਿਆ, ਚੋਰੀ ਕੀਤੀ, ਇੱਕ ਦਿਨ ਉਹ ਕਾਬੂ ਆ ਗਿਆ, ਰਾਜੇ ਨੇ ਪਕੜ ਲਿਆ, ਮਾਰਿਆ ਕੁੱਟਿਆ, ਪਰ ਉਹ ਮੰਨੇ ਨਾ। ਅਖੀਰ ਤੇ ਇੱਕ ਔਰਤ ਜਿਹੜੀ ਕਈ ਰੂਪ ਧਾਰਨ ਕਰਦੀ ਸੀ ਕਹਿਣ ਲੱਗੀ, ਰਾਜਨ ਮੈਂ ਦੇਵੀ ਦਾ ਰੂਪ ਬਣਾ ਕੇ ਇਹਦੇ ਕੋਲ ਜਾਵਾਂਗੀ, ਰਾਤ ਨੂੰ ਸਾਰੇ ਦਰਵਾਜ਼ੇ ਖੋਲ ਦਿਆ ਜੇ ਇਹਨੂੰ ਪ੍ਰਭਾਵ ਮਿਲੇ ਕਿ ਜਿਵੇਂ ਮਾਂ ਮਾਈ ਆ ਗਈ ਏ, ਜੋ ਕੁਝ ਇਹਨੇ ਕਿਹਾ ਮੈਂ ਉਹਦੇ ਤੋਂ ਸੱਚ ਬੁਲਾ ਦਿਆਂਗੀ।
ਕਹਿੰਦੇ ਨੇ ਦੂਸਰੀ ਰਾਤ ਨੂੰ ਇਹ ਔਰਤ ਨੇ ਅਸ਼ਟ ਪੂਜੀ ਬਣ ਕੇ ਅੱਠ ਬਾਹਾਂ ਬਣਾ ਕੇ ਸਿਰ ਤੇ ਮੁਕਟ ਲਾ ਕੇ ਤੇ ਪਹਿਲਾਂ ਦਿੱਤੀ ਕੋਈ ਤਰਤੀਬ ਅਨੁਸਾਰ ਜੇਲ ਦੇ ਬੂਹੇ ਖੋਲ ਦਿੱਤੇ ਤੇ ਅੰਦਰ ਪ੍ਰਵੇਸ਼ ਕੀਤੀ ਤੇ ਅਚਨਚੇਤ ਉਸ ਬੱਚੇ ਦੇ ਚੋਰ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੀ, ਬੇਟਾ ਤੂੰ ਸੱਚ ਬੋਲ, ਤੂੰ ਸੱਚ ਕਹਿ ਦੇ ਮੈਂ ਚੋਰੀ ਕੀਤੀ ਹੈ, ਦੇਖ ਮੈਂ ਤੈਨੂੰ ਅੱਜ ਛਡਾਉਣ ਵਾਸਤੇ ਆਈ ਹਾਂ, ਤੂੰ ਇੱਕ ਵਾਰੀ ਬੋਲ ਦੇ। ਤੇ ਰਾਜੇ ਦੇ ਆਦਮੀ ਉਹਦੇ ਬਿਆਨ ਨੋਟ ਕਰਨ ਨੂੰ ਲੋਕ ਕੇ ਬੈਠੇ, ਉਹਨੇ ਦੇਖਿਆ ਕਹਿੰਦਾ ਵੀ ਦੇਵੀ ਮਾਂ ਪ੍ਰਗਟ ਹੋ ਗਈ। ਅਚਨਚੇਤ ਕੰਨਾਂ ਵਿੱਚ ਧਰਮਸ਼ਾਲਾ ਵਾਲੀ ਆਵਾਜ਼ ਪਈ, ਜਿੱਦਣ ਦੇਵਤਾ ਜਾਂ ਦੇਵੀ ਪ੍ਰਗਟ ਹੋਵੇ ਇੱਕ ਤਾਂ ਉਹਦਾ ਪਰਛਾਵਾਂ ਨਹੀਂ ਹੁੰਦਾ ਤੇ ਦੂਜੀਆਂ ਉਹ ਕਦੀ ਅੱਖਾਂ ਨਹੀਂ ਚਮਕਦੀ। ਹੁਣ ਦੇਖੋ ਸੁਣੀ ਇੱਕ ਗੱਲ ਹੀ, ਫਾਂਸੀ ਲੱਗਣੀ ਹੈ ਜੇ ਉਹ ਮੰਨਦਾ। ਤੇ ਉਹਨੇ ਦੇਖਿਆ ਵੀ ਇਹ ਔਰਤ ਅੱਖਾਂ ਵੀ ਚਮਕਦੀ ਏ, ਇਹਦਾ ਪਰਛਾਵਾਂ ਵੀ ਜ਼ਮੀਨ ਤੇ ਪੈਂਦਾ ਹੈ। ਮਨ ਨੇ ਕਿਹਾ, ਮਣਾ ਤੇਰੇ ਨਾਲ ਠੱਗੀ ਪੀ ਹੁੰਦੀ ਏ, ਕੋਈ ਛਲ ਹੁੰਦਾ, ਤੂੰ ਮੰਨੀ ਨਾ, ਇਹ ਬਹਿਰੂਪਣ। ਉਹਨੇ ਬੜੇ ਤਰਲੇ ਲਏ ਪਰ ਕਹਿੰਦੇ ਨੇ ਉਹ ਮੰਨਿਆ ਨਾ। ਅਖੀਰ ਤੇ ਜਦੋਂ ਉਹਨਾਂ ਛੱਡ ਦਿੱਤਾ ਨਾ ਤੇ ਸਭ ਤੋਂ ਪਹਿਲਾਂ ਧਰਮਸ਼ਾਲਾ ਵੀ ਜਾ ਕੇ ਨਮਸਕਾਰ ਕਰਕੇ ਕਹਿੰਦਾ, ਖੇ ਪ੍ਰਭੂ ਜੇ ਇੱਕ ਘੜੀ ਦਾ ਕੋਈ ਚੰਗਾ ਸ਼ਬਦ ਸੁਣਿਆ ਕੰਨਾਂ ਵਿੱਚ ਮੈਂ ਫਾਈ ਤੋਂ ਬਚ ਸਕਣਾ, ਮੈਂ ਫਾਂਸੀ ਦੇ ਫੰਦੇ ਤੋਂ ਮੁਕਤ ਹੋ ਗਿਆ, ਤੇ ਜਿੱਦਣ ਤੇਰੇ ਨਾਮ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪੈ ਗਈ ਮੈਂ ਜਮਦੂਤਾਂ ਦੀਆਂ ਫਾਹੀਆਂ ਤੋਂ ਬਚ ਜਾਵਾਂਗਾ। ਸਿਰਫ ਆਵਾਜ਼ ਇੱਕ ਘੜੀ ਪਈ ਤੇ ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ। ਖੈਰ ਉਹ ਸਾਧ ਸੰਗਤ ਆਪ ਜੀ ਕਰਦੇ ਹੋ, ਸਾਹਿਬ ਕਹਿੰਦੇ ਇੱਕ ਘੜੀ ਵੀ ਕਰ ਲੈ ਉਹਦਾ ਜੀਵਨ ਵਿੱਚ ਲਾਭ ਹੈ ਘਾਟਾ ਨਹੀਂ। ਮੈਂ ਜਿਹੜੀ ਅਰਜ਼ ਕਰਨ ਲੱਗਾ, ਸਾਹਿਬ ਗੁਰੂ ਗੋਬਿੰਦ ਰਾਏ ਮਹਾਰਾਜ, ਕਿਉਂਕਿ ਉਸ ਵਕਤ ਅਜੇ ਅੰਮ੍ਰਿਤ ਦੀ ਦਾਤ ਤਿਆਰ ਨਹੀਂ ਹੋਈ, ਅਨੰਦਪੁਰ ਸਾਹਿਬ ਦੀ ਧਰਤੀ ਜਿਹਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਹਿਲੂਰ ਦੀ ਰਿਆਸਤ ਵਿੱਚੋਂ ਜ਼ਮੀਨ ਖਰੀਦ ਕੇ ਸ਼ਹਿਰ ਵਸਾਇਆ ਸੀ, ਇਸ ਦਾ ਪਹਿਲਾ ਨਾਮ ਸੀ ਮਾਖੋਵਾਲ। ਪਰਤ ਕੇ ਹਜ਼ੂਰ ਨੇ ਇਸ ਸ਼ਹਿਰ ਦਾ ਨਾਮ ਰੱਖਿਆ ਸੀ ਚੱਕ ਨਾਨਕੀ। ਤੇ ਸਿੱਖ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਜਦੋਂ ਹਜ਼ੂਰ ਗੁਰੂ ਤੇਗ ਬਹਾਦਰ ਜੀ ਪਟਨੇ ਤੋਂ ਵਾਪਸ ਚੱਕ ਨਾਨਕੀ ਆਏ ਨੇ ਤੇ ਕੁਝ ਸਮਾਂ ਇੱਥੇ ਠਹਿਰ ਕੇ ਆਪਣੇ ਪਰਿਵਾਰ ਨੂੰ ਪਟਨੇ ਤੋਂ ਬੁਲਾਇਆ ਤੇ ਗੁਰੂ ਗੋਬਿੰਦ ਰਾਏ ਦੀ ਉਮਰ 7 ਸਾਲ ਦੇ ਕਰੀਬ ਹੋ ਚੁੱਕੀ ਸੀ, ਕਹਿੰਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਜਿਹਦਾ ਨਾਮ ਚੱਕ ਨਾਨਕੀ ਸੀ, ਆਪਣੇ ਪਿਤਾ ਦੀ ਧਰਤੀ ਤੇ ਆਪਣੇ ਘਰ ਵੀ ਜਦੋਂ ਗੁਰੂ ਗੋਬਿੰਦ ਰਾਏ ਆਏ, ਮਾਤਾ ਗੁਜਰੀ ਨਾਲ, ਗੁਰੂ ਗੋਬਿੰਦ ਰਾਏ ਦੀ ਦਾਦੀ ਮਾਤਾ ਨਾਨਕੀ ਨਾਲ, ਕੀਰਤਪੁਰ ਸਾਹਿਬ ਤੋਂ ਲੰਘ ਕੇ ਜਗੋ ਚੱਕ ਨਾਨਕੀ ਪਹੁੰਚੇ ਤੇ ਗੁਰੂ ਤੇਗ ਬਹਾਦਰ ਜੀ ਸ਼ਹਿਰ ਤੋਂ ਬਾਹਰ ਨਿਕਲ ਕੇ, ਪਿੰਡ ਤੋਂ ਬਾਹਰ ਨਿਕਲ ਕੇ ਜਦੋਂ ਲੈਣ ਵਾਸਤੇ ਗਏ ਤੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਕਹਿੰਦੇ ਚਰਨਾਂ ਦੀ ਧੂੜ, ਬਾਪੂ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਾਈ ਤੇ ਮਾਂ ਗੁਜਰੀ ਕੋਲ ਖਲੋਤੀ ਸੀ, ਉਹਦੇ ਵੱਲ ਨੇਤਰ ਭਰ ਕੇ ਸ਼ਬਦ ਕਹਿ ਆਨੰਦ ਭਇਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ। ਉਸ ਦਿਨ ਤੋਂ ਬਾਅਦ ਇਸ ਸ਼ਹਿਰ ਦਾ ਨਾਮ, ਜਿਹਦਾ ਨਾਮ ਚੱਕ ਨਾਨਕੀ ਸੀ, ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇਹਦਾ ਨਾਮ ਅਨੰਦਪੁਰ ਸਾਹਿਬ ਰੱਖ ਦਿੱਤਾ। ਜੋ ਤਵਾਰੀਖ ਵਿੱਚ ਸਾਨੂੰ ਮਿਲਦਾ, ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਤਨ ਦੇ ਦੋ ਸੰਸਕਾਰ ਕੀਤੇ ਗਏ। ਇੱਕ ਸੰਸਕਾਰ ਰਕਾਬਗੰਜ ਦੀ ਧਰਤੀ ਤੇ ਕੀਤਾ ਤੇ ਜਿਸ ਥਾਂ ਤੇ ਗੁਰੂ ਤੇਗ ਬਹਾਦਰ ਜੀ ਦੇ ਸ਼ੀਸ਼ ਨੂੰ ਉਤਾਰਿਆ ਸੀ ਉਸ ਥਾਂ ਦਾ ਨਾਮ ਸ਼ੀਸ਼ ਗੰਜ ਰੱਖਿਆ। ਦੂਸਰਾ ਸ਼ੀਸ਼ ਦਾ ਸੰਸਕਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ। ਅੱਜ ਵੀ ਤੁਸੀਂ ਜਾਓ ਉੱਥੇ ਵੀ ਇੱਕ ਗੁਰਦੁਆਰਾ ਜਿਹਦਾ ਨਾਮ ਹੈ ਸ਼ੀਸ਼ ਗੰਜ। ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਸ਼ੀਸ਼ ਦਾ ਸੰਸਕਾਰ ਕੀਤਾ ਤੇ ਜਦੋਂ

ਕਰਨੀ ਹੈ ਪੰਗਾਣੀ ਤੇ ਯੁੱਧ ਸੰਬੰਧੀ, ਪਰ ਸਿਰਫ ਆਪਣੇ ਤਵਾਰੀਕ ਦੇ ਪਿਛੋਕੜ ਜਿਹੜੇ ਪੰਨੇ ਨੇ ਉਹਨਾਂ ਸੰਬੰਧੀ ਅਰਜ਼ ਕਰਕੇ। ਹਜ਼ੂਰ ਪਿਤਾ ਦੀ ਸ਼ਹਾਦਤ ਤੋਂ ਬਾਅਦ ਆਨੰਦਪੁਰ ਸਾਹਿਬ ਟਿਕ ਗਏ ਤੇ ਜਦੋਂ ਸੰਗਤਾਂ ਆਉਣ ਲੱਗੀਆਂ ਤੇ ਅਸਾਮ ਦੀ ਧਰਤੀ ਦਾ ਇੱਕ ਰਾਜਾ ਸੀ ਰਤਨ ਰਾਏ, ਜਿਹਦਾ ਜਨਮ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਿਰਪਾ ਨਾਲ ਹੋਇਆ ਸੀ, ਤੇ ਕਹਿੰਦੇ ਇਸ ਦੇ ਬਾਪੂ ਨੇ ਰਤਨ ਰਾਏ ਦੇ ਪਿਤਾ ਨੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਸੀ, ਮਹਾਰਾਜ ਜਦੋਂ ਮੇਰੇ ਪੁੱਤਰ ਦਾ ਜਨਮ ਹੋਵੇ ਤੇਰੀ ਬਖਸ਼ਿਸ਼ ਦੀ ਨਿਸ਼ਾਨੀ ਕੀ? ਤੇ ਭਾਈ ਵੀਰ ਸਿੰਘ ਕਹਿੰਦੇ ਨੇ ਇੱਕ ਤਾਂ ਉਹਦੇ ਮੱਥੇ ਉੱਤੇ ਕੇਸਾਂ ਦੀ ਲਿਟ ਸੀ ਤੇ ਦੂਸਰਾ ਜਦੋਂ ਉਹਦੇ ਮੱਥੇ ਨੂੰ ਤੱਕਦੇ ਤਾਂ ਤੇ ਇੰਜ ਲੱਗਦਾ ਸੀ ਜਿਵੇਂ ਲਿਖੇ ਹੋਏ ਇੱਕ ਓਅੰਕਾਰ ਦੀ ਝਲਕ ਪੈਂਦੀ ਹੋਵੇ। ਕਈ ਵਾਰੀ ਉਹਨੇ ਦਰਪਣ ਵਿੱਚ ਖਲੋਣਾ ਤੇ ਪੁੱਛਣਾ, ਮਾਂ ਮੇਰੇ ਮੱਥੇ ਤੇ ਆ ਸ਼ਾਹੀ ਕਾਹਦੀ ਏ? ਤੇ ਭਾਈ ਵੀਰ ਸਿੰਘ ਲਿਖਦੇ ਨੇ, ਮਾਂ ਕਹਿਣਾ, ਪੁੱਤਰ ਇਹ ਸ਼ਾਹੀ ਨਹੀਂ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਨਿਸ਼ਾਨੀ ਆ, ਉਹਦਾ ਨਿਸ਼ਾਨੀ ਗੁਰੂ ਨਾਨਕ ਦੀ ਕਿਰਪਾ ਨਾਲ ਤੇਰੀ ਆਮਦ ਹੋਈ। ਫਿਰ ਉਹਦੇ ਮਨ ਵਿੱਚ ਇੱਕ ਤੀਬਰ ਤਾਂਘ ਪੈਦਾ ਹੋਈ ਪੰਘਾਣੀ ਦੇ ਯੁੱਧ ਦਾ ਕਾਰਨ ਕੀ? ਮਾਂ ਕਿ ਮੈਂ ਉਸ ਗੁਰੂ ਦੇ ਦਰਸ਼ਨ ਕਰਨੇ ਨੇ ਜਿਹਦੀ ਕਿਰਪਾ ਨਾਲ ਮੈਂ ਸੰਸਾਰ ਤੇ ਆਇਆ। ਤੇ ਮਾਂ ਹੋਕਾ ਭਰ ਕੇ ਕਹਿੰਦੀ ਸੀ, ਪੁੱਤਰ ਜਿਹਦੀ ਕਿਰਪਾ ਨਾਲ ਤੁਸੀਂ ਦਰ ਤੇ ਇਸ ਸੰਸਾਰ ਤੇ ਆਏ, ਉਹ ਆਪਣਾ ਠੀਕਰਾ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਭੰਨ ਕੇ ਪ੍ਰਭਪੁਰ ਪਿਆਨਾ ਕਰ ਗਏ ਨੇ। ਉਹਨਾਂ ਦੇ ਤਖ਼ਤ ਦੇ ਮਾਲਕ ਉਹਨਾਂ ਦੇ ਪੁੱਤਰ ਤੇਰੀ ਉਮਰ ਦੇ ਗੁਰੂ ਗੋਬਿੰਦ ਰਾਏ ਟਿਕੇ। ਕਹਿੰਦਾ, ਮਾਂ ਗੁਰੂ ਤੇ ਗੁਰੂ ਹੀ ਹਨ, ਮੈਨੂੰ ਉਸ ਸਤਿਗੁਰੂ ਦੇ ਦਰ ਤੇ ਲੈ ਜਾ। ਜਦੋਂ ਰਤਨ ਰਾਏ ਆਸਾਮ ਤੋਂ ਤੁਰਿਆ, ਕਿੱਥੋਂ ਕਿੱਥੋਂ ਤੱਕ ਬਾਬੇ ਨਾਨਕ ਦੀ ਸਿੱਖੀ ਫੈਲੀ ਸੀ। ਇਹਨੇ ਇੱਕ ਕੀਮਤੀ ਹਾਥੀ ਆਪਣੇ ਘਰੋਂ ਲਿਆ ਜਿਸ ਦਾ ਨਾਮ ਪ੍ਰਸਾਦੀ ਹਾਥੀ ਰੱਖਿਆ ਗਿਆ ਸੀ। ਦੂਸਰਾ ਇਹਨੇ ਚੰਦਨ ਦੀ ਚੌਂਕੀ ਆਪਣੇ ਘਰੋਂ ਲਈ। ਤੀਸਰਾ ਇਹਨੇ ਪੰਜ ਕਲਾ ਸ਼ਸਤਰ ਲਿਆ। ਇਹ ਤਿੰਨੇ ਚੀਜ਼ਾਂ ਲੈ ਕੇ ਮੇਰੇ ਗੁਰੂ ਗੋਬਿੰਦ ਰਾਏ ਦੇ ਦਰਬਾਰ ਵਿੱਚ ਇਹ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਆਇਆ। ਸਾਧ ਸੰਗਤ, ਜਦੋਂ ਇਹ ਪਹੁੰਚਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ, ਗੁਰੂ ਗੋਬਿੰਦ ਰਾਏ ਦੇ ਇਹਨੇ ਦੀਦਾਰ ਕੀਤੇ। ਮੈਂ ਇਹ ਅਰਜ਼ ਸਨੋਜੇ ਵੀ ਕਰਕੇ ਆਇਆ, ਸਿਰਫ ਇੱਕੋ ਵਿਸ਼ਾ ਰੱਖਿਆ ਸੀ ਵੀ ਤਵਾਰੀਖ ਦੇ ਪੰਨੇ ਆਪ ਨਾਲ ਸਾਂਝੇ ਕਰ ਸਕਾਂ, ਕੇਵਲ ਅੱਜ ਦਾ ਸਬਜੈਕਟ ਇਤਿਹਾਸ ਵਿੱਚੋਂ। ਇਹ ਤਿੰਨੇ ਚੀਜ਼ਾਂ ਲੈ ਕੇ ਗੁਰੂ ਗੋਬਿੰਦ ਰਾਏ ਦੇ ਚਰਨਾਂ ਵਿੱਚ ਇਹਨੇ ਨਮਸਕਾਰ ਕੀਤੀ। ਤੇ ਜਿਹੜਾ ਇਹ ਹਾਥੀ ਸੀ, ਇਹਦਾ ਪੂਰਾ ਰੰਗ ਜਿਹੜਾ ਸੀ ਉਹ ਚਿੱਟਾ ਸੀ, ਇਹਦੀ ਸੁੰਡ ਤੋਂ ਲੈ ਕੇ ਪੂੰਛ ਤੱਕ ਸਾਰੇ ਤਨ ਤੇ ਇੱਕ ਕਾਲੀ ਜੀ ਧਾਰੀ ਸੀ। ਤੇ ਸਿੱਖ ਵਿਦਵਾਨ ਕਹਿੰਦੇ ਨੇ ਇੰਨਾ ਸਿਆਣਾ ਸੀ, ਆਪਣੀ ਸੁੰਡ ਵਿੱਚ ਚੌਰ ਪਕੜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸੀਸ ਉੱਤੇ ਚੌਰ ਕਰਦਾ ਸੀ। ਜਦੋਂ ਹਜ਼ੂਰ ਨੇ ਸ਼ਿਕਾਰ ਖੇਡ ਕੇ ਆਉਣਾ, ਇਹ ਹਾਥੀ ਸੁੰਡ ਵਿੱਚ ਪਾਣੀ ਭਰ ਕੇ ਸਾਹਿਬ ਦੇ ਚਰਨਾਂ ਨੂੰ ਮਲ ਕੇ ਪਾਣੀ ਨਾਲ ਧੋਂਦਾ ਸੀ, ਤੇ ਧੋਣ ਤੋਂ ਬਾਅਦ ਆਪਣੀ ਸੁੰਡ ਵਿੱਚ ਕੱਪੜਾ ਪਕੜ ਕੇ ਸਾਹਿਬ ਦੇ ਚਰਨਾਂ ਨੂੰ ਸਾਫ਼ ਕਰਦਾ ਸੀ। ਤੀਸਰਾ ਕੰਮ ਇਹਨੇ ਕੀ ਕਰਨਾ? ਜਦੋਂ ਸਤਿਗੁਰੂ ਨੇ ਤੀਰ ਚਲਾਣੇ, ਭਾਵੇਂ ਤੀਰ ਇੱਕ ਦੋ ਚਾਰ ਮੀਲ ਤੇ ਜਾਏ, ਹਜ਼ਾਰਾਂ ਤੀਰਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ ਤੀਰ ਨੂੰ ਪਹਿਚਾਣ ਕੇ ਉੱਥੋਂ ਲਿਆ ਕੇ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੰਦਾ ਸੀ। ਇੰਨਾ ਸਿਖਾਇਆ, ਸਾਹਿਬ ਦੀ ਚਰਨਾਂ ਦੀ ਸੇਵਾ ਕਰਦਾ ਰਿਹਾ। ਜਿਹੜਾ ਪੰਜ ਕਲਾ ਸ਼ਸਤਰ ਸੀ, ਇਹਦੀ ਕਲਾ ਦਬਾਉਂਦੇ ਸਨ ਗਾਤਰੇ ਦੀ ਕਿਰਪਾਨ ਬਣ ਜਾਂਦੀ ਸੀ। ਸ਼ਸਤਰ ਇੱਕੋ ਹੀ ਸੀ, ਕਲਾ ਦਬਾਣੀ ਵਿੱਚੋਂ ਪਸਤੌਲ ਨਿਕਲਣਾ, ਕਲਾ ਦਬਾਣੀ ਵਿੱਚੋਂ ਖੰਜਰ ਬਣ ਜਾਣਾ, ਛੋਟੀ ਜੀ ਗੁਰਜ ਬਣ ਜਾਣੀ। ਕਹਿਣ ਤੋਂ ਮੁਰਾਦ ਇੱਕ ਸ਼ਸਤਰ ਵਿੱਚੋਂ ਕਲਾ ਦਬਾਣ ਨਾਲ, ਬਟਨ ਦਬਾਣ ਨਾਲ ਪੰਜ ਸ਼ਸਤਰ ਜਿਹੜੇ ਸਨ ਉਹ ਨਿਕਲ ਆਉਂਦੇ ਸਨ। ਫਿਰ ਇਹਨੇ ਕੀਮਤੀ ਇੱਕ ਚੰਦਨ ਦੀ ਚੌਂਕੀ ਭੇਟ ਕੀਤੀ। ਸਾਹਿਬ ਦੇ ਚਰਨਾਂ ਵਿੱਚ ਦਾਤਾਂ ਦੇ ਕੇ ਰਤਨ ਰਾਏ ਵਾਪਸ ਚਲਾ ਗਿਆ। ਤੇ ਜਿਸ ਰਿਆਸਤ ਵਿੱਚ ਆਨੰਦਪੁਰ ਸਾਹਿਬ ਵਸਿਆ, ਉਸ ਰਿਆਸਤ ਦਾ ਨਾਮ ਸੀ ਕਹਿਲੂਰ, ਤੇ ਕਹਿਲੂਰ ਦਾ ਉਸ ਵਕਤ ਰਾਜਾ ਸੀ ਭੀਮ ਚੰਦ। ਕਹਿੰਦੇ ਨੇ ਇੱਕ ਵਾਰੀ ਇਹ ਸਾਹਿਬ ਦੇ ਦਰਬਾਰ ਵਿੱਚ ਆਇਆ, ਜੋ ਪੰਘਾਣੀ ਦੇ ਯੁੱਧ ਦਾ ਮੁੱਢ ਵੱਜਦਾ, ਸਤਿਗੁਰੂ ਦੇ ਘਰ ਵਿੱਚ ਆਇਆ, ਇਸ ਪ੍ਰਸਾਦੀ ਹਾਥੀ ਨੂੰ ਤੱਕਿਆ, ਚੰਦਨ ਦੀ ਚੌਂਕੀ ਤੱਕੀ, ਪੰਜ ਕਲਾ ਸ਼ਸਤਰ ਤੱਕਿਆ, ਤੇ ਗੁਰੂ ਕੇ ਦਰਬਾਰ ਦੀ ਮਹਿਮਾ ਦੇਖ ਕੇ ਅੰਦਰ ਜਿਹੜਾ ਇੱਕੋ ਦਮ ਈਰਖਾ ਵਿੱਚ ਭੜਕ ਉੱਠਿਆ। ਇੱਕ ਫਕੀਰ ਬੰਦਾ ਪਹਾੜੀ ਤੇ ਰਹਿੰਦਾ, ਇਹਦੇ ਕੋਲ ਇੰਨੀਆਂ ਕੀਮਤੀ ਵਸਤੂਆਂ, ਇਹ ਦਾਤਾਂ, ਇਹ ਚੀਜ਼ਾਂ ਤਾਂ ਮੇਰੇ ਵਰਗੇ ਰਾਜੇ ਦੇ ਘਰ ਵਿੱਚ ਹੋਣੀਆਂ ਚਾਹੀਦੀਆਂ। ਮਨ ਇੱਕ ਫੁਰਨਾ ਬਣਾ ਲਿਆ, ਮਨਾ ਜਿਵੇਂ ਕਿਵੇਂ ਹੋਵੇ ਗੁਰੂ ਗੋਬਿੰਦ ਸਿੰਘ ਤੋਂ ਛਲ ਕਰਕੇ, ਧੱਕਾ ਕਰਕੇ, ਜ਼ੋਰ ਕਰਕੇ ਇਹ ਚੀਜ਼ਾਂ ਮੈਂ ਖੋਹ ਕੇ ਆਪਣੇ ਘਰ ਲਿਆਉਣੀਆਂ। ਵਾਪਸ ਤਾਂ ਗਿਆ ਚਲਾ, ਪਰ ਕੁਝ ਦਿਨਾਂ ਤੋਂ ਬਾਅਦ ਭੀਮ ਚੰਦ ਦੇ ਪੁੱਤਰ ਦਾ ਨਾਮ ਸੀ ਅਜਮੇਰ ਚੰਦ, ਇਹਦਾ ਰਿਸ਼ਤਾ

0: ਕਹਿੰਦੇ ਨੇ ਇੱਕ ਸ੍ਰੀਨਗਰ ਰਿਆਸਤ ਹੈ, ਉਸ ਵਕਤ ਰਿਆਸਤ ਸੀ, ਖੇਮਕੁੰਡ ਸਾਹਿਬ ਨੂੰ ਜਾਓ, ਅਜੇ ਵੀ ਇਹ ਪਾਉਂਟਾ ਸਾਹਿਬ ਤੋਂ ਅੱਗੇ ਸ਼ਹਿਰ ਹੁੰਦਾ ਸ੍ਰੀਨਗਰ। ਇਸ ਰਿਆਸਤ ਦਾ ਰਾਜਾ ਸੀ ਫਤਿਹ ਸ਼ਾਹ। ਫਤਿਹ ਸ਼ਾਹ ਦੀ ਲੜਕੀ ਦਾ ਰਿਸ਼ਤਾ ਰਾਜੇ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਨੂੰ ਹੋਇਆ, ਤੇ ਜਦੋਂ ਬੱਚੇ ਦਾ ਸ਼ਗਨ ਹੋਣਾ ਸੀ, ਇਹਨੇ ਇੱਕ ਚਾਲ ਚੱਲੀ ਕੇ ਮਨਾ ਗੁਰੂ ਗੋਬਿੰਦ ਸਿੰਘ ਦੇ ਦਰ ਤੋਂ ਮਿੱਠੀ ਜੀ ਚਾਲ ਚੱਲ ਕੇ ਇਹ ਸਾਰੀਆਂ ਚੀਜ਼ਾਂ ਮੈਂ ਆਪਣੇ ਘਰ ਵਿੱਚ ਲੈ ਆਵਾਂ, ਇੱਕ ਵਾਰੀ ਲੈ ਆਵਾਂ, ਤੇ ਇਸ ਫਕੀਰ ਦੀ ਕੀ ਤਾਕਤ ਹੈ ਮੇਰੇ ਤੋਂ ਚੀਜ਼ਾਂ ਦੁਬਾਰਾ ਖੋ ਸਕੇ। ਸਿੱਖ ਤਵਾਰੀ ਕਹਿੰਦੀ ਇਸ ਭੀਮ ਚੰਦ ਨੇ ਆਪਣਾ ਮੰਤਰੀ ਵਜ਼ੀਰ ਭੇਜਿਆ ਕਿ ਇਹ ਸਾਰੀਆਂ ਚੀਜ਼ਾਂ ਪ੍ਰਸਾਦੀ ਹਾਥੀ ਕਾਬਲ ਦੀ ਸੰਗਤ ਦੀ ਭੇਜਿਆ ਹੋਇਆ ਕੀਮਤੀ ਤੰਬੂ ਤੇ ਚਾਨਣੀ ਕਨਾਤਾਂ, ਇਹ ਚੰਦਨ ਦੀ ਚੌਂਕੀ, ਮੇਰੇ ਘਰ ਵਿੱਚ ਰਿਸ਼ਤੇਦਾਰ ਆਉਣੇ ਨੇ, ਇੱਕ ਵਾਰੀ ਦੇ ਦਿਓ ਤੇ ਜਦੋਂ ਬੱਚੇ ਦਾ ਸ਼ਗਨ ਲੱਗ ਗਿਆ ਮੈਂ ਇਹ ਵਾਪਸ ਕਰ ਦਿਆਂਗਾ। ਆ ਕੇ ਵਜ਼ੀਰ ਨੇ ਫਰਿਆਦ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੁਣ ਕੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਉਹ ਮੰਤਰੀ ਜੇ ਕਿਤੇ ਭਾਵਨਾ ਸ਼ਰਧਾ ਨਾਲ ਆਉਂਦੋ ਤੇ ਸ਼ਾਇਦ ਇਹ ਦਾਤਾ ਇਹ ਚੀਜ਼ਾਂ ਤੁਹਾਨੂੰ ਦੇ ਦਿੰਦੇ, ਪਰ ਤੇਰੇ ਰਾਜੇ ਦਾ ਮਨ ਖੋਟਾ, ਇੱਕ ਵਾਰੀ ਚੀਜ਼ ਗਈ ਉਹ ਕਹਿੰਦਾ ਵਾਪਸ ਨਹੀਂ ਆਉਣੀ, ਤੇ ਨਾਲੇ ਜਿਹੜੀ ਗੁਰੂ ਕੇ ਦਰਬਾਰ ਦੀ ਚੀਜ਼ ਹੈ ਨਾ, ਸੱਚ ਜਾਣੀ ਇਹ ਬਾਦਸ਼ਾਹਾਂ ਦੇ ਦਰਬਾਰ ਦੀ ਸ਼ੋਭਾ ਨਹੀਂ ਬਣ ਸਕਦੀ, ਇਹ ਪਾਤਸ਼ਾਹ ਦਾ ਦਰਬਾਰ ਹੈ ਬਾਦਸ਼ਾਹ ਦਾ ਨਹੀਂ। ਇੱਕ ਮੈਂ ਅਰਜ਼ ਕਰਾਂ, ਆ ਹੈਦਰਾਬਾਦ ਦੇ ਨਿਜ਼ਾਮ ਨੇ ਨਵਾਬ ਨੇ ਇੱਕ ਖਿੰਨ ਵਿੱਚੋਂ ਨਿਕਲ ਲੱਗਣ, ਇੱਕ ਕੀਮਤੀ ਚਾਂਦਨੀ ਭੇਟ ਕੀਤੀ ਸੀ ਜਿਹਦੀ ਉਸ ਵਕਤ ਕੀਮਤ 1,45,000 ਦੇ ਕਰੀਬ ਸੀ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਰਾਮਬਾਗ ਵਿੱਚ ਇਹ ਚਾਨਣੀ ਆਪਣੇ ਸਿਰ ਤੇ ਲਾਈ ਤੇ ਜਦੋਂ ਕੀਮਤੀ ਚਾਨਣੀ ਤੱਕੀ ਥੱਲਿਓ ਉੱਠ ਕੇ ਕਹਿੰਦਾ ਉਹ ਮੇਰੇ ਸਿਰ ਤੇ ਨਹੀਂ, ਇਹ ਚਾਨਣੀ ਗੁਰੂ ਕੇ ਦਰਬਾਰ ਵੀ ਚੰਗੀ ਲੱਗਦੀ, ਉਤਰਵਾ ਕੇ ਲੈ ਗਿਆ ਤੇ ਜਦੋਂ ਦਰਬਾਰ ਸਾਹਿਬ ਭੇਟ ਕਰਨ ਲੱਗਾ, ਅੱਗੋਂ ਪੁਜਾਰੀਆਂ ਨੇ ਜਵਾਬ ਦਿੱਤਾ ਸੀ ਜਿਹੜੀ ਚਾਨਣੀ ਇੱਕ ਵਾਰੀ ਬਾਦਸ਼ਾਹ ਦੇ ਸਿਰ ਤੇ ਲੱਗ ਜਾਏ ਉਹ ਗੁਰੂ ਦਰਬਾਰ ਤੇ ਨਹੀਂ, ਇਹ ਪਾਤਸ਼ਾਹਾਂ ਦੇ ਪਾਤਸ਼ਾਹ ਦਾ ਘਰ ਏ। ਤੇ ਫਿਰ ਕਹਿੰਦੇ ਨੇ ਤਰਲੇ ਲੈ ਕੇ ਕਹਿੰਦਾ ਸੀ ਇਹਨੂੰ ਪ੍ਰਵਾਨ ਤਾਂ ਕਰ ਲਓ। ਹੈਰਾਨਗੀ ਦੀ ਗੱਲ, ਦੋ ਪਿੰਡ ਤਨਖਾਹ ਵਜੋਂ ਲਾਏ ਗਏ ਸਨ ਸ਼ੇਰੇ ਪੰਜਾਬ ਨੂੰ, ਕੇਵਲ ਇਸ ਕਰਕੇ ਕਿ ਜਿਹੜੀ ਚੀਜ਼ ਗੁਰੂ ਦਰ ਤੇ ਭੇਟ ਕਰਨੀ ਪਹਿਲਾਂ ਆਪਣੇ ਸਿਰ ਤੇ ਤੂੰ ਕਿਉਂ ਲਾਈ। ਆ ਦੋ ਪਿੰਡ ਅਜੇ ਤੀਕਰਾਂ ਉਹ ਦਰਬਾਰ ਸਾਹਿਬ ਦੇ ਨਾਂ, ਉਹਨਾਂ ਦਾ ਮਾਮਲਾ, ਉਹਨਾਂ ਦਾ ਜਿਹੜਾ ਲਗਾਨ ਹੈ ਇਹ ਆਉਂਦਾ ਰਿਹਾ। ਪਰਤ ਕੇ ਇਹ ਚਾਂਦਨੀ ਖਜ਼ਾਨੇ ਉੱਤੇ ਲਾਉਂਦੇ ਰਹੇ, ਉਹਨਾਂ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਕਰਨ ਲੱਗਿਆ ਨਹੀਂ। ਇੱਕ ਵਾਰੀ ਪ੍ਰਿੰਸ ਆਫ ਵੈਲ ਜਦੋਂ ਅੰਮ੍ਰਿਤਸਰ ਗਏ ਤੇ ਉੱਥੇ ਕੋਈ ਝੋਲੀ ਚੁੱਕਾ ਨੇ ਇਹ ਚਾਨਣੀ ਉਹਦੇ ਸਿਰ ਤੇ ਲਾ ਦਿੱਤੀ। ਪੁਜਾਰੀਆਂ ਨੇ ਉਸ ਦਿਨ ਤੋਂ ਬਾਅਦ ਉਹ ਚਾਨਣੀ ਲਪੇਟ ਕੇ ਕੇਵਲ ਇੱਕ ਸ਼ੀਸ਼ੇ ਦੇ ਬਕਸੇ ਵਿੱਚ ਰੱਖੀ, ਜਿਹੜੀ 84 ਦੇ ਕਾਂਡ ਵੇਲੇ ਅਗਨ ਭੇਟ ਹੋ ਗਈ, ਕੇਵਲ ਉਹਦੀ ਸਵਾਹ ਦੀਆਂ ਭਰੀਆਂ ਹੋਈਆਂ ਬੋਰੀਆਂ ਕੋਲ ਰਹਿ ਗਈਆਂ, ਉਹ ਚਾਨਣੀ ਦਾ ਨਾਮੋ ਨਿਸ਼ਾਨ ਮਿਟ ਗਿਆ। ਕਹਿਣ ਤੋਂ ਮੁਰਾਦ ਕਿ ਜਿਹੜੀ ਚੀਜ਼ ਗੁਰੂ ਦਰਬਾਰ ਦੀ ਸ਼ੋਭਾ ਹੈ ਉਹ ਆਪਣੇ ਘਰ ਦੀ ਨਹੀਂ, ਕਿਉਂਕਿ ਸਿੱਖ ਦੀ ਤੇ ਭਾਵਨਾ ਹੀ ਇਹ ਵੇ ਕਿ ਮੇਰਾ ਘਰ ਬਣੇ ਨਾ ਬਣੇ ਪਰ ਸਭ ਤੋਂ ਪਹਿਲਾਂ ਮੇਰੇ ਗੁਰੂ ਦਾ ਘਰ ਬਣਨਾ ਚਾਹੀਦਾ। ਮੇਰੇ ਘਰ ਭਾਵੇਂ ਇੱਕ ਵਕਤ ਦੀ ਰੋਟੀ ਪੱਕੇ ਨਾ ਪੱਕੇ, ਮੇਰੇ ਬਾਬੇ ਦੇ ਦਰ ਤੇ 24 ਘੰਟੇ ਅੱਠੇ ਪੈਰ ਲੰਗਰ ਚੱਲਣਾ ਚਾਹੀਦਾ। ਮੈਨੂੰ ਤਨ ਢੱਕਣ ਨੂੰ ਕੀਮਤੀ ਕੱਪੜੇ ਮਿਲ ਨਾ ਮਿਲਣ, ਪਰ ਜਿਹੜਾ ਬਾਬੇ ਨਾਨਕ ਦੇ ਦਰ ਤੇ ਆ ਜਾਏ ਉਹ ਤਨ ਤੋਂ ਨਗਨ ਨਾ ਜਾਏ, ਉਹਦੇ ਤਨ ਢੱਕਣ ਵਾਸਤੇ ਬੱਤਰ ਦਿੱਤੇ ਜਾਣ। ਭੀਮ ਚੰਦ ਦਾ ਮਨ ਕੱਪੀ ਸੀ, ਸਾਹਿਬ ਨੇ ਜਵਾਬ ਦੇ ਦਿੱਤਾ ਤੇ ਭੀਮ ਚੰਦ ਨੇ ਇੱਕ ਤਹੀਆ ਕਰ ਲਿਆ ਤੇ ਜਿੰਨੀ ਦੇਰ ਤੱਕ ਗੁਰੂ ਗੋਬਿੰਦ ਸਿੰਘ ਤੋਂ ਇਹ ਚੀਜ਼ਾਂ ਨਹੀਂ ਖੋਂਦਾ ਉਨੀ ਦੇਰ ਤੱਕ ਮੈਂ ਇਹਨੂੰ ਚੈਨ ਨਾਲ ਟਿਕਣ ਨਹੀਂ ਦੇਣਾ। ਇੱਕ ਘਟਨਾ ਇਹ ਸੀ ਤੇ ਦੂਸਰੀ ਘਟਨਾ ਜਦੋਂ ਭੀਮ ਚੰਦ ਗਿਆ, ਸਿੱਖ ਵਿਦਵਾਨ ਡਾਕਟਰ ਕਰਤਾਰ ਸਿੰਘ ਲਿਖਦੇ ਨੇ, ਵੇਖਿਆ ਵੀ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਭਾਈ ਜੈਤੇ ਵਰਗੇ ਬੈਠੇ, ਇੱਥੇ ਭਾਈ ਬਚਿੱਤਰ ਸਿੰਘ ਵਰਗੇ ਬੈਠੇ, ਇੱਥੇ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਉਹ ਗੁਰੂ ਦੇ ਕੋਲ ਬੈਠ ਕੇ ਲੰਗਰ ਛਕਣ, ਤੇ ਭੀਮ ਚੰਦ ਨੇ ਨਫ਼ਰਤ ਭਰੇ ਸ਼ਬਦ ਕਹੇ ਸਨ, ਗੁਰੂ ਗੋਬਿੰਦ ਸਿੰਘ ਤੁਸੀਂ ਖੱਤਰੀ ਹੋ, ਅਸੀਂ ਰਾਜਪੂਤ ਹਾਂ, ਜਿਹੜੇ ਆ ਤੁਸੀਂ ਨੀਵੀਂ ਜਾਤਾਂ ਵਾਲੇ ਸ਼ੂਦਰ ਇਕੱਠੇ ਕੀਤੇ ਨੇ, ਇਹਨਾਂ ਨੂੰ ਕੀ ਪਤਾ ਕਿ ਬਾਦਸ਼ਾਹੀਆਂ ਕੀ ਹੁੰਦੀਆਂ ਨੇ, ਸਾਡੇ ਖੂਨ ਵਿੱਚ ਬਾਦਸ਼ਾਹੀ ਹੈ, ਇਹ ਸਾਰੇ ਬਾਹਰ ਕੱਢਦੇ ਤੇ ਅਸੀਂ ਤੇਰੇ ਸਿੱਖ ਬਣਨ ਨੂੰ ਤਿਆਰ ਹਾਂ, ਕਿਉਂਕਿ ਜਿਹੜੇ ਸਾਰੀ ਜ਼ਿੰਦਗੀ ਕੰਮ ਨੀਵੇਂ ਕਰਦੇ ਨੇ ਸਰਦਾਰ ਬਣ ਸਕਦੇ ਨੇ। ਉੱਥੇ ਰਤਨ ਸਿੰਘ ਭੰਗੂ ਨੇ ਇੱਕ ਬਚਨ ਬੜਾ ਸੋਹਣਾ ਕਿਹਾ, ਗੁਰੂ ਗੋਬਿੰਦ ਸਿੰਘ ਨੇ ਮੁਖਾਤਬ ਹੋ ਕੇ ਭੀਮ ਚੰਦ ਨੂੰ ਕਿਹਾ ਸੀ, ਸੱਜਣਾ ਕਿ ਚੇਤੇ ਰੱਖੀ ਇਨ ਗਰੀਬ ਸਿੰਘਨ ਕੋ ਦੇਉ ਪਾਤਸ਼ਾਹੀ, ਯੇ ਯਾਦ ਕਰੇ ਹਮਰੀ ਗੁਰਿਆਈ। दूसरा बचन क्या सी, जाकी जा जात गोत कुल माही, सरदारी ना पई कदाही, तू कहने नीच ने नहीं इन्हीं को सरदार बनाऊं, तब है गोबिंद सिंह नाम कहाऊं। ए नीवे नहीं भीम चंद तड़ फुटिया भी जेड़े कल तक साडे घरां विच कम करदे सन वो अज घोड़ियां दी सवारी करदे ने। केवल जंग दा मकसद ए नहीं सी के केवल ए चीजा वो तड़ फुटिया के जिन्हां लोकां नूं वेद मंत्र पढ़न दी मनाई सी वो अज गुरबाणी दा कीर्तन ते कथा पे करदे सन। जिन्हां लोकां दे घर कदी व्याह समय ढोलकी नहीं सी वजदी गुलाम सन वो रणजीत नगारे ते चोटां पे मारदे सन। जिन्हां दे घरां विच कदी उच्ची साह नहीं सी लै दिता जांदा उन्हां दे सिर ते अज फर्रे पे झुलदे सन। मन दे उत्ते इन्नी कु ईरखा दी अग बली के इन्हां लोकां नूं जिन्हां नूं गुरु ए चुकदा है कल नूं साडी रियासत काबू ना करन, इस तों पहला गुरु गोबिंद सिंह नूं राह विचों साफ कर दिता जाए। कारण सिर्फ ए क्या कि चीजां नहीं दित्तियां। उधर गुरु गोबिंद सिंह आनंदपुर साहब की धरती ते टिके ते दो रियासतां सन बड़ियां नेड़े। मैं थोड़ा जिहा इतिहासक पक्ष लै रहा, एक शहर है हिमाचल विच नाहन, इहनू अज भी शब्द उत्ते वरदे नाहन इतिहासक गुरुद्वारा, इहनू उस वक्त सिरमौर भी कहा जाता सी। सिरमौर ते श्रीनगर, नाहन का राजा सी मेदनी प्रकाश, श्रीनगर का राजा सी फतेह शाह। फतेह शाह की लड़की की मंगनी हो गई सी भीम चंद के लड़के नाल। फतेह शाह की राम राय नाल बड़ी सांझ सी, राम राय की दिल्ली दरबार भी सी, ते धक्के नाल फतेह शाह ने मेदनी प्रकाश का जिहड़ा इलाका सी उहनू अपने कब्जे विच लै लिया। मेदनी प्रकाश सोचदा एक पासे भीम चंद नाल इहदी रिश्तेदारी, दूसरे पासे दिल्ली दरबार विच इहदी सांझ, तीजा राम राय वर्गा करामाती इहदे पिट ते, मेरे गरीब का तो दुनिया विच कोई है नहीं। जदों चिंता ने इहनू खा लिया फिर किसी ने सलाह दिती, सजना जे इन्हां सारिआं नाल कोई टक्कर लै सकदा है ते आनंदपुर दा वासी गुरु गोबिंद राय उहदे चरण अपने घर विच पवा। जिथे गुरु गोबिंद राय खलो गया दुनिया की कोई ताकत नहीं कि उहदे नाल आके टक्कर लै सके। तवज्जो दिया जे, साहब आनंदपुर साहब ने ते राजे फतेह शाह दे नाल जिहदी ईरखा लड़ाई आपसी मेदनी प्रकाश दी, इन्हें पत्रका भेज के कहा गुरु गोबिंद सिंह मेरा इलाका बड़ा सोहना रमणीक है ते जे कुछ दिन तुसी आके चरण पाओ ते मेरी धरती दे भाग जाग पैण। साहब उहदी पत्रका नूं सुण के 500 सिख अपने नाल लै परिवार नूं लिया ते अनंदपुर पहुंचे ने ते मेदनी प्रकाश ने दुख रोया, महाराज मेरा जीना हराम कर दिता है फतेह शाह ने। ते साहब ने श्रीनगर तो फतेह शाह नूं बुलाया ते राजा मेदनी प्रकाश दोनों नूं इकट्ठे बिठा के आपस विच सुलाह करा दिती। फतेह शाह ने जिस इलाके ते कब्जा किया सी उहने मेदनी प्रकाश दा वो इलाका वापस कर दिता। दोनों ने गुरु की रज के सेवा की। इत्थे फिर साहब कुछ दिन ठहरे ते महाराज फिर विचित्र नाटक विच कहिंदे ने, देश चाल हम ते पुन भई, शहर पावटे की सुध लही। कहिंदे असी अपने देश नूं छड्डिया, हुण पंगाणी दा जिहड़ा प्रसंग दसम ग्रंथ विच उहदे आधार ते, देश चाल हम ते पुन भई, शहर पावटे की सुध लही, कलंदरी तट करे बिलासा, कलंदरी दर ते यमुना। कहिंदे यमुना नदी दे कंढे बैठ के असी कई खेड खेडियां, उत्थे रब दी याद भी जुड़े। जिहड़ा तुसी सवेरे नितनेम विच जाप साहिब पढ़दे हो ना कि नमस्तवंग अकाले, नमस्तवंग कृपाले, नमस्तंग अरूपे, नमस्तंग अनूपे, ए 199 छंद ते 22 199 बंद ते 22 छंद, ए साहिब ने पौंटा साहिब दी धरती ते बैठ के उचारे। जिहड़ी चौपाई पढ़ने परणवो आदि एकंकारा जसल मैयल कियो पसारा, ए पौंटा साहिब दी धरती ते उचारी। सवैये पढ़ने श्रावक शुद्ध समूह सिधान के दीनन की प्रतपाल करे, ए उस धरती ते उचारे। 33 सवैये जागत जोत जपै निशबासुर, 20 कबित खूक मलहारी गद गदा विभूतारी, ए सारी बाणी जिहड़ी है अकाल दी उस्तत विच मेरे गुरु गोबिंद सिंह ने यमुना दे कंढे ते बैठ के उचारी। साहब कहिंदे देश चाल हम ते पुन भई, शहर पावटा की सुध लई, कलंदरी तट करे बिलासा, अनक भांत के पेखे तमाशा। उथे फिर साहब ने एक जिक्र किया, कहिंदे तै के सिंह घने चुन मारे, सिंह दर ते शेर। कहिंदे ने ओ शेर जेड़े लोकां दे घरां विच पशुआं नूं जीआं दा नुकसान ਸ਼ਾਨ ਕਰਦੇ ਸਨ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕ ਨਹੀਂ, ਭਾਵੇਂ ਉੱਥੇ ਗੁਰਦੁਆਰਾ ਪਾਉਂਟਾ ਸਾਹਿਬ ਨੇੜੇ ਇੱਕੋ ਹੀ ਸ਼ਿਕਾਰ ਕਾਰਨ ਤੇ ਸ਼ੇਰ ਦਾ ਸ਼ਿਕਾਰ ਕੀਤਾ, ਪਰ ਵਚਿੱਤਰ ਨਾਟਕ ਦੇ ਮੁਤਾਬਕ ਸਾਹਿਬ ਕਹਿੰਦੇ ਨੇ ਤਹਿ ਕੇ ਸਿੰਘ ਘਨੇ ਚੁਣ ਮਾਰੇ, ਚੁਣ ਚੁਣ ਕੇ ਵੰਗਾਰ ਵੰਗਾਰ ਕੇ ਜਿਹੜੇ ਸ਼ੇਰ ਸਨ ਉਹਨਾਂ ਸ਼ਮਸ਼ੇਰਾਂ ਦਾ ਗੁਰੂ ਗੋਬਿੰਦ ਸਿੰਘ ਨੇ ਮੁਕਾਬਲਾ ਕਰਕੇ ਆਪ ਉਹਨਾਂ ਦਾ ਸ਼ਿਕਾਰ ਕੀਤਾ। ਹਾਲਾਂ ਉਮਰ ਚੜ੍ਹਦੀ ਜਵਾਨੀ ਵਿੱਚ ਨੇ ਤਹਿ ਕੇ ਸਿੰਘ ਘਨੇ ਚੁਣ ਮਾਰੇ, ਹੋਰ ਕੀ ਮਾਰਿਆ, ਰੋਜ਼ ਰੀਸ਼ ਬਹੁ ਭਾਂਤ ਪਦਾਰੇ ਜਿਹੜੇ ਰਿੱਛ ਸਨ ਰੋਜ ਸਨ ਜੰਗਲੀ ਜਾਨਵਰ ਬਘਿਆਰ ਸਨ, ਚੁਣ ਚੁਣ ਕੇ ਉਹਨਾਂ ਨੂੰ ਘੇਰ ਕੇ ਸ਼ਿਕਾਰ ਕੀਤਾ। ਕਹਿੰਦੇ ਨੇ ਜਦੋਂ ਅਸੀਂ ਅਜੇ ਉਸ ਧਰਤੀ ਤੇ ਬੈਠ ਕੇ ਰੱਬ ਦੀ ਸਿਫਤ ਤੇ ਖੂਨਖਾਰ ਜੀਵਾਂ ਦਾ ਮੁਕਾਬਲਾ ਕਰਦੇ ਪਏ ਸਾਂ, ਉਸੇ ਵਕਤ ਫਤਿਹ ਸ਼ੰਭ ਕੋਪਾ ਤਬ ਰਾਜਾ ਲੋਹ ਪਰਾਹਮ ਸ਼ੋ ਬਿਨ ਕਾਜਾ। ਕਹਿੰਦੇ ਨੇ ਜਿਸ ਫਤਿਹ ਸ਼ਾਹ ਦੀ ਸੁਲਾਹ ਕਰਾਈ ਬਗੈਰ ਮਤਲਬ ਤੋਂ, ਕਹਿੰਦੇ ਨੇ ਗੁੱਸੇ ਵਿੱਚ ਆ ਗਿਆ ਮਜਬੂਰਨ, ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਮੈਨੂੰ ਉੱਥੇ ਜੰਗ ਕਰਨ ਵਾਸਤੇ ਤਿਆਰ ਹੋਣਾ ਪਿਆ। ਇੱਥੋਂ ਮੁੱਢ ਵੱਜਦਾ ਪੰਘਾਣੀ ਦੇ ਯੁੱਧ ਦਾ ਧਿਆਨ ਦੇਣਾ ਕਿ ਫਤਿਹ ਸ਼ਾਹ ਮੈਂ ਅਰਜ਼ ਕੀਤੀ ਉਹਦੀ ਬੱਚੀ ਭੀਮ ਚੰਦ ਦੇ ਲੜਕੇ ਨਾਲ ਮੰਗਣੀ ਹੋਈ, ਬਰਾਤ ਗਈ, 22 ਧਾਰ ਦੇ ਰਾਜੇ ਭੀਮ ਚੰਦ ਦੀ ਬਰਾਤ ਵੀ ਸ਼ਾਮਲ ਹੋਏ ਬੱਚੇ ਦੀ ਚ। ਪਾਉਂਟਾ ਸਾਹਿਬ ਦੇ ਘਾਟ ਤੋਂ ਇਹਨਾਂ ਨੇ ਨਿਕਲਣਾ ਸੀ, ਹਜ਼ੂਰ ਨੇ 12 ਦਿਨਾਂ ਵਿੱਚ ਪਾਉਂਟਾ ਸਾਹਿਬ ਦਾ ਕਿਲਾ ਤਿਆਰ ਕੀਤਾ ਸੀ। ਜਿੰਨੇ ਵੀ ਸਿੱਖ ਸਨ ਇੱਥੇ ਆਏ ਇਸੇ ਪਾਉਂਟਾ ਸਾਹਿਬ ਦੀ ਧਰਤੀ ਤੇ ਸੰਡੌਰੇ ਪਿੰਡ ਦਾ ਰਹਿਣ ਵਾਲਾ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵੀ ਜੁੜਿਆ, ਜਿਹਦਾ ਅਸਲੀ ਨਾਮ ਸੀ ਸੈਯਦ ਬਦਰੂਦੀਨ। ਸੈਯਦ ਬਦਰੂਦੀਨ ਨੇ ਮੱਥਾ ਟੇਕਿਆ ਤੇ ਪਹਿਲਾ ਸਵਾਲ ਕੀਤਾ ਸੀ ਗੁਰੂ ਗੋਬਿੰਦ ਰਾਏ ਜੀ ਨੂੰ, ਅੱਲਾ ਨਾਲ ਮਿਲਾਪ ਹੋ ਸਕਦਾ? ਸਾਹਿਬ ਨੇ ਕਿਹਾ ਇੱਕ ਖਿੰਨ ਦੇ ਅੰਦਰ। ਕਹਿੰਦਾ ਫਿਰ ਕਿਵੇਂ ਮਹਾਰਾਜ? ਕਹਿੰਦੇ ਨੇ ਜਦੋਂ ਦਵੈਸ਼ ਦਾ ਦੂਈ ਦਾ ਹਉਮੇ ਦਾ ਪਰਦਾ ਉਤਰ ਜਾਏ ਪੀਰ ਜੀ, ਉਦੋਂ ਇਸ ਤਰ੍ਹਾਂ ਮਿਲਾਪ ਹੁੰਦਾ ਜਿਵੇਂ ਰਾਤ ਤੋਂ ਬਾਅਦ ਦਿਨ ਚੜ ਜਾਂਦਾ, ਇੱਕ ਖਿਲ ਲੱਗਦਾ। ਇੱਥੇ ਪੀਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਮੁਰੀਦ ਬਣ ਗਿਆ ਸੀ। ਇਸੇ ਪਾਉਂਟਾ ਸਾਹਿਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਨੇ ਔਰੰਗਜ਼ੇਬ ਦੇ ਕੱਢੇ ਹੋਏ 500 ਜਿਹੜੇ ਪਠਾਨ ਸਨ, ਇਹਨਾਂ ਵਿੱਚੋਂ 5 ਜਰਨੈਲ ਸਨ, ਹਯਾਤ ਖਾਨ, ਨਿਜ਼ਾਬਤ ਖਾਨ, ਭੀਖਨ ਖਾਨ, ਉਮਰ ਖਾਨ, ਕਾਲੇ ਖਾਨ, ਇਹ 5 ਜਰਨੈਲ ਤੇ 500 ਇਹਨਾਂ ਦੇ ਸਾਥੀ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪੀਰ ਬੁੱਧੂ ਸ਼ਾਹ ਲੈ ਕੇ ਆਇਆ ਸੀ। ਕਹਿੰਦਾ ਮਹਾਰਾਜ, ਇਹਨਾਂ ਪਠਾਣਾਂ ਨੂੰ ਰੋਟੀ ਦਾ ਟੁਕੜਾ ਨਹੀਂ ਮਿਲਦਾ, ਔਰੰਗਜ਼ੇਬ ਨੇ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ, ਜੇ ਕਿਰਪਾ ਕਰੇ ਔਰੰਗਜ਼ੇਬ ਦੇ ਧੱਕਿਆਂ ਨੂੰ ਕੋਈ ਨਹੀਂ ਰੱਖਦਾ, ਤੇ ਮੈਨੂੰ ਪਤਾ ਤੂੰ ਇਹਨਾਂ ਗਰੀਬਾਂ ਦੀ ਬਾਂਹ ਪੜੇਗਾ। ਸਾਹਿਬ ਗੁਰੂ ਗੋਬਿੰਦ ਸਿੰਘ ਨੇ 500 ਪਠਾਣ ਪਾਉਂਟਾ ਸਾਹਿਬ ਭਰਤੀ ਕੀਤਾ। ਇੱਕ ਇੱਕ ਜਰਨੈਲ ਦੀ ਤਨਖਾਹ ਸੀ ਰੋਜ਼ ਦੀ 5 ਰੁਪਈਏ ਤੇ ਇੱਕ ਸਿਪਾਹੀ ਦੀ ਤਨਖਾਹ ਸੀ ਰੋਜ਼ ਦਾ 1 ਰੁਪਈਆ। ਇਹ ਉਸ ਵੇਲੇ ਦੀ ਘਟਨਾ। ਅਰਜ਼ ਕਰਾਂ 500 ਪਠਾਣ ਤੇ 500 ਉਦਾਸੀ ਸਾਧੂ, ਉਹ ਵੀ ਪਾਉਂਟੇ ਪਹੁੰਚ ਗਏ। ਉਹਨਾਂ ਨੇ ਦੇਖਿਆ ਯਮੁਨਾ ਦਾ ਨਰਾ ਕਿਨਾਰਾ, ਠੰਡੀ ਹਵਾ ਤੇ ਗੁਰੂ ਕਾ ਲੰਗਰ ਛਕਣ ਨੂੰ ਬਹੁਤ ਜ਼ਿਆਦਾ, ਸਾਰਾ ਦਿਨ ਲੰਗਰ ਪਾਣੀ ਛਕਣਾ, ਠੰਡੇ ਰੁੱਖਾਂ ਦੀ ਛਾਂ ਮੰਨਣੀ। 500 ਉਦਾਸੀ ਨਾਗਾ ਸਾਧੂ ਉੱਥੇ ਪਹੁੰਚ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜਦੋਂ ਪਾਉਂਟਾ ਸਾਹਿਬ ਟਿਕੇ, ਭੀਮ ਚੰਦ ਦੇ ਪੁੱਤਰ ਦੀ ਬਰਾਤ ਨਿਕਲਣੀ ਸੀ ਪਾਉਂਟਾ ਸਾਹਿਬ ਦੇ ਘਾਟ ਤੋਂ, ਤੇ ਭੀਮ ਚੰਦ ਨੇ ਵੰਗਾਰ ਕੇ ਇੱਕ ਗੱਲ ਕਹੀ, ਕਹਿੰਦਾ ਗੁਰੂ 4 ਕੁ ਬੰਦੇ ਇਕੱਠੇ ਕਰਕੇ ਕਿਲੇ ਬਣਾਈ ਬੈਠਾ, ਮੈਂ ਪੁੱਤਰ ਦੀ ਬਰਾਤ ਉਦੋਂ ਲੈ ਕੇ ਫਤਿਹ ਸ਼ਾਹ ਦੇ ਘਰ ਟੁਕਣਾ ਜਦੋਂ ਗੁਰੂ ਗੋਬਿੰਦ ਸਿੰਘ ਦੇ ਪਾਉਂਟੇ ਨੂੰ ਉਜਾੜ ਕੇ ਮੈਂ ਤਹਿਤ ਨਹਿਤ ਕਰਾਂਗਾ ਤੇ ਗੁਰੂ ਗੋਬਿੰਦ ਸਿੰਘ ਨੂੰ ਮੈਂ ਜਮਲੋਕ ਪਹੁੰਚਾ ਦੇਵਾਂਗਾ। ਉਹਦਾ ਮਤਲਬ ਸੀ ਕਿ ਬਰਾਦਰੀ ਮੇਰੀ ਇਕੱਠੀ ਹੋਈ ਏ, ਰਾਜੇ ਮੇਰੇ ਇਕੱਠੇ ਹੋਏ ਨੇ, ਲੰਘਦਿਆਂ ਲੰਘਦਿਆਂ ਪਾਉਂਟੇ ਨੂੰ ਉਜਾੜ ਕੇ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿਆਂਗਾ। ਸਾਹਿਬ ਨੂੰ ਖਬਰ ਮਿਲ ਗਈ, ਹਜ਼ੂਰ ਨੇ ਉਸ ਘਾਟ ਤੇ ਆਪਣੇ ਸਿੱਖ ਤੈਨਾਤ ਕਰ ਦਿੱਤੇ ਤੇ ਭੀਮ ਚੰਦ ਨੇ ਪੱਤਰਿਕਾ ਭੇਜੀ, ਮੈਂ ਪਾਉਂਟੇ ਨੇੜਿਓ ਨਿਕਲਣਾ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਤੂੰ ਸ਼ੁੱਧ ਭਾਵਨਾ ਨਾਲ ਨਿਕਲਦਾ ਤੈਨੂੰ ਜੀ ਆਇਆ ਵੀ ਕਹਿੰਦਾ, ਪਰ ਜਿਹੜੀ ਮਨ ਵਿੱਚ ਤੂੰ ਬਿਰਤੀ ਲੈ ਕੇ ਆਇਆ ਜਿਤਨਾ ਮਰਜ਼ੀ ਜ਼ੋਰ ਲਾ ਲੈ, ਮੈਂ ਤੇਰਾ ਇੱਕ ਬੰਦਾ ਵੀ ਇਸ ਘਾਟ ਤੋਂ ਨਿਕਲਣ ਨਹੀਂ ਦੇਣਾ। ਉਸ ਵਕਤ ਹਜ਼ਾਰਾਂ ਦੀ ਤਾਦਾਦ ਵਿੱਚ ਪਹਾੜੀਏ ਰਾਜੇ, ਤੇ ਕਮਾਲ ਦੀ ਗੱਲ ਪਹਿਲੀ ਜੰਗ ਗੁਰੂ ਗੋਬਿੰਦ ਸਿੰਘ ਦੀ ਹੋਈ ਵੀ ਉਹਨਾਂ ਨਾਲ ਜਿਨ੍ਹਾਂ ਦੀ ਖਾਤਰ ਗੁਰੂ ਗੋਬਿੰਦ ਸਿੰਘ ਦਾ ਦਾਦਾ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਮੁਕਤ ਕਰਾ ਕੇ ਲਿਆਇਆ। ਕਮਾਲ ਦੀ ਗੱਲ ਪਹਿਲੀ ਜੰਗ ਵੀ ਉਹਨਾਂ ਨਾਲ ਹੋਈ ਜਿਨ੍ਹਾਂ ਦੀ ਖਾਤਰ ਤਿਲਕ ਜੰਯੂ ਰਾਖਾ ਪ੍ਰਭ ਦਾਕਾ ਕਿਨੋ ਵੱਡੋ ਕਲੂ ਮੈਂ ਸਾਕਾ, ਜਿਹਨੇ ਏਡਾ ਵੱਡਾ ਸਾਕਾ ਕਰ ਦਿੱਤਾ, ਬਾਪੂ ਦਾ ਸਿਰ ਦੇ ਦਿੱਤਾ, ਪਹਿਲੀ ਜੰਗ ਲੜਨ ਵਾਸਤੇ ਉਹ ਲੋਕ ਇਕੱਠੇ ਹੋ ਕੇ ਆ ਗਏ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਕਿਹਾ ਨਿਕਲਣ ਨਹੀਂ ਦੇਣਾ, بھیم چند اندر ڈر گیا، کئیاں نے کیا ہلا کرو، کسے نے کیا چلو رہن دیو، کتے خوشی دا ویلا ہے نقصان نہ ہو جائے۔ پھر انہیں اخیر تے اپنا ایک پما پروت اسی پڑھنے اکثر اتہاس میں بھیجیا، کہندا تسی مینوں تا نہیں برات تا نہیں کٹو کٹ میرے پتر نو نکلن دیو، اجمیر چند نو نہیں تے سائے والا دن نکل جانے۔ صاحب نے کہا ٹھیک ہے، پروان کیول پانچ سات بندے وہ نال ہون گے، اجمیر چند تے او پروت وزیر صاحب دے چرنوں میں آئے۔ تے حضور نے اتنے گل کہی سی، بیٹا چیتے رکھی، شاید تیرے باپو دے من وچ نفرت ہوئے کہ اسی جان بوجھ کے ویر کمانے پئے ہاں۔ بالکل نہیں، چیتے رکھ ساڈے گھر دا ایک سدھانت، کدی بھی کسے نو پہلا ڈراندے نہیں، تے جڑا ڈران دی دھمکی دے اودے تو کدی اسی ڈردے نہیں ہوندے۔ تو آئے تو جا بے جے بے شک نکل۔ صاحب نے اسیس دتی، اجمیر چند ایتھوں نکلیا۔ دھیان دیا جے ادھر اجمیر چند چلا گیا، بھیم چند دا پتر فتح شاہ نے گرو گوبند سنگھ جی نو بھی اپنی بچی دی شادی بھی سدا پتر بھیجیا۔ مہاراج نو پتا ہے کہ پہاڑی آنے نے کوئی نہ کوئی شرارت ضرور کرن گے۔ صاحب نے دیوان نند چند اپنے سکھ دیا رام پروت تے دس گیارہ سکھ ہور بھیجے، ایک لاکھ روپیے دے قریب سگڑ بنتا ہے جڑا فتح شاہ دی تھیلی پہ توڑیا۔ کہن لگے آ انہوں دیو، پر نال کیا سچیت رہو۔ بھیم چند بھی پہنچ گیا، لڑکی دی شادی ہو گئی۔ تے اکثر آپ دیکھتے ہیں اج بھی پنڈاں وچ جو لوکاں دی ایک سماجک ریت ہے کہ بچی دی ڈولی اٹھن تو پہلا جنہیں جنہیں سگن دینا وہ اکٹھے ہوندے۔ آئے راجے مہاراجے کٹھے ہوئے، پروت نے پکار کے کیا کسے راجے ولو 5,000، کسے ولو 2,000، کسے ولو حد 10,000، آخیر چ انہیں کیا گرو گوبند سنگھ ولو 1,00,000 روپیے کا سگن۔ بھیم چند تڑپ اٹھیا، کہندا فتح شاہ جیڑا میرے رستے نو روکدا ہے اونوں تو اپنی دھی دے ویاہ بھی شامل کیتا ہے، ساڈی پرے دربار وچ نک وڈی گئی، ایک فقیر ٹبے تے رہن والا اتنا سگن بھیجے۔ کہندا جے تو گرو گوبند سنگھ دا سگن لینا ہے تے میں تیری دھی دا ڈولا نہیں لے کے جانا، ڈولا تیری دھی دا تیرے گھر رہے گا۔ بھیم چند اکو دم غصے وچ اٹھ کے تر پیا۔ دیوان نند چند سمجھ گیا بھی یہ شرارتی بندہ کھیڈ کرے گا، اتنا سیاح سکھ انہیں سری نگر دے وچ نہیں رہائش رکھی، باہر میدان وچ رکھی جدھر پونٹا صاحب والا رستہ پیندا سی۔ بھیم چند نو منان گئے، کہندا پہلی گل فتح شاہ اے گرو دا تو سگن لینا نہیں، آپاں سکھاں نو کٹ کے دھکے نال خون ہے، جے اس طرح لے لیا تے پھر تا گل کوئی نہ بنی، سکھاں نو کٹ مار کے خون ہے کہ گرو گوبند سنگھ تک سنیا تا پہنچے کہ بھیم چند کنی کو طاقت ہے۔ پہلی گل اینا سکھاں نو کٹنا پے گا، دوسرا میں تیری بچی دی ڈولی تا چکاں گا، میں خود واپس اس طرح نہیں جانا، پونٹا صاحب نو اجاڑنا ہے تے جیڑی گرو گوبند سنگھ نال جنگ لڑنی ہے او دا موری سب تو اگے تو ہوئے گا۔ ہن بچے نے سوچیا ایک سماج سی، جے دھی دی ڈولی جن نے لاواں لئیاں ہون او دی ڈولی کو چھڈ کے چلا جائے۔ آخر او ایک دھی دا باپ سی، اندر دہل گیا ڈول گیا، کہندا بالکل ٹھیک ہے، میں سگن نہیں کھواں گا، میں تیرے اگے ہو کے گرو گوبند سنگھ دے ورودھ لڑاں گا۔ تے جدو یہ سگن کھون لی پہنچے، نند چند کہندا اگے تا دینا سی، اوتھے ٹاکرا ہویا یمنا دے کنڈے، تے نند چند ہوری سارا سامان لے کے واپس آ گئے۔ کہن لگے مہاراج ہن تیاری کرو، اوتھر گرو گوبند سنگھ مہاراج او سانو ختم کرن تے تلے، اے واپس پونٹا سے پہنچ گئے۔ ایتھے پھر گرو گوبند سنگھ کہندے نے دیکھو اے فتح شاہ، کوپا تب راجا، لو پرا ہمشو بن کاجا، فتح جا اسی تے تیری دھی دے ویاہ وچ شامل ہون گئے، حد ہوگی تو ایک واری دڑتا رہندو، تیری لوک پر لوک وچ عزت ٹک دے، پر دوک کے ایک دبکے نال تو ڈول گیا تے گرو گوبند سنگھ دا مقابلہ کر لی سب تو اگے تریا۔ تواریخ دے پنے نے فتح شاہ تریا، انہاں نے بچہ تے ڈولی توڑ دتے، 10,000 دے قریب پہاڑیاں دی فوج سی جڑا پہلا حلہ گرو گوبند سنگھ اتے کیتا گیا۔ تے گرو گوبند سنگھ کول کون جی، اپنے پیارے سکھ پوا دے جڑے 5 پتر نے، سنگو شاہ، گلاب رائے، گنگا رام، ماری چند، اے 5 بھرا جڑے سور بیر، اے ماما کرپال، لال چند کئی لال چند حلوائی دا ذکر کرتے ہیں پر سون سنگھ سیتل نے لال چند بھائی بدھی چند دے بھتیجے کے پتر دا ذکر کیتا ہے. او تے صاحب دے کول جڑے 500 پٹھان بھرتی کیتے سن جدو پتا لگا پہاڑیے آدھے پے نے راتوں رات ان پہاڑیاں نال گنڈ سنڈ کر لی. کہن لگے سی این موقع تے سویرے گرو گوبند سنگھ نوں جواب دیاں گے پر شرط ایک کہ پونٹا دی جنی بھی لوٹ ہوے گی وہ ساڈی ہوے گی. دوسری گل کہ لوٹ تو بعد انعام سانوں منہ منگیا دتا جائے گا. پہاڑیاں نے کیا بالکل ٹھیک ہے. چار پٹھان آگو نجابت خان پیکھن خان عمر خان یہ تین چار اکٹھے ہو کے گرو گوبند سنگھ دے چرنوں وچ پہنچے تے کہن لگے کہ اسی اج رات چھڈ کے چلے جانا. کسے نے کیا میرے پتر دا ویاہ, کسے نے کیا میرا باپ بامار, کسے نے کیا میرے بچے روندے نے. سہ مسکرا پے کہن لگے پٹھانو جدن تانوں پیر جی نے رکھایا سی ادن تسی ترلے لیندے سو پیٹ بھر کے روٹی مل جا سی رہ جا گے. اج سما آیا تے دوڑ دے پے ہو. کہن لگے سی رہنا نہیں. گرو گوبند سنگھ کہندے جے جنگ تو ڈر کے دوڑ دے ہو میں تانوں رب تے وشواس کر کے ایک وعدہ کرنا وا تسی اگے ہو کے جوجیو پاوے نا پر دوڑو نا اخیر تے جت تہاڈی چولی وچ پے گی. رب تے یقین کریو. پر 400 پٹھان جڑے نے اے صاحب گرو گوبند سنگھ نوں چھڈ کے چلے گئے. ایک پٹھان سردار کالے خان او صاحب گرو گوبند سنگھ دے چرناں وچ ٹک گیا. کہندا داتا پاوے مر جاواں پاوے رواں ہوں مینو روپیے کی بھی پرواہ نہیں. اخیرلے دم تک تیرا بن کے رہا گا. جہے پاسے تو کھلوے گا میں چھاتی تان کے دشمن کا مقابلہ کراں گا. ہوں دیکھو ایک پاسے 10,000 فوج آدھی ہوے تے جہے فوج میں بھرتی کیتے نے این موقع تے جواب دے جان تے گرو گوبند سنگھ دے اصول تکو جے کوئی عام سرکار ہوندی انہاں نوں باغی قرار دے کے قید کر دی میرا گرو ایک تے بھروسہ کرتا ہے بندیاں تے نہیں. چلے جان 400 دے 400 جے رب میرے والے تے میرا کوئی وال بھی ونگا نہیں کر سکتا. 400 گئے چلے تے صاحب رات رہے تے سویرے اداسیاں دے ڈیرے جدو گئے تے 499 اداسی سکھ تواریخ مطابق 500 پورے سن. 499 راتوں رات اپنے کرمنڈل مالا لے کے اپنی براگنا لے کے جمنا ٹپ کے نکل گئے. تو آئی رب دی سویرے پوٹا اجڑ جانا ہے. گرو گوبند سنگھ تے میں اگ لاندا پھردا ہے. آپا بھجن بندگی کرن والے اساں کی لینا. وہ جدو 499 پجے تے سویرے گرو گوبند سنگھ اداسیاں دے ڈیرے وچ گئے تے مہنت کرپال داس جی لدھیانے نیڑے ایک پنڈ خیر ہے اس پنڈ دا رہن والا. وہ کلا ہی بیٹھا بڑھا بندہ جٹاواں وہ سر تے شریر وہ چلواں جیا گل ان دی مالا پائی ہاتھ متحر پکڑ کے سوٹا پکڑ کے بیٹھا گرو گوبند سنگھ ہاتھ پے. کہن لگے مہنت جی کدھر چلے گئے بیراگی. کہندا مہاراج موت تو کنوں نہیں ڈر لگتا, جند کنوں پیاری نہیں. تے گرو گوبند سنگھ کہن لگے تو کیوں نہیں گیا. کہندا بھجدا تے میں بھی سن پر جہے پاسے جانا سا کیول تو ہی دستا پیا سا. ہوں دیکھو دے اندر دی برتی. کہندا لڑیا میں کدی نہیں. آ ان دی مالا کلی فیری ہے جپیا واہگرو واہگرو اے. آ لنگوٹ بن کے آ کھپنی جی گل وچ پائی بیٹھا میں تیرا وا. پاویں اے شریر دے ٹکڑے ٹکڑے ہو جان میں تیرے در نوں چھڈنا نہیں. صاحب نے ہس کے کیا او چنگا اداسیاں دی جڑ تو رکھ لئی. اداسی بچ گئے انہاں دی جڑ رکھی. کیول ایک اداسی رہ گیا سارے چھڈ کے چلے گئے. کچھ کو کہتے نے 2,000 دے قریب گرو گوبند سنگھ کے کیول سکھ نے. ادھر 10,000 دی فوج ٹائی کر کے آئی تے صاحب نے میدان چنیا پگانی دا. پونٹا صاحب دے نیڑی اج وہ ستھان بن چکا ہے جتھے اے جد ہویا ہے. کدی جائیو تھلے دیوے تھان تے اک قبر وی اے اک دیورا وی اے. او ہری چند جدا اگے ذکر آنا گرو گوبند سنگھ دے تیر نال ونیا گیا. ایک ایک چیز جیڑی ہے جدو بھی اتہاسک تھان تے جاؤ نا پاواں لکھیا بہت کچھ ہوندا ہے پر اوتھے بزرگاں نوں مل کے پوچھ کے دیکھو تے چیتے رکھو بہت گھٹناواں ایسیاں نے جیڑیاں سانوں اوتھے لوکاں کولوں مل گیاں جو لکھتا وچ نہیں. صاحب گرو گوبند سنگھ نے پونٹا صاحب چھڑ دتا. پنگانی دی تھان تے آ کے ایک گول گتارا بنا لیا. 10,000 دی فوج آئی. صاحب نے اپنے پنجے پوا دے جڑے پتر سن انہاں نوں تیار کیتا. آپ اچی تبی تے کھلو گئے. ਕਿਰਪਾਲ ਉਦਾਸ ਜਿਹੜਾ ਉਦਾਸੀ ਸੀ ਇਹ ਵੀ ਸਾਹਿਬ ਦੇ ਕੋਲ ਖਲੋਤਾ। ਉਧਰੋਂ ਪਹਾੜੀਆਂ ਵਿੱਚੋਂ ਅਗਵਾਈ ਕਰਦਾ ਆਇਆ ਫਤਿਹ ਸ਼ਾਹ, ਸਾਹਿਬ ਦੇਖ ਕੇ ਮੁਸਕਰਾ ਪਏ, ਇਹ ਉਹੀ ਬੰਦਾ ਜਿਹੜਾ ਕੱਲ ਤੱਕ ਮੇਰੇ ਨਾਲ ਸੁਲਾਹ ਕਰਕੇ ਚਰਨਾਂ ਥੱਲੇ ਹੱਥ ਰੱਖਦਾ ਸੀ, ਅੱਜ ਉਹ ਗੁੱਸੇ ਵਿੱਚ ਭਰਿਆ ਹੋਇਆ ਗੁਰੂ ਨੂੰ ਤਬਾਹ ਕਰਨ ਆਇਆ। ਤੇ ਇਹ ਵਿਦਵਾਨਾਂ ਨੇ ਨਹੀਂ, ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਇਸ ਯੁੱਧ ਦਾ ਜ਼ਿਕਰ ਕੀਤਾ। ਸਾਹਿਬ ਕਹਿੰਦੇ ਨੇ ਸਭ ਤੋਂ ਅੱਗੇ ਇਹਨਾਂ 400 ਪਠਾਨ ਲਾਏ, ਇਹ ਪਠਾਨ ਪਹੁੰਚੇ, ਇਹਨਾਂ ਦਾ ਆਗੂ ਸੀ ਹਯਾਤ ਖਾਨ। ਹਯਾਤ ਖਾਨ ਨੇ ਜਦੋਂ ਹੱਲਾ ਕੀਤਾ ਤੇ ਗੁਰੂ ਕੇ ਭੂਆ ਦੇ ਪੁੱਤਰਾਂ ਪੰਜਾਂ ਨੇ ਇਹੋ ਜਿਹੀ ਤੀਰ ਦੀ ਬਾਛੜ ਲਾਈ ਕਿ ਪਠਾਨ ਦਾ ਮੂੰਹ ਮੋੜ ਕੇ ਰੱਖ ਦਿੱਤਾ। ਪਿਛਾ ਨੂੰ ਮੁੜੇ ਤੇ ਫਤਿਹ ਸ਼ਾਹ ਕਹਿੰਦਾ, ਪਠਾਨ ਜੀ ਤੁਸੀਂ ਕਹਿੰਦੇ ਸੋ ਸਾਰੇ ਉਹਨੇ ਜੱਟ ਬੂਟ ਕੰਮੀ ਕਮੀਨ ਇਕੱਠੇ ਕੀਤੇ ਨੇ, ਲੜਨ ਵਾਲਾ ਹੀ ਕੋਈ ਨਹੀਂ, ਲੁੱਟ ਤਾਂ ਸਾਰੀ ਤੁਹਾਡੀ ਹੈ ਪੌਂਟਾ ਸਾਹਿਬ ਦੀ, ਪਹਿਲੀ ਵਾਰ ਨੀ ਤੁਸੀਂ ਚੱਲ ਚੱਕੇ, ਪਿਛਾ ਨੂੰ ਮੁੜਿਓ ਅੱਗੇ ਨੂੰ ਹੋਵੋ। ਕਹਿਣ ਲੱਗੇ ਹਯਾਤ ਖਾਨ ਲਲਕਾਰਾ ਮਾਰ ਕੇ ਲੈ ਕੇ ਆਪਣੀ ਤਲਵਾਰ ਅੱਗੇ ਨਿਕਲਿਆ। ਹੁਣ ਦੇਖੋ ਗੁਰੂ ਦੀ ਕਰਾਮਾਤ, ਕੋਲ ਮਹੰਤ ਕਿਰਪਾਲ ਦਾਸ ਉਦਾਸੀ ਖਲੋਤਾ ਸੀ, ਕਹਿੰਦਾ ਮਹਾਰਾਜ ਇਹ ਉਹੀ ਹਯਾਤ ਖਾਨ ਨਮਕ ਹਰਾਮ ਏ ਜਿਹਨੇ ਤੇਰੇ ਘਰ ਦੀਆਂ ਰੋਟੀਆਂ ਖਾ ਕੇ ਅਕਿਰਤ ਕਣਤਾ ਕੀਤੀ। ਤੇ ਪੁੱਛਿਆ ਸਾਹਿਬ ਕਹਿੰਦੇ ਨੇ ਤੂੰ ਕੀ ਸੋਚਣਾ, ਕਹਿੰਦਾ ਲੜਿਆ ਤੇ ਮੈਂ ਕਦੀ ਨੀ, ਪਰ ਇੱਕ ਵਾਰੀ ਅਸੀਸ ਦੇ ਇਹਦੇ ਨਾਲ ਮੈਂ ਦੋ ਹੱਥ ਕਰਦੇ ਚਾਹੁੰਦਾ। ਕਦੀ ਤੱਕੋ ਗੁਰੂ ਗੋਬਿੰਦ ਸਿੰਘ ਦੀ ਰਹਿਮਤ, ਸਿੱਖਾ ਯਕੀਨ ਕਰ ਦ੍ਰਿੜ ਅਰਾਧਿਆਂ ਵਾਲਿਆਂ ਦੀ ਜਿੱਤ ਪੈਰ ਚੁੰਮਦੀ ਏ, ਜਿਹੜੇ ਲੋਕ ਅਰਾਧੀ ਢਾ ਕੇ ਬਹਿ ਜਾਣ ਉਹ ਜਿੱਤੇ ਹੋਏ ਵੀ ਹਾਰ ਜਾਂਦੇ। ਆ ਸਾਹਿਬ ਨੇ ਬਾਣੀ ਵਿੱਚ ਕਿਹਾ ਨਹੀਂ, ਨਿਸ਼ਚੈ ਕਰ ਆਪਣੀ ਜੀਤ ਕਰੂੰ, ਇੱਕ ਨਿਸ਼ਚਾ ਭਰੋਸਾ ਹੀ ਐਸਾ ਜਿਹੜਾ ਬੰਦੇ ਨੂੰ ਜਿੱਤ ਤੱਕ ਲੈ ਜਾਂਦਾ, ਜਦੋਂ ਅੰਦਰੋਂ ਦ੍ਰਿੜਤਾ ਹੀ ਮੁੱਕ ਜਾਏ ਤੇ ਫਿਰ ਚੇਤੇ ਰੱਖੋ ਜਿੱਤੇ ਹੋਏ ਵੀ ਘਰਾਂ ਨੂੰ ਹਾਰ ਕੇ ਆ ਜਾਂਦੇ। ਹਯਾਤ ਖਾਂ ਕਹਿੰਦਾ ਮਹਾਰਾਜ ਅਸੀਸ ਦਿਓ ਮੈਨੂੰ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਦਰ ਵਿੱਚ ਪਹਿਲੇ ਦਿਨ ਅੱਜ ਕਿਰਪਾਲ ਦਾਸ, ਵਾਹਿਗੁਰੂ ਕਿਰਪਾਲ ਦਾਸ ਉਦਾਸੀ ਹਯਾਤ ਖਾਂ ਨਾਲ ਟੱਕਰ ਲੈਣ ਲਈ ਘੋੜੇ ਤੇ ਸਵਾਰ ਹੋਏ। ਸਾਹਿਬ ਨੇ ਕਿਹਾ ਕਿਰਪਾਨ ਨੇਜ਼ਾ ਬਰਸ਼ਾ ਕੋਈ ਨਾਗਨੀ ਕੋਈ ਤੀਰ, ਕਹਿੰਦਾ ਬਸ ਤੂੰ ਅਸੀਸ ਦੇ ਦੇ, ਸਾਰੀ ਜ਼ਿੰਦਗੀ ਸੋਟਾ ਹੀ ਚਲਾਇਆ, ਆਹ ਸੋਟਾ ਹੀ ਮੇਰੇ ਹੱਥ ਵਿੱਚ ਏ, ਤੂੰ ਨਜ਼ਰ ਕਰਦਾ ਰਹੀ, ਦੇਖੀ ਅੱਜ ਇਸ ਸਾਹ ਦੇ ਕਾਰਜਾਂ ਨੇ। ਸਾਹਿਬ ਨੇ ਅਸੀਸ ਦੇ ਕੇ ਜਦੋਂ ਤੋਰਿਆ ਨਾ ਤੇ ਸਾਹਮਣੇ ਹਯਾਤ ਖਾਂ ਆਇਆ ਲਲਕਾਰੇ ਮਾਰਦਾ, ਤੇ ਕਹਿੰਦੇ ਨੇ ਇੱਕੋ ਦਮ ਹੱਸ ਪਏ। ਪਠਾਨ ਕਹਿੰਦੇ ਨੇ ਦੇਖ ਗੁਰੂ ਕਾ ਸੂਰਮਾ ਢਿੱਲੜ ਜਿਹਾ ਆਉਂਦਾ ਪਿਆ, ਸਰੀਰ ਦਾ ਭਾੜਾ ਸੀ ਥੋੜਾ ਜਿਹਾ ਮੰਤ, ਕਹਿੰਦਾ ਦੇਖ ਢਿਲਕਵਾਂ ਸਰੀਰ ਤੁਰਿਆ ਆਉਂਦੇ ਗੁਰੂ ਕਾ ਜਰਨੈਲ। ਹਯਾਤ ਖਾਂ ਟਿੱਚਰ ਕਰਕੇ ਕਹਿੰਦਾ ਬਾਬਾ ਜੀ ਸੱਚਖੰਡ ਦੇ ਬੂਹੇ ਤੇ ਜਾ ਕੇ ਦਸਤਕ ਦੇਣੀ ਚਾਹੁੰਦੇ ਹੋ ਕਿ ਸਾਡੀ ਜੰਨਤ ਵੀ ਜਾਣਾ ਚਾਹੁੰਦੇ ਹੋ? ਕਹਿਣ ਲੱਗਾ ਹਯਾਤ ਖਾਂ ਤੂੰ ਵਾਰ ਕਰ, ਮੈਂ ਤੇਰਾ ਮੁਕਾਬਲਾ ਕਰਨਾ ਆ। ਸਾਹਿਬ ਗੁਰੂ ਗੋਬਿੰਦ ਸਿੰਘ ਟਿੱਬੀ ਤੇ ਖਲੋ ਕੇ ਤੱਕਦੇ ਨੇ। ਹਯਾਤ ਖਾਂ ਨੇ ਫਿਰ ਮਜ਼ਾਕ ਕੀਤੀ, ਜਾ ਬਾਬਾ ਜਾ ਕੇ ਮਾਲਾ ਫੇਰਿਆ ਕਰ, ਤੇ ਗਲ ਵਿੱਚ ਉੱਨ ਦੀ ਮਾਲਾ, ਜਾ ਕੇ ਮਾਲਾ ਫੇਰ, ਤੇਰਾ ਕੰਮ ਲੰਗਰ ਪਾਣੀ ਛਕ, ਤੂੰ ਕਿੱਥੋਂ ਮੇਰਾ ਮੁਕਾਬਲਾ ਕਰ ਲਏਗਾ, ਅਸੀਂ ਤਾਂ ਕਈ ਪੁਸ਼ਪਾਂ ਤੋਂ ਸੂਰਮੇ ਤੁਰੇ ਆਉਂਦੇ ਹਾਂ। ਉਸ ਵਕਤ ਕਹਿੰਦੇ ਨੇ ਹਯਾਤ ਖਾਂ ਨੂੰ ਬਾਬੇ ਨੇ ਅਖੀਰ ਦੀ ਗੱਲ ਕਹੀ, ਕਹਿੰਦਾ ਜੇ ਅੰਮਾ ਦਾ ਪਠਾਣੀ ਦਾ ਸ਼ੀਰ ਚੁੰਘਿਆ ਹੀ ਨਾ, ਭਾਵੇਂ ਮੈਂ ਬਾਬੇ ਨਾਨਕ ਦਾ ਘਰ ਦਾ ਸਾਧ ਗੁਰੂ ਗੁਰੂ ਜਪਣ ਵਾਲਾ ਵਾਂ, ਪਰ ਚੇਤੇ ਰੱਖ ਜੇ ਤੇਰੀ ਤਾਕਤ ਹੈ ਤਾਂ ਮੇਰੇ ਤੇ 3 ਵਾਰ ਪਹਿਲਾਂ ਕਰ ਲਈ। ਉਸ ਉਦਾਸੀ ਬੰਦਾ, ਲਗੋਟ ਬੰਨਿਆ ਬੰਦਾ, ਕਹਿੰਦੇ ਨੇ ਹਯਾਤ ਖਾਂ ਨੇ ਪਹਿਲਾ ਵਾਰ ਕੀਤਾ ਤੇ ਉਸ ਵਕਤ ਕਿਰਪਾਲ ਦਾਸ ਨੇ ਰੋਕ ਲਿਆ, ਦੂਜਾ ਵਾਰ ਕੀਤਾ ਫਿਰ ਰੋਕ ਲਿਆ, ਤੀਜਾ ਵਾਰ ਕੀਤਾ ਫਿਰ ਰੋਕ ਲਿਆ, ਤੇ ਗੁਰੂ ਗੋਬਿੰਦ ਸਿੰਘ ਦੇਖਦੇ ਪਏ ਸਨ, ਕਿਰਪਾਲ ਦਾਸ ਨੇ ਇੱਕੋ ਦਮ ਘੋੜੇ ਦੀਆਂ ਲਗਾਮਾਂ ਛੱਡ ਦਿੱਤੀਆਂ ਤੇ ਰਕਾਬ ਉੱਤੇ ਖਲੋ ਕੇ ਪੈਰਾਂ ਦੇ ਭਾਰ ਦੋਨਾਂ ਹੱਥਾਂ ਨਾਲ ਪਕੜ ਕੇ ਡੰਡਾ ਹਯਾਤ ਖਾਂ ਦੇ ਸਿਰ ਵਿੱਚ ਮਾਰਿਆ, ਤੇ ਗੁਰੂ ਗੋਬਿੰਦ ਸਿੰਘ ਦੇਖ ਕੇ ਹੱਥ ਪਏ, ਸਿਰ ਵਿੱਚੋਂ ਮਿੱਝ ਇੰਜ ਨਿਕਲੀ ਜਿਵੇਂ ਕਿਤੇ ਕ੍ਰਿਸ਼ਨ ਮੱਖਣ ਦੇ ਭਾਂਡੇ ਭਰੇ ਹੋਏ ਨੂੰ ਜ਼ਮੀਨ ਉੱਤੇ ਸੜਦਾ ਹੋਵੇ। ਸਾਹਿਬ ਨੇ ਬਚਿੱਤਰ ਨਾਟਕ ਵਿੱਚ ਬਚਨ ਕਿਹਾ, ਕਹਿਣ ਲੱਗੇ ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ। ਬਚਿੱਤਰ ਨਾਟਕ ਵਿੱਚ ਬਚਨ ਕਿਰਪਾਲ ਕੋਪੀਅੰਗ, ਕਹਿੰਦੇ ਨੇ ਫਿਰ ਮੇਰਾ ਮੰਤ ਉਦਾਸ ਦਾਸ ਕਿਰਪਾਲ ਦਾਸ ਕੋਪੀਅੰਗ ਗੁੱਸੇ ਵਿੱਚ ਆ ਗਿਆ, ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ। ਕਹਿਣ ਲੱਗੇ ਹਟੀ ਖਾਨ ਹਯਾਤ ਕੇ ਸੀਸ ਜਹਾਰੀ, ਹਯਾਤ ਖਾਨ ਜਿਹੜਾ ਹੱਟੀ ਸੂਰਮਾ ਸੀ ਉਹਦੇ ਸਿਰ ਚ ਇੱਕ ਮਾਰਿਆ, ਤੇ ਅੱਗੇ ਸਾਹਿਬ ਹੱਸ ਕੇ ਲਿਖਦੇ ਨੇ ਉੱਠੀ ਛਿੱਛ ਇੱਛੰਗ ਕੱਢਾ ਮੇਜ ਜੋਰੰਗ। ਕਹਿੰਦੇ ਇੰਨੇ ਜ਼ੋਰ ਦਾ ਸਾਧੂ ਨੇ ਡੰਡਾ ਮਾਰਿਆ ਕਿ ਅੰਜ ਹੋਇਆ ਜਿਵੇਂ ਮੱਖਣ ਦਾ ਭਾਂਡਾ ਕਿਸੇ ਕ੍ਰਿਸ਼ਨ ਨੇ ਡੰਡਾ ਮਾਰ ਕੇ ਭਿੰਨਿਆ ਹੋਵੇ, ਇੱਕੋ ਦਮ ਉਹਦੇ ਸਿਰ ਦੀ ਮਿੱਝ ਨਿਕਲ ਕੇ ਬਾਹਰ ਖਿਲਰ ਗਈ। ਕਹਿਣ ਲੱਗੇ ਕਿਰਪਾਲ ਕੋਪੀਅੰਗ پتکا سنباری ہٹی خان حیات کے سیس چاری اٹھی چھچ کی چنگ کڈا میج جورنگ کہن لگے مانو ماکنگ مٹکی کان خورنگ مانو کرشن نے جمع مکھن دی ایک مٹکی پندتی ہوئے کرپال داس حیات خان مار کے پیچھا آیا تے گرو گوبند سنگھ نے کٹ کے سینے نہ لایا کرپال داس میرے گرو نانک دی تیرے تے کرپا تیری اخیر تک نب جائے گی جدو ادھر جنگ ہویا ادھر حیات خان دی موت ہوئی تے دوسرا سی نجابت خان اے بڑا تکڑا تیر انداز ہی ہے اے بھی او پٹھان جڑا بھرتی ہویا اے تیراں دی برکھا کردا آیا تے ادھر گرو گوبند سنگھ جی دی پوا دے وڈے پتر سنگو شاہ نے اجازت منگی گرو گوبند سنگھ مینوں کرپا کر کے دیو اجازت میں مقابلہ کراں دونوں سور میں جوجے نجابت خان تے بھائی سنگو شاہ نے تیراں دی ایک دوجے تے برکھا کر دتی تے گرو گوبند سنگھ بچتر ناٹک وچ لکھدے نے ایک سانجا وار ہویا ادھروں نجابت خان دی موت ہو گئی تے اودے پھٹے پھٹ لگے ہوئے نال سنگو شاہ وی جڑے نے شہادت دا جام پی گئے اوتھے صاحب نے قلم چوکے ایک دوہرا لکھیا کہن لگے مار نجابت خان کو سنگو ججے ججہار بچتر ناٹک مار نجابت خان کو سنگو ججے ججہار ہاں ہاں اے لوکا بھیو سرگ لوک جہتار کہنے میری پوادہ پتر جدو دنیا تو گیا تے رب دے گھر وچوں دی کرنی نو دیکھ کے جے جے کار کیتی گئی پہلا سنگو شاہ شہید ہویا پرت کے دوجا انہاں دی پوادہ پتر جیت مل انہیں اجازت منگی اودے مقابلے تے ہری چند آیا یہ بڑا تکڑا تیر انداز سی اے دا تیر کدی خالی جاندا ہی نہیں سی ادھر جیت مل ادھر ہری چند دونوں دا جنگ ات دا اے لڑے نے ادھر جنگ ہوندا ہے تے کسے نے خبر جا سنڈورے دتی نیڑے پیندا سی پیر تیرے بھیجے ہوئے پٹھان دگا دے کے چلے گئے پیر نے پلو پھیر دتا سنڈورے دے چار چبیرے کہندا جیڑا مینوں پیار کردا ہے وہ اپنے گھروں سر تے موت دا کھپڑ بن کے تریو کی ہویا جے پٹھان دھوکھا دے گئے چار جوان پتر اپنے دو سکے بھرا پرنسیپل ستبیر سنگھ لیندے نے اپنے باپو نو بھی نال لے لیا اپنا باپ دو بھرا چار پتر تے 700 مریض لے کے وہ پنج وقت دا نمازی پیر بدھو شاہ گرو گوبند سنگھ دے چرناں تو فدا ہون واسطے جاندا پے ادھر جگ پورے جوبن تے وے تے پیر بدھو شاہ نے ایک پاسوں آ کے اللہ کیتا تے صاحب نے پوچھا اے کرلاٹ کیوں کسے نے کیا پیر بدرو دین آ گئے نے صاحب ہس کے کہن لگے مینوں آس سی کہ صدق والا اے مڑ کے ضرور آوے گا تے ادھر وہ جوج دے رہے اوتھے پھر صاحب کہندے ہری چند تے جیت مل دے جنگ وچ جیت مل نوں سینے وچ تیر وجا او شہید ہو گیا ہری چند نوں وجا او بے ہوش ہو کے زمین تے ڈگ پیا جدو زمین تے ڈگا پہاڑیے نوں چوکے لے گئے اے تو بعد پیخن خان آیا پھر گرو گوبند سنگھ آپ ٹبی تو تھلے اترے دو بھرا شہید ہو چکے نے کئی سکھ شہید ہو گئے پہلا تیر پتھے وچوں گرو گوبند سنگھ نے کڈیا تے جڑا پیخن خان پٹھان دگا دے کے گیا سی پورے زور نال اودے ول تک کے نشانہ ماریا تے گرو گوبند سنگھ کہندے نے اکو میرا تیر جڑا ہے انہیں یا علی کیا منہ کھلن دی دیر سی تیر اودے منہ وچوں آر پار ہو گیا زمین تے ڈگا اودی موت ہوئی ادھر ہری چند نو آ گئی ہوش انہیں پوچھا پہاڑیاں نو کی بنیا کہہ لگے تیرے تو بنا باجی ہار چلے ہاں پرت کے پتھے وچ تیر پائے تے آ گیا گرو گوبند سنگھ دے مقابلے ایتھے اصلی جنگ بندا ہے سہ پھر بچتر ناٹک وچ لکھدے نے ادھروں گھوڑے تے اسوار ہو کے میں تریا تے ادھروں ہری چند تریا کہندے نے اینے اپنی کمان دے وچوں تیر کڈے تے للکار کے کہندا گرو گوبند رائے کر وار میں اج تیری الکھ مکا کے جانی ہے تے میرے صاحب دے متھے تے کوئی وٹ نہیں ہس کے کہن لگے ہری چند ایویں مان نہیں کری دا ایک نہیں میں نے تینوں تین موقع دینا وا تو تین تیراں دے وار کر لے جے واہگرو نے چاہیا میں بچ گیا تے میں کیول تیرے تے ایک ہی کرنا ہوں دیکھو تے بچتر ناٹک دی بانی ہے دسم گرنتھ دی صاحب گرو گوبند سنگھ پھر لکھتے ہیں ایک ایک تیر کتے لگا مہاراج کہندے نے ہری چند کوپے کمان سوارنگ یہ بانی تھوڑی جی مہنگی ہے ارتھاں ول دھیان دیا جے ہری چند کوپے کوپے در سے ہری چند گسے وچ آ گیا ਕਮਾਨੰਗ ਸਮਾਰੰਗ, ਉਹਨੇ ਆਪਣੀ ਕਮਾਨ ਨੂੰ ਤੀਰਾਂ ਨੂੰ ਸੰਭਾਲਿਆ, ਪਹਿਲਾ ਤੀਰ ਛੱਡਿਆ, ਕਹਿਣ ਲੱਗੇ ਪ੍ਰਥਮ ਬਾਜੀਅੰਗ ਤਾਣ ਬਾਣੰਗ ਪ੍ਰਹਾਰੰਗ, ਪ੍ਰਥਮ ਦਰ ਤੇ ਸਭ ਤੋਂ ਪਹਿਲਾ ਤੀਰ ਬਾਜੀਅੰਗ ਬਾਜ ਦਰ ਦਾ ਘੋੜਾ, ਕਹਿੰਦੇ ਮੇਰੇ ਸੀਨੇ ਨੂੰ ਸਾਹਮਣੇ ਰੱਖ ਕੇ ਤੀਰ ਚਲਾਇਆ, ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪਹਿਲਾ ਤੀਰ ਮੇਰੇ ਘੋੜੇ ਦੇ ਸਿਰ ਵਿੱਚ ਆ ਕੇ ਵੱਜਾ। ਕਹਿਣ ਲੱਗੇ ਹਰੀ ਚੰਦ ਕੋਪੇ ਕਮਾਨੰਗ ਸਮਾਰੰਗ, ਪ੍ਰਥਮ ਬਾਜੀਅੰਗ ਤਾਣ ਬਾਣੰਗ ਪ੍ਰਹਾਰੰਗ, ਕਹਿ ਲੱਗੇ ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਦੂਜਾ ਤੀਰ ਫਿਰ ਮੇਰੇ ਸੀਨੇ ਨੂੰ ਸਾਹਮਣੇ ਕਰਕੇ ਰੱਖਿਆ। ਕਹਿ ਲੱਗੇ ਨੇ ਜਦੋਂ ਇੱਕੋ ਦਮ ਦੂਜਾ ਤੀਰ ਚਲਾਇਆ, ਕਹਿਣ ਲੱਗੇ ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਰੱਖਿਓ ਦਾਈਵ ਮੈਂ, ਦਾਈਵ ਦਾ ਅਰਥ ਹੈ ਵਾਹਿਗੁਰੂ, ਮੈਨੂੰ ਰੱਖਣ ਵਾਲਾ ਵਾਹਿਗੁਰੂ ਨਾਲ ਸੀ, ਕਾਨ ਸਵੈ ਕੈ ਸਦਾਇੰਗ, ਇਹ ਤੀਰ ਮੇਰੇ ਕੰਨਾਂ ਦੇ ਨੇੜੇ ਛੂ ਕਰਕੇ ਨਿਕਲ ਗਿਆ, ਪਰ ਰੱਖਣ ਵਾਲੇ ਨੇ ਮੈਨੂੰ ਤੱਤੀ ਵਾਹ ਨਾ ਲੱਗਣ ਦਿੱਤੀ। ਕਹਿੰਦੇ ਤੀਜਾ ਤੀਰ ਕੱਢਿਆ, ਬਚਿੱਤਰ ਨਾਟਕ ਵਿੱਚ ਬਚਨ ਇਹ ਕਹਿਣ ਲੱਗੇ ਕਿ ਹਰੀ ਚੰਦ ਕੋਪੇ ਕਮਾਨੰਗ ਸੰਹਾਰੰਗ, ਪ੍ਰਥਮ ਬਾਜੀਅੰਗ ਤਾਣੰਗ ਬਾਣੰਗ ਪ੍ਰਹਾਰੰਗ, ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਰੱਖਿਓ ਦਾਈਵ ਮੈਂ ਕਾਨ ਸਵੈ ਕੈ ਸਦਾਇੰਗ, ਕਹਿਣ ਲੱਗੇ ਤ੍ਰਿਤੀਆ ਬਾਣ ਮਾਰਿਓ ਸੋ ਪੇਟੀ ਮਜਾਰੰਗ। ਤੀਜਾ ਤੀਰ ਹਰੀ ਚੰਦ ਨੇ ਕੱਢਿਆ ਤੇ ਮੇਰੇ ਢਿੱਡ ਨੂੰ ਸਾਹਮਣੇ ਕਰਕੇ ਚਲਾਇਆ, ਸਾਹਿਬ ਕਹਿੰਦੇ ਮੈਂ ਪੇਟੀ ਬੰਨੀ ਸੀ, ਤ੍ਰਿਤੀਆ ਮਾਣ ਮਾਰੇਂਗ ਸੋ ਪੇਟੀ ਮਜਾਰੰਗ, ਮੇਰੀ ਪੇਟੀ ਵਿੱਚ ਵੱਜਾ। ਤੇ ਸਾਹਿਬ ਉੱਥੇ ਫਿਰ ਅੱਗੇ ਲਿਖਦੇ ਨੇ ਵਿਦਿਅੰਗ ਚਿਲਕਤੰਗ ਦਵਾਲੰਗ ਪਾਰੰਗ ਪਧਾਰੰਗ, ਇਹਦੀ ਤੀਰ ਦੀ ਚੁੰਝ ਇੰਨੀ ਕੁ ਤਿੱਖੀ ਸੀ, ਕਹਿਣ ਲੱਗੇ ਮੇਰੀ ਪੇਟੀ ਨੂੰ ਚੀਰ ਕੇ ਅੱਗੇ ਇਹ ਵਿੰਨ ਗਏ। ਜਦੋਂ ਇਹ ਤੀਰ ਵੱਜਾ, ਅਕਸਰ ਗੁਰੂ ਕੇ ਕੀਰਤਨੀਏ ਸ਼ਬਦ ਪੜ੍ਹਦੇ ਨੇ, ਇਹਦਾ ਪਿਛੋਕੜ ਇਹ ਵੇ, ਉਹ ਸ਼ਬਦ ਅੱਗੇ ਅਰਧ ਕਰਨਾ। ਕਹਿਣ ਲੱਗੇ ਤ੍ਰਿਤੀਆ ਬਾਣ ਮਾਰਿਅੰਗ ਸੋ ਪੇਟੀ ਮਜਾਰੰਗ, ਵਿਦਿਅੰਗ ਚਿਲਕਤੰਗ ਦਵਾਲ ਪਾਰੰਗ ਪਧਾਰੰਗ। ਫਿਰ ਸਾਹਿਬ ਕਹਿਣ ਲੱਗੇ ਚੁਬੀ ਚਿੰਚ ਚਰਮੰਗ ਕਸ਼ੂ ਘਾਏ ਨਾ ਆਏ ਨੂੰ, ਕਹਿੰਦੇ ਨੇ ਤੀਰ ਦੀ ਤਿੱਖੀ ਚੁੰਝ ਪੇਟੀ ਵਿੱਚੋਂ ਨਿਕਲ ਕੇ ਮੇਰੀ ਚਮੜੀ ਨੂੰ ਥੋੜੀ ਜਿਹੀ ਚੁਬੀ, ਪੇਟ ਵਿੱਚ ਥੋੜੀ ਜਿਹੀ ਤਸੀ। ਕਹਿਣ ਲੱਗੇ ਕਲੰ ਕੇਵਲੰ ਦਾਸ ਜਾਨੰਗ ਬਚਾਏ, ਦੇਖੋ ਨਿਮਰਤਾ ਇਹ ਨਹੀਂ ਮੈਂ ਆਪਣੇ ਕਰਤਵ ਨਾਲ ਬਚਿਆ। ਕਹਿੰਦੇ ਨੇ ਚੁੰਝ ਉਹ ਚੁੱਪ ਤਾਂ ਮੈਨੂੰ ਗਈ, ਪਰ ਮੈਂ ਰੱਬ ਦਾ ਸ਼ੁਕਰ ਕਰਨਾ ਜਿਹਨੇ ਹੱਥ ਦੇ ਕੇ ਮੈਨੂੰ ਰੱਖ ਲਿਆ। ਚੁਬੀ ਚੰਚ ਚਰਮੰਗ ਕਸ਼ੂ ਨਾ ਤਾਏ ਆਏਂਗ, ਸਾਹਿਬ ਕਹਿਣ ਲੱਗੇ ਕਲੰ ਕੇਵਲੰਗ ਦਾਸ ਜਾਨਕ ਬਚਾਏਂਗ। ਜਦੋਂ ਸਾਹਿਬ ਕਹਿੰਦੇ ਨੇ ਇਹ ਤੀਰ ਮੇਰੀ ਪੇਟੀ ਵਿੱਚ ਖੁੱਭ ਗਿਆ ਤੇ ਤੀਰ ਦੀ ਨੋਕ ਅੱਗੇ ਗਈ, ਤੇ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਇੱਥੋਂ ਇਹ ਸ਼ਬਦ ਆਰੰਭ ਹੁੰਦਾ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰਨ ਲੈ ਕਮਾਨੰਗ ਹਨੰਗ ਬਾਣ ਧਾਨੰਗ, ਸਬੈ ਵੀਰ ਧਾਏ ਸਰੋਗੰਗ ਚਲਾਏ, ਤਬੈ ਤਾਕ ਬਾਣੰਗ ਹਣਿਓ ਏਕ ਜਵਾਨੰਗ, ਇੱਕ ਤੀਰ ਭੱਥੇ ਵਿੱਚੋਂ ਕੱਢਿਆ। ਕਹਿਣ ਲੱਗੇ ਹਰੀ ਚੰਦ ਮਾਰੇ ਸੋ ਜੋਧਾ ਲਿਧਾਏ, ਇੱਕ ਤੀਰ ਉਹਦੇ ਸੀਨੇ ਵਿੱਚ ਲੱਗਾ, ਹਰੀ ਚੰਦ ਦੀ ਮੌਤ ਹੋ ਗਈ। ਸਾਹਿਬ ਦੇ ਬਚਨ ਨੇ ਕਹਿੰਦੇ ਨੇ ਹਰੀ ਚੰਦ ਦੇ ਮਰਨ ਦੀ ਦੇਰ ਸੀ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰਨ ਲੈ ਕਮਾਨੰਗ ਹਣਕ ਬਾਣ ਤਾਣੰਗ, ਸਬੈ ਵੀਰ ਧਾਏ ਸਰੋਗੰਗ ਚਲਾਏ, ਤਬੈ ਤਾਕ ਬਾਣੰਗ ਹਣਿਓ ਏਕ ਜਵਾਨੰਗ, ਹਰੀ ਚੰਦ ਮਾਰੇ ਸੋ ਜੋਧਾ ਲਿਤਾਰੇ, ਸਾ ਕਰੋੜ ਰਾਏਂਗ ਵਾਹੇ ਕਾਲ ਕਾਏਂਗ, ਸਬੈ ਤ੍ਰਿਣੰਗ ਤਿਆਗ ਭਾਗੈ ਸਬੈ ਤ੍ਰਾਂਤ ਭਾਗੈ। ਫਿਰ ਸਾਹਿਬ ਕਹਿੰਦੇ ਨੇ ਭਈ ਜੀਤ ਮੇਰੀ ਕਿਰਪਾ ਕਾਲ ਕੇ, ਹੇ ਮੇਰੇ ਵਾਹਿਗੁਰੂ ਮੈਂ ਜਿੱਤ ਕੇ ਨਿਕਲਿਆ।
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ, ਜਪ ਆਦ ਸਚ

नानक जन केरा जित मिले चूके सब सोग संतापे तन तन गुरु नानक जन केरा जित मिले चूके सब सोग संतापे परम सम्मान योग जुगो जुग अटल सतगुरु साहिब श्री गुरु ग्रंथ साहिब महाराज जी की पावन पवित्र हजूरी अंदर सुभाए मान खोए बैठे गुरमुख प्यारे सतसंगी जनों अज दे इस विशेष हफ्तावारी दीवान की हाजरी आप जी ने गुरु कृपा दे नाल भरी है और सतगुरु जी दे पावन पवित्र इलाही बचना का कीर्तन आप जी नूं साडे अति सत्कार योग इस दर कर दे गुरु के झाड़ू बरदार गुरु के वजीर भाई साहब भाई रणजीत सिंह जी भाई अमरजीत सिंह जी हजूर की इलाही गुरबाणी नाल आपां नूं जोड़ रहे सन। आओ जो पिछले हफ्ते एक अर्ज कीती सी कि जदों भी ये दसंबर का महीना हर साल आउंदा ते ये दसंबर का महीना जे किते कोई बैराग ते टिके कोई किरदे वाला प्रचोले ते उस दे किरदे नू उस दे अंदर नू चंजून के चला जांदा है। आपां इस अत दी सर्दी दे महीने विच भावे हिंदुस्तान दी धरती भावे बाहर आप बैठे हो इस अत दी सर्दी दे मौसम विच आपां घर निग माने हां अपने बच्चियां नूं अपने माता पिता नाल अपने परिवार विच सुख आनंद नाल दिन कढ़ने हां पर जदों किते तवारीख दे हिस्ट्री दे इतिहास दे पन्नियां नूं पलट के देखो ते अज तो 300 साल पिछां चले जाओ ते हैरानगी हुंदी है सन 1704 दसंबर दा महीना जिहड़ा है गुरु के सिखा उस महीने का एक एक दिन किते तू पढ़े श्रद्धा भावना नाल ते देख गुरु गोबिंद सिंह सच्चा पातशाह दसवां गुरदेव उन्हें इस महीने विच किन्नी कु वड्डी कुरबानी सिख सिख लई कर दिती अपने पुत्र अपने सत्कार योग माता अपने बेगमपुरे वर्गे शहर आनंदपुर साहिब की धरती नूं त्याग के सब कुछ लेखे ला के उस अकाल दे शुकर विच जुड़ के तेरे लिए गुरु जिहड़ा परमेश्वर दे दर तो दुआवां मंगदा है ते चित कीता सी जिथे इस महीने विच साके आउणे ने उथे गुरु गोबिंद सिंह जी दे इतिहास विच जिहड़ी पहली लड़ाई होई है इहनू केवल इह ना समझियो कि शायद कोई प्रसाद दी गल नहीं जेड़ी पहली जंग मेरे गुरुदेव ने पौंटा साहिब की धरती ते लड़ी है चित कीता अपने बजुर्ग अपने सतगुरु के इतिहास तो भी जाणू होइए उस जंग लड़न के कारण की सन ते गुरु गोबिंद सिंह जी ने उस जंग विच सानू की सिख्या दित्ती जेड़े कुरबानी देण वाले ने इस संबंधी अर्ज करनी आप कृपा करके एकाग्रता बख्शिया जे साहिब गुरु गोबिंद सिंह महाराज जी दे चरणा दी टेक लईए हजूर आप कृपा करके विच वरतो साडे अंदर नूं टिका एकाग्रता अपने चरणा दी भावना श्रद्धा बख्श दियो करो कृपा साध संगत गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सत्कार योग भाई साहब जी होरी जो हजूर की पवित्र बाणी विचों असानू शब्द सरवण करा रहे सन
ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਇੱਕ ਖਿਨ ਇਸ ਸੰਬੰਧੀ ਅਰਜ ਕਰਕੇ ਅੱਗੇ ਤੁਰਨੇ। ਹਜ਼ੂਰ ਕਹਿੰਦੇ ਨੇ ਮਨੁੱਖ ਦੇ ਅੰਦਰ ਦੀ ਮਲੀਨਤਾ ਜਿਹੜੀ ਹੈ ਉਹ ਸਤ ਸੰਗਤ ਤੋਂ ਬਿਨਾਂ ਉਤਰ ਨਹੀਂ ਸਕਦੀ, ਤੇ ਦੂਸਰਾ ਬਚਨ ਕੀਤਾ ਸਤ ਸੰਗਤ ਭਾਗਾ ਤੋਂ ਬਿਨਾਂ ਕਦੀ ਨਸੀਬ ਨਹੀਂ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਕਰਮ ਫਿਲਾਸਫੀ ਨੂੰ ਇਹਨਾਂ ਭਾਗਾਂ ਦਾ ਜਿਹੜਾ ਸਬਜੈਕਟ ਹੈ ਇਹਨੂੰ ਪ੍ਰਵਾਨ ਕੀਤਾ। ਪੂਰਵਲੇ ਕੀਤੇ ਕੋਈ ਕਰਮਾਂ ਦਾ ਜ਼ਿਕਰ ਹਜ਼ੂਰ ਕਰਦੇ ਨੇ, ਤੇ ਜਿਹੜੇ ਆਪਾਂ ਕਰਮ ਹੁਣ ਕਰਨੇ ਆ ਉਹਨਾਂ ਦਾ ਜ਼ਿਕਰ ਵੀ ਹਜ਼ੂਰ ਨੇ ਬਾਣੀ ਵਿੱਚ ਕੀਤਾ। ਸਾਹਿਬ ਕਹਿੰਦੇ ਨੇ ਭਾਗਾਂ ਤੋਂ ਬਿਨਾਂ ਕਦੀ ਸਤ ਸੰਗਤ ਨਹੀਂ ਲੱਭਦੀ। ਹਜ਼ੂਰ ਦਾ ਇੱਕ ਬਚਨ ਹੋਰ ਵੀ ਆਉਂਦਾ, ਆਪਾਂ ਪੜ੍ਹਨੇ ਆ ਵੱਡ ਭਾਗੀ ਹਰ ਸੰਗਤ ਪਾਵੈ, ਉੱਥੇ ਵੀ ਗੱਲ ਭਾਗ ਦੀ ਕੀਤੀ, ਪਰ ਨਾਲ ਕਹਿੰਦੇ ਨੇ ਭਾਗਹੀਣ ਭਰਮ ਚੋਟਾਂ ਖਾਵੇ, ਫਿਰ ਕਹਿੰਦੇ ਨੇ ਬਿਨ ਭਾਗਾਂ ਸਤ ਸੰਗ ਨਾ ਲੱਭੈ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਪ੍ਰਮਾਣ ਆਉਂਦਾ, ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ। ਵੱਡਿਆਂ ਭਾਗਾਂ ਵਾਲਿਆਂ ਨੂੰ ਸਤ ਸੰਗਤ ਮਿਲੀ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਸ਼ਬਚਨ ਆਉਂਦਾ ਕਿ ਸੰਤ ਸਭਾ ਓਟ ਗੁਰਪੂਰੇ, ਭਾਗਾਂ ਤੋਂ ਬਿਨਾਂ ਨਹੀਂ ਧੁਰ ਮਸਤਕ ਲੇਖ ਲਿਖਾਏ। ਸਾਹਿਬ ਦੀ ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ ਕਿ ਭਾਗਾਂ ਤੋਂ ਬਿਨਾਂ ਸੰਗਤ ਨਹੀਂ। ਸਾਹਿਬ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਕਹਿੰਦੇ ਨੇ ਜਦੋਂ ਪੂਰਬਲੇ ਕੀਤੇ ਹੋਏ ਬੀਜੇ ਹੋਏ ਕਰਮਾਂ ਦਾ ਬੀਜ ਪੁੰਗਰਿਆ ਤੇ ਫਿਰ ਕੀ ਮਿਲਿਆ, ਕੋਈ ਨਾਮ ਰਸਕ ਬੈਰਾਗੀ ਪੁਰਸ਼ ਜਿਹਦਾ ਕਿਰਦਾ ਨਾਮ ਵਿੱਚ ਬਹਿ ਤੁਰਿਆ। ਸਾਹਿਬ ਕਹਿੰਦੇ ਨੇ ਪੂਰਬਲੀ ਕਮਾਈ ਨਾਲ ਕਿਤੇ ਉਸ ਗੁਰਮੁਖ ਦੀ ਸੰਗਤ ਨਸੀਬ ਹੋ ਗਈ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਤੇ ਉਹਨੂੰ ਮਿਲ ਕੇ ਕੀ ਹੋਇਆ। ਸਾਹਿਬ ਕਹਿਣ ਲੱਗੇ ਉਹਨੂੰ ਮਿਲਣ ਦੇ ਨਾਲ ਅੰਦਰ ਦਾ ਅੰਧਕਾਰ ਬਿਲਸ ਗਿਆ, ਮਿਲਿਓ ਅੰਧੇਰ ਮਿਟ ਤੈ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਈ ਜਨਮਾਂ ਦੀ ਅੰਦਰ ਸੁਰਤ ਜਿਹੜੀ ਸੁੱਤੀ ਸੀ ਉਹ ਜਾਗ ਪਈ, ਤੇ ਚਿੱਤ ਵਿੱਚ ਆਇਆ ਸਾਹਿਬ ਕਿੰਨੇ ਸਤ ਸੰਗਤ ਕਰੋ। ਤੇ ਆਪ ਜੀ ਆਉਂਦੇ ਹੋ ਕਈ ਰੋਜ਼ਾਨਾ ਸੰਗਤ ਵਿੱਚ ਆਉਂਦੇ ਨੇ। ਵੇਖੋ ਹਰ ਇੱਕ ਦਾ ਕਾਰਜ ਵੀ ਆਪੋ ਆਪਣੇ, ਕੋਈ ਸਖਤ ਸ਼ਬਦ ਸੰਗਤ ਲਈ ਨਹੀਂ, ਕਈ ਹਫ਼ਤੇ ਬਾਅਦ ਆਉਂਦੇ ਨੇ। ਪਰ ਇੱਕ ਗੱਲ ਦੀ ਨਿਰਾਸ਼ਤਾ ਨਾ ਪੱਲੇ ਲੈ ਕੇ ਜਾਇਓ ਕਿ ਆਪਾਂ ਕੀ ਹਫ਼ਤੇ ਬਾਅਦ ਜੇ ਇੱਕ ਘੰਟਾ ਕੀਰਤਨ ਸੁਣਨੇ ਆ ਬਾਣੀ ਸੁਣਨੇ ਆ ਕਿ ਇੱਕ ਘੰਟੇ ਨੂੰ ਸਾਡਾ ਪਾਰ ਉਤਾਰਾ ਹੋ ਸਕਦਾ, ਤੇ ਇਹਦਾ ਅਰਥ ਇਹ ਵੀ ਨਾ ਸਮਝੀਏ ਕਿ ਆਪਾਂ ਆਲਸ ਕਰਨਾ ਸ਼ੁਰੂ ਕਰ ਦਈਏ। ਮੇਰੇ ਸਾਹਿਬ ਨੇ ਇੱਕ ਬਾਣੀ ਵਿੱਚ ਪ੍ਰਮਾਣ ਦਿੱਤਾ, ਕਹਿੰਦੇ ਨੇ ਘੰਟਾ ਕੀ ਇੱਥੋਂ ਤੱਕ, ਕਹਿੰਦੇ ਨੇ ਸਿੱਖਾ ਜੇ ਤੇਰਾ ਜੀਵਨ ਘੜਿਆ ਜਾਏ ਨਾ ਤੇ ਸੰਗਤ ਵਿੱਚ ਇੰਨੀ ਕੁ ਬਰਕਤ ਹੀ, ਜੇ ਅੱਧੀ ਤੋਂ ਅੱਧੀ ਘੜੀ ਵੀ ਅੰਦਰ ਟਿਕ ਜਾਏ ਤੇ ਉਹ ਵੀ ਤੇਰੇ ਜੀਵਨ ਨੂੰ ਪਲਟੇਗੀ। ਆ ਸਾਹਿਬ ਨੇ ਬਚਨ ਕੀਤਾ, ਆਪਾਂ ਪੜ੍ਹਨੇ ਆ ਕਬੀਰ ਏਕ ਘੜੀ ਆਦੀ ਘੜੀ ਆਦੀ ਹੂਪਨ ਆਦ ਭਗਤਨ ਸੇਤੀ ਗੋਸ਼ਤੇ ਜੋ ਕੀਨੇ ਸੋ ਲਾਭ, ਅੱਧੀ ਤੋਂ ਅੱਧੀ ਘੜੀ ਵੀ ਤੇਰੇ ਜੀਵਨ ਨੂੰ ਪਲਟੇਗੀ। ਇੱਕ ਮਹਾਂਪੁਰਸ਼ ਹੋਏ ਨੇ ਸੇਵਾ ਪੰਥੀ, ਮੈਂ ਇੱਕ ਖਿਨ ਸਿਰਫ ਸੰਗਤ ਸੰਬੰਧੀ ਜਿਹੜੀ ਅਰਜ ਕਰਨ ਲੱਗਾ, ਉਹਨਾਂ ਦਾ ਨਾਮ ਸੀ ਸ਼੍ਰੀ ਰਾਮ ਦਿੱਤਾ ਜੀ। ਉਹਨਾਂ ਨੇ ਗੁਰਮਤਿ ਦੀ ਗੱਲ ਸਮਝਾਉਣ ਲਈ ਛੋਟੀਆਂ ਛੋਟੀਆਂ ਸਾਖੀਆਂ ਲਈਆਂ। ਕਹਿੰਦੇ ਇੱਕ ਬੰਦਾ ਇੱਕ ਘੜੀ ਦੀ ਸੰਗਤ ਵੀ ਪਲਟ ਸਕਦੀ, ਇੱਕ ਬੰਦਾ ਉਹਦਾ ਕੰਮ ਸੀ ਕੇਵਲ ਚੋਰੀ ਕਰਨਾ, ਮੌਤ ਹੋਈ ਤੇ ਉਹਦੀ ਮੌਤ ਤੋਂ ਬਾਅਦ ਕੁਝ ਮਹੀਨੇ ਬਾਅਦ ਉਹਦੇ ਘਰ ਪੁੱਤਰ ਨੇ ਜਨਮ ਲਿਆ ਤੇ ਉਸ ਬੱਚੇ ਨੇ ਆਪਣੀ ਮਾਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਪੁੱਛੀ, ਮਾਂ ਮੇਰਾ ਬਾਪ ਕੰਮ ਕੀ ਕਰਦਾ ਸੀ ਜਦੋਂ ਹੋਸ਼ ਸੰਭਾਲੀ। ਉਹਨੇ ਸੱਚ ਕਿਹਾ, ਪੁੱਤਰ ਤੇਰਾ ਬਾਪੂ ਚੋਰੀ ਕਰਦਾ ਸੀ। ਉਹ ਪਿਓ ਦੇ ਸੰਸਕਾਰ ਨਾਲ ਜੁੜੇ, ਕਹਿੰਦਾ ਮਾਂ ਚੋਰੀ ਮੈਂ ਨਹੀਂ ਕਰਾਂਗਾ। ਕਹਿੰਦੇ ਨੇ ਉਹਨੇ ਸੰਗਤ ਦੇ ਨੇੜੇ, ਮੰਦਰ ਦੇ ਨੇੜੇ, ਧਰਮਸ਼ਾਲਾ ਦੇ ਨੇੜੇ ਨਾ ਟੁਕਣਾ, ਤੇ ਅੱਜ ਕਿਸੇ ਕਹਿ ਦਿੱਤਾ ਘੜੀ ਤੂੰ ਨਮਸਕਾਰ ਹੀ ਕਰ ਲਿਆ ਕਰ ਮੰਦਰ ਤੋਂ ਬਾਹਰ ਸੁੱਖ ਬਹਿ ਕੇ, ਧਰਮਸ਼ਾਲਾ ਤੋਂ ਬਾਹਰ ਬਹਿ ਕੇ। ਕਹਿੰਦੇ ਨੇ ਇੱਕ ਦਿਨ ਉਹ ਧਰਮਸ਼ਾਲਾ ਦੇ ਅੱਗੋਂ ਲੰਘਿਆ ਤੇ ਪੁਜਾਰੀ ਜਿਹੜਾ ਸੀ ਉਹ ਕਥਾ ਪਿਆ ਕਰੇ, ਤੇ ਉਹਨੇ ਕਥਾ ਕਰਦਿਆਂ ਇੱਕ ਸ਼ਬਦ ਕਹਿ ਦਿੱਤਾ ਵੀ ਜਿਹੜੀ ਦੇਵੀ ਦੇਵਤੇ ਹੁੰਦੇ ਨੇ ਨਾ, ਇੱਕ ਤਾਂ ਉਹ ਅੱਖ ਨਹੀਂ ਝਮਕਦੇ ਤੇ ਦੂਸਰਾ ਉਹਨਾਂ ਦਾ ਪਰਛਾਵਾਂ ਨਹੀਂ ਹੁੰਦਾ। ਧਿਆਨ ਦਿਆ ਜੀ ਸਿਰਫ ਸਮਝਾਉਣ ਲਈ ਵੀ ਇੱਕ ਆਵਾਜ਼ ਪਈ ਲੰਘਦਿਆਂ, ਜਿਵੇਂ ਬੰਦਾ ਕੋਈ ਸੁਣ ਲੈ ਕਿ ਦੇਵੀ ਦੇਵਤੇ ਦਾ ਪਰਛਾਵਾਂ ਨਹੀਂ ਤੇ ਜੇ ਕਿਤੇ ਪ੍ਰਗਟ ਹੋਵੇ ਉਹ ਆਪਣੀ ਅੱਖ ਕਦੀ ਨਹੀਂ ਝਮਕਦਾ। ਕਹਿੰਦੇ ਨੇ ਉਸ ਬੰਦੇ ਨੇ ਸੁਣ ਲਿਆ, ਚੋਰੀ ਕੀਤੀ, ਇੱਕ ਦਿਨ ਉਹ ਕਾਬੂ ਆ ਗਿਆ, ਰਾਜੇ ਨੇ ਪਕੜ ਲਿਆ, ਮਾਰਿਆ ਕੁੱਟਿਆ, ਪਰ ਉਹ ਮੰਨੇ ਨਾ।
ਅਖੀਰ ਤੇ ਇੱਕ ਔਰਤ ਜਿਹੜੀ ਕਈ ਰੂਪ ਧਾਰਨ ਕਰਦੀ ਸੀ, ਕਹਿਣ ਲੱਗੀ ਰਾਜਨ ਮੈਂ ਦੇਵੀ ਦਾ ਰੂਪ ਬਣਾ ਕੇ ਇਹਦੇ ਕੋਲ ਜਾਵਾਂਗੀ, ਰਾਤ ਨੂੰ ਸਾਰੇ ਦਰਵਾਜ਼ੇ ਖੋਲ ਦਿਆ ਜੇ, ਇਹਨੂੰ ਪ੍ਰਭਾਵ ਮਿਲੇ ਕਿ ਜਿਵੇਂ ਮਾਂ ਮਾਈ ਆ ਗਈ ਏ, ਜੋ ਕੁਝ ਇਹਨੇ ਕਿਹਾ ਮੈਂ ਉਹਦੇ ਤੋਂ ਸੱਚ ਬੁਲਾ ਦਿਆਂਗੀ। ਕਹਿੰਦੇ ਨੇ ਦੂਸਰੀ ਰਾਤ ਨੂੰ ਇਹ ਔਰਤ ਨੇ ਅਸ਼ਟ ਪੂਜੀ ਬਣ ਕੇ ਅੱਠ ਬਾਹਾਂ ਬਣਾ ਕੇ ਸਿਰ ਤੇ ਮੁਕਟ ਲਾ ਕੇ ਤੇ ਪਹਿਲਾਂ ਦਿੱਤੀ ਹੋਈ ਤਰਤੀਬ ਅਨੁਸਾਰ ਜੇਲ੍ਹ ਦੇ ਬੂਹੇ ਖੋਲ ਦਿੱਤੇ ਤੇ ਅੰਦਰ ਪ੍ਰਵੇਸ਼ ਕੀਤੀ ਤੇ ਅਚਨਚੇਤ ਉਸ ਬੱਚੇ ਦੇ ਚੋਰ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੀ ਬੇਟਾ ਤੂੰ ਸੱਚ ਬੋਲ, ਤੂੰ ਸੱਚ ਕਹਿ ਦੇ ਮੈਂ ਚੋਰੀ ਕੀਤੀ ਹੈ, ਦੇਖ ਮੈਂ ਤੈਨੂੰ ਅੱਜ ਛਡਾਉਣ ਵਾਸਤੇ ਆਈ ਹਾਂ, ਤੂੰ ਇੱਕ ਵਾਰੀ ਬੋਲ ਦੇ। ਤੇ ਰਾਜੇ ਦੇ ਆਦਮੀ ਉਹਦੇ ਬਿਆਨ ਨੋਟ ਕਰਨ ਨੂੰ ਲੋਕ ਕੇ ਬੈਠੇ, ਉਹਨੇ ਦੇਖਿਆ ਕਹਿੰਦਾ ਵੀ ਦੇਵੀ ਮਾਂ ਪ੍ਰਗਟ ਹੋ ਗਈ। ਅਚਨਚੇਤ ਕੰਨਾਂ ਵਿੱਚ ਧਰਮਸ਼ਾਲਾ ਵਾਲੀ ਆਵਾਜ਼ ਪਈ, ਜਿੱਦਣ ਦੇਵਤਾ ਜਾਂ ਦੇਵੀ ਪ੍ਰਗਟ ਹੋਵੇ ਇੱਕ ਤਾਂ ਉਹਦਾ ਪਰਛਾਵਾਂ ਨਹੀਂ ਹੁੰਦਾ ਤੇ ਦੂਜੀਆਂ ਉਹ ਕਦੀ ਅੱਖਾਂ ਨਹੀਂ ਚਮਕਦੀ। ਹੁਣ ਦੇਖੋ ਸੁਣੀ ਇੱਕ ਗੱਲ, ਹੀ ਫਾਂਸੀ ਲੱਗਣੀ ਹੈ ਜੇ ਉਹ ਮੰਨਦਾ। ਤੇ ਉਹਨੇ ਦੇਖਿਆ ਵੀ ਇਹ ਔਰਤ ਅੱਖਾਂ ਵੀ ਚਮਕਦੀ ਏ, ਇਹਦਾ ਪਰਛਾਵਾਂ ਵੀ ਜ਼ਮੀਨ ਤੇ ਪੈਂਦਾ ਹੈ। ਮਨ ਨੇ ਕਿਹਾ ਮਨਾ ਤੇਰੇ ਨਾਲ ਠੱਗੀ ਪਈ ਹੁੰਦੀ ਏ, ਕੋਈ ਛਲ ਹੁੰਦਾ, ਤੂੰ ਮੰਨੀ ਨਾ, ਇਹ ਬਹਿਰੂਪਣ। ਉਹਨੇ ਬੜੇ ਤਰਲੇ ਲਏ ਪਰ ਕਹਿੰਦੇ ਨੇ ਉਹ ਮੰਨਿਆ ਨਾ। ਅਖੀਰ ਤੇ ਜਦੋਂ ਉਹਨਾਂ ਛੱਡ ਦਿੱਤਾ ਨਾ ਤੇ ਸਭ ਤੋਂ ਪਹਿਲਾਂ ਧਰਮਸ਼ਾਲਾ ਵੀ ਜਾ ਕੇ ਨਮਸਕਾਰ ਕਰਕੇ ਕਹਿੰਦਾ ਕਿ ਪ੍ਰਭੂ ਜੇ ਇੱਕ ਘੜੀ ਦਾ ਕੋਈ ਚੰਗਾ ਸ਼ਬਦ ਸੁਣਿਆ ਕੰਨਾਂ ਵਿੱਚ ਮੈਂ ਪਾਈ ਤੋਂ ਬਚ ਸਕਣਾ, ਮੈਂ ਫਾਂਸੀ ਦੇ ਫੰਦੇ ਤੋਂ ਮੁਕਤ ਹੋ ਗਿਆ, ਤੇ ਜਿੱਦਣ ਤੇਰੇ ਨਾਮ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪੈ ਗਈ ਮੈਂ ਜਮਦੂਤਾਂ ਦੀਆਂ ਫਾਹੀਆਂ ਤੋਂ ਬਚ ਜਾਵਾਂ। ਸਿਰਫ ਆਵਾਜ਼ ਇੱਕ ਘੜੀ ਪਈ ਤੇ ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ, ਖੈਰ ਉਹ ਸਾਧ ਸੰਗਤ ਆਪ ਜੀ ਕਰਦੇ ਹੋ। ਸਾਹਿਬ ਕਹਿੰਦੇ ਇੱਕ ਘੜੀ ਵੀ ਕਰ ਲੈ, ਉਹਦਾ ਜੀਵਨ ਵਿੱਚ ਲਾਭ ਹੈ ਘਾਟਾ ਨਹੀਂ। ਮੈਂ ਜਿਹੜੀ ਅਰਜ਼ ਕਰਨ ਲੱਗਾ, ਸਾਹਿਬ ਗੁਰੂ ਗੋਬਿੰਦ ਰਾਏ ਮਹਾਰਾਜ, ਕਿਉਂਕਿ ਉਸ ਵਕਤ ਅਜੇ ਅੰਮ੍ਰਿਤ ਦੀ ਦਾਤ ਤਿਆਰ ਨਹੀਂ ਹੋਈ, ਅਨੰਦਪੁਰ ਸਾਹਿਬ ਦੀ ਧਰਤੀ ਜਿਹਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਹਿਲੂਰ ਦੀ ਰਿਆਸਤ ਵਿੱਚੋਂ ਜ਼ਮੀਨ ਖਰੀਦ ਕੇ ਸ਼ਹਿਰ ਵਸਾਇਆ ਸੀ, ਇਸ ਦਾ ਪਹਿਲਾ ਨਾਮ ਸੀ ਮਾਖੋਵਾਲ। ਪਰਤ ਕੇ ਹਜ਼ੂਰ ਨੇ ਇਸ ਸ਼ਹਿਰ ਦਾ ਨਾਮ ਰੱਖਿਆ ਸੀ ਚੱਕ ਨਾਨਕੀ। ਤੇ ਸਿੱਖ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ ਜਦੋਂ ਹਜ਼ੂਰ ਗੁਰੂ ਤੇਗ ਬਹਾਦਰ ਜੀ ਪਟਨੇ ਤੋਂ ਵਾਪਸ ਚੱਕ ਨਾਨਕੀ ਆਏ ਨੇ ਤੇ ਕੁਝ ਸਮਾਂ ਇੱਥੇ ਠਹਿਰ ਕੇ ਆਪਣੇ ਪਰਿਵਾਰ ਨੂੰ ਪਟਨੇ ਤੋਂ ਬੁਲਾਇਆ ਤੇ ਗੁਰੂ ਗੋਬਿੰਦ ਰਾਏ ਦੀ ਉਮਰ 7 ਸਾਲ ਦੇ ਕਰੀਬ ਹੋ ਚੁੱਕੀ ਸੀ, ਕਹਿੰਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਜਿਹਦਾ ਨਾਮ ਚੱਕ ਨਾਨਕੀ ਸੀ, ਆਪਣੇ ਪਿਤਾ ਦੀ ਧਰਤੀ ਤੇ ਆਪਣੇ ਘਰ ਵੀ ਜਦੋਂ ਗੁਰੂ ਗੋਬਿੰਦ ਰਾਏ ਆਏ, ਮਾਤਾ ਗੁਜਰੀ ਨਾਲ, ਗੁਰੂ ਗੋਬਿੰਦ ਰਾਏ ਦੀ ਦਾਦੀ ਮਾਤਾ ਨਾਨਕੀ ਨਾਲ, ਕੀਰਤਪੁਰ ਸਾਹਿਬ ਤੋਂ ਲੰਘ ਕੇ ਜਗੋ ਚੱਕ ਨਾਨਕੀ ਪਹੁੰਚੇ ਤੇ ਗੁਰੂ ਤੇਗ ਬਹਾਦਰ ਜੀ ਸ਼ਹਿਰ ਤੋਂ ਬਾਹਰ ਨਿਕਲ ਕੇ ਪਿੰਡ ਤੋਂ ਬਾਹਰ ਨਿਕਲ ਕੇ ਜਦੋਂ ਲੈਣ ਵਾਸਤੇ ਗਏ ਤੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਕਹਿੰਦੇ ਚਰਨਾਂ ਦੀ ਧੂੜ, ਬਾਪੂ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਾਈ ਤੇ ਮਾਂ ਗੁਜਰੀ ਕੋਲ ਖਲੋਤੀ ਸੀ, ਉਹਦੇ ਵੱਲ ਨੇਤਰ ਭਰ ਕੇ ਸ਼ਬਦ ਕਹਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਉਸ ਦਿਨ ਤੋਂ ਬਾਅਦ ਇਸ ਸ਼ਹਿਰ ਦਾ ਨਾਮ, ਜਿਹਦਾ ਨਾਮ ਚੱਕ ਨਾਨਕੀ ਸੀ, ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇਹਦਾ ਨਾਮ ਅਨੰਦਪੁਰ

ਦੇਖ ਕੇ ਅੰਦਰ ਜਿਹੜਾ ਇੱਕੋ ਦਮ ਈਰਖਾ ਵਿੱਚ ਭੜਕ ਉੱਠਿਆ। ਇੱਕ ਫਕੀਰ ਬੰਦਾ ਪਹਾੜੀ ਤੇ ਰਹਿੰਦਾ, ਇਹਦੇ ਕੋਲ ਇੰਨੀਆਂ ਕੀਮਤੀ ਵਸਤੂਆਂ, ਇਹ ਦਾਤਾਂ, ਇਹ ਚੀਜ਼ਾਂ ਤਾਂ ਮੇਰੇ ਵਰਗੇ ਰਾਜੇ ਦੇ ਘਰ ਵਿੱਚ ਹੋਣੀਆਂ ਚਾਹੀਦੀਆਂ। ਮਨ ਇੱਕ ਫੁਰਨਾ ਬਣਾ ਲਿਆ, ਬਣਾ ਜਿਵੇਂ ਕਿਵੇਂ ਹੋਵੇ ਗੁਰੂ ਗੋਬਿੰਦ ਸਿੰਘ ਤੋਂ ਛਲ ਕਰਕੇ, ਧੱਕਾ ਕਰਕੇ, ਜ਼ੋਰ ਕਰਕੇ ਇਹ ਚੀਜ਼ਾਂ ਮੈਂ ਖੋਹ ਕੇ ਆਪਣੇ ਘਰ ਲਿਆਉਣੀਆਂ। ਵਾਪਸ ਤਾਂ ਗਿਆ ਚਲਾ, ਪਰ ਕੁਝ ਦਿਨਾਂ ਤੋਂ ਬਾਅਦ ਭੀਮ ਚੰਦ ਦੇ ਪੁੱਤਰ ਦਾ ਨਾਮ ਸੀ ਅਜਮੇਰ ਚੰਦ, ਇਹਦਾ ਰਿਸ਼ਤਾ ਕਹਿੰਦੇ ਨੇ ਇੱਕ ਸ੍ਰੀਨਗਰ ਰਿਆਸਤ ਹੈ, ਉਸ ਵਕਤ ਰਿਆਸਤ ਸੀ, ਖੇਮਕੁੰਡ ਸਾਹਿਬ ਨੂੰ ਜਾਓ, ਅਜੇ ਵੀ ਇਹ ਪਾਉਂਟਾ ਸਾਹਿਬ ਤੋਂ ਅੱਗੇ ਸ਼ਹਿਰ ਹੁੰਦਾ ਸ੍ਰੀਨਗਰ। ਇਸ ਰਿਆਸਤ ਦਾ ਰਾਜਾ ਸੀ ਫਤਿਹ ਸ਼ਾਹ। ਫਤਿਹ ਸ਼ਾਹ ਦੀ ਲੜਕੀ ਦਾ ਰਿਸ਼ਤਾ ਰਾਜੇ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਨੂੰ ਹੋਇਆ, ਤੇ ਜਦੋਂ ਬੱਚੇ ਦਾ ਸ਼ਗਨ ਹੋਣਾ ਸੀ, ਇਹਨੇ ਇੱਕ ਚਾਲ ਚੱਲੀ ਕੇ ਬਣਾ ਗੁਰੂ ਗੋਬਿੰਦ ਸਿੰਘ ਦੇ ਦਰ ਤੋਂ ਮਿੱਠੀ ਜੀ ਚਾਲ ਚੱਲ ਕੇ ਇਹ ਸਾਰੀਆਂ ਚੀਜ਼ਾਂ ਮੈਂ ਆਪਣੇ ਘਰ ਵਿੱਚ ਲੈ ਆਵਾਂ, ਇੱਕ ਵਾਰੀ ਲੈ ਆਵਾਂ, ਤੇ ਇਸ ਫਕੀਰ ਦੀ ਕੀ ਤਾਕਤ ਹੈ ਮੇਰੇ ਤੋਂ ਚੀਜ਼ਾਂ ਦੁਬਾਰਾ ਖੋ ਸਕੇ। ਸਿੱਖ ਤਵਾਰੀ ਕਹਿੰਦੀ ਹੈ ਇਸ ਭੀਮ ਚੰਦ ਨੇ ਆਪਣਾ ਮੰਤਰੀ ਵਜ਼ੀਰ ਭੇਜਿਆ ਕਿ ਇਹ ਸਾਰੀਆਂ ਚੀਜ਼ਾਂ ਪ੍ਰਸਾਦੀ ਹਾਥੀ ਕਾਬਲ ਦੀ ਸੰਗਤ ਦੀ ਭੇਜਿਆ ਹੋਇਆ ਕੀਮਤੀ ਤੰਬੂ ਤੇ ਚਾਨਣੀ ਕਨਾਤਾਂ, ਇਹ ਚੰਦਨ ਦੀ ਚੌਂਕੀ, ਮੇਰੇ ਘਰ ਵਿੱਚ ਰਿਸ਼ਤੇਦਾਰ ਆਉਣੇ ਨੇ, ਇੱਕ ਵਾਰੀ ਦੇ ਦਿਓ ਤੇ ਜਦੋਂ ਬੱਚੇ ਦਾ ਸ਼ਗਨ ਲੱਗ ਗਿਆ ਮੈਂ ਇਹ ਵਾਪਸ ਕਰ ਦਿਆਂਗਾ। ਆ ਕੇ ਵਜ਼ੀਰ ਨੇ ਫਰਿਆਦ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੁਣ ਕੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਉਹ ਮੰਤਰੀ, ਜੇ ਕਿਤੇ ਭਾਵਨਾ ਸ਼ਰਧਾ ਨਾਲ ਆਉਂਦੋ ਤੇ ਸ਼ਾਇਦ ਇਹ ਦਾਤਾਂ ਇਹ ਚੀਜ਼ਾਂ ਤੁਹਾਨੂੰ ਦੇ ਦਿੰਦੇ, ਪਰ ਤੇਰੇ ਰਾਜੇ ਦਾ ਮਨ ਖੋਟਾ, ਇੱਕ ਵਾਰੀ ਚੀਜ਼ ਗਈ ਉਹ ਕਹਿੰਦਾ ਵਾਪਸ ਨਹੀਂ ਆਉਣੀ, ਤੇ ਨਾਲੇ ਜਿਹੜੀ ਗੁਰੂ ਕੇ ਦਰਬਾਰ ਦੀ ਚੀਜ਼ ਹੈ ਨਾ, ਸੱਚ ਜਾਣੀ ਇਹ ਬਾਦਸ਼ਾਹਾਂ ਦੇ ਦਰਬਾਰ ਦੀ ਸ਼ੋਭਾ ਨਹੀਂ ਬਣ ਸਕਦੀ, ਇਹ ਪਾਤਸ਼ਾਹ ਦਾ ਦਰਬਾਰ ਹੈ, ਬਾਦਸ਼ਾਹ ਦਾ ਨਹੀਂ। ਇੱਕ ਮੈਂ ਅਰਜ਼ ਕਰਾਂ, ਆ ਹੈਦਰਾਬਾਦ ਦੇ ਨਿਜ਼ਾਮ ਨੇ, ਨਵਾਬ ਨੇ ਇੱਕ ਖਿੰਨ ਵਿੱਚੋਂ ਨਿਕਲ ਲੱਗਣ, ਇੱਕ ਕੀਮਤੀ ਚਾਂਦਨੀ ਭੇਟ ਕੀਤੀ ਸੀ ਜਿਹਦੀ ਉਸ ਵਕਤ ਕੀਮਤ 1,45,000 ਦੇ ਕਰੀਬ ਸੀ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਰਾਮਬਾਗ ਵਿੱਚ ਇਹ ਚਾਨਣੀ ਆਪਣੇ ਸਿਰ ਤੇ ਲਾਈ ਤੇ ਜਦੋਂ ਕੀਮਤੀ ਚਾਨਣੀ ਤੱਕੀ ਥੱਲਿਓਂ ਉੱਠ ਕੇ ਕਹਿੰਦਾ ਉਹ ਮੇਰੇ ਸਿਰ ਤੇ ਨਹੀਂ, ਇਹ ਚਾਨਣੀ ਗੁਰੂ ਕੇ ਦਰਬਾਰ ਵੀ ਚੰਗੀ ਲੱਗਦੀ, ਉਤਰਵਾ ਕੇ ਲੈ ਗਿਆ ਤੇ ਜਦੋਂ ਦਰਬਾਰ ਸਾਹਿਬ ਭੇਟ ਕਰਨ ਲੱਗਾ ਅੱਗੋਂ ਪੁਜਾਰੀਆਂ ਨੇ ਜਵਾਬ ਦਿੱਤਾ ਸੀ ਜਿਹੜੀ ਚਾਨਣੀ ਇੱਕ ਵਾਰੀ ਬਾਦਸ਼ਾਹ ਦੇ ਸਿਰ ਤੇ ਲੱਗ ਜਾਏ ਉਹ ਗੁਰੂ ਦਰਬਾਰ ਤੇ ਨਹੀਂ, ਇਹ ਪਾਤਸ਼ਾਹਾਂ ਦੇ ਪਾਤਸ਼ਾਹ ਦਾ ਘਰ ਏ। ਤੇ ਫਿਰ ਕਹਿੰਦੇ ਨੇ ਤਰਲੇ ਲੈ ਕੇ ਕਹਿੰਦਾ ਸੀ ਇਹਨੂੰ ਪ੍ਰਵਾਨ ਤਾਂ ਕਰ ਲਓ। ਹੈਰਾਨਗੀ ਦੀ ਗੱਲ, ਦੋ ਪਿੰਡ ਤਨਖਾਹ ਵਜੋਂ ਲਾਏ ਗਏ ਸਨ ਸ਼ੇਰੇ ਪੰਜਾਬ ਨੂੰ, ਕੇਵਲ ਇਸ ਕਰਕੇ ਕਿ ਜਿਹੜੀ ਚੀਜ਼ ਗੁਰੂ ਦਰ ਤੇ ਭੇਟ ਕਰਨੀ ਪਹਿਲਾਂ ਆਪਣੇ ਸਿਰ ਤੇ ਤੂੰ ਕਿਉਂ ਲਾਈ। ਆ ਦੋ ਪਿੰਡ ਅਜੇ ਤੀਕਰਾਂ ਉਹ ਦਰਬਾਰ ਸਾਹਿਬ ਦੇ ਨਾਂ, ਉਹਨਾਂ ਦਾ ਮਾਮਲਾ, ਉਹਨਾਂ ਦਾ ਜਿਹੜਾ ਲਗਾਨ ਹੈ ਇਹ ਆਉਂਦਾ ਰਿਹਾ। ਪਰਤ ਕੇ ਇਹ ਚਾਂਦਨੀ ਖਜ਼ਾਨੇ ਉੱਤੇ ਲਾਉਂਦੇ ਰਹੇ, ਉਹਨਾਂ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਕਰਨ ਲੱਗਿਆ ਨਹੀਂ। ਇੱਕ ਵਾਰੀ ਪ੍ਰਿੰਸ ਆਫ ਵੈਲਜ਼ ਜਦੋਂ ਅੰਮ੍ਰਿਤਸਰ ਗਏ ਤੇ ਉੱਥੇ ਕੋਈ ਝੋਲੀ ਚੁੱਕਾ ਨੇ ਇਹ ਚਾਨਣੀ ਉਹਦੇ ਸਿਰ ਤੇ ਲਾ ਦਿੱਤੀ। ਪੁਜਾਰੀਆਂ ਨੇ ਉਸ ਦਿਨ ਤੋਂ ਬਾਅਦ ਉਹ ਚਾਨਣੀ ਲਪੇਟ ਕੇ ਕੇਵਲ ਇੱਕ ਸ਼ੀਸ਼ੇ ਦੇ ਬਕਸੇ ਵਿੱਚ ਰੱਖੀ, ਜਿਹੜੀ 84 ਦੇ ਕਾਂਡ ਵੇਲੇ ਅਗਨ ਭੇਟ ਹੋ ਗਈ, ਕੇਵਲ ਉਹਦੀ ਸਵਾਹ ਦੀਆਂ ਭਰੀਆਂ ਹੋਈਆਂ ਬੋਰੀਆਂ ਕੋਲ ਰਹਿ ਗਈਆਂ, ਉਹ ਚਾਨਣੀ ਦਾ ਨਾਮੋ ਨਿਸ਼ਾਨ ਮਿਟ ਗਿਆ। ਕਹਿਣ ਤੋਂ ਮੁਰਾਦ ਕਿ ਜਿਹੜੀ ਚੀਜ਼ ਗੁਰੂ ਦਰਬਾਰ ਦੀ ਸ਼ੋਭਾ ਹੈ ਉਹ ਆਪਣੇ ਘਰ ਦੀ ਨਹੀਂ, ਕਿਉਂਕਿ ਸਿੱਖ ਦੀ ਤੇ ਭਾਵਨਾ ਹੀ ਇਹ ਵੇ ਕਿ ਮੇਰਾ ਘਰ ਬਣੇ ਨਾ ਬਣੇ ਪਰ ਸਭ ਤੋਂ ਪਹਿਲਾਂ ਮੇਰੇ ਗੁਰੂ ਦਾ ਘਰ ਬਣਨਾ ਚਾਹੀਦਾ। ਮੇਰੇ ਘਰ ਭਾਵੇਂ ਇੱਕ ਵਕਤ ਦੀ ਰੋਟੀ ਪੱਕੇ ਨਾ ਪੱਕੇ, ਮੇਰੇ ਬਾਬੇ ਦੇ ਦਰ ਤੇ 24 ਘੰਟੇ 8 ਪੈਰ ਲੰਗਰ ਚੱਲਣਾ ਚਾਹੀਦਾ। ਮੈਨੂੰ ਤਨ ਢੱਕਣ ਨੂੰ ਕੀਮਤੀ ਕੱਪੜੇ ਮਿਲ ਨਾ ਮਿਲਣ, ਪਰ ਜਿਹੜਾ ਬਾਬੇ ਨਾਨਕ ਦੇ ਦਰ ਤੇ ਆ ਜਾਏ ਉਹ ਤਨ ਤੋਂ ਨਗਨ ਨਾ ਜਾਏ, ਉਹਦੇ ਤਨ ਢੱਕਣ ਵਾਸਤੇ ਬੱਤਰ ਦਿੱਤੇ ਜਾਣ। ਭੀਮ ਚੰਦ ਦਾ ਮਨ ਕੱਪੀ ਸੀ, ਸਾਹਿਬ ਨੇ ਜਵਾਬ ਦੇ ਦਿੱਤਾ ਤੇ ਭੀਮ ਚੰਦ ਨੇ ਇੱਕ ਤਹੀਆ ਕਰ ਲਿਆ ਤੇ ਜਿੰਨੀ ਦੇਰ ਤੱਕ ਗੁਰੂ ਗੋਬਿੰਦ ਸਿੰਘ ਤੋਂ ਇਹ ਚੀਜ਼ਾਂ ਨਹੀਂ ਖੋਂਦਾ ਉਨੀ ਦੇਰ ਤੱਕ ਮੈਂ ਇਹਨੂੰ ਚੈਨ ਨਾਲ ਟਿਕਣ ਨਹੀਂ ਦੇਣਾ। ਇੱਕ ਘਟਨਾ ਇਹ ਸੀ ਤੇ ਦੂਸਰੀ ਘਟਨਾ ਜਦੋਂ ਭੀਮ ਚੰਦ ਗਿਆ, ਸਿੱਖ ਵਿਦਵਾਨ ਡਾਕਟਰ ਕਰਤਾਰ ਸਿੰਘ ਲਿਖਦੇ ਨੇ, ਵੇਖਿਆ ਵੀ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਭਾਈ ਜੈਤੇ ਵਰਗੇ ਬੈਠੇ, ਇੱਥੇ ਭਾਈ ਬਚਿੱਤਰ ਸਿੰਘ ਵਰਗੇ ਬੈਠੇ, ਇੱਥੇ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਉਹ ਗੁਰੂ ਦੇ ਕੋਲ ਬੈਠ ਕੇ ਲੰਗਰ ਛਕਣ, ਤੇ ਭੀਮ ਚੰਦ ਨੇ ਨਫ਼ਰਤ ਭਰੇ ਸ਼ਬਦ ਕਹੇ ਸਨ, ਗੁਰੂ ਗੋਬਿੰਦ ਸਿੰਘ ਤੁਸੀਂ ਖੱਤਰੀ ਹੋ,
ਅਸੀਂ ਰਾਜਪੂਤ ਹਾਂ ਜਿਹੜੇ ਆ ਤੁਸੀਂ ਨੀਵੀਂ ਜਾਤਾਂ ਵਾਲੇ ਸ਼ੂਦਰ ਇਕੱਠੇ ਕੀਤੇ ਨੇ, ਇਹਨਾਂ ਨੂੰ ਕੀ ਪਤਾ ਕਿ ਬਾਦਸ਼ਾਹੀਆਂ ਕੀ ਹੁੰਦੀਆਂ ਨੇ, ਸਾਡੇ ਖੂਨ ਵਿੱਚ ਬਾਦਸ਼ਾਹੀ ਹੈ, ਇਹ ਸਾਰੇ ਬਾਹਰ ਕੱਢ ਦੇ ਤੇ ਅਸੀਂ ਤੇਰੇ ਸਿੱਖ ਬਣਨ ਨੂੰ ਤਿਆਰ ਹਾਂ, ਕਿਉਂਕਿ ਜਿਹੜੇ ਸਾਰੀ ਜ਼ਿੰਦਗੀ ਕੰਮ ਨੀਵੇਂ ਕਰਦੇ ਰਹੇ ਸਰਦਾਰ ਬਣ ਸਕਦੇ ਨੇ। ਉੱਥੇ ਰਤਨ ਸਿੰਘ ਭੰਗੂ ਨੇ ਇੱਕ ਬਚਨ ਬੜਾ ਸੋਹਣਾ ਕਿਹਾ, ਗੁਰੂ ਗੋਬਿੰਦ ਸਿੰਘ ਨੇ ਮੁਖਾਤਬ ਹੋ ਕੇ ਭੀਮ ਚੰਦ ਨੂੰ ਕਿਹਾ ਸੀ, ਸੱਜਣਾ ਕਿ ਚੇਤੇ ਰੱਖੀ ਇਨ ਗਰੀਬ ਸਿੰਘਨ ਕੋ ਦੇਹੂ ਪਾਤਸ਼ਾਹੀ, ਜੇ ਯਾਦ ਕਰੇ ਹਮਰੀ ਗੁਰਿਆਈ। ਦੂਸਰਾ ਬਚਨ ਕਿਹਾ ਸੀ, ਜਾਂ ਕੀ ਜਾ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤੂੰ ਕਹਿੰਦਾ ਨੀਚ ਨੇ ਨਹੀਂ ਇਨਹੀ ਕੋ ਸਰਦਾਰ ਬਣਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ। ਇਹ ਨੀਵੇਂ ਨਹੀਂ ਭੀਮ ਚੰਦ ਤੜਫ ਉੱਠਿਆ ਵੀ ਜਿਹੜੇ ਕੱਲ ਤੱਕ ਸਾਡੇ ਘਰਾਂ ਵਿੱਚ ਕੰਮ ਕਰਦੇ ਸਨ ਉਹ ਅੱਜ ਘੋੜਿਆਂ ਦੀ ਸਵਾਰੀ ਕਰਦੇ ਨੇ। ਕੇਵਲ ਜੰਗ ਦਾ ਮਕਸਦ ਇਹ ਨਹੀਂ ਸੀ ਕਿ ਕੇਵਲ ਇਹ ਚੀਜ਼ਾਂ, ਉਹ ਤੜਫ ਉੱਠਿਆ ਕਿ ਜਿਨ੍ਹਾਂ ਲੋਕਾਂ ਨੂੰ ਵੇਦ ਮੰਤਰ ਪੜ੍ਹਨ ਦੀ ਮਨਾਈ ਸੀ ਉਹ ਅੱਜ ਗੁਰਬਾਣੀ ਦਾ ਕੀਰਤਨ ਤੇ ਕਥਾ ਤੇ ਕਰਦੇ ਸਨ। ਜਿਨ੍ਹਾਂ ਲੋਕਾਂ ਦੇ ਘਰ ਕਦੀ ਵਿਆਹ ਸਮੇਂ ਢੋਲਕੀ ਨਹੀਂ ਸੀ ਵੱਜਦੀ, ਗੁਲਾਮ ਸਨ, ਉਹ ਰਣਜੀਤ ਨਗਾਰੇ ਤੇ ਚੋਟਾਂ ਪੈ ਮਾਰਦੇ ਸਨ। ਜਿਨ੍ਹਾਂ ਦੇ ਘਰਾਂ ਵਿੱਚ ਕਦੀ ਉੱਚੀ ਸਾਹ ਨਹੀਂ ਸੀ ਲੈ ਦਿੱਤਾ ਜਾਂਦਾ, ਉਹਨਾਂ ਦੇ ਸਿਰ ਤੇ ਅੱਜ ਫਰੇ ਪੈ ਝੁਲਦੇ ਸਨ। ਮਨ ਦੇ ਉੱਤੇ ਇੰਨੀ ਕੁ ਈਰਖਾ ਦੀ ਅੱਗ ਬਲੀ ਕਿ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਗੁਰੂ ਹੈ ਚੁੱਕਦਾ, ਕੱਲ ਨੂੰ ਸਾਡੀ ਰਿਆਸਤ ਕਾਬੂ ਨਾ ਕਰਨ, ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਨੂੰ ਰਾਹ ਵਿੱਚੋਂ ਸਾਫ਼ ਕਰ ਦਿੱਤਾ ਜਾਏ। ਕਾਰਨ ਸਿਰਫ਼ ਇਹ ਕਿਹਾ ਕਿ ਚੀਜ਼ਾਂ ਨਹੀਂ ਦਿੱਤੀਆਂ। ਉੱਧਰ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ ਤੇ ਟਿਕੇ ਤੇ ਦੋ ਰਿਆਸਤਾਂ ਸਨ ਬੜੀਆਂ ਨੇੜੇ। ਮੈਂ ਥੋੜ੍ਹਾ ਜਿਹਾ ਇਤਿਹਾਸਿਕ ਪੱਖ ਲੈ ਰਿਹਾ। ਇੱਕ ਸ਼ਹਿਰ ਹੈ ਹਿਮਾਚਲ ਵਿੱਚ ਨਾਹਨ, ਇਹਨੂੰ ਅੱਜ ਵੀ ਸ਼ਬਦ ਉੱਤੇ ਵਰਦੇ ਨਾਹਨ ਇਤਿਹਾਸਿਕ ਗੁਰਦੁਆਰਾ, ਇਹਨੂੰ ਉਸ ਵਕਤ ਸਿਰਮੌਰ ਵੀ ਕਿਹਾ ਜਾਂਦਾ ਸੀ। ਸਿਰਮੌਰ ਤੇ ਸ੍ਰੀਨਗਰ, ਨਾਹਨ ਦਾ ਰਾਜਾ ਸੀ ਮੇਦਨੀ ਪ੍ਰਕਾਸ਼, ਸ੍ਰੀਨਗਰ ਦਾ ਰਾਜਾ ਸੀ ਫਤਿਹ ਸ਼ਾਹ। ਫਤਿਹ ਸ਼ਾਹ ਦੀ ਲੜਕੀ ਦੀ ਮੰਗਣੀ ਹੋ ਗਈ ਸੀ ਭੀਮ ਚੰਦ ਦੇ ਲੜਕੇ ਨਾਲ। ਫਤਿਹ ਸ਼ਾਹ ਦੀ ਰਾਮ ਰਾਏ ਨਾਲ ਬੜੀ ਸਾਂਝ ਸੀ, ਰਾਮ ਰਾਏ ਦੀ ਦਿੱਲੀ ਦਰਬਾਰ ਵੀ ਸੀ, ਤੇ ਧੱਕੇ ਨਾਲ ਫਤਿਹ ਸ਼ਾਹ ਨੇ ਮੇਦਨੀ ਪ੍ਰਕਾਸ਼ ਦਾ ਜਿਹੜਾ ਇਲਾਕਾ ਸੀ ਉਹਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਮੇਦਨੀ ਪ੍ਰਕਾਸ਼ ਸੋਚਦਾ ਇੱਕ ਪਾਸੇ ਭੀਮ ਚੰਦ ਨਾਲ ਇਹਦੀ ਰਿਸ਼ਤੇਦਾਰੀ, ਦੂਸਰੇ ਪਾਸੇ ਦਿੱਲੀ ਦਰਬਾਰ ਵਿੱਚ ਇਹਦੀ ਸਾਂਝ, ਤੀਜਾ ਰਾਮ ਰਾਏ ਵਰਗਾ ਕਰਾਮਾਤੀ ਇਹਦੇ ਪਿੱਠ ਤੇ, ਮੇਰੇ ਗਰੀਬ ਦਾ ਤਾਂ ਦੁਨੀਆਂ ਵਿੱਚ ਕੋਈ ਹੈ ਨਹੀਂ। ਜਦੋਂ ਚਿੰਤਾ ਨੇ ਇਹਨੂੰ ਖਾ ਲਿਆ ਫਿਰ ਕਿਸੇ ਨੇ ਸਲਾਹ ਦਿੱਤੀ, ਸੱਜਣਾ ਜੇ ਇਹਨਾਂ ਸਾਰਿਆਂ ਨਾਲ ਕੋਈ ਟੱਕਰ ਲੈ ਸਕਦਾ ਹੈ ਤੇ ਆਨੰਦਪੁਰ ਦਾ ਵਾਸੀ ਗੁਰੂ ਗੋਬਿੰਦ ਰਾਏ, ਉਹਦੇ ਚਰਨ ਆਪਣੇ ਘਰ ਵਿੱਚ ਪਵਾ। ਜਿੱਥੇ ਗੁਰੂ ਗੋਬਿੰਦ ਰਾਏ ਖਲੋ ਗਿਆ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਉਹਦੇ ਨਾਲ ਆ ਕੇ ਟੱਕਰ ਲੈ ਸਕੇ। ਤਵੱਜੋ ਦਿਆ ਜੇ ਸਾਹਿਬ ਆਨੰਦਪੁਰ ਸਾਹਿਬ ਨੇ ਤੇ ਰਾਜੇ ਫਤਿਹ ਸ਼ਾਹ ਦੇ ਨਾਲ ਜਿਹਦੀ ਈਰਖਾ ਲੜਾਈ ਆਪਸੀ ਮੇਦਨੀ ਪ੍ਰਕਾਸ਼ ਦੀ, ਇਹਨੇ ਪੱਤਰਕਾਰ ਭੇਜ ਕੇ ਕਿਹਾ, ਗੁਰੂ ਗੋਬਿੰਦ ਸਿੰਘ ਮੇਰਾ ਇਲਾਕਾ ਬੜਾ ਸੋਹਣਾ ਰਮਣੀਕ ਏ, ਤੇ ਜੇ ਕੁਝ ਦਿਨ ਤੁਸੀਂ ਆ ਕੇ ਚਰਨ ਪਾਓ ਤੇ ਮੇਰੀ ਧਰਤੀ ਦੇ ਭਾਗ ਜਾਗ ਪੈਣ। ਸ਼ਾਇਦ ਉਹਦੀ ਪੱਤਰਕਾਰ ਨੂੰ ਸੁਣ ਕੇ 500 ਸਿੱਖ ਆਪਣੇ ਨਾਲ ਲਏ, ਪਰਿਵਾਰ ਨੂੰ ਲਿਆ ਤੇ ਪਹੁੰਚੇ ਨੇ ਤੇ ਮੇਦਨੀ ਪ੍ਰਕਾਸ਼ ਨੇ ਦੁੱਖ ਰੋਇਆ, ਮਹਾਰਾਜ ਮੇਰਾ ਜੀਣਾ ਹਰਾਮ ਕਰ ਦਿੱਤਾ ਫਤਿਹ ਸ਼ਾਹ ਨੇ। ਤੇ ਸਾਹਿਬ ਨੇ ਸ੍ਰੀਨਗਰ ਤੋਂ ਫਤਿਹ ਸ਼ਾਹ ਨੂੰ ਬੁਲਾਇਆ ਤੇ ਰਾਜਾ ਮੇਦਨੀ ਪ੍ਰਕਾਸ਼ ਦੋਨਾਂ ਨੂੰ ਇਕੱਠੇ ਬਿਠਾ ਕੇ ਆਪਸ ਵਿੱਚ ਸੁਲਾਹ ਕਰਾ ਦਿੱਤੀ। ਫਤਿਹ ਸ਼ਾਹ ਨੇ ਜਿਸ ਇਲਾਕੇ ਤੇ ਕਬਜ਼ਾ ਕੀਤਾ ਸੀ ਉਹਨੇ ਮੇਦਨੀ ਪ੍ਰਕਾਸ਼ ਦਾ ਉਹ ਇਲਾਕਾ ਵਾਪਸ ਕਰ ਦਿੱਤਾ। ਦੋਨਾਂ ਨੇ ਗੁਰੂ ਕੀ ਰੱਜ ਕੇ ਸੇਵਾ ਕੀਤੀ। ਇੱਥੇ ਫਿਰ ਸਾਹਿਬ ਕੁਝ ਦਿਨ ਠਹਿਰੇ ਤੇ ਮਹਾਰਾਜ ਫਿਰ ਬਚਿੱਤਰ ਨਾਟਕ ਵਿੱਚ ਕਹਿੰਦੇ ਨੇ, ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟੇ ਕੀ ਸੁਧ ਲਹੀ। ਕਹਿੰਦੇ ਨੇ ਅਸੀਂ ਆਪਣੇ ਦੇਸ਼ ਨੂੰ ਛੱਡਿਆ। ਹੁਣ ਪੰਘਾਣੀ ਦਾ ਜਿਹੜਾ ਪ੍ਰਸੰਗ ਦਸਮ ਗ੍ਰੰਥ ਵਿੱਚ ਹੈ ਉਹਦੇ ਆਧਾਰ ਤੇ, ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟੇ ਕੀ ਸੁਧ ਲਈ, ਕਲੰਦਰੀ ਤੱਟ ਕਰੇ ਵਿਲਾਸਾ, ਕਲੰਦਰੀ ਦਰ ਤੇ ਜਮਨਾ। ਕਹਿੰਦੇ ਨੇ ਜਮਨਾ ਨਦੀ ਦੇ ਕੰਢੇ ਬੈਠ ਕੇ ਅਸੀਂ ਕਈ ਖੇਡ ਖੇਡੀਆਂ, ਉੱਥੇ ਰੱਬ ਦੀ ਯਾਦ ਵੀ ਜੁੜੇ। ਜਿਹੜਾ ਤੁਸੀਂ ਸਵੇਰੇ ਨਿਤਨੇਮ ਵਿੱਚ ਜਾਪ ਸਾਹਿਬ ਪੜ੍ਹਦੇ ਹੋ ਨਾ ਕਿ ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਇਹ 199 ਛੰਦ ਤੇ 22 199 ਬੰਦ ਤੇ 22 ਛੰਦ ਇਹ ਸਾਹਿਬ ਨੇ ਪਹੁੰਟਾ ਸਾਹਿਬ ਦੀ ਧਰਤੀ ਤੇ ਬੈਠ ਕੇ ਵਿਚਾਰੇ। ਜਿਹੜੀ ਚੌਪਈ ਪੜ੍ਹਨੀ ਆ, ਪਰਣਵੋ ਆਦਿ ਏਕੰਕਾਰਾ ਜਸਲ ਮਈਲ ਕੀ ਉਹ ਪਸਾਰਾ, ਇਹ ਪਹੁੰਟਾ ਸਾਹਿਬ ਦੀ ਧਰਤੀ ਤੇ ਉਚਾਰੀ। ਸਵਈਏ ਪੜ੍ਹਨੇ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੀਨਨ ਕੀ ਪ੍ਰਤਪਾਲ ਕਰੇ, ਇਹ ਉਸ ਧਰਤੀ ਤੇ ਉਚਾਰੇ। ਤੇਤੀ ਸਵਈਏ
ਜਾਗਤ ਜੋਤ ਜਪੈਨਿਸ ਬਾਸਰ ਵੀ ਕਬੇਤ ਖੂਕ ਮਲਹਾਰੀ ਗਦ ਗਦਾ ਵਿਭੂਤਾਰੀ ਇਹ ਸਾਰੀ ਬਾਣੀ ਜਿਹੜੀ ਹੈ ਅਕਾਲ ਦੀ ਉਸਤਤ ਵਿੱਚ ਮੇਰੇ ਗੁਰੂ ਗੋਬਿੰਦ ਸਿੰਘ ਨੇ ਯਮੁਨਾ ਦੇ ਕੰਢੇ ਤੇ ਬੈਠ ਕੇ ਉਚਾਰੀ। ਸਾਹਿਬ ਕਹਿੰਦੇ ਦੇਹ ਚਾਲ ਹਮ ਤੇ ਪੁਨ ਭਈ ਸ਼ਹਿਰ ਪਾਵਟਾ ਕੀ ਸੁਧ ਲਈ ਕਲੰਦਰੀ ਤੱਟ ਕਰੇ ਬਿਲਾਸਾਂ ਅਨਕ ਭਾਂਤ ਕੇ ਪੇਖੇ ਤਮਾਸ਼ਾ। ਉੱਥੇ ਫਿਰ ਸਾਹਿਬ ਨੇ ਇੱਕ ਜ਼ਿਕਰ ਕੀਤਾ ਕਹਿੰਦੇ ਤੈ ਕੇ ਸਿੰਘ ਘਣੇ ਚੁਣ ਮਾਰੇ ਸਿੰਘ ਦਰ ਤੇ ਸ਼ੇਰ। ਕਹਿੰਦੇ ਨੇ ਉਹ ਸ਼ੇਰ ਜਿਹੜੇ ਲੋਕਾਂ ਦੇ ਘਰਾਂ ਵਿੱਚ ਪਸ਼ੂਆਂ ਨੂੰ ਜੀਆਂ ਦਾ ਨੁਕਸਾਨ ਕਰਦੇ ਸਨ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕ ਨਹੀਂ, ਭਾਵੇਂ ਉੱਥੇ ਗੁਰਦੁਆਰਾ ਪਹੁੰਚਾ ਸਾਹਿਬ ਨੇੜੇ ਇੱਕੋ ਹੀ ਸ਼ਿਕਾਰ ਕਾਰਨ ਤੇ ਸ਼ੇਰ ਦਾ ਸ਼ਿਕਾਰ ਕੀਤਾ, ਪਰ ਵਚਿੱਤਰ ਨਾਟਕ ਦੇ ਮੁਤਾਬਕ ਸਾਹਿਬ ਕਹਿੰਦੇ ਨੇ ਤੈ ਕੇ ਸਿੰਘ ਘਣੇ ਚੁਣ ਮਾਰੇ ਚੁਣ ਚੁਣ ਕੇ ਵਗਾਰ ਵਗਾਰ ਕੇ ਜਿਹੜੇ ਸ਼ੇਰ ਸਨ ਉਹਨਾਂ ਸ਼ਮਸ਼ੇਰਾਂ ਦਾ ਗੁਰੂ ਗੋਬਿੰਦ ਸਿੰਘ ਨੇ ਮੁਕਾਬਲਾ ਕਰਕੇ ਆਪ ਉਹਨਾਂ ਦਾ ਸ਼ਿਕਾਰ ਕੀਤਾ। ਹਾਲਾਂ ਉਮਰ ਚੜ੍ਹਦੀ ਜਵਾਨੀ ਵਿੱਚ ਨੇ ਤੈ ਕੇ ਸਿੰਘ ਘਣੇ ਚੁਣ ਮਾਰੇ, ਹੋਰ ਕੀ ਮਾਰਿਆ, ਰੋਜ਼ ਰੀਸ਼ ਬਹੁ ਭਾਂਤ ਵਧਾਰੇ ਜਿਹੜੇ ਰਿੱਛ ਸਨ ਰੋਜ਼ ਸਨ ਜੰਗਲੀ ਜਾਨਵਰ ਬਘਿਆਰ ਸਨ, ਚੁਣ ਚੁਣ ਕੇ ਉਹਨਾਂ ਨੂੰ ਘੇਰ ਕੇ ਸ਼ਿਕਾਰ ਕੀਤਾ। ਕਹਿੰਦੇ ਨੇ ਜਦੋਂ ਅਸੀਂ ਅਜੇ ਉਸ ਧਰਤੀ ਤੇ ਬੈਠ ਕੇ ਰੱਬ ਦੀ ਸਿਫਤ ਤੇ ਖੂਨਖਾਰ ਜੀਵਾਂ ਦਾ ਮੁਕਾਬਲਾ ਕਰਦੇ ਪਏ ਸਾਂ, ਉਸੇ ਵਕਤ ਫਤਿਹ ਸ਼ੰਭ ਕੋਪਾ ਤਬ ਰਾਜਾ ਲੋਹ ਪਰਾ ਹਮ ਸੋ ਬਿਨ ਕਾਜਾ। ਕਹਿੰਦੇ ਨੇ ਜਿਸ ਫਤਿਹ ਸ਼ਾਹ ਦੀ ਸੁਲਾਹ ਕਰਾਈ ਬਗੈਰ ਮਤਲਬ ਤੋਂ, ਕਹਿੰਦੇ ਨੇ ਗੁੱਸੇ ਵਿੱਚ ਆ ਗਿਆ ਮਜਬੂਰਨ, ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਮੈਨੂੰ ਉੱਥੇ ਜੰਗ ਕਰਨ ਵਾਸਤੇ ਤਿਆਰ ਹੋਣਾ ਪਿਆ। ਇੱਥੋਂ ਮੁੱਢ ਵੱਜਦਾ ਪੰਘਾਣੀ ਦੇ ਯੁੱਧ ਦਾ ਧਿਆਨ ਦੇਣਾ ਕਿ ਫਤਿਹ ਸ਼ਾਹ ਮੈਂ ਅਰਜ਼ ਕੀਤੀ ਉਹਦੀ ਬੱਚੀ ਭੀਮ ਚੰਦ ਦੇ ਲੜਕੇ ਨਾਲ ਮੰਗਣੀ ਹੋਈ, ਬਰਾਤ ਗਈ 22 ਧਾਰ ਦੇ ਰਾਜੇ ਭੀਮ ਚੰਦ ਦੀ ਬਰਾਤ ਵਿੱਚ ਸ਼ਾਮਲ ਹੋਏ ਬੱਚੇ ਦੀ। ਪਹੁੰਟਾ ਸਾਹਿਬ ਦੇ ਘਾਟ ਤੋਂ ਇਹਨਾਂ ਨੇ ਨਿਕਲਣਾ ਸੀ, ਹਜ਼ੂਰ ਨੇ 12 ਦਿਨਾਂ ਵਿੱਚ ਪਹੁੰਟਾ ਸਾਹਿਬ ਦਾ ਕਿਲਾ ਤਿਆਰ ਕੀਤਾ ਸੀ। ਜਿੰਨੇ ਵੀ ਸਿੱਖ ਸਨ ਇੱਥੇ ਆਏ ਇਸੇ ਪਹੁੰਟਾ ਸਾਹਿਬ ਦੀ ਧਰਤੀ ਤੇ ਸੰਢੌਰੇ ਪਿੰਡ ਦਾ ਰਹਿਣ ਵਾਲਾ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵੀ ਜੁੜਿਆ, ਜਿਹਦਾ ਅਸਲੀ ਨਾਮ ਸੀ ਸੈਯਦ ਬਦਰੂਦੀਨ। ਸੈਯਦ ਬਦਰੂਦੀਨ ਨੇ ਮੱਥਾ ਟੇਕਿਆ ਤੇ ਪਹਿਲਾ ਸਵਾਲ ਕੀਤਾ ਸੀ ਗੁਰੂ ਗੋਬਿੰਦ ਰਾਏ ਜੀ ਨੂੰ, ਅੱਲਾ ਨਾਲ ਮਿਲਾਪ ਹੋ ਸਕਦਾ? ਸਾਹਿਬ ਨੇ ਕਿਹਾ ਇੱਕ ਖਿੰਨ ਦੇ ਅੰਦਰ। ਕਹਿੰਦਾ ਫਿਰ ਕਿਵੇਂ ਮਹਾਰਾਜ? ਕਹਿੰਦੇ ਨੇ ਜਦੋਂ ਦਵੈਸ਼ ਦਾ ਦੂਈ ਦਾ ਹਉਮੇ ਦਾ ਪਰਦਾ ਉਤਰ ਜਾਏ ਪੀਰ ਜੀ, ਉਦੋਂ ਇਸ ਤਰ੍ਹਾਂ ਮਿਲਾਪ ਹੁੰਦਾ ਜਿਵੇਂ ਰਾਤ ਤੋਂ ਬਾਅਦ ਦਿਨ ਚੜ ਜਾਂਦਾ, ਇੱਕ ਖਿੰਨ ਲੱਗਦਾ। ਇੱਥੇ ਪੀਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਮੁਰੀਦ ਬਣ ਗਿਆ ਸੀ। ਇਸੇ ਪਹੁੰਟਾ ਸਾਹਿਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਨੇ ਔਰੰਗਜ਼ੇਬ ਦੇ ਕੱਢੇ ਹੋਏ 500 ਜਿਹੜੇ ਪਠਾਨ ਸਨ, ਇਹਨਾਂ ਵਿੱਚੋਂ 5 ਜਰਨੈਲ ਸਨ, ਹਯਾਤ ਖਾਨ, ਨਿਜ਼ਾਬਤ ਖਾਨ, ਭੀਖਨ ਖਾਨ, ਉਮਰ ਖਾਨ, ਕਾਲੇ ਖਾਨ, ਇਹ 5 ਜਰਨੈਲ ਤੇ 500 ਇਹਨਾਂ ਦੇ ਸਾਥੀ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪੀਰ ਬੁੱਧੂ ਸ਼ਾਹ ਲੈ ਕੇ ਆਇਆ ਸੀ। ਕਹਿੰਦਾ ਮਹਾਰਾਜ, ਇਹਨਾਂ ਪਠਾਨਾਂ ਨੂੰ ਰੋਟੀ ਦਾ ਟੁਕੜਾ ਨਹੀਂ ਮਿਲਦਾ, ਔਰੰਗਜ਼ੇਬ ਨੇ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ, ਜੇ ਕਿਰਪਾ ਕਰੇ ਔਰੰਗਜ਼ੇਬ ਦੇ ਧੱਕਿਆਂ ਨੂੰ ਕੋਈ ਨਹੀਂ ਰੱਖਦਾ, ਤੇ ਮੈਨੂੰ ਪਤਾ ਤੂੰ ਇਹਨਾਂ ਗਰੀਬਾਂ ਦੀ ਬਾਂਹ ਪੜੇਗਾ। ਸਾਹਿਬ ਗੁਰੂ ਗੋਬਿੰਦ ਸਿੰਘ ਨੇ 500 ਪਠਾਨ ਪਹੁੰਟਾ ਸਾਹਿਬ ਭਰਤੀ ਕੀਤਾ। ਇੱਕ ਇੱਕ ਜਰਨੈਲ ਦੀ ਤਨਖਾਹ ਸੀ ਰੋਜ਼ ਦੀ 5 ਰੁਪਈਏ ਤੇ ਇੱਕ ਸਿਪਾਹੀ ਦੀ ਤਨਖਾਹ ਸੀ ਰੋਜ਼ ਦਾ 1 ਰੁਪਈਆ। ਇਹ ਉਸ ਵੇਲੇ ਦੀ ਘਟਨਾ। ਅਰਜ਼ ਕਰਾਂ 500 ਪਠਾਨ ਤੇ 500 ਉਦਾਸੀ ਸਾਧੂ, ਉਹ ਵੀ ਪਹੁੰਟੇ ਪਹੁੰਚ ਗਏ। ਉਹਨਾਂ ਨੇ ਦੇਖਿਆ ਯਮੁਨਾ ਦਾ ਨਰਾ ਕਿਨਾਰਾ, ਠੰਡੀ ਹਵਾ ਤੇ ਗੁਰੂ ਕਾ ਲੰਗਰ ਛਕਣ ਨੂੰ ਬਹੁਤ ਜ਼ਿਆਦਾ, ਸਾਰਾ ਦਿਨ ਲੰਗਰ ਪਾਣੀ ਛਕਣਾ, ਠੰਡੇ ਰੁੱਖਾਂ ਦੀ ਛਾਂ ਮੰਨਣੀ। 500 ਉਦਾਸੀ ਨਾਗਾ ਸਾਧੂ ਉੱਥੇ ਪਹੁੰਚ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜਦੋਂ ਪਹੁੰਟਾ ਸਾਹਿਬ ਟਿਕੇ, ਭੀਮ ਚੰਦ ਦੇ ਪੁੱਤਰ ਦੀ ਬਰਾਤ ਨਿਕਲਣੀ ਸੀ ਪਹੁੰਟਾ ਸਾਹਿਬ ਦੇ ਘਾਟ ਤੋਂ, ਤੇ ਭੀਮ ਚੰਦ ਨੇ ਵੰਗਾਰ ਕੇ ਇੱਕ ਗੱਲ ਕਹੀ, ਕਹਿੰਦਾ ਗੁਰੂ 4 ਕੁ ਬੰਦੇ ਇਕੱਠੇ ਕਰਕੇ ਕਿਲੇ ਬਣਾਈ ਬੈਠਾ ਹੈ, ਮੈਂ ਪੁੱਤਰ ਦੀ ਬਰਾਤ ਉਦੋਂ ਲੈ ਕੇ ਫਤਿਹ ਸ਼ਾਹ ਦੇ ਘਰ ਟੁਕਣਾ ਜਦੋਂ ਗੁਰੂ ਗੋਬਿੰਦ ਸਿੰਘ ਦੇ ਪਹੁੰਟੇ ਨੂੰ ਉਜਾੜ ਕੇ ਮੈਂ ਤਹਿਤ ਨਹਿਤ ਕਰਾਂਗਾ ਤੇ ਗੁਰੂ ਗੋਬਿੰਦ ਸਿੰਘ ਨੂੰ ਮੈਂ ਜਮਲੋਕ ਪਹੁੰਚਾ ਦੇਵਾਂਗਾ। ਉਹਦਾ ਮਤਲਬ ਸੀ ਕਿ ਬਰਾਦਰੀ ਮੇਰੀ ਇਕੱਠੀ ਹੋਈ ਹੈ, ਰਾਜੇ ਮੇਰੇ ਇਕੱਠੇ ਹੋਏ ਨੇ, ਲੰਘਦਿਆਂ ਲੰਘਦਿਆਂ ਪਹੁੰਟੇ ਨੂੰ ਉਜਾੜ ਕੇ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿਆਂਗਾ। ਸਾਹਿਬ ਨੂੰ ਖਬਰ ਮਿਲ ਗਈ, ਹਜ਼ੂਰ ਨੇ ਉਸ ਘਾਟ ਤੇ ਆਪਣੇ ਸਿੱਖ ਤੈਨਾਤ ਕਰ ਦਿੱਤੇ ਤੇ ਭੀਮ ਚੰਦ ਨੇ ਪੱਤਰਿਕਾ ਭੇਜੀ, ਮੈਂ ਪਹੁੰਟੇ ਨੇੜਿਓ ਨਿਕਲਣਾ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਤੂੰ ਸ਼ੁੱਧ ਭਾਵਨਾ ਨਾਲ ਨਿਕਲਦਾ ਤੈਨੂੰ ਜੀ ਆਇਆ ਵੀ ਕਹਿੰਦਾ, ਪਰ ਜਿਹੜੀ ਮਨ ਵਿੱਚ ਤੂੰ ਬਿਰਤੀ ਲੈ ਕੇ ਆਇਆ ਜਿਤਨਾ ਮਰਜ਼ੀ ਜ਼ੋਰ ਲਾ ਲੈ, ਮੈਂ ਤੇਰਾ ਇੱਕ ਬੰਦਾ ਵੀ ਇਸ ਘਾਟ ਤੋਂ ਨਿਕਲਣ ਨਹੀਂ ਦੇਣਾ।
ਉਸ ਵਕਤ ਹਜ਼ਾਰਾਂ ਦੀ ਤਾਦਾਦ ਵਿੱਚ ਪਹਾੜੀਏ ਰਾਜੇ ਤੇ ਕਮਾਲ ਦੀ ਗੱਲ ਪਹਿਲੀ ਜੰਗ ਗੁਰੂ ਗੋਬਿੰਦ ਸਿੰਘ ਦੀ ਹੋਈ ਵੀ ਉਹਨਾਂ ਨਾਲ ਜਿਨ੍ਹਾਂ ਦੀ ਖਾਤਰ ਗੁਰੂ ਗੋਬਿੰਦ ਸਿੰਘ ਦਾ ਦਾਦਾ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਮੁਕਤ ਕਰਾ ਕੇ ਲਿਆਇਆ। ਕਮਾਲ ਦੀ ਗੱਲ ਪਹਿਲੀ ਜੰਗ ਵੀ ਉਹਨਾਂ ਨਾਲ ਹੋਈ ਜਿਨ੍ਹਾਂ ਦੀ ਖਾਤਰ ਤਿਲਕ ਜੰਯੂ ਰਾਖਾ ਪ੍ਰਭ ਦਾਕਾ ਕਿਨੋ ਬੜੋ ਕਲੂ ਮੈਂ ਸਾਕਾ, ਜਿਹਨੇ ਏਡਾ ਵੱਡਾ ਸਾਕਾ ਕਰ ਦਿੱਤਾ, ਬਾਪੂ ਦਾ ਸਿਰ ਦੇ ਦਿੱਤਾ। ਪਹਿਲੀ ਜੰਗ ਲੜਨ ਵਾਸਤੇ ਉਹ ਲੋਕ ਇਕੱਠੇ ਹੋ ਕੇ ਆ ਗਏ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਕਿਹਾ ਨਿਕਲਣ ਨਹੀਂ ਦੇਣਾ। ਭੀਮ ਚੰਦ ਅੰਦਰੋਂ ਡਰ ਗਿਆ, ਕਈਆਂ ਨੇ ਕਿਹਾ ਹੱਲਾ ਕਰੋ, ਕਿਸੇ ਨੇ ਕਿਹਾ ਚਲੋ ਰਹਿਣ ਦਿਓ, ਏ ਕਿਤੇ ਖੁਸ਼ੀ ਦਾ ਵੇਲਾ ਹੈ, ਨੁਕਸਾਨ ਨਾ ਹੋ ਜਾਏ। ਫਿਰ ਇਹਨੇ ਅਖੀਰ ਤੇ ਆਪਣਾ ਇੱਕ ਪੰਮਾ ਪ੍ਰੋਤ ਅਸੀਂ ਪੜ੍ਹਨੇ ਅਕਸਰ ਇਤਿਹਾਸ ਵਿੱਚ, ਉਹਨੂੰ ਭੇਜਿਆ। ਕਹਿੰਦਾ ਤੁਸੀਂ ਮੈਨੂੰ ਤਾਂ ਨਹੀਂ, ਬਰਾਤ ਤਾਂ ਨਹੀਂ, ਘੱਟੋ ਘੱਟ ਮੇਰੇ ਪੁੱਤਰ ਨੂੰ ਨਿਕਲਣ ਦਿਓ ਅਜਮੇਰ ਚੰਦ ਨੂੰ, ਨਹੀਂ ਤੇ ਸਾਹਿਬ ਵਾਲਾ ਦਿਨ ਨਿਕਲ ਜਾਣ। ਸਾਹਿਬ ਨੇ ਕਿਹਾ ਠੀਕ ਹੈ, ਪ੍ਰਵਾਨੇ ਕੇਵਲ 5-7 ਬੰਦੇ ਉਹਦੇ ਨਾਲ ਹੋਣਗੇ। ਅਜਮੇਰ ਚੰਦ ਤੇ ਉਹ ਪ੍ਰੋਤ ਵਜ਼ੀਰ ਸਾਹਿਬ ਦੇ ਚਰਨਾਂ ਵਿੱਚ ਆਏ ਤੇ ਹਜ਼ੂਰ ਨੇ ਉੱਥੇ ਗੱਲ ਕਹੀ ਸੀ, ਬੇਟਾ ਚੇਤੇ ਰੱਖੀ, ਸ਼ਾਇਦ ਤੇਰੇ ਬਾਪੂ ਦੇ ਮਨ ਵਿੱਚ ਇਹ ਨਫ਼ਰਤ ਹੋਵੇ ਕਿ ਅਸੀਂ ਜਾਣ ਬੁੱਝ ਕੇ ਵੈਰ ਕਮਾਨੇ ਪਏ ਹਾਂ। ਬਿਲਕੁਲ ਨਹੀਂ, ਚੇਤੇ ਰੱਖ, ਸਾਡੇ ਘਰ ਦਾ ਇੱਕ ਸਿਧਾਂਤ ਹੈ, ਕਦੀ ਵੀ ਕਿਸੇ ਨੂੰ ਪਹਿਲਾਂ ਡਰਾਉਂਦੇ ਨਹੀਂ ਤੇ ਜਿਹੜਾ ਡਰਾਉਣ ਦੀ ਧਮਕੀ ਦਾ ਉਹਦੇ ਤੋਂ ਕਦੀ ਅਸੀਂ ਡਰਦੇ ਨਹੀਂ ਹੁੰਦੇ। ਤੂੰ ਐਂ ਤੂੰ ਜਾ, ਬੇਸ਼ੱਕ ਨਿਕਲ। ਸਾਹਿਬ ਨੇ ਅਸੀਸ ਦਿੱਤੀ, ਅਜਮੇਰ ਚੰਦ ਇੱਥੋਂ ਨਿਕਲਿਆ। ਧਿਆਨ ਦਿਆ ਜੇ, ਇੱਧਰੋਂ ਅਜਮੇਰ ਚੰਦ ਚਲਾ ਗਿਆ, ਭੀਮ ਚੰਦ ਦਾ ਪੁੱਤਰ। ਫਤਿਹ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਆਪਣੀ ਬੱਚੀ ਦੀ ਸ਼ਾਦੀ ਵੀ ਸੱਦਾ ਪੱਤਰ ਭੇਜਿਆ। ਮਹਾਰਾਜ ਨੂੰ ਪਤਾ ਕਿ ਪਹਾੜੀਏ ਆਉਣੇ ਨੇ, ਕੋਈ ਨਾ ਕੋਈ ਸ਼ਰਾਰਤ ਜ਼ਰੂਰ ਕਰਨਗੇ। ਸਾਹਿਬ ਨੇ ਦੀਵਾਨ ਨੰਦ ਚੰਦ, ਆਪਣੇ ਸਿੱਖ ਦਇਆ ਰਾਮ ਪ੍ਰੋਤ ਤੇ 10-11 ਸਿੱਖ ਹੋਰ ਭੇਜੇ। 1,00,000 ਰੁਪਈਏ ਦੇ ਕਰੀਬ ਸਗੜ ਬਣਦਾ ਜਿਹੜਾ ਫਤਿਹ ਸ਼ਾਹ ਦੀ ਧੀ ਲਈ ਪਿਤੋਰਿਆ। ਕਹਿਣ ਲੱਗੇ ਆਹ ਉਹਨੂੰ ਦਿਓ, ਪਰ ਨਾਲ ਕਿਹਾ ਸੁਚੇਤ ਰਿਹੋ। ਭੀਮ ਚੰਦ ਵੀ ਪਹੁੰਚ ਗਿਆ, ਲੜਕੀ ਦੀ ਸ਼ਾਦੀ ਹੋ ਗਈ। ਤੇ ਅਕਸਰ ਆਪਾਂ ਦੇਖਦੇ ਹਾਂ ਅੱਜ ਵੀ ਪਿੰਡਾਂ ਵਿੱਚ ਜੋ ਲੋਕਾਂ ਦੀ ਇੱਕ ਸਮਾਜਿਕ ਰੀਤ ਹੈ ਕਿ ਬੱਚੀ ਦੀ ਡੋਲੀ ਉੱਠਣ ਤੋਂ ਪਹਿਲਾਂ ਜਿੰਨੇ ਜਿੰਨੇ ਸ਼ਗਨ ਦੇਣਾ ਉਹ ਇਕੱਠੇ ਹੁੰਦੇ। ਆਏ ਰਾਜੇ ਮਹਾਰਾਜੇ ਇਕੱਠੇ ਹੋਏ, ਪ੍ਰੋਤ ਨੇ ਪੁਕਾਰ ਕੇ ਕਿਹਾ ਕਿਸੇ ਰਾਜੇ ਵੱਲੋਂ 5,000, ਕਿਸੇ ਵੱਲੋਂ 2,000, ਕਿਸੇ ਵੱਲੋਂ ਹੱਦ 10,000। ਅਖੀਰ ਤੇ ਉਹਨੇ ਕਿਹਾ ਗੁਰੂ ਗੋਬਿੰਦ ਸਿੰਘ ਵੱਲੋਂ 1,00,000 ਰੁਪਈਏ ਦਾ ਸ਼ਗਨ। ਭੀਮ ਚੰਦ ਧੜ ਕਹਿੰਦਾ ਫਤਿਹ ਸ਼ਾਹ, ਜਿਹੜਾ ਮੇਰੇ ਰਸਤੇ ਨੂੰ ਰੋਕਦਾ ਹੈ ਉਹਨੂੰ ਤੂੰ ਆਪਣੀ ਧੀ ਦੇ ਵਿਆਹ ਵੀ ਸ਼ਾਮਿਲ ਕੀਤਾ ਹੈ। ਸਾਡੀ ਭਰੇ ਦਰਬਾਰ ਵਿੱਚ ਨੱਕ ਵੱਡੀ ਗਈ, ਇੱਕ ਫਕੀਰ ਟਿੱਬੇ ਤੇ ਰਹਿਣ ਵਾਲਾ ਇੰਨਾ ਸ਼ਗਨ ਭੇਜੇ। ਕਹਿੰਦਾ ਜੇ ਤੂੰ ਗੁਰੂ ਗੋਬਿੰਦ ਸਿੰਘ ਦਾ ਸ਼ਗਨ ਲੈਣਾ ਹੈ ਤੇ ਮੈਂ ਤੇਰੀ ਧੀ ਦਾ ਡੋਲਾ ਨਹੀਂ ਲੈ ਕੇ ਜਾਣਾ, ਡੋਲਾ ਤੇਰੀ ਧੀ ਦਾ ਤੇਰੇ ਘਰ ਰਹੇਗਾ। ਭੀਮ ਚੰਦ ਇੱਕੋ ਦਮ ਗੁੱਸੇ ਵਿੱਚ ਉੱਠ ਕੇ ਤੁਰ ਪਿਆ। ਦੀਵਾਨ ਨੰਦ ਚੰਦ ਸਮਝ ਗਿਆ ਵੀ ਇਹ ਸ਼ਰਾਰਤੀ ਬੰਦਾ ਖੇਡ ਕਰੇਗਾ, ਇੰਨਾ ਸਿਆਣਾ ਸਿੱਖ। ਉਹਨੇ ਸ੍ਰੀਨਗਰ ਦੇ ਵਿੱਚ ਨਹੀਂ ਰਹਿਸ਼ ਰੱਖੀ, ਬਾਹਰ ਮੈਦਾਨ ਵਿੱਚ ਰੱਖੀ ਜਿੱਧਰ ਪਹੁੰਟਾ ਸਾਹਿਬ ਵਾਲਾ ਰਸਤਾ ਪੈਂਦਾ ਸੀ। ਭੀਮ ਚੰਦ ਨੂੰ ਮਨਾਉਣ ਗਏ, ਕਹਿੰਦਾ ਪਹਿਲੀ ਗੱਲ ਫਤਿਹ ਸ਼ਾਹ, ਇਹ ਗੁਰੂ ਦਾ ਤੂੰ ਸ਼ਗਨ ਲੈਣਾ ਨਹੀਂ, ਆਪਾਂ ਸਿੱਖਾਂ ਨੂੰ ਕੁੱਟ ਕੇ ਧੱਕੇ ਨਾਲ ਖੋਣਾ। ਜੇ ਉਸ ਤਰ੍ਹਾਂ ਲੈ ਲਿਆ ਤੇ ਫਿਰ ਤਾਂ ਗੱਲ ਕੋਈ ਨਾ ਬਣੀ, ਸਿੱਖਾਂ ਨੂੰ ਕੁੱਟ ਮਾਰ ਕੇ ਖੋਣਾ ਕਿ ਗੁਰੂ ਗੋਬਿੰਦ ਸਿੰਘ ਤੱਕ ਸੁਣਿਆ ਤਾਂ ਪਹੁੰਚੇ ਕਿ ਭੀਮ ਚੰਦ ਕਿੰਨੀ ਕੁ ਤਾਕਤ ਹੈ। ਪਹਿਲੀ ਗੱਲ ਇਹਨਾਂ ਸਿੱਖਾਂ ਨੂੰ ਕੁੱਟਣਾ ਪਏਗਾ, ਦੂਸਰਾ ਮੈਂ ਤੇਰੀ ਬੱਚੀ ਦੀ ਡੋਲੀ ਤਾਂ ਚੁੱਕਾਂਗਾ, ਮੈਂ ਹੁਣ ਵਾਪਸ ਇਸ ਤਰ੍ਹਾਂ ਨਹੀਂ ਜਾਣਾ, ਪਹੁੰਟਾ ਸਾਹਿਬ ਨੂੰ ਉਜਾੜਨਾ ਹੈ ਤੇ ਜਿਹੜੀ ਗੁਰੂ ਗੋਬਿੰਦ ਸਿੰਘ ਨਾਲ ਜੰਗ ਲੜਨੀ ਹੈ ਉਹਦਾ ਮੋਹਰੀ ਸਭ ਤੋਂ ਅੱਗੇ ਤੂੰ ਹੋਵੇਗਾ। ਹੁਣ ਉਹ ਬੱਚੇ ਨੇ ਸੋਚਿਆ ਕਿ ਸਮਾਜ ਸੀ, ਜੇ ਧੀ ਦੀ ਡੋਲੀ ਜਿੰਨੇ ਲਾਵਾਂ ਲਈਆਂ ਹੋਣ ਉਹਦੀ ਡੋਲੀ ਕੋਈ ਛੱਡ ਕੇ ਚਲਾ ਜਾਏ। ਆਖਰ ਉਹ ਇੱਕ ਧੀ ਦਾ ਬਾਪ ਸੀ, ਅੰਦਰ ਦਹਿਲ ਗਿਆ, ਡੋਲ ਗਿਆ। ਕਹਿੰਦਾ ਬਿਲਕੁਲ ਠੀਕ ਹੈ, ਮੈਂ ਸ਼ਗਨ ਨਹੀਂ ਖੋਵਾਂਗਾ, ਮੈਂ ਤੇਰੇ ਅੱਗੇ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਲੜਾਂਗਾ। ਤੇ ਜਦੋਂ ਇਹ ਸ਼ਗਨ ਖੋਣ ਲਈ ਪਹੁੰਚੇ, ਨੰਦ ਚੰਦ ਕਹਿੰਦਾ ਅੱਗੇ ਤਾਂ ਦੇਣਾ ਸੀ, ਉੱਥੇ ਟਾਕਰਾ ਹੋਇਆ ਯਮੁਨਾ ਦੇ ਕੰਢੇ। ਤੇ ਨੰਦ ਚੰਦ ਹੋਰੀ ਸਾਰਾ ਸਮਾਨ ਲੈ ਕੇ ਵਾਪਸ ਆ ਗਏ। ਕਹਿਣ ਲੱਗੇ ਮਹਾਰਾਜ ਹੁਣ ਤਿਆਰੀ ਕਰੋ, ਉੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸਾਨੂੰ ਖਤਮ ਕਰਨ ਤੇ ਤੁਲੇ। ਇਹ ਵਾਪਸ ਪਹੁੰਟਾ ਸਾਹਿਬ ਪਹੁੰਚ ਗਏ। ਇੱਥੇ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਦੇਖੋ ਏ ਫਤਿਹ ਸ਼ਾਹ, ਕੌਪਾ ਤਬ ਰਾਜਾ, ਲੋ ਪਰਾ ਹਮਸੋ ਬਿਨ ਕਾਜਾ। ਫਤਿਹ ਸ਼ਾਹ ਅਸੀਂ ਤੇ ਤੇਰੀ ਧੀ ਦੇ ਵਿਆਹ ਵਿੱਚ ਸ਼ਾਮਿਲ ਹੋਣ ਗਏ, ਹੱਦ ਹੋ ਗਈ, ਤੂੰ ਇੱਕ ਵਾਰੀ ਦ੍ਰਿੜਤਾ ਰਹਿੰਦੋ, ਤੇਰੀ ਲੋਕ ਪਰਲੋਕ ਵਿੱਚ ਇੱਜ਼ਤ ਢੱਕ ਦੇ, ਪਰ ਦੋ ਕੇ ਇੱਕ ਦਬਕੇ ਨਾਲ ਤੂੰ ਡੋਲ ਗਿਆ ਤੇ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰਨ ਲਈ ਸਭ ਤੋਂ ਅੱਗੇ ਤੁਰਿਆ।
ਤਵਾਰੀਖ ਦੇ ਪੰਨੇ ਨੇ ਫਤਿਹ ਸ਼ਾਹ ਤੁਰਿਆ, ਇਹਨਾਂ ਨੇ ਬੱਚਾ ਤੇ ਡੋਲੀ ਤੋੜ ਦਿੱਤੇ। 10,000 ਦੇ ਕਰੀਬ ਪਹਾੜੀਆਂ ਦੀ ਫੌਜ ਸੀ ਜਿਹੜਾ ਪਹਿਲਾ ਹੱਲਾ ਗੁਰੂ ਗੋਬਿੰਦ ਸਿੰਘ ਉੱਤੇ ਕੀਤਾ ਗਿਆ। ਤੇ ਗੁਰੂ ਗੋਬਿੰਦ ਸਿੰਘ ਕੋਲ ਕੌਣ ਜੀ? ਆਪਣੇ ਪਿਆਰੇ ਸਿੱਖ ਭੂਆ ਦੇ ਜਿਹੜੇ 5 ਪੁੱਤਰ ਨੇ, ਸੰਘੋ ਸ਼ਾਹ, ਗੁਲਾਬ ਰਾਏ, ਗੰਗਾ ਰਾਮ, ਮਾਰੀ ਚੰਦ, ਇਹ 5 ਭਰਾ ਜਿਹੜੇ ਸੂਰਬੀਰ, ਇਹ ਮਾਮਾ ਕਿਰਪਾਲ, ਲਾਲ ਚੰਦ, ਕਈ ਲਾਲ ਚੰਦ ਹਲਵਾਈ ਦਾ ਜ਼ਿਕਰ ਕਰਦੇ ਨੇ, ਪਰ ਸੋਹਣ ਸਿੰਘ ਸੀਤਲ ਨੇ ਲਾਲ ਚੰਦ ਭਾਈ ਵਿਧੀ ਚੰਦ ਦੇ ਭਤੀਜੇ ਕੇ ਪੁੱਤਰ ਦਾ ਜ਼ਿਕਰ ਕੀਤਾ। ਉਹ ਤੇ ਸਾਹਿਬ ਦੇ ਕੋਲ ਜਿਹੜੇ 500 ਪਠਾਨ ਭਰਤੀ ਕੀਤੇ ਸਨ, ਜਦੋਂ ਪਤਾ ਲੱਗਾ ਪਹਾੜੀਏ ਆਉਂਦੇ ਪਏ ਨੇ, ਰਾਤੋ ਰਾਤ ਇਹਨਾਂ ਪਹਾੜੀਆਂ ਨਾਲ ਗੰਢ ਸੰਡ ਕਰ ਲਈ। ਕਹਿਣ ਲੱਗੇ ਸੀ ਐਨ ਮੌਕੇ ਤੇ ਸਵੇਰੇ ਗੁਰੂ ਗੋਬਿੰਦ ਸਿੰਘ ਨੂੰ ਜਵਾਬ ਦਿਆਂਗੇ, ਪਰ ਸ਼ਰਤ ਇੱਕ ਕਿ ਪੌਂਟਾ ਦੀ ਜਿੰਨੀ ਵੀ ਲੁੱਟ ਹੋਵੇਗੀ ਉਹ ਸਾਡੀ ਹੋਵੇਗੀ, ਦੂਸਰੀ ਗੱਲ ਕਿ ਲੁੱਟ ਤੋਂ ਬਾਅਦ ਇਨਾਮ ਸਾਨੂੰ ਮੂੰਹ ਮੰਗਿਆ ਦਿੱਤਾ ਜਾਏਗਾ। ਪਹਾੜੀਆਂ ਨੇ ਕਿਹਾ ਬਿਲਕੁਲ ਠੀਕ ਹੈ। 4 ਪਠਾਨ ਆਗੂ ਨਜਾਬਤ ਖਾਨ, ਭੀਖਣ ਖਾਨ, ਉਮਰ ਖਾਨ, ਇਹ 3-4 ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪਹੁੰਚੇ ਤੇ ਕਹਿਣ ਲੱਗੇ ਕਿ ਅਸੀਂ ਅੱਜ ਰਾਤ ਛੱਡ ਕੇ ਚਲੇ ਜਾਣਾ। ਕਿਸੇ ਨੇ ਕਿਹਾ ਮੇਰੇ ਪੁੱਤਰ ਦਾ ਵਿਆਹ, ਕਿਸੇ ਨੇ ਕਿਹਾ ਮੇਰਾ ਬਾਪ ਬਾਮਾਰ, ਕਿਸੇ ਨੇ ਕਿਹਾ ਮੇਰੇ ਬੱਚੇ ਰੋਂਦੇ ਨੇ। ਸਹਿ ਮੁਸਕਰਾ ਪਏ, ਕਹਿਣ ਲੱਗੇ ਪਠਾਨੋ, ਜਿੱਦਣ ਤੁਹਾਨੂੰ ਪੀਰ ਜੀ ਨੇ ਰਖਾਇਆ ਸੀ ਉਦਣ ਤੁਸੀਂ ਤਰਲੇ ਲੈਂਦੇ ਸੋ, ਪੇਟ ਭਰ ਕੇ ਰੋਟੀ ਮਿਲ ਜਾ ਸੀ ਰਹਿ ਜਾਗੇ, ਅੱਜ ਸਮਾਂ ਆਇਆ ਤੇ ਦੌੜਦੇ ਪਏ ਹੋ। ਕਹਿਣ ਲੱਗੇ ਸੀ ਰਹਿਣਾ ਨਹੀਂ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਜੰਗ ਤੋਂ ਡਰ ਕੇ ਦੌੜਦੇ ਹੋ, ਮੈਂ ਤੁਹਾਨੂੰ ਰੱਬ ਤੇ ਵਿਸ਼ਵਾਸ ਕਰਕੇ ਇੱਕ ਵਾਅਦਾ ਕਰਨਾ ਵਾ, ਤੁਸੀਂ ਅੱਗੇ ਹੋ ਕੇ ਜੂਝਿਓ ਭਾਵੇਂ ਨਾ, ਪਰ ਦੌੜੋ ਨਾ, ਅਖੀਰ ਤੇ ਜਿੱਤ ਤੁਹਾਡੀ ਝੋਲੀ ਵਿੱਚ ਪਏਗੀ, ਰੱਬ ਤੇ ਯਕੀਨ ਕਰਿਓ। ਪਰ 400 ਪਠਾਨ ਜਿਹੜੇ ਨੇ ਇਹ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਚਲੇ ਗਏ। ਇੱਕ ਪਠਾਨ ਸਰਦਾਰ ਕਾਲੇ ਖਾਂ, ਉਹ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਟਿਕ ਗਿਆ। ਕਹਿੰਦਾ ਦਾਤਾ, ਭਾਵੇਂ ਮਰ ਜਾਵਾਂ ਭਾਵੇਂ ਰਵਾਂ, ਹੁਣ ਮੈਨੂੰ ਰੁਪਈਏ ਦੀ ਵੀ ਪਰਵਾਹ ਨਹੀਂ, ਅਖੀਰਲੇ ਦਮ ਤੱਕ ਤੇਰਾ ਬਣ ਕੇ ਰਹਾਂਗਾ। ਜਿਹੜੇ ਪਾਸੇ ਤੂੰ ਖਲੋਵੇਂਗਾ ਮੈਂ ਛਾਤੀ ਤਾਣ ਕੇ ਦੁਸ਼ਮਣ ਦਾ ਮੁਕਾਬਲਾ ਕਰਾਂਗਾ। ਹੁਣ ਦੇਖੋ, ਇੱਕ ਪਾਸੇ 10,000 ਫੌਜ ਆਉਂਦੀ ਹੋਵੇ ਤੇ ਜਿਹੜੇ ਫੌਜ ਵਿੱਚ ਭਰਤੀ ਕੀਤੇ ਨੇ ਐਨ ਮੌਕੇ ਤੇ ਜਵਾਬ ਦੇ ਜਾਣ, ਤੇ ਗੁਰੂ ਗੋਬਿੰਦ ਸਿੰਘ ਦੇ ਅਸੂਲ ਤੱਕੋ, ਜੇ ਕੋਈ ਆਮ ਸਰਕਾਰ ਹੁੰਦੀ ਉਹਨਾਂ ਨੂੰ ਬਾਗੀ ਕਰਾਰ ਦੇ ਕੇ ਕੈਦ ਕਰਦੀ, ਮੇਰਾ ਗੁਰੂ ਇੱਕ ਤੇ ਭਰੋਸਾ ਕਰਦਾ ਬੰਦਿਆਂ ਤੇ ਨਹੀਂ, ਚਲੇ ਜਾਣ 400 ਦੇ 400, ਜੇ ਰੱਬ ਮੇਰੇ ਵਾਲੇ ਤੇ ਮੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। 400 ਗਏ ਚਲੇ ਤੇ ਸਾਹਿਬ ਰਾਤ ਰਹੇ ਤੇ ਸਵੇਰੇ ਉਦਾਸੀਆਂ ਦੇ ਡੇਰੇ ਜਦੋਂ ਗਏ ਤੇ 499 ਉਦਾਸੀ, ਸਿੱਖ ਤਵਾਰੀਖ ਮੁਤਾਬਕ 500 ਪੂਰੇ ਸਨ, 499 ਰਾਤੋ ਰਾਤ ਆਪਣੇ ਕਰਮੰਡਲ ਮਾਲਾ ਲੈ ਕੇ, ਆਪਣੀਆਂ ਬਰਾਗਣਾ ਲੈ ਕੇ ਜਮਣਾ ਟੱਪ ਕੇ ਨਿਕਲ ਗਏ ਦੁਆਈ ਰੱਬ ਦੀ, ਸਵੇਰੇ ਪੌਂਟਾ ਉਜੜ ਜਾਣਾ। ਗੁਰੂ ਗੋਬਿੰਦ ਸਿੰਘ ਤਾਂ ਐਵੇਂ ਅੱਗ ਲਾਉਂਦਾ ਫਿਰਦਾ, ਆਪਾਂ ਭਜਨ ਬੰਦਗੀ ਕਰਨ ਵਾਲੇ ਅਸਾਂ ਕੀ ਲੈਣਾ। ਉਹ ਜਦੋਂ 499 ਭੱਜੇ ਤੇ ਸਵੇਰੇ ਗੁਰੂ ਗੋਬਿੰਦ ਸਿੰਘ ਉਦਾਸੀਆਂ ਦੇ ਡੇਰੇ ਵਿੱਚ ਗਏ ਤੇ ਮਹੰਤ ਕਿਰਪਾਲ ਦਾਸ ਲੁਧਿਆਣੇ ਨੇੜੇ ਇੱਕ ਪਿੰਡ ਖੇਰ ਹੈ, ਉਸ ਪਿੰਡ ਦਾ ਰਹਿਣ ਵਾਲਾ, ਉਹ ਇਕੱਲਾ ਹੀ ਬੈਠਾ ਬੁੱਢਾ ਬੰਦਾ, ਜਟਾਵਾਂ ਉਹਦੇ ਸਿਰ ਤੇ, ਸਰੀਰ ਉਹਦਾ ਢਿਲਵਾਂ ਜਿਹਾ, ਗਲ ਵਿੱਚ ਉੱਨ ਦੀ ਮਾਲਾ ਪਈ, ਹੱਥ ਵਿੱਚ ਮੁਤਹਿਰ ਪਕੜ ਕੇ, ਸੋਟਾ ਪਕੜ ਕੇ ਬੈਠਾ ਗੁਰੂ ਗੋਬਿੰਦ ਸਿੰਘ ਹੱਥ ਪਏ। ਕਹਿਣ ਲੱਗੇ ਮਹੰਤ ਜੀ, ਕਿੱਧਰ ਚਲੇ ਗਏ ਬੈਰਾਗੀ? ਕਹਿੰਦਾ ਮਹਾਰਾਜ, ਮੌਤ ਤੋਂ ਕਿਹਨੂੰ ਨਹੀਂ ਡਰ ਲੱਗਦਾ, ਜਿੰਦ ਕਿਹਨੂੰ ਪਿਆਰੀ ਨਹੀਂ? ਤੇ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਤੂੰ ਕਿਉਂ ਨਹੀਂ ਗਿਆ? ਕਹਿੰਦਾ ਭੱਜਦਾ ਤੇ ਮੈਂ ਵੀ ਸਾਂ, ਪਰ ਜਿਹੜੇ ਪਾਸੇ ਜਾਂਦਾ ਸਾਂ ਕੇਵਲ ਤੂੰ ਹੀ ਦਿਸਦਾ ਪਿਆ ਸੀ। ਹੁਣ ਦੇਖੋ ਦੇ ਅੰਦਰ ਦੀ ਬਿਰਤੀ। ਕਹਿੰਦਾ ਲੜਿਆ ਮੈਂ ਕਦੀ ਨਹੀਂ, ਆ ਉੱਨ ਦੀ ਮਾਲਾ ਕੱਲੀ ਫੇਰੀ ਏ, ਜਪਿਆ ਵਾਹਿਗੁਰੂ ਵਾਹਿਗੁਰੂ ਏ, ਆ ਲੰਗੋਟ ਬੰਨ ਕੇ, ਆ ਖਪਣੀ ਜੀ ਗੱਲ ਵਿੱਚ ਪਾਈ ਬੈਠਾ, ਮੈਂ ਤੇਰਾ ਵਾਂ, ਭਾਵੇਂ ਇਹ ਸਰੀਰ ਦੇ ਟੁਕੜੇ ਟੁਕੜੇ ਹੋ ਜਾਣ, ਮੈਂ ਤੇਰੇ ਦਰ ਨੂੰ ਛੱਡਣਾ ਨਹੀਂ। ਸਾਹਿਬ ਨੇ ਹੱਥ ਕੇ ਕਿਹਾ, ਉਹ ਚੰਗਾ, ਉਦਾਸੀਆਂ ਦੀ ਜੜ ਤੂੰ ਰੱਖ ਲਈ। ਉਦਾਸੀ ਬਚ ਗਏ, ਉਹਨਾਂ ਦੀ ਜੜ ਰੱਖੀ, ਕੇਵਲ ਇੱਕ ਉਦਾਸੀ ਰਹਿ ਗਿਆ, ਸਾਰੇ ਛੱਡ ਕੇ ਚਲੇ ਗਏ। ਕੁਝ ਕੁ ਕਹਿੰਦੇ ਨੇ 2,000 ਦੇ ਕਰੀਬ ਗੁਰੂ ਗੋਬਿੰਦ ਸਿੰਘ ਕੇਵਲ ਸਿੱਖ ਨੇ, ਇੱਧਰ 10,000 ਦੀ ਫੌਜ ਢਾਈ ਕਰਕੇ ਆਈ। ਤੇ ਸਾਹਿਬ ਨੇ ਮੈਦਾਨ ਚੁਣਿਆ ਪਗਾਣੀ ਦਾ, ਪੌਂਟਾ ਸਾਹਿਬ ਦੇ ਨੇੜੇ ਅੱਜ ਉਹ ਸਥਾਨ ਬਣ ਚੁੱਕਾ ਹੈ ਜਿੱਥੇ ਇਹ ਯੁੱਧ ਹੋਇਆ ਹੈ। ਕਦੀ ਜਾਇਓ ਥੱਲੇ ਦੀਵੇ ਥਾਂ ਤੇ ਇੱਕ ਕਬਰ ਵੀ ਏ, ਇੱਕ ਦਿਓਰਾ ਵੀ ਏ, ਉਹ ਹਰੀ ਚੰਦ ਜਿਹਦਾ ਅੱਗੇ ਜ਼ਿਕਰ ਆਉਣਾ ਗੁਰੂ ਗੋਬਿੰਦ ਸਿੰਘ ਦੇ ਤੀਰ ਨਾਲ ਬੰਨਿਆ ਗਿਆ। ਇੱਕ ਇੱਕ ਚੀਜ਼ ਜਿਹੜੀ ਏ, ਜਦੋਂ ਵੀ ਇਤਿਹਾਸਿਕ ਥਾਂ ਤੇ ਜਾਓ ਨਾ, ਭਾਵਾਂ ਲਿਖਿਆ ਬਹੁਤ ਕੁਛ ਹੁੰਦਾ,
ਪਰ ਉੱਥੇ ਬਜ਼ੁਰਗਾਂ ਨੂੰ ਮਿਲ ਕੇ ਪੁੱਛ ਕੇ ਦੇਖੋ ਤੇ ਚੇਤੇ ਰੱਖਿਓ, ਬਹੁਤ ਘਟਨਾਵਾਂ ਐਸੀਆਂ ਨੇ ਜਿਹੜੀਆਂ ਸਾਨੂੰ ਉੱਥੇ ਲੋਕਾਂ ਕੋਲੋਂ ਮਿਲ ਗਈਆਂ ਜੋ ਲਿਖਤਾਂ ਵਿੱਚ ਨਹੀਂ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਪਾਉਂਟਾ ਸਾਹਿਬ ਛੱਡ ਦਿੱਤਾ, ਭੰਗਾਣੀ ਦੀ ਥਾਂ ਤੇ ਆ ਕੇ ਇੱਕ ਗੋਲ ਗਤਾਰਾ ਬਣਾ ਲਿਆ। 10,000 ਦੀ ਫੌਜ ਆਈ, ਸਾਹਿਬ ਨੇ ਆਪਣੇ 5 ਭੂਆ ਦੇ ਜਿਹੜੇ ਪੁੱਤਰ ਸਨ ਉਹਨਾਂ ਨੂੰ ਤਿਆਰ ਕੀਤਾ, ਆਪ ਉੱਚੀ ਤਿੱਬੀ ਤੇ ਖਲੋ ਗਏ। ਕਿਰਪਾਲ ਉਦਾਸ ਜਿਹੜਾ ਉਦਾਸੀ ਸੀ ਇਹ ਵੀ ਸਾਹਿਬ ਦੇ ਕੋਲ ਖਲੋਤਾ, ਉਧਰੋਂ ਪਹਾੜੀਆਂ ਵਿੱਚੋਂ ਅਗਵਾਈ ਕਰਦਾ ਆਇਆ ਫਤਿਹ ਸ਼ਾਹ। ਸਾਹਿਬ ਦੇਖ ਕੇ ਮੁਸਕਰਾ ਪਏ, ਇਹ ਉਹੀ ਬੰਦਾ ਜਿਹੜਾ ਕੱਲ ਤੱਕ ਮੇਰੇ ਨਾਲ ਸੁਲਾਹ ਕਰਕੇ ਚਰਨਾਂ ਥੱਲੇ ਹੱਥ ਰੱਖਦਾ ਸੀ, ਅੱਜ ਉਹ ਗੁੱਸੇ ਵਿੱਚ ਭਰਿਆ ਹੋਇਆ ਗੁਰੂ ਨੂੰ ਤਬਾਹ ਕਰਨ ਆਇਆ। ਤੇ ਇਹ ਵਿਦਵਾਨਾਂ ਨੇ ਨਹੀਂ, ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਇਸ ਯੁੱਧ ਦਾ ਜ਼ਿਕਰ ਕੀਤਾ। ਸਾਹਿਬ ਕਹਿੰਦੇ ਨੇ ਸਭ ਤੋਂ ਅੱਗੇ ਇਹਨਾਂ 400 ਪਠਾਨ ਲਾਏ, ਇਹ ਪਠਾਨ ਪਹੁੰਚੇ, ਇਹਨਾਂ ਦਾ ਆਗੂ ਸੀ ਹਯਾਤ ਖਾਨ। ਹਯਾਤ ਖਾਨ ਨੇ ਜਦੋਂ ਹੱਲਾ ਕੀਤਾ ਤੇ ਗੁਰੂ ਕੇ ਭੂਆ ਦੇ ਪੁੱਤਰਾਂ 5 ਨੇ ਇਹੋ ਜਿਹੀ ਤੀਰ ਦੀ ਬਾਛੜ ਲਾਈ ਕਿ ਪਠਾਨ ਦਾ ਮੂੰਹ ਮੋੜ ਕੇ ਰੱਖ ਦਿੱਤਾ। ਪਿਛਾ ਨੂੰ ਮੁੜੇ ਤੇ ਫਤਿਹ ਸ਼ਾਹ ਕਹਿੰਦਾ, ਪਠਾਨ ਜੀ ਤੁਸੀਂ ਕਹਿੰਦੇ ਸੋ ਸਾਰੇ ਉਹਨੇ ਜੱਟ ਬੂਟ ਕੰਮੀ ਕਮੀਨ ਇਕੱਠੇ ਕੀਤੇ ਨੇ, ਲੜਨ ਵਾਲਾ ਹੀ ਕੋਈ ਨਹੀਂ, ਲੁੱਟ ਤਾਂ ਸਾਰੀ ਤੁਹਾਡੀ ਹੈ ਪਾਉਂਟਾ ਸਾਹਿਬ ਦੀ, ਪਹਿਲੀ ਵਾਰ ਨੀ ਤੁਸੀਂ ਚੱਲ ਚੱਕੇ, ਪਿਛਾ ਨੂੰ ਮੁੜਿਓ ਅੱਗੇ ਨੂੰ ਹੋਵੋ। ਕਹਿਣ ਲੱਗੇ ਹਯਾਤ ਖਾਨ ਲਲਕਾਰਾ ਮਾਰ ਕੇ ਲੈ ਕੇ ਆਪਣੀ ਤਲਵਾਰ ਅੱਗੇ ਨਿਕਲਿਆ। ਹੁਣ ਦੇਖੋ ਗੁਰੂ ਦੀ ਕਰਾਮਾਤ, ਕੋਲ ਮਹੰਤ ਕਿਰਪਾਲ ਦਾਸ ਉਦਾਸੀ ਖਲੋਤਾ ਸੀ, ਕਹਿੰਦਾ ਮਹਾਰਾਜ ਇਹ ਉਹੀ ਹਯਾਤ ਖਾਨ ਨਮਕ ਹਰਾਮ ਹੈ ਜਿਹਨੇ ਤੇਰੇ ਘਰ ਦੀਆਂ ਰੋਟੀਆਂ ਖਾ ਕੇ ਅਕਿਰਤ ਕਣਤਾ ਕੀਤੀ। ਤੇ ਪੁੱਛਿਆ ਸਾਹਿਬ ਕਹਿੰਦੇ ਨੇ ਤੂੰ ਕੀ ਸੋਚਣਾ, ਕਹਿੰਦਾ ਲੜਿਆ ਤੇ ਮੈਂ ਕਦੀ ਨੀ, ਪਰ ਇੱਕ ਵਾਰੀ ਅਸੀਸ ਦੇ ਇਹਦੇ ਨਾਲ ਮੈਂ ਦੋ ਹੱਥ ਕਰਦੇ ਚਾਹੁੰਦਾ। ਕਦੀ ਤੱਕੋ ਗੁਰੂ ਗੋਬਿੰਦ ਸਿੰਘ ਦੀ ਰਹਿਮਤ, ਸਿੱਖਾ ਯਕੀਨ ਕਰ, ਦ੍ਰਿੜ ਅਰਾਧਿਆਂ ਵਾਲਿਆਂ ਦੀ ਜਿੱਤ ਪੈਰ ਚੁੰਮਦੀ ਏ, ਜਿਹੜੇ ਲੋਕ ਅਰਾਧੀ ਢਾ ਕੇ ਬਹਿ ਜਾਣ ਉਹ ਜਿੱਤੇ ਹੋਏ ਵੀ ਹਾਰ ਜਾਂਦੇ। ਆ ਸਾਹਿਬ ਨੇ ਬਾਣੀ ਵਿੱਚ ਕਿਹਾ ਨਹੀਂ, ਨਿਸ਼ਚੈ ਕਰ ਆਪਣੀ ਜੀਤ ਕਰੂੰ, ਇੱਕ ਨਿਸ਼ਚਾ ਭਰੋਸਾ ਹੀ ਐਸਾ ਜਿਹੜਾ ਬੰਦੇ ਨੂੰ ਜਿੱਤ ਤੱਕ ਲੈ ਜਾਂਦਾ, ਜਦੋਂ ਅੰਦਰੋਂ ਦ੍ਰਿੜਤਾ ਹੀ ਮੁੱਕ ਜਾਏ ਤੇ ਫਿਰ ਚੇਤੇ ਰੱਖੋ ਜਿੱਤੇ ਹੋਏ ਵੀ ਘਰਾਂ ਨੂੰ ਹਾਰ ਕੇ ਆ ਜਾਂਦੇ। ਹਯਾਤ ਖਾਂ ਕਹਿੰਦਾ ਮਹਾਰਾਜ ਅਸੀਸ ਦਿਓ ਮੈਨੂੰ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਦਰ ਵਿੱਚ ਪਹਿਲੇ ਦਿਨ ਅੱਜ ਕਿਰਪਾਲ ਦਾਸ, ਵਾਹਿਗੁਰੂ ਕਿਰਪਾਲ ਦਾਸ ਉਦਾਸੀ ਹਯਾਤ ਖਾਂ ਨਾਲ ਟੱਕਰ ਲੈਣ ਲਈ ਘੋੜੇ ਤੇ ਸਵਾਰ ਹੋਏ। ਸਾਹਿਬ ਨੇ ਕਿਹਾ ਕਿਰਪਾਨ ਨੇਜ਼ਾ ਵਰਸ਼ਾ, ਕੋਈ ਨਾਗ ਨਹੀਂ ਕੋਈ ਤੀਰ। ਕਹਿੰਦਾ ਬਸ ਤੂੰ ਅਸੀਸ ਦੇ ਦੇ, ਸਾਰੀ ਜ਼ਿੰਦਗੀ ਸੋਟਾ ਹੀ ਚਲਾਇਆ ਹੈ, ਆ ਸੋਟਾ ਹੀ ਮੇਰੇ ਹੱਥ ਵਿੱਚ, ਤੂੰ ਨਜ਼ਰ ਕਰਦਾ ਰਹੀ, ਦੇਖੀ ਅੱਜ ਇਸ ਸਾਧ ਦੇ ਕਾਰਜਾਂ ਨੇ। ਸਾਹਿਬ ਨੇ ਅਸੀਸ ਦੇ ਕੇ ਜਦੋਂ ਤੋਰਿਆ ਨਾ ਤੇ ਸਾਹਮਣੇ ਹਯਾਤ ਖਾਂ ਆਇਆ ਲਲਕਾਰੇ ਮਾਰਦਾ, ਤੇ ਕਹਿੰਦੇ ਨੇ ਇੱਕੋ ਦਮ ਹੱਥ ਪਏ। ਪਠਾਨ ਕਹਿੰਦੇ ਨੇ ਦੇਖ ਗੁਰੂ ਕਾ ਤੂਰਮਾ ਢਿੱਲਣ ਜਿਹਾ ਆਉਂਦਾ ਪਿਆ, ਸਰੀਰ ਦਾ ਭਾੜਾ ਸੀ ਥੋੜਾ ਜਿਹਾ ਮੰਦ। ਕਹਿੰਦਾ ਦੇਖ ਢਿਲਕਵਾਂ ਸਰੀਰ ਤੁਰਿਆ ਆਉਂਦੇ ਗੁਰੂ ਕਾ ਜਰਨੈਲ। ਹਯਾਤ ਖਾਂ ਟਿੱਚਰ ਕਰਕੇ ਕਹਿੰਦਾ ਬਾਬਾ ਜੀ ਸੱਚਖੰਡ ਦੇ ਬੂਹੇ ਤੇ ਜਾ ਕੇ ਦਸਤਕ ਦੇਣੀ ਚਾਹੁੰਦੇ ਹੋ ਕਿ ਸਾਡੀ ਜੰਨਤ ਵੀ ਜਾਣਾ ਚਾਹੁੰਦੇ ਹੋ? ਕਹਿਣ ਲੱਗਾ ਹਯਾਤ ਖਾਂ ਤੂੰ ਵਾਰ ਕਰ, ਮੈਂ ਤੇਰਾ ਮੁਕਾਬਲਾ ਕਰਨਾ ਆ। ਸਾਹਿਬ ਗੁਰੂ ਗੋਬਿੰਦ ਸਿੰਘ ਟਿੱਬੀ ਤੇ ਖਲੋ ਕੇ ਤੱਕਦੇ ਨੇ। ਹਯਾਤ ਖਾਂ ਨੇ ਫਿਰ ਮਜ਼ਾਕ ਕੀਤੀ, ਜਾ ਬਾਬਾ ਜਾ ਕੇ ਮਾਲਾ ਫੇਰਿਆ ਕਰ, ਤੇ ਗਲ ਵਿੱਚ ਉੱਨ ਦੀ ਮਾਲਾ, ਜਾ ਕੇ ਮਾਲਾ ਫੇਰ, ਤੇਰਾ ਕੰਮ ਲੰਗਰ ਪਾਣੀ ਛੱਕ, ਤੂੰ ਕਿੱਥੋਂ ਮੇਰਾ ਮੁਕਾਬਲਾ ਕਰ ਲਏਗਾ, ਅਸੀਂ ਤਾਂ ਕਈ ਪੁਸ਼ਤਾਂ ਤੋਂ ਸੂਰਮੇ ਤੁਰੇ ਆਉਂਦੇ ਹਾਂ। ਉਸ ਵਕਤ ਕਹਿੰਦੇ ਨੇ ਹਯਾਤ ਖਾਂ ਨੂੰ ਬਾਬੇ ਨੇ ਅਖੀਰ ਦੀ ਗੱਲ ਕਹੀ, ਕਹਿੰਦਾ ਜੇ ਅੰਮਾ ਦਾ ਪਠਾਣੀ ਦਾ ਸ਼ੀਰ ਚੁੰਘੇ ਹੀ ਨਾ, ਭਾਵੇਂ ਮੈਂ ਬਾਬੇ ਨਾਨਕ ਦਾ ਘਰ ਦਾ ਸਾਧ ਗੁਰੂ ਗੁਰੂ ਜਪਣ ਵਾਲਾ ਵਾਂ, ਪਰ ਚੇਤੇ ਰੱਖ ਜੇ ਤੇਰੀ ਤਾਕਤ ਹੈ ਤਾਂ ਮੇਰੇ ਤੇ 3 ਪਹਿਲਾਂ ਕਰ ਲਈ। ਉਸ ਉਦਾਸੀ ਬੰਦਾ, ਲਗੋਟ ਬੰਨਿਆ ਬੰਦਾ, ਕਹਿੰਦੇ ਨੇ ਹਯਾਤ ਖਾਂ ਨੇ ਪਹਿਲਾ ਵਾਰ ਕੀਤਾ ਤੇ ਉਸ ਵਕਤ ਕਿਰਪਾਲ ਦਾਸ ਨੇ ਰੋਕ ਲਿਆ, ਦੂਜਾ ਵਾਰ ਕੀਤਾ ਫਿਰ ਰੋਕ ਲਿਆ, ਤੀਜਾ ਵਾਰ ਕੀਤਾ ਫਿਰ ਰੋਕ ਲਿਆ। ਤੇ ਗੁਰੂ ਗੋਬਿੰਦ ਸਿੰਘ ਦੇਖਦੇ ਪਏ ਸਨ, ਕਿਰਪਾਲ ਦਾਸ ਨੇ ਇੱਕੋ ਦਮ ਘੋੜੇ ਦੀਆਂ ਲਗਾਮਾਂ ਛੱਡ ਦਿੱਤੀਆਂ ਤੇ ਰਕਾਬ ਉੱਤੇ ਖਲੋ ਕੇ ਪੈਰਾਂ ਦੇ ਭਾਰ ਦੋਨਾਂ ਹੱਥਾਂ ਨਾਲ ਪਕੜ ਕੇ ਡੰਡਾ ਹਯਾਤ ਖਾਂ ਦੇ ਸਿਰ ਵਿੱਚ ਮਾਰਿਆ। ਤੇ ਗੁਰੂ ਗੋਬਿੰਦ ਸਿੰਘ ਦੇਖ ਕੇ ਹੱਥ ਪਏ, ਸਿਰ ਵਿੱਚੋਂ ਮਿੱਜ ਇੰਝ ਨਿਕਲੀ ਜਿਵੇਂ ਕਿਤੇ ਕ੍ਰਿਸ਼ਨ ਮੱਖਣ ਦੇ ਭਾਂਡੇ ਭਰੇ ਹੋਏ ਨੂੰ ਜ਼ਮੀਨ ਉੱਤੇ ਸੱਦਦਾ ਹੋਵੇ। ਸਾਹਿਬ ਨੇ ਬਚਿੱਤਰ ਨਾਟਕ ਵਿੱਚ ਬਚਨ ਕਿਹਾ, ਕਹਿਣ ਲੱਗੇ ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ। ਬਚਿੱਤਰ ਨਾਟਕ ਵਿੱਚ ਬਚਨ ਨੇ ਕਿਰਪਾਲ ਕੋਪੀਅੰਗ, ਕਹਿੰਦੇ ਨੇ ਫਿਰ ਮੇਰਾ ਮੰਤ ਉਦਾਸ ਦਾਸ ਕਿਰਪਾਲ ਦਾਸ ਕੋਪੀਅੰਗ ਗੁੱਸੇ ਵਿੱਚ ਆ ਗਿਆ, ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ। ਕਹਿਣ ਲੱਗੇ ਹਟੀ
खान हयात के शीस जारी, हयात खान जरा हटी सूरमा सी सिर च एक मारिया। अगे साहब हथ के लिखते ने उठी छिछ इछंग कदा मेज जोरंग, कहने इन्ने जोर का साधु ने डंडा मारिया कि अंज होया जिमें मक्खन का भांडा किसे कृष्ण ने डंडा मार के भिन्या होवे, इको दम उहदे सिर की मेज निकल के बाहर खिलर गई। कहन लगे कृपाल कोपियंग पुतका संभारी, हटी खान हयात के शीस झारी, उठी छिछ इछंग कदा मेज जोरंग। कहन लगे मानो माखनंग मटकी कान फोरंग, मानो कृष्ण ने जिमें मक्खन की एक मटकी बन दी होवे। कृपाल दास हयात खान नूं मार के पिछा आया ते गुरु गोबिंद सिंह ने घुट के सीने नाल लाया, कृपाल दास मेरे गुरु नानक दी तेरे ते कृपा तेरी अखीर तक निभ जाएगी। जदों इधर जंग होया उधर हयात खान की मौत हुई, ते दूसरा सी नजाबत खान, यह बड़ा तकड़ा तीर अंदाज ही है, यह भी वह पठान जिहड़ा भर्ती होया, यह तीरां दी बरखा करदा आया। ते उधरों गुरु गोबिंद सिंह जी दी भूआ दे वड्डे पुत्र संघो शाह ने इजाजत मंगी, गुरु गोबिंद सिंह मैनू कृपा करके दियो इजाजत मैं मुकाबला करा। दोनों सूरमे जूझे, नजाबत खान ते भाई संघो शाह ने तीरां दी एक दूजे ते बरखा कर दिती। ते गुरु गोबिंद सिंह विचित्र नाटक विच लिखदे ने एक सांझा वार होया, उधरों नजाबत खान की मौत हो गई ते उहदे फट्टे फट लगे होए नाल संघो शाह भी जिहड़े ने शहादत का जाम पी गए। उत्थे साहब ने कलम चोके एक दोहरा लिखिया, कहन लगे मार नजाबत खान को संगो जुजे जुझार, बचित्र नाटक, मार नजाबत खान को संगो जुजे जुझार, हा हा ए लोका भयो सुर्ग लोक जयकार। कहने मेरी भूआ का पुत्र जदो दुनिया तो गया ते रब दे घर विचो दी करनी नू देख के जय जयकार की गई। पहला संगो शाह शहीद होया, परत के दूजा इन्हां दी भूआ का पुत्र जीत मल, उन्हें इजाजत मंगी, उहदे मुकाबले ते हरी चंद आया। यह बड़ा तकड़ा तीर अंदाज सी, इहदा तीर कदी खाली जांदे ही नहीं सी। उधर जीतमल इधर हरी चंद दोनों का जंग अत का यह लड़े ने, इधर जंग हुंदा है ते किसे ने खबर जा संडोरे दिती, नेड़े पैंदा सी पीर तेरे भेजे हुए पठान दगा दे के चले गए। पीर ने पल्लू फेर दिता संडोरे दे चार चबेरे, कहिंदा जिहड़ा मैनू प्यार करदा है ओ अपने घरों सिर ते मौत दा खफड़ बन के तुरयो, की होया जे पठान धोखा दे गए। चार जवान पुत्र अपने, दो सके भरा प्रिंसीपल सतबीर सिंह लेंदे ने अपने बापू नूं भी नाल लै लिया, अपना बाप दो भरा चार पुत्र ते 700 मरीद लै के ओ पंज वक्त दा नमाजी पीर बुद्धू शाह गुरु गोबिंद सिंह दे चरणा तो फिदा होने वास्ते जांदा पे। उधर जग पूरे जोबन ते वे ते पीर बुद्धू शाह ने एक पासों आके हल्ला कीता ते साहब ने पूछा ए करलाट क्यों, किसे ने कहा पीर बदरुद्दीन आ गए ने। साहब हस के कहन लगे मैनू आस सी कि सिदक वाला ए मुड़ के जरूर आवेगा। उधर वह जूझते रहे, उत्थे फिर साहब कहिंदे हरी चंद ते जीत मल दे जंग विच जीत मल नू सीने विच तीर वजा ओ शहीद हो गया, हरी चंद नू वजा ओ बेहोश होके जमीन ते डिग पिया। जदों जमीन ते डिगा पहाड़िए नू चोके लै गए। इसू बाद भीखण खां आया, फिर गुरु गोबिंद सिंह आप टिब्बी तो थले उतरे। दो भरा शहीद हो चुके ने, कई सिख शहीद हो गए। पहला तीर पत्थे विचों गुरु गोबिंद सिंह ने कढ़िया ते जिहड़ा भीखण खां पठान दगा दे के गया सी पूरे जोर नाल उहदे वल तक के निशाना मारिया, ते गुरु गोबिंद सिंह कहिंदे ने इक्को मेरा तीर जिहड़ा है उन्हें या अली कहा, मूंह खुलन की देर सी तीर उहदे मूंह विचों आर पार हो गया, जमीन ते डिगा उहदी मौत होई। इधर हरी चंद नूं आ गई होश, इहने पुछिया पहाड़ियां नूं की बनिया, कह लगे तेरे तो बिना बाजी हार चले आ, परत के पत्थे विच तीर पाए ते आ गया गुरु गोबिंद सिंह दे मुकाबले, इत्थे असली जंग बनदा है। सह फिर विचित्र नाटक विच लिखदे ने उधरों घोड़े ते असवार हो के मैं तुरिया ते उधरों हरी चंद तुरिया, कहिंदे ने इहने अपनी कमान दे विचों तीर कढे ते ललकार के कहिंदा गुरु गोबिंद राय कर वार, मैं अज तेरी अलख मुका के जानी है ते मेरे साहब दे मथे ते कोई वट नहीं। हस के कह लगे हरी चंद एवें मान नहीं करीदा, एक नहीं मैंने तेनू तीन मौके देना वा, तू तीन तीरां दे वार कर लै,
जे वाहगुरु ने चाहिया मैं बच गया ते मैं केवल तेरे ते एक ही करना। हुण देखो ते विचित्र नाटक की बाणी है दसम ग्रंथ की। साहब गुरु गोबिंद सिंह फिर लिखते ने एक एक तीर किथे लगा। महाराज कहते ने हरी चंद कोपे कमाण सवारन। ते बाणी थोड़ी जी महंगी है, अर्थां वल ध्यान दे। आज हरी चंद कोपे कोपे दर से हरी चंद गुस्से विच आ गया। कमाण सवारन उन्हें अपनी कमान नू तीरां नू संभालिया, पहला तीर छड़िया, कह लगे प्रथम बाजियंग तान बाण प्रहारंग। प्रथम दर से सब तो पहला तीर बाजियंग बाज दर दा घोड़ा, कहिंदे मेरे सीने नू सामने रख के तीर चलाया। पर गुरु गोबिंद सिंह कहिंदे पहला तीर मेरे घोड़े दे सिर विच आ के वज्जा। कह लगे हरी चंद कोपे कमान समारंग, प्रथम बाजिंग तान बाण प्रहारंग। कह लगे दुतिया ताक के तीर मोको चलायंग, दूजा तीर फिर मेरे सीने नू सामने करके रखिया। कह लगे ने जदो इको दम दूजा तीर चलाया, कह लगे दुतिया ताक के तीर मोको चलायंग, ते गुरु गोबिंद सिंह कहिंदे रखियो दईव मैं, दईव दर से वाहगुरु, मेनू रखण वाला वाहगुरु नाल सी। कान स्वय कै सदायंग, ये तीर मेरे कन्ना दे नेड़े छू करके निकल गया, पर रखण वाले ने मेनू तत्ती वाह ना लगन दिती। कहिंदे तीजा तीर कढ़िया, विचित्र नाटक विच बचने, कह लगे के हरी चंद कोपे कमान संहारंग, प्रथम बाजियंग तानंग बाणंग प्रहारंग, दुतिया ताक के तीर मोको चलायंग, रखियो दईव मैं कान स्वय कै सदायंग। कह लगे तृतीया बाण मारियो तो पेटी मजारंग, तीजा तीर हरी चंद ने कढ़िया ते मेरे ढिड नू सामने करके चलाया। साहब कहिंदे मैं पेटी बन्नी सी, तृतीया मान मारेंग सो पेटी मजारंग, मेरी पेटी विच वजा। ते साहब उत्थे फिर अगे लिखदे ने विद्यंग चिलकतन द्वालम पारंग पधारंग, केदी तीर दी चुंज एनी कु तिखी सी। कह लगे मेरी पेटी नू चीर के अगे ए विन गए। जदों ये तीर वजा सिर गुरु के कीर्तनीए शब्द पढ़ते ने, एदा पिछोकड़ ए वे ओ शब्द अगे अर्ज करना। कह लगे तृतीया बाण मारियम सो पेटी मजारंग, विद्यंग चिलकतंग द्वाल पारंग पधारंग। फिर साहब कह लगे चुभी चिंच चरमंग कशु काए ना आयन। कहिंदे तीर दी तिखी चुंज पेटी विचों निकल के मेरी चमड़ी नू थोड़ी जी चुभी, पेट विच थोड़ी जी तसी। कह लगे कलंग केवलंग दास जानंग बचाएंग। देखो निम्रता, ये नहीं मैं अपने करतब नाल बचिया। कहिंदे ने चुंज ओ चुप तां मैनू गई, पर मैं रब दा शुक्र करना जिन्हें हाथ दे के मैनू रख लिया। चुभी चंच चरमंग कशु ना ताए आयंग। साहब कह लगे कलंग केवलंग दास जानंग बचायंग। जदों साहब कहिंदे ने यह तीर मेरी पेटी विच खुब गया ते तीर दी नोक अगे गई, ते फिर गुरु गोबिंद सिंह कहिंदे जबै बाण लाग्यो तबै रोस जाग्यो। इसे शब्द आरंभ होंगे जब बाण लाग्यो तब रोस जाग्यो, करन लै कमानंग हनंग बाण तानंग, सब वीर ताए सरोवर चलाए तब ताक बानंग, हण्यो एक जवानंग एक तीर पत्थे विचों कटिया। कह लगे हरी चंद मारे तो जोधा लिता है, एक तीर ओहदे सीने विच लगा, हरी चंद की मौत हो गई। साहब के बचन ने कहिंदे ने हरी चंद के मरण की देर सी, जब बाण लाग्यो तब रोस जाग्यो, करंग लै कमानंग हणक बाण तानंग, सब वीर ताए सरोगन चलाए तब ताक बाणंग, हण्यो एक जवानंग हरी चंद मारे सो जोधा लितारे, सा करोड़ रायंग वाहे काल कायंग, सबे त्रणंग त्याग भागे सबे त्रास भागे। फिर साहब कहते भई जीत मेरी कृपा काल के, हे मेरे वाहगुरु।

ਜਪ ਆਹਦ ਸੱਚ

ਨਾਨਕ ਖੁਸ਼ੀ ਪੇ ਸੱਚ ਬੇਸ਼ੁਮਾਰ ਅਥਾਹ ਅਗੰਤ ਅਤੁਲ ਜਿਉਂ ਬੁਲਾਵ ਹੋ ਤਿਉ ਨਾਨਕ ਦਾ

दासन दास कह जन नानक जेहा तू कराहे तेहा खौ करी वख्यान। दासन दास कह जन नानक जेहा तू कराहे तेहा खौ करी वख्यान। परम सम्मान योग सतगुरु साहिब श्री गुरु ग्रंथ साहिब महाराज जी दे पावन पवित्र हजूरी अंदर शोभाए मान खोए बैठे गुरमुख प्यारे सतसंगी जनों, आप जी हफ्तावारी दीवान विच सतगुरु दे पवित्र चरण स्पर्श करन वास्ते साहिबां दी प्यारी गोद विच इकत्र होए बैठे हो। जिवें आप जी नूं ए सब नूं जानकारी है कि 27 जून नूं शेरे पंजाब महाराजा रणजीत सिंह जी दी बरसी सी, जिस नूं आपां अज सतगुरु दे घर अंदर मना रहे हां। आपने बड़े प्यार दे नाल कीर्तन भी सरवण कीता है और गुरमुख प्यारियां तों उस दृश्य नूं तवारीख दे उस पन्ने नूं सरवण कीता जदों महाराणी जिंद कौर अपने सपुत्र दे शीश ते केस ना देख के उसने सब कुछ सह लिया अपने उते, पर इनू ना सह सकी कि कलगी वाले दी मोर मेरे पुत्र दे सिर तो गुम हो जाए। आओ उस शेरे पंजाब दे जीवन दे समाचार तुहाडे नाल आप संगत नाल सांझे करने ने। मैं सिर्फ उन्हां दी जीवनी विचों पख उन्हां को आप नाल सांझा करना, समय अंदर रह के उस दे जीवन नूं तक के साडी साडे गुरु नाल बण आवे, उस दे जीवन नूं पढ़ के ओदी निर्माणता नूं तक के असी अपने अतीत वल अपने उन्हां बजुर्गां दे इतिहास तो जाणू हो सकीए जिन्हां दियां बाहवां विच भी ताकत बड़ी है ते निम्रता दे भी पुंज सन। आओ साहिब श्री गुरु ग्रंथ साहिब मेहर करे आप कृपा करके विच वरते मेरा सतगुरु कृपा करके एकाग्रता बख्शिया जे जिन्ने भी आपां बैठे हैं, क्योंकि एकाग्रता तो बिना आनंद नहीं। गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब महाराज जी दी पावन पवित्र इलाही गुरबाणी दा जदों आपां पाठ करने ते गुरमत दे सिद्धांत दी आपां जदों विचार करने आ ते सतगुरु ने बाणी अंदर दो पक्ष मनुख दे बयान कीते। मनुख दे की इस बनाई हुई सृष्टि दे हर वस्तु दे दो पक्ष दिते ने। जिथे मेरे सतगुरु ने बाणी विच अमृत दा वेरवा दिता है, अमृत दी समर्था की है, अमृत अंदरों पी के मनुख केड़ियां उस रूहानीयत दियां पिंगां नूं झूटदा है। उथे साहिब ने इस दे विपरीत जिहड़े विषय विकार ने इन्हां विच मनुख जदों डुब जांदा है ते उदो एदा जीवन तबाह किवें हो जांदा है। अमृत दी चढ़दी कला ते वकारां विच गर्क हुंदे जीवन दोनां नूं बयान कीता है।
ਸਤਿਗੁਰੂ ਨੇ ਇੱਕ ਪਾਸੇ ਉਸ ਮਨੁੱਖ ਦੀ ਦੇਹੀ ਨੂੰ ਇੰਨਾ ਕੁ ਸਲਾਹਿਆ ਜਿਹੜਾ ਨਾਮ ਵੀ ਜੁੜਿਆ ਉਹਨੂੰ ਕਹਿ ਦਿੱਤਾ ਤੇ ਨਰ ਹਰ ਅੰਤਰ ਨਹੀਂ। ਨਾਨਕ ਸਾਚੀ ਮਾਨ ਉਸ ਮਨੁੱਖ ਵਿੱਚ ਤੇ ਪ੍ਰਭੂ ਵਿੱਚ ਕੋਈ ਅੰਤਰ ਨਹੀਂ ਜਿਹੜੇ ਨਾਮ ਵਿੱਚ ਭੇਜੇ ਨੇ। ਤੇ ਦੂਜੇ ਪਾਸੇ ਇਸ ਦੇਹੀ ਦੀ ਗੱਲ ਕਰਦਿਆਂ ਕਹਿ ਦਿੱਤਾ, ਕਹਿਣ ਲੱਗੇ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਸੋਚਦੇ ਹੋਗੇ ਵੀ ਆਪਾਂ ਬਰਸੀ ਤਾਂ ਮਨਾ ਰਹੇ ਹਾਂ ਪਰ ਗੱਲ ਬਾਣੀ ਦੀ ਜੁਦੇ ਪਾਸੇ ਨਹੀਂ, ਮੈਂ ਗੱਲ ਰਾਜ ਦੀ ਕਰਨੀ। ਸਾਹਿਬ ਨੇ ਜਿੱਥੇ ਅੰਮ੍ਰਿਤ ਦੀ ਗੱਲ ਕੀਤੀ ਉੱਥੇ ਵਕਾਰ ਜਿਹੜੇ ਜੀਵਨ ਨੂੰ ਤਬਾਹ ਕਰਦੇ ਨੇ ਉਹਨਾਂ ਦਾ ਜ਼ਿਕਰ ਕੀਤਾ। ਜਿੱਥੇ ਸਾਹਿਬ ਨੇ ਭਿੱਜੀ ਕੋਈ ਅੰਦਰ ਦੀ ਉਹ ਆਤਮਾ ਜਿਹੜੀ ਇੱਕਮਿਕ ਹੋ ਚੁੱਕੀ ਹੈ ਉਹਦੀ ਵਡਿਆਈ ਕੀਤੀ, ਉੱਥੇ ਮੇਰੇ ਗੁਰਦੇਵ ਨੇ ਰੱਬ ਤੋਂ ਟੁੱਟਿਆ ਹੋਇਆਂ ਦੇ ਜੀਵਨ ਨੂੰ ਵੀ ਬਿਆਨ ਕੀਤਾ। ਜਿੱਥੇ ਸਤਿਗੁਰੂ ਨੇ ਬਾਣੀ ਵਿੱਚ ਇਹ ਕਹਿ ਦਿੱਤਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰਨਾਲੇ, ਉੱਥੇ ਨਾਲ ਹੀ ਕਹਿ ਦਿੱਤਾ, ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਦੋਨੋਂ ਪੱਖ ਦੇ ਦਿੱਤੇ। ਜਿੱਥੇ ਸਾਹਿਬ ਨੇ ਕਿਹਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਉੱਥੇ ਨਾਲ ਇਹ ਵੀ ਕਹਿ ਦਿੱਤਾ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਸਨਮੁਖ ਦੀ ਗੱਲ ਕੀਤੀ, ਨਾਲ ਬੇਮੁਖ ਦੇ ਜੀਵਨ ਨੂੰ ਵੀ ਦੱਸ ਦਿੱਤਾ। ਸੱਚੀ ਬਾਣੀ ਦੀ ਗੱਲ ਕੀਤੀ, ਨਾਲ ਕੱਚੀ ਬਾਣੀ ਦਾ ਵੇਰਵਾ ਦੇ ਦਿੱਤਾ। ਅੰਮ੍ਰਿਤ ਦੀ ਗੱਲ ਕੀਤੀ, ਨਾਲ ਜ਼ਹਿਰ ਦੀ ਗੱਲ ਕਰ ਦਿੱਤੀ। ਰੱਬ ਨਾਲ ਭਿੱਜੇ ਹੋਏ ਸੰਤ ਦੀ ਗੱਲ ਕੀਤੀ ਤੇ ਨਾਮ ਤੋਂ ਟੁੱਟੇ ਹੋਏ ਸਾਕਤ ਦੇ ਜੀਵਨ ਨੂੰ ਬਿਆਨ ਕੀਤਾ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਪੜ੍ਹੀ ਉਹਦੇ ਵਿੱਚੋਂ ਰਾਜ ਦਾ ਸੰਕਲਪ ਤੱਕਿਆ ਤੇ ਸਾਹਿਬ ਨੇ ਉਸ ਰਾਜ ਨੂੰ ਪ੍ਰਵਾਨ ਨਾ ਕੀਤਾ ਜਿਸ ਰਾਜ ਵਿੱਚ ਰੱਬ ਗੁਰੂ ਪਰਮੇਸ਼ਵਰ ਭੁੱਲ ਜਾਏ ਤੇ ਮਨੁੱਖ ਜ਼ੁਲਮ ਕਰਨ ਲੱਗ ਪਏ। ਤੇ ਜਦੋਂ ਦੂਜਾ ਪੱਖ ਲਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਰਾਜ ਨੂੰ ਪ੍ਰਵਾਨ ਵੀ ਕੀਤਾ। ਸਾਹਿਬ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਨੇ, ਸਤਿਗੁਰੂ ਕਿਹੜੇ ਰਾਜ ਨੂੰ ਪ੍ਰਵਾਨ ਨਹੀਂ ਕਰਦੇ। ਹਜ਼ੂਰ ਦਾ ਬਚਨ, ਐਸੋ ਰਾਜ ਨਾ ਕੀਤਾ ਕਾਜ ਜਿਤ ਨਹਿ ਤ੍ਰਿਪਤਾਏ। ਕਿਹੜੇ ਰਾਜ ਨੂੰ ਗੁਰੂ ਪ੍ਰਵਾਨ ਨਹੀਂ ਕਰਦਾ? ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਓ ਰੱਤ ਪਿੱਤ ਕੁੱਤਿਓ ਚੱਟ ਜਾਓ। ਇਸ ਰਾਜ ਨੂੰ ਪ੍ਰਵਾਨ ਨਹੀਂ ਕੀਤਾ। ਕਿਹੜੇ ਰਾਜ ਨੂੰ ਗੁਰਦੇਵ ਨੇ ਪ੍ਰਵਾਨ ਨਹੀਂ ਕੀਤਾ? ਬਾਣੀ ਦੇ ਅੰਦਰ ਜਿਸ ਕਹਿ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਤ ਸਵਾਨ। ਸਾਹਿਬ ਨੇ ਇਹੋ ਜਿਹਾ ਰਾਜ ਨੂੰ ਪ੍ਰਵਾਨ ਨਹੀਂ ਕੀਤਾ। ਪਰ ਇੱਕ ਗੱਲ ਚੇਤੇ ਰੱਖਿਓ, ਜੇ ਆਪਾਂ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਜ ਦੀ ਗੱਲ ਨਹੀਂ ਕਰਦੀ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਹੀ ਸ੍ਰੀ ਰਾਗ ਦਾ ਇਹ ਵੇ, ਕਹਿੰਦੇ ਨੇ ਸੁਲਤਾਨ ਹੋਵਾਂ ਮੇਰ ਲਸ਼ਕਰ, ਰਾਜ ਨੂੰ ਪ੍ਰਵਾਨ ਕੀਤਾ। ਕਹਿੰਦੇ ਨੇ ਹੇ ਮਾਲਕ, ਜੇ ਤੂੰ ਮੈਨੂੰ ਬਾਦਸ਼ਾਹ ਦੇ ਦੇਣੇ, ਸੁਲਤਾਨ ਹੋਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾਉਂ ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ ਪਰ ਇਹਨਾਂ ਰਾਜ ਲੈ ਕੇ ਇੱਕ ਮੇਰੇ ਤੇ ਕਿਰਪਾ ਕਰ ਦੇਈ, ਸੁਲਤਾਨ ਬਣਾ ਦੇ, ਫੌਜ ਦੇ ਦੇ, ਰਾਜ ਭਾਗ ਦੇ ਦੇ, ਪਰ ਮਤ ਦੇਖ ਭੁੱਲਾ ਵਿਸਰੈ ਤੇਰਾ ਚੇਤਨਾ ਆਵੇ ਨਾ, ਕਿਤੇ ਤੈਨੂੰ ਭੁੱਲ ਨਾ ਜਾਵਾਂ ਰਾਜ ਭਾਗ ਦੇਖ ਕੇ। ਸਾਹਿਬ ਨੇ ਕਿਹੜੇ ਰਾਜ ਨੂੰ ਪ੍ਰਵਾਨ ਕੀਤਾ? ਸਾਹਿਬ ਕਹਿੰਦੇ ਨੇ, ਰਸਨਾ ਜਪੀਐ ਏਕ ਨਾਮ, ਇਆਂ ਸੁਖ ਆਨੰਦ ਘਣਾ, ਆਗੈ ਜੀਕੈ ਸੰਗ ਕਾਮ, ਕਤੀਐ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਯੋਗ। ਸਾਹਿਬ ਨੇ ਕਿਹੜੇ ਰਾਜ ਨੂੰ ਪ੍ਰਵਾਨ ਕੀਤਾ? ਸਤਿਗੁਰੂ ਕੀ ਬਾਣੀ ਪੜ੍ਹਨੇ ਆ, ਭਗਤ ਰਵਿਦਾਸ ਨੇ ਇੱਕ ਉੱਚੀ ਆਵਾਜ਼ ਵਿੱਚ ਹੋਕਾ ਦਿੱਤਾ, ਕੇਵਲ ਗੁਰੂ ਸਾਹਿਬਾਨ ਨਹੀਂ ਭਗਤਾਂ ਦੀ ਬਾਣੀ ਕਦੀ ਵਾਚੀਏ, ਭਾਵੇਂ ਗੱਲ ਉਹਨਾਂ ਨੇ ਰੂਹਾਨੀਅਤ ਦੀ ਉਡਾਰੀ ਦੀ ਕੀਤੀ, ਪਰ ਉਹਨਾਂ ਨੇ ਬਾਹਰ ਦਾ ਨਿਜ਼ਾਮ ਕਿਹੋ ਜਿਹਾ ਚਾਹੀਦਾ। ਕਹਿਣ ਲੱਗੇ, ਅਸਲੀਅਤ ਜੇ ਮੈਂ ਤਾਂ ਉਸ ਵਤਨ ਦਾ ਵਾਸੀ ਹਾਂ। ਵਤਨ ਦੀ ਗੱਲ ਬਾਬੇ ਰਵਿਦਾਸ ਨੇ ਵੀ ਕੀਤੀ, ਕਹਿਣ ਲੱਗੇ, ਮੈਂ ਤਾਂ ਉਸ ਵਤਨ ਦਾ ਵਾਸੀ ਹਾਂ ਜਿੱਥੇ ਪਰਜਾ ਉੱਤੇ ਜ਼ੁਲਮ ਨਹੀਂ ਹੁੰਦਾ, ਜਿੱਥੇ ਪਰਜਾ ਤੇ ਤਸ਼ੱਦਦ ਨਹੀਂ ਕੀਤਾ ਜਾਂਦਾ, ਜਿੱਥੇ ਹਰ ਇੱਕ ਨੂੰ ਗੱਲ ਕਰਨ ਦਾ ਪੂਰਾ ਅਧਿਕਾਰ ਏ, ਜਿੱਥੇ ਕੋਈ ਮਰਜ਼ੀ ਮਨੁੱਖ ਉਸ ਰਾਜ ਵਿੱਚ ਵਿਚਰੇ, ਉਹਨੂੰ ਕੋਈ ਨਜ਼ਰ ਬੰਦ ਕਰਕੇ ਜੇਲ੍ਹ ਵਿੱਚ ਜੰਜੀਰਾਂ ਵੀ ਜਕੜ ਕੇ ਸੱਟਣ ਵਾਲਾ ਨਹੀਂ, ਉੱਥੇ ਕਦੀ ਕਿਸੇ ਦੇ ਪੁੱਤਾਂ ਨੂੰ ਬੇਦੋਸ਼ੀਆਂ ਨੂੰ ਕੋਹ ਕੇ ਖਤਮ ਨਹੀਂ ਕੀਤਾ ਜਾਂਦਾ। ਕਿਹੜੇ ਰਾਜ ਦੀ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਨੇ?
कह लगे एक ओह जा राज चाहिदा है जेड़ा बेगमपुरा शहर को ना हो। साहब ने उथे जिक्र किया दुख अंदो नहीं तै ठाओ ना तस्वीज खिराद ना माल खौफ ना खता ना तरस जवाल अब मैं खूब वतन गह पाई ऊआ खैर सदा मेरे भाई। कह लगे प्यारे आबा दान सदा मशहूर ऊआ गनी बसा मामूर ते ओ राज की हो जाए ज्यो ज्यो सैल करे त्यों भावे महरम महल ना कोट कावे। उथे कोई रोकन वाला नहीं राज एको जे बाबे फरीद वर्गा सूफी संत जेड़ा इन्ना बाणी विच भिजा नाम विच भिजा इथो तक कहिंदा है कि जे सजना रब नू पाणी ते किसे दे हिरदे नू दुखाई ना। बाबा जी दे बचन सी पढ़ने सबना मन मानक ठान मूल मचांगवा जौ तो प्रिया दी सिख हे आओ ना ठाए कहिदा किसे दे हिरदे नू दुखा ना। ते जिदन उस फरीद ने स्वतंत्रता दी आजादी दी गल कीती राज दो तरह नाल कायम कीता जांदा है। एक ता ओ लोक जेड़े जुल्म ते तशद्दुद करके प्रजा नू गुलाम करदे ने ते उहना ते दिन रात जुल्म ढांदे ने अपनी राज दी हवश पूरी करदे ने ते एक ओ मरजीवड़े जेड़े अपनी अनख नू कायम कर ली ते रब ने जिंदगी दिती है स्वतंत्र गुजार ली संघर्ष करदे ने राज ओ भी कायम करदे ने पर जुल्म ढाण ली नहीं जुल्म नू रोकण वास्ते। मैं जिस राजे वल तुर रहा ओदे जीवन तो पहला बाणी विचो अर्ज करनी है फरीद वर्गा महापुरुष कहिंदा है किसे दे हिरदे नू ढाण ना ते जिदन स्वतंत्रता दी गल कीती उदन उस फकीर ने एक गल कह दिती रब्बा मनुखा देही अमोलक है बड़ी मुश्किल नाल मिलदी है पर मैं एक तेनू कह दिया जे फरीद नू जिउंदे जी किसे दे दरवाजे दा गुलाम बना नहीं किसे दे दरवाजे अगे झोली अड्डन लई मजबूर कर नहीं ते मैं चाहना ऐ खुदा किसे दी गुलामी कबूलन तो पहला मेरी जिंद नू मेरे शरीर तो स्वतंत्र कर दे क्योंकि मैं किसे दे दरबार विच गुलामी दे दिन नहीं कर सकता। बाबे फरीद वर्गे महापुरुष ने बाणी विच कह दिता फरीदा बार पराए बैठना साई मुझे ना दे जे तू एवें रख सी जियो शरीरो ले मेरे शरीर विचो जिंद नू कढ ली। ते जिस महाराजे दा जिक्र आपा कर लगे हां मैं कोशिश करांगा ओदे जीवन विचो पंछी झात आपा निकलीए गुरु गोबिंद सिंह जी दे दरबार विच आनंदपुर साहिब दी धरती ते एक मनुख आए। मैं साहिब दे दशमेश दे जीवन नाल इहदे जीवन नू आरंभ करना इस खानदान दे जीवन नू। सतगुरु दे दरबार विच एक मनुख आया ते साहिब ने जदो अमृत दी दात दिती ते इस नौजवान ने खलो के कहा सी दातिया अमृत दी दात मेनू भी दे। सिख विद्वान लिखदे ने कि उस मनुख दा नाम सी बुढ़ा मल ते इन्हे हाथ जोड़ के कलगी वाले दे चरणा विच खलो अमृत दी जाचना कीती ते जदो साहिब ने अमृत दी दात दिती ते इहदा नाम रखिया गया सी बुद्ध सिंह। गुरुदेव पिता तो अमृत दी दात लई नाम बुद्ध सिंह रखिया। बाबा प्रेम सिंह होती लिखदे ने इसने इन्ना कु जालमां नाल टक्कर लई इहदे शरीर उत्ते 40 निशान सन गोलियां दे नेज़ियां दे करबाना दे तीरां दे। बुद्ध सिंह दे तन ते 40 निशान ने। प्रिंसीपल सतबीर सिंह जिक्र करदा है इहदे तन ते 43 निशान ने। गल मुकदी की ओहदे तन ते 40 निशान ने दुश्मनां नाल टक्कर लैंदिया सारा शरीर विन्निया पिया। सिख विद्वान कहिंदे ने बुद्ध सिंह दी इक घोड़ी सी जिहदा नाम देसा सी इस करके इहदा नाम नाल ही इन्ना जुड़ गया सी असवारी करन वाले दा ते असवारी दा नाम इन्ना कु इकमिक हो गया इहनू देसा बुद्ध सिंह कहिण लग पए सन। देसा बुद्ध सिंह अपनी घोड़ी दे पिछ ते सिख विद्वाना मुताबक 50 वारी इहने जेलम ते चन्हा नू आर पार कीता सी। बुद्ध सिंह

ਕੀ ਕੀਤੇ? ਨੋਧ ਸਿੰਘ ਤੋਂ ਬਾਅਦ ਇਹਦੇ ਘਰ ਦੇ ਅੰਦਰ ਚਾਰ ਪੁੱਤਰਾਂ ਨੇ ਜਨਮ ਲਿਆ, ਚਰਤ ਸਿੰਘ, ਚੇਤ ਸਿੰਘ, ਮਾਘੀ ਸਿੰਘ ਆਦਿਕ। ਨੋਧ ਸਿੰਘ ਦੀ ਮੌਤ ਹੋਈ ਤੇ ਇਹਦੇ ਪੁੱਤਰ ਚਰਤ ਸਿੰਘ ਨੇ ਸੁੱਕਰ ਚੱਕੀਆ ਮਿਸਲ ਦੀ ਕਮਾਂਡ ਨੂੰ ਸਾਂਭਿਆ। ਮੈਂ ਰਣਜੀਤ ਸਿੰਘ ਜੀ ਦੇ ਪਿਛੋਕੜ ਦੀ ਅਰਜ਼ ਕਰ ਰਿਹਾ। ਚਰਤ ਸਿੰਘ ਜਿੱਦਣ ਮਿਸਲ ਦਾ ਆਗੂ ਬਣਿਆ, ਉਹਦਨ ਇਹਨੇ ਇੱਕ ਨੇਹ ਬਣਾ ਦਿੱਤਾ ਸੀ, ਜਿਹਨੇ ਸਾਡੀ ਮਿਸਲ ਵੀ ਸਾਹਮਣ ਹੋਣਾ ਹੈ, ਉਹਨੂੰ ਕਲਗੀ ਵਾਲੇ ਦੇ ਦਰ ਦਾ ਅੰਮ੍ਰਿਤ ਪਾਨ ਕਰਨਾ ਪਏਗਾ। ਤੇ ਜਦੋਂ ਕੋਈ ਨਵਾਂ ਸਿਪਾਹੀ ਭਰਤੀ ਕਰਦਾ ਸੀ, ਉਦੋਂ ਚਰਤ ਸਿੰਘ ਆਪ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਹੋ ਕੇ ਉਹਨੂੰ ਅੰਮ੍ਰਿਤ ਦੀ ਦਾਤ ਦਿੰਦਾ ਹੁੰਦਾ ਸੀ। ਮਿਸਲ ਵਿੱਚ ਸਿਪਾਹੀ ਭਰਤੀ ਤਾਂ ਕਰਨਾ, ਪਹਿਲਾਂ ਇਹਨੇ ਅੰਮ੍ਰਿਤ ਦੀ ਦਾਤ ਦੇਣੀ। ਜਦੋਂ ਚਰਤ ਸਿੰਘ ਦਾ ਜੀਵਨ ਆਇਆ, ਉਦੋਂ ਮਿਸਲਾਂ ਰਾਜਭਾਗ ਕਾਇਮ ਪਈਆਂ ਕਰਦੀਆਂ ਨੇ। ਇਧਰ ਅਬਦਾਲੀ ਨੇ ਹਮਲਾ ਕੀਤਾ, ਕੁੱਪਰ ਖੇੜੇ ਦੇ ਮੈਦਾਨ ਵਿੱਚ ਇਹਨੇ ਹਜ਼ਾਰਾਂ ਸਿੱਖ ਕੋਹ ਕੇ ਖਤਮ ਕੀਤੇ ਨੇ। ਬੁੱਝੇ ਬੁੱਢੇ ਬੱਚੇ, ਅਨੇਕਾਂ ਜਿਹੜੇ ਗੱਭਰੂ ਨੇ ਉਹਨਾਂ ਨੂੰ ਇਹਨੇ ਸ਼ਹੀਦ ਕਰ ਦਿੱਤਾ। ਤੇ ਇਸੇ ਕੁੱਪਰ ਖੇੜੇ ਦੇ ਮੈਦਾਨ ਵਿੱਚ ਸਰਦਾਰ ਚਰਤ ਸਿੰਘ ਨੇ ਵੰਗਾਰ ਕੇ ਇੱਕ ਗੱਲ ਕਹੀ ਸੀ, ਅਬਦਾਲੀ ਲੋਕਾਂ ਦੇ ਪੁੱਤਰ ਮਰਵਾਨਾ ਪਏ, ਜੇ ਤੇਰੀਆਂ ਬਾਹਾਂ ਵਿੱਚ ਦਮ ਹੈ ਤੂੰ ਮੇਰੇ ਸਾਹਮਣੇ ਆ ਕੇ ਮੇਰੇ ਨਾਲ ਟੱਕਰ ਲੈ ਲੈ। ਇੱਥੇ ਚਰਤ ਸਿੰਘ ਨੇ ਵੰਗਾਰਿਆ ਸੀ। ਚਰਤ ਸਿੰਘ ਤੋਂ ਬਾਅਦ ਇਹਦੇ ਘਰ ਇਹਦਾ ਪੁੱਤਰ ਮਹਾਂ ਸਿੰਘ ਤੇ ਸੋਜ ਸਿੰਘ ਦੋ ਪੁੱਤਰ ਹੋਏ। ਚਰਤ ਸਿੰਘ ਤੋਂ ਬਾਅਦ ਮਹਾਂ ਸਿੰਘ ਨੇ ਸੁੱਕਰ ਚੱਕੀਆ ਮਿਸਲ ਦੀ ਅਗਵਾਈ ਕੀਤੀ ਏ। ਮਹਾਂ ਸਿੰਘ ਜਿਹੜਾ ਇਹਦਾ ਦਿਨ ਦਿਨ ਪ੍ਰਤਾਪ ਵੱਧਦਾ ਗਿਆ, ਇਥੋਂ ਤੱਕ ਕਿ ਰਾਣੀ ਸਦਾ ਕੌਰ ਜਿਹੜੀ ਏ ਉਹਨੇ ਵੀ ਇਹਦੇ ਨਾਲ ਸਾਂਝ ਪਾਈ। ਮੈਂ ਅਰਜ਼ ਕਰਾਂ, ਸਰਦਾਰ ਮਹਾਂ ਸਿੰਘ ਦਾ ਜਿਹੜਾ ਰਿਸ਼ਤਾ ਹੈ, ਜੀਂਦ ਦਾ ਰਾਜਾ ਹੋਇਆ ਗਜਪਤ ਸਿੰਘ, ਉਹਦੀ ਬੱਚੀ ਰਾਜ ਕੌਰ ਮਲਵੈਣ ਦੇ ਨਾਲ ਮਹਾਂ ਸਿੰਘ ਦੀ ਸ਼ਾਦੀ ਹੋਈ। ਤੇ ਚੇਤੇ ਰੱਖਣਾ ਮਹਾਂ ਸਿੰਘ, ਉਹ ਭਾਗਾਂ ਵਾਲੀ ਘੜੀ ਆਈ, ਗੁਜਰਾਂ ਵਾਲੇ ਦੀ ਧਰਤੀ ਏ। ਕੁਝ ਬਡਰੁੱਖਾਂ ਦਾ ਜ਼ਿਕਰ ਕਰਦੇ ਨੇ, ਗੁਜਰਾਂ ਵਾਲੇ ਦੀ ਧਰਤੀ ਏ। 2 ਨਵੰਬਰ ਸਨ 1780 ਆਇਆ, ਉਸ ਦਿਨ ਇੱਕ ਬਾਲਕ ਦਾ ਜਨਮ ਹੋਇਆ ਰਾਜ ਕੌਰ ਦੀ ਕੁੱਖ ਵਿੱਚੋਂ ਮਹਾਂ ਸਿੰਘ ਦੇ ਘਰ ਅੰਦਰ, ਤੇ ਉਸ ਬਾਲਕ ਦਾ ਨਾਮ ਰੱਖਿਆ ਗਿਆ ਸੀ ਰਣਜੀਤ ਸਿੰਘ। ਇਹਦਾ ਪਿਛੋਕੜ ਏ। ਰਣਜੀਤ ਸਿੰਘ ਦਾ ਜਨਮ ਹੋਇਆ, ਬਾਪ ਨੇ ਖੁਸ਼ੀਆਂ ਮਨਾਈਆਂ ਨੇ। ਅਜੇ ਥੋੜੀ ਜੀ ਉਮਰ ਦਾ ਹੋਇਆ ਤੇ ਰਣਜੀਤ ਸਿੰਘ ਨੂੰ ਚੇਚਕ ਨੇ ਦੱਬ ਲਿਆ। ਕਹਿੰਦੇ ਨੇ ਇਹਦੇ ਬਚਨ ਦੀ ਕੋਈ ਉਮੀਦ ਨਹੀਂ ਸੀ, ਇਹਦੀ ਖੱਬੀ ਅੱਖ ਸਦਾ ਵਾਸਤੇ ਬੰਦ ਹੋ ਗਈ। ਤੇ ਵੇਖਣ ਵਾਲੇ ਸੋਚਦੇ ਸਨ, ਪਤਾ ਨਹੀਂ ਇਸ ਬੱਚੇ ਨੇ ਬਚਣਾ ਕਿ ਨਹੀਂ। ਪਰ ਸਿੱਖ ਵਿਦਵਾਨ ਲਿਖਦਾ ਹੈ, ਨਹੀਂ ਦੁਨੀਆ ਦੇ ਲੋਕੋ, ਜਦੋਂ ਉਹਦੀ ਇੱਕ ਅੱਖ ਸਦਾ ਲਈ ਚਲੀ ਗਈ, ਉਹਦਾ ਸਰੀਰ ਬਿਲਕੁਲ ਕਮਜ਼ੋਰ ਹੋ ਗਿਆ। ਪਰ ਖੂਣੀ ਹੱਸ ਕੇ ਕਹਿੰਦੀ ਸੀ, ਜਿਸ ਬੱਚੇ ਨੂੰ ਤੁਸੀਂ ਕਮਜ਼ੋਰ ਕਹਿੰਦੇ ਹੋ, ਇਹਨੇ ਕਦੀ ਗੁਰੂ ਨਾਨਕ ਦੇ ਨਾਮ ਦੇ ਸਿੱਕੇ ਚਲਾਣੇ ਨੇ, ਇਹਨੇ ਧਰਤੀ ਪੰਜਾਬ ਦੀ ਮਹਾਰਾਜਾ ਬੰਨੇ, ਇਹਨੂੰ ਸ਼ੇਰੇ ਪਤਾਬ ਪੰਜਾਬ ਦਾ ਖਿਤਾਬ ਦਿੱਤਾ ਜਾਣਾ, ਇਹਨੇ ਤਾਂ ਕਈ ਸਦੀਆਂ ਦੇ ਜ਼ਾਲਮ ਹਲ ਹਮਲਾਵਰਾਂ ਦੇ ਦੰਦ ਖੱਟੇ ਕਰਕੇ ਪਿਛਾ ਨੂੰ ਮੋੜ ਦੇਣਾ। ਰਣਜੀਤ ਸਿੰਘ ਕੁਝ ਸਮੇਂ ਤੋਂ ਬਾਅਦ ਵੱਲ ਹੋਇਆ। ਜਿੱਦਣ ਮਹਾਂ ਸਿੰਘ ਦੀ ਉਮਰ 27 ਸਾਲ ਦੀ ਹੋਈ, ਤੇ ਇਧਰ ਰਣਜੀਤ ਸਿੰਘ ਜਿਹੜਾ ਇਹਦੀ ਉਮਰ 9 ਕੁ ਸਾਲ ਦੇ ਕਰੀਬ ਹੋਈ। 9 ਸਾਲ ਦੀ ਉਮਰ ਵਿੱਚ ਰਣਜੀਤ ਸਿੰਘ ਆਪਣੇ ਬਾਪੂ ਨਾਲ ਮੁਹਿੰਮ ਉੱਤੇ ਜਾਣ ਲੱਗ ਪਿਆ ਸੀ। ਸਿੱਖ ਵਿਦਵਾਨ ਲਿਖਦੇ ਨੇ, ਇਧਰ ਰਾਣੀ ਸਦਾ ਕੌਰ ਹੋਈ ਏ ਕਨਈਆ ਮਿਸਲ ਦੀ, ਉਹਦੇ ਮਾਲਕ ਨੂੰ ਭਾਵਾਂ ਕਿ ਮਹਾਂ ਸਿੰਘ ਨੇ ਮਾਰਿਆ, ਜਦੋਂ ਉਹਨੇ ਦੇਖਿਆ ਕਿ ਮਹਾਂ ਸਿੰਘ ਦੀ ਤਾਕਤ ਵੱਧਦੀ ਪਈ ਏ, ਉਹਨੇ ਉਸੇ ਵਕਤ ਸਾਰੇ ਵੈਰ ਵਿਰੋਧ ਭੁਲਾ ਕੇ ਆਪਣੀ ਧੀ ਮਹਿਤਾਬ ਕੌਰ ਦਾ ਰਿਸ਼ਤਾ ਰਣਜੀਤ ਸਿੰਘ ਦੇ ਨਾਲ ਕਰ ਦਿੱਤਾ। ਮਹਾਂ ਸਿੰਘ ਅਜੇ ਜਿਉਂਦਾ ਹੈ। ਕਹਿੰਦੇ ਨੇ ਜਦੋਂ ਇਹਦਾ ਰਿਸ਼ਤਾ ਹੋਇਆ ਤੇ ਸਰਦਾਰ ਮਹਾਂ ਸਿੰਘ ਗਿਆ ਗੁਜਰਾਤ, ਭਾਵਾਂ ਕਿ ਇਹ ਆਪਸੀ ਲੜਾਈ ਮਿਸਲਾਂ ਦੀ ਸੀ, ਰਣਜੀਤ ਸਿੰਘ ਵੀ ਉੱਥੇ ਪਹੁੰਚਿਆ। ਤੇ ਰਣਜੀਤ ਸਿੰਘ ਆਪਣੇ ਬਾਪੂ ਨਾਲ ਏ। ਮਹਾਂ ਸਿੰਘ ਉਸ ਮੌਸਮ ਵਿੱਚ ਖਾਣਾ ਚੰਗਾ ਨਾ ਮਿਲਣ ਕਰਕੇ ਬਿਮਾਰ ਹੋ ਗਿਆ, ਤੇ ਇੰਨਾ ਕੁ ਬਿਮਾਰ ਹੋਇਆ ਇਹਦਾ ਸਰੀਰ ਬਿਲਕੁਲ ਰਹਿ ਗਿਆ, ਇੰਜ ਭਾਸਿਆ ਕਿ ਜਿਵੇਂ ਮੌਤ ਬਿਲਕੁਲ ਨੇੜੇ ਪਈ ਆਉਂਦੀ। ਇਹ ਗੁਜਰਾਤ ਤੋਂ ਵਾਪਸ ਪਰਤਿਆ, ਆਪਣੇ ਪੁੱਤਰ ਰਣਜੀਤ ਸਿੰਘ ਨੂੰ ਉੱਥੇ ਸਿੱਖ ਵਿਦਵਾਨ ਕਹਿੰਦੇ ਨੇ ਦਸਤਾਰ ਦੇ ਕੇ ਆਇਆ। ਮਿਸਲ ਨੂੰ ਕਿਹਾ, ਅੱਜ ਤੋਂ ਬਾਅਦ ਮੇਰਾ ਪੁੱਤਰ ਰਣਜੀਤ ਸਿੰਘ ਤੁਹਾਡੀ ਅਗਵਾਈ ਕਰੇਗਾ। ਛੋਟੀ ਜੀ ਉਮਰ ਏ, ਮਹਾਂ ਸਿੰਘ ਆਪਣੇ ਘਰ ਵਾਪਸ ਗੁਜਰਾਂ ਵਾਲੇ ਪਹੁੰਚ ਗਿਆ। ਤੇ ਰਣਜੀਤ ਸਿੰਘ ਨੇ ਪਹਿਲੀ ਜੰਗ ਬਾਪੂ ਤੋਂ ਬਾਅਦ ਉਹ ਜਿੱਤੀ ਏ। ਤੇ ਜਦੋਂ ਜੰਗ ਜਿੱਤੀ, ਸੁਨੇਹਾ ਭੇਜਿਆ ਕਿ ਅੱਜ ਤੇਰਾ ਪੁੱਤਰ ਮੁਹਿੰਮ ਨੂੰ ਫਤਿਹ ਕਰਕੇ ਆ ਰਿਹਾ ਹੈ। ਤੇ ਮਹਾਂ ਸਿੰਘ ਦੀ ਉਹ ਆਖਰੀ ਜਿੱਤ ਸੀ। ਇਸ ਖਬਰ ਤੋਂ ਬਾਅਦ

ਸਿੰਘ ਜਿਹੜਾ ਉਹ ਚਲਾਣਾ ਕਰ ਗਿਆ। 27 ਸਾਲ ਦੀ ਉਮਰ ਵਿੱਚ ਮਹਾਂ ਸਿੰਘ ਚਲਾਣਾ ਕਰ ਗਿਆ। ਰਣਜੀਤ ਸਿੰਘ ਨੇ ਆਪਣੇ ਬਾਪੂ ਦਾ ਸੰਸਕਾਰ ਆ ਕੇ ਹੱਥੀ ਕੀਤਾ। ਉਸ ਵਕਤ ਇਹਦੀ ਮਾਂ ਰਾਜ ਕੌਰ ਨੇ ਤੇ ਇਹਦੀ ਸੱਸ ਸਦਾ ਕੌਰ ਨੇ ਇਹਦੇ ਉੱਤੇ ਇੰਨਾ ਕੁ ਹੱਥ ਰੱਖਿਆ, ਇਸ ਬੱਚੇ ਨੂੰ ਇੰਨਾ ਜੋੜ ਕੇ ਰੱਖਿਆ। ਕੁਝ ਸਮਾਂ ਇਹ ਉਦਾਸ ਹੋਏ, ਸਿੱਖ ਵਿਦਵਾਨ ਮੰਨਦੇ ਨੇ, ਪਰ ਜਦੋਂ ਕੁਦਰਤ ਨੇ ਸਾਥ ਦਿੱਤਾ ਫਿਰ ਰਣਜੀਤ ਸਿੰਘ ਜਿਹੜੇ ਪਾਸੇ ਵੀ ਇਹਨੇ ਪੈਰ ਵਧਾਇਆ, ਇਹ ਗੱਲ ਚੇਤੇ ਰੱਖਿਓ, ਜਿੱਤ ਨੇ ਇਹਦੇ ਪੈਰਾਂ ਨੂੰ ਚੁੰਮਿਆ। ਕੋਈ ਥਾਂ ਐਸੀ ਨਹੀਂ ਜਿੱਥੋਂ ਰਣਜੀਤ ਸਿੰਘ ਨੇ ਹਾਰ ਦੇ ਮੂੰਹ ਨੂੰ ਤੱਕਿਆ ਹੋਵੇ। ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕੀਤਾ। ਇਹ ਸਨ 1801 ਦੀ ਘਟਨਾ, ਜਦੋਂ ਸਿੱਖ ਰਾਜ ਕਾਇਮ ਹੁੰਦਾ ਇਹਨੇ ਲਾਹੌਰ ਤੇ ਕਬਜ਼ਾ ਕੀਤਾ ਤੇ ਲਾਹੌਰ ਦੀ ਪ੍ਰਜਾ ਨੇ ਖੁਦ ਕਿਹਾ ਰਣਜੀਤ ਸਿੰਘ ਨੂੰ ਅਜੇ ਮਹਾਰਾਜਾ ਨਹੀਂ ਬਣਿਆ ਕਿ ਲਾਹੌਰ ਦੀ ਪ੍ਰਜਾ ਦੇ ਤਿੰਨ ਹਾਕਮ ਨੇ, ਭਾਵਾਂ ਇਹ ਸਿੱਖ ਸਰਦਾਰ ਸਨ, ਆਪਸ ਵਿੱਚ ਲੜਦੇ ਨੇ, ਤੂੰ ਇੱਥੇ ਆ ਕੇ ਕਬਜ਼ਾ ਕਰ, ਤੇਰੇ ਰਾਜ ਵਿੱਚ ਸਾਨੂੰ ਸੁੱਖ ਮਿਲ। ਰਣਜੀਤ ਸਿੰਘ ਲਾਹੌਰ ਪਹੁੰਚਿਆ, ਇਹਨੇ ਜਦੋਂ ਇੱਥੇ ਕਬਜ਼ਾ ਕਰ ਲਿਆ ਤੇ ਸਨ 1801 ਦੇ ਅੰਦਰ ਜਿਤਨੇ ਵੀ ਸਰਦਾਰ ਨੇ, ਜਿਤਨੇ ਵੀ ਅਹਿਲਕਾਰ ਨੇ, ਇਹਨਾਂ ਨੇ ਸਲਾਹ ਕੀਤੀ ਕਿ ਰਣਜੀਤ ਸਿੰਘ ਨੂੰ ਮਹਾਰਾਜੇ ਦਾ ਖਿਤਾਬ ਦਿੱਤਾ ਜਾਏ। ਸ਼ੁਰੂ ਤੋਂ ਨਹੀਂ, 1801 ਦੇ ਅੰਦਰ ਇਕੱਠ ਹੋਇਆ, ਰਣਜੀਤ ਸਿੰਘ ਨੂੰ ਖਿਤਾਬ ਦੇਣਾ ਚਾਹੁੰਦੇ ਨੇ ਤੇ ਅੱਗੋਂ ਇਹਨੇ ਉੱਤਰ ਦੇ ਦਿੱਤਾ ਸੀ, ਨਹੀਂ ਮੈਨੂੰ ਖਿਤਾਬ ਨਾ ਦਿਓ, ਮੈਂ ਤਾਂ ਪ੍ਰਜਾ ਦਾ ਸੇਵਕ ਹਾਂ। ਜਦੋਂ ਉਹਨਾਂ ਨੇ ਫਿਰ ਵਾਰ ਵਾਰ ਕਿਹਾ, ਨਹੀਂ ਰਣਜੀਤ ਸਿੰਘ ਤੈਨੂੰ ਮਹਾਰਾਜੇ ਦਾ ਖਿਤਾਬ ਦੇਣਾ, ਆਖੀਰ ਤੇ ਉਹ ਮੰਨ ਗਿਆ ਤੇ ਵਿਸਾਖੀ ਵਾਲੇ ਦਿਨ ਇਕੱਠ ਕੀਤਾ। ਪਿਆਰਿਓ, ਦੂਰੋਂ ਦੂਰੋਂ ਦੂਜੀਆਂ ਰਿਆਸਤਾਂ ਦੇ ਮਨੁੱਖ ਵੀ ਆਏ, ਸਿੱਖ ਸਰਦਾਰ ਇਕੱਠੇ ਹੋਏ। ਲਾਹੌਰ ਦਾ ਕੋਈ ਗੁਰਦੁਆਰਾ ਨਹੀਂ, ਜਿੱਦਣ ਮਹਾਰਾਜੇ ਦਾ ਖਿਤਾਬ ਮਿਲਣਾ, ਹਰ ਗੁਰਦੁਆਰੇ ਦੇ ਅੰਦਰ ਅਖੰਡ ਪਾਠ ਪ੍ਰਾਰੰਭ ਕੀਤਾ ਗਿਆ ਸੀ। ਮੰਦਰਾਂ ਵਿੱਚ ਪੁਜਾਰੀਆਂ ਨੇ ਪ੍ਰਾਰਥਨਾਵਾਂ ਕੀਤੀਆਂ। ਇੱਥੋਂ ਤੱਕ ਕਿ ਪਹਿਲਾ ਸਮਾਂ ਸੀ, ਲਾਹੌਰ ਦੀਆਂ ਮਸੀਤਾਂ ਵਿੱਚ ਵੀ ਮੁਲਾਣਿਆਂ ਨੇ ਦੁਆ ਕੀਤੀ, ਯਾ ਰੱਬ ਰਣਜੀਤ ਸਿੰਘ ਨੂੰ ਲੰਮੀ ਆਰਬਲਾ ਦੇਈਂ, ਇਹਦੇ ਰਾਜ ਦੇ ਅੰਦਰ ਅਸੀਂ ਆਜ਼ਾਦੀ ਦਾ ਨਿੱਘ ਮਾਣ ਸਕੀਏ। ਜਿੱਦਣ ਅਖੰਡ ਪਾਠ ਸਾਹਿਬ ਦੇ ਭੋਗ ਵਿਸਾਖੀ ਵਾਲੇ ਦਿਨ ਪਾਏ ਗਏ, ਦਰਬਾਰ ਸਜਿਆ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਦੇਖੋ ਅੱਜ ਸਿੱਖ ਰਾਜੇ ਦੇ ਜੀਵਨ ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗਿਆਨੀ ਗੁਰਮੁਖ ਸਿੰਘ ਗ੍ਰੰਥੀ ਸਨ, ਉਹਨਾਂ ਨੇ ਗੱਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਤੇ ਰਣਜੀਤ ਸਿੰਘ ਨੇ ਕਿਹਾ ਸੀ, ਗਿਆਨੀ ਜੀ ਤੁਸੀਂ ਬੜੇ ਗੁਰੂ ਘਰ ਦੇ ਅਨਨ ਸੇਵਕ ਹੋ, ਇੱਕ ਅਰਦਾਸ ਕਰਿਓ ਕਿ ਗੁਰੂ ਨਾਨਕ ਸਾਹਿਬ ਇੱਕ ਕਿਰਪਾ ਕਰੀ, ਰਣਜੀਤ ਸਿੰਘ ਨੂੰ ਉਹ ਜਿੱਤ ਦਈ, ਜਿਸ ਜਿੱਤ ਵਿੱਚ ਗੁਰੂ ਮੈਂ ਤੇਰਾ ਅਦਬ ਸਤਿਕਾਰ ਕਰ ਸਕਾਂ, ਮੈਨੂੰ ਉਹ ਕਾਮਯਾਬੀ ਦਈ ਜਿਹਦੇ ਨਾਲ ਤੇਰੇ ਘਰ ਦੀ ਸ਼ੋਭਾ ਹੋਵੇ, ਮੈਨੂੰ ਉੱਥੇ ਕਾਮਯਾਬ ਨਾ ਕਰੀ ਜਿੱਥੇ ਮੈਂ ਦੇਖਾਂ ਕਿ ਤੇਰੀ ਗੁਰਮਤ ਨੂੰ ਖੋਰਾ ਲੱਗਦਾ ਹੋਵੇ। ਕਹਿੰਦੇ ਨੇ ਉਸ ਵਕਤ ਗਿਆਨੀ ਗੁਰਮੁਖ ਸਿੰਘ ਨੇ ਅਰਦਾਸ ਕੀਤੀ, ਅੱਜ ਚਾਰ ਚੁਫੇਰੇ ਰਣਜੀਤ ਸਿੰਘ ਦੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਬਾਬਾ ਸਾਹਿਬ ਸਿੰਘ ਜੀ ਬੇਟੀ ਉਹਨਾਂ ਸਾਹਿਬ ਵਾਲੇ ਉਹਨਾਂ ਆਪਣੇ ਹੱਥਾਂ ਨਾਲ ਸ਼ੇਰੇ ਪੰਜਾਬ ਨੂੰ ਤਿਲਕ ਦਿੱਤਾ। ਪਹਿਲਾਂ ਰਣਜੀਤ ਸਿੰਘ ਸੀ ਸ਼ੁਕਰ ਚੱਕੀਆ ਮਿਸਲ ਦਾ ਜਥੇਦਾਰ, ਅੱਜ ਤੋਂ ਬਾਅਦ ਸਿੱਖ ਕੌਮ ਵਿੱਚ ਮਹਾਰਾਜਾ ਰਣਜੀਤ ਸਿੰਘ ਬਣ ਗਿਆ। ਇਹਨੂੰ ਜਦੋਂ ਤਿਲਕ ਦਿੱਤਾ ਗਿਆ, ਮਹਾਰਾਜੇ ਦਾ ਖਿਤਾਬ ਦਿੱਤਾ ਤੇ ਉਸ ਵਕਤ ਸਿੱਖ ਵਿਦਵਾਨ ਕਹਿੰਦੇ ਨੇ, ਬੇਅੰਤ ਕਵੀ ਉੱਥੇ ਆਏ ਸਨ। ਹੁਣ ਗੱਲ ਚੱਲੀ ਵੀ ਸਿੱਕਾ ਆਪਾਂ ਕਿਹਦੇ ਨਾਂ ਦਾ ਚਲਾਵਾਂਗੇ। ਵਿਦਵਾਨ ਲਿਖਦੇ ਨੇ, ਕਿਸੇ ਨੇ ਕਹਿ ਦਿੱਤਾ ਤੁਸੀਂ ਬੁੱਧ ਸਿੰਘ ਦੇ ਨਾਮ ਦਾ ਚਲਾਓ, ਕਿਸੇ ਨੇ ਕਿਹਾ ਤੁਸੀਂ ਨੋਦ ਸਿੰਘ ਦੇ ਨਾਮ ਦਾ ਚਲਾਓ, ਕਿਸੇ ਨੇ ਕਿਹਾ ਚਰਕ ਸਿੰਘ ਦੇ ਨਾਮ ਦਾ ਚਲਾਓ, ਕਿਸੇ ਨੇ ਕਿਹਾ ਰਣਜੀਤ ਸਿੰਘ ਦੇ ਨਾਮ ਦੀ ਕਵਿਤਾ ਉਚਾਰ ਦਿੱਤੀ। ਆਪਣੇ ਆਪਣੇ ਵਿਦਵਾਨਾਂ ਨੇ ਵਿਚਾਰ ਦਿੱਤੇ ਕਿ ਸਿੱਕੇ ਉੱਤੇ ਇਹਦਾ ਨਾਮ ਹੋਵੇ। ਜਦੋਂ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਤੇ ਰਣਜੀਤ ਸਿੰਘ ਨੇ ਗੱਲ ਵਿੱਚ ਪੱਲਾ ਪਾ ਕੇ ਕਿਹਾ ਸੀ, ਖਾਲਸਾ ਜੀ ਇਹ ਰਾਜ ਮੇਰਾ ਨਹੀਂ, ਇਹ ਰਾਜ ਗੁਰੂ ਨਾਨਕ ਦਾ ਹੈ ਤੇ ਜਿਹਦਾ ਰਾਜ ਸਿੱਕਾ ਵੀ ਉਹਦੇ ਨਾਮ ਦਾ ਚੱਲਣਾ ਚਾਹੀਦਾ। ਰੁਪਈਏ ਦਾ ਨਾਂ ਰੱਖੋ ਨਾਨਕ ਸ਼ਾਹੀ ਰੁਪਈਆ ਤੇ ਸਿੱਕੇ ਦਾ ਨਾਮ ਰੱਖੋ, ਪੈਸੇ ਦਾ ਨਾਮ ਰੱਖੋ ਨਾਨਕ ਸ਼ਾਹੀ ਪੈਸਾ। ਉੱਥੇ ਜਦੋਂ ਸਿੱਕਾ ਢਾਲਿਆ ਗਿਆ, ਪੁਰਾਤਨ ਵਿਦਵਾਨ ਲਿਖਦੇ ਨੇ, ਸਿੱਕੇ ਦੇ ਇੱਕ ਪਾਸੇ ਗੁਰੂ ਨਾਨਕ ਸਾਹਿਬ ਜੀ ਬਿਰਾਜਮਾਨ ਨੇ ਤੇ ਭਾਈ ਮਰਦਾਨਾ ਕੀਰਤਨ ਪਿਆ ਕਰਦਾ, ਦੂਜੇ ਪਾਸੇ ਸਿੱਕੇ ਤੇ ਲਿਖਿਆ ਗਿਆ, ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ ਜਾਪਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ।
कि बेग तेग की फतेह मैनू मिली पर अपने आप नहीं गुरु नानक ते गुरु गोबिंद सिंह की कृपा दे नाल मिली। कुछ सिक्क्या ते फारसी विच जेड़े शब्द ने उकरे गए कईयां विच गुरमुखी ते इन्हें फिर एक मोहर तैयार की जिस नू इस स्टैंप नू ला के बाहर दे सूबियां विच बाहर दे राज्यां विच अपना चिट्ठी पत्र करदा सी। उस मोहर उत्ते जेड़े शब्द उकरे गए ओ सन एक ओंकार सतगुरु प्रसाद। ए साडे सिख राज दे चिन्ह ने जेड़ा 40 साल तो ज्यादा समा पंजाब दी धरती ते रहा। उस वक्त मोहर जेड़ी बनाई ओदे ते लिखिया एक ओंकार सतगुरु प्रसाद देगो तेगो फतेह नुसरत बेदरंग जापत अज नानक गुरु गोबिंद सिंह ते मोर दे थले लिखिया श्री अकाल पुरख सहाय। जदो छोटी मोर तैयार कीती उदो रणजीत सिंह ने लिखाया एदे ते लिखो के श्री अकाल सहाय ते थले लिखिया हुंदा सी रणजीत सिंह महाराजा नहीं रणजीत सिंह। सिक्का गुरु नानक दे नाम दा चलाया मोरां गुरु नानक दे नाम दियां बनाईयां परत के जितन रू रणजीत सिंह तुरिया इन्हें फिर खालसा राज दे निशान ही चलाए। जदो ओदे धार्मिक जीवन नू आपां पढ़ने आ 1822 दा समा आया नपोलियन खत्म हो चुका है ते एदा एक करनल वंतूरा आके दी फौज विच भर्ती होया है। ओदे सिखी दे जीवन नू कदी पढ़ो जनरल वंतूरा कहिंदा है कि मैं शेरे पंजाब दी फौज विच भर्ती होना है ते शेरे पंजाब ने आओ भगत कीती ते नाल एक गल कही सी पांच शर्तां ने मेरिया जे तेनू परवान ने ता मेरी फौज विच भर्ती हो सकना नहीं ते नहीं। बाबा प्रेम सिंह होती ने पंजां शर्तां दा जिक्र कीता है। पहली शर्त ए सिख फौज विच तुसी भर्ती होवो कदी समा बने सिख हकूमत नू किसे यूरप दी हकूमत नाल लड़ना पाए इत्थे पहला शर्त एवे लिख के दियो के उदन असी सिख राज दे शुभ चिंतक बन के सिख राज वलो लड़ांगे ना के यूरप वलो सिख राज वलो लड़ना पाएगा। दूजी शर्त के खालसा राज लाहौर दरबार दी आग्या तो बिना तुसी यूरप दे किसे हाकम दे नाल चिट्ठी पत्र नहीं कर सकते। तीजी शर्त ए के तुहानू दाढ़ी साबत रखनी पाएगी चेते रखना ए उस पूरियां शर्तां विच लिखिया अज भी मिलदा पढ़ सकने आ। तीसरी गल दाढ़ी साबित रखनी पैगी। तीजी गल चौथी गां दा मांस नहीं खाना ते पंजवी गल जिहड़ी विच शर्त विच लिखी गई कि मेरी फौज विच खालसा फौज विच शामिल होके तंबाकू दा सेवन नहीं करना। इत्थे कहिंदे ने जरना ने एक गल कही सी महाराजा तेरिया चार शर्तां तां अज ही परवान ने केस रख लांगे साबित सुतरी दाढ़ी असी रखांगे सुची दाढ़ी शब्द सी दाढ़ी सुची रखांगे। दूजी गल अपनी मर्जी नाल किसे नू चिट्ठी पत्र नहीं करांगे जिदन समा बढ़िया खालसा राज दी खातर यूरोप दे विरुद्ध भी लड़ांगे। चौथी गल गां दा मांस नहीं खांगे ते जेड़ा पंजवां तू कहना तंबाकू कुछ दिन सानू रहत दे दे असी तंबाकू पियांगे पर घट कर देंगे। रणजीत सिंह ने एक गल कही कोई जरूरी नहीं तुसी पहला छड़ के आओ जिदन छड़ के आ जाओगे उदन भर्ती कर लांगा। कहिंदे ने उसे वक्त उन्हां कहा परवाने अज तो बाद तंबाकू दा सेवन भी नहीं करांगे। उस रणजीत सिंह दे धार्मिक जीवन नू मैं आप नाल सांझा करना चाहना वा। ओदे जीवन दियां कुछ कथनावां सिखां ने सांभ के रखियां ने। इधर ओ सिख राजा बणिया ते जदो 1803 आया ते अमृतसर दी धरती रामगढ़िया मिसल ते भंगी मिसल दे अधीन सी। इन्हां ने सोचिया रणजीत सिंह ने कब्जा लाहौर कर लिया है आपां इकट्ठे होके हमला करिए कि रणजीत सिंह नूं आपां एक वारी दबा दईए। इह खबर रणजीत सिंह कोल पहुंची हालांकि वह महाराजा बन चुका है। वह अमृतसर की धरती ते फौज लैके आया ते जदों अमृतसर दे नेड़े पहुंचिया इहदियां अखां भर रहियां कहिंदा गुरु रामदास इह किहो जिहा दिन मेरे सामने आउंदा पिआ है। तेरी वह धरती जिथे अमृत की शहबर लगती है उत्थे अज एक भरा दूजे भरा ते तोपां दे गोले वराएगा। कोई एहो जी कृपा कर दे कोई सुखैन रस्ता निकल आवे। नाल इन्हे तोपचियां नू कह दिता जे गोले दागने ने फोके फैर करो केवल दबके मारन दे लई अमृतसर वल नू करके कोई गोला ना दागे आजे। कहिंदे ने उधर भंगियां ने तोपां बीड़ियां ते जदों लड़ाई पूरे जोबण ते होण लगी है
ਤੇ ਉਸ ਵਕਤ ਸਿੱਖ ਕੌਮ ਦਾ ਮਰਜੀਵੜਾ ਜਰਨੈਲ ਆਇਆ ਅਕਾਲੀ ਫੂਲਾ ਸਿੰਘ। ਦੇਖੋ ਉਹਦਾ ਅਦਬ, ਉਹ ਪੱਖਪਾਤੀ ਨਹੀਂ ਸੀ, ਉਹ ਇੱਕੋ ਗੱਲ ਚਾਹੁੰਦਾ ਸੀ ਕਿ ਖਾਲਸੇ ਰਾਜ ਦੇ ਝੰਡੇ ਝੁਲਣ। ਵਿੱਚ ਆ ਕੇ ਖਲੋ ਗਿਆ, ਕਹਿਣ ਲੱਗਾ ਇੱਕ ਦੂਜੇ ਤੇ ਗੋਲਾ ਚਲਾਉਣ ਤੋਂ ਪਹਿਲਾਂ ਜੇ ਤੁਸੀਂ ਮੈਨੂੰ ਗੋਲੇ ਨਾਲ ਵਿੰਨ ਦਿਓ ਤੇ ਚੰਗੀ ਗੱਲ ਏ, ਮੈਂ ਆਪਣੇ ਹੁੰਦਿਆਂ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਸਿੱਖ ਤੇ ਗੋਲੀ ਚਲਾਏ, ਇਹ ਮੇਰੇ ਤੋਂ ਸਹਾ ਨਹੀਂ ਜਾਣਾ, ਮੈਨੂੰ ਗੋਲੇ ਨਾਲ ਅਡਾ ਦਿਓ। ਦੋਨਾਂ ਧਿਰਾਂ ਨੇ ਕਹਿ ਦਿੱਤਾ ਬਾਬਾ ਜੀ ਜੋ ਕੋਈ ਤੁਸੀਂ ਕਰੋਗੇ ਸਾਨੂੰ ਪਰਵਾਹ ਨੇ। ਉਸ ਵਕਤ ਫਿਰ ਉਹਨੇ ਇੱਕ ਗੱਲ ਕਹੀ, ਰਣਜੀਤ ਸਿੰਘਾ ਅੰਮ੍ਰਿਤਸਰ ਦੀ ਧਰਤੀ ਤੇ ਕਬਜ਼ਾ ਤੇਰਾ, ਰਾਮਗੜੀਆਂ ਤੇ ਭੰਗੀ ਮਿਸਲ ਨੂੰ ਕਹਿ ਦਿੱਤਾ ਕਿ ਤੁਹਾਨੂੰ ਜਗੀਰ ਦਿੱਤੀ ਜਾਏਗੀ। ਰਣਜੀਤ ਸਿੰਘ ਨੇ ਕਿਹਾ ਹਾਂ ਮੈਂ ਜਗੀਰ ਵੀ ਦਿਆਂਗਾ। ਉਸ ਵਕਤ ਰਣਜੀਤ ਸਿੰਘ ਅੰਮ੍ਰਿਤਸਰ ਵਿੱਚ ਪ੍ਰਵੇਸ਼ ਕਰਦਾ ਹੈ, ਹਰਿਮੰਦਰ ਸਾਹਿਬ ਇਸ਼ਨਾਨ ਕੀਤਾ, ਇਹਨੇ ਸਰੋਵਰ ਅੰਦਰ ਨਮਸਕਾਰ ਕੀਤੀ ਤੇ ਅੱਖਾਂ ਭਰ ਰਹੀਆਂ, ਕਹਿਣ ਲੱਗਾ ਗੁਰੂ ਰਾਮਦਾਸ ਤੂੰ ਉਦਨ ਇਹ ਬਚਨ ਕਹਿ ਸਨ ਜਿੱਦਨ ਤੈਨੂੰ ਗੱਦੀ ਮਿਲੀ ਸੀ ਕਿ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮਹਾਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਦਾਤਿਆ ਮੈਂ ਅਨਪੜ੍ਹ ਜਿਹਾ ਬੰਦਾ ਇੱਕ ਛੋਟੀ ਜਿਹੀ ਮਿਸਲ ਵਿੱਚੋਂ ਉੱਠਿਆ, ਅੱਜ ਜੋ ਕੁਝ ਝੋਲੀ ਵਿੱਚ ਪਾਏ ਤੇਰੀ ਕਿਰਪਾ ਦੇ ਨਾਲ ਮਿਲਿਆ, ਬਖਸ਼ਿਸ਼ ਕਰੀ ਇਹ ਸਿਦਕ ਅਖੀਰਲੇ ਸਮੇਂ ਤੱਕ ਨਿਭ ਜਾਏ। ਸ਼ੇਰੇ ਪੰਜਾਬ ਅੰਮ੍ਰਿਤਸਰ ਦੀ ਧਰਤੀ ਵਿੱਚ ਫਿਰ ਇਹਨੇ ਇੱਕ ਬਾਗ ਲਵਾਇਆ, ਉਸ ਬਾਗ ਦਾ ਨਾਮ ਰੱਖਿਆ ਰਾਮ ਬਾਗ, ਗੁਰੂ ਰਾਮਦਾਸ ਜੀ ਦੇ ਨਾਂ ਤੇ। ਸ਼ੇਰੇ ਪੰਜਾਬ ਦੀਆਂ ਧਾਰਮਿਕ ਝਾਕੀਆਂ ਮੈਂ ਕੁਝ ਆਪ ਨਾਲ ਪੇਸ਼ ਕਰਨੀਆਂ ਨੇ। ਜਦੋਂ ਇਹਨੇ ਲਾਹੌਰ ਕੀਤਾ ਰਾਜ ਕਾਇਮ, ਇਹਦੇ ਬਾਹੂਬਲ ਨੂੰ ਕਦੀ ਤੱਕੋ, ਅਬਦਾਲੀ ਦਾ ਪੋਤਰਾ ਸ਼ਾਹ ਜਮਾਨ ਉਹ ਕਿਲੇ ਵਿੱਚ ਬੈਠਾ ਹੈ ਤੇ ਬੈਠਾ ਆਪਣੇ ਆਦਮੀਆਂ ਵਿੱਚ, ਕਹਿੰਦਾ ਸਿੱਖ ਮੇਰੇ ਨਾਲ ਲੜਨਗੇ? ਕਹਿੰਦਾ ਮੇਰੇ ਤੇ ਘੋੜੇ ਦੀਆਂ ਟਾਪਾਂ ਸੁਣ ਕੇ ਸਿੱਖ ਪੰਜਾਬ ਦੀ ਧਰਤੀ ਤੋਂ ਛੱਡ ਕੇ ਪੰਜਾਬ ਨੂੰ ਦੂਰ ਚਲੇ ਜਾਂਦੇ ਨੇ। ਕਿਸੇ ਨੇ ਰਣਜੀਤ ਸਿੰਘ ਨੂੰ ਕਿਹਾ ਰਣਜੀਤ ਸਿੰਘਾਂ ਮਹਾਰਾਜਾ ਬਣਨ ਤੋਂ ਪਹਿਲਾਂ ਦੀ ਘਟਨਾ, ਅਬਦਾਲੀ ਦਾ ਪੋਤਰਾ ਕਹਿੰਦਾ ਸੀ ਸਿੱਖ ਮੇਰੇ ਘੋੜੇ ਦੀਆਂ ਟਾਪਾਂ ਸੁਣ ਕੇ ਡਰਦੇ ਮਾਰੇ ਦੌੜ ਜਾਂਦੇ ਨੇ, 30 ਘੋੜ ਅਸਵਾਰ ਨਾਲ ਲਏ, ਆਪਣੀ ਸੱਤ ਸਦਾ ਕੌਰ ਨੂੰ ਇਹਨੇ ਨਾਲ ਲਿਆ ਤੇ ਲਾਹੌਰ ਦੇ ਕਿਲੇ ਸਾਹਮਣੇ ਉੱਚੀ ਆਵਾਜ਼ ਵਿੱਚ ਗੋਲੀ ਚਲਾ ਕੇ ਗੱਲ ਕਹੀ ਸੀ ਅਬਦਾਲੀ ਦੇ ਪੋਤਰੇ ਮੁਦਤਾਂ ਹੋ ਗਈਆਂ ਨੇ ਸਾਡੀ ਤੇ ਤੁਹਾਡੀ ਟੱਕਰ ਚੱਲਦੀ ਪਈ। ਕੁੱਪਰ ਖੇੜੇ ਦਾ ਮੈਦਾਨ ਸੀ, ਉਦਨ ਤੇਰਾ ਦਾਦਾ ਸੀ ਅਬਦਾਲੀ ਤੇ ਮੇਰਾ ਦਾਦਾ ਚਰਤ ਸਿੰਘ ਸਾਹਮਣੇ ਸੀ, ਉਦਨ ਅਬਦਾਲੀ ਨੂੰ ਮੇਰੇ ਦਾਦੇ ਚਰਤ ਸਿੰਘ ਨੇ ਵਿਗਾੜਿਆ, ਤੇਰੇ ਦਾਦੇ ਨੂੰ ਮੇਰੇ ਦਾਦੇ ਨੇ ਵਿਗਾੜਿਆ, ਆਪ ਅਬਦਾਲੀ ਦੇ ਪੋਤਰੇ ਅੱਜ ਚਰਤ ਸਿੰਘ ਦਾ ਪੋਤਰਾ ਵਿਗਾੜਦਾ, ਜੇ ਬਾਹਾਂ ਵਿੱਚ ਦਮ ਹੈ ਤੇ ਕਿਲੇ ਦਾ ਦਰਵਾਜ਼ਾ ਖੋਲ ਕੇ ਮੇਰੇ ਹੱਥ ਦੇਖ ਲੈ। ਜਦੋਂ ਕਿਸੇ ਨੇ ਇੰਨੀ ਗੱਲ ਕਹੀ ਅਬਦਾਲੀ ਦਾ ਪੋਤਰਾ ਦਬ ਗਿਆ, ਪਰਤ ਕੇ ਉਹਨੇ ਪੰਜਾਬ ਦੀ ਧਰਤੀ ਵੱਲ ਮੂੰਹ ਨਹੀਂ ਕੀਤਾ। ਸ਼ੇਰੇ ਪੰਜਾਬ ਉਹਨੇ ਸਿੱਖ ਰਾਜ ਕਾਇਮ ਜਦੋਂ ਕੀਤਾ, ਸਿੱਕਾ ਗੁਰੂ ਨਾਨਕ ਦੇ ਨਾਮ ਦਾ, ਮੋਰ ਗੁਰੂ ਨਾਨਕ ਦੇ ਨਾਮ ਦੀ, ਤੇ ਜੇ ਅੱਜ ਲਾਹੌਰ ਉਹ ਆਪਣੇ ਲੱਕ ਦੁਆਲੇ ਪਟਕਾ ਬੰਨਦਾ ਪਿਆ ਤੇ ਰਾਜਾ ਧਿਆਨ ਸਿੰਘ ਕਹਿੰਦਾ ਕਿ ਮਹਾਰਾਜ ਤੁਸੀਂ ਪਟਕਾ ਕਿਉਂ ਬੰਨਦੇ ਹੋ? ਅਸੀਂ ਨੌਕਰ ਹਾਂ, ਪਟਕਾ ਅਸੀਂ ਆਪਣੇ ਲੱਕ ਦੁਆਲੇ ਬੰਨੀਏ। ਤੇ ਜੇ ਵਿੱਚੋਂ ਸਿੱਕਾ ਕੱਢ ਕੇ ਕਹਿੰਦਾ ਧਿਆਨ ਸਿੰਘਾਂ ਇਹ ਸਿੱਕੇ ਤੇ ਨਾਮ ਕਿਹਦਾ ਹੈ? ਕਹਿਣ ਲੱਗਾ ਗੁਰੂ ਨਾਨਕ ਦਾ। ਕਹਿੰਦਾ ਫਿਰ ਜਿਹਦੇ ਨਾਮ ਦਾ ਸਿੱਕਾ ਚੱਲਦਾ ਹੋਵੇ ਰਾਜ ਉਸੇ ਦਾ ਹੁੰਦਾ ਹੈ, ਮੇਰਾ ਰਾਜ ਨਹੀਂ, ਰਾਜ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਹੈ। ਸੱਜਣਾ ਬਸ ਮੈਂ ਤਾਂ ਇਹਦੇ ਦਰ ਦਾ ਚਾਕਰ ਹਾਂ ਤੇ ਚਾਕਰ ਦਾ ਕੰਮ ਹੈ ਉਹ ਆਪਣੇ ਲੱਕ ਦੁਆਲੇ ਕਮਰ ਕੱਸਾ ਕਰਕੇ ਹਮੇਸ਼ਾ ਤਿਆਰ। ਉਹਦੀ ਭਾਵਨਾ ਨੂੰ ਕੁਝ ਤੱਕੋ। ਕੁਝ ਬਿਰਦਾਂ ਦੇ ਬਿਆਨ ਗੁਰਮੁਖਾਂ ਨੇ ਨੋਟ ਕੀਤੇ ਨੇ। ਉਹ ਕਹਿੰਦੇ ਨੇ ਜਦੋਂ ਨੂੰ ਤੱਕਨੇ ਆ ਸਿੱਖ ਰਾਜ ਨੂੰ ਮੈਂ ਸਿਰਫ ਧਾਰਮਿਕ ਜੀਵਨ ਵਾਲਾ ਪੱਖ ਲੈ ਰਿਹਾ ਵਾ, ਉਹ ਜਦੋਂ ਰਾਜ ਗੱਦੀ ਤੇ ਬਿਰਾਜਮਾਨ ਨੇ, ਇਹਨੇ ਇੱਕ ਹੋਕਾ ਦਿੱਤਾ ਸੀ ਕਿ ਮੇਰੇ ਰਾਜ ਅੰਦਰ ਕੋਈ ਐਸਾ ਹੋਵੇ ਸਿੱਖ ਰਾਜ ਅੰਦਰ ਜਿਹਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਹੋਣ, ਕੋਈ ਐਸਾ ਹੋਵੇ। ਤੇ ਕਹਿੰਦੇ ਨੇ 126 ਸਾਲ ਦਾ ਇੱਕ ਬਜ਼ੁਰਗ ਮਿਲਿਆ ਸੀ। ਰਣਜੀਤ ਸਿੰਘ ਆਪਣੇ ਦਰਬਾਰ ਵਿੱਚ ਬੈਠਾ, ਕਿਸੇ ਨੇ ਆ ਕੇ ਕਿਹਾ ਰਣਜੀਤ ਸਿੰਘਾਂ ਅੱਜ ਉਹ ਬਜ਼ੁਰਗ ਪਿਆ ਆਉਂਦਾ ਤੇਰੇ ਦਰਬਾਰ ਵਿੱਚ ਜਿਹਨੇ ਕਲਗੀ ਵਾਲੇ ਦੇ ਦੀਦਾਰ ਕੀਤੇ ਨੇ, ਤੇ ਨੰਗੇ ਚਰਨ ਉੱਠ ਪਿਆ ਅੱਗੋ ਲੈਣ ਗਿਆ। ਕਹਿਣ ਲੱਗਾ ਜਦੋਂ ਬਜ਼ੁਰਗ ਨੂੰ ਤੱਕਿਆ ਉਹਦੇ ਚਰਨਾਂ ਤੇ ਸੀਸ ਰੱਖ ਦਿੱਤਾ
ਤੇ ਆਪਣੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਲਾ ਕੇ ਉਸ ਬਜ਼ੁਰਗ ਦੇ ਚਰਨ ਧੋ ਦਿੱਤੇ ਤੇ ਉਹਦੀਆਂ ਅੱਖਾਂ ਨੂੰ ਚੁੰਮ ਲਿਆ। ਕਹਿਣ ਲੱਗਾ, ਬਾਬਾ ਤੂੰ ਕਿੰਨੇ ਕੁ ਵੱਡਿਆਂ ਭਾਗਾਂ ਵਾਲਾ ਜਿਨ੍ਹੇ ਮੇਰੇ ਸਰਬੰਸ ਦਾਨੀ ਗੁਰੂ ਦੇ ਸਾਹਮਣੇ ਬਹਿ ਕੇ ਦੀਦਾਰ ਕੀਤੇ। ਜੇ ਪੁੱਛਿਆ ਤੇਰਾ ਗੁਜ਼ਾਰਾ ਕਿਵੇਂ ਵੇ, ਤੇ ਅੱਗੋ ਇੱਕ ਗੱਲ ਕੀ ਪਤਾ ਲੱਗਾ ਕਿ ਬੜੀ ਮੁਸ਼ਕਲ ਨਾਲ ਉਸੇ ਵਕਤ ਹੁਕਮ ਕਰ ਦਿੱਤਾ ਜਿਨ੍ਹੇ ਕਲਗੀ ਵਾਲੇ ਦੇ ਦੀਦਾਰ ਕੀਤੇ ਨੇ ਉਸੇ ਵਕਤ ਇਹਦੇ ਖਾਨਦਾਨ ਦੇ ਪਰਿਵਾਰ ਦੇ ਨਾਮ ਜਗੀਰ ਲਾ ਦਿੱਤੀ ਗਈ। ਉਹਦੇ ਜੀਵਨ ਨੂੰ ਕਦੀ ਪੜ੍ਹੋ, ਅੱਜ ਸਿੱਖ ਕੁਝ ਪਾ ਲੈਂਦਾ ਤੇ ਉਹ ਗੁਰੂ ਦਰਬਾਰ ਨੂੰ ਵੀ ਉਹ ਨਹੀਂ ਸਮਝਦਾ। ਕਦੀ ਤੱਕੋ ਖਾਂ ਰਣਜੀਤ ਸਿੰਘ ਲਾਹੌਰ ਬੈਠਾ ਤੇ ਕਿਸੇ ਨੇ ਆ ਕੇ ਇੰਨੀ ਗੱਲ ਕਹੀ, ਰਣਜੀਤ ਸਿੰਘ ਤੂੰ ਕਹਿੰਦਾ ਖਾਲਸਾ ਜੀ ਦਾ ਰਾਜ ਏ, ਪਰ ਗੁਰੂ ਰਾਮਦਾਸ ਦੇ ਦਰ ਦਾ ਕੀਰਤਨ ਹੀ ਆਈ, ਜਿਹੜਾ ਕੀਰਤਨ ਇੰਨਾ ਭਿੱਜ ਕੇ ਕਰਦਾ ਹੈ ਕਿ ਲੋਕ ਸੁਣਦੇ ਨੇ ਪਰਕਰਮਾ ਭਰੀਆਂ ਹੁੰਦੀਆਂ ਨੇ, ਪਰ ਸਜਣਾ ਉਹਦੀ ਰੋਟੀ ਮਿੱਟੀ ਦੇ ਬਰਤਨਾਂ ਵਿੱਚ ਪੱਕਦੀ ਏ, ਰਹਿੰਦਾ ਉਹ ਕੱਖਾਂ ਦੀ ਕੁੱਲੀ ਵਿੱਚ। ਕੀ ਕਰਨਾ ਤੇਰੀ ਇਸ ਸਲਤਨਤ ਨੂੰ? ਉਸੇ ਵਕਤ ਹਾਥੀ ਲਿਆ, ਨਾਲ ਕੁਝ ਕੁ ਦੌਲਤ ਲੈ ਕੇ ਤੁਰ ਪਿਆ, ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਿਆ। ਅਕਾਲ ਤਖ਼ਤ ਦੇ ਪਿਛਲੇ ਪਾਸਿਓਂ ਉਸ ਕੀਰਤਨੀਏ ਦੇ ਘਰ ਪਹੁੰਚਿਆ। ਉਹਦਾ ਨਾਮ ਸੀ ਭਾਈ ਮਨਸਾ ਸਿੰਘ। ਭਾਈ ਮਨਸਾ ਸਿੰਘ ਨੇ ਤੱਕਿਆ, ਦਰਵਾਜ਼ੇ ਬੰਦ ਕਰ ਦਿੱਤੇ, ਖਿੜਕੀਆਂ ਬੰਦ ਕਰ ਦਿੱਤੀਆਂ। ਰਣਜੀਤ ਸਿੰਘ ਨੇ ਹਾਥੀ ਨੂੰ ਬਿਠਾਇਆ, ਆਵਾਜ਼ ਦਿੱਤੀ, ਭਾਈ ਸਾਹਿਬ ਜੀ ਮੈਂ ਤੁਹਾਡੇ ਦਰਸ਼ਨ ਕਰਨ ਆਇਆ ਵਾਂ, ਆਪਣਾ ਕਿਵਾੜ ਤਾਂ ਖੋਲੋ। ਤੇ ਅੰਦਰੋਂ ਆਵਾਜ਼ ਆਈ ਸੀ, ਰਣਜੀਤ ਸਿੰਘ ਮੈਨੂੰ ਪਤਾ ਹੈ ਜਿਸ ਧਰਤੀ ਤੇ ਤੇਰੇ ਪੈਰ ਪੈ ਜਾਣ ਲੋਕ ਤਾਂ ਉਸ ਧਰਤੀ ਨੂੰ ਖੀਰਿਆਂ ਨਾਲ ਜੜ ਜਾਂਦੇ ਨੇ। ਕਹਿਣ ਲੱਗਾ ਤੂੰ ਮੇਰੇ ਕੋਲ ਕੀ ਲੈਣ ਆਇਆ, ਮੇਰੇ ਪੱਲੇ ਕੀ ਏ? ਕਹਿੰਦਾ ਮੈਂ ਤੇਰੇ ਮਿੱਟੀ ਦੇ ਭਾਂਡਿਆਂ ਦੀ ਥਾਂ ਤੈਨੂੰ ਸੋਨੇ ਦੇ ਬਰਤਨ ਦੇਣ ਆਇਆ ਵਾਂ। ਗੁਰੂ ਰਾਮਦਾਸ ਦਾ ਕੀਰਤਨੀ ਹੈ ਤੇ ਉਹ ਮਿੱਟੀ ਦੇ ਬਰਤਨਾਂ ਵਿੱਚ ਭੋਜਨ ਛਕੇ। ਅੰਦਰੋਂ ਬੰਦ ਦਰਵਾਜ਼ੇ ਆਵਾਜ਼ ਆਈ ਸੀ, ਰਣਜੀਤ ਸਿੰਘ ਇਹ ਮਿੱਟੀ ਦੇ ਬਰਤਨ ਨਹੀਂ, ਇਹ ਤੇਰੇ ਸਿੱਖ ਰਾਜ ਦੀ ਰੀੜ੍ਹ ਦੀ ਹੱਡੀ ਨੇ। ਚੇਤੇ ਰੱਖੀ, ਜੇ ਸਿਦਕ ਹੈ ਰਾਜ ਕਹਿਮੀ, ਜੇ ਗੁਰੂ ਦਾ ਭੈ ਵੇ ਸਭ ਕੁਝ ਕਹਿਮੇ, ਮੈਨੂੰ ਮਿੱਟੀ ਦੇ ਬਰਤਨ ਦੇ ਦੇ, ਜੇ ਕੁਝ ਦੇਣਾ ਹੈ ਤੂੰ ਰਾਜ ਕਿਹਦੇ ਤੋਂ ਲਿਆ? ਕਹਿੰਦਾ ਗੁਰੂ ਰਾਮਦਾਸ ਦੇ ਚਰਨਾਂ ਵਿੱਚੋਂ। ਫਿਰ ਕਹਿੰਦਾ ਇੱਕ ਕੰਮ ਕਰ ਦੇ, ਮੇਰੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸ ਕਰ ਜਾ ਜਿਹਦੇ ਦਰ ਤੋਂ ਤੂੰ ਰਾਜ ਲਿਆ, ਕਿ ਗੁਰੂ ਰਾਮਦਾਸ ਜਿੰਨੀ ਜ਼ਿੰਦਗੀ ਮਨਸਾ ਸਿੰਘ ਨੂੰ ਦਿੱਤੀ ਆ ਤੇਰੇ ਦਰ ਤੋਂ ਬਿਨਾਂ ਕਿਸੇ ਦੇ ਦਰ ਦੀ ਚਾਹ ਨਾ ਰੱਖੇ, ਮੇਰੀ ਅੰਤਲੇ ਸਮੇਂ ਤੱਕ ਨਿਭ ਜਾਏ। ਰਣਜੀਤ ਸਿੰਘ ਵਾਪਸ ਆ ਗਿਆ, ਭਰੇ ਦਰਬਾਰ ਵਿੱਚ ਅੱਖਾਂ ਭਰੀਆਂ ਨੇ, ਤੇ ਜਦੋਂ ਕਿਸੇ ਨੇ ਪੁੱਛਿਆ ਤੇ ਇੱਕੋ ਗੱਲ ਕਹੀ, ਕਹਿੰਦਾ ਧੰਨ ਸਿੱਖੀ, ਕਹਿੰਦਾ ਜਿਨ੍ਹਾਂ ਨੂੰ ਮੈਂ ਚਾਹਨਾ ਉਹ ਮੈਨੂੰ ਨਹੀਂ ਚਾਹੁੰਦੇ, ਤੇ ਜਿਨ੍ਹਾਂ ਨੂੰ ਮੈਂ ਨਹੀਂ ਚਾਹੁੰਦਾ ਉਹ ਮੈਨੂੰ ਚਾਹੁੰਦੇ ਪਏ ਨੇ। ਤੇ ਨਾਲ ਕਹਿਣਾ, ਕਹਿੰਦਾ ਇਹੋ ਜਿਹਾ ਬਾਬਿਆਂ ਦੇ ਸਿਰ ਤੇ ਤਾਂ ਮੇਰਾ ਸਿੱਖ ਰਾਜ ਖਲੋਤਾ। ਰਣਜੀਤ ਸਿੰਘ ਦੇ ਸਾਹਮਣੇ ਇੱਕ ਤਸਵੀਰ ਬਣਾਉਣ ਵਾਲਾ ਆਇਆ। ਮੈਂ ਅਰਜ਼ ਕੀਤੀ, ਮੈਂ ਸਿਰਫ ਧਾਰਮਿਕ ਪੱਖ ਪੇਸ਼ ਕਰ ਰਿਹਾ, ਵੈਸੇ ਉਹਦਾ ਧਨ, ਉਹਦੀ ਫੌਜ ਦਾ ਪ੍ਰਬੰਧ, ਉਹਦਾ ਇਲਾਕਾ ਕਿੰਨਾ, ਕਿਹੜੀ ਕਿਹੜੀ ਥਾਂ ਤੇ ਉਹਨੇ ਕਿਹੜੇ ਕਿਹੜੇ ਬੰਦੇ ਨਿਯੁਕਤ ਕੀਤੇ, ਮੈਂ ਸਿਰਫ ਸੁਖੈਨ ਤਰੀਕੇ ਨਾਲ ਕਿ ਉਹਦੇ ਮਨ ਵਿੱਚ ਗੁਰੂ ਲਈ ਭਾਵਨਾ ਕੀ ਏ। ਮੂਰਤੀਕਾਰ ਆਇਆ, ਉਹਨੇ ਫਕੀਰ ਅਜ਼ੀਜ਼ੁਦੀਨ ਨੂੰ ਕਿਹਾ ਕਿ ਮੈਂ ਰਣਜੀਤ ਸਿੰਘ ਦੀ ਤਸਵੀਰ ਬਣਾਉਣੀ ਚਾਹੁੰਦਾ ਵਾਂ। ਤੇ ਉਸ ਵਕਤ ਰਣਜੀਤ ਸਿੰਘ ਪਹਿਲਾਂ ਤਾਂ ਮੰਨਿਆ ਨਹੀਂ, ਪਰਤ ਕੇ ਜੇ ਮੰਨਿਆ, ਮੂਰਤੀਕਾਰ ਚਿੱਤਰਕਾਰ ਸਾਹਮਣੇ ਗਿਆ, ਕਹਿਣ ਲੱਗਾ ਜੇ ਤਸਵੀਰ ਬਣਾਉਣੀ ਆ ਨਾ ਤੇ ਇਹੋ ਜਿਹੀ ਤਸਵੀਰ ਬਣਾ ਦੇ, ਮੇਰੇ ਗੁਰੂ ਨਾਨਕ ਸਾਹਿਬ ਜੀ ਬੈਠੇ ਹੋਣ ਤੇ ਮੈਂ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਦਾ ਹੋਵਾਂ, ਮੇਰਾ ਸੀਸ ਉਹਦੇ ਚਰਨਾਂ ਵਿੱਚ ਹੋਵੇ। ਤੇ ਚਿੱਤਰਕਾਰ ਨੇ ਕਹਿ ਦਿੱਤਾ, ਰਣਜੀਤ ਸਿੰਘ ਤੇਰਾ ਚਿਹਰਾ ਫਿਰ ਦਿਸਣਾ ਨਹੀਂ। ਰਣਜੀਤ ਸਿੰਘ ਕਹਿੰਦਾ ਮੈਂ ਚਾਹੁੰਦਾ ਵਾਂ ਕਿ ਮੇਰਾ ਚਿਹਰਾ ਅਲੋਪ ਹੋ ਜਾਏ, ਇਸ ਦੁਨੀਆ ਅੰਦਰ ਕੇਵਲ ਗੁਰੂ ਨਾਨਕ ਦੇ ਚਿਹਰੇ ਦੀ ਗੱਲ ਹੋਵੇ, ਮੇਰਾ ਗੁਰੂ ਦਿਸੇ ਨਾ ਕਿ ਮੈਂ। ਜੇ ਦੂਜੀ ਤਸਵੀਰ ਬਣਾਉਣੀ ਆ ਤੇ ਮੈਂ ਗੱਲ ਵਿੱਚ ਪੱਲਾ ਪਾਉਂਦਾ ਵਾਂ ਤੇ ਗੁਰੂ ਕਲਗੀ ਵਾਲੇ ਪੁੱਤਰਾਂ ਦਾ ਦਾਨੀ ਬੈਠਾ ਹੋਵੇ ਤੇ ਮੈਂ ਝੋਲੀ ਅੱਡ ਕੇ ਉਹਦੇ ਤੋਂ ਮੰਗਦਾ ਹੋਵਾਂ, ਦੂਜੀ ਤਸਵੀਰ ਇਹ ਬਣਾ ਦੇ। ਇੱਕ ਸੰਤ ਨਿਹਾਲ ਸਿੰਘ ਕੇਸਰੀ ਹੋਏ ਨੇ, ਉਹ ਕਹਿੰਦੇ ਨੇ ਸਾਡਾ ਇੱਕ ਸ਼ਗਿਰਦ ਸ਼ੇਰੇ ਪੰਜਾਬ ਦਾ ਨਫਰ ਸੀ, ਉਹਦਾ ਸੇਵਕ ਸੀ। ਕਹਿੰਦਾ ਇੱਕ ਦਿਨ ਸ਼ਾਮ ਦਾ ਵੇਲਾ ਤੇ ਰਣਜੀਤ ਸਿੰਘ ਰਹਿਰਾਜ ਸਾਹਿਬ ਦਾ ਪਾਠ ਕਰਦਾ ਪਿਆ, ਉਹਦਾ ਨੇਮ ਸੀ, ਜਿਹੜਾ ਉਹਦਾ ਨਿਤ ਦਾ ਨੇਮ ਸੀ ਅੰਮ੍ਰਿਤ ਵੇਲੇ ਉੱਠਣਾ, ਉਹਨੂੰ ਹਰ ਬੰਦੇ ਨੂੰ ਗੱਲ ਕਹਿਣ ਦਾ ਅਧਿਕਾਰ ਸੀ। ਇੱਕ ਸੇਵਾ ਪੰਥੀ ਮਹਾਂਪੁਰਸ਼ ਹੋਏ ਨੇ, ਥੋੜਾ ਜਿਹਾ ਮੈਂ ਖਿੰਡ ਚੱਲਾਂ ਵਿੱਚੋਂ
ਗੱਲ ਫਿਰ ਉੱਥੇ ਲੈ ਕੇ ਆਵਾਂਗਾ। ਦੁੱਖ ਭੰਜਨ ਜੀ ਉਹਨਾਂ ਦਾ ਨਾਮ ਹੋਇਆ, ਰਣਜੀਤ ਸਿੰਘ ਉਹਨਾਂ ਦੇ ਦਰਸ਼ਨ ਕਰਨ ਉਹਨਾਂ ਦੇ ਡੇਰੇ ਗਿਆ, ਬੜੇ ਪਿਆਰ ਨਾਲ ਉਹਨਾਂ ਨੂੰ ਮਿਲਿਆ ਤੇ ਬਾਬਾ ਦੁੱਖ ਭੰਜਨ ਨੇ ਪੁੱਛ ਲਿਆ ਕੌਣ? ਕਹਿਣ ਲੱਗੇ ਸ਼ੇਰੇ ਪੰਜਾਬ ਆਏ। ਬਾਬਾ ਦੁੱਖ ਭੰਜਨ ਜੀ ਕੋਲ ਆਏ, ਪੁੱਛਿਆ ਰਾਜ ਭਾਗ, ਹਾਥੀ ਘੋੜਿਆਂ ਦੀ ਗਿਣਤੀ ਦੱਸ ਦਿੱਤੀ, ਫੌਜਾਂ ਦੀ ਗਿਣਤੀ ਦੱਸ ਦਿੱਤੀ, ਆਪਣੇ ਇਲਾਕੇ ਦੇ ਗਜ ਗਜ ਥਾਂ ਦਾ ਉਹਨੇ ਜ਼ਿਕਰ ਕੀਤਾ ਤੇ ਬਾਬਾ ਜੀ ਨੇ ਅਚਨਚੇਤ ਪੁੱਛ ਲਿਆ ਰਣਜੀਤ ਸਿੰਘ ਜਪਜੀ ਸਾਹਿਬ ਚੇਤੇ ਹੀ? ਨੀਵੀਂ ਪਾ ਲਈ। ਕਹਿਣ ਲੱਗੇ ਜਪਜੀ ਸਾਹਿਬ ਕੰਠੀ? ਕਹਿਣ ਲੱਗਾ ਨਹੀਂ। ਕਹਿੰਦੇ ਤੈਨੂੰ ਘੋੜੇ ਚੇਤੇ, ਹਾਥੀ ਚੇਤੇ, ਰਾਜ ਭਾਗ ਦੀ ਇੱਕ ਇੱਕ ਵਸਤੂ ਚੇਤੇ ਵੇ, ਕਾਹੇ ਕੇ ਤੁਮ ਸਿੱਖੋ? ਉਹਨਾਂ ਸ਼ਬਦ ਵਰਤਿਆ, ਅਰੇ ਕਾਹੇ ਕੇ ਤੁਮ ਸਿੱਖੋ, ਸਿੱਖ ਹੋ ਕੇ ਜਪਜੀ ਵੀ ਕੰਠ ਨਹੀਂ ਕੀਆ? ਤੇ ਉੱਥੇ ਕਵੀ ਸੰਤੋਖ ਸਿੰਘ ਦੀਆਂ ਤੁਕਾਂ ਢੁਕਦੀਆਂ ਨੇ, ਸਿੱਖ ਗੁਰੂ ਕਾ ਹੋਏ ਗਯੋ, ਜਪਜੀ ਕੰਠ ਨਾ ਕੀਨ, ਤੰਦੁਲ ਬਿੰਤੂ ਕਾਮ ਕਿਸ ਜਨਮ ਅਕਾਰਥ ਕੀਨ। ਕਹਿਣ ਲੱਗੇ ਜਿਵੇਂ ਦਾਣੇ ਤੋਂ ਬਿਨਾਂ ਉੱਪਰ ਵਾਲੇ ਛਿਲਕੇ ਦੀ ਕੋਈ ਕੀਮਤ ਨਹੀਂ, ਕੀ ਕੀਮਤ ਰਣਜੀਤ ਸਿੰਘ ਤੇਰੀ? ਬਸ ਇਸੀ ਠੋਕਰ ਲੱਗੀ, ਬਾਣੀ ਬੇਅੰਤ ਕੰਠ ਕੀਤੀ, ਨੇਮ ਬਣ ਗਿਆ ਕਿ ਅੰਮ੍ਰਿਤ ਵੇਲੇ ਨਿਤਨੇਮ ਕਰਨਾ, ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਨਾ ਤੇ ਦਰਬਾਰ ਵੀ ਜਾਣ ਤੋਂ ਪਹਿਲਾਂ ਗੁਰੂ ਕਲਗੀ ਵਾਲੇ ਦੀ ਉਸ ਕਲਗੀ ਨੂੰ ਆਪਣੇ ਅੱਖਾਂ ਤੇ ਲਾਣਾ, ਉਸ ਕਲਗੀ ਨੂੰ ਚੁੰਮਣਾ। ਤੇ ਉਹ ਲਿਖਦੇ ਨੇ ਸੰਤ ਨਿਹਾਲ ਸਿੰਘ ਕੇਸਰੀ ਕਿ ਸਾਡਾ ਇੱਕ ਚੇਲਾ ਸੀ, ਉਹਦਾ ਡਫਰ ਸੀ, ਸੇਵਕ ਸੀ। ਕਹਿੰਦੇ ਨੇ ਸ਼ਾਮਾਂ ਦਾ ਵੇਲਾ ਤੇ ਇੱਕ ਦਿਨ ਰਣਜੀਤ ਸਿੰਘ ਅੰਮ੍ਰਿਤਸਰ ਦੀ ਧਰਤੀ ਵੱਲ ਨੂੰ ਲਾਹੌਰ ਮੂੰਹ ਕਰਕੇ ਬੈਠਾ, ਅੰਮ੍ਰਿਤਸਰ ਦੀ ਧਰਤੀ ਨੂੰ। ਕਹਿੰਦਾ ਉਹ ਨਫਰ ਪਿੱਛੇ ਖਲੋਤਾ, ਉਹਨੇ ਪਾਠ ਕੀਤਾ ਪਹਿਲਾਂ ਤੇ ਪਰਤ ਕੇ ਅਰਦਾਸ ਵੀ ਜੁੜ ਗਿਆ। ਕਹਿੰਦਾ ਉਹਦਾ ਦਾੜਾ ਸਾਰਾ ਨੇਤਰਾਂ ਦੇ ਨੀਰ ਨਾਲ ਭਰਿਆ ਤੇ ਨਾਲੇ ਕਹਿੰਦਾ ਪਿਆ ਸੀ, ਸਤਿਗੁਰੂ ਮੈਂ ਅਨਪੜ੍ਹ ਜਿਹਾ ਵਾਂ ਨਾ, ਸਰੀਰ ਵੀ ਮੇਰਾ ਕਮਜ਼ੋਰ ਜਿਹਾ, ਨਿਮਰਤਾ ਦੇ ਸ਼ਬਦ ਨੇ, ਮੇਰਾ ਕੱਦ ਕਾਠ ਵੀ ਚੰਗਾ ਨਹੀਂ, ਮੈਨੂੰ ਸਮਝ ਵੀ ਕੋਈ ਨਹੀਂ, ਇੱਕ ਕਿਰਪਾ ਕਰਦੇ ਮੇਰੇ ਗੁਰੂ ਰਾਮਦਾਸ, ਜਿਹੜੀ ਆਪਣੀ ਸਿੱਖ ਕੌਮ ਦੀ ਸੇਵਾ ਬਖਸ਼ੀ ਆ, ਇਸ ਕੂਕਰ ਨੂੰ ਨਿਵਾਜ ਕੇ ਬੜੀ ਕਿਰਪਾ ਨਾਲ ਆਪਣੀ ਬਖਸ਼ਿਸ਼ ਦੇ ਨਾਲ ਇਹ ਮੇਰੇ ਤੋਂ ਸੇਵਾ ਲੈ ਲੈ। ਕਹਿੰਦਾ ਮੈਂ ਖੁਦ ਤੱਕਿਆ ਇਕੱਲਿਆਂ ਉਹਨੂੰ ਅਰਦਾਸ ਕਰਦਿਆਂ ਨੂੰ, ਤੇ ਜੇ ਅੱਜ ਉਹਦੇ ਦਰ ਤੇ ਕਾਰੀਗਰ ਆਏ ਨੇ ਕਿ ਰਣਜੀਤ ਸਿੰਘ ਤੇਰੇ ਵਾਸਤੇ ਇੱਕ ਕੁਰਸੀ ਬਣਾਉਣੀ ਹੈ, ਤੇ ਰਣਜੀਤ ਸਿੰਘ ਕਾਰੀਗਰ ਨੂੰ ਵੀ ਕਹਿ ਦਿੰਦਾ, ਸੱਜਣਾ ਕੁਰਸੀ ਬੇਸ਼ੱਕ ਬਣਾ, ਪਰ ਮੈਂ ਲਾਹੌਰ ਦੀ ਧਰਤੀ ਤੇ ਬੈਠਾ ਹੋਵਾਂ ਤੇ ਕੁਰਸੀ ਦਾ ਜਿਹੜਾ ਇੱਕੋ ਦਮ ਮੂੰਹ ਬੈਠਦਿਆਂ ਸਾਰ ਅੰਮ੍ਰਿਤਸਰ ਦੀ ਧਰਤੀ ਵੱਲ ਹੋ ਜਾਏ, ਕਿਉਂਕਿ ਮੈਂ ਨਹੀਂ ਚਾਹੁੰਦਾ ਜਿਹਦੀ ਕਿਰਪਾ ਨਾਲ ਰਾਜ ਭਾਗ ਲਿਆ ਹੈ ਕੁਰਸੀ ਤੇ ਬੈਠ ਕੇ ਉਹਦੇ ਵੱਲ ਪਿੱਠ ਕਰ ਲਵਾਂ। ਉਹਦੇ ਜੀਵਨ ਦੇ ਪੱਖ ਬੇਅੰਤ ਨੇ, ਜੇ ਧਾਰਮਿਕ ਜੀਵਨ ਤੱਕ ਨੇ। ਉਹ ਦਿਨ ਮੈਂ ਅਰਜ਼ ਕੀਤੀ ਸੀ, ਚਾਨੀ ਆਉਂਦੀ ਏ, ਹੈਦਰਾਬਾਦ ਦਾ ਨਿਜ਼ਾਮ ਲੈ ਕੇ ਆਉਂਦਾ ਹੈ ਤੇ ਉਸ ਵਕਤ ਉਸ ਨਵਾਬ ਦੀ ਚਾਨੀ ਸਿਰ ਤੇ ਲੱਗਦੀ ਏ, ਤੇ ਉਤਰਵਾ ਕੇ ਕਹਿੰਦਾ ਨਹੀਂ, ਲੈ ਜਾਓ ਮੇਰੇ ਗੁਰੂ ਰਾਮਦਾਸ ਦੇ ਘਰ ਅੰਦਰ, ਮੇਰੇ ਸਿਰ ਤੇ ਨਹੀਂ ਗੁਰੂ ਰਾਮਦਾਸ ਦੇ ਸੀਸ ਤੇ ਚੰਗੀ ਲੱਗਦੀ ਏ। ਚਾਨੀ ਲੈ ਕੇ ਆਉਂਦਾ ਤੇ ਪੁਜਾਰੀ ਕਹਿੰਦੇ ਨੇ, ਰਣਜੀਤ ਸਿੰਘ ਜਿਹੜੀ ਚਾਨਣੀ ਇੱਕ ਵਾਰੀ ਮਨੁੱਖ ਦੇ ਸਿਰ ਤੇ ਲੱਗ ਜਾਏ, ਉਹ ਕਿਸੇ ਮਨੁੱਖ ਦੇ ਸਿਰ ਤੇ ਲੱਗੀ ਚਾਨਣੀ ਗੁਰੂ ਦੇ ਦਰ ਤੇ ਨਹੀਂ। ਕਹਿਣ ਲੱਗਾ ਪ੍ਰਵਾਨ ਕਰੋ, ਅਕਾਲ ਤਖ਼ਤ ਤੈਨੂੰ ਦੋ ਪਿੰਡ ਤਨਖਾਹ ਲਾਈ ਗਈ, ਇੱਕ ਭਨੌੜੀ ਪਿੰਡ ਜ਼ਿਲ੍ਹਾ ਕਾਂਗੜਾ ਤੇ ਗੁਰਦਾਸਪੁਰ ਦਾ ਨਰਾਇਣਪੁਰ ਪਿੰਡ, ਇਹ ਦੋ ਪਿੰਡ ਨੇ ਤਨਖਾਹ ਲਵਾਈ ਸੀ ਕਿ ਦੋ ਪਿੰਡ ਮੈਂ ਦਰਬਾਰ ਸਾਹਿਬ ਨਾ ਕੀਤੇ, ਪਰ ਤੁਸੀਂ ਚਾਨਣੀ ਨੂੰ ਪ੍ਰਵਾਨ ਕਰ ਲਵੋ। ਪਰ ਅੱਜ ਦੇ ਆਗੂਆਂ ਵੱਲ ਤੱਕੋ, ਉਹਦੇ ਘਰ ਜੇ ਪੁੱਤਰ ਦਾ ਵਿਆਹ ਏ, ਕੀਮਤੀ ਸਿਹਰਾ ਤਿਆਰ ਹੁੰਦਾ ਹੈ, ਤੇ ਸਿਹਰੇ ਨੂੰ ਤੱਕ ਕੇ ਕਹਿੰਦਾ ਨਹੀਂ ਪੁੱਤਰ ਦੇ ਦਰ ਤੇ ਨਹੀਂ, ਇਹ ਮੇਰੇ ਗੁਰੂ ਰਾਮ ਦਾਸ ਦੇ ਘਰ ਵੀ ਚੰਗਾ ਲੱਗਦਾ ਹੈ। ਤੇ ਅੱਜ ਦੇ ਆਗੂਆਂ ਨੂੰ ਤੱਕੋ, ਉਹ ਕਹਿੰਦੇ ਨੇ ਗੁਰੂ ਰਾਮਦਾਸ ਤੇਰੇ ਘਰ ਦੇ ਛੱਬੇ ਤਾਂ ਸਾਡੇ ਡਰਾਇੰਗ ਰੂਮ ਵੀ ਚੰਗੇ ਲੱਗਦੇ। ਇਹਨਾਂ ਦੀ ਸੋਚ ਵਿੱਚ ਉਹਦੀ ਸੋਚ ਵਿੱਚ ਅੰਤਰ ਕਿੰਨਾ ਹੈ? ਉਹਨੇ ਜੇ ਤੇਰ ਚੰਗਾ ਸਿਹਰਾ ਮਿਲਿਆ ਹੈ ਤਾਂ ਚੁੱਕ ਲਿਆ ਹੈ, ਜੇ ਚਾਨਣੀ ਮਿਲੀ ਤਾਂ ਚੁੱਕ ਲਿਆ ਹੈ, ਜੇ ਕੋਈ ਕੀਮਤੀ ਮੋਤੀ ਮਿਲੇ ਤਾਂ ਚੁੱਕ ਲਿਆ ਹੈ। ਤੇ ਮੈਂ ਅਰਜ਼ ਕੀਤੀ ਸੀ, ਚਾਰ ਉਹਨੇ ਦਰਵਾਜ਼ੇ ਸੋਨੇ ਦੇ ਲਵਾਏ। ਮੈਂ ਵੈਸੇ ਅਰਜ਼ ਕਰ ਚੁੱਕਾ, ਪਰ ਅੱਜ ਸੰਗਤ ਵਿੱਚ ਹੋਰ ਨਵੇਂ ਸਿੰਘ ਆਏ ਨੇ। ਪਹਿਲਾ ਦਰਵਾਜ਼ਾ ਜਿਹੜਾ ਦਰਸ਼ਨੀ ਡਿਊੜੀ ਵਾਲਾ ਹੈ, ਉਹ ਜਲੌ ਵਾਲੇ ਦਿਨ ਹੀ ਕੇਵਲ ਸਜਦੇ ਨੇ, ਸਾਰਾ ਸਾਲ ਨਹੀਂ, ਜਦੋਂ ਜਲੌ ਸਜਦਾ। ਪਹਿਲਾ ਦਰਵਾਜ਼ਾ ਰਣਜੀਤ ਸਿੰਘ ਨੇ ਭੇਟ ਕੀਤਾ, ਇੱਕ ਦਰਵਾਜ਼ਾ ਜਿਹੜਾ ਰਣਜੀਤ ਸਿੰਘ ਦੀ ਰਾਣੀ ਮਹਾਰਾਜਾ ਖੜਕ ਸਿੰਘ ਦੀ ਮਾਂ ਨੇ ਭੇਟ ਕੀਤਾ ਸੋਨੇ ਦਾ, ਤੀਸਰਾ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਨੇ ਭੇਟ ਕੀਤਾ,
ਤੇ ਚੌਥਾ ਦਰਵਾਜ਼ਾ ਕਰਮ ਕਵਰ ਨੌ ਨਿਹਾਲ ਸਿੰਘ ਦੀ ਮਾਤਾ ਨੇ ਭੇਟ ਕੀਤਾ, ਮਹਾਰਾਜਾ ਖੜਕ ਸਿੰਘ ਦੀ ਘਰਵਾਲੀ ਨੇ ਭੇਟ ਕੀਤਾ। ਕਿੰਨਾ ਕੁ ਉਹ ਗੁਰੂ ਨੂੰ ਸਮਰਪਿਤ ਸੀ, ਉਹਦੇ ਜੀਵਨ ਨੂੰ ਪੜ੍ਹਨੇ ਆ, ਤੇ ਜੇ ਕਿਤੇ ਕੋਈ ਗੁਰਮੁਖ ਪਿਆਰਾ ਮਿਲਣਾ, ਘੰਟਿਆਂ ਬੱਧੀ ਬੈਠ ਕੇ ਉਹਨੇ ਗੁਰਬਾਣੀ ਦਾ ਪਾਠ ਸੁਣਨਾ, ਤੇ ਜੇ ਕਿਤੇ ਸਾਹਮਣੇ ਦੁਸ਼ਮਣ ਨੇ ਆਉਣਾ ਤੇ ਪਰਵਾਹ ਫਿਰ ਵੀ ਨਹੀਂ ਕਰਨੀ। ਪਰਜਾ ਨਾਲ ਉਹਦਾ ਕਿੰਨਾ ਕੁ ਪਿਆਰ ਹੈ। ਮੈਂ ਇੱਕ ਦੋ ਟਿਊਕਾਂ ਦੇ ਦੇਣਾ। ਕਵਰ ਨੌ ਨਿਹਾਲ ਸਿੰਘ ਦਾ ਆਨੰਦ ਕਾਰਜ, ਸਰਦਾਰ ਸ਼ਾਮ ਸਿੰਘ ਅਟਾਰੀ ਦੀ ਲੜਕੀ ਬੀਬੀ ਨਾਨਕੀ ਨਾਲ, ਮਹਾਰਾਜਾ ਖੜਕ ਸਿੰਘ ਦਾ ਜਿਹੜਾ ਪੁੱਤਰ ਕਵਰ ਨੌ ਨਿਹਾਲ ਤੇ ਸ਼ੇਰੇ ਪੰਜਾਬ ਦਾ ਪੋਤਾ, ਇਹ ਵਿਆਹ ਆ ਗਿਆ। ਉਸ ਵਿਆਹ ਦੀ ਵੀ ਮਿਸਾਲ ਦੁਨੀਆਂ ਵਿੱਚ ਕੋਈ ਨਹੀਂ ਮਿਲਦੀ। ਅਟਾਰੀ ਢੁੱਕਣ ਗਏ ਨੇ, ਜੰਜ ਲੈ ਕੇ ਗਏ ਨੇ, ਤੇ ਉੱਥੇ ਰਣਜੀਤ ਸਿੰਘ ਨੇ ਇੱਕ ਐਲਾਨ ਕੀਤਾ, ਦੇਖੋ ਪਰਜਾ ਨਾਲ ਉਹਦਾ ਨੇ ਕੀ ਹੈ। ਜੀ ਸੇਤੀ ਜਿੰਨੇ ਜਿੰਨੇ ਘਰ ਦੇ ਜੀ ਨੇ, ਹਰ ਇੱਕ ਨੂੰ ਸੋਨੇ ਦੀ ਮੋਹਰ ਦਿੱਤੀ ਜਾਏ, ਰੁਪਈਏ ਦਿੱਤੇ ਜਾਣ। ਜਦੋਂ ਸਾਰੇ ਵੰਡ ਦਿੱਤੇ, ਕਹਿੰਦੇ ਨੇ ਇੱਕ ਭਿਖਾਰੀ ਆ ਗਿਆ, ਉਹਨੇ ਸਿਰ ਤੇ ਭਾਂਡਾ ਚੁੱਕਿਆ। ਮੈਂ ਇਹਦੇ ਪਰਜਾ ਵਾਲਾ ਪਿਆਰ ਅਰਜ ਕਰਨਾ ਪਿਆ, ਸਿਰ ਤੇ ਭਾਂਡਾ ਚੁੱਕਿਆ, ਤੇ ਕਹਿੰਦਾ ਪੁੱਛਦਾ ਅਹਿਲਕਾਰਾਂ ਨੂੰ, ਹਰ ਇੱਕ ਨੂੰ ਵੰਡ ਕੇ ਜੀ ਸੇਤੀ ਮੋਹਰ ਦੇ ਦਿੱਤੀ। ਤੇ ਅੱਗੋ ਭਿਖਾਰੀ ਬੋਲ ਕੇ ਕਹਿੰਦਾ, ਨਹੀਂ ਰਣਜੀਤ ਸਿੰਘ, ਮੇਰੇ ਜੀ ਸੇਤੀ ਮੋਹਰਾਂ ਨਹੀਂ ਮਿਲੀਆਂ। ਕਹਿਣ ਲੱਗਾ, ਹੱਦ ਹੋ ਗਈ, ਤੇਰੇ ਜੀ ਸੇਤੀ ਕਿਉਂ ਨਹੀਂ ਮਿਲੀਆਂ? ਉਹਨੇ ਭਾਂਡਾ ਰੱਖ ਕੇ ਨਾ ਥੱਲੇ ਉੱਤੋਂ ਚੱਪਣੀ ਚੌਂਕ ਦਿੱਤੀ, ਤੇ ਵਿੱਚ ਕੱਕੀਆਂ ਕੀੜੀਆਂ ਛੋਟੀਆਂ ਭਰੀਆਂ ਪਈਆਂ ਸਨ। ਕਹਿਣ ਲੱਗਾ, ਸਾਰੇ ਮੇਰੇ ਜੀ ਨੇ, ਮੈਨੂੰ ਗਿਣ ਕੇ ਜੀ ਸੇਤੀ ਮੋਹਰ ਦਿਓ। ਤੇ ਦਿਆਲੂ ਰਾਜਾ ਹੱਸ ਪਿਆ, ਕਹਿਣ ਲੱਗਾ, ਸੱਜਣਾ ਇੱਕ ਕੰਮ ਤੂੰ ਕਰ ਲੈ, ਜਿੰਨੀਆਂ ਜੀ ਨੇ ਗਿਣ ਤੂੰ ਨਹੀਂ, ਤੇ ਮੈਂ ਗੁਰੂ ਰਾਮਦਾਸ ਦੀ ਕਿਰਪਾ ਨਾਲ ਇੱਕ ਇੱਕ ਨਾਂ ਦੇ ਸੋਨੇ ਦੀ ਮੋਹਰ ਦੇ ਕੇ ਜਾਵਾਂਗਾ। ਗਿਣ ਤੂੰ ਲੈ, ਦਿਆਂਗਾ ਮੈਂ, ਤੇ ਜੇ ਗਿਣੀਆਂ ਨਹੀਂ ਜਾਂਦੀਆਂ ਤੇ ਜਿੰਨਾ ਭਾਂਡਾ ਇਹਨਾਂ ਭਾਂਡਾ ਬਰਾਬਰ ਦਾ ਭਰ ਕੇ ਸੋਨੇ ਦਾ ਲੈ ਜਾ। ਉਹਨਾਂ ਸੋਨੇ ਦਾ ਭਾਂਡਾ ਭਰ ਕੇ ਦੇ ਦਿੱਤਾ। ਜੇ ਲਾਹੌਰ ਦੀਆਂ ਗਲੀਆਂ ਵਿੱਚੋਂ ਨਿਕਲਦਾ, ਬੁੱਢੜੀ ਮਾਈ ਦੌੜ ਕੇ ਆਈ ਏ, ਕਾਲਾ ਤਵਾ ਰਣਜੀਤ ਸਿੰਘ ਦੇ ਪੈਰਾਂ ਨੂੰ ਮਲਦੀ ਏ, ਸਾਰੇ ਪਰਦੇ ਸੋਨੇ ਆ, ਰਾਜ ਹੋਵੇ ਇਹ ਖੋਜਿਆ। ਉਹਦੇ ਰਾਜ ਦੇ ਅੰਦਰ ਰਾਤ ਨੂੰ ਤਾਲੇ ਨਹੀਂ, ਉਸ ਵਕਤ ਪੈਰਲਲ ਇੰਗਲੈਂਡ ਵਿੱਚ 127 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਪੈਰਲਲ ਰਾਜ ਵਿੱਚ, ਤੇ ਇੱਧਰ ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਬੰਦੇ ਨੂੰ ਮੌਤ ਦੀ ਸਜ਼ਾ ਦਿੱਤੀ ਹੋਈ ਨਹੀਂ ਗਈ, ਕਿਸੇ ਬੰਦੇ ਨੂੰ ਨਹੀਂ। ਆ ਮੈਂ ਕਈ ਵਾਰੀ ਅਰਜ਼ ਕਰਨਾ, ਮੁਸਲਮਾਨ ਰਾਜ ਆਇਆ ਤੇ ਉਸ ਵਕਤ ਮੰਦਰ ਢਾਏ, ਮਸੀਤਾਂ ਬਣਾਈਆਂ, ਹੁਣ ਰਾਜ ਉਹਨਾਂ ਦਾ ਆਇਆ, ਮਸੀਤਾਂ ਢਾ ਕੇ ਮੰਦਰ ਬਣਾਏ, ਤੇ ਪੇਸ਼ਾਵਰ ਦੀ ਧਰਤੀ ਤੇ ਰਣਜੀਤ ਸਿੰਘ ਜਾਂਦਾ ਹੈ, ਹੋਕਾ ਦੇ ਕੇ ਕਹਿੰਦਾ ਕਿਸੇ ਮਕਬਰੇ ਤੇ ਕਿਸੇ ਮਸੀਤ ਤੇ ਕਬਜ਼ਾ ਨਹੀਂ ਕਰਨਾ, ਕਿਸੇ ਮਸੀਤ ਦੀ ਇੱਕ ਇੱਕ ਨੂੰ ਤੁਸੀਂ ਉਖੇੜਨਾ ਨਹੀਂ। ਜੇ ਉਹ ਨਨਕਾਣੇ ਦੀ ਧਰਤੀ ਨਾਲ ਜ਼ਮੀਨ ਲਾਂਦਾ, ਉਹ ਮਸੀਤਾਂ ਨਾਲ ਵੀ ਜ਼ਮੀਨ ਲਾਂਦਾ। ਇਹ ਬੇਗਮਪੁਰੇ ਸ਼ਹਿਰ ਦਾ ਰਾਜ ਹੈ, ਜਿੱਥੇ ਮਸੀਤਾਂ ਤੇ ਮੰਦਰ ਢਾਏ ਨਹੀਂ ਜਾਂਦੇ, ਸਗੋਂ ਹਰ ਇੱਕ ਨੂੰ ਆਜ਼ਾਦੀ ਏ ਬਣਾਏ ਜਾਂਦੇ ਨੇ। ਉਹਨੂੰ ਮਾਈ ਭੱਜ ਕੇ ਆਈ, ਉਹਨੇ ਸੋਨੇ ਦਾ ਤਵਾ ਪੈਰਾਂ ਤੇ ਮਲਿਆ, ਨੌਕਰਾਂ ਨੇ ਧੋ ਕੇ ਪਿੱਛੇ ਕੀਤਾ, ਕਹਿਣ ਲੱਗੇ, ਨਹੀਂ ਮਾਂ ਦੱਸ ਤੂੰ ਕੀ ਕਰਨੀ ਪਈ ਏ ਮੇਰੇ ਪੈਰਾਂ ਤੇ ਕਾਲਕ ਮਲੀ। ਕਹਿਣ ਲੱਗੀ, ਮੈਂ ਸੁਣਿਆ ਮਹਾਰਾਜਾ, ਮੈਂ ਗਰੀਬਣੀ ਆ, ਲੋਕ ਕਹਿੰਦੇ ਨੇ ਤੂੰ ਪਾਰਸ ਏ, ਜਿਹੜਾ ਤੇਰੇ ਨਾਲ ਛੂ ਜਾਂਦਾ ਸੋਨਾ ਬਣ ਜਾਂਦਾ। ਮੈਂ ਗਰੀਬਣੀ, ਕੁਝ ਕਰਨ ਜੋਗੀ ਨਹੀਂ, ਇੱਕ ਤਵਾ ਸੀ, ਤਵੇ ਤੇ ਰੋਟੀ ਪਕਾਉਣ ਜੋਗੀ ਨਹੀਂ, ਮੈਂ ਸੋਚਿਆ ਤੇਰੇ ਪੈਰਾਂ ਨਾਲ ਘਸਾ ਦਿਆਂ, ਸ਼ਾਇਦ ਮੇਰਾ ਤਵਾ ਹੀ ਸੋਨੇ ਦਾ ਬਣ ਜਾਏ। ਰਣਜੀਤ ਸਿੰਘ ਨੇ ਆਵਾਜ਼ ਦਿੱਤੀ, ਕਹਿਣ ਲੱਗੇ, ਜਿੰਨਾ ਮਾਈ ਦੇ ਤਵੇ ਦਾ ਵੇਟ ਏ, ਇੰਨਾ ਬਰਾਬਰ ਤੋਲ ਕੇ ਇਹਨੂੰ ਸੋਨਾ ਦੇ ਦਿੱਤਾ ਜਾਏ। ਕੋਈ ਰਾਜ ਹੈ ਉਹਨਾਂ ਸੋਨਾ ਦਿੱਤਾ। ਇੱਕ ਉਦਾਹਰਨ ਪ੍ਰਿੰਸੀਪਲ ਸਤਬੀਰ ਸਿੰਘ ਨੇ ਦਿੱਤੀ, ਉਹਦਾ ਪਰਜਾ ਨਾਲ ਨੇ ਕੀ। ਕਹਿੰਦੇ ਨੇ ਸ਼ਾਮ ਦੇ ਵਕਤ ਨਾ ਇੱਕ ਦਿਨੇ ਦਾ ਸਿਪਾਹੀ ਮਹੱਲੇ ਵਿੱਚੋਂ ਨਿਕਲਦਾ ਪਿਆ ਸੀ। ਉਹ ਬਸਤੀ ਸੀ ਉਹਨਾਂ ਲੋਕਾਂ ਦੀ ਜਿਹੜੇ ਲੋਕਾਂ ਦੇ ਘਰਾਂ ਵਿੱਚ ਝਾੜੂ ਲਾਉਂਦੇ ਨੇ। ਵੈਸੇ ਗੁਰਮਤ ਨੇ ਚੂੜਾ ਸ਼ਬਦ ਨਹੀਂ ਕਿਹਾ, ਇੱਕ ਬਿਰਤੀ ਨੂੰ ਕਿਹਾ। ਮੈਂ ਅਰਜ਼ ਕਰਾਂ, ਬੀਬੀ ਸ਼ਾਮ ਦਾ ਵਕਤ ਬੱਚੇ ਨੂੰ ਦੁੱਧ ਪੀ ਪਿਆਏ, ਦੁੱਧ ਪਿਆਉਣ ਤੋਂ ਬਾਅਦ ਲੋਕਾਂ ਦੇ ਘਰਾਂ ਵਿੱਚ ਝਾੜੂ ਲਾਉਣ ਵਾਲੀ ਉਹਨੂੰ ਚੁੱਕ ਕੇ ਲੋਰੀਆਂ ਦੇਣ ਲੱਗ ਪਈ, ਤੇ ਜਿਹੜੇ ਲੋਰੀ ਦੇ ਸ਼ਬਦ ਉਹਨੇ ਕਹਿ, ਉਸ ਰਾਜੇ ਦੀ ਸਵਤੰਤਰਤਾ ਨੂੰ ਤੱਕੋ ਦੀ ਖੁੱਲ ਦਿਲੀ ਨੂੰ। ਕਹਿੰਦੇ ਨੇ ਉਸਨੇ ਉਸ ਬੱਚੇ ਨੂੰ ਦੇ ਲੋਰੀਆਂ, ਤੇ ਨਾਲ ਉਹਨੇ ਸ਼ਬਦ ਵਰਤੇ ਆਕੜ ਵੇ ਮੁੰਡਿਆ ਆਕੜ। ਇਹ ਇਤਿਹਾਸਕ ਕਈ ਗਥਾਵਾਂ ਐਸੀਆਂ ਨੇ ਜਿਹੜੀਆਂ ਗੁੰਮ ਹੋ ਗਈਆਂ। ਕਹਿਣ ਲੱਗੀ, ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਤੇਰੀ ਦਾਈ ਤੇ ਮਹਿਤਾਬ ਕੌਰ ਦੌੜਦੀ ਆਈ। ਉਹਦਾ ਖਾਨਦਾਨ ਹੀ ਗਿਣ ਦਿੱਤਾ। ਰਣਜੀਤ ਸਿੰਘ ਨੂੰ ਕਿਹਾ, ਤੂੰ ਮੇਰੇ ਮੁੰਡੇ ਦਾ ਚਾਕਰ ਏ, ਸਦਾ ਉਹਦੀ ਸੱਸ ਏ, ਸਦਾ ਕੌਰ
ਕਹਿਣ ਲੱਗੀ ਸਦਾ ਕੌਰ ਮੇਰੇ ਮੁੰਡੇ ਦੀ ਖੜਾਵੀ ਏ। ਜਿਸ ਰਾਜ ਵਿੱਚ ਇੱਕ ਕੂੜਾ ਢੋਣ ਵਾਲੀ ਔਰਤ ਨੂੰ ਇੰਨੀ ਕੁ ਖੋਲੇ, ਉਹ ਮਹਾਰਾਜੇ ਨੂੰ ਕਹਿੰਦੀ ਮੇਰਾ ਚਾਕਰ ਏ, ਸਦਾ ਇਹਦੀ ਜਿਹੜੀ ਸੱਸ ਉਹ ਮੇਰੀ ਦਾਈ ਏ, ਤਾਂ ਮੇਰੇ ਮੁੰਡੇ ਦੀ ਖੜਾਵੀ ਏ, ਤੇ ਨਾਲ ਕਹਿੰਦੀ ਜਿਹੜੀ ਮਹਿਤਾਬ ਕੌਰ ਏ ਉਹ ਮੇਰੇ ਘਰ ਦਾ ਕੰਮ ਕਰਨ ਵਾਲੀ। ਕਹਿਣ ਲੱਗੇ ਜਦੋਂ ਨੌਕਰ ਨੇ ਸੁਣਿਆ ਤੇ ਸ਼ਾਮ ਨੂੰ ਰਣਜੀਤ ਸਿੰਘ ਕੋਲ ਗਿਆ, ਕਹਿਣ ਲੱਗਾ ਮਹਾਰਾਜ ਅੱਜ ਮੇਰੇ ਕੰਨ ਸੁਣ ਨਹੀਂ ਸਕੇ। ਕਹਿੰਦਾ ਕੀ? ਕਹਿੰਦਾ ਮੈਂ ਸੁਣ ਕੇ ਆ ਤੇਰੇ ਸਾਰੇ ਖਾਨਦਾਨ ਨੂੰ ਲੋਰੀ ਵਿੱਚ ਉਹਨੇ ਇੱਕ ਪਾਸੇ ਲਾ ਦਿੱਤੇ। ਉਹ ਕਹਿੰਦੀ ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਤੇਰੀ ਦਾਈ ਮਹਿਤਾਬ ਕੌਰ ਦੌੜਦੀ ਆਈ। ਰਣਜੀਤ ਸਿੰਘ ਕਹਿੰਦਾ ਸਵੇਰੇ ਪੇਸ਼ ਕਰੋ ਦਰਬਾਰ ਵਿੱਚ। ਸਵੇਰੇ ਦਿਨ ਹੀ ਚੜਿਆ ਤੇ ਕਹਿ ਦਿੱਤਾ ਵੀ ਅੱਜ ਤੈਨੂੰ ਸਰਕਾਰ ਨੇ ਬੁਲਾਇਆ, ਦਰਬਾਰ ਵੀ ਤੈਨੂੰ ਪੇਸ਼ ਹੋਣਾ ਪਏਗਾ। ਕਹਿੰਦੇ ਨੇ ਜਦੋਂ ਉਹ ਗਈ ਤੇ ਬੱਚੇ ਸਮੇਤ ਜਾਣੇ, ਅੱਜ ਘਰ ਸੋਗ ਦੀ ਲਹਿਰ ਦੌੜ ਗਈ, ਪਤਾ ਨੀ ਕੀ ਬਣੇਗਾ। ਕਿਉਂਕਿ ਆਖਰ ਰਣਜੀਤ ਸਿੰਘ ਦਾ ਦਬਦਬਾ ਇੰਨਾ ਸੀ ਜਿਹਨੇ ਵੱਡੇ ਵੱਡੇ ਪਠਾਣਾ ਦੇ ਮੂੰਹ ਮੋੜ ਦਿੱਤੇ। ਤੇ ਕਹਿੰਦੇ ਨੇ ਜਦੋਂ ਅੱਜ ਦਰਬਾਰ ਵਿੱਚ ਗਈ, ਉਹਨੇ ਸਾਰੇ ਦਰਬਾਰੀ ਇਕੱਠੇ ਕੀਤੇ, ਕਹਿਣ ਲੱਗੇ ਮਾਈ ਅੱਗੋਂ ਵਜ਼ੀਰ ਕਹਿੰਦੇ ਨੇ ਤੂੰ ਆ ਰਣਜੀਤ ਸਿੰਘ ਦੀ ਤੁਹੀਨ ਕੀਤੀ, ਇਹਦੇ ਖਾਨਦਾਨ ਦੇ ਲਈ ਸ਼ਬਦ ਕਿਹੜੇ ਤੂੰ ਵਰਤੇ ਨੇ। ਤੇ ਉਹਦਾ ਅੰਦਰ ਕੰਬ ਗਿਆ। ਰਣਜੀਤ ਸਿੰਘ ਉੱਠ ਕੇ ਕਹਿੰਦਾ ਇਸ਼ਾਰਾ ਕਰਕੇ ਕਹਿੰਦਾ ਦਰਬਾਰੀ ਨੂੰ ਨਾ ਇਹ ਸ਼ਬਦ ਨਹੀਂ। ਕਹਿਣ ਲੱਗੇ ਮਾਈ ਆਪਣੇ ਇਸ ਬੱਚੇ ਨੂੰ ਲੋਰੀ ਦੇ ਮੇਰੇ ਸਾਹਮਣੇ, ਹੁਣ ਤੱਕੋ ਕਿਹੋ ਜਿਹਾ ਰਾਜਾ ਹੈ। ਉਹ ਵਿਚਾਰੀ ਡਰੇ, ਕਹਿੰਦਾ ਨਹੀਂ ਮੇਰਾ ਹੁਕਮ ਹੈ ਲੋਰੀ ਦੇ। ਉਹਨੇ ਕੰਬਦੀ ਦੀਵਾਨ ਵਿੱਚ ਜ਼ੁਬਾਨ ਵਿੱਚ ਫਿਰ ਲੋਰੀ ਦੇ ਦਿੱਤੀ। ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਤੇਰੀ ਦਾਈ ਮਹਿਤਾਬ ਕੌਰ ਦੌੜਦੀ ਆਈ। ਕੁਰਸੀ ਤੋਂ ਉੱਠ ਕੇ ਚਰਨ ਪਕੜ ਕੇ ਕਹਿੰਦਾ ਮਾਂ ਅੱਜ ਮੇਰੇ ਅੰਦਰ ਨੂੰ ਸੰਤੁਸ਼ਟੀ ਏ, ਬਾਕੀ ਜਿੱਦਣ ਮੇਰੀ ਪਰਜਾ ਸਮਝੇ ਰਣਜੀਤ ਸਿੰਘ ਚਾਕਰ ਏ, ਅਸੀਂ ਉਹਦੇ ਮਾਲਕ ਹਾਂ, ਮੈਂ ਸਮਝਾਂਗਾ ਗੁਰੂ ਰਾਮਦਾਸ ਦੀ ਖੁਸ਼ੀ ਲੈ ਲਈ। ਮਾਂ ਅੱਜ ਮੈਨੂੰ ਪਤਾ ਲੱਗ ਗਿਆ ਕਿ ਵਾਕਈ ਮੈਂ ਤੇਰਾ ਨੌਕਰ ਹਾਂ। ਜਿੱਦਣ ਪਰਜਾ ਮੰਨਣ ਲੱਗ ਪਏ, ਤੁਸੀਂ ਸਾਡੇ ਨੌਕਰ ਤੇ ਉਹ ਮੰਨੇ ਜਿਹੜੇ ਘਰਾਂ ਵਿੱਚ ਲੋਕਾਂ ਦਾ ਕੂੜਾ ਸੱਟਦੇ ਹੋਣ। ਕਹਿਣ ਲੱਗੇ ਇਸ ਮਾਈ ਦੇ ਬੱਚੇ ਦੇ ਬਰਾਬਰ ਤੋਲ ਕੇ ਨੂੰ ਦੌਲਤ ਦਿੱਤੀ ਜਾਏ। ਕਦੀ ਉਸ ਰਾਜੇ ਦੇ ਜੀਵਨ ਨੂੰ ਤੱਕੋ ਪਿਆਰਿਓ, ਕਿੰਨਾ ਕੁ ਇਨਸਾਫ ਪਸੰਦ ਏ। ਜਦੋਂ ਉਹ ਚਿੱਠੀਆਂ ਲਿਖਦਾ, ਇਥੋਂ ਤੱਕ ਫਕੀਰ ਅਜ਼ੀਜ਼ੂਦੀਨ ਨੂੰ ਲਿਖਦਾ, ਮੇਰਾ ਪੁੱਤਰ ਖੜਕ ਸਿੰਘ, ਮੇਰਾ ਪੁੱਤਰ ਸ਼ੇਰ ਸਿੰਘ, ਕੋਈ ਵੀ ਆਪਣੀ ਮਨ ਮਰਜ਼ੀ ਨਾਲ ਕੁਝ ਕਹਿਣ ਤੇ ਉਹਨਾਂ ਦੀ ਗੱਲ ਮੰਨਣ ਤੋਂ ਪਹਿਲਾਂ ਮੈਨੂੰ ਪੁੱਛ ਲੈਣਾ, ਕਿਤੇ ਮੇਰੇ ਪੁੱਤਰ ਹੋਣ ਦਾ ਦਾਅਵਾ ਕਰਕੇ ਉਹ ਰਾਜ ਵਿੱਚ ਆਪਣੀ ਮਤ ਨਾ ਵਰਤਣ। ਅਗਲੀ ਗੱਲ ਉਹਨੇ ਕਹੀ, ਜਦੋਂ ਮੈਂ ਕੋਈ ਹੁਕਮ ਜਾਰੀ ਕਰਾਂ ਤੇ ਉਹਨੂੰ ਪਰਤ ਕੇ ਫਿਰ ਮੇਰੇ ਕੋਲ ਲੈ ਕੇ ਆਵੋ, ਕਿਤੇ ਗੁੱਸੇ ਵਿੱਚ ਆ ਕੇ ਮੈਂ ਨਜਾਇਜ਼ ਕਲਮ ਨਾ ਚੁੱਕ ਲਵਾਂ। ਉਹਦੇ ਜੀਵਨ ਨੂੰ ਜਦੋਂ ਪੜਿਆ ਤੇ ਜਿਹੜਾ ਆਪਾਂ ਦਿਨ ਅੱਜ ਮਨਾਨੇ ਪਏ ਆ ਪਿਆਰਿਓ, 59 ਸਾਲ ਦੀ ਉਮਰ ਉਹਨੇ ਭੋਗੀ ਏ। ਤੇ ਉਸ ਦਿਨ ਮੈਂ ਅਰਜ ਕੀਤੀ ਸੀ, ਉਸ ਵਕਤ ਦਾ ਕਵੀ ਸ਼ਾਹ ਮੁਹੰਮਦ ਜਿਹੜਾ ਉਹ ਤਾਂ ਵਿਚਾਰੇ ਤਰਲੇ ਪਿਆ ਲੈਂਦਾ ਚਲਾ ਗਿਆ। ਇੱਕ ਮੁਸਲਮਾਨ ਕਵੀ ਮੈਂ ਉਦਨ ਵੀ ਅਰਜ ਕੀਤੇ ਸਨ, 4 ਬੰਦ ਉਹਦੇ, ਮੈਂ ਫਿਰ ਅਰਜ ਕਰਾਂ, ਉਹ ਜੰਗਨਾਮਾ ਲਿਖਦਾ ਤੇ ਮੈਂ ਅਰਜ ਕਰਨੀ ਵੀ ਜਿਹੜਾ ਅੰਤਲਾ ਸਮਾਂ ਆਇਆ ਉਹ ਕਿਵੇਂ, ਬੜਾ ਦਰਦਨਾਕ ਸੀਨ ਏ। ਕਹਿੰਦੇ ਨੇ ਰਾਜਾ ਰਣਜੀਤ ਸਿੰਘ ਗੱਦੀ ਤੇ ਵੇ ਤੇ ਸ਼ੇਰੇ ਪੰਜਾਬ ਨੂੰ ਸੰਬੋਧਨ ਕਰਕੇ ਉਹਨੇ ਪਹਿਲਾਂ 2 ਤਾਂ ਬੰਦ ਕਹਿ ਸਨ, ਇਹ ਜੱਗ ਹੈ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ, ਸ਼ਹਿਦਾਦ ਨਮਰੂਦ ਫਰਾਉਣ ਜਾਏ, ਦਾਵੇ ਬੰਨ ਖੁਦਾਏ ਕਹਾਏ ਗਏ, ਅਕਬਰ ਸ਼ਾਹ ਜੈ ਵਿੱਚ ਦਿੱਲੀ, ਫੇਰੀ ਵਾਂਗ ਵਣ ਜਾ ਰਿਹਾ ਪਾਏ ਗਏ, ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਏ ਗਏ। ਤੇ ਜਦੋਂ ਰਣਜੀਤ ਸਿੰਘ ਦੀ ਗੱਲ ਕਰਦਾ ਉਦਨ ਉਹ ਕੂੜ ਦੀ ਗੱਲ ਨਹੀਂ, ਉਦਨ ਕਹਿੰਦਾ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਲਾਏ ਗਿਆ। ਕਹਿਣ ਲੱਗਾ ਫਿਰ ਉਹਨੇ ਕੀਤਾ ਕਿ ਮਹਾਬਲੀ ਰਣਜੀਤ ਸਿੰਘ ਹੋਇਆ, ਜਾਨ 50 ਵਰਸਾ ਚੰਗਾ ਰੱਜ ਕੇ ਰਾਜ ਕਮਾਏ ਗਿਆ। ਉਹਦੇ ਲਈ ਸ਼ਬਦ ਚੰਗਾ ਵਰਤਿਆ, ਅੱਛਾ ਵਰਤਿਆ, ਅੱਛਾ ਰੱਜ ਕੇ ਰਾਜ ਕਮਾਏ ਗਿਆ। ਅੱਜ ਸ਼ੇਰੇ ਪੰਜਾਬ ਜਦੋਂ ਰੋਗੀ ਹੋ ਗਿਆ, ਅਕਾਲੀ ਫੂਲਾ ਸਿੰਘ ਸ਼ਹੀਦ ਹੋ ਚੁੱਕੇ ਨੇ, ਹਰੀ ਸਿੰਘ ਨਲਵਾ ਜਮਰੌਦ ਦੇ ਕਿਲੇ ਵਿੱਚ ਸ਼ਹੀਦ ਹੋ ਚੁੱਕਾ, ਤੇ ਜਦੋਂ ਇਹਨੂੰ ਪਤਾ ਲੱਗਾ ਤੇ ਕੁਝ ਵਿਦਵਾਨ ਕਹਿੰਦੇ ਨੇ ਉਦਨ ਸ਼ੇਰੇ ਪੰਜਾਬ ਦੀਆਂ ਅੱਖਾਂ ਪਾਣੀ ਨਾਲ ਭਿੱਜੀਆਂ ਸਨ। ਆਖਰ ਉਹਨੂੰ ਮਾਣ ਸੀ ਇਹਨਾਂ ਸਿੱਖਾਂ ਤੇ, ਇੱਕ ਟੀਮ ਸੀ। ਹਰੀ ਸਿੰਘ ਨਲਵੇ ਦੀ ਮੌਤ ਤੋਂ ਬਾਅਦ, ਉਹਦੀ ਸ਼ਹਾਦਤ ਤੋਂ ਬਾਅਦ ਸਿੱਖ ਰਾਜ 1 ਇੰਚ ਵੀ ਅੱਗੇ ਨਹੀਂ ਵਧਿਆ। ਤਵਾਰੀਖ ਨੂੰ ਪੜ੍ਹ ਕੇ ਦੇਖ ਲਓ। ਜਦੋਂ ਕਹਿੰਦੇ ਨੇ ਖਬਰ ਮਿਲੀ ਕਿ ਇਹ ਵੀ ਡੋਗਰਿਆਂ ਦੀ ਆਪਸ ਸਾਜ ਸੀ,
ਕਿ ਜਿਹੜੇ ਸੁਨਿਆਏ ਨਾ ਪਹੁੰਚਾਏ, ਜਦੋਂ ਪਤਾ ਲੱਗਾ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ ਤੇ ਕਿਸੇ ਪੁੱਛ ਲਿਆ ਸੀ ਰਣਜੀਤ ਸਿੰਘ ਅੱਜ ਜਮਰੌਤ ਜਾਂਦਿਆਂ ਅੱਖਾਂ ਭਰੀਆਂ ਕਿਉਂ ਨੇ, ਕਹਿੰਦਾ 5 ਸਾਲ ਦਾ ਸਾਂ, ਚੇਚ ਕੋਈ ਉਦਨ ਅੱਖ ਨਿਕਲ ਗਈ ਤੇ ਕਾਣਾ ਸਾਂ, ਅੱਜ ਹਰੀ ਸਿੰਘ ਦੀ ਮੌਤ ਮੈਨੂੰ ਅੰਨਿਆ ਕਰਕੇ ਰੱਖ ਗਈ। ਮੇਰੀ ਇੱਕ ਅੱਖ ਸੀ ਹਰੀ ਸਿੰਘ, ਇਹਦੇ ਖੁੰਦਿਆਂ ਮੈਨੂੰ ਇੰਨਾ ਮਾਣ ਸੀ। ਤੇ ਇੱਥੇ ਹਰੀ ਸਿੰਘ ਨੇ ਫਿਰ ਇੱਕ ਗੱਲ ਕਹੀ ਸੀ, ਰਣਜੀਤ ਸਿੰਘ ਦੇ ਆਉਣ ਤੱਕ ਮੈਨੂੰ ਲਾਂਬੂ ਨਾ ਲਾਇਓ, ਇੱਕ ਕੰਮ ਕਰਿਓ, ਮੇਰੀ ਚਿਖਾ ਜਦੋਂ ਬਣਾਉਣੀ ਏ ਤੇ ਕਾਬਲ ਦੀ ਧਰਤੀ ਨੂੰ ਮੂੰਹ ਕਰਕੇ ਮੇਰੀ ਚਿਖਾ ਨੂੰ ਅੱਗ ਲਾਇਓ, ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਮੂੰਹ ਕਦੀ ਦੁਸ਼ਮਣ ਤੋਂ ਪਵਾਉਣਾ ਸਿੱਖੇ ਨਹੀਂ। ਉੱਥੇ ਕਿਹਾ ਸੀ ਮੇਰਾ ਮੂੰਹ ਕਾਬਲ ਵੱਲ ਰੱਖਣਾ, ਜਦ ਲਾਂਬੂ ਲਾਣਾ, ਮੈਂ ਨਹੀਂ ਕਦੀ ਇਹ ਸਿੱਖਿਆ ਵੈਰੀ ਤੋਂ ਮੂੰਹ ਪਵਾਉਣਾ, ਮੈਂ ਨਾਲ ਤੁਸਾਂ ਗੇ ਰਹਾਂਗਾ, ਤੁਸੀਂ ਨਾ ਕਰਵਾ ਘਬਰਾਣਾ। ਕਹਿਣ ਲੱਗੇ ਫਿਰ ਜਦੋਂ ਤੁਸੀਂ ਜਮਰੌਤ ਤੋਂ ਬੋਲਣਾ ਤੁਸੀਂ ਨਾ ਲਾ ਲੈ ਕੇ ਮੇਰਾ ਰਣਜੀਤ ਵਜਾਣਾ। ਮੈਂ ਅਰਜ ਕਰਾਂ ਉਹ ਸਮਾਂ ਆ ਗਿਆ, ਅੱਜ ਸ਼ੇਰੇ ਪੰਜਾਬ ਬੁੱਢਾ ਸ਼ੇਰ, ਆ ਜੇਠ ਦਾ 7 ਜੇਠ ਦਾ ਮਹੀਨਾ ਤੇ ਸਨ 1839 ਆਇਆ, 59 ਸਾਲ ਦੀ ਟੋਟਲ ਉਮਰ ਬਣਦੀ ਇਹਦੇ ਕਰੀਬ। ਅੱਜ ਰਣਜੀਤ ਸਿੰਘ ਦਾ ਦਰਬਾਰ ਸਜਿਆ, ਇਹ ਆਖਰੀ ਦਰਬਾਰ ਸੀ। ਅੱਜ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ ਗੁਰੂ ਰਾਮਦਾਸ ਦੇ ਦਰ ਦਾ ਅਦਨਾ ਸੇਵਕ, ਅੱਜ ਉਹਨੂੰ ਸੋਨੇ ਦੀ ਪਾਲਕੀ ਵਿੱਚ ਬਿਠਾ ਕੇ ਲਿਆਏ ਨੇ, ਜਿਹੜਾ ਦਿਨ ਅਸੀਂ ਮਨਾ ਰਹੇ ਹਾਂ ਉਹਨੂੰ ਸਰਾਣਿਆਂ ਦੀ ਢੋ ਦਿੱਤੀ ਏ। ਤੇ ਵੈਦ ਨੇ ਕਹਿ ਦਿੱਤਾ ਹਕੀਮ ਨੇ ਕਿ ਤੁਸੀਂ ਕੁਰਸੀ ਤੇ ਬੈਠ ਨਹੀਂ ਸਕਦੇ। ਅੱਜ ਜਦੋਂ ਸ਼ੇਰੇ ਪੰਜਾਬ ਦਾ ਦਰਬਾਰ ਲੱਗਾ ਹੈ, ਅਖੀਰਲੇ ਸਮੇਂ 100 ਤੇ 100 ਤੋਪਾਂ ਦੀ ਸਲਾਮੀ ਦਿੱਤੀ ਗਈ। ਅੱਜ ਬੁੱਢਾ ਸ਼ੇਰ ਪਾਲਕੀ ਵਿੱਚ ਬੈਠਾ ਆਇਆ, ਦਰਬਾਰੀਆਂ ਨੇ ਉੱਠ ਕੇ ਸਵਾਗਤ ਕੀਤਾ, ਸਾਰੇ ਉੱਠੇ ਨੇ। ਤੇ ਉਸ ਵਕਤ ਬਾਬਾ ਪ੍ਰੇਮ ਸਿੰਘ ਲਿਖਦਾ, ਜਦੋਂ ਅਸੀਂ 4 ਚੁਫੇਰੇ ਝਾਤੀ ਮਾਰਨੇ ਆ, ਅੱਜ 4 ਚੁਫੇਰੇ ਖਾਲਸਾ ਰਾਜ ਦਾ ਸੂਰਜ ਐ ਸ਼ਿਖਰ ਤੇ ਚਮਕਦਾ ਪਿਆ। ਦੁਪਹਿਰ ਜਿਵੇਂ ਸੂਰਜ ਚਮਕਦਾ, ਖਾਲਸਾ ਰਾਜ ਦਾ ਸੂਰਜ ਪਿਆ ਚਮਕਦਾ ਚਿਹਰੇ ਤੇ ਲਾਲੀਆਂ ਨੇ। ਕਹਿੰਦਾ ਜਦੋਂ ਰਾਜ ਭਾਗ ਨੂੰ ਤੱਕਨੇ ਆ ਤੇ ਮਨ ਖੁਸ਼ ਹੁੰਦਾ, ਤੇ ਜਦੋਂ ਪਾਲਕੀ ਵਿੱਚ ਵਹਿ ਬੁੱਢੇ ਜਰਨੈਲ ਨੂੰ ਤੱਕਨੇ ਆ, ਉਸੇ ਵਕਤ ਚਿਹਰੇ ਤੇ ਉਦਾਸੀ ਛਾ ਜਾਂਦੀ। ਰਣਜੀਤ ਸਿੰਘ ਨੇ ਉੱਠ ਕੇ ਸਭ ਨੇ ਅਦਬ ਕੀਤਾ, ਤੇ ਜਿਹੜੀ ਉਹਨੇ ਅੰਤਲੀ ਸਪੀਚ ਕੀਤੀ ਏ ਬੜੇ ਕਮਾਲ ਦੀ। ਕਹਿੰਦੇ ਨੇ ਪਾਲਕੀ ਵਿੱਚ ਜਦੋਂ ਉਹਨੂੰ ਰੱਖ ਦਿੱਤਾ ਗਈ ਪਾਲਕੀ ਚਬੂਤਰੇ ਤੇ, ਤੇ ਫਿਰ ਇਹ ਬੁੱਢਾ ਸ਼ੇਰ ਐਸਤਾ ਐਸਤਾ ਬੋਲਿਆ, ਦਰਬਾਰੀਆਂ ਨੂੰ ਨੇੜੇ ਕੀਤਾ ਤੇ ਜਿਹੜੇ ਸ਼ਬਦ ਨੇ ਵਰਤੇ, ਕਹਿੰਦਾ ਖਾਲਸਾ ਅੱਜ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ। ਕਹਿੰਦਾ ਅੱਜ ਦੇਖੋ ਤੁਹਾਡੇ ਗੁਰੂ ਗੋਬਿੰਦ ਸਿੰਘ ਦੇ ਰਾਜ ਦੇ ਝੰਡੇ ਸਿੰਧ ਤੱਕ ਜਾ ਕੇ ਝੁਲਦੇ ਪਏ ਨੇ, ਜਮਰੌਤ ਤੱਕ ਝੁਲਦੇ ਪਏ ਨੇ, ਅੱਜ ਅਫਗਾਨਿਸਤਾਨ ਤੱਕ ਤੁਹਾਡਾ ਰਾਜ ਫੈਲਿਆ, ਪਰ ਮੈਂ ਇੱਕ ਤੁਹਾਡੇ ਨਾਲ ਅੱਜ ਵਾਅਦਾ ਕਰਨਾ ਆ, ਸ਼ਾਇਦ ਮੈਂ ਭੁੱਲਾ ਨਾ। ਉਹ ਕਹਿੰਦਾ ਮੈਂ ਇੱਕ ਨਿੱਕੇ ਜਿਹੇ ਪਿੰਡ ਵਿੱਚੋਂ ਉੱਠਿਆ, ਇੱਕ ਮਿਸਲ ਦੀ ਅਗਵਾਈ ਕੀਤੀ, ਖਾਲਸਾ ਹਰ ਥਾਂ ਤੇ ਤੂੰ ਮੈਨੂੰ ਖੂਨ ਦਿੱਤਾ, ਪਰ ਮੈਂ ਅੱਜ ਤੈਨੂੰ ਦੱਸਣ ਆਇਆ ਮੈਂ ਤੇਰੇ ਖੂਨ ਦਾ ਇੱਕ ਤੁਪਕਾ ਵੀ ਗੁਲਾਮੀ ਵਿੱਚ ਨਹੀਂ ਪੈਣ ਦਿੱਤਾ, ਮੈਂ ਇੱਕ ਤੁਪਕਾ ਵੀ ਵੇਚਿਆ ਨਹੀਂ, ਜਿੱਥੇ ਤੇਰੇ ਖੂਨ ਦੀਆਂ ਨਦੀਆਂ ਵਗੀਆਂ ਉੱਥੇ ਰਣਜੀਤ ਸਿੰਘ ਨੇ ਕੇਸਰੀ ਨਿਸ਼ਾਨ ਚੁਲਾ ਦਿੱਤਾ। ਚੇਤੇ ਰੱਖੀ ਮੈਂ ਤੇਰੇ ਖੂਨ ਨੂੰ ਨਿਭੁੱਲ ਨਹੀਂ ਜਾਣ ਦਿੱਤਾ, ਦੇਖ ਤੂੰ ਮੈਨੂੰ ਖੂਨ ਦਿੱਤਾ, ਮੈਂ ਤੈਨੂੰ ਗੁਰੂ ਨਾਨਕ ਦੀ ਕਿਰਪਾ ਨਾਲ ਰਾਜ ਲੈ ਕੇ ਦਿੱਤਾ, ਅੱਜ ਸਾਰੀ ਦੁਨੀਆਂ ਤੇਰੇ ਰਾਜ ਨੂੰ ਤੱਕਦੀ ਪਈ ਏ, ਪਰ ਇੱਕ ਕੰਮ ਕਰਿਆ ਜੇ, ਜਿਹੜੇ ਸ਼ਬਦ ਨੇ ਅੰਤਲੇ ਕਹਿ। ਕਹਿੰਦਾ ਮੋਤੀ ਬਿਖਰੇ ਪਏ ਸਨ, ਬਿਖਰੇ ਮੋਤੀ ਦੀ ਵੀ ਕੀਮਤ ਏ, ਪਰ ਗੁਰੂ ਨਾਨਕ ਦੀ ਕਿਰਪਾ ਨਾਲ ਮੈਂ ਇੱਕ ਇੱਕ ਮੋਤੀ ਇਕੱਠਾ ਕੀਤਾ, ਕਿਉਂਕਿ ਸਿੱਖ ਰਾਜ ਬਿਖਰਿਆ ਪਿਆ ਸੀ, ਮੈਂ ਇੱਕ ਇੱਕ ਮੋਤੀ ਇਕੱਠਾ ਕੀਤਾ, ਇਕੱਲਾ ਮੋਤੀ ਕਦੇ ਗਲੇ ਦਾ ਸ਼ਿੰਗਾਰ ਨਹੀਂ ਬਣਿਆ, ਮੈਂ ਇੱਕ ਇੱਕ ਇਕੱਠਾ ਕਰਕੇ ਗੁਰੂ ਨਾਨਕ ਦੇ ਹੁਕਮ ਨਾਲ ਮਾਲਾ ਤਿਆਰ ਕੀਤੀ, ਜਿਹੜੀ ਸਿੱਖ ਰਾਜ ਦੇ ਰੂਪ ਵਿੱਚ ਦਿਸਦੀ ਪਈ ਏ। ਦੇਖਿਓ ਇੰਨੀ ਮਿਹਨਤ ਨਾਲ ਕੀਤੀ ਮਾਲਾ ਕਿਸੇ ਬਾਂਦਰ ਬਿਰਤੀ ਵਾਲੇ ਦੇ ਹੱਥ ਨਾ ਪੋਚਾ ਪੜਾ ਦਿਓ, ਕਿਤੇ ਉਹ ਮਾਲਾ ਨੂੰ ਤੋੜ ਕੇ ਮਣਕਾ ਨਾ ਕਰ ਦੇਵੇ, ਇਸ ਮਾਲਾ ਨੂੰ ਜੁੜੀ ਰਹਿਣ ਦਿਆ ਜੇ, ਬੜੀ ਮਿਹਨਤ ਨਾਲ ਮਾਲਾ ਬਣਾਈਏ। ਕਹਿੰਦੇ ਨੇ ਜਦੋਂ ਸ਼ੇਰੇ ਪੰਜਾਬ ਇਹ ਪਿਆ ਕਹਿੰਦਾ ਸੀ ਤੇ ਦਰਬਾਰੀਆਂ ਦੀਆਂ ਅੱਖਾਂ ਵਿੱਚ ਨੇਤਰਾਂ ਦੇ ਨੀਰ ਦੀ ਝੜੀ ਲੱਗੀ ਪਈ ਸੀ, 4 ਚੁਫੇਰੇ ਅੱਖਾਂ ਭਿੱਜੀਆਂ ਪਈਆਂ ਨੇ। ਰਣਜੀਤ ਸਿੰਘ ਨੇ ਆਖਰੀ ਸਪੀਚ ਕੀਤੀ, ਖੜਕ ਸਿੰਘ ਨੂੰ ਭਰੇ ਦਰਬਾਰ ਵਿੱਚ ਕਿਹਾ ਮੇਰੀ ਥਾਂ ਤੇ ਇਹ ਜੇ
ध्यान सिंह नू क्या राजा ध्यान सिंह खालसा दरबार ने तेनू बड़ी उच्ची पदवी रुतबा दिता ही तू एदा बन के रही जदो अज बां पकड़ाई ध्यान सिंह नू वेखण वालियां दे अथरू जेड़े सन ओ रोके ना गए अज ओ बुढ़ा शेर पालकी विच खामोश हो गया ओनू लैके घर आ गए। 27 जून ते सन 1839 दा दिन आया शेरे पंजाब नू दो दौरे पए ने हकीम फरीद फकीर अजीजुद्दीन ते एदा पक्क थका भरा नूरदीन ए कोल बैठे ने। अंतले इशारे केवल फकीर अजीजुद्दीन ही समझदा रहे नबज हाथ विच पकड़िए रोक रोक के चल दिए। अज 27 जून 1839 दी शाम पईए लोकी अपने घरां विच शाम हनेरे विच दीवे बालन लगे ने। चेते रखना लोकां दे घरां विच दीवे बले ने ते सिख राज दा निशान चलाण वाला एदी जिंदगी दा दीवा बुझ गया। शाम दे वेले रणजीत सिंह ने कुछ दिन रहिंदिआं अपने प्राणा नूं त्यागिआ। कहिंदे ने उस वक्त इकट्ठ होइआ सिख सरदार आए ने लखां दी तादाद विच आए ने ते जिथे आ शेरे पंजाब दी समाह दे सारी रात दी दे रखी गई। अज ओ महान जरनैल रुकिआ पिआ कदी पढ़दे सां एथो बहु बेटियां लै के जानिया ते हिंदुस्तान दे लोकां ने अज साडे मजाक बनांदे ने कशहरियां दे साडे टाइम दे जदो एथो दीआं बहु बेटियां निकलदीआं इन्हां ने होका देना मोड़ी बाबा कच्छ वालिआ साडी रन बसरे नू गई। ए होके देंदे सन कि रोकी तू एदा मतलब इन्ना कु ओने शिखर ते खालसे नू पहुंचा दिता के एक महान मुसलमान कवि नू भी कहना पै गया शाह मुहम्मदा अंत नू ओही होसी जो करेगा खालसा पंथ मियां। एदा मतलब इन्ना बोलबाला सी उस वक्त सवेरे ओदा इशनान कराया गया चंदन दी चिखा बनाई राणी कटौच ने एदा सिर अपनी गोदी विच रखिया नाल सती होई। उस वक्त एक फकीर वाहउद्दीन लिखदा है राणी कटोच ने खड़क सिंह दा हाथ पकड़िया ते शेरे पंजाब दी देह ते रख के कहा सी तैनू कसम इस जरनैल दी के देख जिवें ओने प्रजा नाल इंसाफ कीता तुम ही करी। ध्यान सिंह दी बांह पकड़ के फकीर वाहउद्दीन कहिंदा मेरे बजुर्गां ने अखां नाल तकिया पकड़ के बांह कहा सी ध्यान सिंह इस दी लाश दी तैनू कसम ही जिदे दरबार विच एना रुतबा मिलिया इनू किते नमक हरामी करके गदारी ना करी वफादार रही। उस वक्त चिखा नू खड़क सिंह ने अग दिखाईए ते सिख विद्वान ओ भी लिखदा फकीर वाहउद्दीन सच्चाई की वाहगुरु जाने कहिंदा उस वक्त आसमान ते बदल आया इधर इको दम लांबू निकलदा पिया चिखा विचो ते बदल विचो पानी दियां बूंदा डिगिया। फकीर वाहउद्दीन लिखदा है मेरा बजुर्ग कहिंदा सी असल विच बदल नहीं पंजाब दी किस्मत रोंदी पई सी कि रणजीत सिंह अज तो बाद गुलामी विच पई पता नहीं कौन तेरे वर्गा आवेगा जेड़ा मेरी गुलामी दियां जंजीरां तोड़ेगा। कहिंदा दो कबूतरां दा जोड़ा आया ओदे मुताबक ओ बलदी चिखा विच डिग्गिया। शेरे पंजाब कुछ समय तो बाद केवल राख रह गई सी ओदियां गल्लां रह गईयां सन ओ विचो जा चुका सी। प्यारियो जदो ओ चला गया सबरावां दी जंग होई है मैं अर्ज करनी सिर्फ 2-4 मिनट तुहाडे लैणे ने। सबरावां दी जंग हो गई है ते शेरे पंजाब नहीं ते शाह मुहम्मद कीर ने पांदा पे है सरदार शाम सिंह अटारी वाला टक्कर लैंदा पे है ओ मुसलमान कवि कीर ने पा के कहिंदा पे है आखदा आईयां पलटना बीड़ के तोप खाने हुण देखो ओदी कीमत किन्नी सी लोक कवि भी रोंदे ने पिछों आईया पलटना बीड़ के तोप खाने अगो सिंघां ने पासड़े मोर सुटे मेवा सिंह मागे खां होए सिद्धे खले तीन फरंगी दे तोर सुटे सरदार शाम सिंह अटारी वाले बन शत्री जोड़ विछोड़ सुटे शाह मुहम्मदा सिंघां ने गोरियां दे वांग निबवा लहु निचोड़ सुटे। जेड़ा अगला बंद ने कहा ओदी खूह के कहिंदा जंग हिंद पंजाब दा होण लगा दोवे पातशाही फौजा भारियां ने अज शाम सिंह नू लड़दिया देख के कहिंदा रब्बा जंग हिंद पंजाब दा होण लगा दोवे पातशाही फौजा भारियां ने अज होवे सरकार ता मुल पावे जेड़िया खालसे ने तेगा मारियां। चेते रणजीत सिंह नू करदा पिया अज होवे सरकार ता मुल पावे
ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ, ਆਦਮੀ ਉੱਡਣ ਸਣੇ, ਆਦਮੀ ਉੱਡਣ ਨਾਲ ਗੋਲੀਆਂ ਦੇ ਹਾਥੀ ਡਿੱਗਦੇ ਸਣੇ ਅਵਾਰੀਆਂ ਨੇ।

0: ਅਖੀਰ ਵਿੱਚ ਹੋਕਾ ਲੈ ਕੇ ਕਹਿੰਦਾ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹਦਾ ਮਤਲਬ ਤਰਲਾ ਉਹ ਵੀ ਲੈਂਦਾ ਸ਼ੇਰੇ ਪੰਜਾਬ 125ਵੀਂ ਉਹਦੀ ਬਰੀ ਬਰਸ਼ੀ ਮਨਾਈ ਗਈ 125ਵੀਂ। ਤੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਗੱਲ ਕੀ ਮੈਂ ਕਹਿ ਕੇ ਸਮਾਪਤ ਕਰਨਾ, ਕਹਿੰਦਾ ਸ਼ਾਮ ਨੂੰ ਉੱਥੇ ਕਵੀ ਦਰਬਾਰ ਹੋਇਆ ਉਹਦੀ ਸਮਾਧ ਤੇ, ਕਹਿੰਦਾ ਇਧਰੋਂ ਵੀ ਗਏ ਸਨ ਹਿੰਦੁਸਤਾਨ ਵੱਲੋਂ ਵੀ, ਉਧਰੋਂ ਮੁਸਲਮਾਨ ਵੀ ਆਏ ਸਨ। ਕਹਿੰਦਾ ਫਿਰ ਉੱਥੇ ਇੱਕ ਕਵੀ ਬੋਲਿਆ, ਉਹ ਵਹਿ ਤੁਰਿਆ, ਉਹਨੇ ਕਹਿੰਦਾ ਸਾਨੂੰ ਸੰਬੋਧਨ ਕੀਤਾ, ਸ਼ੇਰੇ ਪੰਜਾਬ ਦੀ ਸਮਾਧ ਕੋਲ ਬੈਠਿਆ ਉਹਨੇ ਇੱਕ ਗੱਲ ਕਹੀ, ਕਹਿੰਦਾ ਭਾਵੇਂ ਮੂੰਹ ਵਿੱਚੋਂ ਨਾ ਕਹੀਏ ਪਰ ਵਿੱਚੋਂ ਵਿੱਚ ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਮੁਸਲਮਾਨ ਕਵੀ ਉਹਨੂੰ ਚੇਤੇ ਕਰਦਾ 125 ਸਾਲ ਬਾਅਦ, ਕਹਿੰਦਾ ਸਿੱਖੋ ਮੂੰਹ ਭਾਵੇਂ ਨਾ ਕਹੀਏ ਪਰ ਵਿੱਚੋਂ ਵਿੱਚ ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਜਾਗਣ ਵਾਲਿਆਂ ਨੇ ਰੱਜ ਕੇ ਸਾਨੂੰ ਲੁੱਟਿਆ, ਸੋਏ ਤੁਸੀਂ ਵੀ ਹੋ, ਸੋਏ ਅਸੀਂ ਵੀ ਹਾਂ। ਲਾਲੀ ਅੱਖੀਆਂ ਦੀ ਪਈ ਦੱਸ ਦਈਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਕਹਿੰਦਾ ਕੁਝ ਉਮੀਦ ਏ, ਉਹਦੀ ਕਬਰ ਵੱਲ ਇਸ਼ਾਰਾ ਕਰਕੇ ਸਮਾਧ ਵੱਲ, ਕੁਝ ਉਮੀਦ ਏ ਕਿ ਜ਼ਿੰਦਗੀ ਮਿਲ ਜਾਸੀ, ਮੋਏ ਤੁਸੀਂ ਵੀ ਹੋ ਤੇ ਮੋਏ ਅਸੀਂ ਵੀ ਹਾਂ। ਇਹਦੀ ਮੌਤ ਨੇ ਸਾਨੂੰ ਖਤਮ ਕਰ ਦਿੱਤਾ। ਪਿਆਰਿਓ, ਉਹੋ ਜਿਹਾ ਜਰਨੈਲ ਦਾ ਦਿਨ ਜ਼ਰੂਰ ਮਨਾਇਆ ਕਰੋ, ਕੋਸ਼ਿਸ਼ ਕਰੀਏ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਚੇਤੇ ਕਰੀਏ। ਗੁਰੂ ਮਿਹਰ ਕਰੇ ਕਿਤੇ ਸਿੱਖ ਰਾਜ ਦਾ ਸੁਪਨਾ ਉਹ ਪਰਤ ਕੇ ਫਿਰ ਸਾਕਾਰ ਹੋਵੇ, ਕਿਤੇ ਫਿਰ ਪੰਜਾਬ ਦੀ ਧਰਤੀ ਵਿੱਚ ਗੂੰਜੇ ਕਿ ਦੇਗੋ ਤੇਗੋ ਫਤਿਹ, ਨੁਸਰਤ ਬੇਦਰੰਗ ਜਾਪਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ ਕਦੀ ਫਿਰ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚੋਂ ਸਰੋਵਰ ਵਿੱਚੋਂ ਆਵਾਜ਼ ਉੱਠੇ ਕਿ ਇਸ ਅੰਮ੍ਰਿਤ ਸਾਹਿਬ ਦੀ ਸੇਵਾ ਸੋਨੇ ਦੀ ਗੁਰੂ ਰਾਮਦਾਸ ਨੇ ਆਪਣਾ ਪਰਮ ਸੇਵਕ ਜਾਣ ਕੇ ਰਣਜੀਤ ਸਿੰਘ ਤੋਂ ਕਰਾਈ। ਮੈਂ ਸਿਰਫ ਸੰਖੇਪ ਜਿਹਾ ਉਹਦਾ ਧਾਰਮਿਕ ਪੱਖ ਪੇਸ਼ ਕੀਤਾ, ਬਾਕੀ ਜਿਹੜੀ ਵਿਚਾਰ ਉਹ
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸ਼ੀ ਪੀ ਸਚ ਮੈਂ ਕੀਤਾ ਨਾ ਜਾਤਾ ਹਰਾਮ ਖੂਰ ਮੈਂ ਕੀਤਾ ਨਾ ਜਾਤਾ ਹਰਾਮ ਖੂਰ ਹਉ ਕਿਆ ਮੁਖ ਦੇਸ਼ਾ ਹਉ ਕਿਆ ਮੂੰਹ ਦੇਸ਼ਾ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਤਾਨ ਕਰੂਪ ਰਹਾ ਕਰਤਾ ਸਭ ਜਿਉ ਪਿੰਡ ਮੁਖ ਨਕਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ चित ना आवही पशु हों कर जानी ना हों जति सती नहीं पड़या मूर्ख मुगदा जन्म भया परमगत नानक दिन की शरणा जिन तो नाही विषया परमवत नानक तिन की शरणा जिन तो नाही विषया परम सम्मान योग सहिल सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर शोभायमान गुरु सवारे सतसंगी जनों अज हफ्तावारी जो विशेष दीवान सज रहे ने इस दी हाजरी आप जी ने पढ़ी है अमृत बचना दा कीर्तन गुरु सवारे असानू सरवण करा रहे सन और कीर्तन दा प्रकरण केवल एक सी मेरे लाल जीओ तेरा अंत न जाना तू जल थल मैयल पर को लेना इस ही केवल विषय ऊपर गुरमुखा ने कीर्तन कीता। आओ इसे नूं आधार बना के आप जी नाल कुछ समा गुरमत विचारां दी सांझ पानी है अपने फुरनिया नूं अपने अंदर नूं टिकाण दा यतन करिए। गुरु बख्शी फतेह प्रवान करो जी। वाहिगुरु जी का खालसा वाहिगुरु जी की फतेह। आप जी ने टिक के जदों कीर्तन सरवण कीता ते पाईशन हुई हजूर दा ओ बचन आप नूं सांझा कर रहे सन। हे मेरे करते पुरख वाहिगुरु जी पहली गल अज टीकरा तेरा किसी ने अंत नहीं पाया। दूसरा बचन पानी विच झाती मारना वा जल विच भी तू है थल विच भी तू है पुलाड़ विच भी तेरा अपना ही स्वरूप है ते हर एक दे अंदर तेरी अपनी जोत टिकी है। इस गल नूं आपां सारे चंगी तरह समझने हां कि गुरु ग्रंथ साहिब दी बाणी ने परमात्मा नूं किसे एक थां ते निश्चित नहीं केवल कीता कि इस थां ते परमात्मा रहिंदा है इस तों बाहर परमात्मा नहीं। ना किसे चार दीवारी नूं ना किसे मरी नूं ना किसे कबर नूं ना धरती दे एक टुकड़े नूं इह नहीं कहा कि परमात्मा केवल इत्थे रह रहा है। गुरु ग्रंथ साहिब ने उस एक दी सर्व व्यापकता दा जिक्र कीता है। ओ एक है पर एक होण दे बावजूद भी ओ सर्व व्यापक है। गुरु ग्रंथ साहिब दे अमृत बचना ने उस सर्व व्यापक नूं बयान कर दिया है। ओदी जोत दा टिकाणा हर एक दे विच मनिया है। आपां ने सरवण भी कीता है ते रोज असी ये बाबे नानक दे बचन पढ़ने हां कि सब में जोत जोत है सोए कि सारे विच ओदी अपनी जोत है तिस दा चानन सब में चानन होए ते उस जोत दा चानन सारिआं दे विच है। मैं सिर्फ इस विषय ते अर्थ करनी चाहना जे ओ सर्व व्यापक है ओदी सारिआं विच जोत मौजूद है की कारण के एक बंद

ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਮੈਂ ਕੁਝ ਬੇਨਤੀਆਂ ਕਰਨੀਆਂ ਚਾਹ ਗੁਰਮੁਖੋ ਇਹ ਕੁੰਡਾ ਕਥਾ ਕਰ ਲੈਣੀ ਪ੍ਰਮਾਣ ਦੇ ਦਿਆਂਗੇ ਕਿ ਸਾਰਿਆਂ ਵਿੱਚ ਉਹਦੀ ਜੋਤ ਹੈ ਦੂਸਰਾ ਹੈ ਕਿ ਸਾਰਿਆਂ ਵਿੱਚ ਉਹਦੀ ਜੋਤ ਨੂੰ ਅਨੁਭਵ ਕਰ ਲੈਣਾ ਦੂਜੇ ਵਿੱਚ ਜੋਤ ਅਸੀਂ ਕਿੱਥੇ ਦੇਖਣੀ ਹੈ ਕਿਉਂਕਿ ਅਜੇ ਤਾਂ ਆਪਣੇ ਵਿੱਚ ਵੀ ਯਕੀਨ ਨਹੀਂ ਆਉਂਦਾ ਪਿਆ ਕਿ ਮੇਰੇ ਅੰਦਰ ਵੀ ਪਰਮਾਤਮਾ ਬੈਠਾ ਹੈ ਆਪਣੇ ਜੀਵਨ ਵਿੱਚ ਨਹੀਂ ਝਾਤੀ ਮਾਰ ਕੇ ਦੇਖਿਆ ਕਿ ਮੇਰੇ ਵਿੱਚ ਵੀ ਉਹਦੀ ਜੋਤ ਹੈ ਗੁਰੂ ਅਰਜਨ ਸਾਹਿਬ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਸ ਇੱਕ ਦੀ ਗੱਲ ਕਰਦਿਆਂ ਇਹ ਬਖਸ਼ਿਸ਼ ਕੀਤੀ ਭਗਤਾਂ ਦੇ ਬਚਨ ਦਰਜ ਕਰਕੇ ਉਦਾਹਰਣਾਂ ਦਿੱਤੀਆਂ ਕਿ ਇੱਕ ਸਾਰਿਆਂ ਵਿੱਚ ਕਿਵੇਂ ਸਰਬ ਵਿਆਪਕ ਹੈ ਭਗਤ ਨਾਮਦੇਵ ਜੀ ਦਾ ਬਚਨ ਆਪ ਨੇ ਸਰਵਣ ਕੀਤਾ ਹੈ ਤੇ ਸਭੈ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰੇ ਸਾਰਿਆਂ ਘਟਾਂ ਵਿੱਚ ਉਹ ਪਰਮਾਤਮਾ ਬੋਲਦਾ ਹੈ ਉਹਦੇ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ ਤੇ ਫਿਰ ਭਗਤ ਸਾਹਿਬ ਨੇ ਇਸ ਗੱਲ ਨੂੰ ਹੋਰ ਸਮਝਾਉਣ ਲਈ ਸ਼ਬਦ ਵਰਤੇ ਏਕਲ ਮਾਟੀ ਕੁੰਜਰ ਚਿੰਟੀ ਪਾਂਜਨ ਹੈ ਦੋ ਨਾਨਾ ਰੇ ਕਿ ਜਿਵੇਂ ਇੱਕ ਕੁਮਾਰ ਭਾਂਡੇ ਘੜਦਾ ਹੈ ਮਿੱਟੀ ਲਿਆ ਕੇ ਇੱਕ ਥਾਂ ਤੋਂ ਮਿੱਟੀ ਲਿਆਂਦੀ ਉਸ ਮਿੱਟੀ ਨੂੰ ਇੱਕ ਪਾਣੀ ਵਿੱਚ ਭੇਜ ਕੇ ਗੁੰਨਿਆ ਪਰਤ ਕੇ ਚੱਕ ਉੱਤੇ ਉਹਦੇ ਭਾਂਡੇ ਤਿਆਰ ਕੀਤੇ ਉਸੇ ਮਿੱਟੀ ਵਿੱਚੋਂ ਇੱਕ ਨਿੱਕਾ ਜਿਹਾ ਦੀਵਾ ਬਣਾ ਦਿੱਤਾ ਉਸੇ ਮਿੱਟੀ ਵਿੱਚੋਂ ਉਹਨੇ ਇੱਕ ਬਹੁਤ ਵੱਡਾ ਸਾਰਾ ਘੜਾ ਬਣਾ ਦਿੱਤਾ ਉਸੇ ਮਿੱਟੀ ਦੇ ਵਿੱਚੋਂ ਨਿੱਕੇ ਨਿੱਕੀਆਂ ਉਹਨੇ ਪਿਆਲੀਆਂ ਬਣਾ ਦਿੱਤੀਆਂ ਉਸੇ ਮਿੱਟੀ ਦੇ ਵਿੱਚੋਂ ਵੱਡੇ ਵੱਡੇ ਉਹਨੇ ਬਰਤਨ ਸਾਜ ਦਿੱਤੇ ਪਰ ਸਾਹਿਬ ਕਿੰਨੇ ਚੇਤੇ ਰੱਖਿਓ ਜਦੋਂ ਉਸਨੇ ਬਰਤਨ ਬਣਾਏ ਮਿੱਟੀ ਇੱਕ ਹੈ ਪਾਣੀ ਇੱਕ ਹੈ ਤੇ ਜਿਸ ਅੱਗ ਦੇ ਵਿੱਚ ਉਹਨੇ ਰੱਖੇ ਉਹ ਅੱਗ ਵੀ ਇੱਕ ਹੈ ਪਰ ਹੇ ਮਾਲਕਾ ਇੱਕ ਮਿੱਟੀ ਦੇ ਬਣੇ ਨੇ ਕੀੜੀ ਤੋਂ ਲੈ ਕੇ ਖਾਤੀ ਤੱਕ ਇੱਕ ਭਾਂਡਾ ਉਹ ਨੇ ਜਿਹੜਾ ਸਾਰੀ ਜ਼ਿੰਦਗੀ ਅੰਮ੍ਰਿਤ ਲੈ ਕੇ ਆਪਣੇ ਅੰਦਰ ਚੁੱਕਿਆ ਇੱਕ ਭਾਂਡਾ ਉਹ ਵੀ ਜਿਹੜਾ ਸਾਰੀ ਜ਼ਿੰਦਗੀ ਜ਼ਹਿਰ ਨਾਲ ਭਰਿਆ ਰਹਿੰਦਾ ਇਹ ਕੀ ਹੈ ਤਰੀਕੇ ਹਜ਼ੂਰ ਦੇ ਬਚਨ ਅਸੀਂ ਪੜ੍ਹੇ ਏਕਲ ਮਾਟੀ ਕੁੰਜਰ ਚਿੰਤੀ ਭਾਜਨ ਹੈ ਬੋ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਹੈ ਤੇ ਜਦੋਂ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹਨੇ ਆ ਤੇ ਇੱਕ ਬਚਨ ਅਸੀਂ ਰੋਜ਼ ਪੜ੍ਹਨੇ ਆ ਆਪੇ ਭਾਂਡੇ ਸਾਜਿਅਨ ਆਪੇ ਪੂਰਨ ਦੇ ਭਾਂਡੇ ਬਣਾਉਣ ਵਾਲਾ ਪਰਮਾਤਮਾ ਤੂੰ ਆਪ ਹੈ ਕਿਤੇ ਚੋਰ ਦੇ ਰੂਪ ਵਿੱਚ ਭਾਂਡਾ ਤੁਰਿਆ ਫਿਰਦਾ ਕਿਤੇ ਸਾਧ ਦੇ ਰੂਪ ਵਿੱਚ ਤੁਰਿਆ ਫਿਰਦਾ ਹੈ ਕਿਤੇ ਉਹ ਖਲੋ ਕੇ ਤੈਨੂੰ ਜਪਦਾ ਹੈ ਤੇ ਕਿਤੇ ਸਾਰੀ ਜ਼ਿੰਦਗੀ ਇਹ ਸਿੱਧ ਕਰਦਾ ਪਿਆ ਰੱਬ ਨਾਮ ਦੀ ਕੋਈ ਚੀਜ਼ ਭਾਂਡੇ ਦੇ ਇਸ ਵਿਸ਼ੇ ਨੂੰ ਚੇਤੇ ਮਾੜਾ ਜਾ ਸੁਣਿਓ ਕਹਿਣ ਲੱਗੇ ਆਪੇ ਭਾਂਡੇ ਸਾਜਿਅਨ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈ ਹੈ ਇੱਕ ਚੁੱਲ੍ਹੇ ਰਹਿਣ ਕਰੇ ਇੱਕ ਨਾਲ ਵਿੱਚ ਦੁੱਧ ਪਿਆ ਅੰਮ੍ਰਿਤ ਵਰਗਾ ਤੇ ਇੱਕ ਭਾਂਡਾ ਸਾਰੀ ਜ਼ਿੰਦਗੀ ਅੱਗ ਉੱਤੇ ਸੜਦਾ ਪਿਆ ਹੈ ਹੇ ਮਾਲਕਾ ਇੱਕ ਨੀ ਦੁੱਧ ਸਮਾਈ ਹੈ ਇੱਕ ਚੁੱਲ੍ਹੇ ਰਹਿਣ ਖਰਚੜੇ ਇੱਕ ਨਿਹਾਲੀ ਪੈ ਸਵਨ ਨਿਹਾਲੀ ਦਾ ਅਖਰੀ ਅਰਜੁੰਦਾ ਰਜਾਈ ਬਿਸਤਰ ਇੱਕ ਬੰਦਾ ਉਹ ਰੇ ਜਿਹੜਾ ਬਿਸਤਰੇ ਵਿੱਚ ਸੁੱਤਾ ਹੈ ਸਾਰੀ ਰਾਤ ਠੰਡ ਵਿੱਚੋਂ ਰਜਾਈ ਵਿੱਚੋਂ ਨਿਕ ਮਿਲਦਾ ਹੈ ਇੱਕ ਬੰਦਾ ਸਾਰੀ ਰਾਤ ਬਰਫ਼ ਵਿੱਚ ਖਲੋ ਕੇ ਸੁੱਤੇ ਹੋਏ ਦਾ ਪਹਿਰਾ ਦਿੰਦਾ ਪਿਆ ਭਾਂਡਾ ਤਾਂ ਉਹ ਵੀ ਤੇਰਾ ਬਣਾਇਆ ਜਿਹੜਾ ਬਾਹਰ ਪਹਿਰਾ ਦਿੰਦਾ ਹੈ ਤੇ ਭਾਂਡਾ ਉਹ ਵੀ ਤੇਰਾ ਜਿਹੜਾ ਬਿਸਤਰਾ ਲੈ ਕੇ ਨਿਕ ਪਿਆ ਮਾਨਦਾ ਬਣਾਏ ਤੇਰੇ ਇੱਕ ਨੇ ਦੁੱਧ ਸਮਾਈ ਹੈ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਨਿਹਾਲੀ ਪੈ ਸਮਨ ਇੱਕ ਉੱਪਰ ਰਹਿਣ ਖੜੇ ਫਿਰ ਅਗਲਾ ਬਚਨ ਹੈ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰ ਸਵਾਰੇ ਉਹ ਜਾਂਦੇ ਨੇ ਭਾਂਡੇ ਤੇਰੇ ਬਣਾਏ ਨੇ ਪਰ ਜਿਨ੍ਹਾਂ ਉੱਪਰ ਤੇਰੀ ਨਦਰ ਹੋ ਜਾਏ ਸਵਾਰੀ ਦੇ ਉਹ ਨੇ ਫਿਰ ਉਸ ਵਿਸ਼ੇ ਵੱਲ ਅੱਗੇ ਤੁਰਾਂ ਕਿ ਸਾਰਿਆਂ ਵਿੱਚ ਇੱਕ ਪਰਮਾਤਮਾ ਸੁਭਾਇਮਾਨ ਹੈ ਜਿਹੜੇ ਲੋਕ ਰੱਬ ਨੂੰ ਕੇਵਲ ਇੱਕ ਥਾਂ ਤੇ ਨਿਸ਼ਚਿਤ ਕਰਕੇ ਬਾਹਰ ਜ਼ੁਲਮ ਦੀ ਹਨੇਰੀ ਚੁਲਾਦੇ ਨੇ ਤੇ ਅਸੀਂ ਰੱਬ ਦੇ ਖੁਦਾ ਦੇ ਨਾਂ ਤੇ ਚੰਗੇ ਤਾਂ ਕੰਮ ਕਰਨੇ ਆ ਮੇਰੇ ਗੁਰੂ ਗ੍ਰੰਥ ਸਾਹਿਬ ਕਿਹਨ ਉਹ ਕੀ ਕੂੜ ਕਿਰਿਆ ਵਿੱਚ ਪੁੱਜੇ ਜਿਸ ਬੰਦੇ ਨੇ ਸਰਵ ਵਿਆਪਕ ਰੱਬ ਨੂੰ ਜਾਣ ਕੇ ਸਾਰੀਆਂ ਥਾਵਾਂ ਤੇ ਜਾਣ ਕੇ ਉਹਨੂੰ ਪਿਆਰ ਨਹੀਂ ਕੀਤਾ ਕੇਵਲ ਕਰਮ ਕਾਂਡਾਂ ਵਿੱਚ ਪੈ ਗਿਆ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਭਗਤ ਨਹੀਂ ਉਹ ਕੂੜ ਕਿਰਿਆ ਕਰ ਰਿਹਾ ਹੈ ਅਸੀਂ ਹਜ਼ੂਰ ਦਾ ਇੱਕ ਬਚਨ ਪੜ੍ਹਦੇ ਹਾਂ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਸਵੇਰੇ ਕਿਸੇ ਨੇ ਕਹਿ ਦਿੱਤਾ ਕਿ ਪਰਮਾਤਮਾ ਦੇ ਨਾਂ ਤੇ ਉਹਨੇ ਗਲ ਵਿੱਚ ਇੱਕ ਸ਼ਿਵਲਿੰਗ ਪਾ ਲਿਆ ਪੱਥਰ ਪਾ ਲਿਆ ਕਾਹੂ ਲੈ ਪਾਹਨ ਪੂਜ